0: ਦਾਲ ਦੀ ਬੀਜਦੇ ਹੋ, ਦਾਲ ਤੇ ਉੱਗਣੀ ਨੀ ਕਿਉਂਕਿ ਦੋ ਹੋ ਗਈ, ਕੀ ਹੋ ਗਈ, ਦੋ ਹੋ ਗਈ ਨਾ, ਦੋ ਫਾੜ ਚੀਜ਼ ਤੇ ਕੋਈ ਵੀ ਨੀ ਉੱਗਦੀ। ਇਸੇ ਤਰ੍ਹਾਂ ਜਿਹੜਾ ਇੱਕ ਪਰਮੇਸ਼ਵਰ ਨੂੰ ਭੁੱਲ ਕੇ ਕਿਸੇ ਹੋਰ ਦੇਵੀ ਦੇਵਤੇ ਪੀਰ ਪਕੰਬਰ ਦੀ ਆਸ ਰੱਖਦਾ ਵਾ, ਉਹਦੀ ਬੰਦਗੀ ਕਦੀ ਉੱਗਦੀ ਨਹੀਂ, ਉਹਦਾ ਫਲ ਕਦੀ ਲੱਗਦਾ ਹੀ ਨਹੀਂ। ਤੇ ਇੱਥੇ ਆਪ ਜੀ ਸਰਵਣ ਕਰ ਲਿਓ। ਬਾਬਾ ਜੀ ਅਗਲੇ ਬਚਨ ਦੇ ਵਿੱਚ ਕਹਿੰਦੇ ਨੇ, ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਇਹ ਵੀ ਜੀਵਨ ਦੀ ਜਾਚ ਆ। ਬਾਬਾ ਜੀ ਕਹਿੰਦੇ ਜੇ ਮੇਰੇ ਪੱਲੇ ਚਾਰ ਦਮੜੀਆਂ ਕਿਤੇ ਹੋਣ, ਮੇਰੇ ਕੋਲ ਕੋਈ ਵਸਤੂ ਹੋਵੇ ਤੇ ਮੇਰੇ ਘਰ ਕੋਈ ਮਿੱਤਰ ਆ ਜਾਵੇ ਤੇ ਉਹ ਆਖੇ ਸੱਜਣਾ ਮੇਰੀ ਇੱਜ਼ਤ ਤਾਂ ਬਚਦੀ ਆ ਜੇ ਤੂੰ ਅੱਜ 100 ਰੁਪਇਆ ਮੇਰੀ ਮਦਦ ਕਰੇ। ਤੇ ਧਿਆਨ ਦਿਓ ਜੀਵਨ ਦੀ ਜਾਚ, ਜੇ ਅੱਜ ਸੱਜਣਾ ਕੋਲ ਸੱਜਣ ਪਾਸਾ ਵੱਟ ਜਾਂਦੇ, ਵੈਸੇ ਹੁਣ ਹਾਲਾਤ ਵੀ ਇਸ ਤਰ੍ਹਾਂ ਦੇ ਬਣ ਗਏ ਕਿ ਜਿਹੜਾ ਲੈ ਜਾਂਦਾ ਉਹ ਦਿੰਦਾ ਹੀ ਨਹੀਂ, ਮੁੱਕਰ ਜਾਂਦਾ। ਮਗਰ ਐਸਾ ਨਹੀਂ, ਤੁਸੀਂ ਉਸ ਵਿਸ਼ੇ ਤੇ ਆਓ ਜਿਸ ਵਿਸ਼ੇ ਤੇ ਬਾਬਾ ਜੀ ਬੋਲ ਰਹੇ। ਕਹਿੰਦੇ ਜਦੋਂ ਮੇਰੀ ਜੇਬ ਚ 5 ਰੁਪਏ ਹੋਣ ਤੇ ਮੈਨੂੰ ਪਤਾ ਵਾ ਇਸ 5 ਵਿੱਚੋਂ ਮੈਂ 2 ਇਹਨੂੰ ਦੇਣਾ ਤੇ ਇਹਦੇ ਭੁੱਖੇ ਬੱਚੇ ਅੱਜ ਰੋਟੀ ਖਾ ਸਕਦੇ ਨੇ। ਮਗਰ ਜੇ ਮੈਂ ਉਹਨਾਂ 2 ਰੁਪਇਆਂ ਨੂੰ ਲਕਾ ਲਾ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਆਏ ਮਿੱਤਰਾਂ ਦੇ ਕੋਲੋਂ ਮੈਂ ਆਪਣੇ ਕੋਲ ਚੀਜ਼ ਲਕਾ ਕੇ ਰੱਖ ਲਵਾਂ ਤੇ ਉਦੋਂ ਤੇ ਮੈਂ ਲਕਾ ਲੈਣਾ ਹੱਠ ਵਿੱਚ ਆਇਆ, ਮਗਰ ਮਗਰੋਂ ਮੇਰੇ ਸਰੀਰ ਦੀ ਕੀ ਹਾਲਤ ਹੁੰਦੀ। ਸਰਵਣ ਕਰੋ ਜੀ।
1: ਹੇੜਾ ਜਲੈ ਮੰਜੀਠ ਜਿਉ ਉੱਪਰ ਅੰਗਾਰਾ,
0: ਹੇੜੇ ਦਾ ਮਤਲਬ ਸਰੀਰ। ਕਹਿੰਦੇ ਫਿਰ ਮੇਰਾ ਸਰੀਰ ਇਤਨਾ ਜਲਦਾ ਵਾ ਜਿਸ ਤਰ੍ਹਾਂ ਅੰਗਾਰਾਂ ਦੇ ਉੱਤੇ ਪਈ ਕੋਈ ਚੀਜ਼ ਜਲਦੀ, ਪਛਤਾਵੇ ਦੀ ਅੱਗ ਮੈਨੂੰ ਸਾੜਦੀ ਆ। ਹੈ ਮੇਰੀ ਇਹ ਜਿੰਦੜੀਏ, 3 ਰੁਪਏ ਤੂੰ ਰੱਖ ਲੈਣੀ ਹੋ, 2 ਰੁਪਏ ਕਿਸੇ ਨੂੰ ਦੇ ਦਿੰਦੀ ਹੋ, ਉਹਦੇ ਬੱਚੇ ਵੀ ਰੋਟੀ ਖਾ ਲੈਂਦੇ, ਮਗਰੋਂ ਪਛਤਾਵਾ। ਮਗਰ ਇਹ ਪਛਤਾਵਾ ਵੀ ਗੁਰਮੁਖਾਂ ਨੂੰ ਲੱਗਦਾ ਹੈ, ਇਹ ਪਛਤਾਵਾ ਵੀ ਕਰਮਾਂ ਵਾਲੀਆਂ ਰੂਹਾਂ ਨੂੰ ਲੱਗਦਾ ਹੈ, ਹਰ ਇੱਕ ਨੂੰ ਨਹੀਂ ਲੱਗਦਾ। ਹਰ ਇੱਕ ਬੰਦਾ ਤੇ ਸੰਚਿਤ ਸੰਚਿਤ ਥੈਲੀ ਕਿੰਨੀ, ਪੈਸਾ ਇਕੱਠਾ ਕਰ ਕਰਕੇ ਥੈਲੀਆਂ ਜੋੜੀ ਜਾਂਦਾ ਹੈ। ਪ੍ਰਭ ਉਸ ਤੇ ਡਾਰ ਅਵਰ ਕੋ ਦੀਨੀ, ਸੂਮੇ ਧਨ ਰਾਖਣ ਕੋ ਦੀਆ ਮੁਗਧ ਕਹੇ ਧਨ। ਮੇਰਾ ਸੂਮ ਨੂੰ ਦਿੱਤਾ ਸੀ ਪੈਸਾ, ਮਗਰ ਉਹ ਸੂਮ ਦੀ ਨਿਸ਼ਾਨੀ ਇਹ ਆ ਕਿ ਇੱਕ ਇੱਕ ਪੈਸਾ ਕਰਕੇ ਜੋੜ ਕੇ ਕਹਿੰਦਾ ਮੇਰਾ ਮੇਰਾ ਮੇਰਾ ਕਰਦਾ ਮਰ ਜਾਂਦਾ ਵਾ, ਤੇ ਉਹ ਫਿਰ ਮਿੱਟੀ ਚ ਦੱਬਿਆ ਕਿਤੇ ਰਹਿ ਜਾਂਦਾ, ਬੈਂਕਾਂ ਚ ਪਿਆ ਰਹਿ ਜਾਂਦਾ ਵਾ। ਕਈ ਤੇ ਇਹੋ ਜਿਹੇ ਧੀਆਂ ਪੁੱਤਾਂ ਨੂੰ ਵੀ ਦੱਸਦੇ ਕਿ ਮੇਰਾ 10 ਲੱਖ ਰੁਪਇਆ ਬੈਂਕ ਵਿੱਚ ਪਿਆ ਵਾ, ਕਾਪੀ ਵੀ ਪਤਾ ਨੀ ਕਿੱਥੇ ਰੱਖੀ ਹੁੰਦੀ ਆ, ਉਹ ਬੈਂਕਾਂ ਜੋਗਾ ਰਹਿ ਜਾਂਦਾ। ਇੱਥੇ ਬਾਬਾ ਜੀ ਬਚਨ ਕਰਦੇ ਸਰਵਣ ਕਰਿਓ, ਕਹਿੰਦੇ ਜੇ ਮੈਂ ਹੁੰਦਾ ਵਾਰਿਆ, ਜੇ ਮੇਰੇ ਕੋਲ ਹੋਵੇ ਕੋਈ ਚੀਜ਼ ਤੇ ਮੈਂ ਉਹਨੂੰ ਲਕਾ ਲਾਂ, ਆਪਣੇ ਮਿੱਤਰਾਂ ਅਭਿਆਗਤਾਂ ਕੋਈ ਗੁਰਸਿੱਖ ਮਾਈ ਭਾਈ ਆ ਜਾਵੇ, ਕੋਈ ਗੁਰਦੁਆਰੇ ਦੀ ਗੁਰਾਈ ਲੈਣ ਲਾ ਜਾਵੇ, ਆਖੋ ਸਤਨਾਮ ਸ੍ਰੀ, ਕੋਈ ਗੁਰਦੁਆਰੇ ਲਈ ਆ ਜਾਂਦਾ ਗੁਰਮੁਖਾ ਪਿਆਰਿਆ ਗੁਰਦੁਆਰੇ ਆ ਚੀਜ਼ ਬਣਨੀ ਤੇ ਮੇਰੇ ਕੋਲ ਪੈਸੇ ਹੈਗੇ। ਮਗਰ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਇੱਕ ਜਨਮ ਸਾਖੀ ਵਿੱਚ ਵਚਨ ਕੀਤਾ ਵਾ, ਦਮੜਾ ਤਿਸੀਕਾ ਬੋਲੋ, ਦਮੜਾ ਜੋ ਖਰਚੇ ਅਰ ਖਾਏ, ਦੇਵੇ ਦਲਾਏ ਰਜ਼ਾਵੇ ਖੁਦਾਏ, ਹੋਤਾ ਨਾ ਰਾਖੇ ਅਕੇਲਾ ਨਾ ਖਾਏ, ਤਹਿਕੀਕ ਦੇ ਨਦਾਨੀ ਵਹੀ ਪਿਸਤ ਜਾਏ। ਪੈਸਾ ਉਹਦਾ ਹੀ ਆ, ਜੇ ਤੁਸੀਂ 10 ਰੁਪਏ ਕਮਾਏ ਨੇ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਉਹਦਾ ਦਸਵੰਧ ਕੱਢੋ। ਤੁਹਾਡੇ ਵਿੱਚੋਂ ਕਿੰਨੇ ਕੁ ਮੇਰੇ ਭੈਣ ਭਰਾ ਬੈਠੇ ਆਪਣੇ ਅੰਦਰ, ਮੇਰੀਆਂ ਬੱਚੀਆਂ ਤੇ ਮੇਰੇ ਵੀਰ ਗੁਰਸਿੱਖ ਆਪਣੇ ਅੰਦਰ ਝਾਤੀ ਮਾਰਿਓ ਜਰਾ, ਜਿੰਨੇ ਤੁਸੀਂ ਬੈਠੇ ਹੋ ਆਪਾਂ ਆਪਣੀ ਕਮਾਈ ਦਾ ਦਸਵੰਧ ਕੱਢਦੇ ਹਾਂ। ਕਦੀ ਦਸਵੰਧ ਕੱਢਿਆ ਘਾਟਾ ਨਹੀਂ ਜੇ ਪੈਂਦਾ, ਗੁਰੂ ਦੇ ਨਿਮਿਤ ਦਿੱਤੇ ਦੇਣ ਵਾਲੇ ਨੂੰ ਕਦੀ ਘਾਟਾ ਪਿਆ ਹੀ ਨਹੀਂ। ਜੇ ਤੁਸੀਂ 10 ਰੁਪਏ ਕਮਾਉਂਦੇ ਹੋ ਤੇ 1 ਰੁਪਇਆ ਆਪਣੇ ਗੁਰੂ ਦੇ ਨਿਮਿਤ ਜ਼ਰੂਰ ਰੱਖੋ, ਜੇ 100 ਰੁਪਇਆ ਕਮਾਉਂਦੇ ਹੋ ਤੇ 10 ਰੁਪਏ ਗੁਰੂ ਲਈ ਜ਼ਰੂਰ ਕੱਢੋ, ਜੇ 1000 ਰੁਪਇਆ ਗੁਰੂ ਨੇ ਇਨਕਮ ਦਿੱਤੀ ਆ ਤੇ ਫਿਰ 100 ਰੁਪਇਆ 1000 ਦੇ ਵਿੱਚੋਂ 100 ਰੁਪਇਆ ਜ਼ਰੂਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਲਈ ਕੱਢੋ। ਫਿਰ ਪਤਾ ਲੱਗੇ ਕਿ ਗੁਰੂ ਦੇ ਦਿੱਤੇ ਦਸਵੰਧ ਦੇ ਨਾਲ ਘਰ ਵਿੱਚ ਸ਼ਾਂਤੀ ਕਿੰਨੀ ਆਉਂਦੀ, ਘਰ ਵਿੱਚ ਸੁੱਖ ਕਿੰਨੇ ਆਉਂਦੇ। ਤੇ ਮੇਰਾ ਵਿਸ਼ਾ ਲੰਮਾ ਨਾ ਹੋਵੇ, ਮੇਰੇ ਸਾਹਿਬ ਜੀ ਕਹਿੰਦੇ ਜਦੋਂ ਮੇਰੇ ਕੋਲ ਹੁੰਦੀ ਆ ਤੇ ਆਪਾਂ ਕਈ ਵਾਰ ਲਕਾ ਲੈਂਦੇ ਜੀ ਘਰ ਹੀ ਕੁਝ ਨੀ ਦਈਏ ਕੀ, ਮਗਰ ਮੇਰੇ ਸਾਹਿਬ ਜੀ ਕਹਿੰਦੇ ਨੇ, ਬਾਬਾ ਫਰੀਦ ਜੀ ਕਹਿੰਦੇ ਮੈਨੂੰ ਬੜਾ ਦੁੱਖ ਹੁੰਦਾ, ਇਤਨਾ ਮੇਰਾ ਸਰੀਰ ਫਿਰ ਤਪਦਾ ਵਾ ਜਿਤਨਾ ਕੋਈ ਅੰਗਾਰਾਂ ਉੱਤੇ ਪਈ ਚੀਜ਼ ਤਪਦੀ ਆ, ਜਦੋਂ ਮੇਰੇ ਕੋਲੋਂ ਕੋਈ ਸਾਧੂ ਘਰੋਂ ਭੁੱਖਾ ਚਲਿਆ ਜਾਂਦਾ, ਕੋਈ ਆਇਆ ਰੋਟੀ ਖਾਣ ਤੇ ਉਹ ਮੇਰੇ ਘਰੋਂ ਮੁੜ ਗਿਆ। ਮੈਂ ਤੇ ਬਚਨ ਕਰਦਾ ਹੁੰਦਾ ਮਹਾਂਪੁਰਸ਼ਾਂ ਦਾ, ਗੁਰਮੁਖ ਪਿਆਰਿਆਂ ਦਾ, ਸੰਤ ਬਾਬਾ ਕਰਤਾਰ ਸਿੰਘ ਸਾਹਿਬ ਸੁਲਤਾਨਪੁਰ ਲੋਧੀ ਵਾਲੇ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਸੇਵਾ ਕਰਾਈ ਪਟਨਾ ਸਾਹਿਬ ਦੀ, ਉਹਨਾਂ ਦਾ ਬਚਨ ਮੈਨੂੰ ਇੱਕ ਗੁਰਸਿੱਖ ਨੇ ਦੱਸਿਆ। ਕਹਿੰਦੇ ਜਦੋਂ ਸੰਗਤ ਵਿੱਚ ਬਹਿੰਦੇ ਸੀ ਨਾ ਆਖੋ ਸਤਨਾਮ ਸ੍ਰੀ, ਤੇ ਇੱਕ ਗੱਲ ਦਿਲ ਕਰਾਉਂਦੇ ਸੀ, ਗੁਰਸਿੱਖੋ ਤੁਹਾਡੇ ਘਰ ਕੋਈ ਦੁਸ਼ਮਣ ਵੀ ਆਵੇ ਨਾ, ਦੁਸ਼ਮਣ ਵੀ ਧਿਆਨ ਦਿਓ, ਕਿਤੇ ਦੁਸ਼ਮਣ ਵੀ ਭੁੱਲ ਕੇ ਆ ਜੇ ਤੇ ਉਹਨੂੰ ਵੀ ਆਖਿਓ ਆ ਬੈਠ ਚਾਹ ਪੀ ਲਾ ਜਾਂ ਰੋਟੀ ਖਾ ਲਾ। ਜੇ ਉਹ ਆਖੇ ਮੈਂ ਰੋਟੀ ਪਾਣੀ ਨਹੀਂ ਖਾਣਾ, ਰੋਟੀ ਚਾਹ ਨਹੀਂ ਪੀਣੀ, ਤੇ ਫਿਰ ਬਦੋ ਬਦੀ ਭਾਵੇਂ ਉਹਦੇ ਪੈਰੀ ਪੈ ਕੇ ਹੀ ਇੱਕ ਪਾਣੀ ਦਾ ਗਲਾਸ ਉਹਨੂੰ ਜ਼ਰੂਰ ਪਿਆਇਓ। ਜਿੱਦਣ ਤੁਹਾਡੇ ਘਰੋਂ ਦੁਸ਼ਮਣ ਪਾਣੀ ਪੀ ਗਿਆ, ਉਹ ਦੁਸ਼ਮਣ ਦੁਸ਼ਮਣ ਨਹੀਂ ਰਹੂਗਾ। ਜੇ ਮਿਟਾਉਣਾ ਚਾਹੁੰਦੇ ਹੋ ਤੇ ਜੇ ਘਰ ਆਏ ਨੂੰ ਤੁਸੀਂ ਪਾਣੀ ਨਹੀਂ ਪੁੱਛਦੇ ਤੇ ਗੁਰਮੁਖ ਪਿਆਰਿਓ, ਇਹ ਗੁਰੂ ਦਾ ਸਿਧਾਂਤ ਨਹੀਂ, ਇਹ ਗੁਰੂ ਦੇ ਸਿੱਖ ਦਾ ਤੇ ਘਰ ਆ। ਗੁਰੂ ਦੇ ਸਿੱਖ ਦਾ ਘਰ ਬਾਬਾ ਬੁੱਲਾ ਸ਼ਾਹ ਕੀ ਕਹਿੰਦਾ ਹੈ, ਉਹ ਕਹਿੰਦਾ ਮੈਂ ਤੇ ਸੁਣਿਆ ਸੀ ਕਿ ਕੇਵਲ ਹਰਿਮੰਦਰ ਸਾਹਿਬ ਹੀ ਗੁਰੂ ਰਾਮਦਾਸ ਦਾ ਘਰ ਆ, ਮੈਂ ਤੇ ਸਾਰਾ ਪੰਜਾਬ ਫਿਰ ਕੇ ਵੇਖਿਆ ਵਾ, ਇੱਕ ਇੱਕ ਸਿੱਖ ਦਾ ਘਰ ਗੁਰੂ ਰਾਮਦਾਸ ਦਾ ਘਰ ਆ। ਕਿਉਂਕਿ ਹਰ ਸਿੱਖ ਜਿਹਦੇ ਮੈਂ ਘਰ ਗਿਆ ਉਹਨੇ ਹੱਥ ਜੋੜ ਕੇ ਆਖਿਆ ਬੈਠ ਲੰਗਰ ਛਕ, ਪੰਜਾਬ ਚ ਹੁਣ ਵੀ ਜਾਓ ਤੁਸੀਂ, ਇੱਥੇ ਵੀ ਵੇਖਿਆ ਕਈ ਗੁਰਸਿੱਖ ਪਿਆਰੇ ਨੇ, ਕਈਆਂ ਦੇ ਘਰਾਂ ਚ ਪੰਜਾਬ ਜਾਓ ਕਿਤੇ ਜਾਓ ਗੁਰੂ ਕੇ ਸਿੱਖਾਂ ਦੇ ਘਰ ਦੇ ਵਿੱਚ ਆਖਣਗੇ ਲੱਸੀ ਪੀ ਲਓ, ਨਾ ਵੀ ਜਾਣਦੇ ਹੋਣਗੇ ਤੇ ਅੰਦਰੋਂ ਦੁੱਧ ਦਾ ਕੜਵਾ ਗਰਮ ਲਿਆ ਕੇ ਕਹਿਣਗੇ ਦੁੱਧ ਪੀ ਕੇ ਜਾਇਓ। ਬੁੱਲੇ ਸ਼ਾਹ ਵਰਗਾ ਇੱਕ ਸੂਫੀ ਫਕੀਰ ਕਹਿੰਦਾ ਏ, ਸੈਯਦ ਫਕੀਰ ਕਹਿੰਦਾ ਏ ਕਿ ਨਹੀਂ ਮੈਂ ਤੇ ਸਮਝਦਾ ਸਾਂ ਕੇਵਲ ਗੁਰੂ ਰਾਮਦਾਸ ਦਾ ਘਰ ਅੰਮ੍ਰਿਤਸਰ ਸਾਹਿਬ ਹੀ ਆ, ਮੈਂ ਤੇ ਪੰਜਾਬ ਦੇ ਜਿਹੜੇ ਘਰ ਵਿੱਚ ਗਿਆ ਉਹ ਗੁਰੂ ਰਾਮਦਾਸ ਦਾ ਘਰ ਹੀ ਲੱਗਿਆ। ਤੇ ਇੱਥੇ ਬਾਬਾ ਜੀ ਕਹਿੰਦੇ ਨੇ ਮੈਂ ਅੱਗ ਵਾਂਗ ਜਲਦਾ ਵਾਂ, ਅੰਗਾਰਾਂ ਵਾਂਗ ਜਲਦਾ ਵਾਂ, ਮੈਂ ਭੱਠੀ ਦੇ ਉੱਤੇ ਜਿਸ ਤਰ੍ਹਾਂ ਜਾਲਦਾ ਕਿਸੇ ਚੀਜ਼ ਨੂੰ, ਇੰਨਾ ਮੈਨੂੰ ਦੁੱਖ ਹੁੰਦਾ ਵਾ ਜਦੋਂ ਮੇਰੇ ਘਰ ਕੋਈ ਚੀਜ਼ ਹੋਵੇ ਤੇ ਮੈਂ ਉਹਨੂੰ ਨਾ ਕਰ ਦਵਾਂ, ਮੇਰੇ ਘਰੋਂ ਕੋਈ ਖਾਲੀ ਮੁੜ ਜਾਵੇ। ਹਾਂਜੀ
1: ਫਰੀਦਾ ਲੋੜੇ ਦਾਖ ਬਿਜੋਰੀਆਂ ਕਿੱਕਰ ਬੀਜੇ ਜੱਟ।
0: ਇਹ ਵੀ ਬੜਾ ਪਿਆਰਾ ਸੂਤਰ ਹੈ, ਸੁਚੇਤ ਹੋ ਕੇ ਬੈਠੋ, ਰੀੜ ਦੀ ਹੱਡੀ ਸਿੱਧੀ ਕਰਕੇ ਆਖੋ ਸਤਨਾਮ ਸ੍ਰੀ। ਲੋੜੇ ਦਾਖ, ਆ ਜਿਹੜੇ ਤੁਸਾਂ ਖੇਤਾਂ ਦੇ ਖੇਤ ਲਾਏ ਆ ਇਹਨਾਂ ਨੂੰ ਕੀ ਕਹਿੰਦੇ ਹੋ? ਦਾਖਾਂ ਨੇ ਵੈਸੇ ਅੰਗੂਰ, ਇਹਨਾਂ ਨੂੰ ਦਾਖਾਂ ਕਹਿੰਦੇ, ਦਾਖਾਂ ਕਹਿੰਦੇ, ਦਾਖਾਂ ਕਹਿੰਦੇ। ਵੇਖੋ ਇੱਕ ਜੱਟ ਬੀਜਦਾ ਤੇ ਕਿੱਕਰਾਂ, ਆ ਤੁਸੀਂ ਹੁਣ ਅੰਗੂਰ ਬੀਜੇ, ਐਡੇ ਲੱਗ ਗਏ ਨੇ ਛੱਲੇ ਅੰਗੂਰਾਂ ਦੇ, ਕਿਉਂਕਿ ਤੁਸੀਂ ਬੀਜਿਆ ਕੀ ਸੀ? ਅੰਗੂਰ ਬੀਜੇ ਤੇ ਅੰਗੂਰ ਲੱਗ ਗਏ ਨਾ, ਤੇ ਜੇ ਇਹਦੀ ਜਗ੍ਹਾ ਤੇ ਤੁਸੀਂ ਬੀਜੀਆਂ ਹੁੰਦੀਆਂ ਕਿੱਕਰਾਂ, ਤੇ ਫਿਰ ਤੁਸੀਂ ਆਸ ਕਰਦੇ ਹੋ ਆਣ ਆਣ ਕੇ ਗੁਰਦੁਆਰੇ ਅਰਦਾਸ ਕਰਾਉਂਦੇ ਹੋ ਜੀ ਜਿਹੜੀਆਂ ਮੈਂ ਕਿੱਕਰਾਂ ਬੀਜੀਆਂ ਇਹਨਾਂ ਨੂੰ ਅੰਗੂਰ ਲੱਗ ਜਾਣ, ਕਿਤਨਾ ਹੋ ਸਕਦਾ ਸੀ? ਇਹ ਜੀਵਨ ਦੀ ਜਾਂਚ ਦਾ ਪਹਿਲੂ ਆ। ਬਾਬਾ ਜੀ ਕਹਿੰਦੇ ਲੋੜੇ ਦਾਖ ਬਜੋਰੀਆਂ, ਲੋੜਦਾ ਵਾ, ਉਹ ਵੀ ਬਜੌਰ ਇਲਾਕਾ ਵਾ, ਪਠਾਨ ਇਲਾਕੇ ਦੇ ਵਿੱਚ, ਕਾਬਲ ਕੰਧਾਰ ਵਾਲੇ ਇਲਾਕਾ, ਬਜੌਰ ਦਾ ਇਲਾਕਾ, ਜਿੱਥੋਂ ਦੇ ਕਹਿੰਦੇ ਅੰਗੂਰ ਬਹੁਤ ਮਿੱਠੇ ਹੁੰਦੇ। ਤੇ ਬਾਬਾ ਜੀ ਉਸ ਇਲਾਕੇ ਦੀ ਗੱਲ ਕਰਕੇ ਕਹਿੰਦੇ ਨੇ ਅੰਗੂਰ ਵੀ ਲੋਚਦਾ ਵਾ ਤੇ ਉਸ ਇਲਾਕੇ ਦੇ ਜਿੱਥੋਂ ਦੇ ਅੰਗੂਰ ਬੜੇ ਮਿੱਠੇ ਨੇ। ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਬੀਜਦਾ ਕੀ ਆ ਤੇ ਕਹਿੰਦਾ ਲੱਗਣ ਕੀ ਅੰਗੂਰ ਕਦੀ ਹੋ ਸਕਦਾ ਹੈ? ਤੁਸੀਂ ਘਰ ਦੇ ਵਿੱਚ ਤੇ ਕਰੋ ਸਾਰਾ ਦਿਨ ਚੁਗਲੀਆਂ, ਘਰ ਦੇ ਵਿੱਚ ਤੇ ਵੇਖੋ ਸਾਰਾ ਸਾਰਾ ਦਿਨ ਟੀਵੀ, ਘਰ ਘਰ ਵਿੱਚ ਸ਼ਰਾਬਾਂ ਤੇ ਮੀਟ ਲਿਆ ਕੇ ਰੱਖੋ ਤੇ ਆਖੋ ਤੁਹਾਡੇ ਬੱਚੇ ਗੁਰਸਿੱਖ ਹੋ ਜਾਣ, ਕਿਤਨਾ ਹੋ ਜਾਣਗੇ ਦੱਸੋ? ਹੋ ਜਾਣਗੇ। ਸਾਰਾ ਦਿਨ ਟੀਵੀ ਵੇਖਣ ਵਾਲਾ ਬੱਚਾ ਜਪਜੀ ਸਾਹਿਬ ਪੜ ਲੂਗਾ? ਸਾਰਾ ਦਿਨ ਗੰਦੀਆਂ ਕੁਕਰਮ ਵਾਲੀਆਂ ਕਹਾਣੀਆਂ ਪੜ ਕੇ ਕੋਈ ਬੱਚਾ ਗੁਰਮੁਖ ਭਾਈ ਤਾਰੂਸੋਂ ਬਣ ਜੂਗਾ? ਉਹ ਗੁਰਮੁਖੋ ਬਣ ਜੂਗਾ? ਨਹੀਂ ਬਣ ਸਕਦਾ, ਕਿਉਂਕਿ ਉਹਨੇ ਬੀਜ ਹੀ ਆਪਣੇ ਘਰ ਵਿੱਚ ਉਹ ਪਾਇਆ ਵਾ ਜਿਹੜਾ ਬੱਚੇ ਦੇ ਦਿਮਾਗ ਵਿੱਚ ਘੁਲ ਰਿਹਾ ਵਾ, ਜਿਹੜਾ ਬੱਚੇ ਦੀਆਂ ਸੋਚਾਂ ਵਿੱਚ ਘੁਲ ਰਿਹਾ ਵਾ, ਜਿਹੜਾ ਬੱਚੇ ਦੇ ਵਿਚਾਰਾਂ ਚ ਘੁਲ ਰਿਹਾ। ਤੇ ਬਾਬਾ ਜੀ ਕਹਿੰਦੇ ਨੇ ਲੋੜੇ ਦਾਖ ਬਜੌਰੀਆਂ, ਇਹ ਬੰਦਾ ਕਿਤਨਾ ਦਾ ਵਾ ਇਹਦਾ ਫੈਸਲਾ ਵਿੱਚ ਬੀਜੇ ਬੇਖ ਮੰਗੇ ਆ ਮੰਗਦਾ ਅੰਮ੍ਰਿਤ। ਕਹਿੰਦਾ ਵਾ ਲਿਆਵਾਂ ਕਮਾਈ ਹੇਰਾ ਫੇਰੀ ਦੀ, ਧਿਆਨ ਦਿਓ, ਕਮਾਈ ਲਿਆਵਾਂ ਹੇਰਾ ਫੇਰੀ ਦੀ, ਸਾਰਾ ਦਿਨ ਬੇਈਮਾਨੀ ਕਰਾਂ, ਉਹਦਾ ਕਮਾ ਕੇ ਲਿਆ ਕੇ ਉਹਦਾ ਜੂਸ ਪਿਆਵਾਂ ਬੱਚਿਆਂ ਨੂੰ ਤੇ ਬੱਚੇ ਮੇਰੇ ਭਾਈ ਤਾਰੂ ਸਿੰਘ ਬਣਨੇ, ਕਿਤਨਾ ਹੋ ਸਕਦਾ ਹੈ? ਬੀਜੇ ਬੇਖ ਅੰਦਰ ਤੇ ਉਹਦੇ ਕੀ ਪਾ ਰਿਹਾ? ਬੇਈਮਾਨੀ। ਵਿਖਿਆ ਕੇ ਧਨ ਗੱਜ ਕੇ ਬੋਲਿਆ ਕਰੋ, ਵਿਖਿਆ ਕੇ ਧਨ ਸਦਾ ਦੁੱਖ ਹੋਏ, ਵਿਖਿਆ ਕੇ ਧਨ ਵਿਖਿਆ ਬੇਈਮਾਨੀ। ਗੁਰੂ ਦੇ ਸਿੱਖੋ, ਇਹ ਮਹਿਲ ਗੁਰਸਿੱਖੀ ਦਾ ਤੇ ਖਾਲਸੇ ਦਾ, ਜਿਹਨੂੰ ਤੁਸੀਂ ਕਹਿੰਦੇ ਹੋ ਨਾ ਖਾਲਸਾ ਰਾਜ ਕਰਨਾ ਹੈ। ਜੇ ਖਾਲਸਾ ਰਾਜ ਕਰਨਾ ਹੈ ਤੇ ਖਾਣਾ ਪੀਣਾ ਤੇ ਕਮਾਈ ਸ਼ੁੱਧ ਕਰ ਲਓ ਤਾਂ ਹੋਜੂ। ਜੇ ਕਮਾਈ ਸ਼ੁੱਧ ਨਾ ਹੋਈ, ਜੇ ਖਾਣਾ ਪੀਣਾ ਸ਼ੁੱਧ ਨਾ ਹੋਇਆ ਤੇ ਕਦੀ ਵੀ ਦਿਨ ਨਾ ਉਹ ਗਿਣਿਓ ਜਿੱਦਣ ਤੁਹਾਡਾ ਰਾਜ ਧਰਤੀ ਤੇ ਹੋਜੂ। ਇਹ ਤੇ ਦਿਨੋ ਦਿਨ ਜਿਸ ਤਰ੍ਹਾਂ ਗਰਦਿਸ਼ ਵਿੱਚ ਡਿੱਗਦੇ ਜਾ ਰਹੇ ਹੋ, ਇਹ ਦਿਨੋ ਦਿਨ ਤੇ ਆਪਾਂ ਉਸ ਖੂਹ ਵਿੱਚ ਪੈਂਦੇ ਜਾ ਰਹੇ ਹਾਂ ਜਿੱਥੋਂ ਸਾਡੇ ਨਿਕਲਣ ਦਾ ਰਾਹ ਹੀ ਕੋਈ ਨਹੀਂ। ਖਾਣਾ ਸਾਡਾ ਗੁਰੂਆਂ ਵਾਲਾ ਨਾ ਰਿਹਾ, ਪੀਣਾ ਸਾਡਾ ਗੁਰੂਆਂ ਵਾਲਾ ਨਾ ਰਿਹਾ, ਵੇਖਣੀ ਸਾਡੀ ਗੁਰੂਆਂ ਵਾਲੀ ਨਾ ਰਹੀ, ਸੁਣਨੀ ਸਾਡੀ ਗੁਰੂਆਂ ਵਾਲੀ ਨਾ ਰਹੀ, ਕਰਨੀ ਸਾਡੀ ਗੁਰੂਆਂ ਵਾਲੀ ਨਾ ਰਹੀ। ਉਹ ਜਿਨ੍ਹਾਂ ਪੁਰਾਤਨ ਗੁਰਸਿੱਖਾਂ ਦੀ ਗੁਰੂਆਂ ਵਰਗੀ ਕਰਨੀ ਸੀ ਨਾ, ਉਹਨਾਂ ਨੇ ਖੋਪਰੀ ਲਵਾਈ, ਤੇ ਜਲਾਦ ਮੂੰਹ ਦੇ ਵਿਚ ਉਂਗਲਾਂ ਪਾ ਗਿਆ, ਕਿਹੜੀ ਮਿੱਟੀ ਦੇ ਬਣੇ ਹੋ? ਉਹਨਾਂ ਚਰਖੜੀਆਂ ਤੇ ਚੜ ਕੇ ਆਪਣੇ ਆਪ ਨੂੰ ਤੁੰਬਿਆਂ ਨਾਲ ਉਡਾ ਲਿਆ, ਮਗਰ ਕਾਜੀ ਵਰਗੇ ਮੂੰਹ ਚ ਉਂਗਲਾਂ ਪਾ ਗਏ ਕਿ ਤੁਸੀਂ ਕਿਹੜੀ ਮਿੱਟੀ ਦੇ ਬਣੇ ਹੋ? ਉਹਨਾਂ ਨੂੰ ਵੇਖ ਕੇ ਚੇਤੇ ਆਉਂਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਤੂੰ ਕੈਸਾ ਗੁਰੂ ਸੀ। ਅੱਜ ਜਦੋਂ ਸ਼ਰਾਬ ਦੀ ਹੱਟੀ ਦੇ ਉੱਤੇ ਮਾਸ ਦੀਆਂ ਦੁਕਾਨਾਂ ਦੇ ਉੱਤੇ ਸਿੱਖਾਂ ਨੂੰ ਖਲੋਤਿਆਂ ਵੇਖਦੇ ਆ ਤੇ ਮਨ ਵਿਚ ਸ਼ੰਕਾ ਲੋਕੀ ਕਰਦੇ ਹੋਣਗੇ ਇਹਨਾਂ ਦਾ ਗੁਰੂ ਵੀ ਇਸ ਤਰ੍ਹਾਂ ਦਾ ਹੀ ਹੋਊ। ਉਹ ਜਿਹੋ ਜਿਹਾ ਗੁਰੂ ਹੁੰਦਾ ਉਹੋ ਜਿਹੀ ਰਿਆਇਆ ਹੁੰਦੀ ਆ, ਜਿਹੋ ਜਿਹੇ ਗੁਰੂ ਦੇ ਲੱਛਣ ਕਰੈਕਟਰ ਹੁੰਦਾ ਵਾ ਉਹਦੇ ਸਿੱਖ ਤੋਂ ਪਤਾ ਲੱਗਦਾ ਵਾ ਕਿ ਇਹਦੇ ਸਿੱਖ ਦੇ ਕਰੈਕਟਰ ਤੋਂ ਪਤਾ ਲੱਗਦਾ ਇਹਨਾਂ ਦੇ ਗੁਰੂ ਦਾ ਕਰੈਕਟਰ ਕਿਸ ਤਰ੍ਹਾਂ ਦਾ ਸੀ। ਆਪਣੇ ਅੰਦਰ ਝਾਤੀ ਮਾਰੋ, ਬੀਜੇ ਵੇਖ ਤੇ ਮੰਗੇ ਅੰਮ੍ਰਿਤ ਵੇਖੋ, ਏ ਨਿਆਂ ਵੇਖ ਲੋ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਲੋੜੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ, ਜੱਟ ਕਿੱਕਰਾਂ ਦੇ ਬੀਜ ਬੀਜ ਕੇ ਕਹਿੰਦਾ ਵਾ ਬਜੌਰੀਆਂ, ਬਜੌਰ ਦੇ ਅੰਗੂਰ ਇਹਦੇ ਉੱਗਣੇ ਕਿਸ ਤਰ੍ਹਾਂ ਹੋ ਸਕਦੇ ਨੇ? ਹਾਂਜੀ,
1: ਹੰਡੈ ਉਨਕ ਤਾਇੰਦਾ ਪੈਦਾ ਲੋੜੈ ਪਟ।
0: ਇਹ ਦੋਵਾਂ ਸ਼ਬਦਾਂ ਨੂੰ ਜਰਾ ਪਿਆਰ ਨਾਲ ਨਖੇੜ ਕੇ ਪੜੋ। ਹੰਡੇ ਉਨਕ ਤਾਇੰਦਾ, ਹੰਡੇ ਦਾ ਮਤਲਬ ਜੀਵਨ ਬਤੀਤ ਕਰ ਲੈਂਦਾ ਹੈ, ਹੰਡੇ ਦਾ ਮਤਲਬ ਹੰਡ ਜਾਣਾ, ਬਤੀਤ ਕਰ ਦੇਣਾ, ਸਾਰਾ ਜੀਵਨ ਬਤੀਤ ਕਰ ਲਿਆ। ਉਨ ਕੱਤਦਿਆਂ ਕੱਤਦਿਆਂ ਕੀ ਕੱਤਦਿਆਂ? ਉਨ ਹੰਡੇ ਉਨ ਕਤਾਇੰਦਾ, ਸਾਰਾ ਜੀਵਨ ਤੇ ਬਤੀਤ ਕੀਤਾ ਉਨ ਬੁਣਦਿਆਂ ਬੁਣਦਿਆਂ, ਤੇ ਪੈਂਦਾ ਲੋੜੇ ਪੱਟ, ਪੱਟ ਮਣੇ ਰੇਸ਼ਮ। ਜੇ ਬੰਦਾ ਉਨ ਕੱਤਣ ਵਾਲਾ ਇਹ ਸੋਚੇ ਕਿ ਮੈਨੂੰ ਰੇਸ਼ਮ ਦੇ ਕੱਪੜੇ ਉਹਦੇ ਚੋਂ ਮਿਲ ਜਾਣ, ਕਿਸ ਤਰ੍ਹਾਂ ਮਿਲਣਗੇ? ਜੇ ਬੰਦਾ ਕਿੱਕਰਾਂ ਬੀਜਣ ਵਾਲਾ ਆਖੇ ਮੈਨੂੰ ਅੰਗੂਰ ਘਰ ਵਿਚ ਢੇਰ ਲੱਗ ਜਾਣ, ਉਹ ਪਿਆਰੇ ਉਹ ਕਿਸ ਤਰ੍ਹਾਂ ਲੱਗ ਜਾਣਗੇ? ਇਸ ਤਰ੍ਹਾਂ ਹੀ ਬੇਈਮਾਨੀ ਕਰਨ ਵਾਲਾ ਇਨਸਾਨ ਕਿਤਨਾ ਸੁਖੀ ਰਹਿ ਸਕਦਾ ਹੈ? ਬੇਈਮਾਨੀ ਬੀਜਣ ਵਾਲਾ, ਬੇਈਮਾਨੀ ਦਾ ਪੈਸਾ ਘਰ ਚ ਲਿਆਉਣ ਵਾਲਾ ਆਪਣੇ ਬੱਚਿਆਂ ਨੂੰ ਗੁਰਮੁਖ ਕਿਤਨਾ ਬਣਾ ਸਕਦਾ ਹੈ? ਤੁਹਾਡੀਆਂ ਸਾਰੀਆਂ ਬਿਮਾਰੀਆਂ ਦਾ ਇੱਕੋ ਹੱਲ ਆ, ਅੱਜ ਮੰਨ ਲਿਓ, ਕੱਲ ਮੰਨ ਲਿਓ, ਆਉਣ ਵਾਲੀ ਨਸਲ ਨੂੰ ਮੰਨ ਲਿਓ, ਅਗਲੇ ਜਨਮ ਨੂੰ ਮੰਨ ਲਿਓ। ਸੱਜਣੋ ਉਦਣ ਹੀ ਤੁਹਾਡਾ ਹੱਲ ਹੋਣਾ ਹੈ ਜਿੱਦਣ ਤੁਹਾਡੀ ਕਮਾਈ ਸ਼ੁੱਧ ਹੋਈ। ਬਸ ਇਸ ਗੱਲ ਤੇ ਟਿਕਿਆ ਜੇ। ਦਸਾਂ ਨਵਾਂ ਦੀ ਕਿਰਤ ਜਦੋਂ ਸਿੱਖ ਕਰਦੇ ਸੀ ਨਾ, ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ ਤੇ ਪਿਓ ਨੂੰ ਫਾਂਸੀ ਹੋਣ ਲੱਗੀ ਤੇ ਪੁੱਤ ਪਿਓ ਗੋਲੀ ਖਾਣ ਲੱਗਾ। ਆਪ ਜੀ ਨੂੰ ਪਤਾ ਹੈ ਜਦੋਂ ਡੱਲੇ ਚੌਧਰੀ ਬੰਦੂਕ ਦਾ ਟੈਸਟ ਲੈਣ ਲੱਗੇ ਨੇ ਤੇ ਪਿਓ ਕਹਿੰਦਾ ਸੀ ਕਿ ਗੋਲੀ ਮੇਰੀ ਛਾਤੀ ਚ ਵੱਜੇ। ਮਗਰ ਜਿਨ੍ਹਾਂ ਨੂੰ ਦਸਾਂ ਨਵਾਂ ਦੀ ਕਿਰਤ ਖਾਧੀ ਉਹਨਾਂ ਦਾ ਬੱਚਾ ਅੱਗੇ ਹੋ ਕੇ ਕਹਿੰਦਾ ਨਹੀਂ, ਮੇਰਾ ਪਿਓ ਬਜ਼ੁਰਗਿਆ, ਛਾਤੀ ਮੇਰੀ ਚ ਗੋਲੀ ਵੱਜੇ। ਅੱਜ ਕਿੱਥੇ ਚਲੇਗੀ ਸਿੱਖੀ? ਅੱਜ ਕਿਸੇ ਬੱਚੇ ਨੂੰ ਤੁਸੀਂ ਕੇਸ ਰੱਖਣ ਨੂੰ ਕਹਿ ਕੇ ਵੇਖ ਲਓ, ਬਿਲਕੁਲ ਨਹੀਂ ਰੱਖਦਾ, ਕਹਿੰਦਾ ਇਹਦੇ ਚ ਕੀ ਰੱਖਿਆ ਹੈ? ਇਹ ਗਿਰਾਵਟ ਕਿਉਂ ਆਈ ਆ? ਗੁਰੂ ਦੀ ਹਜੂਰੀ ਚ ਆਪ ਜੀ ਨੂੰ ਬੇਨਤੀ ਕਰ ਰਿਹਾ, ਸਾਡੀ ਕਮਾਈ ਭ੍ਰਸ਼ਟ ਹੋ ਗਈ। ਇਸ ਹਵਾ ਦੇ ਮਹਿਲ ਵਿਚ ਭਾਵੇਂ ਜਿਉਂਦੇ ਰਹੋ, ਇੱਕ ਜਨਮ ਜੀ ਲਓ, ਦੋ ਜਨਮ ਜੀ ਲਓ, ਗੁਰਸਿੱਖੋ ਧਾਵਾਂ ਮਾਰ ਕੇ ਪਰਮੇਸ਼ਵਰ ਦੇ ਦਰ ਨੂੰ ਰੋ ਕੇ ਜਾਣਾ ਪਊਗਾ। ਥੋੜੀ ਖਾ ਲਓ, ਅਚਾਰ ਨਾਲ ਖਾ ਲਓ, ਲੂਣ ਨਾਲ ਖਾ ਲਓ, ਮਗਰ ਦਸਾਂ ਨਵਾਂ ਦੀ ਕਿਰਤ ਦੀ ਖਾਓ, ਨਾ ਮਾੜੀ ਕਮਾਈ ਖਾਓ, ਨਹੀਂ ਤੇ ਉਹਦੇ ਦਰ ਤੇ ਰੋਣ ਤੋਂ ਬਿਨਾਂ ਕੱਲੇ ਕੱਖ ਨਹੀਂ ਪੈਣਾ। ਜੇ ਘਰ ਵਿਚ ਗੁਰਮੁਖ ਪੈਦਾ ਕਰਨੇ ਚਾਹੁੰਦੇ, ਜੇ ਬੱਚੇ ਭਾਈ ਤਾਰੂ ਸਿੰਘ ਬਣਾਉਣਾ ਚਾਹੁੰਦੇ ਹੋ, ਜੇ ਬੱਚਿਆਂ ਨੂੰ ਆਪਣਿਆਂ ਨੂੰ ਗੁਰਸਿੱਖ ਬਣਾਉਣਾ ਚਾਹੁੰਦੇ ਹੋ ਤੇ ਥੋੜੀ ਖਵਾ ਲਓ, ਅਚਾਰ ਨਾਲ ਦੇ ਦਿਓ ਰੋਟੀ, ਬ੍ਰੈਡ ਖਾ ਕੇ ਗੁਜ਼ਾਰਾ ਕਰ ਲੈਣ, ਪਾਣੀ ਪੀ ਕੇ ਢਿੱਡ ਭਰ ਲੈਣ, ਇਹਨਾਂ ਨੂੰ ਨਾ ਜੂਸ ਪਿਆਓ ਮਗਰ ਬੇਈਮਾਨੀ ਦੇਣਾ ਪਿਆਓ। ਬਾਬਾ ਜੀ ਕਹਿੰਦੇ ਨੇ ਜੇ ਇਹ ਬੇਸ ਹੋਇਆ ਤੇ ਭੋਲਿਆ ਕਿੱਕਰਾਂ ਬੀਜ ਕੇ ਕਦੀ ਅੰਗੂਰ ਨਹੀਂ ਵੱਢੇ ਜਾਂਦੇ ਤੇ ਉਨ ਬੀਜ ਕੇ ਕਦੀ ਰੇਸ਼ਮ ਦੇ ਕੱਪੜੇ ਨਹੀਂ ਪਾਏ ਜਾਂਦੇ, ਇਹ ਉਪਦੇਸ਼ ਜੀਵਨ ਦੀ ਜਾਂਚ ਦੱਸਦੇ ਨੇ ਬਾਬਾ ਜੀ।
1: ਫਰੀਦਾ ਗਲੀਏ ਚਿਪਕੜ ਦੂਰ ਘਰ ਨਾਲ ਪਿਆਰੇ ਨੇ ਹੋ।
0: ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਜ ਕੇ ਆਖਿਆ ਕਰੋ ਸਤਨਾਮ
2: ਸ੍ਰੀ ਵਾਹਿਗੁਰੂ।
0: ਗਲੀਏ ਚਿਕੜ ਦੂਰ ਘਰ, ਘਰ ਸ਼ਬਦ ਜੇ ਕਰ ਨਹੀਂ, ਗਲੀਏ ਚਿਕੜ ਦੂਰ ਘਰ, ਕਈ ਵਾਰ ਆਪਾਂ ਇਸ ਤਰ੍ਹਾਂ ਪੜ ਲੈਂਦੇ ਗਲੀਏ ਚਿਕੜ ਦੂਰ ਘਰ। ਆ ਕੱਲ ਪਰਸੋਂ ਮੈਂ ਇੱਕ ਗੁਰਸਿੱਖ ਦੇ ਕੋਲ ਬੈਠਾ ਸਾਂ ਇੱਥੇ ਤੇ ਜਦੋਂ ਅਨੰਦ ਸਾਹਿਬ ਦਾ ਪਾਠ ਹੋਇਆ ਤੇ ਬੜਾ ਸਿਆਣਾ ਗੁਰਸਿੱਖ ਕਹਿ ਰਿਹਾ ਵਾਜੇ ਅਨਹਦ ਧੂਰੇ, ਵਾਜੇ ਅਨਹਦ ਕੀ ਆ ਉੱਥੇ ਤੂਰੇ, ਤੂਰੇ ਤੂਰੇ ਤੱਤੇ ਨਾਲ ਤੁਰੀਆਂ, ਤੁਰੀਆਂ ਵੱਜਣੀਆਂ ਅੰਦਰ, ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ। ਜਦੋਂ ਗੁਰੂ ਦੇ ਚਰਨਾਂ ਨਾਲ ਜੀਵ ਆਤਮਾ ਜੁੜ ਜਾਂਦੀ ਆ ਤੇ ਅੰਦਰ ਤੁਰੀਆਂ ਦਾ ਨਾਦ ਹੁੰਦਾ ਹੈ, ਅੰਦਰ ਤੁਰੀਆਂ ਵੱਜਦੀਆਂ ਨੇ, ਮਗਰ ਜਦੋਂ ਜਾਪ ਵਿਚ ਪੂਰਾ ਜੁੜ ਜਾਂਦੀ ਆ ਜੀਵ ਆਤਮਾ ਫਿਰ ਅੰਦਰੋਂ ਤੁਰੀਆਂ ਸੁਣਦੀਆਂ ਨੇ, ਅੰਦਰੋਂ ਵਾਜਾ ਜਿਹੜੇ ਸਤਿਗੁਰੂ ਅਨਹਦ ਵਾਜ ਨਾਦ ਦੀ ਗੱਲ ਕਰਦੇ ਨੇ ਉਹ ਨਾਦ ਦੀ ਗੱਲ ਕਰਦੇ ਮੇਰੇ ਸਾਹਿਬ ਜੀ ਕਹਿੰਦੇ ਇੱਥੇ ਵੀ ਚੇਤਾ ਰੱਖਿਓ ਗਲੀਏ ਚਿੱਕੜ ਗਲੀਆਂ ਦੇ ਵਿੱਚ ਚਿੱਕੜ ਆ ਦੂਰ ਘਰ ਘਰ ਮੇਰਾ ਉਸ ਵਾਹਿਗੁਰੂ ਪਰਮੇਸ਼ਵਰ ਤੋਂ ਦੂਰ ਆ ਨਾਲ ਪਿਆਰੇ ਨਿਓ ਉਸ ਪਰਮੇਸ਼ਵਰ ਨਾਲ ਮੇਰਾ ਪਿਆਰ ਪੈ ਗਿਆ ਜਿਹਦੇ ਨਾਲ ਮੈਂ ਪਿਆਰ ਕਰਦੀ ਹਾਂ ਬਾਬਾ ਫਰੀਦ ਜੀ ਕਹਿੰਦੇ ਨੇ ਉਹਦਾ ਘਰ ਬੜਾ ਦੂਰ ਆ ਤੇ ਗਲੀਆਂ ਦੇ ਵਿੱਚ ਚਿੱਕੜ ਭਰਿਆ ਪਿਆ ਹੈ ਹਾਂਜੀ
1: ਚੱਲਾ ਤਾਂ ਭਿੱਜੈ ਕੰਬਲੀ ਰਾਹਾਂ ਤਾਂ ਟੁੱਟੈ ਨਿਹੋ
0: ਜੇ ਮੈਂ ਉਹਦੇ ਘਰ ਨੂੰ ਤੁਰਦੀ ਹਾਂ ਤੇ ਕੰਬਲੀ ਭਿੱਜਦੀ ਕੱਪੜੇ ਭਿੱਜਦੇ ਨੇ ਮਗਰ ਕੱਪੜੇ ਤੇ ਭਿੱਜਦੀ ਹਾਂ ਮਗਰ ਰਹਿ ਪਈ ਮੈਂ ਘਰ ਵੀ ਕੱਪੜੇ ਨਾ ਭਿੱਜ ਜਾਣ ਮਗਰ ਹੁਣ ਮੋਹੇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਇਹ ਵਿਛੋੜਾ ਰਾਤ ਨੀਂਦ ਨਾ ਆਈ ਤਰਫ ਦੀਦੀ ਹਾਏ ਉੱਥੇ ਸੰਗਤ ਕਿਹੋ ਜਿਹੀ ਕਥਾ ਹੋ ਗਈ ਹੋਗੀ ਉੱਥੇ ਕਿਹੋ ਜਿਹਾ ਕੀਰਤਨ ਹੋਊਗਾ ਹੋ ਸਕਦਾ ਕੋਈ ਕਰਮਾਤਮਾ ਜੁੜ ਗਈ ਹੋਵੇ ਤੇ ਜੁੜ ਕੇ ਜਪਣ ਲੱਗ ਪਈ ਹੋਵੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਹੋ ਸਕਦਾ ਕਿਸੇ ਦੀ ਸੁਰਤ ਜੁੜ ਗਈ ਹੋਵੇ ਤੇ ਮੈਂ ਉਸ ਲਾਭ ਤੋਂ ਵਾਂਝੀ ਕਿਉਂ ਰਹਿ ਗਈ ਜੇ ਜਾਨੀ ਆ ਤੇ ਕੱਪੜੇ ਭੇਜਦੇ ਨੇ ਇੱਕ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਬੜਾ ਪਿਆਰਾ ਬਚਨ ਕਰਦੇ ਨੇ ਕਹਿੰਦੇ ਸਮੁੰਦ ਸਾਗਰ ਹੋਵੇ ਬਹੁਤ ਖਾਰਾ ਬੋਲੋ ਸਮੁੰਦ ਸਾਗਰ ਹੋਵੇ ਇੱਕ ਪਾਸੇ ਸਿੱਖ ਖਲੋਤਾ ਹੋਵੇ ਦੂਸਰੇ ਪਾਸੇ ਸਿੱਖ ਨੂੰ ਦੱਸ ਦਿੱਤਾ ਜਾਵੇ ਕਿ ਉਸ ਕੰਢੇ ਦੇ ਉੱਤੇ ਕਲਗੀਆਂ ਵਾਲਾ ਪਾਤਸ਼ਾਹ ਬੈਠਾ ਹੈ ਤੇ ਫਿਰ ਸਿੱਖ ਦਾ ਪਿਆਰ ਗੁਰੂ ਰਾਮਦਾਸ ਸਾਹਿਬ ਇਸ ਤਰ੍ਹਾਂ ਦਾ ਹੋਵੇ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਇੰਨਾ ਖਾਰਾ ਸਮੁੰਦਰ ਹੋਵੇ ਤੇ ਆਪਾਂ ਗੁਰਸਿੱਖ ਲੰਘ ਗੁਰੂ ਪੈ ਜਾਈ ਗੁਰਸਿੱਖ ਫਿਰ ਛਾਲਾ ਮਾਰਦੇ ਉਹਦੀ ਯਾਦ ਭੌਰੇ ਨੂੰ ਕਿਸੇ ਨੇ ਪੁੱਛਿਆ ਆਖੋ ਸਤਨਾਮ ਸ੍ਰੀ ਫਿਰ ਇੱਕ ਵਾਰ ਗੱਜ ਕੇ ਆਖਿਆ ਕਰੋ ਸਤਨਾਮ ਭੌਰੇ ਨੂੰ ਕਿਸੇ ਨੇ ਆਖਿਆ ਉਹ ਭਲਿਆ ਤੂੰ ਚੱਲਿਆ ਵਾ ਫੁੱਲ ਦੇ ਉੱਤੇ ਤੇ ਕੀ ਗੱਲ ਤੇਰਾ ਫੁੱਲ ਦੇ ਨਾਲ ਆਂਦਾ ਮੇਰਾ ਪਿਆਰ ਬੜਾ ਫੁੱਲ ਨਾਲ ਇੱਕ ਵਾਰ ਇਕਾਗਰਤਾ ਬਖਸ਼ੋ ਮੇਰਾ ਪਿਆਰ ਬੜਾ ਫੁੱਲ ਦੇ ਨਾਲ ਤੇ ਉਹਨੇ ਆਖਿਆ ਤੂੰ ਬਹੁਤਾ ਉੱਥੇ ਜਾ ਕੇ ਗਲਵੱਕੜੀਆਂ ਪਾਉਣਾ ਵਾ ਫੁੱਲ ਦੇ ਨਾਲ ਤੇ ਤੈਨੂੰ ਪਤਾ ਅਜੇ ਤੱਕ ਤੇਰੇ ਕਿੰਨੇ ਭਰਾ ਮਰੇ ਨੇ ਉੱਥੇ ਫੁੱਲ ਦੇ ਨਾਲ ਗਲਵੱਕੜੀ ਪਾਈ ਇਹ ਚੇਤਾ ਹੀ ਭੁੱਲ ਗਿਆ ਕਿ ਮੈਂ ਉੱਡਣਾ ਵੀ ਹਾਂ ਤੇ ਫੁੱਲ ਦੀਆਂ ਪੱਤੀਆਂ ਬੰਦ ਹੋ ਗਈਆਂ ਤੇ ਵਿੱਚ ਰਹਿ ਕੇ ਕਈ ਭੌਰੇ ਮਰ ਗਏ ਤੇ ਉਹਨੇ ਅੱਗੋਂ ਹੱਸ ਕੇ ਆਖਿਆ ਜਿਹਦੇ ਨਾਲ ਮੈਂ ਪਿਆਰ ਕਰਦਾ ਜੇ ਉਹਦੇ ਨਾਲ ਗਲਵੱਕੜੀ ਪਿਆ ਮਰ ਜਾਵਾਂ ਤੇ ਇਹਦੇ ਨਾਲ ਹੋਰ ਚੰਗਾ ਜਿਹਦੇ ਨਾਲ ਮੈਂ ਪਿਆਰ ਕਰਦਾ ਜੇ ਉਹ ਪਾਰ ਬੈਠਾ ਹੋਵੇ ਤੇ ਮੈਂ ਸਮੁੰਦਰ ਚ ਛਾਲ ਮਾਰਾਂ ਤੇ ਉਹਦੀ ਯਾਦ ਵਿੱਚ ਡੁੱਬ ਕੇ ਮਰ ਜਾ ਧਿਆਨ ਦਿਓ ਆਖਰ ਤੇ ਜਦੋਂ ਮੈਂ ਸਮੁੰਦਰ ਚ ਡੁੱਬੂਗਾ ਤੇ ਲੋਕੀ ਆਖਿਆ ਹੀ ਕਰਨਗੇ ਨਾ ਕਿ ਗੁਰੂ ਨੂੰ ਮਿਲਣ ਗਿਆ ਡੁੱਬ ਕੇ ਮਰ ਗਿਆ ਲੱਗ ਗਿਆ ਨਾ ਗੁਰੂ ਦੇ ਲੇਖੇ ਆ ਗਿਆ ਨਾ ਗੁਰੂ ਦਾ ਨਾਮ ਵਿੱਚ ਤੇ ਜੇ ਕੋਈ ਠੇਕੇ ਤੇ ਜਾਂਦਾ ਮਰ ਗਿਆ ਮੋਇਆ ਮੰਦੀ ਸੋਏ ਬਾਣੀ ਚ ਲਿਖਿਆ ਮੋਇਆ ਮਰਨ ਤੋਂ ਬਾਅਦ ਵੀ ਉਹਦੇ ਚੇਲੇ ਉਹਦੇ ਪੋਤਰੇ ਉਹਨਾਂ ਨੂੰ ਕੋਈ ਪੁੱਛਦੇ ਤੇਰਾ ਦਾਦਾ ਕਿਤਨਾ ਮਰਿਆ ਸੀ ਤੇ ਗੱਲ ਟਾਲ ਜਾਂਦੇ ਕਹਿੰਦੇ ਨਹੀਂ ਮੈਨੂੰ ਨੀ ਪਤਾ ਕਿਤਨਾ ਮਰਿਆ ਸੀ ਕਿਉਂਕਿ ਦੱਸਣਾ ਪੈਣਾ ਹੈ ਨਾ ਕਿ ਮੇਰਾ ਦਾਦਾ ਠੇਕੇ ਤੇ ਬੈਠਾ ਮਰ ਗਿਆ ਕਿੱਡੇ ਮਾਣ ਨਾਲ ਕੋਈ ਦੱਸਦਾ ਹੈ ਕਿ ਮੇਰਾ ਬਾਪੂ ਨਨਕਾਣਾ ਸਾਹਿਬ ਗਿਆ ਤੇ ਨਨਕਾਣਾ ਸਾਹਿਬ ਗਏ ਨੂੰ ਬੜੀ ਦੁਨੀਆਂ ਡੱਕਦੀ ਰਹੀ ਭੌਰੇ ਨੂੰ ਕਹਿੰਦੇ ਰਹਿ ਕਿ ਉੱਥੇ ਮਸੰਦ ਦਾ ਬੜਾ ਵੱਡਾ ਕਬਜ਼ਾ ਈ ਉਹਨੇ ਅੰਗਰੇਜ਼ਾਂ ਨਾਲ ਰਲ ਕੇ ਬੜਾ ਵੱਡਾ ਕਾਰਾ ਕਰ ਦੇਣਾ ਈ ਉਹਨੇ ਕਿਹਾ ਨਹੀਂ ਉਹ ਸੱਜਣਾ ਹੁਣ ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਜੇ ਰਹਿਣਾ ਤਾਂ ਪਿਆਰ ਟੁੱਟਦਾ ਏ ਤੇ ਫਿਰ ਆਪ ਜੀ ਨੂੰ ਪਤਾ ਵਾ ਕਿ ਲੱਤਾਂ ਤਾਂ ਕਰਕੇ ਤੇ ਸਿਰ ਥੱਲੇ ਕਰਕੇ ਭਾਈ ਲਛਮਣ ਸਿੰਘ ਨੂੰ ਪੁੱਠਾ ਟੰਗਤਾ ਇੱਕ ਛੋਟੇ ਜਿਹੇ ਬੱਚੇ ਦੀ ਵੀ ਕਹਾਣੀ ਆਉਂਦੀ ਇੱਕ ਇੱਕ ਪੈਸਾ ਕਿਤੇ ਜੋੜਦਾ ਰਿਹਾ ਘਰ ਦੇ ਵਿੱਚ ਕਿਤੇ ਪੁੱਛਦਾ ਸੀ ਜਦੋਂ ਸਿੱਖ ਪਿੰਡਾਂ ਦੇ ਵਿੱਚ ਹਵਾਕਾ ਆਉਣ ਦਿੰਦੇ ਤੇ ਕਹਿੰਦੇ ਆਓ ਜਿੰਨੇ ਕੁਰਬਾਨੀ ਲੈਣੀ ਆ ਆਓ ਜਿੰਨੇ ਸ਼ਹੀਦੀ ਪਾਉਣੀ ਆ ਤੇ ਆਪਣੀ ਮਾਂ ਦੇ ਗਲ ਵਿੱਚ ਬਾਹਾਂ ਪਾ ਕੇ ਛੋਟਾ ਜਿਹਾ ਬੱਚਾ ਪੁੱਛਦਾ ਸੀ ਮਾਂ ਇਹ ਸ਼ਹੀਦੀ ਕੀ ਹੁੰਦੀ ਆ ਤੇ ਉਹ ਕਹਿੰਦੀ ਸੀ ਪੋਤੇ ਕਰਮਾਂ ਵਾਲਿਆਂ ਨੂੰ ਮਿਲਦੀ ਇਹ ਬੋਲੋ ਮਿਲਣੀ ਤੇ ਕਰਮਾਂ ਵਾਲਿਆਂ ਨੂੰ ਗੱਜ ਕੇ ਇੱਕ ਵਾਰ ਬੋਲੋ ਤੇ ਸਹੀ ਇਹ ਕਿਹਨੂੰ ਮਿਲਦੀ ਆ ਕਰਮਾਂ ਵਾਲਿਆਂ ਨੂੰ ਮਿਲਦੀ ਕਿਤਨਾ ਮਿਲਦੀ ਆ ਤੇ ਮਾਂ ਨੇ ਅੱਗੋਂ ਟਾਲਣ ਦੀ ਮਾਰੀ ਨੇ ਛੋਟੇ ਜਿਹੇ ਬੱਚੇ ਨੂੰ ਕਹਿਣਾ ਪੋਤੇ ਬੜੇ ਮੁੱਲ ਨਾਲ ਮਿਲਦੀ ਤੇ ਉਹ ਸੋਚਦਾ ਸੀ ਪੈਸਿਆਂ ਨਾਲ ਮਿਲਦੀ ਉਹਨੇ ਦਵਾਨੀ ਦਵਾਨੀ ਚਵਾਨੀ ਚਵਾਨੀ ਜਿੱਥੋਂ ਕਿਤੇ ਮਿਲਣੀ ਪਿੱਛੇ ਪਤਾ ਆਪਾਂ ਪਿੰਡਾਂ ਵਿੱਚ ਵਾਂਢੇ ਜਾਂਦੇ ਸਾਂ ਕੋਈ ਰਿਸ਼ਤੇਦਾਰ ਆਉਣਾ ਤੇ ਉਹਨੇ ਆਉਣ ਲੱਗਿਆ ਰੁਪਈਆ ਚਵਾਨੀ ਦਵਾਨੀ ਦਸਾਂ ਬੱਚੇ ਨੂੰ ਫੜਾ ਦਿੰਦਾ। ਉਹ ਜੋੜਦਾ ਰਿਹਾ ਜੋੜਦਾ ਰਿਹਾ ਜੋੜਦਾ ਰਿਹਾ ਤੇ ਜਿੱਦਾਂ ਲਕਸ਼ਮਣ ਸਿੰਘ ਸਾਹਿਬ ਤੇ ਤੇਜਾ ਸਿੰਘ ਸਾਹਿਬ ਇਹ ਸਾਰੇ ਸ਼ਹੀਦ ਹੋਣ ਲਈ ਗਏ ਤੇ ਇਹ ਵੀ ਮਗਰੇ ਹੀ ਦੌੜ ਪਿਆ ਨਿਕਾ ਜਿਹਾ ਬੱਚਾ ਵੀ ਬਥੇਰਾ ਦੱਸਿਆ ਇਹਨੂੰ ਵੀ ਮੁੜ ਜਾ ਕਹਿਣ ਲੱਗਾ ਨਹੀਂ ਮੈਂ ਵੀ ਸ਼ਹੀਦੀ ਲੈਣੀ ਆ। ਤੇ ਕਦੀ ਇਤਿਹਾਸ ਦੇ ਪੰਨੇ ਪੜ ਕੇ ਵੇਖੋ ਜਦੋਂ ਨਨਕਾਣਾ ਸਾਹਿਬ ਦੇ ਸਾਹਮਣੇ ਚਲੇ ਗਿਆ ਤੇ ਫੜ ਕੇ ਅੰਗਰੇਜ਼ ਨੇ ਆਖਿਆ ਤੂੰ ਕਿੱਧਰ ਆਏ ਕਹਿੰਦਾ ਮੈਂ ਸ਼ਹੀਦੀ ਲੈਣ ਆਇਆ ਮੈਂ ਸ਼ਹੀਦੀ ਪਾਉਣੀ ਆ। ਉਹ ਕਹਿੰਦਾ ਤੈਨੂੰ ਨੀ ਮਿਲਣੀ ਤੂੰ ਬੱਚਾ ਹੈ ਕਹਿੰਦੇ ਕੱਢ ਕੇ ਪੈਸੇ ਜੇਬ ਚ ਨਾ ਵਸੂਮ ਜਿਹਾ ਕੱਢ ਕੇ ਕਹਿੰਦਾ ਨਹੀਂ ਮੈਂ ਮੁਕਤ ਨੀ ਲੈਣੀ ਆ ਵੇਖੋ ਮੇਰੇ ਕੋਲ ਵੀ ਪੈਸੇ ਹੈਗੇ ਨੇ ਜਿੰਨੇ ਕੁ ਪੈਸੇ ਮੇਰੇ ਕੋਲ ਮੈਨੂੰ ਸ਼ਹੀਦੀ ਦੇ ਦਿਓ। ਤੇ ਉਹਨਾਂ ਫਿਰ ਲੱਤਾਂ ਤੋਂ ਚੁੱਕ ਕੇ ਬਲਦੀ ਭੱਠੀ ਵਿਚ ਸੁੱਟ ਦਿੱਤਾ ਤੇ ਚਿਰੜ ਚਿਰੜ ਕਰਦਾ ਸੜ ਗਿਆ। ਗੁਰੂ ਕੇ ਪਿਆਰੇ ਫਿਰ ਭਾਈ ਲਕਸ਼ਮਣ ਸਾਹਿਬ ਨੂੰ ਪੁੱਠਾ ਟੰਗਤਾ ਤੇ ਧਿਆਨ ਕਰੋ ਆਪਣੇ ਕਦੀ ਵੱਡੇ ਵਡੇਰਿਆਂ ਦਾ ਚਲਾ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਟੇ ਕਦੀ ਧਿਆਨ ਕਰੋ ਆਪਣੇ ਵੱਡੇ ਵਡੇਰਿਆਂ ਦਾ ਆਪਣੀ ਕੌਮ ਨੂੰ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਇਹ ਫਖਰ ਵਾਲੀਆਂ ਗੱਲਾਂ ਕਿ ਲੱਤਾਂ ਤਾਂ ਤੇ ਸਿਰ ਥੱਲੇ ਗੱਡ ਕੇ ਕੇਸ ਥੱਲੇ ਲਮਕ ਰਹੇ ਨੇ ਤੇ ਥੱਲੇ ਫਿਰ ਲਾਂਬੂ ਲਾ ਤੇ ਅੱਗ ਦੇ ਤੇ ਤੇਲ ਪਾ ਕੇ ਚਿੜ ਚਿੜ ਕਰਦਾ ਭਾਈ ਲਕਸ਼ਮਣ ਸਿੰਘ ਸਾਹਿਬ ਜਦੋਂ ਲੱਟ ਲੱਟ ਬਲਦਾ ਹੋਊਗਾ ਤੇ ਫਿਰ ਵੀ ਕਹਿੰਦਾ ਸੀ ਚੱਲਾਂ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਟੇ ਨੇ ਹੋ। ਹੁਣ ਅਗਲੇ ਬਚਨ ਸੁਣੋ
1: ਭਿੱਜੋ ਸਿੱਜੋ ਕੰਬਲੀ ਅਲਹੈ ਵਰਸੋ ਮੇ ਹੋ।
0: ਹੁਣ ਭਾਵੇਂ ਹੁਣ ਪ੍ਰੇਮ ਚਰਮ ਸੀਮਾ ਤੇ ਚਲੇ ਗਿਆ ਹੁਣ ਤੇ ਉੱਠਦੀ ਆ ਉਠਾਉਂਦੀ ਆ ਛੋਟੇ ਛੋਟੇ ਬੱਚਿਆਂ ਨੂੰ ਆਪਣੀ ਗੋਦ ਦੇ ਵਿੱਚੋਂ। ਇਹ ਪ੍ਰੇਮ ਜੇ ਪ੍ਰੇਮ ਸਿੱਖੀ ਨਾਲ ਪ੍ਰੇਮ ਆ ਛੋਟੇ ਛੋਟੇ ਬੱਚਿਆਂ ਚ ਕੈਂਚੀ ਫੇਰਨ ਵਾਲੇ ਹੋ ਸਿਰਾਂ ਦੇ ਵਿੱਚ। ਤੁਹਾਨੂੰ ਇੱਕ ਦਿਨ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੁੱਛਣਾ ਹੈ ਕਿ ਕੇਸ ਤੇਰੇ ਸੀ। ਭਾਈ ਤਾਰੂ ਸਿੰਘ ਸਾਹਿਬ ਦੇ ਜਦੋਂ ਕੇਸਾਂ ਦੀ ਗੱਲ ਚੱਲੀ ਕਿ ਕੇਸ ਕਟਾ ਦੇ ਕਿਉਂ ਜਿੰਦ ਵਾਰਦਾ ਹੈ ਤੇ ਕਹਿਣ ਲੱਗਾ ਸੱਜਣੋ ਜੇ ਕੋਈ ਚੀਜ਼ ਮੇਰੀ ਹੁੰਦੀ ਨਾ ਜਿਹੜੀ ਚੀਜ਼ ਆਪਣੀ ਹੋਵੇ ਉਹਦਾ ਸੌਦਾ ਕੀਤਾ ਜਾ ਸਕਦਾ ਹੈ ਇਹ ਚੀਜ਼ ਮੇਰੀ ਨਹੀਂ। ਧਿਆਨ ਦਿਓ ਇਹ ਚੀਜ਼ ਇਹ ਕਹਿੰਦੀ ਆ ਇਹ ਮੇਰੇ ਗੁਰੂ ਦੀ ਮੋਹਰ ਆ ਇਹ ਸਿੱਖੀ ਮੇਰੇ ਕੇਸਾਂ ਸਵਾਸਾਂ ਮੇਰੇ ਸਤਿਗੁਰੂ ਦੇ ਬਖਸ਼ੇ ਕੇਸ ਨੇ ਇਸ ਕਰਕੇ ਜਿਹੜੀ ਮੇਰੇ ਗੁਰੂ ਦੀ ਦਿੱਤੀ ਦਾਤ ਆ ਉਹਦੇ ਨਾਲ ਸੌਦਾ ਨਹੀਂ ਉਹ ਸੱਜਣਾ ਹੋ ਸਕਦਾ। ਉਸ ਮਾਂ ਨੂੰ ਪੁੱਛੋ 6 ਤੇ 7 ਸਾਲ ਦੇ ਬੱਚੇ ਜਾਂ 7 ਤੇ 9 ਸਾਲ ਦੇ ਜਿੰਨੇ ਤੁਸੀਂ ਉਮਰ ਆਮ ਇਤਿਹਾਸ ਵਿਚ ਪੜ੍ਹੀ ਆਪਣੇ ਅੰਦਰ ਝਾਤੀ ਮਾਰੋ ਤੁਹਾਡੇ ਬੱਚੇ ਵੀ 7 ਸਾਲ ਦੇ ਹੈਗੇ ਤੁਹਾਡੇ ਬੱਚੇ ਵੀ 9 ਸਾਲ ਦੇ ਹੈਗੇ ਉਹਨਾਂ ਬੱਚਿਆਂ ਨੂੰ ਆਪਣੀਆਂ ਨਿਗਾਹ ਵਿਚ ਟਿਕਾਓ ਤੇ ਫਿਰ ਵੇਖੋ ਜਦੋਂ ਵਜ਼ੀਰ ਖਾਂ ਦੇ ਸਿਪਾਹੀ ਨੇ ਆਣ ਕੇ ਆਖਿਆ ਕਿ ਮਾਂ ਅੱਗੇ ਤੇ 2 ਵਾਰ ਗਏ ਸੀ ਤੇ ਮੁੜ ਆਏ ਹੁਣ ਮੈਂ ਤੈਨੂੰ ਦੱਸਾਂ ਅੱਜ ਇਹਨਾਂ ਜਾਣਾ ਹੀ ਤੇ ਇਹਨਾਂ ਮੁੜ ਕੇ ਨਹੀਂ ਆਉਣਾ। ਧਿਆਨ ਦਿਓ ਇੱਕ ਵਾਰ ਆਖੋ ਸਤਨਾਮ ਸ੍ਰੀ ਇਹਨਾਂ ਮੁੜ ਕੇ ਅੱਜ ਨਹੀਂ ਆਉਣਾ ਅੱਜ ਮਿਲਣਾ ਆਖਰੀ ਵਾਰ। ਤੇ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਫਕੀਰ ਕਵੀ ਹੋਇਆ ਉਹਨੇ ਕਿਤਾਬ ਲਿਖੀ ਆ ਕਦੀ ਘਰ ਘਰ ਲਿਆ ਕੇ ਪੜ੍ਹੇ ਉਸ ਕਿਤਾਬ ਦਾ ਨਾਮ ਹੈ ਗੰਜੇ ਸ਼ਹੀਦਾਂ। ਕੀ ਆ ਨਾਮ ਕਦੀ ਪੰਜਾਬ ਤੋਂ ਮੰਗਵਾਏ ਇੱਥੇ ਗੁਰਦੁਆਰੇ ਲਿਆ ਕੇ ਵੰਡਿਓ ਪੜ੍ਹਿਓ ਕਿਤਨਾ ਸਾਹਿਬਜ਼ਾਦੇ ਦੀ ਸ਼ਹੀਦੀ ਉਹਨੇ ਅੰਕਿਤ ਕੀਤੀ। ਉਹ ਕਹਿੰਦਾ ਮਾਂ ਗੁਜਰੀ ਨੇ ਆਪਣੀ ਗੋਦ ਦੇ ਵਿਚ ਸੁੱਤੇ ਹੋਏ ਪੁੱਤਾਂ ਨੂੰ ਲਾਡਲਿਆਂ ਨੂੰ ਪੋਤਰਿਆਂ ਨੂੰ ਆਖਿਆ ਉੱਠੋ ਮੇਰੇ ਲਾਲ ਕੇ ਲਾਲੋ ਉੱਠੋ ਮੇਰੇ ਲਾਲ ਕੇ ਲਾਲੋ ਤੁਝੇ ਕੰਘਾ ਤੋਂ ਕਰਾ ਦੂ ਕੰਘਾ ਕਰਕੇ ਸੀਸ ਪੇ ਛੋਟੀ ਸੀ ਪਗੜੀ ਸਜਾ ਦੂ ਉੱਪਰ ਛੋਟੀ ਸੀ ਕਲਗੀ ਲਗਾ ਦੂ ਮੌਤ ਸੇ ਵਿਵਾਹ ਕਰਾਣੇ ਸੇ ਪਹਿਲੇ ਮੇਰੇ ਬੱਚੇ ਤੁਝੇ ਦੁਲਹਾ ਤੋਂ ਬਣਾ ਦੂ। ਮੌਤ ਨਾਲ ਵਿਆਹ ਕਰਨ ਚੱਲੇ ਜੇ ਕਿਤੇ ਰੋਂਦੇ ਨਾ ਜਾਇਓ ਇਹ ਗਾਉਂਦੇ ਜਾਇਓ

0: ਪੁੱਤ ਗਾਉਂਦੇ ਜਾਇਓ ਮੋਹੇ ਮਰਨੇ ਕਾ ਚਾਓ ਹੈ, ਮੋਹੇ ਮਰਨੇ ਕਾ ਚਾਓ ਹੈ,
1: ਮੋਹੇ ਮਰਨੇ ਕਾ ਚਾਓ ਹੈ, ਮੋਹੇ ਮਰਨੇ ਕਾ ਚਾਓ ਹੈ।
0: ਜਿਨ੍ਹਾਂ ਨੂੰ ਉਹ ਪਤਾ ਲੱਗ ਗਿਆ ਕਿ ਪ੍ਰੇਮ ਵਿਚ ਰੱਬ ਬੈਠਾ ਹੈ, ਜਿਨ ਪ੍ਰੇਮ ਕੀਓ, ਫਿਰ ਸੱਜਣੋ ਕੰਬਲੀ ਦੀ ਥੋੜੀ ਪਰਵਾਹ ਕਰਦੇ ਨੇ, ਫਿਰ ਉਹ ਚਿੱਕੜ ਦਾ ਥੋੜਾ ਪਰਵਾਹ ਕਰਦੇ ਨੇ, ਫਿਰ ਉਹਨਾਂ ਨੂੰ ਇਹ ਥੋੜਾ ਆਖਿਆ ਜਾਂਦਾ ਕਿ ਤੇਰਾ ਪੁੱਤ 18 ਸਾਲ ਦਾ ਤੇ ਤੂੰ 55 ਸਾਲ ਦਾ, 18 ਸਾਲ ਦੀ ਮੱਖਣ ਵਰਗੀ ਦੇਹ ਤੇਰੇ ਪੁੱਤ ਦੀ ਤੇ 55 ਸਾਲ ਦੀ ਤੇਰੀ ਮੱਖਣ ਵਰਗੀ ਦੇਹ। ਭਾਈ ਸ਼ਬੇਰ ਸਿੰਘ, ਆ ਸਿੱਖੀ ਸਿੱਖੀ ਦੀ ਰੱਟ ਬੜੀ ਲਾਉਣਾ ਵਾ, ਉਹ ਚਰਖੜੀ ਵੇਖੀ ਓ, ਆਂਦਾ ਵੇਖੀ ਆ, ਤੈਨੂੰ ਪਤਾ ਵਾ ਕਿ ਮੱਖਣਾ ਨਾਲ ਪਾਲੇ ਪੁੱਤ ਨੂੰ ਜਦੋਂ ਅਸੀਂ ਚਰਖੜੀ ਦੇ ਉੱਤੇ ਵਧਾ ਤੇ ਨਾਲ ਤੈਨੂੰ ਵਧਾ ਤੇ ਇਤਨਾ ਚਰਖੜੀ ਸਾਡੀ ਘੁੰਮ ਗਈ, ਐਡੇ ਐਡੇ ਤਿੱਖੇ ਦੰਦੇ ਤੇਰੇ ਪੁੱਤ ਦੇ ਕਲੇਜੇ ਚ ਜਦੋਂ ਖੁਬੇ, ਤੈਨੂੰ ਪਤਾ ਲੱਗ ਜੂ ਸਿੱਖੀ ਕੀ ਹੁੰਦੀ। ਕਹਿੰਦਾ ਚਾੜ ਕੇ ਵੇਖ ਲਾ। ਸਿੱਖੋ, ਸਾਡਾ ਇਤਿਹਾਸ ਕਿਤੇ ਛੋਟੀ ਜੀ ਗੱਲ ਨਹੀਂ। ਕਿਸੇ ਕੌਮ ਦਾ ਇੱਕ ਸ਼ਹੀਦ ਹੋਇਆ, ਇੱਕ ਫਾਸੀ ਤੇ ਚੜਿਆ, ਅਜੇ ਉਹਨੇ ਵੀ ਖੁਦਾ ਨੂੰ ਆਖ ਦਿੱਤਾ ਸੀ ਮੈਂ ਕੀ ਗੁਨਾਹ ਕੀਤਾ, ਮੈਨੂੰ ਸਜ਼ਾ ਦੇਣ ਲੱਗਾ। ਮਗਰ ਆਪਣੇ ਵੱਡੇ ਵਡੇਰਿਆਂ ਤੇ ਮਾਣ ਕਰੋ। ਜੇ ਗੁਰੂ ਸ਼ਹੀਦੀਆਂ ਪਾਉਂਦਾ ਵਾ ਤੇ ਉਹਦੇ ਪੁੱਤ ਦੀ ਸ਼ਹੀਦੀ ਦੀ ਦਾਸਤਾਂ ਕਿਤੇ ਵੇਖੋ। ਜਦੋਂ ਭਾਈ ਸ਼ਬੇਕ ਸਿੰਘ ਨੂੰ ਬੰਨ ਦਿੱਤਾ, ਪੁੱਤ ਨੂੰ ਸ਼ਹਿਬਾਜ਼ ਸਿੰਘ ਨੂੰ ਬੰਨ ਦਿੱਤਾ ਤੇ ਚਰਖੜੀ ਦੇ ਦੰਦੇ ਕਲੇਜੇ ਚ ਲੱਤਾਂ ਚ ਪੱਟਾਂ ਚ ਖੋਬ ਰਹੇ ਸੀ ਤੇ ਫਿਰ ਅੰਦਰੋਂ ਆਵਾਜ਼ ਆ ਰਹੀ ਸੀ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕ ਨਾ ਜਾਏ, ਸਿਰ ਜਾਏ ਤਾਂ ਇਧਰ ਨਾ ਪੜੋ। ਅੱਜ ਐਤਵਾਰ ਦੇ ਦੀਵਾਨ ਵਿਚ ਆਨੰਦ ਦੇ ਦਿਓ ਇਕ ਵਾਰ, ਰੋਸ ਵਿਚ ਆਣ ਕੇ, ਬੀਰਸ ਵਿਚ ਆਣ ਕੇ, ਸਿਰ ਜਾਏ ਤਾਂ ਜਾਏ ਮੇਰਾ ਸਿੱਖ।

0: ਸਿੱਖੀ
1: ਸਿਦਕ ਨਾ ਜਾਏ, ਸਿੱਖੀ ਸਿਦਕ ਨਾ ਜਾਏ।
0: ਫਿਰ ਲਹੂ ਦੇ ਫੁਹਾਰੇ ਛੁੱਟੇ, ਪਿਓ ਦੀ ਜਿੰਦ ਨਿਕਲਦੀ ਨਿਕਲਦੀ ਪੁੱਤ ਦੇ ਮੂੰਹ ਵੱਲ ਵੇਖ ਰਹੀ ਆ, ਤੇ ਪਿਓ ਪੁੱਤ ਵੱਲ ਵੇਖ ਕੇ ਕਹਿ ਰਿਹਾ ਧਨ ਸਿੱਖੀ, ਤੇ ਪੁੱਤ ਪਿਓ ਨੂੰ ਵੇਖ ਕੇ ਕਹਿ ਰਿਹਾ ਧਨ ਸਿੱਖੀ। ਮੇਰੇ ਪਿਤਾ ਜੀ ਤੁਸੀਂ ਧਨ ਜੇ ਸਿੱਖੀ ਚ ਪੂਰੇ ਉਤਰੇ ਹੋ ਬਜੁਰਗ ਹੋ ਕੇ ਵੀ, ਤੇ ਬਜੁਰਗ ਪਿਓ ਕਹਿ ਰਿਹਾ ਵਾ ਮੇਰੇ ਪੁੱਤਰਾ ਤੂੰ ਨੌਜਵਾਨ ਹੋ ਕੇ ਇਹ ਚਰਖੜੀ ਦੇ ਦੰਦਿਆਂ ਤੇ ਬਹਿ ਕੇ ਸਿੱਖੀ ਨਿਭਾਈ ਆ, ਤੇਰੀ ਧਨ ਸਿੱਖੀ। ਕਦੀ ਇੰਨਾ ਧਿਆਨ ਦਿਓ ਇਕਾਗਰਤਾ ਵੀ ਜੋ ਸਿੱਜੋ ਕੰਬਲੀ ਅੱਲਾ ਵਰਸੇ ਮੈਂ ਹੂੰ। ਅੱਗੇ ਜੀ
1: ਜਾਏ ਮਿਲਾ ਤਿਨਾ ਸੱਜਣਾ, ਟੁੱਟੋ ਨਾਹੀ ਨੇਹੋ।
0: ਜਾਵਾਂ ਉਸ ਮਾਲਕ ਦੇ ਚਰਨਾਂ ਵਿਚ ਜਾਵਾਂ, ਦਰਸ਼ਨ ਦਦਾਰ ਕਰਾਂ, ਆਪਣੇ ਮਾਲਕ ਨੂੰ ਮਿਲਾਂ, ਗਲਵਕੜੀਆਂ ਪਾਵਾਂ। ਜਿਹੜੀ ਮੇਰੀ ਭੁੱਖ ਆ, ਭਵਰੇ ਦੀ ਭੁੱਖ ਆ ਵਾਸ਼ਨਾ, ਭਵਰੇ ਦੀ ਭੁੱਖ ਕੀ ਆ ਵਾਸ਼ਨਾ। ਮਗਰ ਅਸੀਂ ਕਿਸ ਤਰ੍ਹਾਂ ਦੇ ਭਵਰੇ ਬਣ ਗਏ, ਅਸੀਂ ਫੁੱਲਾਂ ਦੇ ਪ੍ਰੇਮੀ ਬਣ ਗਏ ਵਾਸ਼ਨਾ ਦੇ ਨਹੀਂ। ਆਖੋ ਸਤਨਾਮ ਸ੍ਰੀ
2: ਵਾਹਿਗੁਰੂ।
0: ਫਰਕ ਸਮਝ ਲਿਆ, ਫਰਕ ਸਮਝ ਲਿਆ ਕਿ ਨਹੀਂ? ਆਪਾਂ ਘਰ ਘਰ ਦੇ ਵਿਚ ਗੁਲਦਸਤੇ ਐਡੇ ਐਡੇ ਫੁੱਲਾਂ ਦੇ ਲਿਆ ਕੇ ਰੱਖੇ ਨੇ, ਤੇ ਕਿਸੇ ਭੌਰੇ ਨੂੰ ਆਖੋ, ਭੌਰੇ ਨੂੰ ਆਖੋ ਕਿਧਰ ਚੱਲਿਆ? ਕਹਿੰਦਾ ਮੈਂ ਫੁੱਲਾਂ ਦੀ ਫੁਲਵਾੜੀ ਚੱਲਿਆ। ਕਹਿੰਦਾ ਕੀ ਲੈਣ? ਕਹਿੰਦਾ ਮੈਨੂੰ ਫੁੱਲਾਂ ਨਾਲ ਪਿਆਰ ਆ, ਫੁੱਲਾਂ ਦੀ ਸੁਗੰਧੀ ਨਾਲ ਪਿਆਰ ਆ। ਤੇ ਤੁਸੀਂ ਆਖੋ ਆ ਜਾ ਕੋਈ ਗੱਲ ਨੀ, ਅੱਜ ਮੇਰੇ ਘਰ ਚੱਲ, ਮੇਰੇ ਘਰ ਵੀ ਬੜੇ ਫੁੱਲ ਨੇ। ਧਿਆਨ ਦਿਓ, ਮੇਰੇ ਘਰ ਵੀ ਬੜੇ ਫੁੱਲ ਨੇ। ਤੇ ਚਾਰ ਸਵੇਰੇ ਘੁੰਮ ਕੇ ਚੱਲ ਜੂਗਾ, ਉਹਨੇ ਉਹਨਾਂ ਫੁੱਲਾਂ ਨੂੰ ਵੇਖਣਾ ਹੀ ਨਹੀਂ, ਕਿਉਂਕਿ ਉਹਨੂੰ ਪੁੱਛਿਆ ਮੁੰਨ ਲੱਗੇ ਨੂੰ ਮੁੜ ਚੱਲਿਆ ਵਾ, ਉੱਥੇ ਕੋਈ ਅਲੋਕਾਰ ਗੁਲਾਬ ਦੇ ਫੁੱਲ ਨਹੀਂ ਆ, ਵੇ ਕਿਹੜੇ ਕਿਹੜੇ ਸੁੰਦਰ ਗੁਲਾਬ ਦੇ ਫੁੱਲ ਨੇ। ਉਹਨੇ ਕਿਹਾ ਸੱਜਣਾ ਇਹ ਫੁੱਲ ਬਨੌਟੀ ਨੇ, ਇਹਨਾਂ ਵਿਚ ਕੁਝ ਨਹੀਂ। ਜਿਹੜੀਆਂ ਸਾਡੇ ਘਰਾਂ ਵਿਚ ਵੀ ਬਾਬਿਆਂ ਦੀਆਂ ਫੋਟੋ ਲੱਗੀਆਂ ਨੇ ਨਾ, ਕਰਮਾਂ ਵਾਲਾ ਗੁਰੂ ਦਾ ਸਿੱਖ ਇਹਨਾਂ ਬਾਬਿਆਂ ਵੱਲ ਨਹੀਂ ਵੇਂਦਾ, ਕਿਉਂਕਿ ਉਹਨਾਂ ਦੇ ਵਿਚ ਸੁਗੰਧੀ ਨਹੀਂ। ਸੁਗੰਧੀ ਆ ਤੇ ਕੇਵਲ ਜਾਗਦੇ ਜੋਗ ਤੇ, ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿਚ ਇੱਕ ਬਾਣੀ ਵਿਚ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, ਰਸੀਆ ਹੋਵੇ ਮੁਸ਼ਕ ਕਾ, ਬੋਲੋ ਰਸੀਆ ਹੋਵੇ ਤਬ ਫੂਲ ਪਛਾਣੇ। ਜੇ ਕੋਈ ਜੀਵ ਆਤਮਾ ਪ੍ਰੇਮੀ ਹੋਵੇ ਵਾਸ਼ਨਾ ਦੀ, ਤੇ ਉਹ ਆਖੂਗੀ ਇਹ ਗੁੱਟੇ ਦਾ ਫੁੱਲ ਆ, ਇਹ ਚਮੇਲੀ ਦਾ ਫੁੱਲ ਆ, ਇਹ ਫਲਾਣੇ ਦਾ ਫੁੱਲ ਆ। ਤੇ ਜੇ ਵਾਸ਼ਨਾ ਦਾ ਨਾ ਪ੍ਰੇਮੀ ਹੋਇਆ, ਕੇਵਲ ਫੁੱਲ ਦਾ ਹੋਇਆ, ਤੇ ਆਖੂ ਇਹ ਫੁੱਲ ਨੇ। ਇਸ ਕਰਕੇ ਗੁਰੂ ਦੇ ਪਿਆਰਿਓ ਵਾਸ਼ਨਾ ਨਾਲ ਪ੍ਰੇਮ ਕਰਨਾ, ਉਹ ਵਾਸ਼ਨਾ ਗੁਰੂ ਗ੍ਰੰਥ ਸਾਹਿਬ ਦੇ ਵਿਚੋਂ ਮਿਲਦੀ ਆ, ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚੋਂ ਮਿਲਦੀ ਆ। ਦੁਨੀਆਂ ਤੇ ਕੋਈ ਪੀਰ, ਕੋਈ ਪੈਗੰਬਰ, ਕੋਈ ਦੇਵਤਾ ਜਿਹਦੀ ਪੂਜਾ ਕਰਨ ਨੂੰ ਆਪ ਜੀ ਨੂੰ ਨਹੀਂ ਕਿਹਾ, ਇੱਕੋ ਹੀ ਗੱਲ ਆਪ ਜੀ ਨੂੰ ਗੁੜਤੀ ਦੇ ਵਿਚ ਪਾਈ, ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਆ, ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਆਖਦੇ ਹੋ ਇੱਕ ਵਾਰ ਗੁਰਾ ਇੱਕ ਦੇਹ ਵਜਾਈ, ਜੀਆਂ ਕਾ ਇੱਕ ਦਾਤਾ ਸੋ ਮੈਂ। ਉਸ ਗੁਰੂ ਦੇ ਲੜ ਲੱਗੋ ਜਿਹੜਾ ਸਾਰੇ ਸੰਸਾਰ ਦਾ ਪਿਓ ਆ, ਸਾਰੇ ਸੰਸਾਰ ਦਾ ਪਿਤਾ ਏ। ਮੇਰੀ ਹੱਥ ਜੋੜ ਕੇ ਆਪ ਜੀ ਸਾਰਿਆਂ ਨੂੰ ਬੇਨਤੀ ਜੇ, ਅਗਲੇ ਐਤਵਾਰ ਇਸ ਵੇਲੇ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਏ, ਅੰਮ੍ਰਿਤ ਵੇਲੇ 7 ਵਜੇ ਦਾ ਟਾਈਮ ਰੱਖ ਦੇਣਾ, ਕਿਉਂਕਿ ਦੀਵਾਨ ਲੱਗਣ ਤੋਂ ਪਹਿਲਾਂ ਅੰਮ੍ਰਿਤ ਦਾ ਬਾਟਾ ਤਿਆਰ ਹੋ ਜੇ। ਮੇਰੀ ਹੱਥ ਜੋੜ ਕੇ ਬੱਚੀਆਂ, ਵੀਰਾਂ, ਗੁਰਸਿੱਖਾਂ ਸਾਰਿਆਂ ਦੇ ਚਰਨਾਂ ਵਿਚ ਇਹ ਬੇਨਤੀ ਹੈ, ਗੁਰਸਿੱਖ ਪਿਆਰਿਓ, ਇਹ ਫਰਜ਼ ਸਮਝੋ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੈ ਨਾਮ। ਆਪ ਅੰਮ੍ਰਿਤ ਛਕਿਆ ਜੇ ਤੇ ਦੱਸੋ ਸੰਸਾਰ ਦੇ ਲੋਕਾਂ ਨੂੰ ਇਹ ਅੰਮ੍ਰਿਤ ਬੜਾ ਮਿੱਠਾ ਹੈ। ਦੱਸੋ ਸੰਸਾਰ ਦੇ ਲੋਕਾਂ ਨੂੰ ਕਿ ਅੰਮ੍ਰਿਤਧਾਰੀ ਸਿੱਖ ਦਾ ਜੀਵਨ ਹੋਵੇ ਜਨਮ ਸੁਹੇਲਾ, ਅਸੀਂ ਸੁਖੀ ਹਾਂ। ਲੋਕਾਂ ਨੂੰ ਦੱਸੋ ਕਿ ਅਸੀਂ ਅੰਮ੍ਰਿਤ ਜਿੱਦਣ ਦਾ ਛਕਿਆ ਵਾ, ਸਾਡੇ ਘਰ ਵਿਚੋਂ 100 ਵਹਿਵਤਾਂ ਨਿਕਲ ਗਈਆਂ, ਸਾਡੇ ਘਰਾਂ ਵਿਚੋਂ ਬਿਮਾਰੀਆਂ ਨਿਕਲ ਗਈਆਂ, ਸਾਡੇ ਘਰਾਂ ਵਿਚੋਂ ਪਰੇਸ਼ਾਨੀਆਂ ਨਿਕਲ ਗਈਆਂ। ਸੰਸਾਰ ਦੇ ਲੋਕਾਂ ਨੂੰ ਪ੍ਰੇਰੋ, ਹੋਰ ਨੇਮੀਆਂ ਪ੍ਰੇਮੀਆਂ ਨੂੰ ਪ੍ਰੇਰੋ, ਮੇਰੇ ਸਤਿਗੁਰੂ ਕਿਰਪਾ ਕਰਨ ਕਲਗੀਆਂ ਵਾਲੇ ਪਾਤਸ਼ਾਹ, ਕਿ ਉਹਦਿਨ ਆਪਾਂ ਵੱਡੀ ਗਿਣਤੀ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਧੀਆਂ ਪੁੱਤ ਬਣੀਏ, ਤੇ ਮੇਰੇ ਸਤਿਗੁਰੂ ਦੀਆਂ ਅਸੀਸਾਂ ਲਈਏ, ਪ੍ਰਚਾਰ ਕਰਨ ਦਾ, ਕਥਾ ਕਰਨ ਦਾ। ਸੰਤ ਬਾਬਾ ਹਰਦੇਵ ਸਿੰਘ ਲੂਲੋ ਕਲਾਂ ਵਾਲੇ ਇੱਕ ਦਿਨ ਬਚਨ ਕਿਸੇ ਦੀ ਕੈਸਟ ਵਿਚ ਮੈਂ ਸੁਣ ਰਿਹਾ ਸਾਂ, ਉਹ ਕਹਿੰਦਾ ਕਣਕ ਤੇ ਬੜੀ ਬੀਜ ਦੀ, ਉੱਗ ਵੀ ਬੜੀ ਪੈਂਦੀ, ਵੱਢ ਵੀ ਬੜੀ ਲਈਦੀ, ਮਗਰ ਪਤਾ ਤੇ ਉਦਣ ਲੱਗਣਾ ਜਿੱਦਣ ਬੋਲ ਕਿੰਨਾ ਕੁ ਲੱਗਦਾ। ਕਥਾ ਤਾਂ ਸੁਣ ਲਈ, ਕੀਰਤਨ ਦਰਬਾਰ ਤੇ ਕਰਾ ਲੈ, ਪਤਾ ਉਦਣ ਲੱਗਣਾ ਗੁਰਮੁਖੋ ਪਿਆਰਿਓ, ਜਿੱਦਣ ਇਹ ਪਤਾ ਲੱਗੇ ਕਿ 15 ਦਿਨਾਂ ਦੀ ਕਥਾ ਤੇ ਕੀਰਤਨ ਦੇ ਵਿਚੋਂ ਕਿੰਨੇ ਗੁਰੂ ਦੇ ਸਿੱਖ ਸੱਜੇ ਨੇ। ਇਸ ਕਰਕੇ ਆਪ ਆਇਓ ਤੇ ਹੋਰਨਾਂ ਨੂੰ ਪ੍ਰੇਰਿਓ, ਸੰਦੇਸ਼ਾ ਦਿਓ ਕਿ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਭੁੱਲਾਂ ਨਾ ਚਤਾਰਨੀਆਂ, ਵੱਡੀ ਗਿਣਤੀ ਵਿਚ ਆਉਣਾ। ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।

0: ਸੇਵਨ ਗੁਰਪਦ ਸਾਧ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਅੰਦਰੋਂ ਜੁਣ ਕੇ ਆਖੋ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ।

ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਸੰਗਿਓ, ਇੱਕ ਵਾਰ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਚਵਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਚੋਜੀ ਪ੍ਰੀਤਮ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿਚ ਆਪ ਜੀ ਵਡਭਾਗੀ ਰੂਹਾਂ ਆਏ ਹੋ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜੀਆਂ ਘੜੀਆਂ ਹੁਣ ਆਪਾਂ ਸਤਿਗੁਰੂ ਗਰੀਬ ਨਵਾਜ ਦੀ ਚਰਨ ਸ਼ਰਨ ਵਿਚ ਗੁਜ਼ਾਰਨੀਆਂ ਨੇ, ਵੈਰ ਵਿਰੋਧ ਤੋਂ ਉੱਤੇ ਉੱਠ ਕੇ, ਈਰਖਾ ਦਵੈਤ ਚੁਗਲੀ ਨਿੰਦਾ ਤੋਂ ਉੱਤੇ ਉੱਠ ਕੇ ਆਪਣੇ ਆਪ ਨੂੰ ਨਿਮਾਣੇ ਨਿਤਾਣੇ ਗੁਰੂ ਨਾਨਕ ਦੇ ਸਿੱਖ ਬਣ ਕੇ ਅਵਦੇਸ਼ ਰੂਪੀ ਜਲ, ਅੰਮ੍ਰਿਤ ਰੂਪੀ ਜਲ ਆਪਣੇ ਝੋਲੀ ਵਿਚ ਪਵਾਉਣ ਲਈ, ਅੰਤਿਸ਼ ਕਰਨ ਵਿਚ ਸਤਿਗੁਰੂ ਦਾ ਅਵਦੇਸ਼ ਭਰਨ ਲਈ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਸਤਿਗੁਰੂ ਦੀ ਚਰਨ ਸ਼ਰਨ ਵਿਚ ਬੈਠੀਏ। ਜਿਉਂ ਜੀਵ ਆਤਮਾ ਸਤਿਗੁਰੂ ਦੀ ਚਰਨ ਵਿਚ ਆਉਂਦੀ, ਬਾਬਾ ਕਬੀਰ ਜੀ ਦਾ ਇਕ ਬਚਨ ਬੜਾ ਪਿਆਰਾ, ਕਬੀਰ ਸਾਧੂ ਸੰਗ ਪ੍ਰਾਪਤੀ ਕਦੋਂ ਹੁੰਦੀ, ਸਤਸੰਗਤ ਦੀ ਪ੍ਰਾਪਤੀ ਕਦੋਂ ਹੁੰਦੀ ਜੀਵ ਆਤਮਾ ਨੂੰ। ਸਾਹਿਬ ਕਹਿੰਦੇ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਲਾਟ, ਲਿਖਿਆ ਹੋਏ ਲਲਾਟ। ਜੇ ਮੱਥੇ ਦੇ ਉੱਤੇ ਪਹਿਲੋਂ ਲੇਖ ਲਿਖੇ ਹੋਣ, ਮੱਥੇ ਦੇ ਉੱਤੇ ਤਕਦੀਰ ਤੇ ਇਹ ਅਕਸ਼ਰ ਉਕਰੇ ਹੋਣ ਕਿ ਇਹਦੇ ਕਰਮਾਂ ਵਿਚ ਸਤਸੰਗਤ ਹੈ, ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਗੁਰਬਾਣੀ ਫਰਮਾਨ ਕਰਦੀ ਹੈ, ਫਿਰ ਜੀਵ ਆਤਮਾ ਨੂੰ ਸਤਸੰਗਤ ਨਸੀਬ ਹੁੰਦੀ। ਤੇ ਸਤਿਗੁਰੂ ਨੂੰ ਪੁੱਛਿਆ ਮਹਾਰਾਜ, ਜੇ ਮੱਥੇ ਦੇ ਲਿਖੇ ਅਨੁਸਾਰ ਜੀਵ ਆਤਮਾ ਨੂੰ ਸੰਗਤ ਮਿਲ ਜਾਵੇ ਤੇ ਫਿਰ ਗਾਂ ਪ੍ਰਾਪਤੀ ਕੀ ਹੁੰਦੀ ਆ? ਕਹਿੰਦੇ ਨੇ ਜਿਹੜੇ ਸਤਸੰਗਤ ਵਿਚ ਆ ਗਏ ਸੁਤੇ ਸਿੱਧ ਉਨ੍ਹਾਂ ਨੂੰ ਪ੍ਰਾਪਤੀ ਆ। ਮੁਕਤ ਪਦਾਰਥ ਪਾਈਏ, ਬੋਲੋ ਮੁਕਤ ਪਦਾਰਥ ਪਾਈਏ, ਗੱਜ ਕੇ ਆਖੋ ਮੁਕਤ ਪਦਾਰਥ ਪਾਈਏ। ਮੁਕਤੀ ਦਾ ਪਦਾਰਥ ਝੋਲੀ ਦੇ ਵਿਚ ਪੈਂਦਾ ਏ, ਤੇ ਠਾਕ ਨਾ ਅਵ ਘੱਟ ਘਾਟ, ਉਹ ਜਿਹੜੀ ਅਵਘਟ ਘਾਟੀ ਚਾਹਨੀ ਆ ਜੀਵ ਆਤਮਾ ਨੇ, ਉਹਦੇ ਵਿਚ ਇਹਨੂੰ ਕੋਈ ਹੱਥ ਦੇ ਕੇ ਰੋਕਦਾ ਨਹੀਂ, ਜਿਹੜੇ ਜੀਵ ਸਤਸੰਗਤ ਕਰਦੇ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਮੇਰੇ ਮਾਧੋ ਜੀ, ਸਤਸੰਗਤ ਮਿਲੇ ਸੋ ਤਰਿਆ, ਉਹ ਤਰ ਗਿਆ ਜਿਹੜਾ ਸਤਸੰਗਤ ਵਿਚ ਆ ਗਿਆ। ਬਾਬਾ ਕਬੀਰ ਜੀ ਇਕ ਥਾਂ ਹੋਰ ਕਹਿੰਦੇ, ਕਬੀਰ ਸੰਗਤ ਕਰੀਏ ਸਾਧਕੀ, ਕਬੀਰ ਸੰਗਤ ਕਰੀਏ ਸਾਧਕੀ। ਸਾਧੇ ਹੋਏ ਦਾ ਨਾਮ ਸਾਧੂ ਆ, ਦੁੱਧ ਪੀਣੇ ਮਜਨੂ ਦਾ ਨਾਮ ਸਾਧੂ ਨਹੀਂ, ਪਖੰਡ ਕਰਨ ਵਾਲੇ ਦਾ ਨਾਮ ਸਾਧੂ ਨਹੀਂ, ਆਟਾ ਦੇਣ ਵਾਲਾ ਕੌਡੀਆਂ ਬਣਾ ਕੇ ਜਲ ਦੇਣ ਵਾਲੇ ਦਾ ਨਾਮ ਸਾਧੂ ਨਹੀਂ, ਸਾਧੇ ਦਾ ਨਾਮ ਸਾਧੂ ਆ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਕਬੀਰ ਸੰਗਤ ਕਰੀਏ ਸਾਧਕੀ, ਅੰਤ ਕਰੇ ਨਿਰਵਾਹੋ, ਅੰਤ ਕਾਲ ਤੇ ਨਿਬੇੜੇ ਕਰਾ ਦੇਵੇ, ਅੰਤ ਕਾਲ ਤੇ ਜੀਵ ਦਾ ਛੁਟਕਾਰਾ ਕਰਾ ਦੇ। ਅੱਗੇ ਸਾਹਿਬ ਜੀ ਕਹਿੰਦੇ ਸਾਕਤ ਸੰਗ ਨਾ ਕੀਤੀ ਜਾਂਤੇ ਹੋਏ ਵਿਨਾਹੋ, ਵਿਨਾਹੋ ਦੇ ਅਕਰੀਅੰਸ ਨੇ ਵਿਨਾਸ਼। ਇਹੋ ਜੇ ਜੀਵ ਦੀ ਕਿਸੇ ਦੀ ਸੰਗਤ ਵਿਚ ਨਾ ਬੈਠਿਓ ਭਾਈ, ਜਿਹਦੇ ਨਾਲ ਇਸ ਮੁਬਾਰਕ ਜੀਵਨ ਦਾ ਵਿਨਾਸ਼ ਹੋ ਜਾਏ। ਉਨ੍ਹਾਂ ਦੀ ਸੰਗਤ ਵਿਚ ਰਹੋ ਜਿਨ੍ਹਾਂ ਦੀ ਸੰਗਤ ਵਿਚ ਚੇਤ

ਮੇਰੀ ਇਹ ਬੇਨਤੀ ਹੈ ਤੁਹਾਨੂੰ ਮੇਰੀਆਂ ਬੱਚੀਆਂ ਗੁਰਸਿੱਖਾਂ ਪਿਆਰਿਆਂ ਸਾਰਿਆਂ ਨੂੰ, ਜੇ ਆਏ ਹੋ ਤੇ ਲਾਲ ਹੋ ਕੇ ਜਾਇਓ, ਰੰਗੇ ਜਾਇਓ ਗੁਰੂ ਨਾਨਕ ਦੇ ਘਰ ਵਿਚ। ਜਿਹੜਾ ਗੁਰੂ ਨਾਨਕ ਦੇ ਘਰੋਂ ਨਾ ਰੰਗਿਆ ਗਿਆ ਉਹ ਕਿਤੇ ਵੀ ਨੀ ਰੰਗਿਆ ਜਾਣਾ। ਇਹਦੇ ਤੋਂ ਉੱਤੇ ਤੇ ਕੋਈ ਜਗ੍ਹਾ ਹੀ ਨਹੀਂ। ਸਤਸੰਗਤ ਸਭ ਤੋਂ ਵੱਡੀ ਜਗ੍ਹਾ ਦੱਸੀ। ਇਸ ਕਰਕੇ ਜੋਦੜੀ ਆ ਸਾਰਿਆਂ ਗੁਰਸਿੱਖਾਂ ਮਾਈ ਭਾਈ ਦੇ ਚਰਨਾਂ ਵਿਚ ਰੀੜ ਦੀ ਹੱਡੀ ਸਿੱਧੀ ਕਰੋ, ਸੁਰਤ ਟਿਕਾਓ ਤੇ ਜਪੋ।

0: ਹੁਣ ਖਲੋ ਜੋ ਇਕ ਸਮੇਂ ਲਈ ਆਪਣੇ ਆਪ ਨੂੰ ਖਿਲਾਰੋ। ਵਿਚਾਰਾਂ ਦੇ ਪ੍ਰਵਾਹ ਨੂੰ ਰੋਕਣਾ, ਵੈਸੇ ਤੇ ਸਰੀਰ ਕਰਕੇ ਬੈਠੇ ਹੀ ਹੋ, ਆਖੋ ਸਤਨਾਮ ਸ੍ਰੀ
1: ਵਾਹਿਗੁਰੂ।
0: ਜਿਹੜਾ ਬਚਨ ਮੈਂ ਕਿਹਾ ਨਾ, ਹੁਣ ਖਲੋ ਜੋ, ਵੇਖੋ ਅੰਦਰ ਵਿਚਾਰਾਂ ਦੀ ਧਾਰਾ ਚੱਲ ਰਹੀ, ਬੈਠੇ ਗੁਰਦੁਆਰੇ ਆ, ਅੰਦਰ ਵਿਚਾਰਾਂ ਦੀ ਨਿਰੰਤਰ ਧਾਰਾ ਚੱਲੀ ਜਾਂਦੀ, ਇਹਨੂੰ ਰੋਕੋ ਇਕ ਸਮੇਂ ਲਈ। ਤੇ ਆਪਾਂ ਸਤਿਗੁਰੂ ਦੇ ਚਰਨਾਂ ਵਿਚੋਂ ਇਕ ਜੋਦੜੀ ਕਰਕੇ ਦਾਤ ਮੰਗੀ, ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਮੈਨੂੰ ਨਿਰਗੁਣ ਆਰੇ ਨੂੰ ਆਪਣੇ ਲੜ ਲਾ ਲਾ। ਮੋਹੇ ਨਿਰਗੁਣ ਲੀਜੇ ਲੜ ਲਾਏ, ਬੋਲੋ ਮੋਹੇ ਨਿਰਗੁਣ ਲੀਜੇ ਲੜ ਲਾਏ। ਇਹਦੇ ਵਿਚ ਜਿਤਨਾ ਪੈਸਾ ਕੋਲ ਨਾ ਹੋਵੇ ਤੇ ਕਹਿੰਦੇ ਆ ਮੈਂ ਨਿਰਧਨ ਆ, ਰੋਟੀ ਕੋਲ ਨਾ ਹੋਵੇ ਤੇ ਮੈਂ ਕਹਿੰਦਾ ਭੁੱਖਾ ਵਾਂ। ਇੱਥੇ ਇਕ ਸ਼ਬਦ ਵਰਤਿਆ ਨਿਰਗੁਣ, ਨਿਰਗੁਣ ਤੋਂ ਭਾਵ ਗੁਣਾ ਤੋਂ ਖਾਲੀ, ਗੁਣਾ ਤੋਂ ਖਾਲੀ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੂੰ ਬੇਨਤੀ ਕਰੀਏ, ਹੇ ਮੇਰੇ ਸਾਹਿਬ ਜੀ, ਨਿਰਗੁਣ ਆਰੇ ਗੁਣ ਨਹੀਂ ਕੋਈ, ਨਿਰਗੁਣ ਆਰੇ ਗੁਣ ਨਹੀਂ ਕੋਈ, ਨਿਰਗੁਣ ਆਰੇ ਗੁਣ ਨਹੀਂ ਕੋਈ।

ਹੁਣ ਆਪ ਜੀ ਸੁਚੇਤ ਹੋ, ਮੇਰਾ ਗੁਰੂ ਨਾਨਕ ਪਾਤਸ਼ਾਹ ਸਾਰਿਆਂ ਦੀ ਉੱਜਲ ਬੁੱਧੀ ਬਖਸ਼ੇ। ਆਪਾਂ ਕਿਹਾ ਹੇ ਸਤਿਗੁਰੂ ਮੇਰੇ ਕੋਲ ਪੈਸੇ ਹੈਗੇ, ਮੈਂ ਅਮੈਰੀਕਾ ਪਹੁੰਚ ਗਿਆ, ਧੀਆਂ ਪੁੱਤਰ ਨੇ, ਗੱਡੀਆਂ ਨੇ, ਘਰ ਹੈ ਰਹਿਣ ਨੂੰ, ਪੈਸੇ ਹੈ ਖਰਚਣ ਨੂੰ, ਕੱਪੜੇ ਹੈ ਪਾਉਣ ਨਹੀਂ, ਰੋਟੀ ਹੈ ਖਾਣ ਨੂੰ, ਹਰ ਸੁੱਖ ਮੇਰੇ ਕੋਲ ਹੈ, ਮਗਰ ਇੱਕ ਬਚਨ ਦੀ ਗਰੀਬੀ ਦੱਸੀ ਜੇ ਇਸ ਬਚਨ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਨੇ ਚੇਤਾ ਕਰਕੇ ਫੜਿਓ ਨਿਰਗੁਣੇ।

ਚੇਤਾ ਰੱਖੋ ਕਾਹਦੀ ਗਰੀਬੀ ਦੱਸੀ ਹੈ? ਦੱਸੋ ਜੀ, ਗੁਣਾਂ ਦੀ। ਹੇ ਗਰੀਬ ਨਵਾਜ ਪਾਤਸ਼ਾਹ, ਦੀਨ ਦੁਨੀਆਂ ਦੇ ਮਾਲਕ, ਮੇਰੇ ਕੋਲ ਹਰ ਸੁੱਖ ਤੇਰਾ ਦਿੱਤਾ ਹੈਗਾ ਏ, ਮਗਰ ਸਤਿਗੁਰੂ ਮੈਂ ਮਹਿਸੂਸ ਕੀਤਾ ਏ ਕਿ ਮੇਰੇ ਵਿਚ ਸ਼ੁਭ ਗੁਣ ਨਹੀਂ। ਧਿਆਨ ਦਿਓ, ਆਖੋ ਸਤਨਾਮ ਸ੍ਰੀ। ਮੈਂ ਸੁਣਿਆ ਵਾ ਕਿ ਤੇਰੇ ਨਾਲ ਮਿਲਾਪ ਉਹਨਾਂ ਰੂਹਾਂ ਦਾ ਹੁੰਦਾ ਜਿਹੜੀਆਂ ਗੁਣਕਾਰੀ ਨੇ, ਜਿਹੜੀਆਂ ਗੁਣਵੰਤੀਆਂ ਨੇ। ਗੁਣਵੰਤੀ ਸ਼ੌਰ ਆਵਿਆ ਨਿਰਗੁਣ ਕੂਕੇ ਕਾਏ। ਧਿਆਨ ਦਿਓ, ਗੁਣਵੰਤੀ ਸ਼ੌ ਰਾਵਿਆ ਨਿਰਗੁਣ ਕੂਕੇ ਕਾਏ। ਨਿਰਗੁਣ ਕੂਕਦੀ ਆ, ਨਿਰਗੁਣ ਰੋਂਦੀ ਆ, ਕਿਉਂਕਿ ਨਿਰਗੁਣ ਆ ਰਹੇ ਨੂੰ ਤੇ ਗਰੀਬ ਨਵਾਜ ਦੇ ਚਰਨਾਂ ਚ ਜਗ੍ਹਾ ਕੋਈ ਨੀ, ਕਿਉਂਕਿ ਉਹ ਆਪ ਗੁਣਾਂ ਦਾ ਮਾਲਕ ਆ। ਉਹ ਆਪ ਕੀ ਆ? ਗੁਣਾਂ ਦਾ ਮਾਲਕ ਆ। ਮੇਰੇ ਸਾਹਿਬ ਨੇ ਇੱਕ ਥਾਂ ਤੇ ਬੜੇ ਸੁੰਦਰ ਬਚਨ ਆਖੇ ਨੇ, ਕਹਿੰਦੇ ਨਾਨਕ ਔਗਣ ਜਿੱਤੜੇ ਤੇ ਤੇ ਗਲੀ ਜੰਜੀਰ। ਜਿੰਨੇ ਜੀਵ ਦੇ ਗਲ ਆਪਾਂ ਤੁਸੀਂ ਚੇਤਾ ਕਰੇ ਹੋ, ਜਿੰਨੇ ਭੈਣ ਭਰਾ ਆਏ ਹੋ ਆਪਣੇ ਮਨ ਨੂੰ ਖਿਲਾਰ ਕੇ, ਕਿ ਜਿੰਨੇ ਸਾਡੇ ਵਿਚ ਔਗਣ ਨੇ ਨਾ, ਸਾਹਿਬ ਜੀ ਕਹਿੰਦੇ ਪੈਰਾਂ ਤੇ ਹੱਥਾਂ ਨੂੰ ਜੰਜੀਰ ਵੱਜੇ ਨੇ। ਜੰਜੀਰ ਕੀ ਵੱਜੇ ਨੇ ਸਾਰੇ ਦੱਸੋ ਜੀ, ਕੀ ਵੱਜੇ ਆ? ਜੰਜੀਰ ਵੱਜੇ ਨੇ। ਨਾਨਕ ਔਗਣ ਜਿੱਤੜੇ, ਬੋਲੋ ਨਾਨਕ, ਫਿਰ ਅਖਬਾਰ ਆਖੋ ਨਾਨਕ ਔਗਣ। ਜਿੰਨੇ ਔਗਣ ਨੇ ਤੇਤੇ ਗਲੀ ਜੰਜੀਰ, ਤੇਤੇ ਗਲੀ, ਇਹ ਗਲ ਵਿਚ ਕੀ ਵੱਜੇ ਨੇ? ਜੰਜੀਰ ਵੱਜੇ ਨੇ। ਵੱਧੇ ਪਏ ਇਹਨਾਂ ਔਗਣਾਂ ਦਾ ਸਦਕਾ। ਮੇਰੇ ਸਾਹਿਬ ਜੀ ਕਹਿੰਦੇ ਅੱਗੇ ਗਏ ਨਾ ਮੰਨੀਅਨ, ਮਾਰ ਕੱਢੋ ਬੇਪੀਰ। ਅੱਗੇ ਪਰਮੇਸ਼ਵਰ ਦੇ ਦਰਬਾਰ ਦੇ ਵਿਚ ਭਾਵੇਂ ਕੋਈ ਕਿੰਨਾ ਦੌਲਤ ਵਾਲਾ ਹੋਇਆ, ਕਿੰਨਾ ਅਕਲ ਵਾਲਾ ਹੋਇਆ, ਮੇਰੇ ਸਾਹਿਬ ਜੀ ਕਹਿੰਦੇ ਬੇਪੀਰ ਰੂਹਾਂ ਨੂੰ ਧੱਕੇ ਮਾਰ ਕੇ ਉਹਦੀ ਦਰਗਾਹ ਦੇ ਵਿਚੋਂ ਕੱਢ ਦੇਣਾ ਹੈ, ਤੇ ਜਿਹੜੀਆਂ ਵਜੀਆਂ ਹੋਈਆਂ ਰੂਹਾਂ ਜਿਨ੍ਹਾਂ ਨੂੰ ਔਗਣਾ ਦੇ ਬੜੇ ਬੜੇ ਸੰਗਲ ਵੱਜੇ ਹੋਏ। ਸਾਹਿਬ ਨੂੰ ਪੁੱਛਿਆ, ਮਹਾਰਾਜ ਕੋਈ ਭਰਾ ਜਾ ਕੇ ਕਟਾ ਦੂ, ਕੋਈ ਸੱਜਣ ਮਿੱਤਰ ਪਿੱਛੋਂ ਚਲ ਜੂਗਾ ਸਿਫਾਰਿਸ਼ ਲੈ ਕੇ, ਕੋਈ ਭੈਣ ਭਰਾ ਜਾ ਕੇ ਸਿਫਾਰਿਸ਼ ਲੈ ਕੇ ਉਹ ਔਗਣਾ ਦੇ ਜੰਜੀਰਾਂ ਤੋਂ ਕਟਾਊਦਾ? ਤੇ ਮੇਰੇ ਸਾਹਿਬ ਜੀ ਪਤਾ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ? ਕਹਿੰਦੇ ਜੇ ਗੁਣ ਹੋਣ ਤਾਂ ਕੱਟੀਅਨ। ਬੋਲੋ ਜੇ ਗੁਣ, ਉਹ ਜਿਹੜੇ ਔਗਣਾ ਦੇ ਜੰਜੀਰ ਵੱਜੇ ਨੇ ਉਹਨਾਂ ਨੂੰ ਗੁਣਾਂ ਦੀ ਸ਼ੈਣੀ ਕੱਟੂਗੀ। ਧਿਆਨ ਦਿਓ, ਇਕਾਗਰਤਾ ਬਖਸ਼ਿਓ, ਜਿਹੜੇ ਔਗਣਾ ਦੇ ਜੰਜੀਰ ਵੱਜੇ ਨੇ ਨਾ ਉਹਨਾਂ ਨੂੰ ਗੁਣਾਂ ਦੀਆਂ ਸ਼ੈਣੀਆਂ ਕੱਟਣਗੀਆਂ, ਗੁਣ ਕੱਟਣਗੇ। ਜੇ ਗੁਣ ਹੋਣ ਤਾਂ ਕੱਟੀਅਨ, ਸੇ ਭਾਈ ਸੇ ਵੀਰ। ਇਹੋ ਹੀ ਭਰਾ ਨੇ ਤੇ ਇਹੋ ਹੀ ਵੀਰ ਨੇ। ਕੌਣ? ਸ਼ੁਭ ਗੁਣ, ਜਿਨ੍ਹਾਂ ਦੀ ਦਾਤ ਗੁਰੂ ਜੀ

ਭਿਖਾਰੀ ਬਣ ਕੇ ਇੱਕ ਗੱਲ ਫੇਰ ਜਰਾ ਸੁਚੇਤ ਹੋ ਕੇ ਸੁਣੋ ਕਿ ਗੁਰੂ ਦੇ ਕੋਲੋਂ ਆਪਾਂ ਮੰਗ ਰਹੇ ਹਾਂ ਗੁਣ ਕੀ ਮੰਗ ਰਹੇ ਹਾਂ ਜੀ ਕਿਉਂਕਿ ਕਹਿ ਦਿੱਤਾ ਸੀ ਔਗਣਾਂ ਨੇ ਤੇ ਜੰਜੀਰ ਮਾਰਤੇ ਨਾ ਕਿਸੇ ਭਰਾ ਕੋਲੋਂ ਕੱਟੇ ਜਾਣੇ ਨੇ ਨਾ ਕਿਸੇ ਭੈਣ ਕੋਲੋਂ ਕੱਟੇ ਜਾਣੇ ਨਾ ਕਿਸੇ ਸੱਜਣ ਕੋਲੋਂ ਜੰਜੀਰ ਕੱਟੇ ਜਾਣੇ ਨੇ ਬਾਪੂ ਨਾਨਕ ਜੀ ਨੇ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਜੇ ਗੁਣ ਹੋਣ ਜੇ ਤਾਂ ਕੱਟੀਆਂ ਇਹ ਜਿਹੜੇ ਜੰਜੀਰ ਪੈਰਾਂ ਤੋਂ ਲੈ ਕੇ ਸਿਰੇ ਤੱਕ ਵੱਜ ਗਿਆ ਉਹ ਬੰਦਿਆ ਤੈਨੂੰ ਇਹ ਜੰਜੀਰ ਤਾਂ ਕੱਟੇ ਜਾਣੇ ਜੇ ਤੇਰੇ ਵਿਚ ਗੁਣ ਹੋਏ ਤੇ ਹੁਣ ਆਪਣੇ ਅੰਦਰ ਝਾਤੀ ਮਾਰ ਕੇ ਕਦੀ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਗੀਤ ਗਾ ਕੇ ਵੇਖੋ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਸਭ ਅਵਗੁਣ

ਇੱਕ ਵਾਰ ਆਪਣੇ ਅੰਦਰ ਦੀ ਗਰੀਬੀ ਵੇਖ ਕੇ ਗਾਓ, ਬੜਾ ਆਨੰਦ ਆਊਗਾ। ਆਪਣੇ ਅੰਦਰ ਵੇਖ ਲਓ, ਆਪਣੇ ਅੰਦਰ ਝਾਤੀ ਮਾਰੋ, ਮੇਰੇ ਸਤਿਗੁਰੂ ਗਰੀਬ ਨਵਾਜ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਮੁਤਾਬਕ ਕਿ ਸਭ

0: ਕੰਤ ਕਿਹਨੂੰ ਕਹਿੰਦੇ ਨੇ? ਪਤੀ ਨੂੰ, ਪਤੀ ਨੂੰ, ਪਤੀ ਨੂੰ ਕਹਿੰਦੇ ਨੇ। ਕਿਤਨਾ ਉਸ ਪਤੀ ਨਾਲ ਮਿਲਾਪ ਹੋ ਜਾਏ, ਮੇਰਾ ਪਤੀ ਪੈਰਾਂ ਤੋਂ ਲੈ ਕੇ ਸਿਰ ਤੱਕ ਗੁਣਾਂ ਨਾਲ ਭਰਿਆ, ਤੇ ਮੈਂ ਪੈਰਾਂ ਤੋਂ ਲੈ ਕੇ ਸਿਰ ਤੱਕ ਔਗਣਾਂ ਨਾ ਭਰੀ, ਸਭ ਔਗਣ ਮੈਂ ਗੁਣ ਨੀ ਕੋਈ। ਭਲੀਆਂ ਹੁੰਦੀਆਂ ਨੇ ਜਿਹੜੀਆਂ ਆਪਣੇ ਅੰਦਰ ਝਾਤੀ ਮਾਰਦੀਆਂ, ਉਹ ਭਲਿਓ ਸੰਸਾਰ ਚੋਂ ਬੜੀਆਂ ਕੋਈ ਵਿਰਲੀਆਂ ਰੂਹਾਂ ਨੇ ਜਿਹੜੀਆਂ ਆਪਣੇ ਕੋਢ ਨੂੰ ਵੇਖਦੀਆਂ ਆਪਣੇ ਨੂੰ। ਲੋਕਾਂ ਦਾ ਕੋਢ ਵੇਖਣਾ ਬੜਾ ਸੌਖਾ ਹੈ, ਲੋਕਾਂ ਦੇ ਗੁਨਾਹ ਵੇਖਣੇ ਬੜੇ ਸੌਖੇ ਨੇ, ਕਦੀ ਆਪਣੇ ਅੰਦਰ ਝਾਤੀ ਮਾਰ ਕੇ ਜਿਹੜੇ ਵੇਹਦੇ ਨੇ ਸੱਜਣੋ, ਉਹਨਾਂ ਨੂੰ ਆਰਾਮ ਵੀ ਆ ਜਾਂਦਾ ਹੈ। ਕਿਉਂਕਿ ਜਿਸ ਬੰਦੇ ਨੂੰ ਪਤਾ ਲੱਗ ਜਾਏ ਨਾ ਮੈਂ ਰੋਗੀ ਹਾਂ, ਉਹ ਫਿਰ ਢੰਡੋਰਾ ਪੁੱਟ ਕੇ ਉਹਦਾ ਇਲਾਜ ਵੀ ਲੱਭ ਲੈਂਦਾ ਹੈ। ਬੇਕਿਸਮਤੀ ਬਦਕਿਸਮਤੀ ਇਨਸਾਨ ਇਹੋ ਜਿਹੇ ਬਹੁਤੇ ਨੇ ਜਿਹੜੇ ਲੋਕਾਂ ਦੇ ਉਗਣ ਤੇ ਵੇਖਦੇ ਆਪਣੇ ਉਗਣ ਨਹੀਂ ਵੇਖਦੇ। ਧੰਨ ਗੁਰੂ ਨਾਨਕ ਇੱਕ ਪਹਿਲੇ ਮਹਾਂਪੁਰਸ਼ ਹੋਏ ਨੇ ਜਿਹੜੇ ਆਪਣੇ ਉਗਣਾਂ ਦੀ ਗੱਲ ਕਰਦੇ, ਭਾਵੇਂ ਗੁਣਾਂ ਦਾ ਮਾਲਕ ਆ ਮਗਰ ਨਿਵਰਤਾ ਵਿੱਚ ਡੁੱਬੇ। ਕਹਿੰਦੇ ਨੇ ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ ਗੁਣ ਨਹੀਂ ਕੋਈ, ਸਭ
1: ਅਵਗੁਣ ਮੈਂ ਗੁਣ ਨਹੀਂ ਕੋਈ, ਸਭ ਅਵਗੁਣ ਮੈਂ

0: ਮਗਰ ਸਾਡਾ ਸੁਭਾਅ ਕੀ ਆ? ਪਿਆਰ ਨਾਲ ਆਖੋ ਸਤਨਾਮ ਸ੍ਰੀ। ਸਾਡਾ ਸੁਭਾਅ ਆ ਲੋਕ ਅਵਗੁਣਾ ਕੀ ਬੰਨੇ, ਫਿਰ ਬੋਲੋ ਜੀ ਲੋਕ
1: ਅਵਗੁਣਾ ਕੀ
0: ਬੰਨੇ। ਆਪਾਂ ਜਿਹਦੇ ਪੱਲੇ ਲੱਗੀ ਹੈ, ਜਿਹਦੇ ਮੱਥੇ ਲੱਗੀ ਹੈ, ਜਿਹਦੇ ਘਰ ਜਾਈਏ, ਉਹਦੇ ਘਰੋਂ ਕੀ ਚੁੱਕਦੇ ਆ? ਕੀ ਜੀ? ਅਵਗੁਣ। ਉਹਦੇ ਘਰ 100 ਕੰਮ ਚੰਗੇ ਹੋਣ, ਆਪਣੀਆਂ ਅੱਖਾਂ ਇਹ ਹੀ ਲੱਭਦੀਆਂ ਰਹਿੰਦੀਆਂ, ਮੈਂ ਇਹਦੇ ਘਰੋਂ ਕੋਈ ਇਹੋ ਜਿਹੀ ਗੱਲ ਲੱਭਾਂ ਕਿ ਇਹਨੂੰ ਆਖਾਂ ਕਿ ਇਸ ਗੱਲੋਂ ਤੂੰ ਮਾੜਾ ਹੈ। ਤੇ ਬਾਪੂ ਨਾਨਕ ਕਹਿੰਦਾ ਨਹੀਂ, ਗੁਣਾ ਕਾ ਹੋਵੇ ਵਾਸਲਾ, ਗੁਣਾ ਕਾ ਹੋਵੇ ਕੱਢ ਵਾਸਲ ਇਜੇ ਸਾਂਝ ਕਰੀਜੇ ਗੁਣਾ ਤੇਰੀ। ਜਿਹਦੇ ਘਰ ਜਾਈਏ, ਜਿਹਦੇ ਮੱਥੇ ਲੱਗੀਏ, ਜੇ ਉਹਨੇ ਕੇਸ ਰੱਖੇ ਨੇ, ਜੇ ਉਹ ਦਸਤਾਰ ਧਾਰੀ ਆ, ਤੇ ਸਭ ਤੋਂ ਪਹਿਲਾਂ ਤੇ ਧੰਨ ਧੰਨ ਕਰੀਏ ਕਿ ਗੁਰੂ ਦਿਆ ਸਿੱਖਾ ਐਡੇ ਭਿਆਨਕ ਸਮੇਂ ਦੇ ਵਿੱਚ ਜੇ ਤੂੰ ਕੇਸ ਹੀ ਸਾਂਭੇ ਨੇ, ਇਹ ਵੀ ਤੇਰਾ ਸਭ ਤੋਂ ਵੱਡਾ ਗੁਣ ਹੈ। ਅਸੀਂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਮੈਂ ਵੇਖਿਆ ਲੋਕ ਕੀ ਕਰਦੇ, ਲੋਕ ਅਵਗੁਣਾ ਕੀ ਬੰਨੇ, ਗੰਠੜੀ ਗੁਣ ਨਾ ਵਿਹਾਜੇ। ਕੋਈ ਗੁਣਾ ਦਾ ਤੇ ਵਪਾਰ ਹੀ ਕੋਈ ਨੀ ਕਰਦਾ, ਸਾਰੇ ਲੋਕੀ ਅਵਗੁਣ ਲੱਭਦੇ ਫਿਰਦੇ ਨੇ। ਤੇ ਸੱਚ ਜਾਣਿਓ, ਜਿਹੜਾ ਬੰਦਾ ਸਵੇਰ ਤੋਂ ਕਾਗਜ਼ ਕਾਗਜ਼ ਇਕੱਠਾ ਕਰਦਾ ਉਹਦੇ ਕੋਲ ਰੱਦੀ ਦੇ ਢੇਰ ਲੱਗ ਜਾਂਦੇ, ਜਿਹੜਾ ਬੰਦਾ ਨਿੱਕੇ ਨਿੱਕੇ ਲੋਹੇ ਦੇ ਪੀਸ ਇਕੱਠੇ ਕਰਦਾ ਇੱਕ ਦਿਨ ਉਹ ਲੋਹੇ ਦਾ ਸਟੋਰ ਕਰ ਲੈਂਦਾ, ਜਿਹੜੇ ਟੁੱਟੇ ਛਿੱਤਰ ਇਕੱਠੇ ਕਰਦੇ ਨੇ ਉਹ ਟੁੱਟੇ ਛਿੱਤਰਾਂ ਦਾ ਸਟੋਰ ਇਕੱਠਾ ਕਰ ਲੈਂਦੇ ਨੇ, ਜਿਹੜੇ ਔਗਣ ਇਕੱਠੇ ਕਰਦੇ ਇੱਕ ਦਿਨ ਔਗਣਾਂ ਦੇ ਸਟੋਰ ਭਰ ਲੈਂਦੇ ਨੇ, ਮਗਰ ਜਿਹੜੇ ਗੁਣ ਚੁੱਕਦੇ ਨੇ ਲੋਕਾਂ ਦੇ ਵਿੱਚ ਉਹ ਇੱਕ ਇੱਕ ਚੁੱਕਦੇ ਗੁਣ ਇੱਕ ਦਿਨ ਗੁਣਾਂ ਦੇ ਮਾਲਕ ਬਣ ਜਾਂਦੇ ਨੇ, ਗੁਣਾਂ ਦੇ ਮਾਲਕ ਬਣ ਜਾਂਦੇ, ਗੁਣਾਂ ਦੇ ਖਜ਼ਾਨੇ ਬਣ ਜਾਂਦੇ ਨੇ। ਇਸ ਕਰਕੇ ਆਪਾਂ ਸਤਿਗੁਰੂ ਦੇ ਚਰਨਾਂ ਚ ਬੇਨਤੀ ਭਰਨੀ ਆ, ਹੇ ਮੇਰੇ ਸਤਿਗੁਰੂ ਗਰੀਬ ਨਿਵਾਜ, ਮੈਂ ਨਿਰਗੁਣ ਆ ਰਹਾ ਵਾਂ, ਮੈਨੂੰ ਗੁਣਾਂ ਦਾ ਦਾਤ ਬਖਸ਼ੋ, ਮੇਰੀ ਝੋਲੀ ਚ ਸ਼ੁਭ ਗੁਣ ਪਾਓ, ਰਹਿਤ ਪਾਓ, ਸਿਮਰਨ ਪਾਓ, ਬੰਦਗੀ ਪਾਓ, ਸੇਵਾ ਪਾਓ। ਜਿਹੜੀ ਸੇਵਾ ਤੇ ਬੰਦਗੀ ਦਾ ਸਦਕਾ ਕਰੋੜਾਂ ਜਨਮਾਂ ਤੋਂ ਭਟਕੀ ਹੋਈ ਮੈਂ ਜੀਵ ਆਤਮਾ, ਹੇ ਸਤਿਗੁਰੂ ਤੇਰੇ ਚਰਨਾਂ ਵਿਚ ਆ ਕੇ ਮਿਲਾਪ ਮੇਰਾ ਹੋ ਜੇ। ਆਓ ਹੁਣ ਚੌਂਕੜੇ ਮਾਰ ਲੋ, ਸਮਾਂ ਦੌੜਿਆ ਜਾ ਰਿਹਾ। ਸਤਿਗੁਰੂ ਕਿਰਪਾ ਕਰੇ, ਇੱਕ ਮਨ ਇੱਕ ਚਿੱਤ ਹੋ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮਸਤਕ ਰੱਖ ਕੇ ਜਰਾ ਜਪੋ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ।

जुड़ो जुड़ो जुड़ो

ਨਾਮ ਸਾਚਾ ਨਾਮ ਮੇਰਾ ਆਧਾਰ। ਸੱਚਾ ਨਾਮ ਮੇਰਾ ਆਸਰਾ ਹੈ, ਸੱਚੇ ਪਰਮੇਸ਼ਵਰ ਦਾ ਨਾਮ ਮੇਰਾ ਆਸਰਾ ਹੈ। ਕਲਯੁਗ ਦੇ ਵਿੱਚ ਮੇਰੀ ਇੱਜ਼ਤ ਪੱਤ ਰੱਖਣ ਵਾਲਾ ਮੇਰੇ ਕੋਲ ਇੱਕੋ ਹੀ ਗਹਿਣਾ ਹੈ, ਇੱਕੋ ਹੀ ਪਰਮੇਸ਼ਵਰ ਦੀ ਟੋਕ ਹੈ ਦਿੱਤੀ ਹੋਈ, ਜਿਹੜੀ ਸਤਨਾਮ ਸ੍ਰੀ ਵਾਹਿਗੁਰੂ। ਨਾਮ ਵਾਲਿਆਂ ਦੇ ਆਪਣੇ ਸੇਵਕ ਦੇ ਪਰਦੇ ਢੱਕਦਾ ਹੈ, ਆਪਣੇ ਸੇਵਕ ਦੀ ਲਾਜਪਤ ਰੱਖਦਾ ਹੈ। ਜਿਹੜੇ ਨਾਮ ਜਪਦੇ ਨੇ ਨਾ, ਉਹਨਾਂ ਨੂੰ ਮੇਰੇ ਸਾਹਿਬ ਜੀ ਕਹਿੰਦੇ ਨੇ, ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਤ ਬਚਾਵੇ, ਉਹਨਾਂ ਤੇ ਛਤਰ ਅਨੇਕ ਚਲਾਵਤ ਘਾਵਤ ਤਨ ਏਕ ਨਾ। ਕਿਤਨਾ ਰੱਖਦਾ ਜੀ, ਕਿਤਨਾ ਬਚਾਉਂਦਾ ਏ? ਰਾਖਤ ਹੈ ਆਪਣੋ ਕਰ ਦੇ ਕਰ ਬਣੇ ਹੱਥ, ਉਹਨਾਂ ਨੂੰ ਆਪਣਾ ਹੱਥ ਦੇ ਕੇ ਬਚਾ ਲੈਂਦਾ।

0: ਹੱਥ ਜੋੜੋ ਸਤਿਗੁਰੂ ਦੇ ਚਰਨਾਂ ਚ ਤਰਲਾ ਪਾਓ, ਸਤਿਗੁਰੂ ਇਹ ਜਲਦੇ ਬਲਦੇ ਸੰਸਾਰ ਚੋਂ ਆਪਣਾ ਓਟ ਆਸਰਾ ਦੇ ਕੇ ਬਚਾ ਲਾ। ਆਓ ਹੁਣ ਲੜੀਵਾਰ ਜੋ ਕਥਾ ਆਰੰਭ ਆ, ਸਤਿਗੁਰੂ ਦੀ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮੁਬਾਰਕ ਬਚਨ ਆਪ ਜੀ ਸਰਵਣ ਕਰਨੇ। ਪਹਿਲੋ ਆਪ ਜੀ ਨੂੰ ਪੁੱਛ ਲਵਾਂ ਘਰਾਂ ਦੇ ਵਿਚ ਕੀ ਬੋਲਣਾ ਜੀ, ਸਾਰੇ ਦੱਸਿਓ ਕੀ ਬੋਲਣਾ ਹੈ। ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਿਸ ਤਰ੍ਹਾਂ ਤੋਤਿਆਂ ਦੀ ਡਾਰ ਨੂੰ ਕਿਸੇ ਨੇ ਇਕ ਤੋਤਾ ਕਿਸੇ ਰੱਖ ਲਿਆ ਤੇ ਉਹਨੂੰ ਮਹਾਰਨੀ ਪਕਾ ਲਈ ਵੀ ਤੋਤਿਆ ਪੋਸਤ ਨਹੀਂ ਖਾਣਾ। ਧਿਆਨ ਦਿਓ, ਤੋਤਿਆ ਪੋਸਤ ਨਹੀਂ ਖਾਣਾ। ਇਕ ਦਿਨ ਉਹ ਤੋਤਿਆਂ ਦੀ ਡਾਰ ਵਿਚ ਉੱਡ ਕੇ ਰਲ ਗਿਆ, ਸਾਰਿਆਂ ਨੂੰ ਮਹਾਰਨੀ ਪਕਾ ਤੀ, ਤੋਤਿਆ ਪੋਸਤ ਨਹੀਂ ਖਾਣਾ। ਤੇ ਸਾਰੇ ਹੀ ਤੋਤੇ ਉੱਡਦੇ ਉੱਡਦੇ ਜਾ ਕੇ ਇਕ ਪੋਸਤ ਦੇ ਖੇਤ ਵਿਚ ਬਹਿ ਗਏ ਤੇ ਸਾਰਿਆਂ ਨੇ ਚੁੰਝਾਂ ਭਰੀਆਂ, ਪੋਸਤ ਖਾਈ ਜਾਂਦੇ ਨੇ ਤੇ ਜਿਹਦੀ ਚੁੰਝ ਖਾਲੀ ਹੋਈ ਜਾਂਦੀ ਉਹ ਆਖੀ ਜਾਂਦਾ ਵਾ, ਤੋਤਿਆ ਪੋਸਤ ਨਾ ਖਾਈ ਮਰਜ਼ੀ ਦਾ ਏ। ਨਾਲੇ ਖਾਈ ਜਾਂਦੇ ਨੇ ਗੁਰਮੁਖੋ, ਨਾਲੇ ਅੰਗਰੇਜ਼ੀ ਨਾ ਕਿਤੇ ਨਿਆਣਿਆਂ ਨਾਲ ਬੋਲੀ ਜਾਇਓ ਤੇ ਨਾਲੇ ਹੀ ਆਖੀ ਜਾਇਓ ਪੰਜਾਬੀ ਬੋਲਣੀ, ਇਸ ਤਰ੍ਹਾਂ ਦਾ ਨਹੀਂ। ਬਾਹਰ ਬੋਲੋ ਜਿੱਥੇ ਤੁਹਾਡਾ ਨਹੀਂ ਸਰਦਾ, ਮਗਰ ਆਪਣੀ ਔਲਾਦ ਦੇ ਕੰਨਾਂ ਵਿਚ ਇਹ ਸ਼ਹਿਤ ਵਰਗੀ ਮਿੱਠੀ ਗੁਰਮੁਖੀ ਪਾਓ। ਘਰ ਵਿਚ ਪੰਜਾਬੀ ਬੋਲੋ, ਪੰਜਾਬੀ ਲਿਖਣੀ ਬੱਚਿਆਂ ਨੂੰ ਸਿਖਾਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੋੜੋ। ਆਓ ਹੁਣ ਬਾਬਾ ਫਰੀਦ ਦੀ ਰਸਨਾ ਤੋਂ ਮੁਬਾਰਕ ਵਚਨ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ।
0: ਬਸ ਇਸ ਗੱਲ ਉੱਤੇ ਅਸੀਂ ਅਟਕ ਗਏ ਸਾਰੇ, ਆਖੋ ਸਤਨਾਮ ਸ੍ਰੀ
1: ਵਾਹਿਗੁਰੂ।
0: ਇੱਥੇ ਆਣ ਕੇ ਕਈ ਵਾਰ ਮੱਥਾ ਟੇਕਣ ਲੱਗੇ ਵੀ ਸੋਚੀਦਾ ਮੱਥਾ ਥੱਲੇ ਨਾ ਲਾਈਏ, ਪੱਗ ਨਾ ਮੈਲੀ ਹੋ ਜਾਏ। ਕਿਤੇ ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੋ, ਹੋਏ ਨਮਾਣਾ ਢਹਿ ਪਵੇ, ਹੋਏ ਨਮਾਣਾ। ਇੱਥੇ ਜਦੋਂ ਆਵੇ ਨਾ ਤੇ ਮੈਂ ਇੱਕ ਵਾਰ ਆਪ ਜੀ ਨੂੰ ਬਹੁਤ ਵਾਰ ਬੇਨਤੀ ਕੀਤੀ, ਕਿਉਂਕਿ 2-3 ਸਾਲ ਤੋਂ ਆਪ ਜੀ ਦੇ ਜੋੜੇ ਝਾੜਦਿਆਂ ਸਮਾਂ ਹੋ ਗਿਆ ਏ। ਦਾਸ ਨੇ ਕਈ ਵਾਰ ਬੇਨਤੀ ਕੀਤੀ, ਸੱਜਣੋ ਜੇ ਨਵਾਂ ਘਰ ਬਣਾਉਣਾ ਹੋਵੇ ਨਾ, ਨਵਾਂ ਘਰ, ਤੇ ਪਹਿਲੇ ਘਰ ਨੂੰ ਕੀ ਕਰਨਾ ਪੈਂਦਾ ਏ? ਕੀ ਜੀ ਸੋਚੋ? ਢਾਉਣਾ ਪੈਂਦਾ ਏ। ਜੇ ਪਹਿਲਾਂ ਢਵੇ ਨਾ ਤੇ ਉੱਤੇ ਨਵਾਂ ਕਿਤਨਾ ਬਣੂ? ਜਿਹੜਾ ਪਰਮਜੀਤ ਸਿੰਘ ਹੰਕਾਰ ਨਾ ਭਰਿਆ ਵਾ, ਗੁਰਮੁਖੋ ਪਿਆਰਿਓ, ਜੇ ਗੁਰੂ ਦੇ ਅੱਗੇ ਆਣ ਕੇ ਢਹਿ ਨਾ ਪਿਆ ਤੇ ਗੁਰਮੁਖਾਂ ਵਾਲਾ ਜੀਵਨ ਗੁਰੂ ਕਿਤਨਾ ਬਖਸ਼ੂ? ਪਹਿਲੋਂ ਹੰਕਾਰ ਰੂਪੀ ਮਹਿਲ ਨੂੰ ਢਾਉਣਾ ਏ ਇੱਥੇ ਆਣ ਕੇ, ਪਹਿਲੋਂ ਢਹਿ ਪਵਾਂ। ਇੱਕ ਥਾਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਤੇ ਮਾਲਕ ਨੇ ਸੰਸਾਰ ਦੇ ਸ੍ਰਿਸ਼ਟੀ ਦੇ ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਦੋਹੇ ਬਣ ਆਵੇ, ਕਿਤੇ ਪਤਾ ਨੀ ਕਿੰਨੇ ਰੰਗ ਵਿਚ ਰੱਤੀ ਗਈ ਹੋਊਗੀ ਅੰਦਰ ਆਤਮਾ, ਰੱਬੀ ਰੰਗ ਵਿਚ ਜਦੋਂ ਕਹਿ ਰਹੀ ਹੋਊਗੀ ਹੋਏ

ਅਜੇ ਘੁੰਡ ਕੱਢੇ ਆਪਾਂ ਸਾਰਿਆਂ, ਜਬ ਨਾਚੀ ਤਬ ਘੁੰਘਟ ਕੈਸਾ, ਜੇ ਹੁਣ ਗੁਰੂ ਦੇ ਸਾਹਮਣੇ ਆ ਹੀ ਗਏ ਉਹ ਰੂਹ ਨਾਚੀ ਉੱਠੀ ਆ, ਤੇ ਹੁਣ ਘੁੰਡ ਕੱਢ ਕੇ ਨੀ ਉਤਰਾ ਹੀ ਆਖੋ ਜਿਤਨਾ ਗੁਰੂ ਅਮਰਦਾਸ ਕਹਿ ਰਹੇ ਹੋਏ।

0: पास पूरे सतगुर पास पूरे
1: सतगुर पास सतगुर पास
0: जी पूरे सतगुर पास पूरे सतगुर पास पूरे
1: सतगुर पास पूरे सतगुर पास
0: ओए नमाणी ਤੈ ਪਵਾਂ ਨਮਾਣੀ ਹੋ ਕੇ ਨਮਾਣੀ ਆਖਾਂ ਆਪਣੇ ਆਪ ਨੂੰ ਮਹਾਰਾਜ ਮੈਂ ਨਮਾਣੀ ਆ ਮੇਰਾ ਕੋਈ ਮਾਣ ਨਹੀਂ ਸਾਚੀ ਲਿਵੇ ਬਿਨ ਇਹ ਨਮਾਣੀ ਆ ਦੇ ਮਹਾਰਾਜ ਤੇਰੇ ਚਰਨਾਂ ਵਿਚ ਢਹਿ ਗਈ ਆਣ ਕੇ ਇਹਨੂੰ ਸ਼ਬਦ ਬਖਸ਼ ਸ਼ਬਦ ਲਾਗ ਸਵਾਰੀਆ ਇਹਨੂੰ ਸ਼ਬਦ ਦੇ ਨਾਲ ਜੋੜ ਦੇ ਜਿਹਦੇ ਨਾਲ ਇਹਦਾ ਜੀਵਨ ਸਵਰ ਜਾਵੇ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਤੇ ਭੁੱਲਿਆ ਰਿਹਾ ਕਿ ਜੇ ਕਿਤੇ ਢਹਿ ਪਿਆ ਨੀਵਾਂ ਹੋ ਗਿਆ ਧਰਤੀ ਤੇ ਮੱਥਾ ਟੇਕਿਆ ਖੁਦਾ ਨੂੰ ਨਮਸਕਾਰ ਕੀਤੀ ਤੇ ਕਿਤੇ ਮੇਰੀ ਚਿੱਟੀ ਪੱਗ ਨਾ ਮੈਲੀ ਹੋਏ ਮੈਂ ਭੁਲਾਵਾ ਪੱਗ ਦਾ ਬੋਲੋ ਮੈਂ ਭੁਲਾਵਾ
1: ਪੱਗ ਦਾ
0: ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਬਹੁਤਿਆਂ ਨੂੰ ਸਾਨੂੰ ਇਹ ਹੀ ਰਹਿੰਦਾ ਜਿਹਨੂੰ ਕਿਸੇ ਨੂੰ ਕਹਿ ਕੇ ਵੇਖ ਲੋ ਜੀ ਜੂਠੇ ਬਰਤਨ ਸਾਫ਼ ਕਰਿਓ ਕਹਿੰਦੇ ਜੀ ਕਰਨ ਨੂੰ ਜੀ ਤੇ ਕਰਦਾ ਕੱਪੜਿਆਂ ਤੇ ਛਿੱਟਾਂ ਪੈਂਦੀਆਂ ਇੱਕ ਗੁਰੂ ਦਾ ਸਿੱਖ ਆਨੰਦਪੁਰ ਸਾਹਿਬ ਐਰਕਾ ਦਸੰਬਰ ਦੇ ਵਿਚ ਆਨੰਦਪੁਰ ਸਾਹਿਬ ਸਤਿਗੁਰੂ ਗਰੀਬ ਨਿਵਾਸ ਦੇ ਚਰਨਾਂ ਚ ਜਾਣ ਦਾ ਮੌਕਾ ਮਿਲਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਕੀਤੀ ਏ ਪਾਵਨ ਧਰਨੀ ਨੂੰ ਕਰੋੜ ਕਰੋੜ ਕਰੋੜ ਕਰੋੜ ਕਰੋੜ ਜਨਮ ਕਰਕੇ ਨਮਸਕਾਰ ਜਿੱਥੋਂ ਸਿੱਖੀ ਦਾ ਜੀਵਨ ਆਪਾਂ ਨੂੰ ਖਾਲਸਾ ਹੀ ਜੀਵਨ ਮਿਲਿਆ ਉਥੇ ਬਾਬਾ ਲਾਭ ਸਿੰਘ ਸਾਹਿਬ ਦੇ ਬਾਬਾ ਸੇਵਾ ਸਿੰਘ ਸਾਹਿਬ ਦੇ ਲੰਗਰ ਵਿਚ ਇਕ ਗੁਰੂ ਦਾ ਸਿੱਖ ਬੜੇ ਸੁੰਦਰ ਕੱਪੜੇ ਪਾਏ ਤੇ ਹਰ ਗੁਰਸਿੱਖ ਦੀ ਆਣ ਕੇ ਥਾਲੀ ਚੁੱਕ ਕੇ ਤੇ ਥਾਲੀਆਂ ਚੁੱਕ ਕੇ ਸਾਫ਼ ਕਰਦਾ ਫਿਰੇ ਇਕ ਸਬਜ਼ੀ ਦਾ ਛਿੱਟਾ ਉਠਿਆ ਤੇ ਉਹਦੇ ਸੁੰਦਰ ਚਿੱਟੇ ਚੋਲੇ ਦੇ ਉੱਤੇ ਪੈ ਗਿਆ ਆਖੋ ਸਤਨਾਮ ਸ੍ਰੀ ਨਹੀਂ ਗੱਜ ਕੇ ਆਖਿਆ ਕਰੋ ਵਜਨ ਬੜਾ ਕੀਮਤੀ ਆ ਆਪਾਂ ਹੌਲੀ ਉਦੋਂ ਬੋਲਦੇ ਆ ਜਦੋਂ ਗੈਰ ਹਾਜ਼ਰ ਹੁੰਦੇ ਆ ਜੁੜ ਕੇ ਆਖੋ ਸਤਨਾਮ ਸ੍ਰੀ ਸਬਜ਼ੀ ਦਾ ਛਿੱਟਾ ਪੈ ਗਿਆ ਚਿੱਟੇ ਚੋਲੇ ਦੇ ਉੱਤੇ ਤੇ ਕਿਸੇ ਨੇ ਲਾਗੋਂ ਆਵਾਜ਼ ਦਿੱਤੀ ਗੁਰੂ ਦੇ ਸਿੱਖਾ ਤੇਰੇ ਚਿੱਟੇ ਚੋਲੇ ਤੇ ਛਿੱਟਾ ਪੈ ਗਿਆ ਦਾਗ ਪੈ ਗਿਆ ਦਾਗ ਕਹਿੰਦਾ ਸੱਜਣਾ ਉਹ ਜਿਹੜਾ ਮੇਰਾ ਬਾਪੂ ਆ ਨਾ ਵੇਖਣ ਵਾਲਾ ਉਹਨੂੰ ਪਤਾ ਵਾ ਕਿ ਇਹ ਦਾਗ ਕਿੱਥੋਂ ਲੱਗਾ ਤੇ ਦੂਸਰੇ ਦਾਗ ਕਿੱਥੋਂ ਲੱਗਦੇ ਜਿਹੜੇ ਦਾਗ ਉਹ ਇੱਕ ਉਹ ਜਿਹੜੇ ਠੇਕੇ ਚੋਂ ਲੱਗਦੇ ਦਾਗ ਦੋਸ਼ ਮੂੰਹ ਚੱਲਿਆ ਲਾਏ ਪੜਦੇ ਹੋ ਨਾ ਦਾਗ ਦੋਸ਼ ਮੂੰਹ ਚੱਲਿਆ ਜਿਹੜੇ ਦੋਸ਼ਾਂ ਦੇ ਦਾਗ ਲੱਗਦੇ ਨੇ ਮੇਰੇ ਗੁਰੂ ਨੂੰ ਉਹਦਾ ਵੀ ਪਤਾ ਹੈ ਤੇ ਮੇਰੇ ਗੁਰੂ ਨੂੰ ਇਸ ਦਾਗ ਦਾ ਵੀ ਪਤਾ ਵਾ ਕਿ ਇਹ ਜੇ ਸੋੜੇ ਝਾੜਦੇ ਆ ਜੂਠੇ ਬਰਤਨ ਸਾਫ਼ ਕਰਦੇ ਆ ਸਰੀਰ ਦੇ ਉੱਤੇ ਪਿਆ ਵਾ ਇਹ ਜਿਹੜੇ ਦਾਗ ਲੱਗੇ ਨੇ ਇਹ ਜਿਹੜੇ ਛਿੱਟੇ ਪਏ ਨੇ ਇਹਨਾਂ ਛਿੱਟਿਆਂ ਵਾਲਿਆਂ ਨੂੰ ਤੇ ਮੇਰਾ ਕਲਗੀਧਰ ਪਾਤਸ਼ਾਹ ਗਲਣਾ ਲਾਉਂਦਾ ਗਲਣਾ ਤੇ ਬਾਬਾ ਫਰੀਦ ਕਹਿੰਦਾ ਜਦੋਂ ਮੈਂ ਕਦੀ ਨੀਵਾਂ ਹੋਣ ਦਾ ਯਤਨ ਕੀਤਾ ਤੇ ਮੈਨੂੰ ਇਹ ਭੁਲੇਖਾ ਰਿਹਾ ਕਿ ਕਿਤੇ ਮੇਰੀ ਪੱਗ ਨਾ ਮੈਲੀ ਹੋ ਜੇ ਮਗਰ ਮੇਰੀ ਪਾਗਲ ਰੂਹ ਇਹ ਨਹੀਂ ਸੀ ਜਾਣਦੀ ਹਾਂਜੀ
1: ਗਹਿਲਾ ਰੂਹ ਨਾ ਜਾਣੀ ਸਿਰ ਪੀ ਮਿੱਟੀ ਖਾਏ
0: ਬਾਬਾ ਫਰੀਦ ਜੀ ਕਹਿੰਦੇ ਮੇਰੀ ਰੂਹ ਗਹਿਲੀ ਮੇਰੀ ਕਮਲੀ ਰੂਹ ਇਹ ਨਹੀਂ ਸੀ ਜਾਣਦੀ ਕਿ ਤੂੰ ਤੇ ਕਿਨਾ ਕਿਤੇ ਪੱਗ ਨੂੰ ਮਿੱਟੀ ਨਾ ਲੱਗ ਜੇ ਇਹ ਤੇ ਸਿਰ ਵੀ ਇੱਕ ਦਿਨ ਜਿਹੜੀ ਸਿਰ ਦੇ ਉੱਤੇ ਤੂੰ ਇਹ ਸੁੰਦਰ ਪੱਗ ਬੱਧੀ ਹੈ ਇਹ ਸਿਰ ਵੀ ਇੱਕ ਦਿਨ ਮਿੱਟੀ ਨੇ ਖਾ ਲੈਣਾ ਮਿੱਟੀ ਨੇ ਕਬਰ ਦੇ ਵਿਚ ਦਗ ਦੇਣਾ ਹੈ ਜੈ ਸਿਰ ਰਚ ਰਚ ਬਾਂਧਤ ਪਾਗ ਸੋ ਸਿਰ ਚੁੰਚ ਸਵਾਰ ਕਾਗ ਕਹਿਤ ਕਬੀਰ ਸੁਣੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਇਹ ਸਿਰ ਦਾ ਮਾਣ ਇਸ ਪੱਗ ਦਾ ਮਾਣ ਕਰਦਾ ਹੈ ਉਹ ਭੋਲਿਆ ਇਹ ਸਰੀਰ ਵੀ ਇੱਕ ਦਿਨ ਮਿੱਟੀ ਨੇ ਖਾ ਜਾਣਾ ਹੈ ਇਹ ਸਰੀਰ ਵੀ ਜਾਂ ਤੇ ਲੱਕੜੀਆਂ ਤੇ ਸੜ ਕੇ ਸਵਾਹ ਹੋ ਜਾਣਾ ਹੈ ਤੇ ਜਾਂ ਕਬਰਦਿਆਂ ਵਿਚ ਕਿਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ ਇੱਟ ਸਰਾਣਾ ਭੋਏ ਸਵਣ ਕੀੜਾ ਲੜਿਓ ਬੋਲਸੋਲੀ ਕੀੜਾ ਲੜਿਓ ਇੱਕ ਦਿਨ ਉਹ ਜਿੱਦਣ ਆਉਣਾ ਹੈ ਜਿੱਦਣ ਕਬਰ ਪੁੱਟੀ ਜਾਣੀ ਆ ਕਬਰ ਦੇ ਵਿਚ ਤੈਨੂੰ ਲਟਾ ਦੇਣਾ ਹੈ ਉਸ ਕਬਰ ਦੇ ਥੱਲੇ ਸਰਾਣਾ ਨੀ ਹੋਣਾ ਤੇਰੇ ਥੱਲੇ ਤੇ ਤੇਰੇ ਸਿਰ ਦੇ ਥੱਲੇ ਇੱਟ ਰੱਖ ਦੇਣੀ ਇੱਟ ਸਰਾਣਾ ਭੋਏ ਸਵਣ ਨਾ ਕੋਈ ਥੱਲੇ ਤੜਾਈ ਵਿਛਾਉਣੀ ਤੈਨੂੰ ਮਿੱਟੀ ਉੱਤੇ ਹੀ ਸਵਾਉਣਾ ਹੈ ਮਿੱਟੀ ਨੂੰ ਮਿੱਟੀ ਉੱਤੇ ਹੀ ਪਾ ਦੇਣਾ ਹੈ ਇੱਟ ਸਰਾਣਾ ਭੋਏ ਸਵਣ ਸੱਜਣਾ ਕੀੜਾ ਲੜਿਓ ਮਾਸ ਫਿਰ ਕਿਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ ਕਿੰਨੇ ਜੁਗ ਬੀਤ ਜਾਣੇ ਨੇ ਤੂੰ ਮਿੱਟੀ ਵਿਚ ਮਿੱਟੀ ਹੋ ਜਾਣਾ ਹੈ ਇਸ ਮਿੱਟੀ ਤੋਂ ਨਾ ਡਰ ਇਹ ਨਾ ਸੋਚ ਕੇ ਜੇ ਮੈਂ ਜੋੜੇ ਝਾੜੂੰਗਾ ਮੇਰੀ ਪੱਗ ਨੂੰ ਲੱਗ ਜਾਣਗੇ ਸੱਜਣਾ ਇਹ ਜੋੜਿਆਂ ਦੀ ਧੂੜੀ ਜਿਹੜੀ ਆ ਨਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ, ਬੋਲੋ ਗੁਰਸਿੱਖਾਂ ਕੀ ਫਿਰ ਬੋਲੋ ਗੁਰਸਿੱਖਾਂ ਕੀ ਹਰ ਹਮ ਪਾਪੀ ਵੀ ਗਤ ਪਾਏ। ਇੱਕ ਥਾਂ ਤੇ ਆਉਂਦਾ ਜਿਤਨੇ ਤੀਰਥ ਦੇਵੀ ਥਾਪੇ, ਗੰਗਾ ਜਮਨਾ ਕਦਾਰ ਜਿੰਨੇ ਤਿਰਵੈਣੀ ਜਿੰਨੇ ਤੀਰਥ ਦੇਵੀਆਂ ਦੇਵਤਿਆਂ ਦੇ ਨੇ ਸਭ ਲੋਚੇ ਧੂਰ ਸਾਧੂ ਕੀ ਤਾਈ। ਕਿਤੇ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ, ਬੋਲੋ ਜੀ ਚਰਨ ਸਾਧ ਕੇ ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂੜ ਕਰੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ। ਮੇਰੇ ਸਾਹਿਬ ਜੀ ਕਹਿੰਦੇ ਨੇ ਚਰਨ ਧੂੜੀ ਹੋ ਜਾ, ਮਾਗ ਮਜਨ ਸੰਗ ਸਾਧੂਆਂ ਧੂੜੀ ਕਰ
1: ਇਸ਼ਨਾਨ,
0: ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਧੂੜੀ ਹੋ ਜਾ, ਸਾ ਸੰਗਤ ਗੁਰਸਿੱਖਾਂ ਦੇ ਚਰਨਾਂ ਦੀ ਧੂੜ ਹੋ ਜਾ। ਕਿਤੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੇ, ਸਗਲ ਵਸ ਤਾਂ ਕੇ ਜਾ ਕਾ ਸਤਗੁਰ ਪੂਰਾ, ਠਾਕੁਰ ਗਾਈਏ ਆਤਮ ਰੰਗ ਸਰਣੀ ਪਾਵਣ, ਨਾਮ ਤੇ ਆਵਣ ਸਹਿਜ ਸਮਾਵਣ ਸੰਗ। ਅੱਗੇ ਸੁਣਿਓ, ਜਨ ਕੇ ਚਰਨ ਵਸੇ ਮੇਰੇ ਹੀਰੇ, ਸੰਗ ਪਨੀਤਾ ਦੇਹੀ ਜਨ ਕੀ ਧੂਰ ਦਿਓ ਕਿਰਪਾ ਨਿਧ। ਆ ਬੋਲੋ ਜਨ ਕੀ
1: ਧੂਰ ਦਿਓ ਕਿਰਪਾ ਨਿਧ,
0: ਸਾਰੇ ਬੋਲੋ ਜਨ ਕੀ
1: ਧੂਰ ਦਿਓ ਕਿਰਪਾ ਨਿਧ,
0: ਜਿਹੜੇ ਤੇਰੇ ਸੇਵਕ ਨੇ ਉਹਨਾਂ ਦੀ ਜਨ

ਕਿਰਪਾਨਿਦ ਨਾਨਕ ਕਹਿ ਸੁਖ ਇਹੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿਸੇ ਲਈ ਵੱਡਾ ਘਰ ਸੁੱਖ ਹੋਊਗਾ, ਕਿਸੇ ਲਈ ਦੌਲਤ ਸੁੱਖ ਹੋਊਗੀ, ਕਿਸੇ ਲਈ ਵੱਡੀਆਂ ਸੁੱਖ ਗੱਡੀਆਂ ਸੁੱਖ ਹੋਣਗੇ। ਮਗਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਹੇ ਮੇਰੇ ਪਰਮ ਪਿਤਾ ਗੁਰੂ ਪਰਮੇਸ਼ਰ ਜੀ, ਮੇਰੇ ਲਈ ਸਭ ਤੋਂ ਵੱਡਾ ਸੁੱਖ ਇਹ ਆ ਕਿ ਜਨ ਕੀ ਧੂੜ ਦਿਓ, ਜਨ ਕੀ ਦਿਓ ਕਿਰਪਾ ਨਿਧ ਨਾਨਕ ਕਹਿ ਸੁੱਖ। ਮੇਰੇ ਲਈ ਇਹੋ ਹੀ ਸੁੱਖ ਆ ਕਿ ਤੇਰੇ ਪਿਆਰਿਆਂ ਦੀ ਮੈਨੂੰ ਚਰਨ ਧੂੜੀ ਮਿਲੇ, ਤੇਰੇ ਨਾਮ ਜਪਣ ਵਾਲਿਆਂ ਦੀ ਚਰਨ ਰਾਖ ਮੇਰੇ ਮੱਥੇ ਨੂੰ ਲੱਗੇ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਫਰੀਦਾ ਮੈਂ ਭਲਾਵਾ ਪੱਗਦਾ ਮਤ ਮੈਲੀ ਹੋਏ ਜਾਏ, ਮੈਂ ਤੇ ਡਰਦਾ ਵਾਂ ਕਿਤੇ ਜੋੜੇ ਝਾੜਦਿਆਂ ਲੰਗਰ ਦੇ ਬਰਤਨ ਸਾਫ ਕਰਦਿਆਂ ਜਾਂ ਸੇਵਾ ਸਿਮਰਨ ਕਰਦਿਆਂ ਇਹ ਪੱਗ ਮੈਲੀ ਨਾ ਹੋ ਜੇ। ਮਗਰ ਗਹਿਲਾ ਰੂਹ ਨਾ ਜਾਣੀ ਸਿਰ ਵੀ ਮਿੱਟੀ ਖਾਏ, ਇਹਨੂੰ ਇਹ ਨੀ ਪਤਾ ਕਿ ਇੱਕ ਦਿਨ ਸਿਰ ਵੀ ਮਿੱਟੀ ਨੇ ਖਾ ਜਾਣਾ ਹੈ ਜੀ।

0: ਸ੍ਰੀ
1: ਫਿਰ ਇੱਕ ਵਾਰ ਆਖੋ ਸਤਨਾਮ। ਬਹੁਤ ਸਮਾਂ ਆਪਾਂ ਛੋਟਿਆਂ ਛੋਟਿਆਂ ਤੋਂ ਕਹਾਣੀਆਂ ਕਥਾ ਬਣੀਆਂ ਵੱਡਿਆਂ ਵਡੇਰਿਆਂ ਤੋਂ ਸੁਣੀਆਂ ਕਿ ਬਾਬੇ ਫਰੀਦ ਨੇ ਗਲ ਦੇ ਵਿੱਚ ਲੱਕੜੀ ਦੀ ਰੋਟੀ ਪਾਈ ਸੀ ਤੇ ਜਦੋਂ ਭੁੱਖ ਲੱਗਦੀ ਸੀ ਉਹਨੂੰ ਚੱਕ ਮਾਰ ਲੈਂਦੇ ਸੀ। ਮਗਰ ਨਹੀਂ, ਇੱਥੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਸੁੱਕੀ ਲੱਕੜ ਵਰਗੀ ਜਿਹੜੀ ਮੇਰੀ ਰੋਟੀ, ਸੁੱਕੀ ਲੱਕੜ ਵਰਗੀ ਸੁੱਕੀ ਰੋਟੀ, ਬਿਨਾਂ ਚੋਪੜੀ ਬਿਨਾਂ ਮੱਖਣ ਤੋਂ ਗਰੀਬੀ ਦਾਵੇ ਵਾਲੀ ਰੋਟੀ, ਮਗਰ ਦਸਾਂ ਨਵਾਂ ਦੀ। ਕਾਹਦੀ? ਫਿਰ ਇੱਕ ਵਾਰ ਆਖੋ ਕਾਹਦੀ ਜੀ? ਦਸਾਂ ਨਵਾਂ ਦੀ ਕਿਰਤ ਕਮਾਈ ਦੀ ਸੁੱਕੀ ਮੇਰੀ ਰੋਟੀ, ਰੋਟੀ ਮੇਰੀ ਕਾਠ ਕੀ ਲੱਕੜ ਵਰਗੀ ਸੁੱਕੀ ਤੇ ਲਾਵਣ, ਲਾਵਣ ਨਹੀਂ ਲਾਵਣ, ਲਾਵਣ ਮੈਣੇ ਹੁੰਦਾ ਸਬਜ਼ੀ, ਲਾਵਣ ਮੈਣੇ ਕੀ ਹੁੰਦਾ ਏ? ਫਿਰ ਇੱਕ ਵਾਰ ਆਖੋ ਲਾਵਣ ਮੈਣੇ, ਕਿਤੇ ਲਾਵਣ ਨਾ ਪੜਿਓ, ਲਾਵਣ ਦਾ ਮਤਲਬ ਹੋ ਜਾਣਾ ਲਾਉਣੀ, ਇੱਥੇ ਲਾਵਣ। ਸੁੱਕੀ ਮੇਰੀ ਰੋਟੀ ਦਸਾਂ ਨਵਾਂ ਦੀ ਰੁੱਖੀ ਮਸੀ ਤੇ ਜਿਹੜੀ ਸਬਜ਼ੀ ਆ ਉਹ ਮੇਰੀ ਭੁੱਖ ਆ। ਜਦੋਂ ਮੈਨੂੰ ਭੁੱਖ ਲੱਗਦੀ ਆ ਮੈਂ ਰੁੱਖੀ ਸੁੱਕੀ ਰੋਟੀ ਜਿਹੜੀ ਆ ਚੱਕ ਮਾਰ ਕੇ ਖਾ ਲੈਣਾ, ਢਿੱਡ ਭਰ ਲੈਣਾ। ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਤੇ ਅੱਗੇ ਜਰਾ ਪੜਿਓ।
2: ਜਿੰਨਾ ਖਾਦੀ ਚੋਪੜੀ ਕਣੇ ਸਹਿਣਗੇ ਦੁੱਖ।
1: ਹੁਣ ਪੜੋ ਤੇ ਸਹੀ, ਕਦੀ ਗਰੀਬ ਨਿਵਾਜ ਪਾਤਸ਼ਾਹ ਨੂੰ ਪੁੱਛੋ ਤੇ ਸਹੀ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮੀਟ ਕਿੱਥੇ ਰਹਿ ਗਿਆ, ਮੱਛੀ ਕਿੱਥੇ ਰਹਿ ਗਈ, ਪਰੌਂਠੇ ਕਿੱਥੇ ਰਹਿ ਗਏ, ਵੰਸਵੰਨੇ ਤਲੇ? ਇੱਕ ਥਾਂ ਤੇ ਜਨਮ ਸਾਖੀ ਕਦੀ ਪੜਿਆ ਕਰੋ, ਆਖੋ ਸਤਨਾਮ ਸ੍ਰੀ। ਸਾਹਿਬ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ ਕਿ ਸਤਿਗੁਰੂ ਗਰੀਬ ਨਿਵਾਜ ਜੀ, ਜਿਹੜੇ ਬੰਦਗੀ ਕਰਨ ਵਾਲੇ ਗੁਰੂ ਦੇ ਸਿੱਖ ਨੇ, ਪਿਆਰੀਆਂ ਸੰਗਤਾਂ ਨੇ ਜਿਹੜੀਆਂ ਰੱਬ ਦੀ ਪ੍ਰਾਪਤੀ ਵਿੱਚ ਫਿਰਦੀਆਂ ਨੇ, ਕੀ ਇਹਨਾਂ ਨੂੰ ਮੀਟ ਖਾਣਾ ਪਾਸ ਆ? ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਾਣੀ ਦੇ ਵਿੱਚ ਕਹੇ, ਉੱਥੇ ਜਨਮ ਸਾਖੀ ਵਿੱਚ ਕਹਿੰਦੇ ਨੇ, ਜਿਨ੍ਹਾਂ ਜਰਾਇਤ ਬੰਦਗੀ, ਬੋਲੋ ਜਿਨ੍ਹਾਂ
2: ਜਰਾਇਤ ਬੰਦਗੀ,
1: ਤਿੰਨਾਂ ਮਾਸ ਨਾ ਪਾਸ, ਤਿੰਨਾਂ ਮਾਸ, ਉਹਨਾਂ ਲਈ ਮਾਸ ਪਾਸ ਨਹੀਂ। ਤੇ ਫਿਰ ਹੋਰ ਅੱਗੇ ਜਾ ਕੇ ਪੁੱਛਿਆ ਕਾਜੀਆਂ ਨੇ, ਹੋਰ ਨਾ ਗੁਰਸਿੱਖਾਂ ਪਿਆਰੀਆਂ ਰੂਹਾਂ ਨੇ ਪੁੱਛਿਆ, ਮਹਾਰਾਜ ਜਿਨ੍ਹਾਂ ਰੱਬ ਨੂੰ ਮਿਲਣਾ ਉਹ ਕਿਤਰਾਂ ਦੀ ਰੋਟੀ ਖਾਣ, ਕਿਤਰਾਂ ਦਾ ਭੋਜਨ ਖਾਣ? ਤੇ ਕਹਿੰਦੇ ਨੇ ਜਵਾਂ ਦੀ ਰੋਟੀ ਖਾਏ ਕੇ ਜਿਉਂ, ਸਾਧੂ ਕੀ ਸੰਗਤ ਰਹੋ ਜਿਉਂ ਕੀ ਭੂਸੀ ਖਾਓ। ਇਹ ਮੂੰਹ ਦੇ ਸਵਾਦ ਬੋਲਦੇ ਨੇ, ਇਹ ਮੂੰਹ ਦੇ ਸਵਾਦ ਗੱਲਾਂ ਕਰਦੇ ਨੇ ਵੰਸਵਨੀਆਂ। ਕਿੱਥੇ ਲਿਖਿਆ, ਕਿਉਂ ਲਿਖਿਆ? ਇਹ ਦੁਬਧਾ ਦੇ ਬਚਨ ਉਹ ਕਰਦੇ ਨੇ, ਕਦੀ ਬਾਬੇ ਨਾਨਕ ਪਾਤਸ਼ਾਹ ਦੀ ਬਾਣੀ, ਸਾਧੂ ਕੀ ਸੰਗਤ ਰਹੋ, ਬੋਲੋ ਸਾਧੂ ਕੀ
2: ਸੰਗਤ ਰਹੋ,
1: ਤੇ ਅੱਗੇ ਲਿਖਿਆ ਜਿਉਂ ਕੀ ਭੂਸੀ ਖਾਓ। ਜਵਾਂ ਦੀ ਰੋਟੀ ਖਾ ਕੇ ਵੀ ਸੰਗਤ ਸਾਧੂਆਂ ਦੀ ਕਰਿਓ, ਹੁਣ ਹਾਰਸੋ ਹੋਏ ਹੈ ਸਾਕਤ ਸੰਗ ਨਾ ਜਾਓ। ਤੇ ਇੱਥੇ ਮੇਰੇ ਸਾਹਿਬ ਕਹਿੰਦੇ ਜਵਾਂ ਦੀ ਰੋਟੀ ਖਾਏ ਕੇ ਲੂਣ ਨਾ ਵਿੱਚ ਮਲਾ, ਫਿਰ ਠੰਡਾ ਪਾਣੀ ਪੀ ਕੇ ਪ੍ਰਭੂ ਦੇ ਗੁਣ ਗਾ। ਜਵਾਂ ਦੀ ਰੋਟੀ ਖਾ ਕੇ ਵਿੱਚ ਲੂਣ ਵੀ ਘੱਟ ਪਾਈ ਕਿ ਤੈਨੂੰ ਤਵਛ ਲੱਗੇ, ਤੇਹ ਲੱਗੇ, ਤੇ ਸਿਮਰਨ ਅਭਿਆਸ ਦੇ ਵਿੱਚ ਵਗਨ ਪਵੇ। ਸਾਦੀ ਤੋਂ ਸਾਦੀ ਰੋਟੀ ਖਾ ਕੇ ਖੂਬ ਖਾਣਾ ਖਿਚੜੀ, ਬੋਲੋ ਖੂਬ ਖਾਣਾ
2: ਖਿਚੜੀ।
1: ਇਹ ਬਾਣੀ ਦੇ ਬਚਨ ਨੇ, ਬਾਣੀ ਦੇ, ਇਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਇਹ ਗੁਰੂ ਗ੍ਰੰਥ ਸਾਹਿਬ ਦੇ ਸਿੱਕੇਬੰਦ ਬਚਨ ਨੇ ਕਿ ਖੂਬ ਖਾਣਾ ਖਿਚੜੀ ਜਾਂ ਮੈਂ ਅੰਮ੍ਰਿਤ ਲੋਨ। ਅੱਗੇ ਪੜੋ, ਹੇਰਾ ਰੋਟੀ ਕਾਰਨੇ ਗਲਾ ਕਟਾਵੇ, ਕੌਣ? ਹੇਰਾ ਬਣੇ ਸ਼ਿਕਾਰ, ਹੇਰਾ ਬਣੇ ਮਾਸ, ਜੀਆਂ ਦਾ ਆਹਾਰ, ਜੀਆਂ ਦਾ ਵੱਧ ਕਰਕੇ ਖਾਣਾ, ਆਂਦੇ ਨੇ ਇਹ ਰੋਟੀ ਦੇ ਕਾਰਨੇ ਕੌਣ ਆਪਣਾ ਗਲਾ ਅੱਗੇ ਜਾ ਕੇ ਕਟਾਵੇ? ਮੇਰੇ ਗੁਰੂ ਨਾਨਕ ਦੀ ਸਿੱਕੇ ਬੰਦ ਬਾਣੀ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਰੁੱਖੀ, ਇੱਥੇ ਮੇਰੇ ਸਾਹਿਬ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਅੱਗੇ ਕਹਿੰਦੇ ਜਿੰਨਾ ਖਾਧੀ ਚੋਪੜੀ ਉਹ ਘਣੇ ਸਹਿਣਗੇ ਦੁੱਖ। ਪੜ੍ਹ ਕੇ ਵੇਖੋ। ਹਾਂਜੀ,
2: ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ।
1: ਸਾਹਿਬ ਜੀ ਕਹਿੰਦੇ ਰੁੱਖੀ ਸੁੱਖੀ ਖਾਏ ਕੇ, ਦਸਾਂ ਦੀ ਭਾਵੇਂ ਰੁੱਖੀ ਹੋਵੇ ਭਾਵੇਂ ਲੂਣ ਨਾਲ ਖਾ। ਮੈਂ ਪਰਸੋਂ ਦੇ ਦੀਵਾਨ ਚ ਬੇਨਤੀ ਕੀਤੀ ਸੀ, ਮੇਰੇ ਵੀਰੋ ਗੁਰਸਿੱਖੋ, ਆਪਣੇ ਪੋਤਰਿਆਂ ਨੂੰ, ਆਪਣੀਆਂ ਪੋਤਰੀਆਂ ਨੂੰ, ਆਪਣੇ ਪੁੱਤਾਂ ਨੂੰ, ਆਪਣੀਆਂ ਧੀਆਂ ਨੂੰ, ਆਪਣੀਆਂ ਨਹੁੰਆਂ ਨੂੰ ਦਸਾਂ ਨਹੁੰਆਂ ਦੀ ਭਾਵੇਂ ਲੂਣ ਨਾਲ ਰੋਟੀ ਖਵਾਓ, ਮਗਰ ਮਾੜੀ ਕਮਾਈ ਨਾ ਖਵਾਇਓ, ਨਾ ਪਰੌਂਠੇ ਖਾਇਓ, ਨਾ ਵੇਸਣ ਵਾਲੇ ਤਲ ਤਲ ਕੇ ਪਰੌਂਠੇ, ਨਾ ਪਨੀਰ ਖਾਇਓ, ਨਾ ਤਰ੍ਹਾਂ ਤਰ੍ਹਾਂ ਦੇ ਸਵਾਦਲੇ ਭੋਜਨ ਖਾਇਓ, ਨਾ ਜੂਸ ਪੀਓ, ਫਿੱਕਾ ਪਾਣੀ ਭਾਵੇਂ ਪੀਓ, ਮਗਰ ਉਸ ਪਾਣੀ ਪੀ ਕੇ ਵੀ ਤੁਹਾਡੇ ਬੱਚੇ ਭਾਈ ਮਨੀ ਸਿੰਘ ਵਰਗੇ ਬਣਨਗੇ। ਉਹ ਜਿਹੜਾ ਦਸਾਂ ਨਵਾਂ ਦੀ ਕਿਰਤ ਕਮਾਈ ਦਾ ਧਾਨ ਹੈ ਨਾ, ਉਹ ਖਾ ਕੇ ਤੁਹਾਡੇ ਪੁੱਤ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਬਣਨਗੇ। ਮਗਰ ਜੇ ਤੁਸੀਂ ਆਖੋ ਬੇਈਮਾਨੀ ਦਾ ਪੈਸਾ ਖਵਾ ਕੇ ਤੇ ਗੁਰੂ ਦੇ ਸਿੱਖੋ ਰਿਜ਼ਲਟ ਤੁਹਾਡੇ ਸਾਹਮਣੇ ਆ ਨਿਕਲਿਆ ਪਿਆ ਵਾ ਮੈਂ ਕੀ ਦੱਸਣਾ ਹੈ ਤੁਹਾਡੇ ਸਾਹਮਣੇ ਰਿਜ਼ਲਟ ਤੁਹਾਡੇ ਘਰਾਂ ਦੇ ਵਿਚ ਆ ਆਸ ਪੜੋਸ ਵਿਚ ਆ ਰਿਸ਼ਤੇਦਾਰਾਂ ਵਿਚ ਆ ਸਾਰਾ ਰਿਜ਼ਲਟ ਸਾਡੇ ਸਾਹਮਣੇ ਆ ਚੁੱਕਾ ਹੈ ਕਿ ਬੇਈਮਾਨੀ ਦਾ ਪੈਸਾ ਕੀ ਰੰਗ ਲਿਆਉਂਦਾ ਹੈ ਮੇਰੇ ਸਾਹਿਬ ਕਹਿੰਦੇ ਰੁੱਖੀ ਸੁੱਖੀ ਖਾਏ ਗੇ ਫਿਰ ਅੱਗੇ ਕੀ ਕਹਿੰਦੇ ਠੰਡਾ
2: ਠੰਡਾ ਪਾਣੀ ਪੀਓ
1: ਠੰਡਾ ਪਾਣੀ ਸਾਦੇ ਤੋਂ ਸਾਦਾ ਨਾਲ ਪਾਣੀ ਪੀ ਥੋੜੀ ਖਾ ਮਗਰ ਫੇਰ ਅੱਗੇ ਕੀ ਕਹਿੰਦੇ ਜੀ
2: ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ
1: ਲੋਕਾਂ ਦੇ ਘਰ ਵਿਚ ਬੇਈਮਾਨੀ ਦੀ ਚੋਪੜੀ ਵੇਖ ਕੇ ਆਪਣੇ ਮਨ ਨੂੰ ਨਾ ਤਰਸਾ ਲੋਕਾਂ ਦੇ ਘਰ ਵਿਚ ਹੇਰਾ ਫੇਰੀ ਦੇ ਪਰੌਂਠੇ ਪੱਕਦੇ ਵੇਖ ਕੇ ਆਪਣੇ ਘਰ ਤਰਸਣਾ ਆਪਣੀ ਦਸਾਂ ਨਵਾਂ ਦੀ ਭਾਵੇਂ ਸਾਦੀ ਤੋਂ ਸਾਦੀ ਖਾ ਕੇ ਤੇ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਵਾਹਿਗੁਰੂ ਦੀ ਬੰਦਗੀ ਕਰਿਆ ਕਰ ਇਸ ਮਨੁੱਖਾ ਜਨਮ ਨੂੰ ਸਵਾਰ ਇਸ ਮਨੁੱਖਾ ਜਨਮ ਦੀ ਬੰਦਗੀ ਕਰ ਦੁਰਲੱਭ ਦੇ ਸਵਾਰ ਬੋਲੋ ਦੁਰਲੱਭ ਦੇ ਇੱਕ ਵਾਰ ਬੋਲਦੇ ਬੜਾ ਪਿਆਰਾ ਬਚਨ ਹੈ ਰਾਮ ਕਲੀ ਮਹੱਲਾ ਪੰਜਵਾਂ ਦੁਰਲੱਭ ਦੇ ਫੇਰ ਬੋਲੋ ਦੁਰਲੱਭ ਦੇ ਸਵਾਰ ਜਾਏ ਨਾ ਦਰਗੇ ਹਾਰ ਇਹਨੂੰ ਸਵਾਰ ਲਾ ਸੱਜਣਾ ਕਿਤੇ ਦਰਗਾਹ ਦੇ ਵਿਚ ਹਾਰ ਨਾ ਜਾਵੇ ਕਿਤੇ ਇਸ ਤਰ੍ਹਾਂ ਦੀ ਬੰਦਗੀ ਕਰ ਲਾ ਕਹਿ ਨਾਨਕ ਇਹ ਸਰੀਰ ਪਰਵਾਨ ਹੋਆ ਕਿਹੜਾ ਜੀ ਕਹੋ ਨਾਨਕ ਇਹ ਸਰੀਰ
2: ਪਰਵਾਨ
1: ਗੱਜ ਕੇ ਬੋਲ ਕਹੋ ਨਾਨਕ ਇਹ ਸਰੀਰ
2: ਪਰਵਾਨ
1: ਕਿਹੜਾ ਜੀ ਜਿਨ ਸਤਗੁਰ ਸਿਉ ਚਿਤ ਲਾਇਆ ਜਿਨ ਸਤਗੁਰ ਸਿਉ ਚਿਤ ਲਾਇਆ ਉਹ ਸਰੀਰ ਪ੍ਰਵਾਨ ਹੋ ਗਿਆ ਆਇਆ ਜਿਨੇ ਆਪਣੇ ਸਤਿਗੁਰੂ ਨਾਲ ਚਿੱਤ ਜੋੜਿਆ ਜਿਨੇ ਆਪਣੇ ਮਾਲਕ ਨਾਲ ਚਿੱਤ ਜੋੜਿਆ ਮੇਰੀ ਆਪ ਜੀ ਸਰਬੱਤ ਮਾਈ ਭਾਈ ਨੂੰ ਹੱਥ ਜੋੜ ਕੇ ਬੇਨਤੀ ਆ ਜਿੱਥੇ ਲੜੀਵਾਰ ਕਥਾ ਸੁਣਦੇ ਹੋ ਉਥੇ ਅੰਮ੍ਰਿਤ ਦਾ ਬਾਟਾ 29 ਤਰੀਕ ਨੂੰ ਸਵੇਰੇ 7 ਵਜੇ ਇੱਥੇ ਆਰੰਭ ਹੋਣਾ ਹੈ ਅੰਮ੍ਰਿਤ ਛਕ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸ਼ਹਿਨਸ਼ਾਹ ਦੋ ਜਹਾਨ ਵਾਲੀ ਦੇ ਧੀਆਂ ਪੁੱਤਰ ਬਣੋ ਉਸ ਦਿਨ ਵੇਖਿਓ ਮਾਣ ਕਿੱਡਾ ਵੱਡਾ ਮਿਲਣਾ ਹੈ ਅੱਜ ਤੱਕ ਤੁਸੀਂ ਤੇਜਾ ਸਿੰਘ ਦੇ ਪੋਤੇ ਹੋ ਤੇਜਾ ਸਿੰਘ ਵੀ ਜੂਨੀ ਵਿਚ ਆ ਤੁਸੀਂ ਵੀ ਜੂਨੀ ਵਿਚ ਹੋ ਤੇਜਾ ਸਿੰਘ ਵੀ ਭਿਖਾਰੀ ਆ ਤੁਸੀਂ ਵੀ ਭਿਖਾਰੀ ਹੋ ਜਿੱਦਣ ਤੁਸੀਂ ਆਨੰਦਪੁਰ ਸਾਹਿਬ ਵਾਲੇ ਦੇ ਅੰਮ੍ਰਿਤ ਦੇ ਨਾਲ ਜੁੜਨਾ ਹੈ ਉਦਣ ਤੁਹਾਡੇ ਪਿਤਾ ਜੀ ਹੋ ਜਾਣੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਹ ਆ ਦੋ ਜਹਾਨ ਦਾ ਮਾਲਕ ਤੇ ਤੁਸੀਂ ਪੁੱਤ ਬਣ ਜਾਣਾ ਦੋ ਜਹਾਨ ਦੇ ਮਾਲਕ ਦੇ ਐਡਾ ਵੱਡਾ ਤਬਦੀਲੀ ਜੀਵਨ ਦੇ ਵਿਚ ਕਿ ਗੁਰੂ ਗਰੰਟੀ ਦੇਵੇ ਪੀਓ ਪੌਲ ਖੰਡੇ ਧਾਰ ਹੋਏ
0: ਜਨਮ
1: ਇੱਥੇ ਕੋਈ ਧਾਗੇ ਵਾਲਾ ਕਹਦੇ ਲੈ ਧਾਗਾ ਲੈ ਲਾ ਤੇਰੇ ਘਰ ਵਿਚ ਦੁੱਖ ਨਹੀਂ ਆਉਣਗੇ ਤੇ ਆਪਾਂ ਲਕਾ ਲਕਾ ਕੇ ਗੁਰੂ ਤੋਂ ਬੇਮੁੱਖ ਹੋ ਕੇ ਉਹ ਧਾਗਾ ਪਾਈ ਜਾਂਦੇ ਆ ਗੁਰੂ ਡੰਕੇ ਦੀ ਚੋਟ ਦੇ ਉੱਤੇ ਕਹਿ ਰਿਹਾ ਕਿ ਕਿਰਪਾਨ ਪਾਲਾ ਤੇਰਾ ਹੋਵੇ ਜਨਮ ਤੇ ਆਪਾਂ ਗੁਰੂ ਦੇ ਕਹਿਣ ਦੇ ਉੱਤੇ ਨਹੀਂ ਚੱਲਦੇ ਗੁਰੂ ਦੇ ਬਚਨਾਂ ਦੇ ਉੱਤੇ ਚੱਲੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਭੁੱਲਾਂ ਨਾ ਚਿਤਾਰਨੀਆਂ ਆਉਂਦੇ ਐਤਵਾਰ ਵਾਲਾ ਦਿਨ ਭਾਗਾਂ ਵਾਲਾ ਦਿਨ ਫਿਰ ਇਸ ਦਰਬਾਰ ਵਿਚ ਆਊਗਾ ਜਦੋਂ ਪੰਜ ਪਿਆਰੇ ਸਹਿਬਾਨ ਸੱਜ ਕੇ ਸਤਿਗੁਰੂ ਦੀ ਹਜ਼ੂਰੀ ਚ ਆਉਣਗੇ ਅਨੰਤ ਜਨਮਾਂ ਤੋਂ ਵਿਛੜੀਆਂ ਹੋਈਆਂ ਰੂਹਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਉਣਗੇ ਗੁਰੂ ਵਾਲੇ ਬਣਾਉਣਗੇ ਨੁਗਰੇ ਕਾਹੇ ਨਾ ਉਗਰਾ ਭੁੱਲਾਂ ਨਾ ਚਿਤਾਰਨੀਆਂ ਜੀ ਅਸੀਸ ਦੇਣੀ ਮੇਰੇ ਜੀਵਨ ਦਾ ਇੱਕ ਇੱਕ ਸਵਾਸ ਵਫਾਦਾਰ ਕੂਕਰ ਵਾਂਗ ਗੁਰੂ ਨਾਨਕ ਦੇ ਦਰ ਤੇ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ
3: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈਮਾਨ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਰੰਗ ਹੋਸੀ ਭੀ ਸੱਚ ਕਰੋ

0: ਜੁੜ ਕੇ ਆਖੋ ਆਦ ਸੱਚ
1: ਜੁਗਾਦ ਸੱਚ
0: ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅਗਮ ਅਗੋਚਰ

0: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਦੇ ਯੋਗ ਜੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਦਰਸ਼ਨ ਦਰਦਾਰ ਕਰਕੇ ਧੰਨ ਹੋ ਰਹੇ ਹੋ। ਭਾਈ ਗੁਰਦਾਸ ਜੀ ਦਾ ਇੱਕ ਪਾਵਨ ਬਚਨ ਸਾਰੇ ਪੜ੍ਹੀਏ। ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
1: ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
0: ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ,
1: ਸਤਿਗੁਰ ਦਰਸ਼ਨ ਧੰਨ ਹੈ, ਸਤਿਗੁਰ ਦਰਸ਼ਨ ਧੰਨ ਹੈ।
0: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਧੰਨ ਗੁਰਸਿੱਖ ਪਰਸਣ ਆਇਆ,
1: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਗੁਰਸਿੱਖ ਪਰਸਣ ਆਇਆ,
0: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਧੰਨ ਗੁਰਸਿੱਖ ਪਰਸਣ ਆਇਆ,
1: ਧੰਨ ਧੰਨ ਗੁਰਸਿੱਖ ਪਰਸਣ ਆਇਆ, ਧੰਨ ਧੰਨ ਗੁਰਸਿੱਖ

0: ਹੈ।
1: ਸਰਲ ਜਿਹਾ ਬਚਨਿਆ ਇਕਾਗਰਤਾ ਬਖਸ਼ਿਓ ਕਿ ਸਤਿਗੁਰੂ ਦੇ ਦਰਸ਼ਨ ਧਨਤਾ ਦੇ ਯੋਗ ਨੇ, ਜੋ ਗੁਰੂ ਦੇ ਦੀਦਾਰ ਕਰਨੇ ਨੇ ਉਹ ਧਨਤਾ ਦੇ ਯੋਗ ਨੇ। ਮਗਰ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੜਾ ਦਰਸ਼ਨ ਕਰਨ ਆਇਆ ਹੈ ਉਹ ਵੀ ਘੱਟ ਨਹੀਂ, ਧਨ ਧਨ ਗੁਰਸਿੱਖ ਪਰਸਨ ਆਇਆ। ਜਿੱਥੇ ਗੁਰੂ ਦੇ ਦੀਦਾਰ ਧਨ ਨੇ ਉਹ ਸਿੱਖ ਵੀ ਧਨ ਆ, ਜਿਹਨੇ ਆਣ ਕੇ ਗੁਰੂ ਦੇ ਦੀਦਾਰ ਕੀਤੇ ਤੇ ਕੰਨਾਂ ਵਿੱਚ ਆਵਾਜ਼ ਪਈ ਸਾਰਿਆਂ ਦੁੱਖਾਂ ਦਾ ਦਾਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਇਤਿਹਾਸ ਆਪਣੇ ਆਪ ਵਿੱਚ ਆਪ ਆਪਣੀ ਪੈੜ ਆਪਣੇ ਹਵਾਲੇ ਆਪਣੀ ਮਹਾਨਤਾ ਹਰ ਸਮੇਂ ਦੱਸਦਾ ਹੈ। ਤੇ ਜਿਹੜਾ ਸ਼ਬਦ ਆਪ ਜੀ ਨੇ ਸੁਣਿਆ ਹੈ, ਦੁੱਖ ਭੰਜਨ ਤੇਰਾ ਨਾਮ ਜੀ, ਬੋਲੋ ਦੁੱਖ ਭੰਜਨ ਤੇਰਾ ਨਾਮ, ਫਿਰ ਬੋਲੋ ਦੁੱਖ ਭੰਜਨ ਤੇਰਾ ਨਾਮ ਜੀ। ਇੱਕ ਧਿਆਨ ਦਿਓ, ਪੰਥ ਵਿਚ ਇੱਕ ਗੁਟਕਾ ਛਪ ਗਿਆ ਹੈ, ਇਕਾਗਰਤਾ ਬਖਸ਼ਿਓ, ਐਡਾ ਕੁ ਗੁਟਕਾ ਛਪਿਆ ਹੈ, ਕੀ ਉਹਦਾ ਨਾਮ ਰੱਖਿਆ? ਕੀ ਕੇਵਲ ਉਹਨੂੰ ਪੜ੍ਹਨ ਦੇ ਨਾਲ ਦੁੱਖ ਦੂਰ ਹੋ ਜਾਣਗੇ? ਕਿਉਂਕਿ ਸ਼ਬਦ ਤਾਂ ਕਹਿ ਰਿਹਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ, ਹਰ ਸ਼ਬਦ ਇਹ ਅਗਵਾਈ ਦਿੰਦਾ ਹੈ ਕਿ ਦੁੱਖਾਂ ਨੂੰ ਭੰਨਣ ਵਾਲਾ ਪਰਮੇਸ਼ਵਰ ਦਾ ਨਾਮ ਆ। ਤੇ ਕਈ ਮੇਰੀਆਂ ਭੈਣਾਂ, ਕਈ ਮੇਰੇ ਵੀਰ ਕਹਿੰਦੇ ਜੀ ਮੈਂ ਦੁੱਖ ਭੰਜਨੀ ਦਾ 5 ਵਾਰ ਪਾਠ ਕਰਦੀ ਹਾਂ, ਦੁੱਖ ਤੇ ਦੂਰ ਹੋਏ ਨਹੀਂ। ਇਸ ਤਰ੍ਹਾਂ ਨਹੀਂ, ਜੋ ਡਾਇਰੈਕਸ਼ਨ ਦਿੱਤੀ ਉਹਦੇ ਵਿਚ, ਜੋ ਇਸ਼ਾਰੇ ਦਿੱਤੇ ਨੇ ਉਹਦੇ ਵਿਚ, ਆਪਾਂ ਨੂੰ ਉਹ ਕਰਨਾ ਪੈਣਾ। ਇੰਟਰਨੈਟ ਤੁਹਾਡੇ ਕੋਲ ਨੇ, ਸ਼੍ਰੋਮਣੀ ਕਮੇਟੀ ਦਾ ਤੁਹਾਡੇ ਕੋਲ ਵੈਬਸਾਈਟ ਵੀ ਹੋਊ, ਕੱਢ ਕੇ ਵੇਖੋ ਕੁਝ 1-2 ਮਹੀਨੇ ਦੀਆਂ ਨਵੀਆਂ ਖ਼ਬਰਾਂ। ਇਹ ਕੋਈ ਅਤਕਥਨੀ ਨਹੀਂ, ਇਹ ਕੋਈ ਭਰਮ ਭੁਲੇਖੇ ਵਾਲੀਆਂ ਗੱਲਾਂ ਨਹੀਂ। ਸਿੱਖੋ, ਸਾਨੂੰ ਤੇ ਇਸ ਤਰ੍ਹਾਂ ਅੱਜ ਲੱਗਦਾ ਹੈ ਕਿ ਮੀਡੀਆ ਸਾਨੂੰ ਡੇਗਣ ਤੇ ਹੀ ਆ ਗਿਆ। ਜਿਹੜੀਆਂ ਸਾਡੀਆਂ ਚੜ੍ਹਦੀ ਕਲਾ ਵਾਲੀਆਂ ਖ਼ਬਰਾਂ ਨੇ ਕਿਤੇ ਨਹੀਂ ਲੱਗਦੀਆਂ। ਮੈਂ ਉਦਨ ਯੂਟਾ ਸਟੇਟ ਇਹ ਬਚਨ ਸੁਣਾਇਆ ਸੀ ਕਿ ਕੁਝ ਕੁ ਮਹੀਨੇ, ਅੱਜ ਤੋਂ 3-4 ਮਹੀਨੇ ਤੁਸੀਂ ਪੜ੍ਹ ਸਕਦੇ ਹੋ ਹਰਿਮੰਦਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਕਿ ਇੱਕ ਗੁਜਰਾਤੀ ਬਾਊ ਆਇਆ ਹਰਿਮੰਦਰ ਸਾਹਿਬ, ਕੈਂਸਰ ਦਾ ਰੋਗ ਹੋ ਗਿਆ, ਸਾਰੇ ਸਰੀਰ ਦੇ ਕੇਸ ਝੜ ਗਏ, ਇਲਾਜ ਕਰਾ ਲਿਆ, ਬਹੁਤ ਵੱਡਾ ਅਵਸਰ ਆ। ਪੜ੍ਹ ਕੇ ਵੇਖੋਗੇ, ਮੈਨੂੰ ਤੇ ਉਹ ਡਿਗਰੀ ਦਾ ਵੀ ਨਹੀਂ ਪਤਾ ਵੀ ਕਿੱਡਾ ਵੱਡਾ ਅਵਸਰ ਆ। ਉਹ ਮਹਾਰਾਸ਼ਟਰ ਦੇ ਵਿੱਚ ਸੈਟਲ ਸੀ, ਬਹੁਤ ਵੱਡੀ ਕਿਸੇ ਅਫਸਰੀ ਦੇ ਉੱਤੇ, ਤੇ ਜਦੋਂ ਕੋਈ ਇਲਾਜ ਨਾ ਲੱਭਿਆ ਤੇ ਘਰ ਮੰਜੇ ਤੇ ਪੈ ਗਿਆ, ਤੇ ਡਾਕਟਰਾਂ ਨੇ ਕਹਿ ਦਿੱਤਾ ਇਹ ਕੁਝ ਦਿਨ ਦਾ ਪ੍ਰਾਹੁਣਾ ਹੈ, ਜਿੰਨੀ ਸੇਵਾ ਕਰਨੀ ਇਹਦੀ ਕਰ ਲਓ। ਧਿਆਨ ਦਿਓ ਜਰਾ, ਜਿਹੜੀ ਗਵਾਂਢਣ ਸੀ ਨਾ ਇਹਦੀ, ਉਹ ਸਿੱਖ ਸੀ, ਬੀਬੀ ਰਾਣੀ ਬਾਣੀ ਪੜ੍ਹਦੀ ਸੀ, ਘਰ ਵਾਲਾ ਬਾਣੀ ਪੜ੍ਹਦਾ ਸੀ, ਤੇ ਇਹਦੀ ਤੀਵੀਂ ਤੇ ਉਹ ਜਿਹੜੀ ਗਵਾਂਢਣ ਸਿੱਖ ਬੀਬੀ ਬੱਚੀ ਸੀ, ਇਹ ਆਪਸ ਵਿੱਚ ਸਹੇਲੀਆਂ ਸੀ। ਇੱਕ ਦਿਨ ਬਹੁਤ ਡੂੰਘਾ ਸਾਹ ਲੈ ਕੇ ਇਸ ਬਾਊ ਜੀ ਦੀ ਘਰਵਾਲੀ ਨੇ ਕਿਤੇ ਆਖਿਆ ਕਿ ਹੁਣ ਤੇ ਸਾਨੂੰ ਸਮਾਂ ਦੇ ਦਿੱਤਾ ਡਾਕਟਰ ਨੇ ਕਿ ਇਹਦੀ 1-2 ਮਹੀਨੇ ਦੇ ਵਿੱਚ ਵਿੱਚ ਮੌਤ ਹੋ ਜਾਣੀ, ਇਹਦੀ ਸੇਵਾ ਜਿੰਨੀ ਕਰ ਸਕਦੇ ਹੋ ਕਰ ਲਓ। ਆ ਜਿਹੜਾ ਸ਼ਬਦ ਪੜਿਆ ਨਾ, ਦੁੱਖ ਭੰਜਨ ਤੇਰਾ, ਜਰਾ ਗੱਜ ਕੇ ਆਖਿਆ ਕਰੋ। ਬੜੇ ਅਮੀਰ ਵਿਰਸੇ ਦੇ ਮਾਲਕ ਜੇ ਘਰ ਹੁੰਦੇ ਭੁੱਖੇ ਦੇ, ਸਾਰਾ ਕੁਝ ਘਰ ਵਿੱਚ ਹੁੰਦੇ ਆ, ਤੁਸੀਂ ਕੰਗਲੇ ਆਪਾਂ ਬਣੇ ਬੈਠੇ ਆ, ਭੁਖਾਰੀ ਬਣੇ ਬੈਠੇ ਆ। ਸਾਡੀ ਬਦਕਿਸਮਤੀ ਜੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੇ ਘਰ ਵਿੱਚ ਸਭ ਕੁਝ ਹੋਵੇ ਤੇ ਫਿਰ ਵੀ ਮੰਗਤਿਆਂ ਵਾਂਗ ਤੁਰੇ ਫਿਰਦੇ ਹੋਣ। ਉਹਨੇ ਆਖਿਆ 1-2 ਮਹੀਨੇ ਦਾ ਕਹਿ ਦਿੱਤਾ ਕਿ 1-2 ਮਹੀਨਿਆਂ ਚ ਮੇਰੇ ਹਸਬੈਂਡ ਨੇ, ਮੇਰੇ ਪਤੀ ਨੇ ਸੰਸਾਰ ਤੋਂ ਚਲੇ ਜਾਣਾ। ਤੇ ਉਹ ਸਿੱਖ ਬੀਬੀ ਦਾ ਵਿਸ਼ਵਾਸ ਸੀ, ਉਹਨੇ ਕਿਸੇ ਐਰਾ ਵਗੈਰਾ ਦੀਆਂ ਕਿਤਾਬਾਂ ਨਹੀਂ ਸੀ ਪੜ੍ਹੀਆਂ, ਉਹਨੇ ਆਪਣੇ ਧੰਨ ਗੁਰੂ ਨਾਨਕ ਦੀ ਬਾਣੀ ਪੜ੍ਹੀ ਸੀ, ਸਰਬ ਰੋਗ ਕਾ ਔਖਦ, ਫਿਰ ਬੋਲੋ ਸਰਬ ਰੋਗ ਕਾ ਉਹਨੇ ਪੜ੍ਹਿਆ ਸੀ। ਅਵਰ ਅਪਾਰ ਸਭ ਤਿਆਗਿਆ ਦਾਰੂ ਨਾਮ ਲਿਆ। ਉਹ ਕਹਿਣ ਲੱਗੀ ਮੇਰੀ ਇਹ ਭੈਣਾਂ ਬੜਿਆਂ ਬੜਿਆਂ ਵੱਡਿਆਂ ਡਾਕਟਰਾਂ ਨੂੰ ਵਿਖਾ ਆਈਏ, ਇੱਕ ਵਾਰ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਵਚਨ ਅਨੁਸਾਰ ਹਰਿਮੰਦਰ ਸਾਹਿਬ ਇਹਨੂੰ ਲੈ ਜਾ। ਅੱਜ ਦੇ ਲੇਖਕ ਦੀ ਕਲਮ ਹਰਿਮੰਦਰ ਦੇ ਦੁਆਲੇ ਵੀ ਹੋਈ ਆ, ਅੱਜ ਦੇ ਲੇਖਕ ਦੀ ਕਲਮ ਨੇ ਪਤਾ ਨੀ ਤੁਹਾਨੂੰ ਕਿੱਥੇ ਜਾ ਕੇ ਪਚਾ ਕੇ ਖੜਿਆ ਕਰ ਦੇਣਾ ਹੈ। ਉਹ ਹਰਿਮੰਦਰ ਨੂੰ ਵੀ ਖੰਡਨ ਕਰਦਾ ਹੈ, ਉਹ ਸਰੋਵਰ ਨੂੰ ਵੀ ਖੰਡਨ ਕਰਦਾ ਹੈ, ਉਹ ਅਕਾਲ ਤਖ਼ਤ ਨੂੰ ਵੀ ਖੰਡਨ ਕਰਦਾ ਹੈ। ਇੱਕ ਚੰਗੀ ਗੱਲ ਦੇ ਪਰਦੇ ਪਿੱਛੇ ਪਤਾ ਨੀ ਉਹ ਤੁਹਾਡੀਆਂ ਕਿੱਥੋਂ ਕਿੱਥੋਂ ਨੀਹਾਂ ਪੁੱਟਣੀਆਂ ਚਾਹੁੰਦਾ ਹੈ, ਨੀਹਾਂ ਚ ਬਹਿਣਾ ਚਾਹੁੰਦਾ ਤੁਹਾਡੀਆਂ ਚ ਜੜਾਂ ਚ। ਗੁਰਮੁਖ ਪਿਆਰਿਓ, ਇਹ ਬੀਬੀ ਰਾਣੀ ਦੇ ਕਹਿਣ ਦੇ ਉੱਤੇ ਇਹ ਦੋਵੇਂ ਜੀ ਟਿਕਟ ਕਟਾ ਕੇ ਕਿਤੇ ਪੜ੍ਹ ਕੇ ਵੇਖ ਲਓ, ਉੱਥੇ ਕਿਤਾਬ ਦੇ ਵਿੱਚ ਲਿਖਿਆ ਗਿਆ ਵਾ, ਇਸ਼ਤਿਹਾਰਾਂ ਦੇ ਵਿੱਚ ਛਾਪ ਕੇ ਅਜੀਤ ਦੇ ਵਿੱਚ ਵੀ ਖਬਰ ਆਈ। ਇਹ ਬਾਊ ਦੋਵੇਂ ਜੀ ਹਰਿਮੰਦਰ ਸਾਹਿਬ ਚਲੇ ਗਏ, ਜਾ ਕੇ ਇਸ਼ਨਾਨ ਪਾਣੀ ਕੀਤਾ, ਗਿਆਨੀ ਪੂਰਨ ਸਿੰਘ ਸਾਹਿਬ ਨੂੰ ਮਿਲੇ, ਉਹਨਾਂ ਨੂੰ ਜਾ ਕੇ ਬੇਨਤੀ ਕੀਤੀ, ਹੈੱਡ ਗ੍ਰੰਥੀ ਸਾਹਿਬਾਨ ਆ ਸਮੇਂ ਦੇ, ਉਹਨਾਂ ਨੂੰ ਬੇਨਤੀ ਕੀਤੀ। ਇਹ ਬਾਊ ਜੀ ਨੇ ਇਹਨਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਕਿ ਤੂੰ 3 ਮਹੀਨੇ ਤੱਕ ਮਰ ਜਾਣਾ ਹੈ,
ਕਿਤੇ ਵਿਸ਼ਵਾਸ ਵਾਲੀ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ, ਜਿਹਦੇ ਮਨ ਵਿਚ ਵਿਸ਼ਵਾਸ ਆ, ਜਿਹਦੇ ਮਨ ਵਿਚ ਇਹ ਵਿਸ਼ਵਾਸ ਆ ਕਿ ਇੱਥੋਂ ਕੁਝ ਨੀ ਮਿਲਦਾ, ਉਹਨੇ ਇਹੋ ਹੀ ਕਹਿਣਾ ਇੱਥੋਂ ਕੁਝ ਨੀ ਮਿਲਦਾ। ਜਿਹਨੂੰ ਇਹ ਵਿਸ਼ਵਾਸ ਹੈ ਇੱਥੋਂ ਸਭ ਕੁਝ ਮਿਲਦਾ, ਉਹਨੇ ਆਖਿਆ ਬੜੇ ਡਰਾਮੇ ਵਿਚ ਆਣ ਕੇ, ਯਾਨੀ ਪੂਰਨ ਸਿੰਘ ਸਾਹਿਬ ਨੇ ਆਖਿਆ, ਡਾਕਟਰਾਂ ਅਲਾ ਦੇਤਾ ਹੈ ਨਾ ਜਵਾਬ, ਮੇਰੇ ਗੁਰੂ ਰਾਮਦਾਸ ਨੇ ਜਵਾਬ ਨਹੀਂ ਦਿੱਤਾ। ਆਖਣ ਲੱਗੇ ਫਿਰ ਕੀ ਕਰੀਏ, ਕਹਿਣ ਲੱਗੇ ਇੱਥੇ ਇਸ਼ਨਾਨ ਕਰੋ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੋ, ਬਾਣੀ ਪੜੋ, ਅਖੰਡ ਪਾਠ ਸਾਹਿਬ ਰਖਵਾਓ ਤੇ ਸੁਣੋ। ਨਾਲ ਕੀ ਆਖਿਆ, ਸੁਣੋ, ਅਜੇ ਤੱਕ ਉਹ ਬਾਊ ਅਖੰਡ ਪਾਠ ਸਾਹਿਬ ਰਖਵਾ ਦਿੱਤਾ, ਉਹਦੀ ਹਾਲਤ ਵੇਖ ਕੇ ਉਹਨੂੰ ਸਮਾਂ ਮਿਲ ਗਿਆ ਅਕਾਲ ਤਖਤ ਸਾਹਿਬ ਤੇ, ਅਖੰਡ ਪਾਠ ਕਰਵਾਇਆ, ਉਹਨੇ ਸਾਰਾ ਅਖੰਡ ਪਾਠ ਸਾਹਿਬ ਨਾਲੇ ਤੇ ਟੇਪ ਕਰ ਲਿਆ, ਨਾਲੇ ਸੁਣਿਆ, ਤੇ 48 ਘੰਟਿਆਂ ਬਾਅਦ ਡਾਕਟਰ ਨੂੰ ਜਾ ਕੇ ਚੈੱਕ ਕਰਾਇਆ। ਡਾਕਟਰ ਕਹਿੰਦਾ, ਸੱਜਣਾ ਤੇ ਕਾਗਜ਼ ਹੀ ਤੇਰੇ ਨਹੀਂ, ਧਿਆਨ ਦਿਓ, ਇਹ ਅੱਤ ਕਥਨੀਆਂ ਤੇ ਜਾ ਕੇ ਉਥੋਂ ਪੜ੍ਹ ਲਓ, ਸ਼੍ਰੋਮਣੀ ਕਮੇਟੀ ਦਾ ਰਿਕਾਰਡ ਖੋਲ ਲਓ ਕਿ ਇਹ ਕੁਝ ਹੋਇਆ ਕਿ ਨਹੀਂ। ਉਹ ਬਾਊ ਪੈਰਾਂ ਤੋਂ ਲੈ ਕੇ ਸਿਰ ਤੱਕ ਫੇਰ ਉਹਦੇ ਕੇਸ ਆ ਗਏ ਨੇ, ਤੇ ਕੈਂਸਰ ਦਾ ਰੋਗ ਉਹਦੇ ਵਿੱਚ ਇੱਕ ਸੂਈ ਮਾਤਰ ਨਹੀਂ ਅੰਦਰ ਰਹਿ ਗਿਆ। ਤੁਹਾਡੇ ਘਰ ਵਿੱਚੋਂ ਇਲਾਜ ਕਰਵਾ ਕੇ ਆਰਾਮ ਲੈ ਕੇ ਜਦੋਂ ਉਹਨੂੰ ਘਰਦਿਆਂ ਨੇ ਆਖਿਆ ਕਿ ਬਾਊ ਜੀ ਹੁਣ ਆਪਾਂ ਠੀਕ ਹੋ ਗਏ ਹਾਂ ਵਾਪਸ ਚਲੀਏ, ਤੇ ਕਹਿਣ ਲੱਗਾ, ਨਹੀਂ ਸੱਜਣੋ, ਜਿਸ ਨਗਰੀ ਦੇ ਵਿੱਚੋਂ ਇਲਾਜ ਹੋਇਆ ਮੈਂ ਹੁਣ ਰਹਿਣਾ ਹੀ ਇਸ ਨਗਰੀ ਚ। ਉਹਨੇ ਮੇਰੇ ਘਰ ਦੇ ਸਾਹਮਣੇ ਦੱਸਦਾ ਜਿੱਥੇ ਘਰ ਆ ਅੰਮ੍ਰਿਤਸਰ ਸਾਹਿਬ, ਉਹਦੇ ਘਰ ਦੇ ਸਾਹਮਣੇ 250 ਗਜ਼ ਦਾ ਪਲਾਟ ਲੈ ਕੇ ਕੋਠੀ ਨਵੀਂ ਪਾ ਕੇ, ਬੜਾ ਵੱਡਾ ਅਫਸਰ ਆ, ਬੜਾ ਲੈਣ ਲੱਡ ਬੰਦਾ ਹੈ, ਨਵੀਂ ਕੋਠੀ ਪਾ ਕੇ ਉਹ ਦਰਬਾਰ ਸਾਹਿਬ ਹੀ ਰਹਿਣ ਲੱਗ ਪਿਆ। ਆ 3 ਮਹੀਨਿਆਂ ਦੀ ਗੱਲ ਆ, ਤੇ ਦਰਬਾਰ ਸਾਹਿਬ ਹੁਣ ਆਪਣੇ ਘਰੋਂ 3 ਕਿਲੋਮੀਟਰ ਦੀ ਵਿੱਥ ਦੇ ਉੱਤੇ ਸਵੇਰੇ ਨੰਗੇ ਪੈਰੀ ਤੁਰ ਕੇ ਗੁਰੂ ਰਾਮਦਾਸ ਦੇ ਘਰ ਮੱਥਾ ਟੇਕਣ ਜਾਂਦਾ, ਜਿੱਥੋਂ ਉਹਨੂੰ ਜ਼ਿੰਦਗੀ ਮਿਲੀ। ਇੱਕ ਵਾਰ ਪੜ੍ਹੋ, ਦੁੱਖ

ਪਤ ਦਾ ਮਨਜੀਤ ਸਿੰਘ 38 ਸਾਲ ਦੀ ਉਮਰ, ਨੌਜਵਾਨ ਉਮਰ, ਤੇ ਅਚਾਨਕ ਇੱਕ ਦਿਨ ਅੱਖਾਂ ਦੀ ਰੋਸ਼ਨੀ ਚਲੇ ਗਈ। ਇਹ ਵੀ 6 ਮਹੀਨਿਆਂ ਦੇ ਅੰਦਰ ਦੀ ਕਹਾਣੀ ਜਿਹੜੀ ਮੈਂ ਗੁਰੂ ਦੀ ਜੂਰੀ ਚ ਕਹਿ ਰਿਹਾ। ਇੱਥੇ ਝੂਠ ਬੋਲਣ ਵਾਲੇ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ। ਸਾਚੀ ਦਰਗੇ ਬੋਲੇ ਕੂੜ, ਜਿਹੜਾ ਇਸ ਦਰਗਾਹ ਵਿੱਚ ਝੂਠ ਬੋਲਦਾ ਉਹਨੇ ਜਗ੍ਹਾ ਕਿੱਥੇ ਮਿਲਣੀ ਆ। ਮਗਰ ਜੋ ਮੈਂ ਪੜ੍ਹਿਆ, ਜੋ ਮੈਂ ਅੱਖੀ ਵੇਖਿਆ, ਮਨਜੀਤ ਸਿੰਘ ਸਾਹਿਬ ਦੀਆਂ ਅੱਖਾਂ ਦੀ ਰੋਸ਼ਨੀ ਚਲੇ ਗਈ। ਤੇ ਇਹ ਵੀ ਸਾਰਿਆਂ ਡਾਕਟਰਾਂ ਕੋਲੋਂ ਇਲਾਜ ਕਰਾ ਕੇ ਜਦੋਂ ਹਰਿਮੰਦਰ ਚਲੇ ਗਿਆ, ਤੇ ਸੰਯੋਗ ਵਸ ਇਹਨੂੰ ਵੀ ਗਿਆਨੀ ਪੂਰਨ ਸਿੰਘ ਮਿਲਿਆ। ਪਤਾ ਨੀ ਗੁਰੂ ਰਾਮਦਾਸ ਨੂੰ ਪਤਾ ਹੋਊਗਾ ਵੀ ਕਿਹਦੇ ਮਨ ਵਿੱਚ ਵਿਸ਼ਵਾਸ ਆ, ਕਿਹਦੇ ਮੈਂ ਜਾ ਕੇ ਮਿਲਾਵਾ, ਕਿਤੇ ਮੇਰੇ ਵਰਗਾ ਕਾਲਾ ਫਗਾਨਾ ਵਰਗਾ ਮਿਲ ਜਾਂਦਾ ਤੇ ਕਹਿੰਦੇ ਇੱਥੋਂ ਕੀ ਲੱਭਣਾ। ਜਿਹਨੂੰ ਆਪ ਨੂੰ ਵਿਸ਼ਵਾਸ ਨੀ ਉਹਨੇ ਇਹੀ ਕਹਿਣਾ ਸੀ। ਉਹਦੀ ਕਿਤੇ ਇੱਕ ਕਿਤਾਬ ਪੜ੍ਹ ਕੇ ਵੇਖੋ, ਅੱਜ ਉਹਨੇ ਗਿਆਨੀ ਗੁਰਬਚਨ ਸਿੰਘ ਸਾਹਿਬ, ਭਾਈ ਸਾਹਿਬ ਭਾਈ ਰਣਧੀਰ ਸਿੰਘ ਬਾਰੇ ਜੋ ਟਿੱਪਣੀਆਂ ਕੀਤੀਆਂ ਨਾ ਸਪੋਕਸਮੈਨ ਦੇ ਵਿੱਚ, ਪਤਾ ਨੀ ਇਹ ਸਾਨੂੰ ਕਿੱਥੇ ਲੈ ਕੇ ਜਾਊਗਾ ਜੇ ਆਪਾਂ ਇਸ ਬੰਦੇ ਨੂੰ ਨੱਥ ਨਾ ਪਾਈ ਦੇ। ਉਹ ਕਹਿੰਦਾ ਏ, ਕਹਿੰਦਾ ਸਰੋਵਰ ਕਹਿੰਦੇ ਹੋ, ਇਹਦੇ ਚੋਂ ਮਰਿਆ ਨੂੰ ਜੀਵਨ ਮਿਲਦਾ ਹੈ। ਜਦੋਂ ਖਾੜਕੂਆਂ ਨੂੰ ਗੋਲੀਆਂ ਵੱਜ ਰਹੀਆਂ ਸੀ 84 ਚ, ਤੇ ਕਹਿੰਦਾ ਗੋਲੀਆਂ ਖਾ ਖਾ ਕੇ ਡਿੱਗਣ ਡਏ ਸੀ ਤੁਹਾਡੇ ਨੌਜਵਾਨ ਬੱਚੇ ਸਰੋਵਰ ਦੇ ਵਿੱਚ, ਉਹਨਾਂ ਨੂੰ ਇਸ ਅੰਮ੍ਰਿਤ ਨੇ ਜਿਉਂਦਿਆਂ ਕਿਉਂ ਨਾ ਕਰ ਦਿੱਤਾ। ਉਹ ਪਾਗਲਾ ਇਸ ਅੰਮ੍ਰਿਤ ਨੇ ਜਿਉਂਦਿਆਂ ਕੀਤਾ ਹੋਊਗਾ, ਜਿਹੜਾ ਜਿਉਣਾ ਗੁਰੂ ਦਿੰਦਾ ਹੈ ਨਾ, ਉਹਨੇ ਜ਼ਰੂਰ ਉਹ ਜੀਵਨ ਦਿੱਤਾ ਹੋਊਗਾ। ਅੰਮ੍ਰਿਤ ਪੀਵੋ ਸਦਾ ਚਿਰ, ਉਹਨੇ ਆਤਮਕ ਜੀਵਨ ਉਹਨਾਂ ਨੂੰ ਬਖਸ਼ਿਆ ਹੋਊਗਾ ਜਿਹੜੇ ਸਰੋਵਰ ਚ ਡਿੱਗੇ ਨੇ। ਤੂੰ ਸਰੀਰ ਦੇ ਜੀਵਨ ਨੂੰ ਕਹਿੰਦਾ ਹੈ, ਸਰੀਰ ਤੇ ਜਿਹੜਾ ਪੈਦਾ ਹੋਇਆ ਉਹਨੇ ਮਰਨਾ ਹੀ ਮਰਨਾ ਹੈ। ਜਿਹੜੇ ਮੇਰੇ ਗੁਰੂ ਰਾਮਦਾਸ ਦੀ ਸ਼ਰਨ ਵਿੱਚ ਡਿੱਗੇ ਨੇ ਉਹਨਾਂ ਨੂੰ ਆਤਮਕ ਜੀਵਨ ਮਿਲਿਆ ਹੀ ਹੋਊਗਾ। ਤੇ ਭਾਗਾਂ ਵਾਲਿਓ, ਫਿਰ ਮਨਜੀਤ ਸਿੰਘ ਸਾਹਿਬ ਨੇ ਵੀ ਉੱਥੇ ਇਸ਼ਨਾਨ ਕੀਤਾ। ਤੇ ਇੱਕ ਗੱਲ ਆਪਾਂ ਨੂੰ ਭੁੱਲ ਜਾਂਦੀ ਹੈ, ਆਪਾਂ ਕੇਵਲ ਇਸ਼ਨਾਨ ਕਰਦੇ ਹਾਂ, ਗੁਰੂ ਕੇ ਪਿਆਰ ਵਾਲੇ ਕਹਿੰਦੇ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਦਾ ਇਸ਼ਾਰਾ ਸ਼ਬਦ ਕਰ ਇਸ਼ਨਾਨ, ਅੱਗੇ ਪੜੋ, ਫਿਰ ਆ ਨੀ ਕਰਦੇ ਆਪਾਂ, ਕੇਵਲ ਇਸ਼ਨਾਨ ਕਰਦੇ ਹਾਂ। ਉੱਥੇ ਵੀ ਕਿ ਘੰਟਿਆਂ ਬੱਧੀ ਮਨਜੀਤ ਸਿੰਘ ਸਾਹਿਬ ਨੇ ਸਿਮਰਨ ਕੀਤਾ, ਅਜੇ ਜਿਉਂਦਾ ਜਾਗਦਾ ਹੈ। ਐਡਰੈਸ ਦਾਸ ਕੋਲ ਹੈਗਾ, ਸ਼੍ਰੋਮਣੀ ਕਮੇਟੀ ਕੋਲ ਹੈਗਾ, ਦਿੱਲੀ ਕਮੇਟੀ ਕੋਲ ਹੈਗਾ, ਤੇ ਉਹਦਾ ਐਡਰੈਸ ਲੈ ਕੇ ਤੁਸੀਂ ਉਹਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿ 8ਵੇਂ ਦਿਨ ਗੁਰੂ ਰਾਮਦਾਸ ਨੇ ਉਹਦੀਆਂ ਅੱਖਾਂ 'ਚ ਰੋਸ਼ਨੀ ਬਖਸ਼ਤੀ। ਵਿਸ਼ਵਾਸ ਵਿੱਚ ਆਖੋ, ਦੁੱਖ

0: guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru,
1: guru, vahe guru, vahe guru, vahe guru, vahe guru, vahe guru, vahe guru, vahe guru, vahe guru, vahe guru, vahe ਇਹ ਖਬਰ ਜਿਹੜੀ ਆ ਅਜੀਤ ਅਖਬਾਰ ਵਿੱਚ ਦੋ ਜਗ੍ਹਾ ਤੇ ਲੱਗੀ ਮਗਰ ਜਿੰਨੀ ਲੱਗਣੀ ਚਾਹੀਦੀ ਸੀ ਹੁਣ ਸਾਡੇ ਵਾਰੀ ਨੀ ਟੀਵੀ ਤੇ ਵਿਖਾਇਆ ਸਾਡੇ ਵਾਰੀ ਨੀ ਟੀਵੀ ਤੇ ਬਾਰ ਬਾਰ ਖੜਿਆ ਕਰਕੇ ਵਿਖਾਇਆ ਉਸ ਬੱਚੇ ਨੂੰ ਕਿ ਇਸ ਬੱਚੇ ਦੀਆਂ ਅੱਖਾਂ ਦੀ ਰੋਸ਼ਨੀ ਗੁਰੂ ਰਾਮਦਾਸ ਨੇ ਬਖਸ਼ੀ ਚੰਗਾ ਪੁਆਇੰਟ ਜਿਹੜਾ ਇਸ ਕੌਮ ਦਾ ਵਾ ਉਹਨੂੰ ਕੋਈ ਹਾਈਲਾਈਟ ਕਰਦਾ ਹੀ ਨਹੀਂ ਹਰ ਬੰਦਾ ਇਸ ਕੌਮ ਦਾ ਮੈਂ ਇੱਕ ਵਾਰ ਮਨ ਵਿੱਚ ਸੋਚਿਆ ਕਿ ਹੇ ਵਾਹਿਗੁਰੂ ਪਿਤਾ ਜੀ ਇਸ ਸਿੱਖ ਕੌਮ ਦੇ ਪੱਲੇ ਕਿਉਂ ਦੁਨੀਆ ਪੈ ਗਈ ਸਾਰੀ ਇਹਦੀ ਦੁਸ਼ਮਣ ਕਿਉਂ ਬਣ ਗਈ ਤੇ ਜਵਾਬ ਆ ਗਿਆ ਪਰਮਜੀਤ ਸਿੰਘ ਸੱਚ ਦਾ ਝੂਠ ਹਮੇਸ਼ਾ ਹੀ ਦੁਸ਼ਮਣ ਰਿਹਾ ਇਹ ਆ ਚਾਨਣ ਤੇ ਹਨੇਰੇ ਨੂੰ ਆਉਂਦਾ ਡਰ ਕਿ ਜਿੱਦਣ ਚਾਨਣ ਸਾਰੇ ਫੈਲ ਗਿਆ ਮੇਰੀ ਜਗ੍ਹਾ ਹੀ ਨਹੀਂ ਰਹਿਣੀ ਮੇਰੀ ਥਾਂ ਹੀ ਨਹੀਂ ਰਹਿਣੀ ਕਿਸੇ ਨੇ ਉੱਲੂ ਨੂੰ ਪੁੱਛਿਆ ਉੱਲੂ ਨੂੰ ਧਿਆਨ ਦਿਓ ਜੀ ਕਿਸੇ ਨੇ ਉੱਲੂ ਨੂੰ ਪੁੱਛਿਆ ਕਿ ਸੂਰਜ ਕਦੀ ਵੇਖਿਆ ਹੀ ਤੇ ਉੱਲੂ ਵਾਕਿਆ ਹੀ ਨਹੀਂ ਸੀ ਕਦੀ ਵੇਖਿਆ ਗੱਲਾਂ ਜੀਵਨ ਦੇ ਦਿੰਦੀਆਂ ਭਾਈ ਸਾਹਿਬ ਸਿਮਰਨ ਕਈਆਂ ਦਿਨਾਂ ਦਾ ਬੰਦ ਹੋ ਗਿਆ ਮੈਂ ਕੀ ਹੋਇਆ ਕਹਿੰਦਾ ਇੱਥੇ ਇੱਕ ਮਕਸੀਕਾ ਆਉਂਦਾ ਫੁੱਲ ਪਹਿਨਾ ਰਿਹਾ ਤੇ ਉਹ ਰੋਜ਼ ਮੈਨੂੰ ਕਹਿੰਦਾ ਲੈ ਮੈਨੂੰ ਕਾਗਜ਼ ਤੇ ਕੁਝ ਲਿਖ ਦੇ ਤੇ ਕਹਿੰਦਾ ਮੈਂ ਦੋ ਕੁ ਦਿਨ ਤੇ ਲਿਖ ਦਿੰਦਾ ਰਿਹਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹੈ ਜੁਨੀ ਸਾਹਿਬ ਭੰਗ ਤੇ ਕਦੀ ਕਹਿੰਦਾ ਮੈਨੂੰ ਆਈਸਕ੍ਰੀਮਾਂ ਦੇ ਨਾਂ ਲਿਖ ਦੇ ਕਦੀ ਕੁਝ ਲਿਖ ਦੇ ਤੇ ਭਾਈ ਸਾਹਿਬ ਜਿੱਦਣ ਦਾ ਮੈਂ ਲਿਖ ਕੇ ਦੇਣਾ ਵਾ ਉਦਣ ਦਾ ਮੇਰਾ ਸਿਮਰਨ ਬੰਦ ਹੋ ਗਿਆ ਮੈਂ ਕਿਹਾ ਵਾਹ ਉਹ ਗੁਰੂ ਦਿਆ ਸਿੱਖਾ ਵਿਸ਼ਵਾਸ ਹੋਵੇ ਤੇ ਤੇਰੇ ਵਰਗਾ ਜਿਹੜਾ ਮਿੰਟਾਂ ਚ ਕੜਾਚ ਕਰਦਾ ਟੁੱਟ ਜੇ ਕਿਤੇ ਵਿਸ਼ਵਾਸ ਕਰ ਬਾਬੇ ਕਬੀਰ ਵਰਗਾ ਭਗਤ ਰਵਿਦਾਸ ਵਰਗਾ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਕਿਤੇ ਵਿਸ਼ਵਾਸ ਕਰ ਗੁਰੂ ਅਰਜਨ ਦੇਵ ਸਾਹਿਬ ਵਰਗਾ ਮੂੰਹ ਲਾਲ ਨਸਿਓ ਪ੍ਰੀਤ ਬਣੀ ਕਿਤੇ ਵਿਸ਼ਵਾਸ ਬਣਾ ਭਾਈ ਮਤੀ ਦਾਸ ਵਰਗਾ ਤੈਨੂੰ ਕੋਈ ਡਰ ਆ ਗਿਆ ਉਸ ਬਲਵੀਨੇ ਦੇ ਕੋਲੋਂ ਆਪਣੇ ਅੰਦਰ ਝਾਤੀ ਮਾਰ ਕੇ ਇੱਥੇ ਗਾਇਬ ਪਿਆ ਹੈ ਕਿ ਤੇਰੇ ਅੰਦਰ ਨੁਕਸ ਆਇਆ ਹੈ ਬਲਵੀਨੇ ਨੂੰ ਦੋ ਅਕਸ਼ਰ ਲਿਖ ਦਿੰਦਾ ਵਾ ਤੇ ਕੀ ਫਲਪੀਨੇ ਦਾ ਮੰਤਰ ਤੇਰੇ ਤੇ ਚੱਲ ਗਿਆ ਤੇ ਤੇਰਾ ਨਿਤਨੇ ਭੰਗ ਹੋ ਗਏ ਕਮਾਲ ਦੀ ਗੱਲ ਆ ਸਿੱਖੋ ਵਿਸ਼ਵਾਸ ਟੁੱਟਦਾ ਜਾਂਦਾ ਹੈ ਵਿਸ਼ਵਾਸ ਵਿੱਚ ਆਣ ਕੇ ਆਖੋ ਦੁੱਖ

ਤੂੰ ਸਨਮੋ ਖੋ ਕੇ ਰਣ ਦੇ ਵਿਚ ਸ਼ਹੀਦ ਹੋਵੇ, ਪਿੱਠ ਵਿਚ ਵਾਰ ਨਾ ਖਾਵੀ ਸ਼ੇਰ ਦਾ ਪੋਤੇ, ਤੇ ਫਿਰ ਇਤਨਾ ਹੀ ਸਨਮੁਖ ਹੋ ਕੇ ਸ਼ਹੀਦ ਹੋਇਆ। ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਦੇ ਕਲੇਜੇ ਚ ਜਦੋਂ ਮਾਰਿਆ ਛੁਰਾ ਤੇ ਪੁੱਤ ਨੇ ਤਰਫਣਾ ਤੇ ਸੀ ਸੀ ਸਰੀਰ ਕਰਕੇ ਆਖਣਗੇ ਵੇਖ ਇਹ ਕੀ ਹੋਇਆ। ਮਗਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਨੂੰ ਤੇ ਅਸਰ ਹੀ ਕੋਈ ਨੀ ਹੋਇਆ। ਤੇ ਫਿਰ ਜਲਾਦ ਨੇ ਗੁਰੂ ਦੇ ਸਿੱਖੋ ਐਡਾ ਤਪਸਵੀ ਐਡਾ ਮਹਾਨ ਸੂਰਬੀਰ ਪੰਥ ਦਾ ਹੋਇਆ ਕਿ ਜਲਾਦ ਨੇ ਇਤਨਾ ਛੁਰਾ ਫੇਰ ਕੇ ਇੰਨਾ ਮਘੋਰਾ ਕਰ ਲਿਆ ਕਲੇਜੇ ਦੇ ਵਿਚ। ਚਾਰ ਸਾਲ ਦਾ ਬੱਚਾ ਵੇਖੋ ਆਪਣੀ ਨਜ਼ਰ ਵਿਚ ਇਕ ਵਾਰ ਸ਼ਾਹ ਤੋਂ ਜੋ ਆਖੋ ਸਤਨਾਮ ਸ੍ਰੀ, ਤੁਹਾਡੇ ਵੀ ਘਰਾਂ ਵਿਚ ਚਾਰ ਸਾਲ ਦੇ ਬੱਚੇ ਵੇਖੇ ਹੀ ਆ, ਵੇਖੇ ਜੇ ਕਿ ਨਹੀਂ? ਚਾਰ ਸਾਲ ਦੇ ਬੱਚੇ ਜਾਣਦੇ ਹੋ ਕਿੰਨਾ ਮਾਸੂਮ ਉਹਨਾਂ ਦਾ ਮਾਸ ਹੁੰਦਾ ਏ। ਉਹਦੇ ਵਿਚ ਇਤਨਾ ਫੇਰ ਦਿੱਤਾ ਛੁਰਾ ਤੇ ਆਖਣ ਲੱਗੇ ਅਜੇ ਵੀ ਨੀ ਡਰਿਆ, ਕਹਿੰਦਾ ਅਜੇ ਵੀ ਨੀ ਡਰਿਆ। ਰੰਗ ਦਿੱਤਾ ਪਰਮੇਸ਼ਵਰ ਨੇ ਆਪਣੇ ਇਤਿਹਾਸ ਦੇ ਪੰਨਿਆਂ ਤੇ, ਮਾਣ ਕਰੋ ਕਦੀ ਦੁਨੀਆਂ ਤੇ ਇਹੋ ਜਿਹਾ ਪਿਓ ਨੀ ਮਿਲੂਗਾ ਜਿਹਨੇ ਇਹੋ ਜਿਹੀ ਸਜ਼ਾ ਵੀ ਭੁਗਤੀ ਹੋਵੇ ਕਿ ਜਲਾਦ ਨੇ ਕੰਪ ਕਰਦਾ ਇਹਦੇ ਕਲੇਜੇ ਚ ਹੱਥ ਮਾਰ ਲਿਆ ਤੇ ਇਤਨਾ ਰੁੱਗ ਚ ਇਹਦਾ ਕਲੇਜਾ ਫੜ ਲਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤ ਦਾ ਤੇ ਆਖਣ ਲੱਗਾ ਹੁਣ ਕਹਿ ਗੁਰੂ ਪਿਆਰਾ, ਮੌਤ ਪਿਆਰੀ ਕਿ ਸਿੱਖੀ ਪਿਆਰੀ ਆ? ਕਹਿਣ ਲੱਗਾ ਨੀ ਸਿੱਖੀ ਪਿਆਰੀ ਆ। ਤੇ ਗੁਰੂ ਦੇ ਸਿੱਖੋ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਚ ਪਾਤਾ ਪੁੱਤ ਦਾ ਕਲੇਜਾ। ਫਿਰ ਵੀ ਕਹਿੰਦਾ ਸੀ ਨਹੀਂ ਸਿੱਖੀ ਪਿਆਰੀ, ਸਿੱਖੀ ਪਿਆਰੀ, ਸਾਡਾ ਸਿਦਕ ਕਿਉਂ ਟੁੱਟ ਗਿਆ ਏ? ਸਾਡੇ ਸਿਦਕ ਵਿਚ ਤਰੇੜਾਂ ਕਿਉਂ ਪੈ ਗਈਆਂ? ਅੰਮ੍ਰਿਤ ਉਹ, ਬਾਟਾ ਉਹ, ਬਾਣੀ ਉਹ, ਅਜੇ ਤੇ ਤੁਹਾਡੇ ਦੁਆਲੇ ਜਮ ਹੋਏ ਨੇ ਜਿਨ੍ਹਾਂ ਨੇ ਤਰੇੜਾਂ ਪਾਉਣੀਆਂ ਨੇ, ਜਿਨ੍ਹਾਂ ਜਿਨ੍ਹਾਂ ਛਕਿਆ ਕਿਰਪਾ ਕਰੋ, ਜਿਨ੍ਹਾਂ ਜਿਨ੍ਹਾਂ ਛਕਿਆ ਗੁਰੂ ਦੇ ਸਿੱਖੋ ਆਪਣੇ ਬੱਚਿਆਂ ਨੂੰ ਸਮਝਾਓ ਕਿ ਇਹੋ ਜਿਹੀਆਂ ਕਿਤਾਬਾਂ ਨੀ ਪੜ੍ਹਨੀਆਂ। ਵੈਸੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਗਿਆ, ਆਖੋ ਸਤਨਾਮ ਸ੍ਰੀ। ਕੋਈ ਤੁਹਾਡੀ ਸਟੇਜ ਦੇ ਉੱਤੇ ਉਹਦੀ ਕਿਤਾਬ ਦੀ ਗੱਲ ਨਾ ਸੁਣਾਵੇ, ਕੋਈ ਤੁਹਾਡੀ ਸਟੇਜ ਦੇ ਉੱਤੇ ਇਹ ਹੁਕਮਨਾਮਾ ਜਾਰੀ ਹੋਇਆ ਕਿ ਇਹਦੀ ਨਾ ਕਿਤਾਬ ਪੜ੍ਹਨੀ ਆ, ਨਾ ਖਰੀਦਣੀ ਆ, ਤੇ ਨਾ ਕਿਤੇ ਵੇਚਦਿਆਂ ਵੇਖਣੀ ਆ, ਜਿੱਥੇ ਵਿਕਦੀ ਹੋਵੇ ਉਹਨੂੰ ਮਨਾ ਕਰਨਾ। ਮੈਂ ਕਹਿੰਦਾ ਕਈ ਗੱਲਾਂ ਹੋਣਗੀਆਂ ਚੰਗੀਆਂ ਉਹਦੀਆਂ ਵੀ, ਜਿਹੜੀਆਂ ਉਹਨੇ ਇੱਕ ਚੰਗੀ ਗੱਲ ਦੇ ਪਿੱਛੇ ਇਹੋ ਜਿਹੀਆਂ ਗੱਲਾਂ ਦਾ ਆਸਰਾ ਲੈ ਕੇ ਤੁਹਾਡੀਆਂ ਜੜਾਂ ਪੁੱਟਣੀਆਂ ਸ਼ੁਰੂ ਕੀਤੀਆਂ। ਜੇ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਸੁਚੇਤ, ਮੈਂ ਨੀ ਕਹਿੰਦਾ ਸੰਤ ਚੰਗੇ ਨੇ, ਮੈਂ ਦੋ ਪੱਖ ਲੈ ਕੇ ਤੁਰਦਾ, ਨਾ ਤਾਂ ਮੈਂ ਸੰਤਾਂ ਦੇ ਨਾਮ ਮਿਸ਼ਨਰੀ ਹਾਂ, ਮੈਂ ਤਾਂ ਗੁਰੂ ਦੀ ਗੱਲ ਗੁਰੂ ਨਾਨਕ ਦਾ ਕੁੱਤਾ ਹੋਣ ਦੇ ਨਾਤੇ ਕਰਦਾ ਵਾਂ ਕਿ ਜਿਨ੍ਹਾਂ ਸੰਤਾਂ ਨੇ ਪਖੰਡ ਕੀਤੇ ਨੇ ਜੋਤਾਂ ਦੇ, ਦੀਵਿਆਂ ਦੇ, ਤੀਸਰੇ, ਚੌਥੇ, ਪੰਜਵੇਂ ਹਵੰਦੇ, ਖੰਡ ਪੜੇ, ਸੰਪਟ ਦੇ, ਉਹ ਵੀ ਪਖੰਡੀ ਨੇ, ਮਗਰ ਉਹਦੇ ਨਾਲ ਉਹ ਕਿਤੇ ਮਾਰੂ ਹੋਏ ਆ ਜਿਹੜਾ ਕਹਿੰਦਾ ਵਾ ਅੱਜ ਇਹਨੇ ਕਿਹਾ ਵਾ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ। ਹੁਣ ਇਹਦਾ ਅਗਲਾ ਹਥਿਆਰ ਇਹ ਜੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਵਈਏ ਕੱਢਣੇ ਨੇ, ਭੱਟਾਂ ਦੇ ਸਵਈਏ ਕੱਢਣੇ, ਕਹਿੰਦੇ ਉਹ ਬਾਣੀ ਨਹੀਂ। ਧਿਆਨ ਦਿਓ, ਜੇ ਤੁਸੀਂ ਚੁੱਪ ਚਪੀਤੇ ਪੰਜ ਬਾਣੀਆਂ ਦੇ ਵਿੱਚੋਂ ਤਿੰਨ ਬਾਣੀਆਂ ਹਟਾਤੀਆਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੇ ਵਿੱਚੋਂ ਇਹਨੇ ਕਹਿਣਾ ਸਵਈਏ ਕੱਢੋ ਤੇ ਸਵਈਆਂ ਤੋਂ ਬਾਅਦ ਇਹਨੇ ਕਹਿਣਾ ਭਗਤਾਂ ਦੀ ਬਾਣੀ ਕੱਢੋ, ਕਿੱਥੇ ਲੈ ਕੇ ਜਾਊਗਾ ਤੁਹਾਨੂੰ ਇਹ? ਸਚੇਤ ਹੋ ਜਾਓ ਗੁਰੂ ਦੇ ਸਿੱਖੋ, ਆਪਣੇ ਸਿਦਕ ਵਿੱਚ ਇੰਨੇ ਪਰਪੱਕ ਹੋ ਕਿੱਡਾ ਮਹਾਨ ਹੋ ਗੁਰੂ ਦਾ ਸੂਰਮਾ ਹੈ। ਪੁੱਤ ਦਾ ਕਲੇਜਾ ਪਾ ਕੇ ਵੀ ਮੂੰਹ ਦੇ ਵਿੱਚ ਕਹਿੰਦਾ ਮੈਨੂੰ ਗੁਰੂ ਦੀ ਸਿੱਖੀ ਪਿਆਰੀ ਆ। ਇੱਕ ਵਾਰ ਆਖੋ ਗੁਰੂ ਦੀ, ਇੱਕ ਵਾਰ ਤਰਾਨਾ ਗਾ ਲੋ ਜਿਹੜਾ ਬਾਬੇ ਬੰਦੇ ਨੇ ਗਾਇਆ ਹੈ।

0: ਦੁੱਖਾਂ ਦੇ ਉੱਤੇ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ
1: ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਜੀ
0: ਉਸ ਨਾਮ ਦਾ ਅਭਿਆਸ ਕਰੀਏ ਉਸ ਨਾਮ ਦੇ ਨਾਲ ਜੁੜੀਏ ਮੇਰਾ ਸਤਿਗੁਰੂ ਕਿਰਪਾ ਕਰੇ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਇੱਕ ਛੋਟੇ ਤੋਂ ਛੋਟੇ ਬੱਚੇ ਤੋਂ ਬਜੁਰਗ ਤੱਕ ਸਿੱਖ ਦੇ ਮਨ ਵਿਚ ਇਹ ਵਿਸ਼ਵਾਸ ਬਣ ਜਾਏ ਕਿ ਹਰ ਬਿਮਾਰੀ ਦਾ ਜਿਹੜਾ ਇਲਾਜ ਆ ਉਹ ਪਰਮੇਸ਼ਵਰ ਦਾ ਨਾਮ ਆ ਉਹ ਪਰਮੇਸ਼ਵਰ ਦੀ ਬੰਦਗੀ ਆ ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਉਹਨਾਂ ਦੇ ਕੋਲੋਂ ਦੁੱਖ ਦਲਿੱਦਰ ਨਸ ਜਾਂਦੇ ਨੇ ਜਿਸ ਸਿਮਰਤ ਦੁੱਖ ਡੇਰਾ ਢਹੇ ਬੋਲੋ ਜਿਸ ਸਿਮਰਤ ਦੁੱਖ ਫੇਰ ਗੱਜ ਕੇ ਇੱਕ ਵਾਰ ਉਹਨੇ

0: ਗੱਲਾਂ ਨਾਲ ਨੀ ਚੰਬੜਨਾ, ਪਦਾਰਥਾਂ ਨਾਲ ਨੀ ਚੰਬੜਨਾ, ਜਿਹੜਾ ਮੋਢਿਆ ਪਰਮੇਸ਼ਵਰ ਦੁਨੀਆਂ ਨਾਲ ਨੀ ਚੰਬੜਨਾ, ਦੁਨੀਆਂ ਦਾ ਮੋਢਿਆ ਵਿਚ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚ ਉਹ ਜਿਹਦਾ ਵਿਸ਼ਵਾਸ ਆ, ਜਿਹੜਾ ਕਰ ਆਸਣ ਡਿੱਠੋ ਚਾਓ, ਕਰ ਆਸਣ ਦੂਈ ਕੁਦਰਤ ਸਾਜੀਏ, ਦੂਈ ਇਹ ਜਿਹੜੀ ਕੁਦਰਤ ਤੁਸੀਂ ਦੇਖ ਰਹੇ ਹੋ ਜਿਹੜੀ ਦੁਨੀਆਂ ਵਾ ਇਹ ਦੋ ਨੰਬਰ ਦੀ ਆ। ਇਸ ਪਾਲਕੀ ਸਾਹਿਬ ਜਿਹਦੇ ਵਿਚ ਮੰਜਾ ਸਾਹਿਬ ਦੇ ਉੱਤੇ ਆਪਾਂ ਸਤਿਗੁਰੂ ਦਾ ਪ੍ਰਕਾਸ਼ ਕੀਤਾ ਵਾ, ਮੰਜੇ ਦੇ ਅਪਾਸ਼ਕ ਨੀ ਆਪਾਂ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅਪਾਸ਼ਕ ਆ। ਇਸ ਮੰਜੇ ਦਾ ਸਤਿਕਾਰ ਤਾਂ ਵਾ ਕਿ ਇਸ ਮੰਜੇ ਦੇ ਉੱਤੇ ਮੇਰਾ ਸਤਿਗੁਰੂ ਬੈਠਾ ਹੈ। ਇਸ ਕਰਕੇ ਇਸ ਦੇਹ ਦੇ ਵਿਚ ਇਸ ਦੁਨੀਆਂ ਦਾ ਵੀ ਅਸੀਂ ਤਾਂ ਸਤਿਕਾਰ ਕਰਦੇ ਹਾਂ, ਕੁਦਰਤ ਦਾ ਅਸੀਂ ਤਾਂ ਸਤਿਕਾਰ ਕਰਦੇ ਹਾਂ ਕਿ ਕੁਦਰਤ ਦੇ ਵਿਚ ਕਾਦਰ ਬੈਠਾ ਹੈ। ਕੁਦਰਤ ਦੇ ਵਿਚ ਦੂਈ ਕੁਦਰਤ ਸਾਜੀਏ, ਪੜੋ ਦੂਈ ਆਪੀ ਨੇ ਆਪ ਸਾਜਨ ਆਪੀ ਨੇ ਰਚਿਓ ਨਾਉ, ਅੱਗੇ ਕਹਿੰਦੇ ਦੂਈ ਕੁਦਰਤ ਸਾਜੀਏ ਕਰ ਆਸਣ ਡਿੱਟੋ, ਵਿਚ ਆਸਣ ਲਾ ਕੇ ਬੈਠਾ ਹੈ ਨਾ, ਤਾਂ ਕੁਦਰਤ ਨਾਲ ਪਿਆਰ ਆ। ਜਦੋਂ ਕੋਈ ਬੰਦਾ ਮਰ ਜਾਂਦਾ ਜਿਹਦੇ ਵਿਚੋਂ ਜੋਤ, ਉਹਨੂੰ ਕਿਉਂ ਨੀ ਮੱਥੇ ਟੇਕਦੇ? ਫਿਰ ਇੱਥੇ ਗਿਆਨਤਾ ਚ ਉਹਨੂੰ ਵੀ ਟੇਕਦੇ ਨੇ, ਮਗਰ ਆਪਾਂ ਤੇ ਜਾਗਦੀ ਜੋਤ ਦੇ ਪਛਕਿਆ। ਗੁਰੂ ਨਾਨਕ ਪਾਤਸ਼ਾਹ ਨਾਮ ਕੇ ਧਾਰੇ ਸਗਲੇ ਜੰਤ, ਮੂਲ ਦੇ ਨਾਲ ਜੁੜਨਾ ਹੈ, ਮੂਲ ਪਰਮੇਸ਼ਵਰ ਦਾ ਨਾਮ ਹੈ। ਜਿਹੜੇ ਮੂਲ ਨਾਲ ਜੁੜ ਗਏ ਉਹਨਾਂ ਨੂੰ ਕਹਿ ਦਿੱਤਾ ਇੱਕ ਮੂਲ ਲੱਗੇ ਤਿੰਨੀ ਸੁੱਖ ਪਾਇਆ, ਡਾਲੀ ਲਾਗੇ ਤਿੰਨੀ ਜਨਮ ਗਵਾਇਆ। ਜਿਹੜੇ ਡਾਲਾਂ ਨਾਲ ਸੰਸਾਰ ਨਾਲ ਚੜ ਗਏ ਤੇ ਮੂਲ ਭੁੱਲ ਗਿਆ, ਉਹਨਾਂ ਦਾ ਜਨਮ ਗਵਾ ਜਾਣਾ ਹੈ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਨੂੰ ਸਰਵਣ ਕਰਨ ਲਈ ਮਨ ਬਿਰਤੀ ਇਕਾਗਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
1: ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਅਜ ਨਾ ਸੁੱਤੀ ਕੰਤ ਸਿਓ, ਅੰਗ ਮੁੜੇ ਮੁੜ ਜਾਏ।
0: ਸ਼ਬਦ ਦਾ ਵੇਗ ਵੇਖੋ, ਸ਼ਬਦ ਦੀ ਬੋਲੀ, ਸ਼ਬਦ ਦਾ ਸ਼ਿੰਗਾਰ ਕਿਤਨਾ ਘੜਿਆ। ਇੱਕ ਕਰਮਵੰਤ ਦੁਹਾਗਣ, ਇੱਕ ਜਿਹੜੀ ਸੁਹਾਗਣ ਪਰਮੇਸ਼ਵਰ ਦਾ ਨਾਮ ਜਪਣ ਵਾਲੀ, ਦੋਵਾਂ ਦਾ ਪੱਖ ਪੇਸ਼ ਕੀਤਾ ਹੈ। ਜਿਹੜਾ ਇੱਕ ਅੰਮ੍ਰਿਤ ਵੇਲੇ ਉੱਠਦਾ ਨਿਤਨੇਮ ਕਰਦਾ ਹੈ, ਇੱਕ ਦਿਨ ਨਹੀਂ ਨਿਤਨੇਮ ਕਰਦਾ, ਜਿਹੜੇ ਕਰਦੇ ਉਹਨਾਂ ਨੂੰ ਪਤਾ ਹੈ, ਦੂਸਰੇ ਨੂੰ ਕੀ ਪਤਾ ਹੈ? ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਜਾਪ ਕਰਦੇ, ਉਹਨਾਂ ਨੂੰ ਪਤਾ ਹੈ ਕਿ ਬਾਬਾ ਜੀ ਕੀ ਕਹਿੰਦੇ? ਕਹਿੰਦੇ ਅੱਜ ਨਾ ਸੁੱਤੀ ਕੰਤ ਸਿਓ, ਅੱਜ ਨਾ ਬੋਲੋ ਘਬਰਾਉਣਾ, ਅੱਜ ਨਾ ਬਾਬੇ ਨਾਨਕ ਦੀ ਬਾਣੀ ਆ ਰਸਨਾ ਤੇ ਲਿਆਓ, ਅੱਜ ਨਾ ਸੁੱਤੀ, ਅੱਜ ਨਾ ਨਿਤਨੇਮ ਕੀਤਾ, ਅੱਜ ਪਤੀ ਪਰਮੇਸ਼ਵਰ ਦੇ ਨਾਲ ਸੁੱਤੀ ਦਾ ਮਤਲਬ ਜੁੜੀ ਨਹੀਂ, ਅੰਮ੍ਰਿਤ ਵੇਲਾ ਨਹੀਂ ਸੰਭਾਲਿਆ। ਤੇ ਸਾਰਾ ਦਿਨ ਪਤਾ ਕੀ ਹੁੰਦਾ ਹੈ? ਅੰਗ ਮੁੜੇ ਮੁੜ ਜਾਏ, ਅੰਗ ਹੱਥਾਂ ਪੈਰ ਇਤਰਾ ਹੋ ਕੇ ਜਾ ਰਹੇ ਨੇ, ਕੋਈ ਚੀਜ਼ ਚੰਗੀ ਨਹੀਂ ਲੱਗਦੀ, ਹਰ ਘੜੀ ਹਰ ਫੁਰਨੇ ਨਾਲ ਕੁਝ ਇਤਰਾ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਇਹ ਜਿੰਦੜੀ ਏ ਅੱਜ ਤੇਰਾ ਕੁਝ ਛੁੱਟ ਗਿਆ, ਮੇਰੀ ਇਹ ਜਿੰਦੜੀ ਏ ਅੱਜ ਤੂੰ ਕੁਝ ਭੁੱਲ ਗਈ। ਇਤਰਾ ਲੱਗਦਾ ਵਾ ਕਿ ਅੰਗ ਮੁੜੇ ਮੁੜ ਜਾਏ, ਕਿਤਨਾ ਸਰੀਰ ਔਖਾ ਹੋ ਰਿਹਾ, ਦਰਦ ਹੋ ਰਹੀ ਆ, ਮਹਿਸੂਸ ਹੋ ਰਹੀ, ਪੀੜਾ ਹੋ ਰਹੀ ਆ ਉਹਦੇ ਵਿਛੋੜੇ ਦੇ ਵਿਚ, ਕਿ ਅੱਜ ਅੰਮ੍ਰਿਤ ਵੇਲੇ ਉੱਠਿਆ ਨੀ, ਇਸ਼ਨਾਨ ਨੀ ਕੀਤਾ, ਉਸ ਮਾਲਕ ਨਾਲ ਜੁੜਿਆ ਨੀ, ਅੱਜ ਨਾ ਸੁੱਤੀ ਕੰਤ। ਕਹਿੰਦੇ ਪਤੀ ਨੂੰ ਉਸ ਪਤੀ ਦੀ ਯਾਦ ਵਿਚ ਜੁੜੀ ਨਹੀਂ, ਅੰਮ੍ਰਿਤ ਵੇਲੇ ਚੌਂਕੜਾ ਮਾਰਿਆ ਨਹੀਂ, ਰੀੜ ਦੀ ਹੱਡੀ ਸਿੱਧੀ ਕਰਕੇ ਜਪਿਆ ਨੀ, ਵਾਹ ਗੁਰੂ ਵਾਹ।

0: ਇਤਨਾ ਮਹਿਸੂਸ ਹੋ ਰਿਹਾ ਕਿ ਕੁਝ ਛੁੱਟ ਗਿਆ। ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ। ਇਹ ਭਗਤ ਦੀ ਅਵਸਥਾ ਦੱਸੀ, ਹੁਣ ਅੱਗੇ ਵੇਖੋ। ਹਾਂਜੀ,
1: ਜਾਏ ਕੁਛ ਹੋ ਦੋਹਾਕਣੀ ਤੁਮ ਕਿਉਂ ਰਹਿਣ ਵਿਹਾਏ।
0: ਕਿਉਂ ਦਾ ਮਤਲਬ ਕਿਸ ਤਰ੍ਹਾਂ, ਧਿਆਨ ਦਿਓ ਕਿਉਂ ਦਾ ਮਤਲਬ। ਆਂਦੀ ਆ ਮੈਂ ਤੇ ਇੱਕ ਦਿਨ ਨਹੀਂ ਨਿਤਨੇਮ ਕੀਤਾ, ਤੇ ਮੈਂ ਉਹਨਾਂ ਨੂੰ ਪੁੱਛਾਂ ਜਾ ਕੇ ਜਿਹਨਾਂ ਕਦੀ ਨਿਤਨੇਮ ਨਹੀਂ ਕੀਤਾ। ਜਾਏ ਪੁੱਛੋਂ ਦੁਹਾਗਣੀ, ਦੁਹਾਗਣੀ ਜਿਹੜੀਆਂ ਖਸਮ ਤੋਂ ਟੁੱਟੀਆਂ, ਜਿਹੜੀਆਂ ਮਾਲਕ ਨਾਲ ਟੁੱਟੀਆਂ ਰੂਹਾਂ। ਮੈਂ ਤਾਂ ਇੱਕ ਦਿਨ ਨਾ ਨੀ ਨਿਤਨੇਮ ਕੀਤਾ ਤੇ ਮੈਨੂੰ ਰਾਤ ਨੀਂਦ ਨਾ ਆਈ, ਅੰਗ ਮੁੜ ਮੁੜ ਜਾਂਦੇ ਰਹੇ, ਸਾਰਾ ਦਿਨ ਮੈਨੂੰ ਚੈਨ ਨਹੀਂ ਆਇਆ, ਸਾਰਾ ਦਿਨ ਮੈਨੂੰ ਆਨੰਦ ਨਹੀਂ ਆਇਆ। ਤੇ ਆਨੰਦ ਤੇ ਉਦੋਂ ਹੀ ਆਉਣਾ ਗੁਰਸਿੱਖੋ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਵ ਕੱਟੇ ਗਿਆਨ। ਜਿਨ੍ਹਾਂ ਦੀਆਂ ਅੱਖਾਂ ਵਿਚ ਸੁਰਮਾ ਗਿਆਨ ਦਾ ਪਿਆ ਆਨੰਦ ਤਾਂ ਉਹਨਾਂ ਨੂੰ ਆਇਆ, ਦੂਸਰਿਆਂ ਨੂੰ ਕੀ ਆਨੰਦ ਆਉਣਾ ਹੈ। ਮੇਰੇ ਸਾਹਿਬ ਜੀ ਕਹਿੰਦੇ ਹੁਣ ਮੈਂ ਜਾਏ ਪੁੱਛੋ ਦੁਹਾਗਣੀ, ਇਤਨਾ ਬੋਲੋ ਜਰਾ, ਜਾਏ ਦੁਹਾਗਣੀ ਸ਼ਬਦ ਨੂੰ ਪਛਾਣਿਓ। ਗੁਰਬਾਣੀ ਦੇ ਵਿਚ ਇਕ ਲਿਖਿਆ ਹੈ, ਆਖੋ ਸਤਨਾਮ ਸ੍ਰੀ ਬਾਬੇ ਨਾਨਕ ਨੇ ਇਕ ਬਜਰ ਕੀਤਾ, ਕਹਿੰਦੇ ਦੁਹਾਗਣੀ ਕਿਆ ਨਿਸ਼ਾਨੀਆਂ। ਬੋਲੋ ਦੁਹਾਗਣੀ ਕੀ ਨਿਸ਼ਾਨੀ ਆ ਦੁਹਾਗਣ ਦੀ, ਕਿਹਨੂੰ ਕਹਿੰਦੇ ਨੇ ਦੁਹਾਗਣ। ਧਿਆਨ ਦਿਓ ਗੁਰਬਾਣੀ ਵਿਚ ਇਤਨਾ ਲਿਖਿਆ, ਕੁਐਸਚਨ ਕੀਤਾ, ਦੁਹਾਗਣੀ ਕਿਆ ਨਿਸ਼ਾਨੀਆਂ, ਕੀ ਨਿਸ਼ਾਨੀ ਆ ਦੁਹਾਗਣ ਦੀ। ਤੇ ਆਪ ਹੀ ਅੱਗੇ ਜਵਾਬ ਦਿੰਦੇ ਨੇ, ਆ ਮੈਂ ਦੱਸਾਂ ਤੈਨੂੰ ਭਲਿਆ ਦੁਹਾਗਣ ਦੀ ਨਿਸ਼ਾਨੀ। ਦੁਹਾਗਣ ਦੀ ਨਿਸ਼ਾਨੀ ਇਹ ਵੀ, ਦੁਹਾਗਣੀ ਕਿਆ ਨਿਸ਼ਾਨੀਆਂ, ਖਸਮੋ ਕੁੱਥੀਆਂ ਫਿਰੇ ਨਿਮਾਣੀਆਂ। ਜਿਨ੍ਹਾਂ ਨੂੰ ਗੁਰਦੁਆਰੇ ਦਾ ਘਰ ਭੁੱਲ ਗਿਆ ਹੈ, ਰਾਧਾ ਸਵਾਮੀਆਂ ਦੇ ਡੇਰਿਆਂ ਨੂੰ ਤੁਰ ਪਏ ਨੇ, ਜਿਨ੍ਹਾਂ ਨੂੰ ਨੂਰ ਮਹਿਲ ਵਾਲਿਆਂ ਦੇ ਡੇਰੇ ਨੂੰ ਤੁਰ ਪਏ ਨੇ, ਆਪਣਾ ਖਸਮ ਛੱਡ ਕੇ ਜਿਹੜੀਆਂ ਦੂਸਰੇ ਥਾਂ ਚਲੇ ਗਈਆਂ ਉਹਨੂੰ ਕਹਿੰਦੇ ਨੇ ਦੁਹਾਗਣਾ। ਉਹਨਾਂ ਨੂੰ ਕੀ ਕਹਿੰਦੇ ਨੇ, ਇੱਕ ਨੂੰ ਛੱਡ ਕੇ ਦੂਸਰੇ ਥਾਂ ਬਹਿਣ ਵਾਲੀ ਕੀ ਹੁੰਦੀ, ਦੁਹਾਗਣੀ ਕਹਿੰਦੇ। ਜੇ ਆਪਾਂ ਚਲੋ ਸਮਾਜ ਦੇ ਵਿਚ ਇਸ ਤਰ੍ਹਾਂ ਵੀ ਮੰਨ ਲਓ, ਇੱਕ ਪਤੀ ਨੇ ਕਿਸੇ ਨੂੰ ਵੈਸੇ ਛੱਡ ਦਿੱਤਾ, ਇੱਕ ਤਲਾਕ ਹੋ ਗਿਆ, ਤੇ ਦੂਸਰੇ ਥਾਂ ਜਿਹੜੀ ਬੈਠੀ ਹੈ ਨਾ ਪਿਆਰੇ, ਉਹ ਖਸਮ ਤੇ ਮਿਲ ਗਿਆ, ਸੁਹਾਗਣ ਨਹੀਂ ਖਵਾਉਂਦੀ। ਕੀ ਖਵਾਉਂਦੀ ਹੈ ਪੁੱਛੋ, ਦੱਸੋ, ਸੁਹਾਗਣ ਨਹੀਂ। ਸੁਹਾਗਣ ਤੇ ਉਹ ਜਿਹੜੀ ਇੱਕ ਦੀ, ਜਿਹੜੀ ਇੱਕ ਦੀ। ਇੱਕ ਥਾਂ ਤੇ ਮੇਰੇ ਸਾਹਿਬ ਨੇ ਬੜੇ ਸੁੰਦਰ ਬਚਨ ਕੀਤੇ, ਜਾਂ ਕੁਵਾਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ ਫਰੀਦਾ, ਇਹੋ ਪਛੋਤਾਓ ਫਿਰ ਵਕਤ ਕੁਵਾਰੀ ਨਾ ਥੀ ਹੈ। ਇੱਕ ਥਾਂ ਤੋਂ ਛੱਡੀ ਦੂਸਰੇ ਥਾਂ, ਕੁਵਾਰੀ ਨਹੀਂ ਖਵਾਉਣਾ। ਉਹ ਘਰ ਘਰ ਹੰਡੇ ਜੋ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ, ਉਸ ਵੀ ਲੱਛਣ ਲਾਇਆ। ਜਿਹੜੇ ਇਹੋ ਜਿਹਿਆਂ ਦੇ ਕੋਲ ਬਹਿੰਦੇ ਨੇ ਉਹਨਾਂ ਨੂੰ ਵੀ ਕਹਿੰਦੇ ਨੇ ਚੱਲ ਵਿਆਸਾ ਚੱਲੀਏ, ਉਸ ਨਾਲ ਮੂੰਹ ਜੋੜੇ। ਜਿਹੜਾ ਉਹਦੇ ਕੋਲ ਪੀਂਦਾ ਉਸ ਵੀ ਲੱਛਣ ਲਾਇਆ, ਉਹਨੂੰ ਵੀ ਕਹਿੰਦਾ ਚੱਲ ਦੁਹਾਗਣ ਉੱਥੇ ਚੱਲੀਏ, ਵਿਆਸਾ ਚੱਲੀਏ, ਚੱਲ ਸਾਡੇ ਬਾਬੇ ਕੋਲ ਚੱਲੀਏ। ਸੁਹਾਗਣਾ ਤੇ ਕਹਿੰਦੀਆਂ ਨੇ ਭੈਣਾ, ਇਹ ਸੰਸਾਰ ਵਿੱਚ ਇਸ ਜਗਮੈ ਪੁਰਖ ਏਕ ਹੈ। ਬੋਲੋ, ਇਸ ਜਗਮੈ ਜਿਹੜਾ ਗੱਜ ਕੇ ਬੋਲਦੇ ਹੋਰ ਇਹਨਾਂ ਦਾ, ਇਸ ਜਗਮੈ ਸੁਹਾਗਣ ਇਹ ਕਹਿੰਦੀਆਂ ਨੀ ਭਲੀਏ, ਦੂਸਰਾ ਤੇ ਹੈ ਹੀ ਕੋਈ ਨੀ, ਜਾਈਏ ਕਿਹਦੇ ਕੋਲ। ਸੁਹਾਗਣ ਤੇ ਕਹਿੰਦੀ ਹੈ ਇੱਕੋ, ਇਸ ਜਗਮੈ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਨਾਨਕ ਕਹਿ ਸਹੇਲੀਓ ਸ਼ੋ ਖਰਾ ਪਿਆਰਾ, ਹਮ ਸਹਿ ਕੇਰੀਆਂ ਦਾਸੀਆਂ, ਸੱਚਾ ਖਸਮ ਹਮਾਰਾ। ਉਹ ਇੱਕੋ ਹੀ ਸੱਚਾ ਪਰਮੇਸ਼ਵਰ ਰਹਿਣ ਵਾਲਾ ਸਾਰੀਆਂ ਦਾ ਪਤੀ ਆ, ਤੇ ਉਹ ਹੀ ਸੁਹਾਗਣਾ ਨੇ ਆ ਜਿਹੜੀਆਂ ਵਰਤ ਰੱਖਦੀਆਂ ਨੇ। ਤੇ ਇਹਨਾਂ ਨੂੰ ਮੈਂ ਕਈ ਵਾਰ ਪੁੱਛਿਆ ਕਿਉਂ ਵਰਤ ਰੱਖਿਆ ਜੇ, ਕਹਿੰਦੀਆਂ ਕਰਵਰਿਆ ਚੌਥ ਦਾ ਜਿਹੜੀਆਂ ਵਰਤ ਰੱਖਦੀਆਂ ਨਾ ਇਹ ਸਦਾ ਸੁਹਾਗਣਾ ਰਹਿੰਦੀਆਂ। ਕਮਾਲ ਦੀ ਗੱਲ ਆ, ਕਿਸੇ ਦਾ 20 ਸਾਲਾਂ ਬਾਅਦ ਚਲੇ ਜਾਣਾ ਹੈ, ਕਿਸੇ ਦਾ ਜੋ ਉਪਜਿਓ ਸੋ, ਜੇ ਉਹ ਜਨਮੇ ਸੋ ਜਾਣੋ ਮੂਆ, ਜਿਹੜਾ ਪੈਦਾ ਹੋਇਆ ਉਹਨੇ ਤੇ ਮਰ ਜਾਣਾ, ਸੁਹਾਗਣ ਕਿਤਨਾ ਰਹੇਗੀ। ਹਾਂ, ਇੱਕ ਤਰੀਕਾ ਹੈ, ਤੂੰ ਸੁਹਾਗਣ ਰਹਿ ਸਕਦੀ ਏ, ਜੇ ਤੂੰ ਹਰੀ ਦੀ ਨਾਰ ਬਣ ਜਾਏ, ਜੇ ਤੂੰ ਗੁਰੂ ਗ੍ਰੰਥ ਸਾਹਿਬ ਦੀ ਨਾਰ ਬਣ ਜਾਏ। ਬਾਣੀ ਦੇ ਵਿੱਚ ਫੈਸਲਾ ਦਿੱਤਾ ਹੈ, ਹਰ ਕੀ ਨਾਰ, ਬੋਲੋ ਹਰ ਕੀ, ਇਤਨਾ ਹੀ ਬੋਲੋ, ਹਰ ਕੀ। ਸੋ ਸਦਾ ਸੁਹਾਗਣ, ਸੋ ਸਦਾ ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ। ਜੇ ਮੈਂ ਰੰਡੀ ਸ਼ਬਦ ਬੋਲੂਗਾ ਤੇ ਗੁੱਸਾ ਨਾ ਕਰਨਾ, ਕਿਉਂਕਿ ਬਾਣੀ ਚ ਵਰਤਿਆ ਹੈ, ਰਾਂਡ ਨਾ ਮੈਲੇ ਵੇਸੇ, ਨਾ ਉਹਨੇ ਕਦੀ ਰੰਡੀ ਹੋਣਾ ਹੈ, ਨਾ ਉਹਦੇ ਕਦੀ ਕੱਪੜੇ ਮੈਲੇ ਹੋਣੇ ਨੇ, ਨਾ ਉਹਦਾ ਵੈਸ ਮੇਲਾ ਹੋਣਾ ਹੈ। ਜਿਹੜੀ ਹਰੀ ਦੀ ਇਸਤਰੀ ਬਣ ਗਈ, ਜਿਹੜੀ ਰੱਬ ਦੀ ਬਣ ਗਈ, ਕਿਉਂਕਿ ਰੱਬ ਤੇ ਕਦੀ ਮਰਦਾ ਹੀ ਨਹੀਂ, ਰੱਬ ਤੇ ਕਦੀ ਮਰਦਾ, ਗੱਜ ਕੇ ਬੋਲੋ, ਰੱਬ ਤੇ ਜਿਹਦਾ ਪਤੀ ਕਦੀ ਨਾ ਮਰੇ ਫਿਰ ਉਹ ਸਦਾ ਸੁਹਾਗਣ ਹੋਈ ਨਾ। ਇਸ ਕਰਕੇ ਬਾਬਾ ਜੀ ਇੱਥੇ ਬਚਨ ਕਹਿ ਰਹੇ ਨੇ, ਮੈਂ ਜਾਏ ਪੁੱਛੋਂ ਦੁਹਾਗਣੀ, ਮੈਂ ਤੇ ਇੱਕ ਰਾਤ ਨਾਲ ਨਿਤਨੇਮ ਕੀਤਾ ਤੇ ਮੇਰੀ ਇਹ ਹਾਲਤ ਹੋ ਗਈ। ਮੈਂ ਉਹਨਾਂ ਨਿਕਰਮਾਂ ਨੂੰ ਪੁੱਛਾਂ, ਭਾਗਣਾ ਨੂੰ ਜਾ ਕੇ ਪੁੱਛਾਂ ਜਿਹੜਾ ਕਦੀ ਨਿਤਨੇਮ ਕੀਤਾ। ਤੁਮ

0: ਲਈਓ ਤੁਹਾਡੀਆਂ ਰਾਤਾਂ ਕਿਸ ਤਰ੍ਹਾਂ ਲੰਘਦੀਆਂ ਨੀ। ਮੈਂ ਤੇ ਇੱਕ ਦਿਨ ਨਿਤਨੇਮ ਨਾ ਕੀਤਾ ਤੇ ਮੈਨੂੰ ਰੋਟੀ ਨਾ ਮਿਲ ਮੇਰੇ ਪ੍ਰੀਤਮਾ ਜੀਓ, ਤੁਦ ਬਿਨ ਖਰੀ ਨਿਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਨਾ ਅੰਨ ਚੰਗਾ ਲੱਗੇ ਨਾ ਪਾਣੀ ਚੰਗਾ ਲੱਗੇ, ਕਾਪੜ ਤਨ ਨਾ ਸੁਖਾਵੇ। ਕੱਪੜੇ ਸਰੀਰ ਤੇ ਚੰਗੇ ਨੀ ਲੱਗਦੇ ਪਾਉਣੇ। ਜਿੱਦਣ ਮੈਂ ਇੱਕ ਦਿਨ ਨਿਤਨੇਮ ਨੀ ਕੀਤਾ ਨੀ, ਜਿਹਨਾਂ ਕਦੀ ਨੀ ਕੀਤਾ, ਮੈਂ ਉਹਨਾਂ ਨੂੰ ਪੁੱਛਿਆ ਕਿਤਨਾ ਜਿਉਂਦੀਆਂ ਨੇ। ਹਾਂਜੀ,
1: ਸਾਹੋਵੇ ਢੋਈ ਨਾਲ ਹੈ ਪਈਏ ਨਾਹੀਂ ਥਾਉ।
0: ਜਿਹੜੀਆਂ ਦੁਹਾਗਣਾ ਦੀ ਗੱਲ ਹੈ ਉਹਨਾਂ ਦੀ, ਹੁਣ ਅੱਗੇ ਬਾਬਾ ਫਰੀਦ ਜੀ ਕਹਿੰਦੇ ਨਾ ਉਹਨਾਂ ਨੂੰ ਸਹੁਰੇ ਘਰ ਜਗ੍ਹਾ ਮਿਲਦੀ, ਸਹੁਰੇ ਢੋਈ ਨਾਲ ਹੈ। ਬੋਲੋ, ਸਹੁਰੇ
2: ਢੋਈ ਨਾਲ ਹੈ।
0: ਇਹ ਜਿਹੜੀ ਨਾਮ ਨੀ ਜਪਦੀ ਉਹਦੀ ਵੀ ਗੱਲ ਆ, ਜਿਹਨਾਂ ਨੂੰ ਆਪਾਂ ਕਹਿੰਦੇ ਲੋਕ ਤੇ ਪਰਲੋਕ ਕੋਈ ਜਗ੍ਹਾ ਹੀ ਨਹੀਂ, ਆਪਾਂ ਸਾਡੇ ਗਿਆਨੀ ਹੁਣ ਇਹ ਵੀ ਕਹਿੰਦੇ ਨੇ। ਕਮਾਲ ਦੀ ਗੱਲ ਆ, ਕਈ ਵਾਰ ਜਦੋਂ ਇਹ ਬਚਨ ਆਉਂਦਾ ਸਭਨਾ ਕਾ ਦਰ ਲੇਖਾ ਹੋਵੇ, ਬੋਲੋ ਸਭਨਾ ਕਾ, ਤੇ ਕਈ ਗਿਆਨੀ ਆ ਦਿੰਦੇ ਜੀ ਲੇਖਾ ਲੂਖਾ ਕਿਤੇ ਨੀ ਹੋਣਾ, ਅੱਗੇ ਤੇ ਹੈ ਹੀ ਕੁਝ ਨੀ। ਕਿਉਂ? ਇਹ ਮੇਰੇ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਜਿਹੜਾ ਸ਼ਬਦ ਲਿਖਿਆ ਧਰਮ ਰਾਏ ਜਬ ਲੇਖਾ ਮੰਗੇ, ਬੋਲੋ ਧਰਮ ਰਾਏ ਜਬ, ਤੇ ਕੀ ਲਿਖਿਆ ਅੱਗੇ? ਆਖਿਰ ਕਿਤੇ ਮੂੰਹ ਲੈ ਕੇ ਜਾਣਾ ਹੈ ਤੇ ਗੱਲ ਕੀਤੀ ਹੈ ਨਾ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਈ, ਕੀ ਇਹ ਗੁਰੂ ਨਾਨਕ ਨੇ ਝੂਠ ਬੋਲੇ? ਕੀ ਗੁਰੂ ਨਾਨਕ ਸਾਹਿਬ ਨੇ, ਦੀਨ ਦੁਨੀਆਂ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਵੇਂ ਲਿਖਦਾ ਹੈ ਲੇਖਾ ਰੱਬ
2: ਮੰਗੇਸੀਆ,
0: ਤੇ ਕੀ ਕੱਢ ਕੇ ਬਹਿ ਗਿਆ? ਆ ਪਿੰਡਾਂ ਦੇ ਵਿੱਚ ਜਿੰਨਾ ਆੜਤੀਆਂ ਦੇ ਕੋਲੋਂ ਆਪਾਂ ਪੈਸੇ ਲਿਆਉਂਦੇ ਹਾਂ, ਆ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਮੇਰੇ ਵੀਰ ਭੈਣ ਭਰਾ ਨੇ, ਆੜਤੀਆਂ ਦੇ ਕੋਲੋਂ ਆਪਾਂ ਖਾਦਾ ਲਿਆਉਂਦੇ ਹਾਂ, ਦੂਸਰੇ ਲਿਆਉਂਦੇ ਹਾਂ, ਤੇ ਜੇ ਤੇ ਉਹ ਲੇਖਾ ਲਿਖਦਾ ਕੀ ਕਹਿੰਦੇ? ਕੀ ਆ ਉਹ ਵਹੀ ਹੈ ਨਾ। ਤੇ ਇਸ ਤਰ੍ਹਾਂ ਦੀ ਵਹੀ ਦਾ ਜ਼ਿਕਰ ਕੀਤਾ ਮੇਰੇ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਨੇ ਉੱਥੇ ਵਹੀ ਕੱਢ ਕੇ ਬਹਿ ਜਾਣਾ ਉਹਨੇ ਲੇਖਾ ਮੰਗਣ ਵਾਲੇ ਨੇ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਕੱਢ ਕੇ ਬਹਿ ਗਿਆ। ਉਹਨੇ ਕਿਹਾ ਸੱਜਣਾ ਇਸ ਦਿਨ ਆ, ਇਸ ਦਿਨ ਆ, ਇਸ ਦਿਨ ਆ, ਇਸ ਘੜੀ ਤੂੰ ਆ, ਇਸ ਘੜੀ ਤੂੰ ਆ ਕੰਮ ਕੀਤੇ, ਸਾਰਾ ਲੇਖਾ ਮੰਗਣਾ। ਤੇ ਜਦੋਂ ਇਹ ਗੱਲ ਕਹਿੰਦੇ ਜੀ ਅੱਗੇ ਜਾ ਕੇ ਕਿੰਨੇ ਵੇਖਿਆ ਹੈ, ਤੇ ਮੈਂ ਤੇ ਜੋਦੜੀ ਕਰਦਾ ਉਹਨਾਂ ਗੁਰੂ ਨਾਨਕ ਦੇ ਘਰ ਦਾ ਕੁੱਕਰ ਹੋਣ ਦੇ ਨਾਤੇ, ਮੈਂ ਕਿਹਾ ਇਹ ਸ਼ਬਦ ਉਹਨੇ ਲਿਖੇ ਨੇ ਜਿਹਨੇ ਅੱਗਾ ਵੇਖਿਆ, ਜਿਹਨੇ ਅੱਗਾ ਗੁਰੂ ਨਾਨਕ ਸਾਹਿਬ ਨੇ ਲਿਖਣੇ, ਸਭਨਾ ਕਾ ਦਰ ਲੇਖਾ ਹੋਏ। ਇਹ ਗੁਰੂ ਨਾਨਕ ਨੇ ਲਿਖਿਆ, ਨਾਨਕ ਜੀ ਅਪਾਏ ਕੇ ਲਿਖਣਾ ਵੇ ਧਰਮ ਬਹਾਲਿਆ, ਉਥੇ ਸੱਚੇ ਹੀ ਸੱਚ ਨਿਪੜੇ, ਚੁਣ ਵੱਖ ਕੱਢੇ ਉਥੇ ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜਕ ਚੱਲਿਆ, ਲਿਖਣਾ ਵੇ ਧਰਮ ਲਿਖਿਆ ਉਥੇ। ਇਹ ਗੱਲਾਂ ਨੋਟ ਕਰਨ ਵਾਲੀਆਂ ਨੇ ਲਿਖੀਆਂ ਨੇ ਕਿ ਅੱਗੇ ਕਿਤੇ ਜਾਣਾ ਹੈ, ਲੋਕ ਪਰਲੋਕ ਦੀ ਗੱਲ ਗੁਰੂ ਨੇ ਗੁਰਬਾਣੀ ਚ ਲਿਖੀ। ਇੱਥੇ ਵੀ ਕਹਿੰਦੇ ਨੇ ਜਿਹੜੀ ਦੁਹਾਗਣ ਹੋ ਗਈ ਰੱਬ ਤੋਂ ਟੁੱਟ ਗਈ, ਉਹਨੂੰ ਸਹੁਰੇ ਢੋਈ ਨਾ ਮਿਲੇ। ਬੋਲੋ, ਸਹੁਰੇ
2: ਢੋਈ ਨਾ ਮਿਲੇ।
0: ਨਾ ਤੇ ਸਹੁਰੇ ਕਿਸੇ ਨੇ ਰੱਖਿਆ, ਉਹਨੇ ਕਿਹਾ ਵੀ ਨਾ ਤੇਰੇ ਤੇ ਕਰਮੀ ਨੀ ਸਹੁਰੇ ਘਰ ਰਹਿਣ ਵਾਲੇ, ਸਹੁਰਿਆਂ ਨੇ ਕੱਢਤੀ ਤੇ ਪੇਕਿਆਂ ਨੇ ਪਈਏ ਨਾਹੀਂ ਥਾਉ। ਬੋਲੋ, ਪਈਏ ਪਈਏ ਮੈਨੇ ਪੇਕੇ, ਪੇਕੇ ਵੀ ਨਾ ਰੱਖੀ ਕਿਸੇ ਨੇ, ਪੇਕੇ ਵੀ ਆਖਿਆ ਇੱਥੋਂ ਤੇ ਚਲੇਗੀ ਵਿਚਾਰੀ, ਤੇ ਅੱਗੇ ਵੀ ਨਾ ਕਿਸੇ ਨੇ ਜਗ੍ਹਾ ਦਿੱਤੀ, ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿੱਥੇ ਜਾਊਗੀ? ਹਾਂਜੀ,
1: ਫਿਰ ਵਾਤਰੀ ਨਾ ਪੁੱਛਈ ਧਨ ਸੁਹਾਗਣ ਨਾਉ।
0: ਆ ਵੀ ਬੜਾ ਪਿਆਰਾ ਸੂਤਰ ਜੇ, ਫਿਰ ਵਾਤੜੀ ਨਾ ਪੁੱਛਈ, ਫਿਰ ਮੈਨੇ ਸੁਚੇਤ ਹੋ ਕੇ ਬੈਠੋ, ਫਿਰ ਫਿਰ ਮੈਨੇ ਆਂਦੇ ਫਿਰ ਨੇ ਤੇ ਕਦੀ ਕਵਾਇਆ ਹੀ ਨਹੀਂ। ਅੱਜ ਆਮ ਬੋਲੀ ਚ ਆਪਾਂ ਭੈਣਾਂ ਬੋਲਦੀਆਂ ਨਾ, ਮੇਰੀ ਤੇ ਪਤੀ ਮੇਰਾ ਵਾਤ ਹੀ ਨੀ ਪੁੱਛਦਾ, ਇਤਨਾ ਦਾ ਬਚਨ ਆ ਫਿਰ ਵਾਤੜੀ ਨਾ ਪੁੱਛਈ, ਫਿਰ ਰਹਿੰਦੀ ਘਰ ਆ ਜਾ ਕੇ ਵਧੋ ਵਧੀ ਬਹਿ ਗਈ, ਉਹਨੇ ਕਦੀ ਕਵਾਈ ਨਹੀਂ। ਮੇਰੇ ਕੰਤਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ, ਤੇਰੇ ਕਰਮੀ ਨੀ ਚੰਗੇ ਉਹਨੂੰ ਲੱਗੇ, ਉਹਨੇ ਤੈਨੂੰ ਕਦੀ ਕਵਾਇਆ ਹੀ ਨਹੀਂ, ਫਿਰ ਵਾਤੜੀ ਨਾ ਪੁੱਛਈ ਤੇ ਧਨ ਸੁਹਾਗਣ ਨਾ। ਉਹ ਆਪਣੇ ਆਪ ਨੂੰ ਸੁਹਾਗਣ ਕਹਾਉਂਦੀ, ਤੇ ਕਿਸੇ ਨੇ ਆਖਿਆ ਜੀ ਮੈਂ ਸੁਹਾਗਣ ਆ, ਕਿਸੇ ਨੇ ਆਖਿਆ ਮੈਂ ਸੁਹਾਗਣ ਆ, ਤੇ ਉਹਨੇ ਕਿਹਾ ਅੱਛਾ ਨੀ ਕੀ ਨਿਸ਼ਾਨੀ ਹੈ ਤੇਰੀ ਸੁਹਾਗਣ ਦੀ? ਆਖੋ ਸਤਨਾਮ ਸ੍ਰੀ, ਇਸ ਸੁਣਨ ਵਾਲੇ ਬਚਨ ਦੇ ਪਿਆਰੇ ਆਖੋ ਸਤਨਾਮ ਵਿੱਚੋਂ ਬਾਹਰੋਂ ਨੀ ਕਰਿਆ, ਸਾਰੇ ਪ੍ਰਕਰਨ ਗੁਰਬਾਣੀ ਦੇ ਵਿੱਚ ਲਿਖੇ ਨੇ, ਹੁਣ ਨਾ ਪੜੀਏ ਤੇ ਸਾਡੀ ਕਿਸਮਤ ਤੇ ਨਾ। ਪੁੱਛਿਆ ਨੀ ਤੂੰ ਸੁਹਾਗਣ ਹੈ? ਕਹਿੰਦੀ ਮੈਂ ਸੁਹਾਗਣ ਹੈ। ਉਹਨੇ ਕਿਹਾ ਕੀ ਨਿਸ਼ਾਨੀ ਹੈ? ਉਹਨੇ ਕਿਹਾ ਵੇ ਚੂੜਾ ਪਾਇਆ ਇੱਥੇ ਨਾ, ਐਲਸ ਬਰਾਂਟੇ ਇੱਕ ਕੇਸ ਹੋਇਆ ਇਮੀਗ੍ਰੇਸ਼ਨ ਦਾ, ਧਿਆਨ ਦਿਓ ਆਖੋ ਸਤਨਾਮ ਸ੍ਰੀ, ਬੜਾ ਪਿਆਰਾ ਬਚਨ ਜੇ ਸੁਣਨ ਵਾਲਾ। ਤੇ ਸਹੁਰਾ ਤੇ ਜਵਾਈ ਤੇ ਉਹਨਾਂ ਦੀ ਬੱਚੀ ਇਕੱਠੇ ਰਹਿੰਦੇ ਸੀ, ਦਸ ਦੋ ਕੁ ਦਿਨ ਪਹਿਲਾਂ ਉਹਨਾਂ ਦੀ ਤਰੀਕ ਤੋਂ ਉਹਨਾਂ ਦੇ ਘਰ ਪ੍ਰਸ਼ਾਦਾ ਛਕਣ ਗਿਆ, ਤੇ ਆਖਣ ਲੱਗੇ ਜੀ ਸਾਡੀ ਤਰੀਕ ਹੈ ਇਮੀਗ੍ਰੇਸ਼ਨ ਦੀ, ਅਰਦਾਸ ਕਰ ਦਿਓ ਸਤਿਗੁਰੂ ਦੇ ਚਰਨਾਂ ਵਿੱਚ ਕੇਸ ਪਾਸ ਹੋ ਜਾਏ। ਮੈਂ ਕਿਹਾ ਕੱਲ ਨੂੰ ਅੰਮ੍ਰਿਤ ਸੰਚਾਰਿਆ, ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣ ਜਾਓ, ਤੇ ਹਰ ਜਿਸਮ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਬੈਠਾ ਤੁਹਾਡਾ ਕੇਸ ਪਾਸ, ਗੁਰੂ ਗੋਬਿੰਦ ਸਿੰਘ ਸਾਹਿਬ ਕਰਨਗੇ ਤੁਹਾਡਾ ਕੇਸ ਪਾਸ। ਜਿਹੜਾ ਜਵਾਈ ਸੀ ਉਹਦੇ ਹਿਰਦੇ ਚ ਤੀਰ ਲੱਗ ਗਿਆ, ਧੀ ਨੇ ਤੇ ਜਵਾਈ ਨੇ ਅੰਮ੍ਰਿਤ ਛਕ ਲਿਆ ਤੇ ਸਹੁਰੇ ਨੂੰ ਆਖਿਆ, ਮੈਂ ਕਿਹਾ ਆ ਜਾ ਤੂੰ ਵੀ ਬਾਹਰ ਖਲੋਤਾ ਸੀ। ਕਹਿੰਦਾ ਬਾਬਾ ਅਸੀਂ ਤੇ ਗੈਲਣਾ ਸ਼ਰਾਬ ਦੀਆਂ ਇਹੋ ਜਿਹੀਆਂ ਵੇਖੀਆਂ ਹੀ ਪਹਿਲੀ ਵਾਰ ਆ। ਲਓ ਇਤਨਾ ਮੈਨੂੰ ਕਹਿੰਦਾ ਸੱਚ ਮਾਨ ਮਹਾਰਾਜ ਦੀ ਬਾਣੀ ਇੱਥੇ ਹਜ਼ੂਰੀ ਚ ਕਹਿ ਰਿਹਾ, ਬਾਬਾ ਐਡੀਆਂ ਐਡੀਆਂ ਸੋਹਣੀਆਂ ਗੈਲਣਾ ਤੇ ਅਸੀਂ ਇੰਡੀਆ ਚ ਸ਼ਰਾਬ ਦੀਆਂ ਵੇਖੀਆਂ ਹੀ ਸੀ, ਪੀ ਪੂ ਲਈ ਛਕ ਲਾਂਗੇ ਅੰਮ੍ਰਿਤ ਹੋਰ ਛਿਆ ਮਹੀਨਿਆਂ ਨੂੰ। ਮੈਂ ਕੀ ਕਹਿਣਾ ਸੀ ਫਿਰ, ਪੰਜਾਂ ਦੀ ਵਰਦੀ ਪਾਈ ਸੀ ਅੰਦਰ ਚਲੇ ਗਏ ਚੁੱਪ ਕਰਕੇ, ਮੈਂ ਚੰਗਾ ਪੀ ਪੀ ਲਾ ਫਿਰ ਹੋਰ ਕੀ ਕਹਾਂ। ਤਰੀਕ ਸੀ ਪਹਿਲੇ ਦਿਨ ਧੀ ਤੇ ਜਵਾਈ ਦੀ, ਤੇ ਧੀ ਤੇ ਜਵਾਈ ਜਦੋਂ ਗਏ ਨਾ ਤੇ ਜੱਜ ਜਿਹੜੀ ਗੋਰੀ ਬੈਠੀ ਸੀ ਉਹਨੇ ਕਿਹਾ ਵੀ ਕੀ ਪ੍ਰੋਬਲਮ ਹੈ ਤੁਹਾਨੂੰ ਇੰਡੀਆ? ਕਹਿੰਦੇ ਜੀ ਸਾਨੂੰ ਪੁਲਿਸ ਤੰਗ ਕਰਦੀ। ਕਿਉਂ ਤੰਗ ਕਰਦੀ ਆ? ਕੱਲ ਅੰਮ੍ਰਿਤ ਛਕਿਆ ਤੇ ਕਹਿਣ ਲੱਗੇ ਅਸੀਂ ਅੰਮ੍ਰਿਤਧਾਰੀਆਂ, ਸਾਨੂੰ ਤਣਾ ਤੰਗ ਕਰਦੀ ਪੁਲਿਸ। ਕਹਿੰਦੀ ਓਕੇ ਪਾਸ ਕਰਤਾ ਕੇਸ, ਕੁਝ ਨੀ ਪੁੱਛਿਆ, ਕੁਛ ਨੀ ਪੁੱਛਿਆ, ਕੇਸ ਪਾਸ ਹੋ ਗਿਆ, ਕੋਈ ਸਵਾਲ ਨਹੀਂ। ਅਗਲੇ ਦਿਨ ਸਹੁਰੇ ਦੀ ਤਰੀਕ ਉਹ ਗੁਰਦੁਆਰੇ ਉਹ ਆਧਾਰੀ ਕਿਰਪਾਨ ਲੈ ਕੇ ਕਿਸੇ ਕੋਲੋਂ ਪਾ ਕੇ ਚਲੇ ਗਿਆ, ਕੰਘਾ ਰੱਖ ਕੇ ਚਲੇ ਗਿਆ, ਕੜਾ ਪਾ ਕੇ ਚਲੇ ਗਿਆ। ਧੰਨ ਦੇਣਾ ਧਿਆਨ ਦੇਣਾ, ਆਪਣੇ ਕੋਲੋਂ ਕਿਰਪਾਨ, ਆਪਣੇ ਕੋਲੋਂ ਕੰਘਾ, ਆਪਣੇ ਕੋਲੋਂ ਲੈ ਕੇ ਚਲੇ ਗਿਆ। ਤੇ ਜਾਂਦੀ ਉਸੇ ਕੁੜੀ ਜੱਜ ਨੇ ਪੁੱਛਿਆ, ਸਰਦਾਰ ਸਾਹਿਬ ਕੀ ਪ੍ਰੋਬਲਮ ਤੁਹਾਨੂੰ ਇੰਡੀਆ? ਕਹਿੰਦੇ ਜੀ ਅਸੀਂ ਸਿੱਖ ਹੈ, ਸਾਨੂੰ ਤਾਂ ਤੰਗ ਕਰਦੇ ਆ ਅੰਮ੍ਰਿਤਧਾਰੀ ਆ। ਕਹਿੰਦੀ ਵਾਕਿਆ ਤੂੰ ਅੰਮ੍ਰਿਤਧਾਰੀ ਹੈ? ਲੈ ਗੋਰੀ ਨੂੰ ਕਿਹਨੇ ਦੱਸਿਆ? ਗੋਰੀ ਕਹਿੰਦੀ ਵਾਕਿਆ ਤੂੰ ਅੰਮ੍ਰਿਤਧਾਰੀ ਹੈ? ਕਹਿੰਦਾ ਜੀ ਮੈਂ ਕੜਾ ਪਾਇਆ। ਤੇ ਗੋਰੀ ਅੱਗੋਂ ਜੱਜ ਕਹਿੰਦੀ ਹੈ ਇਹ ਤੇ 18 ਰੁਪਈਆਂ ਦਾ ਮੁੱਲ ਮਿਲ ਦਿੰਦਾ, ਪੰਜਾਬੀ ਚ ਕਹਿੰਦੀ, ਕਹਿੰਦੀ 18 ਰੁਪਈਆਂ ਦਾ ਮੁੱਲ ਮਿਲ ਜਾਂਦਾ। ਕਹਿੰਦੀ ਮੈਂ ਕਿਰਪਾਨ ਪਾਈ ਆ, ਉਹ ਕਹਿੰਦਾ ਕਹਿੰਦੀ ਇਹ ਵੀ ਮੁੱਲ ਮਿਲ ਜਾਂਦੀ ਹੈ। ਸਾਰੀਆਂ ਗੱਲਾਂ ਵਿੱਚ ਕਰਕੇ ਤੀਸਰੀ ਗੱਲ ਦੇ ਉੱਤੇ ਉਹਨੇ ਆਖਿਆ ਨਹੀਂ ਤੇਰਾ ਕੇਸ ਨਹੀਂ ਪਾਸ ਹੋਣਾ, ਕਾਟਾ ਮਾਰਤਾ, ਸੁਹਾਗਣ ਦੱਸਣਾ ਪੈਣਾ ਹੈ। ਸੁਹਾਗਣ ਦੇ ਕਰਮ ਦੱਸਦੇ ਨੇ, ਸੁਹਾਗਣ ਦੇ ਕਰਮ ਦੱਸਦੇ ਨੇ ਕਿ ਸੁਹਾਗਣ ਹੈ, ਕਰ ਸੁਹਾਗਣ ਦਾ ਚਿਹਰਾ ਦੱਸਦਾ ਹੈ, ਉਹਦੀ ਗੁਰੂ ਗਵਾਹੀ ਭਰਦਾ ਹੈ। ਮੈਂ ਕਹਿ ਰਿਹਾ ਸਰ ਸੁਹਾਗਣ ਨੂੰ ਪੁੱਛਿਆ ਕਿ ਤੇਰੀ ਕੀ ਨਿਸ਼ਾਨੀ? ਉਹਨੇ ਕਿਹਾ ਵੇਖ ਮੈਂ ਚੂੜਾ ਪਾਇਆ ਤੇ ਚੂੜਾ ਤੇ ਮੁੱਲ ਹੈ ਕਿ ਵੀ ਪੈ ਦਿੰਦਾ ਆਖੋ ਸਤਨਾਮ ਸ੍ਰੀ, ਗੱਜ ਕੇ ਆਖੋ ਸਤਨਾਮ ਸ੍ਰੀ। ਆ ਸਿਨੇਮਿਆਂ ਚ ਕੰਮ ਕਰਨ ਵਾਲੀਆਂ ਬੱਚੀਆਂ ਜਿਹੜੀਆਂ ਵਿਆਹੀਆਂ ਨਹੀਂ ਹੁੰਦੀਆਂ, ਆ ਮੂਵੀਆਂ ਜਿਹੜੀਆਂ, ਰੱਬ ਕਿਰਪਾ ਕਰੇ, ਮੈਂ ਨਹੀਂ ਕਹਿੰਦਾ ਵੇਖਿਆ ਕਰੋ, ਮਗਰ ਕਈ ਬੱਚੀਆਂ ਕੁਆਰੀਆਂ ਨੇ ਚੂੜਾ ਪਾਇਆ ਹੁੰਦਾ, ਕੀ ਉਹ ਸੁਹਾਗਣਾ ਹੁੰਦੀਆਂ? ਸੁਹਾਗਣ ਤੇ ਉਦਣ ਬਣਨਾ ਜਿੱਦਣ ਪਤੀ ਦੇ ਨਾਲ ਚਾਰ ਫੇਰੇ ਲੈਣੇ ਨੇ, ਸੁਹਾਗਣ ਤੇ ਉਦਣ ਬਣਨਾ ਜਿੱਦਣ ਪੰਜ ਚੁਲੇ ਮੂੰਹ ਚ ਪੈਣੇ ਨੇ, ਪੰਜ ਅੱਖਾਂ ਚ ਪੈਣੇ, ਪੰਜ ਸਿਰ ਚ ਪੈਣੇ ਨੇ, ਉਦੋਂ ਬਣਨਾ ਇਹਨੇ ਉਹਦੀ ਸੁਹਾਗਣ, ਉਦੋਂ ਬਣਨਾ ਉਹਦੀ ਪਤਨੀ, ਉਦਣ ਲੱਗਣੀ ਆ ਮੋਹਰ। ਤੇ ਉਹਨੇ ਆਖਿਆ ਤੂੰ ਚੂੜਾ ਪਾਇਆ? ਕਹਿਣ ਲੱਗੀ ਵੇਖ ਬਾਬਾ ਮੈਂ ਚੂੜਾ ਪਾਇਆ, ਸੂਹੇ ਕੱਪੜੇ ਪਾਏ, ਮੈਂ ਸੁਹਾਗਣ ਆ। ਉਹਨੇ ਕਿਹਾ ਚੰਗਾ ਮੈਂ ਤੈਨੂੰ ਕੁਝ ਨੀ ਕਹਿੰਦਾ, ਤੇਰੇ ਮੁਬਾਰਕ ਚੂੜਾ ਪਾਇਆ, ਤੇਰੇ ਸੂਹੇ ਕੱਪੜੇ ਪਾਏ ਮੁਬਾਰਕ, ਮਗਰ ਇੱਕ ਮੈਨੂੰ ਦੱਸੇਂਗੀ ਕਿ ਤੇਰੇ ਪਤੀ ਦਾ ਨੱਕ ਕਿਸ ਤਰ੍ਹਾਂ ਦਾ ਹੈ? ਹੁਣ ਪਤੀ ਵੇਖਿਆ ਹੁੰਦਾ ਤੇ ਦੱਸਦੀ ਨਾ, ਪਤੀ ਤੇ ਕਦੀ ਮਿਲਿਆ ਹੀ ਨਹੀਂ। ਤੇਰਾ ਪਤੀ ਪੱਗ ਕਿਸ ਤਰ੍ਹਾਂ ਦੀ ਬੰਨਦਾ ਹੈ? ਤੇਰੇ ਪਤੀ ਦਾ ਕੱਦ ਕਿੱਡਾ ਲੰਮਾ ਹੈ? ਤੇ ਉੱਥੇ ਲਿਖਿਆ ਸਵਾਲ, ਗੱਲੀ ਹੋ ਸੁਹਾਗਣ ਭੈਣੇ, ਬੋਲੋ ਗੱਲੀ, ਸਮਝ ਆਈ ਕਿ ਗੱਲੀ ਗੱਲਾਂ ਨਾਲ ਹੀ, ਗੱਲੀ ਹੋ ਸੁਹਾਗਣ ਭੈਣੇ, ਕੰਤ ਨਾ ਕਬੂ ਮੈਂ ਮਿਲਿਆ, ਪਤੀ ਤੇ ਮੈਨੂੰ ਕਦੀ ਮਿਲਿਆ ਹੀ ਨਹੀਂ, ਮੈਂ ਤੇ ਪਤੀ ਕਦੀ ਵੇਖਿਆ ਹੀ ਨਹੀਂ, ਤੇ ਸੁਹਾਗਣ ਕਿਤਨਾ ਹੋ ਗਈ ਉਹ? ਇੱਥੇ ਕਹਿੰਦੇ ਨੇ ਪਿਰ ਵਾਤੜੀ ਨਾ ਪੁੱਛਈ, ਪਿਰ ਨੇ ਤੇ ਕਦੀ ਕਵਾਈ ਵੀ ਨਾ, ਪਿਰ ਨੇ ਤੇ ਕਦੀ ਵਾਤ ਨਾ ਪੁੱਛੀ, ਤੇ ਗਲੀਆਂ ਦੇ ਵਿੱਚ ਦੱਸਦੀ ਫਿਰਦੀ ਆ। ਆ ਹੁਣ ਜਿਹੜੀਆਂ ਰਾਧਾ ਸੁਆਮਣਾ ਨੇ, ਜਿਹੜੀਆਂ ਨਿਰੰਕਾਰਨਾ ਨੇ, ਜਿਹੜੀਆਂ ਅਸੁਤੋਸ਼ ਦੀਆਂ ਚੇਲੀਆਂ, ਸੱਚੇ ਸੁਧੇ ਵਾਲੇ ਦੀਆਂ ਚੇਲੀਆਂ ਨੇ, ਇਹਨਾਂ ਕਦੀ ਰੱਬ ਵੇਖੇ? ਇਹਨਾਂ ਤੇ ਦੇਹ ਵੇਖੀ ਜਿਹੜੀ ਅੱਜ ਹੈਗੀ ਤੇ ਕੱਲ ਨੂੰ ਮਰ ਜਾਣੀ, ਆਖੋ ਸਤਨਾਮ ਸ੍ਰੀ। ਤੇ ਦੇਹ ਆ ਸੁਪਨਾ, ਦੇਹ ਕੀ ਆ? ਜਿਹੜੀ ਹੁਣ ਹੈਗੀ ਆ ਤੇ ਘੜੀ ਨੂੰ ਨਾ ਆਵੇ ਉਹਨੂੰ ਕੀ ਕਹਿੰਦੇ ਆ? ਸੁਪਨਾ। ਇਹਨਾਂ ਤੇ ਸੁਪਨੇ ਚ ਐਵੇਂ ਕਲਪਤ ਕੀਤਾ ਕਿ ਸਾਡਾ ਕੋਈ ਪਤੀ ਹੈਗਾ ਹੈ, ਜਿੱਦਣ ਅੱਖ ਖੁੱਲਣੀ ਆ ਪਤੀ ਨਾਲ ਨੀ ਆਉਣਾ, ਫਿਰ ਖਾਲੀ ਹੱਥ ਧਾਵਾਂ ਮਾਰ ਕੇ ਦੁਆਗਣ ਵਾਂਗ ਰੋਣਾ ਹੈ। ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਪਿਰ ਵਾਤੜੀ ਨਾ ਪੁੱਛਈ, ਧੰਨ ਸੁਹਾਗਣ ਨਾ। ਹਾਂਜੀ,
1: ਸਹੁਰੇ ਪਈ ਹੈ ਕੰਤ ਕੀ, ਕੰਤ ਅਗੰਮ ਅਥਾਹੋ।
0: ਗੁਰੂ ਨਾਨਕ ਸਾਹਿਬ ਹੁਣ ਬਾਬਾ ਫਰੀਦ ਜੀ ਨੂੰ ਕਹਿੰਦੇ ਨੇ, ਕਹਿੰਦੇ ਨੇ ਵੇਖ ਬਾਬਾ ਫਰੀਦ ਜੀ, ਸਹੁਰੇ ਵੀ ਤੇ ਪੇਕੇ ਵੀ ਹੈ ਤਾਂ ਉਸ ਪਤੀ ਦੀ ਵਹਿ ਕੇ। ਆਖੋ ਸਤਨਾਮ ਸ੍ਰੀ। ਸਹੁਰੇ ਪਈਏ ਕੰਤ ਕੀ, ਸਹੁਰੇ ਵਿੱਚ ਵੀ ਤੇ ਪੇਕੇ ਵਿੱਚ ਵੀ ਹੈ ਤੇ ਉਹਦੀ, ਮਗਰ ਜਿਹੜੀ ਉਹਦੀ ਬਣੀ ਨਾ, ਉਹਦੀ ਬਾਂਹ ਕਿਸ ਤਰ੍ਹਾਂ ਫੜੂਗਾ ਆਣ ਕੇ। ਵੈਸੇ ਤੇ ਸਾਰਿਆਂ ਦਾ ਤੂੰ ਸਾਂਝਾ ਸਾਹਿਬ, ਬਾਬਾ ਮਾਰਾ ਸਾਰੀ ਖਲਕਤ ਦਾ ਇੱਕ ਪਰਮੇਸ਼ਵਰ ਪਤੀ ਆ, ਮਗਰ ਜਿਹੜੀ ਉਹਦੇ ਘਰ ਨਹੀਂ ਗਈ, ਜਿਹਨੇ ਮਰਿਆਦਾ ਅਨੁਸਾਰ ਉਹਦੇ ਘਰ ਵਿੱਚ ਆਣ ਕੇ ਅੰਮ੍ਰਿਤ ਪਾਨ ਨਹੀਂ ਕੀਤਾ, ਉਹ ਸੁਹਾਗਣ ਨਹੀਂ ਬਣ ਸਕਦੀ। ਅਗਲੀ ਤੁਕ ਵਿੱਚ ਨਿਬੇੜਾ ਹੈ ਜੀ। ਹਾਂਜੀ,
1: ਨਾਨਕ ਸੋ ਸੁਹਾਗਣੀ جو پاوے بے پرواہ.
0: آ گیا نا فیصلہ کہ نانک سو سواگنی وہ سواگن ہے جو پاوے وے پرواہ, جہی بے پرواہ پرمیشور نو پاؤندی ہے چنگی لگتی ہے تے چنگا تے سب تو زیادہ اوہی ہی لگتا ہے. سائیں داس نے آخیا کلگیاں والے پاتشاہ میرا امرت چھکن نو دل کردا ہے مگر ایک پرابلم ہے. میرے صاحب کہن لگے دس سائی داس کی پرابلم ہے؟ مہاراج میں جوگی تے میریاں نے جٹاواں تے انہاں جٹاواں تے کنگا نہیں پھر سکدا. تسی کہندے ہو کنگا دونوں وقت کا کنگا
2: دونوں.
0: آ میری بھنا بچیاں ویر دھیان دیو جنہاں نے اپنا امرت بھی چھکیا اپنا سر دے وچ پلاسٹر دی کنگی پھر دے پھر دے نا کوئی کرما والا نہ ہو. میں سارے نہیں کہتا بھی سیر مار دیو بھی جنہیں نہیں پھر دیو بھی مار دیو. ویسے عادت بنی ہے نا ساری وہ ایتھے نال بن لیا کنگا ایک یہ وکھاوے ماتر ککار نہیں انہوں ورتنا ہے. کنگا دونوں وقت کا دونوں وقت لکڑی دا کنگا سر وچ پھیرنا ہے دھیان دینا ہے. تے سائیں داس کہنے لگا مہاراج پاتشاہ میری جٹاواں بڑیاں لمبیاں نے میں کی کراں. تے میرے کلگیاں والے پاتشاہ کہنے لگے سائیں داس سویرے امرت ویلے آویں امرت تینوں شرور چکاواں گے. مہاراج میری جٹاواں دا کی بنوں گا؟ میں کسے مہاپرشاں دی کتھا سنی کہندے پھر ساری رات سدگرہ نے لکڑی دے کنگے دے نال سائیں صاحب داس دیاں جٹاواں کھولیاں آپ اپنے ہتھی سونا جوڑا کر کے امرت ویلے دیتا کولا دہی دا آخیا لے اشنان کر کے آ تے امرت چھک جے سونی دستار سجا کے امرت چھکا کے سامنے لیا. تے صاحبا جدو ہن میں تیرے درشن کرنے ہن کتھوں کراں؟ تے پھر انہاں نحال ہو گیا انہاں نحال ہو گیا آخیا پنجاں سکھاں دے درشن کر لئی میرے ہون گے سدگرو جی پنجاں دے نہ ہوئے آخیا چوہاں دے کر لئی تیناں دے کر لئی دوہاں دے کر لئی ایک دے کر لئی سدگرو جی ایک وی نہ ملیا. تے ہن جڑا کل تک جوگی سی نا اج امرت چھک کے جدو تیار بر تیار ہو گیا تے میری سرکار نے آخیا جدو اپنے منہ نو ویکھے گا سویرے جوڑا کر کے دستار سجا کے نتنم کر کے شیشے دے وچ سائیں داسا ویکھے گا تیرے منہ دے وچوں ہی میرے دیدار ہون گے. مگر کوئی بن جے کوئی اودا سکھ بنے نانک سو سواگنی. بولو نانک جو پاوے بے پرواہ جڑی بے پرواہ نو پاجے او سواگنے. تے جے کیس وی رکھے ہون پگ وی بدھی ہوئے سر تے امرت نہ چھکیا ہوئے تے کی گرو صاحب نو بخشتے نے؟ کہندے ترے کیس پول بین. بولو ترے ارے بول دیو سارے بولو ترے کیس کیس رکھے نے مگر پول نہیں لئی اصولن پھیرے نہیں لے آن کے اس پرماتما دے نال. ترے کیس پول بین پیکھی موڑا سکھ پاپی تیاگے پیکھ میرا درشن نہ انتس کدی دیدار نہیں ہون گے جنہیں کیس تے رکھے ہون مگر پیخ بنایا ہوئے سکھاں والا. میرا سدگرو کرپا کرے پیخ نہیں بناونا امرت چھکنا گرو والے بننا ہے. 29 تاریخ والا دن پھر پاگاں والا دن اس استھان دے اتے آ رہا ہے جدن میری سچی سرکار گرو گوبند سنگھ مہاراج پاتشاہ نے اپنی جہر کلا ورتاونی ہے تے تھے امرت دا بٹا تیار ہونا ہے. سویرے 7 بجے دا ٹائم دیتا ہے کیسی اشنان کر کے میری بھنا بچے ویر گرسکھ پیارے کچھ کہنا ہے کیسی اشنان کر کے میری بھنا بچیا ویران گرسکھا نے ککار اتوں ملنے نے کرپان کڑا کچہرا کنگا سارے فری ملنے نے کوئی پیسہ نہیں لگنا. گرو دیو سکھو کدی سر قیمت دے کے امرت ملتا سی کوئی دوارکا پوری تو ترتا سی کوئی جگنناتھ پوری تو ترتا سی کوئی بدر تو ترتا سی کوئی لاہوروں ترتا کوئی دلیوں ترتا ہے تے آن کے امرت سر دے کے لینا پیندا ہے. ہن تے سکھو آوازاں مار مار کے آوازاں مار رہے کل جگ دی اندھیری آ گئی ہے آؤ اپنے گرو دے لڑ لگ جاؤ کرپانا بھی سارے کو لے لو کچہرے بھی سارے کو لے لو. ویسے تہانوں کوئی گھاٹا نہیں تہاڈے گھر سدگرو نے بہت کچھ بخشیا ہے مگر سکھی دے پرچار لئی گرو پیاریاں روحاں نے جو اپنے اپنے دسوند وچوں فنڈ کڈے نے اودے وچوں ککار ایتھے فری آ جانے نے کرپان کڑے کچہرے کنگے سارا کچھ آپ جی نو فری ملنا ہے. سدگرو کرپا کرے رحمت کرے آپ جی امرت چھک کے گرو والے بنو پھر اے لوگ سکھیے سہیلے نانک ہر رب آپ ویلے دیا داتا ملن گیا بھلا نہ چتار دیا اسیس دیو. واہگرو جی کا خالصہ
2: واہگرو جی کی فتح. ایک اونکار ستنام کرتا پرکھ نرپاؤ نرویر اکال مورت اجنی سہی بنگ گر پرساد جپ آد سچ جگاد ہے پی سچ نانک
3: سچ
2: گج کے آخو جی آد سچ ਜੁਗਾਦ ਸੱਚ ਹੈ ਭੀ ਸੱਚ ਫਿਰ ਜੁੜੋ ਜੀ ਆਦ ਸੱਚ ਜੁਗਾਦ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਅਗਮ ਅਗੋਚਰ ਸੱਚ ਸਾਹਿਬ ਮੇਰਾ ਅਗਮ ਅਗੋਚਰ ਸੱਚ ਸਾਹਿਬ ਮੇਰਾ ਸੱਚ

ਸਭਨਾ ਕਾ ਖਸਮ ਹੈ। ਇਹ ਸੱਚ ਸਭਨਾ ਕਾ ਖਸਮ ਹੈ। ਜਿਸ ਬਖਸ਼ੇ ਸੋ ਜਨ ਪਾਵੇ, ਜਿਸ ਬਖਸ਼ੇ ਸੋ ਜਨ ਪਾਵੇ। ਕਹੇ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ। ਕਹੇ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਿਚ ਆਣ ਕੇ, ਗੁਰੂ ਸਤਿਕਾਰ ਵਿਚ ਆਣ ਕੇ, ਆਪ ਜੀ ਸਰਬੱਤ ਮਾਈ ਭਾਈ ਧੰਤਾ ਦੇ ਯੋਗ ਰਾਜਾਨ ਰਾਜ ਪਹਿਨਾਨ ਭਾਨ ਦੇਵਾਨ ਦੇਵ ਮਹਾਨ ਸਤਿਗੁਰੂ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ, ਹਮੇਸ਼ਲ ਸਲਾਮ ਹੈ, ਸਮਸਤਲ ਕਲਾਮ ਹੈ। ਸਮਸਤਲ ਕਲਾਮ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇਨ ਦੁਨੀਆਂ ਦੇ ਮਾਲਕ ਪਾਤਸ਼ਾਹ ਦੀ ਚਰਨ ਸ਼ਰਨ ਵਿਚ ਆਣ ਕੇ ਆਪ ਜੀ ਨੇ ਬੜੇ ਪਿਆਰ ਤੇ ਅਦਬ ਸਤਿਕਾਰ ਦੇ ਨਾਲ ਜਿੱਥੇ ਗਰੀਬ ਨਵਾਜ ਪਾਤਸ਼ਾਹ ਦੀ ਬਾਣੀ ਸਰਵਣ ਕੀਤੀ, ਨਿਤਨੇਮ ਸਾਹਿਬ ਸਰਵਣ ਕੀਤਾ, ਉੱਥੇ ਕੀਰਤਨ ਵਿਚ ਆਪ ਜੀ ਸਰਵਣ ਕਰ ਰਹੇ। ਸੋ ਭਾਈ ਰੇ ਰਾਮ ਕਹੋ ਚਿਤ ਲਾਏ, ਬੋਲੋ ਭਾਈ ਰੇ ਮਨ ਨੂੰ ਮੁਖਾਤਬ ਕਰਕੇ, ਭਾਈ ਰੇ ਰਾਮ ਕਹੋ ਚਿਤ ਲਾਏ। ਹਰ ਜਸ ਵੱਖਰ ਲੈ ਚੱਲੋ, ਸ਼ੋ ਦੇਖੇ ਪਤੀ ਆਏ। ਹਰੀ ਦੇ ਜਸ ਦਾ ਸੌਦਾ ਕਰਕੇ ਜਾਓ ਭਾਈ, ਪਰਮੇਸ਼ਵਰ ਖੁਸ਼ ਹੋ ਕੇ ਆਪ ਜੀ ਨੂੰ ਗੱਲ ਨਾਲ ਲਾਵੇ, ਸ਼ੋ ਦੇਖੇ ਪਤੀ ਆਏ। ਸਤਿਗੁਰੂ ਗਰੀਬ ਨਵਾਜ ਆਪ ਜੀ ਨੂੰ ਗੱਲ ਨਾਲ ਲਾਵੇ। ਮੇਰੇ ਸਤਿਗੁਰੂ ਜੀ ਅੱਗੇ ਜਾ ਕੇ ਜਿਹੜੀ ਜੋਦੜੀ ਕਰ ਰਹੇ ਨੇ, ਆਓ ਸਾਰੇ ਪੜ੍ਹੀਏ। ਵਣਜ

ਕਿਰਪਾ ਕਰਿਓ ਆਪਣੇ ਅੰਦਰ ਝਾਤੀ ਮਾਰ ਕੇ ਹਰ ਜੀਵ ਆਪਣੇ ਆਪ ਨੂੰ ਵਣਜ ਕਰਨ ਆਇਆ ਇਸ ਧਰਤੀ ਦੇ ਉੱਤੇ ਹਰ ਜੀਵ ਵਣਜ ਕਰਨ ਆਇਆ ਹੈ ਜਿੰਨੀਆਂ ਬੱਚੀਆਂ ਜਿੰਨੇ ਭੈਣ ਭਰਾ ਗੁਰਮੁਖ ਪਿਆਰੇ ਬੈਠੇ ਹੋ ਸੰਸਾਰ ਦਾ ਹਰ ਪ੍ਰਾਣੀ ਇਸ ਧਰਤੀ ਦੇ ਉੱਤੇ ਵਣਜ ਕਰਨ ਆਇਆ ਕੀ ਕਰਨ ਆਇਆ ਜੀ ਵਪਾਰੀ ਬਣ ਕੇ ਆਇਆ ਵਪਾਰੀ ਬਣ ਕੇ ਕੁਝ ਖਰੀਦਣ ਆਇਆ ਇੱਥੋਂ ਕੁਝ ਲੈਣ ਆਇਆ ਇਹਨੇ ਕੁਝ ਖੱਟ ਕੇ ਜਾਣਾ ਹੈ ਤੇ ਆਓ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਬਾਣੀ ਦੇ ਵਿੱਚ ਆਪਾਂ ਨੂੰ ਕਿਹੜੇ ਵਣਜ ਦੀ ਗੱਲ ਕਰ ਰਹੇ ਨੇ ਵਣਜ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੁੜੋ ਜੁੜੋ ਜੁੜੋ ਜੁੜੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਰੇ ਰਾਮ ਕਹੋ ਕਿੱਡਾ ਪਿਆਰਾ ਬਚਨ। ਕਈ ਵਾਰ ਆਪਾਂ ਸੋਚਦੇ ਜੀ ਸਾਨੂੰ ਗੁਰਬਾਣੀ ਪੜ੍ਹਦੇ ਹਾਂ ਸਮਝ ਨਹੀਂ ਆਉਂਦੀ, ਕਿੰਨੀ ਮਿੱਠੀ ਬੋਲੀ ਵਿਚ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਇਹ ਪਾਵਨ ਬਚਨ। ਭਾਈ ਰੇ ਬੋਲੋ, ਹਾਂ ਭਾਈ ਰੇ ਸਮਝ ਆ ਗਈ ਹੈ ਮੇਰੇ ਆ ਭਰਾਵਾ। ਮਨ ਨੂੰ ਭਰਾ ਬਣਾ ਕੇ ਭੁੱਲੇ ਭਟਕੇ ਮਨ ਨੂੰ ਆਵਾਜ਼ ਮਾਰੋ, ਭਾਈ ਰੇ ਰਾਮ ਕਹੋ, ਰਾਮ ਕਹੋ, ਰਾਮ ਕਹੋ, ਰਾਮ ਕਹੋ, ਰਾਮ ਕਹੋ। ਮਗਰ ਇੱਕ ਚੇਤੇ ਰੱਖੀ, ਰਾਮ ਕਹੋ ਚਿੱਤ ਲਾਏ, ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਇਹਦਾ ਖਿਆਲ ਰੱਖੀ। ਇਹ ਪੱਗਾਂ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ, ਇਹਦੇ ਪੈਰ ਹੈ ਨੀ ਓ ਮਗਰ ਇਹ ਦੜੰਗੇ ਬੜੇ ਮਾਰਦਾ ਈ। ਮਨ ਮਨ ਦੀ ਗੱਲ ਕੀਤੀ, ਪੱਗਾਂ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ, ਇਹ ਬਿਨਾ ਮਤਲਬ ਤੋਂ ਹੀ ਅਪੱਧਰ ਬਣਾਉਂਦਾ ਈ, ਗੁਰਦੁਆਰੇ ਬੈਠਾ ਵੀ ਭੱਜਿਆ ਫਿਰਦਾ ਈ। ਇਹਨੂੰ ਜੋੜ ਕੇ ਭਾਈ ਰੇ ਰਾਮ ਕਹੋ ਚਿੱਤ ਲਾਏ, ਹਰੀ ਦੇ ਨਾਮ ਦਾ, ਪਰਮੇਸ਼ਵਰ ਦੇ ਨਾਮ ਦਾ ਲਾਹ ਖੱਟ ਚਿੱਤ ਜੋੜ ਕੇ ਆਖਿਆ ਜੀ ਕੀ ਕਰਾਂ। ਕਹਿੰਦੇ ਹਰ ਜਸ ਵੱਖਰ ਲੈ ਚਲੋ, ਵੱਖਰ ਬਣੇ ਸੌਦਾ। ਆਖੋ ਸਤਨਾਮ ਸ੍ਰੀ। ਵਪਾਰ ਕਰਕੇ ਨਾ ਹਰੀ ਦੇ ਨਾਮ ਦਾ, ਉਸ ਦਰ ਨੂੰ ਜਦੋਂ ਤੂੰ ਵੜੇ, ਤੁਸੀਂ ਸਟੋਰ ਜਾਂਦੇ ਹੀ ਹੋ, ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਕੱਲ ਗੁਰਮੁਖ ਪਿਆਰਿਆਂ ਦੇ ਨਾਲ ਸਟੋਰ ਗਿਆ ਸਾਂ, ਉਥੇ ਜਿਹੜੇ ਸਟੋਰ ਵਿਚ ਸਮਾਨ ਖਰੀਦਣ ਵਾਲੇ ਨਾਲ ਟਰਾਲੀ ਲਈ ਤੇ ਨਾਲ ਇੱਕ ਲਿਸਟ ਬਣਾਈ ਸੀ ਉਹਨਾਂ, ਜਿਹੜੀ ਜਿਹੜੀ ਚੀਜ਼ ਚੁੱਕਦੇ ਸੀ ਉੱਥੇ ਕਾਂਟਾ ਮਾਰੀ ਜਾਂਦੇ ਸੀ ਵੀ ਆਹ ਚੀਜ਼ ਲੈਣ ਆਏ ਇਹ ਲੈ ਲਈ। ਤੁਸੀਂ ਵੀ ਵਪਾਰੀ ਬਣ ਕੇ ਇਸ ਸੰਸਾਰ ਵਿਚ ਆਏ ਹੋ, ਕੋਈ ਲਿਸਟ ਬਣਾਈ ਜੇ ਕੀ ਲੈਣ ਆਏ ਜੇ? ਆਹ ਹਾ ਹਾ ਹਾ, ਅੰਦਰੋਂ ਜੁੜ ਕੇ ਆਖੋ ਸਤਨਾਮ ਸ੍ਰੀ। ਕਿ ਭੁੱਲੇ ਭਟਕੇ ਸੁੱਤੇ ਹੀ ਫਿਰਦੇ ਆ, ਕੋਈ ਲਿਸਟ ਬਣਾਈ ਜੇ ਕਿ ਅਸੀਂ ਇਸ ਸਟੋਰ ਵਿਚ ਜਿੱਥੇ ਆਏ ਤੇ ਹੱਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ। ਇੱਥੇ ਆਪਾਂ ਤਿੰਨ ਹੱਟੜੇ ਬਾਜ਼ਾਰ ਦੇ ਵਿਚ, ਧਰਤ ਪਤਾਲ ਆਕਾਸ਼ ਦੇ ਵਿਚ ਜਿੱਥੇ ਜਨਮ ਲਿਆ, ਇੱਥੇ ਆਪਾਂ ਕੋਈ ਸੌਦਾ ਲੈਣ ਆਏ ਆ, ਆਪਾਂ ਵੀ ਕੋਈ ਵਪਾਰ ਕਰਨਾ ਹੈ। ਕੋਈ ਲਿਸਟ ਕੱਢੋ ਆਪਣੇ ਆਪ ਨੂੰ ਜਾਂ ਗੁਰੂ ਸਾਹਿਬ ਨੂੰ ਪੁੱਛ ਲੋ, ਸਤਿਗੁਰੂ ਮੈਂ ਕੀ ਲੈਣ ਆਇਆ ਤੇ ਇਹੋ ਹੀ ਤੇ ਚੇਤਾ ਕਰਾ ਰਹੇ ਨੇ। ਹਰ ਜਸ ਵੱਖਰ ਲਓ ਚਲੋ।

ਸਭ ਮੁਕਦੀ ਚੱਲੀ ਰਹਿਣ ਸਭ ਮੁਕਦੀ ਸਤਿਗੁਰੂ ਨੂੰ ਪੁੱਛੋ ਇਹ ਗਰੀਬ ਨਵਾਜ ਇਹ ਦੁਨੀਆਂ ਦੇ ਸਟੋਰ ਵਿਚ ਅਸੀਂ ਕੀ ਖਰੀਦਣ ਆਏ ਹਾਂ ਅਸੀਂ ਕੀ ਲੈਣ ਆਏ ਹਾਂ ਸਾਡੇ ਆਉਣ ਦਾ ਇੱਥੇ ਮਕਸਦ ਹੈ ਕੀ ਸਟੋਰ ਲੈਣਾ ਸੀ ਕੇਵਲ ਸਾਡੇ ਜੀਵਨ ਦਾ ਇੰਨਾ ਹੀ ਮਨੋਰਥ ਸੀ ਕਿ ਅਸੀਂ ਇਸੇ ਆਣ ਕੇ ਅਮਰੀਕਾ ਦਾ ਵੀਜ਼ਾ ਲੱਗ ਜਾਂਦਾ ਸਟੋਰ ਲੈ ਲੈਂਦੇ ਕਾਰੋਬਾਰ ਖੋਲ ਲੈਂਦੇ ਕੇਵਲ ਸਾਡਾ ਇਹੋ ਹੀ ਮਕਸਦ ਆ ਮੇਰੇ ਸਾਹਿਬ ਕਹਿੰਦੇ ਨਹੀਂ ਉਹ ਭੋਲਿਆ ਇਹ ਤੇ ਦੁਨੀਆਂ ਦੀ ਕਿਰਤ ਰੁਜ਼ਗਾਰ ਮੇਰੇ ਮਾਲਕ ਨੇ ਚਲਾਇਆ ਹੈ ਤੇਰਾ ਕੋਈ ਸੌਦਾ ਹੋ ਰਿਹਾ ਜਿਹੜਾ ਤੂੰ ਲੈਣ ਆਇਆ ਮੇਰੇ ਸਾਹਿਬਾ ਮੈਂ ਤੇ ਦੁਨੀਆਂ ਦੇ ਖੇਲ ਤਮਾਸ਼ਿਆਂ ਚ ਭੁੱਲ ਗਿਆ ਮੈਂ ਕੀ ਲੈਣਾ ਆ ਚੇਤਾ ਕਰਾਓ ਤੇ ਸਾਹਿਬ ਚੇਤਾ ਕਰਾਉਂਦੇ

ਤੇ ਮੇਰੇ ਮਨ ਵਿਚ ਵਿਚਾਰ ਆ ਰਿਹਾ ਸੀ ਇਹ ਗੋਰਾ ਕਿੱਡਾ ਕਰਮਾਂ ਵਾਲਾ ਵਾ ਜਿਨ੍ਹੇ ਸਟੋਰ ਵਿਚ ਆਉਣ ਤੋਂ ਪਹਿਲੋਂ ਲਿਸਟ ਬਣਾਈ। ਧਿਆਨ ਦਿਓ ਬੱਚਿਓ ਗੁਰਮੁਖੋ ਪਿਆਰਿਓ ਕਿ ਉਹਨੇ ਇੱਕ ਲਿਸਟ ਬਣਾਈ। ਮੈਂ ਸਟੋਰ ਚੱਲਿਆ ਕਿਉਂ, ਲੈਣ ਕੀ ਜਾਣਾ, ਕਿਤੇ ਇਹ ਨਾ ਹੋਵੇ ਬਹੁਤੇ ਸੌਦੇ ਵੇਖ ਕੇ ਜਿਹੜਾ ਸੌਦਾ ਲੈਣ ਗਿਆ ਕਿਤੇ ਉਹ। ਸਾਡੇ ਨਾਲ ਅਕਸਰ ਇਹੋ ਹੋਇਆ ਜਿਹਨੇ ਆਪਾਂ ਗੁਰਮੁਖ ਪਿਆਰਿਓ ਇਸ ਜਨਮ ਵਿਚ ਆਇਆ। ਮੈਂ ਵੇਖਦਾ ਬਹੁਤ ਸਾਰੇ ਸੰਸਾਰ ਨੂੰ ਮੇਰੇ ਸਮੇਤ, ਕਿਤੇ ਇਹ ਤਾਂ ਨਹੀਂ ਕਿ ਮੈਨੂੰ ਚੇਤਾ ਹੈ, ਸੰਸਾਰ ਭੁੱਲ ਗਿਆ। ਗੁਰੂ ਸਾਹਿਬ ਕਹਿੰਦੇ ਸੀ ਸਾਰੀਆਂ ਗੱਲਾਂ ਭੁੱਲ ਜਾਣ, ਸਭੇ ਗੱਲਾਂ ਵਿਸਰਨ, ਬੋਲੋ ਸਭੇ, ਮਗਰ ਇੱਕੋ ਵਿਸਰ ਨਾ ਜਾਓ, ਇੱਕੋ ਸਾਰੀਆਂ ਭੁੱਲ ਜਾਣ ਮਗਰ ਉਹ ਨਾ ਭੁੱਲੀ ਜਿਹੜੀ ਲੈਣ ਆਏ।

ਭੈਣਾਂ ਬੀਬੀਆਂ ਬੱਚੀਆਂ ਦੇ ਚਰਨਾਂ ਚ ਵੀ ਬੇਨਤੀ ਆ, ਮੇਰੀ ਉਹ ਧੀਓ ਇਸ ਹਾਲ ਦੇ ਵਿੱਚੋਂ ਗੂੰਜਾ ਪਾਓ, ਮਨਮੁੱਖ ਕੀ ਗਵਾ ਕੇ ਚਲੇ ਗਏ, ਜਿਹੜੀ ਪੂੰਜੀ ਲੈ ਕੇ ਸਵਾਸਾਂ ਦੀ ਆਈ ਉਹ ਵੀ ਗਵਾ ਕੇ ਚਲੇ ਗਏ, ਚੱਲੇ ਮੂਲ ਗਵਾਏ ਮਨਮੁੱਖ।

ਗੁਰਮੁਖ ਲਾਹ ਲੈ ਗਏ, ਗੁਰਮੁਖ ਚੱਲੇ ਮੂਲ ਗਵਾਏ ਮਨਮੁਖ।

ਮਨਮੁਖ ਨੇ ਲਾਹਾ ਕੀ ਖੱਟਣਾ ਸੀ, ਜਿਹੜੀ ਸਵਾਸਾਂ ਦੀ ਪੂੰਜੀ ਲੈ ਕੇ ਆਇਆ ਉਹ ਵੀ ਬੋਲਦੇ ਹੋ ਗਵਾ ਗਿਆ, ਖੱਟਿਆ ਹੀ ਕੁਝ ਨਹੀਂ। ਇੱਕ ਦਿਨ ਉਹਦੇ ਦਰਬਾਰ ਦੇ ਵਿੱਚ ਇਸ ਤਰ੍ਹਾਂ ਵੀ ਬਾਣੀ ਵਿੱਚ ਲਿਖਿਆ ਹੈ ਕਿ ਉਥੋਂ ਜਦੋਂ ਲੈਣ ਆਉਣਾ ਹੈ ਨਾ ਹਰ ਜੀਵ ਆਤਮਾ ਨੂੰ, ਬੜਾ ਪਿਆਰ ਦਾ ਵਚਨ ਆ, ਤੇ ਇਸ ਤਰ੍ਹਾਂ ਸ਼ਬਦ ਵਿੱਚ ਲਿਖਿਆ ਕਿਆ ਤੈਂ ਖੱਟਿਆ, ਬੋਲੋ ਕਿਆ ਕੀ ਖੱਟਿਆ ਈ, ਕਿਆ ਤੈਂ ਖੱਟਿਆ ਕਹਾ ਗਵਾਇਆ, ਕੀ ਗਵਾਇਆ ਈ ਤੇ ਕੀ ਖੱਟਿਆ ਈ, ਚਲੋ ਸ਼ਤਾਬ ਦੀਵਾਨ ਬੁਲਾਇਆ, ਛੇਤੀ ਕਰ ਉਸ ਪਰਮੇਸ਼ਵਰ ਦੇ ਘਰੋਂ ਸੱਦਾ ਆ ਗਿਆ ਏ ਤੇ ਆਪਣੀ ਜੀਵਨ ਦੀ ਡੈਰੀ ਵਿਖਾ ਉੱਥੇ ਜਾ ਕੇ ਕਿ ਕੀ ਖੱਟਿਆ ਤੇ ਕੀ ਗਵਾਇਆ ਈ। ਆਪੋ ਆਪਣੀ ਡੈਰੀ ਚੈੱਕ ਕਰ ਲੋ ਮੇਰੇ ਭੈਣ ਭਰਾ ਬੱਚੇ ਬੱਚੀਆਂ ਜਿਨ੍ਹਾਂ ਨੂੰ ਮੇਰੇ ਬਚਨ ਦੀ ਸਮਝ ਆ ਰਹੀ ਹੈ, ਪੰਜਾਬੀ ਠੇਠ ਬੋਲੀ ਬੋਲਦਾ ਦਾਸ ਜਿਨ੍ਹਾਂ ਨੂੰ ਸਮਝ ਆ ਰਹੀ ਹੈ, ਆਪਣੇ ਜੀਵਨ ਦੀ ਡੈਰੀ ਵੱਲ ਵੇਖੋ ਕਿ ਕੀ ਡੈਰੀ ਵਿਖਾਵਾਂਗੇ ਜਾ ਕੇ। ਸਾਰੀ ਸਾਰੀ ਰਾਤ ਨੀਂਦ, ਸਾਰਾ ਜੀਵਨ ਚੁਗਲੀ, ਸਾਰਾ ਜੀਵਨ ਨਿੰਦਿਆ, ਸਾਰਾ ਜੀਵਨ ਕੁਕਰਮਾਂ ਨਾਲ ਭਰਿਆ ਜੀਵਨ ਪਰਮੇਸ਼ਵਰ ਨੂੰ ਜਾ ਕੇ ਵਿਖਾਵਾਂਗੇ। ਇਸ ਕਰਕੇ ਮੇਰੇ ਸਤਿਗੁਰੂ ਆਵਾਜ਼ ਮਾਰ ਰਹੇ ਭਾਈ ਰੇ ਰਾਮ ਕਹੋ ਚਿੱਤ ਲਾਏ, ਹੇ ਮੇਰਿਆ ਸੱਜਣਾ ਮੇਰੇ ਭਰਾਵਾ ਚਿੱਤ ਜੋੜ ਕੇ ਆਖ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ

0: ਇੱਕ ਸਾਹਿਬ ਨੇ ਬਚਨ ਬੜਾ ਪਿਆਰਾ ਕੀਤਾ, ਸਮਾਂ ਦੌੜ ਗਿਆ ਮੇਰਾ, ਕਹੋ ਨਾਨਕ ਤਾਂ ਕੇ ਬਲ ਜਾਉ, ਬੋਲੋ ਕਹੋ ਨਾਨਕ ਤਾਂ ਕੇ, ਮੈਂ ਉਹਦੇ ਤੋਂ ਬਲਹਾਰ ਜਾਣਾ, ਸਪਸ਼ਟ ਜਿਹਾ ਸ਼ਬਦ ਹੈ, ਕਹੋ ਨਾਨਕ ਤਾਂ ਕੇ ਬਲ ਜਾਉ, ਕਲਯੁਗ ਮੈਂ ਪਾਇਆ ਜਿਨ ਨਾਉ, ਕਲਯੁਗ ਮੈਂ ਪਾਇਆ, ਜਿਹੜੇ ਕਲਯੁਗ ਵਿਚ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਕਲਯੁਗ ਜਪਣ ਨਹੀਂ ਦਿੰਦਾ, ਇਹਨੇ ਟੁੰਡ ਮਰੁੰਡ ਕਰ ਦਿੱਤਾ ਸਾਰੀ ਦੁਨੀਆਂ ਦਾ ਜੀਵਨ, ਕੋਈ ਫੁੱਲ ਖਿੜਦਾ ਹੀ ਨਹੀਂ, ਸਾਰੀ ਦੁਨੀਆਂ ਨੂੰ ਅੱਗ ਲੱਗੀ ਈਰਖਾ ਦਵੈਦ ਦੀ, ਮਗਰ ਸਾਹਿਬ ਕਹਿੰਦੇ ਮੈਂ ਬਲਹਾਰ ਜਾਣਾ ਜਿਹੜਾ ਕਲਯੁਗ ਵਿਚ ਵੀ ਕਹਿੰਦਾ ਸਤਨਾਮ ਸ੍ਰੀ ਵਾਹਿਗੁਰੂ, ਤੇ ਤੁਸੀਂ ਭਾਗਾਂ ਵਾਲੇ ਹੋ, ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ, ਹਰ ਕਾਰਜ ਮੇਰੇ ਸਤਿਗੁਰੂ ਸਵਾਰ ਦਿੰਦੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ, ਗਰੰਟੀ ਦੇ ਸ਼ਬਦ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ, ਉਹਨਾਂ ਦੇ ਕਾਜ ਸਵਾਰਤਾ ਪਰਮੇਸ਼ਵਰ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਖਿਲਾਰੋ, ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿਚ, ਸੁਰਤ ਨੂੰ ਟਿਕਾ ਕੇ ਰੱਖਿਓ, ਮੇਰਾ ਸਤਿਗੁਰੂ ਕਿਰਪਾ ਕਰੇ ਮਨ ਬਾਹਰ ਨਾ ਜਾਵੇ, ਸੁਰਤ ਬਾਹਰ ਨਾ ਜਾਵੇ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰੀਏ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
0: ਵਾਹ।
1: ਨਾਤੀ ਧੋਤੀ ਸੰਭਹੀ ਸੁਤੀ ਆਏ ਨਚਿੰਦ,
0: ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਹਿਲੀ ਗੱਲ ਤਾਂ ਗੁਰਮੁਖੋ ਚੇਤੇ ਰੱਖਿਓ, ਘਰਾਂ ਵਿਚ ਕੀ ਬੋਲਣਾ, ਹੁਣ ਪੰਜਾਬੀ ਬੋਲਿਆ ਕਰਨੀ, ਬੱਚਿਆਂ ਦੇ ਨਾਲ ਪੰਜਾਬੀ ਪੜ੍ਹਨੀ, ਪੰਜਾਬੀ ਬੱਚਿਆਂ ਨੂੰ ਪੜ੍ਹਾਉਣੀ ਹੈ। ਇੱਥੇ ਬਾਬਾ ਫਰੀਦ ਜੀ ਬੜੇ ਪਿਆਰੇ ਬਚਨ ਕਰ ਰਹੇ, ਕਹਿੰਦੇ ਨਾਤੀ ਧੋਤੀ ਸੰਭਹੀ, ਨਹਾ ਲਿਆ ਧੋ ਲਿਆ ਆਪਣੇ ਆਪ ਨੂੰ ਸੰਭਾਲ ਲਿਆ, ਮਗਰ ਸਭ ਕੁਝ ਕਰਨ ਤੋਂ ਬਾਅਦ ਫੇਰ ਸੌ ਗਈ, ਜਦੋਂ ਪਰਮੇਸ਼ਵਰ ਨੂੰ ਮਿਲਣ ਦਾ ਵੇਲਾ ਆਇਆ ਫੇਰ ਸੌ ਗਈ। ਨਾਤੀ ਧੋਤੀ ਸੰਭਹੀ ਸੁੱਤੀ ਆਏ ਨਚਿੰਦ, ਇੱਕ ਅਰਥ ਪ੍ਰੋਫੈਸਰ ਸਾਹਿਬ ਸਿੰਘ ਸਾਹਿਬ ਨੇ ਹੋਰ ਕੀਤਾ, ਉਹ ਕਹਿੰਦੇ ਪੜ੍ਹ ਲਿਖ ਗਿਆ ਵਿਦਵਾਨ ਬਣ ਗਿਆ, ਮਗਰ ਸਾਰਾ ਕੁਝ ਪੜ੍ਹ ਲਿਖ ਤੇ ਗਿਆ, ਮਗਰ ਜਦੋਂ ਪਰਮੇਸ਼ਵਰ ਦੀ ਬੰਦਗੀ ਦੀ ਗੱਲ ਆਈ ਉਦੋਂ ਬੇਹੋਸ਼ ਹੋ ਕੇ ਸੌ ਗਿਆ। ਜਿੱਥੇ ਨਿਤਨੇਮ ਦੀ ਗੱਲ ਆਈ, ਕਿਤਾਬਾਂ ਤਾਂ ਪੜ੍ਹ ਲਈਆਂ, ਮਗਰ ਜਿੱਥੇ ਨਿਤਨੇਮ ਦੀ ਗੱਲ ਆਈ, ਸਿਮਰਨ ਦੀ ਗੱਲ ਆਈ, ਉਸ ਗੱਲੋਂ ਬੇਹੋਸ਼ ਹੋ ਕੇ ਇਹ ਜੀਵ ਸੌ ਗਿਆ। ਇੱਥੇ ਮੇਰੇ ਸਤਿਗੁਰੂ ਦਾ ਇਹ ਵੀ ਅਰਥ ਬਣ ਸਕਦਾ ਹੈ, ਕੋਈ ਕੋਈ

0: ਫੇਰ ਵੀ ਵਿੱਚੋਂ ਨਿਕਲਦਾ ਵਾ। ਕਹਿਣ ਲੱਗੇ ਇਸ ਤਰ੍ਹਾਂ ਉਹ ਬੰਦਗੀ ਕੀਤੀ ਉੱਗਦੀ ਨਹੀਂ ਗੀ, ਜਦੋਂ ਆਪਾਂ ਇੱਕ ਵਾਰ ਸਵੇਰੇ ਉੱਠ ਕਲੋਈਏ ਸਿਮਰਨ ਕਰ ਲਈਏ ਤੇ ਫੇਰ ਸਮਝ ਆਈਏ ਘਰਾੜੇ ਮਾਰਨ ਲੱਗ ਪਈਏ। ਇੱਥੇ ਵੀ ਬਾਬਾ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ, ਕਹਿੰਦੇ ਸਭ ਕੁਝ ਜਾਣ ਲਿਆ, ਗਿਆਨਵਾਨ ਹੋ ਗਿਆ, ਮਗਰ ਪਰਮੇਸ਼ਵਰ ਦੇ ਵੇਲੇ ਆਣ ਕੇ ਸੁੱਤੀ ਹੋਏ ਨਚਿੰਦ, ਬੋਲੋ ਸੁੱਤੀ ਹੋਏ। ਉਸ ਵੇਲੇ ਜਦੋਂ ਸਿਮਰਨ ਬੰਦਗੀ ਦਾ ਵੇਲਾ ਆਇਆ, ਵਿਦਵਤਾ ਤਾਂ ਪ੍ਰਾਪਤ ਕਰ ਲਈ, ਕਿਤਾਬਾਂ ਤਾਂ ਪੜ੍ਹ ਲਈਆਂ, ਮਗਰ ਸਿਮਰਨ ਦੇ ਵੇਲੇ ਨਚਿੰਦ ਹੋ ਕੇ ਸੌਂਗੀ, ਫਿਰ ਕੀ ਰਹਿ ਗਿਆ ਜੀ?
1: ਪਵਿਤਾ ਰਹੀ ਸੋ ਬੇੜੀ ਹਿੰਗਦੀ ਗਈ ਕਥੂਰੀ ਕੰਧ।
0: ਕਥੂਰੀ ਦਾ ਮਤਲਬ ਹੁੰਦਾ ਕਸਤੂਰੀ। ਕੀ ਮਤਲਬ ਹੁੰਦਾ ਜੀ? ਕਹਿੰਦੇ ਨੇ ਜਿਹੜੀ ਕਸਤੂਰੀ ਦੀ ਸੁਗੰਧ ਛੁੱਟੀ ਸੀ ਨਾ ਅੰਦਰੋਂ ਅੰਮ੍ਰਿਤ ਵੇਲੇ ਸਿਮਰਨ ਬੰਦਗੀ ਕਰਕੇ, ਉਹ ਫਿਰ ਉੱਡ ਗਈ ਸੌਣ ਦਾ ਸਦਕਾ। ਤੇ ਹਿੰਗ ਦੀ, ਜਦੋਂ ਹਿੰਗ ਦੀ ਬੋ ਆਉਂਦੀ ਆ, ਜਿਹਾ ਇਲਾਕੇ ਜਿਹਦੇ ਚ ਹਿੰਗ ਹੁੰਦੀ ਹੋਵੇ ਜਾਂ ਜਿਹਨੇ ਮੂੰਹ ਦੇ ਵਿੱਚ ਹਿੰਗ ਪਾਈ ਹੋਵੇ, ਤੇ ਕਦੀ ਕਿਸੇ ਨੇ ਆਖਿਆ ਹਿੰਗ ਦੀ ਖੁਸ਼ਬੋ ਆ ਰਹੀ, ਕੀ ਕਹਿੰਦੇ ਨੇ? ਹਿੰਗ ਦੀ ਬੋ ਆ ਰਹੀ। ਕਹਿੰਦੇ ਫਿਰ ਜਿਹੜਾ ਸਿਮਰਨ ਬੰਦਗੀ ਵਾਲਾ ਸੁਭਾਅ ਸੀ, ਜਿਹੜੀ ਨਾਮ ਬਾਣੀ ਵਾਲੀ ਬਿਰਤੀ ਸੀ ਨਾ, ਉਹ ਤੇ ਸੌਣ ਕਰਕੇ, ਨਿਚਿੰਦ ਹੋ ਕੇ, ਬੇਹੋਸ਼ ਹੋ ਕੇ ਸੌਣ ਕਰਕੇ, ਵਿੱਚੋਂ ਕਸਤੂਰੀ ਵਾਲੀ ਖੁਸ਼ਬੋ ਤੇ ਉੱਡ ਗਈ। ਫਰੀਦਾ ਰਹੀ ਸੋ ਬੇੜੀ ਹਿੰਗ ਦੀ, ਰਹੀ ਸੋ ਬੇੜੀ ਹਿੰਗ ਦੀ, ਬੇੜੀ ਹਿੰਗ ਦੀ ਬਦਬੋ ਹੀ ਰਹਿ ਗਈ ਮੂੰਹ ਦੇ ਵਿੱਚੋਂ, ਕੇਵਲ ਵਿਦਵਤਾ ਰਹਿ ਗਈ, ਕੇਵਲ ਤੇ ਕੇਵਲ ਇਹਦੀਆਂ ਸਿਆਣਪਾਂ ਹੀ ਰਹਿ ਗਈਆਂ, ਮਗਰ ਕਸਤੂਰੀ ਵਾਲੀ ਜਿਹੜੀ ਖੁਸ਼ਬੋ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉੱਡਦਿਆਂ ਬਹਿੰਦਿਆਂ ਸੌਂਦਿਆਂ ਇਹਦੇ ਮੂੰਹੋਂ ਜਿਹੜਾ ਵਾਹਿਗੁਰੂ ਨਿਕਲਣਾ ਸੀ, ਜਿਹੜੀ ਪਰਮੇਸ਼ਵਰ ਦਾ ਮਿੱਠਾ ਸੁਭਾਅ ਸੀ, ਉਹ ਉਹਦੇ ਮੂੰਹੋਂ ਮਾਥੇ ਤਰੇ ਕੁੱਟੀ ਦਿਸ਼ਟ ਕਰੂਰ ਬੋਲੇ ਕੌੜਾ ਜੇ ਬਾਕੀ ਫੂਡ। ਕੌੜਾ ਹੀ ਬੋਲ ਰਹਿ ਗਿਆ, ਮਿੱਠੇ ਬੋਲ ਇਹਦੇ ਕੋਲੋਂ ਉੱਡ ਗਏ, ਕਿਉਂਕਿ ਇਹਨੇ ਉਹ ਬੰਦਗੀ ਨਹੀਂ ਕੀਤੀ ਜਿਹਦੇ ਨਾਲ ਇਹਨੂੰ ਪਰਮੇਸ਼ਵਰ ਦੇ ਨਾਲ ਮਿਲਾਪ ਹੋ ਜਾਂਦਾ। ਬਾਬਾ ਜੀ ਦਾ ਇਹ ਬਚਨ ਫਿਰ ਇੱਕ ਵਾਰ ਮੇਰੇ ਨਾਲ ਪੜ੍ਹ ਲਓ। ਨਾਤੀ

0: ਰਿਹਾ ਸੈਂ, ਉਹ ਵੇਖ ਲਾ ਦਿਨ ਤੇਰੇ ਹੱਥੋਂ ਖੁੱਸ ਗਏ, ਫਿਰ ਤੂੰ ਜਵਾਨ ਹੋ ਗਿਓ, ਜਵਾਨੀ ਤੋਂ ਬਾਅਦ ਵੱਡੇਪਾ ਆ ਗਿਆ। ਬਾਬਾ ਫਰੀਦ ਕਹਿੰਦਾ ਇਹ ਤੇ ਕਿਰਿਆ ਸੰਸਾਰ ਦੀ ਚੱਲਦੀ ਰਹਿਣੀ ਆ, ਇਹ ਬਿਰਖ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੇ, ਉਹ ਮਨ ਪਛਤਾਵੇ। ਜਿਹੜਾ ਆਪਣੇ ਮਨ ਵਿਚ ਸੋਚ ਲੋ, ਆਪਾਂ ਪਿੰਡਾਂ ਦੇ ਵਿਚ ਜਦੋਂ ਇਹਨਾਂ ਦਿਨਾਂ ਦੇ ਵਿਚ ਫਲੇ ਵਾਹੁੰਦੇ ਸੀ ਨਾ, ਲੋਕੀ ਫਲੇ ਵਾਹੁੰਦੇ, ਕਣਕਾਂ ਕੱਢਦੇ, ਤੇ ਕਿਤੇ ਤੂਤ ਦੇ ਥੱਲੇ ਜਾਂ ਕਿਸੇ ਦਰਖਤ ਦੇ ਥੱਲੇ ਮੰਜਾ ਡਾ ਕੇ 2 ਕੁ ਮਿੰਟ ਬਹਿ ਜਾਣਾ, ਆਖਣਾ ਹੁਣ ਬਹੁਤ ਦੁਪਹਿਰ ਲੱਗ ਗਈ, ਬਲਦਾਂ ਨੂੰ ਵੀ ਸਾਹ ਦਵਾ ਲੋ, ਆਪ ਵੀ ਬਹਿ ਜਾਓ, ਤੇ ਫਿਰ ਗੁਰਮੁਖ ਪਿਆਰੇ ਉਹ ਘੰਟਾ ਕੁ ਲੰਮੇ ਪੈ ਜਾਣਾ, ਤੇ ਧੁੱਪ ਮੂੰਹ ਦੇ ਉੱਤੇ ਆਈ ਹੁੰਦੀ ਸੀ, ਆਈ ਹੁੰਦੀ ਸੀ ਨਾ, ਚੇਤਾ ਹੈ ਨਾ। ਤੇ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਤਨਾ ਬਿਰਖ ਦੀ ਛਾਂ, ਇਹ ਬੱਚੇ ਨੂੰ ਫੜ ਲੋ, ਜਿਤਨਾ ਬਿਰਖ ਦੀ ਛਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ, ਧਿਆਨ ਦਿਓ, ਇਕਾਗਰਤਾ ਬਖਸ਼ਿਓ, ਬਿਰਖ ਦੀ ਛਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਟਿਕਦੀ। ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਜੇ ਕੋਈ ਆਖੇ ਕਿ ਮੈਂ ਇੱਥੇ ਮੰਜਾ ਡਾ ਲਿਆ ਜੀ, ਇਹ ਹੁਣ ਇਧਰ ਹੋਣੀ ਨਹੀਂ, ਨਾ ਨਾ ਉਹਦੀ ਭੁੱਲਿਆ, ਉਹ ਬਿਨਸੇ ਉਹ ਮਨ ਪਛਤਾਵੇ। ਜਿਹੜਾ ਬੰਦਾ ਕਹਿੰਦਾ ਕਿ ਇੱਥੇ ਮੰਜਾ ਡਾ ਕੇ ਹੁਣ ਸਾਰੀ ਉਮਰ ਛਾਂ ਰਹਿਣੀ ਆ, ਜਿਹੜਾ ਕਵੇ ਮੈਂ ਬਚਪਨ ਚ ਤੇ ਬਚਪਨ ਹੀ ਰਹਿਣਾ, ਜਿਹੜਾ ਕਵੇ ਜਵਾਨੀ ਆ ਜਵਾਨੀ ਰਹਿਣੀ ਆ, ਜਿਹੜਾ ਕਹੇ ਵਡੇਪਾ ਹੁਣ ਵਡੇਪਾ ਹੀ ਰਹਿਣਾ। ਨਾ ਪਿਆਰਿਓ, ਇਹ ਕਿਰਿਆਸ਼ੀਲ ਮਾਇਆ ਦਾ ਨਾਮ ਹੀ, ਕਿਸੇ ਨੇ ਮਹਾਂਪੁਰਸ਼ਾਂ ਨੂੰ ਆਖਿਆ ਜੀ ਮਾਇਆ ਕਿਹਨੂੰ ਕਹਿੰਦੇ ਨੇ, ਕਹਿੰਦੇ ਜਿਹੜੀ ਹਰ ਘੜੀ ਤੇ ਹਰ ਵਕਤ ਬਦਲਦੀ ਰਹਿੰਦੀ ਉਹਨੂੰ ਕਹਿੰਦੇ ਮਾਇਆ, ਉਹਨੂੰ ਕੀ ਕਹਿੰਦੇ ਨੇ ਮਾਇਆ। ਇਹ ਸਰੀਰ ਵੀ ਇੱਕ ਮਾਇਆ ਦਾ ਪੁਤਲਾ, ਇਹ ਸਰੀਰ ਮਾਇਆ ਕਾ ਪੁਤਲਾ, ਬੋਲੋ ਇਹ ਸਰੀਰ, ਨਹੀਂ ਸਾਰੇ ਬੋਲੋ ਫਿਰ ਪਤਾ ਲੱਗ ਜੇ, ਇਹ ਸਰੀਰ ਵਿੱਚ ਹਉਮੈ ਦੁਸ਼ਟੀ ਪਾਈ, ਇਹ ਸਰੀਰ ਮਾਇਆ ਦਾ ਪੁਤਲਾ ਹੈ, ਵਿੱਚ ਹਉਮੈ ਦੁਸ਼ਟ ਨੂੰ ਪਾ ਦਿੱਤਾ ਹੈ, ਕਹਿੰਦਾ ਮੈਂ ਬੁੱਢੇ ਨਹੀਂ ਹੋਣਾ। ਬਾਬਾ ਫਰੀਦ ਕਹਿੰਦਾ ਮੈਨੂੰ ਜੋਬਨ ਜਾਣ ਦਾ ਜਵਾਨੀ ਜਾਣ ਦਾ ਕੋਈ ਡਰ ਨਹੀਂ, ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ ਉਹਦੇ ਨਾਲੋਂ ਪਿਆਰ ਨਾ ਟੁੱਟ ਜਾਏ, ਭਾਵੇਂ ਬੁੱਢਾ ਹੋਵਾਂ ਭਾਵੇਂ ਜਵਾਨ ਹੋਵਾਂ ਭਾਵੇਂ ਬਚਪਨ ਹੋਵਾਂ, ਮਗਰ ਮੈਨੂੰ ਚੇਤੇ ਰਵੇ ਸਤਨਾਮ ਸ੍ਰੀ ਵਾਹਿਗੁਰੂ, ਜੋ ਬਨ ਜਾਣ ਦਾ ਮੈਨੂੰ ਕੋਈ ਡਰ ਨਹੀਂ, ਜੋ ਉਪਜਿਓ ਸੋ ਬਿਨਸ ਹੈ, ਜਿਹੜਾ ਪੈਦਾ ਹੋਇਆ ਉਹਨੇ ਇੱਕ ਦਿਨ ਪਰਨਾ ਹੀ ਮਰਨਾ ਹੈ। ਇਸ ਕਰਕੇ ਮੇਰੇ ਸਾਹਿਬ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ ਜੀ,
1: ਪਰੀਤਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ।
0: ਇਹ ਹੁਣ ਬੜਾ ਪਿਆਰਾ ਬਚਨ ਆਖਿਆ ਜੇ ਇਕਾਗਰਤਾ ਬਖਸ਼ਿਓ, ਕਹਿੰਦੇ ਮੈਨੂੰ ਜਵਾਨੀ ਜਾਣ ਦਾ ਡਰ ਨਹੀਂ ਜੇ ਪ੍ਰੀਤ ਨਾ ਜਾਵੇ, ਮਗਰ ਕਹਿੰਦੇ ਮੈਂ ਇਸ ਤਰ੍ਹਾਂ ਵੇਖਿਆ ਕਈ ਜਵਾਨੀਆਂ ਕੁਮਲਾ ਗਈਆਂ, ਕਈ ਜਵਾਨੀਆਂ ਕੁਮਲਾ ਗਈਆਂ, ਮਨਮੁਖ ਬਾਲਕ ਬਿਰਧ ਸਮਾਨ ਹੈ, ਬੋਲੋ ਮਨਮੁਖ ਬਾਲਕ, ਮਨਮੁਖ ਬਾਲਕ, ਫਿਰ ਇੱਕ ਵਾਰ ਸਾਰੇ ਆਖੋ ਬੱਚੇ ਬੱਚੀਆਂ, ਮਨਮੁਖ ਬਾਲਕ, ਜਿਹੜਾ ਮਨਮੁਖ ਆ ਉਹ ਬੱਚਾ ਹੀ ਕਾਹਦੇ ਵਰਗਾ ਹੈ, ਬੁੱਢਿਆਂ ਵਰਗਾ ਹੈ, ਜਦੋਂ ਉਹਦੇ ਅੰਦਰ ਕੋਈ ਖੇੜਾ ਹੀ ਨਹੀਂ ਆਇਆ, ਕੋਈ ਪਰਮੇਸ਼ਵਰ ਦੀ ਬੰਦਗੀ ਨਹੀਂ ਕੀਤੀ, ਤੇ ਜਿੱਥੇ ਗੁਰਮੁਖ ਦੀ ਗੱਲ ਆਈ ਆਖਿਆ ਮਨਮੁਖ ਤੇ ਜਿਹੜਾ ਬੱਚਾ ਹੀ ਉਹ ਬੁੱਢਿਆਂ ਵਰਗਾ ਵਾ, ਤੇ ਜਦੋਂ ਗੁਰਮੁਖ ਦੀ ਗੱਲ ਆਈ ਤੇ ਸਾਹਿਬ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਬੋਲੋ ਗੁਰਮੁਖ ਬੁੱਢੇ ਕਦੀ ਵੇਖਿਓ, ਬਜੁਰਗਾਂ ਦੇ ਵੀ ਚਿਹਰੇ ਦਗ ਦਗ ਕਰਦੇ, ਮਗਰ ਉਹ ਉਹਨਾਂ ਦੇ ਜਿਹੜੇ ਜਪਦੇ ਨੇ ਸਤਨਾਮ ਸ੍ਰੀ ਵਾਹਿਗੁਰੂ, ਜਿਨ੍ਹਾਂ ਅੰਦਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਸੁਰਤ ਗਿਆਨ ਆ, ਜਿਹੜੇ ਪਰਮੇਸ਼ਵਰ ਦੀ ਬੰਦਗੀ ਕਰਦੇ। ਬਾਬਾ ਫਰੀਦ ਕਹਿੰਦਾ ਮੈਨੂੰ ਕੋਈ ਡਰ ਨਹੀਂ ਜਵਾਨੀ ਚੱਲ ਜੇ, ਮਗਰ ਮੈਂ ਤੇ ਵੇਖਿਆ ਕਈ ਜਵਾਨੀਆਂ ਕਮਲਾ ਗਈਆਂ, ਕਈ ਜਵਾਨੀਆਂ ਹੀ ਬੁੱਢੀਆਂ ਹੋ ਗਈਆਂ, ਜਿਨ੍ਹਾਂ ਦੀ ਸੋਚ ਬੁੱਢੀ ਹੋ ਗਈ, ਜਿਨ੍ਹਾਂ ਦੇ ਅੰਦਰੋਂ ਗੁਰਮੁਖ ਪਿਆਰੇ ਉਹ ਭਾਵਨਾ ਹੀ ਮਰ ਗਈ। ਅੱਜ ਸਾਡੇ ਲੀਡਰਾਂ ਦੇ ਅੰਦਰੋਂ ਵੀ ਭਾਵਨਾ ਮਰ ਗਈ ਆ, ਰਾਜ ਕਰੇਗਾ ਇਹਨਾਂ ਦੇ ਅੰਦਰੋਂ ਮਰ ਚੁੱਕੀ ਆ ਉਹ ਗੱਲ, ਇਹਨਾਂ ਨੂੰ ਕੇਵਲ ਤੇ ਕੇਵਲ ਕੁਰਸੀ ਦੀਦੀ। ਇਹ ਗੁਰੂ ਅੱਜ ਤੋਂ 14-15 ਸਾਲ ਨਹੀਂ ਜ਼ਿਆਦਾ ਹੀ 87-88 ਦੀ 83 ਦੀ ਗੱਲ ਹੋਊਗੀ, ਆਖੋ ਸਤਨਾਮ ਸ੍ਰੀ। ਇਸ ਗੁਰੂ ਪੰਥ ਦੀ ਸਟੇਜ ਦੇ ਉੱਤੋਂ ਅਕਾਲ ਤਖ਼ਤ ਸਾਹਿਬ ਤੋਂ ਮੰਜੀ ਸਾਹਿਬ ਜਿੱਥੇ ਦੀਵਾਨ ਲੱਗਦਾ ਹੈ ਉੱਥੇ ਇੱਕ ਦੀਵਾਨ ਲੱਗਿਆ, ਜਦੋਂ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ, ਧਿਆਨ ਦਿਓ ਇਕਾਗਰਤਾ ਬਖਸ਼ ਇੱਕ ਮਿੰਟ ਲਈ, ਉੱਥੇ ਇੱਕ ਗੁਰੂ ਦੇ ਪਿਆਰੇ ਨੇ ਸਪੀਚ ਕੀਤੀ ਅੱਜ ਤੱਕ ਕੰਨਾਂ ਵਿੱਚ ਵੱਜਦੀ। ਉਹ ਕਹਿੰਦੇ ਸੀ ਗੁਰੂ ਦਿਓ ਸਿੱਖੋ, ਉਸ ਬੰਦੇ ਦੀ ਬੀਬੀ ਰਜਿੰਦਰ ਕੌਰ ਬੋਲ ਕੇ ਗਈ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ, ਧਿਆਨ ਦਿਓ ਉਹ ਬੋਲ ਕੇ ਗਈ ਕਿ ਸਿੱਖ ਰਾਜ ਵੀ ਨਹੀਂ ਚਾਹੁੰਦਾ, ਸਿੱਖ ਮੁਕਤੀ ਵੀ ਨਹੀਂ ਚਾਹੁੰਦਾ, ਸਿੱਖ ਕੇਵਲ ਗੁਰੂ ਦੇ ਚਰਨਾਂ ਦੀ ਪ੍ਰੀਤੀ ਚਾਹੁੰਦਾ। ਉਹ ਤੋਂ ਬਾਅਦ ਇੱਕ ਗੁਰੂ ਦਾ ਪਿਆਰਾ ਉੱਠਿਆ, ਉਹ ਕਹਿਣ ਲੱਗਾ ਨਹੀਂ, ਸਿੱਖ ਰਾਜ ਵੀ ਚਾਹੁੰਦਾ ਹੈ, ਸਿੱਖ ਮੁਕਤੀ ਵੀ ਚਾਹੁੰਦਾ ਹੈ, ਮਗਰ ਗੁਰੂ ਦੀ ਰਜ਼ਾ ਵਿੱਚ ਚਾਹੁੰਦਾ ਹੈ। ਉਹਨੇ ਇੱਕ ਵਚਨ ਬੋਲਿਆ ਸੀ, ਪਿਆਰਿਓ ਜਿਹੜੇ 50 ਸਾਲ ਤੋਂ ਉੱਤੇ ਦੇ ਬੁੱਢੇ ਹੋ ਗਏ ਨੇ ਇਹਨਾਂ ਨੂੰ ਪੰਥ ਦੀਆਂ ਮੰਜੀਆਂ ਤੋਂ ਉਠਾ ਦਿਓ। ਉਦੋਂ ਜਦੋਂ ਪਰ ਜੋਬਨ ਵਿੱਚ ਸਿੱਖੀ ਚੱਲ ਰਹੀ ਸੀ, ਜਦੋਂ ਭਰ ਜੋਬਨ ਵਿਚ ਅੰਮ੍ਰਿਤ ਸੰਚਾਰ ਹੋ ਰਿਹਾ ਸੀ ਉਦੋਂ ਨੇ ਚੇਤਾਵਨੀ ਦਿੱਤੀ ਸੀ ਜੇ ਇਹਨਾਂ ਬੁੱਢਿਆਂ ਨੂੰ ਤੁਸੀਂ ਪੰਥ ਦੀਆਂ ਮੰਨੀਆਂ ਤੋਂ ਨਾ ਉਠਾਇਆ ਤੇ ਆਉਣ ਵਾਲੇ ਦਿਨਾਂ ਵਿਚ ਤੁਹਾਡੇ ਹਰਿਮੰਦਰ ਸਾਹਿਬ ਦਾ ਸੋਨਾ ਹਿੰਦੁਸਤਾਨ ਦਾ ਬ੍ਰਾਹਮਣ ਲਾਊਗਾ। ਉਹਦੀਆਂ ਗੱਲਾਂ ਮੈਨੂੰ ਇਤਨਾ ਲੱਗਦਾ ਜੀ ਕਿ ਹੁਣ ਸੱਚੀਆਂ ਹੋ ਜਾਣੀਆਂ। ਜੇ ਉਦੋਂ ਕਦੀ ਇਹਨਾਂ ਕੋਲੋਂ ਲੀਡਰੀ ਖੁੱਸ ਜਾਂਦੀ, ਉਦੋਂ ਜੋਬਨ ਸੀ, ਉਦੋਂ ਜਲਾਲ ਸੀ, ਉਦੋਂ ਸ਼ਕਤੀ ਸੀ, ਇਹਨਾਂ ਦੇ ਕੋਲੋਂ ਕਦੇ ਲੀਡਰੀ ਉਦੋਂ ਖੁੱਸ ਜਾਂਦੀ ਤੇ ਅੱਜ ਪੰਥ ਦਾ ਇੰਨਾ ਨੁਕਸਾਨ ਨਾ ਹੁੰਦਾ। ਇਹਨਾਂ ਦੀ ਸੋਚ ਬੁੱਢੀ ਹੋ ਗਈ। ਮੇਰੇ ਸਾਹਿਬ ਜੀ ਕਹਿੰਦੇ ਨੇ ਮੈਨੂੰ ਜਵਾਨੀ ਜਾਣ ਦਾ ਕੋਈ ਡਰ ਨਹੀਂ, ਜਵਾਨੀ ਦਾ ਨਹੀਂ ਡਰ ਮੈਨੂੰ, ਡਰਿਆ ਤੇ ਇਸ ਗੱਲ ਦਾ ਕਿਤੇ ਮੇਰੀ ਰੱਬ ਨਾਲੋਂ ਪ੍ਰੀਤੀ ਨਾ ਟੁੱਟ ਜਾਏ। ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ, ਕਿੰਨੀਆਂ ਜਵਾਨੀਆਂ ਉਸ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਕੀ ਹੋ ਗਈਆਂ? ਸੁੱਕ ਗਏ ਕੁਮਲਾਏ। ਬੋਲੋ ਸੁੱਕ ਗਏ, ਸੁੱਕ ਗਏ ਕਮਲਾ ਗਏ। ਕਿੰਨੇ ਜੋਬਨ, ਕਿੰਨੀਆਂ ਜਵਾਨੀਆਂ ਉਸ ਪਰਮੇਸ਼ਵਰ ਦੀ ਬੰਦਗੀ ਤੋਂ ਬਿਨਾਂ ਕੁਮਲਾ ਗਈਆਂ। ਹਾਂਜੀ,
1: ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਪ।
0: ਇਹ ਵੀ ਬੜਾ ਪਿਆਰਾ ਧਿਆਨ ਦੇਣ ਵਾਲਾ ਹੈ। ਇੱਕ ਇੱਕ ਵਜਨ ਕਰਕੇ ਚਿੰਤ ਖਟੋਲਾ, ਚਿੰਤ ਖਟੋਲਾ, ਖਟੋਲਾ ਖਾਟ, ਖਾਟ ਮਣੇ ਮੰਜੀ, ਪਿੰਡਾਂ ਚ ਆਪਾਂ ਕਹਿੰਦੇ ਨਾ ਖਾਟ। ਕਹਿੰਦੇ ਵੇਖ ਮੇਰੇ ਵਾਹਿਗੁਰੂ ਚਿੰਤਾ ਦੀ ਮੰਜੀ ਦੇ ਉੱਤੇ ਸੁੱਤੇ ਆ, ਦੁੱਖਾਂ ਦਾ ਉਹਨੂੰ ਵਾਣ ਲੱਗਿਆ ਹੈ। ਚਿੰਤ ਖਟੋਲਾ ਵਾਣ ਦੁੱਖ ਤੇ ਬਿਰਹੇ ਵਿਛਾਵਣ ਲੇਪ, ਜਿਹੜੀ ਉੱਤੇ ਤਲਾਈ ਵਿਛੀ ਆ ਉਹ ਵਿਛੋੜੇ ਦੀ ਆ। ਧਿਆਨ ਦਿਓ, ਵਿਛੋੜੇ ਦੀ ਤਲਾਈ, ਦੁੱਖਾਂ ਦਾ ਵਾਣ ਤੇ ਚਿੰਤਾ ਦੀ ਮੰਜੀ ਜਿਹਦੇ ਉੱਤੇ ਆਪਾਂ ਘਰਾੜੇ ਮਾਰ ਰਹੇ। ਆਖੋ ਸਤਨਾਮ ਸ੍ਰੀ, ਮਾਰਦੇ ਆ ਨਾ ਰਾਤ ਰਾਤ ਭਰ ਸਾਰੇ ਹੀ ਘਰਾੜੇ ਮਾਰਦੇ। ਚਿੰਤਾ ਵੀ ਹੈ, ਇਹ ਗੱਲ ਤੇ ਹੁਣ ਸੁੱਧ ਹੋ ਗਈ ਆ ਕਿ ਘਰਾੜੇ ਉਹਨੂੰ ਬਹੁਤੇ ਆਉਂਦੇ ਨੇ ਜਿਹਨੂੰ ਬੜੀ ਚਿੰਤਾ ਹੈ। ਚਿੰਤਾ ਵਾਲੇ ਬੰਦੇ ਨੂੰ ਘਰਾੜੇ ਬਹੁਤੇ ਆਉਂਦੇ, ਸਾਰਾ ਦਿਨ ਫਿਕਰ ਦੇ ਵਿੱਚ ਡਿੱਗਾ ਰਹਿੰਦਾ ਹੈ। ਜਦੋਂ ਮੰਜੀ ਦੇ ਉੱਤੇ ਡਿੱਗਦਾ ਇਹਨੂੰ ਪਤਾ ਹੀ ਨਹੀਂ ਰਹਿੰਦਾ ਕਦੋਂ ਸਾਰੇ ਟੱਬਰ ਦੇ ਭਾਅ ਦੀ ਬਿਪਤਾ ਪਾਈ ਹੁੰਦੀ, ਖਾ ਖਾ ਖਾ ਖਾ ਖਾ। ਸਾਰੇ ਟੱਬਰ ਨੂੰ ਕਿਸੇ ਨੂੰ ਨਾਲ ਦੇ ਕਮਰੇ ਚ ਵੀ ਨਹੀਂ ਸੌਣ ਦਿੰਦਾ। ਮੇਰੇ ਸਾਹਿਬ ਜੀ ਕਹਿੰਦੇ ਨੇ ਹੇ ਮੇਰੇ ਵਾਹਿਗੁਰੂ ਵੇਖੋ ਅਸੀਂ ਚਿੰਤਾ ਦੇ ਮੰਜੇ ਉੱਤੇ ਸੁੱਤੇ ਆ, ਜਿਹੜੇ ਮੰਜੇ ਨੂੰ ਦੁੱਖਾਂ ਦਾ ਵਾਣ ਲੱਗਾ ਏ। ਇੱਕ ਥਾਂ ਤੇ ਮੇਰੇ ਸਾਹਿਬ ਨੇ ਹੋਰ ਬਚਨ ਕੀਤੇ, ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਕਹਿੰਦੇ ਦੁੱਖਾਂ ਸੇਤੀ ਦੇ ਗਿਆ, ਦੇ ਮਣੇ ਦੇਣ। ਆਂਦੇ ਨੇ ਸਾਰਾ ਦਿਨ ਬੰਦਾ ਕਦੀ ਕਿਸੇ ਨਾਲ ਉਲਝਦਾ, ਕਦੀ ਕਿਸੇ ਨਾਲ ਉਲਝਦਾ, ਕਦੀ ਕਿਸੇ ਗੱਲ ਤੋਂ ਉਲਝਦਾ, ਦੁੱਖਾਂ ਵਿੱਚ ਇਹਦਾ ਦਿਨ ਲੰਘ ਗਿਆ। ਤੇ ਮੈਂ ਕਿਹਾ ਜੀ ਜੇ ਦੁੱਖਾਂ ਵਿੱਚ ਵਿਚਾਰਾ ਘੁਲਦਾ ਘਲਦਾ ਸਾਰਾ ਦਿਨ ਨਭਾ ਬਿਠਾ, ਇਹਦੀ ਰਾਤ ਹੀ ਸੁਖੀ ਲੰਘਦੀ ਹੋਊ? ਕਹਿੰਦੇ ਨਹੀਂ, ਰਾਤ ਤੇ ਪਿਆਰਿਆ ਸੂਲਾਂ ਤੇ ਲੰਘਦੀ ਇਹਦੀ। ਦੁੱਖਾਂ ਸੇਤੀ ਦੇ ਹੋ ਗਿਆ ਤੇ ਸੂਲਾਂ ਸੇਤੀ ਰਾਤ, ਰਾਤ ਸੂਲਾਂ ਤੇ ਲੰਘੀ। ਆਖਿਆ ਮਹਾਰਾਜ ਸੂਲਾਂ ਕਾਹਦੀਆਂ? ਮੈਂ ਤੇ ਵੇਖਿਆ ਅਮੈਰੀਕਾ ਸੀ, ਬੜੀ ਸੁੰਦਰ ਸਟੋਰ ਦੇ ਵਿੱਚੋਂ ਤਲਾਈ, ਬੜੇ ਗੱਦੇ ਪੁੱਲੇ ਆ ਨਾ ਇੱਥੇ, ਪਤਾ ਨਾ ਆਪ ਜੀ ਨੂੰ, ਬੜੇ ਗੱਦੇ ਪੁੱਲੇ। ਜੇ ਕੋਈ ਸੌਂ ਜਾਵੇ ਹੋ ਸਕਦਾ ਚਾਰ ਚਾਰ ਦਿਨ ਜਾਗ ਹੀ ਨਾ ਆਵੇ, ਐਡੇ ਪੁੱਲੇ ਵਿੱਚੇ ਖੁਬਜੀਦਾ। ਮਗਰ ਸਾਧੂ ਤਾਂ ਥੱਲੇ ਸੌਂਦੇ ਸੀ, ਸਾਧੂ ਤਾਂ ਆਉਂਦੇ ਸੀ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਤੇਰੀ ਯਾਦ ਨਾ ਟੁੱਟੇ, ਸੁੱਤੇ ਧਰਤੀ ਦੇ ਉੱਤੇ ਹੋਈਏ, ਭਾਵੇਂ ਕੱਖਾਂ ਦੀ ਝੁੱਗੀ ਹੋਵੇ, ਮਗਰ ਜਦੋਂ ਰਾਤ ਪੁੰਜੇ ਸੁੱਤੇ ਹੋਈਏ ਨਾ, ਤੇ ਦੋ ਤਿੰਨ ਘੰਟੇ ਨੀਂਦ ਆਉਣ ਤੋਂ ਬਾਅਦ ਆ ਪਾਸੇ ਥੱਕ ਜਾਂਦੇ ਨੇ, ਫਿਰ ਬੰਦਾ ਆਉਂਦਾ ਉੱਠ ਖਲੋ ਬੰਦਿਆ ਨਾਮ ਜਪ ਲਾ, ਹੁਣ ਤੇ ਬੜਾ ਚਿਰ ਹੋ ਗਿਆ ਸੁੱਤਿਆਂ ਨੂੰ, ਆਉਂਦਾ ਨਾ ਇਤਨਾ ਮਨ ਦੇ ਵਿੱਚ ਜੇ ਤੱਲੇ ਸੁੱਤੇ ਹੋਈਏ ਤੇ। ਤੇ ਜੇ ਪੋਲਿਆ ਗੱਦਿਆਂ ਦੇ ਉੱਤੇ ਸਰਾਣਾ ਮਰੋੜ ਮਰੋੜ ਕੇ, ਕਦੀ ਐ ਨੂੰ ਕਦੀ ਐ ਨੂੰ ਕਦੀ ਐ ਨੂੰ, ਸਾਰੀ ਸਾਰੀ ਰਾਤ ਜਾਗਣ ਨੂੰ ਦਿਲ ਕਿੱਥੇ ਕਰਦਾ? ਉਧਰੋਂ ਏਸੀ ਲੱਗੇ ਨੇ, ਉਧਰੋਂ ਪਰਦੇ ਲੱਗੇ ਨੇ। ਇੱਥੇ ਕਹਿੰਦੇ ਨੇ ਇਹ ਭਾਵੇਂ ਸੁੱਤਾ ਗੱਦਿਆਂ ਉੱਤੇ ਆ, ਭਾਵੇਂ ਏਸੀ ਕਮਰੇ ਵਿੱਚ ਸੁੱਤਾ ਏ, ਮਗਰ ਮੇਰੇ ਸਾਹਿਬ ਦੀ ਬਾਣੀ ਕਹਿੰਦੀ ਇਹ ਸੂਲਾਂ ਤੇ ਸੁੱਤਾ, ਸੂਲਾਂ ਤੇ। ਆਖੋ ਸਤਨਾਮ ਸ੍ਰੀ, ਕਾਤੇ ਸੁੱਤਾ ਜੀ? ਮਗਰ ਸਾਹਿਬ ਨੂੰ ਪੁੱਛੋ, ਗੁਰੂ ਗ੍ਰੰਥ ਸਾਹਿਬ ਨੂੰ, ਮਹਾਰਾਜ ਸੂਲਾਂ ਕਾਹਦੀਆਂ? ਇਹ ਤੇ ਗੱਦੇ ਤੇ ਸੁੱਤਾ ਹੈ। ਕਹਿੰਦੇ ਗੱਦੇ ਤੇ ਸੌਣ ਵਾਲੇ ਨੂੰ ਪੁੱਛੋ ਤੇ ਸਹੀ, ਇਹ ਚਿੰਤਾ ਦੀਆਂ ਸੂਲਾਂ ਤੇ ਸੁੱਤਾ, ਚਿੰਤਾ ਦੀਆਂ। ਸਾਰਾ ਦਿਨ ਦੇਣਾ ਲੈਣਾ, ਐ ਕਰਨਾ, ਧੀਆਂ ਦੀ ਚਿੰਤਾ, ਪੁੱਤਾਂ ਦੀ ਚਿੰਤਾ। ਗੁਰਮੁਖੋ ਸੱਜਣੋ, ਇੱਥੇ ਤੇ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਚਿੰਤਾ ਉਹ ਔਲਾਦ ਦੀ ਆ, ਮੰਨਦੇ ਹੋ ਕਿ ਨਹੀਂ? ਇੱਕ ਮਹਾਂਪੁਰਸ਼ ਗੁਰੂ ਕੇ ਪਿਆਰੇ ਕਹਿੰਦੇ ਜਿੰਨੇ ਅਮਰੀਕਾ ਆਪਾਂ ਆਏ ਆ ਨਾ, ਅਸੀਂ ਔਲਾਦ ਹੀ ਵੇਚਣ ਆਏ ਇੱਥੇ। ਕਿਤੇ ਗੁਰੂ ਨਾਨਕ ਕਿਰਪਾ ਕਰੇ ਸਾਰੀ ਸ਼ਕਤੀ ਦਾ ਧਿਆਨ ਇਸ ਗੱਲ ਉੱਤੇ ਲੱਗੇ ਕਿ ਮੈਂ ਜਿੰਨੇ ਪੈਸੇ ਕਮਾਉਣੇ ਨੇ ਉਹ ਤੋਂ ਜ਼ਿਆਦਾ ਚਿੱਤ ਆਪਣੇ ਬੱਚਿਆਂ ਵਿੱਚ ਜੋੜ ਕੇ ਬੱਚਿਆਂ ਨੂੰ ਬਚਾਉਣਾ ਹੈ ਕਿ ਸਿੱਖ ਰਹਿ ਜਾਣ। ਸਮਝੋ, ਜੇ ਸਿੱਖੀ ਤੋਂ ਬੱਚੇ ਪਤਿਤ ਹੋ ਗਏ, ਬੱਚਿਆਂ ਨੇ ਸਿਰ ਮਨਾ ਦਿੱਤਾ, ਜੇ ਤੁਹਾਡੇ ਘਰੋਂ ਸਿੱਖੀ ਗੁਆਚ ਗਈ ਨਾ ਪਿਆਰਿਓ, ਤੇ ਅਰਬਾਂ ਖਰਬਾਂ ਅਨੀਲਾਂ ਡਾਲਰ ਕਮਾਏ ਵੀ ਤੁਸੀਂ ਕੰਗਲੇ ਹੋ ਕੇ ਧਾਵਾਂ ਮਾਰ ਕੇ ਸਾਰੇ ਪਾਤਣੀ ਆ ਗੁਰੂ ਵਾਜਾ ਮਾਰਿਆ ਏ ਕਹਿ ਰਿਹਾ ਬੇੜਾ ਕਪਰਵਾਤ ਬੇੜਾ ਕਪਰਵਾਤ ਬੇੜਾ ਗੱਜ ਕੇ ਕਪਰਵਾਦ ਦਾ ਮਤਲਬ ਹੁੰਦਾ ਕਿ ਬੰਦਿਆ ਤੂੰ ਤੇ ਚਿੰਤਾ ਦੀਆਂ ਸੂਲਾਂ ਉੱਤੇ ਸੁੱਤਾ ਸਾਰਾ ਦਿਨ ਦੁੱਖਾਂ ਨਾਲ ਘੁਲਦਾ ਵਾ ਤੇਰਾ ਬੇੜਾ ਜਿਹੜਾ ਹੈ ਨਾ ਤੂਫਾਨਾਂ ਵਿੱਚ ਕਪਰਵਾਦ ਦਾ ਮਤਲਬ ਤੂਫਾਨ ਚ ਘਿਰ ਗਿਆ ਈ ਗੁਰੂ ਮਲਾਹ ਆਵਾਜ਼ਾਂ ਮਾਰਿਆ ਬੰਨੇ ਉੱਤੇ ਖਲੋਤਾ ਕਿ ਬੇੜਾ ਕਪਰਵਾਤ ਬੇੜਾ ਕਪਰਵਾਤ ਬੇੜਾ ਬੰਦਿਆ ਜਾਗ ਪਰਮੇਸ਼ਵਰ ਦੀ ਬੰਦਗੀ ਕਰ ਤੇਰਾ ਬੇੜਾ ਦੁੱਖਾਂ ਨੇ ਘੇਰ ਲਿਆ ਏ ਤੇਰਾ ਬੇੜਾ ਚਿੰਤਾਵਾਂ ਨੇ ਦੁੱਖਾਂ ਨੇ ਕਲੇਸ਼ਾਂ ਨੇ ਘੇਰ ਲਿਆ ਏ ਇਹਨਾਂ ਵਿੱਚੋਂ ਨਿਕਲਣ ਦਾ ਇੱਕੋ ਹੀ ਤਰੀਕਾ ਹੀ ਜਪਲਾ ਸਤਨਾਮ ਸ੍ਰੀ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਤੈਨੂੰ ਬਚਾ ਸਕਦਾ ਈ ਜੈ ਮਾਤ ਪਿਤਾ ਸਹੀ ਮਨ ਉਹਾ ਨਾਮ ਤੇਰੇ ਸੰਗ ਸਹਾਈ ਜੈ ਮਾਂ ਭੈਣ ਦੂਤ ਜਮ ਦਲੈ ਤੇ ਕੇਵਲ ਨਾਮ ਸੰਗ ਤੇਰੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮੈਂ ਉਧਾਰੀ ਇੱਕ ਪਰਮੇਸ਼ਵਰ ਦਾ ਨਾਮ ਤੇਰਾ ਉਧਾਰ ਕਰ ਸਕਦਾ ਹੈ ਇਸ ਕਰਕੇ ਮੇਰੇ ਸਾਹਿਬ ਜੀ ਕਹਿੰਦੇ ਨੇ ਮੈਨੂੰ ਤੇ ਇਸ ਗੱਲ ਦੀ ਚਿੰਤਾ ਵਾ ਇੱਕ ਵਾਰ ਫੇਰ ਦੱਸ ਦਿਓ ਚਿੰਤ ਖਟੋਲਾ ਬਿਰਹਿ ਵਛਾਵਣ ਲੇਪ ਇਸ ਤਰ੍ਹਾਂ ਦੇ ਮੰਜੇ ਤੇ ਅਸੀਂ ਸੁੱਤੇ ਹਾਂ ਹਾਂਜੀ
1: ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ
0: ਇੱਕ ਵਾਰ ਤੁਸੀਂ ਵੀ ਆਖੋ ਹਾਂ ਸੁੱਤੇ ਤੇ ਆਪਾਂ ਸਾਰੇ ਹੀ ਆ ਚਿੰਤਾ ਦੀ ਮੰਜੀ ਤੇ ਜੇ ਕੋਈ ਮੁੱਕਰਦਾ ਤੇ ਉਹ ਭਾਵੇਂ ਨਾ ਬੋਲੇ ਜੇ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਹੈ ਸਾਨੂੰ ਕਿਤੇ ਸੂਲਾਂ ਸਾਨੂੰ ਦੁੱਖਾਂ ਦੀਆਂ ਲੱਗ ਰਹੀਆਂ ਨੇ ਤੇ ਆਪਾਂ ਬਾਪੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰੂਪ ਨੂੰ ਜਾਣ ਕੇ ਕਲਗੀਆਂ ਵਾਲੀ ਸਰਕਾਰ ਨੂੰ ਸਾਹਮਣੇ ਵਾ ਕੇ ਇੱਕ ਵਾਰ ਆਖੋ ਹਾਂ ਤੂੰ ਸਾਹਿਬ ਸੱਚੇ ਵੇਖ ਤੂੰ ਸਾਹਿਬ ਸੱਚੇ

ਇੱਕ ਛੋਟਾ ਜਿਹਾ ਜਾਨਵਰ ਆ, ਉਹਨੂੰ ਆਪਾਂ ਜਦੋਂ ਅੰਬ ਲੱਗਦੇ ਆ ਨਾ ਇੱਥੇ ਤੇ ਵੈਸੇ ਗੁਰੂ ਕੇ ਪਿਆਰ ਵਾਲੇ ਇੱਥੇ ਵੈਸੇ ਬੋਲਦੀ ਬੜੀ ਹੋ, ਇੱਥੇ ਵੀ ਜਾਨਵਰ ਉਹ ਹੈਗਾ ਪੰਜਾਬ ਦੇ ਵਿੱਚ, ਉਹਨੂੰ ਕਹਿੰਦੇ ਨੇ ਕਾਲੀ ਕੋਇਲ, ਬਾਣੀ ਤੇ ਨਾਂ ਆਇਆ। ਤੇ ਕਾਲੀ ਕੋਇਲ ਨੂੰ ਇੱਕ ਦਿਨ ਬਾਬੇ ਫਰੀਦ ਨੇ ਪੁੱਛ ਰਿਹਾ, ਹੋਰ ਵੀ ਤੇ ਜਾਨਵਰ ਕਾਲੇ ਨੇ, ਉਹਨਾਂ ਨੂੰ ਲੋਕੀ ਕਾਲਾ ਕਹਿ ਕੇ ਨੀ ਮੁਖਾਤਬ ਕਰਦੇ, ਤੂੰ ਮੈਨੂੰ ਦੱਸੇਂਗੀ ਭਲੀਏ ਤੇਰਾ ਨਾਮ ਕਾਲੀ ਕੋਇਲ ਕਿਉਂ ਪਿਆ? ਕਾਲੀ ਕੋਇਲ ਬੋਲੋ ਤੂੰ ਕਿਹੜੇ ਕਰਕੇ ਕਾਲੀ ਏ? ਤੂੰ ਤੈਨੂੰ ਕਿਉਂ ਲੋਕੀ ਕਾਲਾ ਕਹਿੰਦੇ ਨੇ? ਤੇਰਾ ਨਾਮ ਕਾਲਾ ਕਿਉਂ ਪੈ ਗਿਆ? ਇੱਥੇ ਤੇ ਬਹੁਤ ਸਾਰੇ ਮੈਂ ਲੋਕ ਵੇਖੇ ਨੇ, ਬਾਬੇ ਫਰੀਦ ਨੇ ਆਖਿਆ ਲੋਕੀ ਕਾਲੇ ਤਾਂ ਰੰਗ ਹੋ ਜਾਂਦੇ ਨੇ, ਕੋਈ ਪੁੱਤ ਤੋਂ ਵਿਛੜ ਕੇ ਕਾਲਾ ਹੋ ਜਾਂਦਾ ਹੈ, ਕਿਸੇ ਦੇ ਕੋਲ ਵੱਡਾ ਘਰ ਨਹੀਂ ਤਾਂ ਕਾਲਾ ਹੋ ਗਿਆ, ਕਿਸੇ ਦੇ ਕੋਲ ਵੱਡੀ ਗੱਡੀ ਨਹੀਂ, ਉਹ ਸੋਚ ਸੋਚ ਕੇ ਕਦੀ ਵੇਖਿਓ। ਦੋ ਗੱਲਾਂ ਹੁੰਦੀਆਂ, ਇੱਕ ਨਸ਼ਾ ਕਰਨ ਵਾਲਾ, ਇੱਕ ਚਿੰਤਾ ਕਰਨ ਵਾਲੇ ਦੀਆਂ ਇੱਥੋਂ ਅੱਖਾਂ ਥੱਲਿਓ ਵੇਖੀਆਂ ਬਹੁਤ ਵੇਖਿਓ। ਦੋ ਕਾਰਨ ਨੇ, ਇੱਕ ਤੇ ਜਾਂ ਬਹੁਤ ਨਸ਼ਾ ਕਰਦਾ ਹੋਊਗਾ ਤੇ ਜਾਂ ਬਹੁਤ ਚਿੰਤਾ ਕਰਦਾ ਹੋਊਗਾ, ਉਹਦੀਆਂ ਅੱਖਾਂ ਇੱਥੋਂ ਕਾਲੀਆਂ ਹੋ ਜਾਂਦੀਆਂ। ਤੇ ਬਾਬੇ ਫਰੀਦ ਨੇ ਆਖਿਆ ਨੀ ਨਾ ਤੈਨੂੰ ਘਰ ਦਾ ਦੁੱਖ ਆ, ਤੇ ਕੋਇਲ ਨੇ ਆਖਿਆ ਨਾ ਮੈਨੂੰ ਤੇ ਘਰ ਦਾ ਦੁੱਖ ਕੋਈ ਨੀ, ਆਲਣਾ ਪਾਇਆ ਬੜੀ ਮੌਜ ਦੇ ਨਾਲ ਰਹਿੰਦੇ। ਉਹਨੇ ਆਖਿਆ ਫਿਰ ਤੇਰੇ ਕੋਲ ਪੈਸੇ ਥੋੜੇ ਨੇ? ਉਹਨੇ ਕਿਹਾ ਪੈਸੇ ਦੀ ਵੀ ਕੋਈ ਚਿੰਤਾ ਨਹੀਂ। ਉਹਨੇ ਕਿਹਾ ਵੱਡੀ ਗੱਡੀ ਦੀ ਗੱਲ ਹੈ? ਉਹਨੇ ਕਿਹਾ ਗੱਡੀ ਵੱਡੀ ਵੀ ਕੋਈ ਗੱਲ ਨਹੀਂ, ਸਾਰੇ ਪਦਾਰਥ ਜਿਨ੍ਹਾਂ ਤੋਂ ਆਪਾਂ ਸੜ ਕੇ ਕਾਲੇ ਹੋਏ ਆ। ਬਾਬੇ ਫਰੀਦ ਨੇ ਪੁੱਛਿਆ ਤੇ ਆਖਿਆ ਨੀ ਭੋਲੀਏ ਜੇ ਤੇਰੇ ਨੂੰ ਕੋਈ ਦੁੱਖ ਇਹਨਾਂ ਦੁੱਖਾਂ ਵਿੱਚੋਂ ਨਹੀਂ ਤੇ ਮੈਨੂੰ ਦੱਸ ਫਿਰ ਤੂੰ ਕਾਲੀ ਕਿਵੇਂ? ਕਾਲੀ ਕੋਇਲ ਤੂੰ ਕਿਤਗੁਣ ਕਾਲੀ ਤੇ ਕਰਮਾਂ ਵਾਲੀ ਸੀ। ਜਿਹਨੇ ਆਖਿਆ ਬਾਬਾ ਕੋਈ ਘਰ ਦਾ ਦੁੱਖ ਨਹੀਂ, ਕੋਈ ਬਹੁਤੀ ਵੱਡੇ ਬਣਨ ਦਾ ਦੁੱਖ ਨਹੀਂ, ਮੈਨੂੰ ਦੁੱਖ ਆ ਤੇ ਇਸ ਗੱਲ ਦਾ। ਕਾਲੀ ਕੋਇਲ ਤੂੰ ਕਿਤਗੁਣ ਕਾਲੀ? ਉਹਨੇ ਆਖਿਆ ਆਪਣੇ ਪ੍ਰੀਤਮ ਕੇ, ਮੈਂ ਉਹਦੇ ਵਿਛੋੜੇ ਚ ਸੜ ਕੇ ਕਾਲੀ ਹੋਈ। ਕੋਈ ਇਹ ਗੱਲ ਆਖੇ ਅੱਜ ਠੰਡੇ ਹੋ ਕੇ, ਆਪਾਂ ਨੂੰ ਕਈ ਵਾਰ ਆਉਂਦੇ ਨੇ ਨਾ, ਕਈ ਵਾਰ ਵੇਖੋ ਬੜੇ ਠੰਡੇ ਹੋ ਕੇ ਆਉਂਦੇ ਆ, ਤੇ ਜਿਹਨੂੰ ਪੁੱਛ ਕੇ ਵੇਖ ਲੋ ਅੱਜ ਬੜੇ ਹੋਕੇ ਲੈਣਾ ਹੈ, ਕਹਿੰਦਾ 10 ਸਾਲ ਹੋ ਗਏ ਨੇ ਗ੍ਰੀਨ ਕਾਰਡ ਨਹੀਂ ਬਣਿਆ, ਮਾਂ ਪਿਓ ਤੋਂ ਵਿਛੜਿਆ ਤਾਂ ਹੋਕੇ ਆਉਂਦੇ। ਉਹ ਪਿਆਰਿਓ 10 ਸਾਲ ਲਈ ਮਾਂ ਪਿਓ ਤੋਂ ਵਿਛੜਿਆ ਤੇ ਹੋਕੇ ਆਉਂਦੇ ਆ, ਮਗਰ ਅਨੰਤ ਜਨਮ ਤੋਂ ਵਿਛੜੇ ਪਰਮੇਸ਼ਵਰ ਤੋਂ। ਜਿਹੜਾ ਐਸਾ ਪਿਆਰਾ ਪਿਓ ਆ ਜਿਹਨੇ ਘਰ ਦਿੱਤਾ, ਮਾਂ ਦਿੱਤੀ, ਪੁੱਤ ਦਿੱਤੇ, ਪਰਮੇਸ਼ਵਰ ਨੇ ਹਰ ਦੌਲਤ ਦਿੱਤੀ, ਉਸ ਪਰਮੇਸ਼ਵਰ ਤੋਂ ਵਿਛੜਿਆ ਸਾਨੂੰ ਹੋਕੇ ਕਿਉਂ ਨਹੀਂ ਆਉਂਦੇ? ਇੱਥੇ ਮੇਰੇ ਸਾਹਿਬ ਜੀ ਕਹਿੰਦੇ ਨੇ ਬਿਰਹਾ ਬਿਰਹਾ ਆਖੀਏ ਬਿਰਹਾ, ਤੂੰ ਸੁਲਤਾਨ, ਤੂੰ ਤੇ ਵਿਛੋੜਿਆ ਪਾਤਸ਼ਾਹ ਏ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਿਛੋੜੇ ਰੂਪੀ ਸਲ ਨਹੀਂ ਲੱਗਦਾ, ਜਿਨ੍ਹਾਂ ਦੇ ਹਿਰਦੇ ਵਿੱਚੋਂ ਇਹ ਆਵਾਜ਼ਾਂ ਨਹੀਂ ਆਉਂਦੀਆਂ ਬਹੁਤ ਜਨਮ ਵਿਛੜੇ ਥੇ ਮਾਧੋ, ਜਿਹਨੇ ਇਹ ਨਹੀਂ ਕਹਿੰਦੇ ਕਰ ਕਿਰਪਾ ਮਿਲੋ ਰਾਮ। ਉਹ ਕੋਈ ਬੰਦੇ ਨਹੀਂ, ਉਹ ਤੇ ਮਰੇ ਹੋਏ ਮੁਰਦੇ ਤੁਰੇ ਫਿਰਦੇ ਨੇ, ਉਹਨਾਂ ਨੂੰ ਮਸਾਣ ਸਮਝੋ। ਮੇਰੇ ਸਾਹਿਬ ਜੀ ਕਹਿੰਦੇ ਨੇ ਜਿੱਤ ਤਨ ਬਿਰਹੋ ਨਾ ਉਪਜੇ ਸੋ ਤਨ ਜਾਣ ਮਸਾਣ, ਉਹਨਾਂ ਨੂੰ ਮੜੀਆਂ ਜਾਣੋ, ਵਸਦਾ ਘਰ ਨਾ ਸਮਝੋ। ਵਸਦੇ ਘਰ ਵਿੱਚ ਤੇ ਗੁਰਮੁਖ ਪਿਆਰਿਓ ਜਿਨ੍ਹਾਂ ਮੜੀਆਂ ਦੇ ਵਿੱਚ ਫਰਕ ਆ, ਇੰਨਾ ਫਰਕ ਉਹਨਾਂ ਦੇ ਜੀਵਨ ਵਿੱਚ ਵੇਖੋ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਅਸੀਂ ਰੱਬ ਤੋਂ ਵਿਛੜੇ ਆ। ਬੋਲੋ ਰੱਬ ਤੋਂ, ਫਿਰ ਬੋਲੋ ਰੱਬ ਤੋਂ। ਜਿਨ੍ਹਾਂ ਨੂੰ ਇਹ ਹੀ ਚੇਤਾ ਭੁੱਲ ਗਿਆ ਕਿ ਅਸੀਂ ਰੱਬ ਤੋਂ ਵਿਛੜੇ ਆ, ਉਹ ਜਿਉਂਦੇ ਨਹੀਂ, ਉਹ ਮਸਾਣ ਨੇ। ਮੇਰਾ ਸਤਿਗੁਰੂ ਕਿਰਪਾ ਕਰੇ, 28-29 ਤਰੀਕ ਵਾਲਾ ਦਿਨ ਵਿਛੋੜੇ ਖਤਮ ਕਰਨ ਵਾਲਾ ਦਿਨ ਆ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਢੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਟ। ਸਤਿਗੁਰੂ ਦੀ ਕਿਰਪਾ ਦਾ ਸਦਕਾ, ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਕਿਰਪਾ ਦਾ ਸਦਕਾ, ਆ ਕਾਫੀ ਨਾਂ, ਬੀਬੀ ਜਗਪ੍ਰੀਤ ਕੌਰ ਜੀ, ਬੀਬੀ ਸੁਰਿੰਦਰ ਕੌਰ ਪਾਲ ਜੀ, ਬੀਬੀ ਪ੍ਰੀਤ ਇੰਦਰ ਕੌਰ ਜੀ, ਇਹ ਇੱਕ ਇੱਕ ਸਿਕਰਮਾਂ ਵਾਲੇ ਪਿਓ ਦੀਆਂ ਧੀਆਂ ਲੱਗਦੀਆਂ ਨੇ। ਭਾਗਾਂ ਵਾਲਾ ਪਿਓ ਆ ਜਿਹਦੀਆਂ ਧੀਆਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ। ਬਹੁਤਾ ਇੱਕ ਸਾਨੂੰ ਵਹਿਮ ਆ ਕਿ ਜੇ ਅੰਮ੍ਰਿਤ ਛਕਾਤਾ ਜੀ ਮੁੰਡੇ ਨਹੀਂ ਲੱਭਣੇ, ਵਾਹ ਜੀ ਵਾਹ, ਆਖੋ ਸਤਨਾਮ ਸ੍ਰੀ। ਬੜਾ ਸਾਡੇ ਸਿਰ ਦੇ ਉੱਤੇ ਥੌੜਾ ਚੱਲਦਾ ਹੈ ਪਿਆਰਿਓ। ਅਜੇ ਤੇ ਤੁਸੀਂ ਮੰਗਣੀਆਂ ਤੇ ਤੁਸੀਂ ਵੇਖਣੇ ਨੇ ਲੋਕਾਂ ਦੇ ਸਟੋਰ, ਤੁਸੀਂ ਵੇਖਣੀਆਂ ਲੋਕਾਂ ਦੀਆਂ ਗੱਡੀਆਂ। ਜਦੋਂ ਇਹ ਧੀ ਬਣ ਗਈ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਤੇ ਫਿਰ ਵੇਖਿਓ ਪੁੱਤ ਲੱਭ ਕੇ ਦਿੰਦਾ ਉਹ, ਫਿਰ ਵੇਖਿਓ ਮੇਰਾ ਮਾਲਕ ਉਸੇ ਘਰ ਹੀ ਖੜ ਕੇ ਰਿਸ਼ਤਾ ਆਪਣੀ ਧੀ ਦਾ ਕਰਦਾ। ਜਿੱਦਣ ਤੋਂ ਕੋਈ ਬੱਚੀ ਅੰਮ੍ਰਿਤ ਛਕ ਲੈਂਦੀ ਆ ਉਹਦੇ ਪਿਓ ਦਾ ਨਾਮ ਕੀ ਹੋ ਜਾਂਦਾ ਹੈ? ਫਿਰ ਇੱਕ ਵਾਰ ਆਖੋ ਗੁਰੂ, ਤੇ ਫਿਰ ਗੁਰੂ ਗੋਬਿੰਦ ਸਿੰਘ ਵਰਗੀ ਪਵਿੱਤਰ ਆਤਮਾ ਤੇ ਸਿਆਣਾ ਕਿ ਸਾਹਿਬ ਦਿਮਾਗ ਹੈ, ਦਿਮਾਗ ਸਾਹਿਬ ਵਾਲਾ ਸਭ ਤੋਂ ਸਿਆਣਾ ਪਿਤਾ ਆਪਣੀ ਧੀ ਨੂੰ ਕਿਤੇ ਖੂਹ ਚ ਨਹੀਂ ਸੁੱਟਣ ਲੱਗਾ। ਇਹ ਨਾ ਮਨ ਵਿੱਚ ਸੋਚਿਆ ਕਰੋ ਜੀ ਬੱਚੀਆਂ ਦਾ ਆਨੰਦ ਕਾਰਜ ਕਰਨਾ ਕਿੱਥੇ, ਆ ਸਾਨੂੰ ਵੀ ਵੱਡੇ ਸਟੋਰ ਤੋਂ ਦੋ ਬੱਚੀਆਂ ਨੇ ਅੰਮ੍ਰਿਤ ਛਕਣ ਆਉਣਾ ਸੀ, ਅੱਜ ਹੌਲੀ ਜੀ ਕਹਿੰਦੇ ਜੀ ਅੰਮ੍ਰਿਤ ਛਕਣਾ ਤੇ ਜੀ ਕਰਦਾ ਸੀ। ਸਾਡੇ ਮਨ ਚ ਇੱਕ ਸੋਚ ਆ, ਮੈਂ ਕਿਹਾ ਮੈਨੂੰ ਪਤਾ ਜਿਹੜੀ ਸੋਚ ਆ, ਕਹਿੰਦੇ ਕੀ ਸੋਚ ਆ ਤੁਸੀਂ ਦੱਸ ਦਿਓ। ਮੈਂ ਕਿਹਾ ਜੀ ਇਹੋ ਹੀ ਸੋਚ ਹੋਊਗੀ ਵੀ ਇਹਨਾਂ ਨੂੰ ਮੰਗਾਂਗੇ ਕਿੱਥੇ। ਪਿਆਰਿਓ ਅੰਮ੍ਰਿਤਧਾਰੀ ਬੱਚੀਆਂ ਨੂੰ, ਅੰਮ੍ਰਿਤਧਾਰੀ ਬੱਚਿਆਂ ਦੇ ਨਾਲ ਜਦੋਂ ਆਨੰਦ ਕਾਰਜ ਕਰਦੀਏ ਨਾ, ਤੇ ਫਿਰ 100 ਚੋਂ
100% ਚਿੰਤਾ ਮਾਂ ਪਿਓ ਦੀ ਲੱਥ ਜਾਂਦੀ ਹੈ, ਕਿਉਂਕਿ ਜਵਾਈ ਸ਼ਰਾਬ ਨਹੀਂ ਪੀਂਦਾ, ਜਵਾਈ ਜੂਆ ਨਹੀਂ ਖੇਡਦਾ, ਜਵਾਈ ਕੁਕਰਮ ਨਹੀਂ ਕਰਦਾ। ਉਹਦੇ ਲੜ ਲਾਈ ਆ ਜਿਹੜਾ ਵੀ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਬਣਿਆ ਹੈ ਤੇ ਭਰੋਸੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚ ਬਾਂਹ ਫੜਾਈ ਆ। ਇਸ ਕਰਕੇ ਆਹ ਬੀਬੀਆਂ ਕਰਮਾਂ ਵਾਲੀਆਂ ਭੈਣਾਂ ਨੇ, ਬੀਬੀ ਰਣਜੀਤ ਕੌਰ, ਜਰਨੈਲ ਸਿੰਘ, ਸੁਰਿੰਦਰ ਕੌਰ, ਇਹ ਨਾਮ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੀ ਕਿਰਪਾ ਦੇ ਨਾਲ ਆ ਗਏ ਨੇ। ਹੋਰ ਕਿਰਪਾ ਕਰੇ ਮੇਰਾ ਸਤਿਗੁਰੂ, ਤੁਹਾਡੇ ਵਿੱਚ ਵੱਡੀ ਗਿਣਤੀ ਵਿੱਚ ਅੰਮ੍ਰਿਤ ਛਕਣ ਲਈ ਆਪਾਂ ਤਿਆਰ ਹੋਈਏ। 29 ਤਰੀਕ ਨੂੰ ਹੁਣੇ ਸੁਣਿਆ ਵਾ ਨਾ ਕਿ ਜਿਹੜਾ ਵਿਛੜਿਆ ਵਾ ਉਹ ਮਸਾਣ ਆ, ਜੀਵਨ ਨਹੀਂ। ਤੇ ਆਓ ਗੁਰਮੁਖ ਪਿਆਰਿਓ, ਆਖਾਂ ਜੀਵਾਂ, ਬੋਲੋ ਆਖਾਂ, ਇੱਕ ਵਾਰ ਆਖ ਦਿਓ ਗੱਜ ਕੇ, ਆਖਾਂ ਤੇ ਵਿਸਰੇ, ਆਓ ਵਿਛੋੜੇ ਦੇ ਸੱਲ ਨੂੰ ਭੁਲਾਈਏ, ਜੁੜ ਜਾਈਏ ਉਹਦੇ ਨਾਲ, ਜਿਉਂਦੇ ਹੋ ਜਾਈਏ। ਅੰਮ੍ਰਿਤ ਪੀਵੋ ਸਦਾ ਚਿਰ, ਜੀਵੋ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਸਤਿਗੁਰੂ ਦੇ ਲੜ ਲੱਗੀਏ। 29 ਤਰੀਕ ਸਵੇਰੇ 7 ਵਜੇ ਕੇਸੀ ਇਸ਼ਨਾਨ ਕਰਕੇ ਸਾਹਿਬਾਂ ਦੀ ਹਜੂਰੀ ਚ ਆਉਣਾ ਏ ਤੇ 7 ਵਜੇ ਆਓਗੇ ਨਗੁਰੇ, ਤੇ ਜਦੋਂ 10:30-11 ਵਜੇ ਨਿਕਲੋਗੇ, ਜਨਮ ਬਦਲ ਚੁੱਕਿਆ ਹੋਊਗਾ, ਜੀਵਨ ਬਦਲ ਚੁੱਕਿਆ ਹੋਊਗਾ, ਪਿਓ ਮਿਲ ਚੁੱਕਿਆ ਹੋਊਗਾ, ਮਾਂ ਮਿਲ ਚੁੱਕੀ ਹੋਊਗੀ, ਪਰਿਵਾਰ ਮਿਲ ਚੁੱਕਿਆ ਹੋਊਗਾ, 5 ਕਕਾਰ ਮਿਲ ਚੁੱਕੇ ਹੋਣਗੇ, ਨਿਤ ਨੇਮ ਮਿਲ ਚੁੱਕਿਆ ਹੋਊਗਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ। ਜਦੋਂ ਆਏ ਸੋ ਮੰਗਤੇ ਬਣ ਕੇ ਅੰਮ੍ਰਿਤ, ਮਗਰ ਜਦੋਂ ਨਿਤਨੇਮ ਲੈ ਕੇ ਜਾਓਗੇ, ਪਾਤਸ਼ਾਹਾਂ ਦੇ ਪਾਤਸ਼ਾਹ ਬਣ ਕੇ ਜਾਓਗੇ, ਭੁੱਲਾਂ ਨਾ ਚਤਾਰਨੀਆਂ ਅਸੀਸ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੁੜ ਜਾਓ ਮਨ ਦੀ ਬਿਰਤੀ ਨੂੰ ਇਕਾਗਰਤਾ ਚ ਲਿਆ ਕੇ, ਸਾਰਿਆਂ ਫੁਰਨਿਆਂ ਨੂੰ ਸੰਕੋਚ ਕੇ ਇਕ ਵਾਰ ਮੈਂ ਆਪ ਜੀ ਨੂੰ ਹੱਥ ਜੋੜ, ਆਪਣੇ ਅੰਦਰ ਆਓ ਤੇ ਵੇਖੋ ਸੁਰਤ ਕਰਕੇ ਕਿਤੇ ਬਾਹਰ ਤਾਂ ਨਹੀਂ ਤੁਰੇ ਫਿਰਦੇ। ਛੱਡ ਦਿਓ ਸਾਰਾ ਭੱਜਣਾ ਦੌੜਨਾ, ਤਿਆਗ ਸਗਲ ਸਿਆਣਪਾਂ, ਭੱਜ ਏਕ ਪਾਰ ਬ੍ਰਹਮ ਨਿਰੰਕਾਰ। ਸਾਰੀਆਂ ਸਿਆਣਪਾਂ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਲ ਇਸ ਪੌੜੀ ਜਾਂਦੀ ਨੂੰ, ਦੌੜਦੀ ਫਿਰਦੀ ਸੁਰਤੀ ਨੂੰ ਆਵਾਜ਼ ਮਾਰ ਕੇ ਆਖੋ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ। ਪਰਦੇਸੀ ਮਨਾ ਘਰ ਵਿਚ ਬੈਠ, ਤੇਰਾ ਭਲਾ ਹੀ ਤਾਂ ਹੋਣਾ ਹੈ ਜੇ ਤੂੰ ਗੁਰੂ ਦੇ ਵਚਨ ਸਰਵਣ ਕਰੇਗਾ। ਇਸ ਕਰਕੇ ਮੇਰੇ ਭੈਣ ਭਰਾ ਗੁਰਸਿੱਖ ਮਾਈ ਭਾਈ ਜਿੰਨੇ ਹੋ, ਇਕ ਵਾਰ ਪੂਰੇ ਜ਼ੋਰ ਨਾਲ ਗੱਜ ਵੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦਿਆਲ
1: ਦਰਸ਼ਨ ਤੇਰੋ ਆਪਣਾ ਹੋ ਦਿਆਲ ਦਰਸ਼ਨ ਤੇਰੋ ਆਪਣਾ
0: ਪਟਿਆਲੇ ਕਦੀ ਜਾਣ ਦਾ ਮੌਕਾ ਮਿਲਿਆ ਨਾ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਟਿਆਲੇ ਤੋਂ 21 ਕਿਲੋਮੀਟਰ ਦੱਖਣ ਵਾਲੀ ਬਾਈ ਨੂੰ ਇੱਕ ਗੁਰਦੁਆਰਾ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਵਿਚ ਬਣਿਆ ਪਿਆਰ ਚ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਪਿੰਡ ਵਿਚ ਮੇਰੇ ਗਰੀਬ ਨਵਾਜ ਬਾਪੂ ਮੀਰੀ ਪੀਰੀ ਦੇ ਮਾਲਕ ਆਏ ਇਸ ਪਿੰਡ ਤੋਂ ਬਾਹਰ ਇੱਕ ਕੁਟੀਆ ਬਣੀ ਸੀ ਜਿੱਥੇ ਅੱਜ ਗੁਰਦੁਆਰਾ ਬਣਿਆ ਇਸ ਕੁਟੀਆ ਦੇ ਵਿਚ ਇੱਕ ਘੋੜਾ ਰਹਿੰਦਾ ਸੀ ਘੋੜਾ ਪੈਰਾਂ ਤੋਂ ਲੈ ਕੇ ਸਿਰ ਤੱਕ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ ਖੂਨ ਤੇ ਪੀਕ ਵਗਦਾ ਸੀ ਸਰੀਰ ਦੇ ਵਿਚੋਂ ਕੀੜੇ ਕੁਰਬਲ ਕੁਰਬਲ ਕਰਦੇ ਸਰੀਰ ਵਿਚ ਪੈ ਗਏ ਅੱਖਾਂ ਦੀਆਂ ਪਰਵਟਣੀਆਂ ਕਿਰਨੀਆਂ ਸ਼ੁਰੂ ਹੋ ਗਈਆਂ ਹੱਥਾਂ ਦੇ 9 ਕਿਰਨੇ ਸ਼ੁਰੂ ਹੋ ਗਏ ਇੰਨਾ ਕੁੜ ਦਾ ਜ਼ੋਰ ਵੱਧ ਗਿਆ ਅੱਜ ਜਿਹੜਾ ਰੋਟੀ ਦੇਣ ਆਇਆ ਨਾ ਇਹਦੀ ਕੁਟੀਆ ਦੇ ਵਿਚ ਇਕਾਗਰਤਾ ਬਖਸ਼ ਕੇ ਜੁੜ ਕੇ ਰੋਟੀ ਦੇਣ ਆਇਆ ਜਿਹੜਾ ਇਹਦੀ ਕੁਟੀਆ ਦੇ ਵਿਚ ਰੋਟੀ ਸੁੱਟ ਕੇ ਜਦੋਂ ਅੰਦਰ ਨਹੀਂ ਸੀ ਵੜਦੇ ਇਤਰਾਂ ਹੀ ਦੂਰੋਂ ਸੁੱਟੀ ਰੋਟੀ ਕਿਉਂਕਿ ਕੋਹੜ ਪਿਆ ਸੀ ਨਾ ਲੋਕੀ ਕਹਿੰਦੇ ਛੂਤ ਦੀ ਬਿਮਾਰੀ ਹੈ ਇਤਰਾਂ ਦੂਰੋਂ ਰੋਟੀ ਸੁੱਟ ਕੇ ਅੱਜ ਬੜੀ ਪੈਰਾਂ ਦੇ ਵਿਚ ਕੋਈ ਜ਼ਿਆਦਾ ਹੀ ਛੇਤੀਪਨ ਸੀ ਕਾਲਾਪਨ ਸੀ ਤੇ ਇਹਨੇ ਵਿਚਾਰੇ ਕੋਹੜੇ ਨੇ ਅੱਖਾਂ ਹੱਥਾਂ ਦੇ ਨਾਲ ਇਤਰਾਂ ਚੁੱਕ ਕੇ ਆਖਿਆ ਭਲਿਆ ਅੱਗੇ ਤੇ ਜਦੋਂ ਤੂੰ ਮੈਨੂੰ ਰੋਟੀ ਦੇਣ ਆਉਂਦਾ ਸੈਂ ਕਦੀ ਮੈਨੂੰ ਪੁੱਛ ਲੈਂਦਾ ਸਾਂ ਵੀ ਤੇਰਾ ਕੀ ਹਾਲ ਆ ਕੀ ਚਾਲ ਆ ਤੈਨੂੰ ਕੀ ਚਾਹੀਦਾ ਅੱਜ ਬੜੀ ਛੇਤੀ ਰੋਟੀ ਸੁੱਟ ਕੇ ਮੁੜ ਚੱਲਿਆ ਗੱਲ ਕੀ ਤੇ ਰੋਟੀ ਦੇਣ ਵਾਲੇ ਨੇ ਆਖਿਆ ਅੱਜ ਆਪਣੇ ਨਗਰ ਦੇ ਵਿਚ 6ਵੇਂ ਗੁਰੂ ਨਾਨਕ ਸਾਹਿਬ ਨੇ ਆਉਣਾ ਹੈ ਤੇ ਛੇਤੀ ਤੋਂ ਛੇਤੀ ਜਾ ਕੇ ਮੈਂ ਦਰਸ਼ਨ ਕਰਨੇ ਨੇ ਮੈਂ ਇਸ ਕਰਕੇ ਜਲਦੀ ਜਾ ਰਿਹਾ ਮਨ ਦੇ ਵਿਚ ਪਿਆਸ ਇਹਦੇ ਵਿਚ ਵੀ ਪੈਦਾ ਹੋ ਗਈ ਕਿ ਹੇ ਮੇਰੇ ਸਾਹਿਬਾ ਇਹ ਤੇ ਸਾਰੇ ਪੈਰਾਂ ਨਾਲ ਤੁਰ ਸਕਦੇ ਨੇ ਅੱਖਾਂ ਨਾਲ ਵੇਖ ਸਕਦੇ ਹੱਥ ਨਾਲ ਤੇਰੇ ਜੋੜੇ ਝਾੜ ਲੈਣਗੇ ਆ ਵੇਖ ਪੈਰਾਂ ਤੋਂ ਲੈ ਕੇ ਸਿਰ ਤੱਕ ਕੋੜਾ ਹੋਇਆ ਇਹ ਤੇਰਾ ਸੇਵਕ ਵੀ ਤੇਰੇ ਚਰਨਾਂ ਵਿਚ ਬੇਨਤੀ ਕਰਦਾ ਈ ਇੱਕ ਭੋਰੀ ਦਰਸ਼ਨ ਦੀ ਜੈ ਇੱਕ ਭੋਰੀ

0: ਇੱਕ ਛਿਨ ਦਰਸ ਦਿਖਾਏ ਜੀ, ਇੱਕ ਛਿਨ
1: ਦਰਸ ਦਿਖਾਏ ਜੀ, ਇੱਕ ਛਿਨ ਦਰਸ ਦਿਖਾਏ ਜੀ।
0: ਹੱਥ ਜੋੜੇ ਤਰਲੇ ਪਾਏ, ਕੁਟੀਆ ਵਿਚ ਬੈਠੇ ਕੋੜੇ ਨੇ, ਸਿੱਖ ਤੇ ਪ੍ਰਸ਼ਾਦਾ ਸੁੱਟ ਕੇ ਚਲੇ ਗਿਆ, ਮਗਰ ਇਹਦੇ ਤਰਲੇ ਤੇ ਇਹਦੀਆਂ ਬੌੜੀਆਂ, ਉਹ ਜਿਹੜਾ ਵਿਣ ਬੋਲਿਆ ਸਭ ਕੁਛ ਜਾਣਦਾ ਹੈ ਨਾ। ਇੱਕ ਭਾਈ ਗੁਰਦਾਸ ਜੀ ਨੇ ਬਚਨ ਪੜਿਆ, ਆਖੋ ਸਤਨਾਮ ਸ੍ਰੀ, ਕਹਿੰਦੇ ਜੇ ਰੱਬ ਨੂੰ ਆਵਾਜ਼ ਮਾਰਨਾ ਹਾਥੀ ਤੇ ਕੀੜੀ, ਧਿਆਨ ਦਿਓ ਹਾਥੀ ਤੇ ਕੀੜੀ, ਹੁਣ ਹਾਥੀ ਬੜਾ ਉੱਚੀ ਕਢਾਉਂਦਾ ਹੈ ਤੇ ਕੀੜੀ ਵਿਚਾਰੀ ਦੀ ਆਵਾਜ਼ ਕਿੰਨੀ ਆ। ਤੇ ਭਾਈ ਸਾਹਿਬ ਨੂੰ ਪੁੱਛਿਆ ਜੇ ਹਾਥੀ ਆਵਾਜ਼ ਮਾਰੇ, ਕੀੜੀ ਆਵਾਜ਼ ਮਾਰੇ ਤੇ ਰੱਬ ਦੇ ਘਰ ਕਿਹਦੀ ਪਹਿਲੋਂ ਪਹੁੰਚਦੀ, ਧਿਆਨ ਦਿਓ ਕਿਹਦੀ ਪਹਿਲੋਂ ਪਹੁੰਚਦੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕੀੜੀ ਦੀ ਪਹੁੰਚਦੀ, ਕਿਉਂਕਿ ਉਹ ਨਿਮਾਣੀ ਹੋ ਕੇ ਆਵਾਜ਼ ਮਾਰਦੀ, ਕਿਉਂਕਿ ਉਹ ਨਿਮਾਣੀ ਹੋ ਕੇ ਨਤਾਣੀ ਹੋ ਕੇ ਆਵਾਜ਼ ਮਾਰਦੀ ਹੈ। ਇਹਨੇ ਵੀ ਨਿਮਾਣੇ ਨਤਾਣੇ ਹੋ ਕੇ ਬੇਨਤੀ ਕੀਤੀ, ਹੇ ਸਾਹਿਬਾ, ਸਾਰੇ ਪਿੰਡ ਵਾਲਿਆਂ ਕੋਲ ਚਰਨ ਹੈਗੇ, ਹੱਥ ਹੈਗੇ, ਅੱਖਾਂ ਹੈਗੀਆਂ, ਮੈਂ ਤੇ ਗਰੀਬ ਇੱਕ ਆਦਮੀ ਤੇ ਮੇਰੇ ਮਨ ਵਿਚ ਵੀ ਹੁਣ ਚਾਹ ਪੈਦਾ ਹੋ ਗਿਆ ਹੈ, ਦਰਸ ਤੇਰੇ ਕੀ ਪਿਆਸ।

ਇਹਨੇ ਜੋਦੜੀ ਕੀਤੀ, ਮੇਰੇ ਮਨ ਵਿੱਚ ਵੀ ਚਾਹ ਪੈਦਾ ਹੋਇਆ ਹੈ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਛੇਵੇਂ ਸਰੂਪ ਜੀ, ਮੇਰੇ ਮਨ ਵਿੱਚ ਵੀ ਇਹ ਚਾਹ, ਮੇਰੇ ਮਨ ਵਿੱਚ ਵੀ ਇਹ ਭੁੱਖ ਲੱਗੀ ਆ ਕਿ ਕਿਤੇ ਮੈਨੂੰ ਵੀ ਤੇਰੇ ਦੀਦਾਰ ਹੋਣ। ਫਿਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸਿੱਖਾਂ ਦੇ ਨਾਲ ਜਦੋਂ ਪਿੰਡ ਵਿੱਚ ਗਏ ਨੇ ਤੇ ਮੇਰੇ ਸਾਹਿਬ ਨੇ ਸਾਰਿਆਂ ਸਿੱਖਾਂ ਨੂੰ ਆਖਿਆ ਤੁਸੀਂ ਪਿੰਡ ਵਿੱਚ ਜਾ ਕੇ ਸਤ ਸੰਗਤ ਕਰੋ, ਨਾਮ ਜਪੋ, ਅਸੀਂ ਆ ਰਹੇ ਹਾਂ। ਤੁਰ ਪਿਆ ਅੰਦਰ ਦੀਆਂ ਜਾਣਨ ਵਾਲਾ ਮੇਰਾ ਮਾਲਕ, ਜਿਸ ਪਾਪੀ ਕੋ ਮਿਲੇ ਨਾ ਢੋਈ ਸ਼ਰਨ ਆਵੇ ਤਾਂ, ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪਤੋ ਚੌਂ ਕੁੰਟ, ਮਾਨੇ ਉਹ ਨਵਾਣਿਆਂ ਦਾ ਮਾਣ, ਨਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਘੋੜੇ ਦੀਆਂ ਵਾਗਾਂ ਮੋੜੀਆਂ ਤੇ ਮੇਰੇ ਗਰੀਬ ਨਵਾਜ ਉਥੇ ਆ ਗਏ ਜਿੱਥੇ ਕੁਟੀਆ ਵਿਚ ਘੋੜਾ ਪਿਆ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਘੋੜੇ ਦੇ ਸੁੰਬਾਂ ਦੀ ਸੋਚ ਸੁਣੀ ਤੇ ਘੋੜੇ ਨੇ ਨੇਤਰ ਖੋਲੇ। ਮੇਰੇ ਸਤਿਗੁਰੂ ਨੇ ਆਖਿਆ ਪਿਆਰਿਆ ਬਾਹਰ ਆ, ਜਿਹਨੂੰ ਯਾਦ ਕਰਦਾ ਸਾਂ ਅਸੀਂ ਆ ਗਏ ਆ। ਮੇਰੇ ਗਰੀਬ ਨਵਾਜ ਪਾਤਸ਼ਾਹ ਮੈਂ ਕਿਤਰਾ ਤੁਰਾਂ ਕੋਹੜ ਨਾਲ ਮਰਿਆ ਹੈ। ਮੇਰੇ ਮਾਲਕ ਕਹਿੰਦੇ ਰਿੜ ਕੇ ਆ ਜਾ ਬਾਹਰ। ਘੋੜੇ ਦੀ ਲਗਾਮ ਹੱਥ ਵਿਚ ਫੜੀ ਆ, ਸਾਢੇ ਸੱਤ ਫੁੱਟ ਉੱਚਾ ਕੱਦ ਆ, ਅੱਖਾਂ ਖੀਵੀਆਂ ਨੇ ਅੰਮ੍ਰਿਤ ਨਾਲ ਭਰੀਆਂ, ਰਸਨਾ ਦੇ ਉੱਤੇ ਮਿੱਠੇ ਬੋਲ ਨੇ, ਪਿਆਰਿਆ ਬਾਹਰ ਆ, ਕੁਛ ਨੀ ਹੁੰਦਾ, ਤੂੰ ਕੋਸ਼ਿਸ਼ ਕਰ। ਬਾਹਰ ਆਇਆ, ਮਹਾਰਾਜ ਮੈਂ ਕੋੜਾ ਵਾਂ, ਤੁਹਾਡੇ ਗੱਲ ਨੂੰ ਕਿਤਰਾਂ ਲੱਗਾ। ਗਰੀਬ ਨਵਾਜ ਪਾਤਸ਼ਾਹ ਨੇ ਆਖਿਆ ਛਪੜੀ ਆ ਨਾ ਜਿਹੜੀ ਛਪੜੀ, ਹੁਣ ਸਰੋਵਰ ਬਣਿਆ ਜੇ ਉੱਥੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਉੱਥੇ ਛਪੜੀ ਦਾ ਸਰੋਵਰ ਬਣਿਆ, ਛਪੜੀ ਦੇ ਵਿੱਚ ਵੜ ਜਾ, ਇਸ਼ਨਾਨ ਕਰ ਛਪੜੀ ਦੇ ਵਿੱਚ, ਬਾਹਰ ਨਿਕਲੇਗਾ ਕੋੜ ਹਟਿਆ ਹੋਊਗਾ। ਇਤਿਹਾਸ ਦੇ ਪੰਨੇ ਬੋਲਦੇ ਨੇ, ਜਦੋਂ ਵੜਿਆ ਉਦੋਂ ਕੋੜਾ ਸੀ, ਜਦੋਂ ਬਾਹਰ ਹੋਇਆ ਉਦੋਂ ਰਾਜੀ ਹੋਇਆ, ਆਣ ਕੇ ਸਤਿਗੁਰੂ ਦੇ ਚਰਨਾਂ ਨੂੰ ਚੰਬੜ ਗਿਆ। ਮਹਾਰਾਜ ਬੜੀ ਤੁਸਾਂ ਕਿਰਪਾ ਕੀਤੀ, ਮੈਨੂੰ ਰਾਜੀ ਕੀਤਾ ਏ। ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਉੱਥੇ ਜੋ ਬੋਰਡ ਦੇ ਉੱਤੇ ਇਤਿਹਾਸ ਲਿਖਿਆ, ਉਹ ਲਿਖਿਆ ਏ ਕਿ ਇਸ ਛਪੜੀ ਦੇ ਵਿੱਚ ਉਹਨੇ ਨਹਾਤਾ ਤੇ ਮੇਰੇ ਸਤਿਗੁਰੂ ਨੇ ਬਚਨ ਛੱਡਿਆ, ਗੁਰਸਿੱਖਾ ਤੇਰਾ ਤੇ ਇੱਕ ਤਰ੍ਹਾਂ ਦਾ ਸਰੀਰ ਦਾ ਕੋਹੜ ਦੂਰ ਹੋਇਆ ਏ, 18 ਤਰ੍ਹਾਂ ਦਾ ਕੋਹੜ ਦੱਸਿਆ ਵੇਦਾਂ ਦੇ ਵਿੱਚ, ਜਿਹੜਾ ਇਸ ਸਰੋਵਰ ਵਿੱਚ ਆਣ ਕੇ ਇਸ਼ਨਾਨ ਕਰਿਆ ਕਹੂਗਾ, 18 ਤਰ੍ਹਾਂ ਦੇ ਕੋਹੜ ਉਹਦੇ ਦੂਰ ਹੋ ਜਾਇਆ ਕਰਨਗੇ। ਉਸ ਥਾਂ ਤੇ ਜਿੱਥੇ ਕੋਹੜੇ ਨੂੰ ਰਾਜੀ ਕੀਤਾ ਏ, ਉਥੋਂ ਹੱਥ ਜੁੜ ਕੇ ਉਹ ਆਤਮਾ ਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਕਰਦੀ ਸੀ, ਇੱਕ ਛਿੰਨ ਦਰਸ ਦਿਖਾਏ ਜੀ, ਇੱਕ ਛਿੰਨ ਦਰਸ ਦਿਖਾਏ ਜੀ, ਇੱਕ ਪਾਵਾਂ ਤਰਲਾ ਤੁਸੀਂ ਵੀ

ਜਿਨ੍ਹਾਂ ਨੂੰ ਲੱਗ ਗਈ ਨਾ ਉਹਦੇ ਦਰਸ਼ਨਾਂ ਦੀ ਪਿਆਸ ਪਿਆਰੇ, ਉਹਨਾਂ ਗਲੀ ਚ ਤੁਰਿਆ ਜਾਂਦਿਆਂ ਨੂੰ ਆਵਾਜ਼ਾਂ ਮਾਰੀਆਂ। ਨਾਮ ਜਪਣ ਵਾਲਾ ਕਿਸੇ ਨੂੰ ਵੇਖਿਆ, ਨਾਮ ਅਭਿਆਸੀ ਕਿਸੇ ਨੂੰ ਵੇਖਿਆ ਤੇ ਗਲੀ ਚੋ ਦੀ ਤੁਰਿਆ ਜਾਂਦਿਆਂ ਨੂੰ ਆਖਿਆ, ਸੁਣ ਯਾਰ ਹਮਾਰੇ ਸੱਜਣ, ਬੋਲੋ ਸੁਣ ਯਾਰ ਸੱਜਣ। ਨਾਮ ਜਪਣ ਵਾਲੇ ਨੂੰ ਆਖਿਆ, ਸੁਣ ਯਾਰ ਹਮਾਰੇ ਸੱਜਣ, ਉਹਨੇ ਆਖਿਆ ਦੱਸ। ਜਦੋਂ ਆਖਿਆ ਸੁਣ ਯਾਰ ਹਮਾਰੇ ਸੱਜਣ, ਤੇ ਇਹਨੇ ਆਖਿਆ ਇੱਕ ਕਰੂੰ ਬੇਨੰਤੀਆ, ਇੱਕ ਕਰੂੰ ਬੇਨੰਤੀਆ। ਮੇਰੇ ਸੱਜਣਾ, ਮੇਰੇ ਪ੍ਰੀਤਮਾ, ਮੇਰੇ ਗੁਰੂ ਦੇ ਪਿਆਰਿਆ, ਇੱਕ ਬੇਨਤੀ ਕਰਦੀਆਂ, ਇੱਕ ਜੋਦੜੀ ਕਰਦੀਆਂ। ਆਖਿਆ ਦੱਸ ਕੀ ਬੇਨਤੀ ਕਰਦੀਏ। ਤਿਸ ਮੋਹਨ ਲਾਲ ਪਿਆਰੇ, ਆਖੋ ਤਿਸ ਮੋਹਨ ਲਾਲ ਪਿਆਰੇ। ਕਈ ਜਨਮਾਂ ਤੋਂ ਆਪਾਂ ਵੀ ਲੱਭਦੇ ਫਿਰਦੇ ਆ ਉਸ ਟਿਕਾਣੇ ਨੂੰ। ਤਿਸ ਮੋਹਨ ਲਾਲ ਪਿਆਰੇ, ਤਿਸ ਮੋਹਨ ਲਾਲ ਪਿਆਰੇ, ਹਾਂ ਫਿਰੋ ਖੁਜੰਤੀਆ, ਹਾਂ ਫਿਰੋ ਖੁਜੰਤੀਆ। ਸੱਜਣਾ, ਮੈਂ ਕਈਆਂ ਜਨਮਾਂ ਦੇ ਵਿੱਚੋਂ ਇੱਕ ਚੀਜ਼ ਨੂੰ ਲੱਭਦੀ ਫਿਰਦੀ ਆ, ਖੋਜਦੀ ਫਿਰਦੀ ਆ, ਕਈ ਜਨਮਾਂ ਤੋਂ ਢੂੰਡਦੀ ਫਿਰਦੀ ਆ ਕਿਨੂੰ। ਇੱਕ ਭੋਰੀ ਦਰਸ਼ਨ ਦੀ ਜੈ, ਇੱਕ ਭੋਰੀ

ਕੱਟੀ ਐ ਮਲ ਜਨਮ ਉਹਨੇ ਆਖਿਆ ਅੱਛਾ ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੁਜੰਤੀਆ ਤੇ ਉਹਨੇ ਬੜੇ ਪਿਆਰ ਨਾਲ ਆਖਿਆ ਮੈਂ ਤੈਨੂੰ ਉਹਦਾ ਘਰ ਦੱਸ ਸਕਦਾ ਉਹਨੇ ਆਖਿਆ ਮੈਂ ਤੈਨੂੰ ਉਹਦਾ ਘਰ ਦੱਸ ਸਕਦਾ ਮੈਂ ਉਹਦੀਆਂ ਡਾਇਰੈਕਸ਼ਨਾਂ ਤੈਨੂੰ ਦੇ ਸਕਦਾ ਮਗਰ ਭੋਲੀਏ ਮੈਨੂੰ ਇੱਕ ਗੱਲ ਦੱਸ ਜੇ ਮੈਂ ਤੈਨੂੰ ਉਹਦਾ ਦਵਾਂ ਘਰ ਦੱਸ ਤੇ ਫਿਰ ਮੈਨੂੰ ਦੇਗੀ ਕੀ ਫੀਸ ਕੀ ਦੇਗੀ ਰੱਬ ਦੇ ਪਿਆਰ ਚ ਭੱਜੀ ਹੋਈ ਰੱਬੀ ਆਤਮਾ ਨੇ ਆਖਿਆ ਕੀ ਦੇਗੀ ਤੇ ਉਹਨੇ ਫਿਰ ਅੱਗੋਂ ਜਿਹਨੂੰ ਪਿਆਸ ਲੱਗੀ ਸੀ ਨਾ ਸੱਜਣੋ ਸਾਨੂੰ ਪਿਆਸ ਨਹੀਂ ਲੱਗੀ ਬਸ ਜਿਨ੍ਹਾਂ ਨੂੰ ਪਿਆਸ ਲੱਗੀ ਆ ਉਹ ਲੱਭਦੀਆਂ ਫਿਰਦੀਆਂ ਨੇ ਉਹ 24 ਘੰਟੇ ਅੰਮ੍ਰਿਤ ਵੇਲੇ ਉੱਠਦੀਆਂ ਇਸ਼ਨਾਨ ਕਰਦੀਆਂ ਨੇ ਨੰਗੇ ਪੈਰੀ ਬੰਗਲਾ ਸਾਹਿਬ ਨੂੰ ਦੌੜਦੀਆਂ ਨੇ ਉਹ ਨੰਗੇ ਪੈਰੀ ਹਰਿਮੰਦਰ ਨੂੰ ਦੌੜਦੀਆਂ ਨੇ ਉਹ ਨੰਗੇ ਪੈਰੀ ਅਨੰਦਪੁਰ ਸਾਹਿਬ ਨੂੰ ਦੌੜਦੀਆਂ ਨੇ ਜਿਨ੍ਹਾਂ ਨੂੰ ਪਿਆਸ ਲੱਗੀ ਆਖੋ ਸਤਨਾਮ ਸ੍ਰੀ ਉਹਨੇ ਆਖਿਆ ਅੱਛਾ ਜੇ ਪਿਆਸ ਲੱਗੀ ਜੇ ਮੈਂ ਤੈਨੂੰ ਉਹਦਾ ਘਰ ਦੱਸ ਦਵਾਂ ਦੇਗੀ ਕੀ ਤੇ ਰੱਬ ਵਿਚ ਰੰਗੀ ਹੋਈ ਆਤਮਾ ਕਿਸੇ ਪਿਆਸ ਵਿਚ ਡੁੱਬੀ ਹੋਈ ਨੇ ਆਖਿਆ ਤਿਸ ਦੱਸ ਪਿਆਰੇ ਬੋਲੋ ਤਿਸ ਪਿਆਰਿਆ ਦੱਸ ਉਹਦੇ ਬਾਰੇ ਕੁਝ ਉਹ ਕਿੱਥੇ ਰਹਿੰਦਾ ਹੈ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ ਫਿਰ ਬੋਲੋ ਸਿਰ ਆ ਫੀਸ ਦੇ ਦੂੰਗੀ ਕੋਈ 2-4 ਰੁਪਈਆਂ ਦਾ ਸੌਦਾ ਨਹੀਂ ਸੱਜਣਾ ਜੇ ਤੂੰ ਮੇਰੇ ਕਰਨ ਕਾਦਰ ਪਿਤਾ ਦੇ ਮੈਨੂੰ ਦੀਦਾਰ ਕਰਾ ਦੇ ਸਿਰ

ਲੋਭ ਲਭਾਇਆ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਤੇ ਪਿੱਛੇ ਜਾ ਕੇ ਇੱਕ ਬਚਨ ਮੇਰੇ ਸਾਹਿਬ ਨੇ ਬੜਾ ਸੁੰਦਰ ਕੀਤਾ ਹੈ, ਕਹਿੰਦੇ ਇੱਕ ਦਿਨ ਫਿਰ ਉਹ ਸੁਪਨੇ ਵਿੱਚ ਆ ਗਿਆ, ਆਖੋ ਸਤਨਾਮ ਸ੍ਰੀ, ਆਇਆ ਸੁਪਨੇ ਵਿੱਚ, ਧਿਆਨ ਦੇਣਾ ਇਕਾਗਰਤਾ ਬਖਸ਼ੋ, ਸੁਪਨੇ ਚ ਆਇਆ, ਸੁਪਨੇ ਚ, ਸੁਪਨੇ ਆਇਆ, ਬੋਲੋ ਸੁਪਨੇ। ਇਹ ਬੜੇ ਦਿਨਾਂ ਦੀ ਕਹਿੰਦੀ ਸੀ ਮੈਂ ਦਰਸ਼ਨ ਕਰਨੇ ਦਰਸ਼ਨ ਕਰਨੇ, ਉਹ ਸੁਪਨੇ ਚ ਆਇਆ, ਸੁਪਨੇ ਚ ਆਇਆ ਤੇ ਕੁਝ ਛਿੰਨ ਦਰਸ਼ਨ ਦਦਾਰ ਦੇ ਕੇ ਕੋਲ ਬਹਿ ਕੇ ਚਲੇ ਗਿਆ। ਸੁਪਨੇ ਆਇਆ ਭੀ ਗਿਆ, ਜਿੰਨਾ ਚਿਰ ਨਹੀਂ ਸੀ ਵੇਖਿਆ ਉਹਨਾਂ ਚਿਰ ਗੱਲ ਹੋਰ ਸੀ, ਸੁਪਨੇ ਵਿਚ ਹੀ ਝਲਕ ਵਿਖਾ ਕੇ ਚਲ ਗਿਆ। ਹੁਣ ਰੋਂਦੀ ਆ ਮੈਂ ਜਲ ਭਰਿਆ, ਰੋਏ ਅੱਖਾਂ ਚ ਜਲ ਤਰਪ ਤਰਪ ਵਗੀ ਜਾਂਦਾ ਏ ਤੇ ਕਹਿੰਦੀ ਆ ਹੁਣ ਕਰਾਂ ਕੀ, ਸੁਪਨੇ ਚ ਤੇ ਮਿਲਿਆ ਚਲੇ ਗਿਆ, ਹੁਣ ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਈ ਤੇਰੇ ਕੋਲ, ਨਾ ਕੋਈ ਸੁਨਾਹ ਭੇਜ ਸਕਦੀਆਂ ਨਾ ਮੈਂ ਆ ਸਕਦੀਆਂ, ਕਿਉਂਕਿ ਪਤਾ ਨੀ ਤੂੰ ਰਹਿੰਦਾ ਕਿੱਥੇ ਆ। ਹੁਣ ਤੇ ਰਾਤ ਦਿਨ ਕਿਸੇ ਵਿਯੋਗ ਚ ਕਹਿੰਦੀ ਆ ਧੰਨ

ਹੁਣ ਤੇ ਤਰਲੇ ਪਾਉਂਦੀ ਉਹ ਦੇਸ਼ ਧਾਨਿਆ ਜਿੱਥੇ ਤੂੰ ਮੇਰੇ ਸੱਜਣਾ ਰਹਿੰਦਾ ਹੈ, ਮਗਰ ਮੈਂ ਕਰਾਂ ਕੀ, ਐਡਰੈਸ ਕੋਈ ਨਹੀਂ। ਚਿੱਠੀ ਲਿਖੀ ਇੱਕ ਉਹਨੂੰ, ਚਿੱਠੀ ਵਿੱਚ ਬੜੇ ਵਿਯੋਗ ਦੇ ਗੀਤ ਲਿਖੇ, ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇ ਅੰਨ ਨਾ ਪਾਣੀ। ਰਾਤ ਦਿਨ ਆਖਿਆ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਹੋਰ ਤੁਕਾਂ ਲਿਖੀਆਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਮੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ। ਬੜੇ ਤਰਲੇ ਪਾਏ, ਸਾਰੀ ਚਿੱਠੀ ਲਿਖ ਦਿੱਤੀ, ਸਾਰੀਆਂ ਗੱਲਾਂ ਲਿਖ ਦਿੱਤੀਆਂ, ਬਿਰਹੋਂ ਦੀਆਂ ਗੱਲਾਂ ਲਿਖ ਕੇ ਜਦੋਂ ਚਿੱਠੀ ਬੰਦ ਕੀਤੀ, ਐਡਰੈਸ ਪਾਉਣ ਲੱਗੀ, ਐਡਰੈਸ ਹੈ ਨਹੀਂ ਸੀ, ਐਡਰੈਸ ਉਹਦਾ ਹੈ ਹੀ ਨਹੀਂ, ਉਹਦਾ ਐਡਰੈਸ ਕਿੱਥੋਂ ਲੱਭੋਗੇ। ਫਿਰ ਰੋਂਦੀ ਸੀ, ਚਿੱਠੀ ਹੱਥ ਵਿੱਚ ਫੜੀ ਰੋਂਦੀ ਫਿਰਦੀ ਆ। ਫਿਰ ਗਲੀ ਚੋਂ ਦੀ ਲੰਘਦੇ ਕਿਸੇ ਨੇ ਆਖਿਆ, ਅੱਛਾ ਇੰਨੀ ਵਿਯੋਗਣ ਹੋ ਗਈ ਏ, ਤੈਂ ਸਾਹਿਬ ਕੀ ਬਾਤ ਜੇ ਆਖੇ, ਤੈਂ ਤੈਨੂੰ ਜੇ ਕੋਈ ਤੇਰੇ ਸਾਹਿਬ ਦੀ ਗੱਲ ਦੱਸ ਦੇਵੇ ਕਿ ਉਹ ਕਿੱਥੇ ਰਹਿੰਦਾ ਏ, ਤੈਨੂੰ ਐਡਰੈਸ ਦੇ ਦੇ, ਤੇ ਕਹੋ ਨਾਨਕ ਕਿਆ ਦੀਜੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕੀ ਦੇਗੀ ਉਹਦਾ, ਜੇ ਤੇਰੇ ਮੈਂ ਉਹਦੀ ਗੱਲ ਦੱਸ ਦਵਾਂ। ਤੇ ਇੱਥੇ ਵੀ ਫਿਰ ਫੀਸ ਹੋ ਦਿੱਤੀ ਸੀ, ਸਵੱਡੇ ਕਰ ਪੈਸਣ ਦੀਜੇ, ਫਿਰ ਇੱਥੇ ਵੀ ਉਹ ਫੀਸ ਦੱਸੀ ਆ ਕਿ ਸੱਜਣਾ ਕਿਤੇ ਇੱਕ ਵਾਰ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ। ਇੱਥੇ ਵੀ ਕਹਿੰਦੇ ਸੀ ਸਵੱਡੇ, ਜੇ ਤੂੰ ਉਹਦੇ ਕਿਤੇ ਮੈਨੂੰ ਦੱਸਦੇ ਤੇ ਸੱਜਣਾ ਮੈਂ ਤੇਰੇ ਬਹਿਣ ਲਈ ਆਪਣਾ ਸਿਰ ਵੱਢ ਕੇ ਮੂੜਾ ਬਣਾ ਦਾਂ, ਆ ਸਿਰ ਵੱਢਣ ਤੇ ਵੱਢ ਕੇ ਤੇਰੇ ਬਹਿਣ ਲਈ ਮੂੜਾ ਬਣਾ ਦਾਂ। ਸੀਸ ਵੱਡੇ ਕਰ ਬੈਸਣ ਦੀਜੇ, ਸੀਸ ਵੱਢ ਕੇ ਮੂੜਾ ਬਣਾ ਦਾਂ, ਤੇ ਸੱਜਣਾ ਜੇ ਤੂੰ ਕਿਤੇ ਮੈਨੂੰ ਉਹਦੇ ਘਰ ਦਾ ਰਾਹ ਦੱਸਦੇ

0: करो कृपा।
1: विण सिर सेव करी जय, विण सिर सेव करी जय, विण सिर
0: ਇਹ ਪੱਕੇ ਗੁਰੂ ਦੀਆਂ ਪ੍ਰੇਮਣਾ ਨੇ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਚੇਤਾ ਲੱਗੀ ਆ, ਜਿਨ੍ਹਾਂ ਨੂੰ ਪੂਰਾ ਗੁਰੂ ਦਾ ਮਿਲਣ ਦਾ ਚਾਹ ਮਨ ਵਿਚ ਪੈਦਾ ਹੋਇਆ, ਉਹ ਸੌਦਾ ਕਰਦੀਆਂ ਨੇ, ਕਹਿੰਦੀਆਂ ਸਿਰ ਦੇਵਾਂਗੀਆਂ, ਸਿਰ ਦਾ ਮੂਹੜਾ ਬਣਾ ਕੇ ਤੈਨੂੰ ਉੱਤੇ ਪਾਵਾਂਗੀਆਂ, ਇਕ ਵਾਰ ਮੈਨੂੰ ਪਿਆਰੇ ਦਾ ਰਾਹ ਦੱਸ। ਅੱਜ ਕੱਚੇ ਗੁਰੂ ਕੱਚੇ ਕਹਿਣ ਵਾਲੇ, ਮੈਂ ਆ ਜੂਟਾ ਸੈਟੀ ਜਿੱਥੇ ਗਿਆ ਸਾਂ, ਗੁਰਮੁਖ ਪਿਆਰੇ ਵੀ ਗਏ ਸੀ, ਭਾਈ ਤਾਰਾ ਸਿੰਘ ਹੁਣੀ ਉੱਥੇ ਪਿਆਰੇ, ਇੱਕ ਸੱਜਣ ਮਿਲਿਆ ਮੈਨੂੰ, ਇਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਿਆਸ ਦੀ ਗੱਲ ਆ ਕਿ ਪਿਆਸ ਵੀ ਲੱਗੇ ਤੇ ਪੂਰੇ ਗੁਰੂ ਦੇ ਦਰਸ਼ਨਾਂ ਦੀ ਲੱਗੇ, ਪੂਰੇ ਗੁਰੂ ਦੇ ਦੀ, ਕਿਹਨਾਂ ਦੀ? ਆਹ ਫੇਰ ਇੱਕ ਵਾਰ ਆਖੋ ਕਾਦੀ ਜੀ, ਅਧੂਰੇ ਬੜੇ ਨੇ 99, ਅੱਜ ਅਧੂਰੇ ਨੇ ਇਸ ਦੁਨੀਆਂ ਤੇ, ਇਸ ਵੇਲੇ 99 ਗੁਰੂ ਅਧੂਰੇ ਨੇ, 99 ਇੱਕੋ ਹੀ ਪੂਰਾ ਹੈ, ਬਾਣੀ ਗੁਰੂ, ਇਹਦੇ ਤੋਂ ਬਿਨਾਂ ਕੋਈ ਧਰਤੀ ਤੇ ਗੁਰੂ ਨਹੀਂ। ਉੱਥੇ ਕਮਾਲ ਦੀ ਗੱਲ ਸੁਣਾਈ, ਸਹਿ ਤੇ ਮੋਨਾ ਸੀ ਉਹ, ਕਹਿੰਦਾ ਜੀ ਕਥਾ ਸੁਣਦਾ ਵਾ, ਆਨੰਦ ਆਇਆ ਜੀਵਨ ਵਿੱਚ, ਮੈਂ ਤੁਹਾਨੂੰ ਘੁੰਮਣ ਖਾਣਾ ਕਿਸੇ ਦਿਨ। ਜੂਟਾ ਸਾਲਟ ਲੇਕ ਦੇ ਲਾਗੇ ਲਾਗੇ ਬੜੇ ਸੁੰਦਰ ਪਹਾੜ ਨੇ, ਬਰਫ਼ ਪੈਂਦੀ, ਮੈਨੂੰ ਕਹਿੰਦਾ ਮੈਂ ਤੁਹਾਨੂੰ ਘੁਮਾ ਕੇ ਲਿਆਉਂ, ਘੁਮਾਉਣ ਲੈ ਗਿਆ। ਧਿਆਨ ਦਿਓ, ਇਕਾਗਰਤਾ ਬਖਸ਼ੋ, ਮੈਂ ਕੋਈ ਰੋਚਕ ਗੱਲ ਬਣਾ ਕੇ ਆਪ ਜੀ ਦਾ ਧਿਆਨ ਨਹੀਂ, ਉਹਦੇ ਵਿੱਚੋਂ ਕੁਝ ਲੈਣਾ ਚਾਹੁੰਦਾ। ਪਹਾੜੀ ਦੇ ਉੱਤੇ ਲੈ ਗਿਆ ਜਾ ਕੇ, ਕਹਿਣ ਲੱਗਾ ਕਿ ਕੁਝ ਦਿਨਾਂ ਤੋਂ ਜਦੋਂ ਦਾ ਕਥਾ ਸੁਣ ਲਿਆ, ਮੇਰਾ ਮਨ ਕਰਦਾ ਕਿ ਮੈਂ ਅੰਮ੍ਰਿਤ ਛਕ ਲਾਂ। ਆਪ ਜੀ ਨੂੰ ਖੁਸ਼ੀ ਦੀ ਗੱਲ ਦੱਸਾਂ, 27 ਤਰੀਕ ਨੂੰ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਹੈ, ਸਾਰਾ ਸ਼ਹਿਰ ਹੀ ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ। ਜਿੰਨੀਆਂ 60 ਫੈਮਲੀਆਂ ਰਹਿੰਦੀਆਂ ਨੇ ਜੂਟਾ ਸਿਟੀ ਦੇ ਵਿੱਚ, 60 ਦੀਆਂ 60 ਫੈਮਲੀਆਂ ਹੀ ਅੰਮ੍ਰਿਤ ਛਕਣ ਲਈ ਤਿਆਰ, ਸਾਰੀਆਂ ਨੇ ਨਾਲ ਖਾਤਾ, ਐਸੀ ਗੁਰੂ ਦੀ ਕਿਰਪਾ ਹੋਈ। ਇਹਨੂੰ ਜਦੋਂ ਦਾਸ ਨੇ ਬੇਨਤੀ ਕੀਤੀ ਕਿ ਜਸਰਨਾ, ਜੇ ਤੈਨੂੰ ਗੁਰੂ ਦੇ ਬਚਨ ਪਿਆਰੇ ਲੱਗੇ ਨੇ ਤੇ ਫਿਰ ਤੂੰ ਅੰਮ੍ਰਿਤ ਛਕਣ ਲਈ ਤਿਆਰ ਹੋ ਜਾ, ਕਹਿੰਦਾ ਮੈਂ ਨਾਮ ਲਿਆ ਹੈ, ਧਿਆਨ ਦਿਓ, ਮੈਂ ਨਾਮ ਲਿਆ ਹੈ। ਮੈਂ ਕਿਹਾ ਨਾਮ ਕਿੱਥੋਂ ਲੈ ਲਿਆ, ਪੰਜਾਂ ਤੋਂ ਬਿਨਾਂ ਤੇ ਨਾਮ ਕੋਈ ਦੇ ਨਹੀਂ ਸਕਦਾ। ਬੋਲੋ ਆਖੋ ਸਤਨਾਮ ਸ੍ਰੀ, ਕਿਉਂਕਿ ਇੱਕ ਬਾਣੀ ਦੇ ਵਿੱਚ ਬਚਨ ਲਿਖਿਆ, ਸਤਗੁਰ ਦਾਤਾ ਹਰ ਨਾਮ ਕਾ, ਸਤਗੁਰ ਦਾਤਾ, ਫਿਰ ਬੋਲੋ ਸਤਗੁਰ ਦਾਤਾ, ਗੱਜ ਕੇ ਇੱਕ ਵਾਰ ਆਖੋ, ਨਾਮ ਕੌਣ ਦੇ ਸਕਦਾ, ਸਤਗੁਰ ਦਾਤਾ। ਅੰਮ੍ਰਿਤ ਦਾ ਬਾਟਾ ਵੀ ਜੇ ਕੋਈ ਕੱਲਾ ਬੰਦਾ ਬਣਾ ਕੇ ਦੇ ਦੇ ਤੇ ਲੈ ਲੋਗੇ? ਪਾਂਚ ਸਿੰਘ ਅੰਮ੍ਰਿਤ ਜੋ ਦੇਵੇ ਤਾਂ ਕੋ ਸਿਰ ਧਰ ਸ਼ੱਕ ਪੁੰਨ ਲੇਵੇ, ਕੱਲਾ ਬੰਦਾ ਤੇ ਰਹਿਤ ਵੀ ਦ੍ਰਿੜ ਕਰਾਵੇ ਤੇ ਨਹੀਂ ਲੈਣੀ, ਪੁੰਨ ਮਿਲ ਪੰਚੋਂ ਰਹਿਤ ਜੋ ਭਾਖੇ ਤਾਂ ਕੋ ਦ੍ਰਿੜ ਕਰ ਮਨ ਮੇ ਰੱਖੇ, ਜਿਹੜੇ ਪੰਜਿਆਂ ਦਾ ਫੈਸਲਾ ਹੈ। ਤੇ ਕਹਿਣ ਲੱਗਾ ਜੀ ਮੈਂ ਨਾਮ ਲਿਆ ਹੈ। ਮੈਂ ਕਿੱਥੋਂ ਲੈ ਲਿਆ ਨਾਮ? ਰਾਧਾ ਸਵਾਮੀਆਂ ਤੋਂ? ਕਹਿੰਦਾ ਨਹੀਂ। ਮੈਂ ਨਿਰੰਕਾਰੀਆਂ ਕੋਲੋਂ? ਕਹਿੰਦਾ ਨਹੀਂ, ਸਾਡੇ ਦੁਸ਼ਮਣ ਥੋੜੇ ਨਹੀਂ ਹੋਣ। ਆਪ ਜੀ ਨੂੰ ਤਾਂ ਬੇਨਤੀਆਂ ਕਰਦਾ, ਸੁਚੇਤ ਹੋਣ ਦੀ ਜ਼ਰੂਰਤ, ਦੁਸ਼ਮਣ ਥੋੜੇ ਨਹੀਂ। ਆਖਿਆ ਫਿਰ ਕਿੱਥੋਂ ਲਿਆ? ਸੱਚੇ ਸੌਦੇ ਵਾਲਿਆਂ ਦਾ ਲੈ ਲਿਆ ਈ, ਨੂਰ ਮਹਿਲ ਵਾਲਿਆਂ ਦਾ ਕੋਈ ਸ਼ਬਦ ਸ਼ੂਰ ਚਾਨਣਾ ਵੇਖ ਲਿਆ? ਕਹਿੰਦਾ ਨਾ, ਇਹਨਾਂ ਦਾ ਨਹੀਂ ਲਿਆ। ਮੈਂ ਕਿਹਾ ਫਿਰ ਤੂੰ ਕਿੱਥੋਂ ਲੈ ਲਿਆ? ਇੱਕ ਬੜੀ ਸਤਿਕਾਰਯੋਗ ਸੰਸਥਾ ਦਾ ਨਾਂ ਲੈ ਕੇ ਕਹਿੰਦਾ ਜੀ ਭੁੱਚੋ ਦੀ ਮੰਡੀ ਵਾਲਿਆਂ ਕੋਲੋਂ ਨਾਮ ਲਿਆ। ਭੁੱਚੋ ਮੰਡੀ, ਬਾਬਾ ਹਰਨਾਮ ਸਿੰਘ ਸਾਹਿਬ ਬੜੇ ਜੀਵਨ ਵਾਲੇ ਹੋਏ ਨੇ, ਬੜੀ ਕਰਨੀ ਵਾਲੇ, ਬੜਾ ਸਿਮਰਨ ਅਭਿਆਸੀ ਰੂਹ ਹੋਈ, ਰੱਬ ਦੇ ਚਰਨਾਂ ਨਾਲ ਲਪਟੀ ਹੋਈ ਰੂਹ ਰਹੀ। ਮੈਂ ਕਿਹਾ ਭੁੱਚੋ ਮੰਡੀ ਵਾਲਿਆਂ ਦਾ ਨਾਮ ਤੇ ਮੈਂ ਸਤਿਕਾਰ ਨਾਲ ਸੁਣਿਆ, ਦੇਖਿਆ ਤਾਂ ਨਹੀਂ ਕਦੀ, ਉਹ ਨਾਮ ਦਿੰਦੇ ਨੇ? ਕਹਿੰਦੇ ਜੀ ਉਹਨਾਂ ਦੀ ਇੱਕ ਸ਼ਾਖਾ ਹੈ ਮਲੂਕਾ ਪਿੰਡ ਬਠਿੰਡੇ ਜ਼ਿਲ੍ਹੇ ਚ। ਮੈਂ ਕਿਹਾ ਜੀ ਉੱਥੇ ਕੀ ਹੈ? ਕਹਿੰਦਾ ਆਓ ਮੈਂ ਤੁਹਾਨੂੰ ਘਰ ਜਾ ਕੇ ਵਿਖਾਉਣਾ, ਧਿਆਨ ਦੇਣਾ, ਆਖੋ ਸਤਨਾਮ ਸ੍ਰੀ। ਜਿਤਨਾ ਦਾ ਭਾਈ ਜਰਨੈਲ ਸਿੰਘ ਸਾਹਿਬ ਦਾ ਸਰੀਰ ਹੈ ਨਾ, ਇਤਨਾ ਦੀ ਪੱਗ, ਇਤਨਾ ਦਾ ਕਮੀਜ਼ ਪਜਾਮਾ, ਕਰਨ ਵਰੜੀ ਦਾੜੀ ਉਸ ਬਾਬੇ ਦੀ, ਨਾਮ ਉਹਦਾ ਬਲਵਿੰਦਰ ਸਿੰਘ। ਕਹਿੰਦਾ ਮੈਨੂੰ ਉਹਨੇ ਨਾਮ ਦਿੱਤਾ ਹੈ? ਮੈਂ ਕਿਹਾ ਕੀ ਨਾਮ ਦਿੱਤਾ ਹੈ, ਦੱਸ ਦੇਗਾ? ਕਹਿੰਦਾ ਦੱਸਦਾ ਤਾਂ ਨਹੀਂ, ਉਹ ਕਹਿੰਦੇ ਨੇ ਦੱਸਣਾ ਨਹੀਂ ਨਾਮ ਕਿਸੇ ਨੂੰ, ਮਗਰ ਤੁਹਾਡੇ ਨਾਲ ਵੀ ਪ੍ਰੇਮ ਪੈ ਗਿਆ, ਮੈਂ ਦੱਸ ਦੂੰ ਉਹਨੇ ਨਾਮ ਕੀ ਦਿੱਤਾ, ਧਿਆਨ ਦਿਓ। ਮੈਂ ਕਿਹਾ ਕੀ ਨਾਮ ਦਿੱਤਾ ਹੈ? ਤੁਸੀਂ ਹੈਰਾਨ ਹੋ ਜਾਓਗੇ, ਇਹਨਾਂ ਕਾਲੀਆਂ ਭੇਡਾਂ ਨੂੰ ਕਿੱਥੋਂ ਫੜੋਗੇ ਹੁਣ, ਇਹਨਾਂ ਨੂੰ ਕਿੱਥੋਂ ਫੜੋਗੇ? ਰਾਧਾ ਸਵਾਮੀ ਦਾ ਪਤਾ ਲੱਗ ਗਿਆ ਕਿ ਸਾਡੇ ਦੁਸ਼ਮਣ ਨੇ ਸਾਨੂੰ ਤੋੜਦੇ, ਨਿਰੰਕਾਰੀਆਂ ਦਾ ਤਾਂ ਪਤਾ ਲੱਗ ਗਿਆ, ਆ ਜਿਹੜੀਆਂ ਸਿੱਖੀ ਭੇਸ ਵਿੱਚ ਕਾਲੀਆਂ ਭੇਡਾਂ ਇਹਨਾਂ ਨੂੰ ਕੀ ਕਰੋਗੇ? ਆਖਣ ਲੱਗੇ ਜੀ ਉਹਨੇ ਨਾਮ ਦਿੱਤਾ। ਮੈਂ ਕੀ ਨਾਮ ਦਿੱਤਾ ਹੈ? ਕਹਿੰਦਾ ਇੱਕ ਓਅੰਕਾਰ, ਸੁਣਿਓ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ ਓਮ। ਇੰਨਾ ਲਿਖ ਕੇ ਨਾ ਇੱਕ ਓਅੰਕਾਰ ਸਤਨਾਮ ਤੇ ਨਾਲ ਜੋੜਤਾ ਓਮ। ਫੇਰ ਅੱਗੇ ਸੁਣੋ, ਬਹਿ ਜਾ ਪੁੱਤ, ਬਹਿ ਜਾ, ਬਹਿ ਜਾ। ਇੰਨਾ ਦੇ ਕੇ ਨਾਲ ਓਮ ਜੋੜ ਦਿੱਤਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀਸਾ ਭੰਗ ਗੁਰ ਪ੍ਰਸਾਦ ਓਮ ਤੇ ਕਹਿੰਦਾ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀਅੰ ਕਰਿਅੰ ਸ਼ੇਵਾਏ। ਹੱਸਣ ਵਾਲੀ ਗੱਲ ਨਹੀਂ, ਹਿਰਦੇ ਚ ਪੜਚੋਲ ਕਰਨ ਦੀ ਜ਼ਰੂਰਤ ਹੈ ਕਿ ਸਾਡੇ ਅੰਦਰ ਕਿਹੜੇ ਕਿਹੜੇ ਚੋਰ ਵਾਰਤੇ ਨੇ ਸਮੇਂ ਨੇ। ਹੈ ਭੁੱਚੋ ਵਾਲੀ ਮੰਡੀ ਦਾ ਨਾਮ ਹੈ, ਲੋਕਾਂ ਨੇ ਭੁੱਚੋ ਵਾਲੀ ਮੰਡੀ ਨਾਮ ਦੇ ਨਾਮ ਤੇ ਜਾਣਾ ਹੈ। ਤਾਂ ਹੀ ਤਾਂ ਕਹਿੰਦੇ ਸੱਜਣਾ ਤੇਰੀ ਗੱਡੀ ਤੁਰੇ ਤੇ ਆਨੰਦਪੁਰ ਜਾਵੇ ਜਿੱਥੇ ਕੋਈ ਨਾਮ ਨਹੀਂ ਮਿਲਦਾ, ਜਿੱਥੋਂ ਕੇਵਲ ਪੰਜਾਂ ਦਾ ਅੰਮ੍ਰਿਤ ਮਿਲਦਾ ਹੈ। ਮੈਂ ਤੇ ਕਈ ਵਾਰ ਕਿਹਾ ਵਾ ਜਿੰਨੇ ਡੇਰੇ ਬਣੇ ਨੇ ਭਾਵੇਂ ਕੋਈ ਨਾਮ ਲੈ ਲਓ, ਅੱਗ ਲੱਗ ਜਾਣੀ ਹੈ ਸਾਨੂੰ ਬਹੁਤੇ ਡੇਰਿਆਂ ਦਾ। ਮੈਂ ਨਾਮ ਲਿਆ ਤੇ ਆਪਾਂ ਸਾਰੇ ਜੁੜੇ ਹਾਂ, ਮਗਰ ਇਹਨਾਂ ਸਾਰਿਆਂ ਨੇ ਆਨੰਦਪੁਰ ਸਾਹਿਬ ਦੇ ਰਾਹ ਚ ਹੀ ਬੈਰੀਅਰ ਲਾਏ ਦੇ ਕਿ ਕੋਈ ਆਨੰਦਪੁਰ ਨਾ ਚਲ ਜੇ। ਇਹਨੇ ਨਾਮ ਦਿੱਤਾ ਇੱਕ ਓਂਕਾਰ ਦਾ ਗੁਰਪ੍ਰਸਾਦ ਤੱਕ ਮੂਲ ਮੰਤਰ ਪੜ੍ਹ ਕੇ ਤੇ ਨਾਲ ਲਾਤਾ ਓਮ।

ਆਓ ਜੁੜੋ, ਆਖੋ ਸਤਨਾਮ ਸ੍ਰੀ, ਨਾਭੀ ਚੋ ਆਖੋ ਸਤਨਾਮ, ਫਿਰ ਇੱਕ ਵਾਰ ਖਿੱਚ ਕੇ ਆਖੋ ਸਤਨਾਮ ਸ੍ਰੀ, ਆਪਣੇ ਪਰਿਵਾਰ ਦੇ ਭਲੇ ਲਈ ਆਖੋ ਸਤਨਾਮ ਸ੍ਰੀ, ਪੰਥ ਦੀ ਚੜ੍ਹਦੀ ਕਲਾ ਲਈ ਆਖੋ ਸਤਨਾਮ ਸ੍ਰੀ। ਆਓ ਬਾਬਾ ਫਰੀਦ ਜੀ ਦੇ ਪਾਵਨ ਬਚਨ ਸਰਵਣ ਕਰੀਏ। ਕੱਲ ਜੋ ਆਪ ਜੀ ਨੇ ਸਰਵਣ ਕੀਤਾ ਸੀ ਉਹ ਤੋਂ ਅੱਗੇ ਮੇਰੇ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਦੇ ਬਚਨ, ਘਰਾਂ ਵਿਚ ਕੀ ਬੋਲਣਾ ਹੈ? ਦ੍ਰਿੜ ਕਰ ਲੋ, ਦ੍ਰਿੜ ਕਰ ਲੋ, ਚੇਤਾ ਕਰ ਲੋ, ਚੇਤਾ ਚੇਤਾ, ਕਿਤੇ ਕਲਯੁਗ ਵਿਚ ਚੇਤਾ ਹੀ ਭੁੱਲ ਗਿਆ ਤਾਂ ਹੀ ਸਭ ਕੁਝ ਹੋ ਗਿਆ, ਪਰਮੇਸ਼ਰ ਤੇ ਭੁੱਲਿਆ, ਚੇਤਾ ਹੀ ਭੁੱਲ ਗਿਆ, ਚੇਤਾ ਆਵੇ ਉਸ ਪਾ

ਬ੍ਰਹਮ ਤਾਂ ਲੱਗੇ ਨਾ, ਚਿੱਤ ਆ ਜਾਏ, ਜਿੱਤ ਪਾਰ ਬ੍ਰਹਮ ਚਿੱਤ ਆਇਆ ਸੋ ਘਰ ਦਈ ਵਸਾਇਆ, ਉਹ ਘਰ ਵਸ ਜਾਂਦੇ ਨੇ ਜਿੱਥੇ ਗੁਰੂ ਦੀਆਂ ਬਚਨ ਚੇਤੇ ਆ ਜਾਣ। ਗੁਰਮੁਖੀ ਬੋਲਿਆ ਕਰੋ ਆਪਣੇ ਬੱਚਿਆਂ ਦੇ ਨਾਲ, ਘਰ ਵਿਚ ਆਪਣੇ ਜੀਵਨ ਦੇ ਵਿਚ ਪੰਜਾਬੀ ਨੂੰ ਲਿਆਓ, ਮਿੱਠੀ ਬੋਲੀ ਆ ਆਪ ਜੀ ਦੀ। ਸਤਿਗੁਰ ਕਿਰਪਾ ਕਰੇ, ਆਓ ਸਰਵਣ ਕਰੀਏ ਜੀ।

0: ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਫਰੀਦ ਜੀ ਕਹਿੰਦੇ ਇਹ ਜਿਹੜੇ ਦੁਨੀਆਂ ਦੇ ਪਦਾਰਥ ਨੇ, ਇਹ ਜਿਹੜੇ ਦੁਨੀਆਂ ਦੇ ਭੋਗ ਨੇ, ਇਹ ਹੈ ਨੇ ਯਾਰ ਦੀਆਂ ਗੰਦਲਾਂ। ਗੰਦਲਾਂ ਸਮਝਦੇ ਹੋ ਨਾ, ਗੰਦਲਾਂ, ਸਾਗ ਦੀਆਂ ਗੰਦਲਾਂ ਨਹੀਂ ਤੋੜਦੇ ਹੁੰਦੇ, ਉਹਨਾਂ ਵੱਲ ਧਿਆਨ ਜਰਾ ਲੈ ਲਓ। ਇਹ ਦੁਨੀਆਂ ਦੇ ਜਿੰਨੇ ਪਦਾਰਥਵਾਦ ਜਿਹਨੂੰ ਆਪਾਂ ਇਕੱਠਾ ਕਰੀ ਜਾਂਦੇ ਹਾਂ, ਸਾਹਿਬ ਜੀ ਕਹਿੰਦੇ ਇਹ ਯਾਰ ਦੀਆਂ ਗੰਦਲਾਂ ਨੇ। ਯਾਰ ਦੀਆਂ ਕਾਹਦੀਆਂ? ਇਹ ਵਿਸ ਗੰਦਲਾਂ, ਬੋਲੋ ਇਹ। ਤੇ ਪਿਆਰੀਆਂ ਕੋ ਲੱਗਦੀਆਂ ਜੀ? ਕਹਿੰਦੇ ਧਰੀਆਂ ਖੰਡ ਲਿਵਾੜ, ਧਰੀਆਂ ਜਿਸ ਤਰ੍ਹਾਂ ਕੁਨੈਣ ਦੀ ਗੋਲੀ ਖਾਣੀ ਹੋਵੇ ਤੇ ਉਹਦੇ ਉੱਤੇ ਮਿੱਠਾ ਚਮਕਾਇਆ ਹੁੰਦਾ ਨਾ। ਇਹ ਜਿਹੜੇ ਦੁਨੀਆਂ ਦੇ ਪਦਾਰਥ ਨੇ, ਅੰਦਰੋਂ ਯਾਰ ਨੇ। ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਇਹ ਹਰ ਚੀਜ਼ ਵੇਖਣ ਨੂੰ ਮਿੱਠੀ ਲੱਗਦੀ, ਦੁਨੀਆਂ ਦੇ ਭੋਗ ਮਿੱਠੇ ਲੱਗਦੇ ਨੇ, ਦੁਨੀਆਂ ਦੇ ਪਦਾਰਥ ਮਿੱਠੇ ਲੱਗਦੇ ਆ। ਮਾਇਆ ਜਿੰਨੀ ਘਰ ਵਿੱਚ ਆਵੇ ਉਨੀ ਚੰਗੀ ਲੱਗਦੀ ਆ। ਭੈਣ ਭਰਾ ਸੱਜਣ ਮਿੱਤਰ, ਇੱਕ ਥਾਂ ਤੇ ਗੁਰੂ ਅਰਜਨ ਦੇਵ ਸਾਹਿਬ ਨੇ ਕਹਿ ਦਿੱਤਾ, ਪ੍ਰਭ ਸਵਾਮੀ ਕੰਤ ਵਿਹੋਣੀਆਂ, ਪ੍ਰਭ ਸਵਾਮੀ ਕੰਤ ਵਿਹੋਣੀਆਂ, ਮੀਤ ਸੱਜਣ ਸਭ ਜਾਮ। ਜਾਮ ਮੈਣੇ ਜਮ, ਇੱਕ ਪਰਮੇਸ਼ਵਰ ਤੋਂ ਬਿਨਾਂ ਜਿੰਨੇ ਮਿੱਤਰ ਸੱਜਣ ਨੇ ਨਾ, ਸੱਜਣਾ ਇਹ ਕੀ ਨੇ? ਜਮ ਨੇ, ਜਮ ਜਮ। ਤੈਨੂੰ ਖਾਣ ਲਈ ਤੇਰੇ ਨਾਲ ਚੰਬੜੇ ਨੇ ਮੇਰੇ ਸਾਹਿਬ ਜੀ। ਇੱਥੇ ਕਹਿੰਦੇ ਨੇ ਫਰੀਦਾ ਇਹ ਵਿਸ ਗੰਦਲਾਂ, ਇਹ ਦੁਨੀਆਂ ਦੇ ਪਦਾਰਥ ਯਾਰ ਦੀਆਂ ਗੰਦਲਾਂ ਨੇ। ਮਗਰ ਇੱਕ ਧਰੀਆਂ ਖੰਡ ਲਿਵਾੜ, ਇਹਨਾਂ ਦੇ ਉੱਤੇ ਲਿਪ ਨੇਡਾ ਮਿੱਠਾ ਕਰਦਾ, ਪੁੱਤ ਵੀ ਚੰਗਾ ਲੱਗਦਾ, ਧੀ ਵੀ ਚੰਗੀ ਲੱਗਦੀ, ਪੈਸਾ ਵੀ ਚੰਗਾ ਲੱਗਦਾ, ਦੁਨੀਆਂ ਦਾ ਹਰ ਪਦਾਰਥ, ਦੁਨੀਆਂ ਦੀ ਹਰ ਪਦਵੀ, ਦੁਨੀਆਂ ਦੀ ਹਰ ਸ਼ੈ ਚੰਗੀ ਲੱਗਦੀ। ਮਗਰ ਮੇਰੇ ਸਾਹਿਬ ਕਹਿੰਦੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ। ਮਗਰ ਜੇ ਤਿਸ ਨਜ਼ਰ ਨਾ ਆਵੇ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਾਂ ਵਿਆਪੇ ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ, ਇਹ ਸਰਪ ਜੈਸੇ ਅਰਜਾਰੀ। ਅੱਗੇ ਸੁਣੋ, ਨਵ ਖੰਡਨ ਕੋ ਰਾਜ ਕਮਾਵੇ, ਦੁਨੀਆਂ ਦੇ ਪਦਾਰਥ ਨਵਾਂ ਖੰਡਾਂ ਦਾ ਕੋਈ ਰਾਜਾ ਬਣ ਜੇ। ਮਗਰ ਮੇਰੇ ਸਾਹਿਬ ਕਹਿੰਦੇ ਅੰਤ ਚੱਲੇ ਗੋ ਹਾਰੀ, ਅੰਤ ਹਾਰ ਕੇ ਜਾਊ, ਕਿਉਂਕਿ ਇਹ ਚੀਜ਼ਾਂ ਵੇਖਣ ਨੂੰ ਸੋਹਣੀਆਂ ਲੱਗਦੀਆਂ। ਹਰ ਚੀਜ਼ ਜੇ ਕਿਸੇ ਨੂੰ ਪਦਵੀ ਮਿਲ ਜੇ ਤੇ ਗੁਰਮੁਖ ਪਿਆਰੇ ਉਹਦਾ ਜੋੜੇ ਝਾੜ ਨੂੰ ਦਿਲ ਨਹੀਂ ਕਰਦਾ। ਨਾ ਨਾ ਨਾ, ਤੁਸੀਂ ਕੀ ਸੋਚਦੇ ਕੋਈ ਮਿਨਿਸਟਰ ਆਣ ਕੇ ਇੱਥੇ ਜੋੜੇ ਝਾੜੂ? ਤੁਸੀਂ ਕੀ ਸੋਚਦੇ ਕਿਸੇ ਗੁਰਦੁਆਰੇ ਦਾ ਪ੍ਰਧਾਨ ਕਦੀ ਜੋੜੇ ਝਾੜਦੇ ਵੇਖਿਆ ਜੇ? ਕਿਸੇ ਗੁਰਦੁਆਰੇ ਦੇ ਸੈਕਟਰੀ ਨੂੰ ਜੂਠੇ ਬਰਤਨ ਸਾਫ਼ ਕਰਦੇ ਵੇਖਿਆ ਜੇ? ਤੁਸੀਂ ਸੋਚੋ ਜਰਾ, ਆਪਣੇ ਅੰਦਰ ਝਾਤੀ ਮਾਰੋ। ਇੱਥੋਂ ਵਾਲੇ ਨਾ ਸਮਝ ਲਓ ਕਿ ਸਾਨੂੰ ਕਹਿਣ ਡਿਆ, ਮੈਂ ਸਮੁੱਚੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਗੱਲ ਕਰ ਰਿਹਾ। ਮੇਰੀ ਹੱਥ ਜੋੜ ਕੇ ਬੇਨਤੀ, ਆਪਣੇ ਅੰਦਰ ਝਾਤੀ ਮਾਰੋ। ਪਦਵੀ ਨੇ ਪਰਮੇਸ਼ਵਰ ਵਸਾਰ ਦਿੱਤਾ, ਪੈਸੇ ਵਾਲਾ ਕਦੀ ਨਿਓ ਕੇ ਜੋੜੇ ਨਹੀਂ ਸਾਫ਼ ਕਰਦਾ। ਦੁਨੀਆਂ ਤੇ ਜਿੱਡਾ ਵੱਡਾ ਬੰਦਾ ਬਣ ਗਿਆ, ਓਡਾ ਹੀ ਰੱਬ ਨਾਲੋਂ ਦੂਰ ਹੋ ਗਿਆ। ਤੇ ਮੇਰੇ ਸਾਹਿਬ ਜੀ ਕਹਿੰਦੇ ਇਹਨਾਂ ਨੇ ਸਾਰੀਆਂ ਦਾਤਾਂ ਨੇ, ਇਹ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਸਾਰੇ ਤੁਮਰੇ। ਮਹਾਰਾਜ ਇਹ ਕੀ ਮੇਰੇ ਘਰ ਆਈ, ਉਧਰ ਤੋਂ ਤੂੰ ਹੀ ਭੁੱਲ ਗਏ। ਦਾਤ ਪਿਆਰੀ ਵਿਸਰਿਆ ਦਤਾਰਾ, ਦਾਤਾਂ ਚੰਗੀਆਂ ਲੱਗ ਪਈਆਂ, ਦਾਤਾ ਵਿਸਰਦਾ ਗਿਆ, ਵਿਸਰਦਾ ਗਿਆ, ਵਿਸਰਦਾ ਗਿਆ। ਤੇ ਫਿਰ ਵੇਖ ਲੋ ਮੇਰੇ ਸਾਹਿਬ ਜੀ ਕਹਿੰਦੇ ਨੇ ਲੱਗਣ ਜਨਮ ਵਜੋਗ, ਜਨਮਾਂ ਦੇ ਵਿਛੋੜੇ ਪੈ ਜਾਂਦੇ ਨੇ। ਬਾਬਾ ਫਰੀਦ ਜੀ ਕਹਿੰਦੇ ਦੁਨੀਆਂ ਦੇ ਲੋਕੋ, ਇਹ ਦੁਨੀਆਂ ਦਾ ਹਰ ਪਦਾਰਥ ਵੇਖਣ ਨੂੰ ਸੋਹਣਾ ਲੱਗਦਾ ਹੈ। ਇਹ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇਹ ਖੰਡ ਲਾ ਕੇ ਲੇਪਨ ਕਰਕੇ ਮਿੱਠੇ ਭੋਗ ਲੱਗਦੇ ਨੇ ਵੇਖਣ ਨੂੰ। ਹਾਂਜੀ,
1: ਇੱਕ ਰਾਹੇ ਲਹਿ ਗਏ ਇੱਕ ਰਾਂਧੀ ਗਏ ਉਜਾੜ,
0: ਇੱਕ ਬੀਜਦੇ ਚਲੇ ਗਏ, ਇੱਕ ਬੀਜੀਆਂ ਛੱਡ ਕੇ ਚਲੇ ਗਏ। ਕੁਝ ਤੇ ਬੀਜਦੇ ਰਹੇ, ਉਹਨਾਂ ਦਾ ਜੀਵਨ ਇਸ ਤਰ੍ਹਾਂ ਹੀ ਚਲੇ ਗਿਆ। ਕੁਝ ਬੀਜਦੇ ਬੀਜਦੇ ਇਹ ਵਿਸ ਦੀਆਂ ਗੰਦਲਾਂ ਇਕੱਠੀਆਂ ਕਰਦੇ, ਪੰਡਾਂ ਪੰਡਾਂ ਇਕੱਠੀਆਂ ਕਰਦੇ ਕਰਦੇ ਕਰਦੇ ਕਰਦੇ, ਕੋਈ ਲੱਖਪਤੀ ਬਣ ਗਿਆ, ਕੋਈ 2 ਲੱਖਪਤੀ ਬਣ ਗਿਆ, ਕੋਈ ਕਰੋੜਪਤੀ ਬਣ ਗਿਆ। ਤੇ ਪਤਾ ਉਦਣ ਹੀ ਲੱਗਿਆ ਜਿਦਣ ਉੱਤੋਂ ਸੱਦਾ ਆ ਗਿਆ, ਆਖੋ ਸਤਨਾਮ ਸ੍ਰੀ। ਬਾਬਾ ਜੀ ਨੇ ਇੱਕ ਬਚਨ ਕੀਤਾ ਹੈ, ਕਹਿੰਦੇ ਰਾਤ ਕਾਰਨ ਧਨ ਸੰਚੀਏ, ਰਾਤ ਕਾਰਨ, ਫੇਰ ਬੋਲੋ ਇੱਕ ਵਾਰ, ਰਾਤ ਕਾਰਨ ਸੰਚੀਏ, ਮੈਣੇ ਇਕੱਠਾ ਕਰੀਏ, ਰਾਤ ਕਾਰਨ ਧਨ ਸੰਚੀਏ। ਤੇ ਅੱਗੇ ਕਹਿੰਦੇ ਭਲਕੇ ਚੱਲਣ ਹੋਏ, ਭਲਕੇ ਰਾਤ ਨੂੰ ਐ ਜੋੜ ਜਾੜ ਕੇ ਇਕੱਠੇ ਕਰਕੇ ਸਰਾਣੇ ਥੱਲੇ ਰੱਖ ਕੇ, ਕਹਿੰਦਾ ਆਹ ਇੰਨੇ ਇਕੱਠੇ ਕਰ ਲਏ ਹੁਣ, ਲੱਖਪਤੀ ਬਣ ਗਿਆ, ਕਰੋੜਪਤੀ ਬਣ ਗਿਆ, ਮਗਰ ਸਵੇਰੇ ਸੱਦਾ ਆ ਗਿਆ ਭਲਕੇ ਚੱਲਣ ਹੋਏ, ਤੇ ਅੱਗੇ ਕਿਹਾ ਨਾਨਕ ਨਾਲ ਨਾ ਚੱਲੇ ਉਹ ਜਿਹੜਾ ਪੈਸਾ ਜੋੜਿਆ ਨਾਨਕ, ਤੇ ਫਿਰ ਪਛਤਾਵਾ ਹੋਏ, ਫਿਰ ਪਛਤਾਵਾ ਹੋਏ, ਫਿਰ ਪਛਤਾਵੇ ਤੋਂ ਬਿਨਾਂ ਪੱਲੇ ਕੱਖ ਨਹੀਂ ਰਹਿ ਜਾਂਦਾ। ਕਹਿੰਦੇ ਇੱਕ ਬੀਜ ਦੇ ਰਹਿ ਗਏ, ਇੱਕ ਬੀਜ ਕੇ ਚਲੇ ਗਏ, ਮਗਰ ਸਾਰੇ ਉਜਾੜਾ ਹੀ ਕਰਕੇ ਚਲੇ ਗਏ, ਕੋਈ ਅਸਲੀ ਚੀਜ਼ ਨਾ ਬੀਜ ਕੇ ਖੜੀ, ਜਿਹੜੇ ਨਾਮ ਦੀ ਖੇਤੀ। ਤਾਂ ਮੇਰੇ ਸਾਹਿਬ ਕਹਿੰਦੇ ਨੇ ਬੀਜੋ

0: मेरे साहब वाजा मारदे ने, मेरे मालक कहंदे ने मेरे भराओ जे को खेती बीजनी अब कलू आयो रे, एक नाम बोवो बोवो कलयुग दे विच होर कोई खेती नहीं जे उगदी, इको ही खेती उगदी जे सतनाम श्री वाहिगुरु नाम जपो। हां जी
1: फलिता चार गवाया हंड के, चार गवाया सम,
0: नींद बड़ी आउंदी, काम करन नूं बड़ा दिल करदा है भाई जी, ਕਿਤੇ ਕਿਸੇ ਨੂੰ ਕਹਿ ਕੇ ਵੇਖ ਲੋ ਅੰਮ੍ਰਿਤ ਵੇਲੇ ਆਵੀ ਜਰਾ ਨਿਤਨੇਮ ਕਰ ਲਈਏ ਇਕੱਠੇ ਬਹਿ ਕੇ, ਕਈ ਵਾਰ ਕਿਸੇ ਨੂੰ ਕਹਿ ਕੇ ਵੇਖਿਆ, ਕਿਸੇ ਨੂੰ ਕਹਿ ਕੇ ਵੇਖ ਲਿਓ, ਉਹ ਕੰਮ ਤੇ ਵੀ ਜਾਣਾ ਸਵੇਰੇ, ਇਹ ਕੰਮ ਨਹੀਂ। ਤੂੰ ਇੱਕ ਵਾਰ ਆਖੋ ਪ੍ਰਾਣੀ ਤੂੰ ਆਇਓ ਕਿਹੜੇ ਕਿਹੜੇ ਕੰਮ ਆਇਆ, ਤੂੰ ਅਸਲੀ ਕੀ ਕੰਮ ਆ ਸਾਡਾ, ਕਿਉਂ ਜੀ ਰੱਬ ਨੂੰ ਪਾਉਣਾ ਹੀ ਕੰਮ ਆ ਭਈ, ਪ੍ਰਾਪਤ ਮਨੁੱਖ ਦੇ ਹੁਰੀ ਆ ਗੋਬਿੰਦ ਮਿਲਣ ਕੀ। ਮਗਰ ਕਿਸ ਤਰ੍ਹਾਂ ਦਾ ਬੇਹੋਸ਼ ਹੋ ਗਿਆ ਇਨਸਾਨ ਜਦੋਂ ਕਹਿੰਦਾ ਹੈ ਉਹ ਭਾਈ ਜੀ ਫਿਰ ਸਵੇਰੇ ਕੰਮ ਤੇ ਜਾਣਾ ਹੁੰਦਾ, ਇਹ ਕੀ ਆ ਜਿਹੜਾ ਨਿਤਨੇਮ ਕਰਨਾ ਅੰਮ੍ਰਿਤ ਵੇਲੇ ਉੱਠ ਕੇ, ਇਹ ਕੀ ਆ, ਇਹ ਕੋਈ ਕੰਮ ਨਹੀਂ। ਹੋਰ ਕਾਰ ਵਿਕਾਰ ਹੈ, ਬੋਲੋ ਹੋਰ ਕਾਰ, ਫਿਰ ਬੋਲੋ ਹੋਰ ਕਾਰ, ਜਿਹੜੇ ਹੋਰ ਕਾਰਮ ਨੇ ਕੰਮ, ਮਾਲਕ ਕਹਿੰਦੇ ਹੋਰ ਕਾਰ ਵਿਕਾਰ ਹੈ, ਇੱਕ ਸੱਚੀ ਕਾਰੇ ਲਾਇਆ, ਇੱਕ ਹੋਰ ਸਾਰੀ ਦੁਨੀਆਂ ਵਿਕਾਰ ਦੇ ਕੰਮ ਕਰ ਰਹੀ, ਇੱਕ ਉਹ ਹੀ ਸੱਚੀ ਕਾਰ ਆ ਜਿਹੜਾ ਕੋਈ ਅੰਮ੍ਰਿਤ ਵੇਲੇ ਉੱਠਦਾ ਇਸ਼ਨਾਨ ਕਰਦਾ ਤੇ ਜਪਦਾ ਸਤਨਾਮ ਸ੍ਰੀ, ਹੋਰ ਤੇ ਸਾਰਾ ਕਾਰ ਵਿਕਾਰ ਹੀ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਚਾਰ ਗਵਾਇਆ ਹੰਡ ਕੇ, ਚਾਰ ਪੈਰ ਤੇ ਕੰਮ ਕੀਤਾ, ਫਿਰ ਫੁਰ ਕੇ ਇਧਰ ਚਲੇ ਗਿਆ ਉਧਰ ਚਲੇ ਗਿਆ, ਗੱਡੀ ਦੇ ਵਿੱਚ ਬਹਿ ਗਿਆ, ਕਦੀ ਐ ਨੂੰ ਚਲੇ ਗਿਆ, ਕਦੀ ਐ ਨੂੰ ਚਲੇ ਗਿਆ, ਕਦੀ ਐ ਨੂੰ ਚਲੇ ਗਿਆ, ਤੇ ਪੁੱਛਿਆ ਕਿੱਥੋਂ ਆਇਆ, ਕਹਿੰਦਾ ਕੰਮ ਲੱਭਦਾ ਆਇਆ, ਤੇ ਜਿਹੜਾ ਕੰਮ ਲੱਭ ਕੇ ਰੱਬ ਨੇ ਦਿੱਤਾ ਉਹ ਕਰਦਾ ਨੀ, ਆਖੋ ਸਤਨਾਮ ਸ੍ਰੀ। ਤੂੰ ਕੰਮ ਕਰਿਆ ਕਰ ਪਰਮੇਸ਼ਵਰ ਦੇ ਨਾਮ ਦਾ, ਫਿਰ ਪੜਿਆ ਕਰ ਕਾਹੇ ਰੇਮਾ ਚਿਤਵੇਂ ਉਦਮ ਜਾਂ ਆਹਰ ਹਰ ਜੀਓ ਪਰਿਆ, ਉਹ ਬੰਦਿਆਂ ਐਵੇਂ ਨਾ ਘਬਰਾਇਆ ਕਰ, ਸੈਲ ਪੱਥਰ ਮੈਂ ਜਨਤੋਂ ਪਾਏ ਤਾਂ ਘਰ ਰਿਜਕ ਅੱਗੇ ਕਰ ਤਰਿਆ, ਕਿਤੇ ਉਹਦੇ ਕਹਿਣੇ ਦੇ ਤਾਂ ਮਨ ਉਹਦਾ ਬਚਨ ਤੇ ਮੰਨ ਕੇ ਵੇਖ। ਮੇਰੇ ਸਾਹਿਬ ਕਹਿੰਦੇ ਚਾਰ ਗਵਾਇਆ ਹੰਡ ਕੇ, ਚਾਰ ਪੈਰ ਤੇ ਤੂੰ ਸਾਰਾ ਦਿਨ ਕੰਮ ਕਰਕੇ ਫਿਰ ਤੁਰ ਕੇ ਗਵਾ ਲਿਆ, ਤੇ ਰਾਤ ਨੂੰ ਜਦੋਂ ਸੌ ਗਏ ਹੰਡ ਕੇ, ਚਾਰ ਗਵਾਇਆ ਸਮ, ਸਮ ਮੈਨੇ ਸੌ ਕੇ ਗਵਾ ਲਿਆ ਇੱਕ ਥਾਂ ਤੇ। ਹੋਰ ਮੇਰੇ ਸਾਹਿਬ ਜੀ ਬਚਨ ਕਰਦੇ ਨੇ, ਇੱਕ ਵਾਰ ਆਖੋ ਸਤਨਾਮ ਸ੍ਰੀ, ਕਹਿੰਦੇ ਸਾਰੋ ਦਿਨ ਮਜੂਰੀ ਕਰੇ, ਇਤਨਾ ਲਿਖਿਆ ਜੇ ਸਾਰੋ ਦਿਨ ਕੀ ਕਰਦੇ ਹੋ ਸਟੋਰਾਂ ਤੇ ਸਾਰਾ ਦਿਨ ਬੋਲਦੇ ਹੋ, ਇੱਕ ਵਾਰ ਕੀ ਕਰਦੇ ਹੋ, ਮਜੂਰੀ ਕਰਦੇ ਹੋ, ਸਾਰੋ ਦਿਨ ਮਜੂਰੀ ਕਰੇ, ਸਾਰਾ ਦਿਨ ਸਟੋਰ ਤੇ ਮਜੂਰੀ ਕਰਦਾ ਹੈ, ਮਗਰ ਹਰ ਸਿਮਰਨ ਕੀ ਵੇਲਾ, ਜਦੋਂ ਸਿਮਰਨ ਦਾ ਵੇਲਾ ਆਇਆ ਫਿਰ ਬੱਜਰ ਸਿਰ ਪਰੇ, ਕਹਿੰਦਾ ਸਿਰ ਭਾਰਾ ਹੋ ਗਿਆ ਸੋਹਣਾ, ਫਿਰ ਬੁਰੇ ਕਾਮ ਕੋ ਉਠ ਖਲੋਇਆ, ਘਰ ਆਇਆ ਥੱਕਿਆ ਟੁੱਟਿਆ, ਉਸ ਵੇਲੇ ਇਸ਼ਨਾਨ ਕੀਤਾ ਹੈ, ਘਰਦਿਆਂ ਨੇ ਦੱਸਿਆ ਫਲਾਣੇ ਥਾਂ ਤੇ ਪਾਰਟੀ ਅੱਜ, ਲੈ ਕੇ ਗੱਡੀ ਦੌੜ ਗਿਆ, ਬੁਰੇ ਕਾਮ ਕੋ ਉਠ ਖਲੋਇਆ। ਤੇ ਜੇ ਕਿਤੇ ਕਹਿੰਦਾ ਕਿ ਸੱਜਣਾ ਹੁਣ ਤੂੰ ਥੱਕਾ ਬੜਾ ਆਇਆ ਵਾ, ਇਸ਼ਨਾਨ ਕਰ ਲੈ, ਲਹਿ ਰਾਜ ਦਾ ਪਾਠ ਕਰ ਲਈਏ, ਕਹਿੰਦਾ ਥੱਕੇ ਬਣੇ ਨਾਮ ਕੀ ਵੇਲਾ, ਅਵਸਰ ਆਪਣਾ ਬੁੱਝੇ ਨਾ ਬੇਗਾਨਾ, ਅਵਸਰ ਆਪਣਾ ਇਹ ਆਪਣੇ ਸਮੇਂ ਨੂੰ ਪਛਾਣਦਾ ਹੀ ਨਹੀਂ। ਇੱਥੇ ਵੀ ਬਾਬਾ ਫਰੀਦ ਜੀ ਇਸ ਤਰ੍ਹਾਂ ਦੇ ਕਹਿੰਦੇ, ਰਹਿਣ ਗਵਾਈ ਸੋਏ ਕੇ, ਬਾਬਾ ਨਾਨਕ ਜੀ ਕਹਿੰਦੇ ਰਹਿਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ। ਫਿਰ ਆ ਜਿਹੜੇ ਸਟੋਰਾਂ ਤੋਂ ਇਕੱਠੇ ਕਰਕੇ ਲਿਆਉਂਦੇ ਕੀ ਨੇ ਬੋਲਦੇ ਹੋ, ਕੌਡੀਆਂ ਕੌਡੀਆਂ, ਹੀਰੇ ਵਰਗਾ ਜਨਮ ਪਰਮੇਸ਼ਵਰ ਨੇ ਦਿੱਤਾ, ਕੌਡੀਆਂ ਦੇ ਭਾਅ ਰੋਜ਼ ਵੇਚੀ ਜਾਂਦਾ ਹੈ, ਰਾਤ ਵੇਚਤੀ ਦਿਨ ਵੇਚਤਾ, ਕਾਹਦੇ ਚ $100 ਚ। ਇੱਕ ਮਹਾਂਪੁਰਸ਼ ਗੁਰਮੁਖ ਪਿਆਰੇ ਥਾਈਲੈਂਡ ਕਥਾ ਕਰਨ ਗਏ, ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਉਹ ਕਹਿੰਦੇ ਮੈਨੂੰ ਉੱਥੇ ਕਹਿੰਦੇ ਜੀ ਪਾਠ ਦੀ ਡਿਊਟੀ ਲਾ ਲਾ, ਸਹਿਜ ਪਾਠ ਕਰਦੇ, ਕਹਿੰਦੇ ਮੈਂ ਪਾਠ ਕਰਨ ਲੱਗ ਪਿਆ, ਜਦੋਂ ਮੈਂ ਇੱਕ ਇੱਕ ਪੰਨਾ ਪੜਾਂ ਤੇ ਮੈਨੂੰ ਅੰਦਰੋਂ ਗੁਰੂ ਸਾਹਿਬ ਵਾਜਾਂ ਦੇਣ, ਵੇਚਤਾ ਹੀ ਇੱਕ ਅੰਗ, ਵੇਚਦਾ ਹੀ ਇੱਕ ਅੰਗ, ਇੱਕ ਰੁਪਈਏ ਚ, ਦੋ ਰੁਪਈਏ ਚ ਵੇਚਦਾ ਹੀ, ਸੌ ਰੁਪਈਏ ਚ ਸਹਿਜ ਪਾਠ ਕਰੇਗਾ, ਸੌ ਰੁਪਈਏ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਹਿਜ ਪਾਠ ਕੀਤਾ, ਵੇਚਦਾ ਹੀ। ਜਿਨ੍ਹਾਂ ਨੂੰ ਜਾਗ ਆ ਗਈ, ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਹ ਜੀਵਨ ਮੈਂ ਵੇਚ ਰਿਹਾ ਵਾਂ, ਰਹਿਣ ਗਵਾਏ ਚਾਰ ਗਵਾਇਆ ਹੰਡ ਕੇ, ਤੇ ਚਾਰ ਗਵਾਇਆ, ਚਾਰ ਪੈਰ ਦਿਨ ਕੰਮ ਕਰਕੇ ਗਵਾਤਾ, ਚਾਰ ਪੈਰ ਰਾਤ ਸੌ ਕੇ ਗਵਾ ਦਿੱਤੀ, ਤੇ ਅੱਗੇ ਕੀ ਕਹਿੰਦੇ ਨੇ, ਹਾਂਜੀ
1: ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ,
0: ਲੇਖਾ ਰੱਬ ਮੰਗੇਸੀਆ, ਉਹਨੇ ਤੈਨੂੰ ਰੱਬ ਨੇ ਲੇਖਾ ਪੁੱਛਣਾ ਹੈ, ਗੁਰਮੁਖ ਪਿਆਰਿਆ ਇਹ ਪੁੱਛਣਾ ਕਿ ਤੂੰ ਸੰਸਾਰ ਵਿੱਚ ਕਿਹੜੇ ਕੰਮ ਆਇਆ ਸੈਂ। ਤੁਹਾਨੂੰ ਮੈਨੂੰ ਸਾਰਿਆਂ ਨੂੰ ਮੇਰੇ ਸਾਹਿਬ ਜੀ ਕਹਿੰਦੇ ਸਭਨਾ ਕਾ ਦਰ ਲੇਖਾ ਹੋਏ। ਬੋਲੋ ਸਭਨਾ ਕਾ ਦਰ ਕਰਨੀ ਬਾਜੋ ਤਰੇ ਨਾ ਕੋਈ, ਰਹਿਤ ਤੋਂ ਬਿਨਾਂ ਕੋਈ ਨੀ ਜੇ ਤਰ ਸਕਦਾ। ਜੇ ਕੋਈ ਆਖੇ ਜੀ ਮੈਂ ਇਤਰਾ ਵਾ ਮੇਰੀ ਆ ਰਹੀ ਹੋ ਜੂਗੀ, ਮੈਂ 100 ਰੁਪਇਆ ਗੋਲਕ ਚ ਪਾਇਆ ਸੀ, ਮੈਂ 100 ਰੁਪਈਏ ਦਾ ਕਲੀਲ ਲਿਆ ਕੇ ਚੜਾਇਆ ਸੀ, ਮੈਂ ਤਾਂ ਛੁੱਟ ਜੂਗਾ ਨਾ। ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ। ਇਸ ਜਗਤ ਦੇ ਵਿਚ ਆਹ ਜਿਹੜਾ ਸਮਾਂ ਚੱਲ ਰਿਹਾ ਹੈ, ਨਾ ਕੋਈ ਪੁੰਨ ਉੱਗਦਾ ਹੈ, ਨਾ ਕੋਈ ਧਰਮ, ਨਾ ਕੋਈ ਕਰਮ, ਨਾ ਕੋਈ ਹੋਰ ਚੀਜ਼ ਉੱਗਦੀ ਨਹੀਂ, ਇੱਕੋ ਹੀ ਬੀਜ ਉੱਗਦਾ ਸਤਨਾਮ ਸ੍ਰੀ ਵਾਹਿਗੁਰੂ। ਇਹਦੇ ਬੀਜ ਬੀਜਿਆ ਨਿਮਕ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿੱਤ ਛੁੱਟੇ। ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਤੈਨੂੰ ਪੁੱਛਣਾ ਹੈ ਕਿ ਉੱਥੇ ਤੂੰ ਕੀ ਲੈਣ ਗਿਆ ਸੈ, ਤੇਰਾ ਧਰਤੀ ਤੇ ਜਾਣ ਦਾ ਮਕਸਦ ਕੀ ਸੀ, ਕੀ ਰੋਟੀ ਖਾਣੀ। ਇੱਕ ਥਾਂ ਤੇ ਨਾ ਮੇਰੇ ਸਾਹਿਬ ਨੇ ਬੜਾ ਸੁੰਦਰ ਬਚਨ ਕੀਤਾ ਏ, ਇੱਕ ਬਚਨ ਆਇਆ ਆਪਾਂ ਪਿੰਡਾਂ ਵਾਲੇ ਲੋਕ ਜਾਣਦੇ ਹਾਂ, ਜਦੋਂ ਕਿਸੇ ਦੇ ਸਵੇਰ ਤੋਂ ਮਕਾਨ ਬਣਦੇ ਹੁੰਦੇ ਸੀ ਤੇ ਲੋਕਾਂ ਨੇ ਆਖਣਾ ਅੱਜ ਆਈ ਮੇਰੇ ਨਾਲ ਸਾਰਾ ਦਿਨ ਦਿਹਾੜੀ, ਕੋਈ ਗਾਰਾ ਢੋਣਾ, ਕਿਸੇ ਨੇ ਗਾਰਾ ਬਣਾਉਣਾ, ਕਿਸੇ ਨੇ ਇੱਟਾਂ ਫੜਾਉਣੀਆਂ, ਤੇ ਰਾਤ ਨੂੰ ਉਹ ਦਿਹਾੜੀ ਥੋੜੀ ਲੈਂਦਾ ਸੀ, ਕੀ ਕਰਦਾ ਸੀ। ਉਹ ਸ਼ਬਦ ਬਾਣੀ ਵਿੱਚ ਲਿਖਿਆ ਹੈ, ਖੇਦ ਭਇਓ ਬਿਗਾਰੀ ਕੀ ਨਿਆਈ, ਖੇਦ ਮੈਣੇ ਪਛਤਾਵਾ ਸ਼ਰਮਿੰਦਗੀ। ਬਿਗਾਰ ਹੁੰਦਾ ਸੀ ਵਿਗਾਰ ਕੱਟਣ ਜਾਣਾ, ਆਪਾਂ ਕਹਿੰਦੇ ਸਨ ਕਿ ਚੌਲਾਂ ਚੌਲਾਂ ਤੇ ਰਾਤ ਨੂੰ ਜਰਦਾ ਹੀ ਖਾਵਾਂਗੇ, ਮਗਰ ਦਿਹਾੜੀ ਤੇ ਨਹੀਂ ਨਾ ਮਿਲਦੀ, ਕੀ ਕਰਨ ਜਾਣਾ, ਵਿਗਾਰ ਕੱਟਣ ਜਾਣਾ। ਸਤਿਗੁਰੂ ਪਾਸੇ ਸਾਰੋ ਦਿਨ ਸਮਜੂਰੀ ਕਰਤਾ, ਤੋਂ ਮੁਸਲੇ ਸ਼ਰਾਇਆ, ਖੇਦ ਭਇਓ ਬਿਗਾਰੀ ਕੀ ਨਿਆਈ, ਘਰ ਕੇ ਕਾਮ ਨਾ ਆਇਆ। ਜਦੋਂ ਪਛਤਾਵਾ ਮਿਲਿਆ, ਸਾਰਾ ਦਿਨ ਤੇ ਵਿਗਾਰ ਕੱਟਣ ਚਲੇ ਗਿਆ, ਇੱਟਾਂ ਫੜਾਉਂਦਾ ਰਿਹਾ, ਗਾਰਾ ਫੜਾਉਂਦਾ ਰਿਹਾ, ਥੱਕ ਗਿਆ, ਰਾਤ ਨੂੰ ਰੋਟੀ ਖਾ ਕੇ ਜਦੋਂ ਮੁੜੂਗਾ ਕਿਹੜੇ ਰੁਪਈਏ ਲੈ ਕੇ ਮੁੜਨਾ, ਖਾਲੀ ਮੁੜਨਾ ਨਾ। ਆਪਾਂ ਵੀ ਧੀਆਂ ਪੁੱਤਰਾਂ ਦੀ ਵਿਗਾਰ ਹੀ ਕੱਟਣ ਡਏ ਆ, ਕੀ ਕਰ ਰਹੇ ਆ, ਤੇ ਜਦੋਂ ਮੁੜਾਂਗੇ ਕੋਲ ਤੇ ਕੁਝ ਵੀ ਨਹੀਂ ਹੋਣਾ, ਕਿ ਹੋਊ ਕੁਝ, ਇਹ ਪਰਿਵਾਰ ਲਈ ਵਿਗਾਰ ਕੱਟਣ ਡਏ ਨਾ। ਉਹ ਮੈਂ ਘਰ ਲਈ ਆ ਸੋਫਾ ਬਣਾ ਲਿਆ, ਕੀ ਵਿਗਾਰ ਕੱਟਣ ਡਏ ਹੋ, ਨਾ ਸੋਫਾ ਨਾਲ ਜਾਣਾ, ਨਾ ਗੱਡੀ ਨਾਲ ਜਾਣੀ, ਨਾ ਘਰ ਨਾਲ ਜਾਣਾ ਹੈ, ਨਾ ਦੌਲਤ ਨਾਲ ਜਾਣੀ ਹੈ। ਤੇ ਉੱਥੇ ਸਾਹਿਬ ਨੇ ਕਹਿ ਦਿੱਤਾ ਖੇਦ ਭਇਓ ਬੇਗਾਰੀ ਕੀ ਨਿਆਈ, ਬੋਲੋ ਖੇਦ ਭਇਓ, ਵਿਗਾਰ ਕੱਟਣ ਵਾਲੇ ਵਾਂਗ ਸ਼ਰਮਿੰਦਿਆ ਹੋ ਕੇ ਮੁੜਨਾ ਪੈਣਾ ਘਰ ਕੇ ਕਾਮ ਨਾ ਆਇਆ, ਕਿਸੇ ਕੰਮ ਨਹੀਂ ਆਉਣਾ ਇਹਦਾ ਜੀਵਨ। ਇਹਨੇ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਇੱਕ ਦਿਨ ਲੇਖਾ ਰੱਬ ਮੰਗੇਸੀਆ, ਤੂੰ ਆਇਓ ਕਿਹੜੇ ਕੰਮ ਤੈਨੂੰ ਪੁੱਛਣਾ ਹੈ। ਹਾਂਜੀ, ਇਹ ਬੜਾ ਪਿਆਰਾ ਸੂਤਰ, ਜੇ ਕਿਤੇ ਜੀਵਨ ਵਿੱਚ ਕੋਈ ਸਮਝ ਆ ਜੇ, ਫਰੀਦਾ ਦਰ ਦਰਵਾਜੇ ਜਾਏ ਕੇ, ਕਿਸੇ ਮੰਦਰ ਦੇ ਦਰਵਾਜੇ ਉੱਤੇ, ਕਿਸੇ ਕਚਹਿਰੀ ਦੇ ਦਰਵਾਜੇ ਉੱਤੇ ਜਾ ਕੇ ਕਿਤੇ ਵੇਖਿਓ, ਉੱਥੇ ਐਡੇ ਐਡੇ ਨਾ ਪਿੱਛੇ ਪਿੱਤਲ ਜਿਹਦੇ ਬਣਾ ਕੇ, ਜਿਹਦੇ ਨਾਲ ਟਲ ਖੜਕਾਉਂਦੇ ਸੀ, ਟਲ ਲੱਗੇ ਹੁੰਦੇ, ਟਲ ਇੱਥੋਂ ਲਿਆ, ਉਹਦੇ ਥੋੜਾ ਜਿਹਾ ਤੜਪ ਕਰਦਾ, ਉਹਦੇ ਸਿਰ ਚ ਮਾਰਦੇ, ਉਹ ਟਨ ਦੀ ਆਵਾਜ਼ ਦਿੰਦਾ ਹੈ। ਕਹਿੰਦੇ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ ਘੜਿਆਲ, ਕਦੀ ਘੜਿਆਲ ਵੇਖਿਆ ਹੀ ਬਾਬਾ ਫਰੀਦ, ਕਹਿੰਦੇ ਨੇ ਫਰੀਦਾ ਦਰ ਦਰਵਾਜੇ ਜਾਏ ਕੇ ਕਿਉਂ ਡਿੱਠੋ, ਕਦੀ ਘੜਿਆਲ ਵੇਖਿਆ ਹੀ, ਕਹਿੰਦਾ ਹਾਂ ਵੇਖਿਆ ਹੈ। ਕਹਿੰਦਾ ਇਹਨੂੰ ਘੜੀ ਮੁੜੀ ਛਿੱਤਰ ਵੱਜਦੇ ਨੇ ਵਿਚਾਰੇ ਨੂੰ, ਇਹਨੇ ਕੀ ਕਸੂਰ ਕੀਤਾ ਹੈ, ਇਹਨੇ ਕੀ ਗੁਨਾਹ ਕੀਤਾ ਹੈ, ਅੱਗੇ ਪੜ ਕੇ ਵੇਖੋ ਜਰਾ। ਹਾਂਜੀ, ਹੁਣ ਬਾਬਾ ਫੈਸਲਾ ਦਿੰਦਾ ਜੇ, ਕਹਿੰਦੇ ਇਹਨੇ ਕੋਈ ਦੋਸ਼ ਨਹੀਂ ਕੀਤਾ, ਨਦੋਸ਼ੇ ਨੂੰ ਪੈ ਰਹੀਆਂ ਨੇ, ਇਹ ਨਦੋਸ਼ਾ ਮਾਰੀਏ, ਬੋਲੋ ਇਹ, ਫੇਰ ਇੱਕ ਵਾਰ ਬੋਲੋ ਇਹ, ਇਹਨੂੰ ਨਦੋਸ਼ੇ ਨੂੰ ਮਾਰ ਪੈ ਰਹੀ ਆ, ਹਮ ਦੋਸ਼ਾਂ ਦਾ। ਤੁਸੀਂ ਅੰਦਰ ਝਾਤੀ ਮਾਰ ਲਓ, ਮੈਂ ਵੀ ਮਾਰਾਂ, ਆਪਣੇ ਗੁਨਾਹਾਂ ਵੱਲ ਵੇਖੋ, ਜਦੋਂ ਤੋਂ ਹੋਸ਼ ਸੰਭਾਲੀ ਜੇ, ਜਦੋਂ ਤੋਂ ਹੋਸ਼ ਕਾਇਮ ਹੋਈ, ਜਦੋਂ ਤੋਂ ਤੁਸੀਂ ਸਮਝਦਾਰ ਹੋਏ ਹੋ, ਅੱਜ ਤੱਕ ਕਿੰਨੇ ਗੁਨਾਹ ਕੀਤੇ ਦੇ, ਇੱਕ ਇੱਕ ਗੁਨਾਹ ਦੀ ਸਜ਼ਾ ਮਿਲਣੀ, ਇਹ ਨਦੋਸ਼ਾ ਮਾਰੀਏ, ਹਮ ਦੋਸ਼ਾਂ ਦਾ ਕਿਆ ਹਾਲ। ਇੱਕ ਤਰੀਕਾ ਹੈ ਛੁੱਟਣ ਦਾ, ਆਖੋ ਸਤਨਾਮ ਸ੍ਰੀ ਸਤਿਗੁਰੂ ਪਾਤਸ਼ਾਹ ਨੂੰ ਪੁੱਛੀਏ ਉਹ ਤਰੀਕਾ ਕਿਹੜਾ। ਕਹਿੰਦੇ ਜੇ ਤੂੰ ਅੰਮ੍ਰਿਤ ਛਕ ਲੈ ਨਾ, ਅੰਮ੍ਰਿਤ ਛਕ ਲੈ ਤੇ ਤੇਰੇ ਸਾਰੀ ਪਿਛਲੀ ਜਾਤ, ਕੁਲ, ਜਨਮ, ਪਾਪ, ਗੁਨਾਹ ਸਾਰੇ ਕੱਟੇ ਗਏ। ਉਦਨ ਤੋਂ ਇੱਕ ਨਵਾਂ ਜਨਮ ਹੋਇਆ। ਆਖਿਆ ਜੀ ਉਹ ਕਿੱਥੇ, ਪੁੱਤ ਤੇ ਮੈਂ ਸੰਤਾ ਸਿੰਘ ਦਾ ਹੀ ਹਾਂ। ਕਹਿੰਦੇ ਉਹ ਕੋਈ ਗੱਲ ਨਹੀਂ, ਸਰੀਰ ਕਰਕੇ ਰਿਹਾ ਵਾ, ਮਗਰ ਜਿਹਦੇ ਕੋਲੋਂ ਲੇਖਾ ਮੰਗਣਾ ਸੀ ਨਾ ਸੱਜਣਾ, ਉਹਦਾ ਜਨਮ ਹੁਣ ਗੁਰੂ ਦੇ ਘਰ ਵਿੱਚ ਹੋ ਗਿਆ। ਸਤਿਗੁਰ ਕੈ ਜਨਮੇ ਗਵਨ مٹایا آواگون مٹ گیا کوئی لیکھا نہیں ہن تے لیکھے پاڑ دیتے دھرم رائے در کاغذ فارے جن نانک لیکھا سارے لیکھے فاٹ گئے کاغذ پاڑ دیتے انہیں کیونکہ تو پت گرو گوبند سنگھ صاحب دا بن گئے ہو پچھلے جنم والے کاغذ میرے ستگرو نے سپنے وانگ جتنا ہری چند راجے دی میرے گرو ارجن دیو مہاراج پادشاہ دین دنیا دے مالک نے امرتسر صاحب دے کول ایک گردوارا ہے گرو کا باغ جتھے سپنے دے وچ 84 کٹتی ستگرو نے کدی جا کے درشن کرو گردوارا گرو کا باغ بنیا ہے یہ راجا ساسی ہائی اڈے تو 7 میل دی دوری دے اتنے بنیا سندر جتھے میرے ستگرو غریب نواز پادشاہ دین دنیا دے مالک نے سکیت منڈی دا راجا ہری چند ستگرو دی شرن وچ آیا ہے تے آن کے کہندا غریب نواز پادشاہ مینوں پنڈتاں نے دسیا تیرا گھر ایک جنماں دے دشٹاں دے گھر ہونا ہے نکی جات والے دے ہونا ہے میرے صاحب کہن لگے کوئی گل نہیں مہاراج میرا جنم مٹ جو مہاراج پادشاہ کہندے کیرتن سن جدو ہجوری وچ جا کے دربار صاحب کیرتن سنیا تے شبد لگ رہا سی لیکھ نہ مٹئی ہے سکی جو لکھیا کرتار ہاتھ جوڑ کے آن کے کہندا مہاراج مینوں چھٹیاں دیو تے مہاراج پادشاہ کہندے راجے نے تُو تے کہندا سی میں 7 دن رہنا ایتھے کیرتن سننا وا تے مڑ چلے مہاراج جڑی گل تو ڈردا ایتھے آیا سا تہاڈی بانی وچ وی لکھیا لیکھ نہ مٹی ہے سکی جو لکھیا کرتار تے میرے صاحب کہندے ہاں لکھیا تے ہے یہ تے کوئی بدل نہیں سکدا مگر ایک رات ساڈے کول ٹھہر جا پھر سپنا آیا کہ سپنے دے وچ میں شکار کرن گیا اسی پنڈ وچ چلے گیا اجے او پنڈ ہے گئے اسی او پنڈ وچ گردوارا بنیا ہے اس پنڈ دے وچ گرو ارجن دیو صاحب گئے نے تے اس پنڈ دے وچ جا کے سپنے دے وچ میرے ستگرو نے پیدا کیتا تے سپنے وچ ہی پیدا کر کے تیاں پت پروار وکھا کے امرت ویلے اٹھ کے کہندا مہاراج سپنا بڑا ڈراؤنا آیا ہے کی سپنا ویکھیا ہی مہاراج میرا چمارا دے گھر جنم ہویا ہے میں چمارا دے گھر جمیا میرے تیاں پت ہوئے نے میرے ستگرو غریب نواز پادشاہ نے آخیا راجا نے ਤੂੰ ਗੁਰੂ ਨਾਨਕ ਦੀ ਸ਼ਰਨ ਵਿਚ ਆ ਗਿਆ ਏ ਤੇਰਾ 84 ਦਾ ਚੱਕਰ ਸੁਪਨੇ ਵਿਚ ਕੱਟ ਦਿੱਤਾ ਏ ਸੁਪਨੇ ਚ ਇਹ ਉਹ ਗੁਰੂ ਆ ਸੁਪਨੇ ਚ ਲੇਖੇ ਪਾੜਨ ਵਾਲਾ ਜਿਹਦੀ ਸ਼ਰਨ ਵਿਚ ਆਪਾਂ ਆਏ ਆ ਮੇਰਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰੇ ਕਹਿੰਦੇ ਇਹ ਨਦੋਸ਼ਾ ਮਾਰੀਏ ਹਮ ਦੋਸ਼ਾਂ ਦਾ ਆਪਣੀ ਸ਼ਰਾਬ ਦਾ ਵੀ ਲੇਖਾ ਲੈਣਾ ਏ ਆਪਣੀ ਚੁਗਲੀ ਨਿੰਦਿਆ ਦਾ ਲੇਖਾ ਲੈਣਾ ਏ ਮਾਸ ਦਾ ਲੇਖਾ ਲੈਣਾ ਏ ਕਿਤੇ ਕੁਕਰਮਾਂ ਦਾ ਲੇਖਾ ਪਰਮੇਸ਼ਵਰ ਨੇ ਲੈਣਾ ਏ ਇਹ ਹਰ ਕਿਤੇ ਗੁਨਾਹ ਦਾ ਪਰਮੇਸ਼ਵਰ ਨੇ ਲੇਖਾ ਲੈਣਾ ਇੱਕ ਦਿਨ ਇਹ ਨਦੋਸ਼ਾ ਉੱਥੇ ਨਦੋਸ਼ਿਆਂ ਨੂੰ ਮਾਰ ਪੈਂਦੀ ਆ ਸਾਡਾ ਕਸੂਰਵਾਰਾਂ ਦਾ ਗੁਰਮੁਖੋ ਕੀ ਹਾਲ ਹੋਊਗਾ ਜੇ ਕਸੂਰਵਾਰ ਆਪਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿਚ ਡਿੱਗ ਕੇ ਕਿਤੇ ਇੱਕ ਵਾਰ ਕਹਿ ਦਈਏ ਆਇਓ ਚਰਨ ਤੁਹਾਰੀ ਸਤਿਗੁਰ ਆਇਓ।

0: ਜੁਗਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
1: ਕਰੋ ਕਿਰਪਾ ਸਾਰਿਆਂ ਕੋ ਆਦਿ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਤ ਸੰਗੀ ਜਨੋ, ਸਤਿਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਪਾਵਨ ਚਰਨ ਸ਼ਰਨ ਵਿਚ ਜੁੜ ਕੇ ਆਪ ਜੀ ਨੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਪੂਰਨ ਉਪਦੇਸ਼ ਗੁਰਬਾਣੀ ਵਿਚੋਂ ਸਰਵਣ ਕੀਤਾ ਹੈ, ਸੁਣਿਆ, ਮੰਨਿਆ, ਮਨ ਕੀਤਾ ਭਾਵ, ਗਾਵਿਆ, ਸੁਣਿਆ, ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮੁਬਾਰਕ ਆ ਗੁਰਦੁਆਰੇ ਆਉਣਾ, ਗੁਰਬਾਣੀ ਨੂੰ ਸੁਣਨਾ। ਗੁਰਦੁਆਰੇ ਆਉਂਦਿਆਂ ਗੁਰਬਾਣੀ ਸੁਣਦਿਆਂ ਫਿਰ ਵੀ ਸਾਨੂੰ ਧਾਗਿਆਂ ਤਵੀਤਾਂ ਵੱਲ ਕਿਉਂ ਭਟਕਣਾ ਪੈਂਦਾ ਹੈ? ਫਿਰ ਵੀ ਕੱਚੇ ਪਿੱਲਿਆਂ ਗੁਰੂਆਂ ਵੱਲ ਕਿਉਂ ਜਾਣਾ ਪੈਂਦਾ ਹੈ? ਕਸਰ ਇੱਥੇ ਹੀ ਰਹਿ ਗਈ ਕਿ ਜੋ ਗੁਰੂ ਦੇ ਉਪਦੇਸ਼ ਸੁਣੇ ਉਹਨਾਂ ਨੂੰ ਕਮਾਇਆ। ਜੇ ਕਦੀ ਸਿੱਖ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਕਮਾਵੇ, ਜੋ ਗੁਰੂ ਸਾਹਿਬ ਨੇ ਬਚਨ ਆਪਾਂ ਨੂੰ ਬਾਣੀ ਦੇ ਵਿੱਚ ਕਹੇ ਨੇ, ਉਸ ਅਨੁਸਾਰ ਜੀਵਨ ਢਾਲੇ, ਸਾਰੇ ਸੰਸਾਰ ਤੋਂ ਸਨੁੱਖਾ ਤੇ ਭਾਗਾਂ ਵਾਲਾ ਗੁਰੂ ਦਾ ਸਿੱਖ ਹੋਵੇ। ਇਹ ਵੀ ਕੇਵਲ ਹਜ਼ਾਰਾਂ ਸਾਲਾਂ ਤੋਂ ਜਿਸ ਤਰ੍ਹਾਂ ਲੋਕੀ ਮਸਜਿਦ ਵਿੱਚ ਜਾ ਕੇ ਸਿਰ ਨਵਾਉਂਦੇ ਨੇ, ਮੰਦਰਾਂ ਵਿੱਚ ਜਾ ਕੇ ਟੱਲ ਖੜਕਾਉਂਦੇ ਨੇ, ਪ੍ਰਸ਼ਾਦ ਚੜਾਉਂਦੇ ਨੇ, ਆਸਤੇ ਆਸਤੇ ਸਾਡੇ ਵਿੱਚ ਵੀ ਉਹ ਬ੍ਰਾਹਮਣਵਾਦ ਧੱਸਦਾ ਜਾ ਰਿਹਾ। ਇੱਥੇ ਕੇਵਲ ਪ੍ਰਸ਼ਾਦ ਚੜਾਉਣ ਨੂੰ ਪ੍ਰਧਾਨਤਾ ਨਹੀਂ, ਰੁਮਾਲੇ ਚੜਾਉਣ ਨੂੰ ਪ੍ਰਧਾਨਤਾ ਨਹੀਂ, ਇਸ ਘਰ ਵਿੱਚ ਮੁਬਾਰਕਬਾਦ ਉਹਨੂੰ ਮਿਲਦੀ ਹੈ ਜਿਹੜਾ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲਦਾ ਹੈ। ਜੋ ਗੁਰੂ ਕਹਿੰਦਾ ਹੈ ਉਸ ਅਨੁਸਾਰ ਆਪਣਾ ਜੀਵਨ ਜਿਹੜਾ ਬਤੀਤ ਕਰਦਾ ਹੈ ਉਹ ਗੁਰੂ ਦਾ ਸਿੱਖ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਜੋ ਗੁਰਚਰਨੀ ਸਿੱਖ ਪੜ੍ਹਦੇ ਆ। ਪਿਆਰੇ ਭਾਈ ਬਖਸ਼ੀਸ਼ ਸਿੰਘ ਸਾਹਿਬ ਪੜ੍ਹ ਰਹੇ ਸੀ, ਜੇ ਕਦੀ ਇਹ ਪੂਰੀਆਂ ਤੁਕਾਂ ਜੀਵਨ ਦੀਆਂ ਵਿੱਚ ਉੱਤਰ ਆਉਣ, ਇਹ ਪੂਰੀਆਂ ਤੁਕਾਂ ਜੀਵਨ ਵਿੱਚ ਹਾਂ ਤਿਸ ਘੋਲ ਘੁਮਾਇਆ, ਭਾਈ ਗੁਰਦਾਸ ਜੀ ਹਾਂ ਤਿਸ ਗੱਜ ਕੇ ਦੱਸੋ, ਹਾਂ ਤਿਸ ਫਿਰ ਗੱਜ ਕੇ ਆਖੋ, ਹਾਂ ਤਿਸ ਘੋਲ ਘੁਮਾਉਣਾ ਦਾ ਵਾਰੇ ਵਾਰੇ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਦੇ ਤੋਂ ਘੋਲ ਘੁਮਾਉਣਾ ਵਾਰੇ ਵਾਰੇ ਜਾਣਾ, ਜਿਨ੍ਹਾਂ ਦੇ ਹਿਰਦਿਆਂ ਚ ਗਰੀਬੀ ਆ ਗਈ, ਗਰੀਬੀ ਨਿਮਰਤਾ ਆ ਗਈ ਜਿਨ੍ਹਾਂ ਦੇ ਹਿਰਦਿਆਂ ਚ, ਜਿਹੜੇ ਮਿਟ ਗਏ ਹਾਂ ਤਿਸ ਘੋਲ ਘੁਮਾਇਆ, ਪਹਿਲਾਂ ਗਰੀਬੀ ਆਵੇ। ਫਿਰ ਜਿਹੜਾ ਦੂਸਰਾ ਵਚਨ ਮੇਰੇ ਗਰੀਬ ਨਿਵਾਜ ਨੇ ਕੀਤਾ ਹੈ, ਪਰ ਨਾਰੀ ਕੇ ਨੇੜ ਨਾ ਜਾਵੇ। ਬੋਲੋ, ਪਰ ਨਾਰੀ ਕੇ, ਸਮਝ ਲਿਓ, ਜਿਹੜਾ ਉੱਚੀ ਸਾਰੀ ਆਖੋ, ਪਰ ਨਾਰੀ ਕੇ ਨੇੜ ਨਾ ਜਾਵੇ। ਇਹ ਮੁਬਾਰਕ ਜੀਵਨ ਦੀਆਂ ਕੜੀਆਂ ਨੇ ਜਿਹੜੀਆਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਪਾਵਨ ਵਿਦਵਾਨ ਨੇ, ਬ੍ਰਹਮ ਗਿਆਨੀ ਬਾਬਾ ਭਾਈ ਗੁਰਦਾਸ ਜੀ ਨੇ ਆਪਾਂ ਦੇ ਨਾਲ ਸਾਂਝੀਆਂ ਕੀਤੀਆਂ। ਹਾਂ ਤਿਸ ਘੋਲ ਘੁਮਾਇਆ, ਗੁਰਮਤਿ ਹਿਰਦੇ ਗਰੀਬੀ ਆਵੇ, ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਕੇ ਨੇੜ ਨਾ ਜਾਵੇ, ਤੀਸਰਾ ਹਾਂ ਤਿਸ ਘੋਲ ਘੁਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਪਈ ਹੋਵੇ ਕਰੋੜਾਂ ਰੁਪਈਆ ਕਿਸੇ ਦੀ ਮਾਇਆ, ਅੱਜ ਤੇ ਆਪਾਂ ਗੁਰਸਿੱਖ ਪਿਆਰੇ ਉਹ ਮਿਥ ਕੇ ਇਹ ਕੰਮ ਕਰ ਰਹੇ ਹਾਂ ਨਾ ਵੀ ਲੁੱਟ ਲਓ ਜਿਹਨੂੰ ਲੁੱਟਿਆ ਜਾਂਦਾ ਹੈ, ਆਖੋ ਸਤਨਾਮ ਸ੍ਰੀ, ਮਾਰ ਲਓ ਧਰਮ ਦੇ ਨਾਮ ਦੇ ਉੱਤੇ, ਕੌਮ ਨਾਲ ਵਿਸ਼ਵਾਸਘਾਤ ਵੀ ਕਰ ਦੋ, ਧਰਮ ਦੇ ਨਾਮ ਦੇ ਉੱਤੇ ਗੁਰੂ ਘਰ ਦੇ ਨਾਲ ਵੀ ਲੁੱਟਾਂ ਮਾਰ ਲਓ, ਜੋ ਕੁਝ ਹੁੰਦਾ ਹੈ ਗੁਰੂ ਦੇ ਨਾਂ ਉੱਤੇ ਵੀ ਜੇ ਲੁੱਟਿਆ ਜਾਂਦਾ ਤੇ ਲੁੱਟ ਲਓ। 84 ਦੇ ਕਾਂਡ ਤੋਂ ਬਾਅਦ ਜਿਨ੍ਹਾਂ ਧਰਮ ਦੇ ਨਾਮ ਦੇ ਉੱਤੇ ਸਿੱਖ ਨੇ ਸਿੱਖਾਂ ਨੂੰ ਲੁੱਟਿਆ, ਹੋਰ ਕਿਸੇ ਨੇ ਲੁੱਟਿਆ? ਸਤਿਗੁਰੂ ਤੇ ਕਹਿ ਰਹੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਮਗਰ ਆਪਾਂ ਖੂਬ ਰੱਜ ਕੇ ਗਾਂ ਖਾਧੀ, ਸੂਰ ਖਾਧਾ,
ਹੱਕ ਪਰਾਏ ਨੂੰ ਆਪਾਂ ਖਾਧਾ ਕਦੀ ਕਿਸੇ ਦੇ ਨਾਮ ਦੇ ਉੱਤੇ ਕੋਈ ਇੱਥੇ ਤੁਹਾਡੇ ਕੋਲ ਆਉਂਦਾ ਨੀ ਮੈਂ ਫਲਾਣੇ ਥਾਂ ਤੇ ਕਾਲਜ ਬਣਾ ਰਿਹਾ ਤੁਹਾਡੀ ਹੱਕ ਹਲਾਲ ਦੀ ਇੱਕ ਇੱਕ ਡਾਲਰ ਇਕੱਠਾ ਕੀਤਾ ਆਪਣੇ ਨਿੱਜੀ ਸਵਾਰਥਾਂ ਲਈ ਲੋਕੀ ਖਰਚਦੇ ਕੋਈ ਕਹਿੰਦਾ ਮੈਂ ਇੰਡੀਆ ਦੇ ਵਿੱਚ ਲੋਕਾਂ ਗਰੀਬ ਸ਼ਾਦੀ ਕਰਦਾ ਬੱਚੀਆਂ ਦੀ ਕੋਈ ਇਸ ਤਰ੍ਹਾਂ ਪੈਸੇ ਕਮਾ ਰਿਹਾ ਗੁਰੂ ਕੀ ਕਹਿ ਰਿਹਾ ਗੁਰੂ ਕਹਿ ਰਿਹਾ ਹਉ ਤਿਸ ਕੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ ਪਰਾਏ ਪੈਸੇ ਨੂੰ ਕੀ ਨਾ ਕਰੇ ਹੱਥ ਨਾ ਲਾਵੇ ਹਾਂ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਕਿਸੇ ਦੀ ਨਿੰਦਿਆ ਹੁੰਦੀ ਹੋਵੇ ਉੱਥੋਂ ਆਪਣੇ ਆਪ ਨੂੰ ਪਰੇ ਕਰ ਲੈ ਸਾਰੀਆਂ ਗੱਲਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆਪਾਂ ਨੂੰ ਸਮਝਾਈਆਂ ਨੇ ਮਗਰ ਗੁਰਮੁਖ ਪਿਆਰਿਓ ਅੱਜ ਦੇ ਉਪਦੇਸ਼ ਵਿੱਚੋਂ ਤੁਸੀਂ ਇਹੋ ਹੀ ਧਾਰਨ ਕਰਕੇ ਜਾਓ ਹਾਂ ਤਿਸ ਕੋਲ ਕਮਾਇਆ ਗੁਰਮਤ ਹਿਰਦੇ ਗਰੀਬੀ ਆਵੇ ਅੱਜ ਜੋੜੋ ਹੱਥ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਹੇ ਮੇਰੇ ਸਤਿਗੁਰੂ ਗਰੀਬ ਨਵਾਜ ਮੈਂ 18-18 20-20 ਸਟੋਰਾਂ ਦਾ ਭਾਵੇਂ ਮੈਨੂੰ ਮਾਲਕ ਬਣਾ ਦੇ ਮਗਰ ਮੈਂ ਸੁਰਤ ਵਿੱਚ ਗਰੀਬ ਹੋਵਾਂ ਸੁਰਤ ਵਿੱਚ ਆਖਾਂ ਮੇਰੇ ਅਸੀਂ ਖਾਂਦੇ ਵੀ ਜ਼ਿਆਦਾ ਅਸੀਂ ਸੌਂਦੇ ਵੀ ਜ਼ਿਆਦਾ ਅਸੀਂ ਪਰਾਇਆ ਧਨ ਵੀ ਲੁੱਟੀਏ ਅਸੀਂ ਪਰਾਏ ਤਨ ਨੂੰ ਵੀ ਛੋਈਏ ਅਸੀਂ ਹੰਕਾਰੀ ਵੀ ਹੋਈਏ ਤੇ ਫੇਰ ਵੀ ਅਸੀਂ ਆਨੇ ਆ ਗੁਰੂਮੁਖ ਅਸੀਂ ਗੁਰੂ ਦੇ ਸਿੱਖ ਆ ਗੁਰੂ ਦਾ ਸਿੱਖ ਤਾਂ ਇਹ ਤਸਵੀਰ ਖਿੱਚ ਕੇ ਰੱਖ ਦਿੱਤੀ ਆ ਭਾਈ ਗੁਰਦਾਸ ਜੀ ਨੇ ਸਿੱਖ ਉਹ ਆ ਗੁਰਮੁਖ ਸੋਈ ਸਹਿਜ ਸਮਾਵੇ ਉਹੋ ਹੀ ਸਤਿਗੁਰੂ ਦੇ ਵਿੱਚ ਸਮਾਉਂਦਾ ਵਾ ਉਹੀ ਗੁਰੂ ਦੇ ਸਤਿਗੁਰੂ ਦੇ ਵਿੱਚ ਚਰਨਾਂ ਚ ਅਭੇਦ ਹੁੰਦਾ ਵਾ ਜਿਹਦੀਆਂ ਇਹ ਨਿਸ਼ਾਨੀਆਂ ਥੋੜਾ ਖਾਂਦਾ ਸੋਹਦਾ ਸੌਂਦਾ ਹੈ ਪਰ ਨਾਰੀ ਨੇ ਨੇੜ ਨਹੀਂ ਜਾਂਦਾ ਪਰਾਈ ਨਿੰਦਿਆ ਨਹੀਂ ਸੁਣਦਾ ਕਿਸੇ ਦੇ ਪੈਸੇ ਨੂੰ ਹੱਥ ਨਹੀਂ ਲਾਉਂਦਾ ਗਰੀਬੀ ਭਾਵ ਵਿੱਚ ਰਹਿੰਦਾ ਹੈ ਮਗਰ ਆਪਣੇ ਅੰਦਰ ਝਾਤੀ ਮਾਰ ਕੇ ਗੁਰੂ ਦਿਓ ਸਿੱਖੋ ਵੇਖ ਲੋ ਕਦੀ ਲੱਭ ਕੇ ਵੇਖੋ ਆਪਣੇ ਜੀਵਨ ਦੇ ਵਿੱਚ ਇੱਕ ਵੀ ਗੁਣ ਨਹੀਂ ਲੱਭਦਾ ਜੇ ਲੱਭਦਾ ਤੇ ਦੱਸੋ ਪੈਰਾਂ ਤੋਂ ਲੈ ਕੇ ਸਿਰ ਤੱਕ ਝਾਤੀ ਮਾਰ ਕੇ ਵੇਖ ਲੋ ਇਹਨਾਂ ਗੁਣਾਂ ਦੇ ਵਿੱਚੋਂ ਇੱਕ ਗੁਣ ਦੇ ਵੀ ਆਪਾਂ ਧਾਰਨੀ ਨਹੀਂ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਰਹਿਣੀ ਰਹੇ ਸੋਈ ਸਿੱਖ ਮੇਰਾ ਇਹ ਰਹਿਤ ਦੱਸੀ ਆ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪਿਆਰਿਆਂ ਨੇ ਕਿ ਗੁਰਮੁਖ ਦਾ ਸਿੱਖ ਉਹ ਹੀ ਹੋ ਸਕਦਾ ਜਿਹਦੀ ਇਹ ਰਹਿਤ ਆ ਪਿਆਰਿਓ ਤੇ ਆਓ ਆਪਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰੀਏ ਹੇ ਮੇਰੇ ਮਾਲਕ ਸਾਡੇ ਤੇ ਵੀ ਕਿਰਪਾ ਕਰ ਮਿਹਰ ਕਰ ਬਖਸ਼ਿਸ਼ ਕਰ ਅਸੀਸ ਦੇ ਅਸੀਂ ਇਸ ਧਾਰਨਾ ਬਣੀਏ ਅਸੀਂ ਥੋੜਾ ਖਾਈਏ ਥੋੜਾ ਸੋਈਏ ਪਰਾਈ ਨਿੰਦਿਆ ਤੋਂ ਆਪਣੇ ਆਪ ਨੂੰ ਹਟਾਈਏ ਪਰਾਏ ਤਨ ਤੋਂ ਆਪਣੇ ਆਪ ਨੂੰ ਹਟਾਈਏ ਪਰਾਏ ਧਨ ਤੋਂ ਆਪਣੇ ਆਪ ਨੂੰ ਹਟਾਈਏ ਸਤਿਗੁਰੂ ਕਿਰਪਾ ਕਰਕੇ ਆਪਣਾ ਉਪਦੇਸ਼ ਸਾਨੂੰ ਬਖਸ਼ਿਸ਼ ਕਰੋ ਇਹ ਆਪਾਂ ਵੀ ਹੱਥਾਂ ਚਰਨਾਂ ਵਿੱਚ ਬੇਨਤੀ ਕਰੀਏ।

ਤਰਲਾ ਕਰੋ, ਮੈਨੂੰ ਗਰੀਬ ਨੂੰ ਵੀ ਉਹਨਾਂ ਸਿੱਖਾਂ ਵਿੱਚ ਮਿਲਾ ਲਓ ਜਿਹਨਾਂ ਸਿੱਖਾਂ ਦੇ ਪਰਉਪਕਾਰੀ ਗੁਣ ਨੇ, ਜਿਹਨਾਂ ਸਿੱਖਾਂ ਦੀ ਤੁਸੀਂ ਗੱਲ ਕੀਤੀ ਆ ਕਿ ਮੈਂ ਉਹਦੇ ਤੋਂ ਬਲਹਾਰ ਆ, ਜਿਹੜਾ ਗਰੀਬ ਆ। ਇਹ ਸਾਰੇ ਗੁਣ ਜਿਹੜੇ ਆਪ ਜੀ ਨੇ ਸਰਵਣ ਕੀਤੇ ਨੇ, ਜਿਹਨਾਂ ਤੇਰਿਆਂ ਪਿਆਰਿਆਂ ਸਿੱਖਾਂ ਵਿੱਚ ਪਰਮ ਗੁਣ ਧਾਰਨ ਹੋਏ ਨੇ ਮੇਰੇ ਗਰੀਬ ਨਿਵਾਜ, ਉਹਨਾਂ ਸਿੱਖਾਂ ਦੀ ਸੰਗਤ ਵਿੱਚ ਮੈਨੂੰ ਵੀ ਮੋਹ

ਤਰਲਾ ਪਾਓ ਹਾਂ 29 ਤਰੀਕ ਵਾਲੇ ਦਿਨ ਗਰੀਬ ਨਵਾਜ ਜਿਹੜੀ ਤੂੰ ਸੰਗਤ ਬਣਾਉਣੀ ਆ ਗੁਰਸੰਗਤ ਕੀਨੀ ਖਾਲਸਾ ਜਿਹੜੀ ਸੰਗਤ ਤੁਸੀਂ ਕੀਤੀ ਗਰੀਬ ਨਵਾਜ ਪਾਤਸ਼ਾਹ ਜਿਹੜੀ ਸੰਗਤ ਤੁਸੀਂ ਬਣਾਈ ਆ ਮੈਂ ਅਜੇ ਤੱਕ ਸਤਿਗੁਰੂ ਖਾਲਸਾ ਨਹੀਂ ਬਣਿਆ ਗੁਰਦੁਆਰੇ ਆਉਣਾ ਵਾ ਕੜਾ ਪ੍ਰਸ਼ਾਦ ਚੜਾਉਣਾ ਵਾ ਲੰਗਰ ਛਕਦਾ ਵਾ ਪੈਸੇ ਗੋਲਕ ਵਿਚ ਪਾਉਂਦਾ ਵਾ ਮੇਰੇ ਸਤਿਗੁਰੂ ਮੈਂ ਤੇਰੀ ਉਸ ਸੰਗਤ ਵਿਚ ਨਹੀਂ ਬੈਠਾ ਜਿਹਦੀ ਰੋਜ਼ ਅਰਦਾਸ ਹੁੰਦੀ ਵੇਖੋ ਪਿਆਰਿਓ ਕੋਈ ਪਿਆਰਾ ਕਿਸੇ ਦਿਨ 21 ਰੁਪਈਏ ਦਿੰਦਾ ਹੈ ਤੇ ਉਹਦਾ ਨਾਮ ਬੋਲਿਆ ਜਾਂਦਾ ਹੈ ਫਲਾਣਾ ਸਿੰਘ ਨੇ ਮਹਾਰਾਜ 21 ਰੁਪਈਏ ਦਿੱਤੇ ਇਹਦਾ ਆਹ ਕਾਰਜ ਕਰੋ ਫਲਾਣਾ ਸਿੰਘ ਨੇ ਇਹ ਰੁਮਾਲਾ ਚੜਾਇਆ ਇਹਦਾ ਆਹ ਕਾਰਜ ਕਰੋ ਫਲਾਣਾ ਸਿੰਘ ਨੇ ਆਹ ਕੰਮ ਕੀਤਾ ਇਹਦਾ ਆਹ ਕੰਮ ਕਰੋ ਮਗਰ ਇੱਕ ਰੋਜ਼ ਅਰਦਾਸ ਹੁੰਦੀ ਆ ਜਿੱਥੇ ਜਿੱਥੇ ਸਿੱਖ ਅਰਦਾਸ ਕਰਦਾ ਹੈ ਉਸ ਅਰਦਾਸ ਵਿਚ ਗੁਰਮੁਖ ਪਿਆਰਿਓ ਕਿਸੇ ਅਮੀਰ ਦਾ ਨਾਮ ਨਹੀਂ ਕਿਸੇ ਦੇਣ ਵਾਲੇ ਦਾ ਨਾਮ ਨਹੀਂ ਕਿਸੇ ਲੈਣ ਵਾਲੇ ਦਾ ਨਾਮ ਨਹੀਂ ਉੱਥੇ ਆਖਿਆ ਜਾਂਦਾ ਜਹਾਂ ਜਹਾਂ ਖਾਲਸਾ ਜੀ ਬੋਲੋ ਜਹਾਂ ਜਹਾਂ ਫਿਰ ਬੋਲੋ ਜਹਾਂ ਜਹਾਂ ਤਹਾਂ ਤਹਾਂ ਰਸ਼ਿਆ ਰਿਆਇਤ ਰੋਜ਼ ਪਟੀਸ਼ਨ ਲੱਗਦੀ ਆ ਹਰ ਸਿੱਖ ਨੇਤਰੇਮ ਤੋਂ ਬਾਅਦ ਅਰਦਾਸ ਕਰਦਾ ਏ ਹੇ ਮੇਰੇ ਸਤਿਗੁਰੂ ਇਹ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ ਆ ਜਿਨ੍ਹਾਂ ਪਿਆਰਿਆਂ ਦੇ ਬਾਰੇ ਹਰ ਹੱਥ ਜੋੜਨ ਵਾਲਾ ਸਿੱਖ ਅਰਦਾਸ ਕਰਦਾ ਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਹੇ ਮੇਰੇ ਸਤਿਗੁਰੂ ਮੈਨੂੰ ਵੀ

ਹੇ ਸਾਹਿਬ ਜੀ ਇਹ ਜਿਹੜੀ ਰੋਜ਼ ਅਰਦਾਸ ਹੁੰਦੀ ਆਖੋ ਸਤਨਾਮ ਸ੍ਰੀ ਹੇ ਸਾਹਿਬ ਜਿਹੜੀ ਰੋਜ਼ ਅਰਦਾਸ ਹੁੰਦੀ ਆ ਖਾਲਸੇ ਦੀ ਭਾਵੇਂ ਅਕਾਲ ਤਖ਼ਤ ਤੇ ਅਰਦਾਸ ਹੋਵੇ ਭਾਵੇਂ ਹਜੂਰ ਸਾਹਿਬ ਅਰਦਾਸ ਹੋਵੇ ਭਾਵੇਂ ਤਖ਼ਤ ਸ੍ਰੀ ਪਟਨਾ ਸਾਹਿਬ ਅਰਦਾਸ ਹੋਵੇ ਭਾਵੇਂ ਕੇਸਗੜ੍ਹ ਸਾਹਿਬ ਅਰਦਾਸ ਹੋਵੇ ਦੁਨੀਆਂ ਦੇ ਹਰ ਕੋਨੇ ਦੇ ਗੁਰਦੁਆਰੇ ਵਿਚ ਹੇ ਮੇਰੇ ਸਤਿਗੁਰੂ ਸੁੱਖ ਮੰਗੀ ਜਾਂਦੀ ਆ ਖਾਲਸੇ ਦੀ ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰਸ਼ਿਆ ਰਿਆਇਤ ਰੋਜ਼ ਅਰਦਾਸ ਕੀਤੀ ਜਾਂਦੀ ਆ ਤੇ ਮੇਰੇ ਸਤਿਗੁਰੂ ਜਿਨ੍ਹਾਂ ਦੀ ਰੋਜ਼ ਅਰਦਾਸ ਹੁੰਦੀ ਆ ਉਹਨਾਂ ਦੀ ਕਲਾਸ ਦੇ ਵਿਚ ਮੈਨੂੰ ਵੀ ਰਲਾ ਲਾ ਮੈਨੂੰ ਵੀ ਖਾਲਸਾ ਬਣਾ ਲਾ ਅਰਦਾਸ ਕਰੋ ਮੇਰੀਆਂ ਭੈਣਾਂ ਬੱਚੀਆਂ ਵੀਰ ਗੁਰਸਿੱਖ ਫਿਰ ਇੱਕ ਇੱਕ ਦਾ ਨਾਮ ਦੱਸ ਕੇ ਅਰਦਾਸ ਨਾ ਕਰਾਉਣੀ ਪਵੇ ਰੋਜ਼ ਸੁਤੇ ਸਿੱਧ ਪਟੀਸ਼ਨ ਹੋ ਜਾਏ ਰੋਜ਼ ਸੁਤੇ ਸਿੱਧ ਅਰਦਾਸ ਗੁਰੂ ਦੇ ਘਰ ਵਿਚ ਰੋਜ਼ ਐਪਲੀਕੇਸ਼ਨ ਤੁਹਾਡੀ ਲੱਗੇ ਜੇ ਤੁਸੀਂ ਖਾਲਸੇ ਬਣ ਜਾਓ ਤੇ ਇਸ ਕਰਕੇ ਪਰਸੋਂ ਇਹ ਭਾਗਾਂ ਵਾਲਾ ਦਿਨ ਆਉਣਾ ਹੈ ਕੋਈ ਮੇਰੀ ਭੈਣ ਕੋਈ ਬੱਚਾ ਮਨ ਦੇ ਪ੍ਰਭਾਵ ਥੱਲੇ ਆਣ ਕੇ ਗੁਰੂ ਦਾ ਪੱਲਾ ਨਾ ਛੱਡ ਦਿਓ ਦੋ ਤਰ੍ਹਾਂ ਦਾ ਜੀਵਨ ਹੁੰਦਾ ਹੈ ਗੁਰੂ ਮਰਜ਼ੀ ਤੇ ਮਨ ਮਰਜ਼ੀ ਗੁਰੂ ਮਰਜ਼ੀ ਤੇ ਮਨ ਮਰਜ਼ੀ ਇਹ ਮਨ ਮਰਜ਼ੀ ਹੋਊਗੀ ਜਿਹੜਾ ਆਖੋਗੇ ਅਜੇ ਸਾਲ ਖਲੋਣਾ ਹੈ ਇਹ ਗੁਰੂ ਮਰਜ਼ੀ ਹੋਊਗੀ ਕਿ ਜਿਹੜਾ ਕਹਿੰਦਾ ਹਰ ਜਪਦਿਆਂ ਢਿੱਲ ਨਾ ਕੀਜੀ ਮੇਰੀ ਜਿੰਦੜੀਏ ਮਤ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ ਇਹ ਗੁਰੂ ਦੀ ਮਰਜ਼ੀ ਹੋਊਗੀ ਕਿ ਮੇਰੇ ਗੁਰੂ ਦਾ ਉਪਦੇਸ਼ ਹੋਊਗਾ ਪੀਓ

0: ਜੂਝ ਰਹੇ ਜੇ ਦੁੱਖਾਂ ਤੇ ਪਰੇਸ਼ਾਨੀਆਂ ਦੇ ਨਾਲ, ਅੰਮ੍ਰਿਤ ਛਕੋ ਸੁਖੀ ਹੋ ਜਾਓ। ਪਤਾ ਨੀ ਕਿਉਂ ਆਪਾਂ ਠੱਗਾਂ ਦੇ ਕਹਿਣ ਤੇ ਦੋਵਾਂ ਮਿੰਟਾਂ ਦੇ ਵਿੱਚ ਆਪਣੇ ਘਰ ਦੇ ਬੂਹੇ ਅੱਗੇ ਭੂਤ ਵੀ ਲਮਕਾ ਲੈਂਦੇ। ਨਵੇਂ ਨਵੇਂ ਘਰ ਬਣਾਉਂਦੇ ਇੰਡੀਆ ਦੇ ਵਿੱਚ, ਤੇ ਮੈਂ ਕਈ ਵਾਰ ਵੇਖਿਆ ਨਵਾਂ ਜਿਹੜਾ ਕੋਠੀ ਬਣਦੀ, ਜਿਹੜਾ ਘਰ ਬਣਦਾ ਹੈ ਨਾ, ਉਹਦੇ ਅੱਗੇ ਲਾਲ ਜੀ ਜ਼ਮੀਨ ਕੱਢੀ ਤੇ ਕਾਲੇ ਮੂੰਹ ਵਾਲਾ ਭੂਤ ਜਿਹਾ ਲਾ ਦਿੰਦੇ, ਆਖੋ ਸਤਨਾਮ ਸ੍ਰੀ ਵਾਹਿ। ਆਨੰਦਪੁਰ ਸਾਹਿਬ ਤੋਂ ਆ ਰਿਹਾ ਸਾਂ ਤੇ ਰੋਪੜ ਦੇ ਕੋਲੇ ਕੋਠੀ ਪਾਈ ਕਿਸੇ ਨੇ, ਤੇ ਨਾਲ ਮਹਾਂਪੁਰਸ਼ ਸੀ ਗੁਰਮੁਖ ਪਿਆਰੀ, ਬੜੀ ਬਖਸ਼ੀ ਹੋਈ ਰੂਹ। ਮੈਂ ਕਿਹਾ ਬਾਬਾ ਜੀ ਇਹ ਰੁਝਾਨ ਬੜਾ ਵੱਧ ਗਿਆ, ਧਿਆਨ ਦੇਣਾ ਇਕਾਗਰਤਾ ਬਖਸ਼ਿਓ, ਇਹ ਰੁਝਾਨ ਬੜਾ ਵੱਧ ਗਿਆ ਵਾ। ਅੱਜ ਕੱਲ ਭਾਵੇਂ ਸਿੱਖ ਦਾ ਹੀ ਘਰ ਹੋਵੇ, ਭਾਵੇਂ ਪ੍ਰਚਾਰਕ ਦਾ ਹੋਵੇ, ਭਾਵੇਂ ਰਾਗੀ ਦਾ ਹੋਵੇ, ਢਾਡੀ ਦਾ ਹੋਵੇ, ਮਹਾਰਾਜ ਪਾਤਸ਼ਾਹ ਤੁਸੀਂ ਗੁਰਮੁਖ ਪਿਆਰਿਓ ਦੱਸੋ ਕਿ ਇਹ ਭੂਤ ਕਿਉਂ ਮੂੰਹ ਦੇ ਉੱਤੇ ਲਾ ਦਿੰਦੇ ਨੇ, ਮੂੰਹ ਐ ਲਾਲ ਜਿਹਾ ਮੂੰਹ ਕੱਢਿਆ ਡੈਣ ਜੀ ਦਾ ਮੂੰਹ ਭੂਤ ਜਿਹਾ ਬਣਾ ਕੇ ਕਿਉਂ ਲਾ ਦਿੰਦੇ ਨੇ? ਤੇ ਹੱਸ ਕੇ ਕਹਿੰਦਾ ਪਰਮਜੀਤ ਸਿੰਘ, ਇਹ ਦੱਸਦੇ ਨੇ ਕਿ ਇਸ ਘਰ ਵਿਚ ਰਹਿਣ ਵਾਲੇ ਵੀ ਕੀ ਨੇ। ਜੇ ਘਰ ਵਿਚ ਗੁਰੂ ਦੇ ਸਿੱਖ ਰਹਿੰਦੇ ਹੋਣ, ਉਸ ਘਰ ਦੇ ਉੱਤੇ ਭੂਤ ਦੀ ਗੁਰਮੁਖ ਪਿਆਰੇ ਸਾਈਨ ਬੋਰਡ ਨਾ ਦਿੱਤਾ ਹੋਵੇ, ਉਹਦੇ ਉੱਤੇ ਖੰਡਾ ਲੱਗਾ ਹੋਵੇ, ਤੇ ਜਾਂ ਉਹਦੇ ਉੱਤੇ ਇੱਕ ਓਂਕਾਰ ਲਿਖਿਆ ਹੋਵੇ, ਤੇ ਜਾਂ ਉਹਦੇ ਤੇ ਲਿਖਿਆ ਹੋਵੇ ਜੈ ਪ੍ਰਸਾਦ ਬਸੇ ਸੁਖ ਮੰਦਰ ਇਸੇ ਧਿਆਏ ਸਦਾ ਮਨ ਅੰਦਰ। ਭੂਤਾਂ ਦਾ ਵਾਸਾ ਹੋ ਗਿਆ ਸਾਡੇ ਜੀਵਨ ਦੇ ਵਿਚ। ਗੁਰੂ ਦੇ ਅੱਗੇ ਅਰਦਾਸ ਕਰੋ, ਹੇ ਮੇਰੇ ਗਰੀਬ ਨਵਾਜ ਪਾਤਸ਼ਾਹ, ਰਹਿਮ ਕਰ, ਬਖਸ਼ ਦੇ ਘਰ ਵਿਚ ਆ, ਆਪਣੀ ਪਿਆਰੀ ਸੰਗਤ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਇਹਨਾਂ ਨੂੰ ਧਾਗਿਆਂ ਤੋਂ ਬਚਾਓ, ਇਹਨਾਂ ਨੂੰ ਤਵੀਤਾਂ ਤੋਂ ਬਚਾਓ, ਇਹਨਾਂ ਨੂੰ ਵਹਿਮਾਂ ਭਰਮਾਂ ਦੇ ਵਿਚੋਂ ਕੱਢ ਕੇ ਮੇਰੇ ਸਤਿਗੁਰੂ ਇਹਨਾਂ ਨੂੰ ਸਮਝਾ ਦਿਓ ਕਿ ਪੀਓ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ ਮਣੇ ਸੁਖੀ ਹੁੰਦਾ ਜੇ। ਗਰੰਟੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਕੋਈ ਦੱਸਦਾ ਜੀ ਮੈਨੂੰ ਇੰਨੀਆਂ ਬਿਮਾਰੀਆਂ, ਉਹਨੂੰ ਕਹਿ ਕੇ ਵੇਖੋ ਅੰਮ੍ਰਿਤ ਛਕ ਲੋ, ਛਕ ਲਾਂਗੇ ਜੀ, ਕਮਾਲ ਦੀ ਗੱਲ ਹੈ। ਅੱਜ ਕੋਈ ਤਿੰਨਾਂ ਪੈਸਿਆਂ ਦਾ ਸਾਧੂ ਪਾਣੀ ਚ ਥੁੱਕ ਕੇ ਦੇ ਦੇ ਉਹ ਪੀ ਲੈਂਦੇ ਆ, ਅੱਗੋ ਤਿੰਨਾਂ ਪੈਸਿਆਂ ਦਾ ਬੰਦਾ ਆਣ ਕੇ ਧਾਗਾ ਦੇ ਦੇ ਉਹ ਬਾਂਹ ਨੂੰ ਬੰਨ ਲੈਂਦੇ ਆ, ਮਗਰ ਪੁੱਤਰਾਂ ਦਾ ਦਾਨੀ ਕਹਿੰਦਾ ਗਲ ਵਿਚ ਕਿਰਪਾਨ ਪਾਲਾ, ਕੜਾ ਪਾਲਾ, ਕੰਘਾ ਰੱਖ ਲਾ, ਕੇਸ ਰੱਖ ਲਾ, ਸ਼ਰਾਬ ਛੱਡ ਦੇ, ਮਾਂ ਛੱਡ ਦੇ, ਫਿਰ ਮੈਂ ਤੈਨੂੰ ਗਰੰਟੀ ਦੇਣਾ, ਹੋਵੇ ਜਨਮ ਸੋਹੇਲਾ, ਹੋਵੇ ਜਨਮ ਸੋਹੇਲਾ, ਹੋਏ ਭਾਈ ਗੁਰਦਾਸ ਜੀ ਨੇ ਨਾ, ਭਾਈ ਗੁਰਦਾਸ ਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਇੱਕ ਵਾਰ ਪੁੱਛਿਆ ਕਿ ਭਾਈ ਗੁਰਦਾਸ ਜੀ ਤੁਹਾਨੂੰ ਕਿਤਨਾ ਪਤਾ ਲੱਗ ਜਾਂਦਾ ਕਿ ਆਹ ਕੱਚੀ ਬਾਣੀ ਆ ਤੇ ਇਹ ਸੱਚੀ ਬਾਣੀ ਆ? ਤੇ ਭਾਈ ਗੁਰਦਾਸ ਨੇ ਬੜੇ ਸੁੰਦਰ ਬਚਨ ਕੀਤੇ। ਭਾਈ ਗੁਰਦਾਸ ਜੀ ਕਹਿੰਦੇ ਨੇ ਪਰਦਾ ਲੱਗਾ ਹੋਵੇ ਤੇ ਇਸਤਰੀ ਇਸ ਪਾਸੇ ਪਰਦੇ ਤੋਂ ਬੈਠੀ ਹੋਵੇ ਤੇ ਪਰਲੇ ਪਾਸੇ ਪਰਦੇ ਦੇ ਉਹਦਾ ਪਤੀ ਬੈਠਾ ਹੋਵੇ ਤੇ ਬੋਲਦਾ ਹੋਵੇ ਤੇ ਭਲਾ ਇਸਤਰੀ ਪਛਾਣਦੀ ਨਹੀਂ? ਉਹਨੂੰ ਪਤਾ ਨਹੀਂ ਲੱਗਦਾ ਕਿ ਪਰਦੇ ਤੋਂ ਪਿੱਛੇ ਮੇਰਾ ਗੁਰੂ ਬੋਲ ਰਿਹਾ, ਮੇਰਾ ਪਤੀ ਬੋਲ ਰਿਹਾ ਵਾ? ਤੇ ਗੁਰੂ ਦੇ ਸਿੱਖੋ ਸਾਨੂੰ ਇਹ ਬੋਲ ਕਿਉਂ ਭੁੱਲ ਗਏ ਨੇ ਕਿ ਕਲਗੀਧਰ ਪਾਤਸ਼ਾਹ ਆਨੰਦਪੁਰ ਦੇ ਸਾਹਮਣੇ ਸ਼ਿਵਾਲਕ ਦੀ ਪਹਾੜੀ ਤੇ ਕੇਸਗੜ੍ਹ ਖਲੋਤੇ ਕਹਿ ਰਹੇ ਨੇ ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਪੀਓ ਪੌਲ ਖੰਡੇ ਧਾਰ, ਹੋਏ ਜਨਮ ਸੋਹੇਲਾ, ਹੋਏ ਜਨਮ ਸੋਹੇਲਾ, ਹੋਏ ਬੜੀਆਂ ਰਹਿਮਤਾਂ ਨੇ। ਉਹ ਜਿਹੜੇ ਵਿਦਵਾਨ ਦਾ ਆਪਾਂ ਰੋਜ਼ ਵਿਦਵਾਨ ਤਾਂ ਨਹੀਂ ਕਿਹਾ ਜਾ ਸਕਦਾ, ਵਿਦਵਾਨ ਤਾਂ ਗੁਰਮੁਖ ਪਿਆਰੇ ਹੋ, ਬੜੀਆਂ ਬੜੀਆਂ ਬਖਸ਼ੀਆਂ ਰੂਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਵਰਗੇ ਹੋਏ, ਇਸ ਕੌਮ ਦੇ ਵਿਚ ਚੰਗੇ ਚੰਗੇ ਹੋਰ ਵੀ ਵਿਦਵਾਨ ਹੋਏ ਨੇ ਗੁਰਮੁਖ ਪਿਆਰੇ, ਜਿਨ੍ਹਾਂ ਪੰਥ ਲਈ ਕੰਮ ਕੀਤਾ ਹੈ। ਉਹਦਾ ਟਿੱਪਣੀ ਕਰ ਜਿਹਦੇ ਬਾਰੇ ਆਪਾਂ ਰੋਜ਼ ਗੱਲਾਂ ਕਰਦੇ ਹਾਂ, ਉਹ ਲਿਖਦਾ ਵਾ ਕਿ ਇਹ ਕਿੱਡਾ ਅਨਰਥ ਆ ਕਿ ਇੱਕ ਚਿੜੀ ਦੇ ਮੂੰਹ ਚ ਅੰਮ੍ਰਿਤ ਪਿਆ ਤੇ ਉਹਨੇ ਬਾਜ ਨੂੰ ਮਰੋੜਿਆ, ਇਹ ਕਿੱਡਾ ਅਨਰਥ ਆ ਕਿ ਇੱਕ ਗਿੱਦੜ ਦੇ ਮੂੰਹ ਵਿਚ ਅੰਮ੍ਰਿਤ ਪਿਆ ਤੇ ਉਹਨੇ ਸ਼ੇਰ ਨੂੰ ਲਲਕਾਰਿਆ। ਉਹ ਗੁਰਮੁਖਾ ਚਿੜੀ ਇਹ ਨਹੀਂ ਜਿਹੜੀ ਬਾਹਰ ਉੱਡਦੀ ਹੈ, ਇਹਨੇ ਅੰਮ੍ਰਿਤ ਕਿੱਥੋਂ ਪੀਣਾ ਸੀ? ਗਿੱਦੜ ਇਹ ਨਹੀਂ ਜਿਹੜੇ ਹਾਂਕਦੇ ਫਿਰਦੇ ਨੇ ਗੰਨੇ, ਉਹ ਜਿਹੜੇ ਡਰਪੋਕ ਲੋਕ ਹਿੰਦੁਸਤਾਨ ਦੇ ਗਿੱਦੜਾਂ ਵਰਗੇ ਸੀ, ਜਦੋਂ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਤੇ ਉਹਨਾਂ ਵੀ ਆਪਣੇ ਆਪ ਵਾਲੇ ਅਖਵਾਉਣ ਵਾਲੇ ਅਹਿਮਦ ਸ਼ਾਹ ਅਬਦਾਲੀ ਦੇ ਅੱਗੇ, ਕਦੀ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਹਿੰਦੁਸਤਾਨ ਦੇ ਸਾਰੇ ਲੋਕ ਉਹਦੇ ਅੱਗੇ ਗਿੱਦੜਾਂ ਵਾਂਗ ਭੱਜਦੇ ਸੀ, ਮਗਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਮ੍ਰਿਤ ਪੀਣ ਵਾਲੇ ਗੁਰੂ ਦੇ ਸਿੱਖਾਂ ਨੇ ਉਸ ਆਉਣ ਵਾਲੇ ਛੇਰ ਦੇ ਅੱਗੇ, ਆਪਣੇ ਆਪ ਨੂੰ ਛੇਰ ਖਵਾਉਣ ਵਾਲੇ ਦੇ ਅੱਗੇ, ਜਦੋਂ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਅੰਮ੍ਰਿਤ ਪੀਣ ਵਾਲੇ ਇੱਕ ਵਾਰ ਅੱਖਾਂ ਚੁੱਕ ਕੇ ਖਲੋਤੇ ਤੇ ਫਿਰ ਗੁਰਮੁਖ ਪਿਆਰੇ ਉਹ ਸਦਾ ਲਈ ਸਤਲੁਜ ਤੋਂ ਕੀ ਪਾਰ ਹੋਣਾ ਸੀ, ਖੈਬਰ ਦਰਿਆ ਤੋਂ ਪਾਰ ਨਹੀਂ ਨੱਗ ਸਕਿਆ, ਉੱਥੇ ਵਿਯੋਗ ਨਾਲ ਮਰ ਗਿਆ। ਇਹ ਸੀ ਅੰਮ੍ਰਿਤ ਦੀ ਤਸੀਰ ਕਿ ਕੱਲ ਤੱਕ ਹਿੰਦੁਸਤਾਨ ਨੂੰ ਲੁੱਟਣ ਵਾਲਾ ਜੇ ਹਿੰਦੁਸਤਾਨ ਦੇ ਨਾਮ ਤੋਂ ਥਰੀਅਰ ਥਰੀਅਰ ਕੰਬਦਾ ਤੇ ਆਪਣੇ ਵਜ਼ੀਰਾਂ ਨੂੰ ਪੁੱਛਦਾ ਵਾ ਸਾਰੇ ਹਿੰਦੁਸਤਾਨ ਮਰਾਟਿਆਂ ਨੂੰ ਮੈਂ ਲੁੱਟ ਲਿਆਵਾਂ, ਰਾਜਪੂਤਾਂ ਨੂੰ ਮੈਂ ਲੁੱਟ ਲਿਆਵਾਂ, ਹਜ਼ਾਰਿਆਂ ਸਾਰਿਆਂ ਨੂੰ ਮੈਂ ਲੁੱਟ ਲਿਆਵਾਂ, ਰੋਲਿਆਂ ਨੂੰ ਮੈਂ ਲੁੱਟ ਲਿਆਵਾਂ, ਸਾਰੇ ਮੇਰਾ ਪਾਣੀ ਭਰਦੇ ਨੇ, ਮਗਰ ਸਤਲੁਜ ਤੋਂ ਲੈ ਕੇ ਰਾਵੀ ਦੇ ਵਿਚ ਵਿਚ ਜਿਹੜੇ ਕਿਹੜੀ ਕੌਮ ਆ ਜਿਹੜੀ ਮੈਨੂੰ ਪੈਂਦੀ ਆ ਤੇ ਮੇਰੇ ਕੋਲੋਂ ਵੀ ਸਮਾਨ ਖੋ ਲੈਂਦੀ, ਮੇਰਾ ਵੀ ਲੁੱਟਿਆ ਸਮਾਨ ਲੁੱਟ ਲੈਂਦੀ ਆ ਤੇ ਮੇਰੀ ਫੌਜਾਂ ਨੂੰ ਮਾਰ ਦਿੰਦੀ ਆ। ਤੇ ਵਜ਼ੀਰ ਨੇ ਆਖਿਆ ਸੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਜਿਆ ਖਾਲਸਾ ਹੈ। ਗੁਰੂ ਦੇ ਸਿੱਖੋ, ਪਤਾ ਨੀ ਕਿਉਂ ਸਾਡੇ ਅੰਦਰੋਂ ਤਸੀਰ ਤੇ ਆਪਣੇ ਗੁਰੂ ਦੇ ਕਹਿ ਬਚਨਾਂ ਦੀ ਭੁੱਲ ਹੁੰਦੀ ਜਾਂਦੀ ਆ। ਕਿਉਂ ਮੇਰਾ ਪੰਥ ਅੱਜ ਨੂਰ ਮਹਿਲੀਏ ਦੇ ਪਿੱਛੇ ਤੁਰਿਆ ਫਿਰਦਾ ਹੈ? ਕਿਉਂ ਇਹਨਾਂ ਦੇ ਘਰ ਵਿਚ ਆਣ ਕੇ ਸੰਨ ਲਾ ਕੇ ਨੂਰ ਮਹਿਲ ਵਾਲਾ ਆਪਣਾ ਆਸ਼ਰਮ ਖੋਲ ਦਿੰਦਾ ਹੈ? ਕਿਉਂ ਰਾਧਾ ਸਵਾਮੀ ਆਪਣੇ ਨਾਮ ਦੇ ਦਿੰਦੇ ਨੇ? ਕਿਉਂ ਨਿਰੰਕਾਰੀ ਆਪਣਾ ਨਾਮ ਸਾਡੇ ਘਰਾਂ ਵਿਚ ਆਣ ਕੇ ਦੇ ਦਿੰਦੇ ਨੇ? ਸਾਡੇ ਕੋਲੋਂ ਕੀ ਭੁੱਲ ਹੋ ਗਈ ਆ? ਸਾਨੂੰ ਕਿਉਂ ਨੀ ਇਹ ਬਚਨ ਸੁਣਦਾ ਪੀਓ ਪੌਲ ਖੰਡੇ ਤਾਰ ਹੋਏ? ਆਪਣੇ ਗੁਰੂ ਤੇ ਭਰੋਸਾ ਕਿਉਂ ਨੀ ਆਉਂਦਾ? ਆਪਣੇ ਗੁਰੂ ਦੇ ਬਚਨ ਦੇ ਉੱਤੇ ਦ੍ਰਿੜਤਾ ਸਾਨੂੰ ਕਿਉਂ ਨੀ ਆ ਰਹੀ? ਮੇਰੀ ਹੱਥ ਜੋੜ ਕੇ ਬੇਨਤੀ ਜੇ ਜਿਨ੍ਹਾਂ ਗੁਰਸਿੱਖਾਂ ਪਿਆਰਿਆਂ ਨੇ ਸਤਸੰਗੀਆਂ ਨੇ ਅੰਮ੍ਰਿਤ ਨਹੀਂ ਅਜੇ ਛਕਿਆ, ਇੱਕ ਵਾਰ ਪੀ ਕੇ ਵੇਖ ਲੋ, ਮੇਲਾ ਵੇਖ ਲੋ, ਤੰਬੂ ਵਿਚ ਵੜ ਕੇ ਅੰਦਰ ਆਓ, ਮੇਲਾ ਵੇਖੋ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਦਾ ਅੰਮ੍ਰਿਤ ਇੱਕ ਵਾਰ ਪੀ ਕੇ ਵੇਖੋ, ਪਤਾ ਲੱਗ ਜੂਗਾ ਇਸ ਅੰਮ੍ਰਿਤ ਦੇ ਵਿਚ ਕੀ ਤਸੀਰ ਛੁਪੀ ਪਈ। ਮੇਰਾ ਸਤਿਗੁਰੂ ਕਿਰਪਾ ਕਰੇ, ਮੈਂ ਕੱਲ ਦੇ ਦੀਵਾਨ ਵਿਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਅੰਮ੍ਰਿਤ ਦੀਆਂ ਹੋਰ ਬਚਨ ਆਪ ਜੀ ਦੇ ਨਾਲ ਸਾਂਝੇ ਕਰੂੰਗਾ। ਅੱਜ ਤੇ ਕਿਸੇ ਕਾਰਨ ਸੰਗਤ ਆਈ ਸੀ ਦੂਰੋਂ, ਆਪ ਜੀ ਦੇ ਕੋਲ ਆਉਂਦਿਆਂ ਆਉਂਦਿਆਂ ਲੇਟ ਹੋ ਗਿਆ, ਮੈਨੂੰ ਮੁਆਫ਼ ਕਰ ਦੇਣਾ। ਹੱਥ ਜੋੜ ਕੇ ਇੱਕ ਇੱਕ ਕਦਮ ਆਪ ਜੀ ਦਾ ਗੁਰਦੁਆਰੇ ਨੂੰ ਜਿਹੜਾ ਚੱਲ ਕੇ ਆਉਂਦੇ ਹੋ ਪਿਆਰਿਓ, ਸੇਵਕ ਦੇ ਸਿਰ ਦੇ ਉੱਤੇ ਰੱਖ ਕੇ ਆਓ। ਮੇਰਾ ਸਤਿਗੁਰੂ ਕਿਰਪਾ ਕਰੇ, ਭੁੱਲ ਦੀ ਮਾਫ਼ੀ ਮੰਗਦਾ ਵਾਂ। ਆਓ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਬਚਨ ਸਰਵਣ ਕਰਨ ਤੋਂ ਪਹਿਲਾਂ ਰੀੜ ਦੀ ਹੱਡੀ ਸਿੱਧੀ ਕਰੋ। ਅੰਮ੍ਰਿਤ ਪੀਏ ਬਾਪੂ ਨਾਨਕ ਦੇ ਨਾਮ ਦਾ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
1: ਆਓ ਜੁੜੋ ਹੁਣ ਮਨ ਬਿਰਤੀ ਇਕਾਗਰਤਾ ਚ ਲਿਆਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਇੱਕ ਵਾਰ ਨਾਭੀ ਚੋਂ ਖਿੱਚ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਪਰਿਵਾਰ ਤੇ ਬੱਚਿਆਂ ਦੇ ਭਲੇ ਲਈ ਆਖੋ ਸਤਨਾਮ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ। ਕੀ ਘਰ ਵਿਚ ਬੋਲਣਾ? ਪੰਜਾਬੀ ਬੋਲੀ ਨਾਲ ਦ੍ਰਿੜਤਾ ਲਿਆਓ ਆਪਣੇ ਮਨ ਵਿਚ। ਘਰ ਵਿਚ ਬੱਚਿਆਂ ਨੂੰ ਪੰਜਾਬੀ ਪੜਾਓ, ਪੰਜਾਬੀ ਪੜਿਆ ਕਰੋ। ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ 400 ਸਾਲਾ ਪੁਰਬ ਆ ਰਿਹਾ ਹੈ। ਮੇਰੀ ਹੱਥ ਜੋੜ ਕੇ ਹਰ ਗੁਰਸਿੱਖ ਮਾਈ ਭਾਈ ਨੂੰ ਬੇਨਤੀ, ਆਪਣੇ ਘਰ ਦੇ ਵਿਚ ਸਤਿਗੁਰੂ ਦੀਆਂ ਜੇ ਪੂਰਾ ਪ੍ਰਕਾਸ਼ ਨਹੀਂ ਕਰ ਸਕਦੇ, ਜੇ ਪ੍ਰਕਾਸ਼ ਕਰੋ ਤੇ ਮੁਬਾਰਕ। ਜਿੱਥੇ ਜਾਏ ਵਹੇ ਮੇਰਾ ਸੋ ਥਾਨ ਸੁਹਾਵਾ। ਕੁਝ ਸ਼ਰਮ ਆਉਂਦੀ ਆ, ਕੁਝ ਲੱਜਾ ਆਉਂਦੀ ਕਿ ਇਸ ਘਰ ਵਿਚ ਮਾੜਾ ਕੰਮ ਨਾ ਕਰੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਕੁਛ ਨਾ ਕੁਛ ਆਤਮਾ ਡਰਦੀ ਆ, ਜੀਵ ਆਤਮਾ ਦੇ ਖੌਫ ਪੈਦਾ ਮਨ ਵਿਚ ਹੁੰਦਾ ਹੈ। ਜੇ ਗੁਰਮੁਖ ਪਿਆਰੇ ਹੋ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਪੂਰਨ ਤੌਰ ਤੇ ਚੰਦੋਆ ਲਾ ਕੇ ਪ੍ਰਕਾਸ਼ ਨਹੀਂ ਕਰ ਸਕਦੇ ਤੇ ਸੰਚੀਆਂ ਲਿਆਓ। ਇੱਕ ਇੱਕ ਪਾਠ ਆਪਣੇ ਘਰ ਦੇ ਵਿਚ ਆਉਂਦੇ ਸਾਲ ਅਗਸਤ ਦੇ ਵਿਚ 400 ਸਾਲਾ ਪੁਰਬ ਸਾਰੇ ਸੰਸਾਰ ਵਿਚ ਮਨਾਉਣਾ ਹੈ। ਤੁਸੀਂ ਤੇ ਸੌਂਗੇ, ਮਗਰ ਵਿਰੋਧੀਆਂ ਨੂੰ ਪਤਾ ਲੱਗ ਗਿਆ ਕਿ ਗੁਰੂ ਗ੍ਰੰਥ ਸਾਹਿਬ ਦਾ 400 ਸਾਲਾ ਆਇਆ। ਕੁਝ ਨਾ ਕੁਝ ਇਨ੍ਹਾਂ ਦੇ ਮਨਾਂ ਚ ਗੁਰੂ ਲਈ ਸਤਿਕਾਰ ਪੈਦਾ ਹੋਣਾ ਹੈ। ਵਿਰੋਧੀਆਂ ਨੇ ਉਹ ਪ੍ਰੋਪੋਗੰਡਾ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਧਿਆਨ ਦੇਣਾ ਹੈ, ਇਕਾਗਰਤਾ ਬਖਸ਼ਿਓ, ਇਨ੍ਹਾਂ ਗੱਲਾਂ ਨੂੰ ਨੋਟ ਕਰਿਓ। ਜੇ ਕੋਈ 300 ਸਾਲਾ ਆਪਾਂ ਮਨਾਇਆ ਤੇ ਆਪਾਂ ਇਹ ਆਵਾਜ਼ ਮਾਰ ਦਿੱਤੀ ਕਿ ਪੀਓ ਪੌਲ ਖੰਡੇ ਤਾਰ ਹੋਏ ਜਨਮ ਸੇਲਾ, ਅਸੀਂ ਸਾਰੇ ਸਿੱਖ ਪੰਥ ਨੂੰ ਅੰਮ੍ਰਿਤਧਾਰੀ ਬਣਾਉਣਾ ਹੈ। ਆਪਾਂ ਤੇ ਨਾਰਾ ਲਾ ਕੇ ਸੌਂਗੇ ਤੇ ਵਿਰੋਧੀ ਖੜੇ ਹੋ ਗਏ, ਕਿਤੇ ਸਾਰੇ ਖਾਲਸੇ ਨਾ ਬਣ ਜਾਣ। ਉਹਨਾਂ ਨੇ ਸਾਡੇ ਵਿਚ ਭੇਡਾਂ ਵਾੜ ਦਿੱਤੀਆਂ। ਹੁਣ ਫੇਰ ਆਪਾਂ ਅਕਾਲ ਤਖ਼ਤ ਸਾਹਿਬ ਤੋਂ ਆਵਾਜ਼ ਦਿੱਤੀ ਆ ਕਿ 400 ਸਾਲਾ ਆਪਾਂ ਵੱਡੇ ਪੱਧਰ ਤੇ ਮਨਾਉਣਾ ਵਾ
0: ਤੇ ਜਿਹੜੇ ਗੁਰੂ ਡੰਮ ਵਾਲੇ ਨੇ ਉਹਨਾਂ ਨੂੰ ਤੇ ਪੀੜ ਪੈ ਵੀ ਗਈ, ਉਹਨਾਂ ਨੇ ਤੇ ਇੱਕ ਕਿਤਾਬ ਲਿਖ ਵੀ ਦਿੱਤੀ ਆ ਪੁਰਖ ਗੁਰੂ, ਕੀ ਲਿਖਦੀ ਆ ਪੁਰਖ ਗੁਰੂ, ਨਾਮਧਾਰੀਆਂ ਨੇ ਕਿਤਾਬ ਲਿਖ ਦਿੱਤੀ ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਮੁਕਾਬਲੇ ਤੇ, ਜਿਹੜੇ ਉਹ ਇਹ ਗੱਲ ਕਹਿੰਦੇ ਨੇ ਕਿ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਹੀਂ ਪੁਰਖ ਗੁਰੂ ਨੂੰ ਵਡਿਆਈ ਦੇ ਕੇ ਗਏ ਨੇ, ਭਾਵੇਂ ਉਸ ਕਿਤਾਬ ਦੇ ਉੱਤੇ ਬੈਨ ਅਕਾਲ ਤਖਤ ਸਾਹਿਬ ਵੱਲੋਂ ਲੱਗ ਗਿਆ, ਉਹਨਾਂ ਆਣ ਕੇ ਮਾਫੀ ਮੰਗ ਲਈ ਆ, ਮਗਰ ਵਿਰੋਧੀ ਇੱਕ ਤੇ ਨਾਮਧਾਰੀਆਂ ਦਾ ਤੇ ਪਤਾ ਲੱਗ ਗਿਆ, ਹੋਰ ਕਿੰਨੇ ਵਿਰੋਧੀ ਨੇ ਜਿਨ੍ਹਾਂ ਪਿਆਰੇ ਭਨਿਆਰੇ ਵਰਗਿਆਂ ਨੂੰ ਹਵਾਵਾਂ ਦੇ ਕੇ ਗ੍ਰੰਥ ਵੀ ਲਿਖਵਾ ਦਿੱਤੇ ਨੇ ਬਰਾਬਰ ਤੇ। ਮਗਰ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਆਪੋ ਆਪਣੇ ਘਰਾਂ ਵਿੱਚ ਸੰਚੀਆਂ ਤੇ ਇੱਕ ਇੱਕ ਸਹਿਜ ਪਾਠ ਰੱਖੋ, ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਪੜ੍ਹੋ ਕਿ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਿੰਨੇ ਹੀਰੇ, ਕਿੰਨਾ ਸੁੰਦਰ ਬਚਨ ਲਿਖਿਆ ਵਾ ਗੁਰ ਸਾਗਰ ਗੁਰ, ਫਿਰ ਬੋਲੋ ਸਾਰੇ ਗੱਜ ਕੇ ਗੁਰ, ਗੁਰੂ ਕੀ ਆ ਸਾਗਰ ਆ ਸਮੁੰਦਰ ਆ, ਆਖਿਆ ਜੀ ਕਾਹਦਾ, ਕਹਿੰਦੇ ਰਤਨਾ ਭਰਪੂਰੇ, ਰਤਨਾ ਤੂੰ ਸਾਗਰੋ ਰਤਨਾਗਰੋ ਹਾਂ ਸਾਰ ਨਾ ਜਾਣਾ ਤੇਰੀ, ਹੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿੱਡਾ ਵੱਧ ਨਸੀਬ ਹੋਊਗਾ ਜਿਹਦੇ ਕੋਲ ਸਮੁੰਦਰ ਹੋਊਗਾ ਹੀਰਿਆਂ ਮੋਤੀਆਂ ਦਾ ਭਰਿਆ, ਤੇ ਉਹ ਕੰਗਲਿਆਂ ਵਾਂਗ ਲੋਕਾਂ ਦੇ ਅੱਗੇ ਹੱਥ ਜੋੜ ਕੇ ਨਾਮ ਮੰਗਦਾ ਫਿਰਦਾ ਹੈ। ਤੇਰੇ ਸਿੱਖ ਨੂੰ ਅੱਜ ਕੀ ਭਟਕਣਾ ਲੱਗ ਗਈ ਆ, ਤੇਰਾ ਸਿੱਖ ਕਿਉਂ ਭਿਖਾਰੀ ਬਣ ਗਿਆ, ਤੂੰ ਸਾਗਰੋ ਰਤਨਾਗਰੋ, ਹੇ ਮੇਰੇ ਸਤਿਗੁਰੂ ਮੈਂ ਕਿੰਨਾ ਵੱਧ ਨਸੀਬ ਆ ਕਿ ਤੂੰ ਰਤਨਾ ਦਾ ਭਰਿਆ, ਮੇਰੇ ਕੋਲ ਇਹੋ ਜਿਹਾ ਸਾਗਰ ਹੋਵੇ ਜਿਹਦਾ ਇੱਕ ਇੱਕ ਸ਼ਬਦ ਜਗਤ ਦਾ ਭਲਾ ਕਰ ਸਕਦਾ ਵਾ, ਤੇ ਮੈਂ ਪੰਜ ਪੰਜ ਸ਼ਬਦ ਲੋਕਾਂ ਕੋਲੋਂ ਉਧਾਰੇ ਮੰਗਦਾ ਫਿਰਦਾ, ਮੈਂ ਪੰਜਾਂ ਪੰਜਾਂ ਸ਼ਬਦਾਂ ਲਈ ਆਪਣਾ ਦੀਨ ਅਮਾਨ ਵੇਚਦਾ ਫਿਰਦਾ, ਤੇ ਮੇਰਾ ਸਤਿਗੁਰੂ ਕਿਰਪਾ ਕਰੇ ਆ ਨੌਜਵਾਨ ਬੱਚੇ ਬੱਚੀਆਂ ਭੈਣਾਂ ਵੀਰ ਗੁਰਸਿੱਖ ਪਿਆਰੇ ਜਿੰਨੇ ਸਤਸੰਗੀ ਤੁਸੀਂ ਬੈਠੇ ਹੋ, ਮੇਰੀ ਹੱਥ ਜੋੜ ਕੇ ਬੇਨਤੀ ਦੇ ਘਰ ਘਰ ਵਿੱਚ ਸਹਿਜ ਪਾਠ ਰੱਖੋ, ਤੇ ਆਉਂਦੇ ਸਾਲ ਤੱਕ ਭਾਵੇਂ ਇੱਕ ਇੱਕ ਅੰਗ ਪੜ੍ਹੋ, ਉਸ ਇੱਕ ਇੱਕ ਅੰਗ ਨੂੰ ਗੁਰੂ ਅੱਗੇ ਜੋਦੜੀ ਕਰੋ, ਹੇ ਮੇਰੇ ਸਤਿਗੁਰੂ ਕਿਰਪਾ ਕਰ ਜਿਹੜਾ ਮੈਂ ਇੱਕ ਅੰਗ ਪੜਿਆ ਵਾ, ਮੇਰੇ ਸਤਿਗੁਰੂ ਤੇਰੇ ਤੋਂ ਵੱਡਾ ਕੌਣ ਹੋ ਸਕਦਾ ਹੈ, ਕਿਰਪਾ ਨਿਧ ਤੇਤੋ ਬਸੋ ਹਰਨੀਤ, ਮੇਰੇ ਹਿਰਦੇ ਵਿੱਚ ਵਸੋ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ, ਹੇ ਮੇਰੇ ਮਾਲਕ ਮੈਨੂੰ ਐਸੀ ਬੁੱਧੀ ਪ੍ਰਕਾਸ਼ ਕਰੋ ਕਿ ਮੈਨੂੰ ਅਸਲੀ ਗੱਲ ਦਾ ਪਤਾ ਲੱਗੇ ਕਿ ਸੰਸਾਰ ਵਿੱਚ ਮੈਂ ਕਿਤਨਾ ਜੀਣਾ ਹੈ। ਮੇਰੀ ਹੱਥ ਜੋੜ ਕੇ ਬੇਨਤੀ ਨੂੰ ਪ੍ਰਵਾਨ ਕਰ ਲਿਓ, ਜਿਹੜੇ ਜਿਹੜੇ ਗੁਰਮੁਖੀ ਪੜ ਸਕਦੇ ਜੇ ਆਪੋ ਆਪਣੇ ਘਰਾਂ ਦੇ ਵਿੱਚ ਇੱਕ ਇੱਕ ਸਹਿਜ ਪਾਠ ਆਰੰਭ ਕਰੀਏ, ਜੇ ਬਹੁਤੀ ਜਲਦੀ ਨਹੀਂ ਹੋ ਸਕਦਾ ਆਉਂਦੇ ਸਾਲ ਤੱਕ ਤੇ ਪਾਵਾਂਗੇ ਹੀ, ਦੋ ਦੋ ਚਾਰ ਚਾਰ ਅੰਗ ਰੋਜ਼ ਦੇ ਪੜੋ, ਪੰਜ ਪੰਜ ਅੰਗ ਰੋਜ਼ ਦੇ ਪੜੋ, ਸਵੇਰੇ ਪੜ ਜਾਓ ਸ਼ਾਮ ਨੂੰ ਪੜੋ ਆਣ ਕੇ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦਾ 400 ਸਾਲਾਂ ਮਨਾਉਣ ਤੱਕ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਇੱਕ ਵਾਰ ਪੂਰਨ ਤੌਰ ਤੇ ਆਪ ਦੀਦਾਰ ਕਰੋ, ਅਜੇ ਤੇ ਪਾਠੀਆਂ ਨੂੰ ਪੈਸੇ ਦੇ ਕੇ ਕੰਮ ਸਾਰ ਲਿਆ ਵਾ, ਆਪਣੇ ਗੁਰੂ ਦੇ ਆਪ ਦੀਦਾਰ ਕਰੀਏ, ਦਰਸ਼ਨ ਪਰਸੀਏ, ਗੁਰੂ ਕੇ ਜਨਮ ਮਰਨ ਦੁੱਖ ਜਾਏ। ਆਓ ਜਰਾ ਬਾਬਾ ਫਰੀਦ ਜੀ ਦੇ ਬਚਨ ਸਰਵਣ ਕਰੀਏ ਜੀ।

ਤੇ ਸਾਹਿਬ ਨੂੰ ਪੁੱਛਿਆ ਮਹਾਰਾਜ ਕਿਸ ਤਰ੍ਹਾਂ ਕਰੀਏ? ਕਹਿੰਦੇ ਸਰਵਣ ਗੋਬਿੰਦ ਗੁਣ ਸੁਣੋ, ਸਰਵਣ ਇਤਨਾ ਕਰੋ ਪ੍ਰੀਤੀ, ਕੰਨਾਂ ਨਾਲ ਗੋਬਿੰਦ ਦੇ ਗੁਣ ਸੁਣੋ ਔਰ ਗਾਓ ਰਸਨਾ ਗੀਤ। ਅੱਗੇ ਜਾ ਕੇ ਜਿਹੜਾ ਮੈਂ ਬਚਨ ਆਪ ਜੀ ਨੂੰ ਕਹਿਣ ਲੱਗਾ ਸਾ, ਕਾਲ ਬਿਆਲ ਜਿਉਂ ਪਰਿਓ ਡੋਲੇ ਮੁੱਖ ਪਸਾਰੇ ਮੀਤ, ਉਹ ਜਿਹੜਾ ਕਾਲਿਆ ਤੇਰੇ ਵੱਲ ਮੂੰਹ ਅੱਡ ਕੇ ਤੁਰਿਆ ਆ ਰਿਹਾ, ਆਜ ਕਾਲ ਫੁੱਨ ਤੋਹੇ ਗਰਸ ਹੈ, ਜੇ ਸੋ ਵਰਿਆ ਜੀਵਣਾ ਪੀਤਨ ਹੋਸੀ। ਉਹ ਤੇਰੇ ਵੱਲ ਨੂੰ ਜਿਹੜਾ ਕਾਲ ਮੂੰਹ ਅੱਡ ਕੇ ਤੁਰਿਆ ਆਉਂਦਾ ਹੈ, ਅੱਜ ਜਾਂ ਕੱਲ ਉਹਨੇ ਤੈਨੂੰ ਗਰਸ ਜਾਣਾ ਹੈ, ਉਹਨੇ ਤੈਨੂੰ ਖਾ ਜਾਣਾ ਹੈ। ਕਾਲ ਤੋਂ ਪਹੁੰਚਿਓ ਆਣ, ਕਾਲ ਤੋਂ ਫਿਰ ਬੋਲੋ, ਕਾਲ ਤੋਂ ਕਹਾਂ ਜੇ ਹੈ ਭਾਜਰੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਕੋ ਆਪਾਂ ਕਹਿੰਦੇ ਕਿੱਥੇ ਭਾਜੇਗਾ ਪੁਲਿਸ ਤੇ ਆ ਗਈ। ਇਤਰਾ ਹੀ ਮੇਰੇ ਸਾਹਿਬ ਜੀ ਕਹਿੰਦੇ ਕਾਲ ਤੇ ਆਣ ਕੇ ਸਿਰ ਤੇ ਡੰਕਾ ਵਜਾ ਦਿੱਤਾ ਵਾ, ਗੁਰਮੁਖਾ ਪਿਆਰਿਆ ਕਿਤਰਾ ਕਿੱਥੇ ਭੱਜ ਜਾਏਗਾ। ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ, ਖੇ ਜੇ ਸੌ ਵਰਿਆਂ ਤੱਕ ਵੀ ਜੀਵਨ ਹੋਵੇ, ਆਖਰ ਵੀ ਤੇ ਗੁਰੂ ਦਿਆ ਪਿਆਰਿਆ ਇਹ ਸਰੀਰ ਇੱਕ ਦਿਨ ਖੇ ਹੋ ਹੀ ਜਾਣਾ ਹੈ, ਇਹਨੇ ਮਰ ਹੀ ਜਾਣਾ ਹੈ। ਇਹ ਲੋਕਾਂ ਆਪੋ ਆਪਣੀ ਮੈਂ ਆਪਣੀ ਇੰਨੀ ਲੋਇਣੀ ਦੇਖਦਿਆਂ ਕਿਹਤੀ ਚੱਲ ਗਈ ਇਹਨਾਂ ਦੇ ਅੱਖਾਂ ਦੇ ਸਾਹਮਣਿਆਂ ਸਾਹਮਣਿਆਂ, ਤੇਰੇ ਸਾਹਮਣੇ ਕਿੰਨੇ ਚਲੇ ਗਏ, ਭੈਣ ਭਾਈ ਸੱਜਣ ਮਿੱਤਰ ਚਾਚੇ ਤਾਏ ਕਿੰਨੇ ਤੇਰੇ ਅੱਖਾਂ ਦੇ ਕੋਲੋਂ ਚਲੇ ਗਏ। ਇੱਕ ਥਾਂ ਤੇ ਹੋਰ ਸਾਹਿਬ ਕਹਿੰਦੇ ਆਖੋ ਸਤਨਾਮ ਸ੍ਰੀ, ਬਾਬਾ ਕਬੀਰ ਜੀ ਕਹਿੰਦੇ ਕਬੀਰ ਡੁੱਬੋ ਗੇ ਰੇ ਬਾਪਰੇ, ਬੋਲੋ ਗਣਕੀ ਕਾਨ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ, ਬੋਲੋ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਅੱਜ ਪੜੋਸੀ ਦੇ ਘਰੋਂ ਅਰਥੀ ਉੱਠੀ ਆ, ਇਹ ਗੱਲ ਦ੍ਰਿੜ ਕਰਕੇ ਮੰਨ ਲਾ ਕੇ ਕੱਲ ਇਹ ਤੇਰੇ ਘਰੋਂ ਵੀ ਇੱਕ ਦਿਨ ਸੱਦਾ ਆਉਣਾ ਹੈ। ਚੇਤੇ ਕਰ ਮੌਤ ਨੂੰ, ਚੇਤੇ ਕਰ ਜਿਨ੍ਹਾਂ ਨੂੰ ਮਰਨਾ ਚੇਤੇ ਆ ਗਿਆ, ਉਹਨਾਂ ਨੂੰ ਰੱਬ ਚੇਤੇ ਆ ਗਿਆ। ਸਾਡਾ ਤੇ ਹਾਲ ਤੋਂ ਅੱਗੇ ਹੱਸਣਾ ਖਾਣਾ ਪੀਣਾ, ਹੱਸਣਾ ਸੌਣਾ ਸਾਡੀ ਹਾਲਤ ਹੋ ਗਈ, ਅਮਰੀਕਾ ਆ ਗਏ ਆ, ਖਾਣਾ ਪੀਣਾ ਹੱਸਣਾ ਸੌਣਾ।

0: ਆ ਫ੍ਰੀ ਮੋਡ ਜਦੋਂ ਮੈਂ ਹੁਣ ਕਥਾ ਕਰ ਰਿਹਾ, ਕਿਸੇ ਦੇ ਘਰ ਪ੍ਰਸ਼ਾਦਾ ਛਕਣਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਰਾ ਗੱਜ ਕੇ ਆਖੋ ਸਤਨਾਮ। ਤੇ ਜਿੱਥੇ ਤੁਸੀਂ ਗੱਡੀਆਂ ਖਿਲਾਰਦੇ ਹੋ ਨਾ ਗੈਰਜ ਦੇ ਵਿੱਚ, ਉਹਨਾਂ ਨੇ ਇਹ ਲੰਮਾ ਜਿਹਾ ਇੱਕ ਮੇਜ਼ ਬਣਾਇਆ ਤੇ ਉਹਦੇ ਚਾਰ ਚਪੇਰੇ ਕੁਰਸੀਆਂ ਲਾਈਆਂ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਇਹ ਕਾਹਦੇ ਲਈ ਬਣਾਇਆ ਜੇ? ਤੇ ਹੱਸ ਕੇ ਕਹਿੰਦਾ, ਜੀ ਕੋਈ ਆਊ ਜਾਂਦੇ ਨਾ ਪੀਣ ਪੂਣ ਨੂੰ ਬਣਾਇਆ, ਇਹ ਜਿਹੜਾ ਮੇਜ਼ ਆ ਪੀਣ ਪੂਣ ਨੂੰ ਲਾਇਆ, ਬਸ ਭੁੱਲ ਗਿਆ ਨਾ ਮਰਨਾ, ਪੀਣਾ ਚੇਤੇ ਆ, ਮਾਸ ਖਾਣਾ ਚੇਤੇ ਆ, ਹੱਸਣਾ ਚੇਤੇ ਆ, ਭੰਗੜੇ ਪਾਉਣੇ ਵਿਆਹਾਂ ਦੇ ਵਿੱਚ ਚੇਤੇ ਨੇ, ਮਗਰ ਇੱਕ ਗੱਲ ਭੁੱਲ ਗਈ ਕਿ ਮੇਰੀ ਇਹ ਜਿੰਦੜੀ ਹੈ ਤੂੰ ਕਿਤੇ ਜਾ ਕੇ ਪੇਸ਼ੀ ਭਰਨੀ ਆ, ਮੇਰੀ ਇਹ ਜਿੰਦੜੀ ਹੈ ਇੱਕ ਦਿਨ ਤੂੰ ਨਿਰੰਕਾਰ ਦੇ ਪੇਸ਼ ਹੋਣਾ ਹੈ ਜਾ ਕੇ, ਇੱਕ ਦਿਨ ਤੇਰੇ ਕੋਲੋਂ ਇੱਕ ਇੱਕ ਸਵਾਸ ਬਾਰੇ ਪੁੱਛਿਆ ਜਾਣਾ ਹੈ, ਖਾਣਾ ਪੀਣਾ ਹੱਸਣਾ ਸੌਣਾ, ਆ ਚਾਰ ਗੱਲਾਂ ਗਿਣ ਗਏ ਜੇ, ਖਾਣਾ ਪੀਣਾ ਹੱਸਣਾ ਸੌਣਾ, ਹੱਸਣਾ ਚੇਤੇ, ਸੌਣਾ ਚੇਤੇ, ਖਾਣਾ ਚੇਤੇ, ਪੀਣਾ ਚੇਤੇ, ਮਗਰ ਇੱਕ ਗੱਲ ਭੁੱਲ ਗਈ, ਵਿਸਰ ਗਿਆ ਹੈ ਮਰਨਾ, ਵਿਸਰ ਗਿਆ ਹੈ ਇੱਕ ਨਾ ਮਰਨ ਨਾ ਚਿੱਤ ਆਸ ਕਨੇਰਿਆ, ਇੱਕ ਨਾ ਮਰਨਾ ਚੇਤੇ ਨਹੀਂ। ਉਹ ਕਹਿੰਦੇ ਨੇ ਪੋਤਰੇ ਪਾਲਣੇ ਨੇ, ਦੋਤਰੇ ਪਾਲਣੇ ਨੇ, ਪੜਦੋਤੜੇ ਪਾਲਣੇ ਨੇ, ਮੈਂ ਸੋਨੇ ਦੀ ਪੌੜੀ ਤੇ ਚੜਨਾ ਹੈ, ਪਤਾ ਨੀ ਸੋਨੇ ਦੀ ਤੇ ਚੜਨਾ ਕਿ ਕਾਤੇ ਚੜਨਾ, ਇਹ ਤੇ ਗੁਰੂ ਜਾਣਦਾ। ਬਾਬਾ ਫਰੀਦ ਜੀ ਕਹਿੰਦੇ ਨੇ, ਪਿਆਰਿਆ ਵੇਖ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ, ਦੇ ਜੇ ਸੌ ਵਰਿਆਂ ਜੀਵਣਾ ਭਾਵੇਂ ਸੌ ਵਰੇ ਤੱਕ ਜੀ, ਮਗਰ ਇੱਕ ਗੱਲ ਚੇਤੇ ਰੱਖ ਲਈ ਕਿ ਭੀ ਤਨ ਹੋਸੀ। ਬਾਬਾ ਫਰੀਦ ਜੀ, ਬਾਬਾ ਕਬੀਰ ਕਹਿੰਦੇ ਨੇ, ਕਬੀਰ ਧੂਲ ਸਕੇਲ ਕੇ, ਧੂਲ ਧਕੂਲ ਦਾ ਮਤਲਬ ਮਿੱਟੀ, ਮਿੱਟੀ ਇਕੱਠੀ ਕਰਕੇ ਪੁਰੀਆ ਵਾਧੀ ਦੇ, ਇਹ ਪੁਰੀਆ ਵਾਧੀ ਦੇ, ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ, ਇਹ ਚਾਰ ਦਿਨ ਦੀ ਪ੍ਰਾਹਣੀ ਅੰਤੇ ਨੇ ਖੇ ਨੇ ਮਿੱਟੀ ਦੇ ਮਿੱਟੀ ਹੋ ਜਾਣਾ। ਇੱਥੇ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਕਿ ਬੁੱਢਾ ਹੋ ਗਿਆ ਵਾ, ਜੇ ਸੌ ਵਰਿਆਂ ਜੀਵਣਾ, ਜੇ ਸੌ ਵਰੇ ਵੀ ਭਾਵੇਂ ਕੋਈ ਜੀਂਦਾ ਰਹੇ, ਆਖਰ ਤੇ ਪਿਆਰੇ ਹੋਏ ਨੇ ਮਿੱਟੀ ਨੇ ਮਿੱਟੀ ਹੋ ਹੀ ਜਾਣਾ ਹੈ ਜੀ। ਬਾਰ ਕਹਿੰਦੇ ਨੇ ਦਰਵਾਜੇ ਨੂੰ, ਸਮਾਂ ਹੋ ਗਿਆ ਮੇਰਾ, ਕਹਿੰਦੇ ਨੇ ਦਰਵਾਜੇ ਦੇ ਕਿਸੇ ਦੇ ਬੂਹੇ ਅੱਗੇ ਜਾ ਕੇ, ਪਤਾ ਨੀ ਕਿੰਨੇ ਲੋਕੀ ਢੀਠ ਨੇ, ਗੁਰੂ ਨਾਨਕ ਪਾਤਸ਼ਾਹ ਦਾ ਘਰ ਛੱਡ ਕੇ ਜਦੋਂ ਨਾਮ ਮੰਗਣ ਜਾਂਦੇ ਨੇ, ਅਗਲੇ ਵੀ ਇਹਨਾਂ ਨੂੰ ਪੁੱਛਦੇ ਵੀ ਤੁਹਾਡੇ ਤੇ ਘਰ ਹੀ ਸਾਰੀ ਦੁਨੀਆਂ ਨੂੰ ਨਾਮ ਦੇਣ ਦਾ ਖਜ਼ਾਨਾ, ਤੁਸੀਂ ਕਿੱਥੋਂ ਆ ਗਏ? ਮਗਰ ਬਾਬਾ ਫਰੀਦ ਕਹਿੰਦਾ ਵਾ ਕਿ ਜਿੱਦਣ ਕਿਸੇ ਦੇ ਪਰਾਏ ਦੇ ਬੂਹੇ ਅੱਗੇ ਜਾ ਕੇ ਬਹਿਣਾ ਪਏ, ਹੇ ਖੁਦਾ ਤੈਨੂੰ ਛੱਡ ਕੇ ਕਿਸੇ ਦੇ ਬੂਹੇ ਅੱਗੇ ਜਾਣਾ ਪਏ, ਬਾਹਰ ਪਰਾਇਆ ਬੈਸਣਾ ਸਾਈ, ਹੇ ਮੇਰੇ ਮਾਲਕ ਮੇਰੇ ਜੀਵਨ ਵਿੱਚ ਉਹ ਘੜੀ ਨਾ ਆਵੇ ਜਿੱਦਣ ਮੈਂ ਇਹ ਨਾ ਗਾਵਾਂ, ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵਖਾਲ, ਇਹ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ, ਹੇ ਮੇਰੇ ਸਤਿਗੁਰੂ ਗਰੀਬ ਨਵਾਜ, ਤੇਰੇ ਤੋਂ ਬਿਨਾਂ ਮੈਂ ਕਿਸੇ ਦੇ ਦਰ ਨਾ ਜਾਵਾਂ, ਮੈਂ ਗਾਇਆ ਕਰਾਂ ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਸਤਿਗੁਰੂ ਗਰੀਬ ਨਵਾਜ, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਬਾਰ ਪਰਾਇਆ ਬੈਸਣਾ, ਪਰਾਏ ਦਰਵਾਜੇ ਅੱਗੇ ਜਾ ਕੇ ਬਹਿਣਾ ਸਾਈ, ਮੁਝੇ ਨਾ ਦੇ, ਹੇ ਮੇਰੇ ਮਾਲਕ ਮੈਨੂੰ ਇਹੋ ਜਿਹੀ ਹਾਲਤ ਨਾ ਦੇ ਕਿ ਮੈਨੂੰ ਤੇਰਾ ਘਰ ਛੱਡ ਕੇ ਕਿਸੇ ਦੇ ਦਰਵਾਜੇ ਅੱਗੇ ਜਾ ਕੇ ਬਹਿਣਾ ਪਏ। ਹਾਂਜੀ,
1: ਜੇ ਤੂੰ ਇਹ ਵੈ ਰੱਖਸੀ ਜੀਉ ਸਦੀ ਰਹੋਂਦੇ,
0: ਕਿੱਡੇ ਪਿਆਰ ਦਰਵੇਸ਼ੀ ਰੂਹ ਆ, ਕਿੰਨੀ ਰੱਬ ਦੇ ਰੱਬ ਵਿਚ ਰੰਗੀ ਰੂਹ ਆ, ਜੇ ਤੂੰ ਇਸ ਤਰ੍ਹਾਂ ਕਰਨਾ ਹੈ ਕਿ ਆਪਣੇ ਘਰੋਂ ਪੱਲਾ ਛੁਡਾ ਕੇ ਮੈਨੂੰ ਕਿਸੇ ਦੇ ਬੂਹੇ ਅੱਗੇ ਪਾਉਣਾ ਹੈ, ਤੇ ਫਿਰ ਸਤਿਗੁਰੂ ਜੀਓ ਸਰੀਰੋਂ ਲੈ, ਮੇਰੀ ਜਾਨ ਕੱਢ ਲਾ, ਮੈਨੂੰ ਜਿਉਂਦਾ ਹੀ ਨਾ ਰੱਖ, ਮਗਰ ਜੇ ਰੱਖਣਾ ਹੈ ਤੇ ਆਪਣੇ ਘਰ ਰੱਖ, ਦੇ ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੇ ਅੱਗੇ ਇਸ਼ਕ ਦੇ ਬਚਨ ਸੁਣੋ, ਤੁਮੇ ਛਾਡ, ਫਿਰ ਬੋਲੋ ਜੀ, ਤੁਮੇ ਛਾਡ ਕੋਈ, ਤੁਮੇ ਛਾਡ ਕੋਈ ਅਵਰ ਨਾ ਧਿਆਉ ਜੋ ਬਾਹਰ ਚਾਉ, ਇਸ਼ਕ ਦੇ ਬਚਨ ਸੁਣੋ, ਰੱਬੀ ਰੰਗ ਵਿਚ ਰੱਤੀਆਂ ਹੋਈਆਂ ਰੂਹਾਂ ਕੀ ਕਹਿੰਦੀਆਂ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ, ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ, ਸ੍ਰੀ ਅਸਪਾਨ ਕਿਰਪਾ ਕਰ ਤੁਮਰੀ ਮੈਂ ਨਾ ਕਹਿਓ ਸਭ ਤੋਏ ਬਖਾਨਿਓ। ਰੱਬੀ ਰੰਗ ਵਿਚ ਰੱਤੇ ਕਹਿੰਦੇ ਨੇ, ਮੈਂ ਨਾ ਗਨੇ ਸੇ ਪ੍ਰਿਥਮ ਮਨਾਓ, ਕਿਸ਼ਨ ਬਿਸ਼ਨ ਕਬਹੂ ਨਾ ਧਿਆਓ, ਇਹ ਤੇ ਰੱਬ ਦੇ ਰੰਗ ਵਿਚ ਰੱਤਿਆਂ ਦੀਆਂ ਗੱਲਾਂ ਨੇ, ਜੇ ਤੂੰ ਐਵੇਂ ਰੱਖ ਸੀ ਤਾਂ ਜੀਓ ਸਰੀਰੋਂ ਲੈ, ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰੇ ਜੀਵਨ ਵਿਚ ਇਹ ਘੜੀ ਆਉਣੀ ਆ ਕਿ ਮੈਂ ਗੁਰਦੁਆਰੇ ਆਉਣੋ ਹਟ ਕੇ ਨੂਰ ਮਹਿਲ ਵਾਲਿਆਂ ਦੇ ਕਿਸੇ ਸਮਾਗਮ ਵਿਚ ਜਾਵਾਂ, ਉਦੋਂ ਪਹਿਲੋਂ ਮੈਂ ਮਰ ਜਾਵਾਂ, ਉਦੋਂ ਪਹਿਲੋਂ ਮੇਰੀ ਮੌਤ ਹੋ ਜਾਏ ਕਿ ਮੈਂ ਤੇਰਾ ਘਰ ਛੱਡ ਕੇ ਕਿਤੇ ਹੋਰ ਜਾਂਦਾ ਮਰ ਗਿਆ। ਨਾ ਮੇਰੇ ਮਾਲਕ ਆਪਣੇ ਘਰ ਆਇਆਂ ਦੀ ਮੇਰੀ ਲਾਜ ਰੱਖ ਲਾ, ਸਗਲ ਦੁਆਰ ਕੋ ਛੱਡ ਕੇ ਗਏ ਹੋ ਤੁਹਾਰੋ ਦੁਆਰ, ਸਤਿਗੁਰੂ ਜੀ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਦੁਆਰ। ਜਿਨ੍ਹਾਂ ਨਿਹੋਂ ਦੁਜਾਣੇ ਲੱਗਾ, ਬੋਲੋ ਜਿਨ੍ਹਾਂ ਨਿਹੋਂ, ਜਿਨ੍ਹਾਂ ਦਾ ਦੂਸਰੇ ਥਾਂ ਪਿਆਰ ਮਾਰ ਪਰ ਗਿਆ। ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝ ਉੱਪਰ ਬਹੁ ਮਾਣੀਆਂ, ਤੇ ਉੱਥੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ, ਜੇ ਭੁੱਲੀ ਜੇ ਚੁੱਕੀ ਸਾਈ ਭੀ ਤਹੰਜੀ ਕਾਂਡੀਆ, ਮੈਂ ਭੁੱਲ ਜਾਵਾਂ ਮੈਂ ਚੁੱਕ ਜਾਵਾਂ ਮਗਰ ਫਿਰ ਵੀ ਮਰੀ ਹੋਈ ਨੂੰ ਆਖਣ ਗੁਰੂ ਦਾ ਸਿੱਖ ਮਰ ਗਿਆ ਏ। ਇਹ ਹਾਲਤ ਹੋਵੇ ਭਾਵੇਂ ਮੈਂ ਕਿੰਨਾ ਭੁੱਲਿਆ ਹੋਵਾਂ, ਭਾਵੇਂ ਮੈਂ ਕਿੰਨਾ ਦਰ ਤੋਂ ਤੇਰੇ ਤੋਂ ਅਜੇ ਦੂਰ ਹੋਵਾਂ, ਮਗਰ ਮੇਰੇ ਤੋਂ ਇਹ ਲੇਬਲ ਨਾ ਲੱਥੇ ਕਿ ਇਹ ਗੁਰੂ ਦਾ ਸਿੱਖ ਸੀ। ਜੇ ਭੁੱਲੀ ਜੇ ਝੁੱਕੀ ਸਾਈ ਭੀ ਤਹੰਜੀ ਕਾਂਡੀਆ, ਜਿੰਨਾ ਨਿਉ ਦੁਜਾਣੇ ਲੱਗਾ ਝੂਰ ਮਰੋ ਸੇ ਵਾਂਡੀਆ। ਹੇ ਮੇਰੇ ਸਤਿਗੁਰੂ ਮੇਰਾ ਪਿਆਰ ਹੋਰ ਕਿਤੇ ਨਾ ਪਵੇ। ਮੇਰੇ ਬਾਬਾ ਜੀ ਇੱਥੇ ਬਚਨਾ ਚ ਕਹਿੰਦੇ, ਬਾਹਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖਸੀ ਤਾਂ ਜੀਓ ਸਰੀਰ ਹੋ ਲੈ, ਜੇ ਤੂੰ ਇਤਰਾ ਮੈਨੂੰ ਰੱਖਣਾ ਤੇ ਮੇਰੀ ਜਿੰਦ ਕੱਢ ਲਾ, ਮੇਰੀ ਜਾਨ ਕੱਢ ਲਾ, ਮਗਰ ਆਪਣੇ ਘਰੋਂ ਹੁਣ ਗਾਹ ਨਾ ਕਿਸੇ ਤੋੜੀ, ਬੋੜੇ ਜਨਮਾਂ ਤੋਂ ਵਿਛੜ ਕੇ ਹੁਣ ਮੈਨੂੰ ਸਤਿਗੁਰੂ ਤੇਰਾ ਘਰ ਲੱਭ ਗਿਆ ਵਾ, ਇਥੋਂ ਨਹੀਂ ਹੁਣ ਖੜਗ ਕੇ ਤੇ ਮੈਂ ਸ਼ਰਨ ਤੁਹਾਰੀ, ਆਪ ਹਾਥ ਦੇ ਲਿਓ ਅਭਾਰੀ, ਹੁਣ ਸਰਬ ਠੌਰ ਮਾ ਹੋ ਸਹਾਈ, ਪਿਤਾ ਜੀ ਤੁਸੀਂ ਦੁਸ਼ਟ ਦੋਖ ਤੇ ਲਿਓ ਬਚਾਈ। ਸਤਿਗੁਰੂ ਕਿਰਪਾ ਕਰੇ, ਰਹਿਮਤ ਕਰੇ, ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ 29 ਤਰੀਕ ਨੂੰ, ਕੱਲ ਦਾ ਇੱਕ ਦੀਵਾਨ ਰਾਤ ਦਾ ਬਾਕੀ ਰਹਿ ਗਿਆ, 15 ਦਿਨਾਂ ਦਾ ਪਤਾ ਹੀ ਨਹੀਂ ਲੱਗਾ ਗੁਰਸਿੱਖੋ ਕਦੋਂ ਬੀਤ ਗਏ ਨੇ। ਮੇਰਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਹ ਪਿਆਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿਚ ਜੁੜ ਕੇ ਬਹਿਣਾ ਆਪਣਾ ਬਣਾਈ ਰੱਖੇ। ਅੰਮ੍ਰਿਤ ਛਕਣ ਲਈ ਆਪ ਜੀ ਸਰਬੱਤ ਮਾਈ ਭਾਈ ਦੇ ਚਰਨਾਂ ਵਿਚ ਬੇਨਤੀ, ਆਪਣੀਆਂ ਬੱਚਿਆਂ ਨੂੰ ਤਿਆਰ ਕਰੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਧੀਆਂ ਪੁੱਤ ਬਣਾਓ। ਆਪਾਂ ਸਾਰੇ ਰਲ ਮਿਲ ਕੇ ਅੰਮ੍ਰਿਤ ਸੰਚਾਰ ਵਿਚ ਹਿੱਸਾ ਲੈ ਕੇ ਐਤਵਾਰ ਦੇ ਦੁਪਹਿਰ ਦੇ ਦੀਵਾਨ ਵਿਚ ਉਹਨਾਂ ਗੁਰਸਿੱਖਾਂ ਨੂੰ ਵਧਾਈਆਂ ਦੇ ਸਕੀਏ। ਗੁਰਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰੂ ਡਿੱਠਾ ਰਾਮ ਰਾਜੇ, ਜਿਹੜੇ ਸਤਿਗੁਰੂ ਦੇ ਉਦਮ ਦੇਦਾਰ ਕਰਨਗੇ, ਭੁੱਲਣਾ ਚਿਤਾਰਨੀ ਅਸੀਸ ਦੇਣੀ, ਸਤਿਗੁਰੂ ਕਿਰਪਾ ਕਰੇ ਤੁਹਾਨੂੰ ਤੇ ਮੈਨੂੰ ਉਦਮ ਬਖਸ਼ੇ, ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਚਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੈਵੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਭੀ ਸੱਚ ਕਰੋ ਕਿਰਪਾ ਸਾਰੇ ਆਖੋ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
0: ਜੁੜ ਕੇ ਆਖੋ ਜੀ ਆਦ ਸੱਚ ਜੁਗਾਦ
1: ਸੱਚ ਹੈ ਭੀ ਸੱਚ ਨਾਨਕ ਹੋਸੀ ਭੀ

ਜਿਉਂ ਬੁਲਾਵਹੋ ਜਿਉਂ ਬੁਲਾਵਹੋ ਤਿਉਂ ਨਾਨਕ ਦਾਸ ਬੋਲੇ, ਜਿਉਂ ਬੁਲਾਵਹੋ ਜਿਉਂ ਬੁਲਾਵਹੋ

ਜਾਨੇ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮਿਤ ਤੁਮਹੀ ਜਾਨੇ ਨਾਨਕ ਦਾਸ ਸਦਾ ਕੁਰਬਾਨੀ ਅਨ ਝੰਜ ਗਾਤ ਅਨ ਰੰਜ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਾਵੇਂਗੇ ਪਿਤਾ ਸਮ ਤਰਲਾ ਪਾਓ ਪਿਤਾ ਸਮਝਾਵੇਂਗੇ ਪਿਤਾ ਸਮਝਾਵੇਂਗੇ ਪਿਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਝਾ ਇਹਨਾਂ ਆਪਣੇ ਸਿੱਖਾਂ ਨੂੰ ਇਹ ਤੇਰੀ ਗੋਦ ਵਿਚ ਆਣ ਕੇ ਰੋਜ਼ ਬਹਿੰਦੇ ਹੀ ਇਹਨਾਂ ਨੂੰ ਤਪਦਿਆਂ ਸੜਦਿਆਂ ਨੂੰ ਹੋਰ ਕੋਈ ਜਗ੍ਹਾ ਨਹੀਂ ਮੈਂ ਹੋਰ ਥਾਂ ਨਾ ਹੀ ਜਿਸ ਪੇ ਕਰੂੰ ਬੇਨਤੀ ਰੋਜ਼ ਕਹਿੰਦੇ ਹੀ ਆਉਂਦੇ ਵੀ ਤੇਰੀ ਗੋਦ ਵਿਚ ਹੀ ਪਿਓ ਵੀ ਤੈਨੂੰ ਮੰਨਦੇ ਹੀ ਸਾਹਿਬ ਮਾਤਾ ਨੂੰ ਸਾਹਿਬ ਕੌਰ ਨੂੰ ਮਾਂ ਵੀ ਮੰਨਦੇ ਹੀ ਮਗਰ ਇਕ ਦੂਸਰੇ ਦੀਆਂ ਲੱਤਾਂ ਖਿੱਚਦੇ ਇਕ ਦੂਸਰੇ ਦੇ ਦੁਸ਼ਮਣ ਹੀ ਹੈ ਤੇਰੇ ਸਿੱਖ ਹੇ ਮੇਰੇ ਸਤਿਗੁਰੂ ਇਸ ਪੰਥ ਉੱਤੇ ਬੌੜੀ ਕਰ ਹੇ ਮੇਰੇ ਗਰੀਬ ਨਵਾਜ ਪਾਤਸ਼ਾਹ ਇਸ ਪੰਥ ਉੱਤੇ ਤਰਸ ਖਾ ਰਹਿਮਤ ਕਰ ਬੌੜੀ ਕਰ ਇਸ ਪੰਥ ਦੀ ਇਹਨਾਂ ਵਿਚ ਆਪਸ ਵਿਚ ਪ੍ਰੇਮ ਬਖਸ਼ ਕਦੀ ਤੂੰ ਗੁੜਤੀ ਦੇ ਕੇ ਕਿਹਾ ਸੀ ਸੱਚ ਕਹੂੰ ਸੁਣ ਲਿਹੋ ਸਭੇ ਜਿਨ ਪ੍ਰੇਮ ਕੀਓ ਸਤਿਗੁਰੂ ਇਹ ਉਲਟੇ ਚਲੇ ਗਈ ਇਹ ਨਫ਼ਰਤ ਕਰਦੇ ਹੀ ਇਕ ਦੂਸਰੇ ਨਾਲ ਹੇ ਮੇਰੇ ਗਰੀਬ ਨਵਾਜ ਤੁਸੀਂ ਗੁੜਤੀ ਦਿੱਤੀ ਸੀ ਜਿਨ ਪ੍ਰੇਮ ਕੀਓ ਇਹ ਨਫ਼ਰਤ ਕਰਦੇ ਹੀ ਇਹਨਾਂ ਨੂੰ ਤਰਸ ਕਰ ਰਹਿਮ ਕਰ ਇਹਨਾਂ ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਪੈ ਕੋੜ ਨੂੰ ਆਪਣੀ ਨਜ਼ਰੇ ਅਨਾਇਤ ਨਾਲ ਠੀਕ ਕਰ ਤਰਸ ਕਰੋ ਮਹਾਰਾਜ ਇਸ ਪੰਥ ਦੇ ਉੱਤੇ ਇਹ ਤੇਰੀ ਸ਼ਰਨ ਵਿਚ ਆਣ ਕੇ ਬਾਣੀ ਪੜਦੇ ਨੇ ਨਾ ਕੋ ਵੈਰੀ ਨਾ ਹੀ ਬਗਾਨਾ ਇਹ ਝੂਠ ਮਾਰਦੇ ਨੇ ਤੇਰੀ ਸ਼ਰਨ ਵਿਚ ਇਹਨਾਂ ਨੇ ਸਾਰੇ ਹੀ ਵੈਰੀ ਬਣਾਏ ਨੇ ਇਹਨਾਂ ਨੇ ਸਾਰਿਆਂ ਨੂੰ ਬਗਾਨੇ ਸਮਝਿਆ ਹੇ ਸਤਿਗੁਰੂ ਇਹ ਉੱਤੋਂ ਉੱਤੋਂ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਇਹਨਾਂ ਦੇ ਅੰਦਰਲਾ ਕੋਟ ਠੀਕ ਕਰੋ ਇਹ ਜਿਤਨਾ ਬਾਹਰੋਂ ਸੋਹਣੇ ਲੱਗਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਅੰਦਰੋਂ ਵੀ ਸੋਹਣੇ ਬਣਾਓ ਇਹਨਾਂ ਨੂੰ ਹੇ ਮੇਰੇ ਮਾਲਕ ਇਹਨਾਂ ਦਾ ਇਲਾਜ ਕਰੋ ਮੇਰਾ ਵੈਦ ਗੁਰੂ ਗੋਬਿੰਦਾ ਹੇ ਮੇਰੇ ਮਾਲਕ ਵੈਦ ਬਣ ਕੇ ਇਹਨਾਂ ਦੇ ਅੰਦਰਲੇ ਕੋਟ ਨੂੰ ਠੀਕ ਕਰੋ ਪੰਥ ਨੂੰ ਇਕ ਦੂਸਰੇ ਨਾਲ ਪਿਆਰ ਕਰਾਓ ਇਹ ਤੇ ਸਾਰੇ ਸੰਸਾਰ ਨੂੰ ਗਲ ਵਿਚ ਲੱਕੜੀ ਲੈ ਕੇ ਇਹਨਾਂ ਕਹਿਣਾ ਸੀ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਤੁਸੀਂ ਤੇ ਅੰਮ੍ਰਿਤ ਛਕਾ ਕੇ ਭਾਈ ਘਨੱਈਏ ਜੀ ਦੇ ਵਰਗੇ ਪਿਆਰਿਆਂ ਨੂੰ ਕਿਹਾ ਸੀ ਤੂੰ ਪਾਸ ਹੋ ਗਿਆ ਏ ਤੈਨੂੰ ਕੋਈ ਬਗਾਨਾ ਨਹੀਂ ਦਿਸਦਾ ਹੇ ਸਤਿਗੁਰੂ ਅਸੀਂ ਇਕ ਸੰਗਤ ਵਿਚ ਬਹਿ ਕੇ ਇਕ ਥਾਲ ਦਾ ਕੜਾਹ ਪ੍ਰਸ਼ਾਦ ਛਕਣ ਵਾਲੇ ਇਕ ਲੰਗਰ ਦੇ ਵਿਚ ਪੰਗਤ ਵਿਚ ਬਹਿ ਕੇ ਲੰਗਰ ਛਕਣ ਵਾਲੇ ਅਸੀਂ ਮਨ ਕਰਕੇ ਇਕ ਦੂਸਰੇ ਤੋਂ ਬੜੇ ਦੂਰ ਹੋ ਗਈ ਸਤਿਗੁਰੂ ਤਰਸ ਖਾ ਸਾਡੇ ਦੇ ਉੱਤੇ ਮੇਰੇ ਸਤਿਗੁਰੂ ਕਹਿਣ ਲੱਗੇ ਮੈਂ ਖਿਮਾ ਲੈ ਲਈ ਆ ਤੇ ਮਨ ਪਰਮੇਸ਼ਵਰ ਦੇ ਚਰਨਾਂ ਵਿਚ ਵੇਚ ਦਿੱਤਾ ਸਿੱਧੋ ਜਿੱਦਣ ਤੋਂ ਮੈਂ ਖਿਮਾ ਲੈ ਲਈ ਆ ਪਰਮੇਸ਼ਵਰ ਕੋਲੋਂ ਜਿੱਦਣ ਤੋਂ ਮੈਂ ਨੀਵਾਂ ਪਾਣ ਲੈ ਲਿਆ ਪਰਮੇਸ਼ਵਰ ਕੋਲੋਂ ਤੇ ਮਨ ਜਿਹੜਾ ਖਰਾਬ ਕਰਦਾ ਸੀ ਇਹ ਵੇਚ ਦਿੱਤਾ ਹੈ ਸਤਿਗੁਰੂ ਅੱਗੇ ਉਦਣ ਤੋਂ ਖਰਾ ਖਰਾ ਆਖੇ ਸਭ ਕੋਏ ਬੋਲੋ ਖਰਾ ਖਰਾ ਫੇਰ ਬੋਲੋ ਜੀ ਖਰਾ ਖਰਾ ਆਖੇ ਇਕ ਦੋ ਸ਼ਬਦ ਹੁੰਦੇ ਨੇ ਇਕ ਖੋਟਾ ਤੇ ਇਕ ਖਰਾ ਜਿਹਦੇ ਮਨ ਵਿਚ ਕੋੜ ਹੋਵੇ ਆਪਾਂ ਕਹਿੰਦੇ ਮਨ ਦਾ ਔਗਣਿਆਰੀ ਕੰਤ ਨਾ ਭਾਵੇ ਮਨ ਕੀ ਖੋਟੀ ਖੋਟ ਕਮਾਵੇ ਮਨ ਦਾ ਖੋਟਾ ਬੰਦਾ ਖੋਟ ਕਮਾਉਂਦਾ ਹੈ ਇੱਥੇ ਗੱਲਾਂ ਕੁਝ ਹੋਰ ਕਰਦਾ ਉੱਥੇ ਕੁਝ ਹੋਰ ਕਰਦਾ ਉਹ ਪਿਆਰਿਓ ਕਿੱਥੇ ਤੁਰ ਜਾਓਗੇ ਕਿੱਥੇ ਜਾਓਗੇ ਕਿਹੜੇ ਸਾਹਿਬ ਦੇ ਅੱਗੇ ਉਹ ਸਾਹਿਬ ਦੇ ਅੱਗੇ ਜਾਓਗੇ ਜਿਹੜਾ ਸਾਹਿਬ ਸਤਿਗੁਰ ਅੰਦਰੋਂ ਨਿਰਵੈਰ ਹੈ ਸਤਿਗੁਰ ਉਸ ਗੁਰੂ ਦੇ ਸਾਹਮਣੇ ਪੇਸ਼ ਹੋਣਾ ਜਾ ਕੇ ਜਿਹੜਾ ਅੰਦਰੋਂ ਨਿਰਵੈਰ ਆ ਉਸ ਗੁਰੂ ਦੇ ਸਾਹਮਣੇ ਇੱਕ ਦਿਨ ਜਾ ਕੇ ਪੇਸ਼ ਹੋਣਾ ਹੈ ਸਤਿਗੁਰੂ ਸਭਨਾ ਦਾ ਭਲਾ ਮਨਾਏਦਾ ਬੋਲੋ ਸਤਿਗੁਰੂ ਉਸ ਗੁਰੂ ਦੀ ਸ਼ਰਨ ਵਿਚ ਜਾਣਾ ਹੈ ਉਸ ਗੁਰੂ ਦੇ ਸਾਹਮਣੇ ਜਾਣਾ ਹੈ ਕਿਹੜਾ ਮੂੰਹ ਲੈ ਕੇ ਜਾਓਗੇ ਕਿਹੜਾ ਕੋਟ ਜਾ ਕੇ ਵਿਖਾਓਗੇ ਮਾਲਕ ਨੂੰ ਆਪਣੇ ਅੰਦਰ ਨੂੰ ਸ਼ੁੱਧ ਕਰੋ ਤਰਲਾ ਪਾਓ ਇੱਕ ਵਾਰ ਨੱਕ ਰਗੜੋ ਆਣ ਕੇ ਗੁਰੂ ਦੇ ਅੱਗੇ ਇਹ ਮੇਰੇ ਸਤਿਗੁਰੂ ਮੇਰੇ ਅੰਦਰ ਦੀ ਬਿਮਾਰੀ ਠੀਕ ਕਰੋ ਮੇਰੇ ਸਾਹਿਬ ਕਹਿੰਦੇ ਜਿੱਦਣ ਤੋਂ ਮੈਂ ਮਨ ਗੁਰੂ ਨੂੰ ਦੇ ਕੇ ਖਿਮਾ ਉਹਦੇ ਕੋਲੋਂ ਲੈ ਲਈ ਆ ਉਦਣ ਤੋਂ ਖਰਾ ਖਰਾ ਆਖੇ ਸਭ ਕੋਈ ਜੇ ਮੱਕੇ ਗਿਆ ਵਾ ਤੇ ਅੰਦਰੋਂ ਬਾਹਰੋਂ ਇੱਕ ਸਾਂ ਉਹ ਅੱਖਾਂ ਵਾਲਿਆਂ ਨੂੰ ਨਜ਼ਰ ਆ ਗਿਆ ਉਹਨਾਂ ਕਿਹਾ ਖਰਾ ਆ ਗਿਆ ਖਰਾ ਆ ਗਿਆ ਉਹ ਪੈਰੀ ਪੈ ਗਏ ਜਿਨ੍ਹਾਂ ਨੂੰ ਖਰਾ ਗਿਆਨ ਸੁਣਾਇਆ ਮੱਕੇ ਮਦੀਨੇ ਵਾਲਿਆਂ ਨੂੰ ਸੁਣਾਇਆ ਮੱਕੇ ਮਦੀਨੇ ਵਾਲੇ ਕਾਜੀ ਪੈਰਾਂ ਤੇ ਡਿੱਗ ਪਏ ਗੜ ਬਗਦਾਦ ਵਾਲਿਆਂ ਨੂੰ ਸੁਣਾਇਆ ਗੜ ਬਗਦਾਦ ਨੀਵਾਂ ਹੋ ਗਿਆ ਮੁਲਤਾਨ ਵਿੱਚ ਗਿਆ ਮੁਲਤਾਨ ਵਾਲੇ ਪੈਰੀ ਪੈ ਗਏ ਕਿਉਂਕਿ ਮਨ ਦੇ ਦਿੱਤਾ ਸੀ ਤੇ ਖਿਮਾ ਗੁਰੂ ਕੋਲੋਂ ਲੈ ਕੇ ਖਰਾ ਹੋ ਗਿਆ ਸਾ ਖਰਾ ਨਾਨਕ ਪਾਰਖ ਆਪ ਬੋਲੋ ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ ਮੇਰੇ ਸਤਿਗੁਰੂ ਦੇ ਚਰਨਾਂ ਚ ਬੇਨਤੀ ਕਰੋ ਮੇਰੇ ਸਾਹਿਬ ਕਹਿੰਦੇ ਨੇ ਸਿੱਧੋ ਇਹ ਸਾਰੀ ਕਰਾਮਾਤ ਅੰਮ੍ਰਿਤ ਦੀ ਬਣੀ ਇਹ ਅੰਮ੍ਰਿਤ ਕਰਕੇ ਮੇਰਾ ਮਨ ਇੰਨਾ ਸ਼ੁੱਧ ਹੋ ਗਿਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਪਿਅੰਤ ਮੂਏ ਨਹੀਂ ਜਾਣਿਆ ਖਾਂਦਿਆਂ ਪੀਂਦਿਆਂ ਜਿਨ੍ਹਾਂ ਚਿਰ ਮੂੰਹ ਦੇ ਸਵਾਦ ਲਾਏ ਸੀ ਉਹਨਾਂ ਚਿਰ ਤੇ ਮਰਨ ਦਾ ਹੀ ਨਾ ਪਤਾ ਲੱਗਾ ਉਹਨਾਂ ਚਿਰ ਤੇ ਮਰਨ ਦੀ ਜਾਚ ਹੀ ਨਾ ਆਈ
ਆ ਸਾਰੀ ਦੁਨੀਆ ਮਰਤਾ ਮਰਤਾ ਜਗ ਮੂਆ, ਬੋਲੋ ਮਰਤਾ ਮਰਤਾ, ਤੇ ਮਰ ਵੀ ਨਾ ਜਾਣਿਆ। ਆ ਸਵੇਰੇ ਆਉਣਾ ਜਿਨ੍ਹਾਂ ਨੂੰ ਮਰਨਾ ਆ ਗਿਆ, ਆਖੋ ਸਤਨਾਮ ਸ੍ਰੀ। ਇਸ ਮਰਨ ਦੀ ਗੱਲ ਮੇਰਾ ਬਾਪੂ ਕਹਿੰਦਾ ਜੇ ਪਹਿਲਾਂ ਮਰਨ, ਪਹਿਲਾਂ ਹੀ ਮਰਨ ਕਬੂਲ, ਪਹਿਲਾਂ ਹੀ ਕਬੂਲ ਕਰ ਗੁਰੂ ਦੇ ਅੱਗੇ ਆਣ ਕੇ, ਮੈਂ ਮਰਨ ਲਈ ਤਿਆਰ ਆ, ਮੈਂ ਦੁਨੀਆ ਦੀਆਂ ਖਾਸ਼ਾਂ, ਮੈਂ ਦੁਨੀਆਂ ਦੇ ਫੈਸ਼ਨ, ਮੈਂ ਦੁਨੀਆ ਦੇ ਰੰਗ ਰਾਜ, ਇਹਨਾਂ ਦੇ ਵਿੱਚ ਰਹਿ ਕੇ ਇਹਨਾਂ ਤੋਂ ਉਪਰਾਮ ਹੋ ਕੇ ਤੇਰੇ ਚਰਨਾਂ ਦਾ ਆਨੰਦ ਲੈਣਾ ਚਾਹੁੰਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ, ਜੀਵਨ ਦੀ ਆਸ ਛੱਡ ਕੇ, ਫਿਰ ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ। ਇਤਨਾ ਬਾਵਾ ਕਰਕੇ ਬੈਠਾ ਜੇ ਕਲਗੀਆਂ ਵਾਲਾ ਪਾਤਸ਼ਾਹ, ਕਹਿੰਦਾ ਇੱਕ ਵਾਰ ਆਪਣਾ ਮਨ ਮਾਰ ਕੇ ਆ ਤੋ ਆਓ।

0: ਢਿੱਲੇ ਚੌਧਰੀ ਨੂੰ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਬੜੇ ਭਾਗ ਲਾਏ, ਕਈ ਚਿਰ ਮੇਰੇ ਗਰੀਬ ਨਵਾਜ ਢਿੱਲੇ ਚੌਧਰੀ ਦੇ ਘਰ ਰਹੇ। ਮਗਰ ਜਦੋਂ ਜਾਣ ਲੱਗੀ ਸੱਚੀ ਸਰਕਾਰ ਸੱਚਖੰਡ ਹਜ਼ੂਰ ਸਾਹਿਬ ਨੂੰ, ਤੇ ਆਖਿਆ ਡੱਲਿਆ ਹੁਣ ਜੈਸੀ ਆ ਗਿਆ ਕਿੰਨੀ ਠਾਕੁਰ ਤਿਸ ਤੇ ਮੁੱਖ ਨਹੀਂ ਮੋੜਿਓ, ਮੇਰੇ ਸਾਹਿਬ ਨੇ ਆਗਿਆ ਕਰ ਦਿੱਤੀ ਆ, ਹੁਣ ਅਸੀਂ ਦਮਦਮਾ ਸਾਹਿਬ ਤੋਂ ਅੱਗੇ ਨੂੰ ਚਾਲੇ ਪਾਉਣੇ ਨੇ, ਕੁਝ ਮੰਗ ਲਾ, ਧਿਆਨ ਦੇਣਾ ਏ। ਜੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਦੀ ਮਿਲਣ ਤੇ ਤੁਹਾਨੂੰ ਆਖਣ ਕੁਝ ਮੰਗ ਲਾ ਤੇ ਕੀ ਮੰਗੋਗੇ, ਸਟੋਰ ਦੇ ਦੋ ਇੱਕ ਹੋਰ, ਇੱਥੇ ਕੀ ਖਲੋ ਗਿਆ। ਇੱਕ ਗੱਲ ਮੈਂ ਆਪ ਜੀ ਨਾਲ ਸਾਂਝੀ ਕਰ ਲਾਂ, ਜਿਹੜਾ ਜੀਵਨ ਤੁਰਿਆ ਤੁਰਿਆ ਜਾਂਦਾ ਕਿਤੇ ਵੀ ਖਲੋ ਗਿਆ ਨਾ, ਪਾਣੀ ਤੁਰਿਆ ਤੁਰਿਆ ਜਾਂਦਾ ਜਿਹੜਾ ਹੁੰਦਾ ਹੈ, ਮਹਾਂਪੁਰਸ਼ ਕਹਿੰਦੇ ਤੁਰਿਆ ਜਾਂਦਾ ਪਾਣੀ ਪਵਿੱਤਰ ਹੁੰਦਾ ਹੈ। ਆਖੋ ਸਤਨਾਮ ਸ੍ਰੀ, ਕਿਉਂਕਿ ਉਹ ਤੁਰਿਆ ਜਾ ਰਿਹਾ, ਤੁਰਿਆ ਜਾਂਦਾ ਪਾਣੀ ਛਾਣਿਆ ਜਾਂਦਾ ਹੈ, ਪਵਿੱਤਰ ਹੁੰਦਾ ਹੈ। ਮਗਰ ਇੱਕ ਥਾਂ ਤੇ ਖਲੋਤਾ ਪਾਣੀ ਜਿਹੜਾ ਹੈ, ਇੱਕ ਤੇ ਉਹ ਖਤਰਨਾਕ, ਇੱਕ ਉਹ ਪਵਿੱਤਰ ਨਹੀਂ। ਸਾਹਿਬ ਜੀ ਕਹਿੰਦੇ ਜਦੋਂ ਤੁਰੀ ਜਾਂਦੀ ਨਦੀ ਆ ਉਹ ਪਵਿੱਤਰ ਹੁੰਦੀ, ਜਦੋਂ ਖਲੋ ਜਾਂਦੀ ਆ, ਆ ਦਿੱਲੀ ਦੇ ਕੋਲ ਇੱਕ ਨਦੀ ਵਗਦੀ ਜਿਹਨੂੰ ਜਮਨਾ ਕਹਿੰਦੇ, ਅੱਜ ਕੱਲ ਰੁਕ ਚੁੱਕੀ, ਕਿਤੇ ਹੜਾਂ ਦੇ ਦਿਨਾਂ ਵਿੱਚ ਦੋ ਕੁ ਦਿਨ ਵਗਦੀ, ਨਹੀਂ ਤੇ ਸਾਰਾ ਸਾਲ ਰੁਕ ਜਾਂਦੀ ਆ। ਤੇ ਜਦੋਂ ਰੁਕ ਜਾਂਦੀ ਵਿੱਚ ਨਾਲਿਆਂ ਦਾ ਪਾਣੀ, ਗੰਦਾ ਪਾਣੀ ਵਿੱਚ ਮੱਛਰ ਪੈਦਾ, ਰੰਗ ਕਾਲਾ ਹੋ ਗਿਆ, ਉਹ ਜਿਹੜੀ ਨਦੀ ਤੁਰੀ ਜਾਂਦੀ ਦੇ ਵਿੱਚੋਂ ਲੋਕੀ ਕਦੀ ਇਸ਼ਨਾਨ ਕਰਕੇ ਕਹਿੰਦੇ ਸੀ ਮੈਂ ਪਵਿੱਤਰ ਹੋ ਗਿਆ, ਅੱਜ ਉਸੇ ਨਦੀ ਵਿੱਚ ਲੋਕੀ ਥੁੱਕਦੇ ਨੇ ਥੁੱਕਦੇ। ਸਿੱਖਾ ਜਿੰਨਾ ਚਿਰ ਤੂੰ ਵੀ ਤੁਰਿਆ ਜਾਂਦਾ ਸੈ, ਜਿੰਨਾ ਚਿਰ ਭਾਵੇਂ ਤੂੰ ਕੋਠੇ ਕੁਹਾੜਿਆਂ ਦੀਆਂ ਕੋਠੀ ਕਾਠੀਆਂ ਤੇ ਬੈਠਾ ਸੈ, ਮਗਰ ਤੇਰੀ ਆਤਮਾ ਪਰਮ ਪਿਤਾ ਵੱਲ ਨਿਤਨੇਮ ਕਰਕੇ ਭੱਜ ਰਹੀ ਸੀ, ਤੇਰਾ ਜੀਵਨ ਪਰਮੇਸ਼ਵਰ ਵੱਲ ਨੂੰ ਤੁਰਿਆ ਜਾ ਰਿਹਾ ਸੀ, ਤੂੰ ਨਿਤਨੇਮ ਹੀ ਸੈ, ਤੇਰੇ ਲੋਕੀ ਦਰਸ਼ਨ ਕਰਦੇ ਸੀ, ਅੱਜ ਤੂੰ ਰੁਕ ਗਿਓ ਦੁਨੀਆਂ ਦੇ ਪਦਾਰਥਾਂ ਦੇ ਵਿੱਚ, ਇਹਨਾਂ ਵਿਸ ਗੰਦਲਾਂ ਵਿੱਚ ਆਪਣੇ ਮਨ ਨੂੰ ਖਿਲਾਰ ਲਿਆ, ਤੇ ਹੁਣ ਗੁਰਸਿੱਖਾ ਉਹ ਹਾਲਤ ਹੋ ਗਈ ਜਿਸ ਤਰ੍ਹਾਂ ਜਮਨਾ ਖਲੋਤੀ ਦੀ ਆ, ਲੋਕੀ ਤੇਰੇ ਤੋਂ ਵੀ ਦੂਰ ਰਹਿਣਾ ਚਾਹੁੰਦੇ ਨੇ, ਕਿਉਂਕਿ ਤੇਰੇ ਵਿੱਚੋਂ ਹੁਣ ਖੁਸ਼ਬੋ ਨਹੀਂ ਆਉਂਦੀ, ਤੇਰੇ ਚੋਂ ਲੋਕਾਂ ਨੂੰ ਬੋਲਦੇ ਹੋ ਸੱਚ ਬਦਬੋ ਆਉਂਦੀ ਬਦਬੋ। ਸਿੱਖਾ ਈਰਖਾ ਦੀ, ਦਵੈਤ ਦੀ, ਨਿੰਦਾ ਦੀ, ਚੁਗਲੀ ਦੀ, ਨਹੀਂ ਤੇ ਸਿੱਖ ਕੀ ਈਰਖਾਲੂ ਹੋਵੇ, ਨਹੀਂ ਤੇ ਸਿੱਖ ਕੀ ਦਵੈਤ ਹੋਵੇ, ਸਿੱਖ ਕੀ, ਕਿਉਂਕਿ ਸਿੱਖ ਉਸ ਗੁਰੂ ਦਾ ਰੂਪ ਆ, ਤੇ ਗੁਰੂ ਦੇ ਵਿੱਚ ਈਰਖਾ ਨਹੀਂ ਤੇ ਸਿੱਖ ਵਿੱਚ ਈਰਖਾ ਕਿਉਂ ਹੋਵੇ। ਮੈਂ ਬਚਨ ਕਰ ਰਿਹਾ ਸਾ, ਡੱਲੇ ਨੂੰ ਮੇਰੇ ਸਾਹਿਬ ਨੇ ਆਖਿਆ ਕੁਝ ਮੰਗ, ਤੇ ਡੱਲੇ ਆਖਿਆ ਸਾਹਿਬਾ ਘੋੜੇ ਬੜੇ ਨੇ, ਮੱਝਾਂ ਬੜੀਆਂ ਨੇ, ਰਥ ਬੜੇ ਨੇ, ਧੀਆਂ ਬੜੀਆਂ ਨੇ, ਪੁੱਤ ਬੜੇ ਨੇ, ਪੋਤਰੇ ਬੜੇ ਨੇ, ਹੁਣ ਤੇ ਤੁਸੀਂ ਇੰਨੇ ਭਾਗ ਲਾਏ ਕੁਝ ਮੰਗਣ ਨੂੰ ਰਹਿ ਹੀ ਨਹੀਂ ਗਿਆ। ਤੇ ਫਿਰ ਮੇਰੇ ਸਾਹਿਬ ਨੇ ਨੇਤਰਾਂ ਵਿੱਚ ਨੇਤਰ ਜਦੋਂ ਪਾ ਦਿੰਦਾ ਹੈ ਨਾ ਗੁਰੂ, ਤੇ ਇੱਕ ਨੋਟ ਕਰਿਓ ਤੁਸੀਂ ਰੋਜ਼ ਪੜ੍ਹਦੇ ਹੋ, ਨਾਨਕ ਨਦਰੀ ਨਦਰ, ਫਿਰ ਬੋਲੋ ਨਾਨਕ ਨਦਰੀ ਨਦਰ, ਨਦਰਾਂ ਵਿੱਚ ਪਾ ਕੇ ਨਦਰਾਂ ਨਿਹਾਲ ਕਰ ਦਿੰਦਾ ਏ, ਇਹਦਾ ਅਰਥ ਵੀ ਸਮਝਦੇ ਹੋ, ਨਾਨਕ ਨਦਰੀ ਨਦਰ ਵਿੱਚ ਨਦਰ ਪਾਈ ਤੇ ਕੀ ਨਿਹਾਲ ਕਰਤਾ, ਨਦਰ ਨੂੰ ਨਿਹਾਲ ਕੀਤਾ, ਉਹਦੀਆਂ ਅੱਖਾਂ ਜਿਹੜੀਆਂ ਕੱਲ ਤੱਕ ਸੰਸਾਰ ਵਹਿੰਦੀਆਂ ਸੀ ਨਾ, ਉਹਨਾਂ ਨੂੰ ਵੇਖਣ ਦੀ ਸੋਝੀ ਆ ਗਈ, ਜਦੋਂ ਅੱਖਾਂ ਚ ਅੱਖਾਂ ਪਾ ਕੇ ਦਿਖਾਇਆ ਤੇ ਫਿਰ ਕਹਿੰਦਾ ਓਹੋ, ਨਾ ਪੁੱਤ ਮੇਰਾ, ਨਾ ਧੀਆਂ ਮੇਰੀਆਂ, ਨਾ ਪਰਿਵਾਰ ਮੇਰਾ, ਨਾ ਸੰਸਾਰ ਦੀ ਕੋਈ ਚੀਜ਼ ਮੇਰੀ, ਤੇ ਮੈਂ ਭੁੱਲਿਆ ਗੁਰੂ ਨੂੰ ਆਖੀ ਜਾਂਦਾ ਮੇਰੇ ਕੋਲ ਸਭ ਕੁਝ ਹੈਗਾ ਏ, ਹੁਣ ਅੱਖਾਂ ਵਾਲਾ ਹੋਇਆ। ਕਹੇ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲੇ, ਦਿਵ ਦ੍ਰਿਸ਼ਟ ਹੋਈ, ਦਿਵ ਦ੍ਰਿਸ਼ਟੀ ਵਿੱਚ ਅੱਖਾਂ ਆਈਆਂ, ਤੇ ਕਹਿਣ ਲੱਗੀਆਂ ਡੱਲਿਆ ਤੇਰਾ ਤੇ ਕੁਝ ਵੀ ਨਹੀਂ ਮੰਗ ਇਹਦੇ ਕੋਲੋਂ। ਤੇ ਫਿਰ ਮਨ ਨੇ ਆਖਿਆ ਸਾਹਿਬਾ, ਜੇ ਹੁਣ ਤੁਸੀਂ ਤੀਸਰੀ ਵਾਰ ਕਿਹਾ ਵਾ ਨਾ, ਤੇ ਤੇਰੀ ਕਿਰਪਾ ਦਾ ਸਦਕਾ ਥੋੜੀ ਜੀ ਸੋਝੀ ਆਈ ਆ, ਫਿਰ ਜਿੱਥੇ ਤੂੰ ਸੱਚਖੰਡ ਬੈਠਾ ਹੋਏਗਾ, ਜਿੱਥੇ ਤੇਰਾ ਇਤਰਾ ਹੀ ਦਰਬਾਰ ਲੱਗਾ ਹੋਊਗਾ, ਜਿੱਥੇ ਚੌਰ ਹੋ ਰਿਹਾ ਹੋਊਗਾ, ਉਥੇ ਇੱਕ ਪੀੜੇ ਜੋਗੀ ਜਗ੍ਹਾ ਦੇ ਦੀ। ਅੱਖਾਂ ਜਾਗ ਉੱਠੀਆਂ, ਕਹੇ ਨਾਨਕ ਕੇ ਨੇਤਰ ਅੰਧ ਸੇ, ਅੱਖਾਂ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹੁਣ ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼ ਹੋਇਆ, ਆਖਿਆ ਇੱਕ ਪੀੜੇ ਜੋਗੀ ਜਗ੍ਹਾ ਦੇ ਦੀ। ਤੇ ਮੇਰੇ ਸਾਹਿਬ ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਡੱਲਿਆ ਨਹੀਂ ਮਿਲਣੀ ਜਗ੍ਹਾ, ਸਤਿਗੁਰੂ ਤੁਸੀਂ ਹੁਣੇ ਕਹਿੰਦੇ ਸੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਤੇ ਹੁਣ ਕਿਹੜੀ ਗੱਲੋਂ ਤੁਸੀਂ ਕਹਿੰਦੇ ਹੋ ਕਿ ਕੁਝ ਨਹੀਂ ਮਿਲਣਾ। ਮੇਰੇ ਸਾਹਿਬ ਕਹਿਣ ਲੱਗੇ, ਡੱਲਿਆ ਜਿਹੜਾ ਅੰਦਰਲੇ ਦਰਵਾਜੇ ਦੀ ਗੱਲ ਆ ਨਾ, ਜਿੱਥੇ ਆਉਣ ਦੀ ਗੱਲ ਕਰਦਾ ਹੈ, ਜਿੱਥੇ ਮੇਰਾ ਸਾਹਿਬ ਕਹਿ ਰਿਹਾ ਸੀ ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ
1: ਹਮਾਰੇ ਪਾਸ, ਤੋ ਆਓ ਹਮਾਰੇ ਪਾਸ,
0: ਇੱਕ ਵਾਰ ਮਨ ਵਿਚ ਵਿਚਾਰ ਬਣਾਓ, ਉਹ ਨੀਲੇ ਪਾਤਸ਼ਾਹ ਦੀਨ ਦੁਨੀਆਂ ਦਾ ਮਾਲਕ, ਨੀਲਾ ਦਸਤਾਰਾ, ਚਿੱਟੀ ਹੀਰਿਆਂ ਨਾਲ ਮੜੀ ਕਲਗੀ, 7.5 ਫੁੱਟ ਉੱਚਾ ਕੱਦ, ਐੜੀਆਂ ਡੀਆਂ ਬਾਹਾਂ, ਸੋਹਣੇ ਚੋਲੇ ਵਾਲਾ, ਸੋਹਣੇ ਬਾਜਾਂ ਵਾਲਾ, ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਆਖਣਿਆ, ਹੱਥ ਇਤਰਾ ਕਰਕੇ ਕਹਿ ਰਿਹਾ, ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ ਅੰਦਰੋਂ ਜੁੜ ਕੇ, ਤੋ ਆਓ ਹਮਾਰੇ ਪਾਸ, ਤੋ ਆਓ ਹਮਾਰੇ ਪਾਸ, ਤੋ ਆਓ ਫਿਰ ਕੀ ਕਰਨਾ ਪਊ? ਸਤਿਗੁਰੂ ਆਪ ਜੀ ਨੇ ਕਹਿ ਦਿੱਤਾ ਏ ਕਿ ਉਸ ਘਰ ਵਿਚ ਜਗ੍ਹਾ ਨੀ ਮਿਲਣੀ। ਹਾਂ ਡੱਲਿਆ, ਤੂੰ ਰੋਟੀ ਖਵਾਈ, ਰੋਟੀ ਦਾ ਇੱਕ ਦਾਣਾ ਬੀਜੀਏ, ਧਿਆਨ ਦਿਓ, ਪੈੜੀ ਦੇ ਵਿਚ ਇੱਕ ਦਾਣਾ ਬੀਜਦੀ ਏ ਤੇ ਕਿੰਨੇ ਹੋ ਜਾਂਦੇ? 100 ਦਾਣਾ ਉਹ ਖਲੋਂਦਾ ਸਟੇ ਨੂੰ ਲੱਗ ਜਾਂਦਾ। ਡੱਲਿਆ ਤੂੰ ਰੋਟੀ ਲਈ ਦਾਣੇ ਬੀਜੇ, ਦਾਣੇ ਲੈ ਲਾ। ਡੱਲਿਆ ਤੂੰ ਦੁੱਧ ਪਿਆਇਆ, ਮੱਝਾਂ ਹੋਰ ਲੈ ਲਾ। ਡੱਲਿਆ ਤੂੰ ਪੈਸੇ ਦਾਨ ਸਿੱਖਾਂ ਦੇ ਉੱਤੇ ਕੀਤੇ, ਪੈਸੇ ਲੈ ਲਾ। ਮਹਾਰਾਜ ਪਾਤਸ਼ਾਹ ਫਿਰ ਉਹ ਕੀ ਬੀਜਣਾ ਸੀ ਜਿਹਦੇ ਸਦਕਾ ਉੱਥੇ ਜਗ੍ਹਾ ਮਿਲਣੀ ਸੀ? ਡੱਲਿਆ ਉਹ ਬੀਜਣਾ ਸੀ ਆਪਾ, ਆਪਾ ਵਾਰ ਦੇਣਾ ਸੀ ਆਪਣੇ ਗੁਰੂ ਤੋਂ ਪਹਿਲਾਂ, ਮਰਨ ਕਬੂਲ, ਆਪਾ ਵਾਰਨਾ ਸੀ, ਆਪ ਗਵਾਉਣਾ ਸੀ, ਆਪ ਗਵਾਈਏ ਤਾਂ ਛੋ ਪਾਈਏ। ਤੇ ਫਿਰ ਡੱਲੇ ਨੇ ਆਖਿਆ, ਸਤਿਗੁਰੂ ਕਿਰਪਾ ਕਰ ਉਹ ਜੁਗਤੀ ਦੱਸ ਦੇ ਜਿਹਦੇ ਨਾਲ ਆਪਾ ਗਵਾਇਆ ਜਾਂਦਾ ਹੈ। ਤੇ ਫਿਰ ਮੇਰੇ ਸਾਹਿਬ ਨੇ ਡੱਲੇ ਦੇ ਰੱਖਿਆ ਸੀ ਸਿਰ ਤੇ ਹੱਥ, ਤੇ ਅੱਖਾਂ ਵਿਚ ਅੱਖਾਂ ਪਾ ਕੇ ਡੱਲੇ ਨੂੰ ਵੀ ਕਿਹਾ ਸੀ ਪੀਓ ਪਾਓ।

ਟੱਲਿਆ, ਜੇ ਮੇਰੇ ਕੋਲ ਆਉਣਾ ਚਾਹੁੰਦਾ ਹੈ, ਸੱਚਖੰਡ ਦੇ ਦਰਵਾਜ਼ੇ ਖੁਲਾਉਣੇ ਚਾਹੁੰਦਾ ਹੈ, ਤੇ ਫਿਰ ਅੰਮ੍ਰਿਤ ਦੀ ਦਾਤ ਲੈ। ਆਪਾਂ ਗਵਾਹ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨਾ ਕਬੂਲ ਕਰ ਦੁਨੀਆਂ ਵੱਲੋਂ, ਦੁਨੀਆਂ ਵੱਲੋਂ ਅਸੀਂ ਦੁਨੀਆਂ ਵੱਲ ਜੀਣਾ ਚਾਹੁੰਦੇ ਹਾਂ। ਆ ਜਿਨ੍ਹਾਂ ਨੂੰ ਅੰਮ੍ਰਿਤ ਛਕ ਲਈ ਰਹਿੰਦੇ ਆ, ਇਹੋ ਕਹਿੰਦੇ ਨੇ ਭਾਈ ਜੀ ਦੁਨੀਆਂ ਚ ਰਹਿਣਾ ਹੈ, ਆਖੋ ਸਤਨਾਮ ਸ੍ਰੀ ਤੇ ਰਹੋ ਫਿਰ ਦੁਨੀਆਂ ਚ, ਅੱਗੇ ਕਰੋੜ ਵਾਰ ਆਇਓ ਕਰੋੜ ਵਾਰ ਗਏ, ਰਹੋ ਦੁਨੀਆਂ ਚ। ਫਿਰ ਆਪ ਹੀ ਕਹਿੰਦੇ ਨਾ ਭਾਈ ਜੀ ਕਿੱਥੇ ਰਹਿਣਾ, ਦੁਨੀਆਂ ਚ ਰਹਿਣਾ, ਧੀਆਂ ਪੁੱਤ ਵਿਆਹਣੇ ਨੇ। ਫਿਰ ਤੁਹਾਡੀ ਤੇ ਬੋਲੀ ਤੇ ਹੀ ਨਹੀਂ ਅਜੇ ਆਇਆ ਕਿ ਮੈਂ ਉੱਥੇ ਜਾਣਾ ਜਿੱਥੇ ਵਸੇ ਮੇਰਾ ਪਾਰ ਬ੍ਰਹਮ। ਬੋਲੋ, ਜਿੱਥੇ ਵਸੇ, ਮੈਂ ਉਸ ਦੇਸ਼ ਵਿੱਚ ਜਾਣਾ ਜਿੱਥੇ ਮੇਰਾ ਗੁਰੂ ਰਹਿੰਦਾ। ਪ੍ਰੀਤਮ ਕੇ ਦੇਸ਼, ਕੈਸੇ ਬਤਨ ਤੇ ਜਾਈਏ, ਗੱਲਾਂ ਨਾਲ ਤਨੀ ਨਾ ਕੁਝ ਦੇਣਾ ਪੈਣਾ ਹੈ, ਉੱਥੋਂ ਦੀ ਟਿਕਟ ਖਰੀਦਣੀ ਪੈਣੀ ਆ। ਇਹ ਖੰਡੇ ਬੱਟ ਦਾ ਅੰਮ੍ਰਿਤ ਉੱਥੋਂ ਦੀ ਟਿਕਟ ਜੇ ਗੁਰੂ ਦੇ ਕੇ ਕਹਿ ਰਿਹਾ, ਹੋਏ ਜਨਮ ਸੋਹਲਾ, ਹੋਏ ਜਨਮ ਸੋਹਲਾ, ਹੋਏ ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕਹਿਣ ਲੱਗੇ, ਡੱਲਿਆ ਅੰਮ੍ਰਿਤ ਪੀਲਾ, ਫਿਰ ਜੇ ਮੇਰੇ ਕੋਲ ਆਉਣਾ ਹੀ ਉੱਥੇ ਤੇ ਸਤਿਗੁਰੂ ਤੇਰੇ ਉੱਥੋਂ ਦੇ ਘਰ ਦੇ ਦਰਵਾਜੇ ਦੀ ਚਾਬੀ ਕੇਵਲ ਅੰਮ੍ਰਿਤ ਆ। ਹਾਂ ਡੱਲਿਆ, ਅੰਮ੍ਰਿਤ ਤੋਂ ਬਿਨਾਂ ਕੋਈ ਚਾਬੀ ਨਹੀਂ। ਤੇ ਫਿਰ ਹੱਥਾਂ ਹੱਥ ਜੋੜ ਲੈ, ਗਲ ਵਿੱਚ ਪੱਲਾ ਪਾ ਲਿਆ, ਧੀਆਂ ਨਾਲ ਲੈ ਲੀਆਂ, ਪੁੱਤ ਨਾਲ ਲੈ ਲੈ, ਨਵਾਂ ਨਾਲ ਲੈ ਲੀਆਂ, ਸਾਰਾ ਪਰਿਵਾਰ ਜਿਨ੍ਹਾਂ ਨੂੰ ਸੋਝੀ ਆ ਗਈ। ਆਖੋ ਸਤਨਾਮ ਸ੍ਰੀ। ਮੇਰੇ ਸਾਹਿਬ ਜੀ ਇੱਕ ਬਚਨ ਬੜਾ ਬਾਬਾ ਫਰੀਦ ਜੀ ਨੇ ਅੱਗੇ ਜਾ ਕੇ, ਇੱਥੇ ਤੇ ਪੂਰੇ ਹੋ ਗਿਆ ਪ੍ਰਕਰਨ, ਅੱਗੇ ਜਾ ਕੇ ਬਾਬਾ ਜੀ ਕਹਿੰਦੇ, ਫਰੀਦਾ ਮੌਤ ਦਾ ਬੰਨਾ ਐਵੇਂ ਦਿਸੇ ਜਿਉਂ ਦਰਿਆ ਵੇ ਟਾ, ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੇ ਕਾਹਾ। ਆ ਬਚਨ ਸੁਣਿਓ, ਇੱਕ ਨਾ ਨੂੰ ਸਭ ਸੋਝੀ ਆਈ। ਬੋਲੋ, ਇੱਕ ਨਾ ਨੂੰ ਸਭ, ਫੇਰ ਬੋਲੋ, ਇੱਕ ਨਾ ਨੂੰ ਸਭ, ਇੱਕ ਫਿਰ ਦੇਵੇ ਪਰਵਾ, ਇੱਕ ਫਿਰ ਦੇਵੇ ਪਰ, ਇੱਕ ਨਾ ਨੂੰ ਸੋਝੀ ਆ ਗਈ। ਗੁਰੂ ਦੇ ਕੋਲ ਜਾਣਾ ਹੈ, ਭਾਵੇਂ ਸਿਰ ਦੇਣਾ ਪਵੇ, ਭਾਵੇਂ ਆਪਾਂ ਗਵਾਉਣਾ ਪਏ, ਮੈਂ ਉਸ ਦਰ ਦੇ ਉੱਤੇ ਲੰਘਣਾ ਹੈ, ਮੈਂ ਉਸ ਘਰ ਦੇ ਉੱਤੇ ਲੰਘਣਾ ਹੈ, ਮੈਂ ਉਸ ਬੂਹੇ ਦੇ ਅੰਦਰ ਜਾਣਾ ਹੈ ਜਿੱਥੇ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਪਿਓ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰੀ ਮਾਤਾ ਸਾਹਿਬ ਕੌਰ ਬੈਠੀ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਵੱਡਾ ਭਰਾ ਅਜੀਤ ਸਿੰਘ ਬੈਠਾ ਹੈ, ਮੈਂ ਉਸ ਦੇਸ਼ ਵਿੱਚ ਜਾਣਾ ਹੈ ਜਿੱਥੇ ਮੇਰਾ ਵੱਡਾ ਭਰਾ ਬਾਬਾ ਦੀਪ ਸਿੰਘ ਸ਼ਹੀਦ ਬੈਠਾ ਹੈ, ਮੈਂ ਉਸ ਦੇਸ਼ ਦੇ ਵਿੱਚ ਜਾਣਾ ਹੈ। ਮੈਂ ਨਹੀਂ ਇਹਨਾਂ ਗੰਦਿਆਂ ਲੋਕਾਂ ਸ਼ਰਾਬੀਆਂ ਕੁਆਬੀਆਂ ਚ ਰਹਿਣਾ, ਮੈਂ ਨਹੀਂ ਮੰਗਦਾ ਇਹਨਾਂ ਲੋਕਾਂ ਦੇ ਵਿੱਚ ਰੋਲੇ ਰੋਲ ਕੇ ਮਰਨਾ। ਵਿਸ਼ਟਾ ਕਾ ਕੀੜਾ ਵਿਸ਼ਟਾ ਮੈਂ ਸਮਾਏ, ਮੈਂ ਗੰਦ ਵਿੱਚੋਂ ਪੈਦਾ ਹੋ ਕੇ ਗੰਦ ਵਿੱਚ ਨਹੀਂ ਮਰਨਾ ਚਾਹੁੰਦਾ, ਮੈਂ ਇਸ ਗੰਦ ਵਿੱਚੋਂ ਨਿਕਲ ਕੇ ਉਸ ਘਰ ਜਾਣਾ ਚਾਹੁੰਦਾ ਹੈ ਜਿੱਥੇ ਮੇਰਾ ਵੀਰ ਤਾਰੂ ਸਿੰਘ ਬੈਠਾ ਹੈ, ਜਿੱਥੇ ਮੇਰਾ ਵੀਰ ਭਾਈ ਮਨੀ ਸਿੰਘ ਬੈਠਾ ਹੈ, ਜਿੱਥੇ ਮੇਰਾ ਵੀਰ ਬਾਬਾ ਬੰਦਾ ਸਿੰਘ ਬਹਾਦਰ ਬੈਠਾ, ਉਸ ਘਰ ਵਿੱਚ ਜਾਣਾ ਹੈ, ਮੈਂ ਉਸ ਘਰ ਵਿੱਚ ਜਾ ਕੇ ਪ੍ਰਵੇਸ਼ ਕਰਨਾ ਹੈ। ਤੇ ਮੇਰੇ ਸਤਿਗੁਰੂ ਕਹਿੰਦੇ ਨੇ, ਚੰਗਾ ਡੱਲਿਆ, ਜੇ ਤੇਰੇ ਮਨ ਵਿੱਚ ਇਹ ਰੀਝ ਪੈਦਾ ਹੋ ਗਈ ਆ ਤੇ ਡਿੱਗ ਗਿਆ ਸਤਿਗੁਰੂ ਦੇ ਚਰਨਾਂ ਉੱਤੇ, ਤੂੰ ਡਿੱਗ ਪਿਆ ਏ, ਤੇ ਫਿਰ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਊਗਾ। ਜਿਸ ਤਰ੍ਹਾਂ ਗੁਰਸਿੱਖੋ ਹੁਣ ਤੁਹਾਡੀਆਂ ਰੂਹਾਂ ਦੇ ਅੱਗੇ ਵੀ ਉਨਾ ਹੀ ਸਮਾਂ ਵਾ ਕਿ ਕੱਲ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਊਗਾ। ਇਤਰਾ ਹੀ ਬਚਨ ਮੇਰੇ ਸਾਹਿਬ ਨੇ ਭਾਈ ਡੱਲੇ ਨੂੰ ਕਹਿ, ਕੱਲ ਨੂੰ ਕੇਸੀ ਇਸ਼ਨਾਨ ਕਰ ਲਈ, ਆਪਣੀਆਂ ਧੀਆਂ ਨੂੰ ਕਰਾ ਲਈ, ਆਪਣੇ ਬੱਚਿਆਂ ਨੂੰ ਕਰਾ ਲਈ, ਕਿੱਡਾ ਭਾਗਾਂ ਵਾਲਾ ਹੋਊਗਾ। ਡੱਲੇ ਦੇ ਸਾਰੇ ਪਰਿਵਾਰ ਨੇ ਕੇਸੀ ਇਸ਼ਨਾਨ ਕੀਤਾ। ਆਖੋ ਸਤਨਾਮ ਸ੍ਰੀ। ਤੇ ਫਿਰ ਸਵੇਰੇ ਹਾਜ਼ਰ ਹੋ ਗਿਆ ਮੇਰੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਆਪ ਅੰਮ੍ਰਿਤ ਦੀ ਸੇਵਾ ਵਿੱਚ ਲੱਗੇ, ਆਪ ਮੇਰੇ ਗਰੀਬ ਨਵਾਜ ਨੇ ਜਾਪ ਸਾਹਿਬ ਦੀ ਬਾਣੀ ਪੜ੍ਹੀ, ਆਪ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਇਹਨਾਂ ਮੁਬਾਰਕ ਹੱਥਾਂ ਦੇ ਨਾਲ ਕਿੱਡੇ ਕਰਮਾਂ ਵਾਲੇ ਉਹ ਜੀਵ ਹੋਣਗੇ ਜਿਨ੍ਹਾਂ ਨੂੰ ਮੇਰੇ ਕਲਗੀਧਰ ਪਾਤਸ਼ਾਹ ਦੇ ਮੁਬਾਰਕ ਹਸਤਾਂ ਤੋਂ ਅੰਮ੍ਰਿਤ ਮੂੰਹ ਵਿੱਚ ਪਿਆ, ਅੰਮ੍ਰਿਤ ਮੂੰਹ ਵਿੱਚ ਪਾਇਆ ਡੱਲੇ ਦੇ। ਆਖਿਆ, ਡੱਲਿਆ ਪਹਿਲੀ ਵਾਰ ਮੂੰਹ ਦੇ ਵਿੱਚ ਅੰਮ੍ਰਿਤ ਪਾਉਂਗਾ ਤੇ ਬੋਲੂੰਗਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡੱਲਿਆ ਤੂੰ ਆਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਮੇਰਾ ਗੁਰੂ ਅੰਮ੍ਰਿਤ ਪਾਉਂਦਾ ਗਿਆ, ਅੰਮ੍ਰਿਤ ਪਾਉਂਦਾ ਗਿਆ, ਇੰਨਾ ਟੁੱਟ ਗਿਆ ਕਿ ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ। ਇੱਕ ਬੂੰਦ ਨੂੰ ਰਿਸ਼ੀ ਮੁਨੀ ਤਰਸਦੇ ਸੀ, ਜਦੋਂ ਮੇਰਾ ਗੁਰੂ ਨਾਨਕ ਟੁੱਟ ਪਿਆ ਦਸਵੇਂ ਜਾਮੇ ਵਿੱਚ, ਫਿਰ ਇੱਕ ਬੂੰਦ ਗੁਰ ਅੰਮ੍ਰਿਤ ਦੀਨੋ। ਬੋਲੋ, ਇੱਕ ਬੂੰਦ ਗੁਰ, ਫਿਰ ਬੋਲੋ, ਇੱਕ ਬੂੰਦ ਗੁਰ ਤਾਂ ਅਟਲ ਅਮਰ ਨਾ ਮੋਆ,
ਇੱਕ ਬੂੰਦ ਦੇ ਨਾਲ ਅਟਲ ਜੀਵ ਹੋ ਜਾਂਦਾ ਹੈ, ਅਮਰ ਹੋ ਜਾਂਦਾ ਹੈ, ਮਰਨ ਤੋਂ ਰਹਿਤ ਹੋ ਜਾਂਦਾ ਹੈ। ਮਗਰ ਮੇਰਾ ਗੁਰੂ ਫਿਰ ਡੱਲੇ ਤੇ ਇੰਨਾ ਟੁੱਟਿਆ, ਇੱਕ ਬੂੰਦ ਨਹੀਂ ਪੰਜ ਚੁਲੇ ਭਰ ਕੇ ਮੂੰਹ ਵਿਚ ਪਾਏ, ਪੰਜ ਨੇਤਰਾਂ ਵਿਚ ਪਾਏ ਤੇ ਪੰਜ ਸਿਰ ਵਿਚ ਪਾ ਕੇ ਸਿਰ ਤੇ ਹੱਥ ਰੱਖ ਕੇ ਡੱਲਿਆ, ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਡੱਲਾ ਜਦੋਂ 15 ਚੁਲੇ ਪੀ ਕੇ ਤਾਂ ਨੇਤਰ ਚੁੱਕੇ, ਜੀਵਨ ਬਦਲ ਚੁੱਕਿਆ ਸੀ। ਹੁਣ ਭਾਈ ਡੱਲਾ ਨਹੀਂ, ਹੁਣ ਭਾਈ ਡੱਲ ਸਿੰਘ ਬਣ ਗਿਆ। ਇੱਕ ਮਿੰਟ ਵਿਚ ਸਭ ਕੁਝ ਵਾਪਰ ਗਿਆ, ਜਿੱਥੇ 2 ਮਿੰਟ ਬਾਅਦ ਭਾਈ ਡੱਲਾ ਚੌਧਰੀ ਸੀ, ਹੁਣ ਗੁਰੂ ਦਾ ਖਾਲਸਾ ਪ੍ਰਗਟ ਹੋ ਗਿਆ, ਭਾਈ ਡੱਲ ਸਿੰਘ ਬਣ ਗਿਆ। ਬੀਬੀ ਨੇ ਅੰਮ੍ਰਿਤ ਛਕ ਲਿਆ, ਨੌਵਾਂ ਨੇ ਅੰਮ੍ਰਿਤ ਛਕ ਲਿਆ ਤੇ ਹੁਣ ਪੈਰਾਂ ਵਿਚ ਮੱਥਾ ਰੱਖ ਕੇ ਸੋਝੀ ਆ ਗਈ ਤੇ ਸਾਹਿਬਾ ਮੇਰੀ ਮੰਗ ਯਾਦ ਆ ਨਾ, ਵੇਖੋ ਮੇਰੀ ਮੰਗ ਚੇਤੇ ਆ ਨਾ। ਮੇਰੇ ਸਾਹਿਬ ਕਹਿਣ ਲੱਗੇ, ਤੀਰ ਮੱਥੇ ਤੇ ਰੱਖਿਆ, ਆਖਿਆ ਉੱਠ ਦੱਸ ਕੀ ਮੰਗਿਆ। ਆਖਣ ਲੱਗਾ, ਮਹਾਰਾਜ ਹੁਣ ਉਹ ਜਿੱਥੇ ਕਹਿੰਦੇ ਸੋ ਤਾਓ ਆਓ ਹਮਾਰੇ ਪਾਸ, ਅੰਮ੍ਰਿਤਧਾਰੀਆਂ ਨੂੰ ਆਵਾਜ਼ਾਂ ਮਾਰ ਦੇਸੋ, ਹੁਣ ਉੱਥੇ ਪੀੜੇ ਜੋਗੀ ਜਗ੍ਹਾ ਮਿਲ ਜੂਗੀ। ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਡੱਲਿਆ ਪੀੜੇ ਜੋਗੀ ਨਹੀਂ, ਹੁਣ ਤੇ ਸਾਰਾ ਪਰਿਵਾਰ ਤੇਰਾ ਆਸਣ ਲਾ ਲਿਆ ਸਾਡੇ ਚਰਨਾਂ ਚ, ਅਭੇਦ ਹੋ ਜਾਏ ਸਾਡੇ ਚਰਨਾਂ ਵਿਚ ਜਾ ਕੇ, ਕਿਉਂਕਿ ਮੇਰੇ ਪੁੱਤ ਬਣ ਗਏ ਨੇ। ਇਹਨਾਂ ਗੁਰੂ ਦੀ ਰਜ਼ਾ ਮੰਨ ਲਈ ਆ, ਸੋ ਸਿੱਖ ਸਖਾ ਬੰਧ ਪਏ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ, ਆ ਆਪਣ ਭਾਣੇ ਜੋ ਚੱਲੇ ਭਾਈ ਵਿਛੜ। ਕੋਈ ਇੱਥੇ ਸੰਪਰਦਾਵਾਂ ਨੇ ਜਿਹੜੀਆਂ ਕਹਿੰਦੀਆਂ ਅੰਮ੍ਰਿਤ ਛਕਣ ਦੀ ਜ਼ਰੂਰਤ ਨਹੀਂ, ਤੁਹਾਡੀ ਮੁਕਤੀ ਕਰਾ ਦਾਂਗੇ। ਉਹ ਪਿਆਰਿਓ, ਮੈਨੂੰ ਤੇ ਇੱਕ ਮਹਾਂਪੁਰਸ਼ ਨੇ ਆਖਿਆ, ਇਹ ਜਿੰਨੇ ਸਾਧੂ ਮਹਾਤਮਾ ਨੇ ਨਾ, ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ, ਇਹਨਾਂ ਨੂੰ ਤੇ ਉੱਥੇ ਅੰਦਰ ਹੀ ਨਹੀਂ ਵੰਡ ਦਿੱਤਾ, ਇਹਨਾਂ ਨੂੰ ਤੇ ਫੇਰ ਭੇਜਿਆ ਹੈ। ਆਖਿਆ, ਜਾਓ ਚਿੱਟੀਆਂ ਪੱਗਾਂ ਵਾਲਿਓ, ਦਮਾਲੇ ਸਜਾ ਕੇ ਆਓ ਜੇ ਅੰਦਰ ਆਉਣਾ ਜੇ ਤੇ। ਕਿਉਂ? ਆਖਿਆ, ਜਿਹੜਾ ਅੰਦਰ ਬੈਠਾ ਵਾ ਨਾ, ਉਹਨੇ ਚਿੱਟੀ ਗੋਲ ਪੱਗ ਨਹੀਂ ਬੱਧੀ, ਉਹਨੇ ਕਿਤੇ ਪਿੱਛੇ ਪਰਨੇ ਨਹੀਂ ਛੱਡੇ, ਉਹਨੇ ਹੱਥ ਚ ਮਾਲਾ ਨਹੀਂ ਫੜੀਆਂ, ਉਹਦੇ ਹੱਥ ਚ ਸ਼ਸਤਰ ਆ, ਉਹਨੇ ਦਮਾਲਾ ਸਜਾਇਆ ਤੇ ਉਹਦੇ ਸਿਰ ਤੇ ਕਲਗੀ ਆ, ਉਹਦੇ ਹੱਥ ਵਿਚ ਤੇਗ ਆ, ਉਤਰਾਂ ਦੇ ਬਣ ਕੇ ਆਓਗੇ ਤੇ ਫਿਰ ਬੂਹੇ ਦੇ ਅੰਦਰ ਲੰਘਣ ਦੇਣਗੇ। ਕਿਉਂ? ਆਖਣਗੇ, ਜਿਹੜਾ ਅੰਦਰ ਬੈਠਾ ਉਹਦੇ ਨਾਲ ਇਹਦੀ ਸ਼ਕਲ ਮਿਲਦੀ। ਜਿਹੜਾ ਅੰਦਰ ਬੈਠਾ ਹੈ ਨਾ, ਅੰਦਰ ਕੌਣ ਬੈਠਾ ਹੈ? ਹੁਣ ਤੁਸੀਂ ਪੁੱਛੋ, ਅੰਦਰ ਕੌਣ ਬੈਠਾ ਹੈ? ਭਾਈ ਨੰਦ ਲਾਲ ਸਾਹਿਬ ਨੂੰ ਪੁੱਛੋ, ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਹਰ ਦੋ ਆਲਮ ਸ਼ਾਹ, ਹਰ ਫੇਰ ਬੋਲੋ ਹਰ ਦੋ। ਇੱਕ ਗੱਲ ਨੋਟ ਕਰਿਓ, ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਇੱਕੋ ਹੀ ਜੋਤ ਨੇ, ਇੱਕ ਪਹਿਲੋਂ ਸਮਝ ਲੈਣਾ ਇਹਨੂੰ, ਮੈਂ ਇਹ ਦੋ ਨਹੀਂ ਜੋਤਾਂ ਕਹਿੰਦਾ। ਮਗਰ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਬਾਰੇ ਨਹੀਂ ਲਿਖੀ ਭਾਈ ਨੰਦ ਲਾਲ ਸਾਹਿਬ ਨੇ ਕਿ ਦੋ ਆਲਮ ਸ਼ਾਹ, ਨਾ ਗੁਰੂ ਅਰਜਨ ਦੇਵ ਸਾਹਿਬ ਨੂੰ ਲਿਖਿਆ ਦੋ ਆਲਮ ਸ਼ਾਹ। ਕੇਵਲ ਦਸਵੇਂ ਸਰੂਪ ਵਿਚ ਜਾ ਕੇ ਆਖਿਆ ਵਾ ਕਿ ਹਰ ਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ। ਤੇ ਜਿੱਥੇ ਅੰਦਰ ਸੱਚਖੰਡ ਆ ਨਾ, ਜਿਹਨੂੰ ਕਲਪਤ ਕੀਤਾ ਹੈ, ਉਸ ਸੱਚਖੰਡ ਦੇ ਵਿਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਤਰਾਂ ਦੀ ਤਸਵੀਰ, ਸੁੰਦਰ ਦਮਾਲਾ, ਸਿਰ ਤੇ ਕਲਗੀ, ਹੱਥ ਤੇ ਬਾਜ, ਸ਼ਸਤਰ ਧਾਰੀ। ਤੇ ਕਹਿੰਦੇ ਨੇ ਜੇ ਤੇ ਇਹਦੇ ਨਾਲ ਸ਼ਕਲ ਮਿਲਦੀ ਤੇ ਅੰਦਰ ਆ ਜਾ, ਨਹੀਂ ਤੇ ਵਾਪਸ ਚਲ ਜਾ। ਇਹ ਗੱਲ ਨੋਟ ਕਰ ਲਿਓ, ਨਹੀਂ ਤੇ ਵਾਸ ਚਲ ਲਾ। ਆਖਿਆ ਜੀ, ਕਦੋਂ ਬੁਲਾਓਗੇ? ਪੂਰਾ ਤੇ ਤੂੰ ਹੈ ਹੀ ਏ, ਗੁਰੂ ਨਾਨਕ ਦੀ ਬਾਣੀ ਤੇ ਤੂੰ ਪੜ੍ਹੀ ਆ, ਜਾ ਪੰਜਾਂ ਤੋਂ ਅੰਮ੍ਰਿਤ ਛਕ ਕੇ ਇਸ ਤਰ੍ਹਾਂ ਦਾ ਸ਼ਸਤਰ ਧਾਰੀ ਹੋ। ਕਿਉਂਕਿ ਪਰਮੇਸ਼ਵਰ ਦੀ ਜਦੋਂ ਤੁਸੀਂ ਸੂਰਤ ਜਾਪ ਸਾਹਿਬ ਦੇ ਵਿਚ ਵੇਖਦੇ ਹੋ, ਆਖੋ ਸਤਨਾਮ ਸ੍ਰੀ, ਤੇ ਮੈਨੂੰ ਇੱਕ ਤੋਂ ਕਿਹੋ ਜੀ ਸੁਣਾਓ ਜਾਪ ਸਾਹਿਬ ਦੇ ਵਿਚ ਜਿੱਥੇ ਲਿਖਿਆ ਕਿ ਅਕਾਲ ਪੁਰਖ ਦੇ ਹੱਥ ਚ ਮਾਲਾ ਹੈ। ਧਿਆਨ ਦਿਓ, ਜਾਪ ਸਾਹਿਬ ਤੇ ਪੜ੍ਹਦੇ ਹੋ, ਇੱਕ ਤੋਂ ਕਿਹੋ ਜੀ ਪੜਾਓ ਮੈਨੂੰ ਕਿ ਜਿੱਥੇ ਲਿਖਿਆ ਹੋਵੇ ਕਿ ਅਕਾਲ ਪੁਰਖ ਮਾਲਾ ਫੇਰ ਰਿਹਾ ਹੈ। ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਹੇ ਮੇਰੇ ਮਾਲਕ, ਕਿ ਛਤਰੰਗ ਛਤਰੀ ਹੈ ਕਿ ਜਗਤੰਗ ਕ੍ਰਿਤੀ ਹੈ, ਕਿ ਛਤਰੰਗ ਛਤਰੀਆਂ ਦਾ ਤੂੰ ਛਤਰੀ ਹੈ। ਤੇ ਫਿਰ ਮੈਂ ਤੈਨੂੰ ਮਾਲਾ ਵਾਲਾ ਨਹੀਂ ਵੇਖਿਆ, ਮੈਂ ਤੈਨੂੰ ਵੇਖਿਆ ਨਮੋ ਸ਼ਸਤਰ ਪਾਣੇ, ਤੇਰੇ ਗਲ ਵਿਚ ਸ਼ਸਤਰ ਨੇ, ਪੜ੍ਹ ਕੇ ਵੇਖੋ। ਇਹ ਅਕਾਲ ਪੁਰਖ ਨੂੰ ਕਹਿ ਰਹੇ ਨਾ ਗੁਰੂ ਗੋਬਿੰਦ ਸਿੰਘ ਸਾਹਿਬ, ਨਮੋ ਸ਼ਸਤਰ ਪਾਣੇ। ਕੱਲੇ ਸ਼ਸਤਰ ਉਹ ਹੁੰਦੇ ਨੇ ਜਿਹੜੇ ਹੱਥ ਨਾਲ ਚਲਾਏ ਜਾਂਦੇ। ਆ ਗਤਕਾ ਖੇਡਣ ਵਾਲੇ ਤੁਹਾਡੇ ਵਿਚ ਗੁਰਸਿੱਖ ਬੈਠੇ ਹੋਣਗੇ, ਜਿਨ੍ਹਾਂ ਨੂੰ ਹੱਥ ਨਾਲ ਚਲਾਇਆ ਜਾਵੇ ਉਹਨੂੰ ਕਹਿੰਦੇ ਸ਼ਸਤਰ। ਜਿਹੜੇ ਅਗਨੀ ਸ਼ਸਤਰ ਹੁੰਦੇ ਨੇ, ਰਫਲਾਂ, ਬੰਦੂਕਾਂ, ਸਾਲਟਾਂ, ਤੋਪਾਂ, ਇਹਨੂੰ ਕਹਿੰਦੇ ਅਸਤਰ, ਅਗਨੀ ਦੇ ਅਗਰ। ਮੇਰੇ ਸਾਹਿਬ ਕਹਿੰਦੇ ਨੇ, ਮੈਂ ਤੈਨੂੰ ਦੋਵਾਂ ਰੂਪਾਂ ਵਿਚ ਵੇਖਿਆ ਕਿ ਤੇਰੇ ਹੱਥ ਵਿਚ ਤਲਵਾਰ ਵੀ ਆ ਤੇ ਤੇਰੇ ਹੱਥ ਵਿਚ ਬੰਦੂਕ ਵੀ ਆ। ਨਮੋ ਸ਼ਸਤਰ ਪਾਣੇ, ਨਮੋ ਅਸਤਰ ਮਾਣੇ। ਕੇਵਲ ਤੂੰ ਸ਼ਾਂਤੀ ਮੰਗਣ ਵਾਲਾ ਨਹੀਂ, ਤੂੰ ਕਹਿੰਦਾ ਨਮੋ ਯੁੱਧ ਜੁਦੇ, ਨਮੋ ਤੂੰ ਯੁੱਧ ਨੂੰ ਨਮਸਕਾਰਾਂ ਕਰਦਾ ਹੈ, ਤੂੰ ਯੁੱਧ ਰੂਪ ਪਰਮੇਸ਼ਵਰ ਹੈ, ਤੂੰ ਬਰਿਆਈਆਂ ਦੇ ਨਾਲ ਜੰਗ ਕਰਦਾ ਹੈ।
ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਦਰ ਦੇ ਉੱਤੇ ਜੇ ਜਾਣਾ ਹੈ ਤੇ ਫਿਰ ਡੱਲੇ ਨੂੰ ਆਖਿਆ ਡੱਲਿਆ ਹੁਣ ਤੇਰੇ ਗਲ ਵਿੱਚ ਕਿਰਪਾਨ, ਹੁਣ ਤੇਰੇ ਸਿਰ ਤੇ ਦਮਾਲਾ, ਹੁਣ ਤੇਰੇ ਗਲ ਤੇਰੇ ਤੇੜ ਕਛਹਿਰਾ, ਹੁਣ ਤੇਰੇ ਹੱਥ ਵਿੱਚ ਕੜਾ, ਹੁਣ ਤੇ ਪੂਰਾ ਸਰੂਪ ਤੂੰ ਗੁਰੂ ਵਰਗਾ ਬਣ ਗਿਆ ਹੈ ਤੇ ਜਦੋਂ ਦਰਵਾਜੇ ਉੱਤੇ ਜਾ ਕੇ ਜਾਏਗਾ ਤੇ ਉੱਥੇ ਆਖਦੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੋਤ ਆਇਆ, ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਤੁਸੀਂ ਵੀ ਆਖਿਓ ਮਾਣ ਨਾਲ ਗੱਜ ਕੇ ਤੇ ਬੋਲੋ, ਕੀ ਆਖੋਗੇ ਉੱਥੇ ਜਾ ਕੇ? ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੱਜ ਕੇ ਆਖੋ, ਕੀ ਆਖੋਗੇ? ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤ ਆਇਆ, ਪੁੱਤ ਪੁੱਤ ਪੁੱਤ ਆਇਆ। ਮੇਰੇ ਪਿਓ ਨੂੰ ਆਖੋ ਜਾ ਕੇ ਕਿ ਤੁਹਾਡਾ ਪੁੱਤ ਆਇਆ ਅੰਮ੍ਰਿਤਧਾਰੀ। ਦਰਵਾਜੇ ਖੁੱਲ ਜਾਣਗੇ। ਠਾਕ ਨਾ ਹੋਤੀ ਤਿੰਨੋਂ ਦਰ, ਠਾਕ ਨਾ ਹੋਤੀ ਤਿੰਨੋਂ ਦਰ, ਜੇ ਹੋਵੋ ਸੋ ਪ੍ਰਸੰਨ, ਜੋ ਜਨ ਪ੍ਰਭ ਆਪਣੇ ਕੀ ਹੈ ਨਾਨਕ ਸੇ ਜਨ ਧਨ। ਧਨ ਨੇ ਉਹ ਰੂਹਾਂ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਗਲ ਨਾਲ ਲਾ ਕੇ ਅੰਮ੍ਰਿਤ ਦੇ ਕੇ ਆਪਣੇ ਪੁੱਤ ਬਣਾ ਲਿਆ ਤੇ ਕੱਲ ਨੂੰ ਬਣਾ ਲੈਣਾ ਮੇਰੇ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ। ਰਹਿ ਨਾ ਜਾਇਓ ਕਿਤੇ ਭਰਮ ਵਿੱਚ ਨਾ ਰਹਿ ਦਿਓ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪੀਤਾ। ਪਿਆਰਿਓ ਕੇਸੀ ਇਸ਼ਨਾਨ ਸਵੇਰੇ ਕਰਕੇ ਆ ਜਿਓ, ਮੇਰੇ ਕਲਗੀਧਰ ਪਾਤਸ਼ਾਹ ਦੇ ਧੀਆਂ ਪੁੱਤ ਬਣ ਜਿਓ। ਇਹਦੇ ਵਰਗੀ ਵੱਡੀ ਕੋਈ ਦਾਤ ਨਹੀਂ, ਜਿਹੜੀ ਦਾਤ ਅੰਮ੍ਰਿਤ ਦੀ ਸਭ ਤੋਂ ਵੱਡੀ ਦਾਤ। ਜੇ ਪੁੱਛੋ ਗੁਰੂ ਨਾਨਕ ਪਾਤਸ਼ਾਹ ਦੇ ਘਰ ਕਿ ਸਭ ਤੋਂ ਵੱਡੀ ਦਾਤ ਕੀ ਆ, ਕਹਿੰਦੇ ਨਾਨਕ ਕੇ ਘਰ ਕੇਵਲ ਨਾਮ। ਤੇ ਨਾਮ ਹੀ ਮਿਲਣਾ ਸਵੇਰੇ, ਅੰਮ੍ਰਿਤ ਛਕਾ ਕੇ ਕੀ ਦ੍ਰਿੜ ਕਰਾਉਣਾ ਹੈ? ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਕਿਰਪਾ ਕਰੇ ਮੇਰਾ ਸਤਿਗੁਰੂ ਸਾਹਿਬ ਚਿੱਤ ਆਵੇ। ਜਦੋਂ ਕਿਤੇ ਗੁਰੂ ਦੇ ਪਿਆਰੇ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਦੇ ਕੋਲ ਜਾਣਾ ਤੇ ਇੱਕ ਮਹਾਂਪੁਰਸ਼ ਕਥਾ ਕਰਦੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜਿਹਦੇ ਸਿਰ ਤੇ ਹੱਥ ਰੱਖਣਾ ਉਹਨੂੰ ਕਹਿਣਾ ਤੈਨੂੰ ਸਾਹਿਬ ਚਿੱਤ ਆਵੇ। ਤੈਨੂੰ ਸਾਹਿਬ, ਜਿਹਦੇ ਉੱਤੇ ਕੋਈ ਨਹੀਂ, ਥੱਲੇ ਵਾਲਾ ਨਹੀਂ ਕੋਈ। ਸਾਹਿਬ ਦਾ ਮਤਲਬ ਹੁੰਦਾ ਜਿਹਦੇ ਉੱਤੇ ਕੋਈ ਨਾ ਹੋਵੇ, ਜਿਹਦੇ ਤੋਂ ਉੱਤੇ ਹੋਰ ਕੋਈ ਨਾ ਹੋਵੇ। ਸਾਹਿਬ ਆਪਾਂ ਕਹਿੰਦੇ ਹੀ ਉਹਨੂੰ, ਤੇ ਮੇਰੇ ਸਾਹਿਬ ਕਹਿੰਦੇ ਨੇ ਕਹਿਣਾ ਤੈਨੂੰ ਸਾਹਿਬ ਚਿੱਤ ਆਵੇ। ਮੇਰਾ ਗੁਰੂ ਨਾਨਕ ਕਿਰਪਾ ਕਰੇ, ਮੇਰੀ ਹੱਥ ਜੋੜ ਕੇ ਬੇਨਤੀ, ਅੱਜ ਰਾਤ ਦਾ ਆਖਰੀ ਦੀਵਾਨ ਆ, ਕੱਲ ਨੂੰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਅੰਮ੍ਰਿਤ ਦੀ ਦਾਤ ਗੁਰਸਿੱਖਾਂ ਵਿੱਚ ਵੰਡ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਸੰਭਾਲ ਨਿਭਾ ਕੇ ਛੇਤੀ ਤੋਂ ਛੇਤੀ ਦਸਰਿਆਂ ਨੇ ਚਲੇ ਜਾਣਾ ਏ। ਮੇਰਾ ਸਤਿਗੁਰੂ ਕਿਰਪਾ ਕਰੇ, ਰਾਤ ਦੇ ਦੀਵਾਨ ਵਿੱਚ ਮੇਰੀ ਵੀ ਅਰਦਾਸ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੇ ਚਰਨਾਂ ਚ। ਮੇਰੇ ਸਤਿਗੁਰੂ, ਇਸ ਸਥਾਨ ਤੇ ਜਿੰਨੀਆਂ ਆਉਂਦੀਆਂ ਸੰਗਤਾਂ, ਵੈਸੇ ਤੇ ਸਾਰੇ ਸੰਸਾਰ ਨੂੰ ਚੇਤੇ ਆਵੇ, ਇਹ ਜਿਹੜੀਆਂ ਤੇਰੀਆਂ ਪਿਆਸੀਆਂ ਭੁੱਖੀਆਂ ਰੂਹਾਂ, ਅੰਮ੍ਰਿਤਧਾਰੀ ਰੂਹਾਂ, ਸਤਿਗੁਰੂ ਇਹਨਾਂ ਸਾਰਿਆਂ ਨੂੰ ਸਾਹਿਬ ਚਿੱਤ ਆਵੇ, ਸਾਰਿਆਂ ਨੂੰ ਸਾਹਿਬ ਚਿੱਤ ਆਵੇ। ਇਹ ਉੱਠਦੇ ਬਹਿੰਦੇ ਜਪਿਆ ਕਰਨ, ਸਤਨਾਮ ਸ੍ਰੀ ਵਾਹਿਗੁਰੂ। ਸਵੇਰੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਿਓ, ਸਵੱਛ ਕੱਪੜੇ ਪਾਇਓ, ਇੱਕ ਮਨ ਵਿੱਚ ਭੁੱਖ ਲਿਖ ਕੇ ਆਇਓ ਕਿ ਮੈਂ ਅੰਮ੍ਰਿਤ ਦੀ ਦਾਤ ਲੈਣ ਚੱਲਿਆ, ਮੇਰੀ ਇਹ ਜਿੰਦੜੀਏ। ਜਿਹੜਾ ਮਸਲਾ ਦੇਵੀ ਦੇਵਤਿਆਂ ਦਾ ਹੱਲ ਨਹੀਂ ਹੋਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਮਿਲੀ, ਬ੍ਰਹਮਾ ਨੂੰ ਨਹੀਂ ਮਿਲੀ, ਵਿਸ਼ਨੂੰ ਨੂੰ ਨਹੀਂ ਮਿਲੀ, ਸ਼ਿਵਜੀ ਨੂੰ ਨਹੀਂ ਮਿਲੀ, ਸਾਰਾ ਸੰਸਾਰ ਉਹਨਾਂ ਦੀ ਪੂਜਾ ਕਰਦਾ ਹੈ, ਮਗਰ ਇਸ ਚੀਜ਼ ਤੋਂ ਉਹ ਵੀ ਭੁੱਖੇ ਰਹੇ, ਤੇ ਮੇਰਾ ਗੁਰੂ ਨਾਨਕ ਮੇਰੇ ਤੇ ਟੁੱਟਾ ਹੈ। ਅੱਜ ਮੈਨੂੰ ਉਹ ਦਾਤ ਮਿਲਣ ਲੱਗੀ ਜਿਹੜੀ ਦੇਵੀ ਦੇਵਤਿਆਂ ਨੂੰ ਨਹੀਂ ਮਿਲੀ, ਤੇ ਚਾਹ ਦੇ ਨਾਲ ਅੰਮ੍ਰਿਤ ਲੈਣ ਆਇਆ। ਜਿਨ੍ਹਾਂ ਨੇ ਕੋਈ ਅਵੱਗਿਆ ਕਰ ਲਈ ਜਾਂ ਭੁੱਲ ਕਰ ਲਈ, ਉਹ ਵੀ ਬਖਸ਼ਾਉਣ ਆਇਓ। ਜਿਨ੍ਹਾਂ ਦੀ ਕਿਸੇ ਦੀ ਕੋਈ ਸਰਜਰੀ ਹੋਈ ਹੈ, ਉਹ ਵੀ ਆਣ ਕੇ ਪੰਜਾਂ ਪਿਆਰਿਆਂ ਤੋਂ ਫਿਰ ਆਪਣੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਨਾਲ। ਗਾਂਢਣਹਾਰ ਗੋਪਾਲ ਟੁੱਟੀ

ਉਹ ਟੁੱਟੀਆਂ ਗੰਢਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਬਦਾਵੇ ਪਾੜਨ ਵਾਲਾ ਮੇਰਾ ਸਤਿਗੁਰੂ ਕਲਗੀਆਂ ਵਾਲਾ ਪਾਤਸ਼ਾਹ ਉਹਦੀ ਸ਼ਰਨ ਵਿਚ ਆਉਣਾ, ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿਚ ਆਉਣਾ ਤੇ ਆਪਣੀਆਂ ਭੁੱਲਾਂ ਬਖਸ਼ਾਉਣੀਆਂ। ਸਵੇਰੇ 7:30 ਵਜੇ ਹਰ ਹਾਲਤ ਵਿਚ ਆਪ ਜੀ ਨੇ ਜਿੰਨਾ ਅੰਮ੍ਰਿਤ ਛਕਣਾ

0: ਤੇ ਜਿਹੜੇ ਅਮੋਲਕ ਬਚਨ ਗੁਰਬਾਣੀ ਦੇ ਕੋਈ ਚੰਗੇ ਲੱਗੇ ਹੋਣ ਉਹਨਾਂ ਨੂੰ ਗੁਰੂ ਦੇ ਬਚਨ ਜਾਣ ਕੇ ਗੁਰੂ ਦੀ ਬਾਣੀ ਜਾ ਕੇ ਹਿਰਦੇ ਵਿੱਚ ਵਸਾਇਓ ਤਾਂ ਕਿ ਤੁਹਾਡੇ ਤੇ ਮੇਰੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋ ਸਕਣ। ਆਓ ਸਰਵਣ ਕਰੋ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਜੀ। ਕੰਧ ਕੁਹਾੜਾ ਸਿਰ ਕਰਾ ਵਣ ਕੈ ਸਰ ਲੋਹਾਰ।
0: ਆਖੋ ਸਤਨਾਮ ਸ੍ਰੀ। ਇਹ ਬਾਬਾ ਫਰੀਦ ਜੀ ਨੇ ਇੱਕ ਲੱਕੜਹਾਰੇ ਪ੍ਰਤੀ ਸ਼ਬਦ ਉਚਾਰਨ ਕੀਤੇ ਨੇ। ਕਹਿੰਦੇ ਕੰਧ ਬਣੇ ਕੰਧਾ, ਕੰਧ ਤੇ ਕੁਹਾੜਾ ਇਸ ਤਰ੍ਹਾਂ ਰੱਖਿਆ, ਜਿਹੜੇ ਲੱਕੜੀਆਂ ਲੈਣ ਜਾਂਦੇ ਵੇਖਿਆ ਹੀ ਨਾ, ਸਿਰ ਘੜਾ, ਸਿਰ ਤੇ ਪਾਣੀ ਵਾਲਾ ਘੜਾ, ਕਿਉਂਕਿ ਜੰਗਲਾਂ ਵਿੱਚ ਜਾਣਾ, ਕਿਤੇ ਪਾਣੀ ਮਿਲਿਆ ਨਾ ਮਿਲਿਆ। ਜੰਗਲ ਦੇ ਵਿੱਚ ਲੁਹਾਰ ਨੂੰ ਕਹਿੰਦੇ ਨੇ ਜੰਗਲ ਦੇ ਵਿੱਚ ਤੂੰ ਘੁੰਮ ਰਿਹਾ ਹੈ ਤੇ ਜੰਗਲ ਵਿੱਚ ਮੈਂ ਵੀ ਘੁੰਮ ਰਿਹਾ। ਬਾਬਾ ਫਰੀਦ ਕਹਿੰਦਾ ਮੈਂ ਵੀ ਜੰਗਲ ਵਿੱਚ ਘੁੰਮ ਰਿਹਾ, ਮਗਰ ਤੇਰਾ ਤੇ ਮੇਰਾ ਬੁਨਿਆਦੀ ਕੋਈ ਫਰਕ ਹੈ, ਤੂੰ ਕੁਛ ਹੋਰ ਲੱਭਦਾ ਫਿਰਦਾ ਏ ਤੇ ਮੈਂ ਕੁਛ ਹੋਰ ਲੱਭਦਾ ਫਿਰਦਾ ਏ। ਕੰਧ ਕੁਹਾੜਾ ਸਿਰ ਘੜਾ ਵਣ ਕੇ ਸਰ ਲੁਹਾਰ। ਹੇ ਲੁਹਾਰ, ਤੂੰ ਕੰਧੇ ਉੱਤੇ ਕੁਹਾੜਾ ਰੱਖ ਕੇ ਸਿਰ ਦੇ ਉੱਤੇ ਪਾਣੀ ਵਾਲਾ ਘੜਾ ਰੱਖ ਕੇ ਤੁਰਿਆ ਫਿਰਦਾ। ਹਾਂਜੀ, ਉਹਨੂੰ ਕਹਿੰਦੇ ਨੇ ਵੇਖ ਤੇਰੀ ਤੇ ਮੇਰੀ ਦੋਵਾਂ ਦੀ ਸੁਰਤ, ਤੇਰੀ ਤੇ ਮੇਰੀ ਮੰਗ ਕੀ ਹੈ। ਆਖੋ ਸਤਨਾਮ ਸ੍ਰੀ। ਤੇਰੀ ਤੇ ਮੇਰੀ ਮੰਗ ਵਿੱਚ ਇਹ ਬੁਨਿਆਦੀ ਫਰਕ ਆ ਕਿ ਤੂੰ ਰੋਜ਼ ਜੰਗਲ ਵਿੱਚ ਆਉਣਾ ਏ ਤੇ ਜੰਗਲ ਵਿੱਚੋਂ ਆਣ ਕੇ ਲੱਕੜੀਆਂ ਕੋਲੇ ਇਕੱਠੇ ਕਰਨ ਆਉਣਾ ਏ ਤੇ ਰੋਜ਼ ਆਉਣਾ ਏ ਤੇ ਮੁੜ ਜਾਣਾ, ਮਗਰ ਤੂੰ ਲੱਕੜੀਆਂ ਲੱਭਦਾ ਫਿਰਦਾ ਏ। ਤੂੰ ਹਉ ਲੋੜੀ ਸ਼ੋ ਆਪਣਾ, ਮੈਂ ਤੇ ਉਸ ਪਤੀ ਪਰਮੇਸ਼ਵਰ ਦੀ ਯਾਦ ਵਿੱਚ ਨਾਮ ਅਕਾਗਰ ਚ ਧੋ ਕੇ ਜਪਦਾ ਵਾਂ, ਮਗਰ ਤੂੰ ਕੇਵਲ ਤੇ ਕੇਵਲ ਲੱਕੜੀਆਂ ਦੀ ਭਾਲ ਵਿੱਚ ਆਉਣਾ ਏ ਤੇ ਲੱਕੜੀਆਂ ਲੈ ਕੇ ਮੁੜ ਜਾਣਾ ਏ। ਇੱਕ ਮਹਾਂਪੁਰਸ਼ਾਂ ਦਾ ਬਚਨ ਬੜਾ ਪਿਆਰਾ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਲੱਕੜਹਾਰਾ ਗੁਰੂ ਦਾ ਪਿਆਰਾ ਰੋਜ਼ ਜੰਗਲ ਵਿੱਚ ਆਇਆ ਕਰੇ, ਧਿਆਨ ਦਿਓ, ਸਾਖੀ ਵਿੱਚੋਂ ਸਿੱਖਿਆ ਲਿਓ, ਸਾਖੀ ਵਿੱਚੋਂ ਕੇਵਲ ਕੰਨ ਰਸਨਾ ਬਣਾਇਓ। ਲੱਕੜਹਾਰਾ ਆਉਂਦਾ ਲੱਕੜੀਆਂ ਲੈਣ, ਇੰਨੀਆਂ ਕੁ ਲੱਕੜੀਆਂ ਵੱਢਦਾ ਏ, ਸਿਰ ਦੇ ਉੱਤੇ ਰੱਖ ਦਿੰਦਾ ਏ ਤੇ ਮੁੜ ਜਾਂਦਾ ਏ, ਜਾ ਕੇ ਉਹਨਾਂ ਨੂੰ ਬਾਜ਼ਾਰ ਵਿੱਚ ਵੇਚਦਾ ਏ, ਰੋਟੀ ਪਾਣੀ ਦਾ ਇੰਤਜ਼ਾਮ ਕਰਕੇ ਬੱਚਿਆਂ ਦਾ ਪੇਟ ਭਰਦਾ ਵਾ, ਕਹਿੰਦਾ ਸ਼ੁਕਰੀਆ ਵਾਹਿਗੁਰੂ, ਇੰਨੀਆਂ ਕੁ ਲੱਕੜੀਆਂ ਲਿਆ ਕੇ ਮੈਂ ਬੱਚੇ ਪਾਲ ਰਿਹਾ। ਇੱਥੇ ਹੀ ਇੱਕ ਕੁਟੀਆ ਸਾਧੂ ਦੀ, ਮਹਾਤਮਾ ਗੁਰੂ ਦੇ ਪਿਆਰੇ ਦੀ, ਉਹਨੇ ਇੱਕ ਦਿਨ ਆਵਾਜ਼ ਮਾਰ ਕੇ ਆਖਿਆ, ਉਹ ਭਲਿਆ ਪੁਰਸ਼ਾ, ਮੈਂ ਤੈਨੂੰ ਕਈਆਂ ਸਾਲਾਂ ਤੋਂ ਵੇਖਦਾ, ਤੂੰ ਰੋਜ਼ ਜੰਗਲ ਵਿੱਚ ਆਉਣਾ ਏ, ਇੰਨੀਆਂ ਕੁ ਲੱਕੜੀਆਂ ਲੈ ਕੇ ਮੁੜ ਜਾਣਾ ਏ, ਕੀ ਕਰਦਾ ਏ? ਮਹਾਰਾਜ, ਮੇਰੇ ਬੱਚਿਆਂ ਦਾ ਢਿੱਡ ਭਰ ਜਾਂਦਾ ਏ, ਮੈਨੂੰ ਇਹ ਤੋਂ ਵੱਧ ਕੁਝ ਨਹੀਂ ਚਾਹੀਦਾ। ਕਹਿਣ ਲੱਗੇ, ਤੂੰ ਰੋਜ਼ ਲੱਕੜੀਆਂ ਜੂ ਵੱਢਦਾ ਏ ਤੇ ਭਾਰ ਵੀ ਚੁੱਕ ਕੇ ਖੜਦਾ ਵਾ, ਜੇ ਤੂੰ ਕਿਤੇ ਇੱਕ ਕਦਮ ਗਾਂ ਹੋਵੇਂ। ਆਖੋ ਸਤਨਾਮ ਸ੍ਰੀ। ਜੇ ਇੱਕ ਕਦਮ ਕਿਤੇ ਤੂੰ ਗਾਂ ਹੋਵੇਂ ਤੇ ਲੱਕੜਹਾਰੇ ਨੇ ਰੀਝ ਭਰੀਆਂ ਅੱਖਾਂ ਨਾਲ ਆਖਿਆ, ਅੱਗੇ ਕੀ ਹੈ? ਧਿਆਨ ਦਿਓ, ਅੱਗੇ ਕੀ ਹੈ? ਕਹਿਣ ਲੱਗਾ, ਅੱਗੇ ਤੈਨੂੰ ਲੱਕੜੀਆਂ ਨਹੀਂ ਲਿਆਉਣੀਆਂ ਪੈਣਗੀਆਂ, ਅੱਗੇ ਰੁਪਈਆਂ ਦਾ ਢੇਰ ਲੱਗਾ ਹੈ। ਅੱਗੇ ਰੁਪਈਆਂ ਦੇ ਢੇਰ ਲੱਗੇ? ਕਹਿਣ ਲੱਗਾ, ਹਾਂ ਹਾਂ, ਮਗਰ ਇੱਕ ਗੱਲ ਚੇਤੇ ਰੱਖੀ ਕਿ ਇੱਕ ਕਦਮ ਅੱਗੇ ਵਧੀ। ਅੱਗੇ ਗਿਆ ਕੱਲ ਨੂੰ, ਵਾਕਿਆ ਰੁਪਈਆਂ ਦਾ ਢੇਰ ਲੱਗਾ, ਭਰ ਲਈ ਰੁਪਈਆਂ ਦੀ ਪੰਡ, ਮੁੜ ਗਿਆ ਤੇ ਹੁਣ ਜਦੋਂ ਕਦੀ ਰੁਪਈਏ ਮੁੱਕਦੇ ਤੇ ਆਉਂਦਾ ਤੇ ਉੱਥੋਂ ਹੀ ਮੁੜ ਜਾਂਦਾ। ਉਹ ਗੱਲ ਫੇਰ ਭੁੱਲ ਗਈ ਕਿ ਇੱਕ ਕਦਮ ਰੋਜ਼ ਅੱਗੇ ਵਧਣਾ, ਉਥੋਂ ਰੁਪਈਏ ਲੈ ਲੈ। ਹੁਣ ਰੁਪਈਆਂ ਤੇ ਖਲੋ ਗਿਆ, ਕਦੀ ਲੱਕੜੀਆਂ ਤੇ ਖਲੋਤਾ ਸੀ, ਹੁਣ ਰੁਪਈਆਂ ਤੇ ਖਲੋਤਾ ਹੈ। ਫੇਰ ਉਹਨਾਂ ਨੇ ਆਵਾਜ਼ ਮਾਰ ਕੇ ਆਖਿਆ, ਉਹ ਭਲਿਆ ਪੁਰਸ਼ਾ, ਤੂੰ ਤੇ ਫੇਰ ਖਲੋ ਗਿਓ, ਇੱਕ ਕਦਮ ਅੱਗੇ ਜਾ। ਉਹਨੇ ਕਿਹਾ, ਜੀ ਰੁਪਈਆਂ ਤੋਂ ਅੱਗੇ ਤੇ ਕੁਝ ਵੀ ਨਹੀਂ, ਸਾਡੇ ਵਰਗੇ ਹੋਣਗੇ, ਸਾਡੇ ਵਾਲੀ ਹਾਲਤ ਹੋ ਗਈ, ਅਸੀਂ ਭੁੱਖੇ ਰੁਪਈਏ ਲੱਭਣ ਆਏ ਸਨ, ਇੱਥੇ ਰੁਪਈਏ ਲੱਭ ਕੇ ਰੱਬ ਕੌਣ, ਅਸੀਂ ਕੌਣ, ਸਿੱਖੀ ਕੌਣ? ਰੁਪਈਆਂ ਦੀ ਸਾਨੂੰ ਭੁੱਖ ਸੀ, ਅਸੀਂ ਲੱਖਾਂ ਪਤੀ ਬਣ ਗਏ। ਉਹਨੇ ਮਹਾਂਪੁਰਸ਼ ਨੇ ਫੇਰ ਆਖਿਆ, ਉਹ ਭਲਿਆ ਥੋੜਾ ਜਿਹਾ ਅੱਗੇ ਹੋ। ਆਖਿਆ, ਰੁਪਈਆਂ ਤੋਂ ਅੱਗੇ ਕੀ ਆ? ਕਿਤੇ ਜਾ ਕੇ ਵੇਖ, ਮੇਰਾ ਬਚਨ ਕਮਾਇਆ ਕਰ, ਰੋਜ਼ ਇੱਕ ਕਦਮ ਅੱਗੇ ਵਧਿਆ ਕਰ। ਅੱਗੇ ਕੀ ਆ? ਕਹਿੰਦੇ, ਅੱਗੇ ਸੋਨੇ ਦਾ ਢੇਰ ਲੱਗਾ, ਸੋਨਾ ਚੁੱਕ ਕੇ ਖਾ। ਅੱਛਾ, ਅੱਗੇ ਸੋਨਾ ਹੈ, ਇੱਕ ਕਦਮ ਅੱਗੇ ਗਿਆ, ਹੁਣ ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਤੇ ਹੁਣ ਕਹਿੰਦਾ ਇਹ ਤੋਂ ਅੱਗੇ ਤੇ ਕੁਝ ਵੀ ਨਹੀਂ, ਰੁਪਈਏ ਤੇ ਸੋਨਾ ਮੁੰਦਰੀਆਂ ਪਾ ਲਈਆਂ, ਰੁਪਈਏ ਜੇਬ ਚ ਨੇ, ਹੋਰ ਕੀ ਲੈਣਾ ਹੈ? ਅੱਗੇ ਉਹਨੇ ਆਖਿਆ, ਉਹ ਤੂੰ ਫੇਰ ਰੁਕ ਗਏ, ਅੱਗੇ ਹੋ। ਉਹਨੇ ਕਿਹਾ, ਅੱਗੇ ਹੁਣ ਕੀ ਆ? ਕਹਿੰਦੇ, ਵੇਖ, ਸੋਨੇ ਤੋਂ ਅੱਗੇ ਕੁਝ ਹੋਰ ਹੈ। ਉਹਨੇ ਕਿਹਾ, ਸੋਨੇ ਤੋਂ ਅੱਗੇ ਕੀ ਆ? ਕਹਿੰਦੇ, ਅੱਗੇ ਹੀਰੇ ਮੋਤੀ ਜਵਾਹਰਾਤ ਪਏ ਨੇ। ਫੇਰ ਅੱਗੇ ਗਿਆ, ਹੁਣ ਹੀਰੇ ਜਵਾਹਰਾਤਾਂ ਤੇ ਖਲੋ ਗਿਆ, ਰੁਪਈਏ ਮਿਲ ਗਏ, ਚਾਂਦੀ ਮਿਲ ਗਈ, ਰੁਪਈਏ ਮਿਲ ਗਏ, ਸੋਨਾ ਮਿਲ ਗਿਆ, ਹੀਰੇ ਮੋਤੀ ਮਿਲ ਗਏ। ਹੁਣ ਕਹਿੰਦਾ, ਜੇ ਸਾਧੂ ਨੇ ਕਿਹਾ ਵੀ ਨਾ ਤੇ ਮੈਂ ਅੱਗੇ ਨਹੀਂ ਆਉਣਾ, ਹੁਣ ਆਹ ਰੌਲਾ ਪਾ ਹੀ ਰਹੇ ਨਾ, ਹੁਣ ਆ ਜਾਓ, ਗਾਂਹ ਹੋ ਜਾਓ। ਇਹੋ ਹੀ ਕਹਿ ਰਹੇ ਵੀ ਸਟੋਰ ਮਿਲ ਗਏ ਨੇ, ਘਰ ਮਿਲ ਗਏ ਨੇ, ਗੱਡੀਆਂ ਮਿਲ ਗਈਆਂ, ਆ ਜਾਓ, ਦੋ ਕਦਮ ਹੁਣ ਗਾਂਹ ਹੋ, ਅੱਗੇ ਵੀ ਕੁਝ ਹੋਊ। ਤੇ ਜਦੋਂ ਉਹਨੇ ਆਖਿਆ, ਵਾ ਤੂੰ ਫੇਰ ਖਲੋ ਗਿਆ, ਉਹਨੇ ਕਿਹਾ, ਬਾਬਾ ਜੀ ਹੁਣ ਤੇ ਮੈਨੂੰ ਸਤਾਇਓ ਨਾ।

0: ਆਦ ਕੋਈ ਕਹਿੰਦਾ ਮੈਨੂੰ ਜਦੋਂ ਕਿਸੇ ਨੂੰ ਅਮਰ ਛਕਣ ਨੂੰ ਕਹਿੰਦੇ ਕਹਿੰਦੇ ਭਾਈ ਜੀ ਕੀ ਰੱਟ 24 ਘੰਟੇ ਜੇ ਤੁਸੀਂ ਪਰਮਜੀਤ ਸਿੰਘ ਆ ਜਦੋਂ ਤੂੰ ਆਵੇ ਕਿਤੇ ਅੰਮ੍ਰਿਤ ਦੀ ਗੱਲ ਨਾ ਕਰੇ ਸੱਚ ਜਾਣ ਤੈਨੂੰ ਲੋਕੀ ਲੱਤ ਦੇਣ ਪਈਆਂ ਨਾ ਬਹੁਤੇ ਲੋਕੀ ਤੇ ਜਿੱਦਣ ਤੂੰ ਅੰਮ੍ਰਿਤ ਛਕਾਉਣਾ ਆਉਂਦਾ ਉਦਣ ਰਾਤ ਨੂੰ ਅੱਜ ਦੇ ਦੀਵਾਨ ਚ ਘੱਟ ਆਏ ਨੇ ਆ ਤੁਸੀਂ ਨੋਟ ਕਰਿਓ ਕਈ ਚਿਰ ਗਾਇਬ ਹੋ ਗਏ ਮੈਨੂੰ ਪਤਾ ਹੈ ਇਸੇ ਕਰਕੇ ਨਹੀਂ ਆਏ ਕਿ ਉਹਨੇ ਰਾਤ ਨੂੰ ਫੇਰ ਆਖਣਾ ਸਵੇਰੇ ਚੱਕ ਲਿਓ ਉਹਨੇ ਆਵਾਜ਼ ਮਾਰ ਕੇ ਆਖਿਆ ਸਿੰਘਾਂ ਤੁਰ ਅੱਗੇ ਹੋਰ ਤੁਰ ਲੱਕੜਾਰੇ ਨੂੰ ਆਖਿਆ ਤੁਰ ਉਹਨੇ ਕਿਹਾ ਜੀ ਰੁਪਈਏ ਮਿਲ ਗਏ ਸੋਨਾ ਮਿਲ ਗਿਆ ਚਾਂਦੀ ਹੀਰੇ ਮੋਤੀ ਮਿਲ ਗਏ ਅੱਗੇ ਕੀ ਆ ਤੇ ਉਹਨੇ ਆਖਿਆ ਸੱਜਣਾ ਇੱਕ ਕਦਮ ਹੁਣ ਗਾਂਹ ਹੋਏਗਾ ਤੇ ਅੱਗੇ ਗੁਰਦੁਆਰਾ ਹੀ ਅੱਗੇ ਜਿੱਥੋਂ ਉਹ ਧਨ ਮਿਲਦਾ ਜਿਹੜਾ ਨਾਲ ਜਾਂਦਾ ਹੈ ਇਹ ਧਨ ਤੇ ਇੱਥੇ ਹੀ ਰਹਿ ਜਾਣਾ ਅੱਗੇ ਇੱਕ ਕਦਮ ਹੋਰ ਵਧੇਗਾ ਤੇ ਅੱਗੇ ਗੁਰੂ ਦਾ ਉਪਦੇਸ਼ ਹੀ ਅੱਗੇ ਗੁਰੂ ਨਾਮ ਦੇ ਰਿਹਾ ਹੀ ਅੱਗੇ ਗੁਰੂ ਅੰਮ੍ਰਿਤ ਦੇ ਰਿਹਾ ਹੀ ਤੇ ਆਪਾਂ ਦੋਵੇਂ ਸਾਰੇ ਜੰਗਲ ਦੇ ਵਿੱਚ ਆ ਕੋਈ ਕੇਵਲ ਤੇ ਕੇਵਲ ਸੋਨੇ ਤੱਕ ਸੀਮਤ ਆ ਕੋਈ ਹੀਰਿਆਂ ਤੱਕ ਸੀਮਤ ਆ ਕੋਈ ਰੁਪਈਆਂ ਤੱਕ ਸੀਮਤ ਆ ਤੇ ਕਰਮਾਂ ਵਾਲੀਆਂ ਰੂਹਾਂ ਬਾਬਾ ਫਰੀਦ ਜੀ ਕਹਿੰਦੇ ਹਾਂ ਲੋੜੀ ਇਸ ਜੰਗਲ ਦੇ ਵਿੱਚੋਂ ਹਾਂ ਲੋੜੀ ਛੋ ਆਪਣਾ ਮੈਂ ਤੇ ਆਪਣੇ ਪਤੀ ਨੂੰ ਲੱਭਦਾ ਫਿਰਦਾ ਵਾਂ ਮਗਰ ਤੂੰ ਲੋੜੇ ਅੰਗਿਆਰ ਤੂੰ ਕੇਵਲ ਲੱਕੜੀਆਂ ਇਕੱਠੀਆਂ ਕਰਦਾ ਫਿਰਦਾ ਹਾਂਜੀ ਅਗਲੇ ਦਾ ਮਤਲਬ ਹੁੰਦਾ ਬਹੁਤਾ ਬਾਬਾ ਫਰੀਦ ਜੀ ਕਹਿੰਦੇ ਨੇ ਇੱਕ ਤੇ ਇਹੋ ਜਿਹੇ ਨੇ ਜਿਨ੍ਹਾਂ ਵਿਸ ਗੰਧਲਾ ਰੂਪੀ ਇੱਥੇ ਸਾਰੇ ਪਦਾਰਥ ਬਣਾ ਲਿਆ ਰੁਪਈਆ ਬਣਾ ਲਿਆ ਦੌਲਤਾਂ ਬਣਾ ਲਈਆਂ ਜਾਇਦਾਦਾਂ ਬਣਾ ਲਈਆਂ ਆਪਣੇ ਆਪ ਨੂੰ ਬਾਦਸ਼ਾਹ ਖਵਾਉਂਦੇ ਆਖੋ ਸਤਨਾਮ ਸ੍ਰੀ ਇਹ ਫਲਾਣੀ ਚੀਜ਼ ਦਾ ਬਾਦਸ਼ਾਹ ਹੈ ਜੀ ਆਂਦੇ ਨਹੀਂ ਕਿ ਤੁਹਾਡੇ ਆਮ ਇੱਕ ਬੋਲੀ ਇਹ ਸੌਗੀ ਦਾ ਬਾਦਸ਼ਾਹ ਹੈ ਇਹ ਫਲਾਣੇ ਚੀਜ਼ ਦਾ ਬਾਦਸ਼ਾਹ ਇਹ ਢੀਂਗਲੇ ਚੀਜ਼ ਦਾ ਬਾਦਸ਼ਾਹ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ ਇੱਕ ਵਾਰ ਗਏ ਕਾਨਪੁਰ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਤੇ ਉੱਥੇ ਇੱਕ ਸੈਕਟਰੀ ਸਾਹਿਬ ਗੁਰਦੁਆਰੇ ਦੇ ਸਾਰੀ ਸੰਗਤ ਨੇ ਫਤਿਹ ਬੁਲਾਈ ਤੇ ਇਹ ਆਕੜ ਕੇ ਖਲੋਤਾ ਰਿਹਾ ਕਿ ਟਾਈਮ ਤੇ ਮੇਰੇ ਕੋਲੋਂ ਹੀ ਲੈਣਾ ਜੇ ਨਾ ਸੰਤ ਜੀ ਤੁਸੀਂ ਮੈਨੂੰ ਬੁਲਾਓ ਧਿਆਨ ਦੇਣਾ ਤੇ ਸਾਰੀ ਸੰਗਤ ਨੇ ਆਖਿਆ ਬਾਬਾ ਜੀ ਇਹ ਜਿਹੜਾ ਬੰਦਾ ਖਲੋਤਾ ਇਹਨੂੰ ਤੁਸੀਂ ਫਤਿਹ ਬੁਲਾ ਦਿਓ ਤੇ ਬਾਬਾ ਕਰਤਾਰ ਸਿੰਘ ਸਾਹਿਬ ਬੜੇ ਕਰਨੀ ਵਾਲੇ ਮਹਾਂਪੁਰਸ਼ ਸੀ ਬੰਦਗੀ ਵਾਲੀ ਰੂਹ ਸੀ ਜਿਹੜੇ ਲੋਕੀ ਸਵੇਰੇ ਸ਼ਰਾਬ ਨਾਲ ਚੁਲੀਆਂ ਕਰਦੇ ਉਹਨਾਂ ਦੇ ਮੂੰਹ ਚ ਅੰਮ੍ਰਿਤ ਪਾਇਆ ਉਹਨਾਂ ਨੂੰ ਪ੍ਰੇਰਿਆ ਤੇ ਜੇ ਕਿਸੇ ਨੇ ਆਖਣਾ ਬਾਬਾ ਜੀ ਸਾਡੇ ਘਰ ਪੁੱਤ ਨਹੀਂ ਹੁੰਦਾ ਧਿਆਨ ਦਿਓ ਅੱਜ ਵਰਗੇ ਮੇਰੇ ਪਖੰਡੀ ਤੇ ਕਹਿੰਦੇ ਨਾ ਲਿਆ ਸੇਬ ਤੇਰੀ ਝੋਲੀ ਚ ਪਾਦਾ ਪੁੱਤ ਹੋਜੂ ਉਸ ਸੰਤ ਨੂੰ ਜੇ ਕੋਈ ਕਹਿੰਦਾ ਸੀ ਨਾ ਸਾਡੇ ਘਰ ਪੁੱਤ ਨਹੀਂ ਹੁੰਦਾ ਤੇ ਕਹਿੰਦਾ ਸੀ ਸੱਜਣਾ ਮੇਰੀ ਡਿਊਟੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਛਕਾਉਣ ਦੀ ਲਾਈ ਹੋ ਮੈਂ ਪੁੱਤ ਵੰਡਣ ਵਾਲਾ ਨਹੀਂ ਪੁੱਤਾਂ ਦਾ ਦਾਤਾ ਤੇ ਕੇਵਲ ਗੁਰੂ ਆ ਪੁੱਤਾਂ ਦਾ ਦਾਤਾ ਤੇ ਕੇਵਲ ਗੁਰੂ ਆ ਇੰਨੀ ਨਿਮਰਤਾ ਮਨ ਵਿੱਚ ਰੱਖਦੇ ਸੀ ਐਵੇਂ ਵੀ ਨਹੀਂ ਸੀ ਕਹਿੰਦੇ ਕਿ ਜਾ ਹੋਜੂ ਤੇ ਜਦੋਂ ਕਾਨਪੁਰ ਉਤਰੇ ਤੇ ਉਹਨੇ ਫਤਿਹ ਨਾ ਬੁਲਾਈ ਸੈਕਟਰੀ ਸਾਹਿਬ ਨੇ ਤੇ ਸਾਰੀ ਸੰਗਤ ਕਹਿੰਦੀ ਜੀ ਇਹਨੂੰ ਤੁਸੀਂ ਫਤਿਹ ਬੁਲਾ ਦਿਓ ਮਹਾਂਪੁਰਸ਼ ਕਹਿੰਦੇ ਕੋਈ ਖਾਸ ਚੀਜ਼ ਆ ਬਾਬਾ ਜੀ ਕਹਿੰਦੇ ਪੜ੍ਹੇ ਲਿਖੇ ਬੜੇ ਸੀ ਕਹਿੰਦੇ ਕੋਈ ਖਾਸ ਚੀਜ਼ ਆ ਕਹਿੰਦੇ ਜੀ ਇਹਦੀਆਂ 16 ਫੈਕਟਰੀਆਂ ਨੇ ਕਾਨਪੁਰ ਦੇ ਵਿੱਚ ਇੰਨਾ ਅਮੀਰ ਆ ਜਿਹੜਾ ਕਿਤੇ ਸੰਤੇ ਨੂੰ ਚੰਗਾ ਲੱਗ ਜਾਏ ਜਾਣ ਲੱਗਾ ਕਾਰ ਦਿੰਦਾ ਹੈ ਕਾਰ ਦੇ ਕੇ ਭੇਜਦਾ ਹੈ ਤੇ ਮਹਾਂਪੁਰਸ਼ ਕਹਿਣ ਲੱਗੇ ਮੈਂ ਕਦੀ ਕਿਸੇ ਬੰਦੇ ਕੋਲੋਂ ਨਹੀਂ ਮੰਗਿਆ ਆਖੋ ਸਤਨਾਮ ਸ੍ਰੀ ਕਿਉਂਕਿ ਬੰਦਾ ਵੀ ਮੰਗਤਾ ਤੇ ਮੈਂ ਵੀ ਮੰਗਤਾ ਇੱਕ ਪਿੰਡਾਂ ਵਿੱਚ ਕਹਿੰਦੇ ਨੇ ਮੰਗਤਿਆਂ ਕੋਲੋਂ ਮੰਗਣਾ ਲਾਹਨਤੀਆਂ ਦਾ ਕੰਮ ਹੈ ਮੰਗਤਿਆਂ ਕੋਲੋਂ ਮੰਗਣਾ ਫੇਰ ਬੋਲੋ ਭਿਖਾਰੀ ਕੋਲੋਂ ਮੰਗ ਕੇ ਕੀ ਰਹੋਗੇ ਭਿਖਾਰੀ ਰਹੋਗੇ ਕਿਉਂਕਿ ਦੇਣ ਵਾਲਾ ਵੀ ਭਿਖਾਰੀ ਆ ਤੁਹਾਨੂੰ ਰਾਜਾ ਕਿੱਥੋਂ ਬਣਾ ਦੂ ਜੇ ਦਾਤੇ ਕੋਲੋਂ ਮੰਗੋਗੇ ਤੇ ਇੱਕ ਦਿਨ ਬਣਾ ਵੀ ਦਾਤੇ ਹੀ ਦਊ ਆਖਣ ਲੱਗੇ ਜੀ ਇਹਨੂੰ ਤੁਸੀਂ ਫਤਿਹ ਬੁਲਾਓ ਕਹਿਣ ਲੱਗੇ ਵੀ ਸੱਜਣਾ ਫਤਿਹ ਤੇ ਗੁਰੂ ਦੀ ਆ ਬੁਲਾ ਦਾਂਗੇ ਮਗਰ ਮੈਂ ਵੇਖ ਲਵਾਂ ਕਿ ਇਹਦੀ ਅਮੀਰੀ ਕਿੰਨੀ ਕਿਆ ਧਿਆਨ ਦਿਓ ਜਾ ਕੇ ਕੋਲ ਕਹਿਣ ਲੱਗੇ ਸੱਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੇ ਚਿੜੇ ਦੀ ਪੂਛ ਵਾਂਗ ਸਾਹ ਕਰਕੇ ਆਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਤਾਂ ਫਤਿਹ ਵੀ ਇਸ ਤਰ੍ਹਾਂ ਬੁਲਾਉਂਦੇ ਨੇ ਆਕੜ ਵਿੱਚ ਤੇ ਮਹਾਂਪੁਰਸ਼ ਕਹਿਣ ਲੱਗੇ ਤੂੰ ਸੁਣਿਆ ਅਮੀਰ ਬੜਾ ਏ ਤੇ ਛੇਤੀ ਨਾਲ ਕਹਿੰਦਾ ਹਾਂ ਜੀ 16 ਫੈਕਟਰੀਆਂ ਨੇ ਵਿੱਚੋਂ ਇਹ ਬੰਦਾ ਸੱਚਪਾਤ ਪਿਆ ਵਿਸ ਗੰਦਲਾ ਤੇ ਇਕੱਠੀਆਂ ਕਰ ਲਈਆਂ ਕਿਸੇ ਦੇ 10 ਸਟੋਰ ਨੇ ਕਿਸੇ ਦੇ ਇੰਨੇ ਖੱਤੇ ਨੇ ਕਿਸੇ ਕੋਲ ਇੰਨੀ ਪੈੜੀ ਆ ਮੇਰੇ ਸਾਹਿਬ ਕਹਿੰਦੇ ਇੱਕ ਨਾ ਆਟਾ ਅਗਲਾ ਇਹਨਾਂ ਦੇ ਕੋਲ ਤੇ ਇੰਨੇ ਆਟੇ ਦੇ ਢੇਰ ਲਾ ਲਏ ਨੇ ਕਿ ਬਹੁਤ ਸਾਰਾ ਧਨ ਇਕੱਠਾ ਕਰ ਲਿਆ ਮਗਰ ਇੱਕ ਨਾ ਹੀ ਲੂਣ ਆਟੇ ਦੇ ਵਿੱਚ ਲੂਣ ਬਰਾਬਰ ਵੀ ਕਿਸੇ ਨੇ ਦੌਲਤ ਨਹੀਂ ਜੋੜੀ ਉਹ ਨਾਮ ਜਪ ਰਿਹਾ ਹੈ ਉਹ ਪੈਸੇ ਇਕੱਠੇ ਕਰ ਲਿਆ ਅਗਲੀ ਤੋਂ ਕੁਝ ਸੁਣੋ
1: ਅੱਗੇ ਗਏ ਸਿਆਂ ਪਸੰਦ ਚੋਟਾਂ ਖਾਸੀ ਕੌਣ
0: ਹੁਣ ਇੱਕ ਕੋਲ ਪੈਸਾ ਹੈ ਇੱਕ ਕੋਲ ਨਿਤਨੇਮ ਆ ਬਾਬਾ ਫਰੀਦ ਜੀ ਕਹਿੰਦੇ ਅੱਗੇ ਗਏ ਸੰਜਾਬ ਸਨ ਹੁਣ ਅੱਗੇ ਗਿਆ ਪਤਾ ਲੱਗੂਗਾ ਚੋਟਾਂ ਖਾਸੀ ਕੌਣ ਮਾਰ ਕਿਹਨੂੰ ਪੈਂਦੀ ਪੈਸੇ ਵਾਲੇ ਨੂੰ ਪੈਂਦੀ ਕਿ ਨਿਤਨੇਮ ਵਾਲੇ ਨੂੰ ਪੈਂਦੀ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਲ ਆਪ ਹੀ ਨਹੀਂ ਛੁੱਟੇ ਨਾਨਕ ਤੇ ਮੁਖ ਉਜਲੇ ਹੋਰ ਛੁਡਾ ਲਿਆ ਹੋਰਨਾਂ ਨੂੰ ਛੁਡਾ ਲਿਆ ਤਿੰਨ ਕੀ ਬਰਕਤ ਖਾਏ ਅਸੰਖ ਕਰੋੜੇ ਉਹਨਾਂ ਦੀ ਬਰਕਤ ਨਾਲ ਅਸੰਖਾਂ ਨੂੰ ਰੂਹਾਂ ਨੂੰ ਜੀਵਨ ਮਿਲਿਆ ਜਿਨ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਸਤਨਾਮ ਸ੍ਰੀ ਗੁਰੂ ਕਿਰਪਾ ਕਰੇ ਇਹ ਬਚਨ ਆਪਣੇ ਹਿਰਦੇ ਚ ਵਸਾਇਓ ਅੱਜ ਤੱਕ ਬਾਬਾ ਫਰੀਦ ਜੀ ਦੇ ਹੋਏ ਸਲੋਕਾਂ ਦੀ ਸਾਰੀ ਕਥਾ ਗੁਰਸਿੱਖਾਂ ਨੇ ਟੇਪ ਕੀਤੀ ਆਪਣੇ ਭੈਣ ਭਰਾਵਾਂ ਸੱਜਣਾ ਮਿੱਤਰਾਂ ਨੂੰ ਇਹ ਕੈਸਟਾਂ ਦਿਓ ਅੰਮ੍ਰਿਤ ਦੀ ਦਾਤ ਲਈ ਰੋਜ਼ ਪਖੰਡ ਲਈ ਵੀ ਕੋਈ ਨਾ ਕੋਈ ਬਚਨ ਕਰਦੇ ਰਹੇ ਹਾਂ ਕਿ ਪਖੰਡ ਦੇ ਕੋਲੋਂ ਬਚੋ ਦੇਹਧਾਰੀ ਗੁਰੂਆਂ ਤੋਂ ਸੁਚੇਤ ਕਰਦੇ ਰਹੇ ਅੱਜ ਦੇ ਤੱਤ ਗਿਆਨੀ ਤਥਾਕਥਿਤ ਜਿਹੜੇ ਆਪਣੇ ਆਪ ਨੂੰ ਵਿਦਵਾਨ ਮੰਨਦੇ ਨੇ ਉਨ੍ਹਾਂ ਪ੍ਰਤੀ ਵੀ ਇਸ਼ਾਰੇ ਕੀਤੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਆਪਣੇ ਭੈਣਾਂ ਭਰਾਵਾਂ ਸੱਜਣਾ ਮਿੱਤਰਾਂ ਨੂੰ ਇਹ ਕੈਸਟਾਂ ਜ਼ਰੂਰ ਇਨ੍ਹਾਂ ਬੱਚਿਆਂ ਕੋਲੋਂ ਲੈ ਕੇ ਦੇਣੀਆਂ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਦਾ ਚਾਨਣ ਸੰਸਾਰ ਵਿਚ ਫੈਲ ਸਕੇ ਭੁੱਲਾ ਨਾ ਚਿਤਾਰਨੀਆਂ ਅਸੀਸ ਦਿਓ ਸਤਿਗੁਰੂ ਕਿਰਪਾ ਕਰੇ ਇਹ ਜਿਹੜਾ 14 ਦਿਨਾਂ ਤੋਂ ਰਗ ਰਿਹਾ ਦੀਵਾਨ ਨੇ ਇਨ੍ਹਾਂ ਵਿਚ ਹੋਈਆਂ ਗਲਤੀਆਂ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਨਾਨਕ ਦੀ ਸੰਗਤ ਬਖਸ਼ਣ ਜੋਗਿਆ ਬਖਸ਼ ਦਿਓ ਅਸੀਸ ਦਿਓ ਕਦੀ ਫੇਰ ਮੇਰਾ ਗੁਰੂ ਨਾਨਕ ਪਾਤਸ਼ਾਹ ਆਪਣੇ ਸੰਯੋਗ ਬਣਾਵੇ ਆਪਾਂ ਫੇਰ ਰਲ ਬੈਠੀਏ ਫੇਰ ਗੁਰੂ ਨਾਨਕ ਦੀਆਂ ਕਥਾ ਕਹਾਣੀਆਂ ਕਰੀਏ ਅੰਮ੍ਰਿਤ ਵੇਲੇ ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਸਰਬੱਤ ਮਾਈ ਭਾਈ ਸਤਿਗੁਰੂ ਦੇ ਚਰਨਾਂ ਵਿਚ ਆਉਣਾ ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ ਜਿਨ੍ਹਾਂ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਸਾਰਿਆਂ ਦੇ ਚਰਨਾਂ ਉੱਤੇ ਦਾਸਰੇ ਦਾ ਸੀਸ ਆ ਆਪ ਜੀ ਦੇ ਚਰਨਾਂ ਉੱਤੇ ਮਸਤਕ ਰੱਖ ਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਵਾਂ ਕਈ ਵਾਰ ਮਨ ਅਗਿਆਨਤਾ ਦੇ ਵਿਚ ਉਸ ਗੱਲ ਨੂੰ ਅਜੇ ਸਮਝ ਨਹੀਂ ਰਿਹਾ ਆਓ ਭੁੱਲੇ ਭਟਕੇ ਮਨ ਨੂੰ ਗੁਰੂ ਦੇ ਚਰਨਾਂ ਵਿਚ ਰੱਖ ਦਈਏ ਸਾਡੇ ਕਾਰਜ ਰਾਸ ਹੋਣ ਸਾਡਾ ਭਲਾ ਹੋਵੇ ਸਾਡਾ ਮਨੁੱਖਾ ਜਨਮ ਮੁਬਾਰਕ ਹੋ ਜਾਵੇ ਭੁੱਲਾ ਨਾ ਚਿਤਾਰਨੀਆਂ ਅਸੀਸ ਦਿਓ ਰਹਿੰਦੇ ਸਵਾਸ ਗੁਰੂ ਪੰਥ ਦੇ ਲੇਖੇ ਲੱਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੰਮ੍ਰਿਤ ਕਿੰਨਾ ਨੂੰ ਮਿਲਿਆ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਸੱਚਾ ਮਨ ਵਸਾਇਆ ਇਹ ਉਹਨਾਂ ਦੇ ਭਾਂਡੇ ਵਿਚ ਪਿਆ ਜਿਨ੍ਹਾਂ ਦੇ ਭਾਂਡੇ ਵਿਚੋਂ ਲੱਭ ਲੋਭ ਅਹੰਕਾਰ ਚੁੱਕਾ ਧਿਆਨ ਦਿਓ ਜਿਨ੍ਹਾਂ ਦੇ ਭਾਂਡੇ ਵਿਚੋਂ ਇਹ ਜਿਹੜੀਆਂ ਵਸਤੂਆਂ ਸੀ ਨਾ ਜਿਨ੍ਹਾਂ ਚੋਂ ਖਤਮ ਹੋ ਗਈਆਂ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਸਤਿਗੁਰੂ ਨੂੰ ਚੰਗਾ ਲੱਗ ਗਿਆ ਲੱਭ ਖਤਮ ਹੋ ਗਿਆ ਲੋਭ ਖਤਮ ਹੋ ਗਿਆ ਲੱਭ ਲੋਭ ਅਹੰਕਾਰ ਚੁੱਕ ਗਿਆ ਵਿੱਚੋਂ ਮੈਂ ਮਿਟਾਤੀ ਤੇ ਗੁਰੂ ਦੇ ਚਰਨਾਂ ਉੱਤੇ ਆਣ ਕੇ ਡਿੱਗ ਕੇ ਆਖਿਆ ਹੁਣ ਉਹ ਅਨੁੱਠੀ ਦਾਤ ਦੇ ਦੇ ਜਿਹਦੇ ਨਾਲ ਹੋਵੇ ਜਨਮ ਸੁਹੇਲਾ ਬੁੱਲ ਹੋਵੇ ਜਨਮ ਗਰੀਬ ਨਿਵਾਜ ਦਾਤਾਂ ਤੇ ਤੂੰ ਮੈਨੂੰ ਬਹੁਤ ਦਿੱਤੀਆਂ ਧਿਆਨ ਦੇਣਾ ਹੈ ਮਗਰ ਉਹਨਾਂ ਦਾਤਾਂ ਦੇ ਨਾਲ ਮੇਰਾ ਸਾਰਾ ਜਨਮ ਸੁਹੇਲਾ ਨਹੀਂ ਹੋਇਆ ਪੁੱਤ ਦਿੱਤਾ ਕੁਝ ਕੁ ਦਿਨ ਪਿਆਰਾ ਲੱਗਿਆ ਵੱਡਾ ਹੋ ਕੇ ਅੱਖਾਂ ਵਿਖਾਉਣ ਲੱਗ ਪਿਆ ਕੁਛ ਉਹਦੇ ਨਾਲ ਵੀ ਗੜਬੜ ਹੋ ਗਈ ਦੌਲਤ ਦਿੱਤੀ ਦੌਲਤ ਨੇ ਵੀ ਸੰਦੀਪ ਸੁੱਖ ਨਾ ਬਖਸ਼ਿਆ ਦੁਨੀਆਂ ਦੀਆਂ ਡਿਗਰੀਆਂ ਦਿੱਤੀਆਂ ਪਦਵੀਆਂ ਦਿੱਤੀਆਂ ਉਹਨਾਂ ਸੰਦੀਪੀ ਮਨੁੱਖਾ ਜਨਮ ਨਾ ਸਫਲਾ ਕੀਤਾ ਸਾਹਿਬਾ ਹੁਣ ਹਾਰ ਕੇ ਥੱਕ ਕੇ ਆਣ ਕੇ ਤੇਰੇ ਚਰਨਾਂ ਵਿਚ ਡਿੱਗ ਪਈਆਂ ਹੁਣ ਉਹ ਦਾਤ ਦੇ ਦੇ ਜਿਹੜੀਆਂ ਅੱਜ ਡਿੱਗ ਪਈਆਂ ਨਾ ਰੂਹਾਂ ਤੇ ਜਿਨ੍ਹਾਂ ਨੇ ਆਣ ਕੇ ਆਖਿਆ ਹੁਣ ਦੁਨਿਆਵੀ ਦਾਤਾਂ ਦੇ ਉੱਤੇ ਵਾਲੀ ਦਾਤ ਦੇ ਦੇ ਜਿਹਦੇ ਨਾਲ

ਆਣ ਕੇ ਡਿੱਗ ਪਈ ਸਤਿਗੁਰੂ ਦੇ ਚਰਨਾਂ ਵਿਚ, ਆਖਿਆ ਸਾਹਿਬਾ ਹੁਣ ਉਹ ਦਾਤ ਦੇ ਦੇ ਜਿਹਦੇ ਨਾਲ ਇਕ ਦੋ ਸਾਲ ਚਾਰ ਸਾਲ ਨਾ ਚੰਗੇ ਲੱਗਣ, ਸਾਰਾ ਜਨਮ ਸਹੇਲਾ ਹੋ ਜਾਏ। ਤੇ ਜਦੋਂ ਕੋਈ ਡਿੱਗ ਪੈਂਦਾ ਨਾ ਗੁਰੂ ਦੇ ਚਰਨਾਂ ਵਿਚ ਆਣ ਕੇ, ਤੇ ਇਸ ਮੇਰੇ ਬਾਪੂ ਦਾ ਬੜਾ ਸੁਭਾਅ ਇਕ ਮੁਬਾਰਕ ਜੇ, ਇਹ ਸ਼ਰਨ ਪਰੇ ਕੀ ਰਾਖਤਾ, ਬੋਲੋ ਸ਼ਰਨ ਪਰੇ ਕੀ, ਫੇਰ ਬੋਲੋ ਸ਼ਰਨ ਪਰੇ ਕੀ, ਜਿਹੜਾ ਇਹਦੀ ਸ਼ਰਨ ਵਿਚ ਡਿੱਗਦਾ ਉਹਦੀ ਇਹ ਇੱਜ਼ਤ ਰੱਖਦਾ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਯੁਗ ਯੁਗ ਭਗਤਾਂ ਦੀ ਰੱਖਦਾ ਹੈ। ਜਿਹੜਾ ਇਹਦੀ ਸ਼ਰਨ ਵਿਚ ਆਣ ਕੇ ਡਿੱਗਦਾ, ਨਮਾਣਾ ਨਤਾਣਾ ਹੋ ਕੇ ਬੇਨਤੀ ਕਰਦਾ ਹੈ, ਇਹਦਾ ਬਿਰਧਿਆ ਫਿਰ ਉਹਨੂੰ ਪੈਰਾਂ ਚੋਂ ਡਿੱਗੇ ਨੂੰ ਗਲ ਨਾਲ ਲਾਉਂਦਾ ਹੈ। ਕੰਠ ਲਾਏ ਅਵਗੁਣ ਸਭ ਮੇਟੇ, ਪੈਰਾਂ ਚੋਂ ਚੁੱਕਿਆ ਗਲ ਨਾਲ ਲਾ ਲਿਆ, ਗਲ ਨਾਲ ਲਾ ਕੇ ਆਖਿਆ ਅੱਛਾ ਬਸ ਗੱਲ ਤੇ ਇੰਨੀ ਸੀ ਕਿ ਮੈਂ ਤੈਨੂੰ ਬੜੇ ਚਿਰਾਂ ਤੋਂ ਡੀਕਦਾ ਸਾਂ ਵੀ ਤੂੰ ਡਿੱਗ ਪਵੇਂ, ਤੂੰ ਸਮਝਿਓ ਬਚਨ ਨੂੰ, ਤੂੰ ਡਿੱਗ ਪਵੇਂ ਢਹਿ ਪੈ। ਤੇ ਜੇ ਤੈਨੂੰ ਹੁਣ ਪਤਾ ਲੱਗ ਗਿਆ ਕਿ ਦੁਨੀਆਂ ਦਾ ਹਰ ਸੁੱਖ ਜਿਹੜਾ ਦੋ ਚਾਰ ਦਿਨ ਦਾ ਪ੍ਰਾਹੁਣਾ ਹੈ, ਸੰਦੀਪ ਰਹਿਣ ਵਾਲਾ ਸੁੱਖ ਅੰਮ੍ਰਿਤ ਵਿਚ ਆ, ਤੇ ਜੇ ਤੂੰ ਅੱਜ ਆਣ ਕੇ ਡਿੱਗ ਪਈ ਹੈ ਨਾ ਜੀਵ ਆਤਮਾ, ਤੇ ਫਿਰ ਮੇਰੇ ਸਤਿਗੁਰੂ ਨੇ ਚਰਨਾਂ ਤੋਂ ਚੁੱਕਿਆ, ਗਲ ਨਾਲ ਲਾਇਆ, ਗਲ ਨਾਲ ਲਾ ਕੇ ਫਿਰ ਕੰਠ ਲਾਏ ਔਗਣ ਸਭ ਮੇਟੇ। ਕੰਠ ਕਿਹਨੂੰ ਕਹਿੰਦੇ ਨੇ? ਗਲੇ ਨੂੰ। ਪੈਰਾਂ ਤੋਂ ਚੁੱਕ ਕੇ ਗਲ ਨਾਲ ਲਾ ਲਿਆ, ਗਲ ਨਾਲ ਲਾ ਕੇ ਕੰਠ ਲਾਏ ਅਵਗੁਣ ਸਭ ਮੇਟੇ, ਉਹ ਦਿਆਲ ਪੁਰਖ ਬਖਸ਼ੰਦ। ਤੇ ਹੁਣ ਅੱਖਾਂ ਵਿਚ ਅੱਖਾਂ ਪਾ ਕੇ ਆਖਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ। ਕਾਲ ਦੀ ਗੱਲ ਹੈ, ਇੱਕ ਬਚਨ ਹੋਰ ਬੜਾ ਪਿਆਰਾ ਕੀਤਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਿਤਾ ਕਿਰਪਾਲ ਆਗਿਆ ਇਹ ਕਿੰਨੀ, ਪਹਿਲੋਂ ਤਾਂ ਇਹ ਕਿਹਾ ਕਿ ਜਿਨ੍ਹਾਂ ਅੰਮ੍ਰਿਤ ਛਕ ਲਿਆ ਅੱਜ ਉਨ੍ਹਾਂ ਦਾ ਪਿਤਾ ਕੌਣ ਬਣ ਗਿਆ ਜੀ ਦੱਸੋ? ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ। ਕਮਾਲ ਦੀ ਗੱਲ, ਆਨੰਦ ਦਾ ਬਚਨ ਹੈ। ਕਿਤੇ ਅੰਦਰ ਆਉਣ ਦਿਓ ਵਰਨ, ਇਹਨੂੰ ਪੀਓ ਇਸ ਸ਼ਬਦ ਨੂੰ ਕਿ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਹੇ ਮੇਰੇ ਮਾਲਕ, ਹੇ ਮੇਰੇ ਪਰਮ ਪਿਤਾ ਪਰਮੇਸ਼ਵਰ, ਜਿਹਦਾ ਤੂੰ ਪਿਓ ਹੋਵੇਂ। ਤੁਸੀਂ ਸੋਚੋ ਕਿਸੇ ਦਾ ਲੱਖਪਤੀ ਪਿਓ ਹੋਵੇ, ਉਹ ਕਹਿੰਦਾ ਮੈਨੂੰ ਕਾਹਦਾ ਘਾਟਾ, ਮੇਰਾ ਪਿਓ ਲੱਖਪਤੀ ਆ। ਕਿਸੇ ਦਾ ਕਰੋੜਪਤੀ ਹੋਵੇ, ਉਹ ਤੇ ਫਿਰ ਬਿਲਕੁਲ ਨਹੀਂ ਸਮਾਉਂਦਾ। ਮਗਰ ਜਿਹਦਾ ਪਿਓ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਹੇ ਅਕਾਲ ਪੁਰਖ ਤੂੰ ਹੋਵੇਂ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤੇ ਤਬਾਰਕ ਭੁੱਖ ਕੈਸੀ। ਉਸ ਬੱਚੇ ਨੂੰ ਫਿਰ ਕਿਹੋ ਜੀ ਭੁੱਖ ਰਹਿ ਗਈ ਜਿਹਦਾ ਪਿਓ ਪਰਮੇਸ਼ਵਰ ਬਣ ਗਿਆ, ਜਿਹਦਾ ਪਿਓ ਅਕਾਲ ਪੁਰਖ ਬਣ ਗਿਆ, ਜਿਹਦਾ ਪਿਓ ਗੁਰੂ ਗੋਬਿੰਦ ਸਿੰਘ ਸਾਹਿਬ ਬਣ ਗਿਆ, ਉਹਨੂੰ ਭੁੱਖ ਕਾਹਦੀ? ਨੌ ਨਿਧ ਨਾਮ ਨਿਧਾਨ ਗ੍ਰਹਿ ਤੇਰੇ, ਤੇਰੇ ਘਰ ਵਿਚ ਨੌ ਨਿਧੀਆਂ 18 ਸਿੱਧੀਆਂ ਨਾਮ ਦੇ ਖਜ਼ਾਨੇ ਭਰੇ। ਜੋ ਬਾਂਛੇ ਸੋ ਲੈਸੀ, ਜੋ ਬਾਂਛਦਾ ਵਾ, ਜੋ ਮੰਗਦਾ ਵਾ, ਉਹ ਤੇਰੇ ਘਰੋਂ ਉਹਦੀਆਂ ਝੋਲੀਆਂ ਭਰ ਜਾਂਦੀਆਂ। ਇੱਕ ਦਿਨ ਤੇ ਫਿਰ ਤੁੱਠਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਗਲ ਚ ਕਿਰਪਾਨ ਪਾਈ ਵੇਖੀ, ਹੱਥ ਵਿਚ ਕੜਾ ਪਾਇਆ ਵੇਖਿਆ, ਸਿਰ ਉੱਤੇ ਦਸਤਾਰਾ ਦਮਾਲਾ ਸਜਾਇਆ ਵੇਖਿਆ, ਸੁੰਦਰ ਕਕਾਰ ਪਾਏ ਵੇਖੇ, ਨਿਤਨੇਮ ਕਰਦੇ ਨੂੰ ਵੇਖਿਆ, ਤੇ ਫਿਰ ਦੇਣ ਵਾਲੇ ਦਾਤਾ ਨੂੰ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ। ਬੋਲੋ ਪਿਤਾ ਕਿਰਪਾਲ। ਉਸ ਕਿਰਪਾਲੂ ਪਿਤਾ ਨੇ ਇਸ ਪੁੱਤ ਵੱਲ ਇਸ਼ਾਰਾ ਕਰਕੇ ਆਖਿਆ ਪਿਤਾ ਕਿਰਪਾਲ ਆਗਿਆ ਏ ਕਿੰਨੀ। ਕੀ ਆਗਿਆ ਕਿੰਨੀ ਜੀ? ਕਹਿੰਦੇ ਜਿਹੜਾ ਮੇਰਾ ਪੁੱਤ ਬਣਿਆ ਨਾ ਅੰਮ੍ਰਿਤਧਾਰੀ, ਇਹ ਮੇਰਾ ਬਣ ਗਿਆ ਅੱਜ ਤੋਂ ਪੁੱਤ। ਬਾਰਕ ਮੁਖ ਮੰਗੇ ਸੋ ਦੇਣਾ, ਬੋਲੋ ਬਾਰਕ, ਬਾਰਕ ਮੁਖ ਮੰਗੇ ਸੋ ਦੇਣਾ, ਬਾਰਕ, ਬਾਰਕ ਮੁਖ ਮੰਗੇ ਸੋ ਦੇਣਾ, ਬਾਰਕ ਮੁਖ ਮੰਗੇ ਸੋ। ਇਹ ਬਣ ਗਿਆ ਮੇਰਾ ਪੁੱਤ, ਤੇ ਅੱਜ ਤੋਂ ਹੁਣ ਜੋ ਮੇਰਾ ਪੁੱਤ ਮੂੰਹ ਚੋਂ ਮੰਗੇ ਇਹਨੂੰ ਦੇਣਾ। ਉਹ ਆਰਡਰ ਕਰਕੇ ਮੁੜਿਆ, ਉਹਨੇ ਕਹਿ ਦਿੱਤਾ, ਗਿਆ ਕੋਲ ਗਲ ਨਾਲ ਫਿਰ ਮੱਥਾ ਚੁੰਮਿਆ, ਗਲ ਨਾਲ ਲਾਇਆ ਤੇ ਆਖਿਆ ਮੈਂ ਕਹਿ ਦਿੱਤਾ ਹੈ ਦਾਤਾਂ ਦੇਣ ਵਾਲੇ ਨੂੰ, ਸੁਚੇਤ ਹੋ ਕੇ ਬੈਠੋ, ਮੈਂ ਕਹਿ ਦਿੱਤਾ ਹੈ ਆਖ ਕੇ ਗਏ ਨਾ ਕਿ ਬਾਰਕ ਮੁੱਖ ਮੰਗੇ ਸੋ ਦੇਣਾ। ਉਹਨੇ ਆਖਿਆ ਪਿਤਾ ਕਿਰਪਾਲ ਆ ਗਿਆ ਹੈ ਕਿੰਨੀ, ਬਾਰਕ ਮੁੱਖ ਮੰਗੇ ਸੋ ਦੇਣਾ। ਉਹਨੇ ਤੇ ਇਹ ਗੱਲ ਕਹਿ ਕੇ ਮੁੜਿਆ, ਤੇ ਪਿੱਛੇ ਬਾਲਕ ਨੇ ਆਖਿਆ ਮੇਰੀ ਤੇ ਹੁਣ ਭੁੱਖ ਹੀ ਕੋਈ ਨਹੀਂ ਰਹਿ ਗਈ, ਮੈਂ ਮੰਗਾ ਕੀ? ਨਾਨਕ ਬਾਰਕ ਦਰਸ ਪ੍ਰਭ ਚਾਹੇ। ਹੁਣ ਮੁੱਕ ਗਏ ਟਰੈਕਟਰ ਮੰਗਣੇ, ਮੁੱਕ ਗਈਆਂ ਗੱਡੀਆਂ ਮੰਗਣੀਆਂ, ਮੁੱਕ ਗਈਆਂ ਦੁਨੀਆਂ ਦੀਆਂ ਦੌਲਤਾਂ, ਹੁਣ ਤੇ ਨਾਨਕ ਬਾਰਕ ਦਰਸ ਪ੍ਰਭ ਚਾਹੇ। ਬੋਲੋ ਨਾਨਕ ਬਾਰਕ। ਹੁਣ ਤੇ ਇਹਨੂੰ ਪਤਾ ਲੱਗ ਗਿਆ ਅਸਲੀ ਦਾਤ ਕੀ ਆ, ਦੇਖ ਜੀਵਾਂ ਗੁਰ ਤੇਰਾ
ਦਰਸ਼ਨ

ਛਕ ਲਿਆ ਅੰਮ੍ਰਿਤ ਤੇ ਆਖਿਆ ਸਾਹਿਬਾ ਮੈਂ ਹੁਣ ਕੀ ਕਰਿਆ ਕਰਾਂ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਖਿਆ ਜੋੜੇ ਝਾੜਿਆ ਕਰ, ਕੀ ਆਖਿਆ, ਹਾਂ ਇਹਨਾਂ ਹੱਥਾਂ ਨੂੰ ਬਹੁਤ ਕੁਝ ਲੱਗ ਚੁੱਕਿਆ ਹੈ, ਸੋਚੋ ਇਹਨਾਂ ਹੱਥਾਂ ਨਾਲ ਕਿੰਨੀਆਂ ਬੇਈਮਾਨੀਆਂ ਕੀਤੀਆਂ, ਇਹ ਹੱਥ ਕਿੰਨੇ ਅਪਵਿੱਤਰ ਨੇ, ਇਹ ਹੱਥ ਪਵਿੱਤਰ ਉਦੋਂ ਹੀ ਹੋਣੇ ਨੇ ਕਰ ਹਰ ਕਰਮ ਕਰ, ਇਹ ਕਰ ਕਹਿੰਦੇ ਹੱਥਾਂ ਨੂੰ, ਜਿਦਣੇ ਹਰੀ ਦੇ ਕਰਮਾਂ ਚ ਲੱਗ ਜਾਣਗੇ ਹੱਥ ਝਾੜਨ ਜੋੜੇ ਝਾੜਨਗੇ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਿਆ ਇਹਨੇ ਛੋਟੀ ਜੀ ਆਤਮਾ ਨੇ, ਆਖਿਆ ਸਤਿਗੁਰੂ ਤੂੰ ਮੈਨੂੰ ਅੰਮ੍ਰਿਤ ਦਿੱਤਾ ਹੈ, ਹੁਣ ਮੈਂ ਕਰਿਆ ਕੀ ਕਰਾਂ, ਤੇ ਆਖਣ ਲੱਗੇ ਮੇਰੇ ਆ ਪੁੱਤਰਾ ਜੋੜੇ ਝਾੜਿਆ ਕਰ ਸੰਗਤ ਦੇ ਜੋੜੇ, ਹੁਣ ਨੀ ਕੋਈ ਕਹਿੰਦਾ ਇਹ ਗੱਲ, ਜੇ ਆਪਣੇ ਜੀਵਨ ਨੂੰ ਮੁਬਾਰਕ ਬਣਾਉਣਾ ਹੀ, ਜੇ ਆਪਾਂ ਅੰਦਰੋਂ ਜਿੰਨ ਮਾਰਨਾ ਹੀ, ਜੇ ਅੰਦਰੋਂ ਬੈਠੇ ਸੱਪ ਨੂੰ ਮਾਰਨਾ ਚਾਹੁੰਦਾ ਹੈ, ਹਉਮੇ ਰੂਪੀ ਸੱਪ ਨੂੰ ਮਾਰਨਾ ਚਾਹੁੰਦਾ ਹੈ ਅੰਦਰੋਂ, ਉਹ ਜਿਹੜਾ ਮਨ ਸ਼ੈਤਾਨ ਬੈਠਾ ਜੇ ਉਹਨੂੰ ਖਤਮ ਕਰਨਾ ਚਾਹੁੰਦਾ ਤੇ ਜੋੜੇ ਝਾੜਿਆ ਕਰ। ਅੱਛਾ ਸਤਿਗੁਰੂ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ, ਹਾਂ ਪੁੱਤਰ ਜੋੜੇ ਝਾੜਨਾ ਬੜਾ ਵੱਡਾ ਪੁੰਨ ਆ, ਇਹ ਪਿਓ ਕਹਿ ਰਿਹਾ ਪੁੱਤ ਨੂੰ, ਤੇ ਪੁੱਤ ਕਹਿੰਦਾ ਜੀ ਹੋਰ ਕੀ ਕਰਿਆ ਕਰਾਂ, ਜੇ ਟਾਈਮ ਮਿਲਿਆ ਕਰੇ ਤੇ ਫਿਰ ਸੰਗਤ ਦੇ ਜੂਠੇ ਬਰਤਨ ਸਾਫ਼ ਕਰਿਆ ਕਰ। ਆਖਿਆ ਮਹਾਰਾਜ ਉਹ ਕੀ ਕਰੂ, ਉਹਦੇ ਨਾਲ ਕੀ ਹੋਊ, ਤੇ ਮੇਰੇ ਸਤਿਗੁਰੂ ਨੇ ਆਖਿਆ ਜੋੜੇ ਝਾੜਨ ਦੇ ਨਾਲ ਤੇ ਮਨ ਸਾਫ਼ ਹੁੰਦਾ ਹੀ, ਆਖੋ ਸਤਨਾਮ ਸ੍ਰੀ, ਜਦੋਂ ਸੰਗਤ ਦੇ ਜੋੜੇ ਸਾਫ਼ ਕਰੇ, ਜਿੰਨੇ ਘੁੱਟ ਕੇ ਜੋੜੇ ਸਾਫ਼ ਕਰੀਏ ਉਹਨੇ ਮਨ ਦੀ ਮੈਲ ਲਾਦੀ ਹਉਮੇ ਮਿਟਦੀ ਜਾਂਦੀ, ਤੇ ਅੰਤ ਚ ਕਰਨ ਸ਼ੁੱਧ ਹੋ ਜਾਂਦਾ ਜੂਠੇ ਬਰਤਨ ਸਾਫ਼ ਕਰਨ ਨਾਲ। ਇੱਕ ਦਿਨ ਫਿਰ ਗੁਰੂ ਪਿਆਰਿਓ ਜੋੜੇ ਸਾਫ਼ ਕਰਨ ਲਿਆ ਸੀ ਤੇ ਮੇਰੇ ਕਲਗੀਧਰ ਪਾਤਸ਼ਾਹ ਸਿਰ ਦੇ ਉੱਤੇ ਖਲੋਤੇ ਸੀ, ਉਹਨੂੰ ਨਹੀਂ ਸੀ ਪਤਾ ਕਿ ਜਿਹਦੇ ਨੂੰ ਅੰਮ੍ਰਿਤ ਦੇ ਦਿੰਦਾ ਫਿਰ ਉਹਨੂੰ ਕਹਿੰਦਾ ਖਾਲਸੇ ਕੇ ਹੋ ਸਾਧ ਸਾਧ ਸੰਗਾ, ਬੋਲੋ ਖਾਲਸੇ ਕੇ ਹੋ ਸਾਧ ਸਾਧ, ਉਹਨੂੰ ਬੱਚੇ ਨੂੰ ਪਤਾ ਨਹੀਂ ਸੀ, ਉਹ ਸਿਰ ਤੇ ਖਲੋਤਾ ਸੀ, ਤੁਹਾਡੇ ਮੇਰੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵਾ। ਗੁਰਮੁਖ ਪਿਆਰਿਓ ਜੇ ਚੰਗੇ ਕਰਮਾਂ ਕਰਕੇ ਗੁਰੂ ਕੋਲ ਖਲੋਤਾ ਤੇ ਬੁਰੇ ਕਰਮ ਨੂੰ ਵੀ ਵੇਖ ਰਿਹਾ ਗੁਰੂ, ਬੁਰੇ ਕਰਮ ਕਰਨ ਲੱਗੇ ਵੀ ਨਰ ਅਚੇਤ ਪਾਪ ਤੇ ਡਰ ਰੇ, ਹੇ ਅਚੇਤ ਨਰ ਪਾਪ ਕਰਨ ਲੱਗਾ ਡਰਿਆ ਕਰ, ਉਦੋਂ ਵੀ ਚੇਤੇ ਕਰਿਆ ਕਰ।

ਜੇ ਬਿਪਤਾ ਵੇਲੇ ਕਹਿੰਦਾ ਕਿ ਗੁਰੂ ਮੇਰੇ ਨਾਲ ਰਵੇ, ਜਦੋਂ ਕੋਈ ਕੰਮ ਪੈਂਦਾ ਤੇ ਉਦੋਂ ਕਹਿੰਦਾ ਸਤਿਗੁਰੂ ਮੇਰੇ ਕੋਲ ਜੇ ਤੁਸੀਂ, ਮੈਂ ਮੰਨਦਾ ਕਿ ਤੁਸੀਂ ਹਾਜ਼ਰ ਨਾਜ਼ਰ ਜੇ ਮੇਰੀ ਰੱਖਿਆ ਕਰੋ ਤੇ ਮਾੜੇ ਕਰਮ ਕਰਨ ਲੱਗੇ ਵੀ ਸੋਚਿਆ ਕਰੋ ਕਿ ਗੁਰੂ ਤੇ 24 ਘੰਟੇ ਉੱਥੇ ਸ਼ਬਦ ਲਿਖਦਾ ਸਦਾ। ਇਹ ਨਹੀਂ ਕਿ 1 ਘੰਟਾ ਮੇਰੇ ਨਾਲ ਆ ਗੁਰੂ, ਜਦੋਂ ਮੈਂ ਪਾਠ ਕਰਦਾ ਉਦੋਂ ਮੇਰੇ ਗੁਰੂ ਨਾਲ ਆ। ਤਾਂ ਹੀ ਤਾਂ ਸ਼ਬਦ ਗੁਰੂ ਦਿੱਤਾ ਵਾ ਕਿ ਜੈ ਜੈ ਮਨ ਤੂੰ ਧਾਮਦਾ, ਬੋਲੋ ਜੈ ਜੈ ਮਨ ਤੂੰ ਤੈ ਤੈ ਹਰ ਤੇਰੇ ਨਾਲ ਏ, ਜਿੱਥੇ ਜਿੱਥੇ ਤੂੰ ਜਾਣਾ ਹੈ, ਜਿੱਥੇ ਜਿੱਥੇ ਤੂੰ ਵਿਚਰਦਾ ਵਾ ਗੁਰੂ ਤੇਰੇ ਨਾਲ ਰਹਿੰਦਾ ਹੈ। ਤੇ ਚੇਤਾ ਕਰੋ ਬੁਰਾ ਕਰਮ ਕਰਨ ਲੱਗਿਆ ਵੀ ਗੁਰੂ ਚੇਤੇ ਰਹਿੰਦਾ ਹੈ, ਗੁਰੂ ਕੋਲ ਰਹਿੰਦਾ ਹੈ। ਤੇ ਇਹ ਛੋਟੇ ਜੇ ਬੱਚੇ ਦੇ ਸਿਰ ਤੇ ਖਲੋਤੀ ਸੀ ਸਰਕਾਰ। ਤੇ ਅੱਜ ਫੇਰ ਪੁੱਛਿਆ, 2 ਸਾਲ ਬੀਤ ਗਏ ਸੀ, ਥੱਲਿਓ ਬੱਚੇ ਨੇ ਨੀ ਤਾਂ ਨੂੰ ਵੇਖਿਆ, ਉੱਤੋਂ ਖਲੋਤੇ ਸਤਿਗੁਰੂ ਨੇ ਪੁੱਛਿਆ, ਬੇਟਾ ਇਹ ਜੋੜੇ ਨੂੰ ਬੜਾ ਘੁੱਟ ਘੁੱਟ ਕੇ ਸਾਫ਼ ਕਰਨਾ ਹੈ, ਕੀ ਗੱਲ ਕੀ ਹੈ, ਬਾਰ ਬਾਰ ਇੱਕੋ ਜੋੜਾ ਘਸਾਈ ਜਾਣਾ ਹੈ, ਤੇ ਤਾਂ ਨਹੀਂ ਵੇਦਾ ਵੀ ਉੱਤੇ ਕੌਣ ਪੁੱਛ ਰਿਹਾ। ਤੇ ਥੱਲੇ ਥੱਲੇ ਨੂੰ ਮੂੰਹ ਕਰਕੇ ਕਹਿੰਦਾ, ਮੇਰੇ ਸਤਿਗੁਰੂ ਨੇ ਕਿਹਾ ਜਿੰਨਾ ਜੋੜਾ ਸਾਫ਼ ਕਰੀਏ ਉਹਨਾਂ ਮਨ ਸਾਫ਼ ਹੁੰਦਾ ਹੈ। ਆਖੋ ਸਤਨਾਮ ਸ੍ਰੀ ਗੁਰੂ ਉੱਤੇ ਸੁਣ ਰਿਹਾ, ਕਹਿ ਵੀ ਗੁਰੂ ਰਿਹਾ, ਸੁਣ ਵੀ ਗੁਰੂ ਰਿਹਾ। ਤੇ ਫਿਰ ਇੱਕ ਦਿਨ ਜੂਠੇ ਬਰਤਨ ਸਾਫ਼ ਕਰਨ ਰਿਹਾ ਸੀ ਕੇਸਗੜ੍ਹ ਸਾਹਿਬ, ਕਦੀ ਆਨੰਦਪੁਰ ਸਾਹਿਬ ਜਾਇਆ ਕਰੋ, ਮੇਰੀ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਜੇ, ਆਖੋ ਸਤਨਾਮ ਸ੍ਰੀ। ਮਰ ਗਏ ਆਪਾਂ ਡੇਰਿਆਂ ਡੂਰਿਆਂ ਦੇ ਚੱਕਰਾਂ ਚ ਪੈ ਕੇ, ਹਰਿਆ ਤੇ ਉਹਨੇ ਹੋਣਾ ਜਿਹੜਾ ਆਪਣੇ ਮੁੱਢ ਕੋਲ ਜਾਊ। ਸਿੱਖੀ ਦਾ ਮੁੱਢ ਕੀ ਆ? ਆਨੰਦਪੁਰ ਸਾਹਿਬ। ਇਹ ਬਾਟਾ ਪਹਿਲੀ ਵਾਰ ਕਿੱਥੇ ਤਿਆਰ ਹੋਇਆ ਸੀ? ਤੇ ਸਿੱਖੋ ਜਦੋਂ ਕਦੀ ਯਾਤਰਾ ਕਰਨ ਜਾਂਦੇ ਹੁੰਦੇ ਉਹ ਫਲਾਣਿਆਂ ਬਾਬਿਆਂ ਕੋਲੋਂ ਮੋਹਿਆ, ਢੀਂਗੜਿਆਂ ਬਾਬਿਆਂ ਕੋਲੋਂ ਮੋਹਿਆ, ਫਲਾਣਿਆਂ ਬਾਬਿਆਂ ਕੋਲੋਂ ਮੋਹਿਆ, ਉਸ ਬਾਬੇ ਕੋਲ ਵੀ ਜਾਇਆ ਕਰੋ ਜਿਹਨੇ ਪੁੱਤ ਵਾਰੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਦੇ ਪੁੱਤਰਾਂ ਦੀ ਉਸ ਕਰਬਲਾ ਉੱਤੇ ਜਾਇਆ ਕਰੋ ਜਿੱਥੇ ਬਾਬਾ ਅਜੀਤ ਸਿੰਘ ਸ਼ਹੀਦ ਹੋਇਆ ਹੈ, ਜਿੱਥੇ ਬਾਬਾ ਜੁਝਾਰ ਸਿੰਘ ਸ਼ਹੀਦ ਹੋਇਆ ਹੈ। ਸਾਡੇ ਨਾਲੋਂ ਤਾਂ ਕਿਤੇ ਸੁਰਤ ਵਾਲਾ ਹੋਊਗਾ ਉਹ ਮੁਸਲਮਾਨ, ਜਿਸ ਮੁਸਲਮਾਨ ਨੂੰ ਪੁੱਛਿਆ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਕੋਈ ਤੀਰਥ ਸਥਾਨ ਦੱਸ, ਧਿਆਨ ਦਿਓ ਕੋਈ ਤੀਰਥ ਸਥਾਨ ਦੱਸ, ਤੇ ਅੱਲਾ ਯਾਰ ਖਾਂ ਜੋਗੀ ਮੁਸਲਮਾਨ ਕਹਿਣ ਲੱਗਾ, ਬਸ ਇੱਕ ਹੀ ਤੀਰਥ ਹੈ ਹਿੰਦ ਮੇ। ਲਓ ਸੁਣੋ, ਇੱਕ ਮੁਸਲਮਾਨ ਕਹਿੰਦਾ, ਸਾਡੇ ਲਈ ਤਾਂ ਬੜੇ ਹੁਣ ਬਣ ਗਏ ਨਵੇਂ ਨਵੇਂ ਹੀ, ਇੱਕ ਮੁਸਲਮਾਨ ਕਹਿੰਦਾ ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲਈ, ਜੇ ਯਾਤਰਾ ਕਰਨੀ ਆ ਤੇ ਹਿੰਦੁਸਤਾਨ ਚ ਬਸ ਇੱਕੋ ਹੀ ਤੀਰਥ ਆ। ਆਖਿਆ ਕਿਹੜਾ? ਕਹਿੰਦੇ ਬਸ ਇੱਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲਈ, ਕਟਾਏ ਯਹਾਂ ਬੇਟੇ ਬਾਪ ਨੇ ਖੁਦਾ ਕੇ ਲਈ, ਕਟਾਏ ਜਹਾਂ ਬੇਟੇ ਬਾਪ ਨੇ ਖੁਦਾ ਕੇ ਲਈ, ਉਸ ਖੁਦਾ ਦੀ ਜਾਤ ਤੋਂ, ਉਸ ਅਕਾਲ ਪੁਰਖ ਦੇ ਹੁਕਮ ਤੋਂ ਆਪਣੇ ਪੁੱਤ ਜਿੱਥੇ ਵਾਰੇ ਉਸ ਧਰਤੀ ਨੂੰ ਨਮਸਕਾਰ ਕਰਨ ਜਾਇਆ ਕਰੋ, ਕਦੀ ਚਮਕੌਰ ਦੀ ਧਰਤੀ ਨੂੰ ਨਮਸਕਾਰ ਕਰਨ ਜਾਇਆ ਕਰੋ, ਕਦੀ ਉਸ ਦੀਵਾਰ ਨੂੰ ਜਾ ਕੇ ਸਜਦਾ ਕਰਿਆ ਕਰੋ ਜਿਹਦੀ ਦੀਵਾਰ ਵਿੱਚ ਤੁਹਾਡੇ ਭਰਾ ਖਲੋ ਕੇ ਆ ਕੇ ਹੀ ਰਾਜ ਕਰੇਗਾ ਖਾਲਸਾ। ਕਹਿੰਦੇ 7 ਤੇ 9 ਸਾਲ ਦੀਆਂ ਜਿੰਦੜੀਆਂ ਕਹਿ ਗਈਆਂ ਸੀ ਰਾਜ ਕਰੇਗਾ ਖਾਲਸਾ, ਆ ਕੀ ਰਹੇ ਨਾ ਕੋਈ, ਉਹ ਕਹਿੰਦਾ ਸੀ ਮੈਂ ਤੁਹਾਡਾ ਨਾਮੋ ਨਿਸ਼ਾਨ ਮਟਾ ਦੇਣਾ ਹੈ। ਤੇ ਛੋਟੇ ਜੇ ਬੱਚੇ ਬਾਬਾ ਫਤਿਹ ਸਿੰਘ ਸਾਹਿਬ ਨੇ ਕਿਹਾ ਸੀ, ਵਜ਼ੀਰ ਖਾਨ ਤੂੰ ਤੇ ਸਾਨੂੰ ਮਟਾਉਣ ਦੀਆਂ ਗੱਲਾਂ ਕਰਦਾ ਹੈ, ਕਾਸ਼ ਕਿਤੇ ਤੈਨੂੰ ਦੁਬਾਰਾ ਜਨਮ ਮਿਲਦਾ ਤੇ ਤੂੰ ਇਹਦੇ ਤੋਂ ਬਾਅਦ ਆਣ ਕੇ ਵੇਖਦਾ ਜਿਨ੍ਹਾਂ ਨੂੰ ਮਟਾਉਣਾ ਚਾਹੁੰਦਾ, ਜਿਹੜੀ ਦੀਵਾਰ ਵਿੱਚ ਮਟਾਉਣਾ ਚਾਹੁੰਦਾ ਹੈ। ਇਸ ਦੀਵਾਰ ਤੇ 100-100 ਫੁੱਟ ਉੱਚੇ ਨਿਸ਼ਾਨ ਝੁੱਲਣੇ ਨੇ, ਉਹ ਸਾਡੀ ਯਾਦ ਵਿੱਚ ਝੁੱਲਣੇ, ਤੇਰੀ ਚ ਨਹੀਂ। ਤੇਰੀ ਤੇ ਕਬਰ ਵੀ ਨਹੀਂ ਲੱਭਣੀ ਸਰਹੰਦ ਦੇ ਵਿੱਚ ਲੋਕਾਂ ਨੂੰ ਕਿ ਕਿੱਥੇ ਤੂੰ ਦੱਬਿਆ ਹੈ। ਜਿਨ੍ਹਾਂ ਨੂੰ ਮਟਾਉਣਾ ਚਾਹੁੰਦਾ ਉਹਨਾਂ ਸਦਾ ਲਈ ਅਮਰ ਹੋ ਜਾਣਾ ਹੈ। ਉਹ ਮੈਂ ਕਹਿਣ ਲੱਗਾ ਸਾਂ ਆਨੰਦਪੁਰ ਸਾਹਿਬ ਵਾਲੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਕੇਸਗੜ੍ਹ ਸਾਹਿਬ, ਇਹ ਛੋਟਾ ਜਿਹਾ ਬੱਚਾ ਥਾਲੀ ਮਾਂਝੀ ਜਾਂਦਾ ਹੈ ਤੇ ਫਿਰ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕੰਬਲ ਦੀ ਬੁੱਕਲ ਮਾਰੀ ਆ, ਕਹਿੰਦੇ ਬੇਟਾ ਇੱਕੋ ਥਾਲ ਨੂੰ ਬਾਰ ਬਾਰ ਕਿਉਂ ਮਾਂਝੀ ਜਾਣਾ ਹੈ, ਕਿਉਂ ਇੱਕੇ ਵਾਰ ਲਿਸ਼ਕਾਏ? ਤੇ ਕਹੀ ਜਾਂਦਾ ਮੇਰੇ ਗੁਰੂ ਨੇ ਕਿਹਾ ਵਾ ਕਿ ਜਿੰਨੀ ਥਾਲੀ ਮਾਰੀਏ ਉਹਨਾਂ ਅੰਤਸ਼ਕਰਨ ਸ਼ੁੱਧ ਹੁੰਦਾ ਹੈ। ਤੇ ਫਿਰ ਠਾ ਲਿਆ, ਆਖਿਆ ਉੱਠ ਤਾਂ ਵੇਖ ਤੇ ਸਹੀ ਤਾਂ ਕੌਣ ਖਲੋਤਾ ਹੈ। ਭੱਜ ਕੇ ਲਪਟ ਕੇ ਕਰੋੜਾਂ ਸਾਲਾਂ ਦਾ, ਕਰੋੜਾਂ ਜੂਨਾਂ ਤੋਂ ਜੇ ਕੋਈ ਭੁੱਲਿਆ ਪੇ ਬੱਚਾ ਆਪਣੇ ਪਿਓ ਦੇ ਚਰਨਾਂ ਨਾਲ ਲਪਟਦਾ ਹੈ, ਲਪਟ ਗਿਆ ਸਤਿਗੁਰੂ ਤੁਸੀਂ ਖਲੋਤੇ ਹੋ, ਉਦਨ ਜੋੜੇ ਖਾਨੇ ਵੀ ਤੁਸੀਂ ਪੁੱਛਦੇ ਸੋ, ਅੱਜ ਥਾਲਿਆਂ ਬਾਰੇ ਵੀ ਤੁਸੀਂ ਪੁੱਛਦੇ ਹੋ। ਤੇ ਗਲ ਵਿੱਚ ਲੈ ਕੇ ਛੋਟੇ ਜੇ ਬੱਚੇ ਨੂੰ ਦੋਵਾਂ ਹੱਥਾਂ ਵਿੱਚ ਮੂੰਹ ਲੈ ਕੇ ਆਖਿਆ, ਮੈਂ ਇੱਕ ਗੱਲ ਪੁੱਛਾਂ, ਤੇਰਾ ਨਾਮ ਕੀ ਆ? ਤੇ ਛੋਟੇ ਜੇ ਬੱਚੇ ਨੇ ਆਖਿਆ, ਮੇਰਾ ਨਾਮ ਜੋਗਾ ਹੈ, ਮੇਰਾ ਨਾਮ ਜੋਗਾ ਹੈ। ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਨੇ ਆਖਿਆ, ਨਾਂ ਤੇ ਤੇਰਾ ਬੜਾ ਪਿਆਰਾ ਹੈ, ਆਪਣੇ ਮਾਂ ਪਿਓ ਜੋਗਾ ਕਿ ਸਾਡੇ ਜੋਗਾ ਹੈ? ਬਸ ਅੱਜ ਤੁਸੀਂ ਵੀ ਜੋਗੇ ਬਣੇ ਜੇ, ਜੋਗੇ ਕੀ ਬਣੇ ਜੇ, ਧਿਆਨ ਦਿਓ, ਜੋਗੇ ਬਣੇ ਜੇ ਜੋਗੇ। ਤੇ ਮੇਰਾ ਗੁਰੂ ਪੁੱਛ ਰਿਹਾ ਕਿ ਆਪਣੇ ਮਾਂ ਪਿਓ ਜੋਗਾ ਕਿ ਮੇਰੇ ਜੋਗਾ ਹੈ, ਸਤਿਗੁਰੂ ਜੋਗਾ ਹੈ। ਤੇ ਇਸ ਬੱਚੇ ਨੂੰ ਹੁਣ ਮਾਂ ਪਿਓ ਭੁੱਲ ਗਿਆ, ਇਸ ਬੱਚੇ ਨੂੰ ਆ ਮੈਂ ਹੁਣੇ ਦੱਸਿਆ ਸੀ ਅੰਮ੍ਰਿਤ ਸੰਚਾਰ ਦੇ ਵਿੱਚ ਜਥੇਦਾਰੀ ਕਰਦੇ ਹਾਂ ਕਿ ਅੱਜ ਤੋਂ ਤੁਹਾਡਾ ਮਾਂ ਪਿਓ ਵਾਰ ਜਾਤ ਕੋਲ ਪਿਛਲਾ ਜਿਹੜਾ ਸੀ ਸਭ ਖਤਮ ਹੋ ਗਿਆ,
ਅੱਜ ਤੋਂ ਨਵਾਂ ਨਕੋਰ ਪਿਓ ਮਿਲਿਆ, ਮਾਂ ਮਿਲੀ, ਘਰ ਮਿਲਿਆ, ਨਿਤਨੇ ਮਿਲਿਆ, ਬਾਣੀ ਮਿਲੀ, ਬਾਣਾ ਮਿਲਿਆ, ਸੰਸਾਰ ਮਿਲਿਆ, ਘਰ ਮਿਲਿਆ, ਨਾਨਕੇ ਮਿਲੇ, ਦਾਦਕੇ ਮਿਲੇ, ਅੱਜ ਤੇ ਸਭ ਕੁਝ ਨਵਾਂ ਹੋ ਗਿਆ। ਤੇ ਕਹਿਣ ਲੱਗੇ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਕਿਹਦੇ ਜੋਗਾ ਹੈ? ਮਹਾਰਾਜ ਮੈਂ ਤੁਹਾਡੇ ਜੋਗਾ ਵਾਂ। ਤੇ ਫਿਰ ਮੇਰੇ ਸਤਿਗੁਰੂ ਨੇ ਸੱਜਾ ਮੋਟਾ ਚੰਗੀ ਤਰ੍ਹਾਂ ਘੁੱਟ ਕੇ ਆਖਿਆ, ਯਾਦ ਕਰ ਲਾ ਬਚਨ ਕੀ ਕਰ ਰਿਹਾ ਹੈ। ਆਖਣ ਲੱਗਾ ਨਹੀਂ ਮਹਾਰਾਜ, ਯਾਦ ਕਰਕੇ ਕਿਹਾ ਵਾ ਜਿਹੜਾ ਬਚਨ ਮੇਰੇ ਮਾਂ ਪਿਓ ਨੇ ਛੋਟਿਆਂ ਛੋਟਿਆਂ ਕਿਹਾ ਸੀ, ਜਿਹੜਾ ਬਚਨ ਕਿਸੇ ਨੂੰ ਦੇ ਦਈਏ ਤੇ ਪੂਰਾ ਉਤਰੀਦਾ ਹੈ। ਤੇ ਕਹਿਣ ਲੱਗੇ ਅੱਛਾ, ਫਿਰ ਤੂੰ ਸਾਡੇ ਜੋਗਾ ਹੈ? ਹਾਂ ਸਤਿਗੁਰੂ ਮੈਂ ਤੁਹਾਡੇ ਜੋਗਾ ਵਾਂ। ਤੇ ਫਿਰ ਮੇਰੇ ਸਾਹਿਬ ਨੇ ਮੂੰਹ ਹੱਥ ਵਿੱਚ ਲੈ ਕੇ ਚੰਗੀ ਤਰ੍ਹਾਂ ਇਹਦਾ ਮੂੰਹ ਹੱਥਾਂ ਵਿੱਚ ਲੈ ਕੇ ਪਿਆਰ ਕਰਕੇ ਆਖਿਆ, ਜੋਗਿਆ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇ ਫਿਰ ਬਣ ਕੇ ਵਿਖਾਇਆ। ਅੱਜ ਤੁਸੀਂ ਬਣ ਗਏ ਹੋ ਨਾ ਉਹਦੇ, ਅੱਜ ਤੁਸੀਂ ਅੰਮ੍ਰਿਤ ਛੱਕ ਕੇ ਬਣ ਗਏ। ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਕਿਤੇ ਇੱਕ ਵਾਰ ਬਣ ਕੇ ਵੇਖਣਾ, ਇੱਕ ਵਾਰ ਕਿਤੇ ਕਹਿਣਾ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਹੁਣ ਕਿਤੇ ਕਹਿ ਕੇ ਵੇਖਣਾ ਮੂੰਹ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੇ ਛੋਰੀ ਨਾ ਛੁੱਟੇ ਐਸੀ ਮਾਧੋ ਖਿੰਚਤ ਨੀ। ਹੁਣ ਤੇ ਮਾਧੋ ਨਾਲ ਜੁੜ ਗਈ ਆ ਨਾ, ਤੇ ਵੇਖਿਓ ਹੁਣ ਮਾਧੋ ਕਿੱਥੋਂ ਤੱਕ ਨਿਭਦਾ ਹੈ। ਉਹ ਛੋਟਾ ਜਿਹਾ ਮਾਸੂਮ ਬੱਚਾ ਜਵਾਨ ਹੋਇਆ, ਵਿਆਹ ਕਰਾ ਕੇ ਘਰ ਨੂੰ ਮੁੜਿਆ, ਤੇ ਗੁਰਮੁਖ ਪਿਆਰਿਓ ਭੁੱਲ ਗਿਆ ਹੁਸ਼ਿਆਰਪੁਰ ਦੇ ਵਿੱਚ ਚਿਲਮਲ ਬਸਿਆਰ ਦੁਨੀਆ ਫਾਨੀ, ਮਾਲਕ ਨੇ ਖੇਲ ਕਰਾ ਦਿੱਤਾ, ਤੂੰ ਆਪ ਵਿਛੋੜਿਆ ਆਪ ਮਲਾਇਆ, ਇਹ ਖੇਲ ਰਚਾ ਦਿੱਤਾ, ਕੌਤਕ ਰਚਾ ਦਿੱਤਾ। ਤੇ ਫਿਰ ਜਦੋਂ ਵੇਸਵਾ ਦੇ ਦੁਆਰੇ ਦੇ ਉੱਤੇ ਚੜ੍ਹਨ ਲੱਗਾ ਨਾ, ਤੇ ਉਹਨੂੰ ਤੇ ਭਾਵੇਂ ਭੁੱਲ ਗਿਆ ਸੀ, ਗੁਰੂ ਨੂੰ ਨਾ ਭੁੱਲਿਆ। ਭੁੱਲਣ ਅੰਦਰ ਸਭ ਕੋ, ਭੁੱਲਣ ਵਿੱਚ ਕੀ ਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਉਹਨੂੰ ਤੇ ਭੁੱਲ ਗਿਆ ਕਿ ਮੈਂ ਕਦੀ ਕਿਹਾ ਸੀ ਮੈਂ ਤੇਰੇ ਜੋਗਾ, ਮੈਂ ਕਿੱਥੇ ਚਲੇ ਚੱਲਿਆ, ਮੈਂ ਤੇ ਗੁਰੂ ਜੋਗਾ ਵਾਂ। ਸਿੱਖੋ ਅੱਜ ਤੁਸੀਂ ਵੀ ਅੰਮ੍ਰਿਤ ਛਕਿਆ ਹੈ, ਗੁਰੂ ਵਾਲੇ ਬਣੇ ਹੋ, ਤੇ ਗੱਲ ਚੇਤੇ ਰੱਖਿਓ, ਮੈਂ ਠੇਕੇ ਜੋਗਾ ਨਹੀਂ, ਮੈਂ ਸ਼ਰਾਬ ਜੋਗਾ ਨਹੀਂ, ਮੈਂ ਗੁਰੂ ਜੋਗਾ ਵਾਂ। ਮੈਂ ਵਕਾਰਾਂ ਜੋਗਾ ਨਹੀਂ, ਹੁਣ ਮੈਂ ਗੁਰੂ ਜੋਗਾ ਵਾਂ। ਹੁਣ ਮੈਂ ਟੀਵੀ ਦੇ ਗੀਤਾਂ ਜੋਗਾ ਨਹੀਂ, ਹੁਣ ਮੈਂ ਸਤਿਗੁਰੂ ਦੀ ਬਾਣੀ ਜੋਗਾ ਵਾਂ। ਉਹਨੂੰ ਤੇ ਭੁੱਲ ਗਿਆ, ਭੁੱਲ ਕੇ ਜਦੋਂ ਚੜਿਆ ਪੌੜੀਆਂ, ਤੇ ਜਿਹਦੇ ਨਾਲ ਬਚਨ ਕੀਤਾ ਸੀ ਸੂਰ ਬੀਰ ਬਚਨ ਕੇ ਬਲੀ, ਉਹ ਸੂਰ ਬੀਰ ਬਚਨ ਕਾ ਬਲੀ ਜਿਹਨੇ ਬਚਨ ਦਿੱਤਾ ਸੀ ਜੋਗਿਆ ਜੇ ਤੂੰ ਮੇਰੇ ਜੋਗਾ ਤੇ ਮੈਂ ਫਿਰ ਤੇਰੇ ਜੋਗਾ। ਫਿਰ ਉਹ ਅੱਗੇ ਖਲੋਤਾ ਸੀ, ਪਿਓ ਨੂੰ ਨਹੀਂ ਸੀ ਭੁੱਲਿਆ। ਪੁੱਤ ਭਾਵੇਂ ਜੇ ਹੋ ਪੂਤ ਕਪੂਤ ਹੂੰ ਬੌੜ ਪਿਤਾ ਕੋ ਲਾਜ, ਮੈਂ ਪੁੱਤਰ ਕਪੁੱਤਰ ਹੋ ਸਕਦਾ, ਮੇਰੇ ਪਿਓ ਨੂੰ ਲਾਜ ਆਉਣੀ ਆ। ਨਾਮ ਪਰੇ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਹਾਰੀ, ਹੇ ਮੇਰੇ ਮਾਲਕ ਹੁਣ ਤੇਰਾ ਨਾਮ ਪੈ ਗਿਆ ਕਿ ਮੈਂ ਤੇਰਾ ਸਿੱਖਿਆ, ਇਹ ਪੈਜ ਵੀ ਤੇਰੀ ਆ। ਹਰ ਜੀਓ ਨਿਮਾਣਿਆ ਤੂੰ ਮਾਣ। ਉਹ ਮੇਰਾ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਫਿਰ ਪੌੜੀਆਂ ਚ ਅੱਗੇ ਖਲੋਤਾ ਸੀ, ਕਿੱਥੇ ਚੱਲਿਆ ਹੈ ਤੂੰ, ਕੌਣ ਹੋਣਾ ਪੁੱਛਣ ਵਾਲਾ? ਇੱਕ ਵਾਰ, ਦੋ ਵਾਰ, ਤਿੰਨ ਵਾਰ, ਤੇ ਫਿਰ ਤੀਸਰੀ ਵਾਰ ਉਹਨੇ ਚੇਤਾ ਕਰਾ ਹੀ ਦਿੱਤਾ, ਆਖੋ ਸਤਨਾਮ ਸ੍ਰੀ। ਉਹਨੇ ਕਿਹਾ ਤੂੰ ਲੱਗਦਾ ਗੁਰੂ ਦਾ ਸਿੱਖ ਏ, ਗਲ ਵਿਚ ਕਿਰਪਾਨ ਆ, ਸੋਹਣਾ ਦਸਤਾਰਾ ਸਜਾਇਆ ਈ, ਮੈਨੂੰ ਇਤਨਾ ਲੱਗਦਾ ਜੀ ਕਿ ਤੂੰ ਆਨੰਦਪੁਰ ਵਾਲੇ ਸਤਿਗੁਰੂ ਦਾ ਸਿੱਖ ਏ। ਫੜ ਕੇ ਖੜਾ ਤੇਰੇ ਸਤਿਗੁਰੂ ਦੇ ਕੋਲ, ਜਦੋਂ ਆਖਿਆ ਫੜ ਕੇ ਖੜਾ ਤੈਨੂੰ ਸਤਿਗੁਰੂ ਦੇ ਕੋਲ, ਤੇ ਚੇਤਾ ਆ ਗਿਆ। ਫਿਰ ਚੇਤਾ ਹੀ ਭੁੱਲਿਆ ਸੀ ਨਾ, ਕੀ ਹੋਇਆ ਸੀ? ਬਸ ਚੇਤਾ ਹੀ ਭੁੱਲ ਗਿਆ ਸਾਨੂੰ ਸਾਰਿਆਂ ਨੂੰ, ਚੇਤਾ ਆ ਗਿਆ। ਚੇਤਾ ਕਰਾਤਾ ਕਰਾਉਣ ਵਾਲੇ ਨੇ, ਖੜਾ ਤੈਨੂੰ ਆਨੰਦਪੁਰ ਫੜ ਕੇ, ਤੇਰੀਆਂ ਕਰਤੂਤਾਂ ਦਾ ਲਾਵਾਂ ਦੱਸਾਂ ਜਾ ਕੇ ਪਤਾ ਸਰ। ਬਸ ਫਿਰ ਉਥੋਂ ਦੌੜਿਆ ਅੱਖ ਬਚਾ ਕੇ, ਤੇ ਕਲਗੀਧਰ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਆਪ ਨਿਰੰਕਾਰ ਜਦੋਂ ਆਉਂਦਿਆਂ ਨੂੰ ਅੱਗੇ ਬੈਠੇ ਸੀ, ਤੇ ਫਿਰ ਗੁਰੂ ਦੇ ਸਿੱਖੋ ਇਸ ਤਰ੍ਹਾਂ ਲਿਖਿਆ ਵਾ ਕਿ ਮੇਰੇ ਸਤਿਗੁਰੂ ਦੀਵਾਨ ਵਿੱਚ ਬੈਠੇ ਜਾਣ ਕੇ ਹੀ ਅੱਖਾਂ ਮੀਟਣ ਲੱਗ ਪਏ। ਤੇ ਲਾਗੇ ਸਿੱਖ ਨੇ ਪੁੱਛਿਆ, ਗੁਰੂ ਮਹਾਰਾਜ ਪਾਤਸ਼ਾਹ ਦੀਵਾਨ ਦੇ ਵਿੱਚ ਤੇ ਸੁਚੇਤ ਹੋ ਕੇ ਬੈਠਿਆ ਕਰਦੇ ਸੋ, ਅੱਜ ਕੀ ਕਰ ਰੰਗਲਾ ਆ ਰਹੇ ਨੇ? ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਜਿਹਨੂੰ ਮੈਂ ਆਪਣਾ ਬਣਾਇਆ ਸੀ ਨਾ, ਆਪਣਾ ਜਿਹਨੂੰ ਮੈਂ ਸਿੱਖ ਆਖਿਆ ਸੀ, ਅੱਜ ਸਾਰੀ ਰਾਤ ਮੇਰੇ ਕੋਲੋਂ ਲੱਤਾਂ ਘਟਾਉਂਦਾ ਰਿਹਾ, ਲੱਤਾਂ ਸਾਰੀ ਰਾਤ ਉਹਦੀ ਜਗ੍ਹਾ ਤੇ ਪਹਿਰਾ ਦਿੱਤਾ ਹੈ। ਤੇ ਲਾਗੇ ਖਲੋਤਾ ਸੀ, ਗਲ ਵਿੱਚ ਪੱਲਾ ਪਾ ਕੇ ਭੁੱਬਾ ਮਾਰ ਕੇ ਰੋ ਪਿਆ, ਸਤਿਗੁਰੂ ਇੱਕ ਵਾਰ ਮੈਨੂੰ ਉਹ ਬੰਦਾ ਦੱਸੋ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ ਹੈ, ਅਜੇ ਅਣਜਾਣ ਸੀ, ਅਜੇ ਭੁੱਲਾ ਸੀ, ਉਹ ਦੱਸੋ ਤੇ ਸਹੀ ਜਿਹਨੇ ਤੁਹਾਡੇ ਕੋਲੋਂ ਪਹਿਰਾ ਦਵਾਇਆ, ਮੈਂ ਉਹਦਾ ਸਿਰ ਲਵਾ ਦਵਾਂ। ਤੇ ਮੇਰੇ ਸਾਹਿਬ ਨੇ ਨੇਤਰ ਚੁੱਕੇ ਤੇ ਆਖਿਆ, ਜੋਗਿਆ ਆਪਣੇ ਆਪ ਨੂੰ ਜਾਣ ਲਾ, ਸਮਝ ਲਾ ਤੂੰ ਹੀ ਹੈ। ਜਦੋਂ ਨੇਤਰਾਂ ਵਿੱਚ ਨੇਤਰ ਪਾਏ, ਸਾਰੀ ਸੋਝੀ ਬਖਸ਼ ਦਿੱਤੀ ਕਿ ਹੁਸ਼ਿਆਰਪੁਰ ਦੇ ਬਾਜ਼ਾਰ ਵਿੱਚ ਇਤਨਾ ਸਿੱਖ ਗਿਆ, ਉਹਨੂੰ ਸਾਨੂੰ ਬਚਾਉਣ ਲਈ ਅੱਗ ਵਿੱਚ ਪੈਣ ਲੱਗੇ ਨੂੰ ਪਹਿਰਾ ਦੇਣਾ ਪਿਆ। ਫਿਰ ਚੇਤਾ ਆ ਗਿਆ, ਸਤਿਗੁਰੂ ਤੇ ਸਭ ਕੁਝ ਜਾਣੀ ਜਾਣ ਨੇ, ਅੰਤਰ ਜਾਮੀ ਜਾਣ ਮੇਰਾ ਪ੍ਰਭ

ਇੱਕ ਵਾਰ ਭੈਣੋ ਬੱਚਿਓ ਤੁਸੀਂ ਵੀ ਪੜ੍ਹੋ, ਜਦੋਂ ਕਿਤੇ ਪਰਵੱਟੇ ਕਟਾਉਣ ਕੋਈ ਲੱਗੇ, ਜਦੋਂ ਕਿਤੇ ਕੋਈ ਕਰਮ ਕਰਨ ਲੱਗੇ ਬੱਚੀ ਬੱਚਾ, ਉਦੋਂ ਸਾਨੂੰ ਪਤਾ ਲੱਗ ਜਾਏ ਅੰਤਰ ਜਾਮੀ ਜਾਣ ਮੇਰਾ ਪ੍ਰਭ

मूरख मुगदा जन्म भया, परणवत नानक तिन की शरणा, जिन तो नाही विसरिया। परणवत नानक तिन की शरणा, जिन तो नाही विसरिया। परम सम्मान योग चवर शतर तख दे मालक, जुगह जुग अटल साहिब सतगुरु श्री गुरु ग्रंथ साहिब महाराज जी की पावन पवित्र हजूरी अंदर सुभाए मान खोए बैठे गुरु सवारे सत संगी जनों, संध्या वेले दे दीवान दी आप जी ने हाजरी भरी है। अमृत बचना दा कीर्तन सतगुरु जी दे बख्शे हुए नित नेम सोदर रह राज साहिब जी दा जाप आप जी ने श्रवण कीता। आओ मेरे साहिब सतगुरु गुरु कलगीधर सच्चे पातशाह जी महाराज, जिन्हां ने वैसाखी दे पुरब ते अमृत दी दात दे के और आप अमृत पान कर गुर चेले दी उस रीत नूं दृढ़ कराया। आओ आपां अज उसे विषय दे उते आरंभता करनी है। सब तो पहला अज दे इस पावन पवित्र जो अमृत बचन आपां विचारने ने, विचार दा विशा आपां केवल सतगुरु के अमृत छकना, केवल ता केवल एक बाजमुखी रस्म नहीं। अमृत दा संबंध केवल ता केवल एक आपां सोचिए भी शायद कोई फिरका प्रस्ती जा वखरेवे दी गल, बिल्कुल नहीं। असल विच अमृत सानू आत्मक जीवन प्रदान करन दे लई, सतगुरु दे चरणा विच जुड़न दे लई दातार दी रहमत है। आओ सतगुरु जी दे अमृत बचना नू हजूर दी कृपा नाल आपां ने विचारना है। आप समूह माई भाई कृपालता करो, मनोबिरतियां नू एकागर करो। साहिब धन गुरु ग्रंथ साहिब जी आप कृपा करन सानू कहण वालियां नू और सुनन वालियां नू अंदर दा टिका बख्श के विचार कहण सुन दी दात बख्श देन। करो कृपालता गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब जी दे अमृत बचना दे अनुसार जिस भी जीव नूं इह मनुखी जामा प्राप्त होया है ते उस मनुख दी जिंदगी दा एक लक्ष्य मालक ने मिट दिता है कि जिवें समुंदर दे विचों भाप बन के पानी उड़दा है, परत के ओही पानी पहाड़ दे शिखर ते जा के वरसदा है ते छोटियां छोटियां बूंदां दे रूप विच एक ओ प्रवाह बन के किसे दायरे विच चल के दरिया दा रूप धारण करके जिस समुंदर तो विछड़िया है, परत के उसे पानी दी बूंद
اپنے شو ساگر دے وچ لین ہو جاندی ہے۔ قدرت دا ایک اصول ہے کہ جو پانی سمندر تو اڈیا پاوے او برف روپ وچ جمیا رہیا، پاوے او پانی دیاں بونداں بن کے ڈگیا، پرت کے شو ساگر دی کھچ نے اونوں اپنے ول اکرشت کیتا تے اس دے اندر دی کھچ پانی دیاں بونداں نوں پرت کے ساگر تک لے گئی۔ اسی طرح ہی جدو اسی دیکھنے ہاں کہ زمین دے اتے ہوا چلے، ہنیری چلے، مٹی جاں گرد زمین تو اڈ کے اسمان وی جاندی ہے، کئی دن اس مٹی دے کان اسمان دے وچ منڈراندے نے گھمدے نے، پر ایک دن ایسا آندا ہے کہ دھرتی دی کھچ پرت کے او ریت دے اس مٹی دے ذرے مٹی دے کان جڑے نے انہاں نوں پرت کے پھر اپنے ول لے آندی ہے۔ صاحب کرپالو جی نے امرت بانی وچ کرپا کیتی تے اے کیول سکھ لئی نہیں ہر منک ماتر دلئی ہے، اس کر کے پہلا میں شبد ارد کیتا ہے کہ جس جیو نوں منکھی جاما مل گیا، جس نوں منکھا شریر ملیا ہے، صاحب تن گرو گرنتھ صاحب کہندے نے اس دی زندگی دا کوئی مقصد ہے، او دے جیون دا کوئی پرجوجن ہے، تے حضور نے اس پرجوجن نوں اس مقصد نوں امرت گربانی دے وچ درج کیتا۔ تے آپاں روز اے بچن پڑھ دے سونے ہاں کہ چرنکال اے دے سنجریا، جے اے منکھا جاما ملیا ہے تے اگلی تو کہ مل جگدیش ملن کی بریا، کہ اے واری تینوں جگدیش نوں ملدی ہے۔ آپاں حضور دے امرت بچن پڑھنے ہیں گرو تیگ بہادر جی دے، صاحب کہندے پھرت پھرت بہتے جگہاریو مانس دے لگی، نانک کہت ملن کی بریا سمرت کہاں نہیں، کتنا سما کو من تو بعد اے دے ملی تے تیرا مقصد اس سائیں دے چرناں وچ لین ہونا ہے۔ حضور نے اسی طرح امرت گربانی دے وچ روز آپاں جو بچن پڑھنے ہیں کہ پئی پراپت مانک دے ہریا گوبند ملن کی اے تیری بریا، توجہ دو جڑی میں عرض کرنی چاہنا کہ امرت دی دات ستگرو نے کیوں دتی۔ گرو گرنتھ صاحب دی بانی وچ ہر منک نوں گرو نال جڑن دی پریرنا کیوں دتی گئی، بینتی کر رہے ہاں، پہلی گل آخر اے شریر ملیا ہے، کوئی نہ کوئی اے دا مقصد ہے۔ صاحب نے شبد ورتے گوبند ملن کی اے تیری بریا، جاں شکہ دتا تینوں پرماتما نال ملن دا موقع ملیا، اے تیرا اوسر، اے تیری بار، کٹ پیتر تو دیکھ بچار، سما کہہ دتا، باری کہہ دتی، مالک نے ایک تینوں موقع دے دتا شبد اے ورتے، تے ہن قدرتی طور تے سوال اٹھدا ہے کہ منکھاں جنم دا مقصد کیول کھانا، کیول پینا، کیول دنیا دے اندر سکھ آرام ہنڈا کے نہیں چلے جانا، آخر جیڑی مالک نے شریر دتا ہے سما کسے دا وقت ہو سکدا ہے، کوئی 70 سال جی کے جا سکدا ہے، کوئی 50 سال جی کے جائے گا، کوئی 40 سال، کوئی 20 سال، کوئی 5-10 سال، آخر جتنا بھی سما مالک نے دتا ہے اے سما کسے لیکھے وچ جا کسے مقصد لئی سانو ملیا ہے۔ تے جے کیول تا کیول یہی گل ہوندی آئے ہاں سنسار تے کھادا پیتا پروار وچ رہ کچھ دنیا دے دھندے کیتے تے سنسار تو چلے گئے، تے پھر گرو گرنتھ صاحب جی نے ایک تک کہی، کہندے کھانا پینا ہسنا سونا بسر گیا ہے مرنا، شریر لے کے کھانا پینا ہسنا سونا سب کچھ چیتے ہیں، ایک بندے نو یہ گل بھول گئی کہ جے جنم ہویا ہے تے میری موت بھی ضرور ہونی ہے، کھانا پینا ہسنا سونا بسر گیا ہے مرنا، خسم وسار خواری کی نی ترگ جیون نہیں رہنا، خسم نو وسار دتا تے صاحب نے اس نو شریر نو اس جیون نو سنہری موقع نہیں کیا، پھر وہ جی شبد برتے نے ترگ جیون نہیں رہنا۔ جیڑی میں بینتی کرنی چاہنا آخر اے سماں اے موقع کسے چیز لئی کسے مقصد لئی ملیا ہے، ہور سخیم طریقے نال سمجھ لئیے، بھائی صاحب بھائی گرداس جی ہونا نے نا اپنی پوتر رچنا دے وچ اس گل نوں سمجھان دے لئی کہ جنم تو بعد کیول دنیا وچ جی کے مر جانا اے منک دی زندگی نہیں، جنم تو بعد موت آن تو پہلا پہلا
ਆਪਣੀ ਮੰਜ਼ਿਲ ਤੇ ਪਹੁੰਚ ਜਾਣਾ ਹੀ ਮਨੁੱਖ ਦੀ ਜ਼ਿੰਦਗੀ ਹੈ। ਧਿਆਨ ਦਿਆ ਜੀ, ਭਾਈ ਸਾਹਿਬ ਨੇ ਸਮਝਾਉਣ ਲਈ ਕੁਝ ਪ੍ਰਮਾਣ ਦਿੱਤੇ ਨੇ ਕਿ ਆਖਿਰ ਇਸ ਮਨੁੱਖਾ ਦੇਹੀ ਦਾ ਪ੍ਰਯੋਜਨ ਕੀ। ਭਾਈ ਸਾਹਿਬ ਨੇ ਉਦਾਹਰਨਾਂ ਸਾਡੀਆਂ ਜ਼ਿੰਦਗੀ ਵਿੱਚ ਜੋ ਆਪਾਂ ਘਰਾਂ ਵਿੱਚ ਵਰਤਨੇ ਆ ਉਹ ਹੀ ਲਈਆਂ ਨੇ। ਭਾਈ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ, ਘਰ ਵਿੱਚ ਬੱਚੀ ਦਾ ਜਨਮ ਹੁੰਦਾ ਹੈ ਤੇ ਮਾਤਾ ਪਿਤਾ ਉਹਨਾਂ ਨੂੰ ਸ਼ੁਰੂ ਤੋਂ ਇੱਕ ਜਨਮ ਤੋਂ ਲੈ ਕੇ ਅੰਦਰ ਇੱਕ ਜ਼ਰੂਰ ਇਹ ਚਿੰਤਾ ਬੈਠ ਜਾਂਦੀ ਹੈ ਕਿ ਮਾਲਕ ਕਿਰਪਾ ਕਰੀ ਕਿ ਪਾਕ ਦਾਮਨ ਇਹ ਬੱਚੀ ਆਪਣੇ ਘਰ ਨੂੰ ਚਲੀ ਜਾਏ। ਉਸ ਬੱਚੀ ਨੂੰ ਪੜ੍ਹਾਇਆ ਵੀ ਜਾਂਦਾ ਹੈ, ਉਸ ਬੱਚੀ ਨੂੰ ਲਿਖਾਇਆ ਵੀ ਜਾਂਦਾ ਹੈ, ਉਸ ਬੱਚੀ ਨੂੰ ਕੱਢਣ ਪਰੋਣ ਦੀ ਜਾਂਚ ਵੀ ਸਿਖਾਈ ਜਾਂਦੀ ਸੀ। ਪਰ ਨਾਲ ਇੱਕ ਸ਼ਬਦ ਕਹਿਣਾ, ਜੇ ਬੱਚੀ ਨੇ ਕੰਮ ਨਾ ਕਰਨਾ ਤੇ ਮਾਂ ਨੇ ਕਹਿਣਾ, ਧੀਏ ਇਸ ਘਰ ਵਿੱਚ ਤਾਂ ਤੇਰਾ ਲਾਡ ਦੇਖ ਕੇ ਮੈਂ ਤੇਰੇ ਕੰਮ ਕਰ ਦਿਆਂਗੀ, ਤੇਰੀਆਂ ਭਰਜਾਈਆਂ ਤੇਰੇ ਕੰਮ ਕਰਨਗੀਆਂ, ਪਰ ਇੱਕ ਗੱਲ ਯਾਦ ਰੱਖੀ, ਇਸ ਘਰ ਵਿੱਚ ਤਾਂ ਤੇਰੇ ਲਾਡ ਕਰਕੇ ਤੈਨੂੰ ਕੋਈ ਨੀ ਝਿੜਕਦਾ, ਕੰਮ ਕਰ ਚਾਹੇ ਨਾ ਸਿੱਖ, ਪਰ ਯਾਦ ਰੱਖ ਸਹੁਰੇ ਘਰ ਕੀਮਤ ਉਹਨਾਂ ਦੀ ਪੈਂਦੀ ਏ ਜਿਹੜੀਆਂ ਗੁਣਾਂ ਦਾ ਦਾਜ ਆਪਣੇ ਨਾਲ ਲੈ ਕੇ ਜਾਂਦੀਆਂ। ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਨੇ ਅੰਮ੍ਰਿਤ ਦੀ ਦਾਤ ਕਿਉਂ ਦਿੱਤੀ, ਗੁਰੂ ਦੇ ਚਰਨਾਂ ਵੀ ਜਾਣ ਦੀ ਲੋੜ ਕਿਉਂ ਹੈ। ਭਾਈ ਸਾਹਿਬ ਕਹਿੰਦੇ ਨੇ, ਆਪਣੇ ਘਰ ਵਿੱਚ ਮਾਂ ਲਾਡ ਦੇਖਦੀ ਏ, ਪਿਤਾ ਲਾਡ ਦੇਖਦਾ, ਭਰਾ ਲਾਡ ਦੇਖਦੇ ਨੇ, ਰੋਟੀ ਪਕਾਏ ਨਾ, ਖਾਏ ਨਾ, ਕੱਢੇ ਪਰੋਏ ਨਾ, ਤਾਂ ਵੀ ਉਹ ਲਾਡ ਨਾਲ ਸਭ ਕੁਝ ਜਰ ਲੈਂਦੇ ਨੇ। ਪਰ ਕਹਿਣ ਲੱਗੇ, ਦੇਖ ਧੀਏ ਪੇਕੇ ਘਰ ਵਿੱਚ ਲਾਡ ਚੱਲਦੇ ਨੇ, ਸਹੁਰੇ ਘਰ ਵਿੱਚ ਲਾਡ ਨਹੀਂ, ਉੱਥੇ ਕੇਵਲ ਗੁਣਾਂ ਵਾਲੀਆਂ ਦੀ ਕਦਰ ਪੈਂਦੀ ਹੈ। ਭਾਈ ਸਾਹਿਬ ਕਹਿੰਦੇ ਨੇ, ਬੰਦਿਆ ਅਸਲ ਵਿੱਚ ਇਹ ਸੰਸਾਰ ਤੇਰਾ ਪੇਕਾ ਘਰ ਹੈ। ਮਤ ਸਮਝੀ ਕਿ ਜਿਹੜੇ ਭੈਣ ਭਰਾ ਅੱਜ ਨਾਲ ਨੇ, ਮਰਨ ਤੋਂ ਬਾਅਦ ਸਹੁਰੇ ਘਰ ਇਹਨਾਂ ਨੇ ਸਾਡੇ ਨਾਲ ਜਾਣਾ। ਜਿਹੜੇ ਟਕਿਆ ਤੇ ਤੂੰ ਮਾਣ ਕਰੀ ਬੈਠਾ, ਮਤ ਸਮਝੀ ਇਹ ਟਕੇ ਵੀ ਤੇਰੇ ਨਾਲ ਜਾਣੇ ਨੇ। ਹਕੀਕਤ ਇਹ ਹੀ, ਟਕੇ ਭੈਣ ਭਰਾ ਤਾਂ ਦੂਰ ਦੀ ਗੱਲ, ਜਿਹੜਾ ਸਰੀਰ ਤੂੰ ਲੈ ਕੇ ਆਇਆ, ਇਸ ਸਰੀਰ ਨੇ ਵੀ ਉਸ ਘਰ ਨੂੰ ਨੀ ਜਾਣਾ। ਆਖਿਰ ਜਿਸ ਜਿੰਦ ਨੇ ਜਾਣਾ, ਇਸ ਜਿੰਦ ਨਾਲ ਜਾਣ ਵਾਲਾ ਤੇ ਕੋਈ ਚਾਹੀਦਾ ਨਾ। ਕਿਉਂ ਗੁਰੂ ਧਾਰਨ ਕੀਤਾ ਜਾਂਦਾ, ਕਿਉਂ ਅੰਮ੍ਰਿਤ ਦੀ ਦਾਤ ਲੈਣੀ ਹੈ। ਤੇ ਅੱਜ ਮੈਂ ਯਤਨ ਕਰਨਾ, ਵਿਸ਼ਾ ਰੱਖਿਆ ਗੁਰੂ ਪਦਵੀ, ਗੁਰੂ ਦੀ ਜ਼ਰੂਰਤ ਤੇ ਸਤਿਗੁਰੂ ਨੇ ਕਿਵੇਂ ਇਹ ਮਰਿਆਦਾ ਸਾਨੂੰ ਬਖਸ਼ੀ। ਸਾਹਿਬ ਕਹਿੰਦੇ ਨੇ, ਪੇਕੇ ਘਰ ਕੰਮ ਕੀਮਤ ਲਾਡ ਕਰਕੇ ਚੱਲ ਜਾਂਦਾ, ਸਹੁਰੇ ਘਰ ਕਦਰ ਗੁਣਾਂ ਨਾਲ ਪੈਂਦੀ ਏ। ਇਹ ਸੰਸਾਰ ਵਿੱਚ ਧੰਦਿਆਂ ਨਾਲ ਵਾਹਵਾ ਵਾਹਵਾ ਮਿਲ ਜਾਏਗੀ, ਪਰ ਜਦੋਂ ਮਾਲਕ ਦੇ ਘਰ ਜਾਣਾ ਉਦੋਂ ਕੇਵਲ ਇਹ ਪੁੱਛਿਆ ਜਾਂਦਾ ਕਿ ਤੇਰੇ ਕੋਲ ਗੁਰੂ ਸ਼ਬਦ ਹੈ, ਤੇਰੇ ਕੋਲ ਗੁਰਮੰਤਰ ਹੈ, ਤੇਰੀ ਜਿੰਦ ਦਾ ਸਹਾਰਾ ਗੁਰੂ ਤੇਰੇ ਨਾਲ ਹੈ। ਭਾਈ ਸਾਹਿਬ ਨੇ ਦੂਸਰਾ ਬਚਨ ਕੀਤਾ, ਕਹਿੰਦੇ ਜਿਵੇਂ ਬੱਚੀ ਸਹੁਰੇ ਕਰਕੇ ਗੁਣਾ ਕਰਕੇ ਜਾਣੀ ਜਾਂਦੀ ਏ, ਮਨੁੱਖ ਵਪਾਰ ਕਰਨ ਜਾਂਦਾ ਹੈ ਪਰਦੇਸ਼ ਵਿੱਚ, ਦੋ ਪੁੱਤਰ ਇਕੱਠੇ ਤੋਰੇ ਨੇ ਆਪਣੇ ਘਰੋਂ, ਇੱਕ ਮਨੁੱਖ ਨੇ, ਕਹਿੰਦੇ ਨੇ ਜਿਹੜਾ ਪੁੱਤਰ ਪੂੰਜੀ ਨੂੰ ਖਰਚ ਕੇ ਕੁਝ ਆਪਣੇ ਨਾਲ ਕਮਾ ਕੇ ਲੈ ਆਏ ਉਹਨੂੰ ਲੋਕ ਸਪੁੱਤਰ ਕਹਿ ਕੇ ਸਤਿਕਾਰ ਦਿੰਦੇ ਨੇ, ਤੇ ਜਿਹੜਾ ਬਾਪ ਦੀ ਪੂੰਜੀ ਨੂੰ ਵੀ ਤਬਾਹ ਕਰਕੇ ਆ ਜਾਏ, ਹਕੀਕਤ ਇਹ ਜੇ ਉਸ ਬੰਦੇ ਨੂੰ ਕਦੀ ਸਤਿਕਾਰ ਨਹੀਂ ਜੇ ਮਿਲਦਾ, ਉਹਨੂੰ ਕਪੁੱਤਰ ਕਿਹਾ ਜਾਂਦਾ। ਆਖਿਰ ਇਸ ਧਰਤੀ ਤੇ ਆਏ ਆ, ਸਵਾਸਾਂ ਦੀ ਪੂੰਜੀ ਮਾਲਕ ਨੇ ਦਿੱਤੀ ਏ, ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜੇ ਤਾਂ ਉਸ ਬਾਪੂ ਦੀ ਪੂੰਜੀ ਨੂੰ ਲੈ ਕੇ ਜ਼ਿੰਦਗੀ ਵਿੱਚ ਕੁਝ ਖੱਟ ਕੇ ਕਮਾਈ ਕਰਕੇ ਨਾਮ ਦੇ ਭੰਡਾਰੇ ਭਰ ਕੇ ਗਿਓ ਤੇ ਬਾਪੂ ਪ੍ਰਸੰਨ ਹੋਵੇਗਾ, ਤੇ ਜੇ ਸਵਾਸ ਵੀ ਤਬਾਹ ਕਰਕੇ ਆ ਗਿਓ ਪੱਲੇ ਵੀ ਕੁਝ ਨਾ ਹੋਇਆ। ਤੇ ਸੱਜਣਾ, ਜੇ ਪੁੱਤਰ ਕਮਾ ਕੇ ਨਾ ਜਾਏ ਤੇ ਮਾਂ ਬਾਪ ਉਹਦੇ ਨਾਲ ਰੋਸਾ ਕਰਦੇ ਨੇ, ਤੇ ਜਦੋਂ ਤੂੰ ਦੁਨੀਆਂ ਤੋਂ ਤੁਰੇਗਾ ਪੱਲੇ ਕੁਝ ਨਾ ਹੋਇਆ ਤੇ ਮਾਲਕ ਦੀ ਖੁਸ਼ੀ ਨਹੀਂ ਲੈ ਸਕੇਗਾ। ਭਾਈ ਸਾਹਿਬ ਨੇ ਅਗਲਾ ਬਚਨ ਕੀਤਾ, ਕਹਿੰਦੇ ਨੇ ਮੈਦਾਨੀ ਜੰਗ ਵਿੱਚ ਸਾਰੇ ਉਤਰਦੇ ਨੇ, ਹਰ ਬੰਦਾ ਉਤਰਦਾ ਹੈ, ਪਰ ਕਹਿੰਦੇ ਸੂਰਮੇ ਉਹ ਨੇ ਜਿਹੜੇ ਜਾਂ ਤਾਂ ਸੱਚ ਤੇ ਸ਼ਹੀਦ ਹੋ ਜਾਣ ਤੇ ਜਾਂ ਫਿਰ ਉਹ ਸੂਰਮੇ ਰਣ ਤੱਤੇ ਵਿੱਚੋਂ ਜਿੱਤ ਕੇ ਆਉਣ। ਕਹਿਣ ਲੱਗੇ, ਜਿੱਤਿਆਂ ਹੋਇਆਂ ਨੂੰ ਵਧਾਈ ਮਿਲਦੀ ਏ, ਹਾਰ ਕੇ ਆਏ ਪਿੱਠ ਦਿਖਾ ਕੇ ਆਏ ਸਾਰੀ ਜ਼ਿੰਦਗੀ ਲੋਕੀ ਉਹਨਾਂ ਨੂੰ ਸ਼ੱਕ ਨਾਲ ਤੇ ਉਹਨਾਂ ਨੂੰ ਕਲੰਕਿਤ ਸਮਝਦੇ ਨੇ। ਭਾਈ ਸਾਹਿਬ ਕਹਿੰਦੇ ਨੇ, ਪੇਕਾ ਘਾਰੀ ਸਹੁਰੇ ਘਰ ਕਦਰ ਗੁਣਾ ਕਰਕੇ ਪੈਣੀ ਏ, ਚੇਤੇ ਰੱਖੀ ਵਪਾਰ ਕਰਨ ਆਏ, ਜੇ ਕੁਝ ਕਮਾ ਕੇ ਲਿਆਉ ਤੇ ਤਾਂ ਮਾਲਕ ਦੇ ਘਰ ਵਿੱਚ ਥਾਈ, ਤੇ ਜੇ ਪੂੰਜੀ ਸਵਾਸਾਂ ਦੀ ਵੀ ਗਵਾ ਕੇ ਚਲਾ ਗਿਓ ਤੇ ਉੱਥੇ ਸੱਜਣਾ ਕੋਈ ਢੋਈ ਨਹੀਂ।
ਤੀਜਾ ਬਚਨ ਕੀਤਾ, ਇਸ ਸੰਸਾਰ ਰਣ ਤੱਤੇ ਵਿੱਚ ਆਇਆ ਹੈ, ਜੇ ਤਾਂ ਵਿਕਾਰਾਂ ਨੂੰ ਜਿੱਤ ਕੇ ਚਲਾ ਜਾਏ ਤੇ ਸਜਣਾ ਤੈਨੂੰ ਸੰਤ ਸਿਪਾਹੀ ਸੂਰਮਾ ਕਹਿਣਗੇ, ਤੇ ਜੇ ਵਿਕਾਰਾਂ ਵਿੱਚ ਜ਼ਿੰਦਗੀ ਤਬਾਹ ਕਰਕੇ ਚਲਾ ਗਿਓ ਤੇ ਚੇਤੇ ਰੱਖੀ ਖਾ ਰਿਹਾ ਹੋਇਆਂ ਨੂੰ ਕਦੀ ਵੀ ਸਤਿਕਾਰ ਨਹੀਂ ਮਿਲਦਾ ਹੁੰਦਾ। ਅਸਲ ਵਿੱਚ ਮਨੁੱਖਾ ਦੇਹੀ ਦਾ ਕੋਈ ਮਕਸਦ ਹੈ ਕੇਵਲ ਤਾਂ ਕੇਵਲ ਜਨਮ ਤੋਂ ਬਾਅਦ ਮੌਤ ਤੱਕ ਦਾ ਸਬਰ ਕਰਨਾ ਜ਼ਿੰਦਗੀ ਨਹੀਂ, ਉਸ ਸਬਰ ਨੂੰ ਕਿਵੇਂ ਬਤੀਤ ਕਰਨਾ ਹੈ ਤੇ ਸਾਈਂ ਦੇ ਘਰ ਕਿਵੇਂ ਜਾਣਾ ਹੈ, ਮਨੁੱਖਾ ਜਿਦੇਹੀ ਦਾ ਅਸਲ ਵਿੱਚ ਪ੍ਰਯੋਜਨ ਹੈ। ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਆਉਂਦੇ ਨੇ, ਕਹਿਣ ਲੱਗੇ, ਨਹਿਰ ਕੁਵਾਰ ਕੰਨਿਆ ਲਾਡਲੀ ਕਹਿ ਮਾਨੀਅਤ, ਵਿਆਹੇ ਸੁਸਰਾਰ ਜੈ ਗੁਣਨ ਕਹਿ ਮਾਨੀਏ, ਬਣਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਹੀਐ ਸਪੂਤ ਲਾਭ ਲਭਤ ਕਹਿ ਆਨੀਏ, ਜੈਸੇ ਤੋ ਰਣ ਸਮੇ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸੋ ਭੱਟ ਬਖਾਨੀਏ, ਅਗਲੀ ਤੋ ਕਦੀ ਨਾ ਭੁੱਲਿਓ ਕਿਉਂ ਅੰਮ੍ਰਿਤ ਛਕਣਾ, ਕਿਉਂ ਗੁਰੂ ਦੇ ਨੇੜੇ ਲੱਗਣਾ। ਭਾਈ ਸਾਹਿਬ ਕਹਿਣ ਲੱਗੇ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਮਨੁੱਖਾ ਦੇਹੀ ਮਿਲੇ ਤੇ ਬੰਦਾ ਗੁਰੂ ਦੀ ਸ਼ਰਨ ਵਿੱਚ ਨਾ ਜਾਏ ਤੇ ਫਿਰ ਉਸ ਸਰੀਰ ਦਾ ਲਾਭ ਨਹੀਂ ਕੋਈ। ਅੱਗੇ ਅਰਜ਼ ਕਰਨੀ ਕਿ ਗੁਰੂ ਦੀ ਸ਼ਰਨ ਕਿਉਂ ਜ਼ਰੂਰੀ ਹੈ? ਭਾਈ ਸਾਹਿਬ ਨੇ ਸ਼ਬਦ ਵਰਤੇ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਏ, ਜੇ ਸੰਗਤ ਵਿੱਚ ਆ ਕੇ ਗੁਰੂ ਦੀ ਸ਼ਰਨ ਵਿੱਚ ਚਲਾ ਜਾਏ ਤੇ ਸੱਚ ਜਾਣੀ ਮਾਲਕ ਦੇ ਘਰ ਦੀ ਤੈਨੂੰ ਸਮਝ ਪੈ ਜਾਏਗੀ। ਇਹਦਾ ਮਤਲਬ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਸਿੱਖੋ, ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਕਿ ਅੰਮ੍ਰਿਤ ਸਾਨੂੰ ਅੰਦਰ ਦਾ ਜੀਵਨ ਦੇਣ ਵਾਲਾ ਹੈ, ਅੰਮ੍ਰਿਤ ਸਾਡੇ ਅੰਦਰ ਰੋਮ ਰੋਮ ਵਿੱਚ ਰਚਣ ਵਾਲੀ ਦਾਤ ਹੈ, ਤੇ ਸੱਚ ਜਾਣੋ ਇਸੇ ਅੰਮ੍ਰਿਤ ਨੇ ਸਾਨੂੰ ਨਾਮ ਦੇ ਨਾਲ ਜੋੜ ਕੇ ਪਿਆਰੇ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਕਰਾ ਦੇਣਾ ਹੈ। ਹੁਣ ਮਨੁੱਖ ਇਕੱਲਾ ਇਹਨੂੰ ਕੋਈ ਦਿਸਦਾ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਵਿਧਾਨ ਹੈ ਰੱਬ ਦੇ ਘਰ ਦਾ। ਜੇ ਅਸੀਂ ਕਹੀਏ, ਕਈ ਵਾਰੀ ਅਸੀਂ ਸਿਆਣਪ ਵਰਤਨੇ ਆ ਕਿ ਜਦੋਂ ਅਸੀਂ ਬਾਣੀ ਪੜ੍ਹ ਲੈਂਦੇ ਹਾਂ, ਜਦੋਂ ਸੰਗਤ ਵੀ ਚਲੇ ਜਾਂਦੇ ਹਾਂ, ਫਿਰ ਕੀ ਲੋੜ ਹੈ ਗੁਰੂ ਵਾਲੇ ਬਣਨ ਦੀ? ਮੈਂ ਇਹ ਬੇਨਤੀ ਜ਼ਰੂਰ ਕਰਨੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਬਾਹਰ ਜਾ ਕੇ ਨਹੀਂ। ਪਹਿਲੀ ਗੱਲ, ਹਜ਼ੂਰ ਨੇ ਕਿਹਾ ਕਿ ਗੁਰੂ ਤੋਂ ਬਿਨਾਂ ਸਾਈਂ ਦੀ ਪ੍ਰਾਪਤੀ ਨਹੀਂ। ਆਸਾਂ ਕੀ ਵਾਰ ਅਸੀਂ ਪੜ੍ਹਨੇ ਹਾਂ। ਮੈਂ ਕਹਿੰਦਾ ਪਹਿਲੇ ਦੇ ਤਿੰਨ ਸ਼ਲੋਕ ਨੇ ਪਹਿਲੀ ਪੌੜੀ ਦੇ, ਕਦੀ ਉਹਨਾਂ ਦੇ ਅਰਥ ਕਰਕੇ ਦੇਖੋ। ਇਹਨਾਂ ਤਿੰਨਾਂ ਸ਼ਲੋਕਾਂ ਵਿੱਚ ਤਾਨੇ ਸਾਡੇ ਤਿੰਨ ਸਵਾਲਾਂ ਦੇ ਉੱਤਰ ਦਿੱਤੇ ਗਏ ਨੇ। ਹਰ ਬੰਦੇ ਦੇ ਤਿੰਨ ਸਵਾਲ ਹੀ ਇਹ, ਜਦੋਂ ਕੋਈ ਗੁਰੂ ਨੇੜੇ ਆਉਂਦਾ ਹੈ, ਪਹਿਲਾ ਸਵਾਲ ਇਹ ਹੁੰਦਾ ਹੈ ਕਿ ਮੈਂ ਗੁਰੂ ਕੋਲ ਜਾਵਾਂਗਾ, ਸਤਿਗੁਰੂ ਵਾਲਾ ਬਣਾਂਗਾ ਤੇ ਮੇਰੀ ਜ਼ਿੰਦਗੀ ਵੀ ਤਬਦੀਲੀ ਕੀ ਆਵੇਗੀ। ਦੂਜਾ ਸਵਾਲ ਹੁੰਦਾ ਹੈ ਕਿ ਦੇਖੋ ਲੋਕ ਕਿੰਨਾ ਗਿਆਨ ਹਾਸਲ ਕਰ ਗਏ ਤੇ ਤੁਸੀਂ ਅਜੇ ਵੀ ਗੱਲਾਂ ਪੁਰਾਣੀਆਂ ਕਰਦੇ ਪਏ ਹੋ ਕਿ ਗੁਰੂ

ਦਰ ਤੱਕ ਜਾਇਆ ਜਾ ਸਕਦਾ। ਗੁਰੂ ਦੇ ਦਰ ਤੋਂ ਬਿਨਾਂ ਰੱਬ ਦਾ ਦਰ ਕਦੀ ਪ੍ਰਵਾਨ ਹੁੰਦੇ ਨਹੀਂ, ਇਹ ਹਕੀਕਤ ਹੈ ਤੇ ਸ਼ਬਦ ਤੋਂ ਬਾਹਰ ਨਹੀਂ। ਜੇ ਕੋਈ ਕਹੇ ਮੈਂ ਸਿੱਧਾ ਰੱਬ ਤੱਕ ਪਹੁੰਚ ਬਣਾ ਲਾਂਗਾ, ਸਾਹਿਬ ਕਹਿੰਦੇ ਨੇ 100 ਦਰ ਤੇਰੀ ਮੰਜ਼ਿਲ ਹੈ, ਪਰ ਯਾਦ ਰੱਖੀ 100 ਦਰ ਮਿਲਦਾ ਹੀ ਉਹਨਾਂ ਨੂੰ ਇਹ ਜਿਹੜੇ ਗੁਰੂ ਦਰ ਵਿੱਚੋਂ ਨਿਕਲ ਕੇ ਜਾਂਦੇ ਨੇ। ਤਾਂ ਹੀ ਹਜ਼ੂਰ ਨੇ ਬਚਨ ਕੀਤਾ ਬਿਨ ਸਤਿਗੁਰ ਕਿਨੈ ਨਾ ਪਾਇਓ। ਅੱਜ ਤੱਕ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਸਾਈਂ ਦੀ ਪ੍ਰਾਪਤੀ ਨਹੀਂ ਹੋਈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰੂ ਕਿਨੈ ਨਾ ਪਾਇਆ। ਤੇ ਮਹਾਰਾਜ ਸਤਿਗੁਰੂ ਕਿਰ ਕੀ ਏ? ਉੱਥੇ ਫਿਰ ਹਜ਼ੂਰ ਨੇ ਜਿਹੜੀ ਅਗਲੀ ਤੋਕ ਕਹੀ ਏ ਉਹਨੂੰ ਸਮਝੀਏ। ਕਹਿੰਦੇ ਨੇ ਜਿਸ ਰੱਬ ਨੂੰ ਤੂੰ ਪਾਣਾ ਚਾਹੁੰਦਾ ਸੱਚ ਜਾਣੀ, ਉਹ ਸਤਿਗੁਰੂ ਵਿੱਚ ਆਪ ਬੈਠਾ ਹੈ ਤੇ ਆਪ ਬੋਲ ਕੇ ਕਹਿੰਦਾ ਪਿਆ ਜੇ ਸਾਈਂ ਦੇ ਦਰ ਤੱਕ ਜਾਣੇ ਤੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਉਣਾ ਅਤ ਜ਼ਰੂਰੀ ਹੈ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ, ਆਪ ਰੱਖਿਓਨ ਦਾ ਅਰਥ ਇਹ ਵੇ ਕਿ ਆਪਣੇ ਆਪ ਨੂੰ ਸਤਿਗੁਰੂ ਵਿੱਚ ਉਹਨਾਂ ਸਮੋਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਪਰ ਦਾਤਾਰ ਕਿ ਸਤਿਗੁਰੂ ਹਰ ਇੱਕ ਨੂੰ ਮਿਲ ਜਾਂਦੇ ਨੇ? ਮੇਰੇ ਦਾਤਾਰ ਕਹਿੰਦੇ ਨਹੀਂ ਹੋਏ, ਅਸਲ ਵਿੱਚ ਇਹ ਰੱਬ ਦੀ ਨਜ਼ਰ ਦੀ ਖੇਡ ਹੈ। ਹਜ਼ੂਰ ਨੇ ਸ਼ਬਦ ਵਰਤੇ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਜੇ ਤੇਰੀ ਨਦਰ ਹੋ ਜਾਏ ਤੇ ਦਾਤਾ ਪੂਰਨ ਸਤਿਗੁਰੂ ਮਿਲਦਾ ਹੈ। ਤੇ ਜਦੋਂ ਸਤਿਗੁਰੂ ਮਿਲੇ ਤੇ ਉਹ ਕੀ ਕਰਦੇ ਨੇ? ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਗੁਰੂ ਸ਼ਬਦ ਸੁਣਾ ਕੇ ਇਸ ਭਟਕਦੀ ਕੋਈ ਜਿੰਦ ਨੂੰ ਸਾਈਂ ਦੇ ਚਰਨਾਂ ਵੀ ਜੋੜ ਦਿੰਦੇ ਨੇ, ਗੁਰੂ ਤੋਂ ਬਿਨਾਂ ਨਹੀਂ। ਕਹਿਣ ਲੱਗੇ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇਵਟ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਕਿ ਦੁਨੀਆਂ ਦੇ ਲੋਕੋ ਧਿਆਨ ਨਾਲ ਸੁਣ ਲਵੋ ਕਿ ਸਤਿਗੁਰੂ ਵਰਗਾ ਹੋਰ ਕੋਈ ਦਾਤਾ ਨਹੀਂ। ਤੇ ਮੈਂ ਬੇਨਤੀ ਕਰਾਂ ਜੇ ਅਸੀਂ ਆਮ ਬੰਦੇ ਦੀ ਗੱਲ ਤੇ ਭਰੋਸਾ ਨਾ ਕਰੀਏ। ਇੱਕ ਪਾਸੇ ਕਹਿੰਦੇ ਹਾਂ ਧੰਨ ਗੁਰੂ ਨਾਨਕ ਸਾਹਿਬ ਦਾਤਾ ਜੀ, ਤੁਸੀਂ ਸਾਡੇ ਗੁਰੂ ਹੋ, ਤੇ ਜੋ ਬਚਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਵੀ ਆਪਾਂ ਮੰਨਣ ਤੋਂ ਇਨਕਾਰੀ ਹੋ ਜਾਈਏ। ਇਹਦਾ ਮਤਲਬ ਜ਼ਬਾਨੀ ਕਲਾਮੀ ਗੁਰੂ ਮੰਨਣ ਨੂੰ ਤਿਆਰ ਹਾਂ ਪਰ ਅੰਤਰ ਆਤਮੇ ਤੋਂ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਸਾਹਿਬ ਕਹਿੰਦੇ ਨੇ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਮਿਲਿਆ ਨਹੀਂ, ਸਤਿਗੁਰੂ ਵਿੱਚ ਉਹ ਆਪ ਬੈਠਾ ਹੈ। ਹਜ਼ੂਰ ਨੇ ਫਿਰ ਇੱਕ ਬਚਨ ਹੋਰ ਕਿਹਾ, ਆਸਾ ਕੀ ਵਾਰ ਦੀ ਪੌੜੀਏ, ਕਹਿਣ ਲੱਗੇ ਸਤਿਗੁਰ ਵਿੱਚੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਨੇਤਰੀ ਦੀਆਂ ਇੰਨੀ ਜਗ। ਕਹਿਣ ਲੱਗੇ ਜਿਹਨੇ ਕਿਰਪਾ ਕਰਕੇ ਮੈਨੂੰ ਗਿਆਨ ਦਾ ਸੁਰਮਾ ਦਿੱਤਾ, ਆਪਣੀ ਰਹਿਮਤ ਕਰ ਦਿੱਤੀ, ਤੇ ਸਤਿਗੁਰੂ ਤੋਂ ਬਿਨਾਂ, ਸਤਿਗੁਰੂ ਵਿੱਚੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ, ਜਿਸ ਗੁਰੂ ਨੂੰ ਮਿਲ ਕੇ ਸਤਿਗੁਰੂ ਦੇ ਨਾਲ ਚਰਨਾਂ ਵੀ ਜੁੜ ਕੇ ਪ੍ਰਭੂ ਦੀ ਸੰਭਾਲ ਹੋਈ, ਜਿਹਨੇ ਗਿਆਨ ਦਾ ਸੁਰਮਾ ਦਿੱਤਾ, ਤੇ ਸਤਿਗੁਰੂ ਇੱਕ ਬੋਹਿਤ ਨਜ਼ਰ ਆਇਆ। ਗੁਰੂ ਬੋਹਿਤ ਤੋਂ ਬਿਨਾਂ ਰੱਬ ਦਾ ਪਾਰ ਵਾਲਾ ਪਾਸਾ ਪਾਇਆ ਹੀ ਨਹੀਂ ਜਾ ਸਕਦਾ। ਸਤਿਗੁਰੂ, ਗੁਰੂ, ਗੁਰੂਦੇਵ ਜਾਂ ਮੁਰਸ਼ਦ ਸ਼ਬਦ ਵਰਤ ਲਈਏ, ਗੁਰਮਤ ਨੇ ਗੱਲ ਪਰਪੱਕ ਕਰਾ ਦਿੱਤੀ ਏ ਕਿ ਸਾਈਂ ਦੇ ਦਰ ਤੇ ਕੇਵਲ ਜਾ ਹੀ ਹੋ ਸਕਦਾ ਜਿਹਨੇ ਸਤਿਗੁਰੂ ਦੇ ਚਰਨਾਂ ਦਾ ਆਸਰਾ ਲਿਆ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਤੋਂ ਬਿਨਾਂ ਅਧਿਆਤਮਕ ਜੀਵਨ ਕਮਾਇਆ ਨਹੀਂ ਜਾ ਸਕਦਾ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਾਤਾਰ ਨੇ ਪ੍ਰਮਾਣ ਦਿੱਤੇ ਨੇ। ਕਹਿੰਦੇ ਨੇ ਇੱਕ ਹੁੰਦਾ ਗਿਆਨ ਬਾਹਰ ਦਾ, ਬਾਹਰ ਦਾ ਗਿਆਨ, ਬਾਹਰ ਦੀ ਲਿਆਕਤ, ਪੁਸਤਕਾਂ ਨੂੰ ਪੜ੍ਹ ਕੇ, ਕੇਵਲ ਤਾਂ ਕੇਵਲ ਬਾਹਰ ਪੜ੍ਹੇ ਲਿਖੇ ਲੋਕਾਂ ਦੀ ਸੰਗਤ ਕਰਕੇ ਮਿਲ ਸਕਦੀ ਏ, ਪਰ ਜਿਹੜਾ ਆਤਮਕ ਜੀਵਨ ਹੈ ਉਹ ਗੁਰੂ ਤੋਂ ਬਿਨਾਂ ਕਦੀ ਨਹੀਂ ਮਿਲ ਸਕਦਾ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਏ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ। ਕਈ ਵਾਰੀ ਆਪਾਂ ਸਮਝਦੇ ਹਾਂ ਕਿ ਕੀ ਆ ਬਾਹਰ ਦੇ ਲਫ਼ਜ਼ਾਂ ਨਾਲ, ਬਾਹਰ ਦੇ ਗਿਆਨ ਨਾਲ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਹਜ਼ੂਰ ਨੇ ਬਾਣੀ ਵਿੱਚ 2-3 ਪ੍ਰਮਾਣ ਦਿੱਤੇ ਨੇ। ਕਹਿੰਦੇ ਨੇ ਪਹਿਲੀ ਗੱਲ ਕਿ ਬਾਹਰ ਦਾ ਜਿਹੜਾ ਅਕਲ ਦਾ ਗਿਆਨ ਹੈ, ਅਕਲ ਦੇ ਗਿਆਨ ਨਾਲ ਅਮਿਓ ਰਸ ਨਹੀਂ ਚੱਖਿਆ ਜਾ ਸਕਦਾ। ਅੰਦਰ ਦਾ ਜੋ ਗਿਆਨ ਹੈ, ਆਤਮਕ ਜੀਵਨ ਹੈ, ਉਹ ਸਤਿਗੁਰੂ ਦੇ ਦਿੱਤੇ ਹੋਏ ਸ਼ਬਦ ਦੁਆਰਾ ਹੀ ਚੱਖਿਆ ਜਾ ਸਕਦਾ। ਫਿਰ ਸਤਿਗੁਰੂ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਬਾਹਰ ਦਾ ਗਿਆਨ ਤਾਂ ਇਸ ਤਰ੍ਹਾਂ ਹੈ ਕਿ ਜਿਵੇਂ ਬਾਹਰ ਕੋਈ ਮਨੁੱਖ ਚਾਨਣ ਕਰ ਦੇਵੇ, ਅੰਧਕਾਰ ਹੋਵੇ, ਦੀਵਾ ਬਾਲਦਾ ਚਾਨਣ ਹੋ ਜਾਏ, ਸੂਰਜ ਚੜ੍ਹੇ ਤੇ ਕਿਰਨਾਂ ਉਹ ਹਨੇਰੇ ਨੂੰ ਖਤਮ ਕਰ ਦੇਣ, ਚੰਦਰਮਾ ਦੀ ਚਾਨਣੀ ਜਿਹੜੀ ਇਹ ਅੰਧਕਾਰ ਨੂੰ ਖਤਮ ਕਰ ਦੇ। ਪਰ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਕਹਿੰਦੇ ਨੇ ਬਾਹਰ ਹਜ਼ਾਰਾਂ ਸੂਰਜ ਚੜ੍ਹ ਜਾਣ, ਸੈਂਕੜੇ ਚੰਦਰਮਾ ਅਸਮਾਨ ਤੇ ਆ ਜਾਣ।

ਪਰ ਅੰਦਰ ਦਾ ਚਾਨਣ ਕੇਵਲ ਤਾਂ ਕੇਵਲ ਗੁਰੂ ਦੇ ਸਕਦੇ ਨੇ। ਗੁਰੂ ਤੋਂ ਬਿਨਾਂ ਬੰਦੇ ਦੇ ਅੰਦਰ ਕਦੀ ਚਾਨਣ ਹੋ ਹੀ ਨਹੀਂ ਸਕਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ ਤੇ ਰੋਜ਼ ਇਹ ਸ਼ਬਦ ਪੜਿਆ ਜਾਂਦਾ, ਜੇ ਸੌ ਚੰਦਾ ਉਗਵਹਿ। ਸ਼ਲੋਕ ਹੈ ਆਸਾਂ ਕੀ ਵਾਰ ਦਾ ਦੂਜਾ, ਤੇ ਦੂਜੇ ਸ਼ਲੋਕ ਤੋਂ ਵਿਚਾਰ ਸ਼ੁਰੂ ਕੀਤੀਏ ਕਿ ਕਹਿੰਦੇ ਜੇ ਸੈਂਕੜੇ ਚੰਦਰਮਾ ਆ ਜਾਣ, ਹਜ਼ਾਰਾਂ ਸੂਰਜ ਚੜ ਜਾਣ, ਪਰ ਗੁਰੂ ਤੋਂ ਬਿਨਾਂ ਹਨੇਰਾ ਹੈ। ਜੇ ਸੋ ਚੰਦਾ ਉਗਵੈ, ਸੂਰਜ ਚੜੇ ਹਜ਼ਾਰ, ਪਰ ਪਿਆਰੇ ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਹਨੇਰਾ ਹੈ। ਸਤਿਗੁਰੂ ਨੇ ਦੇਖੋ ਸਾਡੇ ਅੱਜ ਦੇ ਸਵਾਲਾਂ ਦਾ ਉੱਤਰ ਵੀ ਬਾਣੀ ਵੀ ਦਿੱਤਾ ਹੈ, ਕਿਉਂਕਿ ਅਸੀਂ ਕਈ ਵਾਰੀ ਸੋਚਨੇ ਆ ਮਨੁੱਖ ਅਕਲ ਦੇ ਬੁੱਧੀ ਦੇ ਤਲ ਤੇ ਬਹੁਤ ਅੱਗੇ ਨਿਕਲ ਗਏ, ਦੁਨੀਆ ਬਿਲਕੁਲ ਛੋਟੀ ਹੋ ਗਈ ਹੈ, ਤੇ ਉਹ ਸਫ਼ਰ ਜਿਹੜਾ ਅਸੀਂ ਕਈ ਮਹੀਨੇ ਕਈ ਸਾਲਾਂ ਵਿੱਚ ਕਰਦੇ ਸਾਂ, ਅੱਜ ਇੰਨੀ ਕੁ ਬੰਦੇ ਦੀ ਅਕਲ ਨੇ ਕੰਮ ਕੀਤਾ ਕਿ ਕਈ ਸਾਲਾਂ ਦਾ ਸਫ਼ਰ ਕੁਝ ਕੁ ਮਹੀਨਿਆਂ ਵਿੱਚ ਤੈਅ ਹੋ ਸਕਦਾ। ਸੱਚ ਜਾਣੋ ਮਹੀਨੇ ਵੀ ਨਹੀਂ, ਕੁਝ ਕੁ ਦਿਨਾਂ ਵਿੱਚ, ਦਿਨ ਵੀ ਕੀ ਕੁਝ ਕੁ ਘੰਟਿਆਂ ਵਿੱਚ ਕਈ ਸਾਲਾਂ ਦਾ ਸਫ਼ਰ ਤੈਅ ਕਰ ਸਕਦਾ। ਤੇ ਦਾਤਾਰ ਜੀ ਕਹਿੰਦੇ ਨੇ ਅੱਗੇ ਮਨੁੱਖ ਦੀ ਰਸਾਈ ਸੀ ਕੇਵਲ ਧਰਤੀ ਤੱਕ, ਕਿ ਧਰਤੀ ਦੇ ਇੱਕ ਖਿੱਤੇ ਤੋਂ ਚੱਲਿਆ ਤੇ ਦੂਸਰੇ ਖਿੱਤੇ ਤੇ ਪਹੁੰਚ ਚੱਕਦਾ ਸੀ। ਪਰ ਯਾਦ ਰੱਖੀ ਮਨਾ ਕਿ ਬਾਹਰ ਦੀ ਤੂੰ ਦੁਨੀਆ ਬਿਲਕੁਲ ਛੋਟੀ ਕਰ ਦਿੱਤੀ, ਜਿਹੜਾ ਸਫ਼ਰ ਸਾਲਾਂ ਦਾ ਸੀ ਉਹ ਘੰਟਿਆਂ ਵਿੱਚ ਤੈਅ ਕਰ ਲਿਆ, ਜਿਹੜੀ ਗੱਲ ਅੱਗੇ ਤੂੰ ਕਈ ਮਹੀਨਿਆਂ ਵਿੱਚ ਦੂਜੇ ਘਰ ਪਹੁੰਚਾਉਂਦਾ ਸੈਂ ਇੱਕ ਖਿੰਡ ਵਿੱਚ ਪਹੁੰਚਾ ਦਿੱਤੀ। ਪਰ ਯਾਦ ਰੱਖੀ ਬਾਹਰ ਦੇ ਸਫ਼ਰ ਅਕਲ ਨਾਲ ਛੋਟੇ ਹੋ ਸਕਦੇ ਨੇ, ਪਰ ਅੰਦਰ ਦਾ ਸਫ਼ਰ ਆਪਣੀ ਅਕਲ ਨਾਲ ਨਹੀਂ, ਅੰਦਰ ਦੀ ਮੰਜ਼ਿਲ ਕੇਵਲ ਗੁਰੂ ਦੀ ਕਿਰਪਾ ਨਾਲ ਮਿਲਦੀ ਹੁੰਦੀ ਹੈ। ਸਾਹਿਬ ਕਿਰਪਾਲੂ ਜੀ ਨੇ ਪ੍ਰਮਾਣ ਦਿੱਤਾ ਹੈ ਬਾਣੀ ਵਿੱਚ, ਕਹਿੰਦੇ ਨੇ ਮਨੁੱਖ ਇੰਨੀ ਕੁ ਤਰੱਕੀ ਕਰ ਜਾਏਗਾ ਕਿ ਅੱਖ ਝਮਕਣ ਦਾ ਸਮਾਂ ਕਿੰਨਾ ਕੁ ਹੁੰਦਾ ਹੈ, ਅਜੇ ਤਾਂ ਕੇਵਲ ਇਹ ਚੰਦਰਮਾ ਤੇ ਮੰਗਲ ਦੇ ਗ੍ਰਹਿ ਤੱਕ ਆਪਣੀ ਰਸਾਈ ਪਿਆ ਬਣਾਉਂਦਾ ਹੈ। ਸਾਹਿਬ ਕਹਿੰਦੇ ਨੇ ਅੱਖ ਝਮਕਣ ਦੇ ਸਮੇਂ ਵਿੱਚ ਬੰਦਾ ਸੈਂਕੜੇ ਅਸਮਾਨ ਉੱਪਰ ਜਾ ਸਕੇਗਾ, ਅੱਖ ਝਮਕਣ ਦੇ ਸਮੇਂ ਵਿੱਚ ਸੈਂਕੜੇ ਆਕਾਸ਼ ਦੇਖ ਕੇ ਆ ਜਾਏਗਾ, ਪਰ ਕਹਿੰਦੇ ਨੇ ਬਾਹਰ ਦਾ ਸਫ਼ਰ ਅੱਖ ਝਮਕਣ ਵਿੱਚ ਤੂੰ ਸੈਂਕੜੇ ਅਸਮਾਨਾਂ ਦਾ ਤੈਅ ਕਰ ਲਏਗਾ, ਪਰ ਅੰਦਰ ਦਾ ਸ਼ਬਦ ਗੁਰੂ ਤੋਂ ਬਿਨਾਂ ਨਹੀਂ, ਅੰਦਰ ਦਾ ਸਬਰ ਕਰਨਗੇ ਉਹ ਜਿਨ੍ਹਾਂ ਉੱਤੇ ਗੁਰੂ ਕੀ ਨਜ਼ਰ ਹੋਵੇਗੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋ ਸੈ ਖੰਡਣ ਹੈ, ਕਿ ਜੇ ਤੂੰ ਛੋਟਾ ਜਿਹਾ ਅਣੂ ਵੀ ਬਣ ਜਾਏ, ਪਰਮਾਣੂ ਬਣ ਜਾਏ, ਤੇ ਅੱਖ ਝਮਕਣ ਵਿੱਚ ਕਈ ਦੀਪ ਕਈ ਆਕਾਸ਼ ਘੁੰਮ ਕੇ ਆ ਜਾਏ, ਪਰ ਪਿਆਰਿਆ ਬਾਹਰ ਦੇ ਸਫ਼ਰ ਅਕਲ ਨਾਲ ਹੋ ਜਾਂਦੇ ਨੇ, ਅੰਦਰ ਦੀ ਮੰਜ਼ਿਲ ਗੁਰੂ ਤੋਂ ਬਿਨਾਂ ਨਹੀਂ ਮਿਲਦੀ। ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋ ਸੈ ਖੰਡਣ ਹੈ, ਗਾਛੇਨ ਨੈਣ ਭਾਰੇਣ ਨਾਨਕ ਬਿਨਾਂ ਸਾਧੂ ਨਾ ਸਿੱਧੇ ਤੇ। ਗੁਰੂ ਤੋਂ ਬਿਨਾਂ ਸਾਧੂ ਤੋਂ ਬਿਨਾਂ ਅੰਦਰ ਦਾ ਮੁਕਾਮ ਕਦੀ ਨਹੀਂ ਮਿਲਦਾ ਹੁੰਦਾ। ਬਾਹਰ ਅਕਲ ਨਾਲ ਚਾਨਣ ਮਿਲ ਸਕਦੇ ਨੇ, ਪਰ ਅੰਦਰ ਦਾ ਸੁੱਖ ਗੁਰੂ ਤੋਂ ਬਿਨਾਂ ਨਹੀਂ। ਸਤਿਗੁਰੂ ਨੇ ਇੱਕ ਬਚਨ ਹੋਰ ਕੀਤਾ, ਧੰਨ ਗੁਰੂ ਅੰਗਦ ਸਾਹਿਬ ਦੇ ਸ਼ਬਦ ਹੁੰਦਾ, ਹਜ਼ੂਰ ਨੇ ਮੇਲ ਕੀਤੀ ਹੈ। ਕਹਿੰਦੇ ਨੇ ਕਿ ਬੰਦਿਆ ਕਦੀ ਸੋਚ, ਇਹ ਸਰੀਰ ਤਾਂ ਤੇਰਾ ਇੱਕ ਘਰ ਦੀ ਤਰ੍ਹਾਂ ਹੈ। ਕਹਿੰਦੇ ਨੇ ਮਨ ਇਹਦੇ ਉੱਤੇ ਛੱਤ ਪਿਆ, ਤਨ ਇਹਦੇ ਤੇ ਛੱਤ ਹੈ, ਮਨ ਇਹ ਕੋਠਾ ਹੈ। ਕਹਿੰਦੇ ਨੇ ਅੰਦਰ ਇੱਕ ਖਜ਼ਾਨਾ ਪਿਆ ਤੇਰੇ ਨਾਮ ਦਾ, ਪਰ ਜੇ ਤੂੰ ਸੋਚੇ ਮੈਂ ਆਪਣੀ ਅਕਲ ਨਾਲ ਆਪਣੀ ਬੁੱਧੀ ਆਪਣੇ ਗਿਆਨ ਨਾਲ ਉੱਥੇ ਪਹੁੰਚ ਜਾਵਾਂ, ਕਹਿੰਦੇ ਨੇ ਉਸ ਖਜ਼ਾਨੇ ਤੱਕ ਤੂੰ ਨਹੀਂ ਪਹੁੰਚ ਸਕਦਾ। ਸ਼ਾਇਦ ਪਿਛਲੀ ਵਾਰੀ ਅਰਜ਼ ਕੀਤੀ ਹੋਵੇ, ਡਾਕਟਰ ਭਾਈ ਸ਼ੇਰ ਸਿੰਘ ਕਸ਼ਮੀਰ ਵਾਲੇ, ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ ਸੀ। ਜਿਹੜੇ ਸੱਜਣ ਕਈ ਵਾਰੀ ਕਹਿੰਦੇ ਨੇ ਕਿ ਲਓ ਜੀ ਸ਼ਬਦ ਤੋਂ ਬਿਨਾਂ, ਬਾਣੀ ਤੋਂ ਬਿਨਾਂ, ਨਾਮ ਤੋਂ ਬਿਨਾਂ ਅਸੀਂ ਆਪਣੇ ਅੰਦਰ ਨੂੰ ਖੋਜ ਨਹੀਂ ਸਕਦੇ, ਉਹ ਬੜੀ ਸੋਹਣੀ ਗੱਲ ਕਹਿੰਦੇ ਸਨ। ਉਹ ਕਹਿੰਦੇ ਨੇ ਕਿ ਸੂਰਜ ਦੀਆਂ ਕਿਰਨਾਂ ਵਿੱਚ ਵੀ ਚਾਨਣ ਹੈ, ਪਰ ਮਤ ਸਮਝਿਓ ਕਿ ਜੋ ਕੁਝ ਹੈ ਸੂਰਜ ਦੀਆਂ ਕਿਰਨਾਂ ਹੀ ਨੇ, ਇਸ ਸੂਰਜ ਦੇ ਚਾਨਣ ਤੋਂ ਅੱਗੇ ਵੀ ਕੋਈ ਚਾਨਣ ਹੈ। ਤੇ ਉਦਾਹਰਨ ਉਹ ਕਿਹੜੀ ਦਿੱਤੀ ਸੀ, ਕਹਿੰਦੇ ਨੇ ਬੱਚੇ ਦੀ ਖੱਤ ਦੀ ਤਲੀ ਤੇ ਉਹਨਾਂ ਨੇ ਸ਼ਬਦ ਵਰਤਿਆ ਸੀ ਕਿ ਕੁਝ ਪੈਸੇ ਰੱਖੇ ਹੋਣ, ਇੱਕ ਟਕਾ ਹੀ ਰੱਖਿਆ ਹੋਵੇ, ਆਪਾਂ ਸ਼ਬਦ ਵਰਤ ਲਈਏ ਇੱਕ ਸੈਂਟ ਹੀ ਰੱਖਿਆ ਹੋਵੇ। ਕਹਿੰਦੇ ਨੇ ਬੱਚਾ ਉਸ ਸੈਂਟ ਨੂੰ ਚੁੱਕ ਕੇ ਆਪਣੇ ਮੂੰਹ ਵਿੱਚ ਪਾ ਜਾਏ, ਉਸ ਟਕੇ ਨੂੰ ਜਾਂ ਉਸ ਪੈਸੇ ਨੂੰ ਬੱਚਾ ਖਾ ਜਾਏ, ਤੇ ਜਦੋਂ ਆਪਣੇ ਪੇਟ ਵਿੱਚ ਉਹਨੂੰ ਨਿਗਲ ਜਾਏਗਾ, ਕਹਿੰਦੇ ਨੇ ਜਿੰਨੀ ਦੇਰ ਤੱਕ ਉਹ ਟਕਾ ਹੱਥ ਦੀ ਤਲੀ ਤੇ ਹੈ, ਜੇ ਦੀਵੇ ਤੇ ਚਾਨਣ ਵਿੱਚ ਦੇਖੋ ਤੇ ਤਾਂ ਵੀ ਉਹ ਦਿਸ ਪਏਗਾ, ਜੇ ਸੂਰਜ ਦੀ ਰੋਸ਼ਨੀ ਵਿੱਚ ਟਕੋ
ਤੇ ਤਾਂ ਵੀ ਉਹ ਦਿਸ ਪੈਗਾ। ਪਰ ਜਦੋਂ ਉਹ ਬੱਚੇ ਦੇ ਪੇਟ ਵੀ ਚਲਾ ਗਿਆ ਤੇ ਜਿੰਨਾ ਮਰਜ਼ੀ ਪੇਟ ਕੋਲ ਦੀਵਾ ਬਾਲੀ ਜਾਓ, ਪਤਾ ਨਹੀਂ ਲੱਗਣਾ ਉਹ ਪੈਸਾ ਹੈ ਕਿੱਥੇ। ਮੈਂ ਬੇਨਤੀ ਕਰਨ ਲੱਗਾ, ਕਿਉਂ ਅੰਮ੍ਰਿਤ ਦੀ ਲੋੜ ਹੈ? ਗੁਰੂ ਦੇ ਚਰਨਾਂ ਵਿੱਚ ਕਿਉਂ ਜੁੜਨਾ? ਕੇਵਲ ਬਾਜਮੁਖੀ ਬਿਰਤੀ ਤੱਕ ਸੀਮਿਤ ਨਹੀਂ, ਉਹ ਟਕਾ ਦੀਵੇ ਦੇ ਚਾਨਣੇ ਬਾਹਰੋਂ ਦਿਸ ਸਕਦਾ ਜੇ ਖੱਤ ਦੀ ਤਲੀ ਤੇ ਵੀ, ਸੂਰਜ ਦੀ ਰੋਸ਼ਨੀ ਵਿੱਚ ਤਲੀ ਤੇ ਰੱਖੀਏ ਤੇ ਦਿਸ ਸਕਦਾ। ਪਰ ਇੱਕ ਗੱਲ ਯਾਦ ਰੱਖੀਏ ਕਿ ਕਹਿ ਦਈਏ ਵੀ ਦੀਵੇ ਤੋਂ ਅੱਗੇ, ਸੂਰਜ ਤੋਂ ਅੱਗੇ ਚਾਨਣੀ ਕੋਈ ਨਹੀਂ। ਕਹਿਣ ਲੱਗੇ ਚਮੜੀ ਤੋਂ ਥੱਲੇ ਜੇ ਉਸ ਟਕੇ ਨੂੰ ਵੇਖਣਾ ਹੈ ਤੇ ਐਕਸਰੇ ਹੈ, ਉਹ ਕਿਰਨਾਂ ਨੇ ਐਕਸਰੇ ਦੀਆਂ ਜਿਹੜੀਆਂ ਸਾਡੇ ਪੇਟ ਵਿੱਚ ਗਈ ਕੋਈ ਚੀਜ਼ ਨੂੰ ਵੀ ਤਸਵੀਰ ਲਈ ਬਾਹਰ ਪ੍ਰਗਟ ਕਰ ਦਿੰਦੀਆਂ ਨੇ। ਕਹਿੰਦੇ ਨੇ ਅਕਲ ਸੂਰਜ ਦਾ ਚਾਨਣ ਕੀ ਤੇ ਗੁਰੂ ਦਾ ਸ਼ਬਦ ਜਿਹੜਾ ਉਹ ਅੰਦਰ ਦੀ ਤਹਿ ਤੱਕ ਜਾਣ ਵਾਲਾ ਮਾਨੋ ਐਕਸਰੇ ਦੀ ਤਰ੍ਹਾਂ ਕੰਮ ਕਰਦਾ। ਹੁਣ ਦੇਖੋ ਬਾਹਰ ਦਾ ਸੂਰਜ ਉਹ ਚਾਨਣ ਨਾਲ ਬਾਹਰੋਂ ਦਿਖਾ ਸਕਦਾ, ਪਰ ਅੰਦਰ ਦਾ ਚਾਨਣ ਤਾਂ ਕੇਵਲ ਗੁਰੂ ਦੇ ਸਕਦੇ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤਿਆ, ਕਹਿਣ ਲੱਗੇ ਮਨੁੱਖ ਦਾ ਤਨ ਇੱਕ ਕੋਠੇ ਦੀ ਤਰ੍ਹਾਂ ਹੈ, ਇਹਦੇ ਅੰਦਰ ਮਨ ਪਿਆ ਹੈ। ਸ਼ਬਦ ਵਰਤੇ ਇੱਕ ਕਿਵਾੜ ਲੱਗਾ ਹੈ, ਮਾਇਆ ਦਾ ਤਾਲਾ ਲੱਗਾ ਤੇ ਅੱਜ ਦਾ ਨਹੀਂ ਕਈ ਜਨਮਾਂ ਦਾ ਹੈ, ਤੇ ਉਸ ਤਾਲੇ ਦੀ ਚਾਬੀ ਕੇਵਲ ਗੁਰਮੰਤਰ ਹੈ, ਤੇ ਉਹ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਲਈਏ, ਗੁਰੂ ਤੋਂ ਬਿਨਾਂ ਅੰਦਰ ਦਾ ਤਾਲਾ ਕੋਈ ਖੋਲ ਹੀ ਨਹੀਂ ਸਕਦਾ। ਗੁਰੂ ਅੰਗਦ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ। ਕਿਸੇ ਹੋਰ ਕੋਲ ਚਾਬੀ ਨਹੀਂ ਕਿ ਤੇਰੇ ਅੰਦਰ ਦੇ ਕਿਵਾੜ ਨੂੰ ਖੋਲ ਸਕੇ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾ ਕਿ ਜੇਸੋ ਚੰਦਾ ਉਗਮੈ, ਸੂਰਜ ਚੜੈ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਾਹਿਬ ਕਿੰਨੀ ਚਾਬੀ ਕੇਵਲ ਗੁਰੂ ਦੇ ਕੋਲ ਹੈ। ਤੇ ਜਦੋਂ ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਹਜ਼ੂਰ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਅੰਦਰ ਦੀ ਸਮਝ ਨਹੀਂ ਪੈਂਦੀ। ਹੁਣ ਧੰਨ ਗੁਰੂ ਨਾਨਕ ਸਾਹਿਬ ਇਸ ਸੰਸਾਰ ਤੇ ਆਏ, ਵਿਚਾਰ ਆਰੰਭ ਤੋਂ ਕਰਨੀ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਪਹਿਲਿਆਂ ਸਿੱਖਾਂ ਅੰਮ੍ਰਿਤ ਛਕਿਆ ਸੀ, ਸਾਡਾ ਸਵਾਲ ਹੁੰਦਾ ਪਹਿਲਿਆਂ ਕੀ ਛਕਿਆ ਅੰਮ੍ਰਿਤ, ਹੁਣ ਕਿਹਾ ਜਾਂਦਾ ਅੰਮ੍ਰਿਤ ਛਕੋ। ਦੇਖੋ ਧੰਨ ਗੁਰੂ ਨਾਨਕ ਸਾਹਿਬ ਬਾਰੇ ਜਿਹੜੀ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਗਵਾਹੀ ਦਿੱਤੀ ਹੈ, ਉਹਨਾਂ ਦੀ ਇੱਕ ਤੁਕ ਅਸੀਂ ਪੜ੍ਹਨੇ। ਆਪ ਸਾਰੇ ਪੜ੍ਹਦੇ ਹੋ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਏ ਪਠਾਇਆ ਧਿਆਨ ਦਿਆ ਜੇ। ਹੁਣ ਜੋ ਪਠਾਇਆ ਗਿਆ ਨਾ, ਪਹਿਲੀ ਗੱਲ ਕਿ ਗੁਰੂ ਨਾਨਕ ਧੁਰ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਨੂੰ ਇਸ ਸੰਸਾਰ ਵਿੱਚ ਗੁਰੂ ਧਾਰਨ ਕਰਨ ਦੀ ਲੋੜ ਨਾ ਪਈ। ਕਿਉਂਕਿ ਕਈ ਸੱਜਣ ਇਹ ਯਤਨ ਕਰਦੇ ਨੇ ਕਿ ਕੁਝ ਕੁ ਆਦਮੀਆਂ ਨੂੰ, ਕਈਆਂ ਨੇ ਲਿਖ ਦਿੱਤਾ ਕਬੀਰ ਜੀ ਗੁਰੂ ਸਨ, ਕਿਸੇ ਨੇ ਮੁਸਲਮਾਨ ਕੋਈ ਫਕੀਰ ਲਿਖ ਦਿੱਤਾ, ਪਰ ਹਕੀਕਤ ਇਹ ਵੇ ਕਿ ਗੁਰੂ ਨਾਨਕ ਸਾਹਿਬ ਧੁਰ ਦਰਗਾਹ ਤੋਂ ਗੁਰੂ ਆਪ ਬਣ ਕੇ ਆਏ ਨੇ। ਗੁਰੂ ਦੀ ਪਦਵੀ, ਗੁਰੂ ਦਾ ਪਦ ਤੋਂ ਦਰਗਾਹ ਮਿਲਿਆ। ਤੇ ਭਾਈ ਸਾਹਿਬ ਨੇ ਸ਼ਬਦ ਵਰਤੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਤੇ ਮਹਾਰਾਜ ਜਦੋਂ ਗੁਰੂ ਆਏ ਤੇ ਉਹਨਾਂ ਨੇ ਸਿੱਖਾਂ ਨੂੰ ਕਿਵੇਂ ਜੋੜਿਆ? ਤੇ ਭਾਈ ਸਾਹਿਬ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਕਿ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜਿਹੜਾ ਸਿੱਖ ਜੁੜਿਆ, ਗੁਰੂ ਨਾਨਕ ਸਾਹਿਬ ਕਿਰਪਾਲੂ ਦਾ ਚਰਨਾ ਅੰਮ੍ਰਿਤ ਬਾਣੀ ਦੇ ਮੁਤਾਬਕ ਜਿਹਨੇ ਸਿੱਖਿਆ ਲੈਣੀ ਸੀ, ਜਿਹਨੇ ਦੀਖਿਆ ਲੈਣੀ ਹੁੰਦੀ ਸੀ, ਉਹ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੇ ਸਨ। ਤੇ ਸਾਰੇ ਵਿਦਵਾਨ ਇਹ ਮੰਨਦੇ ਨੇ। ਤੇ ਭਾਈ ਸਾਹਿਬ ਦੀ ਰਚਨਾ ਵਿੱਚੋਂ ਮੈਂ ਦੋ ਤਿੰਨ ਪ੍ਰਮਾਣ ਜ਼ਰੂਰ ਸਾਂਝੇ ਕਰਨੇ ਨੇ ਇਸ ਗੱਲ ਦੇ ਸ਼ੰਕੇ ਲਈ ਕਿ ਉਦੋਂ ਸਿੱਖ ਅੰਮ੍ਰਿਤ ਛਕਦੇ ਸਨ, ਉਦੋਂ ਚਰਨ ਪੌਲ, ਚਰਨ ਉਦਕ, ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਸ਼ਬਦ ਪੱਗ ਪੌਲ ਵੀ ਵਰਤਿਆ, ਚਰਨ ਧੋਰ ਰਹਿ ਰਾਸ ਕਰ। ਕਹਿੰਦੇ ਨੇ ਗੁਰੂ ਸਾਹਿਬ ਦੇ ਚਰਨ ਧੋ ਕੇ ਸਿੱਖ ਨਮਸਕਾਰ ਕਰਦੇ ਸਨ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾ ਅੰਮ੍ਰਿਤ ਸਿੱਖਾਂ ਨੂੰ ਪਿਲਾਇਆ ਜਾਂਦਾ ਸੀ। ਇੱਕ ਬਚਨ ਭਾਈ ਸਾਹਿਬ ਨੇ ਹੋਰ ਕੀਤਾ, ਕਹਿਣ ਲੱਗੇ ਗੁਰਮੁਖ ਸੁਖ ਫਲ ਪਿਰਮ ਰਸ, ਚਰਨ ਅੰਮ੍ਰਿਤ ਲੈ ਸਿੱਖ ਪਲਾਵੇ। ਕਿ ਜਿਹਨੇ ਅਮਿਓ ਰਸ ਤੱਕ ਜਾਣਾ ਸੀ, ਉਹਨੂੰ ਗੁਰੂ ਦਾ ਚਰਨਾ ਅੰਮ੍ਰਿਤ ਲੈਣਾ ਪੈਂਦਾ ਸੀ। ਭਾਈ ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਪਿਆਰੇ ਕਿ ਚਰਨ ਉਦਕ ਲੈ ਉੱਚ ਮਨ, ਹਉਮੈ ਦੁਬਦਾ ਰੋਗ ਗਵਾਏ। ਕਿ ਜਿਨ੍ਹਾਂ ਦੇ ਅੰਦਰ ਦੇ ਹਉਮੈ ਦੇ ਦੁਬਦਾ ਦੇ ਰੋਗ ਦੂਰ ਹੋਏ, ਉਹਨਾਂ ਨੇ ਗੁਰੂ ਕੋਲੋਂ ਚਰਨਾ ਅੰਮ੍ਰਿਤ ਦੀ ਦਾਤ ਲਈ। ਤੇ ਜਿਨ੍ਹਾਂ ਚਰਨਾ ਅੰਮ੍ਰਿਤ ਲਿਆ,
ਉਹਨਾਂ ਸਿੱਖਾਂ ਦਾ ਜੀਵਨ ਕੈਸਾ ਸੀ। ਮੈਂ ਅੱਗੇ ਚੱਲ ਕੇ ਬੇਨਤੀ ਕਰਨਾ, ਬੇਨਤੀ ਕਰ ਰਿਹਾ ਸਾਂ, ਗੁਰੂ ਤੋਂ ਬਿਨਾਂ ਅੰਦਰ ਦਾ ਗਿਆਨ ਨਹੀਂ, ਸਤਿਗੁਰੂ ਤੋਂ ਬਿਨਾਂ ਅੰਦਰ ਦੇ ਭਰਮ ਦੇ ਕਵਾੜ ਨੇ ਕੋਈ ਕਰ ਸਕਦਾ? ਭੱਟਾ ਨੇ ਤਾਂ ਬੜੇ ਸਪਸ਼ਟ ਸ਼ਬਦ ਕਹੇ, ਕਹਿੰਦੇ ਨੇ ਦੁਨੀਆਂ ਦੇ ਲੋਕੋ, ਚਾਹੇ ਸੁਰਤ ਦਾ ਗਿਆਨ ਹੋਵੇ, ਚਾਹੇ ਅੰਦਰ ਦਾ ਕੋਈ ਰਸ ਹੋਵੇ, ਗੁਰੂ ਤੋਂ ਬਿਨਾਂ ਉਹ ਗਿਆਨ ਨਹੀਂ ਮਿਲ ਸਕਦਾ। ਸ਼ਬਦ ਵਰਤੇ ਸਨ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਇਹਦਾ ਅਰਥ ਕੀ ਹੈ? ਗੁਰੂ ਕਰ ਰੇ ਮਨ ਮੇਰੇ, ਕਹਿੰਦੇ ਨੇ ਮੇਰੇ ਮਨਾ, ਜੇ ਅੰਦਰ ਦੀ ਸੁਰਤ ਦੀ ਖੇਡ ਲੈਣੀ ਚਾਹੁੰਦਾ ਤੇ ਗੁਰੂ ਕਰ, ਗੁਰੂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈ, ਗੁਰੂ ਦੇ ਚਰਨਾਂ ਨਾਲ ਜੁੜ ਜਾ। ਤੇ ਜੇ ਬਾਹਰ ਦੇ ਕਰਮਾਂ ਨਾਲ ਅੰਦਰ ਦਾ ਗਿਆਨ ਹੁੰਦਾ ਹੋਵੇ, ਤੇ ਨਾਲੇ ਬਾਬੇ ਨਾਨਕ ਦੇ ਘਰ ਵੀ ਤਾਂ ਰੀਤ ਹੀ ਇਹ ਗੁਰਮੁਖੋ ਕਿ ਇੱਥੇ ਜਦੋਂ ਵੀ ਕੋਈ ਗੁਰਸਿੱਖ ਆਏ, ਕੋਈ ਜਗਿਆਸੂ ਆਵੇ, ਤੇ ਵੈਸੇ ਜਗਿਆਸੂ ਦਾ ਅਰਥ ਵੀ ਇਹ ਵੇ, ਆਮ ਤੌਰ ਤੇ ਅਸੀਂ ਸ਼ਬਦ ਵਰਤਨੇ ਆ ਜਗਿਆਸੂ ਜਗਿਆਸਾ। ਹੁਣ ਜਗਿਆਸੂ ਹਰ ਕੋਈ ਬੰਦਾ ਆਉਣ ਵਾਲਾ ਜਗਿਆਸੂ ਨਹੀਂ ਹੁੰਦਾ, ਇਹ ਦੋ ਸ਼ਬਦਾਂ ਦਾ ਸੁਮੇਲ ਹੈ। ਜਗ ਆਸ, ਜਿਹੜਾ ਬੰਦਾ ਇਹ ਆਸ ਲੈ ਕੇ ਆਉਂਦਾ ਹੈ ਕਿ ਗੁਰੂ ਕੋਲ ਜਾ ਕੇ ਮੈਂ ਕਰੋੜਾਂ ਜਨਮਾਂ ਦੇ ਸੁੱਤੇ ਨੇ ਜਾਗਣਾ ਹੈ, ਜਿਹੜਾ ਜਾਗਣ ਦੀ ਆਸ ਲੈ ਕੇ ਆਵੇ, ਅਸਲ ਵਿੱਚ ਉਹ ਹੀ ਜਗਿਆਸੂ ਹੁੰਦਾ ਹੈ, ਜਿਹਦੇ ਅੰਦਰ ਜਗਿਆਸਾ ਹੈ, ਮੈਂ ਅੰਦਰ ਨੂੰ ਜਗਾਉਣਾ ਹੈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ ਨਾਲ ਗੁਰਮੰਤਰ, ਉੱਥੇ ਸਾਹਿਬ ਭਾਈ ਜੀ ਨੇ ਸ਼ਬਦ ਵੀ ਵਰਤੇ ਨੇ ਭਾਈ ਗੁਰਦਾਸ ਨੇ ਕਿ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਜਾਂ ਸ਼ਬਦ ਵਰਤੇ ਨੇ ਕਿ ਵਾਹਿਗੁਰੂ ਗੁਰ ਮੰਤਰ ਹੈ, ਜਪ ਖੋ ਮੈਂ ਖੋਈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਆਏ ਨੇ, ਜਿਨ੍ਹਾਂ ਚਰਨਾ ਅੰਮ੍ਰਿਤ ਦੀ ਦਾਤ ਲਈ ਉਹਨਾਂ ਨੇ ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕੀਤਾ, ਜਿਨ੍ਹਾਂ ਨੇ ਸਿੱਖਿਆ ਲੈ ਕੇ ਕਮਾਈ ਕੀਤੀ, ਫਿਰ ਉਹਨਾਂ ਦਾ ਅੰਤਰ ਆਤਮਾ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਇਆ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨਾਂ ਤੇ ਆਧਾਰਿਤ ਕਿ ਹਜ਼ੂਰ ਨੇ ਚਰਨ ਪੌਲ ਦੀ ਦਾਤ ਦਿੱਤੀ ਤੇ ਗੁਰੂ ਦਿਖਿਆ ਸ਼ਬਦ ਦੀ ਦਾਤ ਦੇ ਕੇ ਉਸ ਕਮਾਈ ਵੱਲ ਫਿਰ ਸਿੱਖ ਨੂੰ ਤੋਰਿਆ। ਹਜ਼ੂਰ ਨੇ ਜਦੋਂ ਗੁਰੂ ਦੀ ਪਦਵੀ ਦੀ ਗੱਲ ਕਰਨੇ ਆ ਤੇ ਸਤਿਗੁਰੂ ਆਪ ਅੰਮ੍ਰਿਤ ਨਾਲ ਭਿੱਜੇ ਨੇ, ਤੇ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ, ਉਮਰ ਦਾ ਤਕਾਜ਼ਾ ਨਹੀਂ, ਇਹ ਨਹੀਂ ਕਿ ਇਸ ਉਮਰ ਵਿੱਚ ਕੋਈ ਗੁਰੂ ਕੋਲ ਆਵੇ ਤੇ ਤਾਂ ਉਹਦਾ ਅੰਦਰ ਚੱਲ ਸਕਦਾ। ਸਤਿਗੁਰੂ ਨੇ ਤੇ ਇੰਨੀ ਕਿਰਪਾ ਕੀਤੀ ਹੈ। ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਦੇਖੋ, ਜਿਸ ਬਜ਼ੁਰਗ ਦੀ ਉਮਰ 63 ਕੁ ਸਾਲ ਦੇ ਕਰੀਬ ਲੰਘ ਗਈ ਹੋਵੇ, ਬਾਬਾ ਅਮਰਦਾਸ, ਕੀ ਉਹਨਾਂ ਨੂੰ ਗੁਰੂ ਸ਼ਬਦ ਦੀ ਕਮਾਈ ਕਰਨ ਦੀ ਤੇ ਗੁਰੂ ਕੋਲ ਆਉਣ ਦੀ ਲੋੜ ਜ਼ਰੂਰ ਪਈ? ਕੀ ਉਹਨਾਂ ਦਾ ਗੁਰੂ ਤੋਂ ਬਿਨਾਂ ਸਰਿਆ ਕਿਉਂ ਨਾ? ਆਪਣੀ ਜ਼ਿੰਦਗੀ ਦੇ 20 ਸਾਲ ਜਿਨ੍ਹਾਂ ਨੇ ਕਰਮ ਧਰਮ ਕੀਤੇ ਹੋਣ, ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਜਿਨ੍ਹਾਂ ਨੇ ਦਾਨ ਪੁੰਨ ਵਿੱਚ ਬਤੀਤ ਕੀਤਾ ਹੋਵੇ, ਤੇ ਜਿੱਦਣ ਉਹਨਾਂ ਦੇ ਅੰਦਰ ਨੂੰ ਵੀ ਜਾਗ ਲੱਗੀ ਤੇ ਕੇਵਲ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚ ਆਉਣ ਤੇ ਗੁਰੂ ਤੋਂ ਬਿਨਾਂ ਅੰਦਰ ਦੀ ਜਾਗ ਲੱਗ ਨਹੀਂ ਸਕਦੀ। ਅੱਜ ਉਹ ਜੇ ਘਰ ਆਏ ਨੇ ਤੇ ਇੱਕ ਸੱਜਣ ਨੇ ਸਿਰਫ ਇਹਨੇ ਕਿਹਾ ਸੀ ਕਿ ਬਾਬਾ, ਪਰਮਾਤਮਾ ਦੀਆਂ ਗੱਲਾਂ ਬੜੀਆਂ ਕਰਨਾ, ਪਰ ਤੇਰੇ ਗੁਰੂ ਦਾ ਨਾਮ ਕੀ ਹੈ? ਤੇ ਬਾਬਾ ਅਮਰਦਾਸ ਕਹਿੰਦੇ ਨੇ, ਅਜੇ ਯਤਨ ਪਿਆ ਕਰਨਾ ਕਿ ਗੁਰੂ ਕਿਤੋਂ ਲੱਭ ਜਾਏ, ਕਿਉਂਕਿ ਅਜੇ ਮੈਂ ਗੁਰੂ ਧਾਰਨ ਨਹੀਂ ਕੀਤਾ। ਉਸ ਸੱਜਣ ਨੇ ਇੰਨੀ ਸ਼ਬਦ ਕਹੇ ਸਨ ਕਿ ਆਪਣੇ ਸਰੀਰ ਵੱਲ, ਆਪਣੇ ਦਾੜੇ ਵੱਲ ਝਾਤੀ ਮਾਰੋ ਸ਼ਬਦ ਸਨ ਕਿ ਦੇਖੋ ਬਾਬਾ ਜੀ, ਜਵਾਨੀ ਚਲੀ ਗਈ ਏ, ਬੁਢੇਪੇ ਵਿੱਚ ਕੇਸ ਦੁੱਧ ਵਰਗੇ ਚਿੱਟੇ ਨੇ, ਤੇ ਚਿੱਟੇ ਕੇਸ ਪ੍ਰਤੀਕ ਨੇ ਵੀ ਫਸਲ ਪੱਕ ਗਈ ਹੈ, ਚਿੱਟੇ ਕੇਸ ਪ੍ਰਤੀਕ ਨੇ ਕਿ ਮੌਤ ਦਾ ਸਦੜਾ ਆ ਗਿਆ, ਕੀ ਪਤਾ ਕਿ ਮੌਤ ਨੇ ਕਿਦਣ ਆ ਜਾਣਾ, ਤੇ ਅਜੇ ਤੱਕ ਤੁਸੀਂ ਗੁਰੂ ਵਾਲੀ ਨਹੀਂ ਬਣੇ, ਗੁਰੂ ਤੋਂ ਮੰਤਰ ਹੀ ਨਹੀਂ ਲਿਆ, ਗੁਰੂ ਦੀਖਿਆ ਨਹੀਂ ਲਈ। ਬਸ ਇੱਕ ਸ਼ਬਦ ਕਿਹਾ, ਪਤਾ ਨਹੀਂ ਉਹ ਜਾਗਣ ਦੀ ਸਬੱਬ 100 ਲੱਖਣੀ ਘੜੀ ਆ ਗਈ ਕਿ ਬਾਬੇ ਅਮਰਦਾਸ ਨੂੰ ਇੱਕ ਸ਼ਬਦ ਨੇ, ਇੱਕ ਬਚਨ ਨੇ ਅੰਦਰੋਂ ਤਬਦੀਲ ਕਰਕੇ ਰੱਖ ਦਿੱਤਾ। ਤੇ ਗੁਰਮੁਖੋ, ਜੋ ਉਹਨਾਂ ਨੇ ਸ਼ਬਦ ਸੁਣਿਆ ਉਹਦੇ ਵਿੱਚ ਵੀ ਗੱਲ ਗੁਰੂ ਦੀ ਮਹਾਨਤਾ ਦੀ ਕਹੀ ਸੀ, ਭਾਵਾਂ ਉਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਰਾਗ ਮਾਰੂ ਵਿੱਚ ਹੈ, ਤੇ ਉਹਦੇ ਵਿੱਚ ਉਦਾਹਰਨਾਂ ਵੀ ਅੰਦਰ ਦੀਆਂ ਦਿੱਤੀਆਂ, ਗੁਰੂ ਬਣ ਦੇ ਚਰਨਾਂ ਵੀ ਜੁੜਨ ਲਈ ਅੰਦਰ ਨੂੰ ਕਮਾਉਣ ਦੀ ਗੱਲ ਉਹਦੇ ਵਿੱਚ ਕਹੀ। ਸਾਹਿਬ ਨੇ ਉਦਾਹਰਨ ਕੀ ਦਿੱਤੀ ਸੀ? ਕਹਿੰਦੇ ਨੇ, ਬੰਦੇ ਦਾ ਮਨ ਸੜ ਚੁੱਕਾ ਹੈ, ਤੇ ਮਨ ਦਾ ਸਫ਼ਰ ਜਿਹੜਾ ਉਹ ਇਸ ਜਨਮ ਦਾ ਨਹੀਂ, ਮਨ ਦਾ ਸਫ਼ਰ ਤਾਂ ਕਈ ਜਨਮਾਂ ਦਾ ਹੈ। ਤੇ ਉਦਾਹਰਨ ਦਿੱਤੀ ਸੀ
ਕਿ ਜਿਵੇਂ ਇੱਕ ਲੋਹਾ ਘੜਨ ਵਾਲਾ ਸੱਜਣ, ਲੋਹੇ ਦੀਆਂ ਚੀਜ਼ਾਂ ਬਣਾਉਣ ਵਾਲਾ ਸੱਜਣ ਭੱਠੀ ਵਿੱਚ ਕੋਲੇ ਪਾਉਂਦਾ ਹੈ, ਉਸ ਕੋਲਿਆਂ ਨੂੰ ਅੱਗ ਲਾਉਂਦਾ ਹੈ ਤੇ ਪਰਤ ਕੇ ਲੋਹਾ ਜਦੋਂ ਰੱਖਦਾ ਹੈ ਤੇ ਅੱਗ ਦੇ ਭਾਂਬੜ ਬਲਦੇ ਨੇ। ਕੋਲਿਆਂ ਦੀ ਅੱਗ ਦਾ ਸੁਭਾਅ ਹੈ ਕਿ ਉਸ ਲੋਹੇ ਨੂੰ ਵੀ ਉਹ ਲਾਲ ਕਰ ਦਿੰਦੀ ਹੈ। ਹਜ਼ੂਰ ਨੇ ਬਾਣੀ ਵਿੱਚ ਉਦਾਹਰਣ ਲੈ ਲਈ, ਕਹਿੰਦੇ ਨੇ ਕੁਝ ਲੋਹਾ ਐਸਾ ਹੈ ਜਿਹੜਾ ਗਰਮ ਹੋਣ ਤੋਂ ਬਾਅਦ ਉਹਨੂੰ ਘੜ ਕੇ ਉਹਨੂੰ ਸੰਵਾਰ ਕੇ ਕੋਈ ਕੀਮਤੀ ਵਸਤੂ ਬਣਾਈ ਜਾਂਦੀ ਹੈ, ਪਰ ਕੁਝ ਲੋਹਾ ਸੜ ਜਾਂਦਾ ਹੈ, ਇੰਨਾ ਕੁ ਸੜ ਜਾਂਦਾ ਹੈ। ਉਹਨੂੰ ਸ਼ਬਦ ਮਨੂਰ ਵਰਤਦੇ ਨੇ, ਉਸ ਸੜੇ ਹੋਏ ਉਸ ਨਿਕੰਮੇ ਮਨੂਰ ਨੂੰ, ਉਸ ਲੋਹੇ ਨੂੰ ਕਦੀ ਵੀ ਕੋਈ ਘਰ ਨਹੀਂ ਰੱਖਦਾ, ਉਸ ਲੋਹੇ ਨੂੰ ਘਰੋਂ ਬਾਹਰ ਹੀ ਸਟਿਆ ਜਾਂਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਦੇਖੋ ਸੱਜਣਾ, ਜਿਹੜਾ ਲੋਹਾ ਸੜ ਜਾਏ ਨਿਕੰਮਾ ਮਨੂਰ ਬਣ ਜਾਏ, ਦੁਨੀਆਦਾਰ ਲੋਕ ਉਹਨੂੰ ਚੁੱਕ ਕੇ ਬਾਹਰ ਸੜ ਦਿੰਦੇ ਨੇ, ਪਰ ਜਿਹੜਾ ਮਨ ਕਈ ਜਨਮਾਂ ਦਾ ਸੜ ਕੇ ਮਨੂਰ ਹੋ ਗਿਆ, ਮੇਰੇ ਸਾਹਿਬ ਕਹਿੰਦੇ ਨੇ ਜੇ ਕਿਤੇ ਗੁਰੂ ਕੋਲ ਆ ਜਾਏ, ਗੁਰੂ ਕੋਲ ਅੰਮ੍ਰਿਤ ਦ੍ਰਿਸ਼ਟੀ ਹੈ, ਗੁਰੂ ਕੋਲ ਅੰਮ੍ਰਿਤ ਨਾਮ ਹੈ, ਗੁਰੂ ਕੋਲ ਆਤਮਕ ਜੀਵਨ ਦੇਣ ਵਾਲਾ ਜਲ ਹੈ। ਸੜੇ ਲੋਹੇ ਨੂੰ ਤਾਂ ਲੋਕੀ ਬਾਹਰ ਸੜਦੇ ਨੇ, ਪਰ ਜੇ ਕਿਤੇ ਸੜਿਆ ਹੋਇਆ ਮਨ ਅੰਮ੍ਰਿਤ ਦੀ ਦਾਤ ਲੈ ਲੈ ਤੇ ਗੁਰੂ ਉਹਨੂੰ ਕੀਮਤੀ ਸੋਨਾ ਬਣਾ ਦਿੰਦੇ। ਇਹ ਗੁਰੂ ਕੀ ਨਜ਼ਰ ਹੈ। ਮੈਂ ਬੇਨਤੀ ਸਿਰਫ ਕਰਨੀ ਚਾਹੁੰਦਾ ਜਿਹੜੀ ਕਿ ਗੁਰੂ ਦੇ ਚਰਨਾਂ ਵਿੱਚ ਜੁੜਨਾ ਕੇਵਲ ਬਾਜਮੁਖੀ ਬਿਰਤੀ ਤੱਕ ਸੀਮਿਤ ਨਹੀਂ, ਇੱਕ ਅੰਦਰ ਦੀ ਬੜੀ ਵੱਡੀ ਤਬਦੀਲੀ ਹੈ ਅੰਮ੍ਰਿਤ ਦੀ ਦਾਤ ਲੈਣੀ। ਸਤਿਗੁਰੂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਕਾਇਆ ਆਰਨ ਮਨ ਵਿੱਚ ਲੋਹਾਂ, ਪੰਚ ਅਗਨ ਤਿਤ ਲਾਗ ਲਹੀ ਲਾਗ ਰਹੀ, ਕੋਇੜੇ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ, ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਬਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਹੁਣ ਸ਼ਬਦ ਗੁਰੂ ਮਿਲੇ ਕਿਹਾ, ਇਹ ਨਹੀਂ ਕਿਹਾ ਵੀ ਸਿੱਧਾ ਰੱਬ ਨੂੰ ਆਪਣੇ ਆਪ ਮਿਲ ਜਾਏ, ਇਹ ਬਾਬੇ ਨਾਨਕ ਦੇ ਸ਼ਬਦ ਨੇ। ਕਹਿਣ ਲੱਗੇ ਜੇ ਗੁਰ ਮਿਲੇ ਤਨੇਹਾ, ਤੇ ਮਹਾਰਾਜ ਗੁਰੂ ਦਿੰਦੇ ਕੀ ਨੇ? ਕਹਿਣ ਲੱਗੇ ਏਕ ਨਾਮ ਅੰਮ੍ਰਿਤ ਉਹ ਦੇਵੈ, ਕਿ ਸਤਿਗੁਰੂ ਨਾਮ ਅੰਮ੍ਰਿਤ ਦੀ ਦਾਤ ਦਿੰਦੇ ਨੇ। ਤੇ ਪਰਤ ਕੇ ਹੁੰਦਾ ਕੀ ਏ? ਸਾਹਿਬ ਕਹਿੰਦੇ ਨੇ ਅੰਦਰ ਤ੍ਰਿਪਤ ਹੋ ਜਾਂਦਾ ਹੈ ਕਿ ਭਇਆ ਮਨੂਰ ਕੰਚਨ ਬਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾਂ। ਅੰਦਰ ਤ੍ਰਿਪਤ ਹੋ ਜਾਂਦਾ ਜਦੋਂ ਪੂਰਾ ਗੁਰੂ ਮਿਲਦਾ ਹੈ। ਜੇ 63 ਸਾਲ ਦੇ ਬਜ਼ੁਰਗ ਨੂੰ ਜਿਹਦੀ ਜ਼ਿੰਦਗੀ ਦੇ 6 ਦਹਾਕੇ ਨਿਕਲ ਚੁੱਕੇ ਨੇ, ਜੇ ਉਹਦਾ ਗੁਰੂ ਤੋਂ ਬਿਨਾਂ ਨਹੀਂ ਸਰਦਾ, ਉਹ ਬੰਦਿਆ ਤੂੰ ਤਾਂ ਕਈ ਜਨਮਾਂ ਦਾ ਸਾਈਂ ਤੋਂ ਵਿਛੜਿਆ, ਕਿ ਤੇਰਾ ਗੁਰੂ ਤੋਂ ਬਿਨਾਂ ਸਾਈਂ ਦੇ ਘਰ ਵੀ ਸਰ ਜਾਏਗਾ? ਗੁਰੂ ਤੋਂ ਬਿਨਾਂ ਤੇਰੇ ਅੰਦਰ ਨੂੰ ਟਿਕਾ ਮਿਲ ਜਾਏਗਾ? ਫਿਰ ਦੂਸਰੀ ਕਿਰਪਾ ਸਤਿਗੁਰੂ ਨੇ ਕੀਤੀ ਕਿ ਜਦੋਂ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ। ਹੁਣ ਬਾਬਾ ਅਮਰਦਾਸ 63 ਸਾਲ ਦੀ ਉਮਰ ਦਾ ਜ਼ਿਕਰ ਵਿਦਵਾਨ ਕਰਦੇ ਨੇ, ਕੋਈ 60 ਕਹਿੰਦਾ, ਕੋਈ 62 ਕਹਿੰਦਾ। ਹੁਣ 63 ਸਾਲ ਦਾ ਬਜ਼ੁਰਗ ਆਉਂਦਾ ਹੈ ਤੇ ਤਕਰੀਬਨ ਉਸ ਉਮਰ ਵਿੱਚ ਲੋਕ ਆਪਣੀ ਜ਼ਿੰਦਗੀ ਦੇ ਸਾਰੇ ਕੰਮ ਮੁਕਾ ਕੇ ਵਿਹਲੇ ਹੋ ਜਾਂਦੇ ਕਿ ਹੁਣ ਸੁੱਖ ਨਾਲ ਦਿਨ ਬਤੀਤ ਕਰਾਂਗੇ। ਮੈਂ ਕਹਿੰਦਾ ਗੁਰਸਿੱਖੀ ਦੀ ਖੇਡ ਬੜੀ ਨਿਆਰੀ ਹੈ ਗੁਰਮੁਖ। ਜਿਸ ਉਮਰ ਵਿੱਚ ਲੋਕ ਘਰ ਵਿੱਚ ਆਰਾਮ ਕਰਦੇ ਨੇ, ਉਸ ਉਮਰ ਵਿੱਚ ਬਾਬੇ ਨੇ ਸਿੱਖੀ ਦਾ ਸਫ਼ਰ ਸ਼ੁਰੂ ਕੀਤਾ ਸੀ। 63 ਸਾਲ ਦੀ ਉਮਰ ਦੇ ਬਜ਼ੁਰਗ ਆਏ ਨੇ, ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਪਹੁੰਚੇ ਨੇ। ਉਸ ਦਿਨ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਅੱਗੇ ਆਇਆ ਬੜੀ ਵਾਰੀ, ਪਰ ਕੁੜਮਾਚਾਰੀ ਦਾ ਨਾਤਾ ਲੈ ਕੇ, ਸਿੱਖ ਤੇ ਗੁਰੂ ਦਾ ਨਾਤਾ ਕੇਵਲ ਖੂਨ ਦਾ ਨਾਤਾ ਨਹੀਂ, ਸੱਚ ਜਾਣੋ ਸਿੱਖ ਤੇ ਗੁਰੂ ਦਾ ਨਾਤਾ ਅੰਦਰ ਦਾ ਨਾਤਾ ਹੈ। ਕਹਿਣ ਲੱਗੇ ਅੱਜ ਤੱਕ ਕੁੜਮਾਚਾਰੀ ਦੇ ਨਾਤੇ ਨਾਲ ਆਇਆ, ਪਰ ਅੱਜ ਮੈਂ ਇੱਕ ਨਗੁਰਾ ਆਇਆ। ਚਰਨ ਪਕੜ ਕੇ ਕਹਿੰਦੇ ਨੇ ਅੰਦਰ ਦੇ ਨਗੁਰੇ ਪੁਣੇ ਦੀ ਮੈਲ ਨੂੰ ਧੋ ਦਿਓ। ਗੁਰਮੁਖ ਅੰਮ੍ਰਿਤ ਦੀ ਦਾਤ ਲੈਣੀ, ਗੁਰੂ ਵਾਲਾ ਬੰਨਾ, ਇਹ ਤਾਂ ਆਪਣੇ ਅੰਦਰ ਨੂੰ ਧੋ ਕੇ ਗੁਰੂ ਦੇ ਚਰਨਾਂ ਵਿੱਚ ਓਤ ਪੋਤ ਕਰਨੇ। ਮਰਿਆਦਾ ਉਹੀ ਅੰਮ੍ਰਿਤ ਦੀ ਜਿਹੜੀ ਬਾਬੇ ਨਾਨਕ ਨੇ ਸ਼ੁਰੂ ਕੀਤੀ ਸੀ। ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਬਾਬਾ ਅਮਰਦਾਸ ਜੀ ਨੇ ਕਮਾਈ ਕੀਤੀ, ਉਹਨਾਂ ਨੇ ਨਾਮ ਜਪਿਆ, ਸ਼ਾਇਦ ਇੱਥੇ ਅਰਜ਼ ਵੀ ਕੀਤੀ ਸੀ। ਚਰਨ ਪੌੜ ਦੀ ਦਾਤ ਲੈਣ ਤੋਂ ਬਾਅਦ ਫਿਰ ਸ਼ਬਦ ਦੀ ਕਮਾਈ ਇੰਨੀ ਕੁ ਕੀਤੀ, ਕਹਿੰਦੇ ਨੇ ਬਾਬਾ ਅਮਰਦਾਸ ਕਿ ਪਹਿਲਾਂ ਨਗੂਰਾਪਣ ਸੀ, ਪਰਤ ਕੇ ਸਿੱਖ ਬਣੇ, ਤੇ ਸਿੱਖੀ ਦੀ ਕਮਾਈ ਕਰਦਿਆਂ ਕਰਦਿਆਂ ਉਹੀ ਬਜ਼ੁਰਗ ਜਿਹੜੇ ਨੇ 75 ਸਾਲ ਦੀ ਉਮਰ ਵਿੱਚ ਉਹ ਗੁਰੂ ਪਦਵੀ ਉੱਤੇ ਪਹੁੰਚ ਗਏ ਸਨ। 75 ਸਾਲ ਦੀ ਉਮਰ ਵਿੱਚ ਉਹਨਾਂ ਗੁਰੂ ਪਦਵੀ ਉੱਤੇ ਜਾ ਪਹੁੰਚੇ ਨੇ। ਹੁਣ ਉਹਨਾਂ ਦੇ ਅੰਮ੍ਰਿਤ ਬਚਨ ਮੈਂ ਬੇਨਤੀ ਕੀਤੀ, ਕੋਈ 72 ਕੋਈ 75 ਸ਼ਬਦ ਵਰਤਦਾ, 70 ਤੋਂ ਉੱਤਰ ਉਮਰ ਹੋ ਗਈ,
ਜਦੋਂ ਗੁਰੂ ਪਦਵੀ ਤੇ ਪਹੁੰਚੇ ਤੇ ਭੱਟਾਂ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਨੇ ਹਕੀਕਤ ਇਹ ਜੇ ਕਿ ਗੁਰੂ ਅਮਰਦਾਸ ਨੇ ਪਹਿਲਾਂ ਕਰਮ ਧਰਮ ਬੜੇ ਕੀਤੇ, ਪਰ ਗੁਰੂ ਦਾ ਸ਼ਬਦ ਜਿਸ ਦਿਨ ਤੋਂ ਬਾਅਦ ਲਿਆ, ਜਿਸ ਦਿਨ ਦਾ ਲਿਆ, ਉਸ ਤੋਂ ਬਾਅਦ ਬਾਬੇ ਅਮਰਦਾਸ ਦੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਪਲਟਾ ਆਇਆ। ਅੰਮ੍ਰਿਤ ਛਕਣ ਦਾ ਭਾਵ ਕੀ ਹੈ? ਚਰਨ ਪੌਣ ਲਈ। ਤੇ ਕਹਿੰਦੇ ਨੇ ਹੁਣ ਬਾਬਾ ਅਮਰਦਾਸ ਦੇ ਵੇਖਣ ਵਿੱਚ ਤਬਦੀਲੀ ਆ ਗਈ, ਅੰਮ੍ਰਿਤ ਉਹਨਾਂ ਵੀ ਲਿਆ। ਕਹਿੰਦੇ ਨੇ ਬਾਬਾ ਅਮਰਦਾਸ ਜੀ ਦੀ ਜ਼ਬਾਨ ਵੀ ਤਬਦੀਲੀ ਆ ਗਈ, ਬਾਬੇ ਅਮਰਦਾਸ ਦੇ ਸੁਣ ਵੀ ਤਬਦੀਲੀ ਆ ਗਈ, ਬਾਬੇ ਅਮਰਦਾਸ ਦੇ ਬਹਿਣ ਤੇ ਕਹਿਣ ਵੀ ਤਬਦੀਲੀ ਆ ਗਈ। ਕਿਉਂ? ਕਹਿਣ ਲੱਗੇ ਉਹਨਾਂ ਦੀਆਂ ਅੱਖਾਂ ਵਿੱਚੋਂ ਵੀ ਨਾਮ ਹੀ ਕੇਵਲ ਦੱਸੇ ਤੇ ਅੰਮ੍ਰਿਤ ਝੜੇ, ਉਹਨਾਂ ਦੀ ਰਸਮਾਂ ਵਿੱਚ ਵੀ ਕੇਵਲ ਨਾਮ ਟਿਕਿਆ, ਉਹਨਾਂ ਦੇ ਅੰਦਰ ਵੀ ਕੇਵਲ ਨਾਮ ਟਿਕਿਆ। ਕਹਿੰਦੇ ਨੇ ਚਰਨਾ ਅੰਮ੍ਰਿਤ ਲੈਣ ਦਾ ਮਤਲਬ ਇਹ ਸੀ ਕਿ ਨਾਮ ਦੀ ਕਮਾਈ ਕਰਦਿਆਂ ਕਰਦਿਆਂ ਇੱਕ ਦਿਨ ਉਹ ਸਿੱਖ ਗੁਰੂ ਅੰਗਦ ਸਾਹਿਬ ਦਾ ਰੂਪ ਹੋ ਗਿਆ। ਅੰਮ੍ਰਿਤ ਲੈਣ ਤੋਂ ਭਾਵ ਇਹ ਵੇ ਕਿ ਗੁਰੂ ਦੇ ਚਰਨਾਂ ਨਾਲ ਜੁੜ ਕੇ ਅੰਦਰ ਦੇ ਸਫ਼ਰ ਨੂੰ ਤੈਅ ਕਰਨਾ। ਸਹਿ ਭੱਟਾਂ ਨੇ ਗੁਰੂ ਅਮਰਦਾਸ ਬਾਰੇ ਕਿਹਾ ਸੀ, ਕਹਿਣ ਲੱਗੇ ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਇ ਇੱਕ ਇੱਕ, ਦੋਏ ਥਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ, ਇੱਕ ਸਮੈ ਲੀਣੋ, ਤੇਸ ਤੀਸ ਇੱਕ ਅਰ ਪੰਜ ਸਿੱਧ, ਪੈਂਤੀਸ ਨਾ ਖੀਣੋ, ਇੱਕੋ ਜੇ ਲਾਖ, ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲਬ ਭਣੈ, ਤੂੰ ਇੱਕ ਲੋੜੈ ਇੱਕ ਮੰਨਿਓ। ਜੇ ਉਸ ਬਜ਼ੁਰਗ ਨੂੰ ਗੁਰੂ ਕੋਲ ਆ ਕੇ ਦਾਤ ਲਈ ਤੇ ਇਸ ਮੰਜ਼ਿਲ ਤੇ ਪਹੁੰਚ ਗਿਆ, ਤੇ ਸਿੱਖਾਂ ਗੁਰੂ ਨੂੰ ਧਾਰਨ ਕਰਨ ਤੋਂ ਬਿਨਾਂ ਤੂੰ ਆਤਮਿਕ ਜੀਵਨ ਦਾ ਸਫ਼ਰ ਤੈਅ ਨਹੀਂ ਕਰ ਸਕੇਗਾ। ਜਿਹੜੀ ਬੇਨਤੀ ਕਰ ਰਹੇ ਹਾਂ ਕਿ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਚਰਨਾ ਅੰਮ੍ਰਿਤ ਦੀ ਦਾਤ ਦਿੱਤੀ, ਉਸ ਚਰਨ ਪੌਲ ਦੀ ਬਦੌਲਤ ਫਿਰ ਸਿੱਖ ਨੇ ਜੀਵਨ ਕਿਹੋ ਜਿਹਾ ਕਮਾਇਆ। ਭਾਈ ਸਾਹਿਬ ਭਾਈ ਗੁਰਦਾਸ ਦੀ ਇੱਕ ਪੌੜੀ, ਖਾਸ ਕਰਕੇ ਜਿਨ੍ਹਾਂ ਨੇ ਚਰਨ ਪੌਲ ਲਈ ਉਹਨਾਂ ਦਾ ਜੀਵਨ ਕੈਸਾ ਸੀ। ਅੰਮ੍ਰਿਤ ਲੈਣ ਤੋਂ ਬਾਅਦ ਜੀਵਨ ਨੂੰ ਕਮਾਉਣ ਤੁਰਨਾ, ਗੁਰੂ ਦੀ ਸਿੱਖਿਆ ਨੂੰ ਕਮਾਉਣਾ, ਉਹਨਾਂ ਨੇ ਇੱਕ ਬਚਨ ਕੀਤਾ ਭਾਈ ਸਾਹਿਬ ਜੀ ਨੇ। ਕਹਿੰਦੇ ਨੇ ਜਦੋਂ ਅੰਮ੍ਰਿਤ ਦੀ ਦਾਤ ਸਿੱਖ ਨੇ ਲਈ, ਕਹਿੰਦੇ ਨੇ ਦੁਨੀਆਂ ਦੀ ਨਜ਼ਰ ਵਿੱਚ ਇੰਜ ਲੱਗਦਾ ਹੈ ਕਿ ਜਿਵੇਂ ਇਸ ਨੂੰ ਸਮਝ ਹੀ ਕੋਈ ਨਹੀਂ, ਇਹ ਬਿਲਕੁਲ ਅਣਜਾਣ ਭੋਲੇ ਬੱਚੇ ਦੀ ਤਰ੍ਹਾਂ ਹੈ। ਪਰ ਕਹਿੰਦੇ ਉਹਦੇ ਅੰਦਰ ਨੂੰ ਪੁੱਛ ਕੇ ਦੇਖੋ, ਜਿਹਨੇ ਚਰਨਾ ਅੰਮ੍ਰਿਤ ਦੀ ਦਾਤ ਲਈ ਸੀ, ਭਾਈ ਗੁਰਦਾਸ ਕਹਿੰਦੇ ਨੇ ਉਹ ਅੰਦਰੋਂ ਕਦੀ ਵੀ ਗੁਰੂ ਦੇ ਸ਼ਬਦ ਤੋਂ ਟੁੱਟਿਆ ਨਹੀਂ। ਜਿਹਨੇ ਚਰਨ ਪੌੜ ਲਈ, ਕਹਿਣ ਲੱਗੇ ਹਕੀਕਤ ਏਵੇ ਕਿ ਉਹਨੇ ਗੁਰੂ ਤੋਂ ਬਿਨਾਂ ਹੋਰ ਕੋਈ ਦੇਖੇ ਹੀ ਨਾ। ਜਿਹਨੇ ਚਰਨ ਪੌੜ ਲੈ ਲਈ, ਕਹਿੰਦੇ ਨੇ ਲੋਕਾਂ ਦੇ ਭਾਣੇ ਤਾਂ ਚੁੱਪ ਕਰਕੇ ਤੁਰਿਆ ਫਿਰਦਾ, ਪਰ ਚਰਨ ਪੌੜ ਲੈਣ ਤੋਂ ਬਾਅਦ ਇੱਕ ਪਿਆਲਾ ਨਾਮ ਦਾ ਉਹਨੇ ਆਪਣੇ ਮੂੰਹ ਨੂੰ ਲਾ ਲਿਆ ਤੇ ਨਾਮ ਪਿਆਲੇ ਦਾ ਅੰਮ੍ਰਿਤ ਸਰੂਰ ਉਹਦੇ ਅੰਦਰੋਂ ਕਦੀ ਗਿਆ ਹੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਜਿਹਨਾਂ ਚਰਨ ਪੌੜ ਲਈ, ਤੇ ਸ਼ਬਦ ਵਰਤੇ ਕਿ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਕਿ ਗੁਰੂ ਕੇ ਸਿੱਖ ਨੇ ਗੁਰੂ ਦੀ ਸਿੱਖਿਆ ਲਈ ਅੰਦਰੋਂ ਅੱਤ ਦਾ ਸਿਆਣਾ ਹੈ, ਬਾਹਰੋਂ ਇੰਜ ਲੱਗਦਾ ਜਿਵੇਂ ਭੋਲਾ ਜਿਹਾ, ਉਹਨੂੰ ਸਮਝ ਕੋਈ ਨਹੀਂ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾ। ਉਹ ਆਪਣੇ ਅੰਦਰ ਸ਼ਬਦ ਤੇ ਸੁਰਤ ਦਾ ਅਭਿਆਸੀ ਇੰਨਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਉਹਨੇ ਕਦੀ ਕੋਈ ਬੋਲ ਸੁਣਿਆ ਹੀ ਨਹੀਂ। ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾਂ। ਅੱਗੇ ਸ਼ਬਦ ਵਰਤੇ ਨੇ, ਪੈਰੀ ਪੈਪਾਂ ਖਾਕ ਹੋਏ, ਚਰਨ ਧੋਏ ਚਰਨਾਤਕ ਚੋਲਾ, ਕਿ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਪੈਰਾਂ ਵਿੱਚ ਡਿੱਗਿਆ ਤੇ ਉਹਨੇ ਦਾਤ ਪਤਾ ਕੀ ਲਈ? ਚਰਨ ਧੋਏ, ਗੁਰੂ ਦੇ ਚਰਨਾਂ ਨੂੰ ਧੋ ਕੇ ਚਰਨਾਤਕ ਚੋਲਾ, ਉਹਨਾਂ ਨੇ ਚਰਨਾ ਅੰਮ੍ਰਿਤ ਦੀ ਦਾਤ ਲਈ। ਇਹਦਾ ਮਤਲਬ ਕਿ ਜਿਸ ਸਿੱਖ ਨੇ ਸੁਰਤ ਤੇ ਸ਼ਬਦ ਦੀ ਖੇਡ ਮੰਨਣੀ ਸੀ, ਜਿਸ ਸਿੱਖ ਨੇ ਗੁਰੂ ਦੇ ਦਰਸ਼ਨਾਂ ਵਿੱਚ ਲੀਨ ਹੋਣਾ ਹੈ, ਜਿਸ ਸਿੱਖ ਨੇ ਅੰਦਰੋਂ ਵਾਹਿਗੁਰੂ ਗੁਰ ਸ਼ਬਦ ਦੇ ਪਿਆਲੇ ਨੂੰ ਚੱਖਣਾ ਹੈ, ਉਹਦੇ ਲਈ ਜ਼ਰੂਰੀ ਸੀ ਕਿ ਉਹ ਚਰਨ ਪੌਲ ਦੀ ਦਾਤ ਲੈਂਦਾ। ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾ, ਸਤਿਗੁਰ ਦਰਸ਼ਨ ਦੇਖਣਾ, ਸਾਧ ਸੰਗਤ ਬਿਨ ਅੰਨਾ ਖੋਲਾ, ਪੈਰੀ ਪੈ ਕਹਿ ਲੱਗੇ ਪਾ ਖਾਕ ਹੋਏ, ਚਰਨ ਧੋਏ ਚਰਨਾਤਕ ਚੋਲਾ, ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾਂ ਚਰਨ ਕਮਲ ਚਿਤ ਭਵਰ ਕਰ, ਭਵ ਜਲ ਅੰਦਰ ਰਹਿ ਨਰੋਲਾ। ਅਗਲੀ ਤੋਂ ਖਕੀਰਲੀ ਸੀ, ਜਿੰਨੇ ਜਿਉਂਦੇ ਕੀ ਮੁਕਤ ਹੋਣਾ,
ਉਹਨੂੰ ਇਹ ਦਾਤ ਗੁਰੂ ਤੋਂ ਲੈਣੀ ਅਤ ਜ਼ਰੂਰੀ ਹੈ। ਜੀਵਨ ਮੁਕਤ ਸਚਾਵਾ ਚੋਲਾ, ਕਿ ਉਹਦਾ ਚੋਲਾ ਉਹ ਜ਼ਿੰਦਗੀ ਦਾ ਮਨੋਰਥ ਤਾਂ ਹੱਲ ਹੋਵੇਗਾ ਜੇ ਉਹ ਗੁਰੂ ਦੇ ਚਰਨਾਂ ਵਿੱਚ ਜੁੜੇਗਾ। ਜਿਹੜੀ ਬੇਨਤੀ ਆਰੰਭ ਕੀਤੀ ਸੀ, ਤਿੰਨ ਗੱਲਾਂ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਆਸਾ ਕੀ ਵਾਰ ਵਿੱਚ ਕਹੀਆਂ ਨੇ। ਪਹਿਲੀ ਗੱਲ ਕਿ ਗੁਰੂ ਜੀ ਕਰਦੇ ਕੀ ਨੇ, ਦੂਜੀ ਗੱਲ ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਨਹੀਂ, ਤੀਜੀ ਗੱਲ ਕਿ ਜੇ ਗੁਰੂ ਨੂੰ ਧਾਰਨ ਨਾ ਕਰੀਏ, ਜੇ ਗੁਰੂ ਵਾਲੇ ਨਾ ਬਣੀਏ ਤਾਂ ਕੀ ਸਾਡਾ ਗੁਜ਼ਾਰਾ ਨਹੀਂ। ਦੇਖੋ ਸ਼ਬਦ ਸਾਹਿਬ ਨੇ ਤਿੰਨੇ ਬੜੇ ਸੋਹਣੇ ਕਹੇ ਨੇ। ਆਸਾ ਕੀ ਵਾਰ ਦੇ ਪਹਿਲੇ ਤਿੰਨ ਸ਼ਲੋਕ ਜੇ ਇਹ ਪੜ੍ਹ ਕੇ ਵਿਚਾਰ ਵੀ ਸਮਝ ਨਾ ਲੱਗੇ ਕਿ ਗੁਰੂ ਦੀ ਕੀ ਲੋੜ ਹੈ, ਤੇ ਫਿਰ ਬਦਕਿਸਮਤੀ ਹੋ ਸਕਦੀ। ਸਾਹਿਬ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਗੁਰੂ ਕੋਲ ਇੰਨੀ ਕੁ ਸਮਰੱਥਾ ਹੈ ਕਿ ਉਹ ਮਨੁੱਖ ਜਿਹੜੇ ਕੋਲ ਆਤਮਕ ਜੀਵਨ ਦਾ ਕਿਣਕਾ ਵੀ ਨਹੀਂ, ਜਿਹਨੂੰ ਸੋਝੀ ਵੀ ਕੋਈ ਨਹੀਂ, ਜੇ ਸਤਿਗੁਰੂ ਇੱਕ ਅੰਮ੍ਰਿਤ ਦ੍ਰਿਸ਼ਟੀ ਕਰਦਾ ਨਾ ਆਮ ਮਨੁੱਖ ਤੋਂ ਚੁੱਕ ਕੇ ਉਹਨੂੰ ਸਾਈਂ ਦੇ ਚਰਨਾਂ ਨਾਲ ਓਤ ਪੋਤ ਕਰ ਸਕਦਾ ਹੈ। ਇਹ ਗੁਰੂ ਕੋਲ ਸਮਰੱਥਾ ਹੈ, ਤਾਂ ਹੀ ਸ਼ਬਦ ਵਰਤੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਨ। ਇੱਕ ਦਿਨ ਵਿੱਚ ਸੈਂਕੜੇ ਵਾਰੀ ਗੁਰੂ ਤੋਂ ਕੁਰਬਾਨ ਜਾਣਾ ਵਾ, ਕਿਉਂ ਜੀ? ਕਹਿਣ ਲੱਗੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇੱਥੇ ਦੇਵਤੇ ਦਰ ਤੇ ਦੈਵੀ ਗੁਣਾਂ ਨਾਲ ਭਰਪੂਰ, ਹੁਣ ਕਰਤ ਨਾ ਲਾਗੀ ਵਾਰ, ਇੱਕ ਖਿੰਨ ਨੀ ਲੱਗਾ ਕਿ ਗੁਰੂ ਨੇ ਮਨੁੱਖ ਤੋਂ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ। ਹੁਣ ਗੁਰੂ ਕੀ ਜਿਹੜੀ ਖੇਡ ਹੈ, ਅੰਮ੍ਰਿਤ ਅਸਲ ਵਿੱਚ ਪਾਰਸ ਕਲਾ ਹੈ, ਅੰਮ੍ਰਿਤਾ ਅੰਦਰ ਨੂੰ ਤਬਦੀਲ ਕਰਨ ਵਾਲੀ ਦਾਤੇ ਦੀ ਦਾਤ ਹੈ। ਤੇ ਸੱਚ ਜਾਣੋ ਇਹਦਾ ਅਰਥ ਵੀ ਇਹ ਵੇ ਕਿ ਪੌਲ ਦਾ ਅਰਥ ਵੀ ਆਪਾਂ ਇਹ ਕਰਨੇ ਆ ਜਿਹਦੇ ਅੰਦਰ ਤਬਦੀਲੀ ਆ ਜਾਏ। ਧਰਮ ਦਾ ਅਰਥ ਇਹ ਵੇ ਧਾਰਨ ਕਰਨਾ। ਹਜ਼ੂਰ ਨੇ ਕਿਰਪਾ ਕੀਤੀ, ਕਹਿੰਦੇ ਨੇ ਗੁਰੂ ਕੋਲ ਇੰਨੀ ਸਮਰੱਥਾ ਕਿ ਇੱਕ ਖਿੰਨ ਵਿੱਚ ਉਹ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਹਜ਼ੂਰ ਜੀ ਕਿਵੇਂ, ਭੱਟਾਂ ਨੇ ਉਸ ਅੰਮ੍ਰਿਤ ਦ੍ਰਿਸ਼ਟੀ ਨੂੰ ਮਾਣਿਆ, ਭੱਟਾਂ ਨੇ ਉਸ ਆਨੰਦ ਨੂੰ ਮਾਣਿਆ, ਤੇ ਨਾਲ ਸ਼ਬਦ ਵਰਤੇ ਨੇ, ਕਹਿੰਦੇ ਨੇ ਮੇਰੀ ਗੱਲ ਤੇ ਭਰੋਸਾ ਕਰੀ। ਕਹਿੰਦੇ ਨੇ ਜੇ ਕਿਤੇ ਸਤਿਗੁਰੂ ਆਪਣੀ ਨਦਰ ਕਰਦਾ ਇੱਕ ਖਿੰਨ ਵਿੱਚ, ਤੇ ਜਿਹੜਾ ਬੰਦਾ ਦਰ ਦਰ ਤੇ ਕੱਚ ਦੀ ਤਰ੍ਹਾਂ ਰੁਲਦਾ ਪਿਆ ਨਾ, ਗੁਰੂ ਨਦਰ ਕਰਦਾ ਉਹ ਕੱਚ ਤੋਂ ਕੀਮਤੀ ਕੰਚਨ ਬਣ ਜਾਂਦਾ ਹੁੰਦਾ ਹੈ। ਸਿਰਫ ਮੈਂ ਤਿੰਨ ਹੀ ਬੇਨਤੀਆਂ ਆਰੰਭ ਕੀਤੀਆਂ ਸਨ, ਗੁਰੂ ਕੋਲ ਸਮਰੱਥਾ ਕਿੰਨੀ ਕੁ ਹੋਵੇ। ਕਹਿੰਦੇ ਨੇ ਇੱਕ ਨਦਰ ਕਰੇ ਕੱਚ ਤੋਂ ਕੰਚਨ ਬਣਾ ਦਿੰਦੇ ਨੇ, ਉਹ ਚਾਹਣ ਤੇ ਜ਼ਹਿਰ ਵਾਲੇ ਮਨੁੱਖ ਨੂੰ ਸਿਰ ਤੋਂ ਪੈਰਾਂ ਤੱਕ ਅੰਮ੍ਰਿਤ ਨਾਲ ਭਰਪੂਰ ਕਰ ਸਕਦੇ ਨੇ। ਜੇ ਸਤਿਗੁਰੂ ਚਾਹਣ ਦਰ ਦਰ ਤੇ ਰੁਲਣ ਵਾਲੇ ਪੱਥਰ ਨੂੰ ਕੀਮਤੀ ਲਾਲ ਬਣਾ ਸਕਦੇ ਨੇ। ਜੇ ਸਤਿਗੁਰੂ ਨਦਰ ਕਰ ਦੇਣ ਤੇ ਸੱਜਣਾ ਜਿਹੜੀ ਲੱਕੜ ਆਮ ਧੱਕੇ ਤੇ ਖਾਂਦੀ ਏ ਉਹਨੂੰ ਕੀਮਤੀ ਚੰਦਨ ਬਣਾ ਸਕਦੇ ਨੇ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ, ਇੱਕ ਸ਼ਬਦ ਸੁਣਿਆ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨਾ ਲਾਗੀ ਵਾਰ, ਕੱਚ ਤੋਂ ਕੰਚਨ ਬਣਾ ਦਿੱਤਾ। ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ, ਲੋਹ ਹੋਇਓ ਲਾਲ, ਨਦਰ ਸਤਿਗੁਰ ਜਾ ਧਾਰੈ, ਪਾਹਣ ਮਾਨਕ ਕਰੈ ਗਿਆਨ ਗੁਰ, ਕਹਿਓ ਵਿਚਾਰੈ ਕਾਠੋਂ ਸ੍ਰੀ ਖੰਡ ਸਤਿਗੁਰ ਕੀਓ। ਪਿਆਰਿਓ, ਉਹ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਹੈ ਜਿਹੜੀ ਅੰਮ੍ਰਿਤ ਛਕਣ ਦੇ ਨਾਲ ਆਮ ਲੱਕੜ ਨੂੰ ਚੰਦਨ ਵਰਗਾ ਬਣਾ ਸਕਦੀ ਏ, ਜਿਹੜੀ ਜ਼ਹਿਰ ਨੂੰ ਅੰਮ੍ਰਿਤ ਵੀ ਤਬਦੀਲ ਕਰ ਸਕਦੀ ਏ, ਜਿਹੜੀ ਕੱਚ ਨੂੰ ਕੰਚਨ ਬਣਾ ਸਕਦੀ ਏ। ਸਤਿਗੁਰੂ ਦੀ ਅੰਮ੍ਰਿਤ ਦੀ ਦਾਤ ਲੈਣੀ ਅਸਲ ਵਿੱਚ ਆਪਣੇ ਅੰਦਰ ਨੂੰ ਤਬਦੀਲ ਕਰਨਾ ਹੈ। ਹਜ਼ੂਰ ਕਿਰਪਾਲੂ ਜੀ ਨੇ ਦੂਜਾ ਬਚਨ ਕਿਹਾ ਸੀ ਕਿ ਬਾਹਰ ਜਿਤਨਾ ਮਰਜ਼ੀ ਗਿਆਨ ਹੋਵੇ ਪਰ ਗੁਰੂ ਦੇ ਸ਼ਬਦ ਦੀ ਕਮਾਈ ਤੋਂ ਬਿਨਾਂ ਅੰਦਰ ਦਾ ਰਸ ਨਹੀਂ ਆ ਸਕਦਾ। ਤੇ ਮੈਂ ਬੇਨਤੀ ਕਰਾਂ, ਭਾਈ ਵੀਰ ਸਿੰਘ ਹੋਣਾ ਨੇ ਬੜੇ ਸੋਹਣੇ ਸ਼ਬਦ ਵਰਤੇ ਸਨ। ਉਹ ਕਹਿੰਦੇ ਨੇ ਬੰਦਾ ਇੰਨੇ ਹੰਕਾਰ ਵੀ ਤੁਰਿਆ ਫਿਰਦਾ, ਸ਼ਬਦ ਵਰਤੇ ਉਹਨਾਂ, ਕਈ ਵਾਰੀ ਸੋਚਦੇ ਹਾਂ ਚੋਖੀਆਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਸ਼ਾਇਦ ਗੁਰੂ ਦੇ ਬਹੁਤ ਨੇੜੇ ਹੋਵੇ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਬੰਦੇ ਦਾ ਸਿਰ ਤਾਂ ਇੱਕ ਭਾਂਡੇ ਦੀ ਤਰ੍ਹਾਂ ਹੈ, ਕਹਿੰਦੇ ਨੇ ਇਹ ਉਹ ਭਾਂਡਾ ਹੈ ਜਿਹੜਾ ਥਾਂ ਥਾਂ ਦੀਆਂ ਗੱਲਾਂ ਨੂੰ ਆਪਣੇ ਵਿੱਚ ਇਕੱਠੀ ਕਰੀ ਜਾਂਦਾ। ਕਹਿੰਦੇ ਨੇ ਉਸ ਬੰਦੇ ਦੀ ਹਾਲਤ ਤੱਕੋ ਜਿਹੜਾ ਦਰ ਦਰ ਤੇ ਮੰਗ ਕੇ ਝੂਠ ਆਪਣੇ ਭਾਂਡੇ ਵਿੱਚ ਪਾਉਂਦਾ। ਉਹਨਾਂ ਸ਼ਬਦ ਵਰਤੇ ਨੇ ਕਿ ਮੁਰਸ਼ਦ ਤੋਂ ਬਿਨਾਂ, ਗੁਰੂ ਤੋਂ ਬਿਨਾਂ ਅੰਦਰ ਦਾ ਰਸ ਨਹੀਂ। ਕਹਿੰਦੇ ਨੇ ਮੈਂ ਆਪਣੇ ਸਿਰ ਨੂੰ ਨਾ ਆਪਣੇ ਤੇ ਗੱਲ ਚੁਕਾਈ, ਪਰ ਉਹ ਗੁਰਮੁਖ ਨਾਮ ਰਸੀਏ ਨੇ ਆਪਣੇ ਸਿਰ ਨੂੰ ਕਹਿੰਦੇ ਨੇ ਇੱਕ ਭਾਂਡਾ ਬਣਾਇਆ, ਜਿੱਥੇ ਕੋਈ ਪੜਿਆ ਮਿਲਿਆ ਉਹਦੇ ਤੋਂ ਗੱਲ ਸੁਣੀ, ਉਹਦੇ ਤੋਂ ਕੋਈ ਜੁਗਤ ਸੁਣੀ। ਕਹਿੰਦੇ ਨੇ ਮੈਨੂੰ ਇੰਨੀਆਂ ਗੱਲਾਂ ਆਉਣ ਲੱਗ ਪਈਆਂ
ਲੋਕਾਂ ਕਹਿ ਦਿੱਤਾ ਮਹਾਨ ਵਿਦਵਾਨ ਹੈ, ਮਹਾਨ ਪੰਡਿਤ ਹੈ। ਕਹਿੰਦੇ ਨੇ ਇੱਕ ਦਿਨ ਮੈਂ ਕਿਸੇ ਉਸੇ ਹੰਕਾਰ ਵਿੱਚ ਗੁਰੂ ਦੇ ਚਰਨਾਂ ਵਿੱਚ ਜਾ ਮੱਥਾ ਟੇਕਿਆ। ਕਹਿੰਦੇ ਨੇ ਦੁਨੀਆਦਾਰ ਲੋਕ ਮੇਰੀ ਇੱਜ਼ਤ ਕਰਦੇ ਸਨ, ਪਰ ਜਦੋਂ ਗੁਰੂ ਦੇ ਚਰਨਾਂ ਵਿੱਚ ਝੁਕਿਆ ਉਹਨੇ ਕਹਿ ਦਿੱਤਾ ਆਪਣੇ ਸਿਰ ਨੂੰ ਚੁੱਕ, ਤੇਰਾ ਆਪਣਾ ਅਨੁਭਵ ਕੀ ਹੈ, ਤੇਰੇ ਵਿੱਚੋਂ ਤਾਂ ਕੇਵਲ ਦੂਜਿਆਂ ਦੇ ਝੂਠ ਦੀ ਬੋ ਪਈ ਆਉਂਦੀ ਹੈ। ਪੁੱਛਿਆ ਜੀ ਕਿਉਂ? ਕਹਿਣ ਲੱਗੇ ਆਪਣੇ ਅੱਖਰਾਂ ਦੇ ਗਿਆਨ ਵਿੱਚ ਹੀ ਮਸਤ ਹੈ, ਜੇ ਅਮਿਓ ਰਸ ਲੈਣੇ ਆਪਣੇ ਅੰਦਰ ਨੂੰ ਧੋ ਕੇ ਅੰਮ੍ਰਿਤ ਟਿਕਾ। ਉਹਨਾਂ ਸ਼ਬਦ ਵਰਤੇ ਨੇ, ਸਿਰ ਕਚਕੋਲ ਬਣਾ ਹੱਥ ਲਿੱਤਾ, ਪੜਿਆ ਦੁਆਰੇ ਫਿਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਕੇ ਭਰਿਆ ਭਰਿਆ ਦੇਖ ਅਭਰਿਆ ਸਾਹਮਣੇ, ਜਾਣਾ ਪੰਡਿਤ ਹੋਇਆ ਧਰਤੀ ਪੈਰ ਨਾ ਟਿਕੇ ਮੇਰਾ, ਮੈਂ ਉੱਚਾ ਹੋ ਹੋ ਤੁਰਿਆ। ਇੱਕ ਦਿਨ ਉਹ ਕਚਕੋਲ ਲੈ ਗਿਆ, ਮੁਰਸ਼ਦ ਮੂਹਰੇ ਧਰਿਆ, ਝੂਠ ਝੂਠ ਕਰ ਉਸ ਉਲਟਾਇਆ, ਖਾਲੀ ਸਾਰਾ ਕਰਿਆ, ਮਲ ਮਲ ਕੇ ਫਿਰ ਧੋਤਾ ਇਸ ਨੂੰ, ਮੈਲ ਇਲਮ ਦੀ ਲਾਈ, ਵੇਖੋ ਇਹ ਕਚਕੌਲ ਲਿਸ਼ਕਿਆ ਕਵਲ ਵਾਂਗ ਹੁਣ ਖਿੜਿਆ। ਸਾਹਿਬ ਕਹਿੰਦੇ ਨੇ ਜੇ ਅੰਦਰ ਨੂੰ ਧੋਣਾ ਹੀ, ਗੁਰੂ ਤੋਂ ਬਿਨਾਂ ਅੰਦਰ ਦੀ ਮੈਲ ਕੋਈ ਨਹੀਂ ਧੋ ਸਕਦਾ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ, ਗੁਰੂ ਕੋਲ ਜਾ, ਇੱਕ ਖਿੰਨ ਵਿੱਚ ਤੈਨੂੰ ਦੈਵੀ ਗੁਣਾਂ ਨਾਲ ਭਰਪੂਰ ਕਰ ਸਕਦੇ ਨੇ। ਤੇ ਦੂਸਰਾ ਬਚਨ ਕੀਤਾ, ਕਹਿਣ ਲੱਗੇ ਮਹਾਰਾਜ ਕਿ ਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ ਨਹੀਂ। ਤੇ ਸ਼ਬਦ ਵਰਤੇ, ਜੇਸੋ ਚੰਦਾ ਉਗਵੈ ਸੂਰ ਚੜੇ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਅੰਦਰ ਦਾ ਚਾਨਣ ਨਹੀਂ। ਹੁਣ ਤੀਜਾ ਜਿਹੜਾ ਬਚਨ ਕਿਹਾ ਨਾ, ਉਹ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ, ਮੈਨੂੰ ਸਿਰਫ ਦੋ ਤਿੰਨ ਰਹਿ ਗਏ ਨੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੀ ਉਹ ਗੱਲ ਚੇਤੇ ਰੱਖੀਏ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਦੇਖੋ ਅੰਮ੍ਰਿਤ ਛਕਨੇ ਆ, ਜੇ ਨਾ ਛਕਾਂਗੇ ਸਾਨੂੰ ਕਿਸੇ ਚੀਜ਼ ਦੀ ਕਮੀ ਥੋੜਾ ਹੈ। ਸਾਡੇ ਸਵਾਲ ਹੁੰਦੇ ਨੇ, ਫਲਾਣੇ ਨੇ ਅੰਮ੍ਰਿਤ ਛਕਿਆ ਉਹਦਾ ਤਾਂ ਕੰਮ ਹੀ ਨੀ ਚੱਲਦਾ ਪਿਆ, ਫਲਾਣੇ ਨੇ ਅੰਮ੍ਰਿਤ ਛਕਿਆ ਉਹਦੇ ਘਰ ਤਾਂ ਦੁੱਖ ਇੰਨਾ ਆ ਗਿਆ। ਗੁਰਮੁਖੋ ਅੰਮ੍ਰਿਤ ਦਾ ਸੰਬੰਧ ਕੇਵਲ ਦੁਨੀਆਂ ਦੇ ਪਦਾਰਥਾਂ ਨਾਲ ਨਹੀਂ। ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਮੇਰ ਭਰਿਆ ਉੱਤਰ ਦਿੱਤਾ, ਕਹਿਣ ਲੱਗੇ ਇੱਕ ਤਿਲਾਂ ਦੇ ਬੂਟੇ ਵੱਲ ਝਾਤੀ ਮਾਰੋ, ਜਦੋਂ ਬੀਜ ਪਾਇਆ ਜਾਂਦਾ ਹੈ ਪਾਣੀ ਸਾਰਿਆਂ ਤਿਲਾਂ ਨੂੰ ਦਿੰਦੇ ਨੇ, ਖਾਦ ਸਾਰੇ ਤਿਲਾਂ ਨੂੰ ਪਾਈ ਜਾਂਦੀ ਹੈ, ਵਾਰ ਸਾਰਿਆਂ ਤਿਲਾਂ ਨੂੰ ਕਰਦੇ ਨੇ, ਪਰ ਜਦੋਂ ਤਿਲਾਂ ਦੀ ਫਸਲ ਪੱਕਦੀ ਹੈ ਨਾ ਤੇ ਮਾਲਕ ਦੇ ਘਰ ਕੇਵਲ ਉਹ ਸਤਿਕਾਰੇ ਜਾਂਦੇ ਨੇ ਜਿਨ੍ਹਾਂ ਦੀਆਂ ਫਲੀਆਂ ਵਿੱਚ ਦਾਣੇ ਨੇ, ਜਿਨ੍ਹਾਂ ਨੇ ਖੁਰਾਕ ਤਾਂ ਲਈ, ਵਾਰ ਦੇ ਓਲੇ ਤਾਂ ਰਹੇ, ਫਲੀਆਂ ਵੀ ਲੱਗੀਆਂ ਫੁੱਲ ਵੀ ਬਣੇ, ਪਰ ਬਦਕਿਸਮਤੀ ਦਾਣਿਆਂ ਤੋਂ ਖਾਲੀ ਰਹਿ ਗਏ। ਜੇ ਦਾਣਿਆਂ ਤੋਂ ਖਾਲੀ ਤਿਲ ਰਹਿਣ ਤੇ ਨਖਸਮਿਆਂ ਨੂੰ ਥਾਂ ਕੋਈ ਨਹੀਂ, ਤੇ ਸੱਜਣਾ ਜੇ ਦੁਨੀਆਂ ਦੇ ਪਦਾਰਥ ਲੈ ਗਏ ਅੰਦਰ ਨਾਮ ਦਾ ਕਿਣਕਾ ਨਾ ਰਿਹਾ, ਸੱਚ ਜਾਣੀ ਉੱਥੇ ਵੀ ਨਖਸਮਿਆਂ ਨੂੰ ਥਾਂ ਕੋਈ ਨਹੀਂ। ਗੁਰੂ ਤਾਂ ਖਸਮ ਬਣਦਾ ਹੈ। ਹਜ਼ੂਰ ਨੇ ਸ਼ਬਦ ਵਰਤੇ, ਨਾਨਕ ਗੁਰੂ ਨਾ ਚੇਤਨੀ। ਹੁਣ ਅਗਲੀ ਤੁਕ ਦਾਤੇ ਨੇ ਬੜੀ ਟੁਕਾ ਕੇ ਕਹੀ, ਕਿਉਂਕਿ ਪਤਾ ਸੀ ਕਿ ਨਗੁਰਾ ਗੱਲਾਂ ਬੜੀਆਂ ਕਰਦਾ। ਸਾਹਿਬ ਨੇ ਸ਼ਬਦ ਵਰਤੇ, ਜਿਉ ਨਗਰਾ ਬਹੁ ਬਾਤਾਂ ਜਾਣੈ, ਉਹਦੇ ਜਿਹੜੀਆਂ ਗੱਲਾਂ ਦਲੀਲਾਂ ਕਿਹਦੇ ਕੋਲ ਨੇ। ਕਹਿਣ ਲੱਗੇ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੈ ਤਿਲ ਬੁਵਾਰ ਜੋ ਸੁਣੈ ਅੰਦਰ ਖੇਤ, ਖੇਤਾਂ ਅੰਦਰ ਚੁੱਟਿਆ ਕਹੋ ਨਾਨਕ ਸੋ ਨਾ। ਪਿਆਰਿਓ ਫਲੀਏ ਫੁਲੀਏ ਬੱਪੜੇ ਪੀ ਤਨ ਵਿੱਚ ਸਵਾ, ਕੀ ਹੋਇਆ ਜੇ ਪਦਾਰਥ ਲੈ ਗਿਓ, ਕੋਠੀਆਂ ਬਣ ਗਈਆਂ, ਕਾਰਾਂ ਆ ਗਈਆਂ, ਦੁਨੀਆਂ ਵਿੱਚ ਵਾਹ ਵਾਹ ਵਾਹ ਵਾਹ ਹੋ ਗਈ, ਤਿਲ ਵੀ ਬੜਾ ਆਕੜ ਕੇ ਆਪਣੇ ਆਪ ਵਿੱਚ ਰਹਿੰਦਾ ਸੀ, ਪਤਾ ਤਾਂ ਉਦੋਂ ਲੱਗਾ ਜਦੋਂ ਮਾਲਕ ਦੇ ਘਰ ਵਿੱਚ ਪ੍ਰਵਾਨ ਹੋਣ ਦੀ ਗੱਲ ਚੱਲੀ। ਮੈਂ ਜਿੱਥੋਂ ਬੇਨਤੀ ਆਰੰਭ ਕੀਤੀ ਸੀ, ਇਕੱਲਾ ਸਰੀਰ ਨਹੀਂ, ਇਸ ਸਰੀਰ ਨੂੰ ਛੱਡ ਕੇ ਇੱਕ ਦਿਨ ਜਿੰਦ ਨੇ ਤੁਰਨਾ ਹੈ, ਜਿੰਦ ਨਾਲ ਕੇਵਲ ਗੁਰੂ ਜਾਂਦਾ ਹੈ ਤੇ ਜਾਏਗਾ ਉਹਨਾਂ ਨਾਲ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਲਈ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਤਾਂ ਹੀ ਕਿਹਾ ਸੀ, ਕਹਿਣ ਲੱਗੇ ਸਰੀਰ ਨਾਲ ਕਾਫਲੇ ਤੁਰਦੇ ਨੇ ਪਰ ਜਿੰਦ ਨਾਲ ਕਦੀ ਸਰੀਰ ਵੀ ਨਹੀਂ ਤੁਰਦਾ ਹੁੰਦਾ। ਸ਼ਬਦ ਵੱਲ ਧਿਆਨ ਦਿਆ, ਜੇ ਸਰੀਰ ਨਾਲ ਕਾਫਲੇ ਤੁਲਦੇ ਨੇ, ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ, ਪਰ ਜਿੰਦ ਨਾਲ ਸਰੀਰ ਵੀ ਨਹੀਂ ਜਾਂਦਾ। ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਜੇ ਆਪਣੀ ਜਿੰਦ ਦਾ ਕੋਈ ਸਾਥੀ ਬਣਾਉਣਾ ਹੈ ਤਾਂ ਕੇਵਲ ਉਹ ਸਤਿਗੁਰੂ ਹੈ, ਸਤਿਗੁਰੂ ਤੋਂ ਬਿਨਾਂ ਕੋਈ ਸਾਥੀ ਨਹੀਂ। ਸੇਵਾ ਰਾਮ ਦੀਆਂ ਪਰਚੀਆਂ ਦੀ ਉਹ ਗੱਲ ਕਹਿ ਕੇ ਮੈਂ ਸਮਾਪਤੀ ਕਰਨਾ। ਅੱਜ ਗੁਰੂ ਕਲਗੀਧਰ ਜੀ ਦਾ ਜੇ ਪੁਰਬ ਮਨਾਉਣ ਤੁਰੇ ਹੋ, ਗੁਰਸਿੱਖੋ ਸਿਰਫ ਇੱਕ ਵਿਸ਼ਾ ਰੱਖਿਆ ਸੀ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਸਾਹਿਬ ਗੁਰੂ ਕਲਗੀਧਰ ਬਾਰੇ ਕਈ ਵੱਖ ਵੱਖ ਤਰੀਕੇ ਨਾਲ ਇਸ ਘਟਨਾ ਨੂੰ ਪੇਸ਼ ਸੱਜਣ ਕਰਦੇ ਨੇ, ਪਰ ਇਹ ਸੇਵਾ ਰਾਮ ਦੀ ਪਰਚੀ ਵਿੱਚ ਲਿਖੀ ਹੋਈ ਘਟਨਾ ਹੈ।
उस किताब का नाम है परची दसवें पातशाह की, कह के संपूर्ण करना। कह लगे सतगुरु के हाथ में पत्थर है, कई बार तुम श्रवण किया उन्हें, उस पत्थर नू पकड़िया, उन्हू खब्बे तो सज्जे हाथ ते, सज्जे तो खब्बे हाथ ते विछाल के रख दे। अचनचे तो पत्थर हाथ विचो निकलिया ते डिग्या पानी विच, पानी विच डिग दिया सार वो पत्थर डुब गया। ध्यान दिया जे हजूर रुके ते पुछया इस पत्थर दे डुबण दा कारण की। कह लगे महाराज पत्थर भारा है, पानी दा सुभाए डुब देंदा है। दूजा कहिंदा पानी दा सुभाए भारी चीज नू डुब देंदा है। पर गुरमुख प्यारे किको गल के प्यारे भाई दया सिंह, हे दाता जी पानी दे सुभा दा पता नहीं, पत्थर दे सुभा दा पता नहीं, बस जेड़ा तेरे हथों निकल गया उन्हें डुबने डुबना है, ओदे तरन दा कदी सवाल ही नहीं पैदा होंदा। गुरमुख पत्थर भी तर जांदा है जे गुरु वाला बने। ताई साहब ने कहा ज्यों पाखान नाव चढ़ तरै प्राणी गुरचरण लगत निस्तरै। कल इसे विषय नू आपां अगे तोर के अमृत वाले पासे आउणा है। साहब धन गुरु ग्रंथ साहब कृपा करन, सानू सारिआं नू सूझ बख्शन। कल अमृत संबंधी उस तो अगे रहत, फिर खालसा होइयां पुल्ला बख्श देणियां जी। वाहिगुरु जी का खालसा, वाहिगुरु जी।

आप जनावहो हर जन मंगल गावहो, बिसर नाही कबहू हिय ते, एह बिद मन मैं पावहो। गुरपुरा पिट्यो वड भागी, जन नानक कतह ना जावह। ना खौ जति सति नहीं पड़या, मूर्ख मुगदा जन्म भया। परणवत नानक तिनकी शरणा, जिन तो नाही विसरया। परणवत नानक तिनकी शरणा, जिन तो नाही विसरया। परम सम्मान योग चवर शतर तख दे मालिक, जुगो जुग अटल साहिब सतगुरु, श्री गुरु ग्रंथ साहिब महाराज जी दी पावन पवित्र हजूरी अंदर शोभायमान खोए बैठे गुरमुख प्यारे सतसंगी जनों, अमृत बचना दा सोदर रह राज साहब जी दा पाठ और उस तो उपरंत हजूर दे अमृत बचन कीर्तन रूप अंदर आप जी ने श्रवण कीते ने, आओ अपने ख्यालां नूं संकोच दे होए अंतर्मुख हो। कल दी जो आपां एक विचार दी लड़ी आरंभ कीती है, ओदे वल थोड़ा जिहा आपां पंछी झात जरूर पा लईए। कल आप जी दे चरणां विच बेनती कीती सी कि आखिर इस शरीर नूं धारण करन दा कोई मकसद है, ते संपूर्णता कीती सी कि आपां केवल इंद्रियां दे रस विच मस्त हो के शरीर दी बाजमुखी क्रिया तक सीमित हां, पर हकीकत विच ये पता है कि नहीं कि एक दिन इस शरीर नूं इस चोले नूं त्याग के जीव आत्मा ने जाना है, ते फिर इस जिंद दा सहारा कौन बनेगा, इस जिंद दा आसरा कौन होवेगा। ते संपूर्णता विच आप जी दे चरणां दे विच बेनती कीती सी कि केवल एक सतगुरु है जिस दा शब्द साडी जिंद दे नाल जांदा है, बाकी शरीर नाल तुरन वालियां दा काफला बहुत जिउंदियां भी मिलदा है, मरण तो बाद भी लोक नाल चलदे ने। पर एक बेनती आरंभ विच करदे आं, कई वारी इस भरम विच आपां रह जांदे आं कि कोई आदमी चलाना करदा है ते उस दी अर्थी नाल लोकां दी गिनती बहुत हुंदी, कई वारी ओहदे भोग ते लोकां दी गिनती हजारां लखां दी तादाद विच हो जाएगी, ते आपां सहज सुभाए कह दिंदे आं कि जिस बंदे दे भोग ते जिस बंदे दी अर्थी नाल लखां बंदे चले होण, आखिर रब की दरगाह विच प्रवान हो ही गया होना है, क्योंकि ये इकट्ठ दसदा पे कि इस बंदे की किन्नी कु बनी सी। सतगुरु गुरु नानक साहब ने बड़ा स्पष्ट बचन कहे, कहन लगे इस भरम नूं अपने मन विच ना पाली कि लोकां दी गिनती पिछे होवे ते रब की दरगाह विच प्रवान हो जाईदा है। साहब ने इको तुक विच गल मुका दिती, कहन लगे चंगा नाउं रखाए कै जस कीरत जग ले, ते इन्नी वड्डी रब दी रहमत होवे उम्र भी थोड़ी नहीं। साहब ने जदो उम्र दी गिनती कीती ते शब्द वरते जे जुग चारे आर जा, होर दसूनी खोए नवा खंडा भी जानिए, नाल चला सब कोए
ਚੰਗਾ ਨਾਉਂ ਰਖਾਇਕ ਹੈ ਜਸ ਕੀਰਤ ਜਗ ਲੈ। ਪਰ ਪਿਆਰਿਓ ਕਿ ਚੰਗਾ ਨਾਂ ਵਾਹ ਵਾਹ ਵਾਹ ਵਾਹ ਕਰਾਨ ਨਾਲ ਹੀ ਪ੍ਰਭੂ ਪ੍ਰਵਾਨ ਕਰ ਲੈਂਦਾ। ਸਾਹਿਬ ਕਹਿਣ ਲੱਗੇ ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਪਰਮੇਸ਼ਵਰ ਦੀ ਨਜ਼ਰ ਵਿੱਚ ਜੇ ਪ੍ਰਵਾਨ ਨਹੀਂ ਤੇ ਸੱਜਣਾ ਕਿਸੇ ਨੇ ਤੇਰੀ ਵਾਤ ਨਹੀਂ ਪੁੱਛਣੀ। ਆਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੇ ਕੱਲ ਇਹ ਉਪਦੇਸ਼ ਕੀਤਾ ਸੀ ਕਿ ਗੁਰੂ ਤੋਂ ਬਿਨਾਂ ਜੀਵ ਆਤਮਾ ਦਾ ਉਧਾਰ ਨਹੀਂ। ਉਸੇ ਲੜੀ ਨੂੰ ਆਪਾਂ ਅੱਜ ਅੱਗੇ ਤੋਰਨਾ ਹੈ ਕਿ ਗੁਰੂ ਕੈਸਾ ਚਾਹੀਦਾ ਹੈ। ਕਿਉਂਕਿ ਜਦੋਂ ਸ਼ਬਦ ਗੁਰੂ ਧਾਰਨ ਕਰਨ ਲਈ ਆਉਂਦਾ ਹੈ, ਕਈ ਵਾਰੀ ਸਾਡੇ ਸੱਜਣ ਇਹ ਵੀ ਸ਼ਬਦ ਕਹਿ ਦਿੰਦੇ ਨੇ ਜਿਹੜੇ ਕੇਵਲ ਦੰਭ, ਭੇਖ, ਪਖੰਡ ਤੱਕ ਸੀਮਤ ਨੇ। ਮੈਂ ਆਰੰਭ ਵਿੱਚ ਅਰਜ਼ ਕਰਦਿਆਂ ਕਿ ਕਿਸੇ ਤੇ ਕਟਾਕਸ਼, ਕਿਸੇ ਤੇ ਤਰਕ ਨਹੀਂ, ਪਰ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਕਈ ਵਾਰੀ ਇਹ ਭਰਮ ਪਾ ਲੈਂਦੇ ਹਾਂ ਕਿ ਜਿਹੜੀ ਗੁਰੂ ਧਾਰਨ ਕਰਨ ਦੀ ਗੱਲ ਕਹੀ ਇਹ ਸ਼ਾਇਦ ਸਾਡੇ ਗੁਰੂ ਤੇ ਲਾਗੂ ਹੁੰਦੀ ਹੈ। ਉਹ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਵੀ ਕਹਿੰਦਾ ਹੈ ਕਿ ਗੁਰੂ ਤੋਂ ਬਿਨਾਂ ਗੁਜ਼ਾਰਾ ਨਹੀਂ। ਕੋਈ ਕਿਸੇ ਬੰਦੇ ਨੂੰ ਗੁਰੂ ਮੰਨੀ ਬੈਠਾ ਹੈ, ਕੋਈ ਕਿਸੇ ਨੂੰ ਗੁਰੂ ਮੰਨੀ ਬੈਠਾ ਹੈ। ਆਓ ਆਪਾਂ ਇਹ ਵੀ ਨਖੇੜਾ ਬਾਣੀ ਵਿੱਚੋਂ ਕਰ ਲਈਏ ਕਿ ਕੈਸਾ ਗੁਰੂ ਚਾਹੀਦਾ ਹੈ, ਉਸ ਗੁਰੂ ਕੋਲ ਕੀ ਰਹਿਮਤ ਹੈ। ਉਸ ਤੋਂ ਅੱਗੇ ਅਸੀਂ ਅੰਮ੍ਰਿਤ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ ਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਕਿਉਂ ਜ਼ਰੂਰਤ ਹੈ, ਇਸ ਦੀ ਵਿਚਾਰ ਅੱਜ ਕਰਾਂਗੇ। ਕਰੋ ਕਿਰਪਾਲਤਾ ਸਾਧ ਸੰਗਤ ਦੀ, ਆਪ ਅਸੀਸ ਬਖਸ਼ੋ। ਧੰਨ ਗੁਰੂ ਕਲਗੀਧਰ ਜੀ ਦੇ ਇਸ ਪਵਿੱਤਰ ਪੁਰਬ ਨੂੰ, ਖਾਲਸਾ ਜੀ ਦੇ ਸਿਰਜਣਾ ਦਿਵਸ ਨੂੰ ਆਪਾਂ ਮਨਾ ਰਹੇ ਹਾਂ ਤੇ ਅਰਦਾਸ ਕਰੀਏ ਮੇਰੇ ਦਾਤਾ ਜੀ, ਕਿਰਪਾ ਕਰੋ ਜੇ ਅੰਮ੍ਰਿਤ ਦੀ ਦਾਤ ਲਈ ਹੈ ਤੇ ਅੰਦਰ ਨਾਮ ਅੰਮ੍ਰਿਤ ਦਾ ਨਿਰੰਤਰ ਪ੍ਰਵਾਹ ਚੱਲ ਜਾਏ। ਜੇ ਅੰਮ੍ਰਿਤ ਦੀ ਦਾਤ ਨਹੀਂ ਤੇ ਕਿਰਪਾ ਕਰਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਵਿਚਾਰ ਆਰੰਭਣ ਤੋਂ ਪਹਿਲਾਂ ਬੇਨਤੀ ਹੈ ਕਿ ਇਕਾਗਰਤਾ ਜ਼ਰੂਰ ਬਖਸ਼ਿਓ, ਕਿਉਂਕਿ ਇਕਾਗਰਤਾ ਤੋਂ ਬਿਨਾਂ ਅੰਦਰ ਖਿੰਡ ਜਾਏ ਤੇ ਵਿਸ਼ੇ ਤੋਂ ਬੰਦਾ ਥਿੜਕ ਜਾਂਦਾ ਹੈ। ਕਰੋ ਬਖਸ਼ਿਸ਼, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਸ਼ਾ ਸੀ ਕਿ ਮਤ ਕੋ ਭਰਮ ਭੂਲੇ ਸੰਸਾਰ, ਗੁਰਬਿਨ ਕੋਇ ਨਾ ਉਤਰ ਸਪਾਹ। ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਖੈ ਪੀ ਹੋਗ। ਤੇ ਸਾਹਿਬ ਨੇ ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਕਉ ਨਾਨਕ ਪ੍ਰਭ ਇਹ ਜਨਾਈ। ਇਸ ਤੁਕ ਵੱਲ ਧਿਆਨ ਦਿਆ ਜੀ, ਇੱਥੇ ਸ਼ਬਦ ਨੀ ਇਹ ਨੀ ਵਰਤਿਆ ਕਿ ਗੁਰੂ ਨੇ ਮੈਨੂੰ ਗੱਲ ਜਨਾਈ। ਹਜ਼ੂਰ ਕਹਿੰਦੇ ਨੇ ਕਉ ਨਾਨਕ ਪ੍ਰਭ ਇਹ ਜਨਾਈ, ਪ੍ਰਭ ਦਾ ਅਰਥ ਪ੍ਰਭੂ ਕਰਾਂਗੇ, ਵਾਹਿਗੁਰੂ ਕਰਾਂਗੇ, ਕਿ ਮੇਰੇ ਪਰਮਾਤਮਾ ਵਾਹਿਗੁਰੂ ਨੇ ਮੈਨੂੰ ਇੱਕ ਗੱਲ ਦੀ ਸੋਝੀ ਦਿੱਤੀ। ਕੀ ਸੋਝੀ ਦਿੱਤੀ? ਕਹਿਣ ਲੱਗੇ ਬਿਨ ਗੁਰ ਮੁਕਤ ਨਾ ਪਾਈਐ। ਭਾਈ ਪ੍ਰਭੂ ਨੇ ਗੱਲ ਸਮਝਾ ਦਿੱਤੀ ਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਗੁਰੂ ਹੀ ਤੇਰਾ ਮੁਕਤੀ ਦਾਤਾ ਹੈ। ਹੁਣ ਸਵਾਲ ਉੱਠਿਆ ਵੀ ਗੁਰੂ ਕੌਣ ਹੁੰਦਾ ਹੈ? ਤੇ ਇੱਕ ਬੇਨਤੀ ਕਰਾਂ, ਅਸਲ ਵਿੱਚ ਬਾਣੀ ਵਿੱਚ ਗੁਰੂ, ਗੁਰ, ਸਤਿਗੁਰੂ ਤੇ ਸਤਿਗੁਰ ਸ਼ਬਦ ਬੜੀ ਵਾਰੀ ਆਇਆ ਹੈ। ਹੁਣ ਹਜ਼ੂਰ ਨੂੰ ਪੁੱਛੀਏ ਵੀ ਗੁਰੂ ਕੌਣ ਹੁੰਦਾ ਹੈ? ਇਹ ਦੋ ਅੱਖਰਾਂ ਨਾਲ ਬਣਿਆ ਹੈ। ਅਸਲ ਵਿੱਚ ਗੁਰੂ ਸ਼ਬਦ ਹੀ ਐਸਾ ਭਾਵ ਪੂਰਤ ਹੈ ਕਿ ਆਪਣੇ ਆਪ ਵਿੱਚ ਗੁਰੂ ਸ਼ਬਦ ਬੜੀ ਵੱਡੀ ਰਮਜ਼ ਸਮੋ ਕੇ ਬੈਠਾ ਹੈ। ਜਿਹੜਾ ਅਸੀਂ ਸ਼ਬਦ ਗੁਰੂ ਪੜ੍ਹਨੇ ਹਾਂ, ਇਹਦੀ ਉਤਪਤੀ, ਇਹ ਸ਼ਬਦ ਦੀ ਹੋਂਦ ਆਈ ਹੈ ਸੰਸਕ੍ਰਿਤ ਦੀ ਗ੍ਰੀ ਧਾਤੂ ਵਿੱਚੋਂ ਇਹ ਪੈਦਾ ਹੋਇਆ ਹੈ। ਦੋ ਅੱਖਰਾਂ ਨਾਲ ਇਹ ਸ਼ਬਦ ਬਣਿਆ ਹੈ, ਇੱਕ ਹੈ ਗੋ ਤੇ ਦੂਸਰਾ ਹੈ ਰੂਹ। ਗੋ ਦਾ ਅਰਥ ਅੱਖਰੀ ਹੁੰਦਾ ਹੈ ਹਨੇਰਾ ਤੇ ਰੂਹ ਦਾ ਅਰਥ ਹੁੰਦਾ ਹੈ ਚਾਨਣ। ਗੁਰੂ ਦਾ ਅੱਖਰੀ ਅਰਥ ਹੀ ਇਹ ਹੈ ਕਿ ਜਿਹੜਾ ਸਾਡੇ ਅੰਦਰ ਦੇ ਹਨੇਰੇ ਨੂੰ ਖਤਮ ਕਰਕੇ ਚਾਨਣ ਦਾ ਚਿਰਾਗ ਬਾਲ ਦੇਵੇ, ਸ਼ਬਦ ਦਾ ਦੀਪਕ ਬਾਲ ਦੇਵੇ, ਅਸਲ ਵਿੱਚ ਉਹ ਗੁਰੂ ਹੈ। ਤੇ ਅਗਲੀ ਬੇਨਤੀ ਕਰਾਂ, ਹੁਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਮਹਾਰਾਜ ਕਿ ਕਿਹੜਾ ਗੁਰੂ ਹੁੰਦਾ ਹੈ, ਗੁਰੂ ਦੀ ਪਰਿਭਾਸ਼ਾ ਕੀ ਹੈ। ਮੈਂ ਤਿੰਨ ਚਾਰ ਪ੍ਰਮਾਣ ਦੇ ਕੇ ਇਸ ਤੋਂ ਅੱਗੇ ਤੁਰਨਾ ਅੰਮ੍ਰਿਤ ਦੇ ਵਿਸ਼ੇ ਵੱਲ, ਕਿਉਂਕਿ ਇਹ ਗੱਲ ਨਖੇੜਨੀ ਅਤ ਲਾਜ਼ਮੀ ਹੈ। ਅਸੀਂ ਭਰਮ ਕਈ ਸੱਜਣ ਪਾ ਲੈਂਦੇ ਨੇ ਕਿ ਜੋ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਹਿ ਇਹ ਸਾਡੇ ਗੁਰੂ ਲਈ ਕਹਿ ਹੋਣਗੇ, ਤੇ ਸ਼ਬਦਾਂ ਦੀ ਲੋਕ ਅਰਥ ਆਪਣੇ ਢੰਗ ਨਾਲ ਕਰਕੇ ਯਤਨ ਕਰਦੇ ਨੇ ਕਿ ਸ਼ਬਦਾਂ ਦੇ ਰਾਹੀਂ ਸਿੱਧ ਕਰੀਏ ਕਿ ਜੋ ਗੁਰੂ ਗ੍ਰੰਥ ਸਾਹਿਬ ਕਹਿੰਦਾ ਇਹ ਸਾਡਾ ਹੀ ਗੁਰੂ ਇਸ ਤਰ੍ਹਾਂ ਦਾ। ਹਜ਼ੂਰ ਨੂੰ ਪੁੱਛਿਆ ਤੇ ਦਾਤਾਰ ਨੇ
ਗੁਰੂ ਦੀ ਪਰਿਭਾਸ਼ਾ ਵਿੱਚ ਪਹਿਲਾ ਬਚਨ ਕਿਹਾ ਹੈ, ਕਹਿਣ ਲੱਗੇ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ ਕਿ ਜਿਸ ਨੂੰ ਮਿਲਣ ਦੇ ਨਾਲ ਅੰਦਰ ਨੂੰ ਆਨੰਦ ਮਿਲਦਾ ਹੋਵੇ, ਅੰਦਰ ਨੂੰ ਖੇੜਾ ਮਿਲਦਾ ਹੋਵੇ। ਤੇ ਆਨੰਦ ਦਾ ਅਖਰੀ ਅਰਥ ਪਿਛਲੀ ਵਾਰੀ ਵੀ ਅਰਜ਼ ਕੀਤਾ ਸੀ, ਆਨੰਦ ਦਾ ਅਰਥ ਕੇਵਲ ਕੁਝ ਸਮੇਂ ਦੀ ਵਕਤੀ ਖੁਸ਼ੀ ਨਹੀਂ, ਆਨੰਦ ਦਾ ਅਰਥ ਥੋੜੇ ਸਮੇਂ ਦਾ ਅੰਦਰ ਦਾ ਖੇੜਾ ਨਹੀਂ, ਅਸਲ ਵਿੱਚ ਆਨੰਦ ਦਾ ਅਰਥ ਇਹ ਵੇ ਕਿ ਜਦੋਂ ਗੁਰੂ ਕਿਰਪਾ ਕਰਕੇ ਅੰਦਰ ਦੇ ਔਗੁਣਾਂ ਨੂੰ ਕੱਟ ਦੇਵੇ, ਅੰਦਰ ਗਿਆਨ ਦਾ ਸੁਰਮਾ ਦੇ ਦੇਵੇ, ਤੇ ਉਹਦੀ ਕਿਰਪਾ ਨਾਲ ਸ਼ਬਦ ਦੀ ਕਮਾਈ ਕਰਕੇ ਇੰਨਾ ਕੁ ਦਮ ਆ ਜਾਏ ਕਿ ਬੰਦੇ ਦੀ ਜ਼ਬਾਨ ਵਿੱਚੋਂ ਨਿਕਲੇ ਹੋਏ ਸ਼ਬਦ ਲੋਕ ਤੇ ਪਰਲੋਕ ਸੱਚੇ ਹੋ ਜਾਣ, ਸੱਚ ਜਾਣੋ, ਇਸ ਅਵਸਥਾ ਨੂੰ ਆਨੰਦ ਕਿਹਾ ਜਾਂਦਾ ਹੈ। ਸਾਹਿਬ ਨੇ ਕਿਹਾ ਕਿ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ, ਕਿਹੜਾ ਆਨੰਦ? ਉੱਥੇ ਹਜ਼ੂਰ ਨੇ ਬਾਣੀ ਵਿੱਚ ਕਹਿ ਆਨੰਦ ਆਨੰਦ ਸਭ ਕੋ ਕਹਿ, ਅਗਲੀ ਤੋਕੇ ਆਨੰਦ ਗੁਰੂ ਤੇ ਜਾਣਿਆ ਕਿ ਗੁਰੂ ਨੂੰ ਮਿਲ ਕੇ ਆਨੰਦ ਹੁੰਦਾ, ਗੁਰੂ ਹੈ ਹੀ ਉਹ ਜਿਹਨੂੰ ਮਿਲ ਕੇ ਆਨੰਦ ਆਵੇ। ਹੁਣ ਇੱਥੇ ਆਨੰਦ ਦੇ ਅਰਥ ਦੋ ਚਰਿਆ ਚ ਖੁਸ਼ੀ ਖੁਸ਼ੀ ਨਹੀਂ। ਮੈਂ ਫਿਰ ਬੇਨਤੀ ਕਰਦਿਆਂ, ਮੰਨ ਲਓ ਕੋਈ ਮਨੁੱਖ ਗੁਰੂ ਨੂੰ ਮਿਲਦਾ ਹੈ, ਆਮ ਦੇਹ ਧਾਰੀ ਕਿਸੇ ਨੂੰ, ਤੇ ਉਹਦੇ ਘਰ ਪੁੱਤਰ ਨਹੀਂ, ਰੱਬ ਨੇ ਮਿਹਰ ਕੀਤੀ ਪੁੱਤਰ ਹੋ ਗਿਆ, ਕਹਿੰਦਾ ਦੇਖੋ ਜੀ ਜਿਹੜਾ ਬਾਣੀ ਵੀ ਸ਼ਬਦ ਆਇਆ ਗੁਰੂ ਨੂੰ ਮਿਲ ਕੇ ਆਨੰਦ ਹੁੰਦਾ ਹੈ, ਮੇਰੇ ਘਰ ਪੁੱਤਰ ਆਇਆ ਤੇ ਆਨੰਦ ਆ ਗਿਆ, ਮੇਰੇ ਘਰ ਪੈਸੇ ਆਏ ਤੇ ਆਨੰਦ ਆ ਗਿਆ। ਨਹੀਂ ਗੁਰਮੁਖੋ, ਆਨੰਦ ਦੀ ਪਰਿਭਾਸ਼ਾ ਕੇਵਲ ਪੁੱਤਰ ਧੀਆਂ ਸਮੱਗਰੀ ਜਾਂ ਐਸ਼ ਵਰਜ ਨਹੀਂ, ਆਨੰਦ ਅਸਲ ਵਿੱਚ ਅੰਦਰ ਦੀ ਇੱਕ ਅਵਸਥਾ ਹੈ ਜਿਹੜਾ ਗੁਰੂ ਤੋਂ ਮਿਲਦਾ ਹੈ। ਸਾਹਿਬ ਨੇ ਸ਼ਬਦ ਵਰਤੇ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇਖ ਕੱਟੇ, ਗੁਰੂ ਹੋਵੇ ਜਿਹੜਾ ਕਿਰਪਾ ਕਰਕੇ ਅੰਦਰ ਦੇ ਪਾਪ ਖਤਮ ਕਰ ਦੇਵੇ, ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ। ਗੁਰੂ ਉਹ ਹੈ ਜਿਹੜਾ ਬੰਦੇ ਦੇ ਅੰਦਰ ਦੇ ਮੋਹ ਨੂੰ ਤੋੜ ਦੇਵੇ, ਅੰਦਰ ਦੀਆਂ ਵਿਕਾਰਾਂ ਦੀਆਂ ਤੰਦਾਂ ਤੋੜ ਦੇਵੇ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਸਾਹਿਬ ਕਹਿਣ ਲੱਗੇ ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਕਿੰਨੇ ਅਸਲ ਵਿੱਚ ਆਨੰਦ ਦੇਵੇ ਕਿ ਅੰਦਰ ਦੇ ਪਾਪ ਖਤਮ ਹੋ ਜਾਣ, ਅੰਦਰ ਗਿਆਨ ਦਾ ਚਾਨਣ ਹੋ ਜਾਏ। ਮੈਂ ਬੇਨਤੀ ਕਰ ਰਿਹਾ ਕਿ ਗੁਰੂ ਕੌਣ ਹੈ? ਸਾਹਿਬ ਨੇ ਪਹਿਲਾ ਪ੍ਰਮਾਣ ਦਿੱਤਾ ਕਿ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ, ਮਨ ਕੀ ਦੁਬਦਾ ਬਿਨਸ ਜਾਏ, ਜਿਹਨੂੰ ਮਿਲ ਕੇ ਅੰਦਰ ਦੀ ਦੁਭਾਂਤੀ ਦਵੈਸ਼ ਖਤਮ ਹੋ ਜਾਏ, ਹਰ ਪਰਮ ਪਦ ਲਈ ਹੈ ਉਹ ਹੈ ਗੁਰੂ। ਹੋਰ ਸੁਖੈਣ ਤਰੀਕੇ ਨਾਲ ਸਮਝਣਾ ਹੋਵੇ ਤੇ ਮੇਰੇ ਦਾਤਾਰ ਜੀ ਦੇ ਅੰਮ੍ਰਿਤ ਬਚਨ ਆਪ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ, ਜਿਹੜੇ ਸੱਜਣ ਨਹੀਂ ਕਰਦੇ ਉਹ ਵੀ ਜ਼ਰੂਰ ਯਤਨ ਕਰਨ ਕਿ ਗੁਰੂ ਅਰਜੁਨ ਦੇਵ ਜੀ ਦੀ ਅੰਮ੍ਰਿਤ ਗੁਰਬਾਣੀ ਨੂੰ ਪੜ੍ਹਨ ਦਾ। ਹਜ਼ੂਰ ਨੇ ਇੱਕ ਸਲੋਕ ਵਿੱਚ ਸਤਿਗੁਰੂ ਦੀ ਪਰਿਭਾਸ਼ਾ ਦਿੱਤੀ ਤੇ ਉੱਥੇ ਸਤਿਗੁਰੂ ਦੀ ਪਰਿਭਾਸ਼ਾ ਕੀ ਇਹ ਸ਼ਬਦ ਵਰਤੇ ਨੇ ਕਿ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਜਿਨੇ ਸਤ ਪੁਰਖ ਨੂੰ ਜਾਣਿਆ ਹੈ, ਜਿਹੜਾ ਪਰਮਾਤਮਾ ਦੇ ਵਿੱਚ ਅਭੇਦ ਹੈ, ਸੱਚ ਜਾਣੋ, ਨਿਰੰਕਾਰ ਦਾ ਸਾਕਾਰ ਰੂਪ ਹੀ ਉਹ ਹੈ ਜਿਹਨੇ ਸਤ ਪੁਰਖ ਨੂੰ ਜਾਣ ਲਿਆ ਹੈ। ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਉ। ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਸਿੱਖ ਦਾ ਪਾਰ ਉਤਾਰਾ ਹੋ ਜਾਏ, ਜਿਸ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਬੰਦੇ ਨੂੰ ਪਰਮੇਸ਼ਵਰ ਦਾ ਨਾਮ ਅੰਦਰ ਵਸ ਜਾਏ। ਹਜ਼ੂਰ ਨੇ ਕਿਹਾ ਇਹ ਸਤਿਗੁਰੂ ਹੈ। ਸਤਿਗੁਰੂ ਨੇ ਇੱਕ ਹੋਰ ਪ੍ਰਮਾਣ ਦਿੱਤਾ, ਉਹ ਕਹਿ ਕੇ ਅੱਗੇ ਤੁਰੀਏ ਕਿ ਗੁਰੂ ਕੌਣ ਹੈ? ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵੀ ਸਾਹਿਬ ਫਰਮਾਉਂਦੇ ਨੇ, ਕਹਿੰਦੇ ਨੇ ਗੁਰੂ ਉਹ ਨਹੀਂ ਕਿ ਜਿਹੜਾ ਦਰ ਦਰ ਤੇ ਆਪਣੇ ਪੇਟ ਦੀ ਖਾਤਰ ਮੰਗਣ ਤੁਰਦਾ ਹੈ, ਕਹਿੰਦੇ ਨੇ ਗੁਰੂ ਉਹ ਨਹੀਂ ਜਿਹੜਾ ਆਪਣੀ ਹਉਮੈ ਨੂੰ ਅੰਦਰੋਂ ਪਾਲਦਾ ਪਿਆ ਹੈ, ਕਹਿੰਦੇ ਨੇ ਪੂਰੇ ਗੁਰੂ ਦੀ ਤਾਂ ਲੱਛਣ ਹੀ ਇਹ ਵੇ ਕਿ ਪੂਰਾ ਗੁਰੀ ਬੇਮੁਹਤਾਜ ਹੈ, ਉਹਨੂੰ ਕਿਸੇ ਦੇ ਦਰ ਤੋਂ ਮੰਗਣਾ ਨਹੀਂ ਪੈਂਦਾ, ਪੂਰਾ ਗੁਰੂ ਦਾਤਾ ਹੈ। ਦੂਜਾ ਸ਼ਬਦ ਵਰਤਿਆ ਕੇਵਲ ਦਾਤਾ ਨਹੀਂ, ਪੂਰੇ ਗੁਰੂ ਕੋਲ ਇੰਨੀ ਕੁ ਠੰਡ ਹੈ ਕਿ ਤਪਦੇ ਹਿਰਦੇ ਵੀ ਸ਼ਾਂਤ ਕਰ ਦਿੰਦਾ ਹੈ। ਤੀਜਾ ਸ਼ਬਦ ਵਰਤਿਆ ਕਿ ਪੂਰਾ ਗੁਰੂ ਤਾਂ ਇੱਕ ਬਲਦੇ ਹੋਏ ਦੀਵੇ ਦੀ ਤਰ੍ਹਾਂ ਹੈ, ਤੇ ਤਿੰਨਾਂ ਅੱਖਰਾਂ ਤਿੰਨਾਂ ਸ਼ਬਦਾਂ ਨੂੰ ਕਿਤੇ ਅਸੀਂ ਪੜ੍ਹ ਲਈਏ ਕਿ ਗੁਰੂ ਦੀ ਪਰਿਭਾਸ਼ਾ ਕੀ ਹੈ? ਗੁਰੂ ਦਾਤਾ ਹੁੰਦਾ ਹੈ, ਗੁਰੂ ਠੰਡ ਦਾ ਘਰ ਹੁੰਦਾ ਹੈ, ਤੇ ਗੁਰੂ ਜੋ ਨੇ ਉਹ ਦੀਵੇ ਦੀ ਤਰ੍ਹਾਂ ਚਾਨਣ ਦਿੰਦੇ ਨੇ।
ਸਤਿਗੁਰੂ ਨੇ ਇੱਥੇ ਸਤਿਗੁਰੂ ਦੀ ਪਰਿਭਾਸ਼ਾ ਦਿੰਦੇ ਆ ਸ਼ਬਦ ਵਰਤੇ, ਕਹਿਣ ਲੱਗੇ ਗੁਰ ਦਾਤਾ ਗੁਰ ਖਿਵੈ ਘਰ, ਗੁਰ ਦੀਪਕ ਤਿਉਂ ਲੋਏ। ਸਤਿਗੁਰੂ ਇੱਕ ਦਾਤੇ ਦੀ ਤਰ੍ਹਾਂ ਉਹ ਰਹਿਮਤਾਂ ਵੰਡਦੇ ਨੇ। ਇੱਕ ਬੇਨਤੀ ਕਰਾਂ ਗੁਰਮੁਖੋ, ਅੱਜ ਜਣਾ ਖਣਾ ਆਪਣੇ ਸ਼ਬਦ ਨਾਲ ਗੁਰੂ ਸ਼ਬਦ ਜੋੜੀ ਜਾਂਦਾ ਤੇ ਅਸੀਂ ਲੋਕ ਮੰਨੀ ਵੀ ਜਾਂਦੇ ਹਾਂ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਕਮਾਉਣਾ ਨਾ ਅਲੂਣੀ ਸਿਲ ਚਟਣਾ ਹੈ। ਇਹ ਖੰਡੇ ਧਾਰ ਗਲੀ ਅਤ ਭੀੜੀ ਵਾਲਾ ਮਾਰਗ ਹੈ। ਸਾਹਿਬ ਕਿਰਪਾਲੂ ਜੀ ਦੀ ਬਚਨਾਂ ਵਿੱਚੋਂ ਮੈਂ ਬੇਨਤੀ ਕਰਨੀ ਹੈ ਕਿ ਪੂਰਾ ਗੁਰੂ ਕੌਣ ਹੈ? ਪੂਰਾ ਗੁਰੂ ਮੰਗਤਾ ਨਹੀਂ। ਦਾਤਾਰ ਕਹਿੰਦੇ ਨੇ ਜਿਹੜਾ ਗੁਰੂ ਆਪਣੇ ਆਪ ਨੂੰ ਕਹੇ ਕਿ ਮੈਂ ਚੇਲਿਆਂ ਦਾ ਉਧਾਰ ਕਰਨਾ ਵਾ ਤੇ ਆਪ ਕੇਵਲ ਢਿੱਡ ਦੀ ਖਾਤਰ ਚੇਲਿਆਂ ਦੇ ਘਰ ਵਿੱਚ ਬਹਿ ਕੇ ਸਾਜ ਵਜਾਈ ਜਾਏ, ਕਹਿੰਦੇ ਨੇ ਸੱਜਣਾ ਉਹਨੂੰ ਕਦੀ ਗੁਰੂ ਨਾ ਤੂੰ ਮੰਨੀ। ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨਾ ਲੱਗੀਐ ਪਾਈ। ਦਾਤਾਰ ਨੇ ਇੱਕ ਬਚਨ ਹੋਰ ਬਾਣੀ ਵਿੱਚ ਕਿਹਾ, ਕਹਿਣ ਲੱਗੇ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਣ ਫੇਰਨ ਸਿਰ। ਇਹ ਵੀ ਤਾਂ ਗੁਰੂ ਸ਼ਬਦ ਵਰਤੇ ਨਾ, ਆਪਣੇ ਆਪ ਨੂੰ ਕਹੀ ਜਾਣਾ ਸੀ ਗੁਰੂ ਆ। ਸਾਹਿਬ ਕਹਿੰਦੇ ਨੇ ਨਹੀਂ, ਚੇਲਿਆਂ ਦੇ ਇਸ਼ਾਰਿਆਂ ਤੇ ਗੁਰੂ ਨੱਚਦੇ ਨੇ। ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਣ ਫੇਰਨ ਸਿਰ, ਉੱਡ ਉੱਡ ਰਾਵਾ ਝਾਟਾ ਪਾਏ ਵੇਖੇ ਲੋਕ ਸਹਿ ਕਰ ਜਾਏ, ਤੇ ਉਹਨਾਂ ਤੋਂ ਪਰਮਾਰਥ ਨਹੀਂ ਕਮਾਇਆ ਜਾਂਦਾ ਰੋਟੀਆਂ ਕਾਰਨ।

ਲੱਗਦਾ ਤੇ ਦੀਪਕ ਸ਼ਬਦ ਕਿਹਾ ਹੀ ਤਾਂ ਹੈ ਕਿ ਉਹਦੇ ਸਾਹਮਣੇ ਲੱਖਾਂ ਬੁੱਝੇ ਕੋਈ ਦੀਵੇ ਲੈ ਆਓ ਤੇ ਉਸ ਦੀਵੇ ਬਲ ਦੇ ਕੋਲ ਇੰਨੀ ਸਮਰੱਥਾ ਹੈ ਕਿ ਆਪਣੇ ਵਰਗੇ ਲੱਖਾਂ ਦੀਵੇ ਹੋਰ ਵੀ ਬਾਲ ਸਕਦਾ ਤੇ ਜਿਹੜੇ ਉਹਦੇ ਤੋਂ ਬਲਦੇ ਨੇ ਉਹਨਾਂ ਨੂੰ ਗੁਰੂ ਕਹਿੰਦਾ ਤੁਸੀਂ ਆਪਣੇ ਵਰਗੇ ਹੋਰ ਵੀ ਦੀਵੇ ਬਾਲ ਸਕਦੇ ਹੋ। ਸੱਚ ਜਾਣੋ ਗੁਰੂ ਦਾ ਗਿਆਨ ਤਾਂ ਦੀਵੇ ਦੀ ਤਰ੍ਹਾਂ ਹੈ, ਕਿਸੇ ਇੱਕ ਦੇ ਅੰਦਰ ਚਾਨਣ ਹੁੰਦਾ ਤੇ ਗੁਰੂ ਜੀ ਦਾ ਉਹ ਸਿੱਖ ਅੱਗੇ ਲੱਖਾਂ ਦੇ ਅੰਦਰ ਚਾਨਣ ਕਰਨ ਦੀ ਸਮਰੱਥਾ ਰੱਖਦਾ ਹੈ। ਗੁਰਦਾਤਾ ਗੁਰ ਖਿਵੈ ਕਰ ਗੁਰ ਦੀਪਕ ਤਿਉਂ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਧਿਆਨ ਦਿਆ ਜੀ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਨਾ ਸਾਡੀ ਇਸ ਗੱਲ ਦਾ ਉੱਤਰ ਬੜਾ ਸੋਹਣਾ ਦਿੱਤਾ ਤੇ ਮੈਂ ਆਰੰਭ ਹੀ ਚਰਜ ਕੀਤੀ ਕਿ ਗੁਰੂ ਦੇ ਬਚਨਾਂ ਨੂੰ ਲੁਕਾਉਣਾ ਵੀ ਬੰਦੇ ਲਈ ਪਾਪ ਹੈ। ਜੋ ਸਤਿਗੁਰੂ ਦਾ ਸ਼ਬਦ ਹੈ ਕਿ ਜੇ ਸੋਚੀਏ ਵੀ ਦੁਨੀਆਂ ਨਾਲ ਨਾਰਾਜ਼ ਹੋ ਜਾਏ, ਦੇਖੋ ਦੁਨੀਆਂ ਕਦੀ ਵੀ ਸਾਰੀ ਕਿਸੇ ਉੱਤੇ ਪਰੇਸ਼ਾਨ ਨਹੀਂ ਜੇ ਹੁੰਦੀ, ਸੁਭਾਅ ਹੀ ਲੋਕਾਂ ਦਾ ਇਹ ਵੀ। ਦੇਖੋ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਇਸ ਗੱਲ ਦਾ ਉੱਤਰ ਦਿੱਤਾ ਜਿਹੜੇ ਕਹਿੰਦੇ ਨੇ ਲਓ ਜੀ ਇੱਥੇ ਵੀ ਗੁਰੂ ਕੇਵਲ ਰੱਬ ਦੀ ਗੱਲ ਕਰਦੇ ਨੂੰ ਫਿਰਕਾ ਪ੍ਰਸਤੀ ਨਾ ਸਮਝਿਓ। ਕਹਿਣ ਲੱਗੇ ਸਾਡਾ ਗੁਰੂ ਵੀ ਤਾਂ ਰੱਬ ਦੀ ਗੱਲ ਹੀ ਕਰਦਾ ਪਿਆ ਨਾ। ਭਾਈ ਸਾਹਿਬ ਕਹਿੰਦੇ ਨੇ ਨਹੀਂ, ਰੱਬ ਦੀ ਗੱਲ ਗੱਲ ਕਰਨ ਵਿੱਚ ਬੜਾ ਅੰਤਰ ਹੈ। ਪੁੱਛਿਆ ਜੀ ਕਿਉਂ? ਭਾਈ ਸਾਹਿਬ ਨੇ 6 ਉਦਾਹਰਨਾਂ ਦਿੱਤੀਆਂ ਨੇ ਸਿਰਫ ਇੱਕ ਗੱਲ ਨੂੰ ਸਮਝਾਉਣ ਲਈ ਕਿ ਸਮਰੱਥ ਗੁਰੂ ਵਰਗਾ ਕੋਈ ਹੋਰ ਨਹੀਂ ਹੋ ਸਕਦਾ। ਭਾਈ ਜੀ ਸ਼ਬਦ ਵਰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਦੇਖੋ ਅੰਬ ਦਾ ਇੱਕ ਰੁੱਖ ਹੈ, ਹੁਣ ਉਸ ਦੀ ਇੱਕ ਟਾਹਣੀ ਦੇ ਉੱਤੇ ਅੰਬ ਲੱਗਾ ਹੈ ਜਿਹੜਾ ਬਿਲਕੁਲ ਪੱਕ ਚੁੱਕਾ ਹੈ। ਹੁਣ ਉਸੇ ਅੰਬ ਦੀ ਟਾਹਣੀ ਤੇ ਨਿੱਕੀ ਜੀ ਇੱਕ ਕੱਚੀ ਅੰਬੀ ਲੱਗੀ ਹੈ। ਹੁਣ ਪੱਕੇ ਹੋਏ ਅੰਬ ਤੇ ਕੱਚੀ ਅੰਬੀ ਦੇ ਸਵਾਦ ਵਿੱਚ ਅੰਤਰ ਨਹੀਂ? ਭਾਈ ਗੁਰਦਾਸ ਕਹਿੰਦੇ ਨੇ ਕੱਚੇ ਫਲ ਨੂੰ ਤੋੜ ਕੇ ਦੇਖੋਗੇ ਤੇ ਉਹਦੇ ਵਿੱਚੋਂ ਖਟਾਸ ਤੇ ਕੜਵਾਪਨ ਪ੍ਰਤੀਤ ਹੋਵੇਗਾ, ਤੇ ਜੇ ਕਿਤੇ ਪੱਕੇ ਹੋਏ ਨੂੰ ਤੁਸੀਂ ਤੋੜ ਕੇ ਦੇਖੋਗੇ ਉਹਦੇ ਵਿੱਚੋਂ ਅੰਮ੍ਰਿਤ ਵਰਗਾ ਸਵਾਦ ਆਵੇਗਾ। ਜੇ ਆਪਾਂ ਕਹਿ ਦਈਏ ਲਓ ਜੀ ਟਾਹਣੀ ਤਾਂ ਇੱਕੋ ਨੂੰ, ਰੁੱਖ ਤਾਂ ਇੱਕੋ ਨੂੰ ਲੱਗੇ ਨੇ, ਤੇ ਕੀ ਫਰਕ ਹੈ ਕੱਚੀ ਅੰਬੀ ਤੇ ਪੱਕੇ ਅੰਬ ਵਿੱਚ? ਤੇ ਅੱਗੋਂ ਉੱਤਰ ਮਿਲੇਗਾ ਇਹਨਾਂ ਨੂੰ ਖਾ ਕੇ ਦੱਸੀ, ਫਿਰ ਤੈਨੂੰ ਸਮਝ ਪਏਗਾ ਕਿ ਭਾਵੇਂ ਰੁੱਖ ਇੱਕੋ ਨੂੰ ਲੱਗੇ ਨੇ ਪਰ ਜ਼ਮੀਨ ਅਸਮਾਨ ਦਾ ਅੰਤਰ ਹੀ। ਪੱਕਾ ਅੰਬ ਖਾਇਆ ਅੰਦਰ ਨੂੰ ਰਸ ਮਿਲਦਾ ਹੈ ਤੇ ਕੱਚਾ ਖਾਣ ਨੂੰ ਅੰਦਰ ਕਈ ਵਾਰੀ ਖੇਦ ਪੈਦਾ ਹੋ ਜਾਂਦਾ ਹੈ। ਹੁਣ ਕਹੀਏ ਵੀ ਰੱਬ ਤਾਂ ਇੱਕੋ ਦੀ ਗੱਲ ਕਰਦੇ ਨੇ, ਮੈਂ ਬੇਨਤੀ ਕਰਾਂ ਸਮਰੱਥ ਗੁਰੂ ਪੱਕੇ ਅੰਮ੍ਰਿਤ ਫਲ ਦੀ ਤਰ੍ਹਾਂ ਹੈ ਤੇ ਜਿਹਦੇ ਪੱਲੇ ਕੁਝ ਨਹੀਂ, ਗੱਲ ਤਾਂ ਰਾਮ ਕੀ ਕਰਦਾ ਹੈ ਪਰ ਕੌੜੀ ਅੰਬੀ ਦੀ ਤਰ੍ਹਾਂ ਹੈ। ਫਰਕ ਹੈ ਨਾ ਦੋਨਾਂ ਵਿੱਚ, ਰੁੱਖ ਇੱਕ ਨੂੰ ਲੱਗੇ ਨੇ, ਗੱਲ ਇੱਕੋ ਰੱਬ ਦੀ ਕਰਦੇ ਨੇ। ਭਾਈ ਸਾਹਿਬ ਨੇ ਉਦਾਹਰਨਾਂ ਬੜੀਆਂ ਢੁਕਵੀਆਂ ਲਈਆਂ। ਉਹਨਾਂ ਨੇ ਦੂਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਬੰਦੇ ਦਾ ਸਰੀਰ 5 ਤੱਤਾਂ ਦਾ ਬਣਿਆ। ਸਾਰੇ ਸਰੀਰ 5 ਤੱਤਾਂ ਦੇ ਨੇ, ਬੋਲੀ ਵੱਖ ਹੋ ਸਕਦੀ ਹੈ, ਪਹਿਰਾਵਾ ਵੱਖ ਹੋ ਸਕਦਾ ਪਰ ਤੱਤ ਤਾਂ 5 ਨੇ ਨਾ। ਕਹਿੰਦੇ ਨੇ ਇੱਕ ਬੱਚੇ ਛੋਟੇ ਜਿਹੇ ਨੂੰ ਚੁੱਕ ਕੇ ਉਹਦੇ ਬਾਪ ਦੀ ਗੋਦ ਵਿੱਚੋਂ ਇਹ ਕਹੀਏ ਵੀ ਤੇਰੇ ਬਾਪੂ ਨਾਲੋਂ ਅਕਲ, ਤੇਰੇ ਬਾਪੂ ਨਾਲੋਂ ਧਨ ਤੇਰੇ ਗਵਾਂਢੀ ਕੋਲ ਜ਼ਿਆਦਾ ਹੈ, ਤੇ ਬੇਟਾ ਤੂੰ ਆਪਣੇ ਪਿਤਾ ਨੂੰ ਛੱਡ ਕੇ ਗਵਾਂਢੀ ਦੀ ਗੋਦ ਵੀ ਸੁੱਖ ਮਾਣ। ਭਾਈ ਸਾਹਿਬ ਕਹਿੰਦੇ ਨੇ ਸਰੀਰ 5 ਤੱਤਾਂ ਦਾ ਹੈ, ਬੋਲੀ ਇੱਕ ਹੋ ਸਕਦੀ ਏ, ਪਰ ਚੇਤੇ ਰੱਖੀ ਉਹ ਬੰਦਿਆ ਜਿਹੜਾ ਬਾਪੂ ਦੀ ਗੋਦ ਵਿੱਚ ਬੈਠ ਕੇ ਸੁੱਖ ਮਿਲਦਾ ਉਹ ਕਦੀ ਗਵਾਂਢੀ ਦੀ ਗੋਦ ਵਿੱਚ ਬਹਿ ਕੇ ਆਨੰਦ ਨਹੀਂ ਆਉਂਦਾ। ਪੂਰੇ ਗੁਰੂ ਕੋਲ ਮੈਂ ਸਿਰਫ ਇਸ ਕਰਕੇ ਨਿਖੇੜਾ ਕਰ ਲਈ, ਮਤਾ ਕੋਈ ਭਰਮ ਪਾਲੇ ਵੀ ਸਾਡੇ ਗੁਰੂ ਲਿਖੇ ਸਮਰੱਥ ਗੁਰੂ। ਦੇਖੋ ਪਿਤਾ ਦਾ ਪਿਆਰ ਕਦੀ ਗਵਾਂਢੀ ਤੋਂ ਨਹੀਂ ਮਿਲਦਾ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਲਿਆ, ਕਹਿਣ ਲੱਗੇ ਪਾਣੀ ਤਾਂ ਛੱਪੜ ਵਿੱਚ, ਸਰੋਵਰ ਵਿੱਚ, ਝੀਲ ਵਿੱਚ ਵੀ ਖੈ, ਪਰ ਚੇਤੇ ਰੱਖੋ ਪਾਣੀ ਇੱਕ ਬੱਦਲਾਂ ਦੇ ਵਿੱਚ ਵੀ ਖੈ। ਜੇ ਕਹੀਏ ਵੀ ਪਾਣੀ ਤਾਂ ਪਾਣੀ ਹੋਈ ਹੈ, ਉਹ ਵੀ ਰਾਮ ਦੀ ਪ੍ਰਭੂ ਦੀ ਗੱਲ ਕਰਦੇ ਨੇ, ਇੱਥੇ ਵੀ ਰੱਬ ਦੀ ਗੱਲ ਹੁੰਦੀ ਹੈ, ਕੋਈ ਫਰਕ ਨਹੀਂ। ਭਾਈ ਸਾਹਿਬ ਕਹਿੰਦੇ ਨੇ ਫਰਕ ਬਿਲਕੁਲ ਹੈ। ਕਹਿੰਦੇ ਨੇ ਖੂਹ ਦਾ ਪਾਣੀ ਕੁਝ ਕੁ ਲੋਕਾਂ ਦੇ ਕਬਜ਼ੇ ਥੱਲੇ ਹੈ, ਉਹ ਪਹਾੜ ਦੇ ਸਿਖਰ ਨੂੰ ਕਦੀ ਵੀ ਠੰਡਿਆ ਨਹੀਂ ਕਰ ਸਕਦਾ, ਪਰ ਮੇਘ ਦੇ ਪਾਣੀ ਕੋਲ ਇੰਨੀ ਤਾਕਤ ਹੈ ਉਹ ਤਪਦੇ ਹੋਏ ਪਹਾੜਾਂ ਨੂੰ ਵੀ ਠੰਡਿਆ ਕਰ ਸਕਦਾ ਹੈ। ਦੇਖੋ ਸਮਰੱਥ ਗੁਰੂ ਉਹ ਉੱਚੇ ਹੰਕਾਰੀਆਂ ਨੂੰ ਵੀ ਸ਼ਾਂਤ ਕਰ ਸਕਦੇ ਨੇ। ਮੈਂ ਕਹਿੰਦਾ ਕੋਈ ਮਾਈ ਕਾ ਲਾਲ ਹੋਵੇਗਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਰੀਸ ਕਰ ਸਕੇ? ਪਾਂਧੀ ਨਨਕਾਣਵੀ ਸਾਹਿਬ ਨੇ ਇੱਕ ਸ਼ਬਦ ਕਿਹਾ, ਮੈਨੂੰ ਉਹ ਚੇਤੇ ਆ ਗਿਆ, ਉਹਨਾਂ ਦੀਆਂ 2-3 ਤੁਕਾਂ ਨੇ ਕਾਵ ਰਚਨਾ ਦੀਆਂ। ਉਹ ਕਹਿੰਦੇ ਨੇ ਗੁਰੂ ਕਹਾਣਾ ਬੜਾ ਸੌਖਾ ਹੈ, ਮੱਥੇ ਟਿਕਾਣੇ ਬੜੇ ਸੌਖੇ ਨੇ, ਆਪਣੇ ਚੇਲੇ ਵਧਾਣੇ ਬੜੇ ਸੌਖੇ ਨੇ। ਉਹ ਕਹਿੰਦਾ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸਾਰੀ ਜ਼ਿੰਦਗੀ ਰੱਬ ਦੇ ਮਿੱਠੇ ਗੀਤ ਗਾਏ, ਠੰਡ ਵਿੱਚ ਬੈਠੇ ਰਹੇ,
ਪਰ ਕਹਿੰਦੇ ਨੇ ਗੁਰੂ ਦੀ ਰੀਚ ਕਰਨ ਵਾਲੇ

ਕਦੀ ਤੱਤੀ ਸਲਾਈ ਤੁਹਾਨੂੰ ਲੱਗੇ ਤੇ ਦੇਖਾਂਗੇ ਚੀਕ ਚੀਕ ਕਿਵੇਂ ਨਿਕਲਦੀ ਏ। ਕਹਿੰਦੇ ਨੇ ਉਹਦੇ ਵੱਲ ਝਾਤੀ ਮਾਰੋ। ਉਹਨਾਂ ਤਿੰਨ ਗੱਲਾਂ ਕਹੀਆਂ ਮੇਰੇ ਅੰਦਰ ਨੂੰ ਉਹਨਾਂ ਟੁੰਬਿਆ। ਉਹ ਕਹਿੰਦੇ ਨੇ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕਰਸ਼ੇ ਪਵਾ ਰਿਹਾ ਸੀ। ਕੇਲੀ ਚੌਰ ਨਹੀਂ, ਕੱਲਾ ਹਰਿਮੰਦਰ ਵਿੱਚ ਕੀਰਤਨ ਨਹੀਂ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕਰਸ਼ੇ ਪਵਾ ਰਿਹਾ ਸੀ, ਉਹ ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ। ਕੋਈ ਹੋਵੇਗਾ ਗੁਰੂ ਐਸਾ? ਘਵਾਲ ਮੱਥੇ ਟਿਕਾਣੇ, ਰੁਪਈਏ ਇਕੱਠੇ ਕਰਨੇ, ਚੇਲੇ ਬਣਾਉਣੇ ਕੋਈ ਮੁਸ਼ਕਲ ਨਹੀਂ। ਪਖਾਂਡੇ ਕਿਨ ਵਿੱਚ ਭਰਮ ਜਾਂਦੇ ਨੇ ਲੋਕ, ਸਾਹਿਬ ਕਿਰਪਾਲੂ ਜੀ ਕਹਿੰਦੇ ਨੇ। ਪਰ ਕਦੀ ਇਹ ਦੇਖੋ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕਰਸ਼ੇ ਪਵਾ ਰਿਹਾ ਸੀ, ਕਈ ਪਹਿਲ ਸੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾ ਰਿਹਾ ਸੀ, ਉਹ ਖਾ ਕੇ ਦੇਗ ਦੇ ਵਿੱਚ ਉਬਾਲਿਆ ਨੂੰ ਫਿਰ ਵੀ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਕਹਿਣਾ ਸ਼ਬਦ ਉਹਨਾਂ ਵਰਤੇ ਨੇ ਕਿ ਸੀਨਾ ਤਪਦਾ ਸੰਸਾਰ ਦਾ ਠਾਰਨੇ ਨੂੰ, ਤਨ ਆਪਣਾ ਸਾਧ ਦਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ, ਔਖੀ ਗੱਲ ਏ ਅਮਲ ਕਮਾਣ ਵਾਲੀ। ਉਹ ਆਤਮਾ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਕੋਈ ਗੁਰੂ ਅਰਜਨ ਸਾਹਿਬ ਵਰਗਾ ਹੋਵੇਗਾ? ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਔਖੀ ਗੱਲ ਏ ਅਮਲ ਕਮਾਣ ਵਾਲੀ। ਉਹ ਇਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਜਿਹੜੀ ਬੇਨਤੀ ਮੈਂ ਕਰ ਰਿਹਾ, ਪਾਣੀ ਖੂਹ ਦਾ ਵੀ ਏ, ਪਰ ਖੂਹ ਦਾ ਪਾਣੀ ਬੱਦਲ ਦਾ ਮੁਕਾਬਲਾ ਨਹੀਂ ਕਰ ਸਕੇਗਾ। ਭਾਈ ਸਾਹਿਬ ਕਹਿੰਦੇ ਨੇ ਚਾਨਣ ਰਾਤ ਨੂੰ ਦੀਵੇ ਵਿੱਚੋਂ ਵੀ ਨਿਕਲਦਾ ਹੈ, ਪਰ ਦੀਵੇ ਦਾ ਚਾਨਣ ਕਦੀ ਸੂਰਜ ਦੇ ਚਾਨਣ ਦਾ ਮੁਕਾਬਲਾ ਨਹੀਂ ਕਰ ਸਕੇਗਾ। ਦੀਵਾ ਕਿਸ ਦਾਇਰੇ ਤੱਕ ਸੀਮਤ ਰਹਿ ਕੇ ਚਾਨਣ ਬਖੇਰਦਾ ਹੈ, ਪਰ ਸੂਰਜ ਤਾਂ ਬਿਨਾਂ ਵਿਤਕਰੇ ਤੋਂ ਸਾਰੀ ਧਰਤੀ ਨੂੰ ਚਾਨਣ ਦਿੰਦਾ ਹੈ। ਗੁਰਮੁਖੋ, ਕੇਵਲ ਪਖੰਡ ਰਹਿ ਕਾਇਮ ਕਰਨਾ, ਮਾਨੋ ਇੱਕ ਦੀਵੇ ਦਾ ਚਾਨਣ ਤੇ ਸੂਰਜ ਦੇ ਚਾਨਣ ਵਿੱਚ ਅੰਤਰ ਨੇ। ਭਾਈ ਸਾਹਿਬ ਉਹਨਾਂ ਨੇ ਪੰਜਵਾਂ ਪ੍ਰਮਾਣ ਲਿਆ। ਕਹਿਣ ਲੱਗੇ, ਗੁਰੂ ਕੇ ਸਿੱਖਾਂ ਆਮ ਪਲਾਸ ਦੇ ਰੁੱਖ ਵਿੱਚ ਤੇ ਚੰਦਨ ਦੇ ਰੁੱਖ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੀ ਕਿ ਜਿਹੜਾ ਸੁਖ ਦੇਖ ਚੰਦਨ ਕੋਲ ਹੈ ਉਹ ਛਿਛਰੇ ਦੇ ਰੁੱਖ ਵਿੱਚ ਨਹੀਂ। ਉਹਨਾਂ ਛੇਵੀ ਉਦਾਹਰਨ ਲਈ ਸੀ। ਕਹਿਣ ਲੱਗੇ, ਜਿਹੜੇ ਖਜ਼ਾਨੇ ਸਮੁੰਦਰ ਦੇ ਪਾਣੀ ਵਿੱਚੋਂ ਨਿਕਲਣੇ ਨੇ ਉਹ ਕਦੀ ਛੱਪਣਾ ਵਿੱਚੋਂ ਨਹੀਂ ਨਿਕਲਣੇ। ਜਿਹੜੀ ਪੂਰੀ ਰਹਿਮਤ ਸਮਰੱਥ ਗੁਰੂ ਤੋਂ ਮਿਲਣੀ ਹੈ ਇਹ ਰਹਿਮਤ ਕਿਸੇ ਹੋਰ ਤੋਂ ਮਿਲ ਨਹੀਂ ਸਕਦੀ। ਭਾਈ ਸਾਹਿਬ ਦਾ ਕਵਿੱਤ ਕਹਿ ਕੇ ਆਪਾਂ ਅੱਗੇ ਤੁਰੀਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਬਚਨ ਹੈ, ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ, ਸਾਗਰ ਕੀ ਨਿਦ ਕਤ ਪਾਈਐ, ਪੋਖਰ ਸਹਿ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਇੰਦਰ ਵਰਖਾ ਸਮਾਨ ਪੂਜਸ ਨਾ ਕੂਪ ਜਲ, ਚੰਦਨ ਸੁਵਾਸ ਨਾ ਪੈਲਾਸ ਮੈਂ ਕਾਈਐ, ਸ੍ਰੀ ਗੁਰੂ ਦਿਆਲ ਕੀ ਦਇਆ ਨਾ ਆਨ ਦੇਵ, ਜੋ ਖੰਡ ਬ੍ਰਹਿਮੰਡ ਉਦੈ ਅਸਤ ਲੋ ਢਾਈਐ। ਉਹਦਾ ਅਸ਼ਟ ਦਾ ਅਰਥ ਹੁੰਦਾ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਭਟਕ ਲਈ ਬੰਦਿਆਂ, ਸੱਚ ਜਾਣੀ ਪੂਰੇ ਗੁਰੂ ਵਰਗੀ ਰਹਿਮਤ ਹੋਰ ਕਿਤੋਂ ਨਹੀਂ ਉਹ ਮਿਲਣੀ। ਮੈਂ ਇਸ ਕਰਕੇ ਬੇਨਤੀ ਕੀਤੀ, ਉਹ ਸਮਰੱਥ ਸਤਿਗੁਰੂ ਸਾਡੇ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਉਹ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ। ਆਓ ਇਸ ਤੋਂ ਅੱਗੇ ਹੁਣ ਚੱਲੀਏ ਸ਼ਬਦ ਅੰਮ੍ਰਿਤ ਵੱਲ, ਕਿਉਂਕਿ ਇਸ ਸੰਬੰਧੀ ਵਿਸਤਾਰ ਨਾਲ ਵਿਚਾਰ ਕਰਨੀ ਅਤ ਜ਼ਰੂਰੀ। ਆਪਾਂ ਜਿਤਨੇ ਦਿਨਾਂ ਦੇ ਪੁਰਬ ਮਨਾ ਰਹੇ ਹਾਂ ਤੇ ਮੈਂ ਬੇਨਤੀ ਕਰਾਂਗਾ, ਵਿਚਾਰ ਵੀ ਸਾਰਥਕ ਤਾਂ ਸਮਝਾਂਗੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਨਹੀਂ ਲਈ। ਜੇ ਬਾਣੀ ਸਤਿਗੁਰੂ ਦੇ ਸ਼ਬਦ ਉੱਤੇ ਭਰੋਸਾ ਹੋਵੇ ਤੇ ਵਿਚਾਰ ਨੂੰ ਸੁਣ ਕੇ ਗੁਰੂ ਦੇ ਬਖਸ਼ੇ ਹੋਏ ਅੰਮ੍ਰਿਤ ਦੀ ਦਾਤ ਲੈ ਲਈਏ। ਹੁਣ ਅੰਮ੍ਰਿਤ ਸ਼ਬਦ ਇਸ ਸੰਬੰਧੀ ਬਾਣੀ ਵਿੱਚੋਂ ਅੰਮ੍ਰਿਤ ਦੀ ਲੋੜ ਕਿਉਂ ਹੈ, ਅੰਮ੍ਰਿਤ ਕਿੱਥੇ ਹੈ, ਅੰਮ੍ਰਿਤ ਕਿਵੇਂ ਛਕਣਾ ਹੈ, ਨਾਮ ਅੰਮ੍ਰਿਤ ਦੀ ਦਾਤ ਕਿਵੇਂ ਮਿਲਣੀ ਹੈ। ਪਹਿਲੀ ਗੱਲ, ਅੰਮ੍ਰਿਤ ਦਾ ਅਖਰੀ ਅਰਥ ਕੀ ਹੈ? ਇਹਨੂੰ ਸੋਮਰਾ ਸ਼ਬਦ ਵੀ ਵਰਤਿਆ ਜਾਂਦਾ, ਇਹਨੂੰ ਸੁਦਾਰਾ ਸ਼ਬਦ ਵੀ ਵਰਤਿਆ ਜਾਂਦਾ ਹੈ, ਇਸਲਾਮ ਵਿੱਚ ਇਹਨੂੰ ਵੀਰ ਆਬੇ ਹਯਾਤ ਸ਼ਬਦ ਵੀ ਵਰਤਦੇ ਨੇ, ਅਮਰ ਕਰਨ ਵਾਲਾ ਜਲ। ਵੈਸੇ ਅੰਮ੍ਰਿਤ ਦਾ ਅਖਰੀ ਅਰਥ ਹੈ, ਇਹ ਦੋ ਅੱਖਰ ਜਦੋਂ ਆਪਾਂ ਵੱਖ ਵੱਖ ਕਰ ਦਈਏ, ਇਹ ਪਹਿਲਾ ਹੈ, ਇਹਦੇ ਐੜਾ ਅੱਗੇ ਲੱਗਾ ਅੰਮ੍ਰਿਤ। ਹੁਣ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਮ੍ਰਿਤ, ਮ੍ਰਿਤ ਦਾ ਅਖਰੀ ਅਰਥ ਹੁੰਦਾ ਮੌਤ, ਮਰਨਾ, ਐੜਾ ਅੱਗੇ ਲੱਗਾ ਅੰਮ੍ਰਿਤ। ਅੰਮ੍ਰਿਤ ਦਾ ਅਰਥ ਹੈ ਕਿ ਉਹ ਪਵਿੱਤਰ ਦਾਤ ਜਿਹਦੇ ਪੀਣ ਨਾਲ, ਜਿਹਦੇ ਧਾਰਨ ਕਰਨ ਦੇ ਨਾਲ ਬੰਦੇ ਉੱਤੇ ਮੌਤ ਦਾ ਅਸਰ ਵੀ ਕੋਈ ਨਾ ਰਹੇ। ਅੰਮ੍ਰਿਤ ਦਾ ਅਖਰੀ ਅਰਥ ਇਹ ਵੇ, ਹਰ ਬੰਦਾ ਚਾਹੁੰਦਾ ਮੈਂ ਅਮਰ ਹੋਵਾਂ, ਪਰ ਸਤਿਗੁਰੂ ਕਹਿੰਦੇ ਨੇ ਕਿ ਅੰਮ੍ਰਿਤ ਦੇ ਅਰਥਾਂ ਨੂੰ ਸਮਝੀਏ। ਅੰਮ੍ਰਿਤ
ਜਿਹੜਾ ਸਾਨੂੰ ਮੌਤ ਦੇ ਡਰ ਤੋਂ ਉੱਪਰ ਚੁੱਕਦਾ ਹੈ, ਸੱਚ ਜਾਣੋ ਉਹ ਅੰਮ੍ਰਿਤ ਹੈ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਜਿਹੜਾ ਉਹ ਵੱਖ ਵੱਖ ਅਰਥਾਂ ਵਿੱਚ ਆਇਆ ਹੈ, ਤੇ ਮੈਂ ਯਤਨ ਕਰਨਾ ਕਿ ਜਿਤਨੇ ਕੁ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮਿਲੇ ਨੇ ਉਹ ਆਪ ਨਾਲ ਜ਼ਰੂਰ ਸਾਂਝੇ ਕਰਨਾ ਕਿ ਕਿਸ ਕਿਸ ਸੰਦਰਭ ਵਿੱਚ ਕਿਸ ਕਿਸ ਕਨਸੈਪਟ ਵਿੱਚ ਸਤਿਗੁਰੂ ਨੇ ਅੰਮ੍ਰਿਤ ਸ਼ਬਦ ਦੀ ਵਰਤੋਂ ਕੀਤੀ। ਅੰਮ੍ਰਿਤ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਨਾਮ ਨਹੀਂ, ਅੰਮ੍ਰਿਤ ਦਾ ਅਰਥ ਕੇਵਲ ਬਾਣੀ ਨੇ ਆਇਆ, ਬਾਣੀ ਤੇ ਨਾਮ ਹੀ ਹੈ, ਪਰ ਇਹ ਬਹੁ ਅਰਥ ਸ਼ਬਦ ਹੈ ਅੰਮ੍ਰਿਤ। ਸਭ ਤੋਂ ਪਹਿਲਾਂ ਅਰਜ਼ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਦੇ ਨਾਲ ਕਈ ਵਾਰੀ ਗਿਣਤੀ ਵੀ ਆਉਂਦੀ। ਇੱਕ ਸ਼ਬਦ ਅਸੀਂ ਪੜ੍ਹਨੇ ਆ ਕਿ ਜਿਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਧੰਨ ਗੁਰੂ ਅਰਜੁਨ ਸਾਹਿਬ ਜੀ, ਜੇ ਪ੍ਰਸਾਦ ਦਰ ਤੇ ਜਿਸ ਦੀ ਕਿਰਪਾ ਨਾਲ ਤੁਆਮ ਦਿਆ ਜੇ ਗੁਰਮੁਖ, ਇਹ ਵਿਸ਼ਾ ਥੋੜਾ ਜਿਹਾ ਇਕਾਗਰਤਾ ਨਾਲ ਸਰਵਣ ਕਰਨ ਵਾਲਾ, ਕਿਉਂਕਿ ਜੇ ਪਿਛਲਾ ਪ੍ਰਮਾਣ ਭੁੱਲ ਗਏ ਤੇ ਅਗਲੇ ਦੀ ਕੋਈ ਨੀ ਸਮਝ ਪੈਣੀ। ਪਹਿਲੀ ਗੱਲ ਕਿ ਅੰਮ੍ਰਿਤ ਨਾਲ ਅੱਖਰਾਂ ਦੀ ਗਿਣਤੀ ਸ਼ਬਦ ਵਰਤਿਆ ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਇੱਥੇ 36 ਦਾ ਅੱਖਰੀ ਅਰਥ ਅੰਮ੍ਰਿਤ ਤਾਂ ਇੱਕ ਹੈ, ਪਰ ਇੱਥੇ ਜਿੱਥੇ 36 ਅੰਮ੍ਰਿਤ ਆਉਂਦਾ ਇਹਦਾ ਅਰਥ ਕਰਾਂਗੇ 36 ਪ੍ਰਕਾਰ ਦੇ ਸਵਾਦ ਲਈ ਭੋਜਨ। ਇੱਥੇ ਅੰਮ੍ਰਿਤ ਦਾ ਅਰਥ ਹੈ ਭੋਜਨ। ਜੇ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ। ਇੱਕ ਪ੍ਰਮਾਣ ਹੋਰ, ਸਿਰਫ ਚੂਕ ਮਾਤਰ ਦੋ ਦੋ ਤਿੰਨ ਤਿੰਨ ਪ੍ਰਮਾਣ ਦੇਣੇ ਨੇ ਇਸ ਗੱਲ ਨੂੰ ਸਪਸ਼ਟ ਕਰਨ ਲਈ ਕਿ ਅੰਮ੍ਰਿਤ ਦੇ ਕਿੰਨੇ ਕੁ ਅਰਥ ਨੇ। ਸਾਹਿਬ ਨੇ ਇੱਕ ਬਚਨ ਹੋਰ ਕਿਹਾ, ਸ੍ਰੀ ਰਾਗ ਦਾ ਸ਼ਬਦ ਹੈ, ਸਹਿਬ ਫਰਮਾਉਂਦੇ ਨੇ, ਸਭ ਰਸ ਮਿੱਠਾ ਮੰਨਿਆ ਸੁਣਿਆ ਸਾਲੋਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ, 36 ਅੰਮ੍ਰਿਤ ਭਾਓ ਏਕ ਜਾ ਕੋ ਨਦਰ ਕਰੇ। ਇੱਥੇ ਵੀ 36 ਅੰਮ੍ਰਿਤ ਦਾ ਅਰਥ ਹੈ 36 ਪ੍ਰਕਾਰ ਦੇ ਭੋਜਨ। ਪਹਿਲਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਦਾ ਕਰਾਂਗੇ 36 ਪ੍ਰਕਾਰ ਦੇ ਭੋਜਨ। ਇੱਕ ਤੁਕ ਹੋਰ ਬਾਣੀ ਵਿੱਚ ਆਉਂਦੀ ਹੈ, ਕਬੀਰ ਸਾਹਿਬ ਦੀ ਇਹ ਤੁਕ ਹੈ, ਆਪ ਸਭ ਨੂੰ ਚੇਤੇ ਹੋਣੀ ਹੈ। ਕਹਿਣ ਲੱਗੇ, ਜੇ ਮੁਖ ਪੰਚੋ ਅੰਮ੍ਰਿਤ ਖਾਏ, ਸੋ ਮੁਖ ਦੇਖਤ ਲੂਕਟ ਲਾਏ। ਹੁਣ ਇਹ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਪਾਸੇ ਅੰਮ੍ਰਿਤ ਨਾਲ ਸ਼ਬਦ 36 ਵਰਤਿਆ, ਹੁਣ ਇੱਥੇ ਕਹਿ ਦਿੱਤਾ ਨਹੀਂ, ਕਹਿਣ ਲੱਗੇ ਪੰਜ ਤਰ੍ਹਾਂ ਦਾ ਅੰਮ੍ਰਿਤ ਹੁੰਦਾ ਹੈ, ਪੰਚੋ ਅੰਮ੍ਰਿਤ ਸ਼ਬਦ ਵਰਤਿਆ, ਜੇ ਮੁਖ ਪੰਚੋ ਅੰਮ੍ਰਿਤ ਖਾਏ। ਹੁਣ 36 ਦਾ ਅਰਥ ਹੋ ਗਿਆ 36 ਪ੍ਰਕਾਰ ਦਾ ਭੋਜਨ, ਤੇ ਪੰਚੋ ਅੰਮ੍ਰਿਤ ਦਾ ਅਰਥ ਕੀ ਹੋਇਆ? ਗੁਰਮੁਖੋ, ਇੱਥੇ ਅੰਮ੍ਰਿਤ ਸ਼ਬਦ ਜਿਹੜਾ ਪਵਿੱਤਰ ਪਦਾਰਥਾਂ ਲਈ ਵਰਤਿਆ ਗਿਆ ਹੈ, 36 ਪਦਾਰਥਾਂ ਲਈ ਨਹੀਂ। ਉਹ ਪੰਜ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਵੀ ਪੰਚੋ ਅੰਮ੍ਰਿਤ? ਉਹਨਾਂ ਵਿੱਚੋਂ ਪਹਿਲਾ ਅੰਮ੍ਰਿਤ ਸ਼ਬਦ ਵਰਤਿਆ ਹੈ ਦੁੱਧ ਲਈ, ਪਹਿਲਾ ਸ਼ਬਦ ਦੁੱਧ, ਦੂਸਰਾ ਦਹੀਂ, ਤੀਜਾ ਘਿਓ, ਚੌਥੀ ਖੰਡ ਤੇ ਪੰਜਵਾਂ ਸ਼ਹਿਦ। ਇਹਨਾਂ ਪੰਜਾਂ ਖਾਣ ਵਾਲੇ ਪਵਿੱਤਰ ਵਸਤੂਆਂ ਲਈ ਵੀ ਸ਼ਬਦ ਪੰਚੋ ਅੰਮ੍ਰਿਤ ਵਰਤਿਆ ਗਿਆ। 36 ਅੰਮ੍ਰਿਤ ਸਵਾਦਲੇ ਭੋਜਨ, ਪੰਚੋ ਅੰਮ੍ਰਿਤ ਦਾ ਅਰਥ ਹੈ ਪਵਿੱਤਰ ਚੀਜ਼ਾਂ। ਜੇ ਮੁਖ ਪੰਚੋ ਅੰਮ੍ਰਿਤ ਖਾਹੇ, ਇਹਦਾ ਅਰਥ ਭਾਵੇਂ ਵੇ ਜਿਸ ਮੂੰਹ ਨਾਲ ਤੂੰ ਪੰਜੇ ਕੀਮਤੀ ਪਦਾਰਥ ਖਾਣਾ ਹੈ। ਕਹਿੰਦੇ ਨੇ ਮੈਂ ਦੇਖਿਆ ਉਸ ਮੂੰਹ ਨੂੰ ਮਰਨ ਤੋਂ ਬਾਅਦ ਲੋਕੀ ਅੱਗ ਲਾਉਂਦੇ ਦੇਖੇ ਗਏ ਨੇ, ਉਹਨੂੰ ਅੱਗ ਲਾਈ ਜਾਂਦੀ ਜਿਸ ਮੂੰਹ ਤੂੰ ਤੂੰ ਅੰਮ੍ਰਿਤ ਪਿਆ ਖਾਣਾ, ਕਿਉਂਕਿ ਅੱਗ ਸਿਰ ਵਾਲੇ ਪਾਸਿਓਂ ਲਾਉਂਦੇ ਨੇ ਅਕਸਰ। ਇੱਥੇ ਪੰਚੋ ਅੰਮ੍ਰਿਤ ਦਾ ਅਰਥ ਪੰਜ ਪਦਾਰਥ। ਇਸ ਤੋਂ ਅੱਗੇ ਚੱਲੋ, ਹੁਣ ਇਹਨਾਂ ਪਦਾਰਥਾਂ ਤੋਂ ਅੱਗੇ ਖਜ਼ੂਰ ਨੇ ਅੰਮ੍ਰਿਤ ਸ਼ਬਦ ਜਿਹੜਾ ਹੈ ਉਹ ਦੁੱਧ ਵਾਸਤੇ ਇਕੱਲਿਆਂ ਵੀ ਵਰਤੇ। ਅਸੀਂ ਬਾਣੀ ਪੜ੍ਹਨੇ ਹਾਂ, ਇੱਕ ਤੁਕ ਆਉਂਦੀ ਹੈ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਹਾਲਾਂਕਿ ਅੰਮ੍ਰਿਤ ਦਾ ਦਾਤਾ ਤਾਂ ਗੁਰੂ ਹੈ, ਇੱਥੇ ਸ਼ਬਦ ਵਰਤਿਆ ਪਸ਼ੂ ਅੰਮ੍ਰਿਤ ਦਿੰਦਾ ਹੈ, ਪਰ ਇੱਥੇ ਅਰਥ ਸਾਨੂੰ ਬਦਲਣੇ ਪੈਣਗੇ। ਅੰਮ੍ਰਿਤ ਦਾ ਅਰਥ ਇੱਥੇ ਨਾਮ ਨਹੀਂ, ਇੱਥੇ ਅਰਥ ਕਰਾਂਗੇ ਦੁੱਧ ਜਿਹੜਾ ਸ਼ੁੱਧ ਹੈ। ਸਾਹਿਬ ਨੇ ਇੱਕ ਸ਼ਬਦ ਹੋਰ ਵੀ ਦੁੱਧ ਲਈ ਅੰਮ੍ਰਿਤ ਵਰਤਿਆ, ਆਪਾਂ ਨਾਮਦੇਵ ਜੀ ਦਾ ਸ਼ਬਦ ਪੜ੍ਹਨੇ ਆ ਕਿ ਦੁੱਧ ਪੀਓ ਗੋਬਿੰਦੇ ਰਾਏ, ਨਾ ਹੀ ਤੋ ਘਰ ਕੋ ਬਾਪ ਰਸਾਏ। ਉੱਥੇ ਇੱਕ ਤੁਕ ਹੁੰਦੀ ਹੈ, ਸੋਇਨ ਕਟੋਰੀ ਅੰਮ੍ਰਿਤ ਭਰੀ, ਲੈ ਨਾਮੈ ਹਰ ਆਗੈ ਧਰੀ, ਕਿ ਸੋਨੇ ਦੀ ਕਟੋਰੀ ਅੰਮ੍ਰਿਤ ਦੇ ਨਾਲ, ਅੰਮ੍ਰਿਤ ਦਾ ਅਰਥ ਉੱਥੇ ਦੁੱਧ ਕਰਾਂਗੇ, ਕਿ ਉਹ ਦੁੱਧ ਨਾਲ ਭਰ ਕੇ ਸਾਈਂ ਦੇ ਚਰਨਾਂ ਵਿੱਚ ਰੱਖੀ। ਤੀਜਾ ਇਹਦਾ ਅਰਥ ਆ ਗਿਆ ਜੀ, ਕੇਵਲ ਦੁੱਧ। ਤਵਜੋ ਦਈ ਜੇ ਆ ਜੇ, ਪਹਿਲਾ ਅਰਥ ਕੀਤਾ 36 ਪ੍ਰਕਾਰ ਦੇ ਭੋਜਨ, ਦੂਜਾ ਅਰਥ ਕੀਤਾ ਪੰਜ ਖਾਣ ਵਾਲੇ ਪਵਿੱਤਰ ਪਦਾਰਥ, ਤੀਜਾ ਅਰਥ ਕੀਤਾ ਹੈ ਕੇਵਲ ਦੁੱਧ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਅੰਮ੍ਰਿਤ ਸ਼ਬਦ ਹਜ਼ੂਰ ਨੇ ਇੱਕ ਥਾਂ ਤੇ ਚੰਦਨ ਦੀ ਲੱਕੜ ਲਈ ਵੀ ਵਰਤਿਆ ਗਿਆ। ਲਖਾਇਕ ਹੈ, ਗੁਜਰੀ ਰਾਗ ਦਾ ਪਦਾ ਸੀ ਪੜ੍ਹਨੇ ਆ, ਤੇ ਬਾਬਾ ਰਵਿਦਾਸ ਜੀ ਦਾ ਉਹ ਸ਼ਬਦ ਆਉਂਦਾ, ਉੱਥੇ ਬਚਨ ਹੈ, ਮੈਲਾ ਗਰ ਬੇਰੇ ਖੈ ਪੁਯੰਗਾ,
ਬਿਖ ਅੰਮ੍ਰਿਤ ਬਸੈ ਇੱਕ ਸੰਗਾ, ਕਿ ਜ਼ਹਿਰ ਤੇ ਅੰਮ੍ਰਿਤ ਇੱਕੋ ਥਾਂ ਤੇ ਨੇ। ਭਾਵੇਂ ਉੱਤੇ ਸਮੁੰਦਰ ਦੇ ਅਰਥ ਕੀਤੇ ਕਿ ਸਮੁੰਦਰ ਵਿੱਚੋਂ ਜ਼ਹਿਰ ਤੇ ਅੰਮ੍ਰਿਤ, ਪਰ ਲਖਾਇਕ ਨੇ ਕਿ ਸੱਪ ਜ਼ਹਿਰ ਦਾ ਸੂਚਕ ਹੈ ਤੇ ਚੰਦਨ ਜਿਹੜਾ ਉਹ ਅੰਮ੍ਰਿਤ ਦਾ ਸੂਚਕ ਹੈ। ਅੰਮ੍ਰਿਤ ਸ਼ਬਦ ਚੰਦਨ ਲਈ ਵੀ ਵਰਤਿਆ ਗਿਆ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਚੰਗੇ ਗੁਣਾਂ ਲਈ ਵੀ ਵਰਤਿਆ ਗਿਆ। ਇੱਕ ਤੁਕ ਅਸੀਂ ਪੜ੍ਹਨੇ ਆ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਅਹੰਕਾਰਾਂ। ਅਗਲੀ ਤੁਕ ਅੰਮ੍ਰਿਤ ਲੂਟੈ, ਉੱਥੇ ਸ਼ਬਦ ਜਿਹੜੋ ਇਹ ਅੰਮ੍ਰਿਤ ਲੂਟੈ, ਇਹਦਾ ਅਰਥ ਹੈ ਕਿ ਸ਼ੁਭ ਗੁਣਾਂ ਨੂੰ ਲੁੱਟ ਕੇ ਲਿਜਾਂਦੇ ਪਏ ਨੇ ਇਹ ਵਿਕਾਰ, ਉੱਥੇ ਅੰਮ੍ਰਿਤ ਦਾ ਅਰਥ ਹੈ ਗੁਣ। ਇਸ ਤੋਂ ਅੱਗੇ ਤੁਰੀਏ, ਅੰਮ੍ਰਿਤ ਦਾ ਅਰਥ ਹਜ਼ੂਰ ਨੇ ਆਪਣੇ ਆਪ ਨੂੰ ਹੰਕਾਰ ਵਿੱਚ ਕਹਿਣਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ, ਉੱਥੇ ਵੀ ਸ਼ਬਦ ਇੱਕ ਅੰਮ੍ਰਿਤ ਵਰਤੇ। ਇਹ ਸੁੱਖ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਕਹਿਣ ਲੱਗੇ, ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹ ਸੰਸਾਰੋ। ਹੁਣ ਉੱਥੇ ਅੰਮ੍ਰਿਤ ਕਾਇਆ ਦਰ ਤੇ ਆਪਣੇ ਆਪ ਨੂੰ ਇਹ ਸਮਝ ਹੀ ਜਾਣਾ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੈਨੂੰ ਮੌਤ ਨਹੀਂ ਆਉਣੀ, ਉੱਥੇ ਵੀ ਸ਼ਬਦ ਅੰਮ੍ਰਿਤ ਵਰਤੇ ਹੈ। ਮੈਂ ਸਿਰਫ ਫਿਰ ਸੰਖੇਪ ਵਿੱਚ ਅਰਧ ਕਰਦਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਬਹੁ ਅਰਥਕ ਹੈ। ਇਹ ਦੁੱਧ ਲਈ ਵੀ ਹੈ, ਭੋਜਨ ਲਈ ਵੀ ਹੈ, ਲੱਕੜ ਲਈ ਵੀ ਹੈ, ਗੁਣ ਲਈ ਵੀ ਹੈ, ਪਦਾਰਥਾਂ ਲਈ ਵੀ ਹੈ। ਇਸ ਤੋਂ ਅੱਗੇ ਹਜ਼ੂਰ ਕਿਰਪਾਲੂ ਜੀ ਨੇ ਇੱਕ ਮਿਹਰ ਕੀਤੀ। ਹੁਣ ਜਿਹੜੇ ਵਿਸ਼ੇ ਵੱਲ ਅਸੀਂ ਜਾਣਾ ਹੈ ਕਿ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ, ਕਿਉਂਕਿ ਸਾਡੇ ਸਵਾਲ ਨੇ। ਅੱਜ ਲੋਕ ਕਹਿੰਦੇ ਪਏ ਨੇ, ਲਓ ਜੀ ਅੰਮ੍ਰਿਤ ਤਾਂ ਅੰਦਰ ਹੈ, ਅੰਮ੍ਰਿਤ ਤਾਂ ਬਾਣੀ ਹੈ, ਅੰਮ੍ਰਿਤ ਤਾਂ ਨਾਮ ਹੈ, ਤੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਕੀ ਜ਼ਰੂਰਤ ਹੈ। ਮੈਂ ਇਸ ਸੰਬੰਧੀ ਅਰਧ ਕਰਨੀ ਚਾਹੁੰਦਾ, ਬਾਣੀ ਵਿੱਚ ਨਾਮ ਨੂੰ ਵੀ ਅੰਮ੍ਰਿਤ ਮੰਨਿਆ ਹੈ। ਜਦੋਂ ਅਸੀਂ ਪੜ੍ਹਦੇ ਹਾਂ ਅੰਮ੍ਰਿਤ ਨਾਮ ਨਿਧਾਨ ਹੈ, ਅਗਲੀ ਤੋਕੇ ਮਿਲ ਪੀਵੋ ਭਾਈ, ਹਜ਼ੂਰ ਦਾ ਇੱਕ ਬਚਨ ਹੁੰਦਾ ਹੈ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ। ਤੀਸਰਾ ਬਚਨ ਹਜ਼ੂਰ ਕਹਿੰਦੇ ਨੇ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਪਿਤ ਮਿਲੈ ਰਸ ਖਾਏ। ਹੁਣ ਦੇਖੋ ਉੱਥੇ ਨਾਮ ਨੂੰ ਅੰਮ੍ਰਿਤ ਕਿਹਾ, ਤੇ ਕੇਵਲ ਨਾਮ ਨੂੰ ਅੰਮ੍ਰਿਤ ਨਹੀਂ, ਗੁਰੂ ਕੇ ਸਿੱਖੋ ਨਾਮ ਨੂੰ ਅੰਮ੍ਰਿਤ ਦੇ ਨਾਲ ਨਾਲ ਹਜ਼ੂਰ ਨੇ ਬਾਣੀ ਲਈ ਵੀ ਸ਼ਬਦ ਅੰਮ੍ਰਿਤ ਵਰਤਿਆ ਹੈ। ਨਾਮ ਜੇ ਅੰਮ੍ਰਿਤ ਹੈ ਤੇ ਅਸੀਂ ਪੜ੍ਹਨੇ ਆ ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁੱਝੀ ਸ਼ੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ ਧਿਆਨ ਦਿਆ ਜੇ। ਅਸੀਂ ਪੜ੍ਹਨੇ ਆ ਕਿ ਹਮਾਰੀ ਪਿਆਰੀ, ਹੁਣੇ ਭਾਈ ਸਾਹਿਬ ਪੜ੍ਹ ਕੇ ਗਏ ਨੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਢਾਰੀ ਰੇ। ਜਾਂ ਅਸੀਂ ਪੜ੍ਹਨੇ ਆ ਹਜ਼ੂਰ ਦੇ ਅੰਮ੍ਰਿਤ ਬਚਨ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਉੱਥੇ ਸ਼ਬਦ ਵਰਤੇ ਨੇ ਅੰਮ੍ਰਿਤ ਬਚਨ ਗੁਰੂ ਦੀ ਬਾਣੀ ਨੂੰ। ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ, ਤੇ ਦੇਖੋ ਕੈਸੀ ਰੋਚਕ ਹਜ਼ੂਰ ਨੇ ਕਿਰਪਾ ਕੀਤੀ। ਇੱਕੋ ਸਾਡਾ ਦੁਖਾਂਤ ਹੈ, ਸਤਿਗੁਰੂ ਮਿਹਰ ਕਰੇ ਸਾਨੂੰ ਸਮਤ ਬਖਸ਼ੇ। ਕਈ ਵਾਰੀ ਅਧੂਰਾ ਗਿਆਨ, ਕੋਈ ਵੀ ਚੀਜ਼ ਅਧੂਰੀ ਜਿਹੜੀ ਹੈ ਨਾ, ਬੰਦੇ ਨੂੰ ਬਹੁਤ ਦੁੱਖ ਦਿੰਦੀ ਹੈ। ਕੱਚਾ ਭੋਜਨ ਜਿਹੜਾ ਹੈ ਨਾ, ਉਹ ਬੰਦੇ ਨੂੰ ਦੁਖਦਾਈ ਕਰ ਦਿੰਦਾ ਹੈ। ਅਧੂਰੀ ਕਵਿਤਾ ਕਈ ਵਾਰੀ ਅੰਦਰ ਨੂੰ ਖਟਕਦੀ ਹੈ ਵੀ ਜੇ ਕਿਤੇ ਬੋਲ ਪੂਰੇ ਹੁੰਦੇ ਤੇ। ਅਧੂਰਾ ਗਿਆਨ ਜਿਹੜਾ ਕੋਈ ਬੰਦੇ ਨੂੰ ਲੈ ਡੁੱਬਦਾ ਹੈ। ਹੁਣ ਦੇਖੋ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਰਸ਼ਨ ਕਰਨੇ ਆ, ਨਾਮ ਵੀ ਅੰਮ੍ਰਿਤ ਹੈ, ਬਾਣੀ ਵੀ ਅੰਮ੍ਰਿਤ ਹੈ, ਤੇ ਕਿਰਪਾਲੂ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਅੰਮ੍ਰਿਤ ਹੁੰਦਾ ਕਿੱਥੇ ਵੇ? ਤੇ ਉਹਨਾਂ ਨੇ ਗੱਲ ਹੋਰ ਮੁਕਾ ਦਿੱਤੀ, ਕਹਿਣ ਲੱਗੇ, ਬਾਹਰ ਨਾ ਭੱਜੀ ਅੰਮ੍ਰਿਤ ਤੇਰੇ ਸਰੀਰ ਵਿੱਚ ਹੀ। ਅਸੀਂ ਪੜ੍ਹਦੇ ਹਾਂ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਇਸ ਕਾ ਵਿਸ਼ਰਾਮ ਇਹ ਤਾਂ ਸਰੀਰ ਵਿੱਚ ਰਹਿੰਦਾ। ਹਜ਼ੂਰ ਨੇ ਇੱਕ ਤੁੱਕ ਹੋਰ ਵਰਤੀ ਹੈ, ਕਹਿਣ ਲੱਗੇ, ਪਿਆਰੇ ਕਿ ਦੇਖ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਪੁਲਾਇਆ। ਕਹਿਣ ਲੱਗੇ, ਤੇਰੇ ਅੰਦਰ ਅੰਮ੍ਰਿਤ ਹੈ, ਪਰ ਤੈਨੂੰ ਮਿਰਗ ਦੀ ਤਰ੍ਹਾਂ ਸਮਝ ਨਹੀਂ ਪਈ ਕਿ ਕਸਤੂਰੀ ਉਹਦੀ ਨਾਭੀ ਵਿੱਚ, ਪਰ ਵਿਚਾਰਾ ਬਾਹਰ ਭਟਕਦਾ ਪਿਆ, ਅੰਦਰ ਅੰਮ੍ਰਿਤ ਹੈ। ਸਾਹਿਬ ਨੇ ਇੱਕ ਹੋਰ ਬਚਨ ਕੀਤਾ, ਮਨ ਰੇ ਠਿਰ ਰਹੋ ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ, ਤੇਰੇ ਅੰਦਰ ਅੰਮ੍ਰਿਤ ਹੈ। ਹੁਣ ਵਾਕਿਆ ਸਵਾਲ ਤੇ ਉੱਠਣੇ ਨੇ ਵੀ ਜੇ ਨਾਮ ਅੰਮ੍ਰਿਤ ਹੈ, ਜੇ ਬਾਣੀ ਅੰਮ੍ਰਿਤ ਹੈ, ਜੇ ਅੰਦਰ ਬੰਦੇ ਦੇ ਅੰਮ੍ਰਿਤ ਹੈ, ਤੇ ਫਿਰ ਅੰਮ੍ਰਿਤ ਗੁਰੂ ਸਾਹਿਬ ਨੇ ਕਿਹਾ ਗੁਰੂ ਕੋਲੋਂ ਲਈ। ਅਸੀਂ ਤੁਕ ਪੜ੍ਹਨੇ ਹਾਂ ਕਿ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੁਆ ਤੀਆ, ਗੁਰੂ ਨੇ ਅੰਮ੍ਰਿਤ ਦਿੱਤਾ। ਹਜ਼ੂਰ ਦੇ ਇੱਕ ਤੁਕ ਆਉਂਦੀ ਹੈ, ਜਿਸ ਜਲਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਹਜ਼ੂਰ ਨੇ ਕਿਹਾ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਤੇ
ਪਾਇਆ ਗੁਰਪੁਰ ਹੈ ਮੇਰੀ ਰਾਖ ਲਈ ਅੰਮ੍ਰਿਤ ਨਾਮ ਰਿਦਾ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ। ਹੁਣ ਇੱਕ ਸਵਾਲ ਇੱਥੇ ਖੜਾ ਹੋ ਗਿਆ ਵੀ ਜੇ ਅੰਦਰ ਅੰਮ੍ਰਿਤ ਹੈ, ਇੱਕ ਪਾਸੇ ਕਹਿੰਦੇ ਆ ਅੰਮ੍ਰਿਤ ਸਾਰਾ ਖਜ਼ਾਨਾ ਅੰਦਰ ਵਿੱਚ ਦੇਹੀ ਵਿੱਚ ਅੰਮ੍ਰਿਤ ਹੈ, ਫਿਰ ਗੁਰੂ ਕੋਲੋਂ ਕਿਹੜਾ ਅੰਮ੍ਰਿਤ ਜਾ ਕੇ ਲੈਣਾ ਹੈ? ਜੇ ਨਾਮ ਅੰਮ੍ਰਿਤ ਹੈ, ਬਾਣੀ ਅੰਮ੍ਰਿਤ ਹੈ, ਤੇ ਫਿਰ ਸਤਿਗੁਰੂ ਕੋਲੋਂ ਖੰਡੇ ਬਾਟੇ ਦੀ ਪੌ ਲੈਣ ਦੀ ਕੀ ਜ਼ਰੂਰਤ ਹੈ? ਗੁਰਮੁਖੋ, ਇਹਦਾ ਉੱਤਰ ਦੇਣ ਲਈ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਕੁਝ ਆਸਰਾ ਲਏ ਨੇ। ਦੇਖੋ, ਜਿਹੜੀ ਚੀਜ਼ ਅੰਦਰ ਹੈ ਕੋਈ ਜ਼ਰੂਰੀ ਨਹੀਂ ਹਰ ਇੱਕ ਬੰਦਾ ਉਸ ਚੀਜ਼ ਨੂੰ ਪ੍ਰਗਟ ਕਰ ਸਕੇ। ਸ਼ਬਦਾਂ ਤੋਂ ਉੱਪਰ ਉੱਠਿਓ, ਕੇਵਲ ਇਹਨੂੰ ਗੰਭੀਰਤਾ ਨਾਲ ਸੋਚਿਓ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਕ ਆਉਂਦੀ ਹੈ, ਕਹਿੰਦੇ ਹਰ ਮਰਦ ਦੇ ਅੰਦਰ ਇਸਤਰੀ ਹੈ ਤੇ ਹਰ ਇਸਤਰੀ ਵਿੱਚ ਮਰਦ ਬੈਠਾ ਹੋਇਆ। ਇਹ ਗੁਰੂ ਗ੍ਰੰਥ ਸਾਹਿਬ ਦੀ ਤੋਕ ਹੈ। ਹੁਣ ਹੈਰਾਨਗੀ ਦੀ ਗੱਲ ਜਦੋਂ ਅੱਜ ਇਹ ਮੇਰੇ ਸਾਹਮਣੇ ਆਇਆ ਵੀ ਕਿਵੇਂ ਸਿੱਧ ਕਰੀਏ ਵੀ ਅੰਦਰ ਅੰਮ੍ਰਿਤ ਹੈ ਤੇ ਬਾਹਰੋਂ ਅੰਮ੍ਰਿਤ ਦੀ ਕੀ ਲੋੜ ਹੈ? ਹਰ ਇਸਤਰੀ ਵਿੱਚ ਸਮਰੱਥਾ ਹੈ, ਉਹ ਮਰਦ ਨੂੰ ਜਨਮ ਦੇ ਸਕਦੀ ਹੈ। ਹਰ ਮਰਦ ਅੰਦਰ ਉਹ ਤੱਤ ਨੇ, ਉਹਦੇ ਲਈ ਇਸਤਰੀ ਪੈਦਾ ਹੋ ਸਕਦੀ ਹੈ, ਪਰ ਪੈਦਾ ਤਾਂ ਹੋਣਗੇ ਜੇ ਦੋਨਾਂ ਦਾ ਸੁਮੇਲ ਹੋਵੇਗਾ, ਉਸ ਤੋਂ ਬਿਨਾਂ ਨਹੀਂ। ਦੋਨਾਂ ਅੰਦਰ ਉਹ ਦਾਤ ਹੈ। ਹਜ਼ੂਰ ਨੇ ਬਾਣੀ ਵਿੱਚ ਇੱਕ ਤੋਕ ਕਹੀ, ਕਹਿਣ ਲੱਗੇ ਨਾਰੀ ਤੇ ਜੋ ਪੁਰਖ ਕਰਾਵੇ, ਪੁਰਖ ਤੇ ਜੋ ਨਾਰੀ। ਉਸ ਮਾਲਕ ਕੋਲ ਇੰਨੀ ਸਮਰੱਥਾ ਹੈ, ਨਾਰੀ ਵਿੱਚ ਮਰਦ ਹੈ, ਮਰਦ ਵਿੱਚ ਨਾਰੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਹ ਖੇਡ ਤਾਂ ਵਾਪਰਦੀ ਏ ਜੇ ਸੁਮੇਲ ਹੋਵੇ ਤੇ ਜੋ ਅੰਦਰ ਤੱਤ ਛਿਪੇ ਨੇ ਉਹ ਸ਼ਕਲ ਧਾਰਨ ਕਰਕੇ ਪ੍ਰਗਟ ਹੋ ਜਾਂਦੇ ਨੇ। ਸੱਚ ਜਾਣੋ ਅੰਦਰ ਅੰਮ੍ਰਿਤ ਹੈ, ਪਰ ਪ੍ਰਗਟ ਤਾਂ ਹੋਵੇਗਾ ਜੇ ਗੁਰੂ ਨਾਲ ਤੇਰਾ ਸੁਮੇਲ ਹੋਵੇਗਾ, ਉਸ ਤੋਂ ਬਿਨਾਂ ਨਹੀਂ। ਹੈ ਸਭ ਕੁਛ, ਅੰਦਰ ਅੰਮ੍ਰਿਤ ਨਹੀਂ? ਮੈਂ ਇਸ ਕਰਕੇ ਬੇਨਤੀ ਕਰ ਰਿਹਾ ਕਿਉਂਕਿ ਬੜਾ ਵੱਡਾ ਸਵਾਲ ਹੈ ਸਾਡੇ ਲੋਕ ਖਾਸ ਕਰਕੇ ਪ੍ਰਚਾਰੀ ਜਾ ਰਹੇ ਨੇ। ਖੰਡੇ ਬਾਟੇ ਦੀ ਪੌਲ ਦੀ ਲੋੜ ਹੀ ਕੋਈ ਨਹੀਂ ਜੀ, ਅੰਮ੍ਰਿਤ ਛਕਣ ਦੀ ਕੀ ਲੋੜ ਹੈ? ਮੈਂ ਕੱਲ ਬੇਨਤੀ ਕੀਤੀ ਸੀ, ਅੰਮ੍ਰਿਤ ਨੂੰ ਵਿਰਕਾ ਪ੍ਰਸਤੀ ਦੇ ਸ਼ਬਦ ਮਤ ਦਿਓ। ਅੰਮ੍ਰਿਤ ਤਾਂ ਸਿੱਖ ਦਾ ਜੀ ਦਾਨ ਹੈ, ਅੰਮ੍ਰਿਤ ਨਾਲ ਤਾਂ ਸਿੱਖ ਨੇ ਜੀਣਾ ਹੈ। ਜੇ ਪੁਰਖ ਤੇ ਇਸਤਰੀ ਦਾ ਸੁਮੇਲ ਹੈ ਤੇ ਬੱਚਾ ਸ਼ਕਲ ਤੀਜਾਂ ਵਿੱਚੋਂ ਧਾਰਨ ਕਰਦਾ ਹੈ, ਉਹ ਗੁਰੂ ਕੇ ਸਿੱਖਾ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤੇਰੇ ਅੰਦਰ ਪ੍ਰਵੇਸ਼ ਕਰੇਗਾ ਤੇ ਸੱਚ ਜਾਣੀ ਤੇਰੇ ਅੰਦਰੋਂ ਸੰਤ ਦਾ ਜਨਮ ਹੋਵੇਗਾ, ਤੇਰੇ ਅੰਦਰੋਂ ਗੁਰੂ ਕੇ ਸਿੱਖ ਦਾ ਜਨਮ ਹੋਵੇਗਾ। ਇਸ ਤੋਂ ਅੱਗੇ ਦੂਸਰਾ ਪ੍ਰਮਾਣ ਮੈਂ ਅਰਜ਼ ਕਰਾਂ, ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਸੀਂ ਪੜ੍ਹਨੇ, ਸੂਈ ਰਾਗ ਹਜ਼ੂਰ ਦਾ ਸ਼ਬਦ ਪੜ੍ਹਿਓ। ਦੇਖੋ, ਦਾਤਾ ਨੇ ਬੜੀ ਕਿਰਪਾ ਕੀਤੀ। ਕਹਿੰਦੇ ਨੇ, ਆਮ ਉਦਾਹਰਨ ਤੁਸੀਂ ਇਹ ਵਰਤਦੇ ਹੋ ਕਿ ਅਸੀਂ ਜਦੋਂ ਅੰਮ੍ਰਿਤ ਦੀ ਦਾਤ ਲੈਣੀ ਤੇ ਕਿਰਪਾਲੂ ਸਤਿਗੁਰੂ ਕਹਿੰਦੇ ਨੇ ਇਸ ਅੰਦਰ ਦੇ ਅੰਮ੍ਰਿਤ ਨੂੰ ਚਲਾਉਣ ਲਈ ਤੈਨੂੰ ਗੁਰੂ ਕੋਲੋਂ ਅੰਮ੍ਰਿਤ ਲੈਣਾ ਅਤ ਜ਼ਰੂਰੀ। ਸ਼ਬਦ ਦਾਤਾਰ ਨੇ ਵਰਤੇ ਨੇ। ਕਹਿੰਦੇ ਨੇ, ਦੁੱਧ ਨੂੰ ਕਦੀ ਤੁਸੀਂ ਤੱਕਿਓ ਕਿ ਦੁੱਧ ਵਿੱਚ ਮੱਖਣ ਹੈ, ਦੁੱਧ ਵਿੱਚ ਘਿਓ ਹੈ। ਪਿਛਲੇ ਵਾਰ ਅਰਜ਼ ਕੀਤੀ ਸੀ, ਕਈ ਸੱਜਣ ਕਹਿੰਦੇ ਨੇ ਕਿ ਅਭਿਆਸ ਕਰਨ ਲਈ ਬਹਿਣਾ ਜ਼ਰੂਰੀ ਹੈ? ਆਮ ਤੌਰ ਤੇ ਕਹਿੰਦੇ ਸੀ ਚੱਲਦਿਆਂ ਫਿਰਦਿਆਂ ਨਾਮ ਜਪ ਲੈਂਦੇ ਹਾਂ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਬਾਣੀ ਨੇ ਮੰਨਿਆ, ਊਠਤ ਬਹਿਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਹਾਂ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਪਰ ਇਹ ਗੱਲ ਧਿਆਨ ਵਿੱਚ ਰੱਖੀਏ, ਅਭਿਆਸ ਤੋਂ ਬਿਨਾਂ ਤੱਤ ਦੀ ਪ੍ਰਾਪਤੀ ਨਹੀਂ। ਪਿਛਲੀ ਵਾਰ ਇੱਕ ਅਰਜ਼ ਕੀਤੀ ਸੀ ਕਿ ਦੁੱਧ ਤੇ ਪਾਣੀ ਨੂੰ ਇਕੱਠਿਆਂ ਕਰੋ ਤੇ ਕਦੀ ਤੱਕਿਓ, ਪਾਣੀ ਉੱਤੇ ਦੁੱਧ ਕਦੀ ਨਹੀਂ ਜੇ ਤਰਦਾ ਤੇ ਦੁੱਧ ਉੱਤੇ ਪਾਣੀ ਕਦੀ ਨਹੀਂ ਤਰਦਾ, ਦੋਨਾਂ ਨੂੰ ਇਕੱਠਿਆਂ ਕਰਕੇ ਦੇਖ ਲਓ। ਪਾਣੀ ਵਿੱਚ ਦੁੱਧ ਮਿਲਾਉਣ ਦੀ ਦੇਰ ਹੈ, ਇੱਕੋ ਦਮ ਪਾਣੀ ਤੇ ਦੁੱਧ ਦੋਨੋਂ ਇੱਕੋ ਹੋ ਜਾਣਗੇ, ਇਕੱਠੇ ਰਹਿਣਗੇ। ਹੁਣ ਜੇ ਕਹੀਏ ਵੀ ਦੁੱਧ ਬੜਾ ਕੀਮਤੀ ਹੈ, ਪਾਣੀ ਦੀ ਓਨੀ ਕੀਮਤ ਨਹੀਂ, ਦੁੱਧ ਪਾਣੀ ਉੱਤੇ ਤਰਨਾ ਚਾਹੀਦਾ ਸੀ, ਤੇ ਸਿਆਣੇ ਕਹਿੰਦੇ ਨੇ ਇਸ ਤਰ੍ਹਾਂ ਨਹੀਂ, ਜੇ ਦੁੱਧ ਵਿੱਚੋਂ ਕੁਝ ਤੱਤ ਲੈਣਾ ਹੀ ਤੇ ਕੁਝ ਘਾਲਣਾ ਕਰਨੀ ਪੈਗੀ। ਦੁੱਧ ਵਿੱਚ ਘਿਓ ਜ਼ਰੂਰ ਹੈ, ਪਰ ਇਹਨੂੰ ਗਰਮ ਕਰਕੇ ਜੇ ਜਾਗ ਲਾਏ ਤੇ ਜਾਗ ਲਾਉਣ ਤੋਂ ਬਾਅਦ ਕੁਝ ਸਮੇਂ ਲਈ ਇਸ ਦੁੱਧ ਨੂੰ ਪੂਰਨ ਤੌਰ ਤੇ ਟਿਕਾ ਦੇ। ਹੁਣ ਦੁੱਧ ਨੂੰ ਜਾਗ ਲਾਈਏ ਤੇ ਪਰਤ ਕੇ ਕਹੀਏ ਵੀ ਹੁਣੇ ਅਸੀਂ ਖੱਟਾ ਲਾਇਆ, ਹੁਣੇ ਰੇੜਕਾ ਪਾਣਾ। ਤੁਸੀਂ ਸਿਆਣੀਆਂ ਬੈਠੀਓ ਬੀਬੀਆਂ ਭੈਣਾਂ, ਕਦੀ ਖੱਟਾ ਲਾਉਣ ਤੋਂ ਬਾਅਦ ਉਸੇ ਵਕਤ ਮੱਖਣ ਨਹੀਂ ਨਿਕਲਣਾ, ਖੱਟਾ ਲਾ ਕੇ ਉਹਨੂੰ ਜਾਗ ਲਾ ਕੇ ਟਿਕਾਣਾ ਪਏਗਾ, ਤੇ ਜਦੋਂ ਉਹਨੂੰ ਟਿਕਾਇਆ ਪਰਤ ਕੋ ਬਾਅਦ ਉਹ ਜੰਮਿਆ, ਜੰਮਣ ਤੋਂ ਬਾਅਦ ਰਿੜਕਿਆ ਤੇ ਰਿੜਕਣ ਤੋਂ ਬਾਅਦ ਉਸੇ ਦੁੱਧ ਵਿੱਚੋਂ ਮੱਖਣ ਨਿਕਲਿਆ। ਤੇ ਹੈਰਾਨਗੀ ਦੀ ਗੱਲ ਕਿ ਜਿਹੜਾ ਦੁੱਧ ਪਾਣੀ ਉੱਤੇ ਤਰਦਾ ਨਹੀਂ ਮੱਖਣ ਨਿਕਲਿਆ, ਭਾਵੇਂ ਟੱਪ ਪਾਣੀ ਦਾ ਰੱਖੋ ਮੱਖਣ ਪਾਣੀ ਵਿੱਚ ਕਦੀ ਡੁੱਬਦਾ ਹੀ ਨਹੀਂ, ਮੱਖਣ ਪਾਣੀ ਉੱਤੇ ਤਰਦਾ ਦੁੱਧ ਨਹੀਂ ਤਰਦਾ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਜਿਹੜਾ ਅੰਮ੍ਰਿਤ ਮੈਂ ਤੈਨੂੰ ਦੇਣਾ ਚਾਹੁੰਦਾ ਤੂੰ ਰਲਿਆ ਪਿਆ ਪਾਣੀ ਤੇ ਦੁੱਧ ਦੀ ਤਰ੍ਹਾਂ,
ਅਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲਈ ਪਰਤ ਕੇ ਆਪਣੇ ਅੰਦਰ ਨੂੰ ਟਿਕਾ ਕੇ ਜੋ ਗੁਰੂ ਕੇ ਲਾਲ ਤੈਨੂੰ ਗੁਰਮੰਤਰ ਦ੍ਰਿੜ ਕਰਾਣ ਉਹਨਾਂ ਨੂੰ ਜ਼ਿੰਦਗੀ ਵਿੱਚ ਕਮਾਉਣਾ ਸ਼ੁਰੂ ਕਰੀ ਤੇ ਸੱਚ ਜਾਣੀ ਜੇ ਸੰਸਾਰ ਵਿੱਚ ਤੂੰ ਕਹਿੰਦਾ ਖਲਜਗਨ ਹੈ ਇਹਦੇ ਵਿੱਚ ਮੱਖਣ ਦੀ ਤਰ੍ਹਾਂ ਪਾਣੀ ਉੱਤੋਂ ਉਤਰ ਜਾਵੇਗਾ। ਸਾਹਿਬ ਨੇ ਉਸ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰਨ ਲਈ ਬਾਣੀ ਵਿੱਚ ਪ੍ਰਮਾਣ ਦਿੱਤੇ ਤੇ ਸੋਈ ਰਾਗ ਦਾ ਅਸੀਂ ਸ਼ਬਦ ਪੜ੍ਹਨੇ ਆ ਉਹ ਸਿੱਖ ਨੇ ਅੰਮ੍ਰਿਤ ਕਿਵੇਂ ਪੀਣਾ। ਵੈਸੇ ਤਾਂ ਹੈਰਾਨਗੀ ਦੀ ਗੱਲ ਆਪ ਸਿਆਣੇ ਬੈਠੇ ਹੋ, ਕੱਲ ਨੂੰ ਅੱਗੇ ਜਦੋਂ ਅਸੀਂ ਲੜੀ ਅੱਗੇ ਤੋਰਾਂਗੇ ਇਹ ਵਾਚਾਂਗੇ, ਜਦੋਂ ਅੰਮ੍ਰਿਤ ਤਿਆਰ ਹੁੰਦਾ ਹੈ ਨਾ ਤੇ ਪੰਜ ਗੁਰੂ ਕੇ ਸਿੱਖ ਉਹ ਜਿਨ੍ਹਾਂ ਦੇ ਆਪਣੇ ਅੰਦਰ ਅੰਮ੍ਰਿਤ ਝਰਦਾ ਹੈ, ਤਨਖਾਹ ਵਾਲੇ ਨਹੀਂ। ਖਿਮਾ ਕਰਿਓ ਕਿ ਅਸੀਂ ਉਹਨਾਂ ਸਿੰਘਾਂ ਦੀ ਕਦਰ ਨੂੰ ਜਾਣੀਏ। ਅਸਲ ਵਿੱਚ ਅੰਮ੍ਰਿਤ ਜਦੋਂ ਤਿਆਰ ਕੀਤਾ ਜਾਂਦਾ ਉਹਦੇ ਆਪਣੇ ਅੰਦਰ ਅੰਮ੍ਰਿਤ ਦਾ ਸਵਾਦ ਆਉਂਦਾ ਹੋਵੇ। ਅੰਮ੍ਰਿਤ ਤਿਆਰ ਕਰਦਿਆਂ 45 ਉਂਗਲਾਂ ਲੱਗਦੀਆਂ ਨੇ ਬਾਟੇ ਨੂੰ। ਆਪ ਸੋਚੋਗੇ 50 ਕਿਉਂ ਨੀ, ਕਿਉਂਕਿ 5 ਲੱਗੇ ਨੇ ਨਾ ਤੇ 10-10 ਉਂਗਲਾਂ ਬਣਦੀਆਂ ਨੇ ਅੰਗੂਠੇ ਸਮੇਤ। 45 ਉਂਗਲਾਂ ਲੱਗਦੀਆਂ ਨੇ ਕਿਉਂਕਿ ਇੱਕ ਨੇ ਆਪਣੇ ਹੱਥ ਵਿੱਚ ਖੰਡੇ ਨੂੰ ਪਕੜਿਆ ਹੋਇਆ। 45 ਉਂਗਲਾਂ ਬਾਟੇ ਤੇ ਲੱਗਦੀਆਂ ਨੇ ਗੁਰਮੁਖੋ, 10 ਨੇਤਰ ਉਸ ਅੰਮ੍ਰਿਤ ਬਾਟੇ ਤੇ ਟਿਕਦੇ ਨੇ, 5 ਜ਼ਬਾਨਾਂ ਗੁਰੂ ਕਾ ਸ਼ਬਦ ਪੜ੍ਹਦੀਆਂ ਨੇ, 5 ਸਰੀਰਾਂ ਦਾ ਰੋਮ ਰੋਮ ਗੁਰੂ ਜਪਦਾ ਹੈ ਤੇ ਜਿੰਨਾ ਅੰਦਰ ਗੁਰੂ ਵਰਤਦਾ ਹੋਵੇ ਜਦੋਂ ਉਹਨਾਂ ਦੀ ਨਦਰ ਪਾਣੀ ਤੇ ਜਾਏਗੀ ਕੀ ਪਾਣੀ ਅੰਮ੍ਰਿਤ ਬਣੇਗਾ ਨਹੀਂ? ਜਦੋਂ ਉਹ ਸਪਰਸ਼ ਕਰਨਗੇ ਬਾਟੇ ਨੂੰ ਤੇ ਕੀ ਅੰਦਰ ਨੂੰ ਉਹ ਤਬਦੀਲੀ ਆਏਗੀ ਨਹੀਂ? ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਹਰ ਚੀਜ਼ ਅਸਰ ਕਬੂਲਦੀ। ਆ ਮਿੱਟੀ ਜ਼ਮੀਨ ਤੇ ਪਈ ਹੈ ਨਾ, ਕਿ ਮਿੱਟੀ ਅਸਰ ਨਹੀਂ ਕਬੂਲਦੀ? ਹੈ ਤਾਂ ਦਾਣਾ, ਘਰ ਜਿਤਨਾ ਮਰਜ਼ੀ ਸਮਾਂ ਰੱਖੀਏ, ਇਹਨੂੰ ਕਿਤੇ ਕੱਪੜੇ ਵਿੱਚ ਬੰਨ ਕੇ ਰੱਖੀਏ, ਕਿਸੇ ਭਾਂਡੇ ਕਿਸੇ ਪਾਤਰ ਵਿੱਚ ਪਾ ਕੇ ਰੱਖੀਏ, ਪਰ ਉਹ ਦਾਣਾ ਕਦੀ ਵੀ ਜੰਮਦਾ ਨਹੀਂ। ਪਰ ਜਦੋਂ ਮਿੱਟੀ ਦੀ ਸੰਗਤ ਕਰੇ ਤੇ ਰੁੱਖ ਜਨਮ ਲੈ ਲੈਂਦਾ ਹੈ। ਉਹ ਗੁਰੂ ਕੇ ਸਿੱਖਾਂ ਜਿਹੜੇ ਕਮਾਈ ਵਾਲਿਆਂ ਦੀ ਸੰਗਤ ਤੇ ਜਿਨ੍ਹਾਂ ਦੇ ਮੁੱਖ ਵਿੱਚੋਂ ਅੰਮ੍ਰਿਤ ਬਾਣੀ ਨਿਕਲਦੀ ਹੈ, ਉਹਨਾਂ ਦੇ ਰਸਨਾ ਤੋਂ ਨਿਕਲੇ ਹੋਏ ਸ਼ਬਦ ਆਮ ਜਲ ਨੂੰ ਵੀ ਅੰਮ੍ਰਿਤ ਬਣਾ ਦਿੰਦੇ। ਸਾਹਿਬ ਕਿਰਪਾਲੂ ਜੀ ਦੇ ਬਚਨਾਂ ਵਿੱਚੋਂ ਕਿ ਉਹ ਅੰਮ੍ਰਿਤ ਉਹਨਾਂ ਦੇ ਅੰਦਰੋਂ ਝਰਦਾ ਹੈ, ਅੱਗੇ ਉਹ ਅੰਮ੍ਰਿਤ ਦਾ ਸੰਚਾਰ ਕਰਦੇ ਨੇ। ਪਰ ਦੇਖੋ ਗੁਰੂ ਦੀ ਹਜ਼ੂਰੀ ਤੋਂ ਵੱਖਰੇ ਨਹੀਂ। ਜਿਹੜੀ ਬੇਨਤੀ ਮੈਂ ਕਰਨ ਲੱਗਾ, ਅੰਮ੍ਰਿਤ ਤਾਂ ਲੈਣਾ ਹੈ ਕਿ ਅੰਦਰੋਂ ਅੰਮ੍ਰਿਤ ਦਾ ਪ੍ਰਵਾਹ ਚੱਲ ਜਾਏ। ਹਜ਼ੂਰ ਨੇ ਸ਼ਬਦ ਵਰਤੇ ਨੇ ਬਾਬਾ ਨਾਨਕ ਸਤਿਗੁਰੂ ਜੀ ਨੇ, ਕਹਿਣ ਲੱਗੇ ਪਿਆਰਿਆਂ ਕਿ ਭਾਂਡਾ ਧੋਏ ਬੈਸ ਧੂਪ ਦੇਵੋ, ਕਿਉਂਕਿ ਤੇਰੀ ਮੰਜ਼ਿਲ ਅੰਮ੍ਰਿਤ ਨੂੰ ਪ੍ਰਾਪਤ ਕਰਨਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਦੁੱਧ ਕੋਲ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ, ਖੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੁਣ ਇਹਦਾ ਮਤਲਬ ਇਹ ਵੇ, ਹੁਣ ਸਾਡੇ ਵਿੱਚ ਕਿਉਂ ਅਸੀਂ ਕਹਿੰਦੇ ਹਾਂ ਕਿ ਫਲਾਣੇ ਬੰਦੇ ਅੰਮ੍ਰਿਤ ਛਕਿਆ ਉਹਨੇ ਆਹ ਭੁੱਲ ਕਰ ਲਈ? ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਅੰਮ੍ਰਿਤ ਛਕਣ ਤੋਂ ਬਾਅਦ ਕਮਾਈ ਕਰਨੀ। ਇੱਕ ਬਾਟਾ ਤੇ ਸੀ ਬਾਹਰ ਜਿਹਦੇ ਵਿੱਚ ਉਹਨਾਂ ਨੇ ਖੰਡੇ ਨਾਲ ਬਾਣੀਆਂ 5 ਪੜ੍ਹ ਕੇ 5 ਨੇ ਅੰਮ੍ਰਿਤ ਤਿਆਰ ਕੀਤਾ, ਤੇ ਜਿਹੜੀਆਂ 5 ਅੰਮ੍ਰਿਤ ਦੀਆਂ ਬਾਣੀਆਂ ਉਹੀ 5 ਨਿਤਨੇਮ ਦੀਆਂ ਬਾਣੀਆਂ। ਕੀ ਕਾਰਨ? ਕਿ ਜਿਹੜੀਆਂ ਨਿਤਨੇਮ ਦੀਆਂ ਉਹ ਅੰਮ੍ਰਿਤ ਦੀਆਂ ਬਾਣੀਆਂ, ਜਿਹੜੀਆਂ ਅੰਮ੍ਰਿਤ ਦੀਆਂ ਨਿਤਨੇਮ ਦੀਆਂ। ਇਹਦਾ ਮਤਲਬ ਇਹ ਸੀ ਕਿ ਅੱਜ ਗੁਰੂ ਦੀ ਹਜ਼ੂਰੀ ਵਿੱਚ 5 ਜਦੋਂ ਬਾਟੇ ਵਿੱਚ ਜਲ ਪਾ ਕੇ ਪਤਾਸੇ ਮਿਸ਼ਟਾਨ ਪਾ ਕੇ ਉਸ ਸਰਬ ਲੋਹ ਦੇ ਬਾਟੇ ਵਿੱਚ ਖੰਡੇ ਨੂੰ ਜਦੋਂ ਫੇਰਦੇ ਨੇ, 5 ਬਾਣੀਆਂ ਨਾਲ ਜਲ ਅੰਮ੍ਰਿਤ ਬਣਦਾ ਹੈ, ਤੇ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਜਦੋਂ 5 ਬਾਣੀਆਂ ਦਾ ਟੇਕ ਕੇ ਨਿਤਨੇਮ ਕਰੇ ਤੇ ਸੱਚ ਜਾਣੀ ਰੋਜ਼ ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਹੋਵੇਗਾ। ਇਹੀ ਕਾਰਨ ਕਿ 5 ਬਾਣੀਆਂ ਨਿਤਨੇਮ ਦੀਆਂ ਤੇ 5 ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨ ਦੀਆਂ ਰੱਖ ਦਿੱਤੀਆਂ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਹਜ਼ੂਰ ਕਹਿੰਦੇ ਨੇ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਕਮਾਈ ਵਾਲੇ ਪਾਸੇ ਤੂੰ ਤੁਰਨਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤਾਂ ਦੁੱਧ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਨ, ਹੋਏ ਨਿਰਾਸ਼ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਫਿਰ ਅੰਦਰ ਦਾ ਅੰਮ੍ਰਿਤ ਕਿਵੇਂ ਪ੍ਰਗਟ ਹੋਣਾ? ਇਹ ਮਨ ਈਤੀ ਖਾਥ ਕਰੋ। ਕਮਾਲ ਦੀ ਗੱਲ ਕਿ ਜੇ ਅੰਦਰੋਂ ਅੰਮ੍ਰਿਤ ਨੂੰ ਲੈਣਾ ਹੀ, ਅੰਮ੍ਰਿਤ ਛਕਣ ਤੋਂ ਬਾਅਦ ਆਪਣੀ ਸ਼ਖਸੀਅਤ ਨੂੰ ਰਿੜਕਣਾ ਹੈ, ਤੇ ਇਹਦੇ ਰਿੜਕਣ ਦੇ ਨਾਲ ਅੰਦਰੋਂ ਅੰਮ੍ਰਿਤ ਦੇ ਫੁਹਾਰੇ ਫੁੱਟਣਗੇ। ਸਾਹਿਬ ਨੇ ਕਿਹਾ ਇਹ ਮਨ ਈਤੀ ਖਾਥ ਕਰੋ। ਜਿਵੇਂ ਬੀਬੀਆਂ ਦੁੱਧ ਰਿੜਕਦੀਆਂ ਨੇ ਤੇ ਲੱਕੜ ਦੀਆਂ ਗੁੱਲੀਆਂ ਨੂੰ ਇੱਟੀਆਂ ਨੂੰ ਹੱਥਾਂ ਤੋਂ ਛੱਡਦੀਆਂ ਨਹੀਂ ਜਿੰਨੀ ਦੇਰ ਤੱਕ ਮੱਖਣ ਨਾ ਨਿਕਲੇ, ਆਪਣੇ ਮਨ ਨੂੰ ਇੱਟੀਆਂ ਦੀ ਤਰ੍ਹਾਂ ਗਹਿ ਲਵੀ ਤੇ ਰਸਨਾ ਨਾਲ ਤੂੰ ਗੁਰੂ ਦਾ ਬਖਸ਼ਿਆ ਮੰਤਰ ਜਪੀ, ਸੱਚ ਜਾਣੀ ਉਹ ਰਿੜਕਣ ਨਾਲ ਤੇਰੇ ਅੰਦਰੋਂ ਵੀ ਅੰਮ੍ਰਿਤ ਨਿਕਲੇਗਾ, ਤਾਂ ਤੈਨੂੰ ਅੰਮ੍ਰਿਤ ਛਕਾਇਆ ਹੈ। ਇਹ ਮਨ ਈਤੀ ਖਾਤ ਕਰੋ।
ਹੁਣ ਨੇਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਤੀਆ ਅਗਲੀ ਤੋਂ ਕਿ ਇਨ ਵਿਦ ਅੰਮ੍ਰਿਤ ਪਾਵੋ। ਇਹ ਤਰੀਕਾ ਹੈ ਕਿ ਤੇਰੇ ਅੰਦਰੋਂ ਅੰਮ੍ਰਿਤ ਦਾ ਸੰਚਾਰ ਹੋਵੇ। ਦੂਸਰੀ ਗੱਲ, ਜਪ ਸਾਹਿਬ ਅਸੀਂ ਸੰਪੂਰਨ ਕਰਨੇ ਆ। ਜਪਜੀ ਸਾਹਿਬ ਉਹਦੀ ਅਖੀਰ ਵਾਲੀ ਪੌੜੀ ਕਦੀ ਪੜਿਓ। ਹਕੀਕਤ ਵਿੱਚ ਸਾਡੇ ਅੰਦਰ ਦੀ ਸ਼ਖਸੀਅਤ ਨੂੰ, ਅੰਦਰ ਦੇ ਗੁਣਾਂ ਨੂੰ ਉਭਾਰਨ ਵਾਸਤੇ ਦਾਤੇ ਨੇ ਅੰਮ੍ਰਿਤ ਦੀ ਦਾਤ ਦਿੱਤੀ। ਜੇ ਘਿਓ ਦੁੱਧ ਵਿੱਚੋਂ ਪ੍ਰਗਟ ਕਰਨਾ ਹੈ, ਉਹਨੂੰ ਬਾਹਰੋਂ ਜਾਗ ਲਾਉਣ ਦੀ ਲੋੜ ਹੈ। ਗੁਰੂ ਕੇ ਸਿੱਖੋ, ਲੱਕੜ ਵਿੱਚ ਅੱਗ ਹੈ, ਪਰ ਅੱਗ ਨੂੰ ਪ੍ਰਗਟ ਕਰਨ ਲਈ ਵੀ ਬਾਹਰੋਂ ਅੱਗ ਚਾਹੀਦੀ ਹੈ। ਤੇ ਜੇ ਗੁਰਮੁਖਾ ਤੇਰੇ ਅੰਦਰ ਨਾਮ ਦੇ ਭੰਡਾਰੇ ਨੇ, ਇੰਨੀ ਕਮਾਈ ਤੇਰੀ ਕੋਈ ਨੀ, ਤੂੰ ਅੰਦਰੋਂ ਅੰਮ੍ਰਿਤ ਪ੍ਰਗਟ ਕਰ ਲੈ, ਗੁਰ ਪ੍ਰਸਾਦ ਲੈ। ਜਦੋਂ ਗੁਰੂ ਕਿਰਪਾ ਕਰੇ ਤੇ ਅੰਦਰੋਂ ਵੀ ਅੰਮ੍ਰਿਤ ਪ੍ਰਗਟ ਹੋਵੇਗਾ। ਸਾਹਿਬ ਨੇ ਸ਼ਬਦ ਵਰਤੇ ਨੇ, ਅਸੀਂ ਇੱਕ ਤੁਕ ਪੜ੍ਹਨੇ ਹਾਂ। ਦਾਤਾਰ ਨੇ ਬਹੁਤ ਕਮਾਲ ਦਾ ਉੱਥੇ ਬਚਨ ਕਿਹਾ, ਇੱਕ ਤੁਕ ਵਿੱਚ ਉੱਤਰ ਦੇ ਦਿੱਤਾ। ਕਹਿਣ ਲੱਗੇ ਕਿ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਆਪਾਂ ਪੜ੍ਹਨੇ, ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ, ਨਾਨਕ ਅੰਮ੍ਰਿਤ ਮਨੈ ਮਾਹੇ। ਹੁਣ ਅਗਲੀ ਤੋਕੇ ਪਾਈਏ ਗੁਰ ਪ੍ਰਸਾਦ ਹੈ ਤੇਰੇ ਅੰਦਰ, ਪਰ ਜਿਹੜਾ ਅੰਦਰ ਵਾਲਾ ਉਹਨੇ ਵੀ ਪ੍ਰਗਟ ਗੁਰੂ ਦੀ ਕਿਰਪਾ ਨਾਲ ਹੋਣਾ ਹੈ, ਗੁਰ ਪ੍ਰਸਾਦ ਤੋਂ ਬਿਨਾਂ ਨਹੀਂ। ਦੁੱਧ ਵਿੱਚੋਂ ਮੱਖਣ ਨਿਕਲਦਾ ਹੈ ਰਿੜਕਣ ਦੇ ਨਾਲ, ਅੱਗ ਲੱਕੜ ਵਿੱਚੋਂ ਨਿਕਲਦੀ ਹੈ ਬਾਹਰੋਂ ਅੱਗ ਲਾਉਣ ਦੇ ਨਾਲ। ਉਹ ਗੁਰੂ ਕੇ ਸਿੱਖਾਂ, ਧਰਤੀ ਤਾਂ ਸਾਰੀ ਤੇ ਪਾਣੀ ਹੈ, ਪਰ ਚੇਤੇ ਰੱਖੀ ਪ੍ਰਗਟ ਉੱਥੇ ਹੁੰਦਾ ਜਿੱਥੇ ਕਿਸੇ ਨੇ ਮੁਸ਼ਕਤ ਕੀਤੀ ਹੋਵੇਗੀ। ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਬੜਾ ਫਰਕ ਹੈ ਆਤਮ ਰਸ ਦਾ, ਕਿਉਂਕਿ ਖਾਲਸਾ ਆਤਮ ਰਸ ਨੂੰ ਮੰਨਣ ਵਾਲਾ ਨਹੀਂ, ਮੰਨਣ ਵਾਲਾ ਹੈ। ਇਹ ਕੇਵਲ ਸੁੱਕੀ ਉੱਪਰ ਵਾਲੀ ਕੇਵਲ ਖੇਡ ਨਹੀਂ। ਦੇਖੋ ਅਸੀਂ ਹੁਣ ਕਿਉਂ ਸਾਡੇ ਅੰਦਰ ਭਰਮੇ, ਕਿਉਂਕਿ ਨਾਮ ਅਭਿਆਸ ਨਹੀਂ, ਬਾਣੀ ਦਾ ਸਿਮਰਨ ਨਹੀਂ, ਕੇਵਲ ਦੋ ਚਾਰ ਗੱਲਾਂ ਸੁਣੀਆਂ ਪੜੀਆਂ ਉਸੇ ਨੂੰ ਲੈ ਕੇ ਤੁਰ ਪੈਂਦੇ। ਨਹੀਂ, ਗੁਰਮੁਖੋ ਖਾਲਸਾ ਤਾਂ ਹੈ ਹੀ ਉਹ ਜਿਹਨੇ ਆਤਮ ਰਸ ਨੂੰ ਚੱਖਿਆ ਹੋਇਆ। ਸਾਹਿਬ ਨੇ ਸ਼ਬਦ ਵੀ ਵਰਤੇ ਸਨ, ਆਤਮ ਰਸ ਜੇ ਜਾਣਕੀ ਸੋ ਹੈ ਖਾਲਸ ਦੇਵ। ਜਿਹਨੇ ਆਤਮ ਰਸ ਨੂੰ ਮਾਣਿਆ ਹੈ ਉਹ ਖਾਲਸਾ ਹੈ, ਤੇ ਜਿਹਨੇ ਆਤਮ ਰਸ ਨੂੰ ਮਾਣਿਆ ਹੈ ਨਾ, ਉਹਦੇ ਕੋਲ ਬੈਠ ਕੇ ਵੀ ਅੰਦਰ ਨੂੰ ਸਕੂਨ ਮਿਲਦਾ ਹੈ। ਜਿਹੜੀ ਮੈਂ ਬੇਨਤੀ ਕਰਨ ਲੱਗਾ ਕਿ ਪਾਣੀ ਸਾਰੀ ਧਰਤੀ ਤੇ ਵੇ, ਪਰ ਜਿੱਥੇ ਖੂਹ ਤੇ ਪਾਣੀ ਪ੍ਰਗਟ ਹੋ ਜਾਏ ਨਾ, ਲੋਕਾਂ ਦੇ ਹੱਥ ਉੱਥੇ ਅੱਡੇ ਜਾਂਦੇ ਨੇ। ਜਿੱਥੇ ਧਰਤੀ ਪਾੜ ਕੇ ਨਲਕੇ ਵਿੱਚੋਂ ਪਾਣੀ ਪ੍ਰਗਟ ਹੋਵੇ, ਹੱਥ ਉੱਥੇ ਜਾ ਕੇ ਅੱਡੇ ਜਾਂਦੇ ਨੇ, ਬੁੱਕ ਓਕ ਉੱਥੇ ਬਣਦੀ ਹੈ। ਉਹ ਸੱਜਣਾ, ਜਿਸ ਖਾਲਸੇ ਦੇ ਅੰਦਰ ਅੰਮ੍ਰਿਤ ਪ੍ਰਗਟ ਹੋ ਜਾਏ, ਸੱਚ ਜਾਣੀ ਬਦੋ ਬਦੀ ਬੰਦੇ ਦਾ ਅੰਦਰ ਉਹਦੇ ਸਾਹਮਣੇ ਝੁੱਕ ਜਾਂਦਾ ਹੈ। ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਇਸ ਖੰਡੇ ਬਾਟੇ ਦਾ ਅੰਮ੍ਰਿਤ ਦਾ ਭਾਵ ਇਹ ਵੇ ਕਿ ਸਾਡੇ ਅੰਦਰੋਂ ਅੰਮ੍ਰਿਤ ਦਾ ਸੰਚਾਰ ਹੋ ਸਕੇ, ਉਹ ਤਾਂ ਹੋਵੇਗਾ ਕਿ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ। ਜੇ ਗੁਰੂ ਦੀ ਕਿਰਪਾ ਹੋ ਜਾਏ ਤੇ ਗੁਰੂ ਜੀ ਦੀ ਪਾਰਸ ਕਲਾ ਵਿੱਚ ਵਰਤਦੀ, ਸਤਿਗੁਰੂ ਨੇ ਜਿਹੜਾ ਅੰਮ੍ਰਿਤ ਦਿੱਤਾ, ਫਿਰ ਇਹਦੀ ਅਲੌਕਿਕ ਸ਼ਕਤੀ ਕਿੰਨੀ ਕੁ ਹੋਵੇ। ਆਰੰਭ ਤਾਂ ਮੈਂ ਕੀਤੀ ਸੀ, ਅੰਮ੍ਰਿਤ ਦਾ ਅਖਰੀ ਅਰਥ ਐ ਮ੍ਰਿਤ, ਜਿਹੜਾ ਮੌਤ ਤੋਂ ਬਚਾ ਦੇ। ਬੜੇ ਲੋਕਾਂ ਨੇ ਮੌਤ ਤੋਂ ਬਚਣ ਲਈ ਅੰਮ੍ਰਿਤ ਲੱਭਿਆ, ਪਰ ਮੇਰੇ ਸਤਿਗੁਰੂ ਨੇ ਕਿਹਾ ਮੌਤ ਤਾਂ ਫਿਰ ਵੀ ਆਉਣੀ ਹੈ। ਜਿੱਦਣ ਸਿੱਖ ਨੂੰ ਅੰਮ੍ਰਿਤ ਦਿੱਤਾ, ਪਹਿਲੀ ਗੱਲ ਕਹੀ ਮੈਂ ਤੈਨੂੰ ਮਰਨ ਦੀ ਜਾਂਚ ਸਿਖਾਉਣੀ ਚਾਹੁੰਦਾ, ਜਿਸ ਮੌਤ ਤੋਂ ਲੋਕ ਤਰਿੰਦੇ ਨੇ, ਤੈਨੂੰ ਮਰਨ ਦੀ ਜਾਂਚ ਆ ਜਾਏ ਤੇ ਸਦਾ ਲਈ ਅਮਰ ਹੋ ਜਾਵੇਗਾ। ਇਹੀ ਕਾਰਨ ਕਿ ਪੰਜਾਂ ਦੇ ਸ਼ੀਸ ਮੰਗੇ। ਤੇ ਦੇਖੋ, ਜਦੋਂ ਕੱਲ ਵੀ ਭਾਈ ਸਾਹਿਬ ਹੋਰਾਂ ਨੇ ਮੀਰ ਮੰਨੂ ਦਾ ਜ਼ਿਕਰ ਕੀਤਾ, ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਪੜ੍ਹ ਕੇ ਦੇਖੋ ਜਿਹਨਾਂ ਲੋਕਾਂ ਨੇ ਅੰਮ੍ਰਿਤਧਾਰੀਆਂ ਦੇ ਜਲਵੇ ਦੇਖੇ। ਗੱਲ ਕਰਨੀ ਬੜੀ ਸੌਖੀ ਹੈ, ਅੱਜ ਟਿਚਰਾ ਕਰਦੇ ਨੇ ਸਾਡੇ ਲੋਕ ਇਸ ਬਾਣੀ ਨੂੰ। ਇਹਦਾ ਕਾਰਨ ਇਹ ਵੀ ਕਿਉਂਕਿ ਕਮਾਈ ਆਪਾਂ ਵੀ ਨਹੀਂ ਕਰਦੇ। ਓਨੀ ਕਮਾਈ ਹੋਵੇ, ਕਿਸੇ ਦੀ ਜ਼ਰੂਰਤ ਕੀ ਹੈ, ਕੋਈ ਅੱਖ ਚੋਕ ਕੇ ਦੇਖ ਜਾਏ। ਨਾਦਰ ਨੇ ਇਹ ਗੱਲ ਜ਼ਕਰੀਏ ਨੂੰ ਪੁੱਛੀ ਸੀ। ਆਪ ਨੂੰ ਪਤਾ ਹੈ ਭਾਈ ਸਾਹਿਬ ਇਤਿਹਾਸ ਦੇ ਖੋਜੀ ਨੇ, ਨਾਦਰ ਇੱਕ ਆਜੜੀ ਸੀ, ਆਜੜੀਆਂ ਦਾ ਪੁੱਤਰ, ਭੇਡਾਂ ਚਾਰਨ ਵਾਲਾ ਸੀ। ਜਿਸ ਦਿਨ ਇਹਨੇ ਦਿੱਲੀ ਫਤਿਹ ਕੀਤੀ, ਗੱਲ ਇਹਨੇ ਵੀ ਕਿਰਪਾਨ ਦੀ ਕੀਤੀ, ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦਿੱਤਾ, ਗੱਲ ਉਹਨੇ ਵੀ ਖੰਡੇ ਦੀ ਕੀਤੀ। ਬਸ ਕਿੰਨਾ ਫਰਕ ਹੈ ਅੰਮ੍ਰਿਤ ਵਿੱਚ ਤੇ ਇੱਕ ਆਮ ਬੰਦੇ ਕੇਵਲ ਹੰਕਾਰੀ ਵਿੱਚ। ਨਾਦਰ ਦਿੱਲੀ ਨੂੰ ਜਿੱਤਿਆ ਤੇ ਮੁਹੰਮਦ ਸ਼ਾਹ ਰੰਗੀਲਾ ਹਾਰੇ। ਨਾਦਰ ਦਾ ਪੁੱਤਰ ਨਾਸਰ, ਉਹਦਾ ਰਿਸ਼ਤਾ, ਉਹਦਾ ਵਿਆਹ, ਉਹਦਾ ਨਿਕਾਹ ਮੁਹੰਮਦ ਸ਼ਾਹ ਰੰਗੀਲੇ ਦੀ ਲੜਕੀ ਨਾਲ ਕੀਤਾ ਗਿਆ। ਕਹਿੰਦੇ ਨੇ ਜਦੋਂ ਨਾਸਰ ਮਹੱਲਾਂ ਵਿੱਚ ਗਿਆ, ਨਾਦਰ ਦਾ ਪੁੱਤਰ ਨਾਸਰ ਮਹੱਲ ਵਿੱਚ ਗਿਆ ਤੇ ਉੱਥੇ ਬੈਠੀਆਂ ਕੁੜੀਆਂ ਨੇ
ਉੱਥੇ ਬੈਠੀਆਂ ਉਸ ਮੁਹੰਮਦ ਸ਼ਾਹ ਰੰਗੀਲੇ ਦੀ ਬੱਚੀ ਦੀਆਂ ਸਖੀਆਂ ਨੇ ਇਹਨੇ ਹੀ ਪੁੱਛ ਲਿਆ ਸੀ, ਆ ਤਾਂ ਗਿਆ ਹੈ ਤੇਰਾ ਕੁਸ਼ੀਨਾਮਾ ਕੀ? ਕਿਉਂਕਿ ਉਹਨੂੰ ਪਤਾ ਸੀ ਮੇਰਾ ਬਾਪ ਆ ਜਿਹੜੀ ਕੁਰਸੀਨਾਮਾ ਕੀ ਦੱਸਣਾ ਸੀ, ਚੁੱਪ ਕਰ ਗਿਆ। ਉਹਨਾਂ ਫਿਰ ਪੁੱਛਿਆ, ਨਾਸਰ ਤੇਰਾ ਕੁਰਸੀਨਾਮਾ ਕੀ ਏ? ਤੇ ਉਹ ਚੁੱਪ ਕਰ ਗਿਆ ਤੇ ਵਾਪਸ ਆ ਗਿਆ ਮਯੂਸ ਹੋ ਕੇ। ਤੇ ਨਾਦਰ ਨੇ ਪੁੱਛਿਆ, ਕਹਿੰਦਾ ਬੇਟਾ ਕਿ ਇਹ ਪਿਸਰ ਤੂੰ ਇੰਨਾ ਮਯੂਸ ਕਿਉਂ ਵੇ? ਕਹਿਣ ਲੱਗਾ, ਅੱਬਾ ਜਾਨ ਮਹਿਲ ਵਿੱਚ ਗਿਆ, ਉਹਨਾਂ ਨੇ ਮੇਰਾ ਤੋਂ ਮੇਰਾ ਕੁਰਸੀਨਾਮਾ ਪੁੱਛਿਆ। ਤੇ ਕਹਿੰਦੇ ਨੇ, ਨਾਦਰ ਕਹਿੰਦਾ ਤੂੰ ਉੱਤਰ ਕੀ ਦਿੱਤਾ ਇਸ ਗੱਲ ਵੱਲ? ਥੋੜਾ ਜਿਹਾ ਤਵੱਜੋ ਦਿਓ, ਜਿਹੜੀ ਦਾਤ ਮੇਰਾ ਕਲਗੀ ਵਾਲਾ ਦੇ ਕੇ ਗਿਆ। ਕਹਿਣ ਲੱਗੇ, ਬੇਟਾ ਤੂੰ ਕੀ ਉੱਤਰ ਦਿੱਤਾ ਹੈ? ਕਹਿਣ ਲੱਗਾ, ਮੈਂ ਉੱਤਰ ਕੀ ਦਿੰਦਾ, ਮੈਂ ਚੁੱਪ ਕਰਕੇ ਆ ਗਿਆ, ਮੈਨੂੰ ਪਤਾ ਮੇਰਾ ਬਾਪ ਆਜੜੀ ਸੀ, ਆਜੜੀਆਂ ਦਾ ਪੁੱਤਰ ਏ। ਕਹਿੰਦੇ ਨੇ, ਨਾਦਰ ਨੇ ਉਸੇ ਵਕਤ ਆਪਣੀ ਮਿਆਨ ਵਿੱਚੋਂ ਆਪਣੀ ਸ਼ਮਸ਼ੀਰ ਨੂੰ ਕੱਢਿਆ ਤੇ ਕਹਿੰਦਾ, ਵਾਪਸ ਜਾ ਮੇਰਾ ਕੁਰਸੀਨਾਮਾ ਦੱਸ ਕੇ ਆਈ। ਉੱਥੇ ਫਾਰਸੀ ਦੇ ਸ਼ਬਦ ਨੇ ਕਿ ਮਨਮ ਨਾਸਰ, ਇਹ ਜਾ ਕੇ ਸ਼ਬਦ ਉਹਨੇ ਕਹਿ, ਕਹਿੰਦਾ ਤੇਰੇ ਤੋਂ ਪੁਰਸਿਆ ਵੀ ਤੇਰਾ ਕੁਰਸੀਨਾਮਾ ਕੀ ਏ? ਤੇ ਬੇਟਾ ਕੁਰਸੀਨਾਮਾ ਜਾ ਕੇ ਦੱਸੀ, ਮਨਮ ਨਾਸਰ, ਇਹਦਾ ਅਰਥ ਹੈ ਮੈਂ ਨਾਸਰ ਹਾਂ, ਪਿਸਰੇ ਨਾਦਰ, ਮੈਂ ਨਾਦਰ ਦਾ ਪੁੱਤਰ ਹਾਂ, ਪਿਸਰ ਦਾ ਅਰਥ ਹੈ ਪੁੱਤਰ, ਮਨਮ ਨਾਸਰ ਪਿਸਰੇ ਨਾਦਰ, ਨਾਦਰ ਪਿਸਰੇ ਵਾ ਸ਼ਮਸ਼ੀਰ। ਤੇ ਜਾ ਕੇ ਕਹੀ, ਨਾਦਰ ਆਜੜੀ ਦਾ ਪੁੱਤਰ ਨਹੀਂ, ਆ ਨਾਦਰ ਜਿਹੜਾ ਉਹ ਆਪਣੀ ਤਲਵਾਰ ਦੇ ਜ਼ੋਰ ਨਾਲ ਵਧਿਆ ਹੈ, ਤੇ ਨਾਦਰ ਦਾ ਕੁਰਸੀਨਾਮਾ ਕੇਵਲ ਤਲਵਾਰ ਹੈ। ਧਿਆਨ ਦਿਓ, ਉਸ ਹੰਕਾਰੀ ਬੰਦੇ ਨੇ ਇਹ ਸ਼ਬਦ ਕਹਿ ਦਿੱਤੇ ਕਿ ਜਾ ਕੇ ਕੁਰਸੀਨਾਮਾ ਦੱਸ ਕਿ ਤੂੰ ਨਾਸਰ ਹੈ, ਮੇਰਾ ਬਾਪ ਨਾਦਰ ਹੈ, ਤੇ ਨਾਦਰ ਸ਼ਮਸ਼ੀਰ ਵਿੱਚੋਂ ਜ਼ੋਰ ਵਿੱਚੋਂ ਪੈਦਾ ਹੋਇਆ। ਮੈਂ ਕਹਿੰਦਾ ਉਹ ਜਿਹੜਾ ਸ਼ਮਸ਼ੀਰ ਦਾ ਮਾਣ ਕਰਦਾ ਸੀ, ਜਦੋਂ ਪੰਜਾਬ ਦੀ ਧਰਤੀ ਤੋਂ ਸਿੱਖਾਂ ਨੇ ਖੌਲਿਆ ਕੀਤਾ, ਉਹਨੇ ਪੁੱਛਿਆ, ਕਹਿੰਦਾ ਜ਼ਖਰੀਏ ਇਹ ਕੌਣ ਨੇ ਜਿਹੜੇ ਮੇਰੀ ਸ਼ਮਸ਼ੀਰ ਦੀ, ਮੇਰੀ ਤਲਵਾਰ ਦੀ ਤਾਕ ਸਾਹਮਣੇ ਇਹ ਝੁਕੇ ਨਹੀਂ? ਤੇ ਮੈਂ ਇੱਕ ਬੇਨਤੀ ਕਰਾਂ, ਅੱਜ ਮੈਂ ਪੜਿਆ ਜਦੋਂ ਤੇ ਮਨ ਵਿੱਚ ਆਇਆ, ਸੰਗਤ ਵਿੱਚ ਬੇਨਤੀ ਕਰਾਂਗਾ, ਇੱਕ ਬੰਦਾ ਤਲਵਾਰ ਦੀ ਜ਼ੋਰ ਨਾਲ ਆਪਣੀ ਗੱਲ ਮਨਾਉਂਦਾ, ਉਹ ਬੰਦਾ ਹਾਰ ਕੇ ਪੁੱਛਦਾ ਕਿ ਮੇਰੀ ਸ਼ਮਸ਼ੀਰ ਸਾਹਮਣੇ ਝੁਕੇ ਕਿਉਂ ਨਹੀਂ? ਤੇ ਅੱਗੋ ਜ਼ਕਰੀਆ ਉੱਤਰ ਦਿੰਦਾ, ਸੱਚ ਜਾਣੀ ਤੇਰੀ ਸ਼ਮਸ਼ੀਰ ਇੱਕ ਧਾਰੀ ਏ, ਇਹ ਜਿਸ ਖੰਡੇ ਵਿੱਚੋਂ ਨਿਕਲੇ ਨੇ ਉਹ ਦੋ ਧਾਰਾ ਹੈ, ਤੇਰੇ ਕੋਲ ਕੇਵਲ ਇੱਕ ਧਾਰੀ ਤਲਵਾਰ ਹੈ, ਇਹ ਖੰਡੇ ਵਿੱਚੋਂ ਨਿਕਲੇ ਨੇ। ਉੱਥੇ ਜਿਹੜੇ ਸ਼ਬਦ ਕਹਿ ਗਿਆਨੀ ਗਿਆਨ ਸਿੰਘ ਹੋਣਾ ਨੇ ਪੰਥ ਪ੍ਰਕਾਸ਼ ਵਿੱਚ ਦਰਜ ਕੀਤੇ ਨੇ, ਭਾਈ ਸਾਹਿਬ ਹੋਰੀ ਬੈਠੇ ਨੇ, ਇਹਨਾਂ ਨੂੰ ਯਾਦ ਹੋਣੇ ਨੇ ਸ਼ਬਦ। ਉਹਨੇ ਪੁੱਛਿਆ ਵੀ ਸਿੱਖ ਕੌਣ ਨੇ? ਕਹਿਣ ਲੱਗਾ ਵੀ ਸਿੱਖ ਗੁਰੂ ਨਾਨਕ ਇਹਨਾਂ ਦਾ ਮੁਰਸ਼ਦ ਹੋਇਆ ਹੈ। ਕਹਿੰਦਾ ਇਹਨਾਂ ਨੂੰ ਖਤਮ ਕਰ ਦੇ। ਕਹਿੰਦਾ ਇਹ ਖਤਮ ਹੋ ਨਹੀਂ ਸਕਦੇ, ਕੱਲ ਨੂੰ ਮੈਂ ਅਰਜ਼ ਕਰਨੀ ਹੈ ਤਲਵਾਰ ਦੀ ਥਾਂ ਖੰਡਾ ਹੀ ਕਿਉਂ ਵਰਤੇ, ਕਿਉਂਕਿ ਆਪਾਂ ਅਗਲੇ ਦਿਨ ਚੱਲਣਾ। ਹਜ਼ੂਰ ਨੇ ਉੱਥੇ ਉਹਨੂੰ ਪੁੱਛਦਾ ਜਦੋਂ ਨਾਦਰ ਜ਼ਕਰੀਏ ਨੂੰ ਕਿ ਕੌਣ ਨੇ? ਕਹਿੰਦਾ ਸਿੱਖ ਇਹਨਾਂ ਦਾ ਮੁਰਸ਼ਦ ਗੁਰੂ। ਕਹਿੰਦਾ ਇਹ ਖਤਮ ਕਿਉਂ ਨਹੀਂ ਹੁੰਦੇ? ਕਹਿੰਦਾ ਇਹਨਾਂ ਦਾ ਦਸਵਾਂ ਪੀਰ ਇਹਨਾਂ ਨੂੰ ਆਬੇ ਹਯਾਤ ਦੇ ਗਿਆ, ਪੀਂਦੇ ਨੇ। ਕਹਿੰਦਾ ਮੈਂ ਅੱਖਾਂ ਨਾਲ ਦੇਖਿਆ, ਜਿਹੜੇ ਲੋਕ ਸਾਡੇ ਸਾਹਮਣੇ ਹੱਥ ਜੋੜਦੇ ਨੇ ਅੰਮ੍ਰਿਤ ਤੋਂ ਪਹਿਲਾਂ, ਤੇ ਜਦੋਂ ਆਬੇ ਹਾਥ ਪੈਂਦੇ ਨੇ ਪੀਂਦੇ ਨੇ, ਇੱਕ ਜਣੀ ਸਾਡੀ ਪੂਰੀ ਦੀ ਪੂਰੀ ਮਖਿਮ ਨੂੰ ਰੋਕ ਕੇ ਖਲੋ ਜਾਂਦਾ। ਉਹਨੇ ਕਿਹਾ, ਕਹਿੰਦਾ ਆਬੇ ਹਾਥ ਖੋਲਾ, ਇਹਨਾਂ ਤੋਂ ਅੰਮ੍ਰਿਤ ਖੋਲਾ, ਉਹਨੂੰ ਸ਼ਦਾਈ ਨੂੰ ਕੀ ਪਤਾ ਵੀ ਆਬੇ ਹਾਥ ਕੀ ਚੀਜ਼ ਸੀ। ਕਹਿੰਦਾ ਇਹਨਾਂ ਤੋਂ ਅੰਮ੍ਰਿਤ ਖੋਲਾ। ਉਹ ਕਹਿੰਦਾ ਜਿੰਨੀ ਦੇਰ ਤੱਕ ਸਿੱਖ ਜਿਉਂਦੇ ਰਹਿਣਗੇ, ਉਹ ਐਸਾ ਆਬੇ ਹਯਾਤ ਦੇ ਗਿਆ ਜਿਹਨੇ ਕਦੀ ਖਤਮ ਨਹੀਂ ਹੋਣਾ। ਕਹਿੰਦਾ ਕਿਉਂ? ਕਹਿੰਦਾ ਜਿੱਥੇ ਇਹਨਾਂ ਦੇ ਗੁਰੂ ਦਾ ਹੋਵੇਗਾ ਪ੍ਰਕਾਸ਼, ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਦਾ ਚੇਤੇ ਰੱਖੀ, ਪੰਜ ਹੋਣਗੇ ਇਕੱਠੇ, ਉੱਥੇ ਇਹੋ ਜਿਹੀ ਕਲਾਮ, ਇਹੋ ਜਿਹੀ ਬਾਣੀ ਦੱਸ ਗਿਆ। ਆਮ ਪਾਣੀ ਲੈਂਦੇ ਨੇ ਤੇ ਬਾਣੀ ਪੜ੍ਹਦੇ ਨੇ, ਕਹਿੰਦਾ ਜਿੱਥੇ ਬਾਣੀ ਪੜ੍ਹਨ ਉੱਥੇ ਅੰਮ੍ਰਿਤ ਬਣਾ ਲੈਂਦੇ। ਉਹਨੇ ਸ਼ਬਦ ਵਰਤੇ ਸਨ, ਉਹ ਕਹਿ ਕੇ ਸੰਪੂਰਨਤਾ ਕਰਨੀ ਹੈ। ਕਹਿਣ ਲੱਗੇ, ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਅਗਲੀ ਗੱਲ ਸੀ, ਕਹਿੰਦਾ ਐਸੀ ਗਇਓ ਕਲਾਮ ਬਤੈ ਹੈ, ਜਿਸੇ ਬਣਾਏ ਸੁਧਾ ਯੇ ਲੈ ਹੈ, ਸੋਏ ਪਿਲਾਏ ਲੋਕਣ ਕੈ ਤਾਈ, ਸਿਆਰਨ ਤੇ ਸਿਆਰ ਦਾ ਅਰਥ ਇੱਥੇ ਗਿੱਦੜ ਹੈ। ਕਹਿਣ ਲੱਗੇ, ਐਸੀ ਗਇਓ ਕਲਾਮ ਬਤੈ ਹੈ, ਜਿਸੇ ਸੁਧਾ ਬਣਾਈਏ ਲੈ ਹੈ, ਸੋਏ ਪਿਲਾਏ ਲੋਕਣ ਕੈ ਤਾਈ, ਸਿਆਰਨ ਤੇ ਸਿੰਘਲੇਤ ਬਣਾਈ, ਗਜ਼ਬ ਅਸਰ ਤਿਸ਼ਕਾ ਹਮ ਦੇਖਾਂ, ਬੁਝਦਿਲ ਹੋਵਤ ਸ਼ੇਰ ਬਿਸ਼ੇਖਾਂ। ਕਹਿੰਦਾ ਕਾਨ ਨਾ ਕਿਸਮੂ ਕੀ ਏ ਰਾਖਤ, ਸ਼ਹਿਨ ਸ਼ਾਹ ਖੁਦ ਹੀ ਕੋ ਭਾਖਤ। ਕਹਿੰਦਾ ਮੇਰੇ ਬਾਰੇ ਕੀ ਖਿਆਲ ਏ? ਉਹ ਕਹਿੰਦੇ ਤੇਰੇ ਬਾਰੇ, ਕਹਿੰਦੇ ਅਵਰ ਜਵ ਜੀਵ ਸਭ ਜਿੰਨੇ ਨੇ, ਅਵਰ ਸਭਨ ਸਭ ਜੀਵ 84, ਮਾਨਤ ਆਪ ਤਾਂ ਏ ਅਵਿਨਾਸ਼ੀ। ਤੈਨੂੰ ਤੇ 84 ਦਾ ਕੀੜਾ ਕਹਿੰਦੇ ਨੇ, ਆਪਣੇ ਆਪ ਨੂੰ ਅਵਿਨਾਸ਼ੀ ਕਹਿੰਦੇ ਨੇ। ਉਹ ਗੁਰੂ ਕੇ ਸਿੱਖਾਂ, ਨਾਸਰ ਦੇ ਕੁਰਸੀ ਨਾਮਾ ਦੱਸਿਆ ਸੀ,
ਮੇਰਾ ਬਾਪ ਨਾਦਰ ਹੈ, ਨਾਦਰ ਤਲਵਾਰ ਦੇ ਜ਼ੋਰ ਵਿੱਚੋਂ ਪੈਦਾ ਹੋਇਆ ਹੈ। ਉਹ ਤੇਰਾ ਤਾਂ ਕੁਰਸੀ ਨਾਮਾ ਹੈ, ਮੈਂ ਅਨੰਦਪੁਰ ਦਾ ਵਾਸੀ ਹਾਂ, ਨਾਨਕੇ ਗੁਰੂ ਕੇ ਲਾਹੌਰ ਨੇ, ਮਾਂ ਮੇਰੀ ਸਾਹਿਬ ਕੌਰ ਏ, ਬਾਪੂ ਮੇਰੇ ਦਾ ਨਾਮ ਗੁਰੂ ਗੋਬਿੰਦ ਸਿੰਘ ਏ, ਦਾਦਾ ਮੇਰਾ ਗੁਰੂ ਤੇਗ ਬਹਾਦਰ ਏ। ਕਿ ਇਸ ਕੁਰਸੀ ਨਾਮੇ ਕਹਿਣ ਤੋਂ ਤੂੰ ਕਿਉਂ ਪਿੱਛੇ ਡਰਨਾ ਪਏ? ਕਿ ਤੈਨੂੰ ਇਹ ਕੁਰਸੀ ਨਾਮਾ ਚੰਗਾ ਨਹੀਂ ਲੱਗਦਾ? ਤਨ ਗੁਰੂ ਗ੍ਰੰਥ ਸਾਹਿਬ ਕਰੇ ਸਮਾਂ ਸਮਾਪਤ ਹੈ, ਅੱਗੇ ਲੜੀ ਆਪਾਂ ਕੱਲ ਨੂੰ ਤੋਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

मैं मूर्ख कर ना जाय, कृपा करो दीन के दाते, मेरा गुण अवगण ना विचारो कोई। माटी का क्या तुप है स्वामी, मानस की गत एगी। माटी का क्या तुप है स्वामी, मानस की गत एगी। परम सम्मान योग शब्द गुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सत्संगी जनों, उस अकाल पुरख वाहगुरु जी की कृपा सदका धन गुरु ग्रंथ साहिब महाराज जी की प्रेरणा का सदका अज का यह कथा दरबार आयोजित किया गया। आप जी ने सिख कौम के महान विद्वान सिंह साहब ज्ञानी जसवंत सिंह जी परवाना उन्हां पासों गुरमत विचार सतगुरु जी दे खालसा पंथ दे खालसे दे ओ दिन जदों ओ जंगलां विच भावें पत्ते खा के जंगलां दे कंद मूल खा के गुजारा करदे रहे, सिखी दे घीरे नूं उन्हां ने सांभ के रखिया। आओ अपने समय अंदर रह के ही जितनी कु सूझ धन गुरु ग्रंथ साहिब जी कृपा करके बख्शणगे, सतगुरु गुरु ग्रंथ साहिब जी दी टेक लगे, आप समूह माई भाई कृपा करके एकाग्रता बख्शो। हजूर दे अमृत दी आपां विचार करनी, धन गुरु ग्रंथ साहिब करम कृपा आप मेहर करके दाता विच वरते, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। आप जी ने गुरमुखां पासों सतगुरु गुरु गोबिंद सिंह महाराज जी ने जो खंडे बाटे की पौल सिखां नूं दित्ती ते नाल खालसा पद नाल सुशोभित किया, मेरे गुरुदेव ने आपने सरवण किया। सतगुरु गुरु ग्रंथ साहिब महाराज जी की पावन पवित्र बाणी के आधार से जो भी रहत गुरु गोबिंद सिंह महाराज जी ने सानू बख्शिश की है, इस रहत का आधार धन गुरु ग्रंथ साहिब जी की बाणी। सतगुरु गुरु ग्रंथ साहिब महाराज जी की बाणी अंदर अमृत का जिक्र बेअंत वरी आया, ते साहिब जी ने अमृत का जदों जिक्र किया ते गुरु ग्रंथ साहिब की बाणी अंदर अमृत के अर्थ भी वक् वक् ने। सतगुरु गुरु ग्रंथ साहिब की बाणी विचों गुरुदेव के जदों असी बचन पढ़ने हैं खंडे बाटे के अमृत ही आप आना। सतगुरु गुरु ग्रंथ साहिब की बाणी अंदर गुरुदेव ने बेअंत बचन अमृत के संबंध में कहे, असी पढ़ने हैं गुरुदेव जी का बचन साहब कहने सब रस मिठा मने अमृत के संबंधी सुने सा लोने खट तुरसी मुख बोलना मारन नाद किए। अगे साहब कहने छत्ती अमृत भाओ एक जाको नदर करे, इथे अमृत का अर्थ केवल स्वादला भोजन वक् वक् अर्थों में आया। कह लगे छत्ती अमृत भाओ एक जाको नदर करे, धन गुरु ग्रंथ साहिब की बाणी दूसरा प्रमाण साहब कहने जे प्रसाद छत्ती अमृत खाए तिस ठाकुर को रख मन माहे, उथे भी अमृत का अर्थ स्वादले भोजन। साहब ने बाणी विच एक प्रमाण दिता है, कह लगे एक मासाहारी एक तृण खाए एक ना छत्ती अमृत पाए, उथे भी अमृत का अर्थ गुरुदेव ने स्वादिष्ट भोजन किया।
ਹਜ਼ੂਰ ਦੀ ਬਾਣੀ ਪੜ੍ਹਦੇ ਹਾਂ। ਸਾਹਿਬ ਨੇ ਅੰਮ੍ਰਿਤ ਦੇ ਸੰਬੰਧੀ ਮੈਂ ਅਰਥ ਕਰਾਂ, ਨਾਲ ਇੱਕ ਬਚਨ ਕੀਤਾ, ਦੁੱਧ ਲਈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਅੰਮ੍ਰਿਤ ਵਰਤਿਆ। ਸਾਹਿਬ ਦੀ ਬਾਣੀ ਦਾ ਬਚਨ ਆਉਂਦਾ, ਕਹਿਣ ਲੱਗੇ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਉੱਥੇ ਵੀ ਜ਼ਿਕਰ ਦੁੱਧ ਦੀ ਥਾਂ 'ਤੇ ਵੀ ਅੰਮ੍ਰਿਤ ਸ਼ਬਦ ਵਰਤਿਆ। ਸਾਹਿਬ ਦੀ ਬਾਣੀ ਪੜ੍ਹਦਿਆਂ ਮਹਾਰਾਜ ਜੀ ਨੇ ਕਿਰਪਾ ਕਰਕੇ ਬਚਨ ਕੀਤਾ ਤੇ ਚੰਦਨ ਦੀ ਵੀ ਅੰਮ੍ਰਿਤ ਨਾਲ ਤੁਲਨਾ ਕੀਤੀ। ਕਹਿਣ ਲੱਗੇ ਮੈਲਾ ਗਰ ਬੇਰੇ ਹੈ ਭੁਯੰਗਾ, ਵਿਖ ਅੰਮ੍ਰਿਤ ਬਸ ਹੈ ਇੱਕ ਸੰਗਾ। ਉੱਥੇ ਚੰਦਨ ਨੂੰ ਅੰਮ੍ਰਿਤ ਤੇ ਚੰਦਨ ਨੂੰ ਇੱਕ ਬਰਾਬਰਤਾ ਦੇ ਦਿੱਤੀ। ਸਾਹਿਬ ਦੀ ਬਾਣੀ ਪੜ੍ਹਦੀ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਸੋਨ ਕਟੋਰੀ ਅੰਮ੍ਰਿਤ ਭਰੀ, ਲੈਣਾ ਮੈਂ ਹਰ ਆਗੈ ਧਰੀ। ਉੱਥੇ ਵੀ ਸਾਹਿਬ ਨੇ ਸ਼ਬਦ ਅੰਮ੍ਰਿਤ ਵਰਤਿਆ ਦੁੱਧ ਦੀ ਥਾਂ ਤੇ। ਖੈਰ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਸਵਾਦਿਸ਼ਟ ਭੋਜਨ ਨੂੰ ਵੀ ਕਿਹਾ, ਅੰਮ੍ਰਿਤ ਦੁੱਧ ਨੂੰ ਵੀ ਗਿਆ। ਹਜ਼ੂਰ ਦੀ ਬਾਣੀ ਵਿੱਚ ਚੰਦਨ ਦੀ ਗੱਲ ਕਰਦਿਆਂ ਵੀ ਅੰਮ੍ਰਿਤ ਸ਼ਬਦ ਵਰਤਿਆ ਤੇ ਸਤਿਗੁਰੂ ਦੀ ਬਾਣੀ ਪੜ੍ਹਦਿਆਂ ਇੱਕ ਬਚਨ ਆਇਆ, ਕਹਿਣ ਲੱਗੇ ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹ ਸੰਸਾਰੋ। ਉੱਥੇ ਕਾਇਆ ਨੂੰ ਅੰਮ੍ਰਿਤ ਨਾਲ ਸਾਹਿਬ ਨੇ ਦੋਨਾਂ ਨੂੰ ਇਕੱਠਿਆਂ ਕਰ ਦਿੱਤਾ। ਕਹਿਣ ਲੱਗੇ ਅੰਮ੍ਰਿਤ ਕਾਇਆ ਰਹਿ ਸੁਖਾਲੀ, ਇੱਥੇ ਅੰਮ੍ਰਿਤ ਦਾ ਅਰਥ ਦੁੱਧ ਨਹੀਂ, ਇੱਥੇ ਅੰਮ੍ਰਿਤ ਦਾ ਅਰਥ ਸਵਾਦਿਸ਼ਟ ਭੋਜਨ ਨਹੀਂ, ਇੱਥੇ ਅੰਮ੍ਰਿਤ ਦਾ ਅਰਥ ਆਪਣੇ ਆਪ ਨੂੰ ਅਮਰ ਜਾਣਨ ਵਾਲਾ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਹਜ਼ੂਰ ਦੀ ਬਾਣੀ ਪੜ੍ਹਦਿਆਂ ਸਾਹਿਬ ਨੇ ਬਾਣੀ ਨੂੰ ਵੀ ਅੰਮ੍ਰਿਤ ਕਿਹਾ। ਕਹਿਣ ਲੱਗੇ ਹੇ ਮੇਰੇ ਮਾਲਕ ਜੀ, ਅੰਮ੍ਰਿਤ ਤੇਰੀ ਬਾਣੀਆਂ, ਤੇਰੇ ਭਗਤਾਂ ਹਿਰਦੈ ਸਮਾਣੀਆਂ। ਸਾਹਿਬ ਨੇ ਬਾਣੀ ਨੂੰ ਅੰਮ੍ਰਿਤ ਕਿਹਾ। ਕਹਿਣ ਲੱਗੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਕਹਿਣ ਲੱਗੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਬਾਣੀ ਨੂੰ ਕਿਹਾ ਅੰਮ੍ਰਿਤ ਨਾਲ ਭਰਪੂਰ ਏ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਤਾਰੀ ਰੇ। ਸਾਹਿਬ ਨੇ ਕਿਹਾ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਤੇ ਸਾਰੇ ਦਰ ਤੇ ਕੋਈ ਸੰਭਾਲ ਕਰੇ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕਹਿਣ ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ। ਕਹਿਣ ਲੱਗੇ ਪਿਆਰਿਆ ਕਿ ਬਾਣੀ ਨੇ ਵੀ ਸ਼ਬਦ ਅੰਮ੍ਰਿਤ ਵਰਤਿਆ, ਮੈਂ ਆਉਣਾ ਕਿ ਖੰਡੇ ਬਾਟੇ ਦੀ ਪੌਲ ਕਿਉਂ ਜ਼ਰੂਰੀ ਹੈ। ਸਤਿਗੁਰੂ ਨੇ ਦੁੱਧ ਲਈ ਅੰਮ੍ਰਿਤ ਸ਼ਬਦ, ਚੰਦਨ ਲਈ ਅੰਮ੍ਰਿਤ ਸ਼ਬਦ, ਬਾਣੀ ਵਾਸਤੇ ਅੰਮ੍ਰਿਤ ਸ਼ਬਦ, ਤੇ ਜਦੋਂ ਨਾਮ ਦੀ ਗੱਲ ਕੀਤੀ ਉਦੋਂ ਵੀ ਸਾਹਿਬ ਨੇ ਕਿਹਾ ਰਸ ਅੰਮ੍ਰਿਤ, ਨਾਮ ਰਸ ਅਤ ਭਲਾ, ਕਿਤ ਬਿਧ ਮਿਲਿਆ ਰਸ ਖਾਏ। ਉੱਥੇ ਨਾਮ ਨੂੰ ਗੁਰਦੇਵ ਨੇ ਅੰਮ੍ਰਿਤ ਕਿਹਾ। ਸਾਹਿਬ ਦੀ ਬਾਣੀ ਪੜ੍ਹਨੇ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਓ ਭਾਈ, ਸ਼ਬਦ ਨਾਮ ਲਈ ਅੰਮ੍ਰਿਤ ਵਰਤਿਆ। ਹਜ਼ੂਰ ਦੇ ਪਵਿੱਤਰ ਬਚਨ ਬੜੇ। ਕਹਿਣ ਲੱਗੇ ਮੇਰੇ ਮਾਲਕ ਜੀ, ਤੇਰਾ ਨਾਮ ਵੀ ਅੰਮ੍ਰਿਤ ਏ। ਗੁਰਦੇਵ ਦੇ ਪਵਿੱਤਰ ਬਚਨ ਆਉਂਦੇ ਨੇ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਤ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੋਖ ਦੁਆਰਾ। ਉੱਥੇ ਨਾਮ ਨੂੰ ਅੰਮ੍ਰਿਤ ਕਿਹਾ। ਸਾਹਿਬ ਦਾ ਬਚਨ ਆਉਂਦਾ, ਹਜ਼ੂਰ ਕਹਿੰਦੇ ਨੇ ਹਉ ਵਰ ਢਾਡੀ ਬੇਕਾਰ ਕਾਰਾ ਲਾਇਆ, ਰਾਤ ਦਹਿ ਕਹਿ ਵਾਰ ਧੁਰੋਂ ਪੁਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਆਇਆ। ਕਹਿਣ ਲੱਗੇ ਪਿਆਰਿਆ ਪਰ ਚੇਤੇ ਰੱਖੀ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਉੱਥੇ ਨਾਮ ਨੂੰ ਫਿਰ ਅੰਮ੍ਰਿਤ ਕਿਹਾ। ਖੈਰ, ਸਤਿਗੁਰੂ ਕੀ ਬਾਣੀ ਪੜ੍ਹਦਿਆਂ ਜਿੱਥੇ ਬਾਣੀ ਨੂੰ ਅੰਮ੍ਰਿਤ ਕਿਹਾ, ਨਾਮ ਨੂੰ ਅੰਮ੍ਰਿਤ ਕਿਹਾ, ਉੱਥੇ ਗੁਰੂ ਰਾਮਦਾਸ ਨੇ ਇੱਕ ਬਚਨ ਕੀਤਾ। ਕਹਿਣ ਲੱਗੇ ਗੁਰ ਅੰਮ੍ਰਿਤ ਭਿੰਨੀ ਦੋਹਰੀ, ਅੰਮ੍ਰਿਤ ਗੁਰ ਕਹਿ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਇਆ, ਭਾਇਆ ਅੰਮ੍ਰਿਤ ਛਕ ਛਕੇ। ਸਤਿਗੁਰੂ ਦੀ ਬਾਣੀ ਪੜ੍ਹਦਿਆਂ ਨਾਮ ਅੰਮ੍ਰਿਤ, ਬਾਣੀ ਨੂੰ ਅੰਮ੍ਰਿਤ, ਦੁੱਧ ਨੂੰ ਅੰਮ੍ਰਿਤ, ਚੰਦਨ ਦੀ ਥਾਂ ਤੇ ਵੀ ਅੰਮ੍ਰਿਤ ਸ਼ਬਦ ਵਰਤਿਆ, ਤੇ ਜਦੋਂ ਸਾਹਿਬ ਦੇ ਬਚਨ ਪੜ੍ਹੇ ਤੇ ਨਾਲ ਇਹ ਵੀ ਕਹਿ ਦਿੱਤਾ, ਕਹਿਣ ਲੱਗੇ ਨੌਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ। ਕਹਿਣ ਲੱਗੇ ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ। ਫਿਰ ਸ਼ਬਦ ਉੱਥੇ ਅੰਮ੍ਰਿਤ ਵਰਤਿਆ, ਕਹਿ ਦਿੱਤਾ ਕਿ ਕੇਵਲ ਇੱਕ ਅੰਮ੍ਰਿਤ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀਂ। ਸਾਹਿਬ ਦੀ ਬਾਣੀ ਪੜ੍ਹਦਿਆਂ ਕਹਿਣ ਲੱਗੇ ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਏ ਗੁਰ ਪ੍ਰਸਾਦ ਤੇਰੇ ਅੰਦਰ ਅੰਮ੍ਰਿਤ। ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦਿਆਂ ਸਾਹਿਬ ਕਹਿਣ ਲੱਗੇ ਤੇਰੇ ਅੰਦਰ ਨਾਮ ਏ, ਤੇਰੇ ਅੰਦਰ ਅੰਮ੍ਰਿਤ ਏ। ਤੇ ਦੂਸਰੇ ਪਾਸੇ ਜਦੋਂ ਬਾਣੀ ਪੜ੍ਹੀ ਤੇ ਨਾਲ ਇੱਕ ਬਚਨ ਹੋਰ ਕਹਿ ਦਿੱਤਾ, ਕਹਿਣ ਲੱਗੇ ਮਨ ਰੇ ਠਿਰ ਰਹੋ, ਮਤ ਕਤ ਜਾਹੀ ਜੀਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਘਰ ਅੰਮ੍ਰਿਤ ਘੱਟ ਮਾਹੀ ਜੀਓ। ਤੇਰੇ ਅੰਦਰ ਅੰਮ੍ਰਿਤ,
सतगुरु की बाणी पढ़द्या फिर एक होर प्रमाण मिले, कह लगे अमृत नाम निर्मोलक हीरा गुर दीनो मनतानी। गुरु ने अमृत दिता, डिगै ना डोलै, दृढ़ कर रहे हो, पूर्ण होए तृप्तानी। साहब दे बचन पढ़े, कह लगे गुर पूरा मेरी राख लई। कह लगे अमृत नाम हृदय मैं दीनो, जन्म जन्म की मैल गई। साहब का बचन पढ़िया, कह लगे सुर नर मुन जन अमृत खोज दे, सो अमृत गुर ते पाया। जिस जलनिध कारण तुम जग आए, सो अमृत गुर पाही जियो। खैर मैं सिर्फ संखेप मात्र कुछ प्रमाण अर्ज किए ने। साहब ने नाम नू अमृत कहा, बाणी नू अमृत कहा, गुरदेव ने बख्शिश की, साहब ने दुध ले भी शब्द अमृत वरत्या, काया नाल भी शब्द अमृत वरत्या। ते कुदरती तौर ते एक सवाल उपजेगा, जे हर एक दे अंदर अमृत है। साहब ने तो मनमुख तक भी शब्द वरत के कह दिता, कह लगे घर ही मैं अमृत भरपूर है, मनमुखा साध ना पाया, जो कस्तूरी मिर्ग ना जाने प्रेम भरम दा भरम पुला है। इहदा मतलब ओहदे अंदर भी कोई परमेश्वर की दात है। जे अंदर अमृत है, बाणी अमृत है, फिर सतगुरु ने सानू खंडे बाटे का अमृत दिता। ते कुदरती तौर ते पुछांगे ए क्यों, ते मेरे धन गुरु ग्रंथ साहब ने इहदा उत्तर बड़े कमाल दा दिता है। कहन लगे सजना, मेरे सतगुरु ने तेरे अंदरों उसे अमृत का प्रवाह चलाना है, जेड़ा अमृत तेरे अंदर मौजूद ही, पर उस अमृत का प्रवाह उन्नी देर तक नहीं चलना जिन्नी देर तक तू सतगुरु की कृपा नहीं लै लेंदा, सतगुरु तो अमृत की दात नहीं लेंदा। साहब ने बाणी विच भी प्रमाण दिते, कहन लगे लकड़ विच आगे, जेड़ी आपां लकड़ घर विच वरतने आ, जिस मंजे ते आराम करने आ, उस लकड़ विच भी आगे, खिड़कियां दरवाजे घरां जेड़े लकड़ां नाल बने ने उन्हां विच भी आगे, पर कदी वो अग प्रगट नहीं होई। लकड़ विच अग मौजूद है, पर साहब कहिंदे ने प्यारिया जे उस अग नूं प्रगट करनी ते एक गल चेते रखी, लकड़ की गुप्त अग प्रगट तां होवेगी जे तू उहनूं बाहरों कोई अग दी चिणग लाएगा, नहीं तो अग प्रगट किवें हो जानी। तेरे अंदर नाम का अमृत जल साहब ने कहे, पर उन्हें प्रगट ता होना ही जदों तू गुरु तो खंडे ते अमृत की दात लेगा, परत के अमृतमय बाणी में जुड़ेगा, फिर देखी तेरे अंदरों वो अमृत का प्रवाह चलेगा। साहब ने एक बाणी विच प्रमाण होर दिता, सतगुरु गुरु नानक साहब के बचन असी रोज पढ़ने, सचखंड तक आके 37 पौड़ियां संपूर्ण हो जाएं, जिहड़ी 38वीं पौड़ी है। साहब ने उहदे विच भी गल अमृत की कीती, सतगुरु गुरु नानक साहब महाराज कहिंदे ने जे अंदर ते अमृत तक पहुंचना चाहना है ते गुरु के सिखा तैनू अपना जीवन कमाना पएगा। जेड़ी रहत गुरुदेव ने दसी के चेते रखी, पर बेटी को पेटी जाने, पर स्त्री को मात बखाने, अपनी स्त्री सो रत होई, रहतवान गुर का सिंह सोई। ते गुरुदेव ने पहली गल ये कही, कहन लगे सजना अपने आचरण नू तू उच्चा कर, जे अंदरों अमृत का स्वाद चखने, ते गुरु की कृपा लैके एक सुनहरे की उदाहरण दे दिती। कहन लगे वो सोने नू ढालद, उहदे कोल केड़ियां केड़ियां चीजां ने कदी ध्यान नाल तके। साहब कहन लगे जत पहारा, पहारा का अर्थ सिख विद्वाना ने किया, वह दुकान जिथे बैठ के सोना ढालिया जाना। जे अंदर ते अमृत नू लैणे ते पहला अपने आचरण नू उच्चा बना। जत पहारा धीरज सुनियार, कमाई करनी आ अंदर टिका रखी, तेरे अंदर धीरज होवे जीवन नू कमाणे ते गुरु ते बचना ते, धीरज नाल सबर नाल टेक के बैठा रही। कदी तक सोने घड़न वाले वल ओ निक्की निक्की सूक्ष्म जी कला नाल जदों गहने घड़दा है ते किन्ना किन्ना समा ओ धीरज नाल टिकिया रहिंदा है। कहन लगे अपने अंदर धीरज नू तू सुनार बना। जत पहारा धीरज सुनियार, ते जिथे सोना घड़िया जांदा है ओ कोल ऐरन पिया, ऐरन मत अपनी मत नू ऐरन बना। वेद हथियार गुरु ते बख्शे ज्ञान नू हथौड़ा बना, तेरे कुल शब्द गुरु दा ज्ञान होवे ए हथौड़ा होवे। जत पहारा धीरे सुनियार, ऐरन मत वेद हथियार, पाओ खला वाहगुरु जी दे अदब नू। सजना तू ओ धोक नी बना जिदे नाल ओ अग नू फूक मारदा पिया, पाओ खला अगन तपताओ, गुरु दी बख्शिश नाल तू सेवा कर, ए तू वड्डा कोई तप नहीं, ए तेरे वास्ते मानू अग बन जाएगी। पाओ खला अगन तपताओ,
ਤੇ ਜਿੱਥੇ ਅੰਮ੍ਰਿਤ ਢਾਲਣਾ ਹੈ ਕਹਿਣ ਲੱਗੇ ਭਾਂਡਾ ਪਾਓ, ਪ੍ਰੇਮ ਨੂੰ ਭਾਂਡਾ ਬਣਾ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ। ਪਰ ਕਿਵੇਂ ਘੜਿਆ ਜਾਏਗਾ ਸਜਣਾ, ਘੜੀ ਹੈ ਸ਼ਬਦ ਸੱਚੀ ਟਕਸਾਲ। ਅੰਦਰ ਦਾ ਜੇ ਅੰਮ੍ਰਿਤ ਲੈਣੇ, ਦੂਜਾ ਪ੍ਰਮਾਣ ਸਾਹਿਬ ਨੇ ਦਿੱਤਾ ਗੁਰੂ ਗ੍ਰੰਥ ਸਾਹਿਬ ਵਿੱਚ, ਗੁਰੂ ਨਾਨਕ ਸਾਹਿਬ ਜੀ ਨੇ ਕਹਿਣ ਲੱਗੇ ਦੇਖ ਤੂੰ ਪੁੱਛਣਾ ਕਿ ਬਾਹਰ ਦੇ ਅੰਮ੍ਰਿਤ ਦੀ ਕੀ ਜ਼ਰੂਰਤ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਦੁੱਧ ਦੇ ਅੰਦਰ ਮੱਖਣ ਮੌਜੂਦ ਹੈ, ਦੁੱਧ ਦੇ ਅੰਦਰ ਘਿਓ ਭਰਪੂਰ ਹੈ, ਤੇ ਜੇ ਕਿਸੇ ਆਮ ਬੰਦੇ ਨੂੰ ਕਹਿ ਦਈਏ ਸੱਜਣਾ ਆਹ ਦੁੱਧ ਦੇਖ ਕੀ ਇਹਦੇ ਵਿੱਚ ਮੱਖਣ ਹੈ, ਕਿ ਇਸ ਦੁੱਧ ਦੇ ਅੰਦਰ ਘਿਓ ਹੈ, ਤੇ ਆਮ ਤੌਰ ਤੇ ਦੇਖਣ ਨੂੰ ਕਹੇਗਾ ਨਹੀਂ ਪਿਆਰਿਆ ਕੇਵਲ ਦੁੱਧ ਪ੍ਰਤੀਤ ਹੁੰਦਾ, ਅੱਧ ਅੰਦਰ ਮੱਖਣ ਘਿਓ ਜਾਂ ਤੱਤ ਨਹੀਂ। ਤੇ ਸਿਆਣੇ ਕਹਿਣਗੇ ਇਸ ਦੁੱਧ ਦੇ ਅੰਦਰ ਘਿਓ ਮੱਖਣ ਮੌਜੂਦ ਹੈ, ਪਰ ਇਹਨੂੰ ਪ੍ਰਗਟ ਕਰਨ ਲਈ ਵੀ ਜੁਗਤੀ ਚਾਹੀਦੀ ਹੈ। ਪੁੱਛੀਏ ਫਿਰ ਕਿਹੜੀ ਜੁਗਤੀ? ਕਹਿਣ ਲੱਗੇ ਅੰਦਰ ਦੁੱਧ ਦੇ ਘਿਓ ਹੈ, ਪ੍ਰਗਟ ਹੋਣਾ ਪਹਿਲੀ ਗੱਲ ਭਾਂਡਾ ਸਾਫ਼ ਹੋਵੇ, ਧੋਤਾ ਹੋਵੇ, ਟੇਕ ਕੇ ਇਹਦੇ ਵਿੱਚ ਤੂੰ ਦੁੱਧ ਨੂੰ ਪਾਈ, ਗਰਮ ਕਰਕੇ ਜਾਗ ਲਾਈ, ਜਾਗ ਲਾਉਣ ਤੋਂ ਬਾਅਦ ਤੂੰ ਮਧਾਣੀ ਨਾਲ ਦੁੱਧ ਰਿੜਕੀ, ਤੇ ਚੇਤੇ ਰੱਖੀ ਰਿੜਕਣ ਤੋਂ ਬਾਅਦ ਜਿਹੜੇ ਦੁੱਧ ਨੂੰ ਜਾਗ ਲੱਗੀ ਉਹਦੇ ਵਿੱਚੋਂ ਘਿਓ ਨਿਕਲਦਾ ਹੈ। ਇਸੇ ਤਰ੍ਹਾਂ ਤੇਰੇ ਅੰਦਰ ਉਹਦੀ ਕਿਰਪਾ ਹੈ, ਜਦੋਂ ਗੁਰੂ ਤੋਂ ਖੰਡੇ ਬਾਟੇ ਦੀ ਦਾਤ ਲੈ ਲੈਗਾ ਨਾ, ਪਰਤ ਕੇ ਫਿਰ ਤੂੰ ਕਰੀ ਬਖਸ਼ੇ ਹੋਏ ਨਾਮ ਦਾ ਅਭਿਆਸ, ਤੇ ਮੇਰਾ ਸਤਿਗੁਰੂ ਤੇਰੇ ਅੰਦਰੋਂ ਨਾਮ ਜਲ ਦਾ ਪ੍ਰਵਾਹ ਚਲਾ ਦੇਗਾ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ। ਗੱਲ ਫਿਰ ਅੰਮ੍ਰਿਤ ਦੀ ਕੀਤੀ, ਜੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ ਵਿੱਚ ਕਹਿ ਰਹੇ ਨੇ ਕਿ ਭਾਂਡਾ ਪਾਓ ਅੰਮ੍ਰਿਤ ਢਾਲ, ਇੱਥੇ ਕਹਿਣ ਲੱਗੇ ਭਾਂਡਾ ਧੋਏ ਬੈਸ ਧੂਪ ਦੇਵੋ। ਬੈਸ ਦਾ ਅਰਥ ਟਿਕਾਅ ਵਿੱਚ, ਧੀਰਜ ਵਿੱਚ ਆਈ, ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੂਧ ਕੋ ਜਾਵੋ, ਦੂਧ ਕਰਮ ਪੁਨ ਸੁਰਤ ਸਮਾਇਣ, ਹੋਏ ਨਿਰਾਸ਼ ਜਮਾਵੋ। ਕਹਿਣ ਲੱਗੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਸਤਿਗੁਰੂ ਫਿਰ ਅੰਦਰ ਦਾ ਅੰਮ੍ਰਿਤ ਕਿਵੇਂ ਚੱਲੇ? ਤੇ ਸਾਹਿਬ ਨੇ ਨਾਲ ਕਹਿ ਦਿੱਤਾ, ਕਹਿਣ ਲੱਗੇ ਇਹ ਮਨ ਈਟੀ ਹਾਥ ਕਰੋ, ਜਿਵੇਂ ਬੀਬੀ ਦੁੱਧ ਰਿੜਕਦੀ ਏ ਤੇ ਲੱਕੜ ਦੀਆਂ ਇੱਟੀਆਂ ਨੂੰ ਘੁੱਟ ਕੇ ਪਕੜ ਕੇ ਰੱਖਦੀ ਏ। ਜਦੋਂ ਸਤਿਗੁਰੂ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲਈ ਨਾਮ ਨਾਲ ਜੁੜਿਆ, ਉਦੋਂ ਮਨ ਨੂੰ ਇੰਨਾ ਕੁ ਟਿਕਾ ਕੇ ਨਾਮ ਜਪੀ ਜਿਵੇਂ ਦੁੱਧ ਰਿੜਕਣ ਲੱਗਿਆਂ ਆਪਣੇ ਹੱਥ ਵਿੱਚੋਂ ਲੱਕੜ ਦੀਆਂ ਗਿੱਟੀਆਂ ਨੂੰ ਛੱਡ ਦੇ। ਕਹਿਣ ਲੱਗੇ ਇਹ ਮਨ ਈਟੀ ਹਾਥ ਕਰੋ, ਫੁਨ ਨੇਤਰੋ ਨੀਂਦ ਨਾ ਆਵੇ। ਇੱਕ ਨੇਤਰ ਹੈ ਜਿਹਦੇ ਨਾਲ ਉਹ ਇੱਟੀਆਂ ਬੰਨੀਆਂ ਨੇ, ਤੈਨੂੰ ਅੰਦਰ ਮਾਇਆ ਦੇ ਮੋਹ ਦੀ ਨੀਂਦਰ ਨਾ ਆਵੇ, ਸੁਚੇਤ ਹੋ ਜਾਈ। ਇਹ ਮਨ ਈਟੀ ਹਾਥ ਕਰੋ, ਫੁਨ ਨੇਤਰੋ ਨੀਂਦ ਨਾ ਆਵੇ। ਰਸਨਾ ਨਾਮ ਜਪੋ ਤਬ ਮਥੀਐ, ਜਦੋਂ ਤੂੰ ਗੁਰੂ ਬਖਸ਼ਿਆ ਨਾਮ ਜਪੇਗਾ ਫਿਰ ਕੀ ਮਿਲੇਗਾ? ਇਨ ਵਿਦ ਅੰਮ੍ਰਿਤ ਪਾਵੋ। ਇਸ ਤਰੀਕੇ ਨਾਲ ਤੈਨੂੰ ਅੰਦਰੋਂ ਅੰਮ੍ਰਿਤ ਦੀ ਦਾਤ ਮਿਲੇਗੀ। ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ, ਜੋਗੀ ਨੂੰ ਸੰਬੋਧਨ ਕਰਦਿਆਂ ਵੀ ਇਹੀ ਗੱਲ ਕਹੀ, ਕਹਿਣ ਲੱਗੇ ਜੇ ਅੰਦਰ ਦਾ ਅੰਮ੍ਰਿਤ ਲੈਣੇ ਫਿਰ ਗੁੜ ਕਰ ਗਿਆਨ, ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈਐ। ਤੇਰੇ ਅੰਦਰੋਂ ਉਹ ਨਾਮ ਰਸ ਚੱਲੇਗਾ। ਪਹਿਲਾਂ ਜਦੋਂ ਗੁਰੂ ਕੇ ਸਿੱਖਾਂ ਨੇ ਚਰਨ ਪਾਉ ਰਹੀ ਕਮਾਈਆਂ ਕੀਤੀਆਂ, ਅੰਦਰੋਂ ਗੁਰੂ ਨੇ ਨਾਮ ਦੀ ਝੜੀ ਲਾ ਦਿੱਤੀ, ਉਹ ਨੇਤਰ ਵੀ ਅੰਮ੍ਰਿਤ ਵਿੱਚ ਭਿੱਜ ਗਏ, ਉਹ ਰਸਨਾ ਵੀ ਅੰਮ੍ਰਿਤ ਵਿੱਚ ਭਿੱਜ ਗਈ, ਉਹ ਹਿਰਦਾ ਵੀ ਅੰਮ੍ਰਿਤ ਵਿੱਚ ਭਿੱਜ ਗਿਆ। ਉਸੇ

ਬਾਟੇ ਦਾ ਅੰਮ੍ਰਿਤ ਜਦੋਂ ਤਿਆਰ ਕਰੋਗੇ ਤੁਹਾਡੇ ਨੇਤਰ ਉਸ ਜਲ ਦੇ ਵਿੱਚ ਰਹਿਣ। ਜਦੋਂ ਪੰਜ ਅੰਮ੍ਰਿਤ ਤਿਆਰ ਕਰਦੇ ਨੇ ਉਹਨਾਂ ਦੇ ਨੇਤਰ ਬਾਟੇ ਦੇ ਜਲ ਤੇ ਨੇ, ਇਕਾਗਰ ਹੋ ਕੇ ਬਾਣੀ ਪੜ੍ਹਦੇ ਨੇ, ਮੁੱਖ ਵਿੱਚੋਂ ਵੀ ਗੁਰੂ ਵਰਦਾ ਹੈ। ਨੇਤਰ ਜਦੋਂ ਟਿਕਾਉਂਦੇ ਨੇ ਅੰਮ੍ਰਿਤ ਜਲ ਤੇ ਉਦੋਂ ਵੀ ਗੁਰੂ ਵਰਦਾ ਹੈ, ਤੇ ਜਦੋਂ ਉਹ ਅੰਮ੍ਰਿਤ ਦੀ ਦਾਤ ਪ੍ਰਾਣੀਆਂ ਨੂੰ ਦਿੰਦੇ ਨੇ ਤੇ ਉਹਨਾਂ ਪੰਜਾਂ ਵਿੱਚੋਂ ਗੁਰੂ ਵਰਤ ਕੇ ਉਹਨਾਂ ਪ੍ਰਾਣੀਆਂ ਦੇ ਅੰਦਰ ਵੀ ਅੰਮ੍ਰਿਤ ਦੀ ਝੜੀ ਲਾ ਦਿੰਦੇ। ਪੰਜਾਂ ਅੰਦਰ ਸਤਿਗੁਰੂ ਵਰਦਾ ਹੈ। ਮੇਰੇ ਗੁਰਦੇਵ ਨੇ ਅੰਮ੍ਰਿਤ ਦੀ ਦਾਤ ਦਿੱਤੀ। ਆਪਾਂ ਸੁਣਿਆ ਕਿ ਸ਼ਬਦ ਦੇ ਦਿੱਤਾ ਖਾਲਸਾ। ਮੈਂ ਅਰਜ਼ ਕਰਾਂ, ਮੇਰੇ ਸਤਿਗੁਰੂ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, ਗੁਰਮੁਖ ਕਹਿ ਰਹੇ ਸਨ ਕਿ ਸੁਖੀ ਬਸੈ ਮੋਰੋ ਪਰਿਵਾਰਾਂ। ਸਿੱਖ ਵਿਦਵਾਨਾਂ ਨੇ ਕੋਸ਼ਿਸ਼ ਕੀਤੀ, ਆਪਣੇ ਆਪਣੇ ਢੰਗ ਨਾਲ ਕਲਗੀ ਵਾਰੇ ਦੀ ਉਪਮਾ ਕੀਤੀ। ਜਦੋਂ ਚਮਕੌਰ ਦੀ ਗੜੀ ਨੂੰ ਤੱਕੀਏ, ਇੱਧਰ ਸਤਿਗੁਰੂ ਅੰਮ੍ਰਿਤ ਦਾ ਦਾਤਾ ਆਪਣੇ ਪੁੱਤਰ ਕੁਰਬਾਨ ਕਰਦਾ ਹੈ, ਤੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਉਸ ਪੰਥ ਲਈ ਕੀ ਮੰਗਦਾ ਪਿਆ, ਤੇ ਉੱਧਰ ਜਿਨ੍ਹੇ ਅੰਮ੍ਰਿਤ ਦੀ ਦਾਤ ਲਈ ਜਿੱਦਣ ਉਹਦਾ ਪੁੱਤਰ ਕੁਰਬਾਨ ਹੁੰਦਾ, ਗੁਰੂ ਨੂੰ ਸ਼ਰਧਾ ਦੇ ਫੁੱਲ ਕੀ ਹੋ ਜਾਏ ਭੇਟ ਕਰਦਾ। ਮੈਂ ਦੋ ਪ੍ਰਮਾਣ ਦੇਣੇ ਨੇ। ਬੜਾ ਗੁਰਮੁਖ ਪਿਆਰਾ ਢਾਡੀ ਵਿਦਵਾਨ ਹੋਇਆ ਸੋਹਣ ਸਿੰਘ ਜੀ ਸੀਤਲ, ਉਹਨਾਂ ਤੋਂ ਸਿੱਖ ਕੌਮ ਦਾ ਬੱਚਾ ਬੱਚਾ ਜਾਣੂ। ਉਹ ਕਹਿੰਦਾ ਚਮਕੌਰ ਦੀ ਗੜੀ ਵਿੱਚ ਜਦੋਂ ਮੇਰੇ ਸਤਿਗੁਰੂ ਦੇ ਛੋਟਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਵੀ ਸ਼ਹੀਦ ਹੋ ਗਿਆ, ਫਿਰ ਉਸ ਢਾਡੀ ਦੇ ਅੰਦਰ ਦੀ ਉਡਾਰੀ ਏ, ਉਹਨੇ ਆਪਣੀ ਕਲਮ ਦੇ ਨਾਲ ਕੁਝ ਕਾਮ ਪੰਕਤੀਆਂ ਕਹੀਆਂ, ਤੇ ਜੋ ਕੁਝ ਉਹਨੇ ਗੁਰੂ ਕਲਗੀ ਵਾਲੇ ਦੇ ਮੁੱਖ ਤੋਂ ਇਸ ਖਾਲਸਾ ਪੰਥ ਲਈ ਕਢਾ ਦਿੱਤਾ, ਉਹ ਸ਼ਬਦ ਜਦੋਂ ਸੁਣੇ ਹਰ ਇੱਕ ਦਾ ਹਿਰਦਾ ਬੈਰਾਗ ਦੇ ਨਾਲ ਭਿੱਜ ਜਾਂਦਾ। ਆਮ ਤੌਰ ਤੇ ਇੱਕ ਪੰਕਤੀ ਅਸੀਂ ਵਰਤਨੇ ਆ, ਕਹਿੰਦੇ ਨੇ ਸਾਹਮਣੇ ਮੇਰੇ ਸਤਿਗੁਰੂ ਨੂੰ ਦਿਸਦਾ ਕਿ ਪੁੱਤਰ ਜੁਝਾਰ ਸਿੰਘ ਸ਼ਹੀਦ ਹੋ ਗਿਆ, ਤੇ ਚਮਕੌਰ ਦੀ ਗੜੀ ਵਿੱਚ ਬੈਠਾ ਮੇਰਾ ਦਸ਼ਮੇਸ਼ ਬਾਪੂ ਬੜੇ ਪ੍ਰੇਮ ਨਾਲ ਭਿੱਜ ਕੇ ਕਹਿੰਦੇ ਨੇ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ। ਉਹਨਾਂ ਸ਼ਬਦ ਟੁਕੜਾ ਟੁਕੜਾ ਵਰਤੇ। ਖੈਰ ਇਹ ਢਾਡੀ ਦੇ ਕਵੀ ਦੇ ਅੰਦਰ ਦੀ ਵੀ ਉਡਾਰੀ ਏ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ। ਕਹਿਣ ਲੱਗੇ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਤੇ ਸਤਿਗੁਰੂ ਮਹਾਰਾਜ ਕਹਿਣ ਲੱਗੇ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲੱਗਾ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ। ਤੇ ਇੱਕ ਸ਼ਬਦ ਵਰਤਿਆ ਉਸ ਦਿਨ ਚਮਕੌਰ ਦੀ ਗੜੀ ਵਿੱਚ, ਪੰਥ ਵਸੇ ਮੈਂ ਉਜੜਾਂ ਮਨ ਚੌਕ ਰਿਹਾ। ਇੱਥੇ ਉਹਨਾਂ ਨੇ ਪੰਕਤੀ ਵਰਤੀ, ਜਦੋਂ ਕਹਿ ਦਿੱਤਾ ਕਿ ਪੰਥ ਵਸੇ ਮੈਂ ਉਜੜਾਂ ਮਨ ਚੌਕ ਨੇਰਾ। ਜਦੋਂ ਇੱਧਰ ਤੱਕ ਨੇ ਆ, ਗੁਰੂ ਗੋਬਿੰਦ ਸਿੰਘ ਅੰਮ੍ਰਿਤ ਦਾ ਦਾਤਾ ਹੈ, ਉਹਦੇ ਪੁੱਤਰ ਸ਼ਹੀਦ ਹੁੰਦੇ ਨੇ, ਤੇ ਕਹਿੰਦੇ ਨੇ ਪੰਥ ਵਸਦਾ ਰਹਿ ਮੈਨੂੰ ਉਜਾੜਾ ਪਰਵਾਣੇ। ਤੇ ਜਦੋਂ ਲਾਹੌਰ ਦੀ ਧਰਤੀ ਨੂੰ ਤੱਕਨੇ ਆ, ਜਿਨ੍ਹਾਂ ਨੂੰ ਸਤਿਗੁਰੂ ਤੂੰ ਅੰਮ੍ਰਿਤ ਦੀ ਦਾਤ ਦੇ ਗਿਆ, ਤੇ ਜਿੱਦਣ ਉਹਨਾਂ ਤੇ ਸਮਾਂ ਬਣਿਆ, ਉਹਨਾਂ ਅੰਮ੍ਰਿਤ ਪੀਣ ਵਾਲੇ ਗੁਰਸਿੱਖਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼ਵੇਕ ਸਿੰਘ ਦੇ ਸਾਹਮਣੇ ਉਹਦਾ ਇਕਲੌਤਾ ਪੁੱਤਰ ਸ਼ਾਬਾਸ਼ ਸਿੰਘ ਟਿਕਿਆ। ਜ਼ਾਲਮ ਨੇ ਪਿਓ ਤੇ ਪੁੱਤਰ ਨੂੰ ਗ੍ਰਿਫਤਾਰ ਕੀਤਾ ਹੈ। ਰਤਨ ਸਿੰਘ ਭੰਗੂ ਲਿਖਦਾ, ਉਸ ਵਕਤ ਆਇਆ ਕਾਜ਼ੀ ਹਾਕਮ ਆਇਆ, ਉਹਨੇ ਇੱਕ ਗੱਲ ਕਹੀ, ਸ਼ਵੇਕ ਸਿੰਘਾਂ ਕੁਝ ਹੋਸ਼ ਵੱਲ ਝਾਤੀ ਮਾਰ, ਕੁਝ ਹੋਸ਼ ਨੂੰ ਹੱਥ ਮਾਰ, ਦੇਖ ਸੱਜਣਾ ਲੋਕ ਪੁੱਤਰਾਂ ਨੂੰ ਤਰਸਦੇ ਨੇ, ਦਰ ਦਰ ਤੇ ਜਾਂਦੇ ਨੇ ਪੁੱਤਰਾਂ ਦੀ ਦਾਤ ਮੰਗਣ ਲਈ, ਤੈਨੂੰ ਨਿਰੰਕਾਰ ਨੇ ਉਸ ਖੁਦਾ ਨੇ ਜੇ ਇੱਕ ਪੁੱਤਰ ਦਿੱਤਾ ਇਹਨੂੰ ਬਚਾ ਲੈ, ਤੇ ਪੁੱਤਰ ਬਚ ਸਕਦਾ ਹੀ ਜੇ ਤੂੰ ਇਸਲਾਮ ਨੂੰ ਕਬੂਲ ਕਰੇ। ਸਤਿਗੁਰੂ ਤੇ ਪੁੱਤਰ ਜਾਂਦੇ ਨੇ, ਕਹਿੰਦੇ ਨੇ ਪੰਥ ਵਸੇ ਮੈਂ ਉਜੜਾਂ ਮਨ ਚਾਹੋ ਘਨੇਰਾ, ਤੇ ਜਦੋਂ ਸ਼ਵੇਕ ਸਿੰਘ ਦੇ ਸਾਹਮਣੇ ਸਮਾਂ ਆਉਂਦਾ ਆਪਣੇ ਪੁੱਤਰ ਨੂੰ ਬਚਾ ਲੈ, ਤੇ ਅੱਗੋਂ ਉਹ ਬੜੇ ਸ਼ਬਦ ਪਿਆਰ ਦੇ ਕਹਿੰਦਾ, ਆਖਦਾ ਉਹ ਕਾਜ਼ੀ ਤੈਨੂੰ ਕੇਵਲ ਅੱਖਾਂ ਨਾਲ ਇਹ ਸੰਸਾਰ ਦਿਸਦਾ ਪਿਆ, ਤੂੰ ਇਸ ਦਿਸ ਦੇ ਦ੍ਰਿਸ਼ਟਮਾਨ ਸੰਸਾਰ ਤੱਕ ਸੀਮਤ ਹੈ, ਪਰ ਕਹਿੰਦਾ ਮੈਨੂੰ ਇਹਦੇ ਪਿੱਛੇ ਕੁਝ ਹੋਰ ਵੀ ਨਜ਼ਰ ਆਉਂਦਾ ਪਿਆ। ਪੁੱਛਿਆ ਤੈਨੂੰ ਕੀ ਹੋਰ ਦਿਸਦਾ, ਤੇ ਅੱਗੋਂ ਉਹਨੇ ਸ਼ਬਦ ਬੜੇ ਪਿਆਰੇ ਕਹਿ, ਕਹਿਣ ਲੱਗਾ ਤੈਨੂੰ ਪਤਾ ਨਹੀਂ ਤੂੰ ਕਹਿੰਦਾ ਇੱਕ ਪੁੱਤਰ ਨੂੰ ਬਚਾ ਲੈ, ਤੇ ਜਦੋਂ ਮੈਂ ਇੱਕ ਪੁੱਤਰ ਨੂੰ ਬਚਾ ਕੇ ਰੱਬ ਦੇ ਘਰ ਨੂੰ ਗਿਆ, ਤੇ ਰਤਨ ਸਿੰਘ ਭੰਗੂ ਲਿਖਦੇ ਨੇ ਅੱਗੋਂ ਆਵਾਜ਼ ਆਏਗੀ, ਸ਼ਵੇਕ ਸਿੰਘਾ ਮੈਂ ਚਾਰ ਕੁਰਬਾਨ ਕਰਕੇ ਕਿਹਾ ਸੀ ਕਿ ਪੰਥ ਵਸੇ ਤੂੰ ਇੱਕ ਦੀ ਖਾਤਰ ਥਿੜ ਗਿਓ। ਦੇਖੋ ਉਹਨੇ ਕਿਹੋ ਜਿਹਾ ਸ਼ਰਧਾ ਦੇ ਫੁੱਲ ਭੇਟ ਕੀਤੇ। ਰਤਨ ਸਿੰਘ ਭੰਗੂ ਲਿਖਦਾ, ਕਹਿਣ ਲੱਗੇ ਸਿੱਖਣ ਕਾਜ ਗੁਰੂ ਹਮਾਰੇ, ਸੀਸ ਦਿਓ ਨੀ ਸਨ ਪਰਵਾਰੇ, ਚਾਰੇ ਪੁੱਤਰ ਜਾਨ ਕੁਹਾਏ।

0: उजड़ा सैको हाथियों। वाहिगुरु जी का खालसा, वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र ते निघी गोत आनंद पा रहे सब माई भाई सतसंगी जनो, आप सरवण करदे आ रहे हो लड़ी वार कथा भगत फरीद साहब जी दे सलोकां विचों। अज जो भगत फरीद साहब जी दे सलोक आप संगत दे सन्मुख पढ़ के सुनाए गए, इन्हां सलोकां विचों पहला सलोक फरीदा जान लब ता नेहो क्या, लब ता कूड़ा नेह। भगत फरीद साहब जी कहिंदे ने अगर परमात्मा दे नाल तेरा प्यार है पर प्यार किसी गर्ज दे कारण है, कहन लगे वो प्यार कदी भी तेरे मन दी बुराई नूं तोएगा नहीं, वो प्यार कदी भी परमात्मा रूपी मुकाम दे उत्ते तेनों पहुंचाएगा नहीं, क्योंकि प्यार है केवल गर्ज करके। और जिस दिन गर्ज पूरी होनी बंद होएगी उस दिन तेरा प्रेम ही टूट जाएगा। मेरा ते परमात्मा दा संबंध बनिया है पर विचकार एक गरज खड़ी है, सानू दोवां नूं जोड़न वाली विचकार एक गरज है। जीव परमात्मा दे नाल बज्जा है पर गरज दे तागे दे नाल, गरज दी तंद दे नाल। जिस दिन परमात्मा गरज पूरी नहीं करेगा, गरज पूरी हुंदिया देर लगेगी, उसे दिन तेरा प्रेम चला जाएगा। इहदा मतलब तैनू अजे परमात्मा दी हकीकत असलीयत दे संबंध विच जानकारी नहीं मिली। हां इतनी जानकारी मिली है परमात्मा दे के नवाजदा है, परमात्मा दा सुभा देना है, तू गरजाऊ बन के उहदे नाल जुड़िया और केवल दुनियावी दाता दा गरजाऊ बन गए, क्योंकि उहदा सुभा ही देना है। ਇਹ ਸਮਝ ਮਿਲ ਜਾਏ ਕਿ ਮੇਰਾ ਜੀਵਨ ਮਨੋਰਥ ਪਰਮਾਤਮਾ ਦੇ ਨਾਲ ਜੁੜਨਾ ਹੈ, ਗਰਜ ਵਿੱਚੋਂ ਨਿਕਲ ਜਾਏਗੀ। ਕਹਿਣ ਲੱਗੇ ਜਾਨ ਲੱਭ ਧਾਨੇ ਹੋ ਗਿਆ, ਅਗਰ ਗਰਜ ਹੈ, ਲੋਭ ਹੈ, ਲਾਲਚ ਹੈ ਤੇ ਫਿਰ ਇਹਨੂੰ ਪਿਆਰ ਕਹਿਣ ਦੀ ਲੋੜ ਵੀ ਕੀ ਹੈ। ਇਹ ਤੇ ਇਸ ਤਰ੍ਹਾਂ ਹੀ ਸਮਝ ਲਓ ਕਿ ਆਪ ਹੱਥ ਦੇ ਅੰਦਰ ਹਰੇ ਰੰਗ ਦਾ ਚਾਰਾ ਲੈ ਕੇ ਅੱਗੇ ਅੱਗੇ ਚੱਲਦੇ ਜਾਓ ਤੇ ਗਊ ਤੁਹਾਡੇ ਮਗਰ ਮਗਰ ਤੁਰੀ ਆਏਗੀ। ਹੱਥ ਵਿੱਚ ਚਾਰਾ ਨਜ਼ਰ ਨਹੀਂ ਆਏਗਾ ਤੇ ਗਊ ਤੁਹਾਡੇ ਮਗਰ ਚੱਲਣਾ ਬੰਦ ਕਰ ਦੇਗੀ। ਇਸ ਤਰ੍ਹਾਂ ਹੀ ਸਮਝ ਲਓ ਕਿ ਹੱਥ ਦੇ ਅੰਦਰ ਰੋਟੀ ਦਾ ਟੁਕੜਾ ਲੈ ਕੇ ਚੱਲ ਰਹੇ ਹੋ, ਕੁੱਤਾ ਤੁਹਾਡੇ ਮਗਰ ਮਗਰ ਤੁਰਿਆ ਰਹੇਗਾ। ਤੁਹਾਡੇ ਹੱਥ ਦੇ ਅੰਦਰ ਰੋਟੀ ਦਾ ਟੁਕੜਾ ਨਹੀਂ ਹੈ ਤੇ ਕੁੱਤਾ ਵੀ ਤੁਹਾਡੇ ਮਗਰ ਨਹੀਂ ਹੈ। ਕਿਸੇ ਦੂਸਰੇ ਦੇ ਹੱਥ ਦੇ ਅੰਦਰ ਰੋਟੀ ਦਾ ਟੁੱਕੜ ਨਜ਼ਰ ਆਇਆ ਹੈ ਤਾਂ ਕੁੱਤਾ ਦੂਸਰੇ ਦੇ ਮਗਰ ਚੱਲ ਪਏਗਾ। ਮਗਰ ਮਗਰ ਚੱਲ ਰਹੇ ਆ ਪਰਮਾਤਮਾ ਦੇ, ਪਰ ਕਿਉਂ ਚੱਲ ਰਹੇ ਆ? ਕਿਉਂਕਿ ਸਾਨੂੰ ਗਰਜ ਦਾ ਚਾਰਾ, ਗਰਜ ਦਾ ਟੁਕੜਾ ਪਰਮਾਤਮਾ ਦੇ ਹੱਥ ਵਿੱਚ ਨਜ਼ਰ ਆ ਰਿਹਾ, ਪਰਮਾਤਮਾ ਦੇ ਰਿਹਾ। ਫਿਰ ਇਹ ਸੋਚ ਕੋਈ ਬਹੁਤ ਚੰਗੀ, ਬਹੁਤ ਵਧੀਆ ਸੋਚ ਨਹੀਂ ਹੈ, ਇਹ ਬਹੁਤ ਉੱਚੀ ਤੇ ਮਹਾਨ ਸੋਚ ਨਹੀਂ ਹੈ, ਇਹ ਵਪਾਰੀ ਵਾਲੀ ਸੋਚ ਹੈ। ਵਪਾਰੀ ਵਾਲੀ ਸੋਚ, ਵਪਾਰੀ ਦਾ ਸੁਭਾਅ ਹੁੰਦਾ ਹੈ ਸੌਦਾ ਇੱਕ ਦੁਕਾਨ ਤੋਂ ਨਹੀਂ ਮਿਲਿਆ, ਚਲੋ ਦੂਸਰੀ ਦੁਕਾਨ ਤੇ ਜਾ ਕੇ ਖੋਜ ਬੀਨ ਕਰਨੇ ਆ, ਸ਼ਾਇਦ ਉੱਥੋਂ ਮਿਲ ਜੇ। ਦੂਸਰੀ ਦੁਕਾਨ ਤੋਂ ਸੌਦਾ ਨਹੀਂ ਮਿਲਿਆ ਤੇ ਚਲੋ ਤੀਸਰੀ ਦੁਕਾਨ ਤੋਂ ਜਾ ਕੇ ਵੇਖਣੇ ਆ, ਸੌਦਾ ਉੱਥੋਂ ਮਿਲ ਜੇ। ਜਿੱਥੋਂ ਵਪਾਰੀ ਨੂੰ ਸੌਦਾ ਮਿਲਣਾ ਬੰਦ ਹੋ ਜਾਏ, ਵਪਾਰੀ ਉਸ ਦੁਕਾਨ ਦੇ ਉੱਤੇ ਜਾਣਾ ਬੰਦ ਕਰ ਦਿੰਦਾ। ਕੀ ਲੈਣ ਜਾਣਾ ਜਦ ਕੁਝ ਮਿਲ ਹੀ ਨਹੀਂ ਰਿਹਾ, ਮੇਰੀ ਮਤਲਬ ਦਾ ਸਮਾਨ ਜਦ ਇਸ ਸਟੋਰ ਤੋਂ ਮਿਲਦਾ ਹੀ ਨਹੀਂ ਹੈ, ਦੁਕਾਨ ਤੋਂ ਮਿਲਦਾ ਹੀ ਨਹੀਂ ਹੈ, ਤਾਂ ਫਿਰ ਮੈਂ ਇਸ ਜਗ੍ਹਾ ਦੇ ਉੱਤੇ ਜਾਵਾਂ ਵੀ ਕਿਉਂ? ਖਿਮਾ ਚਾਹਾਂਗਾ, ਬਹੁਤ ਸਾਰਿਆਂ ਲੋਕਾਂ ਨੂੰ ਮੈਂ ਇਸ ਤਰ੍ਹਾਂ ਦਾ ਜੀਵਨ ਗੁਜ਼ਾਰਦਿਆਂ ਵੇਖਿਆ ਹੈ। ਮੰਦਰ ਵਿੱਚ ਨਤਮਸਤਕ ਹੁੰਦੇ ਨੇ, ਗਰਜ ਪੂਰੀ ਨਹੀਂ ਹੋਈ, ਮਸਜਿਦ ਵਿੱਚ ਚਲੇ ਜਾਂਦੇ ਨੇ। ਮਸਜਿਦ ਵਿੱਚ ਜਾ ਕੇ ਚਾਰ ਦਿਨ ਨਮਾਜ਼ ਅਦਾ ਕਰਦੇ ਨੇ, ਗਰਜ ਪੂਰੀ ਨਹੀਂ ਹੋਈ, ਗੁਰਦੁਆਰੇ ਆ ਜਾਂਦੇ ਨੇ। ਗੁਰਦੁਆਰੇ ਆਣ ਕੇ ਚਾਰ ਦਿਨ ਬਹਿ ਕੇ ਸੁਣਦੇ ਸੁਣਾਉਂਦੇ ਨੇ, ਸਮਾਂ ਲੱਗ ਗਿਆ ਹੈ, ਅਜੇ ਕਰਮਾਂ ਦੀ ਪਿਕਚਰ ਨੂੰ ਪਰਮਾਤਮਾ ਨੇ ਵੇਖਿਆ, ਇਹ ਦਾਤ ਤੇਰੀ ਝੋਲੀ ਵਿੱਚ ਪੈਣੀ ਨਹੀਂ ਹੈ, ਪੈਣੀ ਹੈ ਤੇ ਦੇਰ ਦੇ ਨਾਲ ਪੈਣੀ ਹੈ। ਇੱਥੇ ਆਉਂਦਿਆਂ ਚਾਰ ਦਿਨ ਬੀਤ ਗਏ ਨੇ, ਗਰਜ ਪੂਰੀ ਨਹੀਂ ਹੋਈ, ਤੋ ਹੋਰ ਹੋਰ ਥਾਂ ਥਾਂ ਦੇ ਉੱਤੇ ਭਟਕਣਾ ਸ਼ੁਰੂ ਕਰ ਦਿੰਦਾ ਹੈ। ਮੈਂ ਇੱਥੇ ਜਾ ਕੇ ਵੇਖਾਂ, ਮੈਂ ਉੱਥੇ ਜਾ ਕੇ ਵੇਖਾਂ, ਮੈਂ ਉੱਥੇ ਜਾ ਕੇ ਵੇਖਾਂ, ਸ਼ਾਇਦ ਕਿਧਰੋਂ ਗਰਜ ਪੂਰੀ ਹੋ ਜਾਏ। ਜਿੱਥੋਂ ਗਰਜ ਪੂਰੀ ਹੋ ਜਾਏ ਉਹੀ ਇਹਦਾ ਪਰਮਾਤਮਾ ਹੈ, ਉਹੀ ਇਹਦਾ ਗੁਰੂ ਹੈ। ਹਕੀਕਤ ਵਿੱਚ ਜੋ ਗੁਰੂ ਨੇ ਉਹਦੀ ਸਮਝ ਨਹੀਂ ਹੈ, ਹਕੀਕਤ ਵਿੱਚ ਜੋ ਪਰਮਾਤਮਾ ਹੈ ਉਹਦੀ ਸਮਝ ਨਹੀਂ ਹੈ। ਫਿਰ ਬੇਨਤੀ ਨੂੰ ਦੁਹਰਾਦਿਆਂ, ਇੱਥੇ ਇਸ ਤਰ੍ਹਾਂ ਦੇ ਸਾਡਾ ਜੁੜਨਾ ਹੈ ਕਿ ਜਿਵੇਂ ਗਊ ਸਾਡੇ ਹੱਥ ਵਿੱਚ ਹਰੇ ਰੰਗ ਦਾ ਚਾਰਾ ਵੇਖ ਕੇ ਸਾਡੇ ਮਗਰ ਆ ਰਹੀ ਹੈ, ਕੁੱਤਾ ਹੱਥ ਵਿੱਚ ਰੋਟੀ ਵੇਖ ਕੇ ਮਗਰ ਮਗਰ ਚੱਲਦਾ, ਅਸੀਂ ਗੁਰੂ ਕੋਲੋਂ ਦਾਤਾਂ ਵੇਖ ਕੇ ਮਗਰ ਮਗਰ ਚੱਲ ਰਹੇ ਹਾਂ। ਗੁਰੂ ਧਨ ਦੇ ਰਿਹਾ ਹੈ, ਗੁਰੂ ਪਰਿਵਾਰ ਦੇ ਰਿਹਾ ਹੈ, ਗੁਰੂ ਤੰਦਰੁਸਤੀ ਦੇ ਰਿਹਾ ਹੈ, ਮਗਰ ਮਗਰ ਚੱਲ ਰਹੇ ਹਾਂ। ਜਿਸ ਦਿਨ ਗੁਰੂ ਕਹਿਣ ਕਿ ਅਜੇ ਸਮਾਂ ਨਹੀਂ ਆਇਆ, ਤੈਨੂੰ ਦਾਤ ਮਿਲੇਗੀ ਮਿਲੇਗੀ ਥੋੜੀ ਚਰੋਕਣੀ ਦੇਰ ਬਾਅਦ, ਅਸੀਂ ਗੁਰੂ ਦਾ ਦਰ ਛੱਡ ਦਿਆਂਗੇ। ਔਰ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਮੰਨ ਲਓ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਕਹਿ ਦੇਣ ਕਿ ਸੱਜਣੋ ਇੱਕ ਮਹੀਨੇ ਵਾਸਤੇ ਤੁਹਾਨੂੰ ਕੋਈ ਦਾਤ ਮਿਲੇਗੀ ਨੇ, ਕਹਿੰਦੇ ਨਹੀਂ ਹੈ, ਗੁਰੂ ਦਾ ਦਰ 24 ਘੰਟੇ ਖੁੱਲ੍ਹਾ ਹੈ, ਛਿਨ ਛਿਨ ਖੁੱਲ੍ਹਾ ਹੈ। ਮੈਂ ਕੇਵਲ ਉਦਾਹਰਣ ਬਣਾ ਕੇ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ। ਮੰਨ ਲਓ ਕਿ ਸਤਿਗੁਰੂ ਕਹਿ ਦੇਣ ਕਿ ਇੱਕ ਮਹੀਨੇ ਵਾਸਤੇ ਤੁਸੀਂ ਆਉਂਦੇ ਰਹੋ, ਸੁਣਦੇ ਰਹੋ, ਸੇਵਾ ਕਰਦੇ ਰਹੋ, ਪਰ ਦਾਤ ਨਹੀਂ ਮਿਲੇਗੀ। ਦਾਤ ਮਿਲੇਗੀ ਇੱਕ ਮਹੀਨੇ ਦੇ ਬਾਅਦ। ਮੈਨੂੰ ਐਵੇਂ ਲੱਗਦਾ ਹੈ ਚੰਦ ਕੁ ਮਨੁੱਖ ਹੀ ਰਹਿ ਜਾਣਗੇ ਜੋ ਆਉਣ ਵਾਲੇ ਰਹਿਣਗੇ, ਬਾਕੀ ਨਹੀਂ ਆਉਣਗੇ। ਜਦ ਦਾਤ ਨਹੀਂ ਮਿਲਣੀ, ਮਹੀਨੇ ਬਾਅਦ ਮਿਲਣੀ ਹੈ, ਤੇ ਫਿਰ ਤੇਰਾ ਦਰਵਾਜ਼ਾ ਵੀ ਮਹੀਨੇ ਬਾਅਦ ਹੀ ਖੜਕਾਵਾਂਗੇ, ਤੈਨੂੰ ਨਮਸਕਾਰ ਵੀ ਮਹੀਨੇ ਬਾਅਦ ਹੀ ਕਰਾਂਗੇ। ਅੱਜ ਕਿਉਂ ਕਰੀਏ? ਅੱਜ ਤੇ ਤੂੰ ਦੇਣਾ ਕੁਝ ਨਹੀਂ, ਤੇਰਾ ਹੀ ਐਲਾਨ ਹੈ ਅੱਜ ਮੈਂ ਦੇਣਾ ਕੁਝ ਨਹੀਂ, ਤੂੰ ਅੱਜ ਦੇਣਾ ਨਹੀਂ ਤੇ ਅੱਜ ਫਿਰ ਨਮਸਕਾਰ ਕਿਉਂ? ਅੱਜ ਦੇਣਾ ਨਹੀਂ ਤੇ ਅੱਜ ਤੇਰੇ ਦਰ ਤੇ ਆਈਏ ਕਿਉਂ? ਜਿਸ ਦਿਨ ਦੇਣਾ ਸ਼ੁਰੂ ਕਰੇਗਾ ਸਾਡਾ ਆਉਣਾ ਸ਼ੁਰੂ ਹੋਏਗਾ, ਤੂੰ ਦੇਣਾ ਬੰਦ ਕਰ ਦੇਗਾ ਸਾਡਾ ਆਉਣਾ ਬੰਦ ਹੋ ਜਾਏਗਾ। ਪਰਮਾਤਮਾ ਦੇ ਨਾਲ ਪਿਆਰ ਜੋ ਸਾਡਾ ਬਣਿਆ ਹੈ ਉਹ ਕੋਈ ਬਹੁਤ ਉੱਚ ਕੁਆਲਿਟੀ ਦਾ ਪ੍ਰੇਮ ਨਹੀਂ ਹੈ। ਪ੍ਰੇਮ ਦੇ ਅੰਦਰ ਸ਼ਰਤ ਨਹੀਂ ਆਉਂਦੀ, ਬੜੇ ਧਿਆਨ ਨਾਲ ਸਮਝ ਲੈਣਾ, ਪ੍ਰੇਮ ਦੇ ਅੰਦਰ ਸ਼ਰਤ ਨਹੀਂ ਆਉਂਦੀ, ਔਰ ਜੋ ਸ਼ਰਤਾਂ ਦੇ ਆਧਾਰ ਦੇ ਉੱਤੇ ਚੱਲਦਾ ਹੈ ਉਹ ਪ੍ਰੇਮ ਨਹੀਂ ਹੁੰਦਾ। ਅਗਰ ਪਤੀ ਤੇ ਪਤਨੀ ਸ਼ਰਤਾਂ ਦੇ ਆਧਾਰ ਤੇ ਚੱਲ ਰਹੇ ਨੇ, ਰੋਟੀ ਤੂੰ ਪਕਾਉਣੀ ਹੈ, ਭਾਂਡੇ ਮੈਂ ਸਾਫ ਕਰਨੇ ਨੇ, ਇਸ ਤਰ੍ਹਾਂ ਮੈਂ ਕਰਨਾ ਹੈ, ਉਸ ਤਰ੍ਹਾਂ ਤੂੰ ਕਰਨਾ ਹੈ, ਇਹ ਪ੍ਰੇਮ ਨਹੀਂ ਹੈ, ਇਹ ਤੇ ਐਗਰੀਮੈਂਟਡ ਲਾਈਫ ਹੈ। ਇੱਕ ਦੂਸਰੇ ਦੇ ਨਾਲ ਇਕਰਾਰਨਾਮਾ ਕਰ ਲਿਆ, ਤੂੰ ਇਸ ਤਰ੍ਹਾਂ ਕਰਨਾ ਹੈ, ਮੈਂ ਇਸ ਤਰ੍ਹਾਂ ਕਰਨਾ ਹੈ। ਇਕਰਾਰਨਾਮਾ ਟੁੱਟਿਆ ਤੇ ਪਰਿਵਾਰ ਟੁੱਟ ਜਾਏਗਾ, ਪਰਿਵਾਰ ਬਿਖਰ ਜਾਏਗਾ, ਇਹ ਕੋਈ ਪ੍ਰੇਮ ਨਹੀਂ ਹੈ। ਪ੍ਰੇਮ ਦੇ ਅੰਦਰ ਇੱਕ ਦੂਸਰੇ ਤੋਂ ਕੁਰਬਾਨ ਹੋਣਾ ਹੁੰਦਾ ਹੈ, ਪ੍ਰੇਮ ਦੇ ਅੰਦਰ ਆਪਣਾ ਆਪਾ ਲੁਟਾਉਣਾ ਹੁੰਦਾ ਹੈ, ਪ੍ਰੇਮ ਦੇ ਅੰਦਰ ਸ਼ਰਤ ਨਹੀਂ ਹੁੰਦੀ। ਅਕਸਰ ਪੰਜਾਬੀ ਦੇ ਬਜ਼ੁਰਗ ਵਾਰ ਪੁਰਾਣੇ ਬਜ਼ੁਰਗ ਕਹਿ ਦਿੰਦੇ ਨੇ ਪ੍ਰੇਮ ਦੇ ਅੱਗੇ ਨੇਮ ਨਹੀਂ ਹੁੰਦੇ। ਅਗਰ ਕੋਈ ਨੇਮ ਹੈ, ਕੋਈ ਸ਼ਰਤ ਹੈ, ਤੋ ਖਿਮਾ ਚਾਹਾਂਗਾ, ਫਿਰ ਪ੍ਰੇਮ ਨਹੀਂ ਹੈ, ਕੇਵਲ ਤੇਰਾ ਇਕਰਾਰਨਾਮਾ ਹੈ, ਤੇਰਾ ਐਗਰੀਮੈਂਟ ਹੈ। ਇੱਕ ਮੈਂ ਹੋਰ ਵੀ ਬੇਨਤੀ ਆਪ ਸੰਗਤ ਦੇ ਸਨਮੁਖ ਕਰਦਾ ਚੱਲਾਂ, ਦੁਨੀਆਂ ਦਾ ਸਾਰਾ ਹੀ ਸੰਬੰਧ ਖੜਾ ਹੈ ਲੈਣ ਦੇ ਉੱਤੇ ਤੇ ਦੇਣ ਦੇ ਉੱਤੇ, ਸਾਰੀ ਦੁਨੀਆਂ ਦਾ ਸੰਬੰਧ ਇਸ ਤਰ੍ਹਾਂ ਹੀ ਖੜਾ ਹੈ। ਸਭ ਤੋਂ ਪਹਿਲਾਂ ਆਪਣੇ ਸਰੀਰ ਵੱਲ ਵੇਖੀਏ, ਅਸੀਂ ਸਾਹ ਬਾਹਰ ਕੱਢ ਰਹੇ ਹਾਂ ਤਾਂ ਹੀ ਦੂਸਰਾ ਸਾਹ ਅੰਦਰ ਜਾ ਰਿਹਾ ਹੈ। ਅਗਰ ਬਾਹਰ ਕੱਢਣਾ ਬੰਦ ਕਰ ਦਈਏ ਅੰਦਰ ਜਾਣਾ ਬੰਦ ਹੋ ਜਾਏਗਾ, ਅਗਰ ਅੰਦਰ ਲਿਜਾਣਾ ਬੰਦ ਕਰ ਦਈਏ ਤਾਂ ਜੀਵਨ ਦੀ ਲੀਲਾ ਖਤਮ ਹੋ ਜਾਏਗੀ।
1: ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਸ਼ੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿੱਤ ਦਿਹਾੜੈ ਹੈ ਧਨਵਰੀ साहे लय लिखाए मलक जे कन्नी सुनींदा मोहं दिखाले आए जिंद निमानी कड़ी है हड्डा कूकड़ काए शाहे लिखे ना चलनी जिंदू को समझाए जिंद बहुटी मरण वर ले जासी पर नाए अपना हथी जूल कै गल लगे ताए वालों हो निकी पुरस लात कन्नी ना सुनी आए फरीदा कीड़ी पवन दई खड़ा ना आप मुहाए वालों निकी पुरस लात कन्नी ना सुनियाए फरीदा कीड़ी पवन दई खड़ा ना आप मुहाए वाहिगुरु जी का खालसा वाहिगुरु जी की फतेह। परम सत्कार योग मेहरबान सतगुरु तन तन श्री गुरु ग्रंथ साहिब पातशाह महाराज जी दी पाप पवित्र गोद दा आनंद पा रहे सब माई भाई सतसंगी जनों आप सरवण कर रहे से तन श्री गुरु ग्रंथ साहिब पातशाह महाराज जी दी पावन बाणी दे खजाने विचों भगत फरीद साहब जी दे सलोक भगत फरीद साहब जी दे सलोकां दी रोज सवेर दे वकत लड़ीवार कथा मैं आप संगतां दे सन्मुख पेट करन दा निमाणा यतन आरंभ कर रहा हां। कुछ बेनतियां भगत फरीद साहब जी दे जीवन संबंधी मैं आप संगतां दे सन्मुख रखदा चला। लम्मा समा गजनी ते काबुल इन्हां दोवां दा आपसी झगड़ा चलदा रहा, कले कलेश वाद विवाद वैर विरोध लंबा समा चलदा रहा और एक घटना तकरीबन सन 1124-25 दे करीब दी है। बहुत जद रौला वध्या ते काबल दे रहन वाले वजी उद दीन काजी एक काबल विचों उठ के ते मुल्तान शहर दे अंदर अपने परिवार नू नाल लै के रहन वास्ते आ जांदे ने। ये जिहड़े काजी जिन्हां दा नाम वजी उद दीन साहब है इन्हां दे कोल एक बेटी सी जिस बेटी दा नां सी मरियम। भगत फरीद साहब जी दे सलोकां दे संबंध विच तुसी बहुत वार पढ़िया सुनिया पर मैं कुछ बेनतियां उन्हां दे जीवन संबंधी तुहाडे सामने रखणियां चाहुंदा। इन्हां दे पास एक बेटी सी जिस दा नाम सी मरियम, बीबी मरियम करके इतिहास दे अंदर नाम प्रसिद्ध होया। ਇਹ ਬੀਬੀ ਮਰੀਅਮ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਸਕੇ ਚਾਚਾ ਹਜ਼ਰਤ ਅਬਾਸ ਜੀ ਦੇ ਖਾਨਦਾਨ ਵਿੱਚੋਂ ਸੀ। ਬੀਬੀ ਮਰੀਅਮ ਹਜ਼ਰਤ ਅਬਾਸ ਸਾਹਿਬ ਜੀ ਦੇ ਖਾਨਦਾਨ ਦੇ ਨਾਲ ਸੰਬੰਧਿਤ ਹੈ। ਇਸ ਬੀਬੀ ਨੂੰ, ਇਸ ਬੱਚੀ ਨੂੰ ਕਾਜੀ ਸਾਹਿਬ ਨੇ ਗੋਦ ਲੈ ਕੇ ਪਾਲਿਆ, ਪੜ੍ਹਾਇਆ, ਲਿਖਾਇਆ ਤੇ ਜਦ ਇਹ ਮੁਲਤਾਨ ਆਏ ਤੇ ਨਾਲ ਹੀ ਚਲਦੀ ਚਲਦੀ ਬੀਬੀ ਮਰੀਅਮ ਵੀ ਆਈ। ਬੀਬੀ ਮਰੀਅਮ ਜਦ ਜਵਾਨ ਹੋਈ ਇਹਨਾਂ ਦਾ ਨਿਕਾਹ ਕੀਤਾ ਗਿਆ ਤੇ ਨਿਕਾਹ ਕੀਤਾ ਗਿਆ ਇਹਨਾਂ ਦਾ ਜਲਾਲ ਦੀਨ ਸਾਹਿਬ ਜੀ ਦੇ ਨਾਲ। बीबी मरियम दा निकाह उन्हां दा व्याह जलाल दीन साहब जी दे नाल कीता गया। इन्हां दे दोवां दे संजोग तों बीबी मरियम ते जलाल दीन साहब इन्हां दे संजोग तों इन्हां दे घर दे अंदर पंज पुत्रां ने जन्म लिया है ते तीन पुत्रियां ने जन्म लिया है। तो खैर इस तरह बीबी मरियम इन्हां दे कुख विचों जन्म लैण वाले जिहड़े दूसरे पुत्र ने उन्हां दा नाम रखिया गया फरीद साहब। फरीद दा अखरी अर्थ है अदुती, अखरी अर्थ है लासानी। फरीद उहनूं कहिंदे ने जिहड़ी कोई चीज अदुती जिही होवे, हैरान करन वाली होवे, लासानी होवे, उहनूं कह दिंदे ने फरीद। जिवें कबीर दा अखरी अर्थ है वड्डा, कबीर दा होर कोई अखरी अर्थ ने। पुराने समें दे अंदर बच्चे दे जन्म हुंदिया सार बच्चे दा नां तजवीज नहीं सी कीता जांदा, नाल लगदा बच्चे दा नाम नहीं सी रखिया जांदा। तकरीबन एक साल डेढ़ साल दो दो साल समा बीत जांदा सी ते तां उस बच्ची बच्चे नूं उहदे थोड़े जे करम उहदे लक्षण वेख के तां उहदे शरीर नूं कोई ना कोई नाम दिता जांदा सी। बीबी मरियम ते जलाल दीन दे साहब इस दूसरे बच्चे का जन्म होया 9 महीने बाद ही बाल का जन्म ते तकरीबन 9 महीने बाद ही अगे जाके इन्हां नूं नाम मिलदा है मां बाप वालों फरीद। फरीद का मतलब अदुती, क्योंकि लक्षण बड़े अदुती सन। होन हार बिरवान के चिकने चिकने पात, कहिंदे ने होन हार शख्सियतां दा पहले दिन तो ही पता लगना शुरू हो जांदा है कि कोई अदुती बनेगा, महान बनेगा या नहीं बनेगा। और बड़े सूझवान ते सियाने सज्जन उहदा बहना उठना बोलना चलना बच्चे दा रहना सहना इथों अंदाजा ला लैंदे ने इहदे आउण वाले समें दे अंदर करम धर्म ते संस्कार किवें दे होणगे। पर इह गल भावें 100% ते किसे दे उत्ते नहीं टुकदी, क्योंकि जिवें जिवें अगे जवानी दे अंदर बुढ़ापे दे अंदर संगत दा रंग मिलदा है तिवें तिवें बंदे दे विचार बदलने शुरू हुंदे ने। जिवें विचार बदलदे ने, विचार बदलदे ही मनुख दे करम बदलने शुरू हो जांदे ने। फिर भी कुछ ना कुछ अंदाजा लाया जांदा सी पुराने समय दे अंदर। मैं गल उस वक्त दी कर रहा। बाबा फरीद साहब दी उम्र हुई 16 साल दी। ए अपने मां बाप दे नाल हज करन वास्ते जांदे ने काबे दे मंदर दे अंदर। जवानी दी उम्र है 16 साल दी उम्र। इन्हां दे मन दे उत्ते खास प्रभाव पिया। हाजियां नूं मिलके हज करन वाले जिहड़े सतसंगी सन उहनां नूं मिलके विचार विमर्श करके गल्लां बातां करके इन्हां दे मन दे उत्ते एक अजीब किस्म दा असर आया। इह वापस आए ने हज करन तो बाद इन्हां ने आके मुल्तान कुछ धार्मिक तालीम लैनी शुरू कर दित्ती मुल्तान शहर दे अंदर। आखर चलदिया चलदिया मुल्तान शहर दे अंदर एक दिन ख्वाजा कुतुबदीन बख्तियर जिहड़े दिल्ली दे रहण वाले ने, फिर मैं नाम दोहरा रहा, ख्वाजा कुतुबदीन बख्तियर साहब दिल्ली दे रहण वाले चलदे चलदे पहुंच जांदे ने मुल्तान शहर दे अंदर। मुल्तान नूं वैसे भी उस वक्त पीरां दा शहर ही बयान कीता जांदा सी। मुल्तान दे अंदर पहुंच जांदे ने। इन्हां ने कुतुबदीन साहब दी संगत कीती ते कुतुबदीन साहब दीयां गल्लां दा बातां दा उन्हां दे जीवन दा फरीद साहब जी दे उत्ते खास प्रभाव पिया, उचेचा प्रभाव पिया। मुल्तान विचों काजी कुतुबदीन साहब जी दे फरीद साहब शगिरद हो गए। इन्हां दे कोल रह के धार्मिक विद्या पढ़दे रहे, पढ़ाउंदे रहे, रब जी दे गुणां नूं अपने हिरदे विच वसाउंदे रहे, परमात्मा दे राह दे उत्ते चलण वालियां जोग जुगतियां नूं सिखदे रहे। परमात्मा दी नेत दे नाल जो आया है समा पा के उसने चले ते जाना ही है। सदीवी काल वास्ते दुनिया दे अंदर शरीर करके ना कोई टिकया है ते ना कोई टिकया रहेगा। और शरीर करके जे अज भगत कबीर साहब, फरीद साहब, रविदास साहब, नामदेव साहब इन्हां नूं पंज तत्तां वाले शरीर दे अंदर वेखना चाहवांगे ते इन्हां दा पंज तत्तां वाला शरीर अज साडे पास नहीं है। पर उन्हां नूं आत्मिक तौर ते ज्ञान तौर ते वेखना चाहोगे ते धन गुरु ग्रंथ साहिब जी दे रूप दे अंदर सुभायमान है। शरीर ते अज पंज तत्तां वाला श्री गुरु नानक साहिब जी दा वी साडे कोल नहीं है, पर आत्मिक तौर ਤੇ ਗਿਆਨ ਤੌਰ ਦੇ ਉੱਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਪਾਸ ਨੇ, ਦੂਰ ਨਹੀਂ ਸੁਭਾਏ ਮਾਨ ਨੇ। ਸਮਾਂ ਪਾ ਕੇ ਕਾਜ਼ੀ ਕੁਤਬਦੀਨ ਸਾਹਿਬ ਪਰਮਾਤਮਾ ਦੇ ਹੁਕਮ ਦੇ ਨਾਲ ਸਰੀਰ ਛੱਡ ਜਾਂਦੇ ਨੇ। ਕਾਜ਼ੀ ਕੁਤਬਦੀਨ ਸਾਹਿਬ ਦੇ ਸਰੀਰ ਛੱਡਣ ਤੋਂ ਬਾਅਦ ਬਾਬਾ ਫਰੀਦ ਸਾਹਿਬ ਜੀ ਦੇ ਮਨ ਦੇ ਉੱਤੇ ਬੜਾ ਗਹਿਰਾ ਅਸਰ ਹੋਇਆ। ਇਹਨਾਂ ਦੇ ਮਨ ਨੇ ਚੋਟ ਖਾਧੀ, ਮਨ ਵੈਰਾਗ ਦੇ ਅੰਦਰ ਆਇਆ। ਇਹ ਘਰ ਨੂੰ ਛੱਡ ਕੇ, ਮੁਲਤਾਨ ਸ਼ਹਿਰ ਨੂੰ ਛੱਡ ਕੇ ਰੱਬ ਦੇ ਰਾਹ ਤੇ ਚੱਲ ਹੀ ਰਹੇ ਸਨ। ਵੈਰਾਗਮੇ ਹਿਰਦੇ ਨੂੰ ਲੈ ਕੇ ਚੱਲਦੇ ਚੱਲਦੇ ਪਹੁੰਚ ਜਾਂਦੇ ਨੇ ਹਾਂਸੀ ਸ਼ਹਿਰ ਦੇ ਅੰਦਰ, ਜੋ ਅੱਜ ਕੱਲ ਹਿਸਾਰ ਦੇ ਨੇੜੇ ਹਰਿਆਣਾ ਦੇ ਅੰਦਰ ਹਾਂਸੀ ਨਾਮ ਦਾ ਸ਼ਹਿਰ, ਹਾਂਸੀ ਸ਼ਹਿਰ ਦੇ ਅੰਦਰ ਪਹੁੰਚ ਜਾਂਦੇ ਨੇ ਬਾਬਾ ਫਰੀਦ ਸਾਹਿਬ ਜੀ। ਹਾਂਸੀ ਦੇ ਅੰਦਰ ਕੁਝ ਸਮਾਂ ਬਿਤਾਉਣ ਤੋਂ ਬਾਅਦ, ਔਰ ਇਤਿਹਾਸ ਦੇ ਪੰਨੇ ਇਸ ਤਰ੍ਹਾਂ ਕਹਿੰਦੇ ਨੇ, ਤਕਰੀਬਨ 15-18 ਸਾਲ ਹਾਂਸੀ ਸ਼ਹਿਰ ਦੇ ਅੰਦਰ ਹੀ ਇਹਨਾਂ ਨੇ ਸਮਾਂ ਬਤੀਤ ਕੀਤਾ ਹੈ। ਔਰ ਉੱਥੇ ਬਾਬਾ ਫਰੀਦ ਸਾਹਿਬ ਜੀ ਦੀ ਯਾਦ ਦੇ ਅੰਦਰ ਅੱਜ ਵੀ ਯਾਦਗਾਰ ਬਣੀ ਹੈ। ਉੱਥੋਂ ਚੱਲਦੇ ਚੱਲਦੇ ਹਾਂਸੀ ਨੂੰ ਛੱਡ ਕੇ ਫਿਰ ਪਹੁੰਚ ਜਾਂਦੇ ਨੇ ਮਿੰਟ ਗੋਮਰੀ ਜ਼ਿਲ੍ਹੇ ਦੇ ਅੰਦਰ ਪਾਕਪਟਨ। ਪਾਕਪਟਨ ਦੇ ਅੰਦਰ ਵੀ ਲੰਮਾ ਸਮਾਂ ਰਹੇ ਨੇ। ਫਿਰ ਬਾਬਾ ਫਰੀਦ ਸਾਹਿਬ ਜੀ ਦੀ ਸ਼ਾਦੀ ਹੋ ਜਾਂਦੀ ਹੈ ਤੇ ਫਿਰ ਬਾਬਾ ਫਰੀਦ ਸਾਹਿਬ ਜੀ ਦੇ ਘਰ ਦੇ ਅੰਦਰ 6 ਪੁੱਤਰਾਂ ਨੇ ਤੇ 2 ਪੁੱਤਰੀਆਂ ਨੇ ਜਨਮ ਲਿਆ ਹੈ ਸਮਾਂ ਪਾ ਕੇ। ਔਰ ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਜਿੰਨਿਆਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ, ਮੈਂ ਕਿਸੇ ਵਕਤ ਆਪ ਸੰਗਤਾਂ ਦੇ ਸਨਮੁਖ ਬੇਨਤੀ ਰੱਖਣ ਦਾ ਯਤਨ ਕਰਾਂਗਾ। ਤਕਰੀਬਨ ਭਗਤ ਗ੍ਰਿਸ਼ਤੀ ਨੇ, ਸਾਰੇ ਗੁਰੂ ਸਾਹਿਬਾਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਛੱਡ ਕੇ ਗ੍ਰਿਸ਼ਤੀ ਨੇ, ਜਿੰਨੇ ਵੀ ਉੱਚ ਕੁਆਲਿਟੀ ਦੇ ਸਰਵ ਉੱਚਤਮ ਭਗਤ ਹੋਏ, ਸਾਰੇ ਦੇ ਸਾਰੇ ਇਸ ਗ੍ਰਿਸ਼ਤ ਮਾਰਗ ਦੇ ਵਿੱਚੋਂ ਦੀ ਹੋ ਕੇ ਗੁਜਰੇ ਨੇ। ਔਰ ਜਿੰਨੇ ਉਹਨਾਂ ਦੇ ਕੋਲ ਉਹਨਾਂ ਦੇ ਸ਼ਾਗਿਰਦ ਬਣ ਕੇ ਆਉਂਦੇ ਰਹੇ, ਉਹਨਾਂ ਨੂੰ ਉਹਨਾਂ ਨੇ ਗ੍ਰਿਸ਼ਤ ਮਾਰਗ ਧਾਰਨ ਕਰਨ ਦਾ ਉਪਦੇਸ਼ ਵੀ ਦਿੱਤਾ ਹੈ। ਬਾਬਾ ਫਰੀਦ ਸਾਹਿਬ ਜੀ ਦੇ ਘਰ ਦੇ ਅੰਦਰ 6 ਪੁੱਤਰਾਂ ਨੇ ਤੇ 2 ਪੁੱਤਰੀਆਂ ਨੇ ਜਨਮ ਲਿਆ ਹੈ। ਪਾਕਪਟਨ ਤੋਂ ਚੱਲਦੇ ਚੱਲਦੇ ਇੱਕ ਵਾਰ ਬਾਬਾ ਫਰੀਦ ਸਾਹਿਬ ਜੀ ਪਹੁੰਚ ਜਾਂਦੇ ਨੇ ਇੱਕ ਸ਼ਹਿਰ ਦੇ ਅੰਦਰ, ਜਿਸ ਸ਼ਹਿਰ ਦਾ ਨਾਂ ਹੈ ਮੋਕਲ ਦੇਵ। ਔਰ ਇਹ ਸ਼ਹਿਰ ਅੱਜ ਕੱਲ ਪੰਜਾਬ ਦੇ ਅੰਦਰ ਹੈ, ਮੈਂ ਆਉਣ ਵਾਲੇ ਸਮੇਂ ਦੇ ਅੰਦਰ ਅਰਜ਼ ਕਰਾਂਗਾ ਮੋਕਲ ਦੇਵ। ਮੋਕਲ ਦੇਵ ਸ਼ਹਿਰ ਨੂੰ ਵਸਾਇਆ ਸੀ ਇੱਕ ਮੋਕਲ ਨਾਮ ਦੇ ਰਾਜੇ ਨੇ। ਮੋਕਲ ਨਾਮ ਦਾ ਰਾਜਾ ਸੀ, ਧਰਮੀ ਰਾਜਾ ਸੀ, ਨਿਆਂਕਾਰੀ ਰਾਜਾ ਸੀ। ਜੋ ਕੋਈ ਗਰੀਬ ਗੁਰਬਾ ਇਸ ਦੇ ਪਾਸ ਚੱਲ ਕੇ ਆਉਂਦਾ ਸੀ, ਇਹ ਉਹਨਾਂ ਦੀਆਂ ਝੋਲੀਆਂ ਭਰਦਿਆ ਕਰਦਾ ਸੀ, ਕਦੀ ਅਨਾਜ ਦੇ ਨਾਲ, ਕੱਪੜੇ ਦੇ ਨਾਲ, ਜੋ ਵੀ ਲੋੜ ਹੋਣੀ ਪੂਰੀ ਕਰਿਆ ਕਰਦਾ ਸੀ। ਮੂਲ ਰੂਪ ਵਿੱਚ ਕਹਿ ਲਓ ਕਿ ਮੋਕਲ ਨਾਮ ਦਾ ਰਾਜਾ ਧਰਮੀ ਰਾਜਾ ਸੀ। ਇਹਨੇ ਇੱਕ ਨਗਰ ਆਬਾਦ ਕੀਤਾ ਤੇ ਨਗਰ ਦਾ ਨਾਮ ਰੱਖ ਦਿੱਤਾ ਗਿਆ ਮੋਕਲ ਦੇਵ। ਚਲਦੇ ਚਲਦੇ ਬਾਬਾ ਫਰੀਦ ਸਾਹਿਬ ਜੀ ਮੋਕਲ ਦੇਵ ਸ਼ਹਿਰ ਦੇ ਅੰਦਰ, ਨਗਰ ਦੇ ਅੰਦਰ ਪਹੁੰਚ ਜਾਂਦੇ ਨੇ। ਕੁਝ ਦਿਨ ਮੋਕਲ ਦੇਵ ਨਗਰ ਦੇ ਅੰਦਰ ਰਹਿਣ ਤੋਂ ਬਾਅਦ ਉੱਥੋਂ ਦੇ ਲੋਕ ਤੇ ਉੱਥੋਂ ਦਾ ਰਾਜਾ ਮੋਕਲ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ ਤੋਂ, ਇਹਨਾਂ ਦੀਆਂ ਗੱਲਾਂ ਬਾਤਾਂ ਤੋਂ, ਇਹਨਾਂ ਦੀਆਂ ਕਥਾ ਕਹਾਣੀਆਂ ਤੋਂ ਬੜੇ ਮੁਤਾਸਰ ਹੋਏ, ਬੜੇ ਪ੍ਰਭਾਵਿਤ ਹੋਏ। ਜਦ ਬਾਬਾ ਫਰੀਦ ਸਾਹਿਬ ਉਸ ਨਗਰ ਦੇ ਅੰਦਰ ਰਹਿਣ ਤੋਂ ਬਾਅਦ ਚੱਲਣ ਦੀ ਤਿਆਰੀ ਕਰਦੇ ਨੇ, ਉੱਥੋਂ ਦਾ ਹੁਕਮਰਾਨ ਰਾਜਾ ਮੋਕਲ ਬਾਬਾ ਫਰੀਦ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੋ ਗਿਆ। ਕਹਿਣ ਲੱਗਾ, ਸਾਈਂ ਜੀ, ਮੈਂ ਤੁਹਾਡੇ ਚਰਨਾਂ ਦੇ ਅੰਦਰ ਇੱਕ ਭੇਟਾ ਰੱਖਣੀ ਚਾਹੁੰਦਾ। ਫਰੀਦ ਸਾਹਿਬ ਪੁੱਛਦੇ ਨੇ ਕਿ ਭੇਟਾ ਦੀ ਮੈਨੂੰ ਲੋੜ ਨਹੀਂ ਹੈ, ਔਰ ਨਾ ਮੈਂ ਤੁਹਾਡੇ ਕੋਲ ਕੁਛ ਲੈਣ ਵਾਸਤੇ ਆਇਆ ਹੀ ਹਾਂ। ਜੋ ਲੈਣ ਵਾਸਤੇ ਕਿਸੇ ਗਰਜ ਵਾਸਤੇ ਆਉਂਦਾ ਹੈ, ਸਹੀ ਰੂਪ ਦੇ ਅੰਦਰ ਉਹ ਸਾਈਂ ਨੇ। ਮੈਂ ਤੇ ਰੱਬ ਦਾ ਸੰਦੇਸ਼ ਤੁਹਾਡੀ ਝੋਲੀ ਦੇ ਅੰਦਰ ਪਾਉਣ ਵਾਸਤੇ ਆਇਆ, ਤੇ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ। ਤੁਸੀਂ ਰੱਬ ਜੀ ਦੀਆਂ ਗੱਲਾਂ ਬਾਤਾਂ, ਰੱਬ ਜੀ ਦੀਆਂ ਕਥਾ ਕਹਾਣੀਆਂ ਮੇਰੇ ਕੋਲੋਂ ਕੁਝ ਦਿਨ ਲਗਾਤਾਰ ਸੁਣੀਆਂ ਨੇ, ਇਸ ਗੱਲੋਂ ਮੈਂ ਤੁਹਾਡਾ ਧੰਨਵਾਦੀ ਹਾਂ। ਫਿਰ ਵੀ ਉਹ ਮੋਕਲ ਰਾਜਾ ਕਹਿਣ ਲੱਗਾ, ਮੈਂ ਤੁਹਾਡੇ ਚਰਨਾਂ ਵਿੱਚ ਇੱਕ ਭੇਟ ਤੇ ਕਰਨੀ ਚਾਹੁੰਦਾ। ਫਰੀਦ ਸਾਹਿਬ ਪੁੱਛਦੇ ਨੇ ਕਿ ਕੀ ਭੇਟ ਰੱਖਣੀ ਚਾਹੁੰਦਾ ਹੈ। ਇਹ ਕਹਿੰਦਾ ਹੈ, ਜੀ ਇਹ ਜਿਹੜਾ ਸ਼ਹਿਰ, ਇਹ ਸ਼ਹਿਰ ਦਾ ਨਾਂ ਹੈ ਮੋਕਲ ਦੇਵ। ਇਹ ਨਾਮ ਮੇਰੇ ਨਾਂ ਦੇ ਉੱਤੇ ਟਿਕਿਆ, ਤੇ ਅੱਜ ਮੈਂ ਚਾਹੁੰਦਾ ਕਿ ਇਸ ਸ਼ਹਿਰ ਦਾ ਨਾਂ ਬਦਲ ਕੇ ਤੁਹਾਡੇ ਨਾਂ ਦੇ ਉੱਤੇ ਰੱਖ ਦਿੱਤਾ ਜਾਏ। ਮੋਕਲ ਨਾਮ ਦੇ ਰਾਜੇ ਨੇ ਉਸ ਸ਼ਹਿਰ ਦਾ ਨਾਮ ਬਦਲ ਕੇ ਰੱਖ ਦਿੱਤਾ ਫਰੀਦਕੋਟ। ਫਰੀਦਕੋਟ ਸ਼ਹਿਰ ਅੱਜ ਪੰਜਾਬ ਦੇ ਅੰਦਰ ਹੈ ਔਰ ਜ਼ਿਲ੍ਹਾ ਹੈ, ਵੱਡਾ ਸ਼ਹਿਰ ਹੈ। ਉਹਦਾ ਨਾਂ ਰੱਖ ਦਿੱਤਾ ਫਰੀਦਕੋਟ ਤੇ ਰੱਖਿਆ ਬਾਬਾ ਫਰੀਦ ਸਾਹਿਬ ਜੀ ਤੋਂ ਪ੍ਰਭਾਵਿਤ ਹੋ ਕੇ। ਫਰੀਦ ਸਾਹਿਬ ਰੱਬ ਜੀ ਦੇ ਰਾਹ ਦੇ ਉੱਤੇ ਚੱਲਦੇ ਨੇ। ਰੱਬ ਜੀ ਦੇ ਰਾਹ ਦੇ ਉੱਤੇ ਚੱਲਦਿਆਂ ਚੱਲਦਿਆਂ ਕੁਝ ਗਿਆਨ ਪੈਦਾ ਹੁੰਦਾ ਹੈ ਕੋਈ ਵੀ ਚੱਲਣ ਵਾਲਾ ਹੋਵੇ। ਕੋਈ ਜਾਤ, ਕੋਈ ਮਜ਼ਹਬ, ਕੋਈ ਕੌਮ, ਕੋਈ ਬਰਾਦਰੀ, ਕੋਈ ਭਾਈਚਾਰੇ ਦਾ ਵਿਤਕਰਾ ਨਹੀਂ ਹੈ। ਕੋਈ ਵੀ ਚੱਲਦਾ ਹੈ ਉਸਨੂੰ ਰੱਬੀ ਗਿਆਨ ਅੰਦਰੋਂ ਮਿਲਣਾ ਸ਼ੁਰੂ ਹੁੰਦਾ। ਉਸ ਰੱਬੀ ਗਿਆਨ ਨੂੰ ਕਈ ਤੇ ਆਪਣੀ ਮਸਤੀ ਦੇ ਆਲਮ ਦੇ ਅੰਦਰ ਛੁਪਾ ਲੈਂਦੇ ਨੇ, ਬੋਲਦੇ ਕੁਝ ਨਹੀਂ ਹੈ, ਖਾਮੋਸ਼ ਹੋ ਜਾਂਦੇ ਨੇ। ਪਰ ਕਈ ਉਸ ਗਿਆਨ ਨੂੰ ਆਪਣੇ ਅੰਦਰ ਪੈਦਾ ਹੋਏ ਗਿਆਨ ਨੂੰ ਅਲਫਾਜ਼ਾਂ ਦਾ ਰੂਪ ਦੇ ਕੇ ਲੋਕਾਂ ਦੀ ਝੋਲੀ ਦੇ ਅੰਦਰ ਪਾਈ ਜਾਂਦੇ ਨੇ, ਲੋਕਾਂ ਦੇ ਨਾਲ ਉਸ ਗਿਆਨ ਨੂੰ ਸਾਂਝਿਆਂ ਕਰੀ ਜਾਂਦੇ ਨੇ। ਇਹੀ ਕਾਰਨ ਹੈ ਗੁਰੂ ਸਾਹਿਬਾਨਾਂ ਨੇ ਸਾਡੇ ਸਾਹਮਣੇ ਸਾਡੀ ਝੋਲੀ ਦੇ ਅੰਦਰ ਆਪਣੇ ਪਾਵਨ ਕਲਾਮ, ਪਾਵਨ ਬਾਣੀ ਸਾਡੀ ਝੋਲੀ ਦੇ ਅੰਦਰ ਪਾਈ, ਜਿਸ ਦਾ ਨਾਮ ਗੁਰੂ ਬਾਣੀ ਬਣ ਗਿਆ। ਫਰੀਦ ਸਾਹਿਬ ਅਰਬੀ ਦੇ ਤੇ ਫਾਰਸੀ ਦੇ ਬੜੇ ਵਿਦਵਾਨ ਨੇ ਬਾਬਾ ਫਰੀਦ ਸਾਹਿਬ, ਪਰ ਪੰਜਾਬ ਦੇ ਅੰਦਰ ਰਹਿਣ ਵਾਲੇ ਸਨ, ਮਿੰਟ ਗੁਮਰੀ ਦੇ ਅੰਦਰ ਰਹਿਣ ਵਾਲੇ ਸਨ, ਮੁਲਤਾਨ ਦੇ ਅੰਦਰ ਵੱਡੇ ਹੋਏ, ਜੰਮੇ ਪਲੇ। ਇਸ ਕਰਕੇ ਇਹਨਾਂ ਨੇ ਪੰਜਾਬੀ ਭਾਸ਼ਾ ਦੇ ਅੰਦਰ ਆਪਣੀ ਬਾਣੀ ਨੂੰ ਰਚਿਆ। ਪੰਜਾਬੀ ਭਾਸ਼ਾ ਦੇ ਅੰਦਰ, ਠੇਠ ਪੰਜਾਬੀ ਦੇ ਅੰਦਰ ਇਹਨਾਂ ਨੇ ਆਪਣੇ ਅੰਦਰ ਦੇ ਗਿਆਨ ਨੂੰ ਸਲੋਕਾਂ ਦੇ ਰੂਪ ਦੇ ਅੰਦਰ ਸਾਡੇ ਸਾਹਮਣੇ ਰੱਖਿਆ। ਅੱਜ ਜਦੋਂ ਬਾਬਾ ਕਬੀਰ ਸਾਹਿਬ ਤੇ ਭਗਤ ਫਰੀਦ ਸਾਹਿਬ ਜੀ ਦੇ ਸਲੋਕ ਭੋਗ ਤੋਂ ਪਹਿਲਾਂ ਆਉਂਦੇ ਨੇ ਤੇ ਤਕਰੀਬਨ ਲੋਕ ਬੜੇ ਪਿਆਰ ਦੇ ਨਾਲ ਇਹਨਾਂ ਸਲੋਕਾਂ ਨੂੰ ਸੁਣਦੇ ਨੇ, ਝੂਮਦੇ ਹੋਏ ਵੇਖੇ ਜਾਂਦੇ ਨੇ ਕਿ ਭਗਤ ਫਰੀਦ ਸਾਹਿਬ ਜੀ ਦੇ ਸਲੋਕ ਆਏ। ਬਾਕੀ ਕੋਈ ਬਾਣੀ ਸੁਣੋ ਨਾ ਸੁਣੋ, ਚਲੋ ਹੁਣ ਤੇ ਜਾ ਕੇ ਫਰੀਦ ਸਾਹਿਬ ਜੀ ਦੀ ਬਾਣੀ ਨੂੰ ਸੁਣ ਲਈ, ਪਰ ਜਿਸ ਬਾਣੀ ਨੂੰ ਇਤਨੇ ਪਿਆਰ ਮਗਨ ਹੋ ਕੇ ਆਪ ਸੁਣਦੇ ਹੋ, ਉਸ ਬਾਣੀ ਦੇ ਅਰਥ ਭੇਦ ਸਮਝ ਵਿੱਚ ਆ ਜਾਣ ਕਿ ਫਰੀਦ ਸਾਹਿਬ ਕਹਿੰਦੇ ਕੀ ਨੇ। ਸਲੋਕ ਸੁਣਨ ਦਾ ਵੀ ਆਨੰਦ ਵਾਧੂ ਬਣ ਜਾਏਗਾ ਤੇ ਨਾਲ ਫਿਰ ਸਾਨੂੰ ਸਮਝ ਆ ਜਾਏਗੀ ਕਹਿ ਕੀ ਰਹੇ ਨੇ। ਉਹਨਾਂ ਸਲੋਕਾਂ ਦੇ ਨੇਮ ਨੁਕਤੇ ਅਸੀਂ ਆਪਣੇ ਜੀਵਨ ਦੇ ਅੰਦਰ ਫਿਰ ਅਪਣਾਉਣਾ ਵੀ ਸ਼ੁਰੂ ਕਰ ਦਿਆਂਗੇ। ਮੈਂ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਆਧਾਰ ਬਣਾ ਕੇ ਲੜੀਵਾਰ ਵਿਆਖਿਆ ਰੋਜ਼ ਸਵੇਰ ਦੇ ਵਕਤ ਆਪ ਸੰਗਤਾਂ ਦੇ ਸਨਮੁਖ ਭੇਟ ਕਰਨ ਦਾ ਨਿਮਾਣਾ ਯਤਨ ਕਰ ਰਿਹਾ। ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਪ੍ਰਾਰੰਭ ਕਰੀਏ, ਸੁਣੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ। ਸਲੋਕਾਂ ਦੇ ਆਰੰਭ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੱਕ ਮੰਗਲਾ ਚਰਨ ਬਖਸ਼ਿਆ। ਬਾਣੀ ਨੂੰ ਜਿਹੜੀ ਤਰਤੀਬ ਦਿੱਤੀ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਦਿੱਤੀ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸਲੋਕ ਲਿਖਣ ਤੋਂ ਪਹਿਲਾਂ ਇਹਦੇ ਉੱਤੇ ਇੱਕ ਮੰਗਲਾ ਚਰਨ ਦਿੱਤਾ। ਉਹ ਮੰਗਲਾ ਚਰਨ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਮੰਗਲਾ ਚਰਨ ਇਸ ਰੂਪ ਦੇ ਅੰਦਰ ਜਿਹੜਾ ਮੰਗਲਾ ਚਰਨ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਉਹ 523 ਵਾਰ ਆਉਂਦਾ ਹੈ। ਜਿਹੜਾ ਇੱਕ ਓਅੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਮੰਗਲਾ ਚਰਨ ਆਉਂਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਤਕਰੀਬਨ 33 ਵਾਰ ਆਉਂਦਾ ਹੈ। ਤੋ ਖੈਰ ਇਹ ਮੰਗਲਾ ਚਰਨ ਇਹਨਾਂ ਸਲੋਕਾਂ ਦੇ ਆਰੰਭ ਦੇ ਅੰਦਰ ਹੈ। ਇੱਕ ਬੇਨਤੀ ਮੈਂ ਹੋਰ ਵੀ ਆਪ ਸੰਗਤਾਂ ਦੇ ਗਿਆਤ ਵਾਸਤੇ ਕਰਦਾ ਚੱਲਾਂ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਉਹ ਪ੍ਰਗਟ ਹੁੰਦੇ ਨੇ ਦੁਨੀਆਂ ਦੇ ਅੰਦਰ 1469 ਦੇ ਅੰਦਰ ਤੇ ਬਾਬਾ ਫਰੀਦ ਸਾਹਿਬ ਜੀ ਦਾ ਜਨਮ ਹੁੰਦਾ ਹੈ ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ 1173 ਦੇ ਅੰਦਰ। ਕਹਿ ਲਈਏ ਕਿ ਤਕਰੀਬਨ 200 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਤੋਂ ਬਾਬਾ ਫਰੀਦ ਸਾਹਿਬ ਜੀ ਹੋ ਚੁੱਕੇ ਨੇ, ਤਕਰੀਬਨ 200 ਸਾਲ ਪਹਿਲਾਂ। ਤੀਸਰੀ ਉਦਾਸੀ ਦੇ ਸਮੇਂ ਗੁਰੂ ਨਾਨਕ ਸਾਹਿਬ ਜੀ ਚਲਦੇ ਚਲਦੇ ਪਹੁੰਚਦੇ ਨੇ ਪਾਕ ਪਤਨ। ਬਾਬਾ ਫਰੀਦ ਸਾਹਿਬ ਜੀ ਦੀ ਗੱਦੀ ਦੇ ਉੱਤੇ 11ਵੇਂ ਥਾਂ ਦੇ ਉੱਤੇ ਜਿਹੜੇ ਉਸ ਵਕਤ ਸ਼ਖਸ ਸੁਭਾਏ ਮਾਨ ਨੇ ਉਹਨਾਂ ਜੀ ਦਾ ਉਹਨਾਂ ਦਾ ਨਾਮ ਹੈ ਸ਼ੇਖ ਬ੍ਰਹਮ ਸਾਹਿਬ। ਸ਼ੇਖ ਬ੍ਰਹਮ ਜੀ ਕੋਲੋਂ ਭਗਤ ਫਰੀਦ ਸਾਹਿਬ ਜੀ ਦੀ ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮਿਲੀ। ਭਗਤ ਫਰੀਦ ਸਾਹਿਬ ਜੀ ਦੇ ਇਹ ਸਲੋਕ ਗਿਣਤੀ ਦੇ ਅੰਦਰ 112 ਨੇ। ਇਹਨਾਂ ਸਲੋਕਾਂ ਦੇ ਅੰਦਰ 18 ਸਲੋਕ ਗੁਰੂ ਸਾਹਿਬਾਨਾਂ ਦੇ ਨੇ ਵਿੱਚ ਮਿਲਾ ਕੇ ਜੋ ਲਿਖੇ ਗਏ, ਇਸ ਤਰ੍ਹਾਂ ਇਹਨਾਂ ਸਲੋਕਾਂ ਦੀ ਟੋਟਲ ਗਿਣਤੀ ਬਣ ਜਾਂਦੀ 130। ਪਰ ਭਗਤ ਫਰੀਦ ਸਾਹਿਬ ਜੀ ਦੇ ਸਲੋਕ ਨੇ ਕੇਵਲ 112 ਔਰ ਇਹਨਾਂ ਸਲੋਕਾਂ ਤੋਂ ਬਗੈਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 4 ਸ਼ਬਦ ਬਾਬਾ ਫਰੀਦ ਸਾਹਿਬ ਜੀ ਦੇ ਹੋਰ ਮਿਲਦੇ ਨੇ। ਅੱਜ ਪਹਿਲਾ ਸਲੋਕ ਜੋ ਮੈਂ ਆਪ ਸੰਗਤਾਂ ਦੇ ਸਨਮੁਖ ਪੜਿਆ, ਦੁਬਾਰਾ ਇਸ ਸਲੋਕ ਨੂੰ ਆਰੰਭ ਕਰਾਂ। ਜਿੱਤ ਦਿਹਾੜੈ ਧੰਨ ਵਰੀ ਸਾਹੇ ਲੈ ਲਿਖਾਏ। ਕਹਿਣ ਲੱਗੇ ਜਿਸ ਦਿਨ ਇਹਨੇ ਵਰੀ ਜਾਣਾ ਹੈ, ਧੰਨ ਮੈਨੇ ਜੀਵ ਇਸਤਰੀ, ਇੱਕ ਧੰਨ ਲਫ਼ਜ਼ ਗੁਰਬਾਣੀ ਦੇ ਅੰਦਰ ਇਸ ਤਰ੍ਹਾਂ ਦਾ ਲਫ਼ਜ਼ ਆਉਂਦਾ ਹੈ ਜਿਹਦੇ ਬੜੇ ਅਰਥ ਗੁਰਬਾਣੀ ਦੇ ਅੰਦਰ ਆਏ। ਮੈਂ ਵਣਗੀ ਮਾਤਰ ਉਦਾਹਰਣ ਵਜੋਂ ਗੁਰਬਾਣੀ ਦੇ ਦੋ ਚਾਰ ਬਚਨ ਆਪ ਸੰਗਤਾਂ ਦੇ ਸਨਮੁਖ ਰੱਖਦਾ ਚੱਲਾਂ। ਟਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਧੰਨ ਖਾਕੂਰਾਲ। ਹੁਣ ਇਹਨਾਂ ਪੰਕਤੀਆਂ ਦੇ ਅੰਦਰ ਧੰਨ ਲਫ਼ਜ਼ ਆਇਆ, ਪਰ ਇੱਥੇ ਧੰਨ ਦਾ ਮਤਲਬ ਹੈ ਸਰੀਰ, ਤਾਂ ਧੰਨ ਖਾਕੂਰਾਲ। ਜਿਤਨਾ ਸਮਾਂ ਪਰਮਾਤਮਾ ਦੀ ਅੰਸ਼ ਆਤਮਾ ਸਾਡੇ ਅੰਦਰ ਵਸ ਰਹੀ ਹੈ, ਉਤਨਾ ਸਮਾਂ ਤੂੰ ਹੱਸ ਰਿਹਾ, ਨੱਚ ਰਿਹਾ, ਗਾ ਰਿਹਾ, ਕਮਾ ਰਿਹਾ, ਰਹਿ ਰਿਹਾ ਹੈ। ਤੇ ਜਿਸ ਦਿਨ ਆਤਮਾ ਉਡਾਰੀ ਭਰ ਜਾਏਗੀ, ਉਸ ਦਿਨ ਇਹ ਧੰਨ ਖਾਕ ਬਣ ਜਾਏਗਾ, ਖਾਕ ਦੇ ਨਾਲ ਮਿਲ ਜਾਏਗਾ। ਇਹਨਾਂ ਪੰਕਤੀਆਂ ਦੇ ਅੰਦਰ ਧੰਨ ਦਾ ਅਰਥ ਆਇਆ ਦੇਹੀ, ਧੰਨ ਦਾ ਅਰਥ ਆਇਆ ਸਰੀਰ, ਧੰਨ ਧੰਨ ਉਹ ਰਾਮ ਬੇਨ ਬਾਜੇ। ਇੱਥੇ ਧੰਨ ਦਾ ਮਤਲਬ ਹੈ ਤਨਤਾ ਦੇ ਯੋਗ, ਜਿਵੇਂ ਅਸੀਂ ਕਹਿ ਦਿੰਦੇ ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਇੱਥੇ ਧੰਨ ਦਾ ਮਤਲਬ ਹੈ ਵਡਿਆਈ ਦਾ ਲਖਾਇਕ, ਵਡਿਆਈ ਵਾਸਤੇ, ਮਹਾਨਤਾ ਵਾਸਤੇ ਇਹ ਲਫ਼ਜ਼ ਧੰਨ ਵਰਤੋਂ ਵਿੱਚ ਆਇਆ। ਇਸ ਤੋਂ ਅੱਗੇ ਹੋਰ ਚੱਲੋ, ਗੁਰਬਾਣੀ ਦੇ ਅੰਦਰ ਇੱਕ ਬਚਨ ਆਉਂਦਾ ਹੈ ਕਿ ਧੰਨ ਪਿਰ ਇਹ ਨਾ ਆਖੀਐ ਬੈਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਐ ਸੋਏ। ਇੱਥੇ ਗੁਰਬਾਣੀ ਦੇ ਅੰਦਰ ਧੰਨ ਦਾ ਅਖਰੀ ਅਰਥ ਬਣ ਜਾਂਦਾ ਹੈ ਜੀਵ ਇਸਤਰੀ ਕਾਮਣੇ। ਧੰਨ ਪਿਰ ਇਹ ਨਾ ਆਖੀਐ, ਪਿਰ ਮੈਨੇ ਪਤੀ, ਧੰਨ ਮੈਨੇ ਇਸਤਰੀ। ਕਹਿਣ ਲੱਗੇ ਉਹ ਪਤੀ ਪਤਨੀ ਨਹੀਂ ਅਖਵਾਉਂਦੇ ਹੱਕਦਾਰ ਜੋ ਸਰੀਰਾਂ ਕਰਕੇ ਨੇੜੇ ਨੇ। ਪਤੀ ਪਤਨੀ ਦਾ ਸੰਯੋਗ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਐ ਸੋਏ। ਤੇ ਧੰਨ ਦੇ ਅਖਰੀ ਅਰਥ ਫਿਰ ਬਦਲ ਗਏ ਨਾ ਪੰਕਤੀਆਂ ਦੇ ਅੰਦਰ ਆਣ ਕੇ। ਇੱਥੇ ਜੋ ਧੰਨ ਦਾ ਅਖਰੀ ਅਰਥ ਬਾਬਾ ਫਰੀਦ ਸਾਹਿਬ ਜੀ ਲੈ ਰਹੇ ਨੇ, ਉਹ ਲੈ ਰਹੇ ਨੇ ਇਸ ਸਰੀਰ ਵਾਸਤੇ। ਕਹਿਣ ਲੱਗੇ ਜਿੱਤ ਦਿਹਾੜੈ ਧੰਨ ਵਰੀ, ਜਿਸ ਦਿਨ ਇਸਨੇ ਵਰੀ ਜਾਣਾ ਹੈ, ਵਰੀ ਦਾ ਮਤਲਬ ਵਿਆਹੀ ਜਾਣਾ ਹੈ। ਸਾਹੇ ਲੈ ਲਿਖਾਏ, ਉਹ ਸਾਹ ਲਿਖਿਆ ਗਿਆ ਹੈ, ਉਹ ਦਿਨ ਮੁਕਰਰ ਕੀਤਾ ਗਿਆ ਹੈ। ਜਦੋਂ ਕਿਸੇ ਬੱਚੀ ਬੱਚੇ ਦਾ ਕੋਈ ਵਿਆਹ ਮੁਕਰਰ ਕਰਨਾ ਹੋਵੇ ਤੇ ਆਪਾਂ ਦੋਵੇਂ ਪਰਿਵਾਰ ਬਹਿ ਕੇ ਦਿਨ ਨੀਯਤ ਕਰ ਲੈਂਦੇ ਹਾਂ, ਦਿਨ ਮੁਕਰਰ ਕਰ ਲੈਂਦੇ ਹਾਂ ਵੀ ਆਹ ਦਿਨ ਚੰਗਾ ਰਹੇਗਾ। ਤੇ ਗੁਰਮਤ ਦੇ ਅੰਦਰ ਹੈ ਵੀ ਇਹੀ ਤਜਵੀਜ਼, ਇਹੀ ਵਿਉਂਤਬੰਦੀ, ਦੋਵਾਂ ਪਰਿਵਾਰਾਂ ਨੂੰ ਜਿਹੜਾ ਦਿਨ ਚੰਗਾ ਲੱਗੇ ਉਹ ਦਿਨ ਮਿਥ ਲਿਆ ਜਾਏ। ਕੋਈ ਦਿਨ ਉਚੇਚੇ ਤੌਰ ਦੇ ਉੱਤੇ ਕਢਵਾਉਣ ਦੀ ਲੋੜ ਨਹੀਂ, ਕੋਈ ਮਹੂਰਤ ਪੁੱਛਣ ਦੀ ਲੋੜ ਨਹੀਂ, ਨਾ ਕੋਈ ਦਿਨ ਚੰਗਾ ਹੈ ਨਾ ਕੋਈ ਦਿਨ ਮੰਦਾ ਹੈ, ਉਹੀ ਦਿਨ ਚੰਗਾ ਹੈ ਜੋ ਤੁਹਾਨੂੰ ਦੋਵਾਂ ਪਰਿਵਾਰਾਂ ਨੂੰ ਮਾਫਕ ਆ ਜਾਏ। ਇਸ ਵਹਿਮ ਦੇ ਅੰਦਰ ਨਹੀਂ ਪੈਣਾ ਅੱਜ ਬੁੱਧਵਾਰ ਹੈ, ਅੱਜ ਵੀਰਵਾਰ ਹੈ, ਅੱਜ ਮੰਗਲਵਾਰ ਹੈ, ਅੱਜ ਸ਼ਨੀਵਾਰ ਹੈ, ਅੱਜ ਦਾ ਸਾਇਆ ਬੜਾ ਹੈ, ਅੱਜ ਦਾ ਸਾਇਆ ਨਹੀਂ। ਇਹ ਹਿੰਦੂ ਇਜ਼ਮ ਦੇ ਵਹਿਮ ਤੇ ਹੈ, ਪਰ ਗੁਰਮਤ ਦੇ ਧਾਰਨੀ ਮਨੁੱਖ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਸ ਚਿੱਕੜ ਤੇ ਦਲਦਲ ਵਿੱਚੋਂ ਬਾਹਰ ਕੱਢਿਆ ਹੈ। ਤੇ ਜੇ ਸਤਿਗੁਰੂ ਨੇ ਬਾਹਰ ਕੱਢਿਆ ਹੈ ਤੇ ਬਾਹਰ ਨਿਕਲੇ ਹੀ ਰਹੋ, ਦੁਬਾਰਾ ਦੁਬਾਰਾ ਉਸ ਚਿੱਕੜ ਦੇ ਅੰਦਰ ਪੰਡਤਾਂ ਪਾਂਧਿਆਂ ਦੇ ਕੋਲ ਜਾ ਜਾ ਕੇ ਨਾ ਡੁੱਬੋ। ਤੋ ਖੈਰ, ਭਗਤ ਜੀ ਕਹਿੰਦੇ ਨੇ ਜਿੱਤ ਦਿਹਾੜੈ ਧੰਨ ਵਰੀ ਸਾਹੇ ਲੈ ਲਿਖਾਏ, ਜਿਸ ਦਿਨ ਮੌਤ ਨੇ ਆਉਣਾ ਹੈ, ਮਤਲਬ ਸਾਨੂੰ ਜਾਣਾ ਪੈਣਾ ਹੈ, ਉਹ ਸਾਹ ਉਹ ਦਿਨ ਨੀਯਤ ਹੈ, ਮੁਕਰਰ ਹੈ, ਉਸ ਤੋਂ ਨਾ ਸਮਾਂ ਪਹਿਲਾਂ ਆ ਸਕਦਾ ਹੈ ਤੇ ਨਾ ਸਮਾਂ ਬਾਅਦ ਵਿੱਚ ਆ ਸਕਦਾ ਹੈ, ਉਹ ਸਮਾਂ ਨੀਯਤ ਹੈ। ਹੁਣ ਮੈਨੂੰ ਦੂਸਰੇ ਢੰਗ ਦੇ ਨਾਲ ਕਹਿਣ ਦਾ ਨਿਮਾਣਾ ਯਤਨ ਕਰਾਂ। ਜਿਸ ਦਿਨ ਸਾਡਾ ਜਨਮ ਹੋਇਆ ਸੀ ਉਸ ਦਿਨ ਪਰਮਾਤਮਾ ਨੇ ਇੱਕ ਮੌਤ ਵਾਲਾ ਟਾਈਮ ਬੰਬ ਸਾਡੇ ਪ੍ਰਾਣਾਂ ਦੇ ਅੰਦਰ ਫਿੱਟ ਕਰਕੇ ਸਾਨੂੰ ਤਾਂ ਮ੍ਰਿਤ ਮੰਡਲ ਦੇ ਅੰਦਰ ਤੋਰਿਆ ਸੀ, ਮੌਤ ਵਾਲਾ ਟਾਈਮ ਬੰਬ ਫਿੱਟ ਕਰਕੇ। ਤੇ ਮੈਂ ਇਹਨੂੰ ਟਾਈਮ ਬੰਬ ਕਿਉਂ ਕਹਿ ਰਿਹਾ, ਕਿਉਂਕਿ ਇਹ ਟਾਈਮ ਦੇ ਮੁਤਾਬਕ ਹਟ ਜਾਣਾ ਹੈ, ਇਹਦਾ ਸਮਾਂ ਪਤਾ ਹੈ, ਸਮਾਂ ਮੁਕਰਰ ਹੈ, ਸਮਾਂ ਨੀਯਤ ਹੈ। ਹਰ ਇੱਕ ਮਨੁੱਖ ਦੇ ਨਾਲ ਮੌਤ ਚੱਲ ਰਹੀ ਹੈ, ਮੌਤ ਨੇ ਚੱਲ ਕੇ ਕਿਧਰੇ ਬਾਹਰੋਂ ਨਹੀਂ ਆਉਣਾ। ਅਗਰ ਮੌਤ ਨੇ ਬਾਹਰੋਂ ਚੱਲ ਕੇ ਆਉਣਾ ਹੁੰਦਾ ਤੇ ਅਸੀਂ ਕੋਈ ਨਾ ਕੋਈ ਅਪਰੋਚ ਜ਼ਰੂਰ ਲੜਾਉਣ ਦਾ ਯਤਨ ਕਰਦੇ, ਕੋਈ ਰਿਸ਼ਵਤ ਦੇਣ ਦਾ ਯਤਨ ਕਰਦੇ, ਮੌਤ ਨੂੰ ਕਿਲੇ ਦੀਆਂ ਦੁਆਰਾਂ ਉੱਚੀਆਂ ਕਰਕੇ ਰੋਕ ਲੈਣ ਦਾ ਯਤਨ ਕਰਦੇ। ਮੌਤ ਅੰਦਰੋਂ ਹੀ ਪੈਦਾ ਹੁੰਦੀ ਹੈ ਔਰ ਮੌਤ ਦਾ ਬੰਬ ਤੇਰੇ ਪ੍ਰਾਣਾਂ ਦੇ ਅੰਦਰ ਹੈ। ਪਤਾ ਇੰਨਾ ਹੀ ਲੱਗਣਾ ਬਾਕੀ ਹੈ ਕਿ ਅੱਜ ਫਲਾਣੇ ਦੇ ਘਰ ਉਸ ਮੌਤ ਦੇ ਬੰਬ ਨੇ ਬਲਾਸਟ ਕੀਤਾ ਤੇ ਆਉਣ ਵਾਲੇ ਕੱਲ ਨੂੰ ਦੂਸਰੇ ਦੇ ਘਰ ਦੇ ਅੰਦਰ ਬਲਾਸਟ ਹੋਣਾ, ਬੰਬ ਫਟ ਜਾਣਾ। ਉਹ ਸਮਾਂ ਮੁਕਰਰ ਹੈ, ਕਹਿਣ ਲੱਗੇ ਜਿੱਤ ਦਿਹਾੜੇ ਤਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀਦਾ। ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਮੌਤ ਦੇ ਫਰਿਸ਼ਤੇ ਨੂੰ ਨਾਮ ਦਿੱਤਾ ਗਿਆ ਮਲਕ ਤੇ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਉਹ ਜੋ ਤਾਕਤਵਰ ਮੌਤ ਦਾ ਮਲਕ ਹੈ ਮੌਤ ਦਾ ਫਰਿਸ਼ਤਾ ਹੈ ਉਹਨੇ ਇੱਕ ਦਿਨ ਆ ਜਾਣਾ ਹੈ। ਜਿਹੜਾ ਕੰਨਾਂ ਦੇ ਨਾਲ ਸੁਣ ਰਹੇ ਹਨ ਤੇ ਕੀ ਸੁਣ ਰਹੇ ਹਾਂ ਵੀ ਅੱਜ ਸਾਡੀ ਗਲੀ ਦੇ ਅੰਦਰ ਫਲਾਣਾ ਸਿੰਘ ਨਹੀਂ ਰਿਹਾ, ਅੱਜ ਸਾਡੇ ਮੁਹੱਲੇ ਦੇ ਅੰਦਰ ਫਲਾਣਾ ਸਿੰਘ ਨੂੰ ਮੌਤ ਆ ਗਈ, ਫਲਾਣਾ ਚੱਲਦਾ ਚੱਲਦਾ ਚਲਾ ਗਿਆ, ਗੁਜ਼ਰ ਗਿਆ, ਬੀਤ ਗਿਆ। ਇਹ ਕੰਨਾਂ ਦੇ ਨਾਲ ਰੋਜ਼ ਰੋਜ਼ ਘਟਨਾਵਾਂ ਸੁਣ ਰਹੇ ਹਾਂ, ਸਮਾਜ ਦੇ ਅੰਦਰ ਹੁੰਦੀਆਂ ਵਾਪਰਦੀਆਂ, ਰਿਸ਼ਤੇਦਾਰਾਂ ਦੇ ਅੰਦਰ, ਭਾਈਚਾਰੇ ਦੇ ਅੰਦਰ, ਕਾਰੋਬਾਰ ਦੇ ਅੰਦਰ ਰੋਜ਼ ਰੋਜ਼ ਕੰਨਾਂ ਵਿੱਚ ਆਵਾਜ਼ ਪੈ ਰਹੀ ਅੱਜ ਫਲਾਣੇ ਦੇ ਘਰ ਜਨਮ ਹੋਇਆ ਤੇ ਫਲਾਣੇ ਦੇ ਘਰ ਮੌਤ ਹੋਈ, ਕਿਸੇ ਦੇ ਘਰ ਵਧਾਈਆਂ ਨੇ, ਕਿਸੇ ਦੇ ਘਰ ਸ਼ਹਿਨਾਈਆਂ ਨੇ, ਕਿਸੇ ਦੇ ਘਰ ਰੋਣਾ ਪਿੱਟਣਾ, ਰੋਜ਼ ਰੋਜ਼ ਸੁਣ ਰਹੇ ਹਾਂ। ਤੋ ਭਗਤ ਜੀ ਕਹਿੰਦੇ ਨੇ ਜਿਸ ਮੌਤ ਦੇ ਫਰਿਸ਼ਤੇ ਦੇ ਸੰਬੰਧ ਵਿੱਚ ਤੁਸੀਂ ਰੋਜ਼ ਰੋਜ਼ ਸੁਣ ਰਹੇ ਹੋ ਤੇ ਵਿਸ਼ਵਾਸ ਨਹੀਂ ਕਰਦੇ, ਇਹ ਮੰਨ ਰਹੇ ਹੋ ਕਿ ਮੌਤ ਦੂਜੇ ਨੂੰ ਆਉਣੀ ਸੀ ਆ ਗਈ, ਮੇਰਾ ਤੇ ਪੱਕਾ ਟਿਕਾਣਾ ਇਹੀ ਹੈ। ਕਹਿਣ ਲੱਗੇ ਉਹ ਮੌਤ ਦਾ ਫਰਿਸ਼ਤਾ ਚੱਲਦਾ ਚੱਲਦਾ ਇੱਕ ਦਿਨ ਆਣ ਕੇ ਤੇਰਾ ਦਰਵਾਜ਼ਾ ਵੀ ਖੜਕਾਏਗਾ। ਇੱਕ ਮੈਂ ਹੋਰ ਬੇਨਤੀ ਕਰਾਂ, ਅਸੀਂ ਤਕਰੀਬਨ ਹਿੰਦੁਸਤਾਨ ਦੇ ਅੰਦਰ ਪੰਜਾਬ ਦੇ ਵਿੱਚ ਵੇਖੋ ਮਰਗਟ ਜਿਹਨੂੰ ਮੜੀਆਂ ਕਹੀਦਾ, ਸ਼ਮਸ਼ਾਨ ਭੂਮੀ, ਉਹ ਵਸੋਂ ਤੋਂ ਬਾਹਰ ਬਣਾਏ ਨੇ, ਵਸੋਂ ਤੋਂ ਦੁਰੇਡੇ ਬਣਾਏ ਨੇ ਤਾਂ ਕਿ ਮੌਤ ਸਾਨੂੰ ਆਉਂਦਿਆਂ ਜਾਂਦਿਆਂ ਨਜ਼ਰ ਨਾ ਪਏ। ਇੱਕ ਪਾਸੇ ਨਵੇਕਲੇ ਦੁਰੇਡੇ ਥਾਂ ਦੇ ਉੱਤੇ ਸ਼ਮਸ਼ਾਨ ਭੂਮੀ ਨੂੰ ਬਣਾ ਦਿੱਤਾ, ਪਰ ਕੌਣ ਦੱਸੇ ਕਿ ਮੌਤ ਇਸ ਤਰ੍ਹਾਂ ਦੀ ਬਲਵਾਨ ਹੈ ਜੋ ਹਰ ਘਰ ਦਾ ਦਰਵਾਜ਼ਾ ਖੜਕਾ ਕੇ ਉਹਨੂੰ ਮਰਗਟ ਬਣਨ ਦੇ ਉੱਤੇ ਮਜਬੂਰ ਕਰ ਦਿੰਦੀ ਹੈ, ਉਹਨੂੰ ਸ਼ਮਸ਼ਾਨ ਭੂਮੀ ਬਣਾ ਕੇ ਰੱਖ ਦਿੰਦੀ ਹੈ। ਕੋਈ ਵੀ ਘਰ ਇਸ ਤਰ੍ਹਾਂ ਦਾ ਨਹੀਂ ਹੈ ਜੋ ਮੌਤ ਦੇ ਫਰਿਸ਼ਤੇ ਤੋਂ ਬਚਿਆ ਹੋਵੇ, ਮੌਤ ਦੇ ਤਾਕਤਵਰ ਇਸ ਫਰਿਸ਼ਤੇ ਤੋਂ ਆਪਣਾ ਆਪਾ ਬਚਾ ਪਾਇਆ ਹੋਵੇ। ਜਾਓਗੇ ਵੀ ਕਿੱਥੇ ਭੱਜ ਕੇ, ਜਿੱਥੇ ਵੀ ਜਾਓਗੇ ਮੌਤ ਤੁਹਾਡੇ ਨਾਲ ਹੈ, ਤੁਹਾਡੇ ਅੰਦਰੋਂ ਪੈਦਾ ਹੋਣੀ। ਕਹਿਣ ਲੱਗੇ ਮਲਕ ਜੇ ਕੰਨੀ ਸੁਣੀਦਾ, ਅੱਜ ਦੂਜਿਆਂ ਦੇ ਬਾਰੇ ਸੁਣਿਆ ਫਲਾਣੇ ਨੂੰ ਮੌਤ ਆਈ, ਆਪਣੇ ਬਾਰੇ ਮਨੁੱਖ ਵਿਸ਼ਵਾਸ ਨਹੀਂ ਕਰਦਾ। ਇੱਕ ਮੈਰਿਜ ਹੋਰ ਕਰਦਾ ਚੱਲਾਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਵਿਸ਼ਾ ਇੱਕ ਨਹੀਂ ਹੈ, ਹਜ਼ਾਰਾਂ ਵਿਸ਼ਿਆਂ ਦੇ ਉੱਤੇ ਗੁਰਬਾਣੀ ਦੀ ਚਰਚਾ ਹੈ। ਗੁਰੂ ਸਾਹਿਬਾਨਾਂ ਦੇ ਭਗਤ ਜਨਾਂ ਦੇ ਬਚਨ ਨੇ, ਔਗੁਣਾਂ ਦੇ ਸੰਬੰਧ ਵਿੱਚ, ਗੁਣਾਂ ਦੇ ਸੰਬੰਧ ਵਿੱਚ, ਜਿੰਨੀਆਂ ਬੁਰਾਈਆਂ ਨੇ ਉਹਨਾਂ ਬੁਰਾਈਆਂ ਨੂੰ ਨਚਿਜਕ ਗੁਰੂ ਗ੍ਰੰਥ ਸਾਹਿਬ ਜੀ ਨੇ ਚਰਚਾ ਦੇ ਅੰਦਰ ਲਿਆਂਦਾ ਹੈ, ਜਿੰਨੇ ਗੁਣ ਨੇ ਉਹਨਾਂ ਗੁਣਾਂ ਦੀ ਵੀ ਚਰਚਾ ਕੀਤੀ। ਇਸ ਤਰ੍ਹਾਂ ਚਰਚਾ ਕਰਦਿਆਂ ਕਰਦਿਆਂ ਅਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਮੂਲ ਰੂਪ ਵਿੱਚ ਦੋ ਟੌਪਿਕ ਲੱਭੀਏ ਕਿ ਕਿਹੜੇ ਨੇ, ਤੇ ਫਿਰ ਇਹ ਬਚਦਾ ਹੈ ਕਿ ਹਰ ਪੰਕਤੀ ਦੇ ਅੰਦਰ, ਹਰ ਸ਼ਬਦ ਦੇ ਅੰਦਰ ਗੁਰੂ ਬਾਣੀ ਨੇ ਸਾਨੂੰ ਪਰਮਾਤਮਾ ਨੂੰ ਚੇਤੇ ਕਰਨ ਵਾਸਤੇ ਹੁਕਮ ਲਾਇਆ ਹੈ, ਫਰਮਾਇਆ ਪਰਮਾਤਮਾ ਨੂੰ ਆਪਣੇ ਚੇਤੇ ਦੇ ਅੰਦਰ ਲਿਆਉਣ ਦਾ ਯਤਨ ਕਰ, ਵਸਾਉਣ ਦਾ ਯਤਨ ਕਰ, ਪਰਮਾਤਮਾ ਦੇ ਨਾਲ ਜੁੜ, ਪਰਮਾਤਮਾ ਦੀ ਬੰਦਗੀ ਕਰ, ਉਹਦੇ ਗੁਣਾਂ ਨੂੰ ਅਪਣਾ। ਸ਼ਬਦ ਸ਼ਬਦ ਦੇ ਅੰਦਰ, ਪੰਕਤੀ ਪੰਕਤੀ ਦੇ ਅੰਦਰ ਸਾਨੂੰ ਇਹ ਉਪਦੇਸ਼ ਮਿਲਦਾ ਹੈ। ਦੂਸਰਾ, ਬਹੁਤੀ ਬਾਣੀ ਦੇ ਅੰਦਰ ਸਾਨੂੰ ਸਾਡਾ ਅੰਤਲਾ ਪਲ ਚੇਤੇ ਕਰਾਇਆ ਗਿਆ, ਸਾਡਾ ਮੌਤ ਵਾਲਾ ਪਲ ਚੇਤੇ ਕਰਾਇਆ ਗਿਆ। ਮੈਂ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਪ੍ਰਾਰੰਭ ਕੀਤਾ ਹੈ, ਪ੍ਰਾਰੰਭ ਦੇ ਅੰਦਰ ਹੀ ਭਗਤ ਫਰੀਦ ਸਾਹਿਬ ਮੌਤ ਚੇਤੇ ਕਰਵਾ ਰਹੇ। ਜਿਸ ਨੂੰ ਮੌਤ ਚੇਤੇ ਵਿੱਚ ਆ ਜਾਏ ਕਿ ਮੈਨੂੰ ਮਰਨਾ ਪੈਣਾ ਹੈ, ਉਹ ਬੰਦਾ ਗੁਨਾਹਾਂ ਤੋਂ ਬਾਜ ਆ ਜਾਂਦਾ ਹੈ ਤੇ ਉਹ ਬੰਦਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ। ਸਤਿਗੁਰੂ, ਜਦ ਮੈਂ ਮਰਨਾ ਹੀ ਹੈ, ਮੈਨੂੰ ਜਾਣਾ ਹੀ ਪੈਣਾ ਹੈ, ਤੇ ਫਿਰ ਮੈਂ ਆਪਣੇ ਜੀਵਨ ਨੂੰ ਵਿਗਾੜਾਂ ਕਿਉਂ, ਆਪਣੇ ਸਿਰ ਦੇ ਉੱਤੇ ਪਾਪ ਅਪਰਾਧ ਦੀ ਪੰਡ ਬੰਨ ਕੇ ਰੱਖਾਂ ਕਿਉਂ, ਜਦ ਮਰਨਾ ਹੀ ਹੈ। ਤੇ ਫਿਰ ਇਹ ਵੀ ਨਹੀਂ ਪਤਾ ਕਿ ਮੌਤ ਦਾ ਡੰਕਾ ਵੱਜ ਕਦੋਂ ਜਾਣਾ ਹੈ। ਇਹ ਤੇ ਜ਼ਰੂਰੀ ਨਹੀਂ ਕਿ 90 ਸਾਲ ਬਾਅਦ ਹੀ ਮੌਤ ਨੇ ਆਉਣਾ ਹੈ ਜਾਂ 100 ਸਾਲ ਬਾਅਦ ਮੌਤ ਵਾਲੀ ਘਟਨਾ ਘਟੇਗੀ, ਪਤਾ ਨਹੀਂ ਮੌਤ ਦਾ ਡੰਕਾ ਕਦੋਂ ਵੱਜ ਜਾਣਾ। ਹਜ਼ੂਰ ਦਾ ਫਰਮਾਨ ਤੇ ਇਸ ਤਰ੍ਹਾਂ ਵੀ ਹੈ ਕਿ ਹਰੀ ਨਾਹੀ ਨਹਿ ਡੱਡਰੀ ਪੱਕੀ ਵੱਡਨ ਹਾਰ। ਉਹਦੀ ਮਰਜ਼ੀ ਬਾਲਪਣ ਵਿੱਚ ਲੈ ਕੇ ਚਲਾ ਜਾਏ, ਉਹਦੀ ਮਰਜ਼ੀ ਹੈ ਉਹ ਜਵਾਨੀ ਦੇ ਦੌਰ ਵਿੱਚ ਮੌਤ ਨੂੰ ਭੇਜ ਦੇਵੇ, ਉਹਦੀ ਮਰਜ਼ੀ ਉਹ ਬੁਢਾਪੇ ਤੋਂ ਬਾਅਦ ਲੈ ਜਾਵੇ। ਮਰਜ਼ੀ ਤੇ ਪਰਮਾਤਮਾ ਦੀ, ਆਪਣੇ ਤੇ ਵੱਸ ਵਿੱਚ ਨਹੀਂ। ਔਰ ਨਾ ਹੀ ਅਜੇ ਤੱਕ ਕੋਈ ਮੌਤ ਨੂੰ ਰੋਕ ਪਾਇਆ ਤੇ ਨਾ ਹੀ ਮੌਤ ਨੂੰ ਕੋਈ ਰੋਕ ਪਾਏਗਾ। ਖੈਰ, ਜੋ ਮੈਂ ਬੇਨਤੀ ਕਰ ਰਿਹਾ ਸਾਂ ਕਿ ਮੌਤ ਦੇ ਸੰਬੰਧ ਵਿੱਚ ਗੁਰੂ ਬਾਣੀ ਦੇ ਅੰਦਰ ਵਾਰ ਵਾਰ ਜ਼ਿਕਰ ਆਇਆ, जिस नूं मौत ध्यान विच आ जाए, मौत चेते विच आ जाए, ओह पापा अपराधा तो बच के गुरु दी शरण विच आ जांदा अपने जीवन दे सुधार हित। ते जे पहला गुरु चेते विच आ जाण, मौत बाद विच चेते आवे, ते फिर गुरु चुके इनू मौत चेते करवा देंदे ने कि तैनू मरना पैना है। ते जे मरना पैना है ते फिर पाप अपराध क्यों कर रहे हैं? जे मरना ही पैना है ते फिर दोष क्यों कमा रहे हैं? मौत चेते विच नहीं, गुरु चेते विच नहीं, ते मनुख नचिजक हो के पाप भी कमाई जांदा है, अपराध भी कमाई जांदा है, दिन पर रात कमाई जांदा है। केड़ा मरना, जाना सी गवांडी ने वो चला गया, मेरी ते पक्की एटे थी, मेरा ते पक्का टिकाणा ही। तो खैर भगत जी कह रहे ने, मलक जे कन्नी सुनींदा, कन्ना दे नाल सुन रहे सां अज फलाने दे घर मौत आई, कन्ना दे नाल सुन रहे सां और लंबे समय तो सुन रहे सां, पर समझ उदो आई मुंह दिखाले आए जद मौत राणी ने मुंह दे उत्तो कुंड चुक के दरवाजा खोल के आन दीदार दिते। ते मैं एक बेनती होर करदा चला, सूझवान तजर्बेकार सज्जन इस तरह कहिंदे ने, ਉਹ ਕਹਿੰਦੇ ਨੇ ਕਿ ਬੰਦੇ ਦੀ ਜ਼ਿੰਦਗੀ ਦੇ ਅੰਦਰ ਇੱਕ ਵਾਰ ਅੱਖ ਜ਼ਰੂਰ ਖੁੱਲਦੀ ਹੈ। ਅੱਖ ਖੁੱਲਣ ਤੋਂ ਮਤਲਬ ਇਹਨੂੰ ਇੱਕ ਵਾਰ ਜ਼ਿੰਦਗੀ ਦੇ ਮੋੜ ਦੇ ਉੱਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਹੋਸ਼ ਜ਼ਰੂਰ ਆਉਂਦੀ ਹੈ, ਇਹਨੂੰ ਸਮਝ ਜ਼ਰੂਰ ਆਉਂਦੀ ਹੈ। ਕਿਸੇ ਕਿਸੇ ਵਿਰਲੇ ਨੇਮੀ ਪ੍ਰੇਮੀ ਨੂੰ ਸਮਝ ਆ ਜਾਂਦੀ ਹੈ ਕਥਾ ਕਰਕੇ ਜਾਂ ਕਥਾ ਸੁਣ ਕੇ, ਕੀਰਤਨ ਕਰਕੇ, ਕੀਰਤਨ ਸੁਣ ਕੇ, ਬਾਣੀ ਪੜ੍ਹ ਕੇ, ਬਾਣੀ ਸੁਣ ਕੇ, ਸੰਗਤ ਕਰਕੇ, ਕਿਸੇ ਨੂੰ ਤੇ ਸਮਝ ਗੁਰਦੁਆਰੇ ਆਉਣ ਤੋਂ ਬਾਅਦ ਇਹ ਆ ਜਾਂਦੀ ਹੈ, ਕਥਾ ਵਿਚਾਰ ਸੁਣਨ ਤੋਂ ਬਾਅਦ ਇਹ ਸਮਝ ਆ ਜਾਂਦੀ ਹੈ ਕਿ ਮੌਤ ਨੇ ਆਉਣਾ ਹੈ ਤੇ ਮੈਂ ਆਪਣੇ ਜੀਵਨ ਨੂੰ ਸੁਰ ਤਾਲ ਦੇ ਅੰਦਰ, ਤਰਤੀਬ ਦੇ ਅੰਦਰ ਕਰ ਲਵਾਂ ਤੇ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਕਰ ਲਵਾਂ। ਮੌਤ ਨੇ ਆਉਣਾ ਆਉਣਾ। ਜੋ ਨਾ ਕਥਾ ਕੀਰਤਨ ਸੁਣ ਕੇ ਜਾਗੇ, ਨਾ ਬਾਣੀ ਪੜ੍ਹ ਸੁਣ ਕੇ ਜਾਗੇ, ਉਹਦੇ ਵਾਸਤੇ ਕੋਈ ਉਪਦੇਸ਼ ਕਾਰਗਰ ਸਿੱਧ ਨਾ ਹੋਵੇ, ਕੋਈ ਕਥਾ ਕੀਰਤਨ ਕਾਰਗਰ ਸਿੱਧ ਨਾ ਹੋਵੇ, ਉਹਦੀ ਫਿਰ ਅੱਖ ਉਦੋਂ ਖੁੱਲਦੀ ਹੈ ਜਦੋਂ ਮੌਤ ਦਰਵਾਜ਼ਾ ਖੋਲ ਕੇ ਉਹਦੇ ਅੰਦਰ ਆਣ ਕੇ ਉਹਨੂੰ ਦੀਦਾਰ ਦਿੰਦੀ, ਉਦੋਂ ਦੀ ਅੱਖ ਖੁੱਲਦੀ। ਪਰ ਮੈਂ ਬੇਨਤੀ ਕਰਾਂ, ਜੇ ਉਦੋਂ ਅੱਖ ਖੁੱਲੀ ਫਿਰ ਨਾ ਖੁੱਲੀ ਦੇ ਬਰਾਬਰ ਹੈ, ਉਦੋਂ ਹੋਸ਼ ਆਈ ਨਾ ਆਈ ਦੇ ਬਰਾਬਰ ਹੈ, ਕਿਉਂਕਿ ਹੁਣ ਕੁਝ ਕਰ ਸਕਣ ਦਾ ਸਮਾਂ ਸਾਡੇ ਪਾਸ ਬਾਕੀ ਨਹੀਂ ਹੈ। ਅਗਰ ਕਥਾ ਕੀਰਤਨ ਸੁਣ ਕੇ, ਗੁਰਬਾਣੀ ਪੜ੍ਹ ਕੇ, ਸੰਗਤ ਵਿੱਚ ਬਹਿ ਕੇ, ਕੋਈ ਵਿਚਾਰ ਸ਼ਬਦ ਦੀ ਕਰਕੇ ਅੱਜ ਹੋਸ਼ ਆ ਜਾਏ ਕਿ ਮਰਨਾ ਪੈਣਾ ਹੈ, ਫਿਰ ਤੇ ਸਾਡੇ ਪਾਸ ਸਮਾਂ ਬਾਕੀ, ਆਪਣਾ ਸੁਧਾਰ ਕਰ ਲਵਾਂਗੇ, ਆਪਣੇ ਲੱਗੇ ਹੋਏ ਦਾਗ ਦੋਸ਼ ਜਿਹੜੇ ਆਪ ਹੀ ਆਪਣੇ ਮਨ ਦੇ ਕੱਪੜੇ ਤੇ ਲਾਏ ਨੇ ਉਹਨਾਂ ਨੂੰ ਧੋ ਲਵਾਂਗੇ। ਤੇ ਜੇ ਸਮਝ ਹੀ ਉਦੋਂ ਆਈ ਕਿ ਜਦੋਂ ਸਮਾਂ ਹੀ ਖਤਮ ਹੋ ਗਿਆ, ਤੇ ਫਿਰ ਸਮਾਂ ਕੋਲ ਹੋਣਾ ਨਹੀਂ, ਫਿਰ ਕਰਨਾ ਵੀ ਚਾਹਾਂਗੇ, ਕਰ ਨਹੀਂ ਪਾਵਾਂਗੇ। ਫਰੀਦ ਸਾਹਿਬ ਜੀ ਕਹਿਣ ਲੱਗੇ, ਮਲਕ ਜੇ ਕੰਨੀ ਸੁਣੀਦਾ ਮੂੰਹ ਦਿਖਾਲੇ ਆਏ। ਉਹ ਜੋ ਮੌਤ ਦਾ ਫਰਿਸ਼ਤਾ ਕੰਨਾਂ ਦੇ ਨਾਲ ਸੁਣ ਰਹੇ ਸਾਂ, ਉਹ ਇੱਕ ਦਿਨ ਆਪਣੇ ਘਰ ਦੇ ਅੰਦਰ ਆਣ ਕੇ ਦੀਦਾਰ ਦੇ ਦਿੰਦਾ ਹੈ। ਜਿੰਦ ਨਿਮਾਣੀ ਕੱਢੀਏ ਹੱਡਾਂ ਕੂਕੜਕਾਏ। ਕਹਿਣ ਲੱਗੇ ਫਿਰ ਇਹਦੇ ਵਿੱਚੋਂ ਜਿੰਦ ਨੂੰ ਕੱਢ ਲਿਆ ਜਾਂਦਾ ਹੈ, ਪ੍ਰਾਣਾਂ ਦੀ ਮਾਲਾ ਬਿਖਰ ਜਾਂਦੀ, ਸਵਾਸ ਰੁਕ ਜਾਂਦੇ, ਦਿਲ ਦੀ ਧੜਕਣ ਖਤਮ ਹੋ ਜਾਂਦੀ, ਨਾੜਾਂ ਦੇ ਅੰਦਰ ਗਰਦਿਸ਼ ਕਰ ਰਿਹਾ ਖੂਨ ਉਹਨੂੰ ਵੀ ਰੁਕਣ ਦੇ ਉੱਤੇ ਮਜਬੂਰ ਹੋਣਾ ਪੈਂਦਾ ਹੈ, ਉਹ ਵੀ ਪਾਣੀ ਦਾ ਰੂਪ ਬਣ ਜਾਂਦਾ ਹੈ। ਪਰ ਕਦੋਂ? ਜਦੋਂ ਮੌਤ ਦਾ ਫਰਿਸ਼ਤਾ ਆਣ ਕੇ ਘਰ ਦੇ ਅੰਦਰ ਖੜਾ ਹੋ ਜਾਂਦਾ ਹੈ। ਹੱਡਾਂ ਕੂਕੜਕਾਏ, ਇਹਦਾ ਮਤਲਬ ਮੌਤ ਅੰਦਰੋਂ ਪੈਦਾ ਹੋਈ। ਜੇ ਮੌਤ ਨੇ ਕਿਧਰੇ ਬਾਹਰੋਂ ਆਉਣਾ ਹੁੰਦਾ, ਅਸੀਂ ਕੋਈ ਨਾ ਕੋਈ ਜ਼ੋਰ ਯਤਨ ਪ੍ਰਯਤਨ ਜ਼ਰੂਰ ਕਰਦੇ ਕਿ ਮੇਰੇ ਘਰ ਦੇ ਅੰਦਰ ਮੌਤ ਨਾ ਆਵੇ। ਚਲੋ ਜੇ ਮੌਤ ਨੇ ਆਉਣਾ ਹੀ ਹੈ ਤੇ ਫਿਰ ਗਵਾਂਢੀਆਂ ਦੇ ਘਰ ਵਿੱਚ ਆ ਜਾਏ, ਮੈਂ ਤੇ ਬਚਿਆ ਰਿਹਾ, ਮੇਰੇ ਘਰ ਵਿੱਚ ਤੇ ਨਾ ਆਵੇ। ਤੇ ਖਿਮਾ ਚਾਹਾਂਗਾ, ਉਮਰ ਭਾਵੇਂ 100 ਸਾਲ ਦੀ ਹੋ ਜਾਏ, ਸਰੀਰ ਬਿਲਕੁਲ ਜੀਰਨ, ਕਮਜ਼ੋਰ, ਪੁਰਾਣਾ, ਬਿਲਕੁਲ ਬੋਧਾ ਹੋ ਜਾਏ, ਪਰ ਬੰਦਾ ਫਿਰ ਵੀ ਚਾਹੁੰਦਾ ਹੈ ਕਿ ਅਜੇ ਜੀਵਨ ਹੋਰ ਚਾਹੀਦਾ ਹੈ, ਮੌਤ ਦੀ ਮੰਗ ਫਿਰ ਵੀ ਨਹੀਂ ਹੈ। ਭਾਵੇਂ 90 ਸਾਲ ਦਾ ਹੋ ਜਾਏ ਨਾ, ਮੌਤ ਦੀ ਮੰਗ ਫਿਰ ਵੀ ਨਹੀਂ ਕਰਦਾ, ਇਹ ਕਹਿੰਦਾ ਹੋਰ ਜੀਵਨ ਚਾਹੀਦਾ, ਹੋਰ ਜੀਵਨ ਚਾਹੀਦਾ। ਇਹੀ ਕਾਰਨ ਹੈ ਸਿੱਖ ਧਰਮ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਫਿਰ ਹਰ ਮਰਨ ਵਾਲੇ ਦੇ ਕੰਨਾਂ ਵਿੱਚ ਜਾ ਕੇ ਇੱਕ ਪ੍ਰਸ਼ਨ ਕਰੋ ਕਿ ਬਾਬਾ 90 ਸਾਲ 95 ਸਾਲ ਦੀ ਉਮਰ ਭੋਗ ਕੇ ਜਾ ਰਿਹਾ ਹੈ, खुशी खुशी जा रहे हैं जा जान दे उते अफसोस है। हजारां विचों किसे विरले दा जवाब आएगा कि जान दे उते कोई अफसोस नहीं है, इतराज नहीं है, चलो जाना से। जुबानों कहना होर गल है, मन दी उदी भावना नोट करो, मन नू पढ़ो, मन ही कहेगा कि अजे जीवन चाहिदा है, अजे अखां होर वेखना चाहुंदियां ने, जुबान बोलना चाहुंदी है, दंद चबाउणा चाहुंदे ने, असी खाना चाहुंदे आ। भावे मेदा पचाउन तो जवाब दे गया, खान की तमन्ना बाकी है, भावे वेखन तो अखा जवाब दे गई ने पर वेखन की तमन्ना बाकी है, भावे शरीर चलन तो जवाब दे गया पर चलन की तमन्ना तो खत्म नहीं हुई, वो तमन्ना अजे बाकी है। गला बोलन तो जवाब दे गया, बोलन की तमन्ना बाकी है। विषय विकारा वालों शरीर हार चुका है, साथ देना छड़ गया है, पर विषय विकारा दे भोगन की अजे तमन्ना बाकी है। खिमा जावांगा, तमन्ना ए लालसा बाकी है। मर के कोई राजी नहीं, जीवन सारी लोड़ दे ने। मर के कोई भी राजी नहीं है, किसे अखीर ते पहुंचे हुए मनुख नू प्रश्न करके वेखो, यही कहेगा कि जान दी अजे तमन्ना नहीं है, अजे जीवन चाहिदा ते होर जीवन चाहिदा। भावे शरीर दा बेड़ा जर्जरा कमजोर पुराना हो जाए, इदे अंग अंग दे अंदर रोग होन, अखां दर्द, नक दर्द, कन्ना तो सुने ना, लतां तो चलिया ना जाए, बाहां कुछ करन दी समर्था ना रखन, ना बोलिया जाए, ना वेखिया जाए, पर तमन्ना बाकी है। भाई साहब भाई गुरदास साहब जी ने एक बचन होर भी कहा है, वो कहिंदे ने अन्ना बोला पिंगला, तन थका मन दह दिस तावे, मन अजे दौड़दा है, मन शरीर नू छड्डन वास्ते तैयार नहीं है, पर परमात्मा दी नेत दे मुताबक भावे असी राजी हां या नहीं राजी, जदों मौत आ जांदी है शरीर छड्डना ही पैंदा है, भावे हस के छड्डदी है, रो के छड्डदी है, शरीर छड्डना ही पैंदा है। मैं एक वक्त 2001 दी घटना नूं बयान कर रहा, मैं महीने को वास्ते आया सां गलीड़ा रोड दे उते, एक बजुर्ग माता मेरे कोल आई, उन्हें एक छोटा जिहा बच्चा अपनी उंगली दे नाल लाया, तकरीबन 5-7 साल दी बच्चे दी उम्र होनी है, मैनूं ओह घटना बड़ी चंगी तरह याद है। ओह माता मेरे कोल आई, ज्ञानी जी अरदास करवाउणी है ते करवाउणी वी तुहाडे कोलों है। मैं कहा माता मैं अरदास करदा नहीं हां, मेरी जिम्मेवारी भी नहीं है, ग्रंथी सिंघां नूं संपर्क विच लो, अरदास करवाउणी वी तुहाडे कोलों। पुछिया मां अरदास की, कहण लगी इह मेरा पड़पोतर है, पोतरे दा भी पुत्तर इह पड़पोतर है, अरदास करो कि मैं इस पड़पोतरे दा विआह वेख के ते फिर मरां। मैं क्या माता ए अरदास ते होनी नहीं, अपना विआह वेख्या तां मन नहीं भरिया, सखियां सहेलियां दा विआह वेख्या तां मन नहीं भरिया, धीआं पुत्तरां दा विआह वेख्या तां मन नहीं भरिया, पोतरियां पोतरियां दा विआह वेख्या तां मन नहीं भरिया। एक पड़पोतरे दा विआह वेखण तों बाद तमन्ना ने रुकना नहीं है, वासना ने रुकना नहीं, जीवन दी लालसा है, मरन वास्ते कोई राजी नहीं हुंदा। 95 साल दी आरजा हो जाए ते बंदा 95 साल दे अंदर भी जन्मदिन दी अरदास करांदा है, 95 साल पहला घटना घटी सी जन्म

0: ਜੇ ਸਲੋਕ ਇਹਦੀ ਵਿਆਖਿਆ ਆਉਣ ਵਾਲੇ ਕੱਲ ਨੂੰ ਮੈਂ
1: ਲੰਘਨ ਦੇਹੂ ਪ੍ਰਭ ਕਰ ਤੋ ਉਦਰ ਗੋਪਾਲ ਮੋਹ ਨਿਰਗੁਣ ਮਤ ਥੋਰੀਆ

फरीदा कीड़ी पवन दई खड़ा न आप मुहार।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਮਨ ਬਿਰਤੀਆਂ ਇਕਾਗਰ ਕਰਕੇ ਬਹਿਣ ਅਤੇ ਸੁਣਨ ਦੀ ਕਿਰਪਾਲਤਾ ਕਰਿਓ। ਆਪ ਕੱਲ ਦੇ ਰੋਜ਼ ਤੋਂ ਲੜੀਵਾਰ ਕਥਾ ਸਰਵਣ ਕਰ ਰਹੇ ਹੋ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ। ਇਹ ਸਲੋਕ ਕੱਲ ਦੇ ਰੋਜ਼ ਸ਼ੁਰੂ ਕੀਤਾ ਸੀ, ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂ ਕੜਕਾਏ। ਇੱਥੋਂ ਤੱਕ ਆਪ ਕੱਲ ਦੇ ਰੋਜ਼ ਸਰਵਣ ਕਰ ਚੁੱਕੇ। ਇਸ ਤੋਂ ਅੱਗੇ ਸਾਹੇ ਲਿਖੇ ਨਾ ਚੱਲਣੀ, ਚੱਲਣੀ ਦਾ ਮਤਲਬ ਹੁੰਦਾ ਹੈ ਟਲਣਾ। ਜੋ ਸਾਹ ਲਿਖਿਆ ਗਿਆ, ਦਿਨ ਮੁਕਰਰ ਹੋ ਗਿਆ ਕਿ ਇਸ ਦਿਨ ਤੈਨੂੰ ਚੱਲਣਾ ਪੈਣਾ ਹੈ, ਇਸ ਵਕਤ ਦੇ ਉੱਤੇ ਰੁਖਸਤ ਹੋਣਾ ਪੈਣਾ ਹੈ, ਉਹ ਗਿਣਿਆ ਮਿਥਿਆ ਸਾਹ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਚੱਲਣ ਵਾਲਾ ਨਹੀਂ ਹੈ, ਟਲਣ ਵਾਲਾ ਨਹੀਂ ਹੈ। ਨਾ ਤੇ ਉਸ ਸਾਹੇ ਨੂੰ ਟਲਣ ਵਾਸਤੇ ਕਿਸੇ ਅਪਰੋਚ ਨੇ ਕੰਮ ਦੇਣਾ, ਨਾ ਉਸ ਘੜੀ ਨੂੰ ਮੌਤ ਵਾਲੇ ਪਲ ਨੂੰ ਟਲਣ ਵਾਸਤੇ ਧਨ ਦੀ ਰਿਸ਼ਵਤ ਨੇ ਕੰਮ ਦੇਣਾ, ਤੇ ਨਾ ਕੋਈ ਮਦਦਗਾਰ ਹੀ ਉਸ ਵਕਤ ਬਣ ਕੇ ਬੋੜਨ ਵਾਲਾ ਹੈ ਕਿ ਜੋ ਇਸ ਗੱਲ ਦੇ ਵਿਚਕਾਰ ਵਿਚੋਲਾ ਬਣ ਕੇ ਕੁਝ ਸਵਾਸ, ਕੁਝ ਘੜੀਆਂ, ਕੁਝ ਦਿਨ, ਕੁਝ ਪਲ ਜੀਵਨ ਗੁਜ਼ਾਰਨ ਵਾਸਤੇ ਹੋਰ ਦਿਵਾ ਦੇਵੇ। ਕੋਈ ਵੀ ਵਿਚੋਲਾ ਬਣੇਗਾ ਨਹੀਂ, ਔਰ ਬਣਨਾ

ਦੇ ਅਖਤਿਆਰ ਵਿੱਚ ਹੈ ਵੀ ਨਹੀਂ। ਕਹਿਣ ਲੱਗੇ ਉਹ ਗਿਣਿਆ ਮਿਥਿਆ ਪਲ ਟਲਣ ਵਾਲਾ ਨਹੀਂ ਹੈ। ਇੱਕ ਬੇਨਤੀ ਕਰਾਂ, ਅੱਜ ਸਾਡੇ ਪਾਸ ਸਵਾਸ ਨੇ, ਪਰ ਸਾਨੂੰ ਸਵਾਸਾਂ ਦੀ ਕੀਮਤ, ਸਵਾਸਾਂ ਦੀ ਸਾਰ ਦੀ ਸਮਝ ਨਹੀਂ। ਜਦ ਇੱਕ ਇੱਕ ਕਰਕੇ, ਦੋ ਦੋ ਕਰਕੇ ਸਾਰੇ ਸਵਾਸ ਸਾਡੇ ਬੀਤ ਜਾਂਦੇ ਨੇ, ਸਵਾਸ ਬੀਤਣ ਦੇ ਉੱਤੇ ਸਮਝ ਆਉਂਦੀ ਕਿ ਸਵਾਸਾਂ ਦੀ ਕੀਮਤ ਕੀ ਹੈ। ਅੱਜ ਸਾਡੇ ਸਵਾਸ ਧਿਆਨ ਦੇ ਕੇ ਵੇਖੀਏ, ਸਾਡੇ ਸਾਰੇ ਦੇ ਸਾਰੇ ਸਵਾਸ ਬਿੰਨ ਦੇ ਅੰਦਰ ਜਾ ਰਹੇ ਨੇ। ਵਿਰਲਿਆਂ ਗੁਰਮੁਖਾਂ ਪ੍ਰੇਮੀਆਂ ਨੇਮੀਆਂ ਨੂੰ ਛੱਡ ਕੇ ਜੋ ਆਪ ਸਤਸੰਗੀ ਗੁਰੂ ਗੋਦ ਦਾ ਆਨੰਦ ਪਾ ਰਹੇ ਹੋ, ਕੁਝ ਹੋਰ ਪ੍ਰੇਮੀ ਜਣਾਂ ਨੂੰ ਛੱਡ ਕੇ ਧਿਆਨ ਦੇ ਕੇ ਵੇਖੋ ਦਿਨ ਦੇ ਅੰਦਰ ਕਿੰਨੇ ਸਵਾਸ ਲਏ ਤੇ ਉਹ ਮੇਰੇ ਸਵਾਸ ਖਰਚ ਹੋਏ, ਪਰ ਕਿਸ ਅਰਥ ਵਿੱਚ ਖਰਚ ਹੋਏ। ਨਜ਼ਰ ਪਏਗਾ ਕੁਝ ਸਵਾਸ ਕਾਮ ਦੀ ਬਿੰਨ ਦੇ ਅੰਦਰ, ਕੂੜੇ ਦਾਨ ਦੇ ਅੰਦਰ ਪੈ ਗਏ ਨੇ। ਕੁਝ ਸਵਾਸ ਲੱਟ ਲੱਟ ਕਰਦੀ ਹੋਈ ਕਰੋਧ ਦੀ ਜਵਾਲਾ ਦੇ ਅੰਦਰ ਸੜ ਕੇ ਰਾਖ ਹੋ ਗਏ ਨੇ। ਕੁਝ ਸਵਾਸ ਸਾਡੇ ਲੋਭ ਦੀ ਬਿੰਨ ਦੇ ਅੰਦਰ, ਕੁਝ ਹੰਕਾਰ ਦੇ ਕੂੜੇ ਦਾਨ ਦੇ ਅੰਦਰ, ਕੁਝ ਨਿੰਦਾ ਚੁਗਲੀ ਦੇ ਅੰਦਰ, ਕੁਝ ਈਰਸ਼ਾ ਬਖੇਲੀ ਦੇ ਅੰਦਰ, ਇਸ ਤਰ੍ਹਾਂ ਹੀ ਸਵਾਸ ਬਹੁਤੇ ਖਰਚ ਹੁੰਦੇ ਹੋਏ ਨਜ਼ਰ ਆਉਣਗੇ। ਕੁਝ ਸਵਾਸ ਇਸ ਤਰ੍ਹਾਂ ਦੇ ਵੀ ਨਜ਼ਰ ਪੈਣਗੇ ਜਿਨ੍ਹਾਂ ਸਵਾਸਾਂ ਦੇ ਨਾਲ ਵਾਹਿਗੁਰੂ ਪਰਮਾਤਮਾ ਦਾ ਚਿੰਤਨ ਕੀਤਾ ਹੋਵੇ, ਨਿਰੰਕਾਰ ਦੇ ਨੇੜੇ ਇਹਨਾਂ ਸਵਾਸਾਂ ਦੇ ਜ਼ਰੀਏ ਹੋਣ ਦਾ ਯਤਨ ਕੀਤਾ ਹੋਵੇ, ਪਰ ਉਹ ਸਵਾਸ ਬੜੇ ਥੋੜੇ ਮਿਲਣਗੇ। ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਪਾਣੀ ਸਾਡੇ ਕੋਲ ਥੋੜਾ ਨਹੀਂ, ਬਹੁਤ ਜ਼ਿਆਦਾ ਪਾਣੀ ਹੈ। ਪਰ ਜਦ ਪਾਣੀ ਬਹੁਤ ਜ਼ਿਆਦਾ ਹੋਵੇ ਤੇ ਪਾਣੀ ਦੀ ਕਦਰੋ ਕੀਮਤ ਦੀ ਪਹਿਚਾਣ ਘੱਟ ਹੁੰਦੀ ਹੈ। ਕਿਧਰੇ ਬੰਦਾ ਘੇਰੇ ਵਿੱਚ ਆ ਜਾਏ, ਮਾਰੂ ਥਲ ਦੇ ਅੰਦਰ ਘਿਰ ਜਾਏ, ਚਾਰ ਚੁਫੇਰੇ ਮੀਲਾਂ ਤੱਕ ਕਿਧਰੇ ਪਾਣੀ ਦੀ ਬੂੰਦ ਤੱਕ ਨਜ਼ਰ ਨਾ ਆਵੇ, ਰੇਤਾ ਹੀ ਰੇਤਾ ਚੁਗਿਰਦੇ ਦੇ ਅੰਦਰ, ਔਰ ਜ਼ੁਬਾਨ ਸੁੱਕ ਕੇ ਤਾਲੂ ਦੇ ਨਾਲ ਲੱਗਦੀ ਹੋਵੇ, ਰੋਮ ਰੋਮ ਦੀ ਆਵਾਜ਼ ਹੋਵੇ, ਪਾਣੀ ਚਾਹੀਦਾ ਹੈ। ਪਾਣੀ ਤੋਂ ਬਗੈਰ ਗਲਾ ਖੁਸ਼ਕ ਹੋਵੇ, ਪਾਣੀ ਤੋਂ ਬਗੈਰ ਇਸ ਤਰ੍ਹਾਂ ਹੀ ਨਜ਼ਰ ਆ ਰਿਹਾ ਹੋਵੇ ਕਿ ਜਿਵੇਂ ਪ੍ਰਾਣ ਬਿਖਰ ਜਾਣਗੇ, ਮੌਤ ਆ ਜਾਏਗੀ ਅਗਰ ਪਾਣੀ ਦੀਆਂ ਦੋ ਘੁੱਟਾਂ ਨਾ ਮਿਲੀਆਂ। ਤੋ ਉਸ ਸਮੇਂ ਦੇ ਅੰਦਰ ਪਾਣੀ ਦੇ ਇੱਕ ਗਲਾਸ ਦੀ ਕੀਮਤ ਸਮਝ ਵਿੱਚ ਆਉਂਦੀ ਹੈ ਉਸ ਸਮੇਂ ਦੇ ਅੰਦਰ, ਜਦ ਪਾਣੀ ਨਾ ਹੋਵੇ। ਪਾਣੀ ਹੈ, ਪਾਣੀ ਦੀ ਕੀਮਤ ਸਮਝ ਵਿੱਚ ਨਹੀਂ ਹੈ। ਤੇ ਮੈਂ ਤੁਹਾਡੇ ਸਾਹਮਣੇ ਉਦਾਹਰਣ ਅਰਜ ਕਰ ਰਿਹਾ ਸਾਂ, ਸਵਾਸ ਮੌਜੂਦ ਨੇ, ਸਵਾਸਾਂ ਦੀ ਕੀਮਤ ਸਮਝ ਵਿੱਚ ਨਹੀਂ ਹੈ। ਸਵਾਸ ਮੁੱਕ ਜਾਣਗੇ ਫਿਰ ਇਹਨਾਂ ਦੀ ਕੀਮਤ ਸਮਝ ਵਿੱਚ ਆਏਗੀ ਇਹ ਕਿੰਨੇ ਕੀਮਤੀ ਸਨ। ਇੱਕ ਮਰਨ ਵਾਲਾ ਮਨੁੱਖ, ਸਾਡਾ ਕੋਈ ਵੀ ਬਜ਼ੁਰਗਵਾਰ ਹੋਵੇ, ਸੱਜਣ ਮਿੱਤਰ ਹੋਵੇ, ਮੈਂ ਉਦਾਹਰਣ ਹੀ ਤੁਹਾਡੇ ਸਾਹਮਣੇ ਅਰਜ ਕਰਨੀ ਚਾਹੁੰਦਾ। ਇੱਕ ਮਨੁੱਖ ਬਿਲਕੁਲ ਅਖੀਰਲੇ ਪਲਾਂ ਦੇ ਉੱਤੇ ਪਹੁੰਚਿਆ ਹੈ, ਬਿਲਕੁਲ ਮੌਤ ਸਾਹਮਣੇ ਆਣ ਕੇ ਖੜੀ ਹੈ, ਤੇ ਜੋ ਆਪਣੇ ਸਾਰੇ ਪਰਿਵਾਰ ਨੂੰ, ਧੀਆਂ ਪੁੱਤਰਾਂ ਨੂੰ, ਕੁਟੁੰਬ ਕਬੀਲੇ ਨੂੰ, ਸਾਰਿਆਂ ਨੂੰ ਇਕੱਠਿਆਂ ਕਰੇ ਤੇ ਇਕੱਠਿਆਂ ਕਰਕੇ ਇੱਕ ਪੁਕਾਰ ਉਹਨਾਂ ਦੇ ਸਾਹਮਣੇ ਰੱਖੇ, ਬਈ ਮੈਂ ਤੁਹਾਡੇ ਵਾਸਤੇ 100 ਸਾਲ ਦਾ ਲੰਮਾ ਸਫ਼ਰ ਜਫ਼ਰ ਜਾਲਦਾ ਰਿਹਾ, ਮੈਂ ਤੁਹਾਡੇ ਵਾਸਤੇ ਖੂਹੀ ਜਾਲ ਪਾ ਕੇ ਧਨ ਕਮਾਉਂਦਾ ਰਿਹਾ, ਮੈਂ ਤੁਹਾਡੇ ਲਈ 18-18 ਘੰਟੇ ਮਿਹਨਤ ਕਰਕੇ ਕਮਾ ਕੇ ਤੁਹਾਡਾ ਲਾਲਣ ਪਾਲਣ ਕਰਦਾ ਰਿਹਾ, ਮੈਂ ਤੁਹਾਡੇ ਕਾਰੋਬਾਰ ਬਣਾਏ, ਮੈਂ ਤੁਹਾਡੇ ਘਰ ਬਾਹਰ ਬਣਾਏ, ਪਰ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਮੈਨੂੰ 1 ਪੈਰ, 2 ਪੈਰ, 4 ਪੈਰ ਦਾ ਸਮਾਂ ਤੁਹਾਡੇ ਵਿੱਚ ਰਹਿਣ ਲਈ ਹੋਰ ਚਾਹੀਦਾ, ਤੇ ਮੇਰੀ ਮਦਦ ਕਰੋ, ਮੈਨੂੰ 2-2, 4-4 ਸਵਾਸ ਦਿਓ, ਘੜੀ ਪਲ ਦੇ ਸਵਾਸ ਦਿਓ। ਨਾ ਦੇਣਾ ਕਿਸੇ ਦੇ ਅਖਤਿਆਰ ਹੈ ਤੇ ਨਾ ਲੈਣਾ ਹੀ ਕਿਸੇ ਦੇ ਅਖਤਿਆਰ ਹੈ, ਆਪਣੀ ਹੀ ਪੂੰਜੀ ਵਰਤੋਂ ਵਿੱਚ ਲਿਆਉਣੀ ਹੈ। ਨਾ ਤੇ ਨਾ ਸਵਾਸਾਂ ਨੂੰ ਕੋਈ ਦੇ ਸਕਦਾ ਹੈ ਤੇ ਨਾ ਸਾਡੇ ਕੋਲੋਂ ਕੋਈ ਲੈ ਹੀ ਸਕਦਾ ਹੈ। ਜੋ ਤੁਹਾਡੀ ਜੇਬ ਦੇ ਅੰਦਰ ਧਨ ਹੈ ਉਹੀ ਤੁਹਾਡਾ ਹੈ, ਉਹਨੂੰ ਤੁਸੀਂ ਖਰਚਣਾ ਹੈ, ਕੱਢ ਕੇ ਉਹਨੂੰ ਚੰਗੇ ਪਾਸੇ ਖਰਚ ਲਓ, ਉਹਨੂੰ ਮੰਦੇ ਪਾਸੇ ਖਰਚ ਲਓ, ਇਹ ਮਰਜ਼ੀ ਤੁਹਾਡੀ। ਖੁਦ ਬਾ ਖੁਦ ਮੁਨਸਬ ਬਣ ਕੇ ਆਪਣੇ ਜੀਵਨ ਦਾ ਫੈਸਲਾ ਕਰਿਆ ਕਰੋ ਕਿ ਮੈਂ ਸਵਾਸਾਂ ਦਾ ਧਨ ਬੁਰੇ ਮਾਰਗ ਦੇ ਉੱਤੇ ਖਰਚ ਕਰ ਰਿਹਾ ਜਾਂ ਮੈਨੂੰ ਭਲੇ ਮਾਰਗ ਦੇ ਉੱਤੇ ਖਰਚ ਕਰ ਰਿਹਾ। ਇਹ ਸਮਾਂ ਟਲਣਾ ਨਹੀਂ ਹੈ। ਤੋ ਜਦ ਪਤਾ ਹੈ ਸਮਾਂ ਟਲਣਾ ਨਹੀਂ, ਤੇ ਫਿਰ ਸਮਾਂ ਆਉਣ ਤੋਂ ਪਹਿਲਾਂ ਚੱਲਣ ਦੀ ਤਿਆਰੀ ਕਰਕੇ ਰਹੋ। ਤੇ ਚੱਲਣ ਦੀ ਤਿਆਰੀ ਕੀ ਕਰਨੀ? ਨਾ ਵੀ ਤਿਆਰੀ ਹੋਏਗੀ, ਚੱਲਣਾ ਤੇ ਤਾਂ ਵੀ ਪੈਣਾ ਹੀ। ਮੌਤ ਨੇ ਤੇ ਨਹੀਂ ਪੁੱਛਣਾ ਤਿਆਰੀ ਹੈ ਜਾਂ ਨਹੀਂ, ਚੱਲਣਾ ਪੈਣਾ ਹੈ।
ਚੱਲਣ ਦੀ ਤਿਆਰੀ ਕਰਕੇ ਰਹਿਣ ਦਾ ਮਤਲਬ ਹੈ ਆਪਣੇ ਮਨ ਨੂੰ ਸਵਾਰਨ ਦਾ ਯਤਨ ਕਰੋ, ਆਪਣੇ ਸਵਾਸਾਂ ਨੂੰ ਲੇਖੇ ਵਿੱਚ ਲਾਉਣ ਦਾ ਯਤਨ ਕਰੋ। ਇਹ ਰੋਜ਼ ਰੋਜ਼ ਆਪਣੇ ਮਨ ਦੀ ਡਾਇਰੀ ਨੋਟ ਕਰੋ, ਮੇਰਾ ਮਨ ਕਿੰਨੀ ਵਾਰ ਬੁਰਾਈਆਂ ਦੇ ਅੰਦਰ ਮਸਤ ਰਹਿੰਦਾ ਹੈ ਤੇ ਕਿੰਨਾ ਕੁ ਸਮਾਂ ਚੰਗਿਆਈਆਂ ਵਾਲੇ ਪਾਸੇ ਇਹਦਾ ਰੁਝਾਨ ਵਾਧਾ ਹੋਇਆ ਮੈਨੂੰ ਨਜ਼ਰ ਪੈਂਦਾ ਹੈ। ਆਪਣੇ ਮਨ ਨੂੰ ਆਪ ਸੁਰ ਤਾਲ ਦੇ ਅੰਦਰ, ਤਰਤੀਬ ਦੇ ਅੰਦਰ ਲਿਆਉਣ ਦਾ ਯਤਨ ਕਰੋ। ਜੀਵਨ ਪਿਆਰਿਓ ਤੁਹਾਡਾ ਹੈ ਤੇ ਜੀਵਨ ਨੂੰ ਸਵਾਰਨਾ ਵੀ ਤੁਸੀਂ ਆਪ ਹੈ। ਕੋਈ ਇਸ ਤਰ੍ਹਾਂ ਦਾ ਸਾਧਨ ਨਹੀਂ ਹੈ ਕਿ ਮੇਰੇ ਜੀਵਨ ਨੂੰ ਕੋਈ ਦੂਜਾ ਸਵਾਰ ਦੇਵੇ। ਹਾਂ, ਇਹ ਗੱਲ ਵੱਖਰੀ ਹੈ ਕਿ ਜਦ ਤੁਸੀਂ ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰੋਗੇ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਤੁਹਾਡੀ ਮਦਦ ਕਰਨ ਵਾਸਤੇ ਨਾਲ ਖੜੇ ਤੁਹਾਨੂੰ ਜ਼ਰੂਰ ਮਿਲਣਗੇ। ਪਰ ਤੁਸੀਂ ਯਤਨ ਤੇ ਕਰੋ, ਤੁਸੀਂ ਇੱਕ ਕਦਮ ਤੁਰੋ ਤਾਂ ਸਹੀ, ਗੁਰੂ ਗ੍ਰੰਥ ਸਾਹਿਬ ਕਰੋੜਾਂ ਕਦਮ ਅੱਗੋਂ ਤੁਹਾਨੂੰ ਲੈਣ ਵਾਸਤੇ ਤਿਆਰ ਮਿਲਣਗੇ। ਤੁਸੀਂ ਥੋੜਾ ਸੁਧਾਰ ਕਰਨ ਦਾ ਤਹੱਈਆ ਕਰੋ, ਪਾਤਸ਼ਾਹ ਬਹੁਤੀ ਕਿਰਪਾ ਆਪ ਹੀ ਕਰ ਦੇਣਗੇ। ਔਰ ਜਦ ਪੜ੍ਹੀਏ ਨਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਨੂੰ ਤੇ ਭਾਈ ਸਾਹਿਬ ਨੇ ਉੱਚੀ ਡੰਕੇ ਦੀ ਚੋਟ ਦੇ ਉੱਤੇ ਬਚਨ ਫੁਰਮਾ ਦਿੱਤਾ ਹੈ, ਕਹਿਣ ਲੱਗੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅਗਰ ਪਰਮਾਤਮਾ ਵੱਡਾ ਹੈ ਤਾਂ ਫਿਰ ਮੰਨਣਾ ਪਏਗਾ ਪਰਮਾਤਮਾ ਦਾ ਕਦਮ ਵੀ ਬੜਾ ਵੱਡਾ ਹੈ। ਅਸੀਂ ਛੋਟੇ ਹਾਂ ਤੇ ਸਾਡਾ ਕਦਮ ਵੀ ਬੜਾ ਛੋਟਾ ਹੈ। ਤੁਸੀਂ ਛੋਟਾ ਜਿਹਾ ਇੱਕ ਕਦਮ ਉਸ ਪਾਸੇ ਨੂੰ ਵਧਾਉਣਾ ਹੈ, ਉਸ ਵੱਡੇ ਮਾਲਕ ਨੇ ਆਪਣਾ ਬਹੁਤ ਵੱਡਾ ਕਦਮ ਤੁਹਾਡੇ ਵੱਲ ਨੂੰ ਵਧਾਉਣਾ ਹੈ ਤੇ ਉਹ ਵੀ ਇੱਕ ਨਹੀਂ, ਉਹ ਵੀ ਕਰੋੜਾਂ ਕਦਮ। ਤੁਸੀਂ ਯਤਨ ਕਰਨਾ ਹੈ ਕਿ ਮੈਂ ਆਪਣੇ ਆਪ ਨੂੰ ਸਵਾਰਾਂ ਤੇ ਯਤਨ ਕਰਨ ਦਾ ਵਿਚਾਰ ਬਣਾਉਂਦਿਆਂ ਹੀ ਤੁਹਾਨੂੰ ਨਜ਼ਰ ਆਏਗਾ ਕਿ ਖੁਦਾਈ ਕਿਰਪਾ ਤੁਹਾਡੇ ਉੱਤੇ ਹੁੰਦੀ ਕਿਵੇਂ ਨਜ਼ਰ ਪੈ ਰਹੀ। ਆਪਾਂ ਮਨ ਕਰਕੇ ਸੋਚਦੇ ਨਹੀਂ ਆ, ਯਤਨ ਕਰਦੇ ਨਹੀਂ ਆ ਕਿ ਮੈਨੂੰ ਆਪਣਾ ਆਪਾ ਤਰਤੀਬ ਦੇ ਅੰਦਰ ਸੁਰਤਾਲ ਦੇ ਅੰਦਰ ਕਰ ਲੈਣਾ ਚਾਹੀਦਾ। ਤੋ ਕਹਿ ਰਹੇ ਨੇ ਭਗਤ ਫਰੀਦ ਸਾਹਿਬ ਜੀ ਕਿ ਸਾਹੇ ਲਿਖੇ ਨਾ ਚੱਲਣੀ, ਸਾਹੇ ਦਾ ਮਤਲਬ ਸਾਹ ਮੁਕਰਰ ਹੋਇਆ, ਚੱਲਣ ਵਾਲਾ ਦਿਨ, ਮੌਤ ਵਾਲਾ ਪਲ, ਨਾ ਚੱਲਣੀ ਉਹਨੇ ਟਲਣਾ ਨਹੀਂ ਹੈ, ਉਹਨੇ ਸਾਡੇ ਪਾਸ ਆ ਹੀ ਜਾਣਾ। ਜਿੰਦੂ ਕੋ ਸਮਝਾਏ, ਆਪਣੇ ਆਪ ਨੂੰ ਸਮਝਾਉਣ ਦਾ, ਮਨ ਨੂੰ ਸਮਝਾਉਣ ਦਾ ਯਤਨ ਕਰ ਕਿ ਮਨਾ ਜਦ ਮਰਨਾ ਹੀ ਹੈ ਤੇ ਫਿਰ ਪਾਪ ਅਪਰਾਧ ਧੋਖਾ ਧੜੀ ਦੂਜਿਆਂ ਦਾ ਹੱਕ ਮਾਰਨਾ ਨਿੰਦਾ ਚੁਗਲੀ ਈਰਸ਼ਾ ਬਖੀਲੀ ਫਿਰ ਇਹ ਸਾਰਾ ਕੁਝ ਕਿਉਂ ਕਰ ਰਹੇ ਹੈ, ਮੇਰੇ ਕੋਲੋਂ ਕਿਉਂ ਕਰਵਾ ਰਹੇ ਹੈ ਜਦ ਮਰਨਾ ਹੀ ਪੈਣਾ ਔਰ ਫਿਰ ਲੰਮਾ ਸਮਾਂ ਇੱਥੇ ਰਹਿ ਵੀ ਨਹੀਂ ਸਕਣਾ। ਇੱਕ ਬੇਨਤੀ ਮੈਂ ਆਪ ਗੁਰਮੁਖ ਪ੍ਰੇਮੀਆਂ ਦੇ ਸਾਹਮਣੇ ਹੋਰ ਵੀ ਕਰਦਾ ਚੱਲਾਂ, ਸਾਨੂੰ ਦੂਜੇ ਦਾ ਕਾਰੋਬਾਰ ਵੇਖ ਕੇ ਇਹ ਤੇ ਚਾਹ ਬਣਦਾ ਹੈ, ਰੀਸ ਬਣਦੀ ਹੈ ਕਿ ਮੈਂ ਵੀ ਆਪਣਾ ਕਾਰੋਬਾਰ ਇਸ ਤਰ੍ਹਾਂ ਦਾ ਸਟੈਂਡ ਕਰਾਂ, ਮੈਂ ਵੀ ਆਪਣੀ ਦੁਕਾਨਦਾਰੀ ਇਸ ਤਰ੍ਹਾਂ ਦੀ ਬਣਾਵਾਂ, ਮੈਂ ਵੀ ਆਪਣਾ ਕਾਰੋਬਾਰ ਇਸ ਤਰ੍ਹਾਂ ਦਾ ਚਲਾਵਾਂ ਜਿਵੇਂ ਦੂਸਰਾ ਚਲਾ ਰਿਹਾ। ਦੂਸਰੇ ਦੀ ਚੰਗੀ ਤਾਲੀਮ ਵੇਖ ਕੇ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ ਭੁੱਲਦੇ ਤੇ ਨਹੀਂ? ਰੋਜ਼ ਰੋਜ਼ ਕਹਿੰਦੇ ਆ ਬੇਟਾ ਤਾਲੀਮ ਲੈਣੀ ਹੈ ਤੇ ਫਲਾਣੇ ਅੰਕਲ ਵਾਂਗ, ਤਾਲੀਮ ਲੈਣੀ ਹੈ ਤੇ ਫਲਾਣੇ ਬੰਦੇ ਵਾਂਗ ਜਿਸ ਤਰ੍ਹਾਂ ਉਹਨੇ ਤਾਲੀਮ ਲਈ। ਦੂਸਰੇ ਦੀ ਤਾਲੀਮ ਵੇਖ ਕੇ ਸਾਨੂੰ ਤਾਲੀਮ ਲੈਣ ਦੀ ਰੀਸ ਬਣਦੀ ਹੈ, ਚਾਹ ਬਣਦਾ ਹੈ। ਦੂਜੇ ਦਾ ਕਾਰੋਬਾਰ ਵੇਖ ਕੇ ਸਾਨੂੰ ਯਾਦ ਆਉਂਦਾ ਹੈ ਸਾਡਾ ਕਾਰੋਬਾਰ ਇਸ ਤਰ੍ਹਾਂ ਦਾ ਹੋਵੇ। ਦੂਜੇ ਦਾ ਧਨ ਵੇਖ ਕੇ ਧਨ ਕਮਾਉਣ ਦੀ ਜੁਗਤ ਆਉਂਦੀ, ਭਾਵੇਂ ਉਹ ਰੀਸ ਕਰਕੇ ਆਵੇ ਭਾਵੇਂ ਚਾਹ ਕਰਕੇ ਆਵੇ। ਦੂਸਰੇ ਦੀ ਮੌਤ ਵੇਖ ਕੇ ਆਪਣੀ ਮੌਤ ਚੇਤੇ ਕਿਉਂ ਨਹੀਂ ਆਉਂਦੀ? ਦੂਸਰੇ ਦੀ ਮੌਤ ਵੇਖ ਕੇ ਆਪਣੀ ਮੌਤ ਖਿਆਲ ਵਿੱਚ ਆ ਜਾਣੀ ਚਾਹੀਦੀ, ਮੈਨੂੰ ਵੀ ਮਰਨਾ ਪੈਣਾ। ਸਾਡੇ ਕੋਲੋਂ ਰੋਜ਼ ਉੱਠ ਉੱਠ ਕੇ ਜਾ ਰਹੇ ਨੇ, ਰੋਜ਼ ਆ ਵੀ ਰਹੇ ਨੇ, ਦੂਜੇ ਪਾਸਿਓਂ ਜਾ ਵੀ ਰਹੇ ਨੇ, ਉਹਨਾਂ ਜਾਣ ਵਾਲਿਆਂ ਨੂੰ ਵੇਖ ਕੇ ਧਿਆਨ ਵਿੱਚ ਆ ਰਹੇ ਕਿ ਇੱਕ ਦਿਨ ਜਾਣਾ ਮੈਨੂੰ ਵੀ ਪੈਣਾ। ਮੈਂ ਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਪੜ੍ਹ ਕੇ ਬੜਾ ਹੈਰਾਨ ਹੋਇਆ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਹਾੜ ਜਲੇ ਜਿਉਂ ਲਾਕਰੀ, ਕੇਸ ਜਰੇ ਜਿਉਂ ਕਾਸ, ਇਹ ਜਗ ਜਰਤਾ ਦੇਖ ਕੇ ਪਇਓ ਕਬੀਰ ਉਦਾਸ। ਕਬੀਰ ਸਾਹਿਬ ਕਹਿਣ ਲੱਗੇ, ਹੱਡ ਲੱਕੜੀਆਂ ਵਾਂਗ ਬਲਦੇ ਹੋਏ ਵੇਖੇ, ਤੇ ਆਪਣੇ ਨਹੀਂ ਕਿਸੇ ਦੇ, ਕਿਸੇ ਦੀ ਅਰਥੀ ਲੈ ਕੇ ਗਏ ਹੋਣਗੇ, ਮਰਕਟ ਤੱਕਿਆ ਹੋਏਗਾ, ਸ਼ਮਸ਼ਾਨ ਭੂਮੀ ਦੇ ਅੰਦਰ ਚਿਖਾ ਦੇ ਉੱਤੇ ਪਏ ਹੋਏ ਸਰੀਰ ਦੀਆਂ ਹੱਡੀਆਂ ਬਲਦੀਆਂ ਵੇਖੀਆਂ ਤੇ ਮਨ ਦੇ ਅੰਦਰ ਵਿਚਾਰ ਬਣ ਗਿਆ, ਫੁਰਨਾ ਬਣ ਗਿਆ।
ਕਹਿਣ ਲੱਗੇ ਹਾੜ ਜਰੇ ਜਿਉ ਲੱਕੜੀ, ਕੇਸ ਜਰੇ ਜਿਉ ਕਾਸ, ਕਾ ਵਾਂਗ ਇਹ ਕੇਸ ਜਰਦੇ ਹੋਏ ਸੜਦੇ ਹੋਏ ਨਜ਼ਰ ਪਏ। ਇਹ ਜਗ ਜਰਤਾ ਦੇਖ ਕੇ ਕਹਿਣ ਲੱਗੇ ਸੜਦੇ ਬਲਦੇ ਜਗ ਨੂੰ ਵੇਖ ਕੇ ਮੈਂ ਉਦਾਸ ਹੋਇਆ ਕਿ ਮੈਨੂੰ ਵੀ ਜਾਣਾ ਪੈਣਾ। ਕਿਸੇ ਨੂੰ ਕੋਈ ਦੂਸਰਾ ਜਲਦਾ ਵੇਖ ਕੇ ਆਪਣਾ ਜਲਣਾ ਧਿਆਨ ਵਿੱਚ ਆਉਂਦਾ ਤੇ ਕਿਸੇ ਨੂੰ ਆਪਣਾ ਜਲਣਾ ਵੀ ਖਾਲੀ ਧਿਆਨ ਵਿੱਚ ਨਹੀਂ ਆਉਂਦਾ, ਉਹਨੇ ਦੂਸਰੇ ਨੂੰ ਕੀ ਵੇਖਣਾ। ਕਿਸੇ ਦੂਸਰੇ ਦੀ ਮੌਤ ਵੇਖ ਕੇ ਕਿਸੇ ਨੂੰ ਆਪਣੀ ਮੌਤ ਚੇਤੇ ਆਉਂਦੀ ਹੈ ਤੇ ਕਿਸੇ ਦੀ ਮੌਤ ਬਿਲਕੁਲ ਕਿਨਾਰੇ ਤੇ ਖੜੀ ਹੋਵੇ ਉਹਨੂੰ ਤਾਂ ਵੀ ਧਿਆਨ ਵਿੱਚ ਨਹੀਂ ਆਉਂਦਾ ਕਿ ਮੈਂ ਜਾਣਾ ਹੈ। ਭੁੱਲਿਆ ਰਹਿੰਦਾ, ਸਦਾ ਵਾਸਤੇ ਸਮੇਂ ਨੂੰ ਭੁਲਾਉਣ ਦਾ ਯਤਨ ਵੀ ਕਰਦਾ। ਤੋ ਖੈਰ ਇਹ ਤੇ ਬਾਰੀ ਉਦਾਹਰਣ ਸੀ। ਜਦ ਧਿਆਨ ਦੇ ਕੇ ਵੇਖੋਗੇ, ਕਬੀਰ ਸਾਹਿਬ ਕਹਿਣ ਲੱਗੇ, ਇਹ ਜਗ ਜਰਦਾ ਦੇਖ ਕੇ ਜਗਤ ਵਾਕੇ ਸੜਦਾ ਬਲਦਾ ਨਜ਼ਰ ਆ ਰਿਹਾ। ਉਹ ਸੜਨ ਨਾਲੋਂ ਮੌਤ ਆਉਣ ਤੋਂ ਬਾਅਦ ਜਿਹੜਾ ਸੜਨਾ ਹੈ ਉਹ ਸੜਨ ਤੋਂ ਪਹਿਲਾਂ ਹੀ ਸੜਦਾ ਬਲਦਾ ਨਜ਼ਰ ਆ ਰਿਹਾ। ਕੋਈ ਕਾਮ ਦੀ ਯਗਨ ਦੇ ਅੰਦਰ, ਕੋਈ ਕ੍ਰੋਧ ਦੇ ਅੰਦਰ, ਕੋਈ ਨਿੰਦਾ ਦੇ ਅੰਦਰ, ਕੋਈ ਚੁਗਲੀ ਦੇ ਅੰਦਰ ਜਲਦਾ ਨਜ਼ਰ ਆ ਰਿਹਾ। ਅੰਦਰੋਂ ਕੁਰਚਦਾ ਹੋਇਆ ਨਜ਼ਰ ਆ ਰਿਹਾ, ਅੰਦਰੋਂ ਪਛਤਾਵਾ ਨਜ਼ਰ ਆ ਰਿਹਾ, ਅੰਦਰ ਬੜਾ ਚਿੜਚਿੜਾਪਨ, ਬੜਾ ਕ੍ਰੋਧ ਨਜ਼ਰ ਆ ਰਿਹਾ ਹੈ। ਤੇ ਕਾਰਨ ਪੁੱਛੋ, ਕਾਰਨ ਕੋਈ ਵੀ ਨਹੀਂ। ਕਾਰਨ ਇਹ ਹੀ ਹੈ ਕਿ ਅੰਦਰ ਬੁਰਾਈਆਂ ਬਹੁਤ ਨੇ ਤੇ ਬੁਰਾਈਆਂ ਦੇ ਨਾਲ ਤਪਸ਼ ਬੜੀ ਬਣ ਗਈ ਹੈ ਤੇ ਉਹ ਤਪਸ਼ ਅੰਦਰ ਨੂੰ ਚੈਨ ਦਿੰਦੀ ਨਹੀਂ ਬਲਕਿ ਬੇਚੈਨ ਕਰ ਰਹੀ। ਕਾਰੋਬਾਰ ਬੜਾ ਹੈ, ਮੋਟਰ ਕਾਰ ਬੜੀ ਹੈ, ਗਿਆਨ ਬੜਾ ਹੈ, ਪਰ ਅੰਦਰੋਂ ਕੁਰਚਦਾ ਹੋਇਆ, ਕਲਪਦਾ ਹੋਇਆ, ਹੋਕੇ ਚੋਰੇ ਭਰਦਾ ਹੀ ਨਜ਼ਰ ਪੈਂਦਾ। ਤੋ ਖੈਰ ਅੱਜ ਦਾ ਇਹ ਮਹਾਂਵਾਕ ਕਹਿਣ ਲੱਗੇ, ਜਿੰਦੂ ਕੋ ਸਮਝਾਏ, ਸਮਝਾ ਕੇ ਚੱਲਣ ਦਾ ਯਤਨ ਕਰ ਕਿ ਇੱਕ ਦਿਨ ਮੈਨੂੰ ਜਾਣਾ ਪੈਣਾ। ਜਿੰਦ ਵਹੁਟੀ, ਕਹਿਣ ਲੱਗੇ ਤੇਰੇ ਪ੍ਰਾਣ ਨੇ ਵਹੁਟੀ ਦੀ ਤਰ੍ਹਾਂ, ਤੇਰੇ ਪ੍ਰਾਣ ਨੇ ਲਾੜੀ ਦੀ ਤਰ੍ਹਾਂ, ਤੇਰੇ ਪ੍ਰਾਣ ਨੇ ਦੁੱਲਣ ਦੀ ਤਰ੍ਹਾਂ ਮਰਨ ਵਾਰ ਤੇ ਛੇੜੀ ਮੌਤ ਇਹਨਾ ਉਹਨੇ ਆਉਣਾ ਹੈ ਇਹਨੂੰ ਪਰਨਾਉਣ ਵਾਸਤੇ ਵਾਰ ਬਣ ਕੇ। ਵਰ ਮੈਨੇ ਲਾੜਾ, ਵਰ ਮੈਨੇ ਦੁੱਲਾ, ਵਰ ਮੈਨੇ ਘਰ ਵਾਲਾ, ਉਹਨੇ ਵਰ ਬਣ ਕੇ ਆਉਣਾ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ, ਪਰਨਾਏ ਦਾ ਮਤਲਬ ਹੁੰਦਾ ਹੈ ਵਿਆਹ ਕੇ। ਜੰਗ ਮੁਲਤਾਨ ਲੈਂਦੇ ਪੰਜਾਬ ਦੇ ਅੰਦਰ ਜੋ ਰਹਿ ਚੁੱਕਾ ਹੈ ਉੱਥੋਂ ਦੀ ਭਾਸ਼ਾ ਹੈ ਪਰਨਾਏ ਜਾਣਾ। ਪਰਨਾਏ ਜਾਣ ਦਾ ਮਤਲਬ ਹੁੰਦਾ ਹੈ ਵਿਆਹੇ ਜਾਣਾ। ਆਖਿਆ ਲੈ ਜਾਸੀ ਪਰਨਾਏ, ਉਹ ਮੌਤ ਦਾ ਲਾੜਾ ਜਿੰਦ ਵਹੁਟੀ ਨੂੰ ਇੱਕ ਦਿਨ ਆਏਗਾ ਤੇ ਪਰਨਾ ਕੇ ਵਿਆਹ ਕੇ ਲੈ ਜਾਏਗਾ। ਤੂੰ ਇਹ ਗੱਲ ਆਪਣੀ ਜਿੰਦੂ ਕੋ ਸਮਝਾਏ, ਆਪਣੇ ਆਪ ਨੂੰ ਸਮਝਾ, ਸਮਝਾਉਂਦਾ ਕਿਉਂ ਨਹੀਂ। ਇੱਕ ਮੈਂ ਹੋਰ ਬੇਨਤੀ ਆਪ ਸੰਗਤਾਂ ਦੇ ਸਨਮੁਖ ਕਰਦਾ ਚੱਲਾਂ, ਸਾਡਾ ਮੰਨਣਾ ਤੇ ਗੁਰਮਤ ਦਾ ਮੰਨਣਾ ਵਿਰੋਧੀ ਹੈ। ਸਾਡਾ ਗੁਰਮਤ ਦੇ ਉਲਟ ਮੰਨਣਾ ਹੈ, ਸਾਡੀ ਸੋਚ ਗੁਰਮਤ ਦੇ ਉਲਟ ਹੈ। ਬੱਚੇ ਦਾ ਜਨਮ ਹੋਵੇ ਮਾਂ ਦੇ ਗਰਭ ਵਿੱਚੋਂ, ਬੱਚਾ ਹੋਇਆ ਇੱਕ ਦਿਨ ਦਾ, ਅਸੀਂ ਕਹਿੰਦੇ ਹਾਂ ਬੱਚਾ ਵੱਡਾ ਹੋ ਗਿਆ ਇੱਕ ਦਿਨ ਦਾ, ਹੁਣ ਬੱਚਾ ਹੋਰ ਵੱਡਾ ਹੋ ਗਿਆ ਇੱਕ ਮਹੀਨੇ ਦਾ, ਹੁਣ ਬੱਚਾ ਹੋਰ ਵੱਡਾ ਹੋਇਆ ਇੱਕ ਸਾਲ ਦਾ, ਹੁਣ ਬੱਚਾ ਹੋਰ ਵੱਡਾ ਹੋਇਆ 20 ਸਾਲ, 30 ਸਾਲ, 50 ਸਾਲ, ਤੇ ਜਿਹੜਾ ਬਜ਼ੁਰਗ ਹੀ ਹੋ ਜਾਏ ਚੱਲਦਾ ਚੱਲਦਾ ਉਹਨੂੰ ਅਸੀਂ ਆਮ ਪੰਜਾਬੀ ਵਿੱਚ ਕਹਿ ਦਿੰਦੇ ਸਾਡੇ ਵਡੇਰੇ ਨੇ, ਇਹ ਸਾਡੇ ਵੱਡੇ ਨੇ। ਵਡੇਰੇ ਦਾ ਮਤਲਬ ਇਹ ਸਾਡੇ ਤੋਂ ਬਹੁਤ ਵੱਡੇ ਨੇ, ਕਹਿ ਵੀ ਦਿੰਦੇ ਵੱਡੇ ਵਡੇਰੇ ਨੇ। ਗੁਰਮਤ ਦਾ ਇਹ ਮੰਨਣਾ ਹੈ ਉਹ ਵੱਡਾ ਨਹੀਂ, ਪੈਰੋ ਪੈਰ ਛੋਟਾ ਹੋ ਰਿਹਾ। ਭਗਤ ਕਬੀਰ ਸਾਹਿਬ ਜੀ ਦਾ ਮਹਾਂਵਾਕ ਹੈ, ਉਹ ਕਹਿੰਦੇ ਨੇ ਜਨਨੀ ਜਾਣਤ, ਜਨਨੀ ਮੈਨੇ ਜਨਮ ਦੇਣ ਵਾਲੀ ਮਾਂ, ਜਨਨੀ ਇਹ ਗੱਲ ਜਾਣਦੀ ਏ, ਸਮਝ ਰਹੀ ਏ, ਜਨਨੀ ਜਾਣਤ ਸੁੱਤ ਬੜਾ ਹੋਤ ਹੈ ਕਿ ਮੇਰਾ ਪੁੱਤਰ ਦਿਨ ਪਰ ਰਾਤ ਵੱਡਾ ਹੋ ਰਿਹਾ। ਕਬੀਰ ਸਾਹਿਬ ਕਹਿੰਦੇ ਨੇ ਇਤਨਾ ਕੁ ਨਾ ਜਾਣੇ ਕਿ ਦਿਨ ਦਿਨ ਅਵਧ ਘਟਦਾ ਹੈ, ਇਹਦੀ ਉਮਰ ਘਟ ਰਹੀ ਹੈ। ਗਿਣੀ ਮਿੱਥੀ ਪੂੰਜੀ ਤੁਹਾਡੀ ਜੇਬ ਦੇ ਅੰਦਰ ਹੋਵੇ, $100 ਤੁਹਾਡੀ ਜੇਬ ਦੇ ਅੰਦਰ ਹੋਵੇ, ਉਹਦੇ ਵਿੱਚੋਂ ਰੋਜ਼ $1 ਕੱਢ ਕੇ ਵਰਤੀ ਜਾਓ ਤੇ ਉਹ ਪੂੰਜੀ ਵੱਧ ਰਹੀ ਹੈ ਜਾਂ ਘਟ ਰਹੀ ਹੈ। ਜਦ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਿ ਸਾਹੇ ਲਿਖੇ ਨਾ ਚੱਲਣੀ, ਗਿਣੇ ਮਿੱਥੇ ਸਵਾਸ ਤੇਰੇ ਕੋਲ ਨੇ, ਸਾਹਾ ਲਿਖਿਆ ਹੈ, ਦਿਨ ਮੁਕਰਰ ਹੈ, ਤੇ ਫਿਰ ਰੋਜ਼ ਰੋਜ਼ ਉਹ ਸਵਾਸ ਘਟ ਰਹੇ ਨੇ, ਦਿਨ ਘਟ ਰਹੇ ਨੇ ਜਾਂ ਦਿਨ ਵੱਧ ਰਹੇ ਨੇ, ਆਪ ਹੀ ਅੰਦਾਜ਼ਾ ਲਓ। ਇਹਦਾ ਮਤਲਬ ਅਸੀਂ ਪੈਰੋ ਪੈਰ ਮੌਤ ਵੱਲ ਨੂੰ ਵੱਧ ਕੇ ਜਾ ਰਹੇ ਹਾਂ। ਤੋ ਇਹੀ ਗੱਲ ਆਪਣੇ ਆਪ ਨੂੰ ਸਮਝਾਉਣ ਦਾ ਯਤਨ ਕਰਨਾ ਹੈ, ਤਾਂ ਹੀ ਭਗਤ ਜੀ ਉਚੇਚਾ ਜ਼ੋਰ ਦੇ ਕੇ ਕਹਿ ਰਹੇ ਨੇ ਜਿੰਦੂ ਕੋ ਸਮਝਾਏ। ਕਬੀਰ ਸਾਹਿਬ ਦੀ ਰਚਨਾ ਦੇ ਦੁਆਰਾ ਇੱਕ ਹੋਰ ਬਚਨ ਬਖਸ਼ਿਆ ਹੋਇਆ ਮੇਰੇ ਸਾਹਮਣੇ ਆਉਂਦਾ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ,
आव कटै, आव मैंने उम्र कटे, मैंने कट रही है। आव कटै तन छिजै, छिजै दा मतलब कमजोर होना। कहन लगे तन पैरो पैर हर रोज छिजदा कमजोर हुंदा नजर पै रहा है, उम्र घटदी नजर पै रही है, दिना सालां कटियां पैरां करके। आव कटै तन छिजै, काल एहेरी फिरे बदक ज्यों, बदक मैंने शिकारी, काल शिकारी बन के ना तेरे सिर दे उते मंडरा रहा। काल अहेरी फिरे बदक ज्यों, कहो कवन बिद कीजै, सो दिन आवन लागा। ओ दिन नेड़े नेड़े आ रहा है, सो दिन आवन लागा, मात पिता भाई सुत बनिता, कहो को है कांका। कहन लगे ओ दिन नेड़े नेड़े आ रहा है, जिस पल दे अंदर साडा जन्म होया ओ पल सानू याद है। मिंटा सकंटा दा लेखा जोखा हर बच्चे दा अजकल तैयार हुंदा है, इन्ने वज के इन्ने मिंट दे उत्ते बच्चे दा जन्म होया। ओ पैर केड़ा सी पैर दा पता है, पैर तो बाद ओ दिन केड़ा सी दिन दा पता है, दिन तो बाद ओ महीना केड़ा सी महीने दा पता है, महीने तो बाद ओ साल केड़ा सी साल दा पता है। अखीरी चलदियां चलदियां ओ साल आउणा है, जिस साल दे अंदर सानू इस खिड़ी गुलजार बहार नू छड के टहनी दे नालों टुटना पैना है, टहनी दे नालों झड़ना पैना है, रुखसत होना पैना है, उह साल आउणा है। क्योंकि जो बनिया है उन्हें एक दिन टुटना जरूर है, जिस दी शुरुआत है उसका अंत अवच होना है। अगर परमात्मा वास्ते ये लफज कह सकने हैं कि अंत विच नहीं, आउन जान दे चक्कर विच नहीं, ते ओ केवल रब है, परमात्मा है, बाकी सारे काल दे बंधन दे अंदर आपां बजे हां, असीं आए हां, जाना पैना है, बने हां, टुटने पैना है, साडी शुरुआत ते साडा अंत होना है। चलदियां चलदियां जिंदगी दे मोड़ दे अंदर एक इस तरह दा साल आउणा है जिहड़ा जिंदगी दा अखीरला साल होना है, उस तो बाद नवा साल साडे जीवन विच नहीं आउणा, लोकां दे जीवन विच आएगा, इक दे जीवन विच नहीं आउणा। उस साल दी कहानी खत्म हो जानी, ते साल तो बाद फिर चलदियां चलदियां गल आ जानी है उस महीने दे उते, जिस महीने दे अंदर चलना पैना है, फिर महीना भी जांदा लगना है, फिर आ जाना है वो दिन, फिर आ जाना है वो पैर, फिर आ जानी वो घड़ी, फिर आ जाना है वो पल, फिर वो छिण आ जाना है, जिस छिण दे अंदर सानू इस दुनिया नू छड के ते चलना ही पैना है। राजी होवांगे ना वांगे, पर एक गल सौ फीसदी सच है कि सानू चलना ते अवच पैना है। भगत जी कहन लगे सो दिन आवन लागा, मात पिता भाई सुत बनिता, बनिता मैंने घर वाली, सुत मैंने पुत्र, कहो को है कांका। वो दिन नेड़े नेड़े आ रहा है। तो खैर कहन लगे जिंद बहुटी मरन वर लै जासी परनाए। एक मैं होर बेनती आप संगत दे सन्मुख करदा चला, बहुता लम्मा समा नहीं, तुसी केवल एक मिंट दी साधना करो। मैं ए नहीं कह रहा कदे ने एक महीना एक साल, केवल एक मिंट, और इत्थे बैठे बैठे करके वेख लो, जिथे जिथे भी तुहाडा मन इस वक्त दौड़ रहा है, अपने मन नू इस केंद्र बिंदु दे उत्ते लिया के इकट्ठा करो कि मेरे कोल मौत ने एक दिन आउणा है, ते मैनू मरना पैना है, मैनू इह शरीर छड्डना पैना है। इह मन विच विचार करो कि मैनू मौत आउणी है, ते इस केंद्र बिंदु दे उत्ते अपना ध्यान टिकाओ केवल एक मिंट लई, ते फिर ओ एक मिंट दा समां नोट करके वेखियो, तुहाडे मन दे अंदर ना कोई दुई, ना कोई द्वैत, ना कोई निंदा, ना कोई चुगली, ना कोई ईर्ष्या, ना कोई मैल, कुछ भी नजर नहीं आएगा। वो एक मिंट जो मौत नू चेते कर रहे हो गहराई विच जाके, तुहाडे मन दे अंदर बड़ी पवित्रता दी लहर बनदी हुई नजर पैगी। जद अंदरों प्राणा तो सोचोगे ना मरना पैना है, अंदर कंब जाएगा, जे मरना ही पैना है ते फिर मैं अपना समा बर्बाद क्यों कर रहा, फिर मैं तन श्री गुरु ग्रंथ साहिब जी दी शरण विच जाके ते जन्म नू सफल करन दा यतन करा, अपने आप नू सवारन दा यतन करा। क्यों मैं कूड़े करकट दे ढेर बन बन के अपने सिर दे उत्ते पंडा रखी जा रहा, फिर मन इत्थे टिकेगा। कहन लगे जिंद बूटी मरन वर लै जासी परनाए,
अपन हथी जोड़ के जोड़ मैंने तोरना अपने हथा दे नाल तेनु तोरना पैना हथा दे नाल बच्चिया नु जन्म देने हथा दे नाल बजुर्ग वारा नु तोरना पैंदा इन्हां हथा दे अंदर कईयां दा जन्म होया कईयां नु खड़ाया लाड़ प्यार दिता कुछड़ गोदी चुकदे रहे ते इन्हां हथा दे नाल कईयां दा मरदे वकत इशनान पान करवाया कईयां दी अर्थी नु मोटा दिता कईयां दे चिखा नु लांबू लाए इन्हां हथा दे नाल खिमा मंग लवां और एक बेनती भी करदा चला भगत फरीद साहब जी दे सलोकां दे अंदर तकरीबन बहुता ख्याल मौत दा हुंदा है और जिन्हों मौत चेते विच आ जाए ना उन्हों परमात्मा भी चेते विच अवश्य आ जाता है। मैं किधरे कथा कर रहा सा सरी दे अंदर, सरी दे अंदर एक स्टेज है दशमेश दरबार, एक गुरुद्वारा साहब है दशमेश दरबार, संगत बहुत होंदी है, सरी दी सब तो वड्डी स्टेज ओही है। सूही राग दे अंदर कथा चल रही सी लड़ीवार, ते कथा चल रही सी भगतां दी बाणी दी, ते हुण ओ भगतां दी बाणी दे अंदर हर शब्द दे अंदर ही मौत दा जिक्र आउंदा है, हर शब्द दे अंदर ही मौत दा जिक्र। जद तीन क दिन मैनू बीत गए तकरीबन नौ दस शब्द ने जिन्हां दे अंदर लड़ीवार मौत दा ही सिलसिला है, मौत दा ही जिक्र है। जद तीन क दिन बीत गए ते मैं कथा कर रहा सा दोपहर दे वक्त, संगत काफी आउंदी है, एक प्रेमी आण के मेरे सामने ना पर्ची लिख के रख गया, ते पर्ची ते लिखिया ज्ञानी जी घरों आई दा शांति लैण वास्ते तुसी तीन दिन हो गए ने साडे कन्नां दे अंदर, मरना पैना है मरना पैना है, मौत आउणी है, सानू डरा धमका के घर नूं भेज दिंदे हो, इहदा नां कथा है। मैं कहा सज्जना तू सही ढंग दे नाल कथा सुनी नहीं है, सतगुरु गुरु ग्रंथ साहिब जी नूं पढ़, एक एक पंक्ति विचों सतगुरु गुरु ग्रंथ साहिब जी याद करवा रहे ने परमात्मा नूं और बहुत शब्दां दे अंदर याद करवा रहे ने मौत नूं, एक शब्द नहीं अनेकां शब्द सैकड़े शब्द ने जो तेनों तेरा अंतला पल चेते करवा रहे। इना खौफ क्यों, इना डर क्यों, कथा ध्यान दे नाल सुनो, उनु अपने अंदर जान दो, विचारो कि यह जो गल सुनी जा रही है ये अंदर कोई सच भी है जा सारी झूठ बयानी है। खैर अपने विषय दे नाल जुड़ो, भगत फरीद साहब जी कहिंदे ने कि अपना हथी जोड़ के कह गल लगे ताए, अपने हथां दे नाल तोरना पैगा, कह गल किदे गल ताए मैंने अगा वध के गलवकड़ी विच लै के रोएगा, अपने हथां दे नाल अपने आप नूं तोर के। बड़े साडे हथां दे अंदर जन्मे ने, बड़े चले जाने ने, रोज कोई ना कोई आउंदा नजर आ रहा है, कोई ना कोई जांदा नजर आ रहा है। महात्मा बुद्ध दे पास एक वारी ना एक माता आई, ते माता पांच कु साल दा अपना बच्चा उन्हों मोढे दे नाल लाया है, ते मोढे दे नाल ला के चुक के महात्मा बुद्ध दे पास आ गए। कहन लगी महात्मा बुद्ध मैं सुनिया है कि जिहड़ा सच्चा साधु है वो किसे दा दुख वेख के बर्दाश्त नहीं करदा, ते आ वेख मैं जहरे रूप दे अंदर अपना दुख तेरे कोल लेके आई हां, जहरे रूप दे अंदर अपना दुख। महात्मा पुछदा है कि दुख माता की, बच्चे नूं कंधे दे नाल लाया सी, आख्या मेरी कलौती संतान ए वी चलाना कर गया, इको एक मेरा पुत्तर, ना कोई होर मेरी धी, ना कोई पुत्तर, ना मेरे जीवन दा साथ नभाउण वाला साथी इस दुनिया विच रहा, इकलौती संतान इकला पुत्तर है, इनू मैं पाल रही सा, इहदे सहारे जिंदगी दे चार दिन मैं बसर कर रही सा, मेरा ए वी पुत्तर चलदा बनिया, मेरी बेनती तेरे सामने ए है कि जे हो सकदा है ते मेरे पुत्तर नू जिंदा कर। महात्मा बुद्ध ने बड़ा कथा कहानियां दलीलां उदाहरणां दे दे के माता नू समझाउण दा यतन कीता, पर माता समझे ना। आखर महात्मा बुद्ध ने एक नवी तजवीज व्योंत बंदी तो कम लिया, कहन लगा माता गल ध्यान विच आई, तेरा पुत्तर जिंदा हो सकदा है। माता खुशी दी अंदर टैग पई, आख्या महात्मा किस तरह। महात्मा बुद्ध कहन लगा आ वेख सामने आबादी, एक बस्ती है, महला है, इस आबादी दे अंदर चली जा, कणक दे दाने लेके आ, वो भी मुठ्ठी भर, लम्मे चौड़े क्वांटला मुई कणक नहीं चाहिए, मुठ्ठी भर कणक दे दाने लेके आ सामने आबादी विचों। हुण माता आबादी वल नूं काली कदम पुट के चलना शुरू कर दी है, ते मगरों ही महात्मा बुद्ध ने आवाज दी, आख्या माता एक गल होर सुन दी जा,
ਕਣਕ ਦੇ ਦਾਣੇ ਮੈਨੂੰ ਚਾਹੀਦੇ ਨੇ ਕੇਵਲ ਇੱਕ ਮੁੱਠੀ ਭਰ, ਬਹੁਤੇ ਨਹੀਂ ਚਾਹੀਦੇ। ਪਰ ਇੱਕ ਖਿਆਲ ਕਰੀ, ਜਿਸ ਵੀ ਘਰ ਵਿੱਚੋਂ ਕਣਕ ਦੇ ਦਾਣੇ ਲਿਆਏਂਗੇ ਉਸ ਘਰ ਵਾਲਿਆਂ ਨੂੰ ਪ੍ਰਸ਼ਨ ਕਰਕੇ ਪੁੱਛ ਲਈ ਕਿ ਤੁਹਾਡੇ ਘਰ ਦਾ ਦਰਵਾਜ਼ਾ ਕਦੀ ਮੌਤ ਨੇ ਤੇ ਨਹੀਂ ਖੜਕਾਇਆ? ਜਿਸ ਘਰ ਵਿੱਚ ਮੌਤ ਨਾ ਆਈ ਹੋਵੇ ਕਣਕ ਦੇ ਦਾਣੇ ਉਸ ਘਰੋਂ ਲੈ ਕੇ ਆਉਣੇ ਨੇ, ਦੂਸਰੇ ਘਰ ਦੇ ਦਾਣੇ ਮੈਨੂੰ ਨਹੀਂ ਚਾਹੀਦੇ। ਹੁਣ ਮਾਤਾ ਆਬਾਦੀ ਵਿੱਚ ਗਈ, ਇਹਨੇ ਦਰਵਾਜ਼ੇ ਖੜਕਾਏ, ਸਵਾਲ ਕੀਤਾ, ਪਹਿਲਾ ਮੈਨੂੰ ਮੁੱਠੀ ਭਰ ਕਣਕ ਦੇ ਦਾਣੇ ਚਾਹੀਦੇ ਨੇ, ਪੁੱਤਰ ਮੇਰਾ ਚਲਾ ਗਿਆ, ਮਹਾਤਮਾ ਬੁੱਧ ਕਹਿੰਦਾ ਜਿੰਦਾ ਹੋ ਜਾਏਗਾ, ਤੁਸੀਂ ਮੇਰੀ ਝੋਲੀ ਦੇ ਅੰਦਰ ਮੁੱਠੀ ਭਰ ਦਾਣੇ ਪਾਓ। ਲੋਕਾਂ ਨੇ ਜਵਾਬ ਦਿੱਤਾ, ਮਾਤਾ ਮੁੱਠੀ ਭਰ ਦਾਣੇ ਦੀ ਕੀ ਗੱਲ, ਅਗਰ ਤੇਰਾ ਬੱਚਾ ਜਿੰਦਾ ਹੁੰਦਾ ਹੈ ਤੇ ਅਸੀਂ ਕੁਆਂਟਲਾਂ ਦੇ ਹਿਸਾਬ ਦੇ ਨਾਲ ਅਨਾਜ ਦੇਣ ਲਈ ਤੈਨੂੰ ਤਿਆਰ ਹਾਂ। ਅਗਰ ਇੰਨੀ ਗੱਲ ਹੈ ਤੇ ਕੋਈ ਵੱਡੀ ਗੱਲ ਨਹੀਂ, ਜ਼ਿੰਦਗੀ ਦੇ ਬਦਲੇ ਮੁੱਠੀ ਭਰ ਦਾਣੇ ਕਿਉਂ, ਮਣਾ ਮੁਈ ਕਣਕ ਦੇਣ ਵਾਸਤੇ ਤਿਆਰ ਹਾਂ। ਪਰ ਜਦ ਮਾਤਾ ਦੂਸਰਾ ਪ੍ਰਸ਼ਨ ਕਰਦੀ ਕਿ ਤੁਹਾਡੇ ਘਰ ਦਾ ਦਰਵਾਜ਼ਾ ਕਦੀ ਮੌਤ ਨੇ ਤੇ ਨਹੀਂ ਖੜਕਾਇਆ, ਮੌਤ ਦੇ ਪੈਰ ਤੇ ਤੁਹਾਡੇ ਘਰ ਵਿੱਚ ਨਹੀਂ ਪਏ, ਤੇ ਸਾਰੀ ਇੱਥੇ ਮਾਯੂਸ ਹੋ ਜਾਂਦੇ। ਕੋਈ ਕਹਿ ਦਿੰਦਾ ਘਰ ਵਿੱਚ ਦਾਦੀ ਨਹੀਂ ਹੈ, ਘਰ ਵਿੱਚ ਦਾਦਾ ਨਹੀਂ ਹੈ, ਕਈਆਂ ਦੇ ਘਰੋਂ ਆਵਾਜ਼ ਆਈ ਮਾਂ ਨਹੀਂ ਹੈ, ਪਿਤਾ ਨਹੀਂ ਹੈ, ਕਈਆਂ ਆਖਿਆ ਜਵਾਨ ਉਮਰ ਦੇ ਅੰਦਰ ਭੈਣ ਚਲੀ ਗਈ, ਭਾਈ ਚਲਾ ਗਿਆ, ਪਤਨੀ ਚਲੀ ਗਈ, ਪਤੀ ਚਲਾ ਗਿਆ। ਕਈਆਂ ਵੱਲੋਂ ਇਹ ਵੀ ਆਵਾਜ਼ ਆਈ, ਮਾਤਾ ਤੇਰੀ ਉਮਰ ਦੇ ਬਰਾਬਰ ਦਾ ਬੱਚਾ ਮੇਰੇ ਘਰ ਵਿੱਚ ਵੀ ਸੀ, ਉਹ ਵੀ ਚਲਾ ਗਿਆ। ਮਾਤਾ ਮਾਯੂਸ ਹੋ ਕੇ ਮਹਾਤਮਾ ਬੁੱਧ ਦੇ ਪਾਸ ਵਾਪਸ ਮੁੜ ਆਈ, ਆਣ ਕੇ ਹੱਥ ਜੋੜ ਕੇ ਕਹਿਣ ਲੱਗੀ, ਮਹਾਤਮਾ ਤੂੰ ਇੱਕ ਜੁਗਤ ਦੇ ਨਾਲ ਮੇਰੇ ਡਿੱਗਦੇ ਡੋਲਦੇ ਮਨ ਨੂੰ ਥੰਮੀ ਦੇ ਦਿੱਤੀ, ਤਰਵਾਸ ਦੇ ਦਿੱਤੀ। ਮੈਨੂੰ ਸਮਝ ਆਈ ਏ ਕਿ ਪ੍ਰਮਾਤਮਾ ਦੀ ਇਹ ਦਾਤ ਹੈ, ਪ੍ਰਮਾਤਮਾ ਦੀ ਮਰਜ਼ੀ ਦੇ ਅਨੁਸਾਰ ਇਹਨੇ ਚਲੀ ਜਾਣਾ ਹੈ, ਇਹ ਤੋਂ ਵਸਤ ਗੋਪਾਲ ਕੀ ਜਾਂ ਭਾਵੇ ਲੈ ਖਸ, ਇਹਦੇ ਅੰਦਰ ਆਪਣਾ ਜ਼ੋਰ ਯਤਨ ਨਹੀਂ ਹੈ। ਹੁਣ ਮੈਂ ਸਮਝ ਗਈ ਹਾਂ ਜੋ ਤੂੰ ਸਮਝਾਉਣਾ ਚਾਹੁੰਦਾ ਸੀ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਆਪਣਾ ਹੱਥੀ ਜੋੜ ਕੇ ਕਹਿ ਗੱਲ ਲੱਗੇ ਤਾਏ। ਇੱਕ ਬੇਨਤੀ ਮੈਂ ਆਪ ਸੰਗਤਾਂ ਦੇ ਸਨਮੁਖ ਇਸੇ ਸੰਬੰਧ ਵਿੱਚ ਹੋਰ ਕਰਨੀ ਚਾਹਾਂਗਾ। ਇੱਕ ਛੋਟਾ ਬੱਚਾ 5-7-8 ਸਾਲ ਦੀ ਉਮਰ ਹੋਵੇ, ਬਾਲਪਨ ਦੀ ਉਮਰ ਹੋਵੇ, ਤੇ ਉਹ ਬੱਚਾ ਜਦੋਂ ਆਪਣੇ ਅਗਲਾ ਸਮਾਂ ਵੇਖਦਾ ਹੈ ਕਿ ਅੱਗੇ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਆ ਰਿਹਾ, ਤੇ ਬੱਚੇ ਨੂੰ ਨਜ਼ਰ ਕੀ ਆਉਂਦਾ ਹੈ, ਇੱਕ ਗੁਲਾਬ ਦੇ ਫੁੱਲ ਵਾਂਗ ਟਹਿਕਦਾ ਮਹਿਕਦਾ ਹੱਸਦਾ ਨੱਚਦਾ ਜਵਾਨ ਨਜ਼ਰ ਪੈਂਦਾ, ਬੱਚੇ ਨੂੰ ਜਵਾਨੀ ਦਿਸਦੀ। ਆਉਣ ਵਾਲਾ ਸਮਾਂ ਬੱਚੇ ਨੂੰ ਜਵਾਨੀ ਦੀ ਬਹਾਰ ਜਵਾਨੀ ਦੀ ਰੁੱਤ ਨਜ਼ਰ ਆ ਰਹੀ। ਬੱਚੇ ਨੂੰ ਨਜ਼ਰ ਆਉਂਦਾ ਮੈਨੂੰ ਹੱਥ ਫੈਲਾ ਕੇ ਮੰਗਣਾ ਪੈਂਦਾ ਮਾਂ ਬਾਪ ਕੋਲੋਂ, ਹੱਥ ਫੈਲਾ ਕੇ ਮੰਗਣਾ ਪੈਂਦਾ ਵੱਡਿਆਂ ਕੋਲੋਂ, ਇਹ ਜਵਾਨ ਮੇਰਾ ਵੱਡਾ ਭਾਈ ਹੈ ਤੇ ਕਿਸੇ ਤੋਂ ਮੰਗਦਾ ਹੀ ਨਹੀਂ, ਕਮਾਉਂਦਾ ਆਪ ਹੈ, ਖਰਚਦਾ ਆਪਣੀ ਮਰਜ਼ੀ ਦੇ ਨਾਲ ਹੈ, 2-4 ਲੋਕ ਇਹਨੂੰ ਸਲਾਮ ਕਰਨ ਵਾਲੇ ਵੀ ਮਿਲਦੇ ਨੇ, ਇਹ ਮੇਰੇ ਨਾਲੋਂ ਕਈ ਗੁਣਾ ਚੰਗਾ, ਇਹਦਾ ਸਰੀਰ ਵੀ ਤਾਕਤਵਰ, ਇਹਦਾ ਸਰੀਰ ਜਵਾਨ ਬਲਵਾਨ, ਮੈਂ ਛੋਟਾ। ਇੱਕ ਬੱਚੇ ਨੂੰ ਆਉਂਦੀ ਹੈ ਜਵਾਨੀ ਨਜ਼ਰ, ਜਵਾਨੀ ਦੇ ਅੰਦਰ ਪਹੁੰਚ ਕੇ ਜਵਾਨੀ ਦੀਆਂ ਦਲਹੀਜ਼ਾਂ ਦੇ ਉੱਤੇ ਜਦ ਕਿਸੇ ਦੇ ਕਦਮ ਆ ਜਾਣ, ਜਵਾਨੀ ਦੀ ਦਲਹੀਜ਼ ਦੇ ਉੱਤੇ ਖਤਮ ਹੋ ਖੜਾ ਹੋ ਕੇ ਜੇ ਕੋਈ ਅੱਗੇ ਵੇਖੇ ਕਿ ਹੁਣ ਅੱਗੇ ਆਉਣ ਵਾਲਾ ਸਮਾਂ ਕਿਵੇਂ ਆ ਰਿਹਾ, ਪਹਿਲੀ ਬੇਨਤੀ ਤੇ ਇਹ ਕਰਦਾ ਚੱਲਾਂ, ਜਵਾਨੀ ਦੇ ਦੌਰ ਵਿੱਚੋਂ ਗੁਜ਼ਰਦਿਆਂ ਅਗਲਾ ਸਮਾਂ ਚੇਤੇ ਵਿੱਚ ਆਉਂਦਾ ਹੀ ਨਹੀਂ ਹੈ। ਮੈਂ ਤੇ ਗੱਲ ਕਰ ਰਿਹਾ ਨਾ ਕਿ ਮੌਤ ਚੇਤੇ ਕਰੋ, ਮੌਤ ਚੇਤੇ ਕਰਨੀ ਤੇ ਬੜੀ ਦੂਰ ਦੀ ਗੱਲ ਹੈ, ਉਹਨੂੰ ਬੁਢਾਪਾ ਵੀ ਚੇਤੇ ਨਹੀਂ ਆਉਂਦਾ, ਜਿਹੜਾ ਬਿਲਕੁਲ ਜਵਾਨੀ ਦੇ ਗਵਾਂਢ ਵਿੱਚ ਖੜਾ ਹੈ, ਬਿਲਕੁਲ ਨਾਲ ਖੜਾ ਹੈ। ਮੈਂ ਤੇ ਕਹਿ ਰਿਹਾ ਨਾ ਕਿ ਰੱਬ ਨੂੰ ਚੇਤੇ ਕਰੋ ਜਵਾਨੀ ਦੇ ਅੰਦਰ, ਤੇ ਪਰਮਾਤਮਾ ਤੇ ਮੌਤ ਤੇ ਦੋਵੇਂ ਬੰਦਾ ਭੁਲਾਉਣ ਦਾ ਯਤਨ ਕਰਦਾ, ਚੇਤੇ ਕਰਨ ਦਾ ਯਤਨ ਨਹੀਂ ਕਰਦਾ। ਜਵਾਨੀ ਦਾ ਦੌਰ ਹੋਵੇ, ਬਾਹਾਂ ਦੇ ਅੰਦਰ ਬਲ ਹੋਵੇ, 4 ਲੋਕ ਰਾਮ ਸਲਾਮ ਕਰਨ ਵਾਲੇ ਹੋਣ, ਆਪਣਾ ਕਮਾਇਆ ਧਨ ਜੇਬ ਦੇ ਅੰਦਰ ਹੋਵੇ, ਧਨ ਦੀ ਗਰਮੀ ਹੋਵੇ, ਤੇ ਤੌਬਾ ਤੌਬਾ ਰੱਬ ਚੇਤੇ ਆਦੇ, ਰੱਬ ਤੇ ਨੇੜੇ ਤੇੜੇ ਆਦੇ ਨਹੀਂ। ਫਿਰ ਇਹ ਮੇਰਾ ਨਿੱਜੀ ਤਜਰਬਾ ਹੈ, ਜਿੰਨਿਆਂ ਦੇਸ਼ ਵਿਦੇਸ਼ਾਂ ਦੇ ਅੰਦਰ ਮੈਂ ਵਿਚਰ ਕੇ ਵੇਖਿਆ ਹੈ, ਖਿਮਾ ਚਾਹਾਂਗਾ, ਜਿੱਥੇ ਜਿੱਥੇ ਮੈਂ ਗਿਆ ਮੈਨੂੰ ਜਿਹੜੀ ਸੰਗਤ ਦੇ ਦਰਸ਼ਨ ਹੋਏ, ਉਹਨਾਂ ਸੱਤ ਸੰਗੀਆਂ ਦੇ ਅੰਦਰ ਬਹੁਤੇ ਢਲੀ ਉਮਰ ਦੇ ਸੱਤ ਸੰਗੀ ਹੁੰਦੇ ਨੇ। ਮੈਂ ਸਾਦੇ ਰੂਪ ਵਿੱਚ ਅਰਜ ਕਰਾਂ, ਬਜ਼ੁਰਗ ਵਾਰ ਸੱਤ ਸੰਗੀ ਹੁੰਦੇ ਨੇ। ਕਾਰਨ ਕੀ ਹੈ ਕਿ ਜਵਾਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਗੁਰੂ ਨਹੀਂ, ਕਿ ਜਵਾਨਾਂ ਵਾਸਤੇ ਗੁਰਦੁਆਰਾ ਗੁਰਦੁਆਰਾ ਨਹੀਂ, ਕਿ ਜਵਾਨਾਂ ਵਾਸਤੇ ਬਾਣੀ ਅਸਰਦਾਇਕ ਨਹੀਂ ਹੈ, ਜਵਾਨਾਂ ਨੂੰ ਇਹ ਲਾਭ ਨਹੀਂ ਦਿੰਦੀ।
पर जवानी दे तौर विचों गुजरदियां बाणी दा प्रेम गुरु ग्रंथ साहिब जी दा प्रेम ए चेते विच आउंदा ही नहीं, हंकार ही इन्ना है, तन दी गर्मी इन्नी कमलियां करके रख दी। जिहड़े जवानी दे अंदर आउंदे ने उन्हां नूं उचेचे तौर ते नमस्कार, जिहड़े जवानी विच आउंदे तकरीबन बजुर्गां दी संगत बहुत ही मिलदी। ते जे मैं अगली बेनती करां, जिहड़े तुसीं चार बजुर्ग हो कल नूं तुसीं वी आउणा छड्ड देना, जे आयो बजुर्गी दे अंदर ते हुण ही गुरु दे अनुसार आजो, हुण ते अपनी मर्जी छड के आओ, अजे भी अपनी मर्जी नाल लैके आ रहे हो, अजे भी गुरु दे अनुसार नहीं कि जिस तरह सतगुरु कहिंदे ने मैं अमृत पान कर लवां, मैं पंज ककारी बन जावां, मैं गुरु गुरु जपना शुरू कर देवां, मैं मन विचों ईर्षा गवा देवां, हुण ते उम्र टल गई है, नौवां तीआं ने, दोतरे पोतरे ने, कुटुंब कबीला है, ते हुण मैनूं निंदा दी की लोड़ है, चुगली ईर्षा दी की लोड़ है, हुण मैनूं झूठ फरेब ते ठगी दी की लोड़ है, पर अजे भी उह बुराइयां नहीं छड्डदा। अगर बुढ़ापे दे अंदर गुरुद्वारा साहिब विच आए हो ते मैं तुहाडे चरणां विच उचेचे बेनती करां, फिर आउण वांग आया करो, जिस तरह सतगुरु कह रहे ने फिर उस तरह आया करो। जिहड़े चार दिन जीवन दे बाकी ने उहनां नूं सवार लो। महाराज इह कर रिहा सां कि एक अदीब कहिंदा है, एक मदी किसे अदीब दा बोल है बाणी विच नहीं, वो कहिंदा है एक मदी जवानी दे अंदरों निकलदियां निकलदियां एक ते बंदा नशियां दे अंदर मस्त होवे, दूजे तरुण, दूसरा उहदी उम्र जवानी दी होवे, तीजे तन, तीसरा जेब दे अंदर तन होवे, चौथा ताम, उदे कोल रहन बसेरा करन वास्ते ताम भी होवे, मतलब घर भी होवे, रहन वास्ते घर होवे, जेब दे अंदर तन होवे, बहार जवानी दी होवे, गुरबाणी नेड़े तेड़े ना होवे। ते ओ अदीब अगली पंक्ति विच कहिंदा है, पाप करे ते क्यों रहे, बचे बचावे राम। इस तरह दे दौर विचों गुजरदियां रब जां मौत नहीं, पाप ही चेते विच आउंदे ने, अपराध ही ध्यान विच आउंदे ने। खैर अपने विषय नाल जुड़ो, जवानी विच जे कोई अपने अगे वेखे भी अगे आउण वाला समा किस तरह दा आ रहा है, ते उहनूं दिसदा है कि एक बिरध बाबा जिहदियां लत्तां दा बल चला गया है, जिहदे हथ अपने आप कंबणे शुरू हो गए, जिहदे नेत्रां तों दिसणा बंद हो गया, जिहदी जुबान लड़ खड़ाउंदी है, गले दी आवाज मदम पै गई है, मेदे दी पाचन क्रिया जिहदी चली गई, जिहदे कन्नां दी श्रोत शक्ति भी नष्ट हो गई, एक इस तरह दा शीन होया कमजोर होया बुजुर्ग बाबा जवान नूं दिसे, पर जे जवान दूर तक अगे निगाह सुट के वेखे। गुरु ग्रंथ साहिब जी दी बाणी नूं पढ़ो, सतगुरु कहिंदे ने दे लम्मी नदर निहाली है, पढ़दे हो ना सुनदे हो, सो रोज रोज श्री आसा जी दी वार, दे लम्मी नदर निहाली है, लम्मी नजर सुट के वेख अगे आउण वाला समा किवें दा रहा है, जो तू कर्म कर रहे हैं तेनू फल की मिलना है, लम्मी नजर करेगा ता ही ध्यान विच आएगा ना। हुण एक जवान वेखे अगे की आ रहा है, ते जवान नू दिसदा है इस तरह दा बुढ़ापा, ते हुण फिर मैं बुढ़ापे कोलों खिमा मंग लवां, जे बुढ़ापा वेखे भी अगे की आ रहा है, पहली गल ते ना बालपन विच इस गल दा ध्यान आउंदा है, ना जवानी विच आउंदा है, ते ना बुढ़ापे विच आउंदा है। चलो जे बुढ़ापे दे अंदर बंदा पहुंच गया, ते बुढ़ापे दे अंदर वेखे कि हुण अगे आउण वाला समा किस तरह दा आ रहा है, ते उहनूं मौत राणी अपने गल विच ढोल पा के वजाउंदी हुई घर वल नूं दौड़दी हुई नजर पैगी, अपने घर वल नूं आउंदी नजर पैगी, मौत आ रही पल पल नेड़े आ रही, पर ना मौत बुढ़ापे विच चेते, ना मौत जवानी विच चेते। ਤੁਸੀਂ ਬੜਭਾਗੀ ਹੋ ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਅੰਦਰ ਹਾਜ਼ਰੀ ਲਵਾਉਣ ਲਈ ਆ ਜਾਂਦੇ ਹੋ, ਕਿਸੇ ਕਾਰਨ ਕਰਕੇ ਤੇ ਆਏ ਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਸੁਣਨ ਲਈ, ਸਤਿਗੁਰੂ ਜੀ ਦੀ ਬਾਣੀ ਦਾ ਕੀਰਤਨ ਸੁਣਨ ਲਈ, ਕਿਸੇ ਮਕਸਦ ਨੂੰ ਲੈ ਕੇ ਅਕਸਰ ਆਉਂਦੇ ਹੋ ਨਾ, ਠੰਡ ਵਿੱਚੋਂ ਨਿਕਲ ਕੇ ਘਰਾਂ ਤੋਂ ਉੱਠ ਕੇ ਆਉਂਦੇ ਹੋ, ਕਿਸੇ ਮਕਸਦ ਦੀ ਪ੍ਰਾਪਤੀ ਲਈ ਆਉਂਦੇ ਹੋ ਨਾ। ਤਾਂ ਖੈਰ ਮੈਂ ਅਰਜ਼ ਕਰ ਰਿਹਾ ਸਾਂ, ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਆਪਣ ਹੱਥੀ ਜੋੜ ਕੇ ਕਹਿ ਗੱਲ ਲੱਗੇ ਤਾਏ। ਅਗਾਂ ਇੱਕ ਬਾ ਕਮਾਲ ਬਚਨ ਭਗਤ ਫਰੀਦ ਸਾਹਿਬ ਜੀ ਨੇ ਫੇਰ ਕਹਿ ਦਿੱਤਾ, ਕਹਿਣ ਲੱਗੇ ਵਾਲੋਂ ਨਿੱਕੀ ਪੁਰਸ ਲਾਤ। ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਇੱਕ ਪੁਲ ਦਾ ਨਾਂ ਸਿਰਾਤ, ਇਸਲਾਮੀ ਸ਼ਰ੍ਹਾਂ ਮੰਨਦੀ ਕਿ ਇੱਕ ਪੁਲ ਹੈ ਸਿਰਾਤ ਨਾਂ ਦਾ ਪੁਲ, ਔਰ ਉਹ ਵਾਲ ਤੋਂ ਬਰੀਕ ਪੁਲ ਹੈ,
ਉਹਦੇ ਥੱਲੇ ਅੱਗ ਬਲ ਰਹੀ। ਇਸਲਾਮੀ ਸ਼ਰ੍ਹਾਂ ਦੀ ਗੱਲ ਕਰ ਰਿਹਾ ਮੈਂ, ਗੁਰਮਤ ਦੀ ਗੱਲ ਨਹੀਂ। ਮਨ ਕਿਧਰੇ ਸ਼ੰਕੇ ਵਿੱਚ ਨਾ ਚਲਾ ਜਾਏ। ਇਸਲਾਮੀ ਲੋਕ ਕਹਿੰਦੇ ਨੇ ਉਸ ਪੁਲ ਜਿਹੜਾ ਪੁਲ ਵਾਲ ਤੋਂ ਵੀ ਬਰੀਕ ਏ ਉਹਦੇ ਉੱਤੋਂ ਦੀ ਚੱਲ ਕੇ ਨਿਕਲਣਾ ਪੈਣਾ। ਚਾਰ ਚੁਫੇਰੇ ਅੱਗ ਬਲ ਰਹੀ ਏ, ਜਿਹੜੇ ਪਵਿੱਤਰ ਮਨਾਂ ਵਾਲੇ ਨੇ ਉਹ ਨਿਕਲ ਜਾਂਦੇ ਨੇ, ਪਾਪੀ ਉਹਦੇ ਵਿੱਚ ਡਿੱਗ ਕੇ ਤੇ ਨਸ਼ਟ ਹੋ ਜਾਂਦੇ ਨੇ। ਇਹਨੂੰ ਇਸ ਤਰ੍ਹਾਂ ਕਹਿੰਦੇ ਨੇ ਇਸਲਾਮੀ ਸ਼ਰ੍ਹਾਂ ਵਾਲੇ। ਇਹਨੂੰ ਯਹੂਦੀ ਤੇ ਪਾਰਸੀ ਉਹਨਾਂ ਨੇ ਇੱਕ ਨਾਂ ਦਿੱਤਾ ਹੈ, ਚਿਨਮਤ ਪੇਰੇਤੂ। ਮੈਂ ਫਿਰ ਦੁਬਾਰਾ ਇਹ ਲਫ਼ਜ਼ ਦੁਹਰਾ ਰਿਹਾ, ਉਹਨਾਂ ਨੇ ਵੀ ਇੱਕ ਪੁਲ ਮੰਨਿਆ ਤੇ ਪੁਲ ਦਾ ਨਾਂ ਰੱਖਦੇ ਨੇ ਚਿਨਮਤ ਪੇਰੇਤੂ। ਉਹ ਕਹਿੰਦੇ ਨੇ ਚਿਨਮਤ ਪੇਰੇਤੂ ਨਾਂ ਦੇ ਪੁਲ ਤੋਂ ਪਵਿੱਤਰ ਮਨਾਂ ਵਾਲੇ ਨਿਕਲ ਜਾਂਦੇ ਨੇ ਤੇ ਬਾਕੀ ਨਰਕ ਦੀ ਅਗਨੀ ਦੇ ਅੰਦਰ ਨਸ਼ਟ ਹੋ ਜਾਂਦੇ ਨੇ। ਉਹਨਾਂ ਨੇ ਵੀ ਇਸ ਤਰ੍ਹਾਂ ਮੰਨਿਆ। ਹੁਣ ਮੈਂ ਗੱਲ ਕਰਾਂ ਗੁਰਮਤ ਦੀ, ਗੁਰਮਤ ਦੇ ਸੰਬੰਧ ਵਿੱਚ ਕੀ ਕਹਿੰਦੀ ਹੈ। ਭਗਤ ਕਬੀਰ ਸਾਹਿਬ ਜੀ ਦੇ ਬਚਨ ਪੜ੍ਹੋ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਮੁਕਤ ਦੁਬਾਰਾ ਸੰਕੁਰਾ। ਸੰਕੁਰਾ ਦਾ ਮਤਲਬ ਹੈ ਬੜਾ ਤੰਗ। ਤੇ ਪੁੱਛਿਆ ਭਗਤ ਜੀ ਕਿੰਨਾ ਕੁ ਸੰਕੁਰਾ ਹੈ, ਕਿੰਨਾ ਕੁ ਤੰਗ ਹੈ। ਕਹਿਣ ਲੱਗੇ ਰਾਈ ਦਸੇ ਪਾਏ, ਸਰੋਂ ਦੇ ਦਾਣੇ ਤੋਂ ਦਸਵਾਂ ਹਿੱਸਾ। ਸਰੋਂ ਦੀ ਦੋ ਤਰ੍ਹਾਂ ਦੀ, ਇੱਕ ਆਮ ਤੇ ਇੱਕ ਰਾਈ ਸਰੋਂ। ਤੇ ਰਾਈ ਸਰੋਂ ਦਾ ਦਾਣਾ ਨਾ ਥੋੜਾ ਜਿਹਾ ਦੂਜੀ ਨਾਲੋਂ ਮੋਟਾ ਹੁੰਦਾ ਹੈ। ਰਾਈ ਸਰੋਂ ਅਚਾਰ ਦੇ ਅੰਦਰ ਅਕਸਰ ਕੰਮ ਆਉਂਦੀ ਹੈ, ਚਟਨੀ ਬਣਾਉਣ ਦੇ ਅੰਦਰ ਅਕਸਰ ਕੰਮ ਆਉਂਦੀ। ਆਖਿਆ ਰਾਈ ਦਸੇ ਪਾਏ, ਇਹ ਜਿਹੜਾ ਰਾਈ ਦਾ ਦਾਣਾ ਸਰੋਂ ਦਾ ਦਾਣਾ ਇਹਦਾ ਵੀ ਦਸਵਾਂ ਹਿੱਸਾ। ਗੁਰਮਤ ਇਸ ਤਰ੍ਹਾਂ ਕਹਿੰਦੀ। ਹੁਣ ਇੰਨਾ ਛੋਟਾ ਦਰਵਾਜ਼ਾ, ਕਬੀਰ ਸਾਹਿਬ ਕਹਿ ਰਹੇ ਨੇ ਮੁਕਤ ਦੁਬਾਰਾ ਸੰਕੁਰਾ ਰਾਈ ਦਸੇ ਪਾਏ, ਮਨ ਤੋਂ ਮੈਗਲ ਹੋਏ ਰਹੋ ਨਿਕਸੋ ਕਿਉਂ ਕਹਿ ਜਾਏ। ਮਨ ਤੇਰਾ ਮੈਗਲ, ਮਨ ਤੇਰਾ ਹਾਥੀ, ਦਰਵਾਜ਼ਾ ਬੜਾ ਛੋਟਾ, ਉਹਦੇ ਵਿੱਚੋਂ ਨਿਕਲੇਗਾ ਕਿਵੇਂ। ਅਗਲੇ ਸਲੋਕ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਜਵਾਬ ਵੀ ਬਖਸ਼ਿਆ, ਮਿਹਰਬਾਨੀ ਕੀਤੀ, ਜਵਾਬ ਵੀ ਦਿੱਤਾ, ਹੱਲ ਵੀ ਦਿੱਤਾ। ਜੇ ਬਿਮਾਰੀ ਬਿਆਨ ਕੀਤੀ ਹੈ ਤੇ ਨਾਲ ਇਲਾਜ ਵੀ ਬਿਆਨ ਕੀਤਾ ਹੈ, ਨੁਸਖਾ ਵੀ ਬਿਆਨ ਕੀਤਾ ਹੈ, ਗੱਲ ਨੂੰ ਛੱਡਿਆ ਨਹੀਂ। ਕਹਿਣ ਲੱਗੇ ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ। ਜੇ ਤੈਨੂੰ ਜੀਵਨ ਚੱਲਦੇ ਦੇ ਅੰਦਰ ਕਿਧਰੇ ਮੁਕੰਮਲ ਮੁਰਸ਼ਦ ਮਿਲ ਜਾਣ, ਪੂਰੇ ਸਤਿਗੁਰੂ ਮਿਲ ਜਾਣ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗੇ ਮਹਾਨ ਗੁਰੂ ਮਿਲ ਜਾਣ, ਐਸਾ ਸਤਿਗੁਰ ਜੇ ਮਿਲੇ ਤੁੱਠਾ ਤੇ ਗੁਰੂ ਤੇਰੇ ਤੇ ਪਵੇ ਤਰੁੱਠ ਕਰੇ ਪਸਾਓ। ਪਸਾਓ ਮੈਨੇ ਪ੍ਰਸ਼ਾਦ, ਉਹ ਤਰੁੱਠ ਕੇ ਤੇਰੀ ਝੋਲੀ ਦੇ ਅੰਦਰ ਆਪਣੇ ਗੁਣਾਂ ਦਾ ਪ੍ਰਸ਼ਾਦ ਬਖਸ਼ ਦੇਵੇ। ਪਸਾਓ ਦਾ ਮਤਲਬ ਹੁੰਦਾ ਹੈ ਕਿਰਪਾ, ਪਸਾਓ ਦਾ ਮਤਲਬ ਮਿਹਰਬਾਨੀ, ਪਸਾਓ ਦਾ ਮਤਲਬ ਪ੍ਰਸ਼ਾਦ। ਆਖਿਆ ਤੁੱਠਾ ਕਰੇ ਪਸਾਓ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ। ਮੋਕਲਾ ਮੈਨੇ ਖੁੱਲਾ, ਕਹਿਣ ਲੱਗੇ ਉਹ ਮੁਕਤੀ ਦਾ ਦਰਵਾਜ਼ਾ ਮੋਕਲਾ ਹੋ ਜਾਏਗਾ ਤੇਰੇ ਲਈ। ਤੇ ਫਿਰ ਬੜੇ ਆਰਾਮ ਦੇ ਨਾਲ ਸਹਿਜ ਵਿੱਚ ਟਿਕ ਕੇ ਆ ਤੇ ਜਾ ਸਕਦਾ ਹੈ। ਕਹਿਣ ਲੱਗੇ ਮੁਕਤ ਦੁਆਰਾ ਮੋਕਰਾ। ਹੁਣ ਇੱਕ ਬੇਨਤੀ ਹੋਰ ਸੁਣ ਲਿਓ, ਉਹ ਮੁਕਤੀ ਦਾ ਦੁਆਰਾ ਓਨਾ ਹੀ ਰਹਿਣਾ ਹੈ, ਉਹਨੇ ਖੁੱਲਾ ਨਹੀਂ ਹੋਣਾ, ਮੋਕਲਾ ਨਹੀਂ ਹੋਣਾ। ਹੋਣਾ ਕੀ, ਜਿਹੜਾ ਤੇਰਾ ਮਨ ਸੀ ਨਾ ਮੈਗਲ ਵਰਗਾ, ਉਹਨੇ ਚਿੰਟੀ ਤੋਂ ਛੋਟਾ ਬਣ ਜਾਣਾ। ਹੰਕਾਰੀ ਮਨ ਹਾਥੀ ਦੇ ਤੁੱਲ ਹੈ ਤੇ ਨਿਰਮਾਣ ਮਨ ਕੀੜੀ ਦੇ ਤੁੱਲ ਹੈ। ਨਿਰਮਾਨਤਾ ਨੂੰ ਪਾਣੀ ਦੇ ਨਾਲ ਗਿਣਿਆ ਤੇ ਮਿਣਿਆ ਗਿਆ, ਨਿਰਮਾਨਤਾ ਨੂੰ ਪਾਣੀ ਦਾ ਚਿੰਨ੍ਹ ਵੀ ਮੰਨਿਆ ਗਿਆ, ਪਾਣੀ ਨੂੰ ਨਿਮਰਤਾ ਦਾ ਚਿੰਨ੍ਹ ਮੰਨਿਆ ਗਿਆ, ਤੇ ਪਾਣੀ ਬਰੀਕ ਤੋਂ ਬਰੀਕ ਦਰਵਾਜ਼ੇ ਵਿੱਚੋਂ ਵੀ ਨਿਕਲ ਜਾਂਦਾ ਹੈ ਪਰ ਪੱਥਰ ਤੇ ਨਹੀਂ ਨਾ ਨਿਕਲਦਾ। ਹੰਕਾਰੀ ਹਾਥੀ ਵਰਗਾ ਬਣ ਕੇ ਉਹ ਨਿਕਲੇਗਾ ਨਹੀਂ, ਤੇ ਜੇ ਗੁਰੂ ਕਿਰਪਾ ਨੂੰ ਪਾਲੇਗਾ ਤੂੰ ਬਣ ਜਾਏਗਾ ਨਿਰਮਾਣ, ਤੂੰ ਬਣ ਜਾਏਗਾ ਬਿਲਕੁਲ ਦਰੁਸਤ ਨਿਕਲਣ ਦੇ ਯੋਗ, ਫਿਰ ਤੇਰੇ ਵਾਸਤੇ ਉਹ ਮੁਕਤੀ ਦਾ ਦਰਵਾਜ਼ਾ ਖੁੱਲਾ ਹੀ ਬਣ ਜਾਏਗਾ, ਤੈਨੂੰ ਨਜ਼ਰ ਆਏਗਾ ਮੇਰੇ ਵਾਸਤੇ ਦਰਵਾਜ਼ਾ ਰੁਕਾਵਟ ਨਹੀਂ ਹੈ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਾਰੂ ਰਾਗ ਦੇ ਅੰਦਰ ਇੱਕ ਬਚਨ ਕਿਹਾ, ਕਹਿਣ ਲੱਗੇ ਖੰਡੇ ਤਾਰ ਗਲੀ ਅਤ ਪੀੜੀ ਲੇਖਾ ਲੀਜੇ ਤਿਲ ਜਿਉਂ ਪੀੜੀ। ਇਹਦਾ ਮਤਲਬ ਕੋਈ ਇਸ ਤਰ੍ਹਾਂ ਦਾ ਰਸਤਾ, ਤੇ ਉਹ ਰਸਤਾ ਕੀ ਹੈ, ਕੋਈ ਸਪੇਸ ਦੇ ਅੰਦਰ ਇਸ ਤਰ੍ਹਾਂ ਦਾ ਮੁਕਤੀ ਦਾ ਦਰਵਾਜ਼ਾ ਹੈ, ਕਿਸੇ ਜਗ੍ਹਾ ਤੇ ਖਾਸ ਬਣਿਆ ਮੁਕਤੀ ਦਾ ਇਸ ਤਰ੍ਹਾਂ ਦਾ ਰਾਹ ਹੈ। ਇਸ ਸਮਾਜ ਦੇ ਅੰਦਰ ਹੀ ਆਪਣੇ ਆਪ ਨੂੰ ਬਿਲਕੁਲ ਨਿਰਮਾਣ ਕਰਨਾ, ਉਸ ਰਾਹ ਵਿੱਚੋਂ ਨਿਕਲਿਆ ਜਾਣਾ ਹੈ, ਤੇ ਜੇ ਕੋਈ ਬੁਰਾਈ ਕੋਈ ਔਗਣ ਕੋਈ ਗੁਨਾਹ ਆਪਣੇ ਨਾਲ ਲੈ ਕੇ ਚੱਲੋਗੇ ਤੇ ਫਿਰ ਉਸ ਦਵਾਰ ਵਿੱਚੋਂ ਰੁਕਾਵਟ ਬਣ ਜਾਏਗੀ। ਮੁਕਤੀ ਦਾ ਰਾਹ ਇਹੀ ਹੈ, ਹੋਰ ਕੋਈ ਰਾਹ ਨਹੀਂ ਹੈ। ਅਗਰ ਜਿਉਂਦੇ ਜੀ ਮੁਕਤ ਹੋਣਾ ਚਾਹੁੰਦੇ ਹੋ ਤੇ ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਪਵਿੱਤਰ ਬਾਣੀ ਨੂੰ ਸਮਝੋ
ते बाणी दे अनुसार जीवन गुजारना शुरू करो, फिर तुहानू समझ आ जाएगी कि रस्ते दियां रुकावटां की ने, ते मैं जिउंदे जी मौत आउण तो पहला पहला मुक्त होना किवें। अगा भगत जी कहिंदे ने, बालो निक्की पुरस लात कन्नी ना सुनी आए। ये गल तू कन्ना दे नाल सुनदा नहीं। भगत जी कहिंदे ने कन्नी ना सुनी आए। फरीदा कीड़ी, कीड़ी दा मतलब है आवाज, इनू कीड़ी नहीं पढ़ना, कीड़ी सिहारी ये कक्के दे नाल बियारी नहीं। कहन लगे फरीदा कीड़ी पवन दई आवाजा पै रही ने, कीड़ी पवन दई खड़ा ना आप मुहाए, जिथे खलो के तू ठगे जाना है ना लुटे जाना है, उथो सतगुरु तेनू आवाजा दे रहे ने भी इस दरवाजे विच ना जा, ए गुना ना कर, ए कम ना कर, इस तरह का जीवन ना अपने पास रख, मुहाए ठगिया जाएगा। ये आवाजा दे रहे ने, ते दे कौन रहे ने, धन श्री गुरु ग्रंथ साहिब पातशाह जी। गुरु ग्रंथ साहिब भी आवाजा दे रहे ने कि जाग रे मन जागण हारे, गुरु ग्रंथ साहिब भी आवाज दे रहे ना कि जाग ले हो रे मना जाग ले हो, कहां गाफल सोया, जो तन उपजिया संग ही सोपी संग ना हुआ। गुरु ही आवाजा दे रहे ना, पर कहन लगे तू गुरु दी आवाज नू सुनदा ही नहीं। फरीदा किड़ी पवन दई आवाजा ते पै रही ने, खड़ा ना आप मुहाए। कहन लगे तू फिर भी उथे खलोता है, आवाज सुन भी रहा है पर खड़ा उथे ही है, जगह बदलता नहीं, नतीजा ए होना है कि लुटिया जाएगा ठगिया जाएगा। तो ऐसी भगत हे प्राण नाथ गोविंद कृपा निदान जगद गुरु, ए संसार ताप हरन करुणा मैं सब दुख हरू, हे शरण जोग दयाल दीना नाथ मया करू, शरीर स्वस्थ खीन समय सिमरंत नानक राम दमोदर माधुवै, वाहे गुरु साहिब जीओ फरीदा दर दरवेशी काखड़ी, चला दुनिया पत बन उठाई पोटली, किथे वंजा कत फरीदा दर दरवेशी गखड़ी, चलना दुनिया पत बन उठाई पोटली, किथे वंजा कत किजना बूझे है किजना सूझे, दुनिया गुजी पाहे साईं मेरे चंगा कीता,

वाहिगुरु जी का खालसा, वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी श्रोते जनो आप सरवण कर रहे सी भगत फरीद साहब जी दी बाणी विचों उन्ना दे मुबारक हिरदे विचों उठे हुए वलवले और उन्ना दी मुबारक रसना दे पै हुए बचन। भगत फरीद साहब जी दी बाणी नू बहुत ध्यान दे के पढ़िए विचारीए ते भगत फरीद साहब जी ने अपनी रसना दे नाल जो बचन कहे उन्हां बचना दे अंदर दुनिया दे बहुत सारे विषयां नू छोण दा यतन कीता। कदी किसे सलोक दे अंदर मौत दा जिकर, किसे सलोक दे अंदर जीवन दा जिकर, किसे सलोक दे अंदर गुनाहां दा जिकर, किसे सलोक दे अंदर गुणा दी गल, किसे सलोक दे अंदर पखंडवाद दी चर्चा, किसे सलोक दे अंदर परमात्मा हृदय दे अंदर है इस गल दी चर्चा। भगत फरीद साहब जी ने बहु पक्षी जीवन नू बहु पक्खां दे नाल वेख के सुधारन दा यतन कीता है। जिस भी पक्ष तों भगत जी नू कोई कमी पेशी आम दुनिया दे जीवन दे अंदर नजर आई रड़कदी दिसी उसे ही एंगल तों तमाम भगतां ने अपनी अपनी बाणी दे जरिए, गुरु साहिबाना ने अपनी बाणी दे जरिए मनुखता दी झोली दे अंदर उच्चा ते सुचा ज्ञान पा के मनुखता नू नवाजिया। अज दे इस महावाक दे अंदर भगत फरीद साहब जी दा उपदेश कहन लगे फरीदा दर दर वेशी गाखड़ी। दरवेश दा अखरी अर्थ हुंदा है रब दे दर दे उत्ते खड़ा हो के मंग करन वाला रब दा मंगता, रब दा जाचक। दरवेश दा अखरी अर्थ ए हुंदा है। पर आम किसी दूसरे दरवाजे ते नहीं, किसी बादशाह दे दरवाजे ते नहीं, जो परमात्मा दे दर ते खड़ा होवे और मंग भी करे केवल इको ही, परमात्मा तेरे मिलाप दी चाहना है, होर कोई चाहना बाकी नहीं बचे। उन्हों कह देंदे ने दरवेश दर दर वेशी गाखड़ी चलना दुनिया पाता। कह लगे आम मनुखता दे अंदर विचरदिया होया नजर मैनू ए आया कि मनुखा दे नाम दे नाल लफज ते दरवेश जुड़िया या दरवेश लफज जोड़िया गया, पर उन्हां दी तरजे जिंदगी नू वेखो, जीवन दी चाल नू वेखो ते ओ आम दुनियादारां वाली चाल उन्हां दे जीवन विचों नजर पैंदी है। इत्थे मैं एक दो बेनतियां आप संगत दे सन्मुख करदा चलां। अगर गुरु साहिबाना नू भगत जना नू आपां बाहरों वेखिए ते बाहरों वाकई दुनिया वर्गी चाल है, कोई फर्क नहीं है। और भगत दी चाल एक दरवेश दी चाल बाहरों रहनी भी आम दुनिया वर्गी चाहीदी है। पर अगर अंदरों वेखो ते अंदरों नरोल खुदा दे नाल मिले हुए खुदा वर्गे नजर पैंदे ने। अगर अंदरों वेखो बाहरी तौर दे उत्ते गुरु साहिबाना तो मैं गल प्रारंभ करा, बाहरी तौर दे उत्ते वेखो असी भी गृहस्थी ते साडे दसे दे दसे गुरु साहिबान गृहस्थी। अगर गृहस्थ मार्ग नूं अख्तियार नहीं कीता ते उमर दे तकाजे दे नाल धन श्री गुरु हरकृष्ण पातशाह महाराज जी ने गृहस्थ मार्ग नूं प्रवान नहीं कीता। इस तरह नहीं कि उन्होंने हृदय विचों प्रवान नहीं किया, उम्र के लिहाजे दे नाल उस मार्ग नूं अपना ना सके। तकरीबन पौने अठ साल की उम्र के अंदर ते ज्योति जोत समा जांदे ने अठवें हजूर गुरु हरकृष्ण पातशाह महाराज। और फिर मैं एक होर भी बेनती करा, तकरीबन 22 साल का लम्मा समा चार उदासियां दे अंदर, चार फेरियां दे अंदर, तकरीबन 22 साल का लम्मा समा धन श्री गुरु नानक देव पातशाह महाराज जी घरों बाहर भी रहिंदे ने और आए भी जगत जलंदे नूं ठारन वास्ते ने।
ਤੇ ਫਿਰ ਇਹ ਵੀ ਕੋਈ ਨਹੀਂ ਕਹਿ ਸਕਦਾ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਪਵਿੱਤਰ ਹਿਰਦੇ ਦੇ ਅੰਦਰ ਕੋਈ ਮੈਲ ਦਾ ਅੰਸ਼ ਬਾਕੀ ਸੀ। ਮੈਲ ਉਹਨਾਂ ਦੇ ਨੇੜੇ ਤੇੜੇ ਨਹੀਂ ਹੈ, ਵਾਸ਼ਨਾ ਉਹਨਾਂ ਦੇ ਹਿਰਦੇ ਵਿੱਚ ਬਾਕੀ ਬਚੀ ਨਹੀਂ ਹੈ, ਕੋਈ ਆਸ਼, ਕੋਈ ਤਰੰਗ, ਕੋਈ ਉਮੀਦ ਉਸ ਪਵਿੱਤਰ ਹਿਰਦੇ ਦੇ ਅੰਦਰ ਨਹੀਂ ਹੈ। ਉਹਨਾਂ ਦੇ ਕੋਲ ਇਸ ਮਾਰਗ ਨੂੰ ਅਪਣਾਉਣ ਵਾਸਤੇ ਸਮਾਂ ਵੀ ਨਹੀਂ। ਮੈਂ ਅੱਜ ਜਿਹੜੀਆਂ ਬੇਨਤੀਆਂ ਕਰਨੀਆਂ ਨੇ ਜਾਂ ਗੁਰ ਇਤਿਹਾਸ ਵਿੱਚੋਂ ਤੇ ਜਾਂ ਗੁਰਬਾਣੀ ਨੂੰ ਆਧਾਰ ਬਣਾ ਕੇ ਮੈਂ ਆਪਣੇ ਕੋਲੋਂ ਕੁਝ ਵੀ ਕਹਿਣ ਦਾ ਯਤਨ ਨਹੀਂ ਕਰਨਾ, ਕਿਉਂਕਿ ਵਿਸ਼ਾ ਹੀ ਬੜਾ ਪੇਚੀਦਾ ਵਿਸ਼ਾ ਹੈ। ਤੋ ਖੈਰ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਸਮਾਂ ਨਾ ਹੁੰਦਿਆਂ ਹੋਇਆਂ ਵੀ ਫਿਰ ਵੀ ਉਹਨਾਂ ਨੇ ਇਸ ਮਾਰਗ ਨੂੰ ਅਖਤਿਆਰ ਕੀਤਾ, ਮਾਰਗ ਨੂੰ ਅਪਣਾਇਆ। ਕਿਉਂ ਅਪਣਾਇਆ? ਕਿਉਂਕਿ ਆਉਣ ਵਾਲੇ ਕੱਲ ਨੂੰ ਜੋ ਲੋਕ ਮੇਰੇ ਮਗਰ ਮਗਰ ਚੱਲਦੇ ਆ ਰਹੇ ਨੇ ਉਹਨਾਂ ਨੂੰ ਇਹ ਕਹਿਣ ਦਾ ਸਮਾਂ ਨਾ ਮਿਲੇ ਕਿ ਗ੍ਰਿਸਤ ਮਾਰਗ ਮਾੜਾ ਹੁੰਦਾ ਹੈ, ਗ੍ਰਿਸਤ ਮਾਰਗ ਬੁਰਾ ਹੁੰਦਾ ਹੈ, ਉਹਨਾਂ ਨੂੰ ਇਹ ਕਹਿਣ ਦਾ ਸਮਾਂ ਮਿਲੇ ਨਾ। ਕਿਉਂਕਿ ਅਕਸਰ ਅਸੀਂ ਚੱਲਨੇ ਆਪਣੇ ਵੱਡਿਆਂ ਵਡੇਰਿਆਂ ਦੇ ਚਿਹਨ ਕਦਮਾਂ ਨੂੰ ਵੇਖਦੇ ਹੋਏ, ਅਕਸਰ ਆਪਾਂ ਚੱਲਨੇ ਆ ਜਿਹੜੇ ਵੱਡਿਆਂ ਵਡੇਰਿਆਂ ਨੇ ਪੂਰਨੇ ਪਾਏ ਨੇ, ਗੁਰੂ ਸਾਹਿਬਾਨਾਂ ਨੇ, ਪੈਗੰਬਰ ਜਨਾਂ ਨੇ ਜਿੱਥੇ ਕਦਮ ਟਿਕਾਏ ਨੇ ਉਹਨਾਂ ਕਦਮਾਂ ਦੇ ਚਿੰਨ ਵੇਖਦੇ ਹੋਏ, ਮੇਰਾ ਮਤਲਬ ਉਹਨਾਂ ਗੱਲਾਂ ਬਾਤਾਂ ਨੂੰ ਮੰਨਦੇ ਹੋਏ, ਉਹਨਾਂ ਨੁਕਤਿਆਂ ਸਿਧਾਂਤਾਂ ਨੂੰ ਅਪਣਾਉਂਦੇ ਹੋਏ ਅਕਸਰ ਮਨੁੱਖ ਚੱਲਦੇ ਨੇ। ਅਗਰ ਕੋਈ ਹਿੰਦੂਇਜ਼ਮ ਦੇ ਅੰਦਰ ਚੱਲ ਰਿਹਾ ਹੈ ਤੇ ਉਹ ਸ੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਜੀ ਦੀ ਗੱਲ ਕਰਕੇ ਚੱਲ ਰਿਹਾ। ਅਗਰ ਕੋਈ ਬੁੱਧ ਧਰਮ ਦੇ ਅੰਦਰ ਚੱਲ ਰਿਹਾ ਹੈ ਤੇ ਉਹ ਗੱਲ ਕਰਦਾ ਪਹਿਲਾਂ ਮਹਾਤਮਾ ਬੁੱਧ ਦੀ, ਮਹਾਤਮਾ ਬੁੱਧ ਇਸ ਤਰ੍ਹਾਂ ਚੱਲਦੇ ਰਹੇ, ਮਹਾਤਮਾ ਬੁੱਧ ਇਸ ਤਰ੍ਹਾਂ ਕਰਦੇ ਰਹੇ, ਫਿਰ ਉਹ ਜੀਵਨ ਦੀ ਚਾਲ ਚੱਲਣੀ ਸ਼ੁਰੂ ਕਰ ਦਿੰਦਾ। ਅਗਰ ਕੋਈ ਜੈਨ ਮਤ ਦਾ ਧਾਰਨੀ ਬਣ ਕੇ ਚੱਲ ਰਿਹਾ ਹੈ ਉਹ ਇਹ ਉਗਜ਼ਾਮਪਲ ਦਿੰਦਾ ਹੈ ਕਿ ਸਾਡੇ ਮਹਾਵੀਰ ਜੈਨ ਤਕਰੀਬਨ ਅੱਜ ਤੋਂ 2500 ਸਾਲ ਪਹਿਲਾਂ ਕਹਿਣ ਲੱਗੇ, ਉਹ ਆਏ ਤੇ ਉਹਨਾਂ ਨੇ ਇਸ ਤਰ੍ਹਾਂ ਦੁਨੀਆਂ ਦੇ ਅੰਦਰ ਮ੍ਰਿਤ ਮੰਡਲ ਦੇ ਅੰਦਰ ਆ ਕੇ ਲੋਕਾਂ ਨੂੰ ਉਪਦੇਸ਼ ਦਿੱਤਾ, ਇਸ ਮਾਰਗ ਦੇ ਪਾਂਧੀ ਬਣ ਕੇ ਚੱਲੇ ਤੇ ਜੈਨੀ ਕਹਿੰਦੇ ਨੇ ਅਸੀਂ ਤਾਂ ਚੱਲ ਰਹੇ। ਹੁਣ ਕੋਈ ਸਿੱਖ ਨੂੰ ਪੁੱਛੇ ਵੀ ਤੁਸੀਂ ਕਿਸ ਮਾਰਗ ਤੇ ਚੱਲਣਾ ਚਾਹੋਗੇ ਤੇ ਸਿੱਖ ਦੇ ਕੋਲ ਇਹੀ ਜਵਾਬ ਹੋਏਗਾ ਨਾ ਕਿ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਬਣਾਏ ਮਾਰਗ ਤੇ ਚੱਲਾਂਗੇ। ਹੋਰ ਤੇ ਕੋਈ ਜਵਾਬ ਨਹੀਂ ਹੈ ਨਾ ਕਿ ਗੁਰੂ ਨਾਨਕ ਸਾਹਿਬ ਜਿਸ ਮਾਰਗ ਤੇ ਚੱਲੇ ਅਸੀਂ ਉਸ ਮਾਰਗ ਤੇ ਚੱਲਾਂਗੇ। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਗ੍ਰਿਸ ਦੇ ਮਾਰਗ ਦੇ ਅੰਦਰ ਵੀ ਚੱਲੇ ਨੇ। ਗ੍ਰਿਸ ਦੇ ਮਾਰਗ ਤੋਂ ਉਪਰਾਮ ਹੋਣਾ ਗੁਰਮਤ ਦਾ ਅਸੂਲ ਵੀ ਨਹੀਂ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਆ ਸਿਧਾਂਤ ਵੀ ਨਹੀਂ। ਅਗਰ ਕੋਈ ਗ੍ਰਿਸਤ ਮਾਰਗ ਨੂੰ ਛੱਡ ਕੇ ਚੱਲਣ ਦਾ ਯਤਨ ਕਰ ਰਿਹਾ, ਮੈਂ ਇਹ ਕਹਾਂਗਾ ਉਹ ਪਹਿਲੇ ਕਦਮ ਦੇ ਉੱਤੇ ਭਟਕਦਾ ਹੋਇਆ ਨਜ਼ਰ ਪੈ ਰਿਹਾ, ਪਹਿਲੇ ਕਦਮ ਦੇ ਉੱਤੇ ਥਿੜਕ ਗਿਆ ਹੈ। ਕਿਉਂਕਿ ਗੁਰੂ ਸਾਹਿਬਾਨਾਂ ਨੇ ਜਦ ਇਹ ਮਾਰਗ ਅਪਣਾਇਆ ਹੈ, ਅਸੀਂ ਇਸ ਮਾਰਗ ਨੂੰ ਨਫ਼ਰਤ ਕਰਨੀ, ਅਸੀਂ ਇਸ ਮਾਰਗ ਨੂੰ ਮਾੜਾ ਕਹਿ ਕੇ ਇਸ ਮਾਰਗ ਨੂੰ ਛੱਡ ਦੇਣਾ ਤੇ ਇੱਕ ਦੂਸਰਾ ਮਾਰਗ ਅਪਣਾ ਕੇ ਆਪਣੇ ਆਪ ਨੂੰ ਜ਼ਿਆਦਾ ਪਵਿੱਤਰ ਜਾਣ ਲੈਣਾ, ਦੂਜਿਆਂ ਨਾਲੋਂ ਮਹਾਨ ਤੇ ਅੱਗੇ ਮੰਨ ਲੈਣਾ, ਇਹ ਸਾਡੀ ਆਪਣੀ ਅਗਿਆਨਤਾ ਜਾਂ ਸਾਡੀ ਆਪਣੀ ਭੁੱਲ ਹੈ। ਗੁਰੂ ਪਾਤਸ਼ਾਹ ਗ੍ਰਿਸਤ ਮਾਰਗ ਦੇ ਅੰਦਰ ਰਹਿ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗ੍ਰਿਸਤ ਮਾਰਗ ਦੇ ਅੰਦਰ ਰਹਿ, ਦਸੇ ਗੁਰੂ ਸਾਹਿਬਾਨ ਗ੍ਰਿਸਤ ਮਾਰਗ ਦੇ ਅੰਦਰ ਰਹਿ, ਜਿੰਨੇ ਭਗਤਾਂ ਦੀ ਬਾਣੀ ਇਹ ਗ੍ਰਿਸਤੀ ਹੋਏ ਨੇ, ਬਾਬਾ ਫਰੀਦ ਸਾਹਿਬ ਜਿਨ੍ਹਾਂ ਦੇ ਸਲੋਕਾਂ ਦੀ ਵਿਆਖਿਆ ਮੈਂ ਲੜੀਵਾਰ ਤੁਹਾਡੀ ਅਰਜ਼ ਕਰ ਰਿਹਾ, ਬਾਬਾ ਫਰੀਦ ਸਾਹਿਬ ਜੀ ਦੇ ਵੀ 6 ਲੜਕੇ ਨੇ ਤੇ 2 ਲੜਕੀਆਂ ਨੇ, 8 ਸੰਤਾਨਾਂ ਨੂੰ ਜਨਮ ਦਿੱਤਾ ਹੈ ਭਗਤ ਫਰੀਦ ਸਾਹਿਬ ਜੀ ਨੇ, ਜਿਨ੍ਹਾਂ ਦੀ ਬਾਣੀ ਆਪ ਪਿਆਰ ਸਹਿਤ ਰੋਜ਼ ਰੋਜ਼ ਸਰਵਣ ਕਰ ਰਹੇ ਹੋ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਗ੍ਰਿਸਤ ਮਾਰਗ ਦਾ ਸਾਧੂ ਬਣਾਇਆ, ਗ੍ਰਿਸਤ ਤੋਂ ਤਿਆਗੀ ਹੋ ਕੇ ਸਾਧੂ ਬਣਨ ਦਾ ਉਪਦੇਸ਼ ਨਹੀਂ ਦਿੱਤਾ। ਹੁਣ ਆਖਿਆ ਗ੍ਰਿਸਤ ਦੇ ਵਿੱਚ ਰਹਿ ਕੇ ਸਾਧੂ ਬਣ, ਮੈਂ ਇਸ ਮਾਰਗ ਨੂੰ ਜਨਮ ਦੇ ਰਿਹਾ। ਤੋ ਖੈਰ, ਅਗਰ ਬਾਹਰੋਂ ਵੇਖੀਏ ਗੁਰੂ ਸਾਹਿਬਾਨਾਂ ਨੂੰ ਤੇ ਬਾਹਰੋਂ ਉਹਨਾਂ ਦੇ ਘਰ ਦੇ ਅੰਦਰ ਸੁਪਤਨੀ, ਉਹਨਾਂ ਦੇ ਘਰ ਦੇ ਅੰਦਰ ਧੀਆਂ ਦਾ ਜਨਮ, ਉਹਨਾਂ ਦੇ ਘਰ ਦੇ ਅੰਦਰ ਪੁੱਤਰਾਂ ਦਾ ਜਨਮ, ਉਹਨਾਂ ਦੀ ਜੇਬ ਦੇ ਅੰਦਰ ਸਾਡੇ ਨਾਲੋਂ ਧਨ ਜ਼ਿਆਦਾ, ਉਹਨਾਂ ਦਾ ਘਰ ਬਾਹਰ ਸਾਡੇ ਨਾਲੋਂ ਚੰਗਾ, ਉਹਨਾਂ ਦੇ ਘਰ ਦੇ ਅੰਦਰ ਸਾਡੇ ਨਾਲੋਂ ਪਦਾਰਥ ਵੀ ਵਧੀਕ, ਭਾਵੇਂ ਸੰਗਤਾਂ ਹੀ ਲਿਆਉਂਦੀਆਂ ਨੇ, ਪਦਾਰਥ ਵੀ ਵਧੀਕ, ਮਾਇਆ ਵੱਧ, ਪਰਿਵਾਰ ਕੁਟੰਬ ਕਬੀਲਾ ਮਹਿਲ ਮਾੜੀਆਂ ਦੇ ਅੰਦਰ ਵਸਦੇ ਹੋਏ ਗੁਰੂ ਸਾਹਿਬਾਨ ਨਜ਼ਰ ਪੈਣਗੇ ਅਗਰ ਬਾਹਰਲੇ ਤੌਰ ਤੇ ਵੇਖੋ। ਅਗਰ ਅੰਦਰੋਂ ਵੇਖੋ ਕਿਸੇ ਦੇ ਕੋਲ ਇੰਨੀ ਬਰੀਕ ਬੀਨੀ, ਬਰੀਕ ਨਿਗਾਹ ਹੋਵੇ ਜੋ ਪਾਤਸ਼ਾਹ ਨੂੰ ਅੰਦਰੋਂ ਵੇਖ ਸਕੇ, ਤੇ ਅੰਦਰੋਂ ਵੇਖੋਗੇ ਉਹ ਨਿਰੋਲ ਪਰਮਾਤਮਾ ਦੇ ਵਰਗੇ ਨਜ਼ਰ ਪੈਣਗੇ।
ਬਾਹਰੋਂ ਸੰਸਾਰੀ ਨਜ਼ਰ ਪੈਣਗੇ, ਅੰਦਰੋਂ ਨਿਰੰਕਾਰੀ ਨਜ਼ਰ ਪੈਣਗੇ। ਬਾਹਰੋਂ ਵੇਖੋਗੇ ਮਾਇਆਵੀ ਨਜ਼ਰ ਪੈਣਗੇ, ਅੰਦਰੋਂ ਵੇਖੋਗੇ ਤੇ ਮਾਇਆ ਦੇ ਪਤੀ ਖੁਦਾਵੰਦ ਕਰੀਮ ਦੇ ਨਾਲ ਜੁੜੇ ਨਜ਼ਰ ਪੈਣਗੇ। ਮੈਨੂੰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਬਚਨ ਚੇਤੇ ਵਿੱਚ ਆਉਂਦਾ ਹੈ। ਐਲਾਨੀਆਂ ਕਹਿੰਦੇ ਨੇ ਕਿ ਜਾਹਰ ਅੰਦਰ ਮਾਇਲੇ ਫਰਜੰਦ ਜਨ, ਫਾਰਸੀ ਦਾ ਲਫ਼ਜ਼ ਫਰਜੰਦ, ਫਰਜੰਦ ਕਹਿ ਦਿੰਦੇ ਨੇ ਪੁੱਤਰਾਂ ਨੂੰ, ਜਨ ਜੱਜੇ ਦੇ ਪੈਰ ਹੇਠ ਬਿੰਦੀ ਲਾ ਕੇ, ਜਨ ਜਨ ਦਾ ਮਤਲਬ ਔਰਤ, ਤੇ ਜੇ ਬਿੰਦੀ ਨਾ ਲਾਓ ਇਕੱਲਾ ਪੜੀਏ ਜਨ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇੱਥੇ ਜਨ ਦਾ ਮਤਲਬ ਹੈ ਸੇਵਕ, ਪਰ ਜਿੱਥੇ ਗੁਰਬਾਣੀ ਦੇ ਅੰਦਰ ਆਉਂਦਾ ਹੈ ਜਨ ਪਿਸਰ ਪਦਰ ਬਿਰਾਦਰਾਂ ਕਸਨੇਸ ਦਸਤੰਗੀਰ, ਇੱਥੇ ਜਨ ਤੇ ਜਨ ਦਾ ਮਤਲਬ ਹੁੰਦਾ ਹੈ ਔਰਤ, ਫਾਰਸੀ ਦਾ ਲਫ਼ਜ਼ ਹੈ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਕਿ ਜ਼ਾਹਰ ਅੰਦਰ ਮਾਇਲੇ ਫਰਜੰਦ ਜਨ, ਗੁਰੂ ਸਾਹਿਬ

ਅਗਲੀ ਪੰਕਤੀ ਵਿਚ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਦਰ ਹਕੀਕਤ ਬਾਤ ਖੁਦਾਏ ਖੇਸ ਤਨ। ਅਗਰ ਕੋਈ ਉਹਨਾਂ ਨੂੰ ਬਰੀਕ ਬੀਨੀ ਦੇ ਨਾਲ ਅੰਦਰੋਂ ਵੇਖ ਸਕੇ ਤੇ ਅੰਦਰੋਂ ਨਰੋਲ ਖੁਦਾ ਵਰਗੇ ਨਜ਼ਰ ਪੈਣਗੇ। ਦਰ ਹਕੀਕਤ ਬਾ ਖੁਦਾਏ ਖੇਸ ਤਨ, ਅੰਦਰੋਂ ਰੱਬ ਵਰਗੇ ਨਜ਼ਰ ਪੈਣਗੇ। ਅੱਜ ਦੇ ਮਹਾਂਵਾਕ ਦੇ ਅੰਦਰ ਭਗਤ ਜੀ ਕਹਿੰਦੇ ਨੇ ਫਰੀਦਾ ਦਰ ਦਰ ਵੇਸ਼ੀ ਗਾਖੜੀ। ਕਹਿਣ ਲੱਗੇ ਰੱਬ ਦੇ ਦਰ ਦਾ ਅਗਰ ਦਰਵੇਸ਼ ਬਣਨਾ ਹੈ ਤੇ ਸੌਖੀ ਕਾਰ ਨਹੀਂ ਹੈ। ਕਹਿਣ ਲੱਗੇ ਗਾਖੜੀ, ਗਾਖੜੀ ਦਾ ਮਤਲਬ ਬੜੀ ਕਠਿਨ ਖੇਡ ਹੈ, ਆਮ ਖੇਡ ਨਹੀਂ ਹੈ। ਜਿਤਨੀ ਮੰਜ਼ਿਲ ਮਹਾਨ ਹੋਵੇ ਉਸ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਸਾਧਨਾ ਵੀ ਉਨੀ ਮਹਾਨ ਕਰਨੀ ਪੈਂਦੀ ਹੈ। ਅਗਰ ਪਦਾਰਥ ਤੁੱਛ ਹੈ, ਮੰਜ਼ਿਲ ਤੁੱਛ ਹੈ ਤੇ ਉਹਦੀ ਪ੍ਰਾਪਤੀ ਵਾਸਤੇ ਸਾਧਨਾ ਵੀ ਤੁੱਛ ਦੀ ਕਰਨੀ ਪੈਂਦੀ ਹੈ। ਆਮ ਸਾਧਨਾ, ਆਮ ਮਿਹਨਤ ਕਰਨ ਤੋਂ ਬਾਅਦ ਉਹ ਮੰਜ਼ਿਲ, ਉਹ ਪਦਾਰਥ ਹੱਥ ਵਿੱਚ ਆ ਜਾਂਦਾ ਹੈ, ਕਿਉਂਕਿ ਪਦਾਰਥ ਦੀ ਕੀਮਤ ਬੜੀ ਘੱਟ ਹੈ ਤੇ ਪਦਾਰਥ, ਜਿਸ ਪਦਾਰਥ ਦੀ ਕੀਮਤ ਥੋੜੀ ਉਹਦੀ ਪ੍ਰਾਪਤੀ ਵਾਸਤੇ ਉਨੀ ਮਿਹਨਤ ਵੀ ਥੋੜੀ। ਜਿਹੜਾ ਪਦਾਰਥ ਆਪਣੇ ਆਪ ਦੇ ਅੰਦਰ ਮਹਾਨ ਹੈ, ਜਿਹੜੀ ਮੰਜ਼ਿਲ ਆਪਣੇ ਆਪ ਦੇ ਅੰਦਰ ਮਹਾਨ ਹੈ, ਮਹਾਨ ਮੰਜ਼ਿਲ ਦੀ ਪ੍ਰਾਪਤੀ ਵਾਸਤੇ ਪਿਆਰਿਓ ਮਿਹਨਤ ਵੀ ਮਹਾਨ ਹੀ ਕਰਨੀ ਪੈਂਦੀ, ਆਮ ਮਿਹਨਤ ਦੇ ਨਾਲ ਗੱਲ ਨਹੀਂ ਬਣਦੀ। ਅਗਰ ਕਿਸੇ ਨੇ ਦੋ ਅੱਖਰ ਪੜ੍ਹਨੇ ਹੋਣ ਨਾ, ਏ ਬੀ ਸੀ ਡੀ, ਚਾਰ ਅੱਖਰ ਪੜ੍ਹਨੇ ਹੋਣ, ਉਹ ਇੱਕ ਅੱਧੇ ਦਿਨ ਦੇ ਅੰਦਰ ਸਿੱਖ ਸਕਦਾ ਹੈ, ਅਣਜਾਣ ਤੋਂ ਅਣਜਾਣ ਬੰਦਾ ਵੀ ਸਿੱਖ ਸਕਦਾ ਹੈ। ਪਰ ਕਿਸੇ ਨੇ ਪੜ੍ਹਦਿਆਂ ਪੜ੍ਹਦਿਆਂ ਡਾਕਟਰ ਦੀ ਡਿਗਰੀ ਲੈਣੀ ਜਾਂ ਇੰਜੀਨੀਅਰ ਬਣਨਾ ਹੈ, ਸਾਇੰਟਿਸਟ ਬਣਨਾ ਹੈ, ਉਹਨੂੰ ਤੇ ਇੱਕ ਦਿਨ ਦੀ ਮਿਹਨਤ ਦੇ ਨਾਲ ਡਿਗਰੀ ਨਹੀਂ ਨਾ ਮਿਲਣ ਲੱਗੀ, ਉਹਨੂੰ ਤੇ ਇੱਕ ਮਿਹਨਤ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਹੀ ਪੈਣਾ। ਉਹਨੂੰ ਇੱਕ ਮਿਹਨਤ ਸਾਧਨਾ ਦੇ ਦੌਰ ਵਿੱਚੋਂ ਦੀ ਨਿਕਲਣਾ ਪਏਗਾ, ਕਿਉਂਕਿ ਉਹਦੀ ਮੰਜ਼ਿਲ ਮਹਾਨ ਹੈ। ਪਰਮਾਤਮਾ ਸਭ ਤੋਂ ਮਹਾਨ ਹੈ, ਸ੍ਰੇਸ਼ਟ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਫਿਰ ਸਾਨੂੰ ਇੱਕ ਮਿਹਨਤ ਦੇ ਦੌਰ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ ਤੇ ਉਹ ਮਿਹਨਤ ਦਾ ਦੌਰ ਵੀ ਬੜਾ ਕਠਿਨ ਹੈ, ਆਮ ਨਹੀਂ ਹੈ। ਅਸੀਂ ਕਰਦੇ ਕੀ ਆ, ਰੱਬ ਦੀ ਚਾਹਤ ਵਾਸਤੇ ਆਪਣੇ ਤਨ ਨੂੰ ਧਰਮ ਦੇ ਮਾਰਗ ਦੇ ਉੱਤੇ ਤੋਰ ਲੈਂਦੇ ਹਾਂ ਤੇ ਮਨ ਸਾਡਾ ਧਰਮ ਦੇ ਮਾਰਗ ਦੇ ਅੰਦਰ ਤੁਰਦਾ ਨਹੀਂ ਹੈ। ਫਿਰ ਮੈਂ ਬੇਨਤੀ ਕਰਾਂ, ਤਨ ਨੂੰ ਧਰਮ ਦੇ ਮਾਰਗ ਦੇ ਉੱਤੇ ਤੋਰ ਲੈਂਦੇ ਹਾਂ ਤੇ ਮਨ ਸਾਡਾ ਧਰਮ ਤੋਂ ਬਾਗੀ ਹੁੰਦਾ ਹੈ, ਮਨ ਨੂੰ ਅਸੀਂ ਧਰਮ ਦੇ ਮਾਰਗ ਦੇ ਉੱਤੇ ਤੋਰਦੇ ਨਹੀਂ। ਧਰਮ ਦੀ ਦੁਨੀਆਂ ਦੇ ਅੰਦਰ ਤਨ ਦੀ ਸਾਧਨਾ ਨਾਲੋਂ ਕਰੋੜ ਗੁਣਾ ਅੱਗੇ ਹੈ ਮਨ ਦੀ ਸਾਧਨਾ। ਔਰ ਫਿਰ ਮੈਂ ਬੇਨਤੀ ਕਰਾਂ, ਗੁਰਬਾਣੀ ਨੂੰ ਪੜ੍ਹ ਕੇ ਵੇਖ ਲਓ, ਇੱਕ ਓਅੰਕਾਰ ਤੋਂ ਲੈ ਕੇ ਅਖੀਰ ਤੱਕ ਜਿਹੜੀ ਗੱਲ ਚੱਲਦੀ ਹੈ ਨਾ ਗੁਰਬਾਣੀ ਦੇ ਅੰਦਰ, ਉਹ ਮਨ ਦੀ ਚੱਲਦੀ ਹੈ। ਤੁਸੀਂ ਬਦਲਣਾ ਆਪਣੇ ਮਨ ਨੂੰ ਹੈ, ਬਦਲੇ ਹੋਏ ਮਨ ਵਾਲੇ ਦਾ ਨਾਮ ਬਣਦਾ ਹੈ ਗੁਰਮੁਖ। ਹੁਣ ਇੱਕ ਮਨਮੁਖ ਹੋਵੇ, ਇੱਕ ਗੁਰਮੁਖ ਹੋਵੇ ਤੇ ਦੋਨਾਂ ਦੇ ਸਰੀਰ ਨੂੰ ਪੈਰਲਰ ਬਰਾਬਰ ਬਰਾਬਰ ਖੜਾ ਕਰਕੇ ਵੇਖੋ, ਤੁਹਾਨੂੰ ਸਰੀਰਕ ਬਣਤਰ ਦੇ ਅੰਦਰ ਅੰਤਰ ਪਏਗਾ, ਨਜ਼ਰ ਆਏਗਾ ਵੀ ਇਹਦੇ ਅੰਦਰ ਕੋਈ ਫਰਕ, ਇਹਦੇ ਅੰਦਰ ਕੋਈ ਫਰਕ ਹੈ। ਦੋਵਾਂ ਦੇ ਅੰਗ ਪ੍ਰਤੰਗ ਤਕਰੀਬਨ ਬਰਾਬਰ ਨੇ, ਦੋ ਹੀ ਨੇਤਰਾਂ ਦਾ ਮਾਲਕ ਮਨਮੁਖ ਹੈ ਤੇ ਦੋ ਹੀ ਨੇਤਰਾਂ ਦਾ ਮਾਲਕ ਗੁਰਮੁਖ ਹੈ। ਇੱਕ ਜੀਵਾ, ਦੋ ਪੈਰ, ਦੋ ਕੰਨ, ਨੱਕ, ਮੂੰਹ, ਮੱਥਾ, ਚਮੜੀ, ਸਰੀਰ, ਸਭ ਕੁਝ ਮਨਮੁਖ ਦੇ ਪਾਸ ਹੈ। ਇਹੀ ਅੰਗ ਪ੍ਰਤੰਗ ਸਾਰੇ ਦੇ ਸਾਰੇ ਇੱਕ ਗੁਰਮੁਖ ਦੇ ਪਾਸ ਨੇ। ਬਾਹਰੋਂ ਅੰਤਰ ਕੀ ਹੈ? ਬਾਹਰੋਂ ਕੋਈ ਅੰਤਰ ਨਹੀਂ। ਹਾਂ, ਕੱਦ ਕਾਠ ਦਾ ਅੰਤਰ ਤੇ ਗੁਰਮੁਖ ਮਨਮੁਖ ਦੇ ਅੰਦਰ ਹੁੰਦਾ ਹੈ ਤੇ ਉਹ ਗੁਰਮੁਖ ਮਨਮੁਖ ਹੋਣ ਕਰਕੇ ਨਹੀਂ, ਉਹ ਤੇ ਆਮ ਕਿਸੇ ਦਾ ਕੱਦ ਛੋਟਾ, ਕਿਸੇ ਦਾ ਵੱਡਾ, ਕਿਸੇ ਦੀ ਚਮੜੀ ਦਾ ਰੰਗ ਕਾਲਾ, ਕਿਸੇ ਦਾ ਚਿੱਟਾ, ਇਹ ਫਰਕ ਆਮ ਫਰਕ ਹੈ। ਬੇਨਤੀ ਮੈਂ ਇਹ ਕਰ ਰਿਹਾ ਸਾਂ ਕਿ ਮਨ ਜਦੋਂ ਅੰਦਰੋਂ ਬਦਲਦਾ ਹੈ ਤੇ ਮਨ ਦੀ ਦਸ਼ਾ ਬਦਲਣ ਦੇ ਨਾਲ ਤੁਹਾਡੇ ਨਾਂ ਦੇ ਨਾਲ ਇੱਕ ਲਫ਼ਜ਼ ਜੁੜ ਜਾਂਦਾ ਹੈ, ਇਹ ਬੰਦਾ ਬੜਾ ਗੁਰਮੁਖ ਹੈ। ਜਦੋਂ ਤੁਹਾਡਾ ਮਨ ਬਦਲਦਾ ਹੈ ਤੇ ਅੰਦਰੋਂ ਨਾਂ ਬਦਲ ਜਾਂਦਾ ਹੈ, ਲੋਕਾਂ ਦੇ ਅੰਦਰ ਨਾਂ ਪ੍ਰਚਲਿਤ ਹੁੰਦਾ ਹੈ, ਇਹ ਭਗਤ ਹੈ, ਇਹ ਦਰਵੇਸ਼ ਹੈ, ਇਹ ਫਕੀਰ ਹੈ, ਨਾਂ ਬਦਲਦਾ ਹੈ। ਔਰ ਨਾਂ ਬਦਲਦਾ ਕਦੋਂ ਹੈ? ਜਦੋਂ ਪਹਿਲਾਂ ਸਾਡਾ ਮਨ ਬਦਲਦਾ ਹੈ। ਤੁਹਾਡੇ ਸਾਹਮਣੇ ਮੈਂ ਇਤਿਹਾਸ ਵਿੱਚੋਂ ਇੱਕ ਹੋਰ ਬੇਨਤੀ ਕਰਾਂ। ਜਿਸ ਤੁਲੰਬੇ ਨਗਰ ਦੇ ਅੰਦਰ ਚਲਦੇ ਚਲਦੇ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਪਹੁੰਚਦੇ ਨੇ, ਤੁਲੰਬੇ ਨਗਰ ਦੇ ਅੰਦਰ ਰਹਿੰਦਾ ਹੈ ਇੱਕ ਸ਼ਖਸ, ਇਹਨੂੰ ਲੋਕ ਨਾਂ ਕਰਕੇ ਬੁਲਾਉਂਦੇ ਨੇ ਸੱਜਣ ਠੱਗ, ਕਿਉਂਕਿ ਠੱਗੀ ਕਰਨਾ ਇਹਦਾ ਕੰਮ ਹੈ, ਠੱਗੀ ਕਰਨਾ ਇਹਦੀ ਕਿਰਤ ਹੈ, ਇਹ ਕਰਦਾ ਹੈ ਠੱਗੀਆਂ, ਰਾਹ ਮਾਰ ਹੈ, ਲੁੱਟਦਾ ਹੈ, ਸੇਵਾ ਕਰਦਾ ਹੈ, ਲੋਕਾਂ ਨੂੰ ਮਾਰ ਦਿੰਦਾ ਹੈ, ਮੁਕਾ ਦਿੰਦਾ ਹੈ ਤੇ ਉਹਨਾਂ ਦਾ ਮਾਲ ਅਸਬਾਬ ਲੁੱਟ ਕੇ

0: ਆਪਣੇ ਘਰ ਵਿਚ ਰੱਖ ਲੈਂਦਾ। ਲੋਕ ਰੋਕਦੇ ਨੇ ਬਾਬਾ ਇਧਰ ਨਾ ਜਾ, ਇਧਰ ਇਕ ਸੱਜਣ ਠੱਗ ਨਾਮ ਦਾ ਆਦਮੀ ਰਹਿੰਦਾ ਹੈ ਜੋ ਕਿਸੇ ਨੂੰ ਬਖਸ਼ਦਾ ਨਹੀਂ ਹੈ, ਠੱਗ ਹੀ ਲੈਂਦਾ ਹੈ, ਮਾਰ ਹੀ ਦਿੰਦਾ। ਪਰ ਜਿਸ ਦਿਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸੰਗਤ ਹੋਈ ਉਸ ਦਿਨ ਤੋਂ ਬਾਅਦ ਤੇ ਉਹ ਸੱਜਣ ਠੱਗ ਨਹੀਂ ਰਿਹਾ, ਸੱਜਣ ਗੁਰਮੁਖ ਬਣ ਗਿਆ। ਪਰ ਹੁਣ ਸੱਜਣ ਦਾ ਕੱਦ ਤੇ ਨਹੀਂ ਬਦਲਿਆ, ਨਾ ਉਹਦਾ ਚਿਹਨ ਚੱਕਰ ਬਦਲੇ, ਨਾ ਅੱਖਾਂ ਬਦਲੀਆਂ, ਨਾ ਚਮੜੀ ਦਾ ਰੰਗ ਬਦਲਿਆ, ਨਾ ਨਕਸ਼ੋ ਨਿਗਾਰ ਬਦਲੇ। ਬਦਲਿਆ ਕੀ ਹੈ? ਸੱਜਣ ਅੰਦਰੋਂ ਬਦਲਿਆ। ਅੰਦਰ ਦੀ ਬਦਲਾਹਟ ਦਾ ਨਾਂ ਹੀ ਮਨਮੁਖ ਹੈ, ਅੰਦਰ ਦੇ ਬਦਲ ਜਾਣ ਦਾ ਨਾਂ ਹੀ ਗੁਰਮੁਖ ਹੈ। ਇਸ ਬੇਨਤੀ ਨੂੰ ਬੜੇ ਧਿਆਨ ਨਾਲ ਸਮਝ ਲੈਣਾ। ਅੰਦਰ ਬਦਲਣ ਕਰਕੇ ਨਾ ਠੱਗ ਹੈ, ਅੰਦਰ ਬਦਲਣ ਕਰਕੇ ਨਾ ਸੱਜਣ ਹੈ। ਅੰਦਰ ਬਦਲਣ ਕਰਕੇ ਲੋਕ ਚੋਰ ਕਹਿ ਦਿੰਦੇ ਨੇ, ਅੰਦਰ ਬਦਲਣ ਕਰਕੇ ਲੋਕ ਸਾਧੂ ਕਹਿ ਦਿੰਦੇ ਨੇ, ਜੋ ਆਪਣੇ ਅੰਦਰ ਨੂੰ ਬਦਲਦਾ ਹੈ। ਜਿਹਨੂੰ ਆਪਾਂ ਦਰਵੇਸ਼ ਕਹਿੰਦੇ ਆ, ਉਹ ਵੀ ਉਹਨੂੰ ਹੀ ਕਹਿਣਾ ਚਾਹੀਦਾ ਹੈ ਜਿਹਦਾ ਅੰਦਰ ਬਦਲਿਆ ਹੋਵੇ, ਜਿਹਦਾ ਅੰਦਰ ਸੁਧਰਿਆ ਹੋਵੇ। ਮੈਂ ਫਿਰ ਬੇਨਤੀ ਦੁਹਰਾ ਰਿਹਾ, ਗੱਲ ਆਰੰਭ ਕੀਤੀ ਸੀ ਕਿ ਧਰਮ ਦੀ ਦੁਨੀਆਂ ਦੇ ਅੰਦਰ ਤਨ ਦਾ ਪ੍ਰਵੇਸ਼ ਕਰ ਜਾਣਾ ਇੱਕ ਹੋਰ ਅਰਥ ਰੱਖਦਾ ਹੈ, ਤੇ ਧਰਮ ਦੀ ਦੁਨੀਆਂ ਦੇ ਅੰਦਰ ਮਨ ਦਾ ਪ੍ਰਵੇਸ਼ ਕਰ ਜਾਣਾ ਇੱਕ ਹੋਰ ਅਰਥ ਰੱਖਦਾ ਹੈ। ਤਨ ਕਰਕੇ ਧਰਮੀ ਬਣ ਜਾਣਾ ਇੱਕ ਹੋਰ ਮਹਿਨੇ ਨਿਕਲਦੇ ਨੇ, ਮਨ ਕਰਕੇ ਧਰਮ ਕਬੂਲ ਲੈਣਾ ਤੇ ਧਰਮੀ ਬਣ ਜਾਣਾ ਇੱਕ ਹੋਰ ਮਹਿਨੇ ਨਿਕਲਦੇ ਨੇ। ਕੋਈ ਤਨ ਦੇ ਉੱਤੇ ਧੋਤੀ ਲਾ ਲਵੇ, ਮੱਥੇ ਦੇ ਉੱਤੇ ਤਿਲਕ ਸਜਾ ਲਵੇ, ਗਲ ਦੇ ਅੰਦਰ ਤੇਰੇ ਧਾਗੇ ਦਾ ਜਨੇਊ ਪਾ ਲਵੇ, ਤੇ ਗੀਤਾ ਦੇ 18 ਅਧਿਆਏ ਵਿੱਚੋਂ ਉਹ ਗੀਤਾ ਦਾ ਇੱਕ ਵੀ ਸਲੋਕ ਨਾ ਮੰਨੇ, ਉਹ ਬਾਹਰੋਂ ਦਿਸੇਗਾ ਹਿੰਦੂ ਹੈ, ਅੰਦਰੋਂ ਉਹ ਹਿੰਦੂ ਨਹੀਂ, ਕਿਉਂਕਿ ਗੀਤਾ ਦੇ ਸਲੋਕ ਨੂੰ ਮੰਨਦਾ ਨਹੀਂ ਹੈ। ਕੋਈ ਮੁੱਛਾਂ ਕਟਵਾ ਲਵੇ, ਦਾੜੀ ਰੱਖ ਲਵੇ, ਹੱਥ ਵਿੱਚ ਤਸਬੀਹ ਰੱਖੇ, ਕੁਰਾਨ ਦੀ ਤਲਾਵਤ ਕਰੇ, ਰੋਜੇ ਰੱਖੇ, ਚਲੀਏ ਕੱਟੇ, ਬਾਹਰੋਂ ਵੇਸ਼ਭੂਸ਼ਾ ਤੋਂ ਨਜ਼ਰ ਪਏਗਾ, ਸੁੰਨਤ ਹੋਈ ਹੋਵੇ ਕਿ ਇਹ ਮੁਸਲਮਾਨ ਹੈ, ਪਰ ਜੇ ਉਹ ਕੁਰਾਨ ਦੀ ਕਿਸੇ ਆਇਤ ਨੂੰ ਨਾਲ ਲੈ ਕੇ ਜੀਵਨ ਦੇ ਅੰਦਰ ਚੱਲ ਹੀ ਨਹੀਂ ਰਿਹਾ, ਤੇ ਫਿਰ ਉਹ ਵਿਖਾਵੇ ਦਾ ਮੁਸਲਮਾਨ ਹੈ, ਸੱਚਾ ਮੁਸਲਮਾਨ ਨਹੀਂ ਹੈ। ਹੁਣ ਮੈਂ ਗੱਲ ਆਪਣੀ ਕਰਾਂ, ਜੇ ਕੋਈ ਬਾਹਰੋਂ ਪੰਜ ਕਕਾਰੀ ਬਾਣਾ ਵੀ ਪਾ ਲਵੇ, ਬਾਹਰੋਂ ਗਿੱਟਿਆਂ ਤੱਕ ਲੰਮਾ ਚੋਲਾ ਵੀ ਪਾ ਲਵੇ, ਗਲ ਦੇ ਅੰਦਰ 5-7 ਜਲਾਓ ਬਣਾਉਣ ਵਾਸਤੇ ਮਾਲਾ ਵੀ ਸੁੱਟ ਲਵੇ, ਬਾਹਰੋਂ ਨਜ਼ਰ ਆਏਗਾ ਇਹ ਬੜਾ ਦਰਵੇਸ਼ ਹੈ, ਬੜਾ ਗੁਰਮੁਖ ਹੈ, ਬੜਾ ਪਿਆਰਾ ਹੈ, ਤੇ ਜੇ ਅੰਦਰ ਗੁਰਬਾਣੀ ਦਾ ਇੱਕ ਵਚਨ ਨਾਲ ਲੈ ਕੇ ਨਹੀਂ ਚੱਲ ਰਿਹਾ, ਤੇ ਫਿਰ ਕਹਿਣਾ ਪਏਗਾ ਇਸ ਤਰ੍ਹਾਂ ਦਾ ਦਰਵੇਸ਼ ਸਗੋਂ ਦੁਨੀਆਂ ਨੂੰ ਕੁਰਾਏ ਪਾਉਣ ਦਾ ਕੰਮ ਕਰ ਰਿਹਾ ਹੈ। ਇਸ ਤਰ੍ਹਾਂ ਦਾ ਦਰਵੇਸ਼ ਜਿਹਦੇ ਅੰਦਰ ਕੁਝ ਨਹੀਂ ਪਰ ਬਾਹਰ ਹੈ। ਗੁਰੂ ਬਾਬੇ ਨੇ ਸਾਨੂੰ ਪਹਿਲਾਂ ਅੰਦਰ ਸੁਧਾਰਨ ਵਾਸਤੇ ਹੁਕਮ ਫਰਮਾਇਆ, ਆਪਣੇ ਮਨ ਨੂੰ ਪਹਿਲਾਂ ਸੁਧਾਰ, ਅੰਦਰ ਨੂੰ ਪਹਿਲਾਂ ਸੁਧਾਰ, ਤੇ ਜੇ ਅੰਦਰ ਨੂੰ ਸੁਧਾਰ ਲਵੇਂਗਾ, ਤੇਰੇ ਤਨ ਦੇ ਉੱਤੇ ਹੋਵੇ ਬਾਣਾ, ਤਨ ਦੇ ਉੱਤੇ ਨਜ਼ਰ ਆਵੇ ਤਨ ਨੂੰ ਵੇਖ ਕੇ ਕਿ ਬੜਾ ਚੰਗਾ ਹੈ, ਗੁਰਮੁਖ ਹੈ, ਲੋਕ ਤੇਰੇ ਨੇੜੇ ਲੱਗਣ, ਤੇਰੀ ਸੰਗਤ ਦੀ ਰੰਗਤ ਕਬੂਲ ਕਰਨ, ਲੋਕਾਂ ਦਾ ਜੀਵਨ ਬਦਲੇ, ਤੇਰੇ ਜੀਵਨ ਦੇ ਅਸਰ ਨੂੰ ਪਾ ਕੇ ਲੋਕ ਕਹਿਣਗੇ ਬੜਾ ਚੰਗਾ ਹੈ, ਪਰ ਨਤੀਜਾ ਉਲਟਾ ਨਿਕਲਦਾ ਨਜ਼ਰ ਆ ਰਿਹਾ ਹੈ। ਜਦ ਲੋਕ ਦੂਰੋਂ ਵੇਖਦੇ ਨੇ ਤੇ ਦਿਸਦਾ ਹੈ ਕਿ ਬੜਾ ਚੰਗਾ ਹੈ, ਤੇ ਜਦ ਲੋਕ ਤੇਰੇ ਨੇੜੇ ਹੋ ਕੇ ਤੈਨੂੰ ਵੇਖਦੇ ਨੇ ਨਜ਼ਰ ਆ ਜਾਂਦਾ ਹੈ ਚੰਗਾ ਨਹੀਂ ਹੈ, ਭਰਮ ਸੀ, ਭੁਲੇਖਾ ਸੀ ਜੋ ਉੱਡ ਗਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਕ ਜ਼ਿਮੀਦਾਰ ਦੀ ਉਦਾਹਰਣ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਕਹਿਣ ਲੱਗੇ ਅਨਿਕ ਬਸਤਰ ਸੁੰਦਰ ਪਹਿਰਾਇਆ, ਜਿਉਂ ਡਰਨਾ ਖੇਤ ਮਾਹੇ ਡਰਾਇਆ। ਕਹਿਣ ਲੱਗੇ ਇੱਕ ਜ਼ਿਮੀਦਾਰ ਦੇ ਖੇਤ ਸਨ ਬਹੁਤੇ, ਉਹਨੇ ਕਈ ਖੇਤਾਂ ਦੇ ਅੰਦਰ ਬੀਜ ਬੀਜ ਦਿੱਤਾ, ਕਣਕ ਦਾ ਬੀਜ, ਦੂਜਾ ਤੀਜਾ ਬੀਜ, ਫਸਲਾਂ ਫੁੱਲਾਂ ਫਲਾਂ ਦੇ ਬੀਜ ਉਹਨੇ ਆਪਣੇ ਕਈ ਖੇਤਾਂ ਦੇ ਅੰਦਰ ਬੀਜ ਦਿੱਤੇ। ਹੋਇਆ ਕਿ ਜ਼ਿਮੀਦਾਰ ਨੇ ਵੇਖਿਆ ਕਿ ਮੇਰੇ ਬੀਜੇ ਹੋਏ ਬੀਜ ਨੂੰ ਕਬੂਤਰ ਚੁਗਦੇ ਨੇ, ਕਾਂ ਚੁਗਦੇ ਨੇ, ਚਿੜੀਆਂ ਚੁਗਦੀਆਂ ਨੇ, ਪਰਿੰਦੇ ਆਉਂਦੇ ਨੇ, ਬੀਜ ਚੁੱਕਦੇ ਨੇ, ਉਡਾਰੀ ਭਰ ਜਾਂਦੇ ਨੇ, ਤੇ ਮੈਂ ਇਕੱਲਾ, ਖੇਤ ਬਹੁਤੇ ਨੇ, ਇਹਨਾਂ ਖੇਤਾਂ ਦੀ ਰਖਵਾਲੀ ਕਰਾਂ ਤੇ ਕਿਵੇਂ ਕਰਾਂ। ਜ਼ਿਮੀਦਾਰ ਦੇ ਹਿਰਦੇ ਦੇ ਅੰਦਰੋਂ ਇੱਕ ਤਜਵੀਜ਼ ਦਾ ਜਨਮ ਹੋਇਆ, ਉਹਦੇ ਅੰਦਰੋਂ ਇੱਕ ਸੋਚ ਦਾ ਜਨਮ ਹੋਇਆ। ਉਹਨੇ ਕੱਖਾਂ ਕਾਨਾਂ ਦਾ ਪੁਤਲਾ ਬਣਾਇਆ, ਘਾਹ ਫੂਸ ਇਕੱਠਾ ਕਰਕੇ ਨਾ ਉਹਨੇ ਪੁਤਲਾ ਬਣਾਇਆ, ਤੇ ਉਸ ਪੁਤਲੇ ਦਾ ਸਿਰ ਵੀ ਬਣਾਇਆ, ਉਸ ਪੁਤਲੇ ਦੀਆਂ ਬਾਹਾਂ ਵੀ ਬਣਾਈਆਂ, ਉਸ ਪੁਤਲੇ ਦੀਆਂ ਲੱਤਾਂ ਵੀ ਬਣਾਈਆਂ, ਤੇ ਫਿਰ ਕੀਤਾ ਕਿ ਉਸ ਪੁਤਲੇ ਦੇ ਸਿਰ ਦੇ ਉੱਤੇ ਨਾ ਇੱਕ ਕੱਪੜਾ ਵੀ ਰੱਖ ਦਿੱਤਾ, ਉਸ ਪੁਤਲੇ ਨੂੰ ਇੱਕ ਫਟਿਆ ਪੁਰਾਣਾ ਕਮੀਜ਼ ਚੋਲਾ ਵੀ ਪਵਾ ਦਿੱਤਾ। उस पुतले नू गड दिता एक खेत दे दरम्यान जाके और सोच ए कम कर रही सी कि जेड़िया चिड़िया कां कबूतर ने परिंदे ने इन्हां नू इस गल दा भुलेखा बनिया रहे कि खेत दा मालक जिमीदार खेत दे अंदर है असी दाना चुगांगे ए सानू मारेगा असी दाना चुगन वास्ते जाना नहीं डरदे डरदे परां परां उडारी भर के चले जाण नेड़े आउणी ना। होया ए कि चिड़िया कां कबूतर डरदे रहे उस पुतले नू वेख के भय खांदे रहे ते दाना चुगन वास्ते ना आए। हुण कां बड़ा चलाक है बड़ा चलाक परिंदा है कां और बड़ा सियाणा है। आखर हवा दा एक बुल्ला आया तेज हवा दा झोंका आया उस हवा दे नाल पुतला जमीन दे उत्ते डिग पिया उहदे जिहड़े पाए हुए कपड़े सन उह वी उड गए उहदे जिहड़े बने हुए बनावटी अंग सन उह वी बिखर गए ते उह जिहड़ा कां सी ना मैले वाली चुंज उस पुतले दे उत्ते बह के सवारनी शुरू कर दिंदा है। गुरु अर्जन देव साहब जी ने बचन फरमाया कहन लगे ओ बंदे जिन्ना दे कोल केवल लिबास है पहरावा है अंदर धर्म दी जोत नहीं जग रही कहन लगे उस पुतले तो वद कुछ भी नहीं है जिवें ओ पुतला बेजान है ता पुतला पर बेजान है उहदे अंदर जान नहीं सवास नहीं चल रहे उहनां दे नाड़ां दे अंदर खून गर्दश नहीं कर रहा उहदे अंदर दिल दी धड़कन जारी नहीं है ਉਹ ਮੁਰਦਾ ਨਿਰਜੀਵ ਪੁਤਲਾ ਹੈ। ਕਹਿਣ ਲੱਗੇ ਜਿਸ ਮਨੁੱਖ ਨੇ ਬਾਹਰੋਂ ਕੇਵਲ ਲਿਬਾਸ ਪਾਇਆ ਹੈ ਪਹਿਰਾਵਾ ਸਜਾਇਆ ਹੈ ਪਰ ਉਹਦੇ ਅੰਦਰ ਧਰਮ ਦੀ ਜੋਤ ਨਹੀਂ ਜਗਦੀ ਬਾਣੀ ਦਾ ਅਸਰ ਨਹੀਂ ਬਾਣੀ ਦਾ ਸਿਧਾਂਤ ਨਹੀਂ ਬਾਣੀ ਉਹਦੇ ਅੰਦਰ ਚੱਲ ਨਹੀਂ ਰਹੀ ਪਰਮਾਤਮਾ ਦੀ ਯਾਦ ਉਹਦੇ ਅੰਦਰ ਲਗਾਤਾਰ ਚੱਲਦੀ ਨਹੀਂ। ਕਹਿਣ ਲੱਗੇ ਉਸ ਪੁਤਲੇ ਨਾਲੋਂ ਵੱਧ ਨਹੀਂ ਹੈ ਪੁਤਲੇ ਵਰਗਾ ਹੀ ਹੈ ते हजूर ने लानिया कह दिता अनिक बस्तर सुंदर पहराया जो डरना खेत माहे डराया। कहन लगे जिमें डरावना खेत दे अंदर है इवें ही ओ बंदा है जिन्ने बारों बारों लिबास बनाया है पर उदे अंदर नहीं है। मैं फिर एक बेनती करा गुरबाणी दे वचना नू उलंघ के अर्था नू मरोड़ त्रोड़ के करा ए मेरी ਇਮਾਨਦਾਰੀ ਵੀ ਨਹੀਂ ਹੋਏਗੀ ਤੇ ਮੈਂ ਸੰਗਤ ਦਾ ਵਿਚੋਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਵਿਚੋਰ ਹੋਵਾਂਗਾ। ਕਿਉਂਕਿ ਜੇ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਿ ਦਰ ਦਰ ਵੇਸ਼ੀ ਗਾਖੜੀ ਤੇ ਫਿਰ ਮੈਨੂੰ ਇਹ ਅਰਥ ਤੇ ਤੁਹਾਡੇ ਸਾਹਮਣੇ ਰੱਖਣੇ ਪੈਣਗੇ। ਆਪ ਬਰਦਾਸ਼ਤ ਕਰੋ ਨਾ ਕਰੋ ਅਰਥ ਤੇ ਮੈਨੂੰ ਕਰਨੇ ਹੀ ਪੈਣਗੇ ਨਾ ਇਸ ਪੰਕਤੀ ਦੇ ਅਰਥ। ਹੁਣ ਇੱਕ ਬਚਨ ਮੈਂ ਗੁਰਬਾਣੀ ਦੇ ਅੰਦਰੋਂ ਹੋਰ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਗੁਰਬਾਣੀ ਇਹ ਕਹਿੰਦੀ ਏ ਕਿ ਦਿਲ ਦਰ ਵਾਣੀ ਜੋ ਕਰੇ ਦਿਲ ਦਰ ਵਾਸ਼ੀ ਰਾਸ ਦਿਲ ਦਰ ਵੇਸ਼ੀ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ। ਦਿਲ ਦਰ ਵਾਣੀ ਜੋ ਕਰੇ ਦਿਲ ਦਰ ਵੇਸ਼ੀ ਰਾਸ ਕਹਿਣ ਲੱਗੇ ਜੋ ਆਪਣੇ ਅੰਦਰ ਦੀ ਰਖਵਾਲੀ ਕਰਦਾ ਹੈ। ਮੈਂ ਫਿਰ ਬੇਨਤੀ ਕਰਾਂ ਅੰਦਰ ਦੀ ਰਖਵਾਲੀ ਮਨ ਦੀ ਰਖਵਾਲੀ ਮਨ ਮੇਰਾ ਕਾਮ ਵੱਲ ਨਾ ਜਾਏ ਮਨ ਮੇਰਾ ਨਿੰਦਾ ਵੱਲ ਨਾ ਜਾਏ ਮਨ ਮੇਰਾ ਝੂਠ ਵੱਲ ਨਾ ਜਾਏ ਮਨ ਮੇਰਾ ਬੁਰਾਈਆਂ ਵੱਲ ਨਾ ਜਾਏ ਮਨ ਮੇਰਾ ਲੋਭ ਦੇ ਅੰਦਰ ਮਸਤ ਨਾ ਰਹਿ ਮਨ ਵਿੱਚ ਕੋਈ ਬੁਰਾਈ ਨਾ ਰਹਿ। ਗੁਰਬਾਣੀ ਦਾ ਬਚਨ ਹੈ ਦਿਲ ਦਰਵਾਨੀ ਜੋ ਕਰੇ ਦਰਵਾਨੀ ਦਾ ਮਤਲਬ ਰਾਖੀ ਕਰਨਾ ਜੋ ਆਪਣੇ ਅੰਦਰ ਦੀ ਰਾਖੀ ਕਰਦਾ ਹੈ ਦਿਲ ਦਰਵੇਸ਼ੀ ਰਾਸ ਤੇ ਫਿਰ ਮਨ ਕਰਕੇ ਰਾਹ ਦੇ ਉੱਤੇ ਚੱਲ ਰਿਹਾ ਹੈ ਤੇ ਚੱਲ ਕਿਹੜੇ ਰਾਹ ਦੇ ਉੱਤੇ ਰਿਹਾ ਹੈ ਜਿਹੜਾ ਰਾਹ ਨਿਰੰਕਾਰ ਦੇ ਘਰ ਨੂੰ ਜਾਂਦਾ ਹੈ ਉਹ ਰਾਹ ਮਿਲਦਾ ਕਿੱਥੋਂ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਵਿੱਚੋਂ ਜੋ ਆਪਣੇ ਅੰਦਰ ਦੀ ਰਾਖੀ ਕਰ ਰਿਹਾ ਹੈ ਔਰ ਜੋ ਰੱਬ ਜੀ ਦੇ ਰਾਹ ਦੇ ਉੱਤੇ ਸਹੀ ਢੰਗ ਦੇ ਨਾਲ ਚੱਲ ਰਿਹਾ ਹੈ ਗੁਰਬਾਣੀ ਇਹ ਕਹਿੰਦੀ ਹੈ ਉਹਦਾ ਇਸ਼ਕ ਮੁਬਾਰਕ ਹੈ ਉਹਦਾ ਲੇਖਾ ਕਰਤੇ ਦੇ ਪਾਸ ਹੈ ਮਤਲਬ ਕਰਤਾ ਉਹਨੂੰ ਅੰਦਰੋਂ ਜਾਣਦਾ ਹੈ ਤੇ ਕਰਤਾ ਪੁਰਖ ਵਾਹਿਗੁਰੂ ਦੀ ਉਹ ਰਹਿਮਤ ਦਾ ਪਾਤਰ ਵੀ ਬਣ ਜਾਏਗਾ ਉਹ ਕਰਤਾ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦਾ ਪਾਤਰ ਅਵੱਛ ਬਣੇਗਾ। ਇੱਕ ਵਚਨ ਮੈਂ ਭਗਤ ਫਰੀਦ ਸਾਹਿਬ ਜੀ ਦਾ ਹੀ ਤੁਹਾਡੇ ਸਾਹਮਣੇ ਹੋਰ ਰੱਖਣਾ ਚਾਹਵਾਂਗਾ। ਉਹ ਕਹਿੰਦੇ ਨੇ ਫਰੀਦਾ ਸਾਹਿਬ ਦੀ ਕਰ ਚਾਕਰੀ ਦਿਲ ਦੀ ਲਾਹੇ ਪ੍ਰਾਂਦ ਭਗਤ ਫਰੀਦ ਸਾਹਿਬ ਜੀ ਦਾ ਵਚਨ ਕਹਿਣ ਲੱਗੇ ਫਰੀਦਾ ਸਾਹਿਬ ਦੀ ਕਰ ਚਾਕਰੀ ਚਾਕਰੀ ਮੈਨੇ ਸੇਵਾਦਾਰੀ ਕਰ ਚਾਕਰੀ ਮੈਨੇ ਨੌਕਰੀ ਕਰ ਚਾਕਰੀ ਮੈਨੇ ਗੁਲਾਮੀ ਕਰ ਕਹੇ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਭਗਤ ਜੀ ਕਹਿਣ ਲੱਗੇ ਸਾਹਿਬ ਦੀ ਕਰ ਚਾਕਰੀ ਆਪਣੇ ਸਾਹਿਬ ਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਚਾਕਰ ਬਣ ਤੇ ਚਾਕਰ ਬਣਨ ਦਾ ਮਤਲਬ ਹੈ ਗੁਲਾਮ ਬਣਾ। ਗੁਲਾਮ ਦਾ ਮਤਲਬ ਹੈ ਜੋ ਹੁਕਮ ਗੁਰੂ ਕਹਿਣ ਉਸ ਹੁਕਮ ਨੂੰ ਮੰਨਣਾ ਹੈ। ਕੋਈ ਉਕਤੀ, ਕੋਈ ਯੁਕਤੀ, ਕੋਈ ਅਪੀਲ, ਕੋਈ ਦਲੀਲ, ਕੋਈ ਕਿੰਤੂ, ਕੋਈ ਬਿੰਤੂ, ਲੇਕਿਨ ਵੇਕਿਨ ਕਰਨ ਦੀ ਲੋੜ ਨਾ ਹੋਵੇ। ਗੁਰੂ ਨੇ ਕਹਿ ਦਿੱਤਾ ਇਹ ਕੰਮ ਕਰਨਾ ਹੈ ਤੇ ਕਰਨਾ ਹੈ, ਉਹਦੇ ਅੱਗੇ ਅਪੀਲ ਦਲੀਲ ਕਰਨ ਵਾਸਤੇ ਮਨ ਕੋਈ ਪ੍ਰਸ਼ਨ ਉਠਾਏ ਨਾ। ਆਖਿਆ ਸਾਹਿਬ ਦੀ ਕਰ ਚੱਕਰੀ, ਦਿਲ ਦੀ ਲਾਹੇ ਪ੍ਰਾਂਦ, ਆਪਣੇ ਅੰਦਰ ਜਿਹੜੀ ਲੱਗੀ ਹੋਈ ਮੈਲ ਇਹਨਾਂ ਮੈਲ ਨੂੰ ਲਾ। ਕਾਮ ਕ੍ਰੋਧ ਲੋਭ ਮੋਹ ਨਿੰਦਾ ਚੁਗਲੀ ਈਰਸ਼ਾ ਬਖੀਲੀ ਠੱਗੀ ਠੋਰੀ ਹੇਰਾ ਫੇਰੀ ਤਰ੍ਹਾਂ ਤਰ੍ਹਾਂ ਦਾ ਬੁਰਾ ਸੋਚਣਾ, ਬੁਰਾ ਚਿਤਵਣਾ, ਬੁਰਾ ਕਰਨਾ, ਕਹਿਣ ਲੱਗੇ ਉਹ ਅੰਦਰ ਦੀ ਮੈਲ ਨੂੰ ਨਾ ਬਾਹਰ ਕਰ। ਦਿਲ ਦੀ ਲਾਹੇ ਪ੍ਰਾਂਦ, ਅਗਲਾ ਬਚਨ ਕਹਿਣ ਲੱਗੇ ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀ ਰਾਂਦ। ਦਰਵੇਸ਼ ਉਹ ਹੈ ਜਿਹਦਾ ਜਿਗਰਾ, ਜਿਹਦਾ ਰਿਦਾ ਵਿਸ਼ਾਲ ਹੈ। ਤੇ ਕਿਸ ਤਰ੍ਹਾਂ ਦਾ ਵਿਸ਼ਾਲ ਹੈ? ਭਗਤ ਫਰੀਦ ਸਾਹਿਬ ਐਗਜ਼ਾਮਪਲ ਦੇ ਰਹੇ ਨੇ, ਰੁੱਖਾਂ ਦੀ ਜੀ ਰਾਂਦ, ਜਿਹਦਾ ਜੇਰਾ, ਜਿਹਦੀ ਬਰਦਾਸ਼ਤ ਤਾਕਤ ਇੱਕ ਰੁੱਖ ਵਰਗੀ ਹੈ। ਰੁੱਖ ਨੂੰ ਲੋਕ ਪੱਤਿਆਂ ਨੂੰ ਤੋੜਨ ਤਾਂ ਨਹੀਂ, ਫੁੱਲਾਂ ਨੂੰ ਤੋੜਨ ਤਾਂ ਕੋਈ ਨਹੀਂ, ਜੇ ਕੋਈ ਫਲ ਕੱਚਾ ਤੋੜ ਲਵੇ ਤਾਂ ਕੋਈ ਨਹੀਂ, ਫਲ ਪੱਕਾ ਤੋੜ ਲਵੇ ਤਾਂ ਕੋਈ ਨਹੀਂ। ਫਲ ਤੋੜਨ ਲੱਗਿਆਂ ਕਦੀ ਕਦੀ ਬੱਚੇ ਰੁੱਖ ਦੀ ਟਹਿਣੀ ਤੋੜ ਕੇ ਰੱਖ ਦਿੰਦੇ ਨੇ ਤਾਂ ਕੋਈ ਪਰਵਾਹ ਨਹੀਂ, ਕਦੀ ਕਦੀ ਲੁਹਾਰ ਆਰੀ ਲੈ ਕੇ ਚਲਾ ਜਾਂਦਾ ਹੈ, ਉਹਨੂੰ ਕੱਟਣਾ ਸ਼ੁਰੂ ਕਰ ਦਿੰਦਾ ਤੇ ਤਾਂ ਕੋਈ ਨਹੀਂ। ਮੈਂ ਮਾਰੂ ਰਾਗ ਦੇ ਅੰਦਰ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਬਚਨ ਪੜਿਆ ਤੇ ਪੜ ਕੇ ਹੈਰਾਨ ਹੋਇਆ ਕਿ ਪਾਤਸ਼ਾਹ ਦਰਵੇਸ਼ ਇਹਨੂੰ ਕਹਿੰਦੇ ਨੇ, ਅਸੀਂ ਤੇ ਗਲਤੀ ਦੇ ਅੰਦਰ ਖੜੇ ਹਾਂ। ਹਜ਼ੂਰ ਕਹਿਣ ਲੱਗੇ ਸ਼ਸਤਰ ਤੀਖਣ, ਤੀਖਣ ਮੈਨੇ ਤਿੱਖੇ, ਸ਼ਸਤਰ ਮੈਨੇ ਹਥਿਆਰ, ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੂ ਰੋਸ। ਰੁੱਖ ਦੀ ਗੱਲ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਤੇ ਰੁੱਖ ਦੀ ਗੱਲ ਕਰ ਰਹੇ ਨੇ ਭਗਤ ਫਰੀਦ ਸਾਹਿਬ। ਭਗਤ ਫਰੀਦ ਸਾਹਿਬ ਕਹਿੰਦੇ ਨੇ ਦਰਵੇਸ਼ਾਂ ਨੂੰ ਲੋੜੀਐ ਰੁੱਖਾਂ ਦੀ ਜੀ ਰਾਂਦ, ਤੇ ਇਧਰ ਗੁਰੂ ਨਾਨਕ ਸਾਹਿਬ ਜੀ ਰੁੱਖ ਵਾਸਤੇ ਕਹਿ ਰਹੇ ਨੇ। ਕਹਿਣ ਲੱਗੇ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੂ ਰੋਸ। ਤਿੱਖੇ ਸ਼ਸਤਰਾਂ ਦੇ ਨਾਲ, ਆਰੀ ਦੇ ਨਾਲ ਕੱਟਣ ਵਾਲੇ ਨੇ ਉਹਨੂੰ ਟੁਕੜੇ ਟੁਕੜੇ ਕੀਤੇ, ਉਹਦੇ ਫੱਟੇ ਬਣਾਏ, ਉਹਨੂੰ ਜੜ ਦਿੱਤਾ, ਉਹਦੇ ਤਨ ਬਦਨ ਦੇ ਅੰਦਰ ਕਿੱਲ ਕਾਂਟਾ ਠੋਕਿਆ, ਉਹਦੀ ਇੱਕ ਬੇੜੀ ਬਣਾਈ ਤੇ ਆਖਿਆ ਜਿਹਨੇ ਬੇੜੀ ਬਣਾਈ ਹੈ, ਜਿਹਨੇ ਕੱਟਿਆ ਹੈ, ਉਸ ਰੁੱਖ ਦਾ ਦਿਲ ਵੇਖੋ, ਉਸ ਕੱਟਣ ਵਾਲੇ ਨੂੰ ਨਦੀ ਤੋਂ ਪਾਰ ਲੈ ਕੇ ਜਾ ਰਿਹਾ, ਇਹਨੂੰ ਡੋਬਦਾ ਰਾਹ ਵਿੱਚ ਨਹੀਂ। ਦਰਵੇਸ਼ ਦੀ ਤਬੀਅਤ, ਦਰਵੇਸ਼ ਦਾ ਹਿਰਦਾ, ਦਰਵੇਸ਼ ਦਾ ਅੰਦਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ। ਹਜ਼ੂਰ ਕਹਿਣ ਲੱਗੇ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੂ ਰੋਸ, ਕਾਜ ਉਹਾ ਕੋ ਲੇ ਸਵਾਰਿਓ ਤਿਲ ਨਾ ਦੀਨੋ ਦੋਸ਼। ਉਹਨੂੰ ਤਿਲ ਜਿੰਨਾ ਦੋਸ਼ ਨਹੀਂ ਦਿੱਤਾ ਵੀ ਤੂੰ ਮੈਨੂੰ ਕੱਟਿਆ, ਤੂੰ ਮੈਨੂੰ ਵੱਢਿਆ, ਤੂੰ ਮੇਰੇ ਅੰਦਰ ਕਿੱਲ ਠੋਕੇ, ਤੂੰ ਮੇਰੀ ਬੇੜੀ ਬਣਾਈ, ਮੇਰਾ ਰੂਪ ਵਿਗਾੜਿਆ, ਤੇ ਮੈਂ ਸਜਣਾ ਤੈਨੂੰ ਦਰਿਆ ਤੋਂ ਪਾਰ ਲੈ ਕੇ ਜਾਣਾ ਨਹੀਂ, ਤੈਨੂੰ ਡੋਬਾਂਗਾ ਤੇ ਡੋਬਾਂਗਾ ਦਰਿਆ ਦੀ ਲਹਿਰ ਦੇ ਅੰਦਰ, ਉਹਦਾ ਤਿਲ ਭਰ ਦੋਸ਼ ਨਹੀਂ। ਫਿਰ ਜਦੋਂ ਮੈਂ ਪੜ੍ਹਦਾ ਗੁਰ ਇਤਿਹਾਸ, ਤੇ ਗੁਰ ਇਤਿਹਾਸ ਪੜ੍ਹਦਿਆਂ ਪੜ੍ਹਦਿਆਂ ਰੋਂਗਟੇ ਖੜੇ ਹੋ ਜਾਂਦੇ ਨੇ ਕਿ ਦਰਵੇਸ਼ ਹੁੰਦਾ ਕੌਣ ਹੈ, ਦਰਵੇਸ਼ ਕਹਿਣਾ ਕਿਹਨੂੰ ਚਾਹੀਦਾ। ਨਿਕਲਦੇ ਨੇ ਘਰੋਂ ਜਗਤ ਜਲੰਦੇ ਨੂੰ ਠਾਰਨ ਵਾਸਤੇ, ਔਰ ਨਾਲ ਲੈ ਕੇ ਨਿਕਲਦੇ ਨੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਮਰਦਾਨਾ ਸਾਹਿਬ ਜੀ ਨੂੰ, ਜਗਤ ਨੂੰ ਤਾਰਨ ਵਾਸਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ। ਤੇ ਜਗਤ ਨੇ ਚੁੱਕ ਚੁੱਕ ਕੇ ਸਲਾਮਾਂ ਵੀ ਕੀਤੀਆਂ ਨੇ, ਤੇ ਜਿੱਥੇ ਸਲਾਮ ਕਰਨ ਵਾਲਿਆਂ ਦੀ ਕਤਾਰ ਖੜੀ ਸੀ ਉੱਥੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਮੰਦੇ ਬੋਲ ਬੋਲਣ ਵਾਲੇ, ਇੱਟਾਂ ਵੱਟੇ ਮਾਰਨ ਵਾਲੇ ਕੋਚੇ ਤੇ ਕਮਲੇ ਬੋਲ ਬੋਲਣ ਵਾਲੇ, ਉਹਨਾਂ ਦੀ ਲਾਈਨ ਵੀ ਬੜੀ ਵੱਡੀ ਸੀ, ਕੋਈ ਛੋਟੀ ਨਹੀਂ ਸੀ। ਸਾਰਿਆਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਿਜਦਾ ਨਹੀਂ ਕੀਤਾ, ਸਾਰੇ ਪਾਤਸ਼ਾਹ ਦੇ ਸਾਹਮਣੇ ਨਹੀਂ ਚੁੱਕੇ, ਔਰ ਇਕੱਲੇ ਗੁਰੂ ਨਾਨਕ ਸਾਹਿਬ ਨਹੀਂ, ਕਬੀਰ ਸਾਹਿਬ ਨੂੰ ਸਾਰਾ ਬਨਾਰਸ ਕਹਿੰਦਾ ਰਿਹਾ, ਕਬੀਰ ਬੋਰਾ, ਕਬੀਰ ਬੋਰਾ, ਕਬੀਰ ਬੋਰਾ ਸਾਰੇ ਹੀ ਕਹਿੰਦੇ ਰਹੇ। ਨਾਮਦੇਵ ਸਾਹਿਬ ਨੂੰ ਮੰਦਰ ਵਿੱਚੋਂ ਧੱਕੇ, ਰਵਿਦਾਸ ਸਾਹਿਬ ਜੀ ਦੇ ਨਾਲ ਵਧੀਕੇ, ਸਰਮਦ ਸੂਫੀ ਫਕੀਰ ਦੇ ਨਾਲ ਵਧੀਕੇ। ਖੈਰ ਮੈਂ ਕਿੰਨੀਆਂ ਇਤਿਹਾਸ ਵਿੱਚੋਂ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਲਿਆ ਕੇ ਰੱਖਾਂ। ਗੁਰੂ ਨਾਨਕ ਪਾਤਸ਼ਾਹ ਨੂੰ ਬਗਦਾਦ ਦੇ ਅੰਦਰ ਇੱਕ ਜਗ੍ਹਾ ਤੇ ਇੱਕ ਖੂਹ ਦੇ ਅੰਦਰ ਧੱਕਾ ਦੇ ਦਿੱਤਾ ਸੀ, ਖੂਹ ਦੇ ਅੰਦਰ। ਪਰ ਜਿਹਨੂੰ ਧੱਕਾ ਦਿੱਤਾ ਹੈ ਉਹ ਬਿਲਕੁਲ ਸ਼ਾਂਤ ਹਿਰਦੇ ਦੇ ਮਾਲਕ ਨੇ, ਤੇ ਬਾਹਰ ਨਿਕਲ ਕੇ ਵੀ ਸ਼ਾਂਤੀ ਦਾ ਉਪਦੇਸ਼ ਕਰ ਰਹੇ ਨੇ। पर जिन्हां ने धक्का दिता है ओ कलपदे हुए रोंदे हुए कुरजदे हुए हजूर दे कदमी पैंदे ने बाद विच अपनी भुल दी खिमा मंग के। गुरबाणी फैसला साडे सामने रख रही है, कोई आखे भूतना ओ कहे बेताला, जगत दे भूत ने लाउण वास्ते आए ते लोकां ने गुरु नानक साहब जी नूं कह दिता है आ भूतना है। को कहे भूतना, कोई आखे भूतना, को कहे बेताला, बेताल जो साज ताल विच ना होवे, हारमोनियम ताल विच ना होवे, बजाउण वाले दा सुनन वाले दा रस नहीं। गुरु के कीर्तनीय निक्की जी हथौड़ी दे नाल जोड़ी नूं ताल विच करदे ने तुहाडे सामने, जोड़ी दे पुड़े नूं कदी चढ़ा देंदे ने कदी ला देंदे ने, सुर ताल विच करदे ने। जोड़ी ताल विच ना होवे वजाउण ते सुनन वाले दा आनंद नहीं। सरंगी रबाब सरंदा कोई भी साज अगर ताल विच है सुर विच है ते उहदे विचों राग दा जन्म हुंदा है, गाउण वाले वजाउण वाले सुनन वाले दा आनंद बनदा है। ते जे ओ साज सुर ताल विच ही नहीं ते ना वजाउण वाले दा आनंद ते ना श्रोते दा आनंद सुनन वाले दा आनंद। आए सन बेताले जगत नूं ताल करन वास्ते, बेसुरे जगत नूं सुर विच करन लई, ते लोकां ने कहा बेताला, कोई आखे पूतना को कहे बेताला, कोई आखे आदमी नानक बेचारा, पया दवाना शाह का नानक बौराना। पातशाह दी बाणी दे अंदर आ बचन आउंदे ने, कोई मस्ताना कहिंदा है, कोई दवाना कहिंदा है, कोई बेताला कहिंदा है, कोई पूतना कहिंदा है, कोई दस्तगीर वर्गे इट्टां वट्टे मारन लई आ जांदे ने, पर दरवेशां नूं लोड़िए रुखां दी जी रांद। गुरु नानक साहिब जी दी मुबारक रसना तों किसी दे विरोध दे अंदर एक कौड़ा फिक्का बोल निकलदा किसी ने नहीं सुनिया। इट्टां वट्टे मारन वाले ओ तुहाडी कुल नास हो जाए, ये बचन पातशाह ने नहीं कहे। जेडे मेनू मंदा बोल रहे हो लोग तुहानू मंदा बोलन, ए बोल नहीं कहे। जिन्हां ने मंदा बोलिया पातशाह उल्टा उन्हां दा भला कर दे रहे। ते मैं ते इतिहास दे पन्ने पढ़ के एक बारी हैरान होया, भाई साहब भाई मरदाना जी कर देंदे ने प्रश्न, वो कह देंदे ने बाबा असीं इन्हां लोकां दा भला कर रहे हां, अपना घर छड्डिया, परिवार छड्डिया, तियां पुत्तर छड्डे, बच्चे छड्डे, गुरु नानक साहब भी गृहस्थी ते भाई मरदाना साहब भी गृहस्थी, उन्हां दे भी दो साहिबजादे ने भाई रजादा जी ते भाई सजादा जी, गुरु नानक साहब जी दे दो साहिबजादे ने बाबा श्री चंद जी ते बाबा लखमी दास जी। आखिया आपां घर बार छड्डिया, मां बाप छड्डे, तियां पुत्तर छड्डे, आए आ इन्हां दा भला करन लई, ए उल्टा सानू मंदा बोलदे ने, उल्टा सानू गाली गलोच करदे ने। मुस्कुराउंदिया होया कहन लगे मरदानिया, जदों कोई पागल बंदे दा वैद जां डॉक्टर इलाज करदा है ना, ते ओ पागल डॉक्टर नूं वैद नूं मंदा ही बोलदा है, क्योंकि होया जो पागल समझदार ते होया ना, अगर समझदार दा इलाज होवे समझदार ते करेगा धन्नवाद, जेड़ा बंदा है सूझ सियाणप रखण वाला ओ ते कहेगा तुहाडा शुकराना है, तुसीं इह चंगा उपदेश मेरी झोली विच पाया है। पर जेड़ा अति मूड अति पागल है ओ मारन वास्ते आएगा, इन्हे सच दी गल कीती क्यों है, ओ हथियार चुके आ जाएगा, इहदा गला बंद करो, इहदा बोलना बंद करो। गुरु नानक साहिब जी नाल इस तरह हुंदा रहा। गुरु नानक साहब कहन लगे मरदानिया, जदों कोई वैद पागल दा इलाज करन लई जांदा है ते ओ मंदा ही बोलदा है, उस वैद ते कदी कदी ओ हथी वी पै जांदा है, ते वैद अपना गुण ना छड्डे ओ तां ही चंगा वैद है, ओ तां ही सुगड़ ते सुजान वैद है, ते जे उस पागल दा इलाज करदा करदा अपने गुण नूं ही गवा पवे ते फिर ओ वैद कादा होया। लोग कहणगे ओ ते है पागल पर तू ते वैद है ना, तेरे कोल ते गुण है। तो खैर भगत फरीद साहब जी कहन लगे दरवेशां नूं लोड़िए रुखां दी जी रांद। एक बेनती मैं इस संबंध दे अंदर होर भी करदा चला, दरवेश लिबास पा के बनना बड़ा सौखा है, बाहरों बनना, इनू मैं दूजे लफजां दे राही बयान करां, लिबास पा के दरवेश अखवाउणा लोकां दे कोलों बड़ा आसान है, अंदरों मन करके दरवेश बन जाना ओना ही कठिन है, ओना ही महान है। जिन्ना जल्दी तन धर्म की दुनिया में चला जाता है ना, उन्नी जल्दी मन धर्म की दुनिया में नहीं जाता, जिदा मन धर्मी बने ही ना मन धर्म नू कबूल करे ना, मन धर्म दे नेम नुकते अपनावे ना, ओ बारो किस तरह दा पहरावा बनाई रखे, कुछ अखवाई जावे, ओ कादा दरवेश होया। हां लोक तेनू लख सलामा करन, पर खुदावंद करीम दे घर दे अंदर परवान नहीं पएगा। क्यों? क्योंकि गुरु तेरे अंदर दा सुधार मंगदे ने, गुरु तेरे मन दा सुधार मंगदे ने, ते मन दा सुधार करन लई गुरबाणी दा उपदेश है। अगा भगत जी कहन लगे, फरीदा दर दरवेशी गाखड़ी चलना दुनिया पत, मैं वेख्या लोग चल रहे ने आम दुनिया दारा वांग। किवें चल रहे ने दुनिया दारा वांग? ए ते बेनती मैं कर ही चुका ना कि बाहरों दरवेश ने चलना ही दुनिया वांग है। बाहरों दरवेश सच्चा होवे जो गृहस्थी होवे, बाहरों दरवेश सच्चा होवे जो तियां पुत्रां दा पिता होवे, बाहरों दरवेश होवे जिहदे घर दे अंदर पत्नी होवे, बारों दरवेश ओ है जो अपने महल माड़िया दे अंदर रसदा वसदा होवे। पर ओ दरवेश केवल बार बार दा, अंदरों दरवेश ओ है जो सच दे नाल जुड़िया होवे, बुराइयां तो बचिया होवे, गुणा दी माला परो के अपने मन दे अंदर वसाई होवे, अंदरों दरवेश हो। चलना दुनिया पत, बारों ते चलना है दुनिया दारा वांग, अंदरों वखरे होके चलना है, अंदरों दुनिया दारा वांग नहीं चलना। अंदर दुनिया चुगली निंदा ईर्ष्या दी भरी है, पर दरवेश दे अंदर ना चुगली ना निंदा ना ईर्ष्या होवे। अंदरों दुनिया दे अंदर खोट है, पर दरवेश दे अंदर कोई खोट ना होवे। अंदरों दुनिया दे अंदर अगर मन करके वेखिए ना आम दुनिया नू, ते दुनिया दे अंदर कोई अपना है कोई बेगाना है। जेड़े अपने ने उन्हां नू प्यार, जेड़े बेगाने ने उन्हां तो नफरत। पर जेड़ा दरवेश है ओदी दुनिया दे अंदर सारे अपने ने, ओदे वास्ते कोई बेगाना नहीं है, ओदे वास्ते सारे ही अपने ने। ओदे मन दे अंदर सारिआं वास्ते जगह होवे, कोई हिंदू नहीं, कोई मुसलमान नहीं, कोई यहूदी नहीं, कोई बोधी नहीं, कोई पारसी नहीं। ते जड़ा बड़ी सोच नू सीमित करके चल रहा है, बड़े छोटे दायरे वे चल रहा है, खिमा चाहवांगा ओ सच्चा दरवेश जिस तरह का गुरु नानक साहब जी ने बनाया है, उस तरह का दरवेश नहीं होएगा। जे गुरु नानक साहब जी का उपदेश है सारिआं लई सांझा, खत्री ब्राह्मण शूद वैश उपदेश चौं वरना को सांझा, ते रब दे सच्चे दरवेश का उपदेश भी चौं वरना लई सांझा है। ओदे निगाह दे अंदर कोई बेगाना कोई अपना नहीं, कोई इलाके दी नफरत नहीं, कोई अपनी जथे बंदी दी नफरत नहीं, फिर ओदे लई भी सारे बराबर ने। भगत जी कहन लगे, बन उठाई पोटली किथे वंजा कत। ए जड़ी बुराइयां दी पोटली आम लोग सिर दे उत्ते रख के चल रहे ने, इनू छड के दरवेश बनिया जा सकदा है? ए जड़ी बुराइयां दी गंड बुराइयां दी पंड लेके असी सिर दे उत्ते चल रहे हैं। सतगुरु गुरु नानक साहब जी नू पढ़ो गुरबाणी विचों, ते गुरु नानक साहब जी ने किधरे भी एक बाणी दे अखर दे अंदर ए संदेश नहीं फरमाया कि तू संगत करिया कर तेरी चमड़ी दा रंग बदल के ना चिट्टा हो जाएगा, तू संगत करिया कर बाणी पढ़िया कर नितनेम करिया कर या गुरमत दे असूलां नू मन्निया कर ते तेरे नक्शो निगार जेडे करूप ने उह सरूप बन जाणगे, तेरा कद बद के लम्मा हो जाएगा, तू सुनखा बन जाएगा। किधरे गुरबाणी दे अंदर इस तरह दा वचन आया? जदों भी आया है उदों मन दे संबंध विच वचन आया है, संगत करेगा मन बदलेगा, बाणी नू पढ़े विचारेगा मन बदलेगा, बाणी दे आसरे चलेगा मन नू रस मिलेगा। गल ही गुरबाणी दे अंदर प्यारिओ मन दी चलदी है। ते दरवेश ओ है जो अंदरों बाणी दे नाल जुड़िया है अंदरों। फिर अखीर ते मैं एक बेनती होर भी करदा चला, साडे कोल कोई इस तरह की ऐनक ते है नहीं पे जो अखां दे उत्ते लाईए ते जेड़ा साडे सामने खड़ा है ओ नजरां तक लैन के सच्चा है जां झूठा है। साडी अपनी इतनी तौफीक नहीं, अखां दे अंदर इन्नी बरीक बीनी नहीं, पर जे अपनी समझ नहीं ते समझ देण वाले गुरु नूं पुछना ते कोई मेहना नहीं ना। धन श्री गुरु ग्रंथ साहिब जी दी बाणी चार अखर बाणी दे उस कसवटी नूं उस बंदे दे उत्ते ला के परख लिया करो कि ए सच्चा है जां झूठा है, दा जवाब तुहानूं अपने आप मिल जाएगा, अपने आप मिल जाएगा। जे गुरबाणी दे अनुसार गुरबाणी दी कसवटी दे नाल ला के परखोगे। क्यों परखण दी लोड़ है? क्योंकि सुनियारा ਸੋਨੇ ਨੂੰ ਹੱਥ ਦੇ ਅੰਦਰ ਪਕੜਦਿਆਂ ਹੀ ਉਹ ਅੰਦਾਜ਼ਾ ਤੇ ਲਾ ਲੈਂਦਾ ਹੈ ਕਿ ਸੋਨਾ ਅਸਲੀ ਏ ਜਾਂ ਸੋਨਾ ਨਕਲੀ ਏ। ਪਰ ਆਪਣੀ ਉਹਦੇ ਕੋਲ ਇੱਕ ਹੁੰਦੀ ਏ ਪਰਖ, ਇੱਕ ਹੁੰਦਾ ਹੈ ਪੱਥਰ ਦਾ ਨਿੱਕਾ ਜਿਹਾ ਵੱਟਾ ਜਿਹਨੂੰ ਕਸਵੱਟੀ ਕਹਿ ਦਿੰਦੇ ਨੇ। ਉਹ ਆਮ ਪੱਥਰਾਂ ਵਰਗਾ ਪੱਥਰ ਨਹੀਂ, ਥੋੜਾ ਖਾਸ ਪੱਥਰ ਹੁੰਦਾ ਪੱਥਰ ਹੀ ਹੈ। ਸੋਨੇ ਨੂੰ ਉਹਦੇ ਉੱਤੇ ਕਸਾਉਂਦੇ ਨੇ, ਉਹਦੇ ਰੰਗ ਨੂੰ ਵੇਖ ਕੇ ਉਹਨਾਂ ਨੂੰ ਸਮਝ ਪੈ ਜਾਂਦੀ ਏ ਅਸਲੀ ਸੋਨਾ ਹੈ ਜਾਂ ਨਕਲੀ ਸੋਨਾ ਹੈ। ਪਿਆਰਿਓ, ਜੇ ਖੁਦ ਨਾ ਸਮਝ ਪਵੇ ਅਸਲ ਤੇ ਨਕਲ ਦੀ ਪਹਿਚਾਣ ਕਰਨ ਵਾਸਤੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਉਹਨੂੰ ਲਾ ਕੇ ਵੇਖ ਲਿਆ ਕਰੋ। ਇਹ ਬੰਦਾ ਸੱਚਾ ਹੈ ਤਾਂ ਸਮਝ ਪੈ ਜਾਏਗੀ, ਜਵਾਬ ਆ ਜਾਏਗਾ, ਤੇ ਜੇ ਝੂਠਾ ਹੈ ਤਾਂ ਸਮਝ ਪੈ ਜਾਏਗੀ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ ਆਪ ਸੰਗਤ ਦੇ ਸਾਹਮਣੇ, ਜਿੰਨਿਆਂ ਦੇ ਕੋਲ ਕੋਈ ਕਲਾ ਹੈ, ਕੋਈ ਗੁਣ ਹੈ, ਕੋਈ ਰਿੱਧੀ ਹੈ, ਕੋਈ ਸਿੱਧੀ ਹੈ, ਕੁਛ ਵੀ ਕਿਸੇ ਦੇ ਪਾਸ ਹੈ, ਉਹ ਸਾਰੇ ਸਤਿਕਾਰ ਯੋਗ ਨੇ, ਮੁਬਾਰਕ ਨੇ। ਪਰ ਜਿੱਥੋਂ ਇਹ ਸਾਰੇ ਗੁਣ ਸਾਨੂੰ ਮਿਲ ਰਹੇ ਨੇ ਉਹਦਾ ਨਾਂ ਹੈ ਨਿਰੰਕਾਰ, ਉਹਦਾ ਨਾਂ ਹੈ ਪਰਮਾਤਮਾ। ਜਿਸ ਦੀ ਝੋਲੀ ਦੇ ਅੰਦਰ ਵੀ ਜੋ ਕਿਸੇ ਨੂੰ ਦਾਤ ਮਿਲੀ, ਉਹ ਮਿਲੀ ਕਿੱਥੋਂ? ਇਹ ਨਿਰੰਕਾਰ ਦੇ ਕੋਲੋਂ। ਹੁਣ ਜਿੰਨਾ ਪਾਣੀ ਝੀਲਾਂ ਦੇ ਅੰਦਰ, ਤਲਾਬਾਂ ਦੇ ਅੰਦਰ, ਛੱਪੜੀਆਂ ਦੇ ਅੰਦਰ, ਸਰੋਵਰਾਂ ਦੇ ਅੰਦਰ, ਨਦੀਆਂ ਦੇ ਅੰਦਰ, ਦਰਿਆਵਾਂ ਦੇ ਅੰਦਰ ਆਪ ਵੇਖ ਰਹੇ ਹੋ, ਵਿਦਵਾਨਾਂ ਨੇ ਪਾਣੀ ਦਾ ਮਰਕਜ਼, ਪਾਣੀ ਦਾ ਕੇਂਦਰ ਸਾਗਰ ਨੂੰ ਮੰਨਿਆ। ਔਰ ਪਾਣੀ ਸਾਗਰ ਦਾ ਹੀ ਹੈ, ਭਾਵੇਂ ਉਹ ਛੱਪੜਾਂ ਦੇ ਅੰਦਰ ਹੈ, ਤਲਾਬਾਂ ਸਰੋਵਰਾਂ ਦੇ ਅੰਦਰ ਹੈ, ਝੀਲਾਂ ਦੇ ਅੰਦਰ ਹੈ ਜਾਂ ਦਰਿਆਵਾਂ ਦੇ ਅੰਦਰ ਹੈ, ਪਾਣੀ ਦਾ ਮਰਕਜ਼ ਸਾਗਰ ਹੈ, ਸਾਗਰ ਦਾ ਹੀ ਪਾਣੀ ਸਾਰਿਆਂ ਦੇ ਅੰਦਰ ਹੈ। ਕਿਸੇ ਦੇ ਕੋਲ ਕੋਈ ਤਾਕਤ, ਕੋਈ ਰਿੱਧੀ, ਕੋਈ ਸਿੱਧੀ, ਕੋਈ ਗੁਣ ਹੈ, ਤੇ ਉਹ ਗੁਣ ਸਾਰੇ ਦੇ ਸਾਰੇ ਪਰਮਾਤਮਾ ਕੋਲੋਂ ਹੀ ਆਏ ਨੇ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਦਸੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਿੱਧਾ ਪਰਮਾਤਮਾ ਦੇ ਨਾਲ ਜੋੜਿਆ, ਸਿੱਧਾ ਪਰਮਾਤਮਾ ਦੇ ਨਾਲ। ਮੁਬਾਰਕ ਨੇ ਉਹ ਛੱਪੜੀਆਂ ਜਿਨ੍ਹਾਂ ਦੇ ਕੋਲ ਪਾਣੀ ਹੈ, ਪਰ ਸਾਡਾ ਛੱਪੜੀਆਂ ਦੇ ਨਾਲ ਸੰਬੰਧ ਨਹੀਂ, ਸਾਗਰ ਦੇ ਨਾਲ ਸੰਬੰਧ ਹੈ। ਮੁਬਾਰਕ ਨੇ ਉਹ ਨਦੀਆਂ, ਮੁਬਾਰਕ ਨੇ ਉਹ ਦਰਿਆ ਜਿਨ੍ਹਾਂ ਦੇ ਕੋਲ ਪਾਣੀ ਹੈ, ਉਹ ਸਤਿਕਾਰ ਯੋਗ ਨੇ। ਚਲੋ ਉਹਨਾਂ ਦਾ ਪਾਣੀ ਫਸਲਾਂ ਨੂੰ ਹਰਿਆ ਭਰਿਆ ਕਰਦਾ ਹੈ, ਲੋਕਾਂ ਦੀ ਪਿਆਸ ਬੁਝਾਉਂਦਾ ਹੈ, ਮੁਬਾਰਕ ਨੇ। ਪਰ ਜਿੱਥੋਂ ਉਸ ਦਰਿਆ ਨੂੰ ਪਾਣੀ ਮਿਲ ਰਿਹਾ ਹੈ ਉਹਦਾ ਸ਼ੁਕਰੀਆ ਅਦਾ ਕਰਨਾ ਕਦੀ ਨਾ ਭੁੱਲੋ, ਔਰ ਉਹਨੂੰ ਹੀ ਆਪਣਾ ਮੁਰਸ਼ਦ ਮੰਨੋ, ਉਹਦੇ ਨਾਲ ਹੀ ਜੁੜੋ। ਤੁਹਾਡੀ ਸ਼ਰਧਾ ਨੂੰ ਕਦੀ ਚੱਕਣਾ ਚੂਰ ਹੋਣਾ ਹੀ ਨਹੀਂ ਪਏਗਾ, ਤੁਹਾਡੀ ਸ਼ਰਧਾ ਕਦੀ ਟੁੱਟੇਗੀ ਨਹੀਂ। ਅਧੂਰਿਆਂ ਦੇ ਨਾਲ ਜੁੜ ਕੇ ਸ਼ਰਧਾ ਟੁੱਟ ਜਾਂਦੀ ਹੈ, ਪੂਰਿਆਂ ਦੇ ਨਾਲ ਜੁੜ ਕੇ ਕਦੀ ਸ਼ਰਧਾ ਟੁੱਟਦੀ ਨਹੀਂ ਹੈ। ਤੇ ਸਾਡੇ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲੋਂ ਵੱਡਾ ਕੋਈ ਨਹੀਂ, ਇਹਨਾਂ ਨਾਲੋਂ ਪੂਰਾ ਵੀ ਕੋਈ ਨਹੀਂ। ਭਗਤ ਫਰੀਦ ਸਾਹਿਬ ਜੀ ਦੇ ਇਹ ਮਾਂ ਵਾਕ ਜਿਨ੍ਹਾਂ ਨੂੰ ਆਧਾਰ ਬਣਾ ਕੇ ਮੈਂ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕਰ ਰਿਹਾ ਸਾਂ।
1: ਹਸਤ ਅਲੰਬਨ ਦੇਹੋ ਪ੍ਰਭ ਕਰ ਤੋ ਉਦਰ ਗੋਪਾਲ ਮੋਹਿ ਨਿਰਗੁਣ ਮਤ ਥੋਰੀਆ ਤੂੰ ਸਦ ਹੀ ਦੀਨ ਦਇਆਲ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜਿਓ ਰਾਖੋ ਲਾਜ ਮੁਰਾਰ ਵਾਹਿਗੁਰੂ ਸਾਹਿਬ ਜੀਓ ਕਿਜਨਾ ਬੂਜੈ ਕਿਜਨਾ ਸੂਜੈ ਦੁਨੀਆ ਗੁਜੀ ਭਾ ਸਾਈਂ ਮੇਰੈ ਚੰਗਾ ਕੀਤਾ ਨਾਹੀਂ ਤਾਂ ਹੰਬੀ ਦਜਾਂ ਆਹੇ

যে জানা সোহনডড়া তা থোড়া মান করে ওয়াহেগুরু জি কা খালসা ওয়াহেগুরু জি কি ফতেহ। পরম সৎকার যোগ মেহরবান সতগুরু তন তন শ্রী গুরু গ্রন্থ সাহিব পাতশাহ মহারাজ জি দি পাক পবিত্র তে নিঘী গোদ দা আনন্দ পা রহে সব মাই ভাই সৎসঙ্গী শ্রোতে জনো চল রহী লড়িবার কথা ভগত ফরীদ সাহিব জি দে শ্লোকাঁ বিচোঁ আপ রোজ রোজ শ্রবণ করদে আ রহে। মন বিরতিয়াঁ একাগর করো, ভগত জি দে ইস শ্লোক নু আধার বনা কে মে কুছ বেনতিয়াঁ আপ সঙ্গত দে সন্মুখ রখন দা নিমানা যতন কর রিয়া। ভগত জি কেন্দে নে, কিজ না বুঝে কোই গল সমঝ বিচ আই নহীঁ রহী, কিজ না সুঝে কোই সমঝ বিচ নহীঁ আ রহী, কো রাহ কোই খেড়া কোই কিধর যাওয়াঁ কিধর না যাওয়াঁ এ গল পকড় বিচ ধ্যান বিচ নহীঁ আ রহী। পুছিয়া ভগত জি কিউঁ, কহিণ লগে যদোঁ মে দুনিয়া নু নেড়ে হো কে বেখিয়া তে দুনিয়া মেনু জলদি বলদি তে সড়দি নজর পই। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਬਿਰਤਾਂਤ ਲਿਖਦੇ ਵਕਤ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਨੇ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇ ਸਾਈ। ਤੋ ਕੀ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸੁਲਤਾਨਪੁਰੋਂ ਭਾਈ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਨਿਕਲੇ ਨੇ, ਤੋ ਕੀ ਚਾਰ ਚੁਫੇਰੇ ਉਦੋਂ ਅੱਗ ਬਲ ਰਹੀ ਸੀ? ਇਹ ਉਸ ਅੱਗ ਦਾ ਜ਼ਿਕਰ ਨਹੀਂ ਜੋ ਬਾਹਰੀ ਅਗਨ ਹੈ, ਇਹ ਉਸ ਅੱਗ ਦਾ ਜ਼ਿਕਰ ਕਰ ਰਹੇ ਨੇ ਹਜ਼ੂਰ ਜੋ ਅੰਦਰੂਨੀ ਅਗਨ ਹੈ। ਆਰੰਭ ਦੇ ਅੰਦਰ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ। ਵਿਦਵਾਨਾਂ ਨੇ ਅੱਗ ਨੂੰ ਮੰਨਿਆ ਹੈ ਚਾਰ ਤਰ੍ਹਾਂ ਦੀ। ਨੰਬਰ ਇੱਕ ਦੇ ਉੱਤੇ ਦਾਵਾ ਅਗਨ, ਜਿਸ ਅਗਨੀ ਦੇ ਨਾਲ ਭੋਜਨ ਬਣਦਾ ਹੈ, ਜਿਹੜੀ ਅਗਨੀ ਕਾਰਖਾਨਿਆਂ ਦੇ ਅੰਦਰ, ਮੋਟਰ ਕਾਰਾਂ ਦੇ ਅੰਦਰ, ਇੰਜਨਾਂ ਦੇ ਅੰਦਰ, ਫੈਕਟਰੀਆਂ ਦੇ ਅੰਦਰ ਤੇ ਜੰਗਲਾਂ ਦੇ ਅੰਦਰ ਲੱਗਦੀ ਹੈ, ਇਸ ਅੱਗ ਨੂੰ ਵਿਦਵਾਨਾਂ ਨੇ ਨਾਮ ਦਿੱਤਾ ਦਾਵਾ ਅਗਨ। ਨੰਬਰ ਦੋ ਦੇ ਉੱਤੇ ਬੜਵਾ ਅਗਨ, ਕਿਧਰੇ ਕਿਧਰੇ ਸਮੁੰਦਰ ਦੇ ਪਾਣੀ ਦੇ ਅੰਦਰ ਤੇਲ ਮਿਲਿਆ ਹੋਵੇ ਤੇ ਉਸ ਤੇਲ ਦੇ ਕਾਰਨ ਲੱਗ ਜਾਏ ਅੱਗ, ਉਸ ਸਮੁੰਦਰੀ ਅੱਗ ਨੂੰ ਵਿਦਵਾਨਾਂ ਨੇ ਨਾਂ ਦੇ ਦਿੱਤਾ ਬੜਵਾ ਅਗਨ। ਨੰਬਰ ਤਿੰਨ ਦੇ ਉੱਤੇ ਆਕਾਸ਼ੀ ਅਗਨ, ਜਿਹਨੂੰ ਆਪਾਂ ਬਿਜਲੀ ਦੀ ਚਮਕ ਕਹਿ ਲਈਏ ਜਾਂ ਬਦਲਾਂ ਦੀ ਰਗੜਾਹਟ ਕਹਿ ਲਈਏ, ਆਕਾਸ਼ ਦੇ ਅੰਦਰੋਂ ਦਿਸਣ ਵਾਲੀ ਚਮਕਣ ਵਾਲੀ, ਉਸ ਅੱਗ ਨੂੰ ਨਾਂ ਦੇ ਦਿੱਤਾ ਵਿਦਵਾਨ ਸੱਜਣਾਂ ਨੇ ਆਕਾਸ਼ੀ ਅਗਨ। ਤੇ ਨੰਬਰ ਚਾਰ ਜਠਰ ਅਗਨ, ਜੋ ਸਾਡੇ ਮੇਦੇ ਦੀ ਤਪਸ਼, ਮੇਦੇ ਦੀ ਗਰਮੀ, ਵਾਧਾ ਘਾਟਾ, ਖਾਧਾ ਪੀਤਾ, ਕੌੜਾ ਫਿੱਕਾ, ਸਾਰੇ ਦਾ ਸਾਰਾ ਜਿੱਥੇ ਜਾ ਕੇ ਹਜ਼ਮ ਹੋ ਜਾਂਦਾ ਹੈ, ਭਸਮ ਹੋ ਜਾਂਦਾ ਹੈ, ਉਹ ਅੰਦਰ ਦੀ ਅਗਨੀ ਤੰਦੂਰ ਵਾਂਗ ਸਾੜ ਕੇ ਜੋ ਰਾਖ ਬਣਾ ਦਿੰਦੀ ਹੈ, ਉਸ ਅਗਨ ਨੂੰ ਨਾਂ ਦਿੱਤਾ ਗਿਆ ਜਠਰਾਗਨ, ਜਠਰ ਦੀ ਅਗਨ। ਇਸ ਤੋਂ ਇਲਾਵਾ ਕੁਛ ਅਗਨੀਆਂ ਸਾਡੇ ਮਨ ਦੇ ਨਾਲ ਸੰਬੰਧ ਰੱਖਦੀਆਂ ਨੇ, ਜਿਵੇਂ ਕਾਮ ਦੀ ਅਗਨੀ ਮਨ ਦੇ ਨਾਲ ਸੰਬੰਧ ਰੱਖਦੀ ਹੈ, ਕ੍ਰੋਧ ਦੀ ਅਗਨੀ ਮਨ ਦੇ ਨਾਲ ਸੰਬੰਧ ਰੱਖਦੀ ਹੈ, ਤ੍ਰਿਸ਼ਨਾ ਦੀ ਅਗਨੀ ਮਨ ਦੇ ਨਾਲ ਸੰਬੰਧ ਰੱਖਦੀ ਹੈ, ਹਉਮੈ ਦੀ ਅਗਨੀ ਮਨ ਦੇ ਨਾਲ ਸੰਬੰਧ ਰੱਖਦੀ ਹੈ, ਤੇ ਠੀਕ ਦੂਸਰੇ ਪਾਸੇ ਬ੍ਰਹਮ ਅਗਨੀ, ਉਹ ਵੀ ਸਾਡੇ ਮਨ ਦੇ ਨਾਲ ਹੀ ਸੰਬੰਧ ਰੱਖਦੀ ਹੈ। ਹੁਣ ਮੈਂ ਹੋਰ ਇੱਕ ਬੇਨਤੀ ਕਰਦਾ ਚੱਲਾਂ। ਅੱਗ ਦਾ ਸੁਭਾਅ ਹੈ ਸਾੜਨਾ, ਅੱਗ ਦਾ ਸੁਭਾਅ ਹੈ ਉਹਦੇ ਕੋਲ ਜੋ ਵੀ ਆ ਜਾਏ ਉਹਨੂੰ ਬਰਬਾਦ ਕਰਨਾ, ਉਹਦੀ ਅਸਲੀਅਤ ਨੂੰ ਮਟਾਉਣਾ, ਉਹਨੂੰ ਠੀਕ ਸਲਾਮਤ ਨਾ ਰਹਿਣ ਦੇਣਾ, ਇਹ ਅੱਗ ਦਾ ਸੁਭਾਅ ਹੈ। ਭਾਵੇਂ ਅੱਗ ਉਹ ਬਾਹਰ ਦੀ ਹੋਵੇ ਤੇ ਭਾਵੇਂ ਉਹ ਅੱਗ ਅੰਦਰ ਦੀ ਹੋਵੇ, ਜੇ ਭੋਜਨ ਖਾਤਾ ਪੀਤਾ ਜਠਰਾਗਨ ਅਗਨ ਦੇ ਕੋਲ ਪਹੁੰਚ ਜਾਂਦਾ ਹੈ ਤੇ ਉਹ ਭੋਜਨ ਨੂੰ ਰਾਖ ਬਣਾ ਦਿੰਦੀ ਹੈ। ਜੇ ਦਾਵਾ ਅਗਨ ਦੇ ਪਾਸ ਲੱਕੜਾਂ
ਟਨਾਂ ਦੇ ਹਿਸਾਬ ਨਾਲ ਪਾਈ ਜਾਓ। ਸਾਰੇ ਯੂਪੀ ਸੀਪੀ ਦੇ ਜੰਗਲ ਵੱਢ ਵੱਢ ਕੇ ਉਸ ਅਗਨ ਦੇ ਅੰਦਰ ਪਾ ਦੋ, ਦਾਵਾ ਅਗਨ ਦੇ ਅੰਦਰ, ਤੇ ਉਹ ਅਗਨ ਸਾਰੀ ਲੱਕੜੀ ਦਾ ਰੂਪ ਬਦਲ ਕੇ ਉਹਨੂੰ ਕੋਲੇ ਬਣਾ ਦਿੰਦੀ ਹੈ, ਕਾਲੇ ਰੰਗ ਦੀ ਰਾਖ ਬਣਨ ਦੇ ਉੱਤੇ ਉਹਨੂੰ ਮਜਬੂਰ ਕਰ ਦਿੰਦੀ ਹੈ, ਦਾਵਾ ਅਗਨ। ਹੁਣ ਜਿਹੜੀ ਸਾਡੇ ਮਨ ਦੇ ਅੰਦਰ ਅੱਗ ਬਲਦੀ ਹੈ, ਕਾਮ ਕ੍ਰੋਧ ਲੋਭ ਮੋਹ ਹਉਮੈ, ਜਿਹੜੀ ਮਨ ਦੇ ਅੰਦਰ ਅੱਗ ਬਲਦੀ ਹੈ, ਤੇ ਹੁਣ ਅੰਦਰ ਬਲਦੀ ਹੋਵੇ ਅੱਗ, ਤੇ ਫਿਰ ਬੰਦੇ ਨੂੰ ਪੁੱਛੀਏ ਵੀ ਤੇਰੇ ਕੋਲ ਸ਼ਾਂਤੀ ਹੈ ਜਾਂ ਨਹੀਂ, ਸ਼ਾਂਤੀ ਦਾ ਉੱਥੇ ਕੀ ਮਤਲਬ ਹੋਇਆ ਜਿੱਥੇ ਅੱਗ ਬਲਦੀ ਹੈ। ਕਿਸੇ ਦੇ ਘਰ ਦੇ ਅੰਦਰ ਅੱਗ ਲੱਗੀ ਹੋਵੇ, ਉਹ ਦੌੜ ਕੇ ਘਰ ਨੂੰ ਛੱਡ ਕੇ ਬਾਹਰ ਗਲੀ ਵੱਲ ਨੂੰ ਆਏ, ਤੇ ਗਲੀ ਦੇ ਅੰਦਰ ਖਲੋ ਕੇ ਕੋਈ ਉਹਨੂੰ ਇਹ ਸੰਦੇਸ਼ ਦੇ ਵੀ ਜੇ ਘਰ ਦੇ ਅੰਦਰ ਅੱਗ ਲੱਗੀ ਹੈ ਤੇ ਲੱਗੀ ਰਹਿੰਦੇ, ਤੂੰ ਤੇ ਆਰਾਮ ਦੇ ਨਾਲ ਘਰ ਦੇ ਵਿੱਚ ਜਾ ਕੇ ਸੌ। ਉਹ ਸੰਦੇਸ਼ ਦੇਣ ਵਾਲੇ ਨੂੰ ਪਾਗਲ ਹੀ ਕਹੇਗਾ ਨਾ, ਉਹ ਕਹੇਗਾ ਘਰ ਵਿੱਚ ਅੱਗ ਹੈ ਤੇ ਮੇਰੇ ਸੌਣ ਦੀਆਂ ਗੱਲਾਂ ਕਰ ਰਿਹਾ, ਮੈਂ ਸ਼ਾਂਤੀ ਦੇ ਨਾਲ ਸਵਾਂ ਕਿਵੇਂ ਕਿਉਂਕਿ ਘਰ ਦੇ ਅੰਦਰ ਅੱਗ। ਇਹਦਾ ਮਤਲਬ ਜਿੱਥੇ ਅੱਗ ਹੁੰਦੀ ਹੈ ਉੱਥੇ ਸ਼ਾਂਤੀ ਦਾ ਕੋਈ ਮਤਲਬ ਨਹੀਂ ਹੈ, ਭਾਵੇਂ ਉਹ ਅੱਗ ਬਾਹਰ ਦੀ ਹੈ ਤੇ ਭਾਵੇਂ ਉਹ ਅੱਗ ਅੰਦਰ ਦੀ ਹੈ। ਫਿਰ ਮੈਂ ਇੱਕ ਹੋਰ ਬੇਨਤੀ ਕਰਾਂ, ਅਗਨੀ ਅਗਰ ਕਿਸੇ ਸੀਮਾ ਦੇ ਅੰਦਰ ਤਰਤੀਬ ਦੇ ਅੰਦਰ ਜਲਦੀ ਬਲਦੀ ਰਹਿ, ਤੇ ਅਗਨੀ ਸਵਾਰਦੀ ਵੀ ਬੜਾ ਕੁਛ ਹੈ। ਅਗਰ ਅਗਨੀ ਬੇਤਰਤੀਬੀ ਹੋ ਕੇ ਜੀਵਨ ਦੇ ਅੰਦਰ ਪ੍ਰਵੇਸ਼ ਕਰ ਜਾਏ ਤੇ ਇਸੇ ਅਗਨੀ ਦੇ ਕੋਲੋਂ ਵਿਗੜਦਾ ਹੋਇਆ ਵੀ ਬੜਾ ਕੁਛ ਨਜ਼ਰ ਪੈਂਦਾ ਹੈ। ਕਿੰਨੀ ਅੱਗ ਹਰ ਘਰ ਦੇ ਅੰਦਰ ਬਲ ਰਹੀ ਹੈ, ਚੁੱਲ੍ਹੇ ਬਲ ਰਹੇ ਨੇ ਗੈਸ ਤੇ ਅੱਗ ਦੇ ਨਾਲ, ਰੇਲਾਂ ਮੋਟਰਾਂ ਪਲੇਨ ਕਾਰਾਂ ਸਾਰਾ ਕੁਛ ਚੱਲ ਰਿਹਾ ਅਗਨੀ ਦੇ ਨਾਲ, ਕਾਰਖਾਨੇ ਫੈਕਟਰੀਆਂ ਚੱਲ ਰਹੀਆਂ ਨੇ ਅਗਨੀ ਦੇ ਨਾਲ, ਪਰ ਉਹ ਅਗਨੀ ਇੱਕ ਸੀਮਾ ਦੇ ਅੰਦਰ ਬੱਝੀ ਹੋਈ ਚੱਲਦੀ ਹੈ, ਇੱਕ ਘੇਰਾਬੰਦੀ ਦੇ ਅੰਦਰ ਚੱਲਦੀ ਹੈ। ਅਗਰ ਉਸ ਅਗਨੀ ਵਿੱਚੋਂ ਇੱਕ ਛੋਟੀ ਜਿਹੀ ਅੱਗ ਦੀ ਚਿੰਗਾਰੀ ਉੱਠੇ ਤੇ ਉੱਠ ਕੇ ਕਾਰਖਾਨੇ ਦੇ ਅੰਦਰ ਪ੍ਰਵੇਸ਼ ਕਰ ਜਾਏ, ਸੀਮਾ ਨੂੰ ਪਾਰ ਕਰਕੇ, ਤੇ ਇੱਕ ਚਿੰਗਾਰੀ ਹੀ ਬੜੀ ਹੈ ਪੂਰੇ ਕਾਰਖਾਨੇ ਨੂੰ ਸਾੜ ਕੇ ਸਵਾਹ ਕਰਨ ਲਈ, ਇੱਕ ਚਿੰਗਾਰੀ ਬੜੀ ਹੈ, ਬਹੁਤ ਜ਼ਿਆਦੀ ਅੱਗ ਦੀ ਲੋੜ ਨਹੀਂ ਹੈ, ਬਹੁਤ ਜ਼ਿਆਦੀ ਅੱਗ ਦੀ ਲੋੜ ਨਹੀਂ ਹੈ। ਘਰ ਦੇ ਅੰਦਰ ਗੈਸ ਤੋਂ ਬਾਹਰ ਅਗਨੀ ਨਿਕਲੇ, ਕਿਸੇ ਕੱਪੜੇ ਨੂੰ ਲੱਗ ਜਾਏ ਜਾਂ ਕਾਰਪੈਟ ਨੂੰ ਲੱਗ ਜਾਏ, ਤੇ ਥੋੜੀ ਜਿਹੀ ਅਗਨੀ ਬਾਹਰ ਆਈ ਹੋਈ ਹੀ ਪੂਰੇ ਘਰ ਦਾ ਰੂਪ ਬਦਲਣ ਵਾਸਤੇ ਕਾਰਗਰ ਹੈ, ਬਹੁਤੀ ਅਗਨੀ ਦੀ ਲੋੜ ਨਹੀਂ। ਤੋ ਖੈਰ ਜੋ ਮੈਂ ਅਰਜ਼ ਕਰ ਰਿਹਾ ਸਾਂ, ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਮੈਂ ਦੁਨੀਆਂ ਨੂੰ ਸੜਦੀ ਬਲਦੀ ਨੂੰ ਵੇਖਿਆ, ਤੇ ਉਧਰ ਭਾਈ ਗੁਰਦਾਸ ਸਾਹਿਬ ਕਹਿ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਘਰੋਂ ਨਿਕਲੇ ਤੇ ਨਿਕਲੇ ਤਾਂ ਜਲਤੀ ਸਾਹਿਬ ਪ੍ਰਿਥਵੀ ਦੇ ਸਾਈ, ਉਹਨਾਂ ਨੂੰ ਸੜਦੀ ਬਲਦੀ ਪ੍ਰਿਥਵੀ ਨਜ਼ਰ ਆਈ। ਇਧਰ ਭਗਤ ਜੀ ਕਹਿਣ ਲੱਗੇ ਕਿ ਦੁਨੀਆਂ ਗੁੱਜੀ ਭਾ, ਮੁਲਤਾਨੀ ਭਾਸ਼ਾ ਦਾ ਲਫ਼ਜ਼ ਹੈ ਭਾ, ਭਾ ਕਹਿੰਦੇ ਨੇ ਅੱਗ ਨੂੰ, ਮੁਲਤਾਨੀ ਜੋ ਲਹਿੰਦੇ ਪੰਜਾਬ ਦੇ ਅੰਦਰ ਇਲਾਕਾ ਰਹਿ ਗਿਆ ਚੰਗ ਮੁਲਤਾਨ ਦਾ, ਉਸ ਭਾਸ਼ਾ ਦਾ ਲਫ਼ਜ਼ ਹੈ। ਤੋ ਖੈਰ ਹੁਣ ਦੁਨੀਆਂ ਕੇਸ ਅਗਨੀ ਦੇ ਨਾਲ ਭਲਾ ਜਲ ਰਹੀ ਹੈ, ਆਪਣੇ ਆਪਣੇ ਮਨ ਦੇ ਅੰਦਰ ਧਿਆਨ ਮਾਰ ਕੇ ਵੇਖੋ, ਤੁਹਾਨੂੰ ਆਪਣੇ ਆਪ ਇਸ ਗੱਲ ਦਾ ਜਵਾਬ ਮਿਲਣਾ ਸ਼ੁਰੂ ਹੋਏਗਾ, ਮੇਰੇ ਅੰਦਰ ਅਗਨੀ ਹੈ ਜਾਂ ਮੇਰੇ ਅੰਦਰ ਸ਼ਾਂਤੀ ਹੈ। ਨਜ਼ਰੇ ਪਏਗਾ ਅੰਦਰ ਕਾਮ ਦੀ ਅਗਨ, ਤੇ ਅਗਨ ਵੀ ਬਹੁਤ ਜ਼ਿਆਦੇ। ਮੈਂ ਇੱਕ ਬੇਨਤੀ ਕੀਤੀ ਸੀ ਕਿ ਜੇ ਅੱਗ ਬਲਦੀ ਰਹੇ ਤੇ ਬਲਦੀ ਰਹੇ ਇੱਕ ਸੀਮਾ ਦੇ ਅੰਦਰ, ਤੇ ਅੱਗ ਵਿਗਾੜਦੀ ਕੁਝ ਨਹੀਂ ਹੈ। ਅੱਗ ਸੀਮਾ ਤੋਂ ਬਾਹਰ ਹੋ ਜਾਏ ਤੇ ਅੱਗ ਦੇ ਕੋਲੋਂ ਨੁਕਸਾਨ ਤਾਂ ਹੀ ਹੈ, ਸੀਮਾ ਦੇ ਅੰਦਰ ਰਹਿ ਕੇ ਉਹ ਸਵਾਰਦੀ ਹੈ, ਵਿਗਾੜਦੀ ਕੁਝ ਨਹੀਂ। ਕਾਮ ਅਗਰ ਇੱਕ ਦਾਇਰੇ ਦੇ ਅੰਦਰ ਸੀਮਾ ਦੇ ਅੰਦਰ ਰਹਿ ਕੇ ਚੱਲਦਾ ਹੈ, ਤੇ ਕਾਮ ਪ੍ਰਕਿਰਤੀ ਦੇ ਵਾਧੇ ਵਾਸਤੇ ਪਰਿਪੂਰਨ ਪਰਮਾਤਮਾ ਨੇ ਇੱਕ ਸਾਧਨ ਬਣਾਇਆ ਕਾਮ। ਅਗਰ ਇਹ ਕਾਮ ਬੇਤਰਤੀਬਾ ਹੋ ਕੇ ਮਨ ਦੇ ਅੰਦਰ, ਦਿਲੋ ਦਿਮਾਗ ਦੇ ਅੰਦਰ ਪ੍ਰਵੇਸ਼ ਕਰਦਾ ਹੈ, ਇਹਦੇ ਨਾਲ ਹੀ ਜੀਵਨ ਤਬਾਹ ਹੋ ਜਾਂਦਾ ਹੈ, ਭ੍ਰਿਸ਼ਟ ਹੋ ਜਾਂਦਾ, ਇਹ ਅੰਦਰ ਦੀ ਸ਼ਾਂਤੀ ਨੂੰ ਚੁਰਾ ਕੇ ਲੈ ਜਾਂਦਾ, ਦਿਨ ਦਾ ਆਰਾਮ ਬਰਬਾਦ ਕਰਦਾ, ਰਾਤ ਦੀ ਨੀਂਦਰਾ ਬਰਬਾਦ ਕਰਦਾ, ਬੰਦੇ ਦਾ ਸੁੱਖ ਆਰਾਮ ਬਰਬਾਦ ਕਰਦਾ, ਸ਼ੁਭ ਗੁਣਾਂ ਨੂੰ ਬਰਬਾਦ ਕਰਦਾ। ਪੜ੍ਹੀ ਸੁਣੀ ਬਾਣੀ, ਪੜ੍ਹਿਆ ਸੁਣਿਆ ਕੀਰਤਨ ਕਥਾ, ਇਹਦਾ ਰਸ ਆਉਣ ਹੀ ਨਹੀਂ ਦਿੰਦਾ। ਕਿਉਂ? ਕਿਉਂਕਿ ਜਿੰਨਾ ਚਾਹੀਦਾ ਸੀ ਉਹਦੇ ਨਾਲੋਂ ਬਹੁਤ ਜ਼ਿਆਦਾ ਵੱਧ ਕੇ ਸਾਡੇ ਮਨ ਦੇ ਅੰਦਰ ਰਹਿੰਦਾ ਹੈ, ਉਹਦੇ ਨਾਲੋਂ ਕਈ ਗੁਣਾ ਵੱਧ ਇਹਦੀ ਮਾਲਾ ਚੱਲ ਰਹੀ ਹੈ। ਤੋ ਖੈਰ, ਕ੍ਰੋਧ ਸੀਮਾ ਤੋਂ ਵਧਿਆ ਹੋਇਆ ਨਜ਼ਰ ਪੈ ਰਿਹਾ, ਔਰ ਕ੍ਰੋਧ ਦੇ ਨਾਲ ਮਨੁੱਖਤਾ ਜਲਦੀ ਬਲਦੀ ਝੁਲਸਦੀ ਹੋਈ ਨਜ਼ਰ ਪੈ ਰਹੀ।
ਕਈ ਹਾਲ ਕਾਮ ਦਾ, ਇਸ ਤਰ੍ਹਾਂ ਹੀ ਕ੍ਰੋਧ, ਇਸ ਤਰ੍ਹਾਂ ਹੀ ਨਿੰਦਾ, ਇਸ ਤਰ੍ਹਾਂ ਹੀ ਚੁਗਲੀ, ਇਸ ਤਰ੍ਹਾਂ ਹੀ ਬਾਕੀ ਦੇ ਸਾਰੇ ਗੁਣਾਂ ਨੇ। ਭਗਤ ਜੀ ਕਹਿਣ ਲੱਗੇ, ਮੈਂ ਨੇੜੇ ਹੋ ਕੇ ਵੇਖਿਆ ਤੇ ਦੁਨੀਆਂ ਮੈਨੂੰ ਸੜਦੀ ਨਜ਼ਰ ਪਈ। ਚਲੋ ਮੈਂ ਇੱਕ ਬੇਨਤੀ ਹੋਰ ਵੀ ਆਪ ਸੰਗਤਾਂ ਦੇ ਸਨਮੁਖ ਕਰਦਾ ਚੱਲਾਂ। ਪ੍ਰਕਿਰਤੀ ਦੇ ਅੰਦਰ ਆਪ ਧਿਆਨ ਦੇ ਕੇ ਵੇਖੋ, ਸੂਰਜ ਦੀ ਗਰਦਸ਼ ਦੇ ਨਾਲ ਰੁੱਤਾਂ ਬਦਲਦੀਆਂ ਨੇ। ਸੂਰਜ ਦੇ ਕਾਰਨ 6 ਰੁੱਤਾਂ ਨੂੰ ਜਨਮ ਮਿਲਿਆ। ਦੋ ਦੋ ਮਹੀਨੇ ਦੀ ਰੁੱਤ ਮੰਨੀ ਹੈ ਵਿਦਵਾਨਾਂ ਨੇ, ਤੇ ਰੁੱਤਾਂ ਨੂੰ ਗਿਣਤੀ ਦੇ ਅੰਦਰ ਲੈ ਲਿਆ ਗਿਆ। ਇਹਨਾਂ ਨੂੰ ਵੱਖਰੇ ਵੱਖਰੇ ਨਾਂ ਦਿੱਤੇ ਗਏ। ਗਿਣਤੀ ਦੇ ਅੰਦਰ 6 ਰੁੱਤਾਂ, ਕਦੀ ਗਰਮੀ ਆ ਜਾਂਦੀ ਹੈ, ਕਦੀ ਸਰਦੀ ਆ ਜਾਂਦੀ ਹੈ, ਕਦੀ ਪਤਝੜ ਆ ਜਾਂਦੀ ਹੈ, ਕਦੀ ਬਸੰਤ ਆ ਜਾਂਦੀ ਹੈ। ਇਸ ਤਰ੍ਹਾਂ 6 ਰੁੱਤਾਂ ਸਮੇਂ ਸਮੇਂ ਅਨੁਸਾਰ ਬਦਲਦੀਆਂ ਨੇ, ਤੇ ਬਦਲਦੀਆਂ ਨੇ ਸੂਰਜ ਦੇ ਕਾਰਨ। ਇਹਨਾਂ 6 ਰੁੱਤਾਂ ਵਿੱਚੋਂ ਇੱਕ ਰੁੱਤ ਹੈ ਗਰਮੀ ਦੀ ਰੁੱਤ, ਇੱਕ ਬਹਾਰ ਹੈ ਗਰਮੀ ਦੀ ਬਹਾਰ। ਜਦ ਬਹੁਤ ਜ਼ਿਆਦਾ ਗਰਮੀ ਵੱਧ ਜਾਏ, ਹੱਦੋਂ ਜ਼ਿਆਦਾ ਗਰਮੀ ਪੈਣੀ ਸ਼ੁਰੂ ਹੋਏ, ਉਦੋਂ ਪਸ਼ੂ ਪਰਿੰਦੇ ਵਿਲਕਦੇ ਹੋਏ, ਦੁਖੀ ਹੁੰਦੇ ਹੋਏ ਤੁਹਾਨੂੰ ਨਜ਼ਰ ਪੈਣਗੇ, ਪਸ਼ੂ ਵੀ ਤੇ ਪਰਿੰਦੇ ਵੀ। ਮਨੁੱਖ ਵੀ ਉਦੋਂ ਤੜਫਦਾ ਹੋਇਆ, ਝੁਲਸਦਾ ਹੋਇਆ ਨਜ਼ਰ ਪਏਗਾ। ਔਰ ਜਿਹੜੇ ਜਿਹੜੇ ਇਲਾਕਿਆਂ ਦੇ ਅੰਦਰ ਬਹੁਤ ਜ਼ਿਆਦਾ ਤਪਸ਼ ਵੱਧ ਜਾਂਦੀ ਹੈ, ਗਰਮੀ ਪੈਂਦੀ ਹੈ, ਹੇਠਾਂ ਪਥਰੀਲੇ ਪਹਾੜ ਨੇ, ਪੱਕੀ ਜ਼ਮੀਨ ਹੈ, ਉੱਪਰੋਂ ਸੂਰਜ ਦੀ ਤਪਸ਼ ਪੈ ਰਹੀ ਹੈ, ਜਿਸ ਤਰ੍ਹਾਂ ਸਾਊਥ ਸਾਈਡ ਤੇ ਨਿਕਲ ਜਾਓ ਗੁਜਰਾਤ ਦੇ ਅੰਦਰ, ਗਰਮੀ ਦੇ ਦਿਨਾਂ ਦੇ ਅੰਦਰ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ। ਔਰ ਪਹਾੜ ਵੀ ਖੁਸ਼ਕ ਨੇ, ਪਹਾੜ ਵੀ ਉੱਥੇ ਪਾਣੀ ਤੋਂ ਬਗੈਰ ਨੇ। ਸਭ ਲੋਕਾਂ ਦਾ ਰੰਗ ਉਹਨਾਂ ਦਿਨਾਂ ਦੇ ਅੰਦਰ ਚਮੜੀ ਦਾ ਰੰਗ ਬਦਲ ਜਾਂਦਾ ਹੈ, ਕਾਲਾ ਹੋ ਜਾਂਦਾ ਹੈ, ਲੋਕ ਵਿਆਕੁਲ ਹੋ ਜਾਂਦੇ ਨੇ, ਤੜਫਦੇ ਹੋਏ ਨਜ਼ਰ ਪੈਂਦੇ ਨੇ, ਰੁੱਖ ਕੁਮਲਾ ਜਾਂਦੇ ਨੇ, ਫੁੱਲ ਫਲ ਇਹਨਾਂ ਸਾਰਿਆਂ ਦਾ ਚਿਹਰਾ ਮੁਰਝਾਇਆ ਹੋਇਆ ਆਪ ਵੇਖ ਸਕਦੇ ਹੋ, ਵਧੀ ਹੋਈ ਗਰਮੀ ਦੇ ਕਾਰਨ। ਤੇ ਕਦੀ ਕਦੀ ਤੇ ਵੀ ਸੁਣਨ ਪੜਨ ਲਈ ਮਿਲਦਾ ਵੀ ਗਰਮੀ ਦੇ ਕਾਰਨ ਇੰਨੀਆਂ ਮੌਤਾਂ ਹੀ ਹੋ ਗਈਆਂ ਗਰਮੀ ਦੇ ਕਾਰਨ। ਇਹ ਪ੍ਰਕਿਰਤੀ ਦੀਆਂ ਰੁੱਤਾਂ ਵਿੱਚੋਂ ਇੱਕ ਰੁੱਤ ਹੈ, ਔਰ ਮੈਂ ਉਦਾਹਰਣ ਬਣਾ ਕੇ ਤੁਹਾਡੇ ਸਾਹਮਣੇ ਅਰਜ ਕਰ ਰਿਹਾ। ਇਸ ਤੋਂ ਅੱਗੇ ਹੋਰ ਚੱਲੋ ਇੱਕ ਉਦਾਹਰਣ ਮੈਂ ਹੋਰ ਅਰਜ ਕਰਦਾ ਚੱਲਾਂ, ਜੋ ਮੈਂ ਅਰਜ ਕਰਨੀ ਹੈ ਉਹ ਅਖੀਰ ਵਿੱਚ ਜਾ ਕੇ। ਪ੍ਰਕਿਰਤੀ ਦੇ ਅੰਦਰ ਜਿੰਨੀਆਂ ਜੜੀਆਂ ਬੂਟੀਆਂ ਵਣਸਪਤੀਆਂ ਨੇ, ਉਹਨਾਂ ਸਾਰੀ ਵਣਸਪਤੀ ਦਾ, ਜੜੀਆਂ ਬੂਟੀਆਂ ਦਾ ਸੁਭਾਅ ਅੱਡ ਅੱਡ ਹੈ। ਕਿਸੇ ਜੜੀ ਬੂਟੀ ਦਾ ਸੁਭਾਅ ਬੜਾ ਨਰਮ ਤੇ ਕਿਸੇ ਜੜੀ ਬੂਟੀ ਦਾ ਸੁਭਾਅ ਬੜਾ ਗਰਮ। ਜਿਵੇਂ ਅਦਰਕ ਹੈ, ਵੱਡੀ ਇਲਾਚੀ ਹੈ, ਸੁੰਡ ਹੈ, ਜਵੈਣ ਹੈ, ਇਹ ਤਸੀਰ ਕਰਕੇ ਬੜੇ ਗਰਮ ਨੇ। ਠੀਕ ਦੂਸਰੇ ਪਾਸੇ ਗਾਜਰ ਹੈ, ਮੂਲੀ ਹੈ, ਸਲਗਮ ਹੈ, ਧਨੀਆ ਹੈ, ਸੁਭਾਅ ਕਰਕੇ ਬੜੇ ਨਰਮ ਨੇ, ਸੀਤ ਨੇ, ਬਿਲਕੁਲ ਠੰਡੇ ਨੇ। ਤੇ ਸੁਭਾਅ ਦਿੱਤਾ ਕਿਨੇ? ਪ੍ਰਮਾਤਮਾ ਨੇ, ਬੰਦੇ ਨੇ। ਤੇ ਨਾ ਇਹਨਾਂ ਵਿੱਚ ਸ਼ੀਤਲਤਾ ਪਾਈ ਤੇ ਨਾ ਇਹਨਾਂ ਦੀ ਤਸੀਰ ਗਰਮੀ ਕੀਤੀ, ਪ੍ਰਮਾਤਮਾ ਇਹਨਾਂ ਦਾ ਸੁਭਾਅ ਬਣਾ ਰਿਹਾ। ਤੀਸਰੀ ਉਦਾਹਰਣ ਪਸ਼ੂਆਂ ਨੂੰ ਵੇਖੋ, ਤੇ ਪਸ਼ੂ ਵੀ ਸੁਭਾਅ ਕਰਕੇ ਕਈ ਬੜੇ ਗਰਮ ਨਜ਼ਰ ਪੈਂਦੇ ਨੇ, ਤੇ ਸੁਭਾਅ ਕਰਕੇ ਕਈ ਬੜੇ ਨਰਮ ਸੀਤਲ ਠੰਡੇ ਨਜ਼ਰ ਪੈਂਦੇ ਨੇ। ਸੁਭਾਅ ਕਰਕੇ ਕਈ ਅਤਿ ਗਰਮ ਨਜ਼ਰ ਪੈਂਦੇ ਨੇ, ਕਈ ਸੁਭਾਅ ਕਰਕੇ ਨਰਮ ਨਜ਼ਰ ਪੈਂਦੇ ਨੇ। ਠੀਕ ਇਸ ਤਰ੍ਹਾਂ ਮਨੁੱਖੀ ਦੁਨੀਆ ਵਿੱਚ ਆਓ ਤੇ ਮਨੁੱਖ ਦੀ ਦੁਨੀਆ ਦੇ ਅੰਦਰ ਵੀ ਕਈ ਅਤਿ ਸ਼ਾਂਤ ਸਹਿਜ ਸੀਤਲਤਾ ਦੇ ਵਿੱਚ ਖੜੇ ਨਜ਼ਰ ਪੈਂਦੇ ਨੇ, ਤੇ ਕਈ ਆਪਣੀ ਅਗਨੀ ਦੇ ਅੰਦਰ ਆਪ ਹੀ ਸੜਦੇ ਹੋਏ ਨਜ਼ਰ ਪੈਂਦੇ ਨੇ। ਕਈਆਂ ਨੂੰ ਕਿਸੇ ਦੂਸਰੇ ਦੀ ਲੋੜ ਨਹੀਂ ਹੁੰਦੀ, ਉਹ ਆਪਣੀ ਅਗਨੀ ਦੇ ਅੰਦਰ ਆਪ ਹੀ ਸੜ ਰਹੇ ਹੁੰਦੇ ਨੇ। ਕੋਈ ਕਾਮ ਦੀ ਅੱਗ ਦੇ ਅੰਦਰ, ਕੋਈ ਕ੍ਰੋਧ ਦੀ ਅੱਗ ਦੇ ਅੰਦਰ, ਕੋਈ ਨਿੰਦਾ ਦੀ ਅੱਗ ਦੇ ਅੰਦਰ, ਕੋਈ ਹੰਕਾਰ ਦੀ ਅੱਗ ਦੇ ਅੰਦਰ, ਉਹ ਆਪਣੀ ਅੱਗ ਦੇ ਅੰਦਰ ਆਪ ਹੀ ਸੜੀ ਜਾਂਦਾ, ਆਪ ਹੀ ਝੁਲਸੀ ਜਾਂਦਾ। ਫਿਰ ਜਿੰਨੇ ਔਗਣ ਨੇ ਉਹਨਾਂ ਸਾਰਿਆਂ ਔਗਣਾਂ ਦਾ ਮੁਤਾਲਿਆ ਕਰਕੇ ਵੇਖੋ, ਉਹਨਾਂ ਔਗਣਾਂ ਦੀ ਖੋਜ ਬੀਨ ਕਰੋ, ਹਰ ਇੱਕ ਔਗਣ ਨੂੰ ਆਪਣੇ ਧਿਆਨ ਵਿੱਚ ਲਿਆਓ, ਤੇ ਤੁਹਾਨੂੰ ਇੱਕ ਇੱਕ ਔਗਣ ਦਾ ਜਿਹੜਾ ਸੁਭਾਅ ਦਿਸੇਗਾ ਨਾ, ਉਹ ਗਰਮ ਹੀ ਦਿਸੇਗਾ। ਕ੍ਰੋਧ ਦਾ ਸੁਭਾਅ ਵੇਖ ਲਓ, ਅਤਿ ਗਰਮ, ਚਿਹਰੇ ਦਾ ਰੰਗ ਬਦਲ ਦਿੰਦਾ ਹੈ, ਨੇਤਰਾਂ ਦਾ ਰੰਗ ਬਦਲ ਦਿੰਦਾ ਹੈ। ਕਾਮ ਦਾ ਸੁਭਾਅ ਅਤਿ ਗਰਮ, ਚਿਹਰੇ ਤੇ ਨਜ਼ਰਾਂ ਨੂੰ ਇਹ ਬਦਲਣ ਦੇ ਉੱਤੇ ਮਜਬੂਰ ਕਰਦਾ ਹੈ। ਹੰਕਾਰ ਦਾ ਸੁਭਾਅ, ਨਿੰਦਾ ਦਾ ਸੁਭਾਅ, ਚੁਗਲੀ ਦਾ ਸੁਭਾਅ, ਮੁੱਕਦੀ ਗੱਲ, ਜਿੰਨੇ ਵੀ ਔਗਣ ਨੇ, ਜਿੰਨੀਆਂ ਵੀ ਬੁਰਾਈਆਂ ਨੇ, ਇਹਨਾਂ ਦੀ ਤਸੀਰ ਬੜੀ ਗਰਮ ਹੈ, ਇਹਨਾਂ ਦਾ ਸੁਭਾਅ ਬੜਾ ਗਰਮ ਹੈ। ਤੇ ਹੁਣ ਦੂਜੇ ਪਾਸੇ ਚਲੇ ਜਾਓ, ਜਿੰਨੇ ਗੁਣ ਨੇ, ਸ਼ਾਂਤੀ ਹੈ, ਸਹਿਜ ਹੈ, ਦਇਆ ਹੈ, ਧਰਮ ਹੈ, ਸਕੂਨ ਹੈ, ਪਰਉਪਕਾਰ ਹੈ, ਜਿੰਨੇ ਗੁਣ ਨੇ, ਇਹਨਾਂ ਗੁਣਾਂ ਦੀ ਲਿਸਟ ਬਣਾਓ,
ते एक एक गुण दा मुतालिया करो तुहानूं सारियां गुणां दा सुभा अति सीतल अति ठंडा नजर पएगा। हुण मैं मूल रूप विच दोहरा दियां, जिन्ने औगण ने सुभा करके गर्म ते जिन्ने गुण ने ओह सारे सुभा करके सीतल ने, सुभा करके ठंडे ने। हुण इह गुण औगण रहिंदे कित्थे ने? साडे मन दे अंदर। पदार्थ साडे शरीर नाल संबंध रखदा है। ਇਹ ਜੋ ਦਿਸਣ ਵਾਲੀਆਂ ਚੀਜ਼ਾਂ ਨੇ ਇਹ ਦਿਸਣ ਵਾਲੇ ਸਰੀਰ ਦੇ ਨਾਲ ਰਿਲੇਟਿਡ ਨੇ, ਸੰਬੰਧਿਤ ਨੇ, ਪਰ ਔਗਣ ਮਨ ਦੇ ਨਾਲ ਸੰਬੰਧਿਤ ਨੇ ਤੇ ਗੁਣ ਵੀ ਮਨ ਦੇ ਨਾਲ ਸੰਬੰਧਿਤ ਨੇ। ਔਗਣ ਵੀ ਮਨ ਵਿੱਚ ਹੁੰਦੇ ਨੇ ਤੇ ਗੁਣ ਵੀ ਮਨ ਵਿੱਚ ਹੁੰਦੇ ਨੇ। ਕੋਈ ਬੰਦਾ ਤੁਹਾਡੇ ਸਾਹਮਣੇ ਖੜਾ ਹੋਵੇ, ਉਹਦੇ ਕੱਦ ਗੁੱਤ ਨੂੰ ਵੇਖ ਕੇ, ਨਕਸ਼ੋ ਨਿਗਾਰ ਨੂੰ ਵੇਖ ਕੇ, ਚਮੜੀ ਦਾ ਰੰਗ ਵੇਖ ਕੇ ਤੁਸੀਂ ਇਹ ਅੰਦਾਜ਼ਾ ਨਹੀਂ ਲਾ ਪਾਓਗੇ ਕਿ ਇਹ ਬੰਦਾ ਔਗਣਾਂ ਦਾ ਪੁਤਲਾ ਹੈ ਜਾਂ ਇਹਦੇ ਅੰਦਰ ਕੋਈ ਗੁਣ ਵੀ ਹੈ। ਨਾ ਹੀ ਇਹ ਕਹਿ ਪਾਓਗੇ ਕਿ ਇਹ ਗੁਣਾਂ ਦਾ ਮੁਜੱਸਮਾ ਹੈ ਤੇ ਔਗਣ ਇਹਦੇ ਵਿੱਚ ਨਹੀਂ ਹੈ। ਔਗਣ ਤੇ ਗੁਣ ਉਦੋਂ ਹੀ ਨਜ਼ਰ ਪੈਂਦੇ ਨੇ ਜਦੋਂ ਆਪ ਉਹਦੇ ਬਿਲਕੁਲ ਨੇੜੇ ਹੋਵੋਗੇ, ਉਹਨੂੰ ਨੇੜੇ ਹੋ ਕੇ ਜਾਣੋਗੇ ਤੇ ਆਪ ਕਹਿ ਦਿੰਦੇ ਹੋ ਫਲਾਣਾ ਬੰਦਾ ਦਿਸਦਾ ਚੰਗਾ ਸੀ, ਨਿਕਲਿਆ ਬੁਰਾ ਹੈ। ਫਲਾਣਾ ਬੰਦਾ ਦਿਸਦਾ ਬੁਰਾ ਸੀ ਪਰ ਨਿਕਲਿਆ ਬੜਾ ਭਲਾ ਹੈ, ਨਿਕਲਿਆ ਬੜਾ ਚੰਗਾ ਹੈ। ਤੋ ਖੈਰ ਗੁਣ ਤੇ ਔਗਣ ਸਾਡੇ ਮਨ ਦਾ ਸਰਮਾਇਆ ਹੈ, ਮਨ ਦੇ ਅੰਦਰ ਰਹਿੰਦੇ ਨੇ। ਹੁਣ ਜਿਸ ਮਨ ਦੇ ਅੰਦਰ ਔਗਣ ਵੱਧ ਗਏ ਉਸ ਮਨ ਦੇ ਅੰਦਰ ਤਪਸ਼ ਵੱਧ ਜਾਏਗੀ, ਉਸ ਮਨ ਦੇ ਅੰਦਰ ਅੱਗ ਵੱਧ ਜਾਏਗੀ। ਤੇ ਜਿਹੜੀਆਂ ਮੈਂ ਪਿੱਛੇ ਦੋ ਚਾਰ ਉਦਾਹਰਣਾਂ ਦਿੱਤੀਆਂ ਤਾਂ ਕਿ ਮੇਰੀ ਕੀਤੀ ਹੋਈ ਬੇਨਤੀ ਤੁਹਾਡੀ ਪਕੜ ਵਿੱਚ ਆ ਜਾਏ। ਜਿੰਨੇ ਔਗਣ ਨੇ ਸੁਭਾ ਕਰਕੇ ਨੇ ਗਰਮ, ਤੇ ਹੁਣ ਜਿਸ ਮਨ ਦੇ ਅੰਦਰ ਔਗਣ ਆਣ ਕੇ ਵਸਣਗੇ, ਔਗਣ ਟਿਕਣਗੇ, ਉੱਥੇ ਗਰਮੀ ਨਹੀਂ ਹੋਏਗੀ ਤੇ ਹੋਰ ਹੋਏਗਾ ਕੀ? ਮਨੁੱਖ ਕਹਿ ਤੇ ਦਿੰਦਾ ਜੀ ਮੈਂ ਪਾਠ ਬੜਾ ਕਰਦਾ, ਮੈਂ ਆਹ ਕੁਝ ਬੜਾ ਕਰਦਾ, ਮੇਰੇ ਅੰਦਰ ਸੀਤਲਤਾ ਨਹੀਂ ਆਉਂਦੀ। ਪਾਠ ਕਰਨ ਦੇ ਨਾਲ ਨਾਲੇ ਵੀ ਤੇ ਵੇਖ ਤੇਰੇ ਅੰਦਰ ਜਿਹੜੇ ਔਗਣ ਨੇ ਉਹਨਾਂ ਨੂੰ ਬਾਹਰ ਕੱਢਣ ਦਾ ਯਤਨ ਕਰਦਾ ਹੈ ਜਾਂ ਨਹੀਂ ਕਰਦਾ? ਔਗਣਾਂ ਨੂੰ ਤੇ ਰੋਜ਼ ਆਵਾਜ਼ ਦੇ ਦੇ ਕੇ ਬੁਲਾ ਰਿਹਾ। ਔਗਣ ਕਰੋਧ ਮਨ ਵਿੱਚ, ਨਿੰਦਾ ਮਨ ਵਿੱਚ, ਚੁਗਲੀ ਮਨ ਵਿੱਚ, ਕਾਮ ਮਨ ਵਿੱਚ, ਦੁਨੀਆਂ ਭਰ ਦੇ ਗੁਨਾਹ ਉਹਨਾਂ ਨੂੰ ਰੋਜ਼ ਰੋਜ਼ ਆਪਣੇ ਅੰਦਰ ਸੰਭਾਲਦਾ ਤੇ ਉਹਨਾਂ ਨੇ ਆਪਣਾ ਚਮਤਕਾਰ ਤੇ ਵਿਖਾਉਣਾ ਹੀ ਵਿਖਾਉਣਾ, ਉਹਨਾਂ ਨੇ ਆਪਣਾ ਰੰਗ ਤੇ ਛੱਡਣਾ ਹੀ ਛੱਡਣਾ। ਹਰ ਔਗਣ ਦਾ ਸੁਭਾਅ ਗਰਮ ਹੈ ਤੇ ਜਿਸ ਮਨ ਦੇ ਅੰਦਰ ਟਿਕਦੇ ਨੇ ਉਹ ਮਨ ਵੀ ਫਿਰ ਗਰਮ ਹੀ ਨਜ਼ਰ ਆਉਂਦਾ। ਉਹ ਬਲਦਾ ਹੋਇਆ, ਸੜਦਾ ਹੋਇਆ, ਕੁਰਚਦਾ ਹੋਇਆ, ਝੁਲਸਦਾ ਹੋਇਆ ਤੇ ਉਥੋਂ ਦੁੱਖਾਂ ਦਾ ਧੂੰਆਂ ਉੱਠਦਾ ਹੋਇਆ ਆਮ ਨਜ਼ਰ ਪੈਂਦਾ, ਕਿਉਂਕਿ ਉੱਥੇ ਅੱਗ ਬਲਦੀ ਹੈ ਤੇ ਅੱਗ ਦੀ ਨਿਸ਼ਾਨੀ ਕੀ ਹੈ? ਧੂੰਆਂ ਕੱਢਦੀ ਹੈ ਥੋੜਾ ਬਹੁਤ। ਜਿਸ ਮਨ ਦੇ ਅੰਦਰ ਗੁਣ ਨੇ ਉਸ ਮਨ ਦੇ ਅੰਦਰ ਬੜੀ ਸ਼ਾਂਤੀ ਹੈ, ਸਹਿਜ ਹੈ, ਸ਼ਾਂਤੀ ਹੈ, ਸਕੂਨ ਹੈ, ਦਇਆ ਹੈ, ਧਰਮ ਹੈ, ਪਰਉਪਕਾਰ ਹੈ, ਇਹ ਸਾਰੇ ਗੁਣ ਨੇ। ਤੇ ਜਿਹਦੇ ਮਨ ਦੇ ਅੰਦਰ ਇਹ ਸਾਰੇ ਗੁਣ ਆ ਕੇ ਬਹਿ ਜਾਣ, ਮਨ ਦੇ ਅੰਦਰ ਇਹ ਗੁਣ ਵਸ ਜਾਣ, ਉਹ ਮਨ ਬੜਾ ਸਹਿਜ, ਸ਼ਾਂਤੀ ਤੇ ਸਕੂਨ ਦੇ ਅੰਦਰ ਨਜ਼ਰ ਪੈਂਦਾ ਹੈ। ਉਮੀਦ ਹੈ ਮੇਰੀ ਬੇਨਤੀ ਆਪ ਪਕੜ ਕਰ ਚੁੱਕੇ ਹੋਵੋਗੇ। ਇਹ ਹੁਣ ਮਰਜ਼ੀ ਤੁਹਾਡੀ ਹੈ ਕਿ ਤੁਸੀਂ ਅੰਦਰੋਂ ਸ਼ਾਂਤ ਰਹਿਣਾ ਹੈ ਜਾਂ ਤੁਸੀਂ ਅੰਦਰੋਂ ਅਸ਼ਾਂਤ ਰਹਿਣਾ, ਤੁਹਾਡੀ ਮਰਜ਼ੀ, ਫੈਸਲਾ ਤੁਹਾਡੇ ਹੱਥ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕਰਕੇ ਰਾਹ ਸਾਨੂੰ ਦੋਵੇਂ ਹੀ ਵਿਖਾ ਦਿੱਤੇ ਨੇ। ਇਹ ਰਾਹ ਹੈ ਜਿਹਦੇ ਤੇ ਚੱਲੇਗਾ ਸ਼ਾਂਤੀ ਬਣੇਗੀ, ਇਹ ਰਾਹ ਜਿਹਦੇ ਉੱਤੇ ਚੱਲੇਗਾ ਤੇ ਸ਼ਾਂਤੀ ਬਣੇਗੀ। ਹੁਣ ਬੰਦਾ ਇਹ ਕਵੇ ਕਿ ਮੇਰੇ ਅੰਦਰ ਸ਼ਾਂਤੀ ਨਹੀਂ, ਉਧਰੋਂ ਅੱਗ ਬਾਲੀ ਜਾਏ, ਅੱਗ ਦੇ ਅੰਦਰ ਹੋਰ ਲੱਕੜਾਂ ਪਾਈ ਜਾਏ ਤੇ ਕਵੇ ਜੀ ਘਰ ਦੇ ਅੰਦਰ ਧੂੰਆਂ ਉੱਠ ਰਿਹਾ, ਉਹ ਬੰਦ ਨਹੀਂ ਹੁੰਦਾ? ਅੱਗ ਬੰਦ ਕਰੇਗਾ ਧੂੰਆਂ ਬੰਦ ਹੋ ਜਾਏਗਾ, ਅੱਗ ਬੰਦ ਕਰੇਗਾ ਤੇ ਗਰਮੀ ਬੰਦ ਹੋ ਜਾਏਗੀ, ਤਪਸ਼ ਬੰਦ ਹੋ ਜਾਏਗੀ। ਪਾਣੀ ਨੇੜੇ ਤੇੜੇ ਨਹੀਂ, ਸੀਤਲਤਾ ਨੇੜੇ ਤੇੜੇ ਨਹੀਂ, ਗੁਣਾਂ ਦਾ ਸਰਮਾਇਆ ਨੇੜੇ ਤੇੜੇ ਨਹੀਂ ਤੇ ਫਿਰ ਅੰਦਰ ਅਸ਼ਾਂਤੀ ਰਹੇਗਾ, ਅੰਦਰ ਤਪਦਾ ਹੀ ਰਹੇਗਾ। ਇਹੀ ਕਾਰਨ ਹੈ ਕਿ ਗੁਰਬਾਣੀ ਨੂੰ ਧਿਆਨ ਦੇ ਕੇ ਪੜੋ ਤੇ ਗੁਰਬਾਣੀ ਨੇ ਇਹ ਬਚਨ ਐਲਾਨੀਆ ਡੰਕੇ ਦੀ ਚੋਟ ਦੇ ਉੱਤੇ ਕਹਿ ਦਿੱਤਾ ਕਿ ਅਗਨ ਸਾਗਰ ਬੁੱਢਤ ਸੰਸਾਰਾ, ਆਖਿਆ ਮਨੁੱਖ ਅੱਗ ਦੇ ਸਾਗਰ ਦੇ ਅੰਦਰ ਡੁੱਬਦਾ ਹੋਇਆ ਮੈਨੂੰ ਨਜ਼ਰ ਪੈ ਰਿਹਾ ਹੈ। ਇੱਕ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਇਸ ਤਰ੍ਹਾਂ ਵੀ ਕਹਿੰਦੇ ਨੇ ਕਿ ਪਹਾ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ, ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਕਹਿਣ ਲੱਗੇ ਅੱਗ ਬਲ ਰਹੀ ਸੀ ਪਰ ਬੁੱਝ ਗਈ, ਪਰ ਪੁੱਛਿਆ ਕਿਵੇਂ ਬੁੱਝ ਗਈ? ਆਖਿਆ ਰਖੰਦੜੋ ਪ੍ਰਭ ਆਪ,
खुदावंद करीम दी किरपा दे नाल। जिन उपाई मेद ने पुछया जे तू भी अपने अंदर दी अग नू बुझाउणा चाहुंदा है ते जिन्ने प्रकृति कायनात कुदरत नू जन्म दिता जिन्ने उपाया नानक सो प्रभ जाप उदे गुणा दा जाप करना शुरू कर उदे गुणा नू अपने अंदर वसाउणा शुरू कर तेरे अंदर दी अग भी बुझ जाएगी। बलदी हुई अग जदों भी बुझेगी ना उदों जल दे नाल औकड़ा दी अग जदों भी बुझदी है उदों गुणा दे निर्मल जल दे नाल। एक मैं बोल गुरबाणी विचो आप संगतां दे सन्मुख होर रखना चाहवांगा। हजूर कहिंदे ने चंदन चंद ना शरद रुत मूल ना मिटे काम। संस्कृत भाषा दा लफज है काम और हिंदी भाषा दे अंदर भी ए लफज अक्सर वरतों विच आउंदा है। एही लफज काम दा अखरी अर्थ हुंदा है पित निकलने जिन्हों आपां पंजाबी विच कह देने आ ना कि शरीर दे उत्ते गर्मी दा साड़ निकलिया निक्के निक्के दाने पंजाबी विच कह दीदा है पित निकली। इन्हों हिंदी ते संस्कृत विच कह देंदे ने काम निकलिया मतलब पिंडे शरीर दे उत्ते काम निकलिया गर्मी दा साड़ निकलिया। ते काम कदी सर्दी दी रुत दे अंदर नहीं निकलदा। काम जदों भी निकलदा है गर्मी दे कारण निकलदा है गर्मी दी बहार विच निकलदा है ते निकलदा गर्मी दे कारण है। चलो जे किधरे पहली गल सर्दी विच बनदा नहीं जे बन जाए ते फिर शरीर दी वधी हुई गर्मी दे कारण। हुण सतगुरु कहिंदे ने कि चंदन नू रगड़ के चंदन तसीर करके ना बड़ा ठंडा हुंदा है। आ जिहड़ा पंडित वीर पत्थर दे उत्ते चंदन नू रगड़दे ने रगड़ के फिर मथे दे उत्ते लेप करदे ने इहदा पुराने समें दे अंदर भाव इक्को ही हुंदा सी कि सिर ठंडा रहे दिमाग ठंडा रहे चंदन दा लेप मथे दे उत्ते करो मस्तक ठंडा रहे शीतल रहे इहदा दूसरा कोई भाव नहीं सी। सहजे सहजे ओ चंदन दा लेप धर्म दे नाल ब्राह्मणा ने जोड़ दिता। खैर उन्हां दा काम है उन्हां नू मुबारक मैं ते केवल उदाहरण तुहाडे सामने रखनी है। अज तुसी मत्थे ते वेखो तीन लम्मियां तारियां दा तिलक ओ चंदन दा तिलक चंदन तसीर करके बड़ा ठंडा है। चंदन नू रगड़िया जाए चंदन दा लेप बनाया जाए ते ओ लेप पूरे शरीर दे उत्ते कीता जाए ते उस चंदन दे लेप दे नाल शरीर दा काम शरीर दी गर्मी मुक जांदी है खत्म हो जांदी है। और सतगुरु कह रहे ने गुरु ग्रंथ साहिब जी कहिंदे ने चंदन नंबर एक दे उत्ते चंदन नंबर दो दे उत्ते चंद्रमा दियां ठंडियां ठंडियां किरणा उहदे नाल भी शरीर दे काम नू आराम मिलदा है। चंदन चंद नंबर तीन दे उत्ते ना शरद रुत ते जे शरीर दे उत्ते निकलिया होवे काम बहार आ जाए सर्दी दी गर्मी चली जाए सर्दी आ जाए ते शरीर दा साड़ शरीर दी गर्मी तां मुक जांदी काम दा रोग तां खत्म हो जांदा है। पर जे काम मन दे अंदर होए गर्मी मन दे अंदर वधी होवे ते वधी होवे औगुणा दे कारण ना ओ देश बदलन दे नाल मन दा काम मिटदा है। आप देश बदल के वेख ही चुके हो ना हिंदुस्तान नू छड्या कनेडा दे वासी बने इंग्लैंड दे वासी बने अमेरिका दे अंदर चले गए यूरोप दे वसनीक बन गए देश बदलिया ही है ना। देश बदलन तो बाद तुहानू तजर्बा हो ही चुका है ना कि देश बदलन दे नाल मन दा विचार नहीं बदलिया मन दी सोच नहीं बदली। अगर मन ईर्षालू इंडिया दे अंदर से ते अज भी मन ईर्षालू साडे पास ही इत्थे आण के कोई ईर्षा घट गई मैं ते घरां दे घर तबाह हुंदे वेख रहा ईर्षा दी अग्नि दे अंदर। जे किसे दे कोल होमे पंजाब विच सी ते की इत्थे आण के कनेडा विच आउण तों बाद उहदी होमे दा रोग मुक गया जे ओह कामी सी ते की इत्थे आण के उहदा काम दा रोग खत्म हो गया। मेरी कहन तो गरज के देश बदलन तो बाद मन दी गर्मी मन दा सुभा मन दे औगन जांदे नहीं है ओह नाल ही रहिंदे ने। देश बदलन दे नाल फर्क किन्नू पिया है तुहाडे शरीर नू उत्थे पतले कपड़े इत्थे पारे कपड़े फर्क शरीर नू पिया ठंड लगी शरीर नू लगी मन ते ठंडा होया नहीं। मन उसे तरह ही काम क्रोध लोह मोह चुगली निंदा हंकार दी अग दे अंदर तड़फदा होया कुरजदा ते कलपदा होया उत्थे सी उही मन साडे कोल अज मन नू कोई फर्क नहीं पिया ना ते देश बदलन करके
ना भोजन बदलन करके साडा अंदर ठंडा हुंदा है। भोजन बदलन करके भी शरीर की गर्मी

0: ਕਰਿਓ ਮੈਨੂੰ ਉਹ ਬਚਨ ਜ਼ਰੂਰ ਸੁਣਾਇਓ। ਕਿੱਥੇ ਲਿਖਿਆ? ਮੈਂ ਤੇ ਅਜੇ ਤੱਕ ਪੜਿਆ ਨਹੀਂ ਕਿ ਕੱਪੜੇ ਨੂੰ ਬਦਲਣ ਦੇ ਨਾਲ ਮਨ ਦਾ ਰੰਗ ਬਦਲ ਜਾਂਦਾ। ਜਿਸ ਤੌਰ ਤਰੀਕੇ ਦੇ ਨਾਲ ਅੰਦਰ ਦੀ ਅਗਨ ਨੇ ਬੁਝਣਾ ਹੈ ਉਹ ਤਰੀਕਾ ਅਪਣਾਉਂਦੇ ਨੇ, ਜਿਸ ਤਰੀਕੇ ਦੇ ਨਾਲ ਅੰਦਰ ਨੇ ਸ਼ਾਂਤ ਹੋਣਾ ਨਹੀਂ ਉਹ ਤਰੀਕਾ ਅਪਣਾ ਰਹੇ ਹਾਂ। ਤੇ ਫਿਰ ਜਿੰਨੇ ਅਗਨ ਬਜਾਉਣੀ ਹੈ ਤੀਨ ਦੁਨੀ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਉਹਨਾਂ ਦੇ ਉੱਤੇ ਵਿਸ਼ਵਾਸ ਟਿਕਾਉਂਦੇ ਨਹੀਂ, ਭਾਵਨਾ ਰੱਖਦੇ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਦੌੜਦੇ ਹਾਂ ਕਦੀ ਕਿਸੇ ਦੇ ਕੋਲ ਕਦੀ ਕਿਸੇ ਦੇ ਕੋਲ। 700 ਅਸੀਂ ਗੁਰੂ ਬਣਾ ਲਏ ਨੇ ਤੇ ਫਿਰ ਕਹਿੰਦੇ ਹਾਂ ਜੀ ਜੀਵਨ ਦੇ ਅੰਦਰ ਸ਼ਾਂਤੀ ਨਹੀਂ, ਪਰਿਵਾਰ ਬਿਖਰਦਾ ਜਾ ਰਿਹਾ, ਪਰਿਵਾਰ ਟੁੱਟਦਾ ਜਾ ਰਿਹਾ। ਜਿਹੜਾ ਸ਼ਾਂਤੀ ਦਾ ਸਰੋਤ ਹੈ, ਸ਼ਾਂਤੀ ਦਾ ਮੁੱਢ ਹੈ, ਉਹਦੇ ਉੱਤੇ ਵਿਸ਼ਵਾਸ ਤੇ ਬਣਾਓ, ਸ਼ਾਂਤੀ ਮਿਲਦੀ ਹੈ ਜਾਂ ਨਹੀਂ ਮਿਲਦੀ। ਭਗਤ ਜੀ ਕਹਿਣ ਲੱਗੇ ਦੁਨੀਆਂ ਗੁੱਝੀ ਪਾ, ਦੁਨੀਆਂ ਗੁੱਝੀ ਹੋਈ ਛਿਪੀ ਹੋਈ ਪਾ ਦੇ ਅੰਦਰ, ਅੱਗ ਦੇ ਅੰਦਰ ਬਲਦੀ ਹੋਈ ਸੜਦੀ ਹੋਈ ਨਜ਼ਰ ਪੈ ਰਹੀ। ਕਹਿਣ ਲੱਗੇ ਸਾਈ ਮੇਰੇ ਚੰਗਾ ਕੀਤਾ, ਹੇ ਮੇਰੇ ਸਾਈ ਜੀ, ਮੇਰੇ ਰੱਬ ਜੀ, ਅੱਲਾਹ ਤਾਲਾ ਜੀ, ਮੈਂ ਤੇਰਾ ਸ਼ੁਕਰ ਗੁਜ਼ਾਰ ਹਾਂ। ਤੇ ਪੁੱਛਿਆ ਭਗਤ ਫਰੀਦ ਸਾਹਿਬ ਜੀ ਕਿਉਂ ਉਹਦਾ ਸ਼ੁਕਰਾਨਾ ਕਰ ਰਹੇ ਹੋ? ਕਹਿਣ ਲੱਗੇ ਉਹਨੇ ਮੇਰੇ ਵਾਸਤੇ ਨਾ ਇੰਤਜ਼ਾਮ ਬੜਾ ਚੰਗਾ ਕੀਤਾ ਹੈ, ਪ੍ਰਬੰਧ ਬੜਾ ਚੰਗਾ ਕੀਤਾ ਹੈ, ਸਾਈ ਮੇਰੇ ਚੰਗਾ ਕੀਤਾ, ਨਹੀਂ ਤਾਂ ਹਮ ਭੀ ਦੱਜਾਂ ਆਹੇ, ਨਹੀਂ ਤੇ ਮੈਂ ਵੀ ਦੁਨੀਆਂ ਵਾਂਗ ਇਸ ਅੱਗ ਦੇ ਅੰਦਰ ਸੜ ਜਾਣਾ ਸੀ। ਤੋ ਜਿਹੜਾ ਸਾਈ ਜੀ ਨੇ ਪ੍ਰਬੰਧ ਕੀਤਾ ਹੈ, ਸਾਈ ਦਾ ਮਤਲਬ ਪਰਮਾਤਮਾ, ਜਿਹੜਾ ਸਾਈ ਜੀ ਨੇ ਪ੍ਰਬੰਧ ਕੀਤਾ ਹੈ, ਕੀ ਉਹ ਕਿਸੇ ਇੱਕ ਬੰਦੇ ਲਈ ਕੀਤਾ ਹੈ? ਬਈ ਫਰੀਦ ਸਾਹਿਬ ਲਈ ਉਹ ਪ੍ਰਬੰਧ ਕੀਤਾ ਹੈ ਤੇ ਤੁਹਾਡੇ ਲਈ ਨਹੀਂ ਹੈ, ਜਾਂ ਸਿੱਖਾਂ ਲਈ ਉਹ ਪ੍ਰਬੰਧ ਹੈ ਤੇ ਹਿੰਦੂਆਂ ਲਈ ਨਹੀਂ ਹੈ, ਜਾਂ ਹਿੰਦੂਆਂ ਲਈ ਉਹ ਪ੍ਰਬੰਧ ਹੈ ਤੇ ਮੁਸਲਮਾਨਾਂ ਯਹੂਦੀਆਂ ਪਾਰਸੀਆਂ ਬੋਧੀਆਂ ਜੈਨੀਆਂ ਲਈ ਨਹੀਂ? ਕਿ ਇਸ ਤਰ੍ਹਾਂ ਦਾ ਪ੍ਰਬੰਧ ਹੈ? ਤੇ ਜੇ ਇਸ ਤਰ੍ਹਾਂ ਦਾ ਪ੍ਰਬੰਧ ਹੈ ਤੇ ਫਿਰ ਉਸ ਰੱਬ ਨੂੰ ਰੱਬ ਕਹਿਣ ਦੀ ਲੋੜ ਵੀ ਕੀ ਹੈ, ਜਿਹੜਾ ਸਾਡੇ ਵਾਂਗ ਹੀ ਦੀਵਾਰਾਂ ਦੇ ਅੰਦਰ ਤੇ ਘੇਰੇ ਬੰਦੀਆਂ ਦੇ ਅੰਦਰ ਬੰਦ ਹੈ, ਫਿਰ ਉਹਨੂੰ ਰੱਬ ਅਮੋਲਕ ਤੇ ਬੇਅੰਤ ਕਹਿਣ ਦੀ ਕੀ ਲੋੜ ਹੈ? ਹਕੀਕਤ ਹੈ ਪ੍ਰਬੰਧ ਪਰਮਾਤਮਾ ਦਾ ਕੀਤਾ ਉਹਨੇ ਸਾਰਿਆਂ ਲਈ, ਕੋਈ ਉਸ ਪ੍ਰਬੰਧ ਨੂੰ ਅਪਣਾ ਲੈਂਦਾ ਹੈ ਉਹ ਬਚ ਜਾਂਦਾ ਹੈ, ਤੇ ਜਿਹੜਾ ਉਸ ਪ੍ਰਬੰਧ ਨੂੰ ਨਹੀਂ ਅਪਣਾਉਂਦਾ ਉਹ ਨਹੀਂ ਬਚਦਾ। ਇਹਦੀ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਰੋਡ ਦੇ ਉੱਤੇ ਚੱਲਣ ਦਾ ਪ੍ਰਬੰਧ ਹੈ, ਤੁਸੀਂ ਸੜਕ ਦੇ ਉੱਤੇ ਰੋਡ ਦੇ ਉੱਤੇ ਚੱਲਣਾ ਹੈ ਤੇ ਰਾਜਨੀਤੀ ਦਾ ਪ੍ਰਬੰਧ ਬਣਾਇਆ ਹੈ ਨਾ ਵੀ ਇਸ ਰੋਡ ਤੇ ਚੱਲਣਾ ਹੈ ਤੇ 60 ਦੀ ਸਪੀਡ ਤੇ ਚੱਲਣਾ ਜਾਂ 70 ਦੀ ਸਪੀਡ ਤੇ ਚੱਲਣਾ। ਇਹ ਪ੍ਰਬੰਧ ਬਣਾਇਆ ਹੈ ਨਾ ਕਿ ਰੈਡ ਲਾਈਟ ਆਏਗੀ ਤੈਨੂੰ ਰੁਕਣਾ ਪੈਣਾ, ਗ੍ਰੀਨ ਹੋਏਗੀ ਤਾਂ ਚੱਲਣਾ ਹੈ। ਇਹ ਪ੍ਰਬੰਧ ਬਣਾਇਆ ਹੈ ਤੇ ਜੇ ਆਪ ਇਸ ਪ੍ਰਬੰਧ ਨੂੰ ਫੋਲੋ ਕਰੋ, ਪ੍ਰਬੰਧ ਨੂੰ ਮੰਨੋ, ਤਾਂ ਤੇ ਭਾਵੇਂ ਹਜ਼ਾਰਾਂ ਮੀਲ ਦੂਰ ਕਾਰ ਡਰਾਈਵ ਕਰਦੇ ਕਰਦੇ ਪਹੁੰਚ ਜਾਓ, ਕੋਈ ਕਠਿਨਾਈ ਤੁਹਾਡਾ ਰਾਹ ਰੋਕੇਗੀ ਨਹੀਂ, ਕੋਈ ਦੁੱਖ ਰਾਹ ਦੇ ਅੰਦਰ ਬਣੇਗਾ ਹੀ ਨਹੀਂ। ਤੇ ਜੇ ਪ੍ਰਬੰਧ ਨੂੰ ਤੋੜੋ ਬਈ ਲਾਈਟ ਗ੍ਰੀਨ ਹੈ ਜਾਂ ਰੈਡ ਹੈ ਤੇ ਮੈਂ ਰੁਕਣਾ ਨਹੀਂ, ਮੈਂ 100 ਦੀ ਸਪੀਡ ਤੇ ਜਾਣਾ ਹੀ ਜਾਣਾ ਹੈ, ਇੱਕ ਚੌਂਕ ਇੱਕ ਰਾਊਂਡ ਅਬਾਊਟ ਵੀ ਪਾਰ ਨਹੀਂ ਕਰ ਸਕੋਗੇ, ਦੁਰਘਟਨਾ ਗ੍ਰਸਤ ਹੋ ਜਾਓਗੇ, ਐਕਸੀਡੈਂਟ ਦੀ ਲਪੇਟ ਵਿੱਚ ਆ ਜਾਓਗੇ। ਕਿਉਂ ਆ ਜਾਓਗੇ? ਕਿਉਂਕਿ ਪ੍ਰਬੰਧ ਨੂੰ ਤੋੜਿਆ। ਅਗਰ ਸਪੀਡ 100 ਦੀ ਜਗ੍ਹਾ ਤੇ 200 ਤੇ ਜਾ ਰਹੇ ਹੋ ਤੇ ਤੁਹਾਨੂੰ ਕੋਈ ਚੱਲਣ ਨਹੀਂ ਦੇਗਾ, ਨਾਲ ਦੀ ਨਾਲ ਰੋਕ ਲੈਣਗੇ, ਕਿਉਂਕਿ ਪ੍ਰਬੰਧ ਨੂੰ ਤੋੜਿਆ। ਕੁਛ ਪ੍ਰਬੰਧ ਰਾਜਨੀਤੀ ਨੇ ਬਣਾਏ ਨੇ, ਉਹਨਾਂ ਨੂੰ ਅਸੀਂ ਚਾਹੁੰਦੇ ਹੋਏ ਨਾ ਚਾਹੁੰਦੇ ਹੋਏ ਵੀ ਕਬੂਲ ਕਰਨੇ ਆ। ਕੁਛ ਪ੍ਰਬੰਧ ਸਾਡੇ ਮਨ ਦੀ ਸਫਾਈ ਲਈ, ਮਨ ਦੀ ਸੁਗੜਤਾ ਲਈ, ਮਨ ਦੀ ਸ਼ਾਂਤੀ ਲਈ, ਮਨ ਨੂੰ ਤਰਤੀਬ ਕਰਨ ਦੇ ਲਈ ਕੁਝ ਪ੍ਰਬੰਧ ਘੜੇ ਨੇ, ਤਿਆਰ ਕੀਤੇ ਨੇ ਗੁਰੂ ਸਾਹਿਬਾਨਾਂ ਨੇ। ਤੇ ਜਿਹੜੇ ਪ੍ਰਬੰਧ ਗੁਰੂ ਸਾਹਿਬਾਨਾਂ ਨੇ ਬਣਾਏ ਨੇ ਉਹਨਾਂ ਪ੍ਰਬੰਧਾਂ ਨੂੰ ਅਸੀਂ ਤੋੜ ਕੇ ਉਲੰਘਣ ਦਾ ਯਤਨ ਕਰਦੇ ਹਾਂ। ਤੇ ਪ੍ਰਬੰਧ ਕੋਈ ਵੀ ਤੋੜੋਗੇ ਪਿਆਰਿਓ, ਬੇਚੈਨੀ ਬਣੇਗੀ, ਚੈਨ ਦਾ ਜਨਮ ਨਹੀਂ ਹੋਏਗਾ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਸਾਈ ਮੇਰਾ ਚੰਗਾ ਕੀਤਾ, ਹੇ ਸਾਈ ਜੀ ਕੀਤਾ ਏ ਤੂੰ ਚੰਗਾ, ਪਰ ਕਰੀਏ ਕਿ ਤੇਰੇ ਚੰਗੇ ਕੀਤੇ ਨੂੰ ਸਾਰੇ ਚੰਗਾ ਮੰਨਦੇ ਤੇ ਨਹੀਂ ਨਾ। ਜੇ ਤੇਰੇ ਸਾਰੇ ਚੰਗੇ ਕੀਤੇ ਨੂੰ ਚੰਗਾ ਮੰਨ ਲੈਣ ਫਿਰ ਤੇ ਸ਼ਾਂਤੀ ਸ਼ਾਂਤੀ ਘਰਾਂ ਵਿੱਚ ਬਣ ਜਾਏ। ਤੂੰ ਭਾਵੇਂ ਲੱਖ ਸਰਬ ਗੁਣ ਸੰਪਨ ਏ, ਸਰਬ ਕਲਾ ਸਮਰੱਥ ਹੈ, ਪਰ ਲੋਕਾਂ ਨੂੰ ਧਾਗਿਆਂ ਦੇ ਉੱਤੇ, ਤਵੀਤਾਂ ਦੇ ਉੱਤੇ, ਟੂਣਿਆਂ ਦੇ ਉੱਤੇ, ਟੰਜਰਾਂ ਦੇ ਉੱਤੇ, ਦੇਹਧਾਰੀਆਂ ਦੇ ਉੱਤੇ, ਪਖੰਡੀਆਂ ਦੇ ਉੱਤੇ ਜਿੰਨਾ ਭਰੋਸਾ ਹੈ, ਹੇ ਪ੍ਰਬੰਧ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਤੇਰੇ ਉੱਤੇ ਇੰਨਾ ਭਰੋਸਾ ਨਹੀਂ ਹੈ। ਤੇ ਜਿੰਨਾ ਭਰੋਸਾ ਤੇਰੇ ਤੇ ਕੋਈ ਰੱਖੇਗਾ ਉਨਾ ਹੀ ਭਗਤ ਫਰੀਦ ਸਾਹਿਬ ਜੀ ਵਾਂਗੂ ਬਲਦੀ ਹੋਈ ਅੱਗ ਤੋਂ ਬੁਝ ਜਾਏਗਾ। ਬਲਦੀ ਹੋਈ ਅੱਗ ਨੂੰ ਉਹ ਬੰਦ ਕਰ ਲਏਗਾ, ਉਹਦੇ ਅੰਦਰ ਸ਼ਾਂਤੀ ਸਹਿਜ ਬਣ ਜਾਏਗਾ। ਕਹਿਣ ਲੱਗੇ ਨਹੀਂ ਤਾਂ ਹਮ ਵੀ ਦੱਜਾ ਆਹੇ, ਨਹੀਂ ਤੇ ਮੈਂ ਵੀ ਸੜ ਬਲ ਜਾਣਾ ਸੀ ਆਮ ਲੋਕਾਂ ਵਾਂਗ, ਜੇ ਸਾਈਂ ਜੀ ਦੇ ਚੰਗੇ ਕੀਤੇ ਪ੍ਰਬੰਧ ਨੂੰ ਮੰਨਦਾ ਨਾ। ਪ੍ਰਬੰਧ ਨੂੰ ਕਬੂਲ ਕਰੋ, ਇਹਦੇ ਅੰਦਰ ਹੀ ਸਾਡਾ ਸਾਰਿਆਂ ਦਾ ਭਲਾ ਹੈ। ਜੋ ਰਸਤਾ ਸਤਿਗੁਰੂ ਸਾਨੂੰ ਬਾਣੀ ਵਿੱਚੋਂ ਵਿਖਾਉਣ, ਉਸ ਰਸਤੇ ਨੂੰ ਅਪਣਾ ਲਓ, ਉਸ ਰਸਤੇ ਤੇ ਚੱਲ ਪਓ ਔਰ ਚੱਲ ਕੇ ਵੇਖੋ ਕਿ ਮਨ ਸ਼ਾਂਤ ਹੁੰਦਾ ਹੈ ਜਾਂ ਨਹੀਂ ਹੁੰਦਾ। ਮੈਂ ਇੱਕ ਬੇਨਤੀ ਕਹਿ ਕੇ ਖਿਮਾ ਦਾ ਜਾਚਕ ਹੋਵਾਂਗਾ। ਜਦ ਕੋਈ ਰਸਤੇ ਨੂੰ ਅਖਤਿਆਰ ਕਰੇ ਨਾ, ਰਸਤੇ ਦੇ ਉੱਤੇ ਚੱਲੇ ਨਾ, ਤੇ ਦੂਰ ਖਲੋ ਕੇ ਕਹੀ ਜਾਵੇ ਜੀ ਇਸ ਰਾਹ ਦੇ ਉੱਤੇ ਚੱਲਣ ਤੋਂ ਬਾਅਦ ਤੇ ਕੁਛ ਨਹੀਂ ਮਿਲਣਾ, ਇਹ ਤੇ ਉਹਦੀ ਅਗਿਆਨਤਾ ਹੈ ਨਾ, ਇਹ ਤੇ ਉਹਦਾ ਬੋਲਣਾ ਨਰੋਲ ਝੂਠ ਹੀ ਬੋਲਣਾ ਹੈ ਨਾ। ਤੁਸੀਂ ਕੋਈ 2-4-6 ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਜੀਵਨ ਬਤੀਤ ਕਰਕੇ ਵੇਖੋ, ਪਰ ਗੁਰੂ ਦੇ ਅਨੁਸਾਰ ਆਪਣੀ ਮਰਜ਼ੀ ਦੇ ਨਾਲ ਨੇ, ਤੇ ਫਿਰ ਆਣ ਕੇ ਗੱਲ ਕਰਿਓ ਕਿ ਕੁਝ ਮਨ ਦੇ ਅੰਦਰ ਸ਼ਾਂਤੀ ਬਣਦੀ ਹੈ ਜਾਂ ਨਹੀਂ ਬਣਦੀ। ਚੱਲਣਾ ਹੈ ਆਪਣੀ ਮਰਜ਼ੀ ਦੇ ਨਾਲ, ਡਾਕਟਰ ਦੀ ਦਿੱਤੀ ਦਵਾਈ ਵੀ ਖਾਈ ਜਾਣੀ ਹੈ, ਤੇ ਡਾਕਟਰ ਨੇ ਕਹਿਣਾ ਹੈ ਕਿ ਆਲੂ ਚਾਵਲ ਨਹੀਂ ਖਾਣੇ, ਜਿੰਨੇ ਦਿਨ ਦਵਾਈ ਖਾ ਰਿਹਾ ਹੈ ਰੋਗ ਨਹੀਂ ਜਾਂਦਾ, ਉਨੇ ਦਿਨ ਤੇਰੇ ਲਈ ਪਰਹੇਜ ਹੈ, ਨਾ ਤੂੰ ਆਲੂ ਤੇ ਨਾ ਤੂੰ ਚਾਵਲ ਖਾਣੇ ਨੇ, ਚੌਲ ਵੀ ਨਹੀਂ ਖਾਣੇ, ਆਲੂ ਵੀ ਨਹੀਂ ਖਾਣੇ। ਉਧਰੋਂ ਦਵਾਈ ਖਾਈ ਜਾਵੇ ਤੇ ਉਧਰੋਂ ਤਿੰਨੇ ਟਾਈਮ ਹੀ ਆਲੂ, ਤਿੰਨੇ ਟਾਈਮ ਹੀ ਚੌਲ ਖਾਈ ਜਾਏ, ਤੇ ਫਿਰ ਇਹ ਬਿਮਾਰੀ ਤੋਂ ਬਚੇਗਾ ਕਿਵੇਂ? ਜਿੰਨਾ ਜ਼ਰੂਰੀ ਇਲਾਜ ਕਰਨਾ ਹੈ ਓਨੀ ਜ਼ਰੂਰੀ ਨਾਲ ਪਰਹੇਜ ਰੱਖਣਾ ਹੈ। ਤੋ ਸਾਈਂ ਜੀ ਨੇ ਜਿਹੜਾ ਸਾਡੇ ਭਲੇ ਲਈ ਪ੍ਰਬੰਧ ਕੀਤਾ, ਇਸ ਪ੍ਰਬੰਧ ਨੂੰ ਕਬੂਲ ਕਰਨ ਕਰਕੇ ਮਨ ਦੇ ਅੰਦਰ ਸ਼ਾਂਤੀ ਬਣੇਗੀ, ਵਰਨਾ ਨਹੀਂ। ਭਗਤ ਫਰੀਦ ਸਾਹਿਬ ਜੀ ਦੇ ਸਲੋਕ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਮੈਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕੀਤਾ। ਸਤਿਗੁਰੂ ਜੀ ਰਹਿਮ ਕਰਨ, ਸਮੂਹ ਮਨਾਂ ਦੇ ਅੰਦਰ ਗੁਰਮਤਿ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਦਾ ਹਨੇਰਾ ਦੂਰ ਕਰਨ। ਤਮਾਮ ਹੋਈਆਂ ਭੁੱਲਾਂ ਖਾਮੀਆਂ ਲਈ ਦਾਸ ਖਿਮਾ ਦਾ ਜਾਚਕ ਹੈ।
1: ਹੇ ਪ੍ਰਾਣ ਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੂ, ਹੇ ਸੰਸਾਰ ਤਾਪ ਹਰਨਹਿ

ਇਨ ਸਮੈ ਸਿਮਰਨ ਨਾਨਕ ਰਾਮ ਦਮੋਦਰ ਮਾਧੁਵੈ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਵਾਹਿਗੁਰੂ ਸਾਹਿਬ ਜੀਓ ਖਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਪਰੇ ਜੇ ਜਾਣਾ ਸ਼ਹੁ ਨੰਡੜਾ ਤਾਂ ਥੋੜਾ ਮਾਨ ਕਰੇ

एक वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पवित्र अते निगी गोद आनंद पा रहे सब माई भाई सतसंगी जनों मन बिरतियां एकागर करके बहन अते सुनन दी कृपालता करियो। आप सरवण करदे आ रहे हो रोज सवेर दे वकत भगत फरीद साहब जी दी बाणी विचों लड़ीवार विचार लड़ीवार कथा। अज जो श्लोक आप संगतां दे सन्मुख पढ़ के सुनाए गए, पहला श्लोक है फरीदा जे जाना तिल थोड़े संभल बुक भरे, कि जे मैं जानदा हुंदा कि तिल थोड़े ने ते जल्दी जल्दी बुक भर भर के दूसरे पासे रखन दे नाल सुटन दे नाल इन्हां ने जल्दी खत्म हो जाना है, ते मैं बड़ा सोच विचार के संभल संभल के कदम पुटदा बुक भरदा ताकि मेरे भांडे विचों तिल मुकदे ना। हकीकत यह है फरीद जी जिधर इशारा कर रहे ने कि मनुख नूं जदों अपने सवासां दी कीमत समझ विच आउंदी है कि मेरे सवास अमोलक ने, ते जिहड़े सवास इह अज तों पहलां लै चुका है जिन्ने सवास गुजार चुका है उन्हां पिछलियां बीतियां होयां सवासां दे अंदर इह वेखदा है कि मैं कमाया की ते गवाया की, ते नजर इह आउंदा है कि गवाया सब कुछ है ते कमाया कुछ भी नहीं। समझ इह आउंदी है कि सवास गवाए गवाए ने, इन्हां सवासां दे नाल मैं कोई चंगा वणज वपार कीता हुंदा, रब जी दे गुणां दा संग्रह कीता हुंदा, वाहिगुरु मंत्र दा जाप कीता हुंदा, इह कुछ ते नजर आ नहीं रहा, ते सवास सारे गवाए होए गुम होए राख दे ढेर दे अंदर पाए होए नजर पै रहे। पिछले बीते समय दे उत्ते तौबा कर रहे ने, उपदेश ते सानू ही दे रहे ना भगत फरीद साहब, आप ते उस महासागर परमात्मा दे अंदर मिलके अपेद हो ही चुके ने, साडे लई उपदेश है पिछले बीते हुए समय दे अंदर जो गुनाह होए जो सवास संभाल ना पाया उन्हां वास्ते पश्चाताप कर, उन्हां गुनाहां दे उत्ते तौबा कर, ते अगों वास्ते अपने मार्ग नूं सवारन दा आप यतन कर, अगों वास्ते रहिंदे सवासां दी संभाल करन दा यतन कर। जिस तरह धन तुहाडी जेब दे अंदर है तुहाडा अपना ही कमाया होया धन तुहाडे पास है, हुण मर्जी भी तुहाडी है कि उस धन दे नाल बाजार विचों जाके तुसी अति कौड़ी चीज खरीद के लायो, ते तुहाडी मर्जी भावे अति मिठा पदार्थ बाजार दे अंदर जाके खरीद के लायो। एको ही मार्केट दे अंदर जान लेवा पदार्थ मिलदे ने ते जान देवा पदार्थ मिलदे ने, जो तंदुरुस्ती देण वाले ने पदार्थ ओ चीजां वस्तां मिल जांदियां ने बाजार विचों, ते जो रोकी बनाउन वालियां ने चीजां वस्तुआं ओ भी मिल जांदियां ने बाजार विचों। शहद खरीद के लियाउणा है, मिश्री खरीद के लियाउणी है, कोई होर मिठास खरीद के लियाउणी है, तुहाडी मर्जी है, पैसा तुहाडा है, सोच तुहाडी है। अगर कौड़ा तुम्मा खरीद के लियाउणा है ते तां वी सोच तुहाडी है, पैसा वी तुहाडा, मर्जी तुहाडी है, क्योंकि सवासां दा सरमाया तुहानूं खुदावंद करीम परमात्मा ने दे दिता है। इस धन दे नाल खर्च करके तुसीं वैसिया द्वारे जा सकदे हो, पब्बां क्लबां दे अंदर धन नूं खर्च करके जा सकदे हो, इसी धन दे नाल जुवारी बन सकदे हो, इसी धन दे नाल अयाशी बदमाशी दे अड्डे कायम कर सकदे हो धन दे नाल, ते इसे ही धन दे नाल आपां
गुरुद्वारे दे अंदर मंदिर मस्जिद दे अंदर धर्म स्थाना दे उते लिया के से तन दे नाल लंगर भी चला सकने। इस तन नू जो तुहाडी जेब दे अंदर है तुहाडी मर्जी है उन्हों सही पासे खर्चना है वह खर्चिया जाएगा, गलत पासे खर्चना है वह खर्चिया जाएगा। धन का तो कोई उजर मामला ही नहीं, धन का तो कोई अगों बोल बुलावा ही नहीं कि तू मैनू खर्च करना चाहना है गुरुद्वारे के अंदर तो मैं गुरुद्वारे विच खर्च होना नहीं, या धन तो कदी ये नहीं कहिंदा कि तू मैनू खर्च करना चाहना है पब के अंदर तो मैं पब के अंदर खर्च होना नहीं, तू अपना जोर ला तो मैं अपना जोर लाउना, धन तो इस तरह नहीं कहिंदा। धन कमाया होया आया तुहाडी जेब के अंदर, हुण अगों तुहाडी सोच के मुताबिक उस धन ने वरतों में आना, उन्हों गलत पासे वरतो उन्हों सही पासे वरतो, ये तुहाडी समझ है। मैं एक बेनती होर भी चलो करदा चला, गुरु ग्रंथ साहिब जी की पवित्र बाणी के अंदर एक अरदास करन दा बल अरदास करन दा तरीका पातशाह ने साडी झोली के अंदर पाया। कहन लगे सा मत दीजै दयाल प्रभ, हे मेरे मालक दया दे सागर सतगुरु जी, मैं तेरे दर दा जाचक तेरे घर दा मंगता बन के मैं तेरे कोल आया, ते हुण जिहदे कोल हथ फैला के मंगो, अगला पुछदा है ना कि तेरी मंग की, कोई मंगता तुहाडा दरवाजा नौ करे तुहाडी डोर खड़काए, तुसी पुछोगे ना तेरी मंग की, कपड़ा चाहिदा है, भोजन चाहिदा है, धन चाहिदा है, जुत्ती चाहिदी है, तेरी मंग की है, कोई मंगता आ जाए। हुण जद ए बोल बोले कि सा मत दीजै दयाल प्रभ जे तुम्हें अरादा, सतगुरु मैं अरदास लेके आया तेरे दर दे उते, ते जिहदे चरणा विच अरदास लेके गए उन्हें अगों पुछया आउण वालिया तेरी अरदास की है, तेरी मंग की है, ते आख्या सा मत, मत मैंने अकल, हे मेरे दयालु स्वामी जी मेरी झोली दे अंदर ओ अकल पाओ। केड़ी अकल? जित तुम्हें अरादा, जेड़ी अकल दे नाल मैं तेरे नाल जुड़िया रवा, तेनू अरादा रवा। इत्थे मैं एक बेनती होर करदा चला, साडे शरीर दे जिन्ने अंग ने ओ सारे साडे मन दे कह चलदे ने। मन कहिंदा है अखां नू इधर वेखना है ते अखां उधर वेखदियां ने दूजे पासे नहीं, मन कहिंदा है अखां नू उत्ते वेखना है ते अखां उत्ते वेखदियां ने थले नहीं वेखदियां, मन कहिंदा है हत्थां नू कि इस तरह हिलना है ते हत्थ उस तरह ही हिलना शुरू कर देंदे ने, इशारा करना शुरू कर देंदे ने जिस तरह मन दा विचार बनदा। आप पढ़े लिखे देश दे वासी हो, मेरी बेनती नू समझण दा यतन करियो। मन कहिंदा है पैरां नू इस मार्ग दे उत्ते चलना है, ते पैर अगों कोई उकती युक्ती अपील दलील बयान नहीं करदे, पैर उस मार्ग दे उत्ते तुरना शुरू कर देंदे ने। मन दा विचार बन जाए कि अज मैं पैरी चल के पब विच जाना है, ते पैर तुहाडे सारे शरीर नू लैके पब तक पहुंचा देंगे। मन दा विचार बन जाए कि अज पब विच नहीं जाना, अज मैं मंदिर गुरुद्वारे विच जाना है, मस्जिद विच जाना है, ते तुहाडे दो पैर तुहाडे सारे शरीर दा वजन चुकदे चुकदे तुरदे तुरदे ओह तुहानू गुरुद्वारे लिया के खड़ा कर देंगे। तुहाडा मन कवे कि अज मैं लंगर विच सेवा करनी है, ते तुहाडे हथ भांडे साफ करना शुरू कर देंगे, तुहाडे हथ लंगर वरताउणा शुरू कर देंगे, ते वरताउंदियां वरताउंदियां मन ढेरी ढा दे, मन कह दे कि हुण नहीं वरताउणा, ते उत्थे ही ये हथ भी बंद हो जांदे ने, वरताउणा बंद कर देंदे ने। मेरे कहन तो गरज, साडे जिन्ने शरीर दे अंग ने उन्हां सारियां अंगां दे उत्ते हुक्म चलदा है साडे मन दा। मन पैरां नूं जिधर इशारा करदा है पैर तुरदे ने, जिस तरह हत्थां नूं इशारा करदा है हत्थ करदे ने, जिस तरह मन अखां नूं कहिंदा है अखां उस तरह वेखदियां ने, जो मन दी मर्जी हुंदी है कन्न नूं सुणदे ने, दूजा बोल कन्न नहीं सुणदे, मन दी मर्जी दे मुताबिक कम करदे ने। पर जे साडे सारे शरीर दे अंग चलदे ने साडे मन दी गुलामी अंदर, मन दे हुक्म अंदर, ते ख्याल करियो मन भी साडा आजाद नहीं है, साडा मन कम करदा है साडी बुद्ध दे मुताबिक। जिस मनुख दे कोल बुद्ध चंगी होवे, समझ चंगी होवे, उहदे मन दे अंदरों बनन वाले विचार चंगे बनन गए, जिहदे विचार चंगे बन गए
ਉਹਦੇ ਸਰੀਰ ਦੇ ਨਾਲ ਜਿਹੜੇ ਕਰਮ ਹੋਣਗੇ ਉਹ ਚੰਗੇ ਹੀ ਹੋਣਗੇ। ਮੈਂ ਫੇਰ ਬੇਨਤੀ ਕਰਾਂ, ਪੜ੍ਹੇ ਲਿਖੇ ਦੇਸ਼ ਦੇ ਵਾਸੀ ਉਹ ਬੇਨਤੀ ਨੂੰ ਸਮਝਿਓ, ਅਗਰ ਮਤ ਚੰਗੀ ਹੈ, ਮਨ ਦੇ ਫੁਰਨੇ, ਮਨ ਦੇ ਵਿਚਾਰ ਚੰਗੇ ਬਣਨਗੇ, ਸ਼ੁੱਧ ਬਣਨਗੇ, ਤੇ ਜੇ ਮਨ ਦੇ ਵਿਚਾਰ ਹੀ ਸ਼ੁੱਧ ਬਣ ਗਏ ਨੇ ਤੇ ਸਰੀਰ ਭਾਵੇਂ ਥੱਕਿਆ ਵੀ ਹੋਵੇ ਤਾਂ ਵੀ ਇਹ ਸ਼ੁੱਧ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ। ਅਗਰ ਮਤ ਦੇ ਅੰਦਰ ਖੋਟ ਹੈ, ਮਤ ਹੀ ਸਹੀ ਨਹੀਂ ਹੈ, ਤੇ ਜਿਹੜੇ ਮਨ ਦੇ ਅੰਦਰੋਂ ਫੁਰਨੇ ਬਣ ਰਹੇ ਨੇ, ਵਿਚਾਰ ਉੱਠ ਰਹੇ ਨੇ, ਉਹ ਵੀ ਸਹੀ ਨਹੀਂ ਉੱਠਣਗੇ, ਕਿਉਂਕਿ ਮਤ ਹੀ ਸ਼ੁੱਧ ਨਹੀਂ ਹੈ, ਮਤ ਦੇ ਅੰਦਰ ਖੋਟ ਹੈ। ਅਗਰ ਗਿਆਨ ਸ਼ੁੱਧ ਨਹੀਂ ਤੇ ਕਹਿਣਾ ਪਏਗਾ ਮਨ ਦੇ ਅੰਦਰੋਂ ਬਣਨ ਵਾਲੇ ਉੱਠਣ ਵਾਲੇ ਵਿਚਾਰ ਵੀ ਫਿਰ ਸ਼ੁੱਧ ਨਹੀਂ ਉੱਠਦੇ, ਤੇ ਜਦ ਵਿਚਾਰ ਹੀ ਮੈਲੇ ਨੇ ਤੇ ਤਨ ਦੇ ਨਾਲ ਕਰਮ ਵੀ ਤੇ ਫਿਰ ਮੈਲੇ ਹੀ ਹੋਣਗੇ ਨਾ। ਪਹਿਲਾਂ ਵਿਚਾਰ ਹੀ ਬਣਦਾ ਨਾ ਕਿ ਮੈਂ ਇਹਦਾ ਬੁਰਾ ਕਰਦਿਆ, ਪਹਿਲਾਂ ਵਿਚਾਰ ਬਣਦਾ ਹੈ ਉਹਦਾ ਬੁਰਾ ਬਾਅਦ ਵਿੱਚ ਹੁੰਦਾ ਹੈ, ਪਹਿਲਾਂ ਵਿਚਾਰ ਬਣਦਾ ਹੈ ਮੈਂ ਇਹਦੇ ਰਾਹ ਦੇ ਅੰਦਰ ਕੰਡੇ ਬਿਖੇਰਦਿਆਂ, ਕੰਡੇ ਹੱਥਾਂ ਦੇ ਨਾਲ ਬਾਅਦ ਵਿੱਚ ਬਖੇਰੇ ਜਾਂਦੇ ਨੇ, ਪਹਿਲਾਂ ਵਿਚਾਰ ਹੀ ਬਣਦਾ ਹੈ ਮੈਂ ਇਹਦੇ ਰਾਹ ਦੇ ਵਿੱਚੋਂ ਕੰਡੇ ਚੁੱਕ ਕੇ ਸਾਫ ਕਰਦਿਆਂ ਤੇ ਬਾਅਦ ਵਿੱਚ ਆਪ ਕੰਡੇ ਚੁੱਕ ਕੇ ਉਹ ਰਾਹ ਸਾਫ ਕਰਨਾ ਸ਼ੁਰੂ ਕਰ ਦਿੰਦੇ। ਵਿਚਾਰ ਹੀ ਬਣਦਾ ਹੈ ਮੈਂ ਇਹਦਾ ਭਲਾ ਕਰਾਂ ਤੇ ਆਪ ਭਲਾ ਕਰਨਾ ਸ਼ੁਰੂ ਕਰ ਦਿੰਦੇ ਹੋ। ਵਿਚਾਰ ਬਣ ਜਾਂਦਾ ਨਹੀਂ ਇਹਦਾ ਭਲਾ ਨਹੀਂ ਇਹਦਾ ਬੁਰਾ ਹੀ ਕਰਨਾ ਚਾਹੀਦਾ ਤੇ ਆਪ ਉਹਦਾ ਬੁਰਾ ਕਰਨਾ ਸ਼ੁਰੂ ਕਰ ਦਿੰਦੇ ਹੋ। ਗੱਲ ਚੱਲਦੀ ਹੈ ਸਾਡੇ ਮਨ ਦੇ ਵਿਚਾਰਾਂ ਤੋਂ, ਤੇ ਮਨ ਦੇ ਵਿਚਾਰ ਬਣਦੇ ਨੇ ਸਾਡੀ ਬੁੱਧ ਦੇ ਮੁਤਾਬਕ, ਸਾਡੀ ਅਕਲ ਦੇ ਮੁਤਾਬਕ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਗੱਲ ਮੂਲ ਤੋਂ ਲੈ ਕੇ ਮੁੱਢ ਤੋਂ ਆਰੰਭ ਕੀਤੀ, ਮੰਗ ਕੀਤੀ ਗੁਰੂ ਕੋਲੋਂ ਤੇ ਮੰਗ ਕੀ ਕੀਤੀ, ਆਖਿਆ ਸਾ ਮਤ ਦੀਜੈ ਦਿਆਲ ਪ੍ਰਭ, ਹੇ ਦਇਆ ਦੇ ਸਾਗਰ ਮੇਰੇ ਉੱਤੇ ਰਹਿਮ ਕਰ, ਤੇ ਰਹਿਮ ਇਹ ਕਰ ਮੈਨੂੰ ਚੰਗੀ ਮਤ ਦੇ। ਚੰਗੀ ਮਤ ਬਣੇਗੀ, ਮਨ ਦਾ ਵਿਚਾਰ ਚੰਗਾ ਬਣੇਗਾ, ਮਨ ਦਾ ਵਿਚਾਰ ਚੰਗਾ ਬਣੇਗਾ ਕਰਮ ਚੰਗੇ ਬਣਨਗੇ, ਕਰਮ ਚੰਗੇ ਕਰੋਗੇ ਤੇ ਜਿਹਨੂੰ ਅਸੀਂ ਮੱਥੇ ਦੇ ਉੱਤੇ ਹੱਥ ਮਾਰ ਮਾਰ ਕੇ ਦੋਸ਼ ਦਿੰਦੇ ਹਾਂ, ਕੋਸਨੇ ਆ ਮੇਰੀ ਕਿਸਮਤ ਚੰਗੀ ਨਹੀਂ, ਉਹ ਕਰਮਾਂ ਤੋਂ ਹੀ ਬਣਦੀ ਹੈ, ਤੇ ਕਰਮ ਚੰਗੇ ਹੋਣਗੇ ਕਿਸਮਤ ਵੀ ਚੰਗੀ ਬਣ ਜਾਏਗੀ। ਤੋ ਮੰਗਿਆ ਕੀ ਇਹ ਸਾਮਤ ਦੀਜੈ ਦਿਆਲ ਪ੍ਰਭ, ਜੇ ਤੂੰ ਮੈਂ ਅਰਾਧਾ ਸਤਿਗੁਰੂ ਮੇਰੀ ਝੋਲੀ ਦੇ ਅੰਦਰ ਉਹ ਮਤ ਪਾ ਜਿਸ ਮਤ ਦੇ ਨਾਲ ਮੈਂ ਤੇਰੀ ਅਰਾਧਨਾ ਕਰਨੀ ਸ਼ੁਰੂ ਕਰ ਦਵਾਂ, ਤੇਰੇ ਨਾਲ ਮੈਂ ਜੁੜਨਾ ਸ਼ੁਰੂ ਕਰ ਦਵਾਂ। ਤੋ ਹੁਣ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਜੇ ਜਾਣਾ ਤਿਲ ਥੋੜੇ, ਜੇ ਸਮਝ ਆ ਜਾਏ ਕਿ ਮੇਰੇ ਸਵਾਸ ਥੋੜੇ ਨੇ ਔਰ ਗਿਣਤੀ ਮਿਣਤੀ ਦੇ ਨੇ, ਮਰਜ਼ੀ ਦੇ ਨਾਲ ਇਹਨਾਂ ਨੂੰ ਮੈਂ ਵਧਾ ਨਹੀਂ ਸਕਦਾ, ਮਰਜ਼ੀ ਦੇ ਨਾਲ ਮੈਂ ਇਹਨਾਂ ਨੂੰ ਘਟਾ ਨਹੀਂ ਸਕਦਾ, ਸੰਭਲ ਫਿਰ ਸੰਭਾਲ ਸੰਭਾਲ ਕੇ ਆਪਣੇ ਸਵਾਸਾਂ ਨੂੰ ਵਰਤਣਾ ਸ਼ੁਰੂ ਕਰਦਾ ਹੈ ਸੰਭਾਲ ਕੇ। ਜਾਂ ਤੇ ਸਵਾਸਾਂ ਦੀ ਸਮਝ ਨਾ ਹੋਵੇ ਤਾਂ ਇਹਨੂੰ ਅਜਾਈ ਰੋਲ ਦਿੰਦਾ ਹੈ, ਮਿੱਟੀ ਦੇ ਅੰਦਰ ਰਾਖ ਦੇ ਅੰਦਰ ਰੋਲ ਦਿੰਦਾ ਹੈ ਜੇ ਇਹਨੂੰ ਸਮਝ ਨਾ ਹੋਵੇ। ਮੈਂ ਪੜਿਆ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਿਹਾ ਪਰ ਬਾ ਕਮਾਲ ਬਚਨ, ਬੜਾ ਕੀਮਤੀ ਬਚਨ। ਕਹਿਣ ਲੱਗੇ ਮੈਂ ਇੱਕ ਵਾਰੀ ਵੇਖਿਆ ਕਿ ਇੱਕ ਖੇਡ ਤਮਾਸ਼ਾ ਕਰਨ ਵਾਲਾ ਮਦਾਰੀ ਜਿਹੜਾ ਬਾਂਦਰਾਂ ਨੂੰ ਨਚਾ ਨਚਾ ਕੇ ਬਾਂਦਰਾਂ ਦੇ ਨਾਲ ਲੋਕਾਂ ਦਾ ਮਨ ਬਹਿਲਾਉਂਦਾ ਹੈ, ਲੋਕਾਂ ਨੂੰ ਮਨੋਰੰਜਨ ਦਾ ਸਾਧਨ ਪੇਸ਼ ਕਰਦਾ ਹੈ, ਕਹਿੰਦਾ ਇੱਕ ਵਾਰੀ ਉਹ ਮਦਾਰੀ ਲੋਕਾਂ ਕੋਲੋਂ ਪੈਸੇ ਉਗਰਾਉਣ ਦੇ ਚੱਕਰ ਵਿੱਚ ਪੈ ਗਿਆ। ਬਾਂਦਰ ਨੂੰ ਨਚਾਇਆ, ਬਾਂਦਰ ਨੇ ਲੋਕਾਂ ਦਾ ਮਨ ਖੁਸ਼ ਕੀਤਾ, ਲੋਕਾਂ ਨੇ ਹੱਥਾਂ ਵਿੱਚ ਪੈਸੇ ਲੈ ਲਏ, ਆਪ ਉਹ ਲੋਕਾਂ ਕੋਲੋਂ ਪੈਸੇ ਫੜਨੇ ਸ਼ੁਰੂ ਕਰਦਾ ਹੈ, ਤੇ ਉਹਦੇ ਗਲ ਵਿੱਚ ਸੀ ਇੱਕ ਛੋਟੀ ਜਿਹੀ ਮਾਲਾ, ਤੇ ਮਾਲਾ ਸੀ ਬਣੀ ਹੋਈ ਸੋਨੇ ਦੀ। ਚਲੋ ਮਿਲ ਗਈ ਹੋਏਗੀ, ਕਿਸੇ ਨੇ ਦੇ ਦਿੱਤੀ ਹੋਏਗੀ ਜਾਂ ਬਣਾ ਲਈ ਹੋਏਗੀ, ਵੈਸੇ ਗਰੀਬ ਕੋਲ ਸੋਨੇ ਦੀ ਮਾਲਾ ਦਾ ਕੋਈ ਤੁੱਕ ਤੇ ਨਹੀਂ ਬਣਦਾ, ਕੋਈ ਮਤਲਬ ਤੇ ਨਹੀਂ, ਪਰ ਚਲੋ ਕਿਸੇ ਨੇ ਦੇ ਹੀ ਦਿੱਤੀ ਖੁਸ਼ ਹੋ ਕੇ, ਜਾਂ ਉਹਨੇ ਆਪ ਬਣਾ ਹੀ ਲਈ ਜਾਂ ਪਿਤਾ ਪੁਰਖੀ ਮਿਲ ਗਈ। ਉਹਦੇ ਕੋਲ ਸੀ ਇੱਕ ਮਾਲਾ, ਉਹਨੇ ਉਹ ਮਾਲਾ ਲਾ ਕੇ ਨਾ 2 ਮਿੰਟ ਵਾਸਤੇ ਬਾਂਦਰ ਦੇ ਗਲ ਵਿੱਚ ਪਾ ਦਿੱਤੀ, ਤੇ ਪਾ ਇਸ ਕਰਕੇ ਦਿੱਤੀ ਕਿ ਬਾਂਦਰ ਮੇਰੀ ਰੋਜ਼ੀ ਰੋਟੀ ਦਾ ਵਸੀਲਾ ਹੈ, ਬਾਂਦਰ ਨਾਚ ਨਾ ਕਰੇ ਤੇ ਮੇਰੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇ, ਬਾਂਦਰ ਮੇਰੇ ਕਹਿ ਨਾ ਲੱਗੇ ਤੇ ਮੈਂ ਖੇਡ ਤਮਾਸ਼ਾ ਨਾ ਕਰ ਸਕਾਂ, ਮੇਰਾ ਜੀਵਨ ਚੱਲੇ ਤੇ ਕਿਵੇਂ ਚੱਲੇ। 2 ਮਿੰਟ ਵਾਸਤੇ ਉਹ ਮਾਲਾ ਬਾਂਦਰ ਦੇ ਗਲ ਵਿੱਚ ਪਾਈ, ਤੇ ਹੁਣ ਬਾਂਦਰ ਕੀ ਜਾਣੇ ਸੋਨਾ ਕੀ ਹੁੰਦਾ ਹੈ, ਹੀਰੇ ਕੀ ਹੁੰਦੇ ਨੇ, ਚਾਂਦੀ ਕੀ ਹੁੰਦੀ, ਇਹਦੀ ਕਦਰੋ ਕੀਮਤ ਤੇ ਤੁਹਾਡੇ ਜੀਵਨ ਵਿੱਚ ਹੈ ਨਾ, ਬਾਂਦਰ ਦੇ ਜੀਵਨ ਵਿੱਚ ਨਹੀਂ ਨਾ। ਆਪ ਮਦਾਰੀ ਲੋਕਾਂ ਕੋਲੋਂ ਪੈਸੇ ਉਗਰਾਉਣ ਦੇ ਚੱਕਰ ਵਿੱਚ ਪੈਸੇ ਫੜ ਰਿਹਾ, ਤੇ ਬਾਂਦਰ ਨੇ ਕੀ ਕੀਤਾ, ਮਾਲਾ ਦਾ ਧਾਗਾ ਖਿੱਚਿਆ
सूत तोड़िया मणका मणका करके उन्हों मिट्टी दे अंदर बखेर दिता। भाई गुरदास साहब किधरे खड़े सन उन्होंने वेखिया कि बांदर ने सोने की कदर नहीं पाई, कलम लई कागज लिया ते एक बोल सानू उपदेश करन वास्ते भाई गुरदास साहब जी ने लिख दिता। कहन लगे रतन मणि गल बांदर है कि हकीम ना जाने, रतना दी जड़ी माला बांदर दे गल विच पर बांदर की जाने उहदी कीमत की। सोना भावे कीमती है पर जिन्हू समझ है उहदे वास्ते कीमती है, जिन्हू नहीं समझ उहदे वास्ते उह मिट्टी दे बराबर है। तुहानू समझ है तुहाडे लई सोना कीमती है, मनुख दे जीवन दे अंदर सोने दी समझ है, मनुख सोने दी संभाल करदा है। सोने नू यां सजावट दे रूप विच या किधरे लोकरां दे अंदर रखदा है, खुले आम घरां दे अंदर सोना पिया टेबल दे उत्ते दीवार दे नाल लटकदा होया तस्वीरां दी तरह सोना नजर नहीं पैंदा। लोहा आम मिलदा है, कीमत बड़ी थोड़ी है, सोना खुले आम इस तरह पिया नहीं मिलदा, ना सुनियारियां दीयां दुकानां दे उत्ते ते ना साडियां घरां दे अंदर। तो खैर क्योंकि सोने की कीमत सानू पता है, सोने की कीमत का ज्ञान है, पर पशु नू सोने की कीमत का नहीं पता। पशु नू पैरां दे हेठ लताड़दा है, पैरां दे हेठ कुचलदा है, उत्ते पैर रखदा है ते अगे निकल जांदा है। चलो मैं एक बेनती होर आप संगतां दे सन्मुख रखदा चला, जिन्नी दुनिया की करंसी है चाहे वह पाउंड है डालर है रुपया है यूरो है बाकी दे तमाम नोट करंसी ने, उहदी समझ मनुखी जीवन विच ते है। हुण मनुख दे पास करंसी होवे ते उहनू संभालदा है, मनुख दे पास धन होवे उहनू संभालदा है, ते तुसीं पंड बन के डालरां दी किसे पशु दी खुरली दे अंदर पाओ ते पशु की जाने डालर की होंदे ने, पशु ते उहनां डालरां पौंडां नू वी पैरां दे हेठ लताड़ेगा। हां उहनां ही डालरां पौंडां दे नाल कोई हरे रंग दा चारा खरीद के पशु दी खुरली विच पाओ उहदे सामने रखो ते पशु उहनू खाना शुरू करेगा, उह वी प्यार दे नाल, पशु दा मन खुश होएगा खाएगा प्यार दे नाल। पशु नू समझ चारे दी है, चारे दी संभाल है, मनुख नू समझ करंसी नोटां दी इहदी संभाल है, पशु नू करंसी दी संभाल नहीं। हुण मैं अपने असली मुद्दे नू तुहाडे सामने अर्ज करा, जिस मनुख नू धर्म दे मार्ग दे उत्ते चलदिआं चलदिआं अपने सवासां दी समझ पै गई, उह ते सवासां दी करेगा संभाल ते खिमा करियो। जिन्हू ना समझ पे वह पशुआं वांग इन्हां सवासां नू अजाई रोलेगा, भावे पाउंड किन्ना कीमती 80 रुपये का एक पाउंड है पर पशु दे सामने पाओ ते पशु उहनू पैरां दे हेठ रोल देगा। भावे दिनार 200 रुपये विकदा होए पर पशु दे सामने पाओ ते उह पैरां दे हेठ रोल देगा। भावे डालर 50 रुपये रेट ते विकदा होए पर पशु ते उहनू पैरां दे हेठ ही कुचलेगा ना, पशु के जाने की कीमत की। जिस मनुख नू समझ आ गई कि सवास कीमती ने, उह ते अपने एक एक सवास दी संभाल करता है। भगत जी कहिंदे ने संभल बुक भरी, उह सवासां दे बुक भर भर के कूड़ेदान दे अंदर नहीं पाउंदा, बड़ा सोच के संभल के उह सवासां नू खर्च करता है। ते जिन्हू समझ नहीं आई उह सवासां दे बुक भर भर के कदी काम दी बिन दे अंदर, कदी क्रोध दी लाट दे अंदर, कदी ईर्षा दे अंदर, कदी निंदा दे अंदर, कदी चुगली दे अंदर, वो अपने सब सवासां नू इस तरह ही मिट्टी दे नाल मिला के मिट्टी बना के रख देंदा है। क्यों? क्योंकि उहनू समझ नहीं है। मनुखी ने ना एक नू समझ आ गई वो रब दे मार्ग दे उत्ते चलना शुरू करदा है, दूजे नू समझ नहीं आई वो रुलना शुरू करदा है, बर्बाद करने शुरू कर देंदा है। धन तुहाडी जेब दे अंदर है, धन नू वरतना तुहाडी मर्जी है, सवास तुहाडे ने, सवास नू वरतना भी तुहाडी मर्जी है। तुहाडी मर्जी इस सवासां नू कूड़े दान विच पा दो, बिन विच पा दो, गार विच बैग दे अंदर इन्हां नू पाओ, ते तुहाडी मर्जी इन्हां दे नाल कोई चंगा वणज व्यापार कर लो। सवासां दे नाल ही वाहिगुरू परमात्मा दे नाल जुड़िया जा सकदा है, सवासां तों बगैर ते नहीं। सवासां दे नाल ही कामी बनिया जांदा है, क्रोधी बनिया जांदा है, निंदक बनिया जांदा है। जिस दिन सवास मुक जन, कदी किसे ने कहा है कि फलाने दे सवास मुक गए ते सवास मुकन तो बाद वो फिर भगती दे मुकाम दे अंदर कामयाब होया, नहीं, जीवन अंदर भगती दा मुकाम मिलदा है सवास मुकन तो बाद नहीं। कदी तुसी सुने कि फलाने बंदे नू मरिया ते हो गए ने 4 साल,
पर वो बड़ा अपराध कमा रहा है, पाप कमा रहा है, गुनाह कर रहा है। जेड़ा मरी गया सवासी मुक है उन कुछ करन जोगा रहा ही नहीं, क्योंकि करना सवासा नाल है। अज सवास तुहाडे कोल ने, तुहाडी मर्जी है, तुहाडी सोच दे मुताबिक इन्होंने वरतों विच आउणा है। इन्हां चंगे पासे वरत लो, इन्हां मंदे पासे वरत लो, इन्हां परमात्मा की याद विच वरत लो, भावे इन्हां निंदा चुगली ईर्षा दे विच वरत लो। सवासा ने कोई इतराज नहीं करना कि मैनू चंगे पासे क्यों वरतना, मैनू मंदे पासे क्यों वरतना। एक बेनती उदाहरण वजो मैं होर करदा चला, तुसी खरीद के लियाए कार, ते कार लियांदी खरीद के तुसी एक लख डालर दी महंगे पा दी कार खरीद के लियांदी, कार नूं चलाउणा है तुसी, ते हुण कार ने ते मना नहीं ना करना कि मैं वैसिया द्वारे नहीं जाना, मैं ते केवल गुरुद्वारे जाना है। कार ने यह भी नहीं कहना कि मैं गुरुद्वारे नहीं जाना ते मैं केवल पब क्लब दे अंदर जाना है। उन्हूं ड्राइव करन वाले तुसी हो, चलाउण करन वाले तुसी हो, अपने सवासा की गड्डी नूं चलाउण वाले प्यारे हो तुसी हो। तुहाडी मर्जी है इन्हां सवासा दे नाल चंगा कर लो, इन्हां सवासा दे नाल मंदा कर लो। तुहाडी मर्जी इन्हां सवासा दे नाल अमृत खरीद लो, तुहाडी मर्जी इन्हां सवासा नूं दे के ते सवासा दे बदले जहर खरीद लो, यह मर्जी तुहाडी है। भगत फरीद साहब जी कहन लगे, जे जाना तिल थोड़े सवास थोड़े ने, जे बंदे नूं समझ आ जाए ते संभल बुक भरी, वो बड़ा संभल संभल के कदम फूक फूक के रखदा है, फिर सवासा नूं अजाई गवाउंदा नहीं है, इन्हां दी संभाल करदा है। अगली पंक्ति विच होर बचन किया, कहन लगे, जे जाना शहो, शहो मैंने पति, शहो मैंने परमात्मा। कहन लगे, जे जाना शहो नंडड़ा, ते नंडड़ा किन्नू कहिंदे ने, जिहड़ा छोटा जिहा बाल होवे। जे मैं जानदा कि मेरा परमात्मा बाल सुभाव वाला है, बाल बुद्ध वाला है, छोटे बच्चे वर्गा सुभाव रखदा है, ता थोड़ा मान करें ते मैं भी अपने गुण कर्म दे उत्ते कदी हंकार ना करदा। मैं अपने कर्म धर्म संस्कारां नूं वेख के हंकारी ना बनदा, मान ना करदा। जे मैनूं पता लग जांदा कि परमात्मा हंकारी नूं पसंद नहीं करदा। धन गुरु ग्रंथ साहिब पातशाह ने एक बचन कहा है गुरबाणी दे अंदर, कहन लगे, पायो बाल बुद्ध सुख रे। पर कह रहे ने गुरु ग्रंथ साहिब जी, बड़ी हैरानगी होई सतगुरु, बाल दी ते बुद्धि बड़ी अचेत जी हुंदी, बाल अवस्था दे अंदर ते ना एक बाल सुतंत्र बोल सकदा है। बच्चे दे दोष मन्ने ने विद्वाना ने चार, बच्चा सुतंत्र बोल नहीं सकदा, बच्चा सुतंत्र दान नहीं दे सकता, बच्चा सुतंत्र आजाद होके किसी देश कौम की रहनुमाई करनी चाहे ते नहीं कर सकता, और बच्चा बिरद ज्ञानी भी नहीं होता, मेरा मतलब अंदरों सूझवान ते सियाना भी नहीं होता। पर यह दोष आम मनुखता दे अंदर आए दुंदे ने, आम मनुखी बालां दे उते दोष लागू हुंदे ने। जे गुरु साहिबाना नूं अपने पैमाने दे अंदर लिया के खड़े करांगे ते फिर साडे मन दे अंदर दुविधा बन जाएगी, क्योंकि गुरु हरकृष्ण पातशाह महाराज जी नूं जे तको ते गुरु हरकृष्ण साहब जी की उम्र केवल सवा पांच साल दी, जदों गुरु नानक साहब जी की गुर गद्दी दा भार अपने कंधियां दे उत्ते मोढ़ियां दे उत्ते संभालना शुरू कर देंदे ने। ਇਹ ਨੁਕਤਾ ਉਹਨਾਂ ਦੇ ਉੱਤੇ ਨਹੀਂ ਟੁੱਕਦਾ, ਉਹ ਮੁਕੰਮਲ ਨੇ, ਉਹ ਬਿਰਦ ਗਿਆਨੀ ਨੇ, ਉਹ ਰਹਿਨੁਮਾਈ ਕਰ ਰਹੇ ਨੇ। ਆਮ ਮਨੁੱਖ ਦੇ ਬੱਚੇ ਦੇ ਅੰਦਰ ਇਹ ਚਾਰ ਦੋਸ਼ ਹੁੰਦੇ ਨੇ, ਉਹ ਬਿਰਦ ਗਿਆਨੀ ਨਹੀਂ ਹੁੰਦਾ, ਦੇਸ਼ ਕੌਮ ਦੀ ਰਹਿਨੁਮਾਈ ਕਰਨ ਦੇ ਯੋਗ ਨਹੀਂ ਹੁੰਦਾ, ਉਹ ਦਾਨ ਦੇਣਾ ਚਾਹੇ ਸੁਤੰਤਰ ਉਹਦੇ ਵੱਸ ਵਿੱਚ ਨਹੀਂ, ਉਹ ਬੋਲ ਬੋਲਣਾ ਚਾਹੇ ਸੁਤੰਤਰ ਉਹਦੇ ਵੱਸ ਵਿੱਚ ਨਹੀਂ। पर गुरु ग्रंथ साहिब जी ने एक बचन किया है, पायो बाल बुद्ध सुख रे। जे बच्चे दे अंदर ये चार दोष ने ना, ते बच्चे दे अंदर गुण भी बड़े ज्यादे ने। हुण आप पुछो गुण केड़े केड़े ने, एक बच्चे नूं नेड़े होके वेखो ते बच्चा अंदरों ते बाहरों इको जिहा तुहानूं मिलेगा। बहुत छोटे बच्चे ना जिहड़े 2-4-5 साल की उम्र होवे, बच्चे नूं वेखो, बच्चा जो अंदरों है ओही बच्चा बाहरों है। एक जवान ते एक बिरद बाबे नूं वेख्यो, खिमा करियो, एक जवान ते एक बिरद नूं वेखो,
ਉਹਦੀ ਜ਼ੁਬਾਨ ਕੁਝ ਹੋਰ ਕਹਿੰਦੀ ਹੈ, ਉਹਦਾ ਅੰਦਰ ਕੁਝ ਹੋਰ ਕਹਿੰਦਾ ਹੈ। ਕਿਸੇ ਨੇ ਬਣਾਇਆ ਹੋਵੇ ਚੰਗਾ ਮਕਾਨ, ਕਿਸੇ ਨੇ ਅੱਜ ਓਪਨਿੰਗ ਕੀਤੀ ਹੋਵੇ ਆਪਣੇ ਚੰਗੇ ਆਫਿਸ ਦੀ, ਆਪਣੀ ਫੈਕਟਰੀ ਦੀ, ਕਾਰਖਾਨੇ ਦੀ, ਤੇ ਸ਼ਰੀਕੇ ਭਾਈਚਾਰੇ ਵਾਲਿਆਂ ਨੂੰ ਉਹਨੇ ਬੁਲਾਇਆ ਹੋਵੇ ਕਿ ਅੱਜ ਮੈਂ ਫੈਕਟਰੀ ਦਾ ਮਹੂਰਤ ਕਰਨਾ ਹੈ, ਮੇਰੀ ਓਪਨਿੰਗ ਹੈ, ਤੁਸੀਂ ਮੇਰੇ ਕੋਲ ਆਇਓ, ਮੈਂ ਆਪਣਾ ਘਰ ਬਣਾਇਆ ਹੈ, ਅੱਜ ਘਰ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਆਉਣਾ ਹੈ, ਤੁਸੀਂ ਵੀ ਆਇਓ। ਹੁਣ ਜਿਹੜੇ ਆਮ ਲੋਕ ਨੇ ਉਹ ਚੰਗਾ ਘਰ ਵੇਖਦੇ ਨੇ, ਚੰਗਾ ਕਾਰੋਬਾਰ ਵੇਖਦੇ ਨੇ, ਮਨ ਦੇ ਅੰਦਰ ਬੜੀ ਈਰਸ਼ਾ, ਮਨ ਦੇ ਅੰਦਰ ਬੜਾ ਸਾੜਾ, ਇਹਦਾ ਚੰਗਾ ਕਾਰੋਬਾਰ ਕਿਉਂ ਬਣ ਗਿਆ, ਮੇਰਾ ਕਿਉਂ ਨਹੀਂ ਬਣਿਆ, ਇਹਦਾ ਚੰਗਾ ਘਰ ਕਿਉਂ ਬਣ ਗਿਆ ਤੇ ਮੇਰਾ ਬਣਿਆ ਕਿਉਂ ਨਹੀਂ। ਮਨ ਦੇ ਅੰਦਰ ਤੇ ਈਰਸ਼ਾ ਹੈ ਸ਼ਰੀਕੇ ਭਾਈਚਾਰੇ ਨੂੰ ਲੈ ਕੇ ਜਾਂ ਘਟੀਆ ਸੋਚ ਨੂੰ ਲੈ ਕੇ, ਪਰ ਜ਼ੁਬਾਨ ਤੋਂ ਵਧਾਈ ਵੀ ਦੇ ਰਿਹਾ ਹੈ ਵੀ ਘਰ ਬਣਾਇਆ ਬੜਾ ਵਧੀਆ ਬਣਾਇਆ, ਵੀ ਸੱਜਣਾ ਮੇਰੇ ਵੱਲੋਂ ਤੈਨੂੰ ਵਧਾਈ, ਤੇ ਬੁੱਲੀਆਂ ਤੋਂ ਝੂਠੀ ਮੁਸਕਰਾਹਟ ਵੀ ਪੇਸ਼ ਕਰਦਾ, ਝੂਠਾ ਹਾਸਾ ਵੀ ਹੱਸਦਾ ਹੈ ਤੇ ਝੂਠੇ ਬੋਲ ਵੀ ਬੋਲਦਾ ਹੈ। ਇੱਥੇ ਆਣ ਕੇ ਜ਼ੁਬਾਨ ਤੇ ਮਨ ਦੋਵਾਂ ਦਾ ਫਰਕ ਪੈ ਗਿਆ ਨਾ, ਅੰਦਰ ਤੇ ਬਾਹਰ ਦਾ ਫਰਕ ਪੈ ਗਿਆ ਨਾ। ਅੰਦਰ ਕਹਿੰਦਾ ਨਹੀਂ ਸੀ ਹੋਣਾ ਚਾਹੀਦਾ, ਜ਼ੁਬਾਨ ਕਹਿੰਦੀ ਹੈ ਤੈਨੂੰ ਵਧਾਈ ਹੈ, ਦੋਵਾਂ ਦਾ ਫਰਕ ਹੈ। ਕਿਸੇ ਦਾ ਨੁਕਸਾਨ ਹੋ ਜਾਏ ਆਪ ਚਲੇ ਜਾਂਦੇ ਹੋ ਸੋਗ ਜਿਤਾਉਣ ਵਾਸਤੇ, ਕਦੀ ਕਦੀ ਇਸ ਤਰ੍ਹਾਂ ਵੀ ਹੁੰਦਾ ਹੈ, ਮਨ ਇਹ ਕਹਿੰਦਾ ਹੈ ਕਿ ਚੰਗਾ ਹੀ ਹੋਇਆ, ਇਹਦਾ ਨੁਕਸਾਨ ਹੋਣਾ ਚਾਹੀਦਾ ਸੀ, ਮਨ ਕਹਿੰਦਾ ਨੁਕਸਾਨ ਹੋਣਾ ਚਾਹੀਦਾ ਸੀ, ਤੇ ਜ਼ੁਬਾਨ ਬੋਲ ਕੇ ਕਹਿ ਰਹੀ ਹੈ ਵੀ ਤੇਰਾ ਨੁਕਸਾਨ ਹੋਇਆ, ਬੜਾ ਮਾੜਾ ਹੋਇਆ, ਨਹੀਂ ਸੀ ਹੋਣਾ ਚਾਹੀਦਾ। ਅੰਦਰ ਤੇ ਬਾਹਰ ਦਾ ਫਰਕ ਹੈ ਨਾ, ਪਰ ਇਹ ਫਰਕ ਜਵਾਨੀ ਦੇ ਕੋਲ ਹੈ, ਇਹ ਫਰਕ ਬੁਢਾਪੇ ਦੇ ਕੋਲ ਹੈ, ਇਹ ਫਰਕ ਬੱਚੇ ਦੇ ਕੋਲ ਨਹੀਂ ਹੁੰਦਾ। ਬੱਚਾ ਜੋ ਅੰਦਰੋਂ ਹੈ, ਬੱਚਾ ਉਹੀ ਕੁਝ ਬਾਹਰੋਂ ਹੈ। ਜਿਤਨਾ ਸਮਾਂ ਉਹਨੂੰ ਇੱਕ ਜਵਾਨ ਤੇ ਬੁਢਾਪੇ ਵਾਲੀ ਰਾਜਨੀਤੀ ਦਾ ਪੇ ਚਾ ਨਾ ਜਾਣ, ਇਹ ਤਮਾਮ ਤਰ੍ਹਾਂ ਦੀ ਮੈਲ ਉਹਦੇ ਅੰਦਰ ਚਲੀ ਨਾ ਜਾਏ, ਬੱਚਾ ਉਹਨਾਂ ਸਮਾਂ ਰੱਬ ਵਰਗਾ ਹੀ ਹੁੰਦਾ ਹੈ, ਅੰਦਰ ਤੇ ਬਾਹਰ ਉਹਦਾ ਬਰਾਬਰ ਹੁੰਦਾ ਹੈ। ਇੱਕ ਛੋਟਾ ਬਾਲ ਹੋਵੇ, ਬਾਹਰੋਂ ਕੋਈ ਆਣ ਕੇ ਦਰਵਾਜ਼ਾ ਖੜਕਾਏ ਦਰਵਾਜ਼ਾ, ਤੇ ਬੱਚਾ ਛੋਟਾ ਹੋਵੇ ਅਜੇ, ਤੇ ਪਿਤਾ ਕਹਿ ਦੇਵੇ ਕਿ ਬੇਟਾ ਬਾਹਰ ਵੇਖੋ ਸਾਡੀ ਡੋਰ ਨੌਕ ਹੋਈ, ਇਹ ਦਰਵਾਜ਼ਾ ਕਿਸੇ ਨੇ ਖੜਕਾਇਆ ਹੈ, ਇਹ ਕੌਣ ਹੈ? ਤੇ ਹੁਣ ਉਹ ਬੱਚਾ ਅੰਦਰ ਆਣ ਕੇ ਦੱਸੇ ਕਿ ਪਿਤਾ ਜੀ ਫਲਾਣੇ ਫਲਾਣੇ ਅੰਕਲ ਜਿਹੜੇ ਤੁਹਾਡੇ ਨਾਲ ਅੱਗੇ ਵੀ ਆਉਂਦੇ ਹੁੰਦੇ ਨੇ ਦਰਵਾਜ਼ੇ ਤੇ, ਉਹ ਖੜੇ ਨੇ। ਤੇ ਪਿਤਾ ਉਹਨੂੰ ਨਾ ਮਿਲਣਾ ਚਾਹੁੰਦਾ ਹੋਵੇ ਜਾਂ ਉਹਦਾ ਕੁਝ ਲੈਣਾ ਦੇਣਾ ਬਾਕੀ ਹੋਵੇ, ਉਹਨੂੰ ਮਿਲਣ ਦੀ ਵਿਚਾਰ ਨਹੀਂ ਬਣੇ, ਤੇ ਪਿਤਾ ਅੰਦਰ ਹੌਲੀ ਆਵਾਜ਼ ਵਿੱਚ ਕਹੇਗਾ ਬੇਟਾ ਜਾ ਅੰਕਲ ਨੂੰ ਕਹਿ ਕਿ ਮੇਰੇ ਪਿਤਾ ਜੀ ਘਰ ਵਿੱਚ ਨਹੀਂ। ਤੇ ਹੁਣ ਬੱਚਾ ਹੂਬ ਹੂ ਬੋਲੀ ਬੋਲਦਾ ਜਾ ਕੇ, ਅੰਕਲ ਜੀ ਮੇਰੇ ਪਿਤਾ ਜੀ ਕਹਿੰਦੇ ਨੇ ਪਿਤਾ ਜੀ ਘਰ ਵਿੱਚ ਨਹੀਂ ਹੈ, ਮੇਰੇ ਡੈਡੀ ਕਹਿੰਦੇ ਨੇ ਡੈਡੀ ਘਰ ਵਿੱਚ ਨਹੀਂ ਹੈ। ਕਿਉਂਕਿ ਬੱਚੇ ਨੂੰ ਗੱਲ ਵਧਾਉਣੀ ਵੀ ਨਹੀਂ ਆਉਂਦੀ ਤੇ ਬੱਚੇ ਨੂੰ ਗੱਲ ਘਟਾਉਣੀ ਵੀ ਨਹੀਂ ਆਉਂਦੀ। ਇਹ ਰਾਜਨੀਤੀ, ਇਹ ਦਲ ਦਲ, ਇਹ ਪਖੰਡ, ਖਿਮਾ ਕਰਿਓ ਬੋਲ ਕੁਝ ਇਸ ਤਰ੍ਹਾਂ ਦੇ ਨੇ, ਇਹ ਜਵਾਨੀ ਵਿੱਚ ਮਿਲਦੇ ਨੇ, ਇਹ ਬੁਢਾਪੇ ਵਿੱਚ ਮਿਲਦੇ ਨੇ। ਅੰਦਰ ਕੁਝ ਹੋਰ ਹੁੰਦਾ ਹੈ, ਬਾਹਰ ਕੁਝ ਹੋਰ ਹੁੰਦਾ ਹੈ, ਪਰ ਬੱਚੇ ਦੇ ਕੋਲ ਅੰਦਰ ਤੇ ਬਾਹਰ ਬਰਾਬਰ ਹੁੰਦਾ ਹੈ, ਜੋ ਅੰਦਰ ਹੈ ਉਹ ਬਾਹਰ ਹੈ। ਦੂਸਰੀ ਬੇਨਤੀ, ਇੱਕ ਜਵਾਨ ਦੇ ਚਿਹਰੇ ਨੂੰ ਤੱਕੋ, ਉਹਦੇ ਚਿਹਰੇ ਦੇ ਉੱਤੇ ਗਮਗੀਨਤਾ ਦੇ ਚਿੰਨ੍ਹ ਤੁਹਾਨੂੰ ਨਜ਼ਰ ਪੈਣਗੇ, ਅਫਸੋਸ ਦੇ ਚਿੰਨ੍ਹ, ਪਛਤਾਵੇ ਦੇ ਚਿੰਨ੍ਹ, ਗਮਗੀਨਤਾ ਦੀਆਂ ਨਿਸ਼ਾਨੀਆਂ। ਇਹ ਇੱਕ ਜਵਾਨ ਤੇ ਬੁਢਾਪੇ ਦੇ ਅੰਦਰ ਪਹੁੰਚ ਚੁੱਕੇ ਮਨੁੱਖ ਦੇ ਚਿਹਰੇ ਦੇ ਉੱਤੋਂ ਖਾਸ ਨਜ਼ਰ ਪੈਂਦੀਆਂ ਨੇ। ਇੱਕ ਬੱਚੇ ਨੂੰ ਤੱਕੋ, ਉਹ ਬੱਚਾ ਭਾਵੇਂ ਅਮੀਰ ਹੈ ਭਾਵੇਂ ਗਰੀਬ ਹੈ, ਕੋਈ ਗਮੀ ਦਾ ਚਿੰਨ੍ਹ ਬੱਚੇ ਦੇ ਚਿਹਰੇ ਤੇ ਨਹੀਂ, ਕੋਈ ਪਛਤਾਵਾ ਬੱਚੇ ਦੇ ਚਿਹਰੇ ਦੇ ਉੱਤੇ ਨਹੀਂ, ਕੋਈ ਅਫਸੋਸ ਨਹੀਂ, ਚਿਹਰਾ ਕੁਮਲਾਇਆ ਨਹੀਂ, ਚਿਹਰਾ ਮੁਰਝਾਇਆ ਨਹੀਂ, ਚਿਹਰਾ ਉਤਰਿਆ ਨਹੀਂ, ਕਿਉਂਕਿ ਬੱਚੇ ਦੇ ਅੰਦਰ ਇਹ ਅਜੇ ਬੁਰਾਈ ਹੈ ਹੀ ਨਹੀਂ, ਜਿਹੜੀ ਜਵਾਨੀ ਤੇ ਬੁਢਾਪੇ ਵਿੱਚ ਹੁੰਦੀ ਬੱਚੇ ਦੇ ਅੰਦਰ ਨਹੀਂ ਹੈ। ਇਸ ਤੋਂ ਅੱਗੇ ਹੋਰ ਚੱਲੋ, ਇੱਕ ਬੱਚੇ ਦੀ ਮਾਂ ਪਿਤਾ ਬੜੇ ਗਰੀਬ ਹੋਣ ਤੇ ਬੱਚੇ ਨੂੰ ਗਰੀਬੀ ਦਾ ਅਹਿਸਾਸ ਕਰਕੇ ਹੀਣ ਭਾਵਨਾ ਨਹੀਂ ਆਉਂਦੀ, ਬੱਚੇ ਨੂੰ ਅਜੇ ਨਹੀਂ ਪਤਾ ਕਿ ਗਰੀਬੀ ਕੀ ਹੁੰਦੀ, ਤੇ ਇੱਕ ਬੱਚੇ ਦੀ ਮਾਂ ਤੇ ਪਿਤਾ ਬੜੇ ਅਮੀਰ ਹੋਣ ਤੇ ਬੱਚੇ ਦੇ ਮਨ ਦੇ ਵਿੱਚ ਹੰਕਾਰ ਵੀ ਨਹੀਂ ਹੁੰਦਾ ਕਿ ਪਿਤਾ ਬੜਾ ਅਮੀਰ ਹੈ, ਪਿਤਾ ਬੜਾ ਵੱਡਾ ਹੈ, ਪਿਤਾ ਬੜਾ ਕਾਰੋਬਾਰੀ ਹੈ, ਮਾਂ ਮੇਰੀ ਬੜੀ ਅਮੀਰ ਹੈ, ਇਸ ਬੱਚੇ ਨੂੰ ਹੰਕਾਰ ਵੀ ਨਹੀਂ, ਤੇ ਜਿਹਦੇ ਵਿੱਚ ਵਾਸ਼ਨਾ ਨਹੀਂ, ਜਿਹੜਾ ਅੰਦਰੋਂ ਬਾਹਰੋਂ ਇੱਕ ਹੈ, ਜਿਹਦੇ ਕੋਲ ਪਛਤਾਵਾ ਨਹੀਂ, ਗਮੀ ਨਹੀਂ, ਕੋਈ ਚਿਹਰੇ ਦੇ ਉੱਤੇ ਅਫਸੋਸ ਦਾ ਚਿੰਨ੍ਹ ਨਹੀਂ, ਉਹ ਫਿਰ ਭਗਤ ਹੀ ਹੋਇਆ ਨਾ। ਇਹ ਸਾਰੇ ਗੁਣ ਭਗਤ ਵਿੱਚ ਹੁੰਦੇ ਨੇ, ਇਹ ਸਾਰੇ ਗੁਣ ਬੱਚੇ ਵਿੱਚ ਹੁੰਦੇ ਨੇ। ਕਿਸੇ ਵਕਤ ਮੈਂ ਖੁੱਲ ਕੇ ਅਰਜ਼ ਕਰਾਂਗਾ, ਅੱਜ ਕੇਵਲ ਇਸ਼ਾਰੇ ਵਜੋਂ ਬੇਨਤੀ।
ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖ ਰੇ। ਹੁਣ ਜਿਹੜੇ ਵੀਰ ਤੇ ਭੈਣਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਪ ਹਾਜ਼ਰ ਹੋਣਾ, ਮੇਰੀ ਇੱਕ ਬੇਨਤੀ ਨੂੰ ਬੜੇ ਧਿਆਨ ਦੇ ਨਾਲ ਜਿਹਨ ਨਸ਼ੀਨ ਕਰਨ ਦਾ ਯਤਨ ਕਰ ਲਿਓ। ਜਿੰਨੇ ਕੰਮ ਨੇ, ਕਿਸੇ ਨੇ ਦੁਕਾਨਦਾਰੀ ਕਰਨੀ ਹੋਵੇ ਤੇ ਬਾਲ ਬੁੱਧ ਨਹੀਂ ਚਾਹੀਦੀ, ਜਵਾਨ ਬੁੱਧ ਚਾਹੀਦੀ ਹੈ ਤੇ ਜਾਂ ਬੁਢਾਪੇ ਵਾਲੀ ਬੁੱਧ ਚਾਹੀਦੀ, ਕਿਉਂਕਿ ਬੁਢਾਪੇ ਤੱਕ ਪਹੁੰਚਦਿਆਂ ਤਜਰਬਾ ਬੜਾ ਇਕੱਠਾ ਹੋ ਜਾਂਦਾ ਹੈ। ਜਵਾਨੀ ਦੇ ਅੰਦਰ ਸੂਝ ਸਮਝ ਬੜੀ ਹੁੰਦੀ ਹੈ, ਸਰੀਰ ਦੇ ਅੰਦਰ ਬਲ ਤਾਕਤ ਬੜੀ ਹੁੰਦੀ ਹੈ। ਇੱਕ ਸਫਲ ਦੁਕਾਨਦਾਰ ਜਾਂ ਜਵਾਨ ਮਿਲੇਗਾ ਜਾਂ ਬੁਢਾਪੇ ਦੇ ਅੰਦਰ ਮਿਲੇਗਾ। ਅਗਰ ਸਫਲ ਵਪਾਰੀ ਬਣਨਾ ਹੈ, ਕਾਰੋਬਾਰੀ ਬਣਨਾ ਹੈ ਤੇ ਬੁੱਧ ਚਾਹੀਦੀ ਹੈ ਜਵਾਨੀ ਦੀ, ਬੁੱਧ ਚਾਹੀਦੀ ਹੈ ਬੁਢਾਪੇ ਦੀ। ਅਗਰ ਕਿਸੇ ਨੇ ਡਾਕਟਰ ਬਣਨਾ ਹੈ, ਵੈਦ ਬਣਨਾ ਹੈ, ਹਕੀਮ ਬਣਨਾ ਹੈ, ਬੁੱਧ ਚਾਹੀਦੀ ਹੈ ਜਵਾਨੀ ਦੀ, ਬੁੱਧ ਚਾਹੀਦੀ ਹੈ ਬੁਢਾਪੇ ਦੀ। ਬਾਲ ਬੁੱਧ ਕੰਮ ਉੱਥੇ ਨਹੀਂ ਦੇਗੀ, ਬਾਲ ਬੁੱਧ ਕਾਰੋਬਾਰ ਦੇ ਅੰਦਰ ਕੰਮ ਨਹੀਂ ਦੇਗੀ। ਇੱਕ ਬੱਚੇ ਨੇ ਡਾਕਟਰ ਬਣਨਾ ਹੈ, ਸਾਇੰਟਿਸਟ ਬਣਨਾ ਹੈ, ਗਿਆਨੀ ਵਿਗਿਆਨੀ ਬਣਨਾ ਹੈ, ਉੱਥੇ ਵੀ ਬਾਲ ਬੁੱਧ ਕੰਮ ਨਹੀਂ ਦੇਗੀ। ਉੱਥੇ ਵੀ ਬੁੱਧ ਚਾਹੀਦੀ ਹੈ ਜਵਾਨੀ ਵਾਲੀ, ਬੁੱਧ ਚਾਹੀਦੀ ਹੈ ਬੁਢਾਪੇ ਵਾਲੀ। ਦੁਨੀਆਂ ਦੇ ਜਿੰਨੇ ਐਂਗਲ ਨੇ, ਦੁਨੀਆਂ ਦੇ ਅੰਦਰ ਜਿੰਨੇ ਰਾਹ ਨੇ, ਕਿਉਂਕਿ ਜੀਵਨ ਸਾਡਾ ਬਹੁ ਪੱਖੀ ਹੈ ਤੇ ਜਿੰਨਿਆਂ ਪੱਖਾਂ ਤੋਂ ਆਪ ਵਿਚਾਰ ਕਰਕੇ ਵੇਖੋਗੇ, ਹਰ ਰਾਹ ਦੇ ਉੱਤੇ ਬੁੱਧ ਸਾਨੂੰ ਕੰਮ ਦੇਗੀ ਜਵਾਨੀ ਵਾਲੀ, ਬੁੱਧ ਕੰਮ ਦੇਗੀ ਬੁਢਾਪੇ ਵਾਲੀ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਰੱਬ ਜੀ ਦੇ ਰਾਹ ਦੇ ਉੱਤੇ ਚੱਲਣ ਲੱਗਿਆ ਨਾ ਜਵਾਨੀ ਵਾਲੀ ਬੁੱਧ ਕੰਮ ਦਿੰਦੀ ਹੈ ਤੇ ਨਾ ਬੁਢਾਪੇ ਵਾਲੀ ਬੁੱਧ ਕੰਮ ਦਿੰਦੀ ਹੈ। ਇੱਥੇ ਕਿਹੜੀ ਬੁੱਧ ਕੰਮ ਦਿੰਦੀ ਹੈ? ਬਾਲ ਬੁੱਧ। ਤਾਂ ਹੀ ਤੇ ਕਹਿ ਰਹੇ ਨਾ ਪਾਇਓ ਬਾਲ ਬੁੱਧ ਸੁਖ ਰੇ। ਬਾਲ ਬੁੱਧ ਦੇ ਅੰਦਰ ਇਹ ਵਿਸ਼ੇਸ਼ਤਾ ਹੈ ਕਿ ਬੱਚੇ ਦੇ ਕੋਲ ਵਾਸ਼ਨਾ ਦਾ ਭਰਿਆ ਹੋਇਆ ਮਨ ਨਹੀਂ ਹੁੰਦਾ। ਬੱਚੇ ਦੇ ਮਨ ਦੇ ਅੰਦਰ ਕਾਮ ਨਹੀਂ, ਕ੍ਰੋਧ ਨਹੀਂ, ਨਿੰਦਾ ਨਹੀਂ, ਚੁਗਲੀ ਨਹੀਂ, ਈਰਸ਼ਾ ਨਹੀਂ, ਬਖੀਲੀ ਨਹੀਂ, ਕੁਝ ਵੀ ਬੱਚੇ ਦੇ ਪਾਸ ਨਹੀਂ। ਪਾਇਓ ਬਾਲ ਬੁੱਧ ਸੁਖ ਰੇ। ਇਹ ਸਾਰੇ ਔਗਣ, ਸਾਰੀਆਂ ਬੁਰਾਈਆਂ, ਸਾਰਾ ਕੂੜਾ ਕਰਕਟ ਇੱਕ ਜਵਾਨ ਦੇ ਕੋਲ ਵੀ ਹੁੰਦਾ ਹੈ ਤੇ ਬੁੱਢੇ ਦੇ ਕੋਲ ਵੀ ਹੁੰਦਾ ਹੈ, ਖਿਮਾ ਚਾਹਾਂਗਾ। ਪਰ ਬਾਲ ਦੇ ਕੋਲ ਵਾਸ਼ਨਾ ਦਾ ਭਰਿਆ ਮਨ ਨਹੀਂ ਹੁੰਦਾ, ਕਿਸੇ ਤਰ੍ਹਾਂ ਦੀ ਵਾਸ਼ਨਾ ਉਹਦੇ ਮਨ ਦੇ ਅੰਦਰ ਨਹੀਂ। ਜੀਸਸ ਨੂੰ ਕਿਸੇ ਨੇ ਪ੍ਰਸ਼ਨ ਕੀਤਾ ਸੀ ਕਿ ਜੀਸਸ, ਮੈਂ ਮਿਲਣਾ ਚਾਹੁੰਦਾ ਰੱਬ ਨੂੰ, ਤੂੰ ਹੈ ਗੌਡ ਦਾ ਪੈਗਾਮ ਦੇਣ ਵਾਲਾ, ਰੱਬ ਦਾ ਸੰਦੇਸ਼ ਵੰਡਣ ਵਾਲਾ, ਤੇ ਮੈਂ ਤੇਰੇ ਕੋਲੋਂ ਪ੍ਰਸ਼ਨ ਕਰਕੇ ਪੁੱਛ ਕਰਦਾ ਕਿ ਰੱਬ ਨੂੰ ਮਿਲਣਾ ਹੋਵੇ ਤੇ ਕਿਵੇਂ ਮਿਲਿਆ ਜਾ ਸਕਦਾ। ਕਹਿੰਦੇ ਨੇ ਕਿ ਜੀਸਸ 2 ਮਿੰਟ ਵਾਸਤੇ ਨਾ ਚੁੱਪ ਰਿਹਾ, ਉਹਨੇ ਆਪਣੀਆਂ ਨਜ਼ਰਾਂ ਨੂੰ 4 ਚੁਫੇਰੇ ਦੌੜਾਇਆ ਪਰ ਜਵਾਬ ਨਾ ਦਿੱਤਾ। ਸਵਾਲ ਕਰਤਾ ਕਹਿੰਦਾ, ਮੇਰਾ ਸਵਾਲ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ, ਇਹਦਾ ਜਵਾਬ ਦੇਰੀ ਕਿਉਂ ਲੱਗੇ? ਸੋਚ ਰਹੇ ਹੋ ਜਵਾਬ ਆਉਂਦਾ ਨਹੀਂ? ਉਹ ਕਹਿੰਦਾ, ਨਹੀਂ, ਮੈਂ ਜਵਾਬ ਲੱਭ ਰਿਹਾ। ਉਹਨੇ ਕਿਹਾ, ਜਵਾਬ ਲੱਭ ਰਿਹਾ? ਕਿੱਥੋਂ ਲੱਭ ਰਿਹਾ? ਤੇਰੇ ਹੱਥ ਦੇ ਅੰਦਰ ਕੋਈ ਗ੍ਰੰਥ ਨਹੀਂ, ਕੋਈ ਤੇਰੇ ਹੱਥ ਦੇ ਅੰਦਰ ਸ਼ਾਸਤਰ ਨਹੀਂ, ਕੋਈ ਕਿਤਾਬ ਨਹੀਂ, ਲੱਭ ਕਿੱਥੋਂ ਰਿਹਾ ਹੈ? ਉਹਨੇ ਆਖਿਆ, ਲੱਭ ਜਾਏਗਾ, ਤੈਨੂੰ ਦੱਸ ਦਿਆਂਗਾ ਕਿੱਥੋਂ ਲੱਭ ਰਿਹਾ। 4 ਚੁਫੇਰੇ ਨਜ਼ਰਾਂ ਨੂੰ ਘੁਮਾਇਆ, ਇੱਕ ਔਰਤ ਨੇ ਆਪਣੀ ਗੋਦ ਦੇ ਅੰਦਰ ਛੋਟੀ ਉਮਰ ਦਾ ਬਾਲ ਚੁੱਕਿਆ ਸੀ, ਬਾਲ ਨਿਆਣਾ ਬੱਚਾ, ਤੇ ਜੀਸਸ ਬੋਲ ਪਿਆ, ਕਹਿਣ ਲੱਗਾ, ਸੱਜਣਾ ਤੇਰਾ ਜਵਾਬ ਮੈਨੂੰ ਮਿਲ ਗਿਆ। ਉਹ ਕਹਿਣ ਲੱਗਾ, ਕਿਸ ਤਰ੍ਹਾਂ? ਕਹਿਣ ਲੱਗਾ, ਉਹ ਜਿਹੜਾ ਛੋਟਾ ਜਿਹਾ ਬੱਚਾ ਮਾਂ ਦੀ ਗੋਦ ਦੇ ਅੰਦਰ ਹੈ ਨਾ, ਉਸ ਤਰ੍ਹਾਂ ਦਾ ਬਣ ਜਾ ਜੇ ਪਰਮਾਤਮਾ ਨੂੰ ਮਿਲਣਾ। ਤੇ ਸਵਾਲ ਕਰਤਾ ਨੇ ਦੂਜਾ ਸਵਾਲ ਕਰ ਦਿੱਤਾ। ਉਹ ਕਹਿਣ ਲੱਗਾ, ਜੀਸਸ, ਮੈਂ ਸਵਾਲ ਕੀਤਾ ਸੀ ਪਰਮਾਤਮਾ ਨੂੰ ਮਿਲਣਾ ਹੈ, ਕਿਵੇਂ ਮਿਲਾਂ? ਤੂੰ ਅੱਗੋਂ ਜਵਾਬ ਦਿੱਤਾ ਹੈ, ਬੱਚੇ ਵਰਗਾ ਬਣ ਜਾ ਤੇ ਖਿਆਲ ਕਰ, ਬੱਚੇ ਦਾ ਕੱਦ ਹੈ ਜੇ 2 ਫੁੱਟ ਦਾ, ਮੇਰਾ ਕੱਦ ਹੈ 6 ਫੁੱਟ ਦਾ, ਤੇ ਮੈਂ ਬੱਚੇ ਵਰਗਾ ਬਣਾ ਤੇ ਬਣਾ ਕਿਵੇਂ? ਆਪਣੇ ਆਪ ਨੂੰ ਇੰਨਾ ਛੋਟਾ ਕਰਾਂ, ਤਨ ਕਰਕੇ ਕਿਵੇਂ ਕਰਾਂ? ਤੇ ਕਹਿੰਦੇ ਨੇ, ਫਿਰ ਜਵਾਬ ਆਇਆ, ਤਨ ਛੋਟਾ ਕਰਨ ਦੀ ਲੋੜ ਨਹੀਂ, ਮਨ ਆਪਣਾ ਕਰ ਉਸ ਬੱਚੇ ਵਰਗਾ, ਜਿਵੇਂ ਵਾਸ਼ਨਾ ਤੋਂ ਰਹਿਤ, ਕੋਈ ਨਿੰਦਾ, ਕੋਈ ਚੁਗਲੀ, ਕੋਈ ਈਰਸ਼ਾ, ਕੋਈ ਬੁਰਾਈ ਬੱਚੇ ਵਿੱਚ ਨਹੀਂ, ਤੂੰ ਹੀ ਆਪਣੇ ਆਪ ਨੂੰ ਅੰਦਰੋਂ ਇਸ ਤਰ੍ਹਾਂ ਦਾ ਬਣਾ। ਤਨ ਛੋਟਾ ਕਰਨ ਦੀ ਲੋੜ ਨਹੀਂ, ਮਨ ਨੂੰ ਉਸ ਤਰ੍ਹਾਂ ਦਾ ਬਣਾ ਜਿਵੇਂ ਇੱਕ ਪਵਿੱਤਰ ਜਿਹਾ ਮਨ ਇੱਕ ਬੱਚੇ ਦੇ ਕੋਲ ਹੁੰਦਾ ਹੈ। ਤੇ ਮੈਂ ਤੇ ਡਾਕਟਰ ਇਕਬਾਲ ਦੇ ਬੋਲ ਪੜ੍ਹ ਕੇ ਹੈਰਾਨ ਹੋਇਆ। ਡਾਕਟਰ ਇਕਬਾਲ ਸਾਹਿਬ ਕਹਿੰਦੇ ਨੇ ਕਿ ਕਿਸੀ ਬੱਚੇ ਕੇ ਤਬੱਸਮ ਮੇਂ ਉਤਰ ਜਾਓ, ਤਬੱਸਮ ਕਹਿੰਦੇ ਨੇ ਬੁਲੀਆਂ ਦੀ ਮੁਸ਼ਕਰਾਹਟ। ਉਹ ਕਹਿੰਦਾ, ਕਿਸੀ ਬੱਚੇ ਕੇ ਤਬੱਸਮ ਮੇਂ ਉਤਰ ਜਾਓ
तो शायद समझ पाओ कि खुदा कैसा होता है। कहिंदा है जे खुदा नू समझना है ना ते किसे बच्चे दे तबस्सम दे अंदर गुलियां दी मुस्कुराहट दे अंदर उतर जाओ। बच्चे वर्गा मन बनाउणा भगतां नू आया है। भगत किसे जात दे ने, किसे मजहब दे ने, किसे कौम दे ने, किसे धरती ते उहनां दा जन्म होया। आपां विचार करने आ भई इह नाम देव साहब नू मैं नहीं मनना, इह ते महाराष्ट्र दे अंदर पैदा होए ने। ਆਪਾਂ ਇਹ ਤੇ ਕਦੀ ਨਹੀਂ ਨਾ ਕਿਹਾ ਕਿ ਰਵਿਦਾਸ ਸਾਹਿਬ ਨੂੰ ਮੈਂ ਨਹੀਂ ਮੰਨਣਾ ਕਿਉਂਕਿ ਇਹ ਤੇ ਬਨਾਰਸ ਦੇ ਵਸਨੀਕ ਨੇ। ਕਬੀਰ ਸਾਹਿਬ ਨੂੰ ਮੈਂ ਮੱਥਾ ਕਿਉਂ ਟੇਕਾਂ, ਇਹ ਤੇ ਬਨਾਰਸ ਦੇ ਵਾਸੀ ਨੇ। ਫਰੀਦ ਸਾਹਿਬ ਨੂੰ ਮੈਂ ਮੱਥਾ ਕਿਉਂ ਟੇਕਾਂ, ਇਹ ਤੇ ਪਾਕਿਸਤਾਨ ਦੇ ਰਹਿਣ ਵਾਲੇ ਸੂਫੀ ਸੰਤਾਂ ਦੇ ਅੰਦਰੋਂ ਪੈਦਾ ਹੋਣ ਵਾਲੇ ਮੁਲਤਾਨ ਦੇ ਅੰਦਰ ਜੰਮੇ ਪਲੇ ਵੱਡੇ ਹੋਏ, ਮੈਂ ਇਹਨਾਂ ਨੂੰ ਨਮਸਕਾਰ ਕਿਉਂ ਕਰਾਂ। ਇੱਕ ਭਗਤ ਪਿਆਰਾ ਲੱਗਦਾ ਹੈ ਤੇ ਸਭ ਨੂੰ ਪਿਆਰਾ ਲੱਗਦਾ ਹੈ। ਹਰ ਦਾਨੇ ਸਿਆਣੇ ਮਨੁੱਖ ਨੂੰ ਭਗਤ ਚੰਗਾ ਲੱਗਦਾ ਹੈ। ਕਿਉਂ? ਭਗਤ ਦੇ ਅੰਦਰ ਉਹ ਸਾਰੇ ਗੁਣ ਹੁੰਦੇ ਨੇ ਜਿਹੜੇ ਗੁਣ ਇੱਕ ਬੱਚੇ ਦੇ ਅੰਦਰ ਹੁੰਦੇ ਨੇ। ਹੁਣ ਜਿੰਨੇ ਆਪ ਬੈਠੇ ਹੋ, ਹਰ ਸੂਝਵਾਨ ਮਾਈ ਭਾਈ ਦੇ ਮਨ ਨੂੰ ਇੱਕ ਬੱਚੇ ਦੀ ਮੁਸਕਰਾਹਟ ਆਪਣੇ ਵੱਲ ਖਿੱਚਦੀ ਹੈ। ਉਹ ਬੱਚਾ ਕਾਲੇ ਦਾ ਹੋਵੇ, ਗੋਰੇ ਦਾ ਹੋਵੇ, ਹਿੰਦੂ ਦਾ ਹੋਵੇ, ਸਿੱਖ ਦਾ ਹੋਵੇ, ਮੁਸਲਮਾਨ ਦਾ ਹੋਵੇ, ਬੱਚਾ ਮੁਸਕਰਾਉਂਦਾ ਸਭ ਨੂੰ ਚੰਗਾ ਲੱਗਦਾ ਹੈ। ਬੱਚੇ ਦੀ ਮੁਸਕਰਾਹਟ ਸਭ ਨੂੰ ਆਪਣੇ ਵੱਲ ਪ੍ਰੇਰਦੀ ਹੈ, ਖਿੱਚਦੀ ਹੈ। ਕਿਉਂ ਪ੍ਰੇਰਦੀ ਹੈ? ਬੱਚੇ ਦੇ ਅੰਦਰ ਵੀ ਉਹ ਗੁਣ ਨੇ ਤੇ ਭਗਤ ਦੇ ਅੰਦਰ ਵੀ ਉਹ ਗੁਣ ਨੇ। ਮੈਂ ਫਿਰ ਬੇਨਤੀ ਕਰਾਂ, ਇਸ ਵਿਸ਼ੇ ਤੇ ਕਿਸੇ ਵਕਤ ਖੁੱਲ੍ਹ ਕੇ ਬੇਨਤੀ ਕਰਾਂਗਾ। ਹਜ਼ੂਰ ਕਹਿਣ ਲੱਗੇ ਪਾਇਓ ਬਾਲ ਬੁੱਧ ਸੁਖ ਰਹਿ। ਹੁਣ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਵੀ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਭਗਤ ਜੀ ਕਹਿੰਦੇ ਨੇ ਕਹੋ ਕਬੀਰ ਭਗਤ ਘਰ ਆਇਆ। ਅਗਲਾ ਬਚਨ ਕਹਿਣ ਲੱਗੇ ਭੋਲੇ ਪਾਏ। ਭੋਲੇ ਪਨ ਦੇ ਅੰਦਰ, ਭੋਲੇ ਸੁਭਾ ਦੇ ਅੰਦਰ, ਭੋਲੇ ਪਾਏ ਮਿਲੇ ਰਘੁਰਾਇਆ। ਕਹਿਣ ਲੱਗੇ ਭੋਲੇ ਪਨ ਦੇ ਅੰਦਰ ਪਰਮਾਤਮਾ ਮਿਲਦਾ ਹੈ ਚਲਾਕ ਬੁੱਧ ਦੇ ਨਾਲ ਨਹੀਂ। ਤੇ ਜੇ ਚਲਾਕ ਬੁੱਧ ਦੇ ਨਾਲ ਨਹੀਂ ਮਿਲਦਾ ਤੇ ਤਾਂ ਹੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਹੁਕਮ ਫਰਮਾ ਦਿੱਤਾ ਹੈ ਨਾ ਕਿ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ। ਤਾਂ ਹੀ ਤੇ ਗੱਲ ਇਹ ਕਹੀ ਨਾ, ਤਾਂ ਹੀ ਬਚਨ ਕਿਹਾ ਕਿ ਚਤੁਰਾਈ ਕਿਨੇ ਨਾ ਪਾਇਆ। ਚਤੁਰਾਈਆਂ ਚਲਾਕੀਆਂ ਨੂੰ ਛੱਡ, ਇਸ ਤਰ੍ਹਾਂ ਖੁਦਾ ਨਹੀਂ ਮਿਲਣਾ। ਮਿਲੇਗਾ ਕਿਵੇਂ? ਪਾਇਓ ਬਾਲ ਬੁੱਧ ਸੁਖ ਰੇ। ਇੱਕ ਬੇਨਤੀ ਮੈਂ ਤੁਹਾਡੇ ਸਾਹਮਣੇ ਇਸੇ ਸੰਬੰਧ ਵਿੱਚ ਹੋਰ ਰੱਖਣੀ ਚਾਹਾਂਗਾ। ਸਜਾਤੀ ਮੇਲ ਤੇ ਵਜਾਤੀ ਮੇਲ, ਇਹ ਮੇਲ ਹੁੰਦੇ ਨੇ ਦੋ ਤਰ੍ਹਾਂ ਦੇ। ਸਜਾਤੀ ਮੇਲ ਜਿਹਦੀ ਜਾਤ ਰਲਦੀ ਹੋਵੇ, ਅਜੇ ਨਤੀਜਾ ਨਾ ਲਿਓ, ਗੱਲ ਮੈਂ ਅੱਗੇ ਖੋਲਾਂਗਾ। ਵਿਜਾਤੀ ਮੇਲ ਜਿਹਦੀ ਜਾਤ ਨਾ ਰਲਦੀ ਹੋਵੇ। ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਕਿ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਪਾਣੀ ਤੇ ਪਾਣੀ, ਪਾਣੀ ਇੱਕ ਨਦੀ ਦਾ, ਇੱਕ ਦਰਿਆ ਦਾ, ਤੇ ਦੂਜਾ ਪਾਣੀ ਜਿਹਦੇ ਵਿੱਚ ਮਿਲਣਾ ਹੈ ਸਾਗਰ ਦਾ, ਇਹਨਾਂ ਦੋਵਾਂ ਦੀ ਜਾਤ ਰਲਦੀ ਹੈ ਨਾ, ਇਹਨੂੰ ਕਹਿ ਦਿੰਦੇ ਨੇ ਸਜਾਤੀ ਮੇਲ। ਅਸਰਾ ਅਸਲਾ ਰਲਦਾ ਹੋਵੇ, ਗੁਣ ਰਲਦੇ ਹੋਣ, ਸੁਭਾਅ ਰਲਦਾ ਹੋਵੇ, ਜਾਤ ਰਲਦੀ ਹੋਵੇ, ਇਹਨੂੰ ਵਿਦਵਾਨਾਂ ਨੇ ਨਾਂ ਦਿੱਤਾ ਹੈ ਸਜਾਤੀ ਮੇਲ। ਜਿੱਥੇ ਗੁਣਾ ਕਰਕੇ ਬਰਾਬਰਤਾ ਹੋਵੇ, ਗੁਣ ਮੇਲ ਖਾਂਦੇ ਨੇ, ਸੁਭਾਅ ਮੇਲ ਖਾਂਦਾ ਹੈ, ਉਹਨੂੰ ਸਜਾਤੀ ਮੇਲ। ਤੇ ਜਿੱਥੇ ਗੁਣ ਮੇਲ ਨਹੀਂ ਖਾਂਦੇ, ਗੁਣਾਂ ਦੇ ਅੰਦਰ ਮਤ ਭੇਦ, ਵਿਚਾਰਾਂ ਦੇ ਅੰਦਰ ਟਕਰਾਹਟ ਹੈ, ਉਹਨੂੰ ਕਹਿ ਦਿੰਦੇ ਨੇ ਵਿਜਾਤੀ ਮੇਲ, ਜਾਤ ਤੋਂ ਬਾਹਰ ਦਾ ਮੇਲ। ਜੇ ਪਾਣੀ ਦੇ ਅੰਦਰ ਪਾਣੀ ਸੁੱਟੋ, ਪਾਣੀ ਪਾਣੀ ਦੇ ਅੰਦਰ ਮਿਲ ਜਾਂਦਾ ਹੈ, ਤੇ ਜੇ ਪਾਣੀ ਦੇ ਅੰਦਰ ਲੋਹਾ ਸੁੱਟੋ ਤੇ ਕੀ ਲੋਹਾ ਪਾਣੀ ਵਿੱਚ ਮਿਲ ਜਾਂਦਾ ਹੈ? ਪਾਣੀ ਦੇ ਅੰਦਰ ਪੱਥਰ ਸੁੱਟੋ ਤੋਂ ਕੀ ਪੱਥਰ ਪਾਣੀ ਦੇ ਅੰਦਰ ਮਿਲ ਜਾਂਦਾ ਹੈ? ਇਹ ਵਿਜਾਤੀ ਮੇਲ ਹੈ। ਅਗਰ ਰੱਬ ਨੂੰ ਮਿਲਣਾ ਹੈ ਤੇ ਰੱਬ ਵਰਗੇ ਬਣ ਕੇ ਮਿਲਿਆ ਜਾਏਗਾ। ਸਜਾਤੀ ਮੇਲ ਹੁੰਦਾ ਹੈ, ਵਿਜਾਤੀ ਮੇਲ ਨਹੀਂ ਹੁੰਦਾ। ਅਗਰ ਪਰਮਾਤਮਾ ਨੂੰ ਮਿਲਣਾ ਹੈ ਤੇ ਪਰਮਾਤਮਾ ਵਰਗੇ ਗੁਣ ਆਪਣੇ ਅੰਦਰ ਪੈਦਾ ਕਰਨੇ ਪੈਣਗੇ, ਮੇਲ ਤਾਂ ਹੋਏਗਾ। ਨਾਨਕ ਲੀਨ ਪਇਓ ਗੋਬਿੰਦ ਸਿਓ, ਪਰ ਕਿਵੇਂ? ਜਿਉਂ ਪਾਣੀ ਸੰਗ ਪਾਣੀ, ਪਾਣੀ ਬਣ ਕੇ ਪਾਣੀ ਵਿੱਚ ਮਿਲਿਆ ਜਾਏਗਾ, ਪੱਥਰ ਬਣ ਕੇ ਪਾਣੀ ਵਿੱਚ ਨਹੀਂ ਮਿਲਿਆ ਜਾਣਾ। ਆਪਣੇ ਜੀਵਨ ਨੂੰ ਪੜੋ, ਕਿਧਰੇ ਪਾਣੀ ਵਰਗਾ ਹੈ ਜਾਂ ਪੱਥਰ ਵਰਗਾ ਹੈ? ਕਿਸੇ ਨੂੰ ਚੋਟ ਤੇ ਨਹੀਂ ਪਹੁੰਚਾ ਰਿਹਾ? ਬੋਲ ਪੱਥਰ ਵਰਗੇ, ਵੇਖਣਾ ਪੱਥਰ ਵਰਗਾ, ਹਿਰਦਾ ਪੱਥਰ ਵਰਗਾ, ਤੇ ਮਿਲਣਾ ਚਾਹੁੰਦੇ ਹਾਂ ਰੱਬ ਨੂੰ, ਕਿਵੇਂ ਮਿਲੇ? ਅੰਦਰ ਇੰਨਾ ਕਠੋਰ ਬੱਜਰ ਪੱਥਰ ਵਰਗਾ, ਤੇ ਫਿਰ ਕਹਿੰਦੇ ਹਾਂ ਜੀ ਸ਼ਾਂਤੀ ਤੇ ਕੋਈ ਨਹੀਂ ਮਿਲਦੀ, ਰੱਬ ਮਿਲਦਾ ਤੇ ਹੈ ਨਹੀਂ। 20-20 ਸਾਲ ਹੋ ਗਏ ਨੇ ਗੁਰਦੁਆਰੇ ਆਉਂਦਿਆਂ, ਕੋਈ ਗੱਲ ਬਣੀ ਤੇ ਨਹੀਂ। ਤਾਂ ਨਹੀਂ ਬਣ ਰਹੀ ਕਿਉਂਕਿ ਕੇਵਲ ਆ ਰਹੇ ਹਾਂ, ਗੁਣਾਂ ਨੂੰ ਅਪਣਾ ਨਹੀਂ
ਤੇ ਜਿੰਨਾ ਸਮਾਂ ਗੁਣਾਂ ਨੂੰ ਅਪਣਾਓਗੇ ਨਹੀਂ ਉਹਨਾਂ ਸਮਾਂ ਮੇਲ ਹੋਣਾ ਕੋਈ ਨਹੀਂ। ਖੈਰ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਜੇ ਜਾਣਾ ਸ਼ਹੋ ਨੰਡੜਾ, ਉਹ ਮੇਰਾ ਪ੍ਰਮਾਤਮਾ ਸ਼ਹੋ ਬਾਲ ਵਰਗਾ ਹੈ, ਨੰਡੜਾ ਮੈਨੇ ਛੋਟੇ ਬਾਲ ਵਰਗਾ ਹੈ, ਤੇ ਮੈਂ ਉਸ ਪ੍ਰਮਾਤਮਾ ਵਰਗਾ ਆਪਣੇ ਆਪ ਨੂੰ ਬਣਾ ਲੈਂਦਾ ਜੀਵਨ ਦੇ ਅੰਦਰ ਚੱਲਦਿਆਂ ਚੱਲਦਿਆਂ ਰਹਿੰਦਿਆਂ ਰਹਿੰਦਿਆਂ। ਇੱਕ ਬਚਨ ਫਰੀਦ ਸਾਹਿਬ ਜੀ ਇਹ ਕਹਿ ਰਹੇ ਨੇ ਤੇ ਤਾਂ ਕਹਿ ਰਹੇ ਨੇ ਤਾਂ ਕਿ ਸਾਡਾ ਮੇਲ ਉਸ ਪਰਿਪੂਰਨ ਪ੍ਰਮਾਤਮਾ ਦੇ ਨਾਲ ਹੋ ਜਾਏ। ਅਗਲਾ ਬਚਨ ਕਹਿਣ ਲੱਗੇ ਜੇ ਜਾਣਾ ਲੜ ਛਿਜਣਾ ਪੀੜੀ ਪਾਈ ਗੰਢ, ਜੇ ਮੈਂ ਜਾਣਦਾ ਕਿ ਬੁਰਾਈਆਂ ਦੇ ਕਾਰਨ ਵਿਕਾਰਾਂ ਗੁਨਾਹਾਂ ਦੇ ਕਾਰਨ ਪ੍ਰਮਾਤਮਾ ਨਾਲੋਂ ਮੇਰੀ ਵਿੱਥ ਪੈ ਜਾਣੀ ਹੈ, ਪ੍ਰਮਾਤਮਾ ਨਾਲੋਂ ਮੇਰੀ ਦੂਰੀ ਹੋ ਜਾਣੀ ਹੈ, ਲੜ ਛਿਜਣਾ ਲੜ ਮੈਨੇ ਪੱਲਾ, ਛਿਜਣਾ ਮੈਨੇ ਛੁੱਟ ਜਾਣਾ, ਮੇਰਾ ਪੱਲਾ ਰੱਬ ਜੀ ਦੇ ਹੱਥੋਂ ਛੁੱਟ ਜਾਣਾ, ਤੇ ਪੀੜੀ ਪਾਈ ਗੰਢ, ਪੀੜੀ ਮੈਨੇ ਪੱਕੀ, ਮੈਂ ਆਪਣੇ ਪੱਲੇ ਦੀ ਰੱਬ ਜੀ ਦੇ ਪੱਲੇ ਦੇ ਨਾਲ ਗੰਢ ਪਾ ਦਿੰਦਾ ਤੇ ਪੀੜੀ ਪਾ ਦਿੰਦਾ। ਜਦ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਬੱਚੀ ਬੱਚੇ ਦਾ ਆਨੰਦ ਕਾਰਜ ਹੁੰਦਾ ਹੈ ਤੇ ਪੱਲਾ ਫੜਾਇਆ ਜਾਂਦਾ ਹੈ ਵਰ ਦੇ ਹੱਥ ਦੇ ਅੰਦਰ, ਵਰ ਦਾ ਪੱਲਾ ਫੜਾਇਆ ਜਾਂਦਾ ਹੈ ਸੁਹਾਗਣ ਦੇ ਹੱਥ ਦੇ ਅੰਦਰ। ਪੱਲਾ ਫੜ ਕੇ ਲਾਵਾਂ ਹੁੰਦੀਆਂ ਨੇ ਨਾ, ਚਾਰ ਲਾਵਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਰਿਕਰਮਾ ਕਰਦੇ ਨੇ, ਦੁੱਲਾ ਦੁਲਨ ਉੱਠ ਕੇ, ਲੜਕੀ ਲੜਕਾ ਉੱਠ ਕੇ, ਲੜਕੀ ਨੇ ਪੱਲਾ ਫੜਿਆ ਆਉਂਦਾ ਹੈ, ਤੇ ਜੇ ਉਹ ਪੱਲਾ ਫੜੇ ਨਾ ਜਾਂ ਪੱਲਾ ਛੱਡਦਾ ਤੇ ਫਿਰ ਕਾਹਦਾ ਆਨੰਦ ਕਾਰਜ, ਫਿਰ ਤੇ ਕਾਗਜ਼ੀ ਵਿਆਹ ਹੈ ਨਾ, ਫਿਰ ਆਨੰਦ ਕਾਰਜ ਕਾਹਦਾ ਹੋਇਆ। ਇਸ ਤਰ੍ਹਾਂ ਹੀ ਜੇ ਪਰਮਾਤਮਾ ਦੇ ਦੇਸ਼ ਪਹੁੰਚਣਾ ਚਾਹੁੰਦੇ ਹੋ, ਪਰਮਾਤਮਾ ਵਰਗੇ ਬਣਨਾ ਚਾਹੁੰਦੇ ਹੋ, ਤੇ ਉਹਦੇ ਪੱਲੇ ਦੇ ਨਾਲ ਆਪਣੇ ਪੱਲੇ ਦੀ ਗੰਢ ਘੁੱਟ ਕੇ ਬੰਨਣੀ ਪਏਗੀ। ਕਿਉਂ ਘੁੱਟ ਕੇ ਬੰਨਣੀ ਪਏਗੀ? ਕਿਉਂਕਿ ਭੀੜ ਭੜੱਕਾ ਬੜਾ ਹੈ ਤੇ ਭੀੜ ਦੇ ਅੰਦਰ ਕਿਧਰੇ ਮੇਰੀ ਗੰਢ ਪਰਮਾਤਮਾ ਦੇ ਪੱਲੇ ਨਾਲੋਂ ਖੁੱਲ ਨਾ ਜਾਏ ਭੀੜ ਦੇ ਕਾਰਨ। ਤੇ ਭੀੜ ਕਾਹਦੀ ਹੈ? ਆਮ ਲੋਕਾਂ ਦੀ ਭੀੜ, ਧੱਕੇ ਮਾਰਨ ਵਾਲਿਆਂ ਦੀ ਭੀੜ। ਇੱਕ ਪਾਸੇ ਕਾਮ ਆਪਣੀ ਫੌਜ ਲੈ ਕੇ ਚੱਲ ਰਿਹਾ, ਗੰਢ ਨੂੰ ਖੋਲਣ ਵਾਸਤੇ ਯਤਨ ਕਰਦਾ ਹੈ, ਦੂਜੇ ਪਾਸੇ ਕ੍ਰੋਧ ਆਪਣੀ ਸੈਨਾ ਲੈ ਕੇ ਚੱਲਦਾ ਹੈ ਤੇ ਬੱਜੀ ਹੋਈ ਗੰਢ ਨੂੰ ਉਹ ਖੋਲਣ ਦਾ ਯਤਨ ਕਰਦਾ ਹੈ, ਤੀਸਰੇ ਪਾਸੇ ਨਿੰਦਾ ਹੈ, ਹੰਕਾਰ ਹੈ, ਮੋਹ ਹੈ, ਲੋਭ ਹੈ, ਇਹ ਸਾਰੇ ਗੁਨਾਹ ਆਪਣੀ ਆਪਣੀ ਫੌਜ ਲੈ ਕੇ ਤਿਆਰ ਖੜੇ ਨੇ ਤੇ ਖੜੇ ਕਿਸ ਵਾਸਤੇ ਨੇ? ਤੁਹਾਡੀ ਜਿਹੜੀ ਗੰਢ ਬੱਜੀ ਹੈ ਨਾ ਰੱਬ ਜੀ ਦੇ ਪੱਲੇ ਦੇ ਨਾਲ, ਉਸ ਗੰਢ ਨੂੰ ਖੋਲਣ ਵਾਸਤੇ। ਤੇ ਖਿਮਾ ਕਰਿਓ, ਜਿਹੜੇ ਤੁਸੀਂ ਧਰਮ ਦੇ ਰਾਹ ਤੇ ਚੱਲਣ ਵਾਲੇ ਹੋ ਨਾ, ਧਰਮ ਦੇ ਮਾਰਗ ਤੇ, ਤੁਹਾਨੂੰ ਖਾਸ ਧਿਆਨ ਰੱਖ ਕੇ ਚੱਲਣਾ ਪੈਣਾ। ਅਗਰ ਤੁਸੀਂ ਧਿਆਨ ਨਾ ਰੱਖਿਆ ਤੇ ਕਿਧਰੇ ਵੀ ਚੱਲਦਿਆਂ ਚੱਲਦਿਆਂ ਕਾਮ ਦੀ ਲਪੇਟ ਵਿੱਚ ਆ ਕੇ ਗੰਢ ਆਪਣੀ ਖੋਲ ਪਾਓਗੇ, ਕਿਧਰੇ ਕ੍ਰੋਧ ਤੁਹਾਡੀ ਗੰਢ ਨੂੰ ਖੋਲ ਦੇਗਾ, ਕਿਧਰੇ ਹੰਕਾਰ, ਕਿਧਰੇ ਮੋਹ, ਕਿਧਰੇ ਲੋਭ, ਕਿਧਰੇ ਨਿੰਦਾ, ਕਿਧਰੇ ਚੁਗਲੀ, ਇਹ ਸਾਰੇ ਇਸ ਤਾਕ ਦੇ ਅੰਦਰ ਨੇ ਕਿ ਕਦੋਂ ਇਹਦਾ ਗੰਢ ਨਾਲੋਂ ਧਿਆਨ ਹਟੇ, ਜਿਹੜੀ ਪੀਟੀ ਕਰਕੇ ਗੰਢ ਬੱਧੀ ਹੈ ਉਹਦੇ ਨਾਲੋਂ ਇਹਦਾ ਧਿਆਨ ਪਰਾਂ ਹਟੇ ਤੇ ਅਸੀਂ ਇਹਦੀ ਗੰਢ ਨੂੰ ਖੋਲ ਦਈਏ, ਇਹਨਾਂ ਦੋਵਾਂ ਦੇ ਅੰਦਰ ਦੂਰੀ ਪੈਦਾ ਕਰ ਦਈਏ, ਪਤੀ ਤੇ ਪਤਨੀ ਦੇ ਅੰਦਰ, ਪਰਮਾਤਮਾ ਤੇ ਆਤਮਾ ਦੇ ਅੰਦਰ ਅਸੀਂ ਨਾ ਦੂਰੀ ਬਣਾ ਕੇ ਰੱਖ ਦਈਏ। ਹੁਣ ਦੂਸਰੀ ਬੇਨਤੀ, ਆਪਾਂ ਅਕਸਰ ਇੱਕ ਗੱਲ ਕਹਿੰਦੇ ਆ ਔਰ ਪੰਜਾਬੀ ਦੇ ਅੰਦਰ ਠੇਠ ਭਾਸ਼ਾ ਵਿੱਚ ਇਹ ਗੱਲ ਆਮ ਵਰਤੋਂ ਵਿੱਚ ਆਉਂਦੀ, ਬਈ ਜੇ ਮੈਨੂੰ ਪਤਾ ਹੁੰਦਾ ਬਈ ਮੇਰਾ ਇੱਥੇ ਆਉਣ ਤੋਂ ਬਾਅਦ ਨੁਕਸਾਨ ਹੀ ਹੋਣਾ ਹੈ ਤੇ ਮੈਂ ਇੱਥੇ ਕਦੀ ਆਉਂਦਾ ਹੀ ਨਾ। ਕਹਿੰਦੇ ਆ ਨਾ ਬਈ ਜੇ ਪਤਾ ਹੁੰਦਾ, ਜੇ ਮੈਨੂੰ ਪਤਾ ਹੁੰਦਾ ਕਿ ਆਹ ਚੀਜ਼ ਖਾਣ ਦੇ ਨਾਲ ਮੇਰੇ ਤਨ ਦੇ ਅੰਦਰ ਰੋਗ ਵਧਣਾ ਹੈ ਤੇ ਇਹ ਪਦਾਰਥ ਮੈਂ ਭੁੱਲ ਕੇ ਮੂੰਹ ਤੱਕ ਲੈ ਕੇ ਜਾਂਦਾ ਹੀ ਨਾ। ਇਹ ਕਹਿੰਦੇ ਨਾ ਜੇ ਪਤਾ ਹੁੰਦਾ, ਜੇ ਪਤਾ ਹੁੰਦਾ ਵੀ ਇਸ ਮਾਰਗ ਤੇ ਚੱਲਣ ਤੋਂ ਬਾਅਦ ਅੱਜ ਐਕਸੀਡੈਂਟ ਹੋਣਾ ਹੈ ਤੇ ਮੈਂ ਇਸ ਰੋਡ ਦੇ ਉੱਤੇ ਕਦੀ ਨਿਕਲਦਾ ਹੀ ਨਾ। ਜੇ ਪਤਾ ਹੁੰਦਾ ਕਿ ਬੋਸ ਦੇ ਸਾਹਮਣੇ ਇਹ ਕੁਝ ਬੋਲਣ ਤੋਂ ਬਾਅਦ ਰੋਜੀ ਰੋਟੀ ਬੰਦ ਹੋਣੀ ਹੈ ਤੇ ਮੈਂ ਕਦੀ ਗਲਾ ਉੱਚਾ ਕਰਕੇ ਬੋਲਦਾ ਹੀ ਨਾ।

ਆਪਾਂ ਡੇਗ ਕੇ ਨਸ਼ਟ ਕਰ ਹੀ ਲੈਂਦਾ। ਕਿਉਂ ਕਰ ਲੈਂਦਾ? ਹਾਲਾਂ ਇਹਨੂੰ ਪਤਾ ਵੀ ਹੈ। ਤੇ ਕਬੀਰ ਸਾਹਿਬ ਨੇ ਤੇ ਐਲਾਨੀਆਂ ਕਹਿ ਦਿੱਤਾ, ਉਹ ਕਹਿੰਦੇ ਨੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਇਹ ਨਹੀਂ ਕਹਿ ਸਕਦਾ ਮੈਨੂੰ ਪਤਾ ਨਹੀਂ ਹੈ, ਪਤਾ ਤੈਨੂੰ ਹੈ ਤੂੰ ਜਾਣ ਕੇ ਔਗਣ ਕਰਦਾ। ਭਗਤ ਕਬੀਰ ਜੀ ਇਸ ਤਰ੍ਹਾਂ ਕਹਿੰਦੇ ਨੇ, ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਵੇਂ ਪਰੇ। ਕਹਿਣ ਲੱਗੇ ਉਹ ਬੰਦਾ ਖੂਹ ਵਿੱਚ ਡਿੱਗ ਪੈ ਜਿਹਦੇ ਦੋ ਨੇਤਰਾਂ ਵਿੱਚ ਵੇਖਣ ਵਾਲੀ ਜੋਤ ਨਹੀਂ, ਜਿਹਨੂੰ ਆਪਾਂ ਨੇਤਰਹੀਣ ਕਹਿ ਦਈਏ, ਅੰਨਾ ਕਹਿ ਦਈਏ। ਅੰਨਾ ਚੱਲਦਾ ਚੱਲਦਾ ਖੂਹ ਵਿੱਚ ਡਿੱਗ ਪੈ, ਲੋਕ ਹਮਦਰਦੀ ਕਰਨਗੇ। ਕਿਉਂ ਕਰਨਗੇ? ਵੀ ਇਹ ਵਿਚਾਰਾ ਨੇਤਰਾਂ ਤੋਂ ਬਗੈਰ ਹੈ, ਨੇਤਰਹੀਣ ਹੈ, ਇਹਨੂੰ ਦਿਸਦਾ ਨਹੀਂ, ਤਾਂ ਖੂਹ ਦੇ ਅੰਦਰ ਜਾ ਕੇ ਡਿੱਗਾ ਹੈ। ਤੇ ਜੇ ਨੇਤਰ ਵੀ ਕੰਮ ਕਰਦੇ ਹੋਣ, ਹੋਵੇ ਵੀ ਦਿਨ ਦਾ ਪ੍ਰਕਾਸ਼, ਰਾਤ ਦਾ ਹਨੇਰਾ ਹੋਵੇ ਤੇ ਕੋਲ ਚਾਨਣੇ ਦਾ ਇੰਤਜ਼ਾਮ ਹੋਵੇ, ਲਾਲਟਨ ਹੱਥ ਵਿੱਚ ਹੋਵੇ, ਤੇ ਫੇਰ ਵੀ ਖੂਹ ਵਿੱਚ ਡਿੱਗ ਪਵੇ, ਤੇ ਫੇਰ ਤੇ ਲੋਕ ਹਮਦਰਦੀ ਨਹੀਂ ਨਾ ਕਰਨਗੇ, ਫਿਰ ਗਾਲਾਂ ਹੀ ਕੱਢਣਗੇ ਨਾ। ਵੇਖ ਕੇ ਨਹੀਂ ਚੱਲਿਆ ਜਾਂਦਾ, ਮੋਟੇ ਮੋਟੇ ਅੱਖਾਂ ਲੈ ਕੇ ਚੱਲ ਰਿਹਾ ਹੈ, ਇਹਨਾਂ ਨੇਤਰਾਂ ਤੋਂ ਕੰਮ ਲੈ, ਵੇਖ ਕੇ ਚੱਲ। ਭਗਤ ਸਿੰਘ ਕਹਿਣ ਲੱਗੇ, ਤੈਨੂੰ ਦਿਸਦਾ ਹੈ, ਤੂੰ ਜਾਣਦਾ ਹੈ, ਹੱਥ ਦੀਪ, ਹੱਥ ਦੇ ਅੰਦਰ ਚਾਨਣਾ ਹੈ, ਦੀਵਾ ਹੈ, ਫਿਰ ਵੀ ਖੂਹ ਦੇ ਅੰਦਰ ਡਿੱਗ ਰਿਹਾ, ਗਲਤੀ ਤੇਰੀ ਹੈ। ਗੁਰੂ ਨੂੰ ਦੋਸ਼ ਨਾ ਦੇ ਕੇ ਸਤਿਗੁਰੂ ਤੂੰ ਕਿਰਪਾ ਨਹੀਂ ਕੀਤੀ, ਗੁਰੂ ਨੇ ਕਿਰਪਾ ਕਰ ਦਿੱਤੀ ਹੈ, ਤੂੰ ਕਿਰਪਾ ਲੈਣ ਦੇ ਯੋਗ ਆਪ ਬਾਣੀ ਨਹੀਂ ਰਿਹਾ। ਗੁਰੂ ਨੇ ਕਿਰਪਾ ਕੀਤੀ, ਤੁਹਾਨੂੰ ਜਨਮ ਦਿੱਤਾ ਹੈ ਨਾ, ਗੁਰੂ ਨੇ ਕਿਰਪਾ ਕੀਤੀ ਹੈ ਤੇ ਤੁਹਾਨੂੰ ਗੁਰਦੁਆਰੇ ਆਉਣ ਦਾ ਸਮਾਂ ਬਖਸ਼ਿਆ ਹੈ ਨਾ, ਹੁਣ ਕੁਝ ਆਪ ਵੀ ਤੇ ਕਰਨਾ ਚਾਹੀਦਾ। ਕੋਈ ਬੰਦਾ ਪਰੋਸ ਕੇ ਭੋਜਨ ਤੁਹਾਡੇ ਥਾਲ ਦੇ ਅੰਦਰ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਵੇ, ਚਲੋ ਮੰਨ ਲਓ ਕਿ ਕੋਈ ਬੁਰਕੀ ਬਣਾ ਕੇ ਤੁਹਾਡੇ ਮੂੰਹ ਵਿੱਚ ਵੀ ਪਾ ਦਵੇ, ਖਾਣਾ ਤੇ ਤੁਹਾਨੂੰ ਹੀ ਪੈਣਾ ਨਾ, ਅੰਦਰ ਲੈ ਕੇ ਤੇ ਤੁਹਾਨੂੰ ਹੀ ਜਾਣਾ ਪੈਣਾ ਨਾ, ਕੁਛ ਤੇ ਕਰਨਾ ਹੀ ਪੈਣਾ। ਜਿਹੜੇ ਨਹੀਂ ਕਰਦੇ ਉਹਨਾਂ ਦੀ ਉਂਗਲੀ ਸਿੱਧੀ ਉੱਠਦੀ ਹੈ ਜੀ, ਗੁਰੂ ਨੇ ਕਿਰਪਾ ਨਹੀਂ ਕੀਤੀ। ਗੁਰੂ ਦੀ ਕਿਹੜੀ ਕਿਰਪਾ ਮੰਗ ਰਹੇ ਹੋ? ਮਨੁੱਖਾ ਜਨਮ ਤੁਹਾਨੂੰ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਵਰਗੇ ਮਹਾਨ ਗੁਰੂ ਦਿੱਤੇ ਨੇ, ਤੇ ਗੁਰੂ ਦੀ ਕਦਰੋ ਕੀਮਤ ਨੂੰ ਨਾ ਜਾਣੋ, ਤੇ ਦੋਸ਼ ਗੁਰੂ ਦਾ ਨਹੀਂ, ਦੋਸ਼ ਸਾਡਾ ਆਪਣਾ ਹੈ। ਖੈਰ, ਭਗਤ ਜੀ ਕਹਿੰਦੇ ਨੇ, ਜੇ ਜਾਣਾ ਲੜ ਛਿੱਜਣਾ, ਜੇ ਮੈਂ ਜਾਣਦਾ ਹੁੰਦਾ ਕਿ ਵਿਕਾਰਾਂ ਦੇ ਨਾਲ ਮੇਰਾ ਲੜ ਛਿੱਜ ਜਾਣਾ ਹੈ, ਬਣੀ ਹੋਈ ਗੰਢ ਖੁੱਲ ਜਾਣੀ ਹੈ, ਪੀਟੀ ਪਾਈ ਗੰਢ, ਗੰਢ ਨੂੰ ਮੈਂ ਹੋਰ ਘੁੱਟ ਕੇ ਬੰਨਦਾ ਤੇ ਉਸ ਗੰਢ ਦਾ ਧਿਆਨ ਰੱਖਦਾ, ਇਸ ਗੰਢ ਨੂੰ ਕੋਈ ਕਾਮ ਕ੍ਰੋਧ ਲੋਭ ਮੋਹ ਖੁੱਲਣ ਦਾ ਯਤਨ ਤੇ ਨਹੀਂ ਕਰ ਰਿਹਾ। ਪੀਡੀ ਪਾਈ ਗੰਢ, ਤੈ ਜੇਵੜ ਮੈਂ ਨਾਹੇ ਕੋ, ਸਭ ਜਗ ਡਿੱਠਾ ਹੰਡ। ਹੇ ਮੇਰੇ ਸਾਈ ਵਾਹਿਗੁਰੂ ਨਿਰੰਕਾਰ ਪ੍ਰਮਾਤਮਾ ਜੀ, ਮੈਂ ਸਾਰਾ ਜਗਤ ਨਾ ਹੰਡ ਕੇ ਵੇਖ ਲਿਆ, ਹੰਡ ਮੈਨੇ ਚੱਲ ਕੇ, ਹੰਡ ਮੈਨੇ ਤੁਰ ਫਿਰ ਕੇ, ਵਿਚਰ ਕੇ, ਮੈਂ ਸਾਰੀ ਦੁਨੀਆਂ ਘੁੰਮ ਫਿਰ ਕੇ ਵੇਖ ਲਈ, ਤੇਰੇ ਵਰਗਾ ਨਾ ਤੇ ਕੋਈ ਦਿਆਲੂ ਮਿਲਿਆ ਤੇ ਨਾ ਕਿਰਪਾਲੂ ਮਿਲਿਆ, ਨਾ ਤੇਰੇ ਵਰਗਾ ਕੋਈ ਮਦਦਗਾਰ ਮਿਲਿਆ, ਨਾ ਤੇਰੇ ਵਰਗਾ ਕੋਈ ਰੱਖਿਅਕ ਮਿਲਿਆ, ਨਾ ਤੇਰੇ ਵਰਗਾ ਕੋਈ ਰਿਜ਼ਕ ਦਾਤਾ ਮਿਲਿਆ, ਰੋਜੀ ਦਹਿੰਦ ਮਿਲਿਆ, ਤੇਰੇ ਵਰਗਾ ਕੋਈ ਸੱਜਣ ਨਹੀਂ ਮਿਲਿਆ। ਸਭ ਜਗ ਡਿੱਠਾ ਹੰਡ, ਭਗਤ ਜੀ ਕਹਿੰਦੇ ਨੇ, ਗੱਲੀ ਸੋ ਸੱਜਣ ਵੀ, ਇੱਕ ਢੁੰਡੇਂਦੀ ਨਾ ਲਾਹਾਂ ਤੁਖਾਂ ਜਿਉਂ ਮਲੀ। ਗੱਲੀ ਬਾਤੀਆਂ ਹੌਂਸਲਾ ਦੇਣ ਵਾਲੇ, ਮਲਮ ਪੱਟੀ ਕਰਨ ਵਾਲੇ ਵੀ ਸੱਜਣ ਮਿਲਦੇ ਨੇ, ਪਰ ਉਸ ਰੋਹ ਨੂੰ ਮਟਾਉਣ ਵਾਲਾ, ਦਰਦ ਤੋਂ ਰਾਹਤ ਦੇਣ ਵਾਲਾ ਤੇ ਭਗਤ ਜੀ ਕਹਿੰਦੇ ਨੇ ਕੋਈ ਬਿਰਲਾ ਬਿਰਲਾ ਹੀ ਮਿਲਦਾ ਹੈ ਨਾ। ਕਬੀਰ ਸਾਹਿਬ ਵੀ ਕਹਿੰਦੇ ਨੇ, ਕਬੀਰ ਸਭ ਜਗ ਹੋ ਫਿਰਿਓ, ਮੰਦਲ ਮੰਦਲ ਮੈਨੇ ਕੰਧਾ ਮੋਢਾ, ਮੰਦਲ ਕੰਧ ਚੜਾਏ, ਕੰਧ ਮੈਨੇ ਕੰਧਾ, ਮੰਦਲ ਮੈਨੇ ਢੋਲ। ਕਹਿਣ ਲੱਗੇ, ਮੈਂ ਢੋਲ ਆਪਣੇ ਕੰਧੇ ਦੇ ਉੱਤੇ ਰੱਖ ਕੇ ਵਜਾ ਕੇ ਦੁਨੀਆਂ ਨੂੰ ਘੁੰਮ ਫਿਰ ਕੇ ਵੇਖਿਆ, ਮੰਦਲ ਕੰਧ ਚੜਾਏ, ਕੰਧੇ ਦੇ ਉੱਤੇ ਮੰਦਲ ਰੱਖ ਕੇ, ਕੰਧੇ ਦੇ ਉੱਤੇ ਢੋਲ ਰੱਖ ਕੇ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਵਜਾਏ। ਕਹਿਣ ਲੱਗੇ, ਕੋਈ ਕਿਸੇ ਦਾ ਨਹੀਂ, ਮੈਂ ਠੋਕ ਵਜਾ ਕੇ ਵੇਖ ਲਿਆ, ਪਰਖ ਪੜਤਾਲ ਕਰਕੇ ਵੇਖ ਲਿਆ। ਆਖਿਆ, ਤੈ ਜੇਵੜ ਮੈਂ ਨਾਹੇ ਕੋ, ਤੇਰੇ ਵਰਗਾ ਸਾਈ ਜੀ ਰੱਬ ਜੀ ਕੋਈ ਵੀ ਨਹੀਂ ਹੈ, ਨਾਹੇ ਕੋ ਦੁਨੀਆਂ ਦੇ ਅੰਦਰ ਤੇਰਾ ਸਾਨੀ ਕੋਈ ਨਹੀਂ, ਸਭ ਜਗ ਡਿੱਠਾ ਹੰਡ। ਤੇ ਇਹ ਗੱਲ ਮੈਂ ਸਾਰੇ ਜਗਤ ਨੂੰ ਹੰਡਣ ਤੋਂ, ਫਿਰਨ ਤੋਂ, ਵਿਚਰਨ ਤੋਂ ਬਾਅਦ ਕਹਿ ਰਿਹਾ, ਤਜਰਬਾ ਕਰਨ ਤੋਂ ਬਾਅਦ ਕਹਿ ਰਿਹਾ। ਹੁਣ ਇਹ ਮਰਜ਼ੀ ਸਾਡੀ ਹੈ ਕਿ ਜਿਸ ਖੁਦਾਵੰਦ ਕਰੀਮ ਵਾਸਤੇ ਭਗਤ ਜੀ ਕਹਿ ਰਹੇ ਨੇ, ਤੈ ਜੇਵੜ ਮੈਂ ਨਾਹੇ ਕੋ,
ਉਹਦੇ ਨਾਲ ਜੁੜੇ ਰਹਿਣਾ ਜਾਂ ਉਹਨੂੰ ਛੱਡ ਕੇ ਕਿਧਰੇ ਸੱਜੇ ਖੱਬੇ ਭਟਕਣਾ।

0: ਇਹ ਮਰਜ਼ੀ ਤੁਹਾਡੀ ਹੈ। ਭਗਤ ਫਰੀਦ ਸਾਹਿਬ ਤੇ ਉਸ ਦੀਨ ਦਿਆਲ ਦੀਆਂ ਕਥਾ ਕਹਾਣੀਆਂ ਕਰ ਕਰਕੇ ਸਾਡੀ ਝੋਲੀ ਦੇ ਅੰਦਰ ਉਪਦੇਸ਼ ਪਾ ਰਹੇ ਨੇ। ਤੋ ਇਹ ਦੋ ਸਲੋਕ ਜਿਨ੍ਹਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕੀਤਾ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਜਿੰਨੇ ਮਾਈ ਭਾਈ ਸ਼ਰੋਤੇ ਗੁਰੂ ਕੀ ਗੋਦ ਦਾ ਆਨੰਦ ਲੈ ਰਹੇ ਹੋ, ਸਭਨਾਂ ਦੇ ਮਨਾਂ ਅੰਦਰ ਸਤਿਗੁਰੂ ਗੁਰਮਤ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਵਾਲਾ ਹਨੇਰਾ ਦੂਰ ਕਰਨ। ਤਮਾਮ
1: ਹੇ ਪ੍ਰਾਨ ਨਾਥ ਗੋਬਿੰਦ ਕਿਰਪਾ ਨਿਧਾਨ ਜਗਦ ਗੁਰੂ, ਹੇ ਸੰਸਾਰ ਤਾਪ ਹਰਨ ਕਰੁਣਾ ਮੈਂ ਸਭ ਦੁਖ ਹਰੂ, ਹੇ ਸ਼ਰਨ ਜੋਗ ਦਿਆਲ ਦੀਨਾ ਨਾਥ ਮਯਾ ਕਰੂ। ਸਰੀਰ ਸੁਵਸਥ ਖੀਨ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧੁਵੈ। ਵਾਹਿਗੁਰੂ ਸਾਹਿਬ ਜੀਓ ਫਰੀਦਾ

0: फरीदा जो तैं मारन मुकिया तिना न मारे कुम्मा अपन डै कर जाइए पैर तिना दे चुम्मा। वाहिगुरु जी का खालसा वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र गोद दा आनंद पा रहे सब माई भाई सतसंगी श्रोते जनों, आप चल रही लड़ीवार कथा भगत फरीद साहब जी दी बाणी विचों रोज रोज सरवण करदे आ रहे हो। मन बिरतियां एकागर करो, भगत फरीद साहब जी दे इन्हां सलोकां नूं आधार बना के कुछ बेनतियां मैं आप संगत दे सन्मुख रखण दा नमाणा यतन करा। भगत जी दा पहला सलोक जो अज पढ़ के सुनाए गए, फरीदा जे तू अकल लतीफ, लतीफ कहिंदे ने अकल वाला, लतीफ कहिंदे ने अकल याफ्ता ज्ञान वाला सूझवान बंदा। जे तू अकल लतीफ काले लिख ना लेख, कह लगे जे तू ए कबूल कर रहा है कि मैं समझदार हां ते फिर अपने वास्ते काले लेख क्यों लिख रहे हैं, अपने वास्ते कालख इकट्ठी क्यों कर रहे हैं? किसे दूसरे नू बचाउना ते नंबर दो दी गल, उस तो अगे दी घटना अपने आप नू ते बचा। गुरु अर्जन देव साहब सुखमणी साहब दे अंदर इस तरह ही हुक्म करदे ने, जे जानत हौ आपो बचे, जे तू जानदा है कि मैं सूझवान आ ते फिर अपना आपा विकारां कोलों बचा के विखा, अपने पल्ले नू संकोच के रख, इनू चिकड़ दे अंदर भरन ना दे जे तू जानना है कि मैं सियाना। हर मनुख अपनी अकल दे उत्ते बहुत वड्डा कॉन्फिडेंस रखदा है। हर चीज दूसरे दी प्यारी लग जांदी है, कारोबार दूसरे दा चंगा, जेब दूजे दी धन विच घट भी होवे तां वी लगदा है मेरे नालों ज्यादा माण प्रभता दूजे नू वध ना मिल जाए। पर जिथे अकल दी गल आउंदी है उथे ए अपनी अकल दे उत्ते संतुष्ट है, ना अपने तन दे उत्ते संतुष्ट है, ना अपने रूप रंग दे उत्ते संतुष्टी है, ना अपने कुटुंब कबीले ते परिवार दे उत्ते संतुष्टी है। बच्चे कहिंदे ने दूसरियां दे मां बाप चंगे ने, साडे मां बाप चंगे ने, ते मां बाप नूं पुछो कहिंदे ने दूजियां दे बच्चे चंगे ने, साडे बच्चे चंगे ने। मां बाप दी संतुष्टी बच्चियां ते नहीं, ते बच्चियां दी संतुष्टी मां बाप दे उत्ते नहीं। खिमा चाहांगा, पत्नी दी संतुष्टी पति दे उत्ते नहीं है ते पति दी संतुष्टी पत्नी दे उत्ते नहीं है, संतोखी ते दोवें ही नहीं। हर गल दे अंदर बंदा ऐ संतोष नजर पैंदा है, संतोख इहदे कोल नहीं, पर जिथे अकल दी गल आउंदी है ना उथे अपनी अकल दे उत्ते संतुष्ट है, उथे नहीं कबूलदा कि मेरी अकल छोटी है ते दूजे दी अकल सियाणी। चलो किसी मनुख की अकल नू कबूल करो या ना करो, काम चल जाएगा, ना भी करो कोई गल नहीं। बंदा ते धन श्री गुरु ग्रंथ साहिब पातशाह महाराज जी की मत नू वे छोटिया ही मनदा है ते अपनी मत नू वड्डा मनदा है। अगर गुरु ग्रंथ साहिब जी की मत दे उत्ते संतुष्ट होवे ते फिर उस मत नू कबूल ना कर लवे, फिर ते कबूल करन लग्या देरी नहीं। अगर आप संतुष्ट हो गए हो कि सतगुरु तुहाडा ज्ञान वड्डा है मेरा ज्ञान छोटा है, फिर ते गुरु दे ज्ञान नू कबूलन लग्या देरी लगेगी नहीं। अड़चन किस गल दी बनदी है कि जिस तरह मैं अपने जीवन दे अंदर चल रहा मैं ठीक ही चल रहा, यह ठीक है, कथा चलदी है, कीर्तन चलदा है, गुरु के कीर्तनी है, दो दो घंटे बह के कीर्तन करदे ने, कथा वाले कथा करदे ने, पर इन्हां नूं कई जान दिओ, कीर्तन करी जान दिओ, मैं थोड़ा इन्हां दी गल नूं मनना। बंदा चलदा है धर्म दे मार्ग दे उत्ते, पर धर्म दे अनुसार नहीं चलदा, अपने अनुसार चलदा है, अपनी मर्जी दे नाल। ਤੇ ਮੈਂ ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਜਿੰਨੇ ਕੁ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨੂੰ ਚੰਗੇ ਲੱਗ ਜਾਂਦੇ ਨੇ ਓਨੇ ਕੁ ਅਸੀਂ ਅਪਣਾ ਲੈਂਦੇ ਹਾਂ, ਤੇ ਜਿੱਥੇ ਸਾਡੀ ਅਕਲ ਜਵਾਬ ਦੇ ਦਿੰਦੀ ਹੈ ਨਾ ਕਿ ਨਹੀਂ ਇਹ ਬਚਨ ਮੰਨਣ ਦੇ ਯੋਗ ਨਹੀਂ, ਜ਼ੁਬਾਨੋ ਕਹੋ ਭਾਵੇਂ ਨਾ ਕਹੋ ਉਹਨੂੰ ਤੁਸੀਂ ਕਬੂਲ ਨਹੀਂ ਕਰਦੇ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੀ ਮਰਜ਼ੀ ਦੇ ਸਿੱਖ ਹਾਂ, ਗੁਰੂ ਦੀ ਮਰਜ਼ੀ ਦੇ ਸਿੱਖ ਨਹੀਂ ਹਾਂ। ਅਸੀਂ ਗੁਰੂ ਦੇ ਅਨੁਸਾਰ ਨਹੀਂ ਚੱਲਦੇ, ਆਪਣੇ ਅਨੁਸਾਰ ਚੱਲਦੇ ਹਾਂ। ਜਿਸ ਦਿਨ ਸਾਡੀ ਅਕਲ ਕੰਮ ਕਰ ਜਾਂਦੀ ਹੈ ਕਿ ਨਸ਼ਾ ਮਾੜਾ ਹੈ, ਅਸੀਂ ਛੱਡ ਦਿੰਦੇ ਹਾਂ ਤੇ ਮੁੱਢ ਕਦੀਮਾਂ ਤੋਂ ਲੈ ਕੇ ਸਤਿਗੁਰੂ ਦੇ ਬਚਨ ਸੁਣਦੇ ਆ ਰਹੇ ਹਾਂ, ਨਸ਼ਾ ਮਾੜਾ ਹੈ, ਨਸ਼ਾ ਮਾੜਾ ਹੈ, ਨਹੀਂ ਛੱਡਦੇ। ਇਹਦਾ ਮਤਲਬ ਇਹ ਹੋਇਆ ਕਿ ਆਪਣੀ ਅਕਲ ਦੇ ਨਾਲ ਹੀ ਛੱਡਿਆ ਨਾ ਜੋ ਕੁਝ ਛੱਡਿਆ। ਆਪਣੀ ਅਕਲ ਲੱਖ ਵਾਰ ਕਹਿ ਗੁਨਾਹਾਂ ਦੀ ਖੱਡ ਦੇ ਅੰਦਰ ਡਿੱਗੇ, ਡਿੱਗਣ ਲਈ ਤਿਆਰ ਆ, ਤੇ ਗੁਰੂ ਦੀ ਅਕਲ ਗੁਨਾਹਾਂ ਦੀ ਖੱਡ ਵਿੱਚੋਂ ਰੋਜ਼ ਰੋਜ਼ ਖਿੱਚ ਕੇ ਬਾਹਰ ਲਿਆਉਂਦੀ ਹੈ। ਇਸ ਚਿੱਕੜ ਤੇ ਦਲਦਲ ਵਿੱਚੋਂ ਨਿਕਲਣ ਵਾਸਤੇ ਤਿਆਰ ਹੀ ਨਹੀਂ। ਚਲੋ ਖੈਰ, ਮਨੁੱਖ ਆਪਣੀ ਅਕਲ ਦੇ ਉੱਤੇ ਸੰਤੋਖ ਰੱਖਦਾ ਹੈ, ਸੰਤੁਸ਼ਟ ਨਜ਼ਰ ਆਉਂਦਾ ਹੈ, ਤੇ ਸਤਿਗੁਰੂ ਕਹਿਣ ਲੱਗੇ ਠੀਕ ਹੈ, ਮੇਰਾ ਤੇਰੇ ਨਾਲ ਇਸ ਗੱਲ ਦਾ ਇਤਰਾਜ਼ ਨਹੀਂ ਕਿ ਤੂੰ ਸੰਤੁਸ਼ਟ ਨਾ ਹੋ, ਪਰ ਜੇ ਤੂੰ ਅਕਲ ਯਾਫਤਾ ਹੈ, ਅਕਲ ਵਾਲਾ ਹੈ, ਸੂਝਵਾਨ ਹੈ ਤੇ ਕਹਿ ਵੀ ਰਿਹਾ ਕਿ ਮੈਂ ਦੂਜਿਆਂ ਨਾਲੋਂ ਸਿਆਣਾ, ਤੇ ਫਿਰ ਆਪਣੇ ਮਨ ਦਾ ਪੱਲਾ ਸੰਕੋਚ ਕੇ ਕਿਉਂ ਨਹੀਂ ਰੱਖਦਾ? ਕਾਮ ਦੇ ਚਿੱਕੜ ਦੇ ਨਾਲ, ਕ੍ਰੋਧ ਦੇ ਨਾਲ, ਨਿੰਦਾ ਦੇ ਨਾਲ, ਹੰਕਾਰ ਦੇ ਨਾਲ, ਬੁਰਾਈਆਂ ਦੇ ਨਾਲ ਤੇਰਾ ਅੰਦਰ ਭਰਿਆ ਨਜ਼ਰ ਆਉਂਦਾ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਅੱਜ ਦੇ ਦੌਰ ਵਿੱਚੋਂ ਗੁਜ਼ਰਦਿਆਂ ਇੱਕ ਗੱਲ ਬੜਾ ਜ਼ੋਰ ਫੜਦੀ ਜਾ ਰਹੀ ਹੈ, ਤੇ ਉਹ ਇਹ ਗੱਲ ਹੈ ਕਿ ਗੁਰੂ ਦੀ ਲੋੜ ਨਹੀਂ ਹੈ, ਗੁਰੂ ਵਾਲਾ ਬਣਨ ਦੀ ਲੋੜ ਨਹੀਂ ਹੈ, ਗੁਰੂ ਨੂੰ ਅਪਣਾਉਣ ਦੀ ਲੋੜ ਨਹੀਂ, ਅੰਮ੍ਰਿਤ ਛਕਣ ਦੀ ਲੋੜ ਨਹੀਂ, ਗੁਰੂ ਗੁਰੂ ਜਪਣ ਦੀ ਲੋੜ ਨਹੀਂ। ਤੇ ਪੁੱਛੀਏ ਵੀ ਲੋੜ ਕਾਹਦੀ? ਉਹ ਕਹਿੰਦੇ ਨੇ ਬਸ ਆਪਣਾ ਮਨ ਸਾਫ਼ ਹੋਣਾ ਚਾਹੀਦਾ। ਇਹ ਗੱਲ ਠੀਕ ਹੈ, ਕਬੂਲ ਕਰਦੇ ਹਾਂ ਕਿ ਮਨ ਸਾਫ਼ ਹੋਣਾ ਚਾਹੀਦਾ। ਇਸੇ ਗੱਲ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਜ਼ੋਰ ਦੇ ਰਹੇ ਨੇ ਕਿ ਮਨ ਸਾਫ਼ ਕਰਨ ਵਾਸਤੇ ਆ, ਮੈਂ ਤੇਰੀ ਝੋਲੀ ਦੇ ਅੰਦਰ ਕੋਈ ਜੁਗਤੀਆਂ ਪਾਵਾਂ, ਤੈਨੂੰ ਤੌਰ ਤਰੀਕੇ ਦੱਸਾਂ। ਪਰ ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਮਨ ਸਾਫ਼ ਹੋਣਾ ਚਾਹੀਦਾ, ਤੇ ਚਾਰ ਚਾਰ ਡਿਗਰੀਆਂ ਵੀ ਤੁਹਾਡੀ ਜੇਬ ਦੇ ਅੰਦਰ ਨੇ, ਪੜ੍ਹੇ ਲਿਖੇ ਹੋ, ਤੇ ਫਿਰ ਮਨ ਸਾਫ਼ ਕਰ ਕਿਉਂ ਨਹੀਂ ਲਿਆ? ਇਹ ਕਬੂਲ ਕਰਦੇ ਹੋ ਮਨ ਸਾਫ਼ ਹੋਣਾ ਚਾਹੀਦਾ, ਪਰ ਮਨ ਸਾਫ਼ ਮੇਰਾ ਪ੍ਰਸ਼ਨ ਹੈ, ਕਰ ਕਿਉਂ ਨਹੀਂ ਲਿਆ? ਇਸ ਸਦੀ ਨੂੰ ਪੜ੍ਹੇ ਲਿਖੇ ਲੋਕਾਂ ਦੀ ਸਦੀ ਕਹਿੰਦੇ ਨੇ, ਜਿਹੜੇ ਤੁਸੀਂ ਚਾਰ ਸਰੀਰ ਸ਼ੋਭਾ ਪਾ ਰਹੇ ਹੋ, ਮੇਰੀ ਬੇਨਤੀ ਨੂੰ ਸੁਣਿਓ। ਆ ਜਿਹੜੀ ਸਦੀ ਹੁਣ ਜਾ ਰਹੀ ਹੈ, ਇਹਨੂੰ ਗਿਆਨ ਯਾਪਤਾ ਸਦੀ ਕਹਿੰਦੇ ਨੇ, ਇਹਨੂੰ ਅਕਲ ਲਤੀਫ਼ ਸਦੀ ਕਹਿੰਦੇ ਨੇ, ਅਕਲ ਵਾਲੀ ਸਦੀ, ਪੜ੍ਹਿਆ ਲਿਖਿਆ ਦੀ ਸਦੀ। ਔਰ ਹੈ ਵੀ ਸੱਚ, ਅਨਪੜ੍ਹ ਤੇ ਦੁਨੀਆ ਦੇ ਅੰਦਰ ਖੋਜ ਭਾਲ ਕਰਕੇ ਤੁਹਾਨੂੰ ਲੱਭਣਾ ਪਏਗਾ ਸਭ ਪੜ੍ਹੇ ਨੇ। ਇਹ ਗੱਲ ਵੱਖਰੀ ਹੈ, ਕੋਈ ਚਾਰ ਪੜ੍ਹਿਆ, ਕੋਈ ਅੱਠ ਪੜ੍ਹਿਆ, ਕੋਈ ਦਸ ਪੜ੍ਹਿਆ, ਕੋਈ ਚਾਰ ਅੱਖਰ ਘੱਟ ਪੜ੍ਹਿਆ ਤੇ ਕੋਈ ਚਾਰ ਅੱਖਰ ਵੱਧ ਪੜ੍ਹਿਆ, ਪੜ੍ਹੇ ਸਾਰੇ ਨੇ, ਆਪਣੇ ਆਪਣੇ ਗੁਜ਼ਾਰੇ ਮਾਤਰ ਕੰਮ ਚਲਾ ਰਹੇ ਨੇ। ਤੋ ਮੈਰਿਜ ਕਰ ਰਿਹਾ ਸਾਂ ਇਹ ਗਿਆਨ ਦੀ ਸਦੀ, ਤੇ ਗਿਆਨ ਦੀ ਸਦੀ ਦੇ ਅੰਦਰ ਦੂਸਰੇ ਪਾਸੇ ਧਿਆਨ ਦੇ ਕੇ ਵੇਖੋ, ਜਿਹੜੇ ਪੁਰਾਣੇ ਸਾਡੇ ਬਜ਼ੁਰਗ ਵਾਰ ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਇਸ ਸਦੀ ਦੇ ਅੰਦਰ ਕਾਮ ਸਿਰ ਦੇ ਉੱਤੇ ਚੜ ਕੇ ਨਾਚ ਕਰ ਰਿਹਾ ਤੇ ਹੈ ਗਿਆਨ ਦੀ ਸਦੀ, ਤੇ ਗਿਆਨ ਦੀਆਂ ਗੱਲਾਂ ਇਹ ਕਰ ਰਹੇ ਹਾਂ ਕਿ ਮਨ ਸਾਫ਼ ਹੋਣਾ ਚਾਹੀਦਾ, ਤੇ ਕਾਮ ਦੀ ਦਲਦਲ ਦਿਨ ਭਰ ਰਾਤ ਸਾਡੇ ਮਨ ਦੇ ਅੰਦਰ ਰਹਿੰਦੀ। ਕਾਮ ਸਾਡੇ ਸਿਰ ਚੜ ਕੇ ਬੋਲਦਾ ਨਜ਼ਰ ਆ ਰਿਹਾ ਹੈ, ਗਲੀ ਗਲੀ ਦੇ ਅੰਦਰ, ਦੁਆਰ ਦੁਆਰ ਦੇ ਉੱਤੇ ਕਾਮ ਦੀ ਕਿਰੜਾ ਸ਼ਰੇਆਮ ਨਜ਼ਰ ਪੈਂਦੀ ਹੈ। ਲੋਭ ਇੰਨਾ ਵੱਧ ਚੁੱਕਾ ਹੈ ਕਿ ਉਸ ਲੋਭ ਦੇ ਅੰਦਰ ਪਰਿਵਾਰ ਬਿਖਰਦੇ ਤੇ ਟੁੱਟਦੇ ਹੋਏ ਨਜ਼ਰ ਪੈ ਰਹੇ ਨੇ। ਪਤੀ ਪਤਨੀ ਟੁੱਟ ਰਹੇ ਨੇ, ਭਾਈ ਭਾਈ ਟੁੱਟ ਰਹੇ ਨੇ, ਪਿਤਾ ਪੁੱਤਰ ਟੁੱਟ ਰਹੇ ਨੇ, ਘਰ ਦੀ ਚਾਰ ਦੀਵਾਰੀ ਇੱਕ ਨਹੀਂ ਰਹਿ ਗਈ, ਮਨ ਮੁਟਾਵ ਹੈ, ਬੋਲ ਬਾਣੀ ਨਹੀਂ, ਤੇ ਦੂਸਰੇ ਪਾਸੇ ਕਹਿ ਰਹੇ ਜੀ ਮਨ ਸਾਫ਼ ਹੋਣਾ ਚਾਹੀਦਾ, ਗੁਰੂ ਦੀ ਕੀ ਲੋੜ ਹੈ? ਮੈਂ ਫੇਰ ਯਾਦ ਕਰਾ ਰਿਹਾ ਕਿ ਮਨ ਸਾਫ਼ ਹੋਣਾ ਚਾਹੀਦਾ ਹੈ, ਇਹ ਗੱਲ ਤੇ ਦਰੁਸਤ ਹੈ, ਪਰ ਤੁਸੀਂ ਕਰਦੇ ਕਿਉਂ ਨੇ? ਜੇ ਸਮਝ ਵੀ ਹੈ ਤੇ ਫਿਰ ਕਰਦੇ ਕਿਉਂ ਨੇ? ਇਹ ਵੀ ਕਹਿੰਦੇ ਹੋ ਗੁਰੂ ਦੀ ਲੋੜ ਨਹੀਂ, ਤੇ ਫਿਰ ਆਪਣੇ ਆਪ ਕਰਕੇ ਵਿਖਾਓ। ਲੋਭ ਵੀ ਸਿਖਰ ਤੇ ਚੱਲ ਰਿਹਾ ਹੈ ਇਸ ਸਦੀ ਦੇ ਅੰਦਰ। ਪਾਪ, ਅਪਰਾਧ, ਅਯਾਸ਼ੀ, ਬਦਮਾਸ਼ੀ, ਗੁੰਡਾਗਰਦੀ, ਕਤਲੂ ਕਾਰਤ, ਇਹ ਸਭ ਕੁਝ ਚੱਲ ਰਿਹਾ ਹੈ। ਤੇ ਮੈਂ ਖਿਮਾ ਪਹਿਲਾਂ ਮੰਗ ਲਵਾਂ, ਮੇਰਾ ਮਤਲਬ ਇਹ ਨਹੀਂ ਹੈ ਕਿ ਦੁਨੀਆ ਅਨਪੜ੍ਹਾਂ ਦੀ ਚਾਹੀਦੀ, ਪੜ੍ਹੇ ਲਿਖੇ ਲੋਕ ਨਹੀਂ ਚਾਹੀਦੇ, ਮੇਰਾ ਮਤਲਬ ਇਹ ਨਹੀਂ ਹੈ। ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਅਨਪੜ੍ਹ ਬੰਦਾ ਪਾਪ ਕਰਨ ਲੱਗਾ ਸੰਕੋਚ ਕਰਦਾ ਹੈ, ਤੇ ਪੜ੍ਹਿਆ ਲਿਖਿਆ ਬੰਦਾ ਸੰਕੋਚ ਨਹੀਂ ਕਰਦਾ। ਕਦੀ ਕਿਸੇ ਅਨਪੜ੍ਹ ਬੰਦੇ ਨੇ ਪੁਰਾਣੇ ਸਮੇਂ ਦੇ ਅੰਦਰ ਕੋਈ ਕਤਲ ਕਰਨਾ ਹੁੰਦਾ ਸੀ ਨਾ, ਤੇ ਉਹ 100 ਵਾਰ ਸੋਚਦਾ ਸੀ, ਤੇ ਫਿਰ ਕਤਲ ਕਿੰਨਾ ਕਰਦਾ ਸੀ, ਇੱਕ ਜਾਂ ਦੋ ਕਤਲ? ਪੜਿਆ ਲਿਖਿਆ ਦੀ ਦੁਨੀਆਂ ਦੇ ਅੰਦਰ ਇੱਕ ਬਟਨ ਦਬਾਓ ਤੇ ਹਜ਼ਾਰਾਂ ਲੋਕ ਕਤਲ ਹੋ ਜਾਂਦੇ ਨੇ। ਹਿਟਲਰ ਅਨਪੜ੍ਹ ਤੇ ਨਹੀਂ ਸੀ, ਪੜਿਆ ਲਿਖਿਆ ਹੈ 2.5 ਕਰੋੜ ਬੰਦੇ ਦਾ ਕਾਤਲ ਹੈ। ਮਾਉਸੇ ਤੁੰਗ ਪੜਿਆ ਲਿਖਿਆ ਹੈ 3 ਕਰੋੜ ਬੰਦਿਆਂ ਦਾ ਕਾਤਲ ਹੈ ਚਾਈਨਾ ਦੇ ਅੰਦਰ ਮਾਉਸੇ ਤੁੰਗ। ਔਰੰਗਜ਼ੇਬ ਅਨਪੜ੍ਹ ਤੇ ਨਹੀਂ ਹੈ, ਪੜਿਆ ਲਿਖਿਆ ਹੈ। ਜੋ ਮੈਂ ਅਰਜ਼ ਕਰਨੀ ਚਾਹੁੰਦਾ ਸਾਂ, ਪੜ੍ਹਾਈ ਦੇ ਨਾਲ ਬਣਿਆ ਕਿ ਅਸੀਂ ਗੁਨਾਹ ਕਰ ਲੈਂਦੇ ਹਾਂ, ਉਹਨਾਂ ਗੁਨਾਹਾਂ ਦੇ ਉੱਤੇ ਆਪਣੀ ਪੜ੍ਹਾਈ ਦੇ ਨਾਲ ਤਾਲੀਮ ਦੇ ਨਾਲ ਪਰਦਾ ਪਾਉਣ ਦੀ ਜਾਂਚ ਵੀ ਸਿੱਖ ਲੈਂਦੇ ਹਾਂ। ਗੁਨਾਹ ਕਰਕੇ ਗੁਨਾਹ ਨੂੰ ਢੱਕਣ ਦੀ ਸਾਨੂੰ ਜਾਂਚ ਆ ਗਈ, ਗੁਨਾਹਾਂ ਤੋਂ ਬਚਣ ਦੀ ਜਾਂਚ ਨਹੀਂ ਆਈ। ਔਰ ਇਹ ਐਲਾਨੀਆ ਬੋਲ ਮੈਂ ਸਟੇਜ ਤੋਂ ਕਹਿ ਸਕਦਾ, ਅਗਰ ਗੁਨਾਹਾਂ ਤੋਂ ਬਚਣ ਦੀ ਜੁਗਤ ਹੁੰਦੀ ਤੇ ਕੋਈ ਦੁਨੀਆਂ ਦੇ ਅੰਦਰ ਪੜ੍ਹਿਆ ਲਿਖਿਆ ਸੱਜਣ ਤੇ ਕਮ ਸੇ ਕਮ ਗੁਨਾਹਗਾਰੀ ਨਾ ਮਿਲਦਾ। ਪਰ ਜਿੰਨੇ ਗੁਨਾਹਗਾਰੀ ਮਿਲ ਰਹੇ ਨੇ ਉਹ ਤਕਰੀਬਨ ਤਾਲੀਮ ਯਾਫਤਾ ਹੀ ਮਿਲ ਰਹੇ ਨੇ, ਪੜ੍ਹੇ ਲਿਖੇ ਮਿਲ ਰਹੇ ਨੇ। ਅੱਜ ਦਾ ਵਿਸ਼ਾ ਹੀ ਕੁਝ ਇਸ ਤਰ੍ਹਾਂ ਦਾ ਹੈ, ਕਿਉਂ ਮਿਲ ਰਹੇ ਨੇ? ਕਿਉਂਕਿ ਜੋ ਗਿਆਨ ਸਾਡੇ ਪਾਸ ਹੈ, ਇਸ ਗਿਆਨ ਦੇ ਨਾਲ ਸੱਜਣੋ ਜੀਵਨ ਬਦਲਦਾ ਨਹੀਂ ਹੈ, ਕੇਵਲ ਚੱਲਦਾ ਹੈ। ਪਰਿਵਾਰ ਚੱਲਦਾ ਹੈ, ਆਪਣਾ ਪੇਟ ਚੱਲਦਾ ਹੈ, ਜੋ ਦੁਨੀਆਂ ਦੇ ਕਾਰੋਬਾਰ ਵਿਹਾਰ ਪਿਆਰ ਉਹ ਚੱਲਦਾ ਹੈ, ਰੋਜੀ ਰਿਜਕ ਚੱਲਦਾ ਹੈ, ਪਰ ਇਹਦੇ ਨਾਲ ਜੀਵਨ ਬਦਲਦਾ ਨਹੀਂ ਹੈ। ਔਰ ਜੇ ਜੀਵਨ ਬਦਲਦਾ ਹੁੰਦਾ ਤੇ ਜਿੰਨੇ ਡਾਕਟਰ ਨੇ ਉਹ ਸਾਰੇ ਗੁਨਾਹਗਾਰੀ ਨਾ ਹੁੰਦੇ। ਕੋਈ ਕਿਸੇ ਬੱਚੇ ਦੀ ਕਿਡਨੀ ਨਾ ਕੱਢਦਾ, ਨਾ ਵੇਚਦਾ, ਕੋਈ ਕਿਸੇ ਦਾ ਜਾਣ ਬੁੱਝ ਕੇ ਓਪਰੇਸ਼ਨ ਨਾ ਕਰਦਾ ਕੇਵਲ ਪੈਸੇ ਬਟੋਰਨ ਲਈ। ਤੇ ਹਿੰਦੁਸਤਾਨ ਦੇ ਅੰਦਰ ਤੇ ਇਸ ਤਰ੍ਹਾਂ ਵੀ ਵੇਖਿਆ, ਮਰੇ ਬੰਦੇ ਨੂੰ ਆਕਸੀਜਨ ਲਾ ਛੱਡਦੇ ਨੇ ਔਰ 4 ਪੈਰ ਰੱਖ ਛੱਡਦੇ ਨੇ ਕੇਵਲ ਪੈਸੇ ਇਕੱਠੇ ਕਰਨ ਲਈ। ਤੇ ਪੁੱਛੀਏ ਤੇ 4-4 ਡਿਗਰੀਆਂ ਉਹਨਾਂ ਦੇ ਨਾਂ ਦੇ ਨਾਲ ਲਿਖੀਆਂ ਮਿਲਦੀਆਂ ਨੇ, ਲੰਮੀਆਂ ਲੰਮੀਆਂ ਡਿਗਰੀਆਂ, ਲੰਮੇ ਲੰਮੇ ਲਕਮ ਮਿਲਦੇ ਨੇ। ਤੋ ਖੈਰ, ਜੋ ਗਿਆਨ ਬਾਹਰਮੁਖੀ ਸਾਡੇ ਪਾਸ ਹੈ, ਇਸ ਗਿਆਨ ਦੇ ਨਾਲ ਸਾਡੀ ਰੋਜੀ ਚੱਲਦੀ ਹੈ, ਸਾਡੀ ਰੋਟੀ ਚੱਲਦੀ ਹੈ, ਸਾਡੇ ਬੱਚਿਆਂ ਦਾ ਨਿਰਵਾਹ ਹੁੰਦਾ ਹੈ। ਇਸ ਗਿਆਨ ਦੇ ਨਾਲ ਸੱਜਣੋ ਜੀਵਨ ਬਦਲਦਾ ਨਹੀਂ ਹੈ। ਜੀਵਨ ਨੂੰ ਬਦਲਣ ਲਈ ਗਿਆਨ ਮਿਲੇਗਾ ਗੁਰੂ ਕੋਲੋਂ, ਤੇ ਗੁਰੂ ਇਹ ਗੱਲ ਕਹਿ ਰਹੇ ਨੇ ਕਿ ਆ ਮੇਰੇ ਕੋਲੋਂ ਗਿਆਨ ਲੈ, ਮੈਂ ਤੈਨੂੰ ਅੰਦਰੋਂ ਸਵਾਰ ਕੇ ਅੰਦਰੋਂ ਬਦਲ ਕੇ ਰੱਖ ਦਿਆਂ। ਭਗਤ ਰਵਿਦਾਸ ਸਾਹਿਬ, ਨਾਮਦੇਵ ਸਾਹਿਬ, ਕਬੀਰ ਸਾਹਿਬ, ਧੰਨਾ ਸਾਹਿਬ, ਬਾਕੀ ਦੇ ਸਮੂਹ ਭਗਤ ਜਨ, ਜੇ ਉਹਨਾਂ ਦਾ ਬਾਹਰੀ ਤੌਰ ਦੇ ਉੱਤੇ ਜੀਵਨ ਆਪ ਪੜੋ, ਉਹਨਾਂ ਦੇ ਜੀਵਨ ਦਾ ਮੁਤਾਲਿਆ ਕਰੋ, ਉਹਨਾਂ ਭਗਤਾਂ ਨੂੰ ਨਾ ਤੇ ਕਿਸੇ ਮੰਦਿਰ ਦੇ ਅੰਦਰ ਬਹਿ ਕੇ ਪਾਠ ਪੂਜਾ ਕਰਨ ਦਾ ਹੱਕ ਸਾਡੇ ਸਮਾਜ ਨੇ ਦਿੱਤਾ, ਮੰਦਿਰ ਵਿੱਚੋਂ ਬਲਕਿ ਉਹਨਾਂ ਲੋਕਾਂ ਨੂੰ ਧੱਕੇ ਪੈਂਦੇ ਰਹੇ। ਰਵਿਦਾਸ ਸਾਹਿਬ, ਨਾਮਦੇਵ ਸਾਹਿਬ, ਕਬੀਰ ਸਾਹਿਬ, ਕਿੰਨੇ ਮੰਦਰਾਂ ਦੀਆਂ ਦਲਹੇਜਾਂ ਦੇ ਉੱਤੇ ਚੜ੍ਹਨ ਦਿੱਤਾ, ਨਾ ਉਹਨਾਂ ਨੂੰ ਕਿਸੇ ਸਕੂਲ ਮਦਰਸੇ ਦੇ ਅੰਦਰ ਜਾਣ ਦਾ ਸਮਾਂ ਨਸੀਬ ਹੋਇਆ, ਔਰ ਨਾ ਉਹਨਾਂ ਨੂੰ ਕਿਸੇ ਨੇ ਜਾਣ ਦਿੱਤਾ। ਉਹਨਾਂ ਦਾ ਬਾਹਰੀ ਜੀਵਨ ਵਿਚਾਰ ਕੇ ਵੇਖੋ, ਕਿਸੇ ਕਾਲਜ ਦੇ ਨਾਲ, ਯੂਨੀਵਰਸਿਟੀ ਦੇ ਨਾਲ ਉਹਨਾਂ ਦਾ ਸੰਬੰਧ ਨਹੀਂ ਮਿਲਦਾ, ਕਿਸੇ ਡਿਗਰੀ ਦੇ ਨਾਲ ਸੰਬੰਧ ਨਹੀਂ ਮਿਲਦਾ। ਪਰ ਕਮਾਲ ਦੀ ਗੱਲ ਇਹ, ਇੰਨੇ ਕੁਝ ਬਚਨ ਉਹਨਾਂ ਨੇ ਆਪਣੇ ਅੰਦਰੋਂ ਕੱਢੇ ਤੇ ਸਾਡੀ ਝੋਲੀ ਵਿੱਚ ਪਾਏ, ਜਿਹੜੇ ਬਚਨ ਜੀਵਨ ਨੂੰ ਸਵਾਰਨ ਵਾਸਤੇ ਕਾਰਗਰ ਨੇ, ਜੀਵਨ ਨੂੰ ਸਵਾਰਨ ਵਾਸਤੇ ਮਦਦਗਾਰ ਨੇ। ਕਾਰਨ ਕੀ ਹੈ? ਉਹਨਾਂ ਨੇ ਆਪਣੇ ਅੰਦਰ ਉਹ ਗਿਆਨ ਵਸਾਇਆ ਜਿਸ ਗਿਆਨ ਦੇ ਨਾਲ ਮਨ ਸਮਰਦਾ ਹੈ, ਮਨ ਤਰਤੀਬ ਵਿੱਚ ਆਉਂਦਾ ਹੈ, ਸੁਰਤਾਲ ਵਿੱਚ ਆਉਂਦਾ ਹੈ। ਅਸੀਂ ਉਹ ਗਿਆਨ ਪਾ ਰਹੇ ਹਾਂ ਜਿਹਦੇ ਨਾਲ ਜੀਵਨ ਚੱਲਦਾ ਹੈ ਤੇ ਜੀਵਨ ਬਦਲਦਾ ਨਹੀਂ ਹੈ। ਹੁਣ ਅਗਲੀ ਬੇਨਤੀ, ਮੇਰਾ ਇਹ ਦੋਸ਼ ਨਹੀਂ ਹੈ ਕਿ ਦੁਨੀਆਂ ਅਨਪੜ੍ਹਾਂ ਦੀ ਚਾਹੀਦੀ ਹੈ, ਪੜ੍ਹਿਆ ਲਿਖਿਆ ਨਹੀਂ ਚਾਹੀਦਾ। ਦੋਸ਼ ਇਸ ਗੱਲ ਦਾ ਹੈ ਕਿ ਪੜ੍ਹਿਆ ਹੋਵੇ ਗੁਣੇਗਾਰ ਤਾਂ ਉਮੀ ਸਾਧਨਾ ਮਾਰੀ, ਪੜ੍ਹ ਕੇ ਤੂੰ ਗੁਨਾਹ ਦੇ ਸਾਗਰ ਦੇ ਅੰਦਰ ਡੁੱਬਦਾ ਨਜ਼ਰ ਕਿਉਂ ਪੈ ਰਿਹਾ? ਗੁਰੂ ਗ੍ਰੰਥ ਸਾਹਿਬ ਜੀ ਨੇ ਤਾਂ ਹੀ ਕਹਿ ਦਿੱਤਾ ਕਿ ਪੜਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ। ਕਹਿਣ ਲੱਗੇ, ਲੱਭ ਵੀ ਤੇਰਾ ਕਾਬੂ ਵਿੱਚ ਨਹੀਂ, ਲੋਭ ਵੀ ਕਾਬੂ ਵਿੱਚ ਨਹੀਂ, ਅਹੰਕਾਰ ਕਾਬੂ ਵਿੱਚ ਨਹੀਂ, ਬੁਰਾਈਆਂ ਕਾਬੂ ਵਿੱਚ ਨਹੀਂ, ਡਿਗਰੀਆਂ ਸਿਰ ਦੇ ਉੱਤੇ ਚੁੱਕੀ ਫਿਰਦੇ, ਕੀ ਬਣੇਗਾ ਉਹਨਾਂ ਡਿਗਰੀਆਂ ਦਾ? ਪੜਿਆ ਮੂਰਖ ਆਖੀਐ ਜਿਤ ਲੱਭ ਲੋਭ ਅਹੰਕਾਰ। ਤੋ ਫਿਰ ਪੰਜਾਬੀ ਦੀ ਠੇਠ ਭਾਸ਼ਾ ਦੇ ਅੰਦਰ, ਦੇਹਾਤ ਦੇ ਅੰਦਰ ਇੱਕ ਬਜ਼ੁਰਗ ਵਾਰਾ ਨੇ ਕਹਾਵਤ ਬਣਾਈ, ਪੱਠ ਪਏ ਸੋਨਾ ਜਿਹੜਾ ਕੰਨਾਂ ਨੂੰ ਖਾਏ। ਉਸ ਸੋਨੇ ਦਾ ਕੀ ਕਰੀਏ ਜਿਹੜਾ ਕੰਨਾਂ ਨੂੰ ਨਾਲ ਨਾਲ ਖਾਈ ਜਾਏ? ਉਸ ਗਿਆਨ ਦਾ ਕੀ ਕਰੀਏ ਜਿਹੜਾ ਗਿਆਨ ਰੋਜ਼ ਰੋਜ਼ ਕਾਮ ਵੀ ਵਧਾ ਰਿਹਾ ਹੈ, ਕ੍ਰੋਧ ਵੀ ਵਧਾ ਰਿਹਾ ਹੈ, ਨਿੰਦਾ ਵੀ ਵਧਾ ਰਿਹਾ ਹੈ, ਅਯਾਛੀ ਵੀ ਵਧਾ ਰਿਹਾ ਹੈ, ਚਲਾਕੀ ਵੀ ਵਧਾ ਰਿਹਾ ਹੈ, ਦੁਨੀਆਂ ਮਕਾਰੀ ਦੇ ਨਾਲ ਭਰਦੀ ਜਾ ਰਹੀ ਹੈ। ਤੇ ਫਿਰ ਜਿਸ ਦੇਸ਼ ਦੇ ਅੰਦਰ ਜਾਈਦਾ ਉੱਥੋਂ ਦੇ ਦੋਸ਼ ਉੱਥੇ ਜਾ ਕੇ ਸਮਝ ਵਿੱਚ ਆਉਂਦੇ ਨੇ। ਦੂਰੋਂ ਦੂਰੋਂ ਲੱਗਦਾ ਫਲਾਣਾ ਦੇਸ਼ ਤੇ ਬੜਾ ਸੁਖੀ ਏ। ਮੈਂ ਵੇਖਿਆ ਨਾ ਕੋਈ ਇੰਡੀਆ ਦੇ ਅੰਦਰ ਸੁਖੀ ਏ, ਨਾ ਕੋਈ ਇੱਥੇ ਸੁਖੀ। ਉੱਥੇ ਵੀ ਹੌਕੇ ਝੋਰੇ ਨਿਕਲਦੇ ਨਜ਼ਰ ਪੈਂਦੇ ਨੇ, ਇੱਥੇ ਵੀ ਹੌਕੇ ਝੋਰੇ ਨਿਕਲਦੇ ਨਜ਼ਰ ਪੈਂਦੇ ਨੇ। ਉੱਥੇ ਵੀ ਗੁਣਾ ਉਸ ਤਰ੍ਹਾਂ ਹੀ ਸਾਡੇ ਨਾਲ ਨੇ, ਇੱਥੇ ਵੀ ਗੁਣਾ ਉਸ ਤਰ੍ਹਾਂ ਹੀ ਸਾਡੇ ਨਾਲ ਨੇ, ਕੋਈ ਛੁੱਟਦੇ ਨਹੀਂ ਗਏ। ਸਾਰਾ ਸਾਰਾ ਦਿਨ ਬੰਦਾ ਚੁਗਲੀ ਕਰਦਾ ਥੱਕਦਾ ਨਹੀਂ, ਨਿੰਦਾ ਕਰਦਾ ਰੁਕਦਾ ਨਹੀਂ, ਵਿਕਾਰਾਂ ਦੇ ਅੰਦਰ ਮਸਤ ਰਹਿੰਦਾ ਹੈ। ਦੇਸ਼ ਭਾਵੇਂ ਕੋਈ ਹੋਵੇ, ਕੀ ਫਰਕ ਪੈਂਦਾ ਉਹਦੇ ਨਾਲ। ਤੋਂ ਮੈਨੂੰ ਇੱਕ ਕਿਸੇ ਅਦੀਬ ਦਾ ਲਿਖਿਆ ਹੋਇਆ ਬੋਲ ਧਿਆਨ ਵਿੱਚ ਆਉਂਦਾ ਹੈ। ਉਹ ਕਹਿੰਦਾ ਹੈ ਕਿ ਅਕਲ ਬਾਰੀਕ ਹੋਈ ਜਾਤੀ ਹੈ, ਬੰਦੇ ਦੀ ਅਕਲ ਦਿਨ ਪਰ ਰਾਤ ਬਰੀਕ ਹੁੰਦੀ ਤੁਰੀ ਜਾ ਰਹੀ ਹੈ। ਬਰੀਕੀਆਂ ਨੂੰ ਖੁੱਲਣਾ, ਸਮਾਜਿਕ ਬਰੀਕੀਆਂ ਨੂੰ ਖੁੱਲਣਾ ਇਹ ਮਨੁੱਖੀ ਅਕਲ ਦੇ ਪਾਸ ਹੈ। ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਤਾਰੀਕ ਦਾ ਮਤਲਬ ਹੁੰਦਾ ਹੈ ਹਨੇਰਾ, ਅੰਦਰ ਹਨੇਰਾ ਵੱਧਦਾ ਜਾ ਰਿਹਾ ਤੇ ਬਾਹਰੋਂ ਚਾਨਣਾ ਵੱਧਦਾ ਜਾ ਰਿਹਾ। ਬਾਹਰੋਂ ਗਿਆਨ ਸਾਡਾ ਚੰਦਰਮਾ ਦੇ ਉੱਤੇ ਜਾ ਕੇ ਝੰਡੇ ਚੁੜਾ ਆਇਆ, ਅੰਦਰ ਸਾਡੇ ਮੱਸਿਆ ਦੀ ਕਾਲੀ ਬੋਲੀ ਕੋਪਾ। ਰਾਤ ਏ ਹਨੇਰੀ ਰਾਤ ਏ। ਇੱਕ ਹੋਰ ਬੋਲ ਮੇਰੇ ਸਾਹਮਣੇ ਆ ਜਾਂਦਾ ਹੈ, ਉਹ ਅਦੀਬ ਕਹਿੰਦਾ ਹੈ, ਇਸ ਦੌਰ ਏ ਤਰੱਕੀ ਕੇ ਅੰਦਾਜ਼ ਨਿਰਾਲੇ ਹੈ, ਇਸ ਦੌਰ ਏ ਤਰੱਕੀ ਕੇ ਅੰਦਾਜ਼ ਨਿਰਾਲੇ ਹੈ, ਜਿਹਨੋ ਮੇ ਅੰਧੇਰੇ ਹੈ ਸੜਕੋਂ ਪੇ ਉਜਾਲੇ ਹੈ। ਅਗਰ ਸੜਕਾਂ ਨੂੰ ਵੇਖੀਏ ਤੇ ਰਾਤ ਬਿਲਕੁਲ ਦਿਨ ਦੇ ਬਰਾਬਰ ਨਜ਼ਰ ਪੈ ਰਹੀ ਹੈ, ਰੋਸ਼ਨੀ ਔਰ ਚੁਗਿਰਦੇ ਦੇ ਅੰਦਰ ਰੋਸ਼ਨੀ। ਅਗਰ ਜਿਹਨੀ ਤੌਰ ਦੇ ਉੱਤੇ ਮਨੁੱਖ ਨੂੰ ਨੇੜੇ ਹੋ ਕੇ ਵੇਖੀਏ ਤੇ ਕਾਲੀ ਬੋਲੀ ਮੱਸਿਆ ਦੀ ਰਾਤ ਕੋਪ ਹਨੇਰਾ ਨਜ਼ਰ ਪੈ ਰਿਹਾ। ਜਿਹਨੋ ਮੇ ਅੰਧੇਰੇ ਹੈ ਸੜਕੋਂ ਪੇ ਉਜਾਲੇ ਹੈ। ਭਗਤ ਫਰੀਦ ਸਾਹਿਬ ਜੀ ਵੀ ਕਹਿੰਦੇ ਨੇ ਕਿ ਕੰਨ ਮੁਸੱਲਾ, ਕਹਿਣ ਲੱਗੇ ਤੇਰੇ ਕੰਧੇ ਦੇ ਉੱਤੇ ਮੈਂ ਮੁਸੱਲਾ ਰੱਖਿਆ ਵੇਖਿਆ। ਮੁਸੱਲਾ ਮੁਸਲਮਾਨ ਉਸ ਕੱਪੜੇ ਨੂੰ ਕਹਿ ਦਿੰਦੇ ਨੇ ਜਿਸ ਕੱਪੜੇ ਨੂੰ ਹੇਠਾਂ ਵਿਛਾ ਕੇ ਉਹ ਪੰਜ ਵਕਤ ਨਮਾਜ਼ ਪੜ੍ਹਦੇ ਨੇ। ਉਹ ਕੱਪੜਾ ਉਹ ਨਮਾਜ਼ ਪੜ੍ਹਨ ਲਈ ਰੱਖਿਆ ਜਾਂਦਾ, ਦੂਜਿਆਂ ਕੰਮਾਂ ਲਈ ਨਹੀਂ। ਉਹਨੂੰ ਉਹ ਮੋਢੇ ਦੇ ਉੱਤੇ ਚੁੱਕ ਕੇ ਰੱਖ ਲੈਂਦੇ ਨੇ, ਉਹਦਾ ਨਾਮ ਮੁਸੱਲਾ ਹੈ ਇਸਲਾਮੀ ਸ਼ਰ੍ਹਾਂ ਦੇ ਮੁਤਾਬਕ। ਆਖਿਆ ਕੰਨ ਮੈਨੇ ਕੰਧਾ, ਕੰਨ ਮੁਸੱਲਾ ਸੂਫ ਗਲ, ਕਾਲੇ ਰੰਗ ਦਾ ਚੋਲਾ ਵੀ ਗਿੱਟਿਆਂ ਤੱਕ, ਤੇਰੇ ਜਾਮੇ ਨੂੰ ਮੈਂ ਵੇਖ ਰਿਹਾ, ਤੇਰਾ ਲਿਬਾਸ ਚੋਲਾ ਗਿੱਟਿਆਂ ਤੱਕ ਲੰਮਾ ਵੇਖ ਰਿਹਾ। ਸੂਫੀ ਸੰਤ ਨੇ ਨਾ ਜਿਹੜੇ ਉਹ ਕਾਲੇ ਰੰਗ ਦਾ ਚੋਲਾ ਪਾਉਂਦੇ ਨੇ ਜ਼ਿਆਦਾਤਰ। ਆਖਿਆ ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜ ਵਾਤ, ਵਾਤ ਮੈਨੇ ਵਾਕ, ਵਾਕ ਮੈਨੇ ਬੋਲ, ਜਿਹੜੀ ਜ਼ੁਬਾਨ ਦੇ ਬੋਲ ਬੋਲਦਾ, ਬੋਲ ਵੀ ਤੇਰੇ ਬੜੇ ਮਿੱਠੇ ਮਿੱਠੇ ਨੇ, ਪਰ ਇਹ ਸਾਰੀਆਂ ਚੀਜ਼ਾਂ ਹੁੰਦਿਆਂ ਸੁਣਦਿਆਂ ਜਦੋਂ ਮੈਂ ਤੇਰੇ ਅੰਦਰ ਵੇਖਦਾ ਤੇ ਕਹਿੰਦੇ ਨੇ ਦਿਲ ਕਾਤੀ, ਤੇਰਾ ਦਿਲ ਕੈਂਚੀ ਦਾ ਕੰਮ ਕਰ ਰਿਹਾ, ਕੈਂਚੀ ਦਾ ਕਾਤੀ ਮੇਰੇ ਕੈਂਚੀ, ਤੇ ਕੈਂਚੀ ਕੱਪੜੇ ਨੂੰ ਕੱਟਣਾ ਹੀ ਜਾਣਦੀ, ਸਵਾਰਨਾ ਨਹੀਂ ਜਾਣਦੀ। ਸੂਈ ਧਾਗਾ ਕੱਪੜੇ ਨੂੰ ਪੁਸ਼ਾਕ ਬਣਾਉਂਦਾ ਹੈ, ਪੈਂਟ ਬਣਾਉਂਦਾ ਹੈ, ਪਜਾਮਾ ਬਣਾਉਂਦਾ ਹੈ, ਕੁਰਤਾ ਬਣਾਉਂਦਾ ਹੈ, ਕੁਝ ਕੁਝ ਹੋਰ ਬਣਾਉਂਦਾ ਹੈ, ਸੂਈ ਤੇ ਧਾਗਾ ਦੋਵੇਂ ਮਿਲ ਕੇ। ਪਰ ਕੈਂਚੀ ਦੇ ਕੋਲ ਬਣਾਉਣਾ ਨਹੀਂ, ਕੈਂਚੀ ਦੇ ਕੋਲ ਢਾਉਣਾ ਹੈ। ਕੈਂਚੀ ਕੱਪੜੇ ਨੂੰ ਕੇਵਲ ਕਤਰਦੀ ਹੈ, ਕੱਪੜੇ ਨੂੰ ਪੁਸ਼ਾਕ ਦਾ ਰੂਪ ਨਹੀਂ ਦਿੰਦੀ। ਇਹ ਗੱਲ ਵੱਖਰੀ ਹੈ ਕਿ ਕੈਂਚੀ ਦੀ ਆਪਣੀ ਜਗ੍ਹਾ ਹੈ ਤੇ ਸੂਈ ਧਾਗੇ ਦੀ ਆਪਣੀ ਜਗ੍ਹਾ ਹੈ, ਇਹ ਗੱਲ ਵੱਖਰੀ ਹੈ। ਕੈਂਚੀ ਵਾਂਗ ਤੂੰ ਆਪਣੇ ਦਿਲ ਦੇ ਨਾਲ ਲੋਕਾਂ ਨੂੰ ਕੱਟਣ ਦਾ ਯਤਨ ਕਰ ਰਿਹਾ। ਸੋਚ ਤੇਰੀ ਹੈ, ਮੈਂ ਦੂਜੇ ਦਾ ਕਾਰੋਬਾਰ ਕੱਟ ਦਿਆਂ, ਦੂਜੇ ਦੀ ਇੱਜ਼ਤ ਕੱਟ ਦਿਆਂ, ਦੂਜੇ ਦਾ ਨਾਮ ਕੱਟ ਦਿਆਂ, ਤੇ ਕੱਟਣਾ ਕੈਂਚੀ ਦਾ ਕੰਮ ਹੈ। ਦੂਜੇ ਦਾ ਨਾਮ ਮੇਰੇ ਨਾਲੋਂ ਅੱਗੇ ਕਿਉਂ ਜਾ ਰਿਹਾ, ਮੈਂ ਨਾਮ ਕੱਟ ਦਿਆਂ। ਦੂਜੇ ਦਾ ਕਾਰੋਬਾਰ ਮੇਰੇ ਨਾਲੋਂ ਅੱਗੇ ਕਿਉਂ ਜਾ ਰਿਹਾ, ਮੈਂ ਉਹ ਕਾਰੋਬਾਰ ਕੱਟ ਦਿਆਂ। ਦੂਸਰੇ ਦਾ ਧਨ ਬਹੁਤਾ ਕਿਉਂ ਹੈ, ਉਹ ਕੱਟ ਦਿਆਂ। ਦੂਸਰੇ ਦਾ ਪਰਿਵਾਰ ਇਤਫਾਕ ਦੇ ਅੰਦਰ ਕਿਉਂ ਹੈ, ਮੈਂ ਪਰਿਵਾਰ ਨੂੰ ਕੱਟ ਦਿਆਂ। ਕੁਝ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ, ਕਿਸੇ ਦੇ ਪਰਿਵਾਰ ਵਿੱਚੋਂ ਇੱਕ ਵਾਰ ਨਿਕਲਦੇ ਨੇ ਤੇ ਉਹਨਾਂ ਦੇ ਨਿਕਲਣ ਦੇ ਨਾਲ ਪਰਿਵਾਰ ਬਿਖਰ ਜਾਂਦੇ ਨੇ, ਪਰਿਵਾਰ ਟੁੱਟ ਜਾਂਦੇ ਨੇ। ਕੁਝ ਇਸ ਤਰ੍ਹਾਂ ਦੇ ਹੁੰਦੇ ਨੇ, ਪਰਿਵਾਰ ਵਿੱਚ ਉਹਨਾਂ ਦੇ ਪੈਰ ਪੈਂਦੇ ਨੇ ਤੇ ਪਰਿਵਾਰ ਜੁੜਨਾ ਸ਼ੁਰੂ ਕਰ ਦਿੰਦੇ ਨੇ। ਕੁਝ ਜੋੜਨ ਦਾ ਕੰਮ ਕਰਦੇ ਨੇ, ਕੁਝ ਤੋੜਨ ਦਾ ਕੰਮ ਕਰਦੇ ਨੇ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਦਿਲ ਕਾਤੀ ਗੁੜ ਵਾਤ, ਮੂੰਹ ਦੇ ਬੋਲ ਨੇ ਗੁੜ ਵਰਗੇ ਮਿੱਠੇ, ਦਿਲ ਤੇਰਾ ਕੈਂਚੀ ਦੀ ਤਰ੍ਹਾਂ ਚੱਲਦਾ ਰਹਿੰਦਾ ਹੈ ਦਿਨ ਪਰ ਰਾਤ। ਕਹਿਣ ਲੱਗੇ ਬਾਹਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ। ਬਾਹਰ ਤੇਰੇ ਚਾਨਣਾ ਹੈ ਔਰ ਅੰਦਰ ਕੋਪ ਹਨੇਰਾ ਹੈ, ਬਾਹਰ ਵਾਕਿਆ ਚਾਨਣਾ। ਜਿਹੜੀ ਜਗ੍ਹਾ ਤੇ ਅਸੀਂ ਬਹਿਣਾ ਹੈ, ਆਫਿਸ ਦੇ ਅੰਦਰ ਕੰਮ ਕਰਨਾ ਹੈ, ਰੋਡਾਂ ਦੇ ਉੱਤੇ ਚੱਲਣਾ ਹੈ, ਘਰ ਬਾਰ ਦੇ ਅੰਦਰ ਸਾਡੇ ਸੌਣ ਬਹਿਣ ਦਾ ਹਰ ਟਿਕਾਣਾ, ਉੱਥੇ ਅਸੀਂ ਚਾਨਣੇ ਦਾ ਇੰਤਜ਼ਾਮ ਕਰ ਲਿਆ, प्रकाश रवे इंतजाम कर लिया है। जिथे बिठाउना चाहुंदे आ दीन दुनी दे मालक परिपूर्ण परमात्मा नूं अंदर ध्यान मार के वेखो कोप हनेरा। फिर मैं एक होर बेनती करदा चला, अगर कोई साढ़े घर दे अंदर मेहमान आवे ते आवे भी उचेचे तौर ते, ते उस मेहमान दी आमद दे अंदर आप अपने घर नूं सवारोगे जां घर नूं बगाड़ोगे? इहदा जवाब अपने कोलों ही लिओ, घर नूं सवारोगे जां घर नूं बगाड़ोगे? उस दिन घर दी उचेची सफाई होएगी या उस दिन घर दे अंदर बाहर दा सारा कूड़ा करकट कट्ठा करके ते लिया के बेड ते सोफे ते नेड़े तेड़े ढेर लाओगे? सवारोगे ना घर नूं, बिगाड़ोगे ते नहीं। मेहमान बना रहे हैं धन श्री गुरु ग्रंथ साहिब जी नूं, मेहमान बना रहे हैं परिपूर्ण निरंकार नूं, ते जिथे उन्हूं बिठाउणा है वह जगह साफ ही नहीं है, उथे मैल ही मैल चार चफेरे, एक पासे अग बल रही है काम दी ते क्रोध दी, दूजे पासे निंदा है, चुगली है, गंदगी है, बुराइयां ने, दुनिया भर का कूड़ा करकट, इतराज कर रहे हैं रब जी तू आउंदा ही नहीं, सुनिया सी एक बारी अरजोई करिए तू आ जाना है, तू ते आउंदा ही नहीं। खैर अपने विषय दे नाल जुड़ो, ये जो ज्ञान साडे कोल है ये कारगर है, निंदन योग नहीं, पर इस ज्ञान दे नाल चलदा जीवन, जिहड़ा ज्ञान मिलदा गुरु कोलों उहदे नाल जीवन बदल जांदा है, इहदे नाल चलदा ते गुरु मत दे नाल जीवन बदल जांदा है। एक बेनती मैं कह के इस तों बाद अगे चलां, मनुख दी अकल विचों अयाची बदमाशी दे टिकाणियां ने जन्म लिया है, मनुख दे ज्ञान विचों जुवे दे अड्डियां ने कसीनो घर ने जन्म लए ने, मनुखी सोच विचों पशुआं ने ते नहीं ना आण के साडे जीवन विच सारा कुछ कायम कीता, मनुखी सोच विचों ही वैसिया द्वारा द्वारियां ने जन्म लिया, जिन्हें टिकाने ने बुराई दे विचारी दे मनुखी सोच विचों इन्हां दा जन्म होया है ना, मनुखी मत करके इन्हां दा जन्म होया है ना। हुण इस तरह कह लो, जिन्ने गुणा ने उन्हां सारिया गुनाहां दा जन्म कित्थों हुंदा नजर आ रहा है? मनुखी सोच विचों, मनुख दी मत विचों। जिस दिन किसी मनुख दे कोल धन श्री गुरु ग्रंथ साहिब पातशाह दी मत आ जांदी है, उहदे अंदरों एक एक करके सारियां बुराइयां बाहर निकल जांदियां ने, अंदर कोई बुराई रहिंदी नहीं, ना वो जुवारी रहिंदा है, ना वो विचारी रहिंदा है, ना वो कामी रहिंदा है, ना वो लोभी रहिंदा है, ना वो निंदक रहिंदा है, ना वो ईर्ष्यालू रहिंदा है, ना वो अंदरों बुरा रहिंदा है, ते जिहदे अंदर कोई बुराई ना होवे वो नरोल रब वर्गा बन जांदा है। रब दे अंदर कोई बुराई नहीं, ते जिस बंदे दे अंदर बुराई नहीं उस परमात्मा रूपी सागर दे अंदर समाउण दे योग बन जांदा है। एक बेनती मैं होर करां, अगे भगत फरीद साहब जी दे सलोकां विच आप सरवण करोगे, भगत जी कहिंदे ने रब नूं मिलन वाले सारे यतन प्रयतन छड्ड दे, पर बड़ी हैरानगी भगत जी दुनिया भर दे पैगंबर रैबरी अवतारी पुरशां दा इस गल दे उत्ते जोर है परमात्मा नूं मिलन दा यतन कर, तुसीं कह रहे हो परमात्मा नूं मिलन दे सारे यतन छड्ड, तो फिर करिए के अगर परमात्मा नूं मिलन दे यतन छड्ड दईए तो साडा प्रश्न है फिर इस दे इवज इस दे बदले असीं की करिए जीवन दे अंदर? भगत जी कहिंदे ने आप सवार है, मैं मिले मैं मिलिया सुख होए, तू अपने आप नूं सवारन दा यतन कर। जिस दिन तू अपने अंदरों अपने आप नूं कंप्लीट सवार लेगा, मुकम्मल तौर ते सवार लेगा, इस तरह ते है नहीं कि रब ने वीजा लेके आना है, पता नहीं उन्हों इमीग्रेशन वाले वीजा देंगे नहीं देंगे, एंट्री मिलेगी नहीं मिलेगी, इस तरह का तो कोई मैटर है नहीं, रब ने दूरों भी नहीं आना, वो है तेरे अंदर। फर्क केवल इन्ना है कि बंदा अपने आप नूं सवारन वल ध्यान देंदा नहीं, ध्यान इहदा सारा ही बाहर मुखी हुंदा है, अंतर मुखी इहदा ध्यान ही नहीं है, ते जे अपने आप नूं सवारन दा इहदा यतन है ते फिर खिमा करियो, बाहरों बाहरों यतन है, अंदर नूं सवारन दा यतन नहीं है। भगत जी कहिंदे ने जे तू अकल लतीफ काले लिखना लेख अपने वास्ते कम से कम कालक ते इकट्ठी ना कर, काले लेख ते ना लिख, काले कर्म ते ना कर, जिन्ने गुनाह ने उन्हां नूं दूजे रूप दे अंदर कह दिता है काले कर्म, कालिया कर्मां नूं कह दिता काले लेख, आख्या उह काले लेख अपने लिए तैयार ना कर, काले कर्म ना कर। जे तू वाकई अकल वाला बंदा अपने ज्ञान दे नाल, मैं फिर बेनती कर रहा जिहड़ा ज्ञान अज मनुख दी झोली विच है ਇਹਦੀ ਖੋਪੜੀ ਦੇ ਅੰਦਰ ਜਿਹੜੇ ਚਾਰ ਅੱਖਰ ਗਿਆਨ ਦੇ ਮੌਜੂਦ ਨੇ, ਉਸ ਗਿਆਨ ਦੇ ਨਾਲ ਇਹਨੇ ਬਾਹਰੋਂ ਆਪਣੇ ਆਪ ਨੂੰ ਬੜਾ ਸਵਾਰਿਆ। ਇਹਦੀ ਕਾਰ ਸਾਫ਼, ਇਹਦੇ ਕੱਪੜੇ ਸਾਫ਼, ਇਹਦਾ ਤਨ ਸਾਫ਼, ਇਹਦਾ ਘਰ ਸਾਫ਼, ਇਹਦਾ ਆਫਿਸ ਸਾਫ਼, ਇਹਦੀਆਂ ਗਲੀਆਂ ਸਾਫ਼, ਰੋਡਾਂ ਸਾਫ਼, ਜਿੱਥੇ ਜਿੱਥੇ ਚੱਲਣਾ ਬਹਿਣਾ ਇਹਦਾ ਹੁੰਦਾ ਹੈ ਉਹ ਸਾਰੀਆਂ ਹੀ ਥਾਵਾਂ ਸਾਫ਼ ਨੇ, ਹਰ ਜਗ੍ਹਾ ਉਹ ਮੁਕੰਮਲ ਤੌਰ ਦੇ ਉੱਤੇ ਸਾਫ਼ ਨਜ਼ਰ ਆਉਂਦੀ। ਨੇੜੇ ਤੇੜੇ ਕਿਧਰੇ ਗਦਗੇ ਨਹੀਂ ਬਾਹਰੋਂ, ਪਰ ਅੰਦਰ ਜਿੱਥੇ ਪਰਮਾਤਮਾ ਨੂੰ ਵਸਾਉਣਾ ਚਾਹੁੰਦੇ ਉੱਥੇ ਹੈ ਹੀ ਗੰਦਗੀ, ਗੰਦਗੀ ਦੇ ਸਿਵਾਏ ਕੁਝ ਹੈ ਹੀ ਨਹੀਂ। ਇਸ ਤਰ੍ਹਾਂ ਕਹਿ ਲੋ ਤਨ ਨੂੰ ਸਵਾਰਨ ਦੀ ਜਾਚ ਆ ਗਈ ਹੈ, ਮਨ ਨੂੰ ਸਵਾਰਨ ਦੀ ਜਾਚ ਨਹੀਂ ਆਈ। ਬਾਹਰੋਂ ਘਰ ਸਵਾਰਨ ਦੀ ਜਾਚ ਆ ਗਈ, ਅੰਦਰਲਾ ਘਰ ਸਵਾਰਨ ਦੀ ਜਾਚ ਨਹੀਂ ਆਈ। ਬਾਹਰੋਂ ਦੁਨੀਆਦਾਰੀ ਨੂੰ ਸਵਾਰਨਾ ਇਹ ਤੇ ਸਮਝ ਆ ਗਈ ਹੈ, ਆਪਣੇ ਅੰਦਰ ਨੂੰ ਸਵਾਰਨਾ ਇਹ ਸਮਝ ਉੱਕੀ ਨਹੀਂ। ਔਰ ਇਹ ਸਮਝ ਕਿੱਥੋਂ ਮਿਲੇਗੀ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚੋਂ। ਕਹਿ ਰਹੇ ਨੇ ਗਰੀਬ ਨਵਾਜ ਭਗਤ ਫਰੀਦ ਸਾਹਿਬ ਜੀ ਕਿ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ। ਕਹਿਣ ਲੱਗੇ ਕਾਲੇ ਲੇਖ ਨਾ ਲਿਖ। ਕਹਿਣ ਲੱਗੇ ਆਪਣੇ ਗਿਰੀਵਾਨ ਮੈਂ, ਗਿਰੀਵਾਨ ਕਹਿੰਦੇ ਨੇ ਬੁੱਕਲ, ਪੰਜਾਬੀ ਵਿੱਚ ਕਹਿ ਦੇਈਦਾ ਨਾ ਆਪਣੀ ਬੁੱਕਲ ਵਿੱਚ ਧਿਆਨ ਦੇ, ਆਪਣੇ ਵੱਲ ਧਿਆਨ ਦੇ। ਕਈ ਕਹਾਵਤਾਂ ਨੇ ਆਪਣੀ ਪੀੜ੍ਹੀ ਹੇਠ ਸੋਟਾ ਮਾਰ। ਭਗਤ ਜੀ ਕਹਿੰਦੇ ਨੇ ਆਪਣੇ ਗਿਰੀਵਾਨ, ਆਪਣੀ ਬੁੱਕਲ ਦੇ ਅੰਦਰ, ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਵੇਖ, ਸਿਰ ਨੀਵਾਂ ਕਰ ਦੇਖ। ਸਿਰ ਉੱਚਾ ਰੱਖੋਗੇ ਦੂਜੇ ਦੀ ਬੁੱਕਲ ਨਜ਼ਰ ਆਏਗੀ ਆਪਣੀ ਨਹੀਂ। ਸਿਰ ਨੀਵਾਂ ਕਰੋਗੇ ਤੇ ਤਾਂ ਮੈਨੂੰ ਮੇਰੀ ਝੋਲੀ ਦਿਸੇਗੀ, ਵਰਨਾ ਨਹੀਂ ਦਿਸੇਗੀ। ਬੜੀ ਸਾਦੀ ਜੀ ਉਦਾਹਰਣ ਹੈ। ਅਗਰ ਆਪਣਾ ਦਾਮਨ, ਆਪਣੀ ਝੋਲੀ ਵੇਖਣੀ ਹੋਵੇ ਕਿ ਝੋਲੀ ਵਿੱਚ ਕੀ ਹੈ, ਤੇ ਨਜ਼ਰਾਂ ਦੂਰ ਤੋਂ ਹਟਾ ਕੇ ਆਪਣੀ ਝੋਲੀ ਵੱਲ ਨੀਵੀਆਂ ਕਰਨੀਆਂ ਪੈਣਗੀਆਂ, ਆਪਣੇ ਵੱਲ ਕਰਨੀਆਂ ਪੈਣਗੀਆਂ। ਬੰਦਾ ਨਜ਼ਰ ਨੂੰ ਹਮੇਸ਼ਾ ਉੱਚੀ ਚੁੱਕ ਕੇ ਰੱਖਦਾ ਹੈ, ਦੂਜਿਆਂ ਦੀ ਝੋਲੀ ਤੱਕਦਾ ਹੈ, ਦੂਜਿਆਂ ਦੇ ਲੇਖ ਤੱਕਦਾ ਹੈ, ਦੂਜਿਆਂ ਦੇ ਗੁਨਾਹ ਤੱਕਦਾ ਹੈ ਕਿ ਦੁਨੀਆਂ ਬੜੀ ਗੁਨਾਹਗਾਰੀ, ਆਪਣੇ ਵੱਲ ਨਹੀਂ ਵੇਖਦਾ ਕਿ ਉਹਨਾਂ ਗੁਨਾਹਾਂ ਦੇ ਅੰਦਰ ਕਿਧਰੇ ਮੈਂ ਤੇ ਨਹੀਂ ਸ਼ਾਮਿਲ, ਉਸ ਕਤਾਰ ਦੇ ਅੰਦਰ ਕਿਧਰੇ ਮੈਂ ਤੇ ਨਹੀਂ ਖੜਾ। ਇਹ ਤੇ ਕਹੀ ਜਾਂਦਾ ਹੈ ਕਿ ਦੁਨੀਆਂ ਦੇ ਅੰਦਰ ਬੇਈਮਾਨੀ ਬੜੀ ਵੱਧ ਗਈ, ਆਪਣੇ ਵੱਲ ਧਿਆਨ ਨਹੀਂ ਦਿੰਦਾ ਕਿ ਬੇਈਮਾਨੀ ਕਿਧਰੇ ਮੈਂ ਤੇ ਨਹੀਂ ਕਰ ਰਿਹਾ। ਇਹ ਤੇ ਕਹੀ ਜਾ ਰਿਹਾ ਕਿ ਲੋਕ ਹਰਾਮ ਖਾਈ ਜਾ ਰਹੇ ਨੇ, ਹੱਕ ਖਾਈ ਜਾ ਰਹੇ ਨੇ, ਦੂਜੇ ਦਾ ਖਾਈ ਜਾ ਰਹੇ ਨੇ, ਆਪਣੇ ਵੱਲ ਵੀ ਤੇ ਵੇਖ, ਇਹ ਕੰਮ ਕਿਧਰੇ ਤੂੰ ਤੇ ਨਹੀਂ ਕਰ ਰਿਹਾ। ਆਪਣਾ ਆਪਾ ਵੀ ਤੇ ਬਚਾ ਕੇ ਰੱਖਣਾ ਹੈ। ਲੋਕਾਂ ਨੂੰ ਵੇਖਦਾ ਤੇ ਲੋਕਾਂ ਦੇ ਗੁਨਾਹ ਦਿਸਦੇ ਨੇ, ਲੋਕਾਂ ਵਾਸਤੇ ਗੱਲ ਕਰ ਦਿੰਦਾ, ਲੋਕ ਬੜੇ ਦੁਰਾਚਾਰੀ ਨੇ, ਲੋਕ ਬੜੇ ਵਿਭਚਾਰੀ ਨੇ, ਲੋਕ ਬੜੇ ਕੁਕਰਮੀ ਨੇ, ਲੋਕਾਂ ਦੇ ਅੰਦਰ ਬੜਾ ਪਾਪ ਵੱਧ ਗਿਆ, ਬੜਾ ਅਤਿਆਚਾਰ ਵੱਧ ਗਿਆ। ਇਹ ਸਭ ਚੀਜ਼ਾਂ ਤੇਰੇ ਵਿੱਚ ਮੌਜੂਦ ਨੇ ਜਾਂ ਨਹੀਂ, ਇਹ ਤੂੰ ਆਪਣੇ ਵੱਲ ਧਿਆਨ ਕਰਕੇ ਵੇਖ, ਤੈਨੂੰ ਸਮਝ ਆ ਜਾਵੇ ਕਿ ਬੁਰਾਈਆਂ ਅੰਦਰ ਨੇ ਜਾਂ ਬੁਰਾਈਆਂ ਬਾਹਰ ਨੇ, ਬੁਰਾਈ ਹੈ ਜਾਂ ਬੁਰਾਈ ਤੋਂ ਤੂੰ ਨਿਰਲੇਪ ਹੈ, ਬਚ ਗਿਆ। ਤੋ ਖੈਰ, ਜੇ ਤੂੰ ਪੜ੍ਹਨਾ ਹੈ ਤੇ ਆਪਣੇ ਆਪ ਨੂੰ ਪੜ੍ਹ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਆਉਂਦਾ ਹੈ, ਇਹ ਮਨ ਗਿਰਹੀ ਕਿ ਇਹ ਮਨ ਉਦਾਸੀ। ਆਪਣੇ ਮਨ ਨੂੰ ਪੜ੍ਹ, ਵੇਖ ਕੇ ਤੇਰਾ ਮਨ ਗ੍ਰਿਸ ਦੇ ਅੰਦਰ ਜਾਂ ਗ੍ਰਿਸ ਦੇ ਅੰਦਰ ਰਹਿੰਦਾ ਹੋਇਆ ਉਪਰਾਮ ਹੈ। ਇਹ ਮਨ ਤੇਰਾ ਮੈਲ ਦੇ ਅੰਦਰ ਹੈ ਜਾਂ ਮੈਲ ਤੋਂ ਬਾਹਰ ਹੈ। ਇਹ ਮਨ ਗਿਰਹੀ ਕਿ ਇਹ ਮਨ ਉਦਾਸੀ, ਇਸ ਮਨ ਕੋ ਮਮਤਾ ਕਿੱਥੋਂ ਲਾਗੀ। ਇਹਨਾਂ ਤਮਾਮ ਗੱਲਾਂ ਦਾ ਵਿਚਾਰ ਕਰ, ਪਰ ਹੁਣ ਵਿਚਾਰ ਉਹ ਹੀ ਕਰੇਗਾ ਨਾ ਜਿਹੜਾ ਆਪਣੇ ਵੱਲ ਧਿਆਨ ਲਾਏਗਾ, ਦੂਜਾ ਵਿਚਾਰ ਕਰੇ ਕਿਉਂ? ਭਗਤ ਜੀ ਕਹਿੰਦੇ ਨੇ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜਦੋਂ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖੇਗਾ ਤੇ ਤੈਨੂੰ ਆਪਣੇ ਅੰਦਰ ਨਜ਼ਰ ਪੈਣਗੇ ਗੁਨਾਹ, ਤੇ ਗੁਨਾਹ ਇਹ ਵੇਖਣੇ ਚਾਹੁੰਦਾ ਨਹੀਂ। ਹਾਂ, ਵੇਖਣੇ ਚਾਹੁੰਦਾ ਹੈ, ਪਰ ਲੋਕਾਂ ਦੇ ਆਪਣੇ ਗੁਨਾਹ ਉਹਨਾਂ ਦੇ ਉੱਤੇ ਪਰਦਾ ਪਾਉਣਾ ਚਾਹੁੰਦਾ। ਮੈਂ ਤੇ ਬੜੀ ਵਾਰ ਹੈਰਾਨ ਹੁੰਦਾ, ਆਪਣੇ ਅੰਦਰ 98 ਦੋਸ਼ ਹੋਣ, 98 ਦੋਸ਼, ਉਹਨਾਂ 98 ਗੁਨਾਹਾਂ ਦੇ ਉੱਤੇ, ਆਪਣਿਆਂ ਗੁਨਾਹਾਂ ਦੇ ਉੱਤੇ ਤੇ ਪਰਦਾ ਬਣਾ ਕੇ ਰੱਖਣਾ ਚਾਹੁੰਦਾ ਕਿ ਮੇਰੇ ਕਿਸੇ ਇੱਕ ਗੁਨਾਹ ਦੇ ਉੱਤੋਂ ਪਰਦਾ ਹਟੇ ਨਾ, ਮੇਰੀ ਇਮੇਜ, ਮੇਰੀ ਤਸਵੀਰ ਲੋਕਾਂ ਦੇ ਸਾਹਮਣੇ ਧੁੰਦਲੀ ਨਾ ਬਣੇ, ਤੇ ਕਿਸੇ ਦੂਜੇ ਦੇ ਅੰਦਰ 98 ਗੁਣ ਹੋਣ, ਤੇ ਮੰਨ ਲਓ 2 ਗੁਨਾਹ ਨੇ, 2 ਹੀ ਦੋਸ਼ ਨੇ, ਉਹ ਦੂਜੇ ਦੇ 2 ਦੋਸ਼ ਵੀ ਇਹ ਵੇਖ ਕੇ ਛੱਜ ਦੇ ਅੰਦਰ ਪਾ ਕੇ ਉਹਨਾਂ ਨੂੰ ਛੱਟਣ ਦਾ ਯਤਨ ਕਰਦਾ। ਉਹਨਾਂ ਨੂੰ ਭੰਡਣ ਦਾ ਯਤਨ ਕਰਦਾ। ਉਹ ਜੀ ਵੇਖਿਆ ਫਲਾਣਾ ਰੋਜ਼ ਗੁਰਦੁਆਰੇ ਜਾਂਦਾ ਹੈ, ਉਹਦੇ ਅੰਦਰ ਤੇ ਆਹ ਦੋਸ਼ ਹੈ, ਤੂੰ ਵੀ ਤੇ ਰੋਜ਼ ਗੁਰਦੁਆਰੇ ਆਉਣਾ, ਤੂੰ ਆਪਣੇ ਵੱਲ ਵੇਖਿਆ ਮੇਰੇ ਵਿੱਚ ਕੀ ਦੋਸ਼ ਹੈ। ਉਹ ਜੀ ਫਲਾਣੇ ਨੂੰ ਤੇ ਉੱਥੇ ਜਾ ਕੇ ਬਹਿਣ ਦੀ ਜਾਚ ਨਹੀਂ, ਫਲਾਣਾ ਤੇ ਲੰਗਰ ਖਾਣ ਵਾਸਤੇ ਜਾਂਦਾ, ਫਲਾਣਾ ਤੇ ਇਸ ਕਰਕੇ ਜਾਂਦਾ, ਤੂੰ ਆਪਣੇ ਵੱਲ ਵੇਖ ਕੇ ਤੂੰ ਕੀ ਕਰਨ ਜਾਣਾ ਹੈ ਔਰ ਤੈਨੂੰ ਜਾ ਕੇ ਕੀ ਮਿਲਿਆ, ਤੇ ਜੇ ਨਾ ਜਾਏ ਤੇ ਤੇਰਾ ਘੱਟ ਕੀ ਜਾਂਦਾ, ਮਿਲਦਾ ਤੈਨੂੰ ਕੀ, ਤੂੰ ਆਪਣੇ ਵੱਲ ਵੇਖ। ਭਗਤ ਜੀ ਤਾਂ ਹੀ ਯਾਦ ਕਰਵਾ ਰਹੇ ਨੇ, ਆਪਣੇ ਗਿਰੀ ਵਾਂਡ ਮੈਂ ਸਿਰ ਨੀਵਾਂ ਕਰ ਦੇਖ, ਕਹਿਣ ਲੱਗੇ ਆਪਣੇ ਵੱਲ ਧਿਆਨ ਦੇ ਕੇ ਵੇਖ ਤੂੰ ਕਿੱਥੇ ਖੜਾ ਹੈ। ਆਪ ਖੜਾ ਹੈ ਗੰਦਗੀ ਦੇ ਅੰਦਰ ਤੇ ਗੱਲਾਂ ਲੋਕਾਂ ਨੂੰ ਕਰ ਰਹੇ, ਆਪ ਖੜਾ ਹੈ ਬੁਰਾਈ ਦੇ ਅੰਦਰ ਤੇ ਬੁਰਾਈ ਲੋਕਾਂ ਦੀ ਜ਼ੁਬਾਨ ਦੇ ਨਾਲ ਫਰੋਲਣ ਦਾ ਯਤਨ ਕਰ ਰਹੇ। ਕਹਿਣ ਲੱਗੇ ਸਿਰ ਨੀਵਾਂ ਕਰ ਦੇਖ। ਅਗਲੇ ਸਲੋਕ ਦੇ ਅੰਦਰ ਭਗਤ ਜੀ ਦਾ ਉਪਦੇਸ਼, ਕਹਿਣ ਲੱਗੇ ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿੰਨਾ ਨਾ ਮਾਰੇ ਕੁੰਮ। ਇਸ ਸਲੋਕ ਦੇ ਅੰਦਰ ਬੜਾ ਗਹਿਰਾ ਰਾਜ ਹੈ, ਰਹੱਸ ਹੈ। ਕਹਿਣ ਲੱਗੇ ਜੋ ਤੇਰੇ ਨਾਲ ਵਿਰੋਧਤਾ ਕਰਨ ਦਾ ਯਤਨ ਕਰਦੇ ਨੇ, ਤੇਰਾ ਮੰਦਾ ਚਿਤਵਦੇ ਨੇ, ਮੰਦਾ ਕਰਦੇ ਨੇ, ਰਾਹ ਰੋਕਦੇ ਨੇ, ਤੈਨੂੰ ਜਾਣ ਕਰਕੇ, ਧਨ ਕਰਕੇ, ਇੱਜ਼ਤ ਕਰਕੇ ਬਰਬਾਦ ਕਰਨਾ ਲੋਚਦੇ ਨੇ, ਉਹਨਾਂ ਵਾਸਤੇ ਤੂੰ ਮਾੜਾ ਨਾ ਸੋਚ। ਤਿੰਨਾ ਨਾ ਮਾਰੇ ਕੁੰਮ, ਉਹਨਾਂ ਨੂੰ ਪਰਤ ਕੇ ਮਾਰਨਾ, ਪਰਤ ਕੇ ਮਾਰਨ ਦਾ ਮਤਲਬ ਹੈ ਤੂੰ ਬਦਲਾ ਨਾ ਲੈ। ਜੇ ਚੰਦੂ ਜਹਾਂਗੀਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗਰਮ ਤਵੀ ਦੇ ਉੱਤੇ ਬਿਠਾਉਂਦੇ ਨੇ ਤੇ ਬਦਲੇ ਦੀ ਅਗਨ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਜ਼ੁਬਾਨ ਚੋਂ ਕੋਈ ਕੌੜਾ ਫਿੱਕਾ ਤੱਤਾ ਬੋਲ ਤੇ ਨਹੀਂ ਕੱਢਿਆ, ਕੋਈ ਗਰਮ ਬੋਲ ਤੇ ਨਹੀਂ ਬੋਲਿਆ। ਕਿਉਂ ਨਹੀਂ ਬੋਲਿਆ? ਕਿਉਂਕਿ ਅੰਦਰ ਬਦਲੇ ਦੀ ਭਾਵਨਾ ਹੀ ਨਹੀਂ ਹੈ। ਬੋਲਿਆ ਇਹ ਹੈ ਕਿ ਨਿਰੰਕਾਰ ਸਭ ਦਾ ਭਲਾ ਕਰੇ, ਬੋਲਿਆ ਇਹ ਹੈ ਕਿ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਨਹੀਂ ਕਿਹਾ ਕਿ ਚੰਦੂ ਤੇ ਜਹਾਂਗੀਰ ਤੇਰਾ ਕੋਈ ਧੀ ਪੁੱਤਰ ਬੱਚਾ ਨਾ ਰਹਿ, ਤੇਰੀ ਕੁੱਲ ਨਾ ਰਹਿ, ਤੂੰ ਹੁਣੇ ਖਤਮ ਹੋ ਜਾਏ, ਇਹ ਗੱਲ ਤੇ ਨਹੀਂ ਗਈ। ਗੁਰੂ ਘਰ ਦੇ ਅੰਦਰ ਬਦਲੇ ਦੀ ਭਾਵਨਾ ਹੈ ਹੀ ਨਹੀਂ ਹੈ। ਹਾਂ, ਕਿਸੇ ਨੂੰ ਸੁਧਾਰਨ ਵਾਸਤੇ ਤਲਵਾਰ ਜ਼ਰੂਰ ਚੁੱਕੀ ਗਈ ਹੈ, ਪਰ ਬਦਲੇ ਵਾਸਤੇ ਨਹੀਂ। ਮੈਂ ਜ਼ਫਰਨਾਮੇ ਦੇ ਬੋਲ ਪੜ੍ਹ ਕੇ ਬੜਾ ਹੀ ਹੈਰਾਨ ਹੋਇਆ। ਚਾਰੇ ਪੁੱਤਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦ ਹੋ ਗਏ, ਮਾਤਾ ਜੀ ਸ਼ਹੀਦ ਹੋ ਗਏ, ਪਿਤਾ ਜੀ ਪਹਿਲਾਂ ਸ਼ਹੀਦੀ ਪਾ ਚੁੱਕੇ ਨੇ, ਅਨੰਦਪੁਰ ਬਣਿਆ ਬਣਾਇਆ ਆਪਣਾ ਘਰ ਛੱਡਣਾ ਪਿਆ, ਤੇ ਜ਼ਫਰਨਾਮਾ ਸਾਰਾ ਕੁਝ ਹੋਣ ਬੀਤਣ ਤੋਂ ਬਾਅਦ ਲਿਖਦੇ ਨੇ, ਚਮਕੌਰ ਦੀ ਜੰਗ ਤੋਂ ਬਾਅਦ ਅਗਾਂਹ ਜਾ ਕੇ ਦੀਨਾ ਕਾਂਗੜ ਨਗਰ ਵਿੱਚ ਬਹਿ ਕੇ, ਤੇ ਜ਼ਫਰਨਾਮੇ ਵਿੱਚ ਲਿਖ ਰਹੇ ਨੇ ਔਰੰਗਜ਼ੇਬ, ਜੇ ਤੂੰ ਅਜੇ ਵੀ ਆਪਣੇ ਗੁਨਾਹਾਂ ਤੋਂ ਤੌਬਾ ਕਰੇ, ਅੱਗੋਂ ਵਾਸਤੇ ਆਪਣੇ ਮਨ ਨੂੰ ਸਹੀ ਕਰੇ, ਤੇ ਮੈਂ ਅੱਜ ਵੀ ਤੈਨੂੰ ਖੁਦਾ ਦਾ ਪਾਕ ਰਸਤਾ ਬਿਆਨ ਕਰਨ ਵਾਸਤੇ ਦੱਸਣ ਲਈ ਤਿਆਰ ਹਾਂ। ਇਹਨੂੰ ਕਹਿੰਦੇ ਨੇ ਬਦਲੇ ਦੀ ਭਾਵਨਾ ਨਹੀਂ। ਇਹ ਨਹੀਂ ਮੇਰੇ ਤੂੰ ਚਾਰ ਪੁੱਤਰ ਖਤਮ ਕੀਤੇ ਨੇ, ਮਾਰੇ ਨੇ, ਤੇ ਮੈਂ ਤੇਰਾ ਇੱਕ ਰਹਿ ਨਹੀਂ ਦੇਣਾ। ਆਖਿਆ ਜੇ ਤੂੰ ਅੱਜ ਵੀ ਤੌਬਾ ਕਰੇ ਤੇ ਮੈਂ ਤੈਨੂੰ ਪਰਮਾਤਮਾ ਦੇ ਪਾਕ ਪਵਿੱਤਰ ਰਸਤੇ ਦੇ ਉੱਤੇ ਤੋਰਨ ਵਾਸਤੇ ਉਪਦੇਸ਼ ਕਰਨ ਲਈ ਤਿਆਰ ਹਾਂ। ਕਹਿਣ ਲੱਗੇ ਜੋ ਤੈ ਮਾਰਨ ਮੁੱਕੀਆਂ ਤਿੰਨਾ ਨਾ ਮਾਰੇ ਕੁੰਮ। ਦੂਜੇ ਪਾਸੇ ਸਾਡਾ ਹਾਲ ਕੀ, ਸਾਨੂੰ ਮਾਮੂਲੀ ਜੀ ਕੋਈ ਗੱਲ ਕਹਿ ਦੇਣਾ, ਮੈਂ ਮਾਮੂਲੀ ਜੀ ਨਾਮ ਮਾਤਰ, ਉਹ ਸਾਨੂੰ ਮਰਦੇ ਦਮ ਤੱਕ ਚੇਤਾ ਰਹਿੰਦੀ, ਮਰਦੇ ਦਮ ਤੱਕ ਇਹਨੇ ਫਲਾਣੇ ਵਕਤ ਮੈਨੂੰ ਇਹ ਬੋਲ ਬੋਲੇ ਸਨ। ਆ ਜਿਹੜੇ ਘਰਾਂ ਦੇ ਕਲੇਸ਼ ਨੇ ਕਿੱਥੋਂ ਜਾ ਰਹੇ ਨੇ, ਇੱਥੋਂ ਤੇ ਵੱਧਦੇ ਨਜ਼ਰ ਆ ਰਹੇ ਨੇ। ਪਤਨੀ ਬੋਲ ਪਤੀ ਦਾ ਨਹੀਂ ਸਹਾਰਦੀ ਤੇ ਪਤੀ ਬੋਲ ਪਤਨੀ ਦਾ ਨਹੀਂ ਸਹਾਰਦੇ। ਸ਼ਰੀਕਾ ਬਰਾਦਰੀ ਭਾਈਚਾਰਾ ਆਪਸ ਦੇ ਅੰਦਰ ਇਸ ਤਰ੍ਹਾਂ ਖਹਿ ਖਹਿ ਕੇ ਮਰਦੇ ਨਜ਼ਰ ਆ ਰਹੇ ਨੇ। ਖਿਮਾ ਚਾਹਾਂਗਾ ਬੋਲ ਕੁਝ ਇਸ ਤਰ੍ਹਾਂ ਦੇ ਨੇ, ਜਿਵੇਂ ਬਾਂਸ ਦੇ ਜੰਗਲ ਦੇ ਅੰਦਰ ਅੱਗ ਲੱਗ ਜਾਏ ਨਾ, ਤੇ ਉਹ ਅੱਗ ਲੱਗਦੀ ਪਤਾ ਕਿਵੇਂ, ਜਦ ਗਰਮੀ ਹੁੰਦੀ ਏ ਬਾਂਸ ਸੁੱਕੇ ਹੁੰਦੇ ਨੇ, ਆਪਸ ਦੇ ਅੰਦਰ ਹਵਾ ਦੇ ਨਾਲ ਉਹ ਖਿੰਦੇ ਨੇ ਤੇ ਖਹਿ ਖਹਿ ਕੇ ਉਹਨਾਂ ਜੰਗਲਾਂ ਨੂੰ ਅੱਗ ਲੱਗਦੀ ਹੈ, ਉਹਦਾ ਨਤੀਜਾ ਇਹ ਨਿਕਲਦਾ ਹੈ ਸਾਰੇ ਉਹਦੇ ਅੰਦਰ ਜਲ ਕੇ ਰਾਖ ਬਣ ਜਾਂਦੇ ਨੇ। ਮੈਂ ਘਰਾਂ ਦੇ ਘਰ ਰਾਖ ਹੁੰਦੇ ਵੇਖ ਰਿਹਾ, ਔਰ ਕਿਉਂ ਹੁੰਦੇ ਵੇਖ ਰਿਹਾ, ਕਿਉਂਕਿ ਜੈਲਸੀ ਕਾਰਨ, ਆਪਣੇ ਗੁਨਾਹਾਂ ਦੀ ਰਗੜਾ ਹਟ ਕਾਰਨ। ਕਹਿਣ ਲੱਗੇ ਜੋ ਤੈ ਮਾਰਨ ਮੁੱਕੀਆਂ ਤਿੰਨਾ ਨਾ ਮਾਰੇ ਕੁੰਮ। ਜੇ ਤੁਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਪਾਤਸ਼ਾਹ ਇਹਦਾ ਭਲਾ ਕਰ, ਇਹ ਜਿਹੜਾ ਗੁਨਾਹ ਦੇ ਮਾਰਗ ਤੇ ਚੱਲ ਰਿਹਾ, ਮੇਰਾ ਬੁਰਾ ਕਰ ਰਿਹਾ, ਇਹਦਾ ਬੁਰਾ ਮੈਂ ਤੇਰੇ ਕੋਲੋਂ ਨਹੀਂ ਮੰਗਦਾ, ਤੂੰ ਕਰ ਇਹਦਾ ਭਲਾ, ਕਦੀ ਨਾ ਕਦੀ ਉਹ ਬੰਦਾ ਰਾਹ ਦੇ ਉੱਤੇ ਆ ਹੀ ਜਾਏਗਾ। ਚਲੋ ਉਹ ਆਵੇ ਨਾ ਆਵੇ, ਜਿਹਦੇ ਅੱਗੇ ਅਰਦਾਸ ਕਰ ਰਹੇ ਹੋ, ਜਿਹਨੇ ਸਭ ਕੁਝ ਦੇ ਕੇ ਨਵਾਜਣਾ, ਉਹ ਤੇ ਜਾਣਦਾ ਹੈ ਨਾ ਤੁਹਾਨੂੰ ਕਿ ਅੰਦਰੋਂ ਅਸੀਂ ਬੁਰਾਈ ਸੋਚ ਰਹੇ ਹਾਂ ਜਾਂ ਭਲਿਆਈ ਸੋਚ ਰਹੇ, ਉਹ ਤੇ ਜਾਣਦਾ ਹੀ ਹੈ ਨਾ, ਉਹਦੇ ਕੋਲੋਂ ਤੇ ਕੋਈ ਪਰਦਾ ਨਹੀਂ ਨਾ। ਤੇ ਬੰਦੇ ਨੇ ਦੇਣਾ ਨਹੀਂ ਹੈ, ਦੇਣਾ ਜਦੋਂ ਪਰਮਾਤਮਾ ਨੇ ਦੇਣਾ, ਬਹਾਨਾ ਉਹ ਕੋਈ ਬਣਾ ਲਵੇ ਦੇਣ ਦਾ। ਅਰਦਾਸ ਇਹ ਹੋਵੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਹੁਣ ਸਰਬੱਤ ਦੇ ਅੰਦਰ ਦੁਸ਼ਮਣ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਸੱਜਣ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਆਪਣੇ ਵੀ ਆਉਂਦੇ ਨੇ, ਸਰਬੱਤ ਦੇ ਅੰਦਰ ਬੇਗਾਨੇ ਵੀ ਆਉਂਦੇ ਨੇ। ਕਹਿੰਦੇ ਨੇ ਤਿੰਨਾਂ ਨਾ ਮਾਰੇ ਘੁੰਮ ਆਪਣ ਡੈ ਘਰ ਜਾਈਏ। ਆਪਣੇ ਨਿੱਜ ਘਰ ਦੇ ਅੰਦਰ, ਅੰਤਰ ਆਤਮੇ ਦੇ ਅੰਦਰ, ਪਾਰ ਬ੍ਰਹਮ ਦੇ ਚਰਨਾਂ ਦੇ ਅੰਦਰ ਟਿਕਿਆ ਜਾ ਸਕਦਾ ਹੈ। ਪੈਰ ਤਿੰਨਾਂ ਦੇ ਚੁੰਮ, ਪੈਰ ਚੁੰਮਣ ਦਾ ਮਤਲਬ ਹੈ ਉਹਨਾਂ ਦਾ ਵੀ ਭਲਾ ਮੰਗ, ਉਹਨਾਂ ਦੇ ਕੋਲ ਵੀ ਨਿਰਮਾਨਤਾ ਵਿੱਚ ਰਹਿ, ਉਹਨਾਂ ਦਾ ਵੀ ਭਲਾ ਹੀ ਕਰ, ਭਲਾ ਹੀ ਮੰਗ। ਇੱਕ ਛੋਟੇ ਜਿਹੇ ਪਠਾਨਾਂ ਦੇ ਬੱਚੇ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਪਾਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ ਤੀਰ ਅੰਦਾਜ਼ ਬਣਾਇਆ ਔਰ ਬੜਾ ਵੱਡਾ ਬਣਾਇਆ, ਉਹਨੂੰ ਨੇਜਾ ਪਾਲਾ ਬੰਦੂਕ ਸਭ ਕੁਝ ਚਲਾਉਣਾ ਸਿਖਾਇਆ ਗੁਰੂ ਹਰਗੋਬਿੰਦ ਸਾਹਿਬ ਨੇ। ਘੋੜ ਸਵਾਰੀ ਬਾ ਕਮਾਲ ਉਹਨੂੰ ਸਿਖਾਈ, ਉਹ ਹੋਇਆ ਜਵਾਨ ਕੇਵਲ ਇਸ਼ਾਰਤਨ ਬੇਨਤੀ। ਤੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਟਕਰਾਉਣ ਵਾਸਤੇ ਸਾਹਮਣੇ ਆਣ ਕੇ ਡਟ ਜਾਂਦਾ ਹੈ ਮੈਦਾਨ ਦੇ ਅੰਦਰ, ਜੰਗ ਲੜਦਿਆਂ ਲੜਦਿਆਂ ਪਾਤਸ਼ਾਹ ਦੇ ਸਾਹਮਣੇ ਮੁਕਾਬਲਾ ਕਰਨ ਲਈ ਆ ਜਾਂਦਾ। ਤੇ ਸਤਿਗੁਰੂ ਕਹਿਣ ਲੱਗੇ ਪੈਂਦੇ ਖਾਂ ਵਾਰ ਕਰ, ਤੈਨੂੰ ਮੈਂ ਪਹਿਲ ਦੇ ਰਿਹਾ ਤੂੰ ਵਾਰ ਕਰ। ਹੁਣ ਪੈਂਦੇ ਖਾਂ ਨੇ ਵਾਰ ਵੀ ਕਰ ਦਿੱਤਾ, ਇਹ ਨਹੀਂ ਸੋਚਿਆ ਕਿ ਇਹਨਾਂ ਨੇ ਮੈਨੂੰ ਪੜਾਇਆ ਲਿਖਾਇਆ ਇਸ ਯੋਗ ਬਣਾਇਆ, ਵਾਰ ਵੀ ਕਰ ਦਿੱਤਾ। ਪਾਤਸ਼ਾਹ ਨੇ ਵਾਰ ਕੀਤਾ ਤੇ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਹੈ। ਤੇ ਜਦ ਜ਼ਮੀਨ ਦੇ ਉੱਤੇ ਡਿੱਗਾ ਪਿਆ ਪੈਂਦੇ ਖਾਨ, ਜੇ ਪਾਤਸ਼ਾਹ ਨੂੰ ਮਾਰਨਾ ਚਾਹੁੰਦੇ ਦੂਜੀ ਤਲਵਾਰ ਦੇ ਨਾਲ ਉੱਥੇ ਮਾਰ ਸਕਦੇ ਸਨ, ਪਰ ਉਹ ਜ਼ਖਮੀ ਹੋਇਆ ਪਿਆ ਤੜਪਦਾ ਜ਼ਮੀਨ ਦੇ ਉੱਤੇ ਪਾਤਸ਼ਾਹ ਨੂੰ ਨਜ਼ਰ ਪੈਂਦਾ ਹੈ। ਗਰਮੀ ਹੈ, ਢਾਲ ਦੇ ਨਾਲ ਉਹਦੇ ਮੂੰਹ ਦੇ ਉੱਤੇ ਛਾਂ ਕਰਕੇ ਤੇ ਕਹਿਣ ਲੱਗੇ ਪੈਂਦੇ ਖਾਂ ਕਲਮਾ ਪੜ, ਖੁਦਾ ਦੇ ਚਰਨਾਂ ਵਿੱਚ ਜਾਣ ਦਾ ਵੇਲਾ ਹੈ। ਅੰਤਕਾਲ ਨਾਰਾਇਣ ਸਿਮਰੈ, ਅੰਤਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ। ਆਖਿਆ ਕਿ ਜੇ ਕੋਈ ਅੰਤਲੇ ਪਲ ਦੇ ਅੰਦਰ ਜਾ ਕੇ ਵੀ ਪਾਰ ਬ੍ਰਹਮ ਪਰਮੇਸ਼ਵਰ ਨੂੰ ਯਾਦ ਕਰੇ ਤੇ ਉਹ ਖੁਦਾ ਦੇ ਚਰਨਾਂ ਦਾ ਅੰਦਰ ਬਹਿਣ ਦਾ ਭਾਗੀਦਾਰ ਬਣ ਸਕਦਾ, ਤੂੰ ਖੁਦਾ ਨੂੰ ਯਾਦ ਕਰ। ਤੇ ਪੈਂਦੇ ਖਾਂ ਕਹਿਣ ਲੱਗਾ ਸਤਿਗੁਰੂ ਮੇਰੇ ਵਾਸਤੇ ਹੁਣ ਤੁਹਾਡਾ ਦਰਸ਼ਨ, ਤੁਹਾਡੀ ਤਲਵਾਰ ਹੀ ਕਲਮਾ ਹੈ, ਹੁਣ ਮੈਂ ਕਲਮਾ ਕੀ ਪੜਾ। ਚਲੋ ਉਹਨੇ ਆਪਣੀ ਭੁੱਲ ਮੰਨ ਲਈ, ਗੱਲ ਵੱਖਰੀ ਹੈ, ਪਰ ਸਤਿਗੁਰੂ ਨੇ ਤੇ ਉਹਨੂੰ ਵੈਰ ਜਾਂ ਵਿਰੋਧ ਦੀ ਭਾਵਨਾ ਦੇ ਨਾਲ ਇਹ ਨਹੀਂ ਕਿਹਾ ਕਿ ਤੂੰ ਆਇਆ ਸੀ ਮੇਰੇ ਤੇ ਵਾਰ ਕਰਨ, ਚਾਰ ਗਾਲਾਂ ਦਿੱਤੀਆਂ ਹੋਣ, ਕੌੜੇ ਬੋਲ ਬੋਲੇ ਹੋਣ, ਟੁਕੜੇ ਟੁਕੜੇ ਕੀਤੇ ਹੋਣ। ਨਹੀਂ, ਮਰਦੇ ਦਮ ਵੀ ਅਗਰ ਵੈਰੀ ਨੂੰ ਉਪਦੇਸ਼ ਕਰਨਾ ਆਉਂਦਾ ਹੈ ਤੇ ਇਹ ਕੇਵਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਆਉਂਦਾ ਹੈ, ਗੁਰੂ ਸਾਹਿਬਾਨਾਂ ਨੂੰ ਆਉਂਦਾ ਹੈ। ਬੰਦਾ ਤੇ ਬੰਦੇ ਦਾ ਇੰਨਾ ਵੈਰੀ ਹੈ, ਘੋਰ ਵੈਰੀ ਹੈ, ਖਹਿ ਖਹਿ ਕੇ ਆਪਸ ਦੇ ਅੰਦਰ ਸੜਦੇ ਬਲਦੇ ਨਜ਼ਰ ਪੈ ਰਹੇ ਨੇ। ਇਹ ਸੀ ਭਗਤ ਫਰੀਦ ਸਾਹਿਬ ਜੀ ਦੇ ਪਾਕ ਪਵਿੱਤਰ ਬਚਨ, ਜਿਨ੍ਹਾਂ ਬਚਨਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਰੱਖਣ ਦਾ ਨਿਮਾਣਾ ਯਤਨ ਕੀਤਾ ਗਿਆ।
1: ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਤਿਸ ਰਾਖੋ ਕਿਰਪਾ ਧਾਰ, ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ। ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ। ਵਾਹਿਗੁਰੂ ਸਾਹਿਬ ਜੀਓ, ਫਰੀਦਾ ਜਾਂ ਤਉ ਖੱਟਣ ਵੇਲ, ਤਾਂ ਤੂੰ ਰੱਤਾ ਦੁਨੀ ਸਿਉਂ, ਮਰਗ ਸਵਾਈ ਨਹੀਂ, ਜਾਂ ਭਰਿਆ ਤਾਂ ਲੱਦਿਆ, ਦੇਖ ਫਰੀਦਾ ਜੋਧੀਆ, ਦਾੜੀ ਹੋਈ ਪੂ

देख फरीदा जोतिया दाढ़ी हुई पूर अगों नेड़ा आया पिछा रहया दूर। वाहिगुरु जी का खालसा, वाहिगुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पवित्र अते निघी गोदा आनंद मान रहे सब माई भाई सतसंगी जनों, मन बिरतियां एकागर करके गुरु दरबार विच बैन अते सुनन दी कृपालता करियो। एक नुकता हमेशा ध्यान दे अंदर रखन योग है, एक वक्त दे अंदर एक कम करन दी अपने आप नूं आदत पाओ। ऐस वक्त तुसी ना ते दुकान उते हो, ना ऑफिस दे अंदर हो, ना अपनी कोई होर किरत विरत काम धंधा ही कर रहे हो। शरीर करके इस वक्त कोई होर काम धंधा करना भी चाहो ते कर भी नहीं पाओगे, क्योंकि शरीर ते गुरु दरबार विच है। तो फिर जे शरीर गुरु दरबार विच है ते फिर इस तरह का सुभाव बनाओ कि उन्ना समा मन भी गुरु दरबार विच ही रहे। इस वक्त अगर मन करके तुसी ऑफिस वे चले गए, दुकान ते चले गए, किरत विरत वे चले गए, वो भी नहीं होएगी ते जो इथे हो रहा है वो भी पल्ले नहीं पाएगा, उहदा भी लाभ पूरा पूरा नहीं मिलेगा। जितना समा गुरु दरबार दे अंदर तन हाजर रहे यतन करना चाहिदा है, उन्ना समा नाल लगदा मन नूं भी बिठाउंदा। कोई काम बिगड़दा होवे उठ के जा सकदे आ, तन करके भी चलो मन करके भी उथे रहिए, पर जिन्ना समा इथे हां इथे रहने की कृपा करियो। चल रही लड़ी वार कथा विचार भगत फरीद साहब जी दे सलोकां विचों आप रोज सवेर दे वक्त सुनदे आ रहे हो। अज जो दो सलोक बाबा फरीद साहब जी दे आप संगतां दे सन्मुख पढ़े गए, पहला श्लोक है फरीदा जां तो खट्टन वेल तां तू रत्ता दुनी सिओ। कहन लगे जेड़ा खट्टी खट्टन दा वेला सी, खट्टन मैने कमाउन, वेल मैने वकत, जेड़ा खट्टी खट्टन दा वकत सी, लाभ कमाउन दा वकत सी, तां तू रत्ता दुनी सिओ। उस वकत ते तू इधर ध्यान ना दिता ते दुनियादारी दे धंधे दे अंदर उलझिया रहा। कहन लगे ध्यान ना दिता। एक बेनती मैं होर भी करां, उम्र दे तकाजे दे नाल हर काम करन दा अपना अपना साडे समाज दे अंदर विहार प्यार बनिया है। उम्र दे तकाजे दे नाल बचपन दे अंदर साडी जिम्मेवारी स्कूल दे अंदर जाके चार अखरां दी तालीम लैनी है ते बच्चा स्कूल दे अंदर चला जांदा है। जवानी दे अंदर किरत विरत धंधा करना ते बंदा कर रहा है। बुढ़ापे दे अंदर चाहिदा है कि चलो जो हुण कमाया है आराम दे नाल उनू बह के भोगे भी, धीआं पुत्रां दे अंदर बह के आराम दे नाल चल पाए, और इस तरह होना भी चाहिदा है। परमात्मा सब दीआं लोड़ां पूरीआं भी करे। अर्ज मैं ये करनी चाहुंदा सां कि बचपन दा समा पढ़ाई वास्ते तलीम वास्ते बकायदा नियुक्त है। ते जे बंदा ये गल कहे कि बचपन ते मैं अचेत पुणे दे अंदर गवा लवां, बच्चे नूं स्कूल की तोरना है, बच्चा रोंदा है, बच्चे दा मन नहीं करदा, इनू स्कूल ना तोरीए, जेड़े मां बाप बच्चियां दे उत्ते इस तरह की दया कर जांदे ने, उन्हां दे बच्चे उन्हां नूं सारी उम्र वास्ते कदी बख्शदे नहीं। जद ओह बच्चे वड्डे होणगे बख्शणगे नहीं। अगर तुसी जवाब वजों ये गल कहो कि बेटा उदों तू रोंदा बड़ा सी, तेनू तां स्कूल विच नहीं तोरिया, उदों तेनू रोज रोज स्कूल विच लालच दे के जिद करके भेजना पैंदा सी, तू जाके राजी नहीं सी होंदा, रोंदा बड़ा सी,
ਅਸੀਂ ਸੋਚਿਆ ਕਿ ਚਲੋ ਤੈਨੂੰ ਸਕੂਲ ਵਿਚ ਨਾ ਹੀ ਤੋਰੀਏ, ਸ਼ਾਇਦ ਇਹ ਘਟਨਾ ਤੇਰੇ ਲਈ ਦੁਖਦਾਈ ਹੋਵੇ, ਦੁੱਖ ਵਾਲੀ ਹੋਵੇ। ਤੇ ਬੱਚਾ ਅਗੋਂ ਪਰਤਵਾਂ ਜਵਾਬ ਇਹੀ ਦੇਗਾ ਕਿ ਮੈਂ ਬੇਸਮਝ ਸੀ, ਮੈਨੂੰ ਸਮਝ ਨਹੀਂ ਸੀ, ਮੈਂ ਸੀ ਉਸ ਵਕਤ ਨਿਆਣਾ। ਮਾਂ ਬਾਪ ਨੂੰ ਇਹ ਗੱਲ ਕਹੇਗਾ, ਤੁਸੀਂ ਤੇ ਨਿਆਣੇ ਨਹੀਂ ਸੀ ਨਾ, ਤੁਹਾਨੂੰ ਤੇ ਪਤਾ ਸੀ ਨਾ ਮੇਰੀ ਉਮਰ ਏ ਪੜਾਈ ਕਰਨ ਦੀ, ਤੇ ਮੈਨੂੰ ਪੜਾਇਆ ਕਿਉਂ ਨੇ, ਮੇਰੀ ਉਮਰ ਏ ਸਕੂਲ ਦੇ ਅੰਦਰ ਜਾਣ ਦੀ, ਤੇ ਮੈਨੂੰ ਭੇਜਿਆ ਕਿਉਂ ਨੇ। ਠੀਕ ਏ ਮੈਂ ਰੋਂਦਾ ਸਾਂ, ਮੇਰਾ ਰੋਣਾ ਤੁਸੀਂ ਵੇਖ ਲੈਣਾ ਸੀ, ਮੈਨੂੰ ਝਿੜਕ ਦੇ ਕੇ, ਲੋਰੀ ਦੇ ਕੇ, ਕਿਸੇ ਵੀ ਢੰਗ ਦੇ ਨਾਲ ਤੋਰ ਦੇ, ਮੇਰਾ ਪੜਾ ਇਸੇ ਅੰਦਰ ਹੀ ਸੀ। ਜੋ ਬੱਚਾ ਜੀਵਨ ਦੇ ਅੰਦਰ ਬਾਲਪਨ ਦੇ ਸਮੇਂ ਨੂੰ ਅਜਾਈ ਗਵਾ ਲੈਂਦਾ ਹੈ ਖੇਡਾਂ ਦੇ ਅੰਦਰ, ਜਾਂ ਸੌ ਕੇ ਅਚੇਤ ਪੁਣੇ ਦੇ ਅੰਦਰ ਆਪਣੇ ਉਹ ਸਮੇਂ ਨੂੰ ਬਰਬਾਦ ਕਰਦਾ ਹੈ, ਉਹ ਜਵਾਨੀ ਦੇ ਦੌਰ ਵਿੱਚ ਪਹੁੰਚ ਕੇ ਨਾ ਤੇ ਸਫਲ ਇਨਸਾਨ ਹੀ ਬਣਦਾ ਹੈ, ਨਾ ਡਾਕਟਰ, ਨਾ ਟੀਚਰ, ਨਾ ਸਾਇੰਟਿਸਟ, ਤੇ ਨਾ ਚੰਗੀ ਜੌਬ ਦਾ ਉਹਨੂੰ ਆਸਰਾ ਹੀ ਮਿਲਦਾ। ਕਿਉਂ ਨਹੀਂ ਮਿਲਦਾ? ਕਿਉਂਕਿ ਜੌਬ ਮਿਲਣੀ ਹੈ ਅੱਗੇ ਆੜ ਕੇ, ਉਹਦਾ ਬੇਸ ਬਣਾਉਣ ਵਾਸਤੇ ਹੈ ਬਾਲਪਨ ਦਾ ਸਮਾਂ। ਜਿਸ ਮਕਾਨ ਦੀ ਬੁਨਿਆਦ ਹੀ ਨਹੀਂ, ਜਿਹਦਾ ਬੇਸ ਹੀ ਨਹੀਂ, ਉਹ ਮਕਾਨ ਖੜਾ ਕੇ ਸਾਸਰੇ ਦੇ ਉੱਤੇ ਹੋਵੇ। ਅਸੀਂ ਇਹ ਤੇ ਚਾਹੁੰਦੇ ਹਾਂ ਕਿ ਪੱਕੇ ਮਹਿਲ ਸਾਡੇ ਉਸਰਨ, ਪਰ ਇਹ ਨਹੀਂ ਚਾਹੁੰਦੇ ਕਿ ਉਹਦੀਆਂ ਬੁਨਿਆਦਾਂ ਵੀ ਪੱਕੀਆਂ ਬਣਾਈਆਂ ਜਾਣ। ਇੱਕ ਬੇਨਤੀ ਮੈਂ ਕਰਦਾ ਚੱਲਾਂ, ਪੱਕੀਆਂ ਬੁਨਿਆਦਾਂ ਦੇ ਸਹਾਰੇ ਪੱਕੇ ਗਗਨ ਨੂੰ ਗੋਸਾ ਦੇਣ ਵਾਲੇ ਮਕਾਨ ਉਸਾਰੇ ਜਾਂਦੇ ਨੇ। ਜਿਨ੍ਹਾਂ ਮਕਾਨਾਂ ਦੀਆਂ ਬੁਨਿਆਦਾਂ ਰੇਤੇ ਦੇ ਨਾਲ ਭਰੀਆਂ ਨੇ, ਕੱਚੀਆਂ ਨੇ, ਉਹਨਾਂ ਬੁਨਿਆਦਾਂ ਦੇ ਸਹਾਰੇ ਪੱਕੀਆਂ ਇਮਾਰਤਾਂ ਉਸਰਦੀਆਂ ਵੀ ਨਹੀਂ, ਪੱਕੀਆਂ ਇਮਾਰਤਾਂ ਖੜੀਆਂ ਵੀ ਨਹੀਂ ਹੁੰਦੀਆਂ। ਬੇਸ ਬਣਾਉਣ ਦਾ ਇੱਕ ਸਮਾਂ ਹੁੰਦਾ ਹੈ। ਅਗਰ ਕਿਸੇ ਨੇ ਪੜ੍ਹ ਲਿਖ ਕੇ ਵਕੀਲ ਬਣਨਾ ਹੈ, ਤੇ ਉਹਨੂੰ ਬੜੇ ਲੰਮੇ ਸਮੇਂ ਤੋਂ ਪੜ੍ਹਾਈ ਦੇ ਅੰਦਰ ਰਹਿ ਕੇ ਕਿਤਾਬਾਂ ਦੇ ਨਾਲ ਮਗਜ਼ਮਾਰੀ ਕਰਕੇ ਆਪਣਾ ਬੇਸ ਕਾਇਮ ਕਰਨਾ ਪੈਂਦਾ ਹੈ, ਮੈਂ ਆਉਣ ਵਾਲੇ ਕੱਲ ਨੂੰ ਵਕੀਲ ਬਣਨਾ ਹੈ, ਉਹਨੂੰ ਆਪਣਾ ਆਧਾਰ ਪੱਕਾ ਬਣਾਉਣਾ ਪੈਂਦਾ ਹੈ। ਜਿਹਦਾ ਆਧਾਰ ਕੋਈ ਨਹੀਂ, ਉਹ ਵਕੀਲ ਵੀ ਪੱਕਾ ਕੋਈ ਨਹੀਂ। ਦੂਸਰੀ ਬੇਨਤੀ, ਜਿਸ ਨੇ ਡਾਕਟਰ ਬਣਨਾ ਹੈ, ਉਹਦੇ ਪਿੱਛੇ ਵੀ ਬੜੀ ਸਾਧਨਾ, ਬੜੀ ਮਿਹਨਤ, ਦਿਨ ਭਰ ਰਾਤ ਦਾ ਜਾਗਣਾ, ਮਾਂ ਬਾਪ ਦਾ ਪੈਸਾ, ਆਪਣਾ ਸਮਾਂ, ਸਭ ਕੁਝ ਖਰਚ ਕਰਕੇ ਤਾਂ ਕਿਧਰੇ ਇੱਕ ਦਿਨ ਜਾ ਕੇ ਉਹ ਡਾਕਟਰ ਜਾਂ ਸਾਇੰਟਿਸਟ ਦੀ ਡਿਗਰੀ ਪਾ ਲੈਂਦਾ ਹੈ। ਇੱਕ ਹੋਰ ਬੇਨਤੀ ਉਦਾਹਰਣ ਵਜੋਂ ਮੈਂ ਕਰਦਾ ਚੱਲਾਂ, ਤੁਹਾਡੇ ਸਾਹਮਣੇ ਗੁਰੂ ਕੇ ਕੀਰਤਨੀਏ ਬਹਿ ਕੇ ਕੀਰਤਨ ਕਰਦੇ ਨੇ, ਉਹਨਾਂ ਦਾ ਗਲਾ ਤੇ ਬਾਜੇ ਦੀ ਸੁਰ, ਇਹ ਦੋਵੇਂ ਬੜੇ ਤਾਲਮੇਲ ਵਿੱਚ ਹੁੰਦੇ ਨੇ, ਤੇ ਜੇ ਗਲਾ ਕਿਸੇ ਹੋਰ ਪਾਸੇ ਨੂੰ ਬੋਲੇ ਤੇ ਬਾਜੇ ਦੀ ਸੁਰ, ਹਾਰਮੋਨੀਅਮ ਦੀ ਸੁਰ ਦੂਜੇ ਪਾਸੇ ਨੂੰ ਬੋਲੇ, ਤੇ ਨਾ ਗਾਉਣ ਵਾਲੇ ਦਾ ਆਨੰਦ ਹੈ ਤੇ ਨਾ ਸੁਣਨ ਵਾਲੇ ਸ਼ਰੋਤੇ ਦਾ ਆਨੰਦ ਹੈ। ਸੁਰ ਦੇ ਅੰਦਰ ਖੁੱਭ ਕੇ ਗਾਉਣਾ ਪੈਂਦਾ ਹੈ, ਪਰ ਉਸ ਸੁਰ ਦੇ ਨਾਲ ਗਲੇ ਨੂੰ ਮਿਲਾਉਣ ਵਾਸਤੇ ਉਹਨਾਂ ਦੀ ਮਿਹਨਤ ਵੇਖੋ, ਉਹਦੇ ਪਿਛੋਕੜ ਵਿੱਚ ਕਿੰਨੀ ਖੜੀ ਹੈ। ਇਹ ਨਹੀਂ ਕਿ ਪਹਿਲੇ ਦਿਨ ਆਣ ਕੇ ਕਿਸੇ ਨੇ ਦੱਸਿਆ ਕਿ ਇਹ ਵਾਜੇ ਦੀਆਂ ਸੁਰਾਂ ਨੇ, ਇਹਦੇ ਉੱਤੇ ਹੱਥ ਰੱਖ, ਆਵਾਜ਼ਾ ਆਵਾਜ਼ ਕੱਢੇਗਾ ਤੇ ਤੂੰ ਨਾਲ ਕਹਿ ਦੇਣਾ ਸਾਰੇ ਗਾ ਮਾ ਪਾ ਧਾ ਨੀ ਸਾ, ਤੂੰ ਇਹ ਸੁਰਾਂ ਬੋਲਣੀਆਂ ਸ਼ੁਰੂ ਕਰ ਦੇਣੀਆਂ ਨੇ, ਸਰਗਮਾਂ ਕਹਿਣੀਆਂ ਸ਼ੁਰੂ ਕਰ ਦੇਣੀਆਂ ਨੇ। ਇੱਕ ਦਿਨ ਇੱਕ ਸਰਗਮ ਨੂੰ ਬੋਲਣ ਦੇ ਨਾਲ ਜਾਂ ਉਹਦੇ ਉੱਤੇ ਉਂਗਲ ਰੱਖਣ ਦੇ ਨਾਲ ਬੰਦਾ ਮੁਕਾਮ ਤੇ ਨਹੀਂ ਪਹੁੰਚਦਾ। ਪਤਾ ਨਹੀਂ ਇੱਕ ਹੀ ਸੁਰ ਨੂੰ ਹਜ਼ਾਰ ਹਜ਼ਾਰ ਵਾਰਾਂ, ਇਸ ਤੋਂ ਵੀ ਜ਼ਿਆਦਾ ਜ਼ਿਆਦਾ ਵਾਰ ਗਲੇ ਵਿੱਚੋਂ ਬਾਹਰ ਕੱਢਣਾ ਪਿਆ, ਬੋਲਣਾ ਪਿਆ, ਉਹਦੇ ਨਾਲ ਗਲਾ ਜਾ ਕੇ ਤਾਂ ਮੈਚ ਕਰਦਾ ਹੈ, ਗਲਾ ਜਾ ਕੇ ਉਹਦੇ ਨਾਲ ਤਾਂ ਮੇਲ ਖਾਂਦਾ ਹੈ, ਵਰਨਾ ਸੁਰ ਹੋਰ ਕੁਝ ਕਹਿੰਦੀ ਹੈ ਤੇ ਗਲਾ ਹੋਰ ਕੁਝ ਕਹਿੰਦਾ ਹੈ। ਤੁਹਾਡੇ ਕੋਲ ਆਵਾਜ਼ ਭਾਵੇਂ ਕਿੰਨੀ ਵੀ ਚੰਗੀ ਹੋਵੇ, ਪਰ ਜਿੰਨਾ ਸਮਾਂ ਉਸ ਆਵਾਜ਼ ਨੂੰ ਤਰਾਸ਼ਿਆ ਨਾ ਜਾਏ, ਉਹ ਚੰਗੀ ਆਵਾਜ਼ ਵੀ ਭੱਦੀ ਲੱਗਦੀ ਹੈ। ਤੇ ਆਵਾਜ਼ ਦੇ ਅੰਦਰ ਖਰਾਸ਼ ਹੋਵੇ, ਆਵਾਜ਼ ਕਿਸ ਤਰ੍ਹਾਂ ਦੀ ਹੋਵੇ, ਪਰ ਮਿਹਨਤ ਕਰ ਕਰਕੇ ਉਸ ਆਵਾਜ਼ ਨੂੰ ਤਰਾਸ਼ਿਆ ਜਾਏ, ਆਵਾਜ਼ ਨੂੰ ਸਵਾਰਿਆ ਜਾਏ, ਗਲਾ ਬਿਲਕੁਲ ਸਮਰ ਜਾਏ, ਤੇ ਉਹ ਸਮਰਿਆ ਹੋਇਆ ਗਲਾ ਵੀ ਮਿੱਠਾ ਲੱਗਦਾ ਹੈ, ਭਾਵੇਂ ਉਹ ਗਾਉਣ ਦੇ ਯੋਗ ਨਾ ਵੀ ਹੋਵੇ, ਮਿਹਨਤ ਉਹਨੂੰ ਸਵਾਰ ਕੇ ਰੱਖ ਦਿੰਦੀ ਹੈ। ਮੇਰੇ ਕਹਿਣ ਤੋਂ ਮਤਲਬ ਹੈ ਮਿਹਨਤ ਬੇਕਾਰ ਗਲੇ ਨੂੰ ਵੀ ਸਵਾਰ ਕੇ ਰੱਖ ਦਿੰਦੀ, ਮਿਹਨਤ ਮਾੜੇ ਮਨੁੱਖ ਨੂੰ ਵੀ ਮਹਾਨ ਬਣਾ ਦਿੰਦੀ ਹੈ। ਮੇਰਾ ਪ੍ਰਸ਼ਨ ਤੁਹਾਡੇ ਉੱਤੇ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸਵਾਰਨ ਵਾਸਤੇ ਕਿੰਨੀ ਮਿਹਨਤ ਕਰ ਰਹੇ ਹੋ? ਔਰ ਇਹਦਾ ਜਵਾਬ ਤੁਸੀਂ ਮੈਨੂੰ ਨਾ ਦਿਓ, ਆਪਣੇ ਆਪ ਨੂੰ ਹੀ ਦੇਣਾ ਹੈ। ਪ੍ਰਸ਼ਨ ਮੈਂ ਤੁਹਾਡੇ ਸਾਹਮਣੇ ਕਰ ਦਿੱਤਾ ਹੈ, ਤੁਸੀਂ ਆਪਣੇ ਮਨ ਨੂੰ ਸਵਾਰਨ ਦਾ ਕਿੰਨਾ ਕੁ ਯਤਨ ਕਰ ਰਹੇ ਹੋ, ਕਿੰਨੀ ਕੁ ਮਿਹਨਤ ਕਰ ਰਹੇ ਹੋ? ਮੈਂ ਫੇਰ ਬੇਨਤੀ ਕਰਾਂ, ਅਤੀ ਬੇਕਾਰ ਗਾਉਣ ਦੇ ਯੋਗ ਜੋ ਗਲਾ ਨਹੀਂ,
मेहनत करके ओ गला मिठा बन जांदा है, सुरीला बन जांदा है। तुसी अपने मन नूं तरतीब सुर ताल दे अंदर करन दा किन्ना कि यतन कर रहे हो। भगत फरीद साहब जी कहन लगे जिहड़ा यतन करन दा समां सी उदों यतन कीता नहीं, फल झोली विच पिया नहीं, ते जद फाली झोली विच नहीं आया ते फिर बंदा रोंदा बड़ा है जी, दूजे नूं दातां मिल रहियां ने ते मैनूं मिल क्यों नहीं रही, दूजे दा दामन भरिया नजर आ रहा है ते मेरा खाली क्यों नजर आ रहा। भगती दे मार्ग दे उत्ते चलन वास्ते भी इस तरह समा है, ते समा केड़ा है, ना बालपन ना जवानी ते ना बुढ़ापा, इन्हां तिन्नां विचों एक निर्धारित समा नहीं है कि भगती करन वास्ते केवल बुढ़ापा है ते जवानी दे अंदर जे रब दे राह दे उत्ते चल पए ते शायद रिएक्शन ना हो जाए, रब अगों काली ना पै जाए भी तू जवानी विच चलदा आ रहा मेरे राह दे उत्ते क्यों आ रहा, यह ते बड़ा ठोस अपराध कर रहा। परमात्मा दे नाल जुड़न वास्ते कोई भी समा मुकर्रर नहीं है। जुड़ जाए कोई बालपन दे अंदर, जुड़ सकदा है कोई जवानी दे अंदर, जुड़ सकदा है कोई बुढ़ापे दे अंदर। गुरबाणी नूं पुछो कि गुरबाणी दा हुक्म की है, ते सतगुरु ए कहिंदे ने कि भजो गोबिंद भूल मत जाहो, मानस जन्म का एही लाहो। उन्हां ए नहीं कहा कि बालपन विच जप या ना जप, जवानी विच ना जप, बुढ़ापे विच जपे, नहीं किया। पर असी दुनियादारा ने, असी आम दुनिया वाले लोकां ने बुढ़ापे दा समा रब लई मिथ लिया है। असी कहने बालपन ते निकल जांदा है अचेत पुणे दे अंदर, जवानी निकल जांदी अपने कारोबार धंधे करदिआं विशे विकारां दे अंदर, गुनाह करदिआं करदिआं दुनिया भर दे पाप अपराध कमाउंदिआं, ते चलो बुढ़े होवांगे ते रुसे हुए रब दा उलामा भी ला लवांगे, रब नूं भी मना लवांगे बुढ़ापे दे अंदर। और ये मेरा निजी तजर्बा है, मैं जिन्हां देशां दे अंदर गया, देश विदेश दे अंदर बहुत देशां दा मेरा भ्रमण है, मैं जिस भी गुरुद्वारा साहब दे अंदर गया, तकरीबन तकरीबन सवेरे शाम जिहड़ी संगत मिलदी है ना, वह बुजुर्गां दी मिलदी है, बुढ़ापे दे अंदर आउण वालियां दी मिलदी है। कारण की है कि जवानी विच ते रब चेते आया ने, ते बुढ़ापे दे अंदर हुण आए ने, ते खिमा करियो जिहड़ा बुढ़ापे दे अंदर

ਬਾਲਪਣ ਵਿੱਚ ਤੇ ਬੰਦਾ ਤਾਂ ਜੁੜਦਾ ਹੈ। ਜਵਾਨੀ ਵਿੱਚ ਕੋਈ ਵਿਰਲਾ ਵਿਰਲਾ ਭਾਗਾਂ ਵਾਲਾ ਜਾਂ ਤੇ ਕਰਮ ਬੜੇ ਚੰਗੇ ਹੋਣ ਤੇ ਜਾਂ ਉਹਨੂੰ ਕੋਈ ਭਾਗਾਂ ਦੇ ਨਾਲ ਸੰਗਤ ਚੰਗੀ ਮਿਲ ਗਈ ਤਾਂ ਉਹਨੂੰ ਗੁਰਦੁਆਰਾ ਮੰਦਿਰ ਮਸਜਿਦ ਦਿਖਾਈ ਦੇ ਜਾਂਦਾ ਜਵਾਨੀ ਦੇ ਅੰਦਰ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਜਾਂ ਤੋਂ ਖੱਟਣ ਵੇਲ ਜੀਵਨ ਸੀ ਖੱਟੀ ਖੱਟਣ ਦਾ ਵੇਲਾ ਤੇ ਖੱਟੀ ਖੱਟੀ ਨਹੀਂ ਜਿਹੜਾ ਵੇਲਾ ਸੀ ਪੜਨ ਦਾ ਤੂੰ ਪੜਿਆ ਨਹੀਂ ਤੇ ਜਦ ਜਵਾਨੀ ਦੇ ਅੰਦਰ ਉਹੀ ਬੱਚਾ ਪਹੁੰਚਦਾ ਹੈ ਜਿਹਨੇ ਪੜ੍ਹਾਈ ਨਹੀਂ ਕੀਤੀ ਤੇ ਜਵਾਨੀ ਦੇ ਅੰਦਰ ਉਹਨੂੰ ਬੜਾ ਪਛਤਾਵਾ ਕਰਨਾ ਪੈਂਦਾ ਹੈ। ਕਿਉਂ? ਕਿਉਂਕਿ ਬਾਲਪਨ ਉਹਨੇ ਸੌਂ ਕੇ ਗਵਾਇਆ ਹੈ, ਬਾਲਪਨ ਉਹਨੇ ਖਿਡੌਣਿਆਂ ਦੇ ਨਾਲ ਖੇਡ ਕੇ ਗਵਾਇਆ ਤੇ ਜਿਹਨੇ ਬਾਲਪਨ ਖਿਡੌਣਿਆਂ ਦੇ ਨਾਲ ਖੇਡ ਕੇ ਗਵਾਇਆ ਉਹਨੂੰ ਜਵਾਨੀ ਦੇ ਅੰਦਰ ਹਾਥੀ ਮਲਣੇ ਪੈਂਦੇ ਨੇ, ਪਛਤਾਉਣਾ ਹੀ ਪੈਂਦਾ ਹੈ, ਸਿਰ ਧੁਨ ਧੁਨ ਕੇ ਪਛਤਾਉਣਾ ਪੈਂਦਾ ਹੈ। ਕਿਉਂ? ਕਿਉਂਕਿ ਸਮਾਂ ਬਰਬਾਦ ਹੋਇਆ ਹੈ। ਆਪ ਸੂਝਵਾਨ ਸਤਸੰਗੀ ਗੁਰੂ ਦਰਬਾਰ ਦੀ ਰੌਣਕ ਵਧਾ ਰਹੇ ਹੋ, ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਪਛਤਾਵਾ ਹਮੇਸ਼ਾ ਹੀ ਬੀਤੇ ਹੋਏ ਸਮੇਂ ਵਿੱਚੋਂ ਜਨਮ ਲੈਂਦਾ ਹੈ, ਪਛਤਾਵਾ ਨਾ ਤੇ ਵਰਤਮਾਨ ਵਿੱਚੋਂ ਤੇ ਨਾ ਭਵਿੱਖ ਵਿੱਚੋਂ, ਪਛਤਾਵਾ ਨਾ ਪ੍ਰੈਜੈਂਟ ਵਿੱਚੋਂ ਤੇ ਨਾ ਫਿਊਚਰ ਵਿੱਚੋਂ ਜਨਮ ਲੈਂਦਾ ਹੈ। ਪਛਤਾਵੇ ਦਾ ਜਨਮ ਜਦੋਂ ਵੀ ਹੁੰਦਾ ਹੈ ਪਾਸਟ ਵਿੱਚੋਂ ਹੁੰਦਾ ਹੈ, ਬੀਤੇ ਕਾਲ ਵਿੱਚੋਂ ਹੁੰਦਾ ਹੈ। ਤੇ ਹੁਣ ਜਦ ਉਹੀ ਬੱਚਾ ਚੱਲਦਾ ਚੱਲਦਾ ਬਣਿਆ ਜਵਾਨ, ਜਵਾਨੀ ਦੀਆਂ ਦਲਹੇਜਾਂ ਤੇ ਕਦਮ ਆਏ ਤੇ ਬਾਕੀ ਸਾਰੇ ਦੇ ਸਾਰੇ ਜਵਾਨ, ਕੋਈ ਡਾਕਟਰ, ਕੋਈ ਖੋਜੀ, ਕੋਈ ਵੈਦ, ਕੋਈ ਟੀਚਰ, ਕੋਈ ਚੰਗੀ ਜੌਬ ਤੇ ਜਿਹੜਾ ਖਿਡੌਣਿਆਂ ਦੇ ਨਾਲ ਖੇਡਦਾ ਰਿਹਾ ਉਹ ਪਸ਼ੂ ਚਰਾਉਣ ਜੋਗਾ ਹੀ ਰਹਿ ਗਿਆ, ਉਹ ਖਾਲੀ ਰਹਿ ਗਿਆ ਤੇ ਬੜਾ ਪਛਤਾਵਾ ਹੋਇਆ ਕਿ ਬਾਲਪਨ ਦਾ ਸਮਾਂ ਗਵਾਇਆ ਕਿਉਂ। ਠੀਕ ਇਸ ਤਰ੍ਹਾਂ ਹੀ ਭਗਤੀ ਮਾਰਗ ਦੇ ਅੰਦਰ ਜੋ ਬੰਦਾ ਜੀਵਨ ਪਾ ਕੇ ਨਹੀਂ ਚੱਲਿਆ, ਜੀਵਨ ਨੂੰ ਉਹਨੇ ਸਫਲ ਕਰਨ ਦਾ ਯਤਨ ਨਹੀਂ ਕੀਤਾ, ਉਹਨੂੰ ਵੀ ਇੱਕ ਜ਼ਿੰਦਗੀ ਦੇ ਮੋੜ ਦੇ ਉੱਤੇ ਆਣ ਕੇ ਪਛਤਾਪ ਕਰਨਾ ਪੈਂਦਾ ਹੈ ਤੇ ਉਹ ਮੋੜ ਹੈ ਜਦ ਮੌਤ ਵਾਲੀ ਘਟਨਾ ਘਟਣੀ ਸ਼ੁਰੂ ਹੁੰਦੀ ਹੈ। ਜਦ ਮੌਤ ਸਾਹਮਣੇ ਆਉਂਦੀ ਹੈ, ਦਿਸਦਾ ਹੈ ਕਿ ਹੁਣ ਮੈਨੂੰ ਜਾਣਾ ਪੈਣਾ ਹੈ, ਜਾਣਾ ਮੇਰੀ ਮਜਬੂਰੀ ਹੈ, ਉਸ ਵਕਤ ਫਿਰ ਉਹ ਹਾਥੀ ਮਲਦਾ ਰਹਿ ਜਾਂਦਾ ਹੈ, ਪਛਤਾਪ ਹੀ ਕਰਦਾ ਰਹਿ ਜਾਂਦਾ ਹੈ ਤੇ ਪੁੱਛੀਏ ਵੀ ਹੁਣ ਪਛਤਾ ਕਿਉਂ ਰਿਹਾ ਹੈ। ਉਹ ਕਹਿੰਦਾ ਵੀ ਸਾਰੀ ਉਮਰ ਗਵਾਈ ਗਵਾਈ ਹੈ, ਇਹਦੇ ਅੰਦਰ ਕਮਾਇਆ ਕੁਝ ਵੀ ਨਹੀਂ। ਪਿਆਰਿਓ, ਆਪਣੇ ਬੀਤੇ ਕੱਲ ਦੇ ਅੰਦਰ ਝਾਤੀ ਮਾਰ ਕੇ ਵੇਖੋ, ਜਿਸ ਮਨੁੱਖ ਨੇ ਆਪਣੇ ਕੱਲ ਨੂੰ ਸਵਾਰਿਆ ਹੈ ਉਹਦਾ ਅੱਜ ਭਲਾ ਹੈ ਤੇ ਜਿਹਨੇ ਕੱਲ ਨੂੰ ਵਿਗਾੜਿਆ ਸੀ ਉਹਦਾ ਅੱਜ ਭਲਾ ਨਹੀਂ ਹੈ। ਦੁਨੀਆਂ ਦੇ ਅੰਕੜੇ ਇਸ ਤਰ੍ਹਾਂ ਹੀ ਕਹਿੰਦੇ ਨੇ। ਬੁਨਿਆਦ ਪੱਕੀ ਹੋਵੇ, ਮਕਾਨ ਪੱਕੇ ਉਸਰਦੇ ਨੇ, ਕੱਚੀਆਂ ਬੁਨਿਆਦਾਂ ਦੇ ਸਹਾਰੇ ਦੇ ਉੱਤੇ ਪੱਕੀਆਂ ਇਮਾਰਤਾਂ ਖੜੀਆਂ ਨਹੀਂ ਹੁੰਦੀਆਂ। ਜੇ ਕਿਸੇ ਨੇ ਬਣਨਾ ਹੋਵੇ ਪਹਿਲਵਾਨ, ਮੈਂ ਇੱਕ ਹੋਰ ਉਦਾਹਰਨ ਤੁਹਾਡੇ ਸਾਹਮਣੇ ਦੇ ਰਿਹਾ, ਜੇ ਕਿਸੇ ਨੇ ਬਣਨਾ ਹੋਵੇ ਪਹਿਲਵਾਨ, ਇੱਕ ਦਿਨ ਮੁਕਰਰ ਹੋਵੇ ਵੀ ਫਲਾਣੇ ਦਿਨ ਦੋ ਟੀਮਾਂ ਦੇ ਅੰਦਰ ਕੁਸ਼ਤੀ ਲੜੀ ਜਾਣੀ ਹੈ ਔਰ ਫਲਾਣੇ ਫਲਾਣੇ ਗਰਾਊਂਡ ਦੇ ਅੰਦਰ, ਫਲਾਣੇ ਫਲਾਣੇ ਦੰਗਲ ਦੇ ਅੰਦਰ ਕੁਸ਼ਤੀ ਲੜੀ ਜਾਣੀ ਹੈ ਪਹਿਲਵਾਨਾਂ ਵਾਂਗੂ। ਇੱਕ ਮਨੁੱਖ ਨੇ ਕਦੀ ਸਰੀਰ ਨੂੰ ਗਰਮ ਕੀਤਾ ਹੀ ਨਹੀਂ, ਕੋਈ ਐਕਸਰਸਾਈਜ਼ ਨਹੀਂ ਕੀਤੀ, ਕੋਈ ਕੋਲ ਕੁਸ਼ਤੀ ਦੇ ਤਾਪ ਸਿੱਖੇ ਹੀ ਨਹੀਂ, ਖੁਰਾਕ ਖਾਧੀ ਨਹੀਂ, ਸਰੀਰ ਬਣਾਇਆ ਹੀ ਨਹੀਂ ਤੇ ਜਿਹੜਾ ਕੁਸ਼ਤੀ ਦਾ ਦਿਨ ਹੁੰਦਾ ਹੈ ਉਸ ਦਿਨ ਜਾ ਕੇ ਉਹ ਦੰਗਲ ਦੇ ਅੰਦਰ ਸ਼ਰਮਸ਼ਾਰੀ ਹੋਏਗਾ। ਕਿਉਂ ਹੋਏਗਾ? ਕਿਉਂਕਿ ਸਿੱਖਣ ਦੇ ਸਮੇਂ ਉਹ ਸੁੱਤਾ ਰਿਹਾ ਤੇ ਲੜਨ ਦੇ ਸਮੇਂ ਮੈਦਾਨ ਦੇ ਅੰਦਰ ਉਹਦੇ ਪੱਲੇ ਕੇਵਲ ਸ਼ਰਮ ਪਈ। ਤੇ ਜਿਨ੍ਹਾਂ ਨੇ ਪਹਿਲਾਂ ਮਿਹਨਤ ਕੀਤੀ, ਜਿਹੜੇ ਪਹਿਲਾਂ ਖੁਰਾਕ ਖਾਂਦੇ ਰਹੇ, ਐਕਸਰਸਾਈਜ਼ ਕਰਦੇ ਰਹੇ, ਉਸਤਾਦਾਂ ਕੋਲੋਂ ਦਾ ਪੇ ਸਿੱਖਦੇ ਰਹੇ, ਸਰੀਰ ਨੂੰ ਉਹਨਾਂ ਨੇ ਸੁਸਤ ਨਾ ਪੈਣ ਦਿੱਤਾ, ਉਹਨਾਂ ਨੂੰ ਉਸ ਦਿਨ ਜਿੱਤ ਮਿਲੀ ਤੇ ਜੇਤੂ ਨੂੰ ਵਧਾਈਆਂ ਮਿਲੀਆਂ, ਜਿੱਤ ਦਾ ਝੰਡਾ ਉਹਦੇ ਹੱਥ ਵਿੱਚ ਆਇਆ, ਸੋਨੇ ਦੇ ਤਗਮੇ ਉਹਦੇ ਗਲ ਵਿੱਚ ਆਏ ਤੇ ਜਿਹੜਾ ਸੁੱਤਾ ਰਿਹਾ ਬੇਹੋਸ਼ੀ ਦੇ ਅੰਦਰ ਉਹ ਵੇਖੀ ਜਾਏਗੀ, ਜਿਹੜਾ ਦਿਨ ਆਏਗਾ ਉਸ ਦਿਨ ਘੁੱਲ ਲਵਾਂਗੇ, ਉਹਨਾਂ ਦੇ ਪੱਲੇ ਕੇਵਲ ਪਛਤਾਵਾ ਰਿਹਾ। ਅਗਰ ਮਨੁੱਖ ਆਪਣਾ ਸਾਰਾ ਜੀਵਨ ਅਜਾਈ ਗਵਾ ਲਵੇ, ਕੋਈ ਗੁਣਵਾਨ ਨਾ ਬਣੇ, ਕੋਈ ਪ੍ਰਮਾਤਮਾ ਦੇ ਰਾਹ ਤੇ ਨਾ ਚੱਲੇ, ਕਦੀ ਇਹਦੇ ਮੂੰਹ ਵਿੱਚੋਂ ਭੁੱਲ ਕੇ ਵਾਹਿਗੁਰੂ ਲਫ਼ਜ਼ ਬਾਹਰ ਨਾ ਨਿਕਲੇ, ਕੋਈ ਬਾਣੀ ਨਾ ਪੜ੍ਹੇ, ਗੁਰਬਾਣੀ ਦੇ ਅਨੁਸਾਰ ਜੀਵਨ ਨੂੰ ਬਣਾਏ ਨਾ, ਜੀਵਨ ਭਰ ਕਰਦਾ ਰਹੇ ਬੁਰਾਈਆਂ, ਗੁਰਬਾਣੀ ਦੇ ਅਨੁਸਾਰ ਚੱਲੇ ਨਾ, ਤੇ ਮੈਂ ਫੇਰ ਬੇਨਤੀ ਕਰਾਂ ਗੁਰਬਾਣੀ ਨੂੰ ਪੜ੍ਹਨ ਨਾਲੋਂ ਗੁਰਬਾਣੀ ਨੂੰ ਮੰਨ ਕੇ ਵੇਖੋ ਆਨੰਦ ਜੀਵਨ ਦੇ ਅੰਦਰ ਕਿੰਨਾ ਬਣਦਾ ਹੈ। ਗੁਰਬਾਣੀ ਨੂੰ ਪੜ੍ਹੋ ਜਿੰਨੀ ਵੱਧ ਤੋਂ ਵੱਧ ਪੜ੍ਹੀ ਜਾਂਦੀ ਹੈ, ਪਰ ਪੜ੍ਹ ਕੇ ਛੱਡੋ ਨਾ ਕਿ ਜ਼ੁਬਾਨ ਨੇ ਪੜ੍ਹੀਏ ਤੇ ਕਹਾਣੀ ਖਤਮ ਹੋ ਗਈ। ਗੁਰਬਾਣੀ ਦਾ ਜੋ ਹੁਕਮ ਹੈ ਉਹਨੂੰ ਆਪਣੇ ਜੀਵਨ ਦੇ ਅੰਦਰ ਢਾਲਣ ਦਾ ਯਤਨ ਕਰੋ, ਢਾਲਣ ਦਾ।
ਤੇ ਜਿਸ ਦਿਨ

0: ਗੁਰਬਾਣੀ ਦੇ ਗੁਣਾਂ ਨੂੰ ਜੀਵਨ ਵਿੱਚ ਢਾਲੋਗੇ ਆਨੰਦ ਉਸ ਤੇ ਨਹੀਂ ਬਣੇਗਾ, ਉਸ ਤੋਂ ਪਹਿਲਾਂ ਨਹੀਂ ਬਣੇਗਾ। ਜੇ ਗੁਰਬਾਣੀ ਕਹਿ ਰਹੀ ਹੈ ਨਿੰਦਾ ਨਹੀਂ ਕਰਨੀ ਤੇ ਫਿਰ ਉਜ਼ਰ ਮਾਮਲੇ ਦੀ ਗੁੰਜਾਇਸ਼ ਕਿੱਥੇ ਹੈ? ਫਿਰ ਨਿੰਦਾ ਕਰਨੀ ਛੱਡ ਦੇ। ਅਗਰ ਸਤਿਗੁਰੂ ਕਹਿ ਰਹੇ ਨੇ ਚੁਗਲੀ ਮਾੜੀ ਏ ਤੇ ਫਿਰ ਚੁਗਲੀ ਕਰਨਾ ਤਿਆਗ ਦੇ। ਅਗਰ ਸਤਿਗੁਰੂ ਇਹ ਕਹਿ ਰਹੇ ਨੇ ਕਿ ਬਹੁ ਪ੍ਰਪੰਚ ਕਰ ਪਰ ਤਨ ਲਿਆਵੇ ਸੁੱਤ ਦਾਰਾ ਪਹਿ ਆਣ ਲੁਟਾਵੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਕਿ ਪਰਾਏ ਤਨ ਨੂੰ ਲੁੱਟ ਲੁੱਟ ਕੇ ਆਪਣੇ ਘਰ ਦੇ ਅੰਦਰ ਲਿਆਉਣਾ ਛੱਡ, ਠੱਗੀਆਂ ਠੋਰੀਆਂ ਦੇ ਜਾਲ ਵਿਛਾਉਣੇ ਛੱਡ ਤੇ ਫਿਰ ਇਹ ਕੰਮ ਕਰਨੇ ਤਿਆਗ ਦੋ। ਇਹਦੇ ਅੰਦਰ ਤੁਹਾਡਾ ਜੀਵਨ ਸਫਲ ਰਹੇਗਾ, ਤੁਹਾਡੇ ਮਨ ਦੇ ਅੰਦਰ ਚੈਨ ਸਕੂਨ ਸ਼ਾਂਤੀ ਸਹਿਜ ਇਹ ਸਭ ਕੁਝ ਬਣੇਗਾ। ਅਸੀਂ ਗੁਨਾਹ ਕਰਨੇ ਛੱਡਦੇ ਨਹੀਂ ਆ ਤੇ $5 ਜੇਬ ਵਿੱਚੋਂ ਕੱਢ ਕੇ ਗ੍ਰੰਥੀ ਸਿੰਘ ਦੀ ਤਲੀ ਤੇ ਰੱਖ ਕੇ ਭਾਈ ਸਾਹਿਬ ਅਰਦਾਸ ਕਰੋ ਮੇਰੇ ਜੀਵਨ ਵਿੱਚ ਬੇਚੈਨੀ ਬੜੀ ਹੈ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਨੀਂਦ ਆ ਜਾਏ। ਹੁਣ ਨੀਂਦ ਤੈਨੂੰ ਆਵੇ ਕਿਵੇਂ? ਦੁਨੀਆਂ ਭਰ ਦੇ ਗੁਨਾਹ ਕਮਾ ਰਿਹਾ ਤੇ $5 ਦੇ ਆਸਰੇ ਤੂੰ ਰਾਤ ਦੀ ਨੀਂਦ ਮੰਗ ਰਿਹਾ, $5 ਦੇ ਅੰਦਰ ਤੇ ਹੋਟਲ ਦਾ ਕਮਰਾ ਨਹੀਂ ਮਿਲਦਾ, ਤੈਨੂੰ ਨੀਂਦ ਕਿੱਥੋਂ ਮਿਲ ਜਾਏ? ਤੂੰ ਚਾਹੁੰਦਾ ਹੈ ਕਿ ਮੈਂ ਮਾਇਆ ਦੇ ਕੇ ਸੁੱਖ ਖਰੀਦ ਲਵਾਂ ਤੇ ਸਤਿਗੁਰੂ ਕਹਿੰਦੇ ਨੇ ਮਾਇਆ ਦੇ ਕੇ ਸੁੱਖ ਮਿਲਦਾ ਨਹੀਂ, ਉਹ ਜਦੋਂ ਮਿਲਦਾ ਹੈ ਗੁਣਾਂ ਦੇ ਇਵਜ ਮਿਲਦਾ ਹੈ, ਗੁਣਾਂ ਦੇ ਬਦਲੇ ਵਿੱਚ ਮਿਲਦਾ ਹੈ। ਤੋ ਖੈਰ ਭਗਤ ਫਰੀਦ ਸਾਹਿਬ ਜੀ ਦਾ ਜਿਹੜਾ ਸਲੋਕ ਜਿਹਨੂੰ ਆਧਾਰ ਬਣਾ ਕੇ ਮੈਂ ਬੇਨਤੀਆਂ ਕਰ ਰਿਹਾ, ਉਹ ਕਹਿੰਦੇ ਨੇ ਫਰੀਦਾ ਜਾਂ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ। ਗੁਰਬਾਣੀ ਦਾ ਇੱਕ ਵਚਨ ਮੇਰੇ ਸਾਹਮਣੇ ਹੋਰ ਆਉਂਦਾ ਹੈ, ਪਾਤਸ਼ਾਹ ਕਹਿੰਦੇ ਨੇ 12 ਬਰਸ ਬਾਲਪਨ ਬੀਤੇ 20 ਬਰਸ ਕਸ਼ਟ ਅਪਣਾ ਕੀਓ। ਹੁਣ 12 ਤੇ 20 ਇਹਨਾਂ ਨੂੰ ਜਮ੍ਹਾਂ ਕਰੋ ਕਿੰਨੇ ਬਣ ਗਏ 32। ਕਹਿਣ ਲੱਗੇ 12 ਬਰਸ ਬਾਲਪਨ ਬੀਤੇ, 12 ਸਾਲ ਉਮਰ ਦੇ ਤੇਰੇ ਬੀਤ ਗਏ ਨਿਆਣੀ ਉਮਰ ਦੇ ਅੰਦਰ, ਬਾਲਪਨ ਦੀ ਬਹਾਰ ਦੇ ਅੰਦਰ, ਬਚਪਨੇ ਦੇ ਅੰਦਰ। ਉਸ ਤੋਂ ਬਾਅਦ ਅਗਲੇ 20 ਸਾਲ ਉਹ ਬੀਤ ਗਏ ਤੇਰੇ ਨਸ਼ਿਆਂ ਦੇ ਅੰਦਰ, ਵਿਕਾਰਾਂ ਦੇ ਅੰਦਰ, ਮੌਜ ਬਹਾਰਾਂ ਦੇ ਅੰਦਰ। ਰੱਬ ਨੂੰ ਤੂੰ ਟਿਚਕਰਾਂ ਕਰਦਾ ਰਿਹਾ, ਮਜ਼ਾਕ ਕਰਦਾ ਰਿਹਾ, ਤਨਸ ਭਰੇ ਬੋਲ ਕਹਿੰਦਾ ਰਿਹਾ। ਕਹਿਣ ਲੱਗੇ 20 ਬਰਸ ਕਛ ਤਪ ਨਾ ਕੀਓ, ਇਹ ਬਣ ਗਏ 32 ਸਾਲ। ਇਸ ਤੋਂ ਬਾਅਦ ਅਗਲਾ 30 ਸਾਲ ਦਾ ਸਮਾਂ। ਕਹਿਣ ਲੱਗੇ 30 ਬਰਸ ਕਛ ਦੇਵ ਨਾ ਪੂਜਾ ਫਿਰ ਪਛੁਤਾਨਾ ਬਿਰਦ ਪਇਓ। ਅਗਲੇ 30 ਸਾਲ ਹੋਰ ਬੀਤੇ ਤੇ ਬੀਤੇ ਇਸ ਤਰ੍ਹਾਂ ਹੀ ਵਿਕਾਰਾਂ ਦੇ ਅੰਦਰ, ਗੁਨਾਹਾਂ ਦੇ ਅੰਦਰ, ਹੇਰਾ ਫੇਰੀ ਦੇ ਅੰਦਰ, ਚੁਗਲੀ ਨਿੰਦਾ ਦੇ ਅੰਦਰ। ਤੇ ਕਹਿਣ ਲੱਗੇ ਉਮਰ ਹੋ ਗਈ 62 ਸਾਲ ਤੇ 62 ਸਾਲ ਦੇ ਅੰਦਰ ਬੁਢਾਪਾ ਆਈ ਜਾਂਦਾ। 12 ਤੇ 20 32 ਤੇ ਅਗਲੇ 30 ਇਹਦੇ ਵਿੱਚ ਜਮ੍ਹਾਂ ਕਰੋ ਬਣ ਗਏ 62। 62 ਸਾਲ ਦੇ ਅੰਦਰ ਪਹੁੰਚਦਿਆਂ ਤੇ ਸਰੀਰ ਨੂੰ ਬੁਢਾਪੇ ਦਾ ਰੋਗ ਘੇਰ ਹੀ ਲੈਂਦਾ ਹੈ ਤੇ ਕਹਿਣ ਲੱਗੇ ਫਿਰ ਪਛੁਤਾਨਾ ਬਿਰਧ ਭਇਓ। ਬੁਢਾਪੇ ਦੇ ਅੰਦਰ ਆਣ ਕੇ ਵੇਖਿਆ ਕਿ ਜਿਨ੍ਹਾਂ ਵਾਸਤੇ ਮੈਂ ਹੇਰਾ ਫੇਰੀਆਂ ਕਰਦਾ ਰਿਹਾ ਉਹ ਤੇ ਮੇਰੀ ਪਰਵਾਹ ਕਰਨੀ ਛੱਡ ਗਏ ਨੇ, ਜਿਨ੍ਹਾਂ ਵਾਸਤੇ ਮੈਂ ਲੋਕਾਂ ਦੇ ਘਰ ਉਜਾੜ ਕੇ ਆਪਣਾ ਘਰ ਬਣਾ ਕੇ ਆਪਣੇ ਬੱਚਿਆਂ ਲਈ ਖੜੇ ਕਰਦਾ ਰਿਹਾ, ਉਹਨਾਂ ਬੱਚਿਆਂ ਨੇ ਉਸੇ ਘਰ ਵਿੱਚੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ ਤੇ ਕੌਂਸਲ ਦਾ ਘਰ ਲੈ ਕੇ ਬਾਹਰ ਜਾ ਕੇ ਰਹਿਣਾ ਪਿਆ। ਉਹਨਾਂ ਬੱਚਿਆਂ ਨੇ ਸਲੂਕ ਇਹ ਕੀਤਾ, ਜਿਨ੍ਹਾਂ ਵਾਸਤੇ ਤੂੰ ਲੋਕਾਂ ਦੇ ਘਰ ਬਰਬਾਦ ਕਰਦਾ ਰਿਹਾ, ਹੇਰਾ ਫੇਰੀ ਕਰਦਾ ਰਿਹਾ, ਦੂਜੇ ਦੇ ਨਾਲ ਧੋਖਾ ਧੜੀ ਕਰਦਾ ਰਿਹਾ, ਉਹਨਾਂ ਨੇ ਕੋਈ ਪਰਵਾਹ ਨਾ ਕੀਤੀ। ਕਾਸ਼ ਤੂੰ ਸ਼ੁੱਧ ਕਮਾਈ ਕੀਤੀ ਹੁੰਦੀ ਤੇ ਬੱਚੇ ਤੇਰਾ ਧਿਆਨ ਰੱਖਦੇ। ਪਰਮਾਤਮਾ ਕੋਈ ਸ਼ਕਤੀ ਹੈ, ਪਰਮਾਤਮਾ ਬੁਝਾਰਤ ਨਹੀਂ ਕਿ ਪਰਮਾਤਮਾ ਰੂਪੀ ਇੱਕ ਹਊਆ ਹੈ, ਪਰਮਾਤਮਾ ਬੁਝਾਰਤ ਹੈ ਪਰ ਪਰਮਾਤਮਾ ਹੈ ਨਹੀਂ। ਅਗਰ ਤੂੰ ਕਰਦਾ ਸਹੀ ਢੰਗ ਦੇ ਨਾਲ ਆਪਣੇ ਬੱਚਿਆਂ ਦਾ ਲਾਲਣ ਪਾਲਣ ਤੇ ਉਹ ਹੀ ਬੱਚੇ ਤੇਰੇ ਕਦਰਦਾਨ ਬਣਦੇ, ਤੇਰੀ ਕੀਮਤ ਪਾਉਂਦੇ ਵੀ ਸਾਡੇ ਬਾਪੂ ਨੇ ਕੋਈ ਹੇਰਾ ਫੇਰੀ ਦੀ ਕਮਾਈ ਸਾਡੇ ਮੂੰਹ ਵਿੱਚ ਨਹੀਂ ਪਾਈ, ਕੋਈ ਜ਼ਹਿਰ ਸਾਡੇ ਮੂੰਹ ਵਿੱਚ ਨਹੀਂ ਪਾਇਆ। ਤੂੰ ਬੱਚਿਆਂ ਦੇ ਮੂੰਹ ਵਿੱਚ ਜ਼ਹਿਰ ਪਾਇਆ ਤੇ ਉਸ ਜ਼ਹਿਰ ਦਾ ਅਸਰ ਇਹ ਹੋਇਆ ਕਿ ਬੱਚੇ ਹੁਣ ਤੇਰੀ ਪਰਵਾਹ ਕਰਨੀ ਛੱਡ ਗਏ ਨੇ, ਬੱਚੇ ਤੈਨੂੰ ਬੁਲਾਉਣਾ ਛੱਡ ਗਏ ਨੇ। ਖਿਮਾ ਮੰਗ ਲਵਾਂ, ਮੈਂ ਬੁਢਾਪੇ ਨੂੰ ਦੇਸ਼ ਵਿਦੇਸ਼ ਦੇ ਅੰਦਰ ਬਹੁਤਿਆਂ ਥਾਵਾਂ ਦੇ ਉੱਤੇ ਰੁਲਦਾ ਵੇਖਿਆ, ਰੁਲਦਾ ਦੁਰਗਤੀ ਹੁੰਦੀ ਵੇਖੀ ਹੈ ਬੁਢਾਪੇ ਦੀ। ਮਾਂ ਬੇਸ਼ੱਕ ਰੋਂਦੀ ਕਲਪਦੀ ਹੈ, ਕੋਈ ਨੇੜੇ ਆਣ ਕੇ ਮਾਂ ਦੀ ਖਬਰ ਸਾਰ ਲੈਣ ਵਾਸਤੇ ਤਿਆਰ ਨਹੀਂ। ਪਿਤਾ ਭਾਵੇਂ $1 ਤੋਂ ਮੁਥਾਜ ਹੋਵੇ ਤੇ ਪਿਤਾ ਦੀ ਹਥੇਲੀ ਦੇ ਉੱਤੇ ਕੋਈ ਰੱਖਣ ਲਈ ਤਿਆਰ ਨਹੀਂ ਤੇ ਫਿਰ ਇਹ ਕਿਉਂ ਹੋਇਆ? ਆਖਰ ਆਪਾਂ ਵੀ ਤੇ ਬੁੱਢੇ ਹੋਣਾ ਹੀ ਹੈ ਨਾ ਚੱਲਦਿਆਂ ਚੱਲਦਿਆਂ, ਕਿਉਂਕਿ ਆਪਾਂ ਰਸਤਾ ਸਹੀ ਨਹੀਂ ਅਪਣਾਇਆ। ਰਸਤਾ ਅਪਣਾਇਆ ਉਲਟਾ ਤੇ ਉਲਟੇ ਰਸਤੇ ਦਾ ਅਸਰ ਜਿਹੜਾ ਹੋਇਆ ਉਹ ਵੀ ਉਲਟਾ ਹੋਇਆ। ਅਸੀਂ ਫਿਰ ਬੱਚਿਆਂ ਦੇ ਉੱਤੇ ਦੋਸ਼ ਦੇ ਦਿੰਨੇ ਆ, ਬੱਚੇ ਪਰਵਾਹ ਨਹੀਂ ਕਰਦੇ, ਤੁਸੀਂ ਰੱਬ ਦੀ ਪਰਵਾਹ ਨਹੀਂ ਕੀਤੀ, ਬੱਚਿਆਂ ਤੁਹਾਡੀ ਪਰਵਾਹ ਨਹੀਂ ਕੀਤੀ। ਤੋ ਖੈਰ ਪਾਤਸ਼ਾਹ ਕਹਿਣ ਲੱਗੇ, ਫਿਰ ਪਛੁਤਾਨਾ ਬਿਰਦ ਪਇਓ। ਕਵੀ ਤੁਲਸੀ ਦਾਸ ਜੀ ਨੇ ਇੱਕ ਉਦਾਹਰਨ ਦਿੱਤੀ, ਕਹਿਣ ਲੱਗੇ ਇੱਕ ਜ਼ਿਮੀਂਦਾਰ ਨੇ ਨਾ ਆਪਣੀ ਜ਼ਮੀਨ ਦੇ ਅੰਦਰ ਬੀਜ ਬੀਜਿਆ, ਕਿਸੇ ਵੀ ਫਸਲ ਦਾ, ਫੁੱਲਾਂ ਦਾ, ਫਲਾਂ ਦਾ, ਕੋਈ ਵੀ ਬੀਜ ਬੀਜਿਆ। ਤੇ ਕਹਿਣ ਲੱਗੇ ਬੀਜ ਬੀਜ ਕੇ ਉਹ ਘਰ ਜਾ ਕੇ ਲੰਮੀਆਂ ਤਾਣ ਕੇ ਸੌ ਗਿਆ, ਖੇਤ ਦੀ ਰਖਵਾਲੀ ਕੀਤੀ ਨਾ, ਪਰਵਾਹ ਕੀਤੀ ਨਾ, ਖੇਤ ਵੱਲ ਚੱਕਰ ਮਾਰਿਆ ਹੀ ਨਾ। ਕਾਂ, ਚਿੜੀਆਂ, ਕਬੂਤਰ, ਬਾਕੀ ਦੇ ਪਰਿੰਦੇ ਉਹ ਆਉਂਦੇ ਰਹੇ, ਜ਼ਮੀਨ ਦੇ ਅੰਦਰ ਮਿਲਿਆ ਹੋਇਆ ਬੀਜ ਚੁਗਦੇ ਰਹੇ, ਇੱਕ ਇੱਕ ਦਾਣਾ ਚੁੱਕਦਿਆਂ ਚੁੱਕਦਿਆਂ ਉਹਨਾਂ ਨੇ ਪੂਰਾ ਖੇਤ ਖਾਲੀ ਕਰ ਦਿੱਤਾ। ਚਾਰ ਮਹੀਨੇ ਬਾਅਦ ਜ਼ਿਮੀਂਦਾਰ ਨੇ ਖੇਤ ਵੱਲ ਚੱਕਰ ਮਾਰਿਆ, ਵੀ ਵੇਖ ਕੇ ਆਵਾਂ ਮੇਰੀ ਫਸਲ ਉਗ ਕੇ ਕਿੱਡੀ ਕਿੱਡੀ ਹੋ ਗਈ, ਹਰੇ ਰੰਗ ਦੀ ਲਹਿਲਾਉਂਦੀ ਕਿਵੇਂ ਦੀ ਨਜ਼ਰ ਆ ਰਹੀ। ਵੇਖਿਆ ਫਸਲ ਉੱਗੀ ਨਹੀਂ। ਕਿਉਂ ਨਹੀਂ ਉੱਗੀ? ਕਿਉਂਕਿ ਬੀਜ ਹੀ ਨਹੀਂ ਰਿਹਾ ਤੇ ਉੱਗੇ ਕੇ। ਕਵੀ ਤੁਲਸੀ ਜੀ ਲਿਖਦੇ ਨੇ, ਅਬ ਪਛਤਾਏ ਹੋਤ ਕਿਆ ਜਬ ਚਿੜੀਆ ਚੁਗ ਗਈ ਖੇਤ। ਚਿੜੀਆਂ ਨੂੰ ਉਡਾਉਣ ਦਾ ਵੇਲਾ ਸੀ, ਉਡਾਇਆ ਨਹੀਂ, ਸੁੱਤਾ ਰਿਹਾ ਹੈ, ਤੇ ਹੁਣ ਤੇਰੇ ਪੱਲੇ ਕੀ ਪਿਆ? ਕੇਵਲ ਪਛਤਾਵਾ। ਤੇ ਪਛਤਾਵਾ ਕਿਉਂ ਪਿਆ? ਕਿਉਂਕਿ ਤੂੰ ਵਕਤ ਨਹੀਂ ਸੰਭਾਲਿਆ। ਅਗਰ ਵਕਤ ਨੂੰ ਸੰਭਾਲਿਆ ਹੁੰਦਾ ਤੇ ਪਛਤਾਤਾਪ ਨਾ ਕਰਨਾ ਪੈਂਦਾ। ਤੂੰ ਵਕਤ ਨੂੰ ਗਵਾਇਆ ਹੈ, ਤੇ ਗਵਾਚਾ ਹੋਇਆ ਵਕਤ ਪਿਆਰਿਓ ਬਰਬਾਦ ਕਰਕੇ ਰੱਖ ਦਿੰਦਾ, ਕਿਸੇ ਨੂੰ ਸਵਾਰਦਾ ਨਹੀਂ, ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਸਮੇਂ ਨੇ ਬੜੇ ਬੜੇ ਚੰਗੇ ਮਹਾਨ ਪੁਰਸ਼ਾਂ ਨੂੰ ਜਨਮ ਦਿੱਤਾ ਹੈ, ਤੇ ਉਹਨਾਂ ਨੂੰ ਸਮਾਂ ਮਟਾ ਕੇ ਵੀ ਰੱਖ ਦਿੰਦਾ। ਸਮੇਂ ਦੀ ਗਰਦਿਸ਼ ਦੇ ਨਾਲ, ਸਮੇਂ ਦੀ ਚਾਲ ਦੇ ਨਾਲ ਇੱਕ ਪਾਸਿਓਂ ਬਣਦੇ ਨਜ਼ਰ ਆ ਰਹੇ ਨੇ, ਦੂਜੇ ਪਾਸਿਓਂ ਮਿਟਦੇ ਨਜ਼ਰ ਆ ਰਹੇ ਨੇ। ਸਮੇਂ ਨੂੰ ਗਵਾਓ ਨਾ, ਸਮੇਂ ਨੂੰ ਸੰਭਾਲੋ। ਜਿਹੜਾ ਅੱਜ ਦਾ ਦਿਨ ਹੈ, ਇਹ ਮੁੜ ਕੇ ਸਾਡੇ ਜੀਵਨ ਵਿੱਚ ਨਹੀਂ ਆਉਣਾ। ਇਸ ਸਾਲ, ਇਸ ਮਹੀਨੇ ਦੀ ਇਹ ਤਰੀਕ ਦੁਬਾਰਾ ਸਾਡੇ ਜੀਵਨ ਵਿੱਚ ਨਹੀਂ ਆਉਣੀ। ਅਗਲੇ ਸਾਲ ਦੀ ਤਰੀਕ ਆਏਗੀ, ਇਸ ਸਾਲ ਦੀ ਨਹੀਂ। ਇਹ ਜਿਹੜਾ ਵਕਤ ਆਇਆ ਹੈ, ਇਸ ਵਕਤ ਨੂੰ ਸੰਭਾਲੋ, ਇਸ ਵਕਤ ਨੂੰ ਬਰਬਾਦ ਨਾ ਕਰੋ, ਇਹਨੂੰ ਕੂੜੇ ਦਾਨ ਦੇ ਅੰਦਰ ਨਾ ਪਾਓ, ਇਹਨੂੰ ਰਾਖ ਨਾ ਕਰੋ, ਇਹਨੂੰ ਸੰਭਾਲੋ। ਮੈਂ ਇੱਕ ਛੋਟੀ ਜਿਹੀ ਦਾਸਤਾਨ ਪੜ੍ਹੀ, ਬਿਲਕੁਲ ਛੋਟੀ। ਇੱਕ ਲੱਕੜਹਾਰਾ, ਲੱਕੜਾਂ ਵੱਢਣ ਵਾਲਾ ਰਹਿੰਦਾ ਸੀ ਕਿਧਰੇ ਜੰਗਲ ਦੇ ਅੰਦਰ, ਤੇ ਜੰਗਲ ਦੇ ਅੰਦਰ ਲੱਕੜਾਂ ਲੁਕੜਾਂ ਕੱਟ ਕਟਾ ਕੇ ਆਪਣਾ ਗੁਜ਼ਾਰਾ ਕਰਦਾ ਸੀ। ਲੱਕੜਾਂ ਵੇਚ ਆਉਣੀਆਂ, ਆਪਣਾ ਪੇਟ, ਆਪਣੇ ਬੱਚਿਆਂ ਦਾ ਪੇਟ ਉਹਨੇ ਚਲਾਉਣਾ, ਗੁਜ਼ਾਰਾ ਇਸ ਤਰ੍ਹਾਂ ਕਰਨਾ। ਇੱਕ ਦਿਨ ਚੱਲਦਾ ਚੱਲਦਾ ਕਿਧਰੇ ਉਸ ਰਿਆਸਤ ਦਾ ਰਾਜਾ ਜੰਗਲ ਦੇ ਅੰਦਰ ਪਹੁੰਚ ਜਾਂਦਾ, ਤੇ ਸ਼ਿਕਾਰ ਖੇਡਦਾ ਖੇਡਦਾ ਨਿਕਲਿਆ ਜੰਗਲ ਦੇ ਅੰਦਰ। ਜਿਹੜੇ 2, 4, 5, 10, 20 ਸਿਪਾਹੀ ਨਾਲ ਸਨ, ਉਹ ਜੰਗਲ ਦੇ ਅੰਦਰ ਰਾਹ ਭੁੱਲ ਗਏ, ਤੇ ਰਾਜਾ ਸ਼ਿਕਾਰ ਦੇ ਅੰਦਰ ਨਿਕਲਦਾ ਨਿਕਲਦਾ ਦੂਰ ਤੱਕ ਨਿਕਲ ਗਿਆ। ਰਾਜਾ ਵੀ ਰਾਹ ਭੁੱਲ ਗਿਆ। ਕਹਾਣੀ ਬਣਾਈ ਇਹ ਭਾਵੇਂ ਕਾਲਪਨਿਕ ਹੈ, ਪਰ ਇਹਦੇ ਵਿੱਚੋਂ ਇਸ਼ਾਰਾ ਬੜਾ ਚੰਗਾ ਮਿਲਦਾ ਹੈ, ਸੇਧ ਬੜੀ ਚੰਗੀ ਮਿਲਦੀ। ਆਖਰ ਉਹ ਰਾਜਾ ਹਾਰ ਕੇ, ਅੱਕ ਥੱਕ ਕੇ ਜੰਗਲ ਦੇ ਅੰਦਰ ਇੱਕ ਝੁੱਗੀ ਸੀ, ਉਸ ਝੁੱਗੀ ਦੇ ਪਾਸ ਪਹੁੰਚ ਗਿਆ, ਤੇ ਉਹ ਕੁਟੀਆ ਸੀ ਲੱਕੜ ਵੱਢਣ ਵਾਲੇ ਦੀ, ਲੱਕੜਹਾਰੇ ਦੀ। ਉੱਥੇ ਪਹੁੰਚ ਗਿਆ, ਲੱਕੜਹਾਰੇ ਨੇ ਪਾਣੀ ਪਿਆਇਆ, ਲੱਕੜਹਾਰੇ ਨੇ ਭੋਜਨ ਪ੍ਰਸ਼ਾਦਾ ਛਕਾਇਆ। ਉਹ ਕਹਿਣ ਲੱਗਾ, ਮੈਂ ਆ ਰਾਜਾ। ਉਹ ਕਹਿਣ ਲੱਗਾ, ਰਾਜਾ ਹੋਵੇ ਖੁਸ਼ ਹੋਵੇ, ਇਸ ਵਕਤ ਤੇ ਮੇਰੇ ਦਰ ਦਾ ਤੂੰ ਮੰਗਤਾ ਹੈ, ਤੇ ਜੇ ਭੋਜਨ ਛਕਣਾ ਹੈ ਛਕ, ਇਸ ਵਕਤ ਤੂੰ ਮੰਗਤਾ ਹੈ, ਰਾਜਾ ਹੋਏਗਾ ਆਪਣੀ ਰਿਆਸਤ ਦੇ ਅੰਦਰ। ਖੈਰ 2-4 ਖਰੀਆਂ ਖਰੀਆਂ ਗੱਲਾਂ ਕੀਤੀਆਂ, ਰਾਜਾ ਖੁਸ਼ ਹੋਇਆ, ਤੇ ਰਾਜਾ ਉਹਨੂੰ ਕਹਿਣ ਲੱਗਾ, ਸੱਜਣਾ ਮੇਰਾ ਅਤਾ ਪਤਾ ਆ ਹੈ, ਮੇਰਾ ਨਾਮ ਆ ਹੈ, ਜਦ ਵੀ ਕਿਧਰੇ ਜੀਵਨ ਦੇ ਅੰਦਰ ਮੇਰੀ ਲੋੜ ਤੈਨੂੰ ਮਹਿਸੂਸ ਹੋਵੇ, ਤੇਰੇ ਵਾਸਤੇ ਮੇਰੇ ਘਰ ਦੇ ਦਰਵਾਜ਼ੇ 24 ਘੰਟੇ ਖੁੱਲੇ ਨੇ, ਮੇਰੇ ਕੋਲ ਆ ਜਾਵੀਂ, ਮੈਂ ਜਿਤਨੇ ਜੋਗਾ ਹਾਂ ਤੇਰੀ ਮਦਦ ਅਵਾਜ਼ ਕਰਾਂਗਾ। ਕਹਿੰਦੇ ਨੇ ਕਿ ਮੀਂਹ ਬਹੁਤ ਪਿਆ, ਲੱਕੜਾਂ ਵੱਢਣ ਵਾਲੇ ਨੇ ਲੱਕੜਾਂ ਵੱਢਣੀਆਂ ਬੰਦ ਕਰ ਦਿੱਤੀਆਂ, ਲੱਕੜਾਂ ਗਿੱਲੀਆਂ ਸਨ। ਉਹ ਚੱਲਦਾ ਚੱਲਦਾ ਰਾਜ ਦੁਆਰ ਪਹੁੰਚ ਗਿਆ। ਉਹਨੇ ਸੋਚਿਆ ਵੀ ਰਾਜਾ ਕਹਿੰਦਾ ਸੀ ਮੇਰੇ ਕੋਲ ਆਈ, ਮੈਂ ਤੇਰੀ ਲੋੜ ਪੂਰੀ ਕਰਾਂਗਾ, ਤੇ ਚਲੋ ਜਾ ਕੇ ਵੇਖਦੇ ਆ ਉਹ ਆਪਣੇ ਵਚਨ ਦੀ ਪਾਲਣਾ ਕਰਦਾ ਹੈ ਜਾਂ ਨਹੀਂ ਕਰਦਾ। ਚੱਲਦਾ ਚੱਲਦਾ ਰਾਜ ਦੁਆਰੇ ਪਹੁੰਚ ਗਿਆ, ਦਰਬਾਨਾ ਨੇ ਅੰਦਰ ਨਾ ਜਾਣ ਦਿੱਤਾ। ਖੈਰ ਉਹਨੇ ਦੱਸਿਆ ਕਿ ਜਾਓ ਰਾਜੇ ਨੂੰ ਕਹੋ ਕਿ ਫਲਾਣੇ ਫਲਾਣੇ ਜੰਗਲ ਦੇ ਵਿੱਚੋਂ ਇੱਕ ਲੱਕੜਾਂ ਵੱਢਣ ਵਾਲਾ ਤੁਹਾਨੂੰ ਮਿਲਣਾ ਚਾਹੁੰਦਾ ਹੈ। ਰਾਜਾ ਆ ਪਾਇਆ, ਉਹਨੂੰ ਲੈ ਕੇ ਅੰਦਰ ਚਲਾ ਗਿਆ, ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਸਾਂ। ਰਾਜੇ ਨੇ ਉਹਨੂੰ ਇੱਕ ਬਾਗ ਦਿੱਤਾ, ਬਾਗ ਤੇ ਉਹ ਬਾਗ ਸੀ ਚੰਦਨ ਦਾ। ਚੰਦਨ ਦੀ ਲੱਕੜ ਬੜੀ ਮਹਿੰਗੀ। ਤੇ ਤੁਹਾਡੇ ਗਿਆਤ ਲਈ ਮੈਂ ਅਰਜ ਕਰਦਾ ਹੀ ਚੱਲਾਂ, ਵਿਚਕਾਰ ਜ਼ਿਕਰ ਆ ਗਿਆ ਹੈ, ਪੂਰੇ ਵਰਲਡ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ ਚੰਦਨ ਦੀ ਲੱਕੜ ਕਿਸੇ ਜੰਗਲ ਵਿੱਚ ਨਹੀਂ ਮਿਲਦੀ। ਅਗਰ ਮਿਲਦੀ ਹੈ ਤੇ ਇੱਕ ਹਿੰਦੁਸਤਾਨ ਦੇ ਅੰਦਰ ਕਰਨਾਟਕਾ ਦੇ ਜੰਗਲ ਦੇ ਅੰਦਰ, ਉਸ ਤੋਂ ਬਗੈਰ ਪੂਰੇ ਵਰਲਡ ਦੇ ਅੰਦਰ ਕਿਧਰੇ ਚੰਦਨ ਨਹੀਂ ਮਿਲਦਾ। ਚੰਦਨ ਨੂੰ ਉਗਾਉਣ ਦਾ ਬੜਾ ਯਤਨ ਕੀਤਾ ਗਿਆ ਵਿਦੇਸ਼ਾਂ ਵੱਲੋਂ, ਪਰ ਚੰਦਨ ਦੀ ਲੱਕੜ ਰੱਬ ਵੱਲੋਂ ਕੀ ਹੁਕਮ ਹੈ, ਉਹ ਕਿਧਰੇ ਉੱਗੀ ਨਹੀਂ, ਪੈਦਾ ਹੋਈ ਨਹੀਂ, ਚੰਦਨ ਵਧਿਆ ਫੁੱਲਿਆ ਹੀ ਨਹੀਂ। ਕਰਨਾਟਕਾ ਅੰਦਰ ਮਿਲਦਾ। ਅਗਰ ਕੇਸਰ ਲੱਭਣ ਵਾਸਤੇ ਜਾਓ ਨਾ, ਜਾਂ ਸਪੇਨ ਵਿੱਚ ਮਿਲਦਾ ਹੈ, ਜਾਂ ਜੰਮੂ ਕਸ਼ਮੀਰ ਵਿੱਚ ਮਿਲਦਾ, ਬਾਕੀ ਥਾਵਾਂ ਦੇ ਉੱਤੇ ਨਹੀਂ ਮਿਲਦਾ। ਉਸ ਰਾਜੇ ਨੇ ਚੰਦਨ ਦਾ ਬਾਗ ਹਵਾਲੇ ਕੀਤਾ। ਲੈ ਵੀ ਸੱਜਣਾ, ਤੂੰ ਇਹ ਲੱਕੜਾਂ ਵੱਢਣ ਦਾ ਕੰਮ ਕਰਦਾ, ਮੈਂ ਤੈਨੂੰ ਦੇਣਾ ਚੰਦਨ ਦਾ ਬਾਗ। ਚੰਦਨ ਦੀ ਲੱਕੜ ਹੁੰਦੀ ਹੈ ਬੜੀ ਮਹਿੰਗੀ, ਤੂੰ ਥੋੜੀ ਥੋੜੀ ਵੱਢ ਕੇ ਤੇ ਮਹਿੰਗੇ ਭਾਅ ਦੇ ਅੰਦਰ ਵੇਚ ਕੇ ਆਪਣਾ ਮਹਿਲ ਬਣਾ, ਆਰਾਮ ਪੂਰਵਕ ਆਪਣੀ ਜ਼ਿੰਦਗੀ ਦੇ ਠਾਠ ਬਾਠ ਹੰਡਾ, ਤੈਨੂੰ ਕੋਲੇ ਵੇਚਣ ਦੀ ਲੋੜ ਨਾ ਪਏ। ਆਮ ਜੰਗਲ ਦੀਆਂ ਲੱਕੜਾਂ ਵੱਢ ਵੱਢ ਕੇ ਤੈਨੂੰ ਗੁਜ਼ਾਰਾ ਕਰਨ ਦੀ ਲੋੜ ਨਾ ਪਏ। ਤੇ ਹੁਣ ਲੱਕੜਾਂ ਵੱਢਣ ਵਾਲਾ ਤੇ ਬਣਾਉਣੇ ਜਾਣਦਾ ਸੀ ਕੋਲੇ। ਉਹ ਕੀ ਜਾਣੇ ਕਿ ਚੰਦਨ ਕੀ ਹੁੰਦਾ, ਉਹ ਕੋਲੇ ਬਣਾਉਣਾ ਜਾਣਦਾ ਸੀ। ਕੋਲੇ ਬਣਾ ਬਣਾ ਕੇ ਲੱਕੜਾਂ ਵੇਚ ਦਿੰਦਾ ਸੀ, ਸ਼ਹਿਰ ਦੇ ਅੰਦਰ ਕੋਲੇ ਵੇਚ ਦਿੰਦਾ ਸੀ। ਉਹਨੇ ਚੰਦਨ ਦੇ ਰੁੱਖ ਵੀ ਵੱਢਣੇ ਸ਼ੁਰੂ ਕੀਤੇ ਤੇ ਚੰਦਨ ਦੇ ਰੁੱਖਾਂ ਨੂੰ ਵੀ ਵੱਢ ਕੇ ਉਹਨੇ ਕੋਲੇ ਬਣਾਉਣੇ ਸ਼ੁਰੂ ਕੀਤੇ ਤੇ ਕੋਲੇ ਬਣਾ ਕੇ ਉਹਨੇ ਚੰਦਨ ਦੇ ਬਾਜ਼ਾਰ ਦੇ ਅੰਦਰ ਵੇਚੇ। ਦੋ ਚਾਰ ਮਹੀਨੇ ਸੌਖੇ ਲੰਘ ਗਏ, ਜੰਗਲ ਮੁੱਕ ਗਿਆ ਤੇ ਫਿਰ ਰਾਜੇ ਦੇ ਦਰਬਾਰ ਤੇ ਜਾ ਖੜਾ ਹੋਇਆ। ਕਹਿਣ ਲੱਗਾ, ਤੇਰਾ ਦਿੱਤਾ ਬਾਗ ਤੇ ਮੁੱਕ ਗਿਆ ਤੇ ਮੈਂ ਫਿਰ ਗਰੀਬ ਦਾ ਗਰੀਬ, ਮੈਂ ਮੁਫਲਸ ਦਾ ਮੁਫਲਸ। ਰਾਜਾ ਕਹਿਣ ਲੱਗਾ, ਉਹਦੇ ਤੂੰ ਕਮਾਇਆ ਕੀ? ਕਹਿਣ ਲੱਗਾ, ਕਮਾਉਣਾ ਕੀ ਸੀ, ਇਸ ਭਾਗ ਕੋੜੇ ਵੇਖਦੇ ਨੇ ਤੇ ਕੋੜਿਆਂ ਦਾ ਜਿੰਨਾ ਕੁ ਮੁੱਲ ਹੋਣਾ ਸੀ, ਮੈਂ ਦੋ ਵਕਤ ਦਾ ਆਟਾ ਦਾਲ ਲੈ ਆਉਂਦਾ ਸਾਂ, ਪਰਿਵਾਰ ਨੂੰ ਖਵਾ ਦਿੰਦਾ ਸਾਂ, ਹੋਰ ਉਹਦੇ ਤੋਂ ਬਣਨਾ ਕੀ ਸੀ? ਕਹਿੰਦੇ ਨੇ ਰਾਜੇ ਨੇ ਮੱਥੇ ਤੇ ਹੱਥ ਮਾਰਿਆ ਕਿ ਹੈ ਸੀ ਉਹ ਚੰਦਨ ਦਾ ਬਾਗ ਤੇ ਤੂੰ ਬੇਸਮਝੀ ਦੇ ਕਾਰਨ ਉਸ ਚੰਦਨ ਦੇ ਵੀ ਕੋਲੇ ਬਣਾ ਕੇ ਰੱਖ ਦਿੱਤੇ ਨੇ, ਬੇਸਮਝੀ ਦੇ ਕਾਰਨ। ਪਿਆਰਿਓ, ਇਹ ਜਿਹੜੇ ਸਾਡੇ ਸਵਾਸ ਨੇ ਨਾ, ਇਹ ਚੰਦਨ ਨਾਲੋਂ ਜ਼ਿਆਦਾ ਕੀਮਤੀ ਨੇ, ਇਹ ਚੰਦਨ ਨਾਲੋਂ ਵੱਧ ਕੀਮਤ ਰੱਖਦੇ ਨੇ, ਪਰ ਅਸੀਂ ਆਪਣੀ ਬੇਸਮਝੀ ਦੇ ਕਾਰਨ ਇਹਨਾਂ ਅਮੋਲਕ ਸਵਾਸਾਂ ਨੂੰ ਅਸੀਂ ਕੋਲੇ ਬਣਾ ਰਹੇ ਹਾਂ, ਰੋਜ਼ ਰੋਜ਼ ਬਣਾ ਰਹੇ ਹਾਂ। ਕਦੀ ਕਾਮ ਦੀ ਅੱਗ ਦੇ ਅੰਦਰ ਪਾ ਕੇ, ਕਦੀ ਕ੍ਰੋਧ ਦੇ ਅੰਦਰ, ਕਦੀ ਨਿੰਦਾ ਦੇ ਅੰਦਰ, ਕਦੀ ਚੁਗਲੀ ਦੇ ਅੰਦਰ ਇਹਨਾਂ ਨੂੰ ਸਾੜ ਰਹੇ ਹਾਂ, ਬਰਬਾਦ ਕਰ ਰਹੇ ਹਾਂ ਤੇ ਬਣਾ ਰਹੇ ਹਾਂ ਇਹਦੇ ਕੋਲੇ। ਤੇ ਕੋਲੇ ਬਣਾਉਣ ਵਾਲੇ ਨੂੰ ਅਖੀਰੀ ਪਛਤਾਉਣਾ ਹੀ ਪੈਂਦਾ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ। ਕਹਿਣ ਲੱਗੇ, ਉਸ ਵਕਤ ਤੇ ਤੂੰ ਦੁਨੀਆਂ ਦੇ ਅੰਦਰ ਮਸਤ ਰਿਹਾ ਜਦੋਂ ਖੱਟੀ ਖੱਟਣ ਦਾ ਵੇਲਾ ਸੀ। ਹੁਣ ਇੱਕ ਵਚਨ ਮੈਂ ਤੁਹਾਡੇ ਸਾਹਮਣੇ ਭਾਈ ਗੁਰਦਾਸ ਸਾਹਿਬ ਜੀ ਦਾ ਵੀ ਰੱਖਦਾ ਚੱਲਾਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਕਿ ਜੈਸੇ ਘਰ ਲਾਗੈ ਆਗ, ਜਾ ਕੂਆ ਖੋਦਿਓ ਚਾਹੇ, ਕਾਰਜਨ ਅਸਿੱਧ ਹੋਏ ਰੋਏ ਪਛੁਤਾਈਏ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਕਿ ਜਿਵੇਂ ਘਰ ਦੇ ਅੰਦਰ ਅੱਗ ਲੱਗ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ, ਘਰ ਲੱਕੜੀ ਦੇ ਬਣੇ, ਘਰ ਦੇ ਅੰਦਰ ਸਾਜੋ ਸਮਾਨ ਹੈ, ਅੱਗ ਨਾ ਲੱਗ ਜਾਏ ਤੇ ਘਰ ਦੇ ਅੰਦਰ ਪਾਣੀ ਦਾ ਇੰਤਜ਼ਾਮ ਹੁੰਦਾ ਹੈ, ਤੇ ਇਹ ਨਹੀਂ ਕਿ ਇੰਤਜ਼ਾਮ ਅੱਗ ਲੱਗਣ ਤੇ ਕਰਨਾ, ਇੰਤਜ਼ਾਮ ਪਹਿਲਾਂ ਕਰਨਾ ਪੈਂਦਾ। ਇੱਥੇ ਇਹਨਾਂ ਦੇਸ਼ਾਂ ਦੇ ਅੰਦਰ ਤੇ ਇੱਕ ਇੱਕ ਰੂਮ ਦੇ ਅੰਦਰ ਪਾਣੀ ਦੇ ਪੁਆਇੰਟ ਦਿੱਤੇ ਹੋਏ ਮਿਲਦੇ ਨੇ, ਪਾਣੀ ਦੀਆਂ ਪਾਈਪਾਂ ਗਈਆਂ ਹੋਈਆਂ ਮਿਲਦੀਆਂ ਨੇ ਕਿ ਕਿਧਰੇ ਅੱਗ ਵਾਲਾ ਹਾਦਸਾ ਵਾਪਰੇ ਤੇ ਆਪਣੇ ਆਪ ਪਾਣੀ ਚੱਲਣਾ ਸ਼ੁਰੂ ਹੋ ਜਾਏ, ਅੱਗ ਬੁਝਣੀ ਸ਼ੁਰੂ ਹੋ ਜਾਏ। ਇੰਤਜ਼ਾਮ ਕੀਤਾ ਹੈ ਨਾ, ਇਹ ਤੇ ਨਹੀਂ ਕਿ ਉਧਰੋਂ ਅੱਗ ਲੱਗੇ ਤੇ ਉਧਰੋਂ ਫੇਰ ਕਹੋ ਜੀ ਹੁਣ ਪਾਈਪਾਂ ਪਾਓ, ਹੁਣ ਪਾਣੀ ਪਾਓ, ਉਹ ਤੇ ਫਿਰ ਗੱਲ ਨਾ ਬਣੀ। ਭਾਈ ਸਾਹਿਬ ਕਹਿੰਦੇ ਨੇ ਕਿ ਪਾਣੀ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਪਹਿਲਾਂ ਤਾਂ ਕਿ ਘਰ ਨੂੰ ਅੱਗ ਨਾ ਲੱਗੇ। ਜੈਸੇ ਘਰ ਲਾਗੇ ਆਗ, ਤੇ ਜੇ ਘਰ ਨੂੰ ਲੱਗ ਜਾਏ ਅੱਗ, ਕੋਈ ਉਸ ਵਕਤ ਸੁੱਤਾ ਸੁੱਤਾ ਜਾਗੇ, ਜਾਗ ਕੂਆਂ ਖੋਦਿਓ ਚਾਹੇ, ਤੇ ਜਾ ਕੇ ਉਹ ਬੱਚਿਆਂ ਨੂੰ ਆਵਾਜ਼ ਮਾਰੇ ਲਿਆਓ ਬਈ ਕਈਆਂ ਲਿਆਓ, ਖੂਹ ਪੁੱਟੀਏ ਤੇ ਖੂਹ ਪੁੱਟ ਕੇ ਪਾਣੀ ਕੱਢੀਏ ਤੇ ਫਿਰ ਘਰ ਦੀ ਅੱਗ ਬਜਾਈਏ। ਕਹਿਣ ਲੱਗੇ, ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈਏ। ਉਹ ਕਾਰਜ ਸਿੱਧ ਹੋਣ ਵਾਲਾ ਨਹੀਂ, ਘਰ ਚੱਲ ਜਾਏਗਾ, ਰਾਖ ਬਣ ਜਾਏਗਾ, ਪੱਲੇ ਰੋਣਾ ਰਹਿ ਜਾਏਗਾ ਤੇ ਪੱਲੇ ਪਛਤਾਵਾ ਰਹਿ ਜਾਏਗਾ। ਕਾਰਜ ਨਾ ਸਿੱਧ ਹੋਏ ਰੋਏ ਪਛੁਤਾਈਏ, ਇੱਕ ਉਦਾਹਰਣ। ਦੂਸਰੀ ਉਦਾਹਰਣ ਨੰਬਰ 2 ਦੇ ਉੱਤੇ ਭਾਈ ਗੁਰਦਾਸ ਸਾਹਿਬ ਜੀ ਉਦਾਹਰਣ ਦਿੰਦੇ ਨੇ, ਕਹਿੰਦੇ ਨੇ, ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਬੀਰ ਵਿਦਿਆ, ਅਨੱਥਾ यतन जैत पदवी ना पाईए। कहन लगे जिमे कोई लड़ाई दे मैदान दे अंदर जाके ते फिर गल करे भी हुण मैं तीर चलाउणा है जा सिख लवां, हुण मैं तलवार चलाउणी है जा सिख लवां, मैं घोड़ सवारी करनी है ते ए जा सिख लवां, मैं बाकी शस्त्र विद्या दे ता पे जान लवां। कहन लगे अनथा उद्दम, कहन लगे ए तेरा कीता होया उद्दम अनर्थ है, ए तेरा कीता होया उद्दम व्यर्थ है, जैत पदवी ना पाईए, हुण ते मैदान दे जंग दे अंदर तेरे पले हार ही रहेगी, जित नहीं ते जित दी पदवी तेनू मिलेगी नहीं। तीसरी उदाहरण, दो उदाहरण हो गई ना, पहली घर दे अंदर अग लग जाए ते खूह उठ के बुझाउनी चाहिए ते नहीं बुझाई जांदी। तीसरा, लड़ाई दे जंग दे अंदर मैदान दे अंदर जाके जे शस्त्र विद्या सिख के लड़ाई जितनी चाहिए ते सिखी नहीं जांदी। हुण नंबर तीन दे उत्ते उदाहरण, कहन लगे जैसे निस सोवत संगाती चल जात, पाछे पोर पयो पार बांध कहो कत जाइए। कहन लगे जिमे रात नू यात्रु किसे धर्मशाला दे अंदर आण के आराम करन वास्ते सौ गए ते सारे अमृत वेला होया, जागे इशनान पान कीता, अपने अपने समान दी संभाल कीती, उन्होंने चाले पाए ते चल पाए ते एक रिया सुता, ते जदों ओ सुता रिया सूरज चढ़ आया, दूसरे बहुत अगे निकल गए ते ओ पिछे जिहड़ा सुता रिया सी उन्हूं पछताउणा पिया, ओ पिछे दा पिछे रह गया, उन्हां दे नाल मिल ना पाया। तीन उदाहरणा दे के कहन लगे तैसे माया तंद अंध अवद बिहाए जाए, अंतकाल कैसे हर नाम लिव लाई है। कहन लगे तैसे माया तंद अंध, तिवें बंदे दी सारी उम्र माया दे तंदियां दे अंदर निकल जांदी है। मैं खुल के विस्तार सहित किसे दिन बेनती करांगा कि माया कहिंदे किन्नू ने, इकल्ले तन दा नाम माया नहीं। अज केवल इशारे वजों इन्नी बेनती करदिआं कि साडे ते सतगुरु दे दरमियान जो चीज साडे ध्यान नू रोक लवे उस हर चीज दा नाम माया है। फिर बेनती करदिआं जो जीव ते परमात्मा दे दरमियान दलदल बन जाए, बंधन बन जाए, रुकावट बन जाए, जिथे भी तुहाडा ध्यान रुक जाए उस हर चीज दा नाम ही माया है। ਇਹ ਹੁਣ ਗਿਆਨ ਵੀ ਮਾਇਆ, ਧਨ ਵੀ ਮਾਇਆ, ਤਨ ਵੀ ਮਾਇਆ, ਪਰਿਵਾਰ ਵੀ ਮਾਇਆ, ਗਿਆਨ ਵੀ ਮਾਇਆ। ਕਿਸੇ ਵਕਤ ਮੈਂ ਖੁੱਲ ਕੇ ਬੇਨਤੀ ਕਰਾਂਗਾ। ਤੋ ਖੈਰ ਭਾਈ ਸਾਹਿਬ ਕਹਿੰਦੇ ਨੇ ਸਾਰੀ ਉਮਰ ਇਹਦੀ ਨਿਕਲ ਗਈ ਇਸ ਤਰ੍ਹਾਂ ਹੀ ਮਾਇਆ ਦੇ ਧੰਦ ਦੇ ਅੰਦਰ, ਪੈਸੇ ਮਾਇਆ ਧੰਦ ਅੰਧ, ਤੇ ਉਮਰ ਇਹਨੇ ਗੁਜ਼ਾਰੀ ਅੰਨਿਆਂ ਹੋ ਕੇ, ਵੇਖ ਕੇ ਨਹੀਂ ਗੁਜ਼ਾਰੀ, ਵੇਖ ਕੇ ਪੈਰ ਨਹੀਂ ਰੱਖੇ, ਅੰਨੇ ਰੂਪ ਦੇ ਅੰਦਰ ਪੈਰ ਰੱਖਦਾ ਰਿਹਾ, ਅੰਤਲਾ ਸਮਾਂ ਆਇਆ ਤੇ ਅੰਤਲੇ ਸਮੇਂ ਨੂੰ ਪਛਤਾਉਣਾ ਵੀ ਪਿਆ, ਰੋਣਾ ਵੀ ਪਿਆ, ਤੇ ਹੁਣ ਇਹ ਉਦਮ ਕਰੇ ਕਿ ਹੁਣ ਮੈਂ ਰੱਬ ਜੀ ਦਾ ਨਾਮ ਜਪ ਕੇ ਰੱਬ ਜੀ ਨੂੰ ਖੁਸ਼ ਕਰ ਲਵਾਂ, ਤੇ ਕਹਿਣ ਲੱਗੇ ਹੁਣ ਸਮਾਂ ਬੀਤ ਗਿਆ। ਇੱਕ ਬੇਨਤੀ ਮੈਂ ਹੋਰ ਇਸ ਸੰਬੰਧ ਦੇ ਅੰਦਰ ਗੁਰਬਾਣੀ ਵਿੱਚੋਂ ਹੀ ਕਰਦਾ ਚੱਲਾਂ। ਹਜ਼ੂਰ ਦਾ ਬਚਨ ਇਹ ਕਹਿਣ ਲੱਗੇ ਜੇ ਕੋ ਡੂਬੈ ਫਿਰ ਹੋਵੇ ਸਾਰ। ਜੇ ਇੱਕ ਬੰਦਾ ਨੌਜਵਾਨ ਦਰਿਆ ਦੇ ਕਿਨਾਰੇ ਦੇ ਉੱਤੇ ਖੜਾ ਹੋਵੇ ਤੇ ਦਰਿਆ ਹੋਵੇ ਬੜਾ ਡੂੰਘਾ, ਦਰਿਆ ਦਾ ਚੱਲਦਾ ਹੋਇਆ ਪਾਣੀ ਦਾ ਵੇਗ ਹੋਵੇ ਬੜਾ ਤਿੱਖਾ, ਤੇ ਉਸ ਦਰਿਆ ਦੇ ਕਿਨਾਰੇ ਦੇ ਉੱਤੇ ਖੜੇ ਹੋਣ ਵਾਲੇ ਜਵਾਨ ਬੰਦੇ ਨੂੰ, ਜਵਾਨ ਮਨੁੱਖ ਨੂੰ ਮਾਂ ਵਾਸਤੇ ਪਾਏ ਕਿ ਬੇਟਾ ਮੇਰੀ ਉਮਰ ਏ 90 ਸਾਲ ਤੇ ਮੈਂ 90 ਸਾਲ ਦੀ ਉਮਰ ਦਾ ਤਜਰਬਾ ਤੈਨੂੰ ਫ੍ਰੀ ਖਾਤੇ ਦੇਣਾ ਚਾਹੁੰਦੀ ਹਾਂ। ਬੇਟਾ ਇਸ ਦਰਿਆ ਨੇ ਬੜੇ ਬੜਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਇਹ ਦਰਿਆ ਦਾ ਪਾਣੀ ਬੜਾ ਡੂੰਘਾ ਹੈ, ਦਰਿਆ ਦਾ ਵੇਗ ਬੜਾ ਤਿੱਖਾ ਹੈ, ਤੇ ਬੇਟਾ ਕਦੀ ਵੀ ਭੁੱਲ ਕੇ ਇਸ ਦਰਿਆ ਦੇ ਅੰਦਰ ਬੇੜੀ ਤੋਂ ਬਗੈਰ ਉਤਰਨ ਦਾ ਯਤਨ ਨਾ ਕਰੇ, ਇਹ ਆਪਣੀ ਲਪੇਟ ਵਿੱਚ ਲੈ ਲਏਗਾ, ਤੈਨੂੰ ਖਤਮ ਕਰ ਦੇਗਾ, ਯਾਦ ਰੱਖੀ। ਤੇ ਜਵਾਨੀ ਇੱਕ ਇਸ ਤਰ੍ਹਾਂ ਦੇ ਜੋਸ਼ ਦਾ ਨਾਂ ਹੈ ਕਿ ਜਵਾਨੀ ਕਿਸੇ ਦਾ ਉਪਦੇਸ਼ ਕਿਸੇ ਦਾ ਸੰਦੇਸ਼ ਸੁਣਨ ਵਾਸਤੇ ਤਿਆਰ ਹੁੰਦੀ ਨਹੀਂ, ਜਵਾਨੀ ਨੰਬਰ ਇੱਕ ਦੇ ਉੱਤੇ ਆਪਣੇ ਆਪ ਨੂੰ ਰੱਖਦੀ ਬਾਕੀ ਸਾਰਿਆਂ ਨੂੰ ਪਿੱਛੇ। ਇਸ ਜਵਾਨ ਮਨੁੱਖ ਨੇ ਮਾਂ ਨੂੰ ਇਹ ਕਹਿ ਕੇ ਚੁੱਪ ਕਰਾਇਆ, ਮਾਂ ਤੂੰ ਇਹ 90 ਸਾਲ ਦੀ, ਤੇਰੀਆਂ ਵਿਚਾਰਾਂ ਵੀ ਬੁੱਢੀਆਂ, ਤੂੰ ਆਪ ਵੀ ਬੁੱਢੀ, ਤੇ ਤੇਰੀਆਂ ਵਿਚਾਰਾਂ ਨੂੰ ਇਸ ਯੁੱਗ ਵਿੱਚ ਥਾਂ ਕਿੱਥੇ, ਮੈਂ ਜਾਣਨਾ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ। ਮਾਂ ਚੁੱਪ ਹੋ ਗਈ। ਪਿਤਾ ਆਇਆ ਤੇ ਪਿਤਾ ਨੇ ਬੜਾ ਵਾਸਤਾ ਪਾਇਆ, ਬੇਟਾ ਕਿਧਰੇ ਧੁੱਪ ਦੇ ਅੰਦਰ ਬਹਿ ਕੇ, ਕਿਧਰੇ ਧੁੱਪ ਦੇ ਅੰਦਰ ਬਹਿ ਕੇ ਮੇਰੇ ਵਾਲ ਚਿੱਟੇ ਨਹੀਂ ਹੋਏ। ਇਸ ਤਰ੍ਹਾਂ ਨਹੀਂ ਹੈ ਕਿ ਮੇਰੀ ਦਾੜੀ ਦੇ ਵਾਲ ਭੂਰੇ ਹੋ ਗਏ, ਚਿੱਟੇ ਹੋ ਗਏ, ਪਰ ਧੁੱਪ ਦੇ ਅੰਦਰ ਬਹਿ ਕੇ ਚਿੱਟੇ ਹੋ ਗਏ ਨੇ। ਇਸ ਤਰ੍ਹਾਂ ਨਹੀਂ ਬੇਟਾ, ਮੇਰੀ ਉਮਰ ਭਰ ਦਾ ਤਜਰਬਾ ਹੈ, ਮੈਂ ਤੈਨੂੰ ਆਪਣਾ ਤਜਰਬਾ ਦੇਣਾ ਚਾਹੁੰਦਾ, ਤੇਰੇ ਨਾਲ ਸਾਂਝਿਆਂ ਕਰਨਾ ਚਾਹੁੰਦਾ। ਮੇਰੀਆਂ ਅੱਖਾਂ ਦੇ ਸਾਹਮਣੇ ਇਸ ਦਰਿਆ ਨੇ ਬੜਿਆਂ ਬੜਿਆਂ ਨੂੰ ਆਪਣੀ ਆਗੋਸ਼ ਦੇ ਅੰਦਰ ਛਿਪਾ ਲਿਆ, ਉਹਦੀਆਂ ਲਹਿਰਾਂ ਦੇ ਅੰਦਰ ਬੰਦਾ ਛਿਪਿਆ ਤੇ ਬਾਹਰ ਨਹੀਂ ਨਿਕਲਿਆ। ਤੇ ਬੇਟਾ, ਮੈਂ ਵੀ ਤੈਨੂੰ ਤੇਰੀ ਮਾਂ ਵਾਲਾ ਵਾਸਤਾ ਦੇ ਰਿਹਾ ਕਿ ਇਸ ਦਰਿਆ ਦੇ ਅੰਦਰ ਬੇੜੀ ਤੋਂ ਬਗੈਰ ਨਾ ਉਤਰੇ, ਡੁੱਬ ਜਾਏਗਾ, ਇਸ ਦਰਿਆ ਦੇ ਅੰਦਰ ਪੈਰ ਨਾ ਪਾਏ। ਤੇ ਜਵਾਨ ਬੱਚੇ ਨੇ ਪਿਤਾ ਦੀ ਵੀ ਨਾ ਸੁਣੀ, ਉਹਨੇ ਆਖਿਆ, ਪਿਤਾ ਜੀ ਤੁਸੀਂ ਵੀ 100 ਸਾਲ ਦੇ, ਤੁਸੀਂ ਆਪ ਵੀ ਬੁੱਢੇ, ਔਰ ਤੁਸੀਂ ਆਪ ਵੀ ਬੁੱਢੇ ਤੇ ਨਾਲ ਲੱਗਦਾ ਤੁਹਾਡੇ ਵਿਚਾਰ ਵੀ ਬੁੱਢੇ। ਤੁਹਾਡੇ ਜੀਰਣ ਕਮਜ਼ੋਰ ਵਿਚਾਰਾਂ ਨੂੰ ਅੱਜ ਦੇ ਯੁੱਗ ਦੇ ਅੰਦਰ ਕਿਧਰੇ ਵੀ ਥਾਂ ਨਹੀਂ। ਪਿਤਾ ਦੀ ਵੀ ਨਾ ਮੰਨੀ, ਗੁਰੂ ਨੇ ਵੀ ਵਾਸਤਾ ਪਾਇਆ ਕਿ ਇਸ ਦਰਿਆ ਨੇ ਪਤਾ ਨੀ ਕਿੰਨਿਆਂ ਕਿੰਨਿਆਂ ਨੂੰ ਨਿਗਲ ਲਿਆ, ਖਾ ਲਿਆ ਇਸ ਦਰਿਆ ਨੇ। ਤੇਰੇ ਤੋਂ ਪਹਿਲਾਂ ਮੈਂ ਬੜਿਆਂ ਨੂੰ ਹੋਕਾ ਦੇ ਕੇ ਕਿਹਾ ਹੈ ਕਿ ਡੁੱਬ ਜਾਏਗਾ, ਬਚਣ ਦਾ ਯਤਨ ਕਰ, ਡੁੱਬ ਜਾਏਗਾ। ਗੁਰੂ ਬੇੜੀ ਦਾ ਆਸਰਾ ਲੈ, ਪਰ ਜਿਨ੍ਹਾਂ ਨੇ ਮੇਰੀ ਆਵਾਜ਼ ਨਹੀਂ ਸੁਣੀ ਉਹ ਦਰਿਆ ਦੇ ਅੰਦਰ ਡੁੱਬ ਗਏ, ਜਿਨ੍ਹਾਂ ਨੇ ਆਵਾਜ਼ ਨਹੀਂ ਸੁਣੀ ਉਹ ਖਤਮ ਹੋ ਗਏ। ਨਾ ਇਹਨੇ ਮਾਂ ਦੀ ਸੁਣੀ, ਨਾ ਇਹਨੇ ਪਿਤਾ ਦੀ ਸੁਣੀ, ਤੇ ਨਾ ਇਹਨੇ ਗੁਰੂ ਦੀ ਆਵਾਜ਼ ਸੁਣੀ। ਆਖਰ ਬੇੜੀ ਤੋਂ ਬਗੈਰ ਦਰਿਆ ਦੇ ਅੰਦਰ ਇਹਨੇ ਪੈਰ ਪਾਇਆ, ਬੇੜੀ ਤੋਂ ਬਗੈਰ ਉਤਰਨਾ ਸ਼ੁਰੂ ਕਰ ਦਿੱਤਾ। ਬੇੜੀ ਤੋਂ ਬਗੈਰ ਦਰਿਆ ਦੇ ਅੰਦਰ ਉਤਰਿਆ ਤੇ ਉਤਰਦਿਆਂ ਸਾਰ ਹੀ ਸਮਝ ਆ ਗਈ ਕਿ ਜੋ ਮਾਂ ਨੇ ਕਿਹਾ ਸੀ ਉਹ ਸੱਚ ਹੈ, ਜੋ ਪਿਤਾ ਨੇ ਕਿਹਾ ਸੀ ਠੀਕ ਹੈ, ਜੋ ਗੁਰੂ ਨੇ ਗੱਲ ਸੁਣਾਈ ਸੀ ਉਹ ਬਿਲਕੁਲ ਨਰੋਲ ਹਕੀਕਤ ਹੈ। ਇਹ ਗੱਲ ਪੱਲੇ ਪੈ ਗਈ, ਇਹ ਗੱਲ ਸਮਝ ਵਿੱਚ ਆ ਗਈ ਕਿ ਜੋ ਪਾਤਸ਼ਾਹ ਨੇ ਕਿਹਾ ਸੀ ਨਾ ਉਹ ਠੀਕ ਹੈ। ਤੇ ਫਿਰ ਅਖੀਰਲੇ ਵਕਤ ਪਛਤਾਉਂਦਾ ਹੈ, ਆਵਾਜ਼ ਦਿੰਦਾ ਹੈ, ਮਾਂ ਹੁਣ ਮੈਨੂੰ ਬਚਾ। ਤੇ ਮਾਂ ਨੇ ਕਿਹਾ, ਬੇਟਾ ਭੁੱਖੀ ਪਿਆਸੀ ਰਹਿ ਕੇ ਮੈਂ ਆਪਣੇ ਜਿਸਮ ਦਾ ਜੂਸ ਦੁੱਧ ਰੂਪ ਵਿੱਚ ਤੇਰੇ ਮੂੰਹ ਵਿੱਚ ਪਾ ਸਕਦੀ ਸਾਂ, ਉਹ ਪਾਉਂਦੀ ਰਹੀ। ਜਿੱਥੇ ਡੁੱਬ ਰਿਹਾ ਇੱਥੋਂ ਬਚਾਉਣਾ ਮੇਰੇ ਵੱਸ ਵਿੱਚ ਨਹੀਂ ਹੈ। ਪਿਤਾ ਨੂੰ ਆਵਾਜ਼ ਦਿੱਤੀ, ਪਿਤਾ ਜੀ ਤੁਸੀਂ ਬਚਾਓ। ਤੇ ਪਿਤਾ ਨੇ ਵੀ ਕਿਹਾ, ਬੇਟਾ ਜਦੋਂ ਮੈਂ ਤੈਨੂੰ ਕਹਿੰਦਾ ਸਾਂ ਤੂੰ ਸੁਣਦਾ ਨਹੀਂ ਸੈ, ਅੱਜ ਤੂੰ ਡੁੱਬ ਰਿਹਾ, ਪਰ ਇੱਥੇ ਆਣ ਕੇ ਮੈਂ ਤੇਰਾ ਮਦਦਗਾਰ ਬਣਾ, ਇਹ ਗੱਲ ਮੇਰੇ ਵੱਸ ਵਿੱਚ ਵੀ ਨਹੀਂ। ਇਹਨੇ ਵਾਸਤਾ ਪਾਇਆ, ਤਰਲਾ ਲਿਆ, ਪਾਤਸ਼ਾਹ ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਮੈਨੂੰ ਬਚਾਓ। ਤੇ ਸਤਿਗੁਰੂ ਨੇ ਕਿਹਾ, ਸੱਜਣਾ ਨਿਰੰਕਾਰ ਦਾ ਬਣਿਆ ਹੋਇਆ ਅਟਲ ਅਸੂਲ ਮੈਂ ਵੀ ਤੋੜਨਾ ਨਹੀਂ ਚਾਹੁੰਦਾ। ਮੈਂ 100 ਸਾਲ ਤੈਨੂੰ ਬਚਾਉਣ ਵਾਸਤੇ ਹੀ ਆਵਾਜ਼ਾਂ ਦਿੰਦਾ ਰਿਹਾ ਕਿ ਬਚ ਡੁੱਬ ਜਾਏਗਾ, ਬਚ ਡੁੱਬ ਜਾਏਗਾ, ਤੂੰ ਮੇਰੀ ਇੱਕ ਵਾਰ ਨਹੀਂ ਸੁਣੀ, ਅੱਜ ਤੂੰ ਆਪਣੇ ਕਰਮਾਂ ਦੇ ਇਵਜ ਡੁੱਬੇਗਾ, ਅੱਜ ਤੈਨੂੰ ਬਚਾਉਣਾ ਨਹੀਂ, ਕਿਉਂਕਿ ਤੇਰੇ ਕਰਮ ਤੈਨੂੰ ਡੋਬ ਰਹੇ ਨੇ, ਤੇਰਾ ਭਾਰ ਤੈਨੂੰ ਡੋਬ ਰਿਹਾ। ਜ਼ਿੰਦਗੀ ਦੇ ਅੰਦਰ ਜਿਹੜਾ ਵੇਲਾ ਖੱਟੀ ਖੱਟਣ ਦਾ ਹੈ, ਉਸ ਵੇਲੇ ਬੇਹੋਸ਼ੀ ਦੇ ਅੰਦਰ ਰਹਿ ਕੇ ਉਹ ਜੀਵਨ ਨੂੰ ਬਰਬਾਦ ਨਾ ਕਰੋ, ਗੁਜ਼ਾਰੋ ਨਾ। ਫਰੀਦਾ ਜਾਂ ਤੋ ਖੱਟਣ ਵੇਲ, ਤਾਂ ਤੂੰ ਰੱਤਾ ਦੁਨੀ ਸਿਓ, ਉਦੋਂ ਤੇ ਤੇਰਾ ਮਨ ਰੱਤਿਆ ਰਿਹਾ, ਰੰਗਿਆ ਰਿਹਾ ਦੁਨੀਆਦਾਰੀ ਦੇ ਨਾਲ। ਕਹਿਣ ਲੱਗੇ, ਮਰਗ ਸਵਾਈ ਨਹੀਂ, ਸਹਿਜੇ ਸਹਿਜੇ ਮੌਤ ਦੀ ਨੀਂਹ ਭਰਦੀ ਗਈ, ਮੌਤ ਨੇੜੇ ਨੇੜੇ ਆਉਂਦੀ ਗਈ। ਤੇ ਜਿਸ ਦਿਨ ਮੌਤ ਨੇੜੇ ਆ ਗਈ, ਜਾਂ ਭਰਿਆ ਤਾਂ ਲੱਦਿਆ, ਨੀ ਭਰੀ ਗਈ, ਤੈਨੂੰ ਲੱਦਣਾ ਪਿਆ, ਮਤਲਬ ਜਾਣਾ ਪਿਆ, ਮੌਤ ਦਾ ਪਲ ਆਇਆ, ਤੈਨੂੰ ਪਛਤਾਪ ਕਰਦੇ ਹੋਏ ਨੂੰ ਇਥੋਂ ਰੁਖਸਤ ਹੋਣਾ ਪਿਆ। ਭਗਤ ਫਰੀਦ ਸਾਹਿਬ ਜੀ ਦੇ ਸਲੋਕ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕਰ ਰਿਹਾ ਸਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਜਿੰਨੇ ਸ਼ਰੋਤੇ ਮਾਈ ਭਾਈ ਆਪ ਗੁਰੂ ਦਰਬਾਰ ਦੀ ਰੌਣਕ ਵਧਾ ਰਹੇ ਹੋ, ਸਭਨਾਂ ਦੇ ਮਨਾਂ ਦੇ ਅੰਦਰ ਸਤਿਗੁਰੂ ਜੀ ਗੁਰਮਤਿ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਦਾ ਹਨੇਰਾ ਦੂਰ ਕਰਨ। ਤਮਾਮ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਵਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਸ਼ਰੋਤੇ ਜਨੋ, ਆਪ ਰੋਜ਼ ਸਵੇਰ ਦੇ ਵਕਤ ਸਤਿਕਾਰਯੋਗ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਵਿੱਚੋਂ, ਉਹਨਾਂ ਦੇ ਸਲੋਕਾਂ ਵਿੱਚੋਂ ਕਥਾ ਵਿਚਾਰ ਸਰਵਣ ਕਰਦੇ ਆ ਰਹੇ ਹੋ। ਅੱਜ ਤੁਹਾਡੇ ਸਾਹਮਣੇ ਤਿੰਨ ਸਲੋਕ ਭਗਤ ਫਰੀਦ ਸਾਹਿਬ ਜੀ ਦੇ ਪੜ੍ਹ ਕੇ ਸੁਣਾਏ ਗਏ। ਪਹਿਲਾ ਸਲੋਕ, ਦੇਖ ਫਰੀਦਾ ਜੋ ਥੀਆ ਦਾੜੀ ਹੋਈ ਪੂਰ। ਕਹਿਣ ਲੱਗੇ ਕਿ ਆਪਣੇ ਜੀਵਨ ਦੇ ਅੰਦਰ ਧਿਆਨ ਦੇ ਕੇ ਵੇਖ ਕੀ ਹੋਇਆ ਨਜ਼ਰ ਆ ਰਿਹਾ, ਜੋ ਥੀਆ ਜੋ ਹੋ ਚੁੱਕਾ ਹੈ, ਜੋ ਬਣ ਚੁੱਕੀ ਹੈ ਖੇਡ, ਉਹ ਇਹ ਨਜ਼ਰ ਆ ਰਿਹਾ ਹੈ ਕਿ ਦਾੜੀ ਹੋਈ ਪੂਰ, ਤੇਰੇ ਦਾੜੀ ਦੇ ਵਾਲ ਰੰਗ ਆਪਣਾ ਬਦਲ ਕੇ ਸਫੈਦ ਹੋ ਗਏ ਨੇ। ਕਾਲੀ ਹੂੰ ਹੁਣ ਤੌਲੇ ਆਏ, ਭਵਰ ਗਏ ਬਗ ਬੈਠੇ ਆਏ, ਕਾਲੇ ਰੰਗ ਜਵਾਨੀ ਦੀ ਨਿਸ਼ਾਨੀ ਉਹ ਚਲੇ ਗਏ, ਚਿੱਟਾ ਰੰਗ ਬੁਢਾਪੇ ਦੀ ਨਿਸ਼ਾਨੀ ਉਹ ਆਣ ਕੇ ਤੇਰੇ ਉੱਤੇ ਬਹਿ ਗਏ। ਔਰ ਨਾਲ ਹੀ ਅਗਲੀ ਪੰਕਤੀ ਵਿੱਚ ਕਹਿ ਰਹੇ ਨੇ ਅੱਗੋਂ ਹੁਣ ਨੇੜਾ ਆਇਆ। ਅੱਗੇ ਨੇੜਾ ਕਿਹੜਾ ਪਾਸਾ ਆ ਰਿਹਾ, ਅੱਗੇ ਮੌਤ ਤੇ ਪਿੱਛਾ ਰਹਿਆ ਦੂਰ ਪਿੱਛੇ ਜਨਮ। ਮੌਤ ਨੇੜੇ ਨੇੜੇ ਆਉਂਦੀ ਨਜ਼ਰ ਆ ਰਹੀ ਹੈ ਤੇ ਜਨਮ ਦਾ ਦਿਨ ਪਿੱਛੇ ਦੂਰ ਰਹਿ ਚੁੱਕਾ ਨਜ਼ਰ ਆ ਰਿਹਾ ਹੈ। ਸਾਡੇ ਜੀਵਨ ਦੀ ਸਾਰੀ ਖੇਡ ਜਨਮ ਤੇ ਮਰਨ ਦੇ ਵਿਚਕਾਰ ਚੱਲ ਰਹੀ ਹੈ। ਸਾਡੀ ਸ਼ੁਰੂਆਤ ਜਨਮ ਤੋਂ ਹੋਈ, ਸਾਡਾ ਅੰਤ ਮੌਤ ਤੇ ਜਾ ਕੇ ਉੱਤੇ ਹੁੰਦਾ ਹੈ। ਜਨਮ ਦੇ ਨਾਲ ਅਸੀਂ ਕੁਝ ਨਹੀਂ ਸੀ, ਮੌਤ ਤੋਂ ਬਾਅਦ ਕੁਝ ਬਣ ਸਕਣ ਦੀ ਸਮਰੱਥਾ ਸਾਡੇ ਵਿੱਚ ਨਹੀਂ ਹੈ। ਜਨਮ ਤੇ ਮੌਤ ਦਾ ਇਹ ਵਿਚਕਾਰਲਾ ਸਮਾਂ, ਵਿਚਕਾਰਲੇ ਸਮੇਂ ਦੇ ਅੰਦਰ ਹੀ ਅਸੀਂ ਅਮੀਰ ਹਾਂ, ਗਰੀਬ ਹਾਂ।

ਬੁਲਾਰੇ ਹਾਂ, ਬੁਲਾਰੇ ਹਾਂ, ਜੋ ਕੁਝ ਹਾਂ ਇਸ ਵਿਚਕਾਰਲੇ ਸਮੇਂ ਦੇ ਅੰਦਰ। ਜਦ ਜਨਮ ਹੋਇਆ ਤੇ ਜਨਮ ਦੇ ਨਾਲ ਕੇਵਲ ਇੱਕ ਮਨੁੱਖੀ ਬੱਚੇ ਦਾ ਜਨਮ ਹੋਇਆ, ਹੋਰ ਕੁਝ ਵੀ ਨਹੀਂ। ਕਦੀ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਡਾਕਟਰ ਦੇ ਘਰ ਦੇ ਅੰਦਰ ਬੱਚੇ ਦਾ ਜਨਮ ਹੋਇਆ ਤੇ ਜਨਮ ਲੈਂਦਿਆਂ ਸਾਰ ਉਹ ਵੀ ਡਾਕਟਰ ਹੈ। ਜਨਮ ਲੈਂਦਿਆਂ ਸਾਰ ਬਸ ਉਹ ਇੱਕ ਬੱਚਾ ਹੈ, ਡਾਕਟਰ ਨਹੀਂ ਹੈ। ਕਦੀ ਇਹ ਗੱਲ ਸੁਣਨ ਵਿਚ ਨਹੀਂ ਆਈ ਕਿ ਇੱਕ ਵਿਗਿਆਨੀ ਸਾਇੰਟਿਸਟ ਦੇ ਗ੍ਰਹਿ ਵਿਖੇ ਇੱਕ ਬੱਚੀ ਜਾਂ ਬੱਚੇ ਦਾ ਜਨਮ ਹੋਇਆ ਤੇ ਉਹ ਬੱਚਾ ਜਨਮ ਤੋਂ ਲੈ ਕੇ ਹੀ ਸਾਇੰਟਿਸਟ ਹੈ, ਵਿਗਿਆਨੀ ਹੈ। ਜਨਮ ਤੋਂ ਲੈ ਕੇ ਬੱਚਾ ਵਿਗਿਆਨੀ ਨਹੀਂ, ਕੇਵਲ ਬੱਚਾ ਹੈ। ਇੱਕ ਟੀਚਰ ਮਾਂ, ਟੀਚਰ ਪਿਤਾ, ਇਸ ਤਰ੍ਹਾਂ ਦੇ ਮਾਂ ਬਾਪ ਦੇ ਘਰ ਦੇ ਅੰਦਰ ਜਨਮ ਲੈ ਕੇ ਆਉਣ ਵਾਲਾ ਬੱਚਾ ਜਨਮ ਤੋਂ ਟੀਚਰ ਨਹੀਂ, ਉਹ ਬਸ ਕੇਵਲ ਮਨੁੱਖੀ ਬੱਚਾ ਹੈ। ਜਨਮ ਦੇ ਨਾਲ ਉਹ ਕਾਰੋਬਾਰੀ ਵੀ ਨਹੀਂ, ਜਨਮ ਦੇ ਨਾਲ ਉਹ ਵਪਾਰੀ ਵੀ ਨਹੀਂ, ਜਨਮ ਦੇ ਨਾਲ ਉਹ ਪੜਿਆ ਲਿਖਿਆ ਵੀ ਨਹੀਂ, ਜਨਮ ਦੇ ਨਾਲ ਉਹ ਕੁਝ ਵੀ ਨਹੀਂ। ਜੋ ਕੁਝ ਬਣੇ ਉਹ ਜਨਮ ਤੋਂ ਬਾਅਦ, ਜੋ ਕੁਝ ਬਣੇ ਉਹ ਮੌਤ ਤੋਂ ਪਹਿਲਾਂ, ਇਸ ਵਿਚਕਾਰਲੇ ਸਮੇਂ ਦੇ ਅੰਦਰ। ਇਹਨੂੰ ਮੈਂ ਇਸ ਤਰ੍ਹਾਂ ਬੇਨਤੀ ਕਰਾਂ ਕਿ ਮਾਂ ਦੇ ਗਰਭ ਦੇ ਅੰਦਰੋਂ ਜਦ ਬੱਚੇ ਦਾ ਜਨਮ ਹੁੰਦਾ ਹੈ ਤੇ ਇੱਕ ਅਣਘੜੇ ਪੱਥਰ ਵਰਗੇ ਬੱਚੇ ਦਾ ਜਨਮ ਹੁੰਦਾ ਹੈ, ਅਣਘੜੇ ਪੱਥਰ ਵਰਗੇ। ਅਣਘੜਿਆ ਪੱਥਰ ਆਪ 2-4-5 ਕਿਲੋ ਦਾ, ਇੱਕ ਮਾਨੇ ਕਵਾਂਟਲ ਦਾ ਪੱਥਰ ਚੁੱਕੋ ਅਣਘੜਿਆ ਪੱਥਰ, ਤੇ ਉਸ ਅਣਘੜੇ ਹੋਏ ਪੱਥਰ ਨੂੰ ਬਾਜ਼ਾਰ ਦੇ ਅੰਦਰ ਵੇਚਣ ਵਾਸਤੇ ਨਿਕਲ ਜਾਓ ਤੇ ਬਾਜ਼ਾਰ ਦੇ ਅੰਦਰ ਅਣਘੜੇ ਪੱਥਰ ਦੀ ਕੌਣ ਕੀਮਤ ਦੇਗਾ। ਬੜੇ ਪੱਥਰ ਦੁਨੀਆਂ ਦੇ ਅੰਦਰ ਰੁਲਦੇ ਨੇ, ਪਹਾੜਾਂ ਦੇ ਪਹਾੜ ਪਏ ਨੇ, ਸੜਕਾਂ ਦੇ ਕਿਨਾਰੇ ਮੀਲ ਪੱਥਰ ਨੇ, ਕੌਣ ਉਹਦੀ ਕੀਮਤ ਚੁਕਾਏਗਾ ਜੋ ਪੱਥਰ ਘੜਿਆ ਨੇ। ਪਰ ਉਹੀ ਪੱਥਰ ਜਦ ਇੱਕ ਸਿਆਣੇ ਕਾਰੀਗਰ ਦੇ ਹੱਥਾਂ ਵਿੱਚ ਚਲਾ ਜਾਂਦਾ ਹੈ, ਉਹ ਪੱਥਰ ਤਰਾਸ਼ਿਆ ਜਾਂਦਾ ਹੈ, ਪੱਥਰ ਘੜਿਆ ਜਾਂਦਾ ਹੈ, ਤੇ ਫਿਰ ਉਹਨੂੰ ਬਾਜ਼ਾਰ ਦੇ ਅੰਦਰ ਲੈ ਕੇ ਜਾਓ, ਫਿਰ ਉਹਦੀ ਕੀਮਤ ਦੇਣ ਵਾਲੇ ਸੈਂਕੜੇ ਮਿਲ ਜਾਣਗੇ। ਅਣਘੜੇ ਪੱਥਰ ਦੀ ਕੀਮਤ ਨਹੀਂ ਪੈਂਦੀ, ਘੜੇ ਹੋਏ ਪੱਥਰ ਦੀ ਕੀਮਤ ਪੈਂਦੀ। ਉਹੀ ਅਣਘੜਿਆ ਪੱਥਰ ਇੱਕ ਤਸਵੀਰ ਬਣ ਜਾਏ, ਤਸਵੀਰ ਦੇ ਉੱਤੇ ਚੰਗੇ ਚੰਗੇ ਰੰਗ ਉਡੇਲ ਦਿੱਤੇ ਜਾਣ, ਭਰ ਦਿੱਤੇ ਜਾਣ, ਤੇ ਉਹ ਮਨ ਮੋਹਣੀ ਤਸਵੀਰ ਦੇ ਗਾਹਕ ਤੇ ਮਾਰਕੀਟ ਦੇ ਅੰਦਰ ਬੜੇ ਨੇ। ਪਰ ਅਣਘੜਿਆ ਵਿਗੜਿਆ ਤਿਗੜਿਆ ਪੱਥਰ, ਇਸ ਤਰ੍ਹਾਂ ਦੇ ਪੱਥਰ ਦੇ ਗਾਹਕ ਕੌਣ ਨੇ? ਮਾਂ ਦੇ ਗਰਭ ਵਿੱਚੋਂ ਜਦ ਵੀ ਬੱਚੇ ਦਾ ਜਨਮ ਹੁੰਦਾ ਹੈ, ਅਣਘੜੇ ਪੱਥਰ ਵਰਗੇ ਬੱਚੇ ਦਾ ਜਨਮ ਹੁੰਦਾ ਹੈ। ਉਸ ਤੋਂ ਬਾਅਦ ਮਾਂ ਬਾਪ ਦੀ ਸੰਗਤ, ਮਾਂ ਬਾਪ ਦਾ ਘਰ ਦਾ ਬਣਾਇਆ ਹੋਇਆ ਮਾਹੌਲ, ਇਸ ਤਰ੍ਹਾਂ ਬੱਚੇ ਦੇ ਸੰਸਕਾਰ ਕਰਮ ਧਰਮ ਬਣਨੇ ਆਰੰਭ ਹੋ ਜਾਂਦੇ ਨੇ। ਉਸ ਤੋਂ ਬਾਅਦ ਫਿਰ ਬੱਚੇ ਨੂੰ ਜਿਹੜੀ ਜਿਹੜੀ ਸੰਗਤ ਮਿਲਦੀ ਹੈ, ਜਿਸ ਤਰ੍ਹਾਂ ਦੀ ਸੰਗਤ ਮਿਲਦੀ ਹੈ, ਉਹ ਆਪਣੇ ਮਨ ਨੂੰ ਤਿਵੇਂ ਦਾ ਘੜਨਾ ਸ਼ੁਰੂ ਕਰ ਦਿੰਦਾ ਹੈ। ਇੱਕ ਮੈਂ ਹੋਰ ਬੇਨਤੀ ਕਰਾਂ, ਲੋਹੇ ਨੂੰ ਜਦ ਵੀ ਕੋਈ ਮੋੜ ਤੋੜ ਕੇ, ਹਥੌੜੇ ਦੀਆਂ ਚੋਟਾਂ ਮਾਰ ਕੇ, ਸੱਟਾਂ ਮਾਰ ਕੇ ਕੁਝ ਬਣਾਉਂਦਾ ਹੈ, ਪਰ ਲੋਹਾ ਗਰਮ ਹੋਵੇ, ਲੋਹਾ ਉਸ ਤਰ੍ਹਾਂ ਹੀ ਬਣਨਾ ਸ਼ੁਰੂ ਹੋ ਜਾਂਦਾ ਹੈ, ਪਰ ਗਰਮ ਹੋਵੇ, ਠੰਡਾ ਨਹੀਂ। ਗਰਮ ਲੋਹਾ ਵੈਸੇ ਹੀ ਆਪਣੇ ਆਪ ਨੂੰ ਢਲਣਾ ਸ਼ੁਰੂ ਕਰ ਦਿੰਦਾ ਹੈ, ਜਿਸ ਤਰ੍ਹਾਂ ਉਹਦੇ ਮਾਲਕ ਦੀ ਮਰਜ਼ੀ ਹੁੰਦੀ ਹੈ, ਬਣਾਉਣ ਵਾਲੇ ਦੀ ਮਰਜ਼ੀ ਹੁੰਦੀ ਹੈ। ਮਨ ਵੀ ਸਾਡਾ ਇਸ ਤਰ੍ਹਾਂ ਦਾ ਹੈ, ਇਹਨੂੰ ਜਿਸ ਤਰ੍ਹਾਂ ਦੀ ਸੰਗਤ ਦੇ ਅੰਦਰ ਆਪ ਲੈ ਕੇ ਚਲੇ ਜਾਓ, ਮਨ ਵੀ ਤਿਵੇਂ ਤਿਵੇਂ ਢਲਣਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਜੁਆਰੀਆਂ ਦੀ ਸੰਗਤ ਦੇ ਅੰਦਰ ਲੈ ਜਾਓ, ਉਹਨਾਂ ਦਾ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਚੋਰਾਂ ਦੀ ਸੰਗਤ ਦੇ ਅੰਦਰ ਲੈ ਕੇ ਚਲੇ ਜਾਓ, ਉਹ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਲੈ ਕੇ ਆ ਜਾਓ ਤੇ ਸਹਿਜੇ ਸਹਿਜੇ ਇਹ ਰੰਗ ਕਬੂਲਣਾ ਸ਼ੁਰੂ ਕਰ ਦਿੰਦਾ ਹੈ। ਇਹ ਮਨ ਆਪਣੇ ਆਪ ਨੂੰ ਤਿਵੇਂ ਹੀ ਮੋੜ ਦੇਣਾ ਸ਼ੁਰੂ ਕਰ ਦਿੰਦਾ ਹੈ, ਜਿਸ ਤਰ੍ਹਾਂ ਦੀ ਇਹਨੂੰ ਸੰਗਤ ਮਿਲਦੀ, ਜਿਸ ਤਰ੍ਹਾਂ ਦਾ ਇਹਨੂੰ ਤਰਾਸ਼ਣ ਤੇ ਸਵਾਰਨ ਵਾਲਾ ਮਿਲਦਾ, ਜਿਸ ਤਰ੍ਹਾਂ ਦਾ ਕਾਰੀਗਰ ਹੈ, ਕਾਰੀਗਰ ਦੀ ਮਰਜ਼ੀ, ਉਹਨੇ ਪੱਥਰ ਨੂੰ ਘੜ ਕੇ ਸ੍ਰੀ ਰਾਮ ਦੀ ਮੂਰਤੀ ਬਣਾਉਣੀ ਹੈ, ਸ੍ਰੀ ਕ੍ਰਿਸ਼ਨ ਦੀ ਮੂਰਤੀ ਬਣਾਉਣੀ ਹੈ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮੂਰਤੀ ਬਣਾਉਣੀ ਹੈ, ਜਾਂ ਕਿਸੇ ਯੋਧੇ ਸੂਰਮੇ ਦੀ ਮੂਰਤੀ ਬਣਾਉਣੀ ਹੈ। ਪੱਥਰ ਇਨਕਾਰੀ ਨਹੀਂ ਹੁੰਦਾ ਕਿ ਤੂੰ ਮੈਨੂੰ ਇਹ ਮੂਰਤ ਦਾ ਰੂਪ ਦੇਣਾ ਚਾਹੁੰਦਾ ਹੈ ਤੇ ਮੈਂ ਇਹ ਮੂਰਤ ਬਣਨ ਲਈ ਤਿਆਰ ਨਹੀਂ ਹਾਂ। ਪੱਥਰ ਕਦੇ ਇਨਕਾਰੀ ਨਹੀਂ ਹੁੰਦਾ, ਕਰਨ ਵਾਲੇ ਦੀ ਮਰਜ਼ੀ ਉਹਨੂੰ ਮੂਰਤੀ ਬਣਾ ਕੇ ਕੋਈ ਵੀ ਨਾਮ ਉਹਨੂੰ ਦੇ ਦੇਵੇ, ਕਰਨ ਵਾਲੇ ਦੀ ਮਰਜ਼ੀ। ਮਨ ਹਰ ਵਕਤ ਮੁੜਨ ਲਈ ਤਿਆਰ ਹੈ, ਪਰ ਇਹਨੂੰ ਘੜਦੀ ਕੌਣ ਹੈ? ਸੰਗਤ, ਜਿਸ ਤਰ੍ਹਾਂ ਦੀ ਸੰਗਤ ਦੇ ਅੰਦਰ ਲੈ ਕੇ ਚਲੇ ਜਾਓ, ਇਹ ਮਨ ਜਿਸ ਤਰ੍ਹਾਂ ਦੇ ਹੱਥਾਂ ਦੇ ਅੰਦਰ ਛੱਡ ਦਿਓ, ਮਨ ਤਿਵੇਂ ਆਪਣੇ ਆਪ ਨੂੰ ਮੋੜਨਾ ਸ਼ੁਰੂ ਕਰ ਦਿੰਦਾ, ਤਿਵੇਂ ਦਾ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰ ਦਿੰਦਾ।
तो मैं रज यह कर रहा सा कि जन्म तो पहला असी कुछ नहीं सी, और यह गल मैं आम मनुखी लेवल दे उत्ते कर रहा गुरु साहबाना नूं छड के, क्योंकि गुरु साहबाना वास्ते भट्टा ने अपनी रसना दे नाल एक बचन किया है कि तैं जन्मत गुरमत ब्रह्म पछाणियो। हे गुरु अर्जन देव साहब जी, तुसी जन्म तो लैके पार ब्रह्म परमेश्वर दी जानकारी रखण वाले हो, उन्हां नूं इस दायरे विचों बाहर करके, आम मनुखी तल दी मैं गल कर रहा, जन्म तो लैके कुछ नहीं सी, मौत तो बाद कुछ बनन दा यतन नहीं है, इस विचकारले समय दे अंदर तुसी अपने आप नूं सवारना है, ते विचकारले समय दे अंदर अपने आप नूं बिगाड़ लो, समा तां बीतदा जांदा है, अपने आप नूं सवार लो, समा तां बीतदा जांदा है, इह समा रुकदा नहीं है। अज दे महावाक दे अंदर भगत फरीद साहब जी कह रहे ने, जन्म तेरी शुरुआत, मौत तेरे जीवन दी लीला दा अंत, इन्हां दोवां दे विचकार हुण तू वेख के कित्थे खड़ा है। भगत जी कहन लगे, तू वेख जो थिया के हुण कित्थे खड़ा है, हुण तेरे शरीर दे उत्ते केड़ी बहार है, ते छे समझ ना आवे। ते भगत जी कहन लगे, तेरी दाढ़ी दा रंग पूर हो गया, पूर दा मतलब चिट्टा होया, ते चिट्टे दा मतलब मौत नेड़े नेड़े आउंदी नजर पै रही है। तुहाडे विच कई भैणां वीर मनोविग्यानी होणगे, इक मैं मुखसर बेनती तुहाडे सामने रखदा चला, जवानी दा रंग इन्हां वालां दा काला रंग, और ये मनुख ने नहीं बनाया कि चलो जवानी दे अंदर रंग काला कर दिने, बुढ़ापे दे अंदर चिट्टा कर दिने, मनुख दी काड़ नहीं है, मनुख ने नहीं बनाया, ये प्रकृति दा अटल नियम है, परमात्मा दा ये ना बदलन वाला दस्तूर है, नियम है, जवानी दा रंग काला, वाला दा केसां दा, और बुढ़ापे दा रंग चिट्टा। हुण जद इन्हां वालां दा रंग बदल के चिट्टा होना शुरू हुंदा है, और नीता प्रति सफेदी दे अंदर आने शुरू हुंदे ने, बंदे नूं ना सफेद रंग पसंद है अपने वालां दे उत्ते, ते ना ए जिस आरजा दी निशानी है वह आरजा ही पसंद है, क्योंकि बुढ़ापे दी निशानी है चिट्टे वाल, ना बुढ़ापा पसंद है, ते जद बुढ़ापा ही पसंद नहीं, ते फिर मैं बुढ़ापे दीआं निशानियां नूं अपने कोल क्यों रखा। मनोविग्यानी सज्जन कहिंदे ने, जद इहनूं बुढ़ापा पसंद नहीं हुंदा, ते मन दीआं तरंगां, मन दीआं वेव जिस तरह कहिंदियां ने कि बुढ़ापे दी निशानी कोल ना रहे, इहनां नूं बदल, इहनां दा रंग बदल, इन्हां नूं रोज रोज बदल बदल के बंदा काला करदा है, पर कमाल दी गल है जिहड़े नवें वाल उगदे ने, जड़ां निकलदियां ने, फिर चिट्टियां ही निकलदियां ने, इन्हां नूं रोज रोज तुसीं रंग नूं बदलना शुरू करदे हो, पर ए रोज रोज अपना असली रंग विखाउंदे ने, और बंदे दे लक्षण, बहना उठना, मूंह दीआं चरूड़ियां, इहदे अंगां दी ताकत, इहदे शरीर दीआं निशानियां ही बयान कर देंदियां ने कि हुण तू बुढ़ा हो गया, कबूल कर कि मैं बुढ़ा हो गया। ते फिर एक बेनती मैं होर भी करदा चला, तकरीबन बहुते आंकड़े दुनिया दे अंदर इस तरह ने, किसी की उम्र पुछो ना भी उम्र किन्नी है, 80 साल वाला कटा के कहेगा उम्र ते मेरी 70 साल, 70 वाला होर कटा के कहेगा उम्र 50 साल, 50 वाला कटा के कहेगा उम्र 30 साल, क्योंकि मैनू कोई बुढ़ा कवे ना, बापू जी कहे ना, सारे भाई कह के बुलाऊं, जवान ही रवा, क्योंकि मन अजे वासना दा भरिया है, ना ते चेहरे तो नजर आवे कि यह बुढ़ा हो गया, ते ना मेरी उम्र तो समझ लगे कि बुढ़ा हो गया, कोई गुनाह कर लवांगा ते लोग कह देंगे कोई गल नहीं, जवान है, जवानी दे अंदर गुनाह हुंदे ही ने, अगर दाढ़ी चिट्टी होई ते लोग मेरी निशानी नूं वेख के मेरे सामने मेड़ा देंगे, एक गल कहेंगे दाढ़ी चिट्टी हो गई हुण ते गुनाह करन लगा, कोई संकोच कर, दाढ़ी चिट्टी हो गई, ये कोई कह ही ना कि दाढ़ी चिट्टी हो गई, इहनूं रोज रोज काला करना शुरू कर दिओ। दूसरी बेनती जो मैं कर रहा सा, उम्र घटा के बयान करना, मनोविग्यानी कहिंदे ने कि इहदी मंग जवानी है, मंग बुढ़ापा नहीं है, ते पैना जिन्नी देर तक 60 साल दियां ना हो जाण, उन्ना समा 35 दे उत्ते ही अटक जांदियां ने, 35 तो अगे जांदियां ही नहीं, 35 तो बाद सीधा फिर 60-65, क्योंकि हुण कबूल ही करना पैना है, गिट्टे गोडे चलदे नहीं, बाहां अंदर जोर नहीं, हुण ते कबूल करना ही पैना है कि उम्र 60 साल हो गई है, वरना 35 तो अगे नहीं।
तो भगत जी कहन लगे कि दाढ़ी हुई पूर, कहन लगे तेरी दाढ़ी दा रंग बदल गया, मतलब तेरे उत्ते बुढ़ापा आ गया। ते बुढ़ापे दियां कुछ निशानियां ने, हुण किवें पता लगे कि बुढ़ापा आ गया। अगर एक बुढ़े मनुख नूं कहिए कि बापू जी तुसी बुढ़े हो गए हो, ਉਹ ਕਹਿ ਦਵੇ ਕਿ ਮੈਂ ਬੁੱਢਾ ਨਹੀਂ ਆ। ਤੇ ਬੁਢਾਪੇ ਦੀਆਂ ਆਪਣੀਆਂ ਇੱਕ ਨਿਸ਼ਾਨੀਆਂ ਨੇ, ਉਹ ਨਿਸ਼ਾਨੀਆਂ ਬਿਆਨ ਕਰ ਦਿੰਦੀਆਂ ਨੇ ਇਹ ਬੁੱਢਾ ਹੋ ਗਿਆ। ਉਹ ਨਿਸ਼ਾਨੀਆਂ ਗੁਰਬਾਣੀ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਿਆਨ ਕੀਤੀਆਂ ਨੇ। ਬੜੇ ਧਿਆਨ ਨਾਲ ਉਹਨਾਂ ਨਿਸ਼ਾਨੀਆਂ ਨੂੰ ਸਮਝ ਲੈਣਾ। ਪਾਤਸ਼ਾਹ ਕਹਿੰਦੇ ਨੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਕੱਠੇ ਦਾ ਮਤਲਬ ਕੱਸ ਗਿਆ। ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਕਹਿਣ ਲੱਗੇ ਖਾਂਦਿਆਂ ਖਾਂਦਿਆਂ ਬੁਢਾਪੇ ਤੱਕ ਪਹੁੰਚਦਿਆਂ ਪਹੁੰਚਦਿਆਂ ਮੂੰਹ ਕੱਸ ਜਾਂਦਾ ਹੈ। ਪਰ ਬੜੀ ਹੈਰਾਨਗੀ ਹੁੰਦੀ ਹੈ ਪਾਤਸ਼ਾਹ, ਸਾਡੇ ਸਾਹਮਣੇ ਸਾਡੀਆਂ ਬਜ਼ੁਰਗ ਮਾਤਾਵਾਂ ਹੁੰਦੀਆਂ ਨੇ, ਬਜ਼ੁਰਗ ਵਾਰ ਹੁੰਦੇ ਨੇ, ਵੇਖ ਰਹੇ ਇਹਨਾਂ ਦੇ ਮੂੰਹ ਕੱਸੇ ਤੇ ਨਹੀਂ ਹੈ। ਪਰ ਜਦ ਬਹੁਤ ਗਹਿਰਾਈ ਦੇ ਅੰਦਰ ਜਾ ਕੇ ਗੁਰਬਾਣੀ ਦੇ ਅਰਥ ਭੇਦ ਨੂੰ ਸਮਝਣ ਦਾ ਯਤਨ ਕਰੋਗੇ ਤੇ ਸਮਝ ਆ ਜਾਏਗੀ ਕਿ ਵਾਕਿਆ ਮੂੰਹ ਕੱਸਿਆ। ਸਾਡੇ ਮੂੰਹ ਦੇ ਪਾਸ ਕੀ, ਇੱਕ ਦੰਦ ਤੇ ਦੂਸਰੀ ਜ਼ੁਬਾਨ, ਇਹ ਦੋ ਹੀ ਚੀਜ਼ਾਂ ਨੇ ਨਾ ਮੂੰਹ ਦੇ ਅੰਦਰ। ਜਿਹੜੇ ਦੰਦ ਜਵਾਨੀ ਦੇ ਅੰਦਰ ਲੋਹੇ ਵਰਗੀਆਂ ਸਖਤ ਚੀਜ਼ਾਂ ਨੂੰ ਚਬਾਉਣਾ ਜਾਣਦੇ ਸਨ, ਬੁਢਾਪੇ ਦੇ ਅੰਦਰ ਕੂਲੇ ਤੋਂ ਕੂਲਾ, ਨਰਮ ਤੋਂ ਨਰਮ ਰੋਟੀ ਦਾ ਟੁਕੜਾ ਉਹਨੂੰ ਵੀ ਪਕੋਲ ਪਕੋਲ ਕੇ ਖਾਣਾ ਪੈ ਰਿਹਾ, ਦੰਦ ਕੱਸ ਗਏ। ਪਾਤਸ਼ਾਹ ਕਹਿਣ ਲੱਗੇ ਮੂੰਹ ਕੱਠਾ। ਜਿਹੜੀ ਜ਼ੁਬਾਨ ਜਵਾਨੀ ਦੀ ਬਹਾਰ ਦੇ ਅੰਦਰ ਕੈਂਚੀ ਵਾਂਗ ਚੱਲਦੀ ਸੀ, ਕਦੀ ਰੁਕਦੀ ਨਹੀਂ ਸੀ, ਬੁਢਾਪੇ ਦੇ ਅੰਦਰ ਇਸ ਤਰ੍ਹਾਂ ਇਹ ਜ਼ੁਬਾਨ ਬੋਲਦੀ ਏ, ਰੁਕ ਰੁਕ ਕੇ ਅਜਕਾ ਲੈ ਕੇ ਬੋਲਦੀ ਏ, ਜਿਵੇਂ ਸੱਤਵੇਂ ਪਤਾਲ ਵਿੱਚੋਂ ਆਵਾਜ਼ ਆ ਰਹੀ ਹੈ। ਜ਼ੁਬਾਨ ਵੀ ਕੱਸ ਗਏ, ਮੂੰਹ ਕੱਠਾ, ਜ਼ੁਬਾਨ ਏ ਮੂੰਹ ਦੇ ਕੋਲੇ ਬੋਲਣਾ ਬੰਦ ਕਰ ਗਈ, ਇਹ ਕੱਸ ਗਈ। ਦੰਦ ਨੇ ਮੂੰਹ ਦੇ ਕੋਲੇ ਖਾਣਾ ਬੰਦ ਕਰ ਗਏ, ਚਬਾਉਣਾ ਬੰਦ ਕਰ ਗਏ, ਦੰਦ ਕੱਸ ਗਏ। ਜਵਾਨੀ ਦੇ ਅੰਦਰ ਗਲਾ ਬਿਨਾਂ ਰੁਕਣ ਤੋਂ ਬੜਾ ਉੱਚੀ ਬੋਲਦਾ, ਬੁਢਾਪੇ ਦੇ ਅੰਦਰ ਇਸ ਗਲੇ ਦੇ ਅੰਦਰ ਗਾਚੀ ਭਰਿਆ ਰਹਿੰਦਾ ਹੈ, ਬੋਲਦਾ ਹੀ ਨਹੀਂ ਹੈ। ਬੁਢਾਪੇ ਦੇ ਅੰਦਰ ਗਲਾ ਵੀ ਕੱਸ ਗਿਆ। ਪਾਤਸ਼ਾਹ ਦੇ ਬਚਨ ਪੜ੍ਹ ਕੇ ਮੈਂ ਹੈਰਾਨ ਹੋਇਆ, ਕਹਿਣ ਲੱਗੇ ਖਾਂਦਿਆਂ ਖਾਂਦਿਆਂ ਮੂੰਹ ਕੱਠਾ, ਪੈਨੰਦਿਆਂ ਸਭ ਅੰਗ, ਤੇ ਪਹਿਣਦਿਆਂ ਪਹਿਣਦਿਆਂ ਨਾ ਤੇਰੇ ਸਾਰੇ ਅੰਗ ਵੀ ਕੱਸ ਗਏ। ਬੁਢਾਪੇ ਦੀਆਂ ਨਿਸ਼ਾਨੀਆਂ ਅੰਗ ਕੱਸ ਗਏ। ਇਹ ਅੱਖਾਂ ਜੋ ਦੂਰ ਦੂਰ ਤੱਕ ਵੇਖਦੀਆਂ ਸਨ, ਬਿਨਾਂ ਐਨਕ ਤੋਂ ਮੀਲਾਂ ਦੂਰ ਤੱਕ ਵੇਖਦੀਆਂ ਸਨ, ਬੁਢਾਪਾ ਕੀ ਆਇਆ, ਇਹ ਅੱਖਾਂ ਕਸੀਆਂ ਨਜ਼ਰ ਆਈਆਂ। ਇਹ ਦੋਵੇਂ ਦੀਆਂ ਦੋਵੇਂ ਅੱਖਾਂ ਨੇ ਵੇਖਣਾ ਬੰਦ ਕੀਤਾ ਤੇ ਕਹਿਣਾ ਪਏਗਾ ਅੱਖਾਂ ਕਸ ਗਈਆਂ। ਇਹ ਕੰਨ ਜਵਾਨੀ ਦੇ ਅੰਦਰ ਬਰੀਕ ਤੋਂ ਬਰੀਕ ਗੱਲ ਦੂਸਰੇ ਦੀ ਕਈ ਸੁਣ ਲੈਂਦੇ ਸਨ, ਇਹ ਹੁਣ ਬੁਢਾਪਾ ਕੀ ਆਇਆ, ਕੰਨਾਂ ਦੀ ਸਰੋਤ ਸ਼ਕਤੀ ਵੀ ਕਮਜ਼ੋਰ ਹੋ ਗਈ ਤੇ ਕਹਿਣਾ ਪਏਗਾ ਨਾ ਫਿਰ ਕੰਨ ਵੀ ਕੱਸ ਗਏ। ਜਿਨ੍ਹਾਂ ਦੋ ਬਾਹਾਂ ਦੇ ਨਾਲ, ਦੋ ਹੱਥਾਂ ਦੇ ਨਾਲ ਕੁਸ਼ਤੀਆਂ ਖੇਡਦਾ ਰਿਹਾ, ਘੋਲ ਕਬੱਡੀਆਂ ਕਰਦਾ ਰਿਹਾ, ਹੋਰ ਉਸ ਤੋਂ ਬਾਅਦ ਤਗਮੇ ਜਿੱਤਦਾ ਰਿਹਾ, ਸੋਨ ਤਗਮੇ, ਜਿੱਤ ਦੇ ਝੰਡੇ ਆਪਣੇ ਹੱਥ ਦੇ ਅੰਦਰ ਮੈਦਾਨ ਦੇ ਅੰਦਰ ਚਲਾਉਂਦਾ ਰਿਹਾ, ਬੁਢਾਪਾ ਆਇਆ ਤੇ ਬੁਢਾਪੇ ਦੇ ਅੰਦਰ ਹੱਥ ਆਪਣੇ ਆਪ ਕੰਬਣੇ ਸ਼ੁਰੂ ਹੋਏ, ਇਹਨਾਂ ਦੀ ਸਤਿਆ ਚਲੀ ਗਈ। ਇਸ ਹੱਥ ਦੇ ਅੰਦਰ ਪਾਣੀ ਵਾਲਾ ਗਲਾਸ ਫੜਿਆ ਹੋਵੇ ਤੇ ਉਹ ਗਲਾਸ ਵੀ ਹਿੱਲਦਾ ਹੈ ਤੇ ਹੱਥ ਵੀ ਕੰਬਦਾ ਹੈ, ਕਹਿਣਾ ਪਏਗਾ ਨਾ ਹੱਥ ਵੀ ਕੱਸ ਗਏ। ਤੇ ਕਸੀਆਂ ਹੋਈਆਂ ਦੋ ਲੱਤਾਂ ਦਾ ਜ਼ਿਕਰ ਭਗਤ ਫਰੀਦ ਸਾਹਿਬ ਜੀ ਨੇ ਆਪਣੀ ਰਸਨਾ ਦੇ ਨਾਲ ਆਪਣਿਆਂ ਸਲੋਕਾਂ ਵਿੱਚ ਹੀ ਕਰ ਦਿੱਤਾ। ਕਹਿਣ ਲੱਗੇ ਫਰੀਦਾ ਇੰਨੀ ਨਿੱਕੀ ਜੰਗੀ ਏ, ਜੰਗ ਮੈਨੇ ਲੱਤ, ਕਹਿਣ ਲੱਗੇ ਨਿੱਕੀਆਂ ਨਿੱਕੀਆਂ ਦੋ ਜੰਗਾਂ ਦੇ ਨਾਲ, ਦੋ ਲੱਤਾਂ ਦੇ ਨਾਲ ਇੰਨੀ ਨਿੱਕੀ ਜੰਗੀ ਏ, ਥਲ ਡੂੰਗਰ ਪਵਿਓਮ। ਥਲ ਡੂੰਗਰ ਕਹਿੰਦੇ ਨੇ ਉਹ ਰਸਤਾ ਜਿਹੜਾ ਸਾਫ਼ ਨਾ ਹੋਵੇ, ਜਿਸ ਰਸਤੇ ਦੇ ਅੰਦਰ ਕਿਧਰੇ ਉਤਰਾਈ ਆ ਜਾਂਦੀ ਏ, ਕਿਧਰੇ ਚੜਾਈ ਆ ਜਾਂਦੀ ਏ, ਚੱਲਣ ਦੇ ਯੋਗ ਪੱਧਰਾ ਸਾਫ਼ ਰਾਹ ਨਹੀਂ ਹੈ। ਕਹਿਣ ਲੱਗੇ ਮੈਂ ਇਹਨਾਂ ਦੋ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਟੇਢਾ ਮੇਢਾ ਪਹਾੜੀ ਰਸਤਾ, ਉਤਰਾਈਆਂ ਚੜਾਈਆਂ ਵਾਲਾ ਰਸਤਾ ਮੈਂ ਇਹਨਾਂ ਦੋ ਲੱਤਾਂ ਦੇ ਨਾਲ ਸਰ ਕਰਦਾ ਰਿਹਾ, ਇਸ ਤਰ੍ਹਾਂ ਦੇ ਰਸਤੇ ਤੇ ਚੱਲਦਾ ਰਿਹਾ। ਪਰ ਫਰੀਦ ਜੀ ਕਹਿਣਾ ਕੀ ਚਾਹੁੰਦੇ ਹੋ? ਕਹਿਣ ਲੱਗੇ ਅੱਜ ਫਰੀਦਾ ਕੁਜੜਾ ਸੈ ਕੋਹਾਂ ਥੀਓਮ। ਕਹਿਣ ਲੱਗੇ ਪਾਣੀ ਵਾਲਾ ਕੁਜਾ, ਪਾਣੀ ਵਾਲਾ ਬਰਤਨ, ਜਿਸ ਬਰਤਨ ਦੇ ਅੰਦਰ ਪਾਣੀ ਹੈ, ਉਹ ਹੈ ਤਾਂ ਮੇਰੇ ਬਿਸਤਰ ਦੇ ਬਿਲਕੁਲ ਨੇੜੇ, ਪਰ ਲੱਤਾਂ ਦੇ ਅੰਦਰ ਇੰਨੀ ਸਮਰੱਥਾ ਨਹੀਂ। ਆਪਣੇ ਬਿਸਤਰ ਤੋਂ ਉੱਠਾਂ, ਉਸ ਪਾਣੀ ਵਾਲੇ ਬਰਤਨ ਵਿੱਚੋਂ ਪਾਣੀ ਪਾ ਕੇ ਆਪਣੀ ਲੱਗੀ ਹੋਈ ਪਿਆਸ ਨੂੰ ਬੁਝਾ ਲਵਾਂ,
ਕਹਿਣ ਲੱਗੇ ਲੱਤਾਂ ਦੇ ਅੰਦਰ ਇੰਨੀ ਸਤਿਆ ਹੀ ਨਹੀਂ ਰਹਿ ਗਈ, ਤਾਕਤ ਹੀ ਨਹੀਂ ਰਹਿ ਗਈ, ਇੰਨੀ ਨਿੱਕੀ ਜੰਗੀਏ ਥਲ ਡੂੰਗਰ ਪਵਿਓਮ। ਪਰ ਕਹਿਣ ਲੱਗੇ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ, ਹੈ ਤਾਂ ਮੇਰੇ ਨੇੜੇ ਪਰ ਮੇਰੇ ਵਾਸਤੇ ਇਸ ਤਰ੍ਹਾਂ ਜਿਵੇਂ ਸੌ ਕੋਹ ਮੇਰੇ ਤੋਂ ਦੂਰ ਹੁੰਦਾ ਹੈ, ਸੌ ਮੀਲ ਮੇਰੇ ਤੋਂ ਦੂਰ ਹੁੰਦਾ ਹੈ। ਵੈਸੇ ਕੋਹ ਮੀਲ ਤੋਂ ਵੱਡਾ ਹੈ, ਪਰ ਮੈਂ ਆਮ ਸਾਦੀ ਭਾਸ਼ਾ ਵਰਤੋਂ ਵਿੱਚ ਲਿਆ ਰਿਹਾ ਤਾਂ ਕਿ ਸਭ ਦੀ ਸਮਝ ਵਿੱਚ ਆ ਜਾਏ। ਨੌਜਵਾਨਾਂ ਨੂੰ ਕੋਹ ਦਾ ਪਤਾ ਹੀ ਨਹੀਂ ਹੋਣਾ, ਬਹੁਤਿਆਂ ਨੂੰ ਖਾਸ ਕਰਕੇ ਜਿਹੜੇ ਇੱਥੋਂ ਦੇ ਬੋਰਨ ਨੇ। ਤਾਂ ਮੈਂ ਲਫ਼ਜ਼ ਵਰਤਿਆ ਕਿ ਅੱਜ ਉਹ ਪਾਣੀ ਵਾਲਾ ਭਾਂਡਾ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਸੌ ਮੀਲ ਦੀ ਦੂਰੀ ਉੱਤੇ ਹੈ, ਪਰ ਹੈ ਬਿਸਤਰ ਦੇ ਬਿਲਕੁਲ ਨੇੜੇ, ਬੁਢਾਪੇ ਦੀਆਂ ਨਿਸ਼ਾਨੀਆਂ ਨੇ। ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਥਾਕੇ ਨੈਣ ਅੱਖਾਂ ਵੇਖ ਵੇਖ ਕੇ ਥੱਕ ਗਈਆਂ, ਸ਼ਰਵਣ ਸੁਣ ਥਾਕੇ ਕੰਨ ਸੁਣ ਸੁਣ ਕੇ ਥੱਕ ਗਏ, ਥਾਕੇ ਨੈਣ ਸ਼ਰਵਣ ਸੁਣ ਥਾਕੇ ਥਾਕੀ ਸੁੰਦਰ ਕਾਇਆ, ਇਹ ਤੇਰਾ ਸੁੰਦਰ ਸਰੀਰ ਚੱਲ ਚੱਲ ਕੇ ਬੋਲ ਬੋਲ ਕੇ ਕਰ ਕਰਕੇ ਵੇਖ ਵੇਖ ਕੇ ਦੌੜ ਫਿਰ ਕਰਕੇ ਥੱਕ ਗਿਆ। ਗੁਰਬਾਣੀ ਦਾ ਬਚਨ ਹੈ ਥਾਕੇ ਨੈਣ ਸ਼ਰਵਣ ਸੁਣ ਥਾਕੇ ਥਾਕੀ ਸੁੰਦਰ ਕਾਇਆ, ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾ ਥੱਕ ਸਮਾਇਆ। ਜਰਾ ਜਰਾ ਮੈਨੇ ਬੁਢਾਪਾ, ਗੁਰਬਾਣੀ ਨੇ ਬੁਢਾਪੇ ਨੂੰ ਇੱਕ ਰੋਗ ਬਿਆਨ ਕੀਤਾ ਹੈ, ਰੋਗ ਬੁਢਾਪਾ ਆਪਣੇ ਆਪ ਦੇ ਅੰਦਰ ਹੀ ਰੋਗ ਹੈ। ਗੁਰਬਾਣੀ ਦਾ ਇੱਕ ਬਚਨ ਹੈ ਕਿ ਜਬ ਲਗ ਜਰਾ ਰੋਗ ਨਹੀਂ ਆਇਆ, ਜਰਾ ਮੈਨੇ ਬੁਢਾਪਾ, ਕਹਿਣ ਲੱਗੇ ਜਿੰਨਾ ਸਮਾਂ ਬੁਢਾਪੇ ਦਾ ਰੋਗ ਤੇਰੇ ਤੇ ਨਹੀਂ ਆਇਆ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ। ਹੇ ਮੇਰੇ ਮਨਾ, ਪਰਮਾਤਮਾ ਨੂੰ ਓਨਾ ਸਮਾਂ ਜਪਣ ਦਾ ਯਤਨ ਕਰ, ਭਜਲੇ ਰੇ ਮਨ ਸਾਰੰਗ ਪਾਣੀ। ਤੇ ਅਗਾਂ ਇੱਕ ਪ੍ਰਸ਼ਨ ਕਰ ਦਿੱਤਾ, ਤਨਜ ਭਰਿਆ ਪ੍ਰਸ਼ਨ, ਕਹਿਣ ਲੱਗੇ ਆਪਣਾ ਭਜਸ ਭਜਸ ਕਬ ਭਾਈ, ਹੁਣ ਤੇ ਤੂੰ ਰੱਬ ਨੂੰ ਨਹੀਂ ਜਪਦਾ, ਰੱਬ ਦੇ ਰਾਹ ਤੇ ਚੱਲਦਾ ਨਹੀਂ, ਚੱਲੇਗਾ ਕਦੋਂ? ਆਪਣਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਕਹਿਣ ਲੱਗੇ ਅੰਤਲਾ ਪਾਲ ਆਏਗਾ ਤੇ ਫਿਰ ਜਪਣਾ ਵੀ ਚਾਹੇਗਾ ਜਪਿਆ ਜਾਏਗਾ ਨਹੀਂ, ਬਹਿਣਾ ਵੀ ਚਾਹੇਗਾ ਬਹਿ ਪਾਏਗਾ ਨਹੀਂ, ਗੁਰਦੁਆਰੇ ਆਉਣਾ ਵੀ ਚਾਹੇਗਾ ਆ ਸਕੇਗਾ ਨਹੀਂ, ਨਿਤਨੇਮ ਬਾਣੀ ਦਾ ਜਾਪ ਕਰਨਾ ਚਾਹੇਗਾ ਕਰ ਸਕੇਗਾ ਨਹੀਂ, ਕਿਸੇ ਦਾ ਭਲਾ ਕਰਨਾ ਚਾਹੇਗਾ ਹੱਥਾਂ ਦੇ ਨਾਲ ਨਹੀਂ ਕਰ ਸਕੇਗਾ, ਸੇਵਾ ਕਰਨਾ ਚਾਹੇਗਾ ਨਹੀਂ ਕਰ ਸਕੇਗਾ, ਕਿਉਂਕਿ ਸਰੀਰ ਥੱਕ ਗਿਆ। ਜਰਾ ਹਾਕ ਦੀ ਬੁਢਾਪੇ ਨੇ ਆਣ ਕੇ ਨਾ ਆਵਾਜ਼ ਦੇ ਦਿੱਤੀ ਕਿ ਸੱਜਣਾ ਤਿਆਰ ਹੋ ਮੈਂ ਆ ਗਿਆ, ਤੂੰ ਲੱਖ ਦਵਾਈਆਂ ਖਾ, ਲੱਖ ਐਕਸਰਸਾਈਜ਼ ਕਰ, ਲੱਖ ਕੁਚਲੇ ਖਾ, ਸਰੀਰ ਤੇਰਾ ਬਿਲਕੁਲ ਨਰੋਈ ਹੱਡੀ ਵਾਲਾ ਹੋਵੇ, ਅਰੋਗ ਹੋਵੇ। ਸਭ ਕੁਝ ਹੁੰਦਿਆਂ ਸੁਣਦਿਆਂ ਵੀ ਬੁਢਾਪਾ ਇੰਨਾ ਤਾਕਤਵਾਰੇ ਉਹ ਆਣ ਕੇ ਬਹਿ ਜਾਂਦਾ। ਮੈਨੂੰ ਇੱਕ ਅਦੀਬ ਦੇ ਦੋ ਬੋਲ ਚੇਤੇ ਵਿੱਚ ਆਏ, ਉਹ ਕਹਿੰਦਾ ਹੈ ਦੋ ਲਫ਼ਜ਼ੋਂ ਮੇ ਪੋਸ਼ੀਦਾ ਮੇਰੀ ਕਹਾਣੀ ਹੈ। ਪੋਸ਼ੀਦਾ ਕਹਿੰਦੇ ਨੇ ਲੁਕੀ ਹੋਈ, ਫਾਰਸੀ ਦਾ ਲਫ਼ਜ਼ ਹੈ ਪੋਸ਼ੀਦਾ, ਲੁਕੀ ਹੋਈ। ਕਹਿੰਦਾ ਹੈ ਦੋ ਲਫ਼ਜ਼ਾਂ ਦੇ ਅੰਦਰ ਮੇਰੇ ਜੀਵਨ ਦੀ ਕਥਾ ਲੁਕੀ ਪਈ ਹੈ। ਉਹ ਅਦੀਬ ਕਹਿੰਦਾ ਹੈ ਦੋ ਲਫ਼ਜ਼ੋਂ ਮੇ ਪੋਸ਼ੀਦਾ ਮੇਰੀ ਕਹਾਣੀ ਹੈ, ਇੱਕ ਲਫ਼ਜ਼ ਬੁਢਾਪਾ ਹੈ, ਦੂਜਾ ਲਫ਼ਜ਼ ਜਵਾਨੀ ਹੈ, ਇਸ ਆਲਮੇ ਫਾਨੀ ਕੀ ਕਿਆ ਬਾਤ ਕਰੋ, ਅੰਜਾਮ ਬੁਢਾਪਾ ਹੈ, ਆਗਾਜ਼ ਜਵਾਨੀ ਹੈ। ਆਗਾਜ਼ ਮੈਨੇ ਸ਼ੁਰੂਆਤ, ਸ਼ੁਰੂਆਤ ਤੋਂ ਬਾਅਦ ਅੱਗੇ ਉਹਦਾ ਅੰਜਾਮ ਉਹਦਾ ਫਲ। ਕਹਿਣ ਲੱਗੇ ਅੰਜਾਮ ਬੁਢਾਪਾ ਹੈ, ਆਗਾਜ਼ ਜਵਾਨੀ ਹੈ, ਯੇ ਆਲਮ ਫਾਨੀ ਵੀ ਖੂਬ ਹੈ, ਸੌ ਦਿਨ ਕਾ ਬੁਢਾਪਾ ਹੈ, ਦੋ ਦਿਨ ਕੀ ਜਵਾਨੀ ਹੈ। ਇਹ ਚਾਰ ਦਿਨ ਦੀ ਬਹਾਰ ਹੈ ਸੱਜਣੋ, ਇਹਨੇ ਟਿਕਣਾ ਤੁਹਾਡੇ ਕੋਲ ਨਹੀਂ, ਇਸ ਜਵਾਨੀ ਨੂੰ ਸਵਾਰਨਾ ਚਾਹੋ ਸਵਾਰ ਲਓ ਤੇ ਵਿਗਾੜਨਾ ਚਾਹੋ ਵਿਗਾੜ ਲਓ, ਇਹ ਤੁਹਾਡਾ ਆਪਣਾ ਫੈਸਲਾ ਹੈ, ਤੁਹਾਡੀ ਆਪਣੀ ਜਵਾਨੀ ਆਪਣਾ ਜੀਵਨ ਤੁਹਾਡਾ ਆਪਣਾ ਫੈਸਲਾ। ਪਰ ਭਗਤ ਜੀ ਕਹਿੰਦੇ ਨੇ ਫਰੀਦਾ ਦੇਖ ਫਰੀਦਾ ਜੋ ਥੀਆ ਦਾੜੀ ਹੋਈ ਭੂਰ, ਕਹਿਣ ਲੱਗੇ ਤੇਰੀ ਦਾੜੀ ਭੂਰ ਹੋ ਗਈ, ਤੂੰ ਬੁੱਢਾ ਹੋ ਗਿਆ, ਅੱਗੋਂ ਨੇੜਾ ਆਇਆ, ਅੱਗਾ ਨੇੜੇ ਨੇੜੇ ਆ ਰਿਹਾ, ਮੌਤ ਨੇੜੇ ਨੇੜੇ ਆ ਰਹੀ ਹੈ। ਹੁਣ ਇੱਥੇ ਮੈਂ ਅੱਧਾ ਮਿੰਟ ਫੇਰ ਤੁਹਾਡਾ ਲੈਣਾ ਚਾਹਾਂਗਾ। ਅਸੀਂ ਇੱਕ ਇੱਕ ਕਦਮ ਚੱਲਦੇ ਚੱਲਦੇ ਰੋਜ਼ ਮੌਤ ਵੱਲ ਨੂੰ ਜਾ ਰਹੇ ਹਾਂ, ਮੌਤ ਵੱਲ ਨੂੰ, ਮੌਤ ਤੋਂ ਭੱਜ ਕੇ ਦੂਰ ਨਹੀਂ ਜਾ ਰਹੇ, ਮੌਤ ਵੱਲ ਨੂੰ ਜਾ ਰਹੇ ਹਾਂ, ਰੋਜ਼ ਮੌਤ ਵੱਲ ਨੂੰ। ਆਪਣੇ ਸਰੀਰ ਨੂੰ ਬੜੇ ਧਿਆਨ ਦੇ ਨਾਲ ਵੇਖੋ,
ਸਾਡੇ ਵਿੱਚੋਂ ਰੋਜ਼ ਹੀ ਕੁਝ ਨਾ ਕੁਝ ਮਰਦਾ ਹੋਇਆ ਸਾਨੂੰ ਨਜ਼ਰ ਪੈਂਦਾ ਹੈ। ਕਦੀ ਅੱਖਾਂ ਦੀ ਰੋਸ਼ਨੀ ਮਰ ਜਾਂਦੀ ਹੈ, ਕਦੀ ਕੰਨਾਂ ਦੀ ਸਰੋਤ ਸ਼ਕਤੀ ਮਰ ਜਾਂਦੀ ਹੈ, ਕਦੀ ਮੇਦੇ ਦੀ ਪਾਚਨ ਕਿਰਿਆ ਮਰ ਜਾਂਦੀ ਹੈ, ਕਦੀ ਦੰਦ ਮਰ ਜਾਂਦੇ ਨੇ, ਕਦੀ ਗਲਾ ਮਰ ਜਾਂਦਾ ਹੈ, ਕਦੀ ਕਿਡਨੀਆਂ ਮਰ ਜਾਂਦੀਆਂ ਨੇ, ਕਦੀ ਹਾਰਟ ਬ੍ਰੇਨ ਮਰ ਜਾਂਦਾ ਹੈ। ਮਰਨ ਦਾ ਮਤਲਬ ਜੋ ਵਾਪਸ ਨਹੀਂ ਆਉਂਦਾ। ਇਹ ਮਰਦਿਆਂ ਮਰਦਿਆਂ ਸਹਿਜੇ ਸਹਿਜੇ ਗਿੱਟੇ ਗੋਡਿਆਂ ਦਾ ਬਲ ਮਰ ਜਾਂਦਾ ਹੈ। ਬੜੇ ਬੜੇ ਜਵਾਨ ਪਹਿਲਵਾਨ ਉਹ ਮਾਯੂਸ ਹੋ ਜਾਂਦੇ ਨੇ, ਮੁਥਾਜ ਹੋ ਜਾਂਦੇ ਨੇ, ਕਿਉਂਕਿ ਸਰੀਰ ਦੀ ਤਾਕਤ ਮਰ ਗਈ ਹੈ। ਤੇ ਮਰਦਿਆਂ ਮਰਦਿਆਂ ਪਲ ਪਲ ਕਦਮ ਕਦਮ ਕਰਦਿਆਂ ਕਰਦਿਆਂ ਉਹ ਮੁਕਾਮ ਆ ਜਾਂਦਾ ਹੈ ਜਦ ਮਰਨ ਵਾਲਾ ਬਾਕੀ ਕੁਛ ਬਚਦਾ ਹੀ ਨਹੀਂ ਹੈ। ਮੌਤ ਜਿਸ ਦਿਨ ਆਉਂਦੀ ਹੈ, ਮਰਨ ਵਾਲਾ ਬਾਕੀ ਕੁਝ ਰਹਿ ਨਹੀਂ ਜਾਂਦਾ, ਸਭ ਕੁਝ ਮਰ ਚੁੱਕਾ ਹੈ, ਸਭ ਕੁਝ ਮਰ ਚੁੱਕਾ ਹੈ। ਉਸ ਵਕਤ ਬੰਦੇ ਨੂੰ ਆਉਂਦੀ ਹੋਸ਼ ਕਿ ਮੈਂ ਕੁਝ ਕੀਤਾ ਨਹੀਂ। ਤੇ ਮੈਨੂੰ ਫਿਰ ਇੱਕ ਉਰਦੂ ਦੇ ਸ਼ਾਇਰ ਦਾ ਬੋਲ ਚੇਤੇ ਵਿੱਚ ਆਉਂਦਾ ਹੈ। ਉਹ ਕਹਿੰਦਾ ਹੈ, ਜਬ ਕਿਸ਼ਤੀ ਸਲਾਮਤ ਥੀ, ਕਹਿੰਦਾ ਹੈ ਜਦੋਂ ਤੇਰੇ ਜੀਵਨ ਦੀ ਬੇੜੀ ਬਿਲਕੁਲ ਸਾਬਤ ਸੀ, ਬਿਲਕੁਲ ਸਲਾਮਤ ਸੀ। ਜਬ ਕਿਸ਼ਤੀ ਸਲਾਮਤ ਥੀ, ਮੰਜ਼ਿਲ ਕੀ ਤਮੰਨਾ ਕਿਸਕੋ ਥੀ, ਅਬ ਕਿਸ਼ਤੀ ਪੇ ਐਸੀ ਸ਼ਿਕਸ਼ਤਾ, ਮੰਜ਼ਿਲ ਕੀ ਤਮੰਨਾ ਕੌਣ ਕਰੇ। ਉਹ ਕਹਿੰਦਾ ਹੈ ਜਦੋਂ ਤੇਰੀ ਕਿਸ਼ਤੀ ਸੀ ਸਲਾਮਤ, ਉਦੋਂ ਤੇ ਤੂੰ ਮੰਜ਼ਿਲ ਵੱਲ ਜਾਣ ਦਾ ਧਿਆਨ ਕੀਤਾ ਹੀ ਨਾ ਕਿ ਮੇਰੀ ਮੰਜ਼ਿਲ ਕੋਈ ਹੈ, ਕੋਈ ਪਰਮਾਤਮਾ ਰੂਪੀ ਚੀਜ਼ ਹੈ, ਮੈਂ ਉਹਨੂੰ ਪਾਉਣਾ ਹੈ, ਮੈਂ ਉਹਦੇ ਨਾਲ ਜੁੜਨਾ ਹੈ, ਉਹਦੇ ਰਾਹ ਤੇ ਚੱਲਣਾ ਹੈ। ਮੰਜ਼ਿਲ ਕੀ ਤਮੰਨਾ ਕਿਸਕੋ ਥੀ, ਅਬ ਕਿਸ਼ਤੀ ਪੇ ਐਸੀ ਸ਼ਿਕਸ਼ਤਾ, ਹੁਣ ਤੇਰੀ ਕਿਸ਼ਤੀ ਹੋ ਗਈ ਹੈ ਕਮਜ਼ੋਰ, ਕਿਸ਼ਤੀ ਹੋ ਗਈ ਹੈ ਪੁਰਾਣੀ, ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹੁਣ ਤੇ ਹਜ਼ਾਰਾਂ ਸੁਰਾਖ ਬਣ ਗਏ ਨੇ ਤੇਰੀ ਬੇੜੀ ਦੇ ਅੰਦਰ। ਬੇੜਾ ਜਰਜਰਾ, ਜਰਜਰਾ ਕਹਿੰਦੇ ਨੇ ਪੁਰਾਣੇ ਤੇ ਕਮਜ਼ੋਰ ਨੂੰ, ਸ਼ਿਕਸ਼ਤਾ ਵੀ ਕਹਿੰਦੇ ਨੇ ਜਿਹੜੀ ਪੁਰਾਣੀ ਤੇ ਕਮਜ਼ੋਰ ਬੇੜੀ ਹੋਵੇ। ਆਖਿਆ ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰਵੇ ਹਰਵੇ ਤਿਰ ਗਏ ਡੂਬੇ ਜਿਨ ਸਿਰ ਪਾਰ। ਇੱਕ ਤੇ ਬੰਦੇ ਦਾ ਆਪਣਾ ਵਜ਼ਨ ਹੋਵੇ ਬਹੁਤਾ, ਉੱਤੇ ਪੱਥਰਾਂ ਦੀ ਮਾਲਾ ਇਹਨੇ ਪਾਈ ਹੋਵੇ ਗਲ ਵਿੱਚ, ਵਜ਼ਨ ਹੋਵੇ ਦੇ ਸਿਰ ਤੇ, ਤਰਨਾ ਆਉਂਦਾ ਨਾ ਹੋਵੇ, ਸਹਾਰਾ ਦੇਣ ਵਾਲਾ ਕੋਈ ਨੇੜੇ ਤੇੜੇ ਹੋਵੇ ਨਾ, ਇਸ ਤਰ੍ਹਾਂ ਦਾ ਬੰਦਾ ਦਰਿਆ ਵਿੱਚ ਡੁੱਬੇਗਾ ਹੀ ਨਾ। ਬਚਣ ਦਾ ਤੇ ਕੋਈ ਉਪਾਅ ਹੀ ਨਹੀਂ, ਨਾ ਤੈਰਨ ਦੀ ਜਾਚ, ਨਾ ਕੋਈ ਸਹਾਰਾ, ਨਾ ਕੋਈ ਬੇੜੀ, ਸਰੀਰ ਦਾ ਵਜ਼ਨ ਭਾਰਾ ਤੇ ਉੱਤੋਂ ਸਿਰ ਦੇ ਉੱਤੇ ਪੰਡ ਬੰਨ ਕੇ ਰੱਖੀ ਪੱਥਰਾਂ ਦੀ, ਹਰੂਏ ਹਰੂਏ। ਜਿਨ੍ਹਾਂ ਨੇ ਪਾਪਾਂ ਅਪਰਾਧਾਂ ਦਾ ਬੋਝ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਆਪਣੇ ਉੱਤੋਂ ਲਾ ਕੇ ਪਾਸੇ ਕਰ ਦਿੱਤਾ ਹੈ, ਆਪਣੇ ਆਪ ਨੂੰ ਹੌਲਿਆਂ ਕਰ ਲਿਆ, ਬੰਧਨਾਂ ਤੋਂ ਮੁਕਤ ਕਰ ਲਿਆ ਮੌਤ ਆਉਣ ਤੋਂ ਪਹਿਲਾਂ ਪਹਿਲਾਂ, ਕਬੀਰ ਸਾਹਿਬ ਕਹਿੰਦੇ ਨੇ ਉਹ ਤੇ ਜਾਣਗੇ ਤਾਰ, ਭਵਜਲ ਕੀ ਇਹ ਦੁੱਖਾਂ ਦਾ ਸਾਗਰ, ਉਹ ਤੇ ਤਰ ਜਾਣਗੇ ਤੇ ਡੂਬੇ ਜਿਨ ਸਿਰ ਪਾਰ, ਜਿਨ੍ਹਾਂ ਦੇ ਸਿਰ ਤੇ ਭਾਰ ਬੜਾ ਹੈ, ਰੂਹ ਦੇ ਉੱਤੇ ਭਾਰ ਬੜਾ ਹੈ, ਤੇ ਭਾਰ ਕਾਹਦਾ, ਕੀਤੇ ਹੋਏ ਗੁਨਾਹਾਂ ਦਾ, ਅਪਰਾਧਾਂ ਦਾ, ਪਾਪਾਂ ਦਾ। ਉਹ ਡੁੱਬਣਗੇ, ਵਾਹ ਚ ਡੁੱਬਣਗੇ, ਉਹਨਾਂ ਨੂੰ ਤਾਰਨ ਵਾਲਾ ਕੌਣ ਹੈ। ਤੋ ਖੈਰ ਇੱਕ ਜਗ੍ਹਾ ਦੇ ਉੱਤੇ ਭਗਤ ਭੀਖਣ ਸਾਹਿਬ ਜੀ ਦੇ ਬੋਲ ਮੈਂ ਪੜ੍ਹ ਕੇ ਬੜਾ ਹੈਰਾਨ ਹੋਇਆ। ਭਗਤ ਫਰੀਦ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਮੈਂ ਬਾਣੀ ਵਿੱਚੋਂ ਹੀ ਤੁਹਾਡੇ ਸਾਹਮਣੇ ਰੱਖ ਰਿਹਾ। ਭਗਤ ਜੀ ਕਹਿੰਦੇ ਨੇ, ਭਗਤ ਭੀਖਣ ਜੀ, ਨੈਨੋ ਨੀਰ ਬਹਿ ਤਨ ਖੀਨਾ ਭੈ ਕੇਸ ਦੁੱਧਵਾਨੀ, ਨੈਨੋ ਨੈਨੋ ਮੈਨੇ ਅੱਖਾਂ, ਨੈਨੋ ਨੀਰ ਬਹਿ, ਬੁਢਾਪੇ ਦੀ ਨਿਸ਼ਾਨੀ ਮੈਂ ਤੁਹਾਡੇ ਸਾਹਮਣੇ ਅਰਜ ਕਰ ਰਿਹਾ ਸਨ। ਜਵਾਨੀ ਦੇ ਅੰਦਰ ਇਹ ਅੱਖਾਂ ਹਿਰਨ ਵਰਗੀਆਂ ਅੱਖਾਂ, ਸਭ ਤੋਂ ਸੁੰਦਰ ਅੱਖਾਂ ਹਿਰਨ ਦੀਆਂ ਮੰਨੀਆਂ ਗਈਆਂ ਨੇ। ਅੱਖਾਂ ਦੀ ਗੱਲ ਕਰਨ ਵਾਲਿਆਂ ਵਿਦਵਾਨਾਂ ਨੇ ਇਹ ਕਿਹਾ ਕਿ ਮ੍ਰਿਗ ਨੈਣ ਸਭ ਤੋਂ ਸੁੰਦਰ ਹੁੰਦੇ ਨੇ। ਜਵਾਨੀ ਦੇ ਅੰਦਰ ਆਪਣੇ ਅੱਖਾਂ ਦੇ ਨਾਲ ਲੋਕਾਂ ਨੂੰ ਆਪਣੇ ਵੱਸ ਵਿੱਚ ਕਰਨ ਦਾ ਯਤਨ ਕਰਦਾ ਸੀ, ਅੱਖਾਂ ਦੇ ਨਾਲ ਮੋਹ ਲੈਂਦਾ ਸੀ। ਅੱਖਾਂ ਸੁੰਦਰ ਬੜੀਆਂ ਸਨ, ਡੇਲੇ ਮੋਟੇ ਸਨ, ਦਿੱਖ ਚੰਗੀ ਸੀ, ਪਰ ਬੁਢਾਪਾ ਕੀ ਆਇਆ, ਦਵਾਈ ਦਾਰੂ ਕਰਦਿਆਂ ਕਰਦਿਆਂ ਆਪਣੇ ਆਪ ਹੀ ਇਹਨਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੁੰਦਾ। ਪਾਣੀ ਦਿਨੇ ਵੀ ਵਗੀ ਜਾਂਦਾ, ਪਾਣੀ ਰਾਤ ਵੀ ਵਗੀ ਜਾਂਦਾ, ਇਹਨਾਂ ਦੀ ਸੁੰਦਰਤਾ ਚਲੀ ਗਈ, ਕਿਧਰੇ ਉਡਾਰੀ ਭਰ ਕੇ ਦੂਰ ਜਾ ਕੇ ਬਹਿ ਗਈ। ਕਹਿਣ ਲੱਗੇ, ਨੈਨੋ ਨੀਰ ਬਹਿ ਤਨ ਖੀਨਾ, ਖੀਨਾ ਮੈਨੇ ਕਮਜ਼ੋਰ, ਤੇ ਤੇਰਾ ਤਨ ਸਾਰੇ ਦਾ ਸਾਰਾ ਕਮਜ਼ੋਰ ਹੋਇਆ, ਨਾ ਜਵਾਨੀ ਵਾਲੀ ਸੁੰਦਰਤਾ ਚਿਹਰੇ ਤੇ ਰਹੀ, ਨਾ ਜਵਾਨੀ ਵਾਲਾ ਬਲ ਸਰੀਰ ਵਿੱਚ ਰਿਹਾ। ਕਹਿਣ ਲੱਗੇ, ਨੈਨੋ ਨੀਰ ਬਹਿ ਤਨ ਖੀਨਾ ਭੈ ਕੇਸ ਦੁੱਧਵਾਨੀ, ਇਹਨਾਂ ਦਾ ਰੰਗ ਬਦਲ ਕੇ ਚਿੱਟਾ ਦੁੱਧ ਵਰਗਾ ਹੋਇਆ। ਭੈ ਕੇਸ ਦੁੱਧਵਾਨੀ,
रूदा कंठ शब्द नहीं उचरे, अब क्या करे पुराने। गला तेरा बोलन तो जवाब दे गया, जुबान तेरी बोल दी नहीं, बैठा जांदा नहीं, चलिया जांदा नहीं, ते हुण रब दी आस करे वी किवें, हुण ते वेला व्या चुका है, बीत चुका है। खैर फिर भी जे तू मन करके परमात्मा नू याद करना शुरू करे बुढ़ापे दे अंदर, ते रब फिर भी बौड़ी करेगा, रब फिर भी आन के तेरी सार लेगा, खबर लेगा। पर असि ते ना जवानी दे अंदर ना बुढ़ापे दे अंदर, जेडे तुहाडे विचों रब्बी पेंडे दे राही बन के चल रहे ने, उन्हां नू करोड़ करोड़ वार नमस्कार भी, ते उन्हां नू वधाई भी। चल तुसी रहे हो, फायदा तुहाडा है, पर वधाई तुहानू गुरु घर वल्लों मिलेगी। क्यों? क्योंकि तुसी चलते रहे हो ना। उन्हां दा की करोगे जेडे तुरे ही नहीं, उन्हां दा की करोगे जेडे चले ही नहीं है। फिर बंदा बुढ़ापे दे अंदर जाके पछताउंदा बड़ा है, पछताउंदा होया ना फिर एक गल कहिंदा है, रब जी जे मैनू तू थोड़ा जिहा समा होर देवे ते मैं तेनू जापी लवां, थोड़ा जिहा समा तू होर देवे। भगत कबीर साहब दी बाणी विचों एक बचन मैं होर तुहाडे सामने रखा। भगत जी कहिंदे ने, अमल सिरानू लेखा देना, आए कठिन दूत जम लेना, क्या तैं खटिया कहां गवाया, चलो सीता।

ਅਰਦਾਸ ਕਰਦਾ ਮੌਤ ਰਾਣੀ ਮੇਰਾ ਕੁਛ ਪਿੰਡਾਂ ਦਾ ਲੈਣਾ ਦੇਣਾ ਉਗਰਾਈ ਕਰਨਾ ਵਿਆਰ ਪਿਆਰ ਅਜੇ ਬਾਕੀ ਹੈ ਕਰੋ ਅਰਦਾਸ ਗਾਮ ਗਾਮ ਮੈਨੇ ਪਿੰਡ ਗਾਮ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਇਹ ਮੈਂ ਤੇਰੇ ਨਾਲ ਵਾਇਦਾ ਕਰਦਾ ਅੱਜ ਦੀ ਰਾਤ ਮੈਨੂੰ ਰਹਿਣ ਦੇ ਮੈਂ ਅੱਜ ਦੀ ਰਾਤ ਸਾਰਾ ਲੇਖਾ ਜੋਖਾ ਮੁਕਾ ਲਵਾਂਗਾ ਤੇ ਜਿਹੜੇ ਮੈਂ ਬੋਲ ਤੁਹਾਡੇ ਸਾਹਮਣੇ ਰੱਖ ਰਿਹਾ ਬਾਣੀ ਦੇ ਬਚਨ ਨੇ ਭਗਤ ਫਰੀਦ ਕਬੀਰ ਸਾਹਿਬ ਦੇ ਆਖਿਆ ਕਰੋ ਅਰਦਾਸ ਗਾਮ ਕਿਛ ਬਾਕੀ ਲਿਓ ਨਬੇਰ ਆਜ ਕੀ ਰਾਤੀ ਤੇ ਰਿਸ਼ਵਤ ਦੇਣੀ ਚਾਹੁੰਦਾ ਹੈ ਕਿਛ ਵੀ ਖਰਚ ਤੁਮਾਰਾ ਸਾਰੋ ਜਿਹੜੀ ਮੈਂ ਅੱਜ ਉਗਰਾਈ ਕਰਾਂਗਾ ਨਾ ਪਿੰਡਾਂ ਦਾ ਲੈਣਾ ਦੇਣਾ ਵਿਆਰ ਪਿਆਰ ਵਹੀ ਖਾਤਿਆਂ ਨੂੰ ਵੇਖਣਾ ਹੈ ਉਗਰਾਈ ਕਰਨੀ ਹੈ ਜੋ ਮੈਂ ਉਗਰਾਵਾਂਗਾ ਉਹਦੇ ਵਿੱਚੋਂ ਕੁਝ ਮੈਂ ਖਰਚ ਚਾਹ ਪਾਣੀ ਦਾ ਤੇਰੇ ਲਈ ਵੀ ਰੱਖ ਦਿਆਂਗਾ ਭਗਤ ਜੀ ਕਹਿਣ ਲੱਗੇ ਕਿਛ ਵੀ ਖਰਚ ਤੁਮਾਰਾ ਸਾਰੋ ਸੁਬਹ ਨਵਾਜ ਸਰਾਏ ਗੁਜ਼ਾਰੋ ਤੇ ਸਵੇਰ ਦੀ ਨਮਾਜ਼ ਮੈਂ ਤੇਰੇ ਨਾਲ ਰਾਹ ਦੇ ਵਿੱਚ ਪੜਾਂਗਾ ਅੱਜ ਦੀ ਰਾਤ ਰਹਿੰਦੇ ਮੈਨੂੰ ਫਿਰ ਇੱਕ ਅਦੀਬ ਦਾ ਬੋਲ ਚੇਤੇ ਵਿੱਚ ਆਇਆ ਉਹ ਕਹਿੰਦਾ ਉਸ ਵਕਤ ਵਕਤ ਮੰਗਾ ਜਬ ਵਕਤ ਤੰਗ ਆਇਆ ਮਨ ਕੀ ਮਸ਼ੀਨਰੀ ਨੇ ਕਾਮ ਕਰਨਾ ਸਿੱਖਾ ਜਬ ਪੁਰਜੇ ਪੁਰਜੇ ਮੈਂ ਜੰਗ ਆਇਆ ਉਹ ਕਹਿੰਦਾ ਉਸ ਵਕਤ ਵਕਤ ਮੰਗਾ ਜਬ ਵਕਤ ਤੰਗ ਆਇਆ ਜਦ ਵਕਤ ਰਿਹਾ ਨਹੀਂ ਫਿਰ ਵਕਤ ਮੰਗਦਾ ਹੈ ਜਦ ਵਕਤ ਅਤੀ ਨੇੜੇ ਆ ਗਿਆ ਤੰਗ ਆ ਗਿਆ ਮਿਲਣਾ ਨਹੀਂ ਫਿਰ ਇਹ ਵਕਤ ਮੰਗਦਾ ਹੈ ਵਕਤ ਹੈ ਵਕਤ ਦੀ ਸੰਭਾਲ ਨਹੀਂ ਵਕਤ ਬੀਤ ਗਿਆ ਤੇ ਵਕਤ ਮੰਗਦਾ ਵਕਤ ਮੈਨੇ ਸਮਾਂ ਸਮਾਂ ਕੋਲ ਸਮੇਂ ਦੀ ਕਦਰੋ ਕੀਮਤ ਨਹੀਂ ਸਮੇਂ ਦੀ ਸੰਭਾਲ ਨਹੀਂ ਸਮਾਂ ਹੱਥੋਂ ਨਿਕਲ ਗਿਆ ਤੇ ਫਿਰ ਮੰਗਦਾ ਅਰਦਾਸ ਕਰ ਕਰਕੇ ਕੁਝ ਸਮਾਂ ਦੇ ਤਾਂ ਕਿ ਮੈਂ ਆਪਣਾ ਆਪਾ ਸਵਾਰ ਲਵਾਂ ਮੇਰੀ ਨਾ ਮੰਨੋ ਕਿਸੇ ਬੁਲਾਰੇ ਦੀ ਨਾ ਮੰਨੋ ਜਿਹਦੀ ਗੋਦ ਵਿੱਚ ਬੈਠੇ ਹੋ ਉਹਦੀ ਤੇ ਮੰਨਣੀ ਪੈ ਗਈ ਨਾ ਉਹਦਾ ਬੋਲ ਤੇ ਝੂਠਾ ਨਹੀਂ ਨਾ ਮੇਰਾ ਤੇ ਗਿਆਨ ਅਧੂਰਾ ਮੇਰੀ ਕੋਈ ਦਲੀਲ ਅਧੂਰੀ ਮੇਰੀ ਦਿੱਤੀ ਉਦਾਹਰਣ ਨੂੰ ਕੋਈ ਦੂਜਾ ਕਾਟ ਕਰ ਸਕਦਾ ਪਰ ਬਾਣੀ ਤੇ ਅਧੂਰੀ ਨਹੀਂ ਨਾ ਤੇ ਬਾਣੀ ਦੇ ਬਚਨ ਹੀ ਮੰਨ ਲਓ ਮੇਰੇ ਨਾ ਮੰਨੋ ਬਾਣੀ ਦੇ ਹੀ ਮੰਨ ਲਓ ਉਦੋਂ ਵਕਤ ਮੰਗਦਾ ਹੈ ਜਦੋਂ ਵਕਤ ਮੁੱਕ ਜਾਂਦਾ ਹੈ ਤੇ ਜਦ ਵਕਤ ਹੁੰਦਾ ਹੈ ਉਦੋਂ ਵਕਤ ਨੂੰ ਰੋਲਦਾ ਹੈ ਮਿੱਟੀ ਦੇ ਅੰਦਰ ਰੋਲਦਾ ਹੈ ਇਹ ਕੂੜੇ ਦੇ ਭਾਅ ਵਕਤ ਨੂੰ ਗਵਾਉਂਦਾ ਹੈ ਵਕਤ ਨੂੰ ਸੰਭਾਲਦਾ ਹੀ ਨਹੀਂ ਖਿਮਾ ਚਾਹਾਂਗਾ ਮੈਂ ਸਾਰਾ ਸਾਰਾ ਦਿਨ ਚੁਗਲੀ ਨਿੰਦਾ ਈਰਸ਼ਾ ਕਰਦਿਆਂ ਲੋਕਾਂ ਨੂੰ ਵੇਖਿਆ ਹੈ ਜਿੱਥੇ ਚਾਰ ਵੀਰ ਚਾਰ ਭੈਣਾਂ ਇਕੱਠੀਆਂ ਹੋ ਕੇ ਬੈਠੀਆਂ ਹੋਣ ਉਹਨਾਂ ਦੇ ਕੋਲ ਖਲੋ ਜਾਓ ਦਖਲ ਅੰਦਾਜ਼ ਨਾ ਕਰੋ ਬਿਲਕੁਲ ਭੋਲੇ ਬਣ ਕੇ ਉਹਨਾਂ ਦੇ ਨੇੜੇ ਬਹਿ ਕੇ ਗੱਲਾਂ ਬਾਤਾਂ ਸੁਣੋ ਕੋਈ ਰੱਬ ਦੀ ਚਰਚਾ ਨਹੀਂ ਚੱਲਦੀ ਕੋਈ ਰੱਬ ਵੱਲ ਧਿਆਨ ਨਹੀਂ ਸਾਰਾ ਦਿਨ ਕਿਸੇ ਨਾ ਕਿਸੇ ਨੂੰ ਕੇਂਦਰ ਬਿੰਦੂ ਬਣਾ ਕੇ ਉਹਦੀ ਮਿੱਟੀ ਕੁੱਟੀ ਜਾਂਦੀ ਫਲਾਣੇ ਦੀ ਨੂੰਹ ਇਸ ਤਰ੍ਹਾਂ ਫਲਾਣੇ ਦੀ ਧੀ ਇਸ ਤਰ੍ਹਾਂ ਫਲਾਣੇ ਦਾ ਕਾਰੋਬਾਰ ਇਸ ਤਰ੍ਹਾਂ ਫਲਾਣਾ ਆਪ ਇਸ ਤਰ੍ਹਾਂ ਤੂੰ ਆਪਣੇ ਵੱਲ ਵੇਖ ਕੇ ਤੂੰ ਕਿੱਧਰ ਨੂੰ ਜਾ ਰਿਹਾ ਭਗਤ ਫਰੀਦ ਸਾਹਿਬ ਜੀ ਤੈਨੂੰ ਚੇਤਾ ਕਰਵਾ ਰਹੇ ਨੇ ਕਿ ਦਾੜੀ ਹੋਈ ਪੂਰ ਤੇਰੀ ਦਾੜੀ ਦਾ ਰੰਗ ਬਦਲ ਗਿਆ ਹੈ ਕਹਿਣ ਲੱਗੇ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਅਗਲਾ ਪਾਸਾ ਮੌਤ ਤੇਰੇ ਨੇੜੇ ਨੇੜੇ ਆ ਰਹੀ ਤੂੰ ਮੌਤ ਨੂੰ ਪਲਾਉਣ ਦਾ ਯਤਨ ਕਰ ਰਿਹਾ ਸਤਿਗੁਰੂ ਮੌਤ ਯਾਦ ਕਰਵਾਉਣ ਦਾ ਯਤਨ ਕਰ ਰਿਹਾ ਤੂੰ ਮੌਤ ਨੂੰ ਤਿਆਗਣ ਦਾ ਯਤਨ ਕਰਨਾ ਹੈ ਮੌਤ ਤੋਂ ਭੱਜਣ ਦਾ ਯਤਨ ਕਰਦਾ ਹੈ ਤੇ ਫਰੀਦ ਸਾਹਿਬ ਕਹਿਣ ਲੱਗੇ ਭੱਜ ਕੇ ਜਾਏਗਾ ਕਿੱਥੇ ਨੇ ਭੱਜਿਆ ਜਾਣ ਨਹੀਂ ਦੇਣਾ ਕਿੱਥੇ ਜਾਏਗਾ ਕਿਹੜਾ ਟਿਕਾਣਾ ਕਿਹੜਾ ਮਹਿਲ ਹੈ ਜਿਸ ਮਹਿਲ ਦੇ ਅੰਦਰ ਮੌਤ ਪ੍ਰਵੇਸ਼ ਨਾ ਕਰਦੀ ਹੋਵੇ ਹਾਂ ਇੱਕ ਦਰ ਹੈ ਜੇ ਆਪ ਉੱਥੇ ਪਹੁੰਚ ਬਣਾ ਲਓ ਤੇ ਜਗ੍ਹਾ ਮੈਂ ਦੱਸ ਦੇਣਾ ਜਾਣਾ ਤੁਹਾਡਾ ਕੰਮ ਹੈ ਰੱਬ ਜੀ ਦੇ ਘਰ ਦੇ ਅੰਦਰ ਕਦੀ ਮੌਤ ਪ੍ਰਵੇਸ਼ ਨਹੀਂ ਹੋਈ ਅੱਜ ਤੱਕ ਮੌਤ ਨਹੀਂ ਗਈ ਜੋ ਰੱਬ ਜੀ ਦੇ ਮਹਿਲ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਉਹ ਵਾਰ ਵਾਰ ਮਰਦਾ ਨਹੀਂ ਤੇ ਵਾਰ ਵਾਰ ਜੰਮਦਾ ਵੀ ਨਹੀਂ ਉੱਥੇ ਮੌਤ ਨਹੀਂ ਜਾਂਦੀ ਉੱਥੋਂ ਦੂਰ ਰਹਿੰਦੀ ਬਾਕੀ ਸਭ ਥਾਵਾਂ ਤੇ ਆਉਂਦੀ ਹੈ ਕਹਿਣ ਲੱਗੇ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਪਿੱਛਾ ਮਤਲਬ ਜਨਮ ਵਾਲਾ ਦਿਨ ਉਹ ਦੂਰ ਰਹਿ ਗਿਆ ਮੌਤ ਨੇੜੇ ਹੈ ਮੈਂ ਪਿਛਲਿਆਂ ਦਿਨਾਂ ਦੇ ਅੰਦਰ ਅਰਜ ਗੁਜ਼ਾਰੀ ਸੀ ਭਾਵੇਂ 90 ਸਾਲ ਪਹਿਲਾਂ ਜਨਮ ਹੋਇਆ ਹੈ ਪਰ ਜਨਮ ਅੱਜ ਵੀ ਮਨਾਉਂਦਾ ਹੈ ਅੱਜ ਵੀ ਅਰਦਾਸ ਕਰਦਾ ਹੈ ਜਨਮ ਹੋਇਆ ਮੌਤ ਭਾਵੇਂ 90 ਸਕਿੰਟਾਂ ਨੂੰ ਆਣ ਕੇ ਦਰਵਾਜ਼ਾ ਖੜਕਾ ਦੇ ਮੌਤ ਨੂੰ ਪਲਾਉਣ ਦਾ ਯਤਨ ਕਰਦਾ ਮੌਤ ਸਹੀ ਢੰਗ ਦੇ ਨਾਲ ਕੰਨਾਂ ਵਿੱਚ ਲਫ਼ਜ਼ ਪੈ ਜਾਏ ਤੇ ਅੰਦਰ ਕੰਬ ਜਾਂਦਾ ਹੈ ਨਹੀਂ ਨਹੀਂ ਨਹੀਂ ਅਜੇ ਤੇ ਮੇਰੀ ਮਰਨ ਦੀ ਸਲਾਹ ਨਹੀਂ ਹੈ ਮੌਤ ਤੋਂ ਨੱਠਣ ਦਾ ਯਤਨ ਕਰਦਾ ਹੈ ਅਗਲਾ ਸਲੋਕ ਭਗਤ ਫਰੀਦ ਸਾਹਿਬ ਜੀ ਦਾ ਕਹਿਣ ਲੱਗੇ ਦੇਖ ਫਰੀਦਾ ਜੇ ਥੀਆ ਕਹਿਣ ਲੱਗੇ ਮੈਂ ਹੋਰ ਤੇਰੇ ਜੀਵਨ ਦਾ ਤਜਰਬਾ ਤੇਰੇ ਸਾਹਮਣੇ ਰੱਖਾਂ ਭਗਤ ਫਰੀਦ ਸਾਹਿਬ

0: ਕਹਿੰਦੇ ਕਹਿਣ ਲੱਗੇ ਜੋ ਹੋਇਆ ਜੋ ਬੀਤਿਆ ਤੇ ਤੇਰੇ ਜੀਵਨ ਵਿੱਚ ਮੈਂ ਉਹੀ ਤੈਨੂੰ ਯਾਦ ਕਰਵਾ ਰਿਹਾ ਆਪਣੇ ਕੋਲੋਂ ਕੁਝ ਨੇ। ਭਗਤ ਜੀ ਕੀ ਕਹਿਣ ਲੱਗੇ ਸ਼ੱਕਰ ਹੋਈ ਵਿਸ, ਮਿੱਠਾ ਸ਼ੱਕਰ ਵਿਸ ਬਣ ਗਈ, ਵਿਸ ਮੈਨੇ ਜ਼ਹਿਰ ਬਣ ਗਈ, ਸ਼ੱਕਰ ਹੋਈ ਵਿਸ। ਇੱਕ ਬੇਨਤੀ ਕਰਾਂ, ਸ਼ੱਕਰ ਵਿਸ ਕਿਵੇਂ ਬਣਦੀ? ਮਿੱਠਾ ਤੇ ਮਿੱਠਾ ਹੀ ਹੈ ਨਾ, ਔਰ ਵਿਸ ਵਿਸ ਹੀ ਹੈ, ਜ਼ਹਿਰ ਜ਼ਹਿਰ ਹੈ, ਅੰਮ੍ਰਿਤ ਅੰਮ੍ਰਿਤ ਹੈ। ਸਰੀਰ ਤੁਹਾਡਾ ਤੁਹਾਡੇ ਪਾਸ ਹੋਵੇ ਪਰ ਇਹ ਸਰੀਰ ਤੁਹਾਡਾ ਬਹੁਤ ਕੁਝ ਕਮਾ ਕਮਾ ਕੇ ਭੰਡਾਰ ਜਮ੍ਹਾਂ ਵੀ ਕਰ ਚੁੱਕਾ ਹੈ, ਤਨ ਦੌਲਤ ਪਦਾਰਥ ਦੇ ਅੰਬਾਰ ਲੱਗੇ ਪੈ ਰਹੇ, ਪਰ ਸਰੀਰ ਤੁਹਾਡਾ ਵਰਤਨ ਦੀ ਸਮਰੱਥਾ ਵਿੱਚ ਨਹੀਂ ਹੈ। ਉਹਨਾਂ ਪਦਾਰਥਾਂ ਨੂੰ ਤਨ ਦੌਲਤ ਨੂੰ ਵਰਤਣਾ ਚਾਹੁੰਦਾ ਹੈ, ਵਰਤਨ ਦੇ ਯੋਗ ਨਹੀਂ ਹੈ, ਉਹ ਸਗੋਂ ਦੁੱਖ ਦਾ ਕਾਰਨ ਬਣ ਜਾਂਦੇ ਨੇ, ਸਾਹਮਣੇ ਪਏ ਰੋਜ਼ ਰੋਜ਼ ਦੁਖੀ ਕਰਦੇ ਨੇ। ਇਹਨਾਂ ਨੂੰ ਮੈਂ ਕਮਾਇਆ ਸੀ ਵਰਤਾਂਗਾ, ਪਰ ਹੁਣ ਸਰੀਰ ਜਵਾਬ ਦੇ ਗਿਆ, ਵਰਤਾਂ ਕਿਵੇਂ? ਖਾਣ ਦਾ ਅਜੇ ਚਾਹ ਬਾਕੀ ਹੈ, ਖਾਣ ਦੀ ਚਾਹਨਾ ਤਮੰਨਾ ਬਾਕੀ ਹੈ, ਪਰ ਕਰੀਏ ਕਿ ਮੇਧਾ ਜਵਾਬ ਦੇ ਗਿਆ ਤੇ ਉਹ ਵਿਸ ਵਰਗੇ ਲੱਗਦੇ ਨੇ, ਉਹ ਸਗੋਂ ਦੁਖਦਾਈ ਲੱਗਦੇ ਨੇ। ਇੱਕ ਗਰੀਬ ਦੇ ਕੋਲ ਹੈ ਨਹੀਂ, ਚਲੋ ਹੋਰ ਗੱਲ ਹੈ, ਇੱਕ ਦੇ ਕੋਲ ਭੰਡਾਰ ਭਰੇ ਪਏ ਨੇ ਪਰ ਉਹਨੂੰ ਖਾਣ ਦਾ ਹੁਕਮ ਨਹੀਂ, ਉਹ ਫਿਰ ਦੁੱਖ ਦਾ ਕਾਰਨ ਹੀ ਬਣ ਗਿਆ ਨਾ, ਦੁੱਖ ਦਾ ਹੀ ਬਾਇਸ ਬਣ ਗਿਆ ਨਾ। ਕੋਲ ਪਦਾਰਥ ਹੋਣ ਪਰ ਖਾਣ ਦਾ ਹੁਕਮ ਨਾ ਹੋਵੇ, ਕੋਲ ਲੰਮੇ ਚੌੜੇ ਪਦਾਰਥਾਂ ਦੇ ਅੰਬਾਰ ਹੋਣ, ਕੱਪੜਾ ਹੋਵੇ ਪਰ ਚਮੜੀ ਦਾ ਰੋਗ ਕੋਈ ਇਸ ਤਰ੍ਹਾਂ ਦਾ ਹੋਵੇ, ਕੱਪੜਾ ਹੰਡਾਉਣ ਦਾ ਹੁਕਮ ਨਾ ਹੋਵੇ ਤੇ ਫਿਰ ਉਹ ਕੱਪੜਾ ਵੀ ਵੇਸੀ ਬਣ ਗਿਆ ਨਾ। ਮਹਿਲ ਮਾੜੀਆਂ ਸਭ ਕੁਝ ਕੋਲ ਹੈ ਪਰ ਅੰਦਰ ਵਸਣ ਦਾ ਹੁਕਮ ਨਹੀਂ ਹੈ, ਫਿਰ ਉਹ ਵੈਸੀ ਬਣ ਗਿਆ ਨਾ। ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਤੂੰ ਜਫਰ ਜਾਲ ਕੇ ਖੂਹੀ ਜਾਲ ਪਾ ਕੇ 20-20 ਘੰਟੇ ਕੰਮ ਕਰਦਾ ਰਿਹਾ, ਉਹਨਾਂ ਨੂੰ ਤੂੰ ਇੱਕ ਮਹਿਲ ਬਣਾ ਕੇ ਤਿਆਰ ਕਰਕੇ ਦਿੱਤਾ, ਉਹਨਾਂ ਨੇ ਤੈਨੂੰ ਬੁਢਾਪੇ ਦੇ ਅੰਦਰ ਧੱਕੇ ਮਾਰ ਕੇ ਬਾਹਰ ਕੱਢਿਆ, ਉਹ ਮਹਿਲ ਤੇਰੇ ਲਈ ਵੇਸੀ ਬਣ ਗਿਆ ਨਾ। ਉਹਨੂੰ ਵੇਖ ਵੇਖ ਕੇ ਅੱਖਾਂ ਭਰ ਆਉਂਦੀਆਂ ਨੇ ਕਿ ਬਣਾਇਆ ਹੈ, ਇੱਕ ਇੱਕ ਇੱਟ ਯਾਦ ਆਉਂਦੀ ਹੈ ਮੈਂ ਇਸ ਤਰ੍ਹਾਂ ਬਣਾਇਆ, ਇੱਕ ਇੱਕ ਰੋਜ਼ ਚੇਤੇ ਆਉਂਦਾ, ਇੱਕ ਇੱਕ ਦਿਨ ਚੇਤੇ ਆਉਂਦਾ, ਮੈਂ ਇੰਨੇ ਜ਼ਫਰ ਜਾਲੇ ਨੇ ਇਹ ਕੁਝ ਬਣਾਉਣ ਲਈ ਤੇ ਅੱਜ ਉੱਥੇ ਰਹਿਣਾ ਮੇਰੇ ਵਾਸਤੇ ਹੁਕਮ ਨਹੀਂ, ਉਹ ਫਿਰ ਵੇਸੀ ਬਣ ਗਿਆ ਨਾ, ਜ਼ਹਿਰ ਹੀ ਬਣ ਗਿਆ ਨਾ। ਭਗਤ ਜੀ ਕਹਿਣ ਲੱਗੇ ਸ਼ੱਕਰ ਹੋਈ ਵਿਸ, ਸਾਈ ਬਾਜੋਂ ਆਪਣੇ ਵੇਦਨ ਕਹੀਏ ਕਿਸ, ਵੇਦਨ ਮੈਨੇ ਪੀੜਾ। ਕਹਿਣ ਲੱਗੇ ਹੁਣ ਤੇਰੀ ਵੇਦਨ ਤੇਰੀ ਪੀੜਾ ਜੇ ਸੁਣ ਸਕਦਾ ਹੈ ਤੇ ਸਾਈ ਸੁਣ ਸਕਦਾ ਹੈ, ਰੱਬ ਪਰਮਾਤਮਾ ਇਹਦੇ ਤੋਂ ਬਗੈਰ, ਨਿਰੰਕਾਰ ਰੱਬ ਜੀ ਤੋਂ ਬਗੈਰ ਤੇਰੀ ਪੀੜਾ ਤੇਰੀ ਵੇਦਨ ਸੁਣਨ ਵਾਲਾ ਵੀ ਕੋਈ ਨਹੀਂ। ਕਿਉਂਕਿ ਵੇਦਨ ਸੁਣਨੀ ਸੀ ਧੀਆਂ ਪੁੱਤਰਾਂ ਨੇ ਤੇ ਧੀਆਂ ਪੁੱਤਰਾਂ ਨੇ ਤੇ ਘਰੋਂ ਬਾਹਰ ਕੱਢਿਆ ਤੇ ਵੇਦਨ ਸੁਣੇ ਕੌਣ? ਵੇਦਨ ਸੁਣਨੀ ਸੀ ਭਾਈਆਂ ਨੇ ਤੇ ਭਾਈ ਤੇਰੇ ਨਾਲ ਸਹਿਮਤ ਨਹੀਂ ਹੈ, ਭਾਈ ਧੱਕੇ ਮਾਰ ਕੇ ਬਾਹਰ ਕੱਢ ਰਹੇ ਨੇ ਤੇ ਵੇਦਨ ਸੁਣੇ ਕੌਣ? ਵੇਦਨ ਸੁਣਨੀ ਸੀ ਪਤਨੀ ਨੇ ਜਾਂ ਪਤੀ ਨੇ ਤੇ ਪਤਨੀ ਧੱਕੇ ਮਾਰ ਕੇ ਪਤੀ ਨੂੰ ਬਾਹਰ ਕੱਢ ਰਹੀ ਹੈ, ਪਤੀ ਧੱਕੇ ਮਾਰ ਕੇ ਪਤਨੀ ਨੂੰ ਬਾਹਰ ਕੱਢ ਰਹੇ, ਵੇਦਨ ਸੁਣੇ ਕੌਣ? ਪਿਆਰਿਓ ਜਦ ਵੀ ਕਿਧਰੇ ਬਿਰਥਾ ਤੁਹਾਡੇ ਮਨ ਦੇ ਅੰਦਰ ਪੀੜਾ ਮਨ ਦੇ ਅੰਦਰ ਭਰ ਜਾਏ ਤੇ ਲੋਕਾਂ ਦੇ ਸਾਹਮਣੇ ਆਪਣੀ ਵੇਦਨ ਕਰਨ ਦੀ ਬਜਾਏ ਸਾਈਂ ਜੀ ਦੇ ਸਾਹਮਣੇ ਦੁੱਖੜੇ ਨੂੰ ਬਿਆਨ ਕਰੋ। ਪਾਤਸ਼ਾਹ ਦਾ ਇੱਕ ਹੁਕਮ ਏ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਕਹਿਣ ਲੱਗੇ ਲੋਕਾਂ ਦੇ ਸਾਹਮਣੇ ਰੋਣਾ ਰੋਣ ਦੀ ਬਜਾਏ ਗੁਰ ਪੈ ਅਰਦਾਸ ਕਰ। ਗੁਰੂ ਸੁਣਨਾ ਵੀ ਜਾਣਦਾ ਹੈ ਤੇ ਸੱਚ ਜਾਣੀ ਗੁਰੂ ਮਟਾਉਣਾ ਵੀ ਜਾਣਦਾ ਹੈ, ਤੇਰੇ ਦੁੱਖ ਦਲਿੱਦਰ ਨੂੰ ਘਟਾਉਣਾ ਵੀ ਜਾਣਦਾ। ਭਗਤ ਜੀ ਕਹਿਣ ਲੱਗੇ ਹਾਲਾਤ ਤੇਰੀ ਸੱਜਣਾ ਇਸ ਤਰ੍ਹਾਂ ਦੀ ਬਣ ਗਈ ਹੈ ਕਿ ਤੇਰੇ ਵਾਸਤੇ ਮਿੱਠੇ ਪਦਾਰਥ ਵੀ ਜ਼ਹਿਰ ਦੇ ਧੁੱਲ ਬਣ ਗਏ। ਸ਼ੱਕਰ ਹੋਈ ਵਿਸ, ਸਾਈਂ ਬਾਜੋਂ ਆਪਣੇ ਦੁਨੀਆਂ ਦੇ ਅੰਦਰ ਤੇਰੀ ਪੀੜਾ ਤੇਰੀ ਵੇਦਨ ਨੂੰ ਸੁਣਨ ਵਾਲਾ ਤੇਰਾ ਆਪਣਾ ਕੋਈ ਰਿਹਾ ਨਹੀਂ, ਤੇ ਹੁਣ ਕੌਣ ਹੈ ਤੇਰਾ ਆਪਣਾ ਜਿਹਦੇ ਕੋਲੋਂ ਜਨਮ ਲੈ ਕੇ ਮ੍ਰਿਤ ਮੰਡਲ ਦੇ ਕੋਲ ਆਇਆ ਸੀ? ਸਤਨਾਮ ਸ੍ਰੀ ਵਾਹਿਗੁਰੂ ਤੇਰਾ ਆਪਣਾ ਹੈ। ਸਾਈਂ ਬਾਜੋਂ ਆਪਣੇ ਵੇਦਨ ਕਹੀਏ ਕਿਸ। ਕਹਿਣ ਲੱਗੇ ਸਾਈਂ ਜੀ ਤੋਂ ਬਗੈਰ, ਰੱਬ ਜੀ ਤੋਂ ਬਗੈਰ ਹੁਣ ਆਪਣੀ ਵੇਦਨ ਬਿਆਨ ਵੀ ਕਰੇ ਤੇ ਕਰੇ ਵੀ ਕਿੰਨਾ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾਂ, ਕੋਕ ਹੁੰਦੀ ਏ ਸੀਤਲ, ਸੀਤਲ ਮੈਨੇ ਠੰਡੀ, ਪਰ ਠੰਡੀ ਕੋਕ ਨੂੰ ਬਾਹਰ ਰੱਖ ਦਿਓ ਤੇ ਸਮਾਂ ਪਾ ਕੇ ਨਾ ਉਹ ਬਦਲ ਜਾਂਦੀ ਹੈ। ਠੰਡੀ ਕੋਕ ਆਪਣਾ ਸੁਭਾਅ ਬਦਲ ਜਾਂਦੀ ਏ, ਉਹਦੀ ਠੰਡ ਚਲੀ ਜਾਂਦੀ ਏ, ਸਹਿਜੇ ਸਹਿਜੇ ਉਹ ਗਰਮ ਹੋਣੀ ਸ਼ੁਰੂ ਹੋ ਜਾਂਦੀ, ਜਿੰਨਾ ਸਮਾਂ ਬਾਹਰ ਰਹੇਗੀ ਠੰਡ ਤੋਂ ਫਰਿੱਜ ਤੋਂ ਬਾਹਰ ਰਹੇਗੀ ਗਰਮ ਹੋਏਗੀ। ਇਹ दूसरी उदाहरण जो मैं देनी चाहना खिमा करो, शराब जिनी पुरानी हो जाए ना, जिनी पुरानी मैं इतिहासकारा दे बोल पड़े उन्ना उदा नशा बच जाता है, उन्ना नशा बच जाता है, म्यार बच जाती है। जे मनुखी मन दे अंदर रब्बी रस ना आए, यह शराब वर्गा ही बनिया रहे, जहरीला बनिया रहे, कौड़ा बनिया रहे, ते बुढ़ापे तक पहुंचदिया पहुंचदिया यह होर माया दी पकड़ विच आ जांदा है, शराब वांगे दा नशा वध जांदा है, विकार वध जांदे ने, गुनाह वध जांदे ने, घटन दी बजाए रब वल आउण दी बजाए सगों उल्टे पासे नूं जांदा है। ते मैं भाई साहब भाई रविदास गुरदास साहब जी दा एक बचन पढ़िया, उन्होंने बड़े आलमाना ढंग दे नाल एक बोल किया, कहन लगे कि अन्ना बोला पिंगला तन थका मन दह दिसता वे। कहन लगे अन्ना होया दिसना बंद होया, बोला होया सुनना बंद होया, पिंगला होया चलना बंद होया। अन्ना बोला पिंगला तन थका, तन ते तेरा गया है थक, मन दह दिसता वे, मन अजे भी काले कहां वांग दसा दिशावां नूं दौड़दा है। यह हुण तुसीं अपने उत्ते अजमा के वेखो, भाई साहब भाई गुरदास साहब जी का बचन वह झूठ कह रहे ने जां सच कह रहे ने, ते जदों अपने जीवन विच ए बचन नूं कटा के वेखोगे नजर आ जाएगा भाई साहब जो कह रहे ने हकीकत ही कह रहे ने, सच्चाई बयान कर रहे ने, झूठ नहीं। खैर भगत फरीद साहब जी का अगला बचन मैं एक होर इस श्लोक दे नाल संबंधित तुहाडे सामने रखदा चला। कहन लगे फरीदा अखी देख पतीनिया, पतीनिया का मतलब हुंदा है थक जाना, पतलिया हो जाना, कमजोर हो जाना, अखां वेख वेख के थक गईयां ने, कमजोर हो गईयां ने, पतलियां पै गईयां ने, सुन सुन रीने कन्न, ते सुन सुन के तेरे कन्न भी कमजोर पै गए, वह भी घस गए। मैं एक होर कबीर साहब जी का बचन इस तो पहला तुहाडे सामने रखा। कबीर साहब कहिंदे ने कबीरा राम ना चेत्यो जरा पहुंचो आए। कहन लगे राम तो चेत्या नहीं, जरा तेरे कोल पहुंच गया, बुढ़ापा तेरे कोल पहुंच गया। अगा कहिंदे ने लागी मंदर द्वार ते अब क्या निकसो जाए। कहन लगे द्वार, द्वार मैंने दरवाजा, मंदर मैंने घर, मंदर दे दरवाजे उते, घर दे दरवाजे दे उते लग जाए अग, ते उस दरवाजे विचों ही ते सब कुछ बाहर कढ़ना सी, हुण बाहर कढ़ेगा कित्थों दी, आप निकलना है दरवाजे विचों, दरवाजे दे भांबड़ बल रहे, जे समान कढ़ना सी दरवाजे विचों ते दरवाजे ते अग बलदी नजर आ रही। कहन लगे हुण करेगा की, हुण बाहर कढ़ेगा की। बुढ़ापे दे अंदर आण के इहदे तमाम दरवाजिया नूं अग लगी हुई अजे भी नजर पैंदी है। अखां दे वेखण दी तमन्ना बाकी, कन्नां दे सुनण दी अजे चाहत बाकी है, जुबान बोलना चाहुंदी है, दंद चबाउणा चाहुंदे ने, अजे खाण दी मंग है, जीवन दी मंग है, पर अजे भी रब वाले दा ध्यान नहीं है, अजे भी परिपूर्ण परमात्मा चेते विच नहीं है। कहन लगे अखी देख पतीनिया, सुन सुन रीने कन, शाख पकंदी आईया, जिमें टहनी दे नाल लगा होया फल पकदा पकदा, पत्ते पकदे पकदे बुढ़े हुंदे हुंदे अपना रंग बदल जांदे ने, फल भी पक के रंग बदला लैंदा है ते पत्ते भी रंग बदल देंदे ने। होर करेंदी वन, कहन लगे मैं तेरे जीवन नूं वेख्या, तेरा जीवन भी पक गया है, तेरे जीवन का रंग ढंग भी होर दा होर बन गया, तेरे जीवन का रंग ढंग भी बदल गया, ते बदलिया की है, तेरे शरीर की बहार बसंत वाली चली गई, तेरे जीवन दे अंदर पत्ते चाड़न वाली बहार आण के बह गई। ये जीवन जो मिलिया है इहदे अंदर कुछ ना कुछ बनन दा अवश्य यतन करो, ते बनना तुसी किसे लिए नहीं, अपने लिए बनना है, अपने वास्ते बनना है। धन श्री गुरु ग्रंथ साहिब पातशाह की कृपा दे नाल भगत फरीद साहब जी दे सलोकां नूं आधार बना के कुछ बेनतियां तुहाडे सामने रखण दा मैं नमाणा यतन कर रहा सा। सतगुरु गुरु ग्रंथ साहिब पातशाह जी रहमत करन, जितने श्रोते माई भाई गुरु दरबार दे अंदर सुभाए मान हो, सबना दे मना विच सतगुरु जी गुरमत ज्ञान की रोशनी बख्शिश करन और अग्ञानता दा हनेरा समूह मना विचों दूर करन दी कृपा करन।
1: श्री वाहे गुरु साहिब जीओ गुरु गरीब निवाज फरीदा काली जिनी नारावया

ਦਇਆ ਸੇ ਕਿਤ ਫੇਰ ਚਿਤ ਹਰੀਦਾ ਕੁ ਕਹਿੰਦਿਆਂ ਜਾਗਿੰਦਿਆਂ ਮਤੀ ਦਿੰਦਿਆਂ ਨਿਤ ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰ ਚਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਪ ਪਵਿੱਤਰ ਅਤੇ ਨਿੱਘੀ ਗੋਤਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਆਪ ਰੋਜ਼ ਸਵੇਰ ਦੇ ਸਮੇਂ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹੋ। ਸਤਿਕਾਰਯੋਗ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਅੱਜ ਜੋ ਆਪ ਸੰਗਤ ਦੇ ਸਨਮੁਖ ਸਲੋਕ ਪੜ੍ਹ ਕੇ ਸੁਣਾਏ ਗਏ, ਉਹਨਾਂ ਵਿੱਚੋਂ ਪਹਿਲਾ ਸਲੋਕ ਭਗਤ ਫਰੀਦ ਸਾਹਿਬ ਜੀ ਦੀ ਰਚਨਾ ਦੁਆਰਾ ਉਚਰਿਆ ਹੋਇਆ, ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋਏ। ਕਾਲਾ ਤੇ ਧੌਲਾ, ਧੌਲੇ ਦਾ ਮਤਲਬ ਚਿੱਟਾ, ਇਹਨਾਂ ਦੋ ਰੰਗਾਂ ਦਾ ਜ਼ਿਕਰ ਭਗਤ ਫਰੀਦ ਸਾਹਿਬ ਜੀ ਪਹਿਲੀ ਪੰਕਤੀ ਦੇ ਅੰਦਰ ਹੀ ਕਰ ਰਹੇ ਨੇ। ਵਾਲਾਂ ਦਾ ਰੰਗ ਕਾਲਾ ਹੋਣਾ ਇਹ ਜਵਾਨੀ ਦੀ ਨਿਸ਼ਾਨੀ ਹੈ ਤੇ ਵਾਲਾਂ ਦਾ ਰੰਗ ਧੌਲਾ ਹੋ ਜਾਣਾ, ਚਿੱਟਾ ਹੋ ਜਾਣਾ ਇਹ ਬੁਢਾਪੇ ਦੀ ਨਿਸ਼ਾਨੀ ਹੈ। ਬੁਨਿਆਦਾਂ ਭਰੀਆਂ ਹੀ ਨਾ ਹੋਣ, ਬੁਨਿਆਦਾਂ ਬੁਣਾਈਆਂ ਹੀ ਨਾ ਹੋਣ, ਬਗੈਰ ਬੁਨਿਆਦਾਂ ਦੇ ਅਗਰ ਇਮਾਰਤ ਨੂੰ ਖੜਾ ਕਰਨਾ ਚਾਹੀਏ ਤੇ ਇਮਾਰਤ ਖੜੀ ਨਹੀਂ ਹੋਏਗੀ। ਅਗਰ ਕਿਸੇ ਨੇ ਜ਼ਮੀਨ ਦੇ ਅੰਦਰ ਕਿਸੇ ਸਬਜ਼ੀ ਦਾ, ਫਲ ਦਾ, ਫਸਲ ਦਾ ਬੀਜ ਬੀਜਿਆ ਹੀ ਨਹੀਂ ਤੇ ਬਗੈਰ ਬੀਜ ਬੀਜਣ ਤੋਂ ਉਹ ਫਲ ਦੀ ਤਮੰਨਾ ਕਰੇ ਤੇ ਉਹਦੀ ਤਮੰਨਾ ਕਰਨੀ ਹੀ ਗਲਤ ਹੈ। ਬਗੈਰ ਦੁਬਾਰਾਂ ਤੋਂ ਕੋਈ ਛੱਤ ਖੜੀ ਕਰਨੀ ਚਾਹੇ ਤੇ ਦੁਬਾਰਾਂ ਤੋਂ ਬਗੈਰ ਛੱਤ ਖੜੀ ਨਹੀਂ ਹੁੰਦੀ। ਬਗੈਰ ਬੀਜ ਬੀਜਣ ਤੋਂ ਕੋਈ ਫਲ ਦੀ ਲਾਲਸਾ ਰੱਖੇ, ਤਮੰਨਾ ਰੱਖੇ, ਉਹਦੀ ਝੋਲੀ ਦੇ ਅੰਦਰ ਫਲ ਨਹੀਂ ਪੈਂਦਾ। ਬਗੈਰ ਸ਼ੁਭ ਕਰਮ ਕਰਨ ਦੇ ਅਗਰ ਕੋਈ ਇਹ ਚਾਹੇ ਕਿ ਮੇਰੇ ਮਨ ਨੂੰ ਸ਼ਾਂਤੀ ਮਿਲ ਜਾਏ, ਸਕੂਨ ਮਿਲ ਜਾਏ, ਸਹਿਜ ਬਣ ਜਾਏ, ਘਰ ਦੇ ਅੰਦਰ ਸੁੱਖ ਬਣ ਜਾਏ, ਉਹ ਵੀ ਨਹੀਂ ਬਣਦਾ। ਸੁੱਖ ਨੂੰ ਪ੍ਰਾਪਤ ਕਰਨਾ ਇੱਕ ਵੱਡੀ ਤੇ ਮਹਾਨ ਦਾਤ ਹੈ। ਸ਼ਾਂਤੀ ਹਿਰਦੇ ਦੇ ਅੰਦਰ ਬਣ ਜਾਣਾ ਇੱਕ ਉਪਲਬਧੀ, ਇੱਕ ਮੰਜ਼ਿਲ ਦੀ ਪ੍ਰਾਪਤੀ ਹੈ। ਪਰ ਖਿਮਾ ਚਾਹਾਂਗਾ, ਇਹ ਵੇਖੋ ਕਿ ਉਸ ਸੁੱਖ ਦੀ ਪ੍ਰਾਪਤੀ, ਸ਼ਾਂਤੀ ਦੀ ਪ੍ਰਾਪਤੀ ਵਾਸਤੇ ਮੈਂ ਕਰਮ ਕੀ ਕੀਤਾ ਹੈ। ਅਗਰ ਕਰਮ ਹੀ ਨਹੀਂ ਹੈ ਤੇ ਮੰਜ਼ਿਲ ਤੇ ਬਹੁਤ ਵੱਡੀ ਦੀ ਮੰਗ ਕਰ ਰਹੇ ਹਾਂ, ਉਹ ਮੰਜ਼ਿਲ ਮਿਲੇ ਕਿਵੇਂ? ਸ਼ਾਂਤੀ ਬੜੀ ਵੱਡੀ ਦੀ ਮੰਗ ਕਰ ਰਹੇ ਹਾਂ, ਉਹ ਸ਼ਾਂਤੀ ਬਣੇ ਕਿਵੇਂ? ਅਗਰ ਬੁਨਿਆਦਾਂ ਹੀ ਨਹੀਂ ਹੈ, ਬੀਜ ਹੀ ਨਹੀਂ ਹੈ ਤੇ ਫਿਰ ਸ਼ਾਂਤੀ ਜੀਵਨ ਦੇ ਅੰਦਰ ਬਣੇ ਕਿਵੇਂ? ਭਗਤ ਜੀ ਕਹਿਣ ਲੱਗੇ ਕਾਲੀ, ਕਾਲੀ ਦਾ ਮਤਲਬ ਕਾਲੇ ਰੰਗ ਦੇ ਅੰਦਰ ਤੇ ਕਾਲੇ ਰੰਗ ਦਾ ਮਤਲਬ ਜਵਾਨੀ ਦੇ ਪੈਰ ਦੇ ਅੰਦਰ, ਕਿਉਂਕਿ ਜਵਾਨੀ ਦੀ ਨਿਸ਼ਾਨੀ ਹੈ ਵਾਲਾਂ ਦਾ ਰੰਗ ਕਾਲਾ, ਸਿਆਹ ਕਾਲਾ। ਕਹਿਣ ਲੱਗੇ ਜਿਸ ਮਨੁੱਖ ਨੇ ਜਵਾਨੀ ਨੂੰ ਬਰਬਾਦ ਕੀਤਾ ਹੈ ਉਹਦਾ ਜੀਵਨ ਸਾਰੇ ਦਾ ਸਾਰਾ ਤਕਰੀਬਨ ਬਰਬਾਦ ਹੋ ਹੀ ਜਾਂਦਾ ਹੈ। ਕਿਉਂਕਿ ਜੇ ਆਪ ਧਿਆਨ ਦੇ ਕੇ ਵੇਖੋਗੇ ਤੇ ਜਵਾਨੀ ਦੇ ਅੰਦਰ ਤਕਰੀਬਨ ਗੁਨਾਹ ਹੁੰਦੇ ਨਜ਼ਰ ਪੈ ਰਹੇ ਨੇ ਤੇ ਜਵਾਨੀ ਦੇ ਅੰਦਰ ਹੀ ਦੂਸਰੇ ਪਾਸੇ ਗੁਣ ਹੁੰਦੇ ਨਜ਼ਰ ਪੈ ਰਹੇ ਨੇ। ਠੀਕ ਹੈ, ਦੁਨੀਆਂ ਦੇ ਅੰਦਰ ਕੁਝ ਬੱਚੇ ਵੀ ਗੁਨਾਹਗਾਰੀ ਹੁੰਦੇ ਨੇ, ਕੁਝ ਬਜ਼ੁਰਗ ਵੀ ਗੁਨਾਹਗਾਰੀ ਹੁੰਦੇ ਨੇ, ਕੁਝ ਬੱਚੇ ਵੀ ਬੜੇ ਮਹਾਨ ਹੁੰਦੇ ਨੇ, ਕੁਝ ਬਜ਼ੁਰਗ ਵੀ ਬੜੇ ਮਹਾਨ ਹੁੰਦੇ ਨੇ, ਪਰ ਸਾਰੀ ਐਵਰੇਜ ਕੱਢੋ, ਅਗਰ ਅੰਕੜੇ ਕੱਢ ਕੇ ਸਾਹਮਣੇ ਲਿਆਓ ਤੇ ਜਵਾਨੀ ਹੀ ਜ਼ਿਆਦਾ ਗੁਨਾਹਾਂ ਵਾਲੇ ਤੇ ਜਵਾਨੀ ਹੀ ਜ਼ਿਆਦੀ ਗੁਣਾਂ ਵਾਲੇ। ਕਤਲੋ ਗਾਰਤ ਦੇ ਅੱਡੇ ਬਣੇ
अयाशी बदमाशी दे टिकाने बने, वैसिया दुबारे बने, जुए दे अड्डे कैम होए, ਇਹ ਨਾ ਤੇ ਬੱਚਿਆਂ ਨੇ ਬਣਾਏ ਨੇ ਤੇ ਨਾ ਬਹੁਤ ਜ਼ਿਆਦਾ ਬਿਰਧ ਹੋਇਆ ਮਨੁੱਖ ਨਾ ਉਹਨਾਂ ਨੇ ਬਣਾਏ ਨੇ। ਜਿਸ ਮਨੁੱਖ ਕੋਲੋਂ ਚੱਲਿਆ ਨਹੀਂ ਜਾ ਰਿਹਾ, ਗਿੱਟਿਆ ਗੋਡਿਆਂ ਵਿੱਚ ਬਲ ਨਹੀਂ, ਹੱਥਾਂ ਵਿੱਚ ਕਰਨ ਦੀ ਸਮਰੱਥਾ ਨਹੀਂ, ਉਹ ਕੀ ਵੈਸਿਆ ਦਾ ਟਿਕਾਣਾ ਬਣਾਏਗਾ? ਉਹ ਕੀ ਜੂਏ ਦਾ ਅੱਡਾ ਕਾਇਮ ਕਰੇਗਾ? ਕੀ ਅਯਾਸ਼ੀ ਤੇ ਬਦਮਾਸ਼ੀ ਦੇ ਘਰਾਂ ਨੂੰ ਉਹ ਜਨਮ ਦੇਵੇਗਾ? ਇਹ ਜਿੰਨੇ ਗੁਨਾਹ ਦੇ ਅੱਡੇ ਨੇ ਉਹ ਬਣਾਏ ਕਿੰਨੇ ਨੇ? ਜਵਾਨ ਮਨੁੱਖ ਨੇ। ਹੁਣ ਠੀਕ ਦੂਸਰੇ ਪਾਸੇ ਚਲੇ ਜਾਓ, ਜਿੰਨੇ ਸ਼ਹੀਦ ਹੋਣ ਵਾਲਿਆਂ ਦੀਆਂ ਕਤਾਰਾਂ ਨੇ, ਤਕਰੀਬਨ ਉਹ ਜਵਾਨ ਮਨੁੱਖਾਂ ਦਾ ਬਹੁਤਾ ਨੰਬਰ ਹੈ। ਜਵਾਨ ਮਨੁੱਖਾਂ ਦੀ ਬਹੁਤੀ ਵੱਡੀ ਕਤਾਰ ਹੈ, ਲੰਬੀ ਕਤਾਰ ਹੈ। ਜਿੰਨੇ ਧਰਮ ਦੇ ਕਰਮ ਨੇ, ਪਰਉਪਕਾਰ ਹੈ, ਭਲਾ ਹੈ, ਪ੍ਰਭੂ ਦਾ ਚਿੰਤਨ ਕਰਨਾ ਹੈ, ਰੱਬ ਦੇ ਨਾਲ ਜੁੜਨਾ ਹੈ, ਲੋਕਾਂ ਦੀ ਸੇਵਾ ਵਿੱਚ ਮਗਨ ਰਹਿਣਾ ਹੈ, ਭਾਈ ਕਨਈਆ ਜੀ ਵਾਂਗ, ਉਹ ਵੀ ਤਕਰੀਬਨ ਜਵਾਨੀ ਦੇ ਅੰਦਰ। ਅਗਰ ਕੋਈ ਗੁਨਾਹ ਕਰ ਰਿਹਾ ਹੈ ਜਵਾਨੀ ਦੇ ਅੰਦਰ, ਮੂਲ ਰੂਪ ਵਿੱਚ ਇਸ ਤਰ੍ਹਾਂ ਹੀ ਕਹਿ ਲਓ, ਮੇਰਾ ਮਤਲਬ ਇਹ ਨਹੀਂ ਕਿ ਬਚਪਨ ਵਿੱਚ ਗੁਨਾਹ ਨਹੀਂ ਹੁੰਦਾ ਜਾਂ ਬੁਢਾਪੇ ਵਿੱਚ ਗੁਨਾਹ ਨਹੀਂ ਹੁੰਦਾ, ਮੈਂ ਐਵਰੇਜ ਦੀ ਗੱਲ ਕਰ ਰਿਹਾ, ਪਰਸੈਂਟੇਜ ਅੰਕੜੇ ਵੇਖੋ। ਜਵਾਨੀ ਗੁਨਾਹਾਂ ਦੇ ਨਾਲ ਭਰੀ ਨਜ਼ਰ ਆ ਰਹੀ ਹੈ। ਅੰਕੜੇ ਵੇਖੋ, ਜਵਾਨੀ ਦੇ ਦੌਰ ਵਿੱਚੋਂ ਹੀ ਮਨੁੱਖ ਗੁਜ਼ਰਦਿਆਂ ਅਗਰ ਇਸ ਜਵਾਨੀ ਦੇ ਵੇਗ ਨੂੰ ਰੁੱਖ ਦੇ ਦੇ, ਜਵਾਨੀ ਦੇ ਵੇਗ ਨੂੰ ਬਦਲਦਾ, ਤੇ ਜਵਾਨੀ ਇਹਦੇ ਸਿੱਧੇ ਮਾਰਗ ਦੇ ਉੱਤੇ ਲੈ ਕੇ ਇਹਨੂੰ ਤੁਰ ਪੈਂਦੀ ਹੈ। ਤਾਂ ਹੁਣ ਮੈਂ ਇਸ ਤਰ੍ਹਾਂ ਕਹਾਂ ਕਿ ਜਵਾਨੀ ਜਿਹਦਾ ਜ਼ਿਕਰ ਭਗਤ ਫਰੀਦ ਸਾਹਿਬ ਜੀ ਕਰ ਰਹੇ ਨੇ, ਕਾਲੀ ਜਿੰਨੀ ਨਾ ਰਾਵਿਓ, ਕਹਿਣ ਲੱਗੇ ਵਾਲਾਂ ਦਾ ਰੰਗ ਕਾਲਾ ਸੀ, ਜਵਾਨੀ ਦੀ ਬਹਾਰ ਸੀ, ਉਸ ਵਕਤ ਤੇ ਤੂੰ ਆਪਣੇ ਜੀਵਨ ਨੂੰ ਸਲਾਮਤ ਰੱਖਣ ਵਾਸਤੇ ਬੁਨਿਆਦ ਬਣਾਈ ਨਹੀਂ, ਮਨ ਦੇ ਅੰਦਰ ਸ਼ਾਂਤੀ ਬਣੇ, ਸਹਿਜ ਬਣੇ, ਸਕੂਨ ਬਣੇ, ਇਹ ਇੰਤਜ਼ਾਮ ਤੂੰ ਕੀਤਾ ਹੀ ਨਹੀਂ ਹੈ। ਤੇ ਜਦ ਬੁਨਿਆਦਾਂ ਹੀ ਨਹੀਂ, ਤੇ ਹੁਣ ਉਹ ਫਲ ਵੀ ਕਿਵੇਂ ਮਿਲੇ ਜਿਹਦੀ ਮੰਗ ਕਰ ਰਿਹਾ, ਉਹ ਫਲ ਵੀ ਕਿਵੇਂ ਮਿਲੇ? ਮੈਂ ਸਾਂਝੇ ਤੌਰ ਤੇ ਅਰਜ਼ ਕਰ ਰਿਹਾ। ਕਾਲੀ ਜਿੰਨੀ ਨਾ ਰਾਵਿਓ, ਜਵਾਨੀ ਦੇ ਅੰਦਰ ਮਨੁੱਖ ਦਾ ਤਕਰੀਬਨ ਸੁਭਾਅ ਬਦਲ ਜਾਂਦਾ ਹੈ। ਬਾਲਪਣ ਦਾ ਜਿਹੜਾ ਸੁਭਾਅ ਹੈ ਉਹ ਭੋਲਾ ਸੁਭਾਅ ਹੈ, ਔਰ ਹਰ ਬੱਚੇ ਦਾ ਸੁਭਾਅ ਭੋਲਾ ਹੁੰਦਾ ਹੈ, ਇੱਕ ਦਾ ਨਹੀਂ, ਹਰ ਬੱਚੇ ਦਾ ਸੁਭਾਅ ਅਤਿ ਕੋਮਲ ਹੁੰਦਾ ਹੈ, ਭੋਲਾ ਹੁੰਦਾ ਹੈ ਤੇ ਵਾਸ਼ਨਾ ਤੋਂ ਰਹਿਤ ਹੁੰਦਾ ਹੈ। ਕਿਸੇ ਬੱਚੇ ਦੇ ਕੋਲ ਕੋਈ ਕਾਮ ਕ੍ਰੋਧ ਦੀ ਵਾਸ਼ਨਾ ਨਹੀਂ ਹੁੰਦੀ, ਕਿਸੇ ਬੱਚੇ ਦੇ ਕੋਲ ਨਿੰਦਾ ਤੇ ਚੁਗਲੀ ਨਹੀਂ ਹੁੰਦੀ। ਬਾਲਪਣ ਵਾਲਾ ਸੁਭਾਅ ਜਵਾਨੀ ਦੇ ਅੰਦਰ ਤਕਰੀਬਨ ਆਣ ਕੇ ਬਦਲ ਜਾਂਦਾ ਹੈ। ਆਪ ਜਿਤਨੇ ਸੂਝਵਾਨ ਪ੍ਰੇਮੀ ਸ਼ੋਭਾ ਪਾ ਰਹੇ ਹੋ, ਮੇਰੀ ਬੇਨਤੀ ਨੂੰ ਸਮਝਣ ਦਾ ਯਤਨ ਕਰਿਓ। ਜਵਾਨੀ ਵਾਲਾ ਸੁਭਾਅ ਬੁਢਾਪੇ ਦੇ ਅੰਦਰ ਜਾ ਕੇ ਬਦਲਦਿਆਂ ਬੜੀ ਦੇਰ ਲੱਗਦੀ ਹੈ। ਬਾਲਪਣ ਵਾਲਾ ਸੁਭਾਅ ਕੁਦਰਤ ਦੇ ਬਣਾਏ ਅਟਲ ਨਿਯਮ ਦੇ ਮੁਤਾਬਕ, ਪਰਮਾਤਮਾ ਦੀ ਨੇਤ ਦੇ ਮੁਤਾਬਕ ਜਵਾਨੀ ਦੇ ਅੰਦਰ ਆਣ ਕੇ ਬਦਲ ਜਾਂਦਾ ਹੈ। ਕਿਸੇ ਬੱਚੇ ਦੇ ਪਾਸ ਉਹ ਸੁਭਾਅ ਨਹੀਂ ਰਹਿੰਦਾ ਜੋ ਬਹੁਤ ਛੋਟੀ ਆਰਜ਼ਾ ਬਾਲਪਣ ਦੇ ਅੰਦਰ ਸੀ, ਜਵਾਨੀ ਦੇ ਅੰਦਰ ਉਹ ਸੁਭਾਅ ਨਹੀਂ ਰਹਿੰਦਾ। ਜਵਾਨੀ ਦੇ ਅੰਦਰ ਕਿਸੇ ਦਾ ਮਨ ਵਾਸ਼ਨਾ ਵੱਲ ਜ਼ਿਆਦਾ ਪ੍ਰੇਰਿਆ ਜਾਂਦਾ ਹੈ, ਕਿਸੇ ਦਾ ਨਹੀਂ ਪ੍ਰੇਰਿਆ ਜਾਂਦਾ। ਬਾਲਪਣ ਦੇ ਅੰਦਰ ਕੋਈ ਵੀ ਗੁਨਾਹ ਨਹੀਂ, ਨਾ ਹੰਕਾਰ, ਨਾ ਨਿੰਦਾ, ਨਾ ਚੁਗਲੀ, ਨਾ ਈਰਸ਼ਾ, ਨਾ ਬਖੀਲੀ। ਪਰ ਜਵਾਨੀ ਆਈ, ਕੋਈ ਨਿੰਦਕ ਬਣ ਜਾਂਦਾ ਹੈ, ਕੋਈ ਚੁਗਲਖੋਰ ਬਣ ਜਾਂਦਾ ਹੈ, ਕੋਈ ਬੜਾ ਹੰਕਾਰੀ ਬਣ ਜਾਂਦਾ ਹੈ, ਅੱਖਾਂ ਦੇ ਰਾਹੀਂ ਵੇਖਦਾ ਹੈ ਤੇ ਤਾਂ ਵੀ ਪੱਥਰ ਵਰਗੀਆਂ ਕਠੋਰ ਅੱਖਾਂ ਦੇ ਰਾਹੀਂ, ਬੜਾ ਹੰਕਾਰ। ਕੋਈ ਸੋਚਦਾ ਹੈ, ਬੋਲਦਾ ਹੈ, ਚੱਲਦਾ ਹੈ ਤੇ ਕਾਮ ਦੇ ਰਾਹ ਦੇ ਉੱਤੇ ਚੱਲਦਾ, ਦੂਸਰਾ ਰਸਤਾ ਉਹਨੂੰ ਕੋਈ ਨਜ਼ਰ ਆਉਂਦਾ ਹੀ ਨਹੀਂ। ਪਰ ਜਵਾਨੀ ਦੇ ਅੰਦਰ ਕੋਈ ਵਿਰਲਾ ਇਸ ਤਰ੍ਹਾਂ ਦਾ ਵੀ ਹੁੰਦਾ ਹੈ। ਬਾਲਪਣ ਵਿੱਚ ਅਗਰ ਭਗਤੀ ਦੇ ਮਾਰਗ ਤੇ ਨਹੀਂ ਸੀ ਚੱਲਿਆ ਤੇ ਜਵਾਨੀ ਦੇ ਅੰਦਰ ਉਹਦਾ ਪਰਮਾਤਮਾ ਦੇ ਮਾਰਗ ਦੇ ਨਾਲ ਵੀ ਪ੍ਰੇਮ ਬਣ ਜਾਂਦਾ ਹੈ। ਕੋਈ ਵਿਰਲਾ ਕਿਸੇ ਵਿਰਲੇ ਗੁਰਮੁਖ ਪ੍ਰੇਮੀ ਦਾ ਸੁਭਾਅ ਇਸ ਤਰ੍ਹਾਂ ਬਦਲਦਾ। ਬਾਲਪਣ ਵਾਲਾ ਸੁਭਾਅ ਜਵਾਨੀ ਵਿੱਚ ਆਣ ਕੇ ਬਦਲ ਜਾਂਦਾ ਹੈ ਤੇ ਫਿਰ ਜਵਾਨੀ ਦੇ ਅੰਦਰ ਉਹ ਸੁਭਾਅ ਪੱਕਦਾ ਹੈ ਤੇ ਜਿਹੜਾ ਸੁਭਾਅ ਬੰਦੇ ਦਾ ਪੱਕ ਜਾਏ ਉਹ ਫਿਰ ਮਰਦੇ ਦਮ ਤੱਕ ਨਾਲ ਹੀ ਰਹਿੰਦਾ ਹੈ, ਉਹ ਬਦਲਦਾ ਨਹੀਂ ਹੈ। ਕਿਸੇ ਵਿਰਲੇ ਗੁਰਮੁਖ ਦਾ ਸੁਭਾਅ ਬਦਲਦਾ ਹੈ ਵਰਨਾ ਨਹੀਂ ਬਦਲਦਾ। ਇਹਨੂੰ ਮੈਂ ਜਰਾ ਕੁ ਖੋਲ੍ਹਣਾ ਚਾਹਾਂਗਾ, ਧਿਆਨ ਦੇ ਕੇ ਸਮਝਣ ਦੀ ਕਿਰਪਾ ਕਰ ਲਿਓ। ਜਿਵੇਂ ਹਵਾ ਦਾ ਝੋਂਕਾ ਆਉਂਦਾ ਹੈ ਤੇ ਸਰੀਰ ਨੂੰ ਛੂਹ ਕੇ ਅੱਗੇ ਨਿਕਲ ਜਾਂਦਾ ਹੈ, ਹਵਾ ਸਾਡੇ ਪਾਸ ਰੁਕਦੀ ਤੇ ਨਹੀਂ ਨਾ, ਇਸ ਤਰ੍ਹਾਂ ਹੀ ਮਨ ਦੇ ਅੰਦਰ ਬੁਰੀਆਂ ਵਿਚਾਰਾਂ ਜਨਮ ਲੈਂਦੀਆਂ ਨੇ, ਮਨ ਨੂੰ ਛੂਹ ਕੇ ਅੱਗੇ ਨਿਕਲ ਜਾਂਦੀਆਂ ਨੇ। ਅੱਜ ਕਾਮ ਦਾ ਵਿਚਾਰ ਆਇਆ ਪਰ ਟਿਕਿਆ ਨਹੀਂ, ਛੂਹ ਕੇ ਅੱਗੇ ਨਿਕਲ ਗਿਆ,
ਉਹ ਕਾਮ ਸੁਭਾ ਨਹੀਂ ਬਣੇਗਾ। ਜਿਹੜਾ ਮੰਦਾ ਵਿਚਾਰ, ਮੈਲਾ ਵਿਚਾਰ, ਬੜਾ ਹੀ ਗੰਧਲਾ ਵਿਚਾਰ ਪੈਦਾ ਹੋਇਆ ਸੀ, ਪਰ ਲੰਮਾ ਸਮਾਂ ਮਨ ਨੇ ਉਹਦੀ ਪਕੜ ਨਹੀਂ ਕੀਤੀ, ਮਨ ਦੇ ਅੰਦਰੋਂ ਵਿਚਾਰ ਟਿਕਿਆ ਨਹੀਂ, ਅੱਗੇ ਨਿਕਲ ਗਿਆ, ਉਹ ਭੁੱਲ ਗਿਆ, ਉਹ ਕਦੀ ਵੀ ਵਿਚਾਰ ਸੁਭਾ ਦਾ ਰੂਪ ਨਹੀਂ ਬਣਦਾ। ਪਰ ਜੋ ਵਿਚਾਰ ਆਇਆ ਆਉਣ ਤੋਂ ਬਾਅਦ ਮਨ ਦੇ ਅੰਦਰ ਟਿਕ ਗਿਆ, ਮਨ ਨੇ ਉਸ ਵਿਚਾਰ ਨੂੰ ਛੱਡਿਆ ਹੀ ਨਹੀਂ, ਉਹੀ ਵਿਚਾਰ ਮੈਲਾ ਵਿਚਾਰ ਅੱਗੇ ਜਾ ਕੇ ਸੁਭਾ ਬਣ ਜਾਂਦਾ ਹੈ। ਇਹ ਵਿਚਾਰ ਭਾਵੇਂ ਚੰਗਾ ਹੋਵੇ ਭਾਵੇਂ ਮੰਦਾ ਹੋਵੇ, ਵਿਚਾਰ ਆਉਂਦੇ ਨੇ, ਮਨ ਵਿੱਚੋਂ ਨਿਕਲ ਜਾਂਦੇ ਨੇ, ਭਾਵੇਂ ਉਹ ਚੰਗੇ ਵਿਚਾਰ ਨੇ ਭਾਵੇਂ ਉਹ ਮੰਦੇ ਵਿਚਾਰ ਨੇ, ਉਹ ਮਨੁੱਖ ਦਾ ਸੁਭਾਵ ਨਹੀਂ ਬਣਦੇ, ਸੁਭਾਵ ਦਾ ਅੰਗ ਨਹੀਂ ਬਣਦੇ। ਵਿਚਾਰ ਆ ਰਹੇ ਨੇ, ਮਨ ਨੇ ਪਕੜ ਕਰ ਲਈ ਏ, ਮਨ ਦੇ ਅੰਦਰ ਉਹ ਵਿਚਾਰ ਟਿਕ ਗਏ ਨੇ, ਤੇ ਹੁਣ ਉਹ ਵਿਚਾਰ ਜੋ ਟਿਕ ਗਏ ਨੇ ਅੱਗੇ ਗਏ ਨਹੀਂ, ਉਹਨਾਂ ਵਿਚਾਰਾਂ ਨੂੰ ਮਨ ਦਿਨੇ ਵੀ ਰਾਤ ਵੀ ਲਗਾਤਾਰ ਮਾਲਾ ਬਣਾ ਕੇ ਜਪਦਾ ਹੈ, ਉਹਨਾਂ ਵਿਚਾਰਾਂ ਦੀ ਗੱਲ ਕਰਦਾ ਹੈ, ਵਿਚਾਰਾਂ ਨੂੰ ਅੰਦਰ ਚਿਤਵਦਾ ਹੈ, ਵਿਚਾਰਾਂ ਨੂੰ ਮੁੜ ਮੁੜ ਕੇ ਦੁਹਰਾਉਂਦਾ ਹੈ, ਉਹ ਵਿਚਾਰ ਅੰਦਰ ਟਿਕ ਗਏ, ਤੇ ਜਿਹੜੇ ਵਿਚਾਰ ਅੰਦਰ ਟਿਕ ਗਏ ਉਹੀ ਮਨੁੱਖ ਦਾ ਸੁਭਾਅ ਬਣ ਗਏ। ਜੇ ਕਿਸੇ ਦਾ ਸੁਭਾਅ ਕਾਮੀ ਬਣਿਆ ਨਾ, ਤੇ ਪ੍ਰਥਮ ਕਾਮ ਦੇ ਵਿਚਾਰ ਸੁਣੇ ਨੇ ਜਾਂ ਕਾਮ ਦੇ ਸੰਬੰਧ ਵਿੱਚ ਵਿਚਾਰ ਬਣੇ ਨੇ, ਉਹ ਵਿਚਾਰ ਬਣੇ ਨੇ, ਨਿਕਲ ਗਏ ਨੇ, ਇਹਦਾ ਕਾਮੁਕ ਸੁਭਾਅ ਨਹੀਂ ਬਣੇਗਾ। ਉਹ ਵਿਚਾਰ ਆਏ ਨੇ, ਟਿਕ ਗਏ ਨੇ, ਮਨੁੱਖ ਦਾ ਸੁਭਾਅ ਕਾਮੀ ਬਣ ਜਾਂਦਾ ਹੈ, ਕਾਮ ਬਿਰਤੀ ਵਾਲਾ ਬਣ ਜਾਂਦਾ ਹੈ। ਹੋਰ ਕੀ ਕਾਰਨ? ਇਹੀ ਤੇ ਕਾਰਨ ਹੈ, ਲੋਭ ਦੇ ਸੰਬੰਧ ਵਿੱਚ ਸੁਣਿਆ ਹੈ, ਲੋਭ ਦਾ ਵਿਚਾਰ ਬਣਿਆ ਹੈ, ਉਹ ਵਿਚਾਰ ਨਿਕਲ ਗਿਆ, ਸੁਭਾਅ ਬਣਿਆ ਹੀ ਨਹੀਂ ਹੈ। ਪਰ ਉਹ ਵਿਚਾਰ ਆਇਆ, ਅੰਦਰ ਆਣ ਕੇ ਟਿਕ ਗਿਆ, ਟਿਕਣ ਤੋਂ ਬਾਅਦ ਫਿਰ ਉਹ ਸੁਭਾਅ ਦਾ ਰੂਪ ਬਣ ਜਾਂਦਾ ਹੈ। ਜਵਾਨੀ ਦੇ ਅੰਦਰ ਮਨੁੱਖ ਦਾ ਜਿਸ ਤਰ੍ਹਾਂ ਦਾ ਸੁਭਾਅ ਪੱਕ ਜਾਏ, ਉਹਨੂੰ ਫਿਰ ਬੁਢਾਪੇ ਦੇ ਅੰਦਰ ਜਾ ਕੇ ਬਦਲਣਾ ਬੜਾ ਮੁਸ਼ਕਲ ਹੋ ਜਾਂਦਾ ਹੈ, ਉਹਨੂੰ ਬਦਲਣਾ ਬੜਾ ਕਠਿਨ ਹੋ ਜਾਂਦਾ ਹੈ। ਅੰਦਰ ਇਤਨਾ ਕੂੜਾ ਕਰਕਟ ਭਰ ਜਾਂਦਾ ਹੈ, ਉਹਨੂੰ ਸਾਫ ਕਰਨ ਲੱਗਿਆ ਮਨੁੱਖ ਆਪ ਹੀ ਡਰ ਖਾਣਾ ਸ਼ੁਰੂ ਕਰ ਦਿੰਦਾ ਹੈ, ਆਪ ਹੀ ਆਪਣੇ ਆਪ ਤੋਂ ਡਰਨਾ ਸ਼ੁਰੂ ਹੋ ਜਾਂਦਾ ਹੈ। ਫਿਰ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮਨੁੱਖ ਦੇ ਅੰਦਰ ਇੰਨਾ ਕੂੜਾ ਕਰਕਟ, ਇੰਨੇ ਮਲੀਨ ਵਿਚਾਰ, ਇੰਨੀ ਗੰਦਗੀ ਭਰੀ ਹੈ, ਅਗਰ ਇਹ ਆਪਣੀ ਬੁੱਕਲ ਦੇ ਅੰਦਰ, ਆਪਣੇ ਗਿਰਵਾਣ ਦੇ ਅੰਦਰ, ਆਪਣੀਆਂ ਨਿਗਾਹਾਂ ਦੇ ਨਾਲ ਤੱਕਣਾ ਸ਼ੁਰੂ ਕਰਦਾ ਹੈ, ਇਹਨੂੰ ਆਪਣੇ ਆਪ ਤੋਂ ਹੀ ਨਫ਼ਰਤ ਹੋਣੀ ਸ਼ੁਰੂ ਹੋ ਜਾਏਗੀ। ਹੁਣ ਤੁਸੀਂ ਦੂਸਰਿਆਂ ਤੋਂ ਨਫ਼ਰਤ ਕਰਦੇ ਹੋ, ਤੇ ਜੇ ਪੁੱਛੀਏ ਵੀ ਕਿਉਂ ਕਰ ਰਹੇ ਹੋ ਨਫ਼ਰਤ, ਮਨੁੱਖ ਮਨੁੱਖ ਦੇ ਨਾਲ ਈਰਸ਼ਾ ਦੀ ਅਗਨ ਦੇ ਅੰਦਰ ਖਹਿ ਖਹਿ ਕੇ ਮਾਰੀ ਰਿਹਾ ਹੈ ਨਾ, ਇਹ ਦੂਸਰੇ ਦੇ ਨਾਲ ਨਫ਼ਰਤ ਕਰ ਹੀ ਰਿਹਾ ਹੈ ਨਾ, ਤੇ ਜੇ ਇਹਨੂੰ ਪੁੱਛੀਏ ਵੀ ਤੇਰੀ ਨਫ਼ਰਤ ਦਾ ਕਾਰਨ, ਤੇ ਮੈਂ ਬੜੇ ਬੜੇ ਦਾਨੇ ਸੂਝਵਾਨ ਬੰਦਿਆਂ ਦੀ ਜ਼ੁਬਾਨੋਂ ਇਹ ਗੱਲ ਸੁਣੀ ਹੈ, ਉਹ ਕਹਿੰਦੇ ਨੇ ਜੀ ਉਹ ਮਨੁੱਖ ਤੇ ਮੰਦਾ ਬੜਾ ਹੈ। ਬਈ ਕੀ ਮੰਦਾ ਹੈ? ਉਹਦੇ ਹੱਥ ਮੰਦੇ ਨੇ, ਪੈਰ ਮੰਦੇ ਨੇ, ਕੀ ਮੰਦਾ ਹੈ? ਮੂੰਹ ਮੱਥਾ ਮੰਦਾ ਹੈ, ਚਮੜੀ ਦਾ ਰੰਗ ਮੰਦਾ ਹੈ, ਮੰਦਾ ਕਿਉਂ ਹੈ? ਉਹ ਕਹਿੰਦਾ ਜੀ ਉਹਦੀਆਂ ਗੱਲਾਂ ਬਾਤਾਂ ਬੜੀਆਂ ਮੰਦੀਆਂ ਨੇ, ਉਹਦੇ ਕੋਲ ਔਗਣ ਬੜੇ ਨੇ, ਭਾਵੇਂ ਹੁੰਦੇ ਆਪਣੇ ਕੋਲ ਵੀ ਨੇ ਪਰ ਬੰਦਾ ਵੇਖਦਾ ਦੂਜੇ ਦੇ। ਉਹ ਕਹਿੰਦਾ ਜੀ ਉਹਦੇ ਕੋਲ ਔਗਣ ਬੜੇ ਨੇ। ਵੀ ਨਫ਼ਰਤ ਕਿਉਂ ਕਰ ਰਹੇ ਹੈ? ਔਗਣਾ ਕਾਰਨ, ਵੈਸੇ ਨਫ਼ਰਤ ਦਾ ਇੱਕ ਕਾਰਨ ਨਹੀਂ, ਬੜੇ ਕਾਰਨ ਨੇ। ਬਹੁਤੀ ਨਫ਼ਰਤ ਤੇ ਬੰਦਾ ਦੂਸਰੇ ਨੂੰ ਅੱਗੇ ਵੱਧਦਿਆਂ ਵੇਖ ਕੇ ਹੀ ਕਰੀ ਜਾ ਰਿਹਾ ਹੈ ਕਿ ਮੇਰੇ ਤੋਂ ਅੱਗੇ ਕਿਉਂ ਜਾਂਦਾ ਹੈ। ਖੈਰ ਮੈਂ ਇੱਕ ਐਂਗਲ ਤੋਂ ਕੇਵਲ ਤੁਹਾਡੇ ਸਾਹਮਣੇ ਇਸ਼ਾਰਾ ਕਰਨਾ ਚਾਹੁੰਦਾ, ਦੂਸਰੇ ਦੇ ਗੁਨਾਹਾਂ ਨੂੰ ਵੇਖ ਕੇ ਬੰਦਾ ਨਫ਼ਰਤ ਕਰਦਾ ਹੈ, ਤੇ ਜੇ ਉਹ ਹੀ ਗੁਨਾਹ ਆਪਣੇ ਵਿੱਚ ਨਜ਼ਰ ਆ ਜਾਣ ਤੇ ਫਿਰ ਆਪਣੇ ਤੋਂ ਵੀ ਨਫ਼ਰਤ ਕਰੇਗਾ। ਨਫ਼ਰਤ ਮੈਲ ਤੋਂ ਹੈ, ਤੇ ਮੈਲ ਆਪਣੇ ਵਿੱਚ ਦਿਸ ਜਾਏ ਫਿਰ ਇਹ ਮੈਲ ਨੂੰ ਧੋਣ ਦਾ ਯਤਨ ਕਰੇਗਾ, ਮੈਲ ਅੰਦਰ ਟਿਕੀ ਕਿਉਂ ਹੈ, ਮੈਲ ਨੂੰ ਧੋਣ ਦਾ ਯਤਨ ਕਰੇਗਾ। ਅਜੇ ਦੂਸਰੇ ਦੇ ਅੰਦਰ ਮੈਲ ਦਿਸਦੀ ਏ, ਆਪਣੇ ਅੰਦਰ ਮੈਲ ਨਹੀਂ ਦਿਸਦੀ। ਜਵਾਨੀ ਦਾ ਦੌਰ ਆਇਆ ਤੇ ਪੂਰੀ ਕਾਇਨਾਤ ਦੇ ਅੰਦਰ, ਪੂਰੀ ਦੁਨੀਆਂ ਦੇ ਅੰਦਰ, ਤੇ ਮੈਂ ਇਹ ਵੀ ਕਹਿ ਦਿਆਂ ਬੇਝਿਜਕ ਹੋ ਕੇ ਕਿ ਹਰ ਧਰਮ ਦੇ ਅੰਦਰ, ਚਾਹੇ ਉਹ ਯਹੂਦੀ ਨੇ, ਪਾਰਸੀ ਨੇ, ਬੋਧੀ ਨੇ, ਜੈਨੀ ਨੇ, ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਹਰ ਧਰਮ ਦੇ ਅੰਦਰ ਬੱਚਾ ਗੁਨਾਹ ਨਹੀਂ ਕਰਦਾ, ਬਹੁਤ ਬਿਰਧ ਹੋ ਚੁੱਕਾ ਮਨੁੱਖ ਗੁਨਾਹ ਨਹੀਂ ਕਰਦਾ, ਭਾਵੇਂ ਗੁਨਾਹਾਂ ਦਾ ਭਰਿਆ ਮਨ ਉਹਦੇ ਕੋਲ ਹੁੰਦਾ ਪਰ ਗੁਨਾਹ ਨਹੀਂ ਕਰਦਾ, ਕਿਉਂਕਿ ਕਰਨ ਵਾਸਤੇ ਸਰੀਰ ਚਾਹੀਦਾ, ਤੇ ਇੱਕ ਬੁੱਢੇ ਬਾਬੇ ਦਾ ਸਰੀਰ ਜਵਾਬ ਦੇ ਜਾਂਦਾ ਗੁਨਾਹ ਕਰੇ ਕਿਵੇਂ। ਨਾ ਇੱਕ ਬੱਚਾ ਗੁਨਾਹ ਕਰਦਾ ਹੈ, ਨਾ ਇੱਕ ਬਹੁਤ ਕਮਜ਼ੋਰ ਤੇ ਬਿਰਧ ਬਾਬਾ ਗੁਨਾਹ ਕਰਦਾ ਹੈ। ਗੁਨਾਹ ਕੌਣ ਕਰਦਾ ਹੈ? ਜਿਹੜਾ ਵਿਚਕਾਰ ਖੜਾ ਹੈ, ਤੇ ਦੋਵਾਂ ਦੇ ਵਿਚਕਾਰ ਬਚਦੀ ਹੈ ਜਵਾਨੀ।
ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਕਾਲੀ ਜਿੰਨੀ ਨਾ ਰਾਵਿਓ, ਦੋਵਾਂ ਦੇ ਵਿਚਕਾਰ ਬਚਦੀ ਹੈ ਜਵਾਨੀ। ਹਰ ਧਰਮ ਦੇ ਅੰਦਰ ਧਿਆਨ ਦੇ ਕੇ ਵੇਖੋ, ਜਿੰਨਾ ਜਵਾਨੀ ਦੇ ਕੋਲੋਂ ਖੂਨ ਵਗਿਆ ਹੈ, ਇੰਨਾ ਖੂਨ ਨਾ ਬਚਪਨੇ ਨੇ ਵਗਾਇਆ ਹੈ ਤੇ ਨਾ ਬੁਢਾਪੇ ਨੇ ਵਗਾਇਆ ਹੈ। ਜਿੰਨੇ ਗੁਨਾਹਾਂ ਦੇ ਅੱਡੇ ਜਵਾਨੀ ਨੇ ਕਾਇਮ ਕੀਤੇ ਨੇ, ਨਾ ਬਾਲਪਨ ਨੇ ਕੀਤੇ ਨੇ, ਨਾ ਬਜ਼ੁਰਗੀ ਨੇ ਕੀਤੇ ਨੇ। ਪਰ ਇਹ ਜਵਾਨੀ ਨੇ ਗੁਨਾਹਾਂ ਦੇ ਟਿਕਾਣੇ ਕਿਉਂ ਬਣਾਏ? ਕਿਉਂਕਿ ਜਵਾਨੀ ਦੇ ਅੰਦਰ ਮਸਜਿਦ ਵਿੱਚੋਂ ਆ ਰਹੀ ਆਵਾਜ਼ ਕੰਨਾਂ ਦੇ ਕੋਲੋਂ ਛੂ ਕੇ ਅੱਗੇ ਨਿਕਲ ਜਾਂਦੀ ਏ, ਉਸ ਆਵਾਜ਼ ਦੀ ਬੰਦਾ ਪਕੜ ਕਰਦਾ ਹੀ ਨਹੀਂ, ਤੇ ਆਵਾਜ਼ ਦੀ ਪਕੜ ਕਰਦਾ ਹੀ ਨਹੀਂ, ਕੁਰਾਨ ਦੀਆਂ ਆਇਤਾਂ ਨੂੰ ਪੜ੍ਹਦਾ ਸੁਣਦਾ ਹੀ ਨਹੀਂ, ਤੇ ਕੁਰਾਨ ਵਰਗਾ ਸੁਭਾਅ ਜਵਾਨੀ ਦੇ ਅੰਦਰ ਬਣੇ ਵੀ ਕਿਵੇਂ? ਜਵਾਨੀ ਦੇ ਅੰਦਰ ਗੀਤਾ ਦੇ ਸਲੋਕ ਆਉਂਦੇ ਨੇ, ਕੰਨਾਂ ਦੇ ਕੋਲੋਂ ਛੂ ਕੇ ਅੱਗੇ ਨਿਕਲ ਜਾਂਦੇ ਨੇ, ਜਿਵੇਂ ਹਵਾ ਆਉਂਦੀ ਏ ਛੂ ਕੇ ਅੱਗੇ ਨਿਕਲ ਜਾਂਦੀ ਏ। ਜਵਾਨੀ ਦੇ ਅੰਦਰ ਮੰਦਰ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਏ, ਮਨ ਉਸ ਆਵਾਜ਼ ਦੀ ਪਕੜ ਕਰਦਾ ਹੀ ਨਹੀਂ, ਉਸ ਤਰ੍ਹਾਂ ਦਾ ਸੁਭਾਅ ਗੀਤਾ ਵਰਗਾ ਬਣਾਉਂਦਾ ਹੀ ਨਹੀਂ। ਇੱਕ ਹਿੰਦੂ ਵੀਰ ਤੇ ਆਪਣੇ ਸੁਭਾਅ ਦੇ ਮੁਤਾਬਕ ਚੱਲਦਾ ਹੈ, ਗੀਤਾ ਦੇ ਮੁਤਾਬਕ ਚੱਲਦਾ ਨਹੀਂ, ਤੇ ਜਦ ਗੀਤਾ ਦੇ ਮੁਤਾਬਕ ਚੱਲਦਾ ਨਹੀਂ ਤੇ ਗੁਨਾਹ ਦੇ ਅੱਡੇ ਬਣਾਏਗਾ। ਹੁਣ ਮੈਂ ਆਪਣੀ ਗੱਲ ਕਰਾਂ, ਜਵਾਨੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਦਾ ਤੇ ਹੈ, ਕੀਰਤਨ ਦੇ ਰੂਪ ਕਥਾ ਦੇ ਰੂਪ ਦੇ ਅੰਦਰ ਬਾਣੀ ਨੂੰ ਸੁਣਦਾ ਤੇ ਹੈ, ਪਰ ਉਸ ਬਾਣੀ ਦੀ ਆਵਾਜ਼ ਨੂੰ ਸੁਣ ਕੇ ਆਪਣੇ ਪਾਸ ਰੱਖਦਾ ਨਹੀਂ ਹੈ, ਮਨ ਸੁਣਦਾ ਨਾਲੋਂ ਨਾਲ ਛੱਡੀ ਜਾਂਦਾ ਹੈ। ਇੱਥੇ ਸੁਣਦੇ ਹੋ, ਖਿਮਾ ਚਾਹਾਂਗਾ ਝੋਲੀ ਝਾੜ ਕੇ ਨਿਕਲ ਜਾਂਦੇ ਹੋ। ਅਗਰ ਕੁਝ ਨਾ ਕੁਝ ਸੰਭਾਲਦੇ ਹੋ, ਤੇ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਨੇ ਕੁਝ ਸੰਭਾਲਿਆ ਹੈ, ਉਹਨਾਂ ਦੇ ਜੀਵਨ ਦੇ ਅੰਦਰ ਆਪ ਰੋਸ਼ਨੀ ਪੈਦਾ ਹੁੰਦੀ, ਸ਼ਰੇਆਮ ਵੇਖ ਸਕਦੇ ਹੋ, ਖੁੱਲੇਆਮ ਵੇਖ ਸਕਦੇ ਹੋ। ਕਾਰਨ ਕੀ ਹੈ ਕਿ 20-20 ਸਾਲ ਤੋਂ ਲਗਾਤਾਰ ਲੜੀਵਾਰ ਕਥਾ ਸੁਣ ਰਹੇ ਹਾਂ, ਕਥਾ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਕੀਰਤਨ ਕਰ ਰਹੇ ਹਾਂ, ਜੀਵਨ ਬਦਲਦਾ ਨਹੀਂ, ਕੇਵਲ ਹਵਾ ਦੇ ਵਾਂਗ ਉਹ ਵਿਚਾਰ ਕੋਲ ਆਉਂਦੇ ਨੇ, ਅੱਗੇ ਨਿਕਲ ਜਾਂਦੇ ਨੇ, ਉਹਨਾਂ ਨੂੰ ਸੰਭਾਲਦੇ ਨਹੀਂ, ਗੁਰਬਾਣੀ ਦੇ ਵਿਚਾਰਾਂ ਦੇ ਨਾਲ ਸੁਭਾਅ ਮੇਲ ਨਹੀਂ ਖਾਂਦਾ, ਤੇ ਫਿਰ ਉਸ ਤਰ੍ਹਾਂ ਦੇ ਕਰਮ ਕਿਵੇਂ ਕਰਾਂਗੇ? ਸੁਭਾਅ ਤੇ ਆਪਣਾ ਰੱਖ ਰਹੇ ਹਾਂ, ਸੁਣ ਬਾਣੀ ਰਹੇ ਹਾਂ, ਬਾਣੀ ਦੇ ਮੁਤਾਬਕ ਤੇ ਆਪਣੇ ਆਪ ਨੂੰ ਬਦਲਣ ਦਾ ਯਤਨ ਨਹੀਂ ਕਰ ਰਹੇ। ਤੋ ਖੈਰ ਮੈਂ ਅਰਜ ਕਰ ਰਿਹਾ ਸਾਂ, ਜਵਾਨੀ ਦੇ ਅੰਦਰ ਮਨੁੱਖ ਦੇ ਪਾਸ ਜੋਸ਼ ਬੜਾ ਹੁੰਦਾ ਹੈ, ਹੋਸ਼ ਵਾਲੀ ਆਖੇ ਦੇ ਕੋਲ ਉੱਕਾ ਵੀ ਨਹੀਂ ਹੁੰਦੇ, ਜੋਸ਼ ਬੜਾ ਹੁੰਦਾ ਹੈ ਤੇ ਹੋਸ਼ ਹੁੰਦੀ ਨਹੀਂ। ਅਗਰ ਜਵਾਨੀ ਦੇ ਕੋਲ ਜੋਸ਼ ਹੈ, ਹੋਸ਼ ਨਾ ਹੋਵੇ ਤੇ ਜਵਾਨੀ ਬਰਬਾਦ ਕਰਦੀ ਹੈ। ਜਵਾਨੀ ਨੂੰ ਹੋਸ਼ ਦੀ ਅੱਖ ਮਿਲ ਜਾਏ ਤੇ ਜਵਾਨੀ ਸਵਾਰਦੀ ਬੜਾ ਕੁਝ ਹੈ, ਇਸੇ ਜਵਾਨੀ ਦੇ ਨਾਲ ਸਮਰਦਾ ਬੜਾ ਕੁਝ ਹੈ। ਜਵਾਨੀ ਹੜ੍ਹ ਦੇ ਪਾਣੀ ਦਾ ਨਾਂ ਹੈ, ਅਗਰ ਪਾਣੀ ਨੂੰ ਤਰਤੀਬ ਮਿਲ ਜਾਏ, ਨਦੀ ਦੇ ਦੋ ਕਿਨਾਰੇ ਮਿਲ ਜਾਣ ਪਾਣੀ ਨੂੰ, ਤੇ ਉਹ ਪਾਣੀ ਹਜ਼ਾਰਾਂ ਮੀਲ ਦੂਰ ਲਿਜਾ ਕੇ ਉਸ ਪਾਣੀ ਤੋਂ ਲਾਭ ਉਠਾਇਆ ਜਾ ਸਕਦਾ ਹੈ। ਅਗਰ ਉਸ ਪਾਣੀ ਨੂੰ ਦੋ ਕਿਨਾਰੇ ਮਿਲ ਜਾਣ, ਨਦੀ ਦੇ ਕਿਨਾਰੇ, ਤੇ ਪਾਣੀ ਬੜੀ ਦੂਰ ਦੁਰਾਡੇ ਜਾ ਕੇ ਦੂਸਰੇ ਨੂੰ ਲਾਭ ਦੇ ਸਕਦਾ ਹੈ। ਅਗਰ ਉਹ ਪਾਣੀ ਨੂੰ ਕਿਨਾਰੇ ਨਾ ਮਿਲਣ ਜਾਂ ਕਿਨਾਰਿਆਂ ਤੋਂ ਬਾਹਰ ਉੱਠ ਕੇ ਵਗਣਾ ਸ਼ੁਰੂ ਹੋਵੇ, ਤੇ ਉਸ ਪਾਣੀ ਦੇ ਨਾਲ ਵਿਨਾਸ਼ ਵੀ ਬੜਾ ਹੁੰਦਾ ਹੈ, ਉਸ ਪਾਣੀ ਦੇ ਨਾਲ ਨੁਕਸਾਨ ਵੀ ਬੜਾ ਹੁੰਦਾ ਹੈ। ਤਾਂ ਪਾਣੀ, ਪਾਣੀ ਜੀਵਨ ਦੇ ਰਿਹਾ, ਪਾਣੀ ਮੌਤ ਦੇ ਰਿਹਾ। ਉਹ ਪਾਣੀ ਜੀਵਨ ਦੇ ਰਿਹਾ ਜੋ ਸੀਮਾ ਵਿੱਚ ਚੱਲ ਰਿਹਾ, ਹੱਦਬੰਦੀ ਕਿਨਾਰਿਆਂ ਵਿੱਚ ਚੱਲ ਰਿਹਾ, ਉਹ ਪਾਣੀ ਮੌਤ ਦੇ ਰਿਹਾ ਜੋ ਕਿਨਾਰਿਆਂ ਤੋਂ ਬਗੈਰ ਚੱਲ ਰਿਹਾ। ਉਹਨੂੰ ਹੀ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਨਾ ਕਿ ਹੜ੍ਹ ਆ ਗਿਆ, ਤੇ ਹੜ੍ਹ ਕੀ ਹੁੰਦਾ ਹੈ? ਪਾਣੀ ਹੁੰਦਾ ਹੈ, ਹੋਰ ਕੀ ਹੁੰਦਾ ਹੈ? ਡੰਗ ਤੇ ਹੁੰਦੀ ਨਹੀਂ, ਪਾਣੀ ਹੁੰਦਾ, ਔਰ ਪਾਣੀ ਬਰਬਾਦੀ ਕਰੀ ਜਾਂਦਾ, ਫਸਲਾਂ ਤਬਾਹ, ਫੁੱਲਾਂ ਨੂੰ ਤਬਾਹ, ਫਲਾਂ ਨੂੰ ਤਬਾਹ, ਵਨਸਪਤੀ ਰੁੱਖਾਂ ਨੂੰ ਪੁੱਟ ਪੁੱਟ ਕੇ ਉਲਟਿਆਂ ਕਰੀ ਜਾ ਰਿਹਾ, ਮਕਾਨਾਂ ਨੂੰ ਢਾਈ ਜਾ ਰਿਹਾ, ਪਸ਼ੂ ਪਰਿੰਦੇ ਮਰਦੇ ਨਜ਼ਰ ਆਉਂਦੇ ਨੇ, ਮਨੁੱਖ ਮਰਦੇ ਤੇ ਰੁੜਦੇ ਨਜ਼ਰ ਆਉਂਦੇ ਨੇ। ਕਿਉਂ? ਇਹ ਵੀ ਪਾਣੀ ਹੈ ਜਿਹਦੇ ਕੋਲੋਂ ਕੱਲ ਤੱਕ ਜੀਵਨ ਮਿਲ ਰਿਹਾ ਸੀ, ਪਰ ਸੀਮਾ ਵਿੱਚ ਇਹ ਵੀ ਪਾਣੀ ਹੈ ਜਿਹਦੇ ਕੋਲੋਂ ਨੁਕਸਾਨ ਮਿਲ ਰਿਹਾ, ਕਿਉਂਕਿ ਅਸੀਮ ਵਗ ਰਿਹਾ। ਅਗਰ ਜਵਾਨੀ ਨੂੰ ਕਿਨਾਰਾ ਮਿਲ ਜਾਏ ਗੁਰਮਤ ਦਾ, ਜਵਾਨੀ ਕਿਨਾਰਿਆਂ ਦੇ ਵਿੱਚ ਵਗਣੀ ਸ਼ੁਰੂ ਕਰ ਦੇ ਤੇ ਗੁਰਮਤ ਦੇ ਕਿਨਾਰਿਆਂ ਵਿੱਚ, ਤੇ ਜਵਾਨੀ ਦੇ ਨਾਲ ਸਮਰੇਗਾ ਬੜਾ ਕੁਛ। ਅਗਰ ਜਵਾਨੀ ਨੂੰ ਗੁਰੂ ਮਰਿਆਦਾ ਦਾ ਕਿਨਾਰਾ ਮਿਲੇ ਹੀ ਨਾ, ਇਹਨੂੰ ਗੁਰਮਤ ਦੇ ਦੋ ਕੰਡੇ ਮਿਲਣ ਹੀ ਨਾ, ਜਵਾਨੀ ਚੱਲੇ ਅੱਖਾਂ ਬੰਦ ਕਰਕੇ, ਤੇ ਇਸ ਜਵਾਨੀ ਕੋਲੋਂ ਫਿਰ ਕੋਈ ਲਾਭ ਨਾ ਸਮਾਜ ਨੂੰ ਤੇ ਨਾ ਇਹਨੂੰ, ਇਹਦੇ ਕੋਲੋਂ ਨੁਕਸਾਨ ਹੀ ਨੁਕਸਾਨ, ਇਹਦੇ ਕੋਲੋਂ ਘਾਟਾ ਹੀ ਘਾਟਾ, ਫਿਰ ਇਹਦੇ ਨਾਲ ਸਵਰਨਾ ਕੁਝ ਨਹੀਂ। ਮੈਂ ਇੱਕ ਹੋਰ ਬੇਨਤੀ ਕਰਦਾ ਚੱਲਾਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪਾਗਲ,
ਤੇ ਦੂਸਰੇ ਪਾਸੇ ਸਿਆਣਾ। ਹੁਣ ਪਾਗਲ ਤੇ ਸਿਆਣਾ ਇਹਨਾਂ ਦੋਵਾਂ ਨੂੰ ਬੜੇ ਧਿਆਨ ਦੇ ਨਾਲ ਪੈਰਲਰ ਬਿਠਾ ਕੇ ਸਾਹਮਣੇ ਬਿਠਾ ਕੇ ਵੇਖੋ, ਦੋਵਾਂ ਦੇ ਸਰੀਰਕ ਬਣਤਰ ਦੇ ਅੰਦਰ ਤੇ ਕੋਈ ਫਰਕ ਨਹੀਂ ਹੈ। ਦੋ ਹੀ ਹੱਥ ਪਾਗਲ ਦੇ ਕੋਲ ਨੇ, ਦੋ ਹੱਥ ਹੀ ਸਿਆਣੇ ਦੇ ਕੋਲ ਨੇ। ਦੋ ਹੀ ਪੈਰ ਪਾਗਲ ਦੇ ਕੋਲ ਨੇ, ਦੋ ਹੀ ਪੈਰ ਸਿਆਣੇ ਦੇ ਕੋਲ ਨੇ। ਦੋ ਹੀ ਅੱਖਾਂ ਪਾਗਲ ਦੀਆਂ ਨੇ ਤੇ ਦੋ ਹੀ ਅੱਖਾਂ ਸਮਝਦਾਰ ਦੀਆਂ ਨੇ। ਦੋ ਹੀ ਕੰਨ ਪਾਗਲ ਦੇ ਕੋਲ ਨੇ, ਦੋ ਹੀ ਕੰਨ ਸਮਝਦਾਰ ਦੇ ਕੋਲ ਨੇ। ਦੋਵਾਂ ਦੀ ਸਰੀਰਕ ਅੰਗਾਂ ਦੇ ਅੰਦਰ, ਬਣਤਰ ਦੇ ਅੰਦਰ ਤੇ ਕੋਈ ਫਰਕ ਨਹੀਂ। ਕੱਦ ਕਾਠ ਦਾ ਫਰਕ ਹੋਣਾ ਇਹ ਤੇ ਕੁਦਰਤ ਦਾ ਨੇਮ ਹੈ, ਹੁਣ ਇੱਕ ਜੈਸਾ ਕਿਸੇ ਨੂੰ ਬਣਾਇਆ ਹੀ ਨਹੀਂ ਹੈ। ਸੁਭਾਅ ਦਾ ਫਰਕ ਹੈ, ਆਵਾਜ਼ ਦਾ ਫਰਕ ਹੈ, ਕੱਦ ਕਾਠ ਦਾ ਫਰਕ ਹੈ, ਨਕਸ਼ੋ ਨਿਗਾਰ ਦਾ ਫਰਕ ਹੈ, ਪਰ ਅੰਗਾਂ ਦਾ ਫਰਕ ਨਹੀਂ ਹੈ। ਪਰ ਇੱਕ ਨੂੰ ਆਪ ਕਹਿ ਰਹੇ ਹੋ ਇਹ ਬੜਾ ਪਾਗਲ ਹੈ, ਦੂਜੇ ਨੂੰ ਕਹਿ ਰਹੇ ਹੋ ਬੜਾ ਸਮਝਦਾਰ ਹੈ। ਹੁਣ ਕਿਉਂ ਕਹਿ ਰਹੇ ਹੋ? ਕਿ ਉਹਦੇ ਸਰੀਰ ਦੀ ਬਣਤਰ ਜਾਂ ਅੰਗਾਂ ਨੂੰ ਵੇਖ ਕੇ? ਹੋ ਸਕਦਾ ਹੈ ਸਮਝਦਾਰ ਮਨੁੱਖ ਨਾਲੋਂ ਪਾਗਲ ਦਾ ਸਰੀਰ ਉੱਚਾ ਲੰਮਾ ਹੋਵੇ, ਸੁੰਦਰ ਸੁਨੱਖਾ ਹੋਵੇ, ਪਰ ਆਪ ਕਹਿ ਰਹੇ ਹੋ ਪਾਗਲ ਹੈ, ਇਹ ਮਨੁੱਖ ਪਾਗਲ ਹੈ। ਕਿਉਂ ਪਾਗਲ ਹੈ? ਬਾਕੀ ਸਭ ਕੁਝ ਇਹਦੇ ਕੋਲ ਹੈ, ਪਰ ਅਗਰ ਨਹੀਂ ਹੈ ਤੇ ਦਿਮਾਗੀ ਤਵਾਜ਼ਨ ਇਹਦੇ ਕੋਲ ਨਹੀਂ ਹੈ। ਇਹਨੂੰ ਸੀਮਾ ਦੇ ਅੰਦਰ ਚੱਲਣ ਦੀ ਜਾਚ ਨਹੀਂ ਹੈ। ਇਹ ਤਾਕਤ, ਦਿਮਾਗੀ ਤਾਕਤ ਜੋ ਸੀਮਾ ਦੇ ਅੰਦਰ ਚਲਾਉਂਦੀ ਸੀ, ਸਮਾਜ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਸ਼ਰੀਕੇ ਭਾਈਚਾਰੇ ਬਰਾਦਰੀ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਮੰਦਰ ਮਸਜਿਦ ਵਿੱਚ ਕਿਸ ਤਰ੍ਹਾਂ ਰਹਿਣਾ ਹੈ, ਜੋ ਦਿਮਾਗੀ ਤਾਕਤ ਇਹਦੇ ਕੋਲ ਸੀ, ਜਿਹਨੂੰ ਵਰਤ ਕੇ ਬੰਦਾ ਸਮਝਦਾਰੀ ਦੇ ਨਾਲ ਬਹਿੰਦਾ, ਉੱਠਦਾ, ਖਾਂਦਾ, ਪੀਂਦਾ, ਚੱਲਦਾ, ਉਹ ਤਾਕਤ ਇਹਦੀ ਖਤਮ ਹੋ ਗਈ। ਦਿਮਾਗੀ ਤਵਾਜ਼ਨ ਇਹਦਾ ਕਾਇਮ ਨਾ ਰਿਹਾ, ਉਹ ਚਲਾ ਗਿਆ ਤੇ ਆਪ ਲੋਕਾਂ ਨੇ ਕਹਿ ਦਿੱਤਾ ਇਹ ਪਾਗਲ ਹੈ। ਪਾਗਲ ਦੇ ਖਾਣ ਦੀ ਤਰਤੀਬ ਨਹੀਂ ਹੈ। ਖਾਂਦਾ ਖਾਂਦਾ ਆਪਣੇ ਮੂੰਹ ਮੱਥੇ ਦੇ ਉੱਤੇ ਹੀ, ਆਪਣੇ ਭੋਜਨ ਦੇ ਨਾਲ ਮੂੰਹ ਮੱਥੇ ਦੇ ਉੱਤੇ ਹੀ ਰਾਲਾਂ ਨੂੰ ਲਾ ਲੈਂਦਾ। ਖਾਂਦਾ ਹੈ ਤੇ ਬੇਤਰਤੀਬੀ ਦੇ ਨਾਲ ਖਾਂਦਾ ਖਾਂਦਾ ਕੱਪੜੇ ਭਰ ਲੈਂਦਾ। ਪਾਗਲ ਦੇ ਖਾਣ ਵਿੱਚ ਤਰਤੀਬ ਨਹੀਂ, ਪਰ ਸਮਝਦਾਰ ਦੇ ਖਾਣ ਵਿੱਚ ਬੜੀ ਤਰਤੀਬ ਹੈ। ਪਾਗਲ ਦੇ ਬੋਲਣ ਵਿੱਚ ਤਰਤੀਬ ਨਹੀਂ ਹੈ, ਉਹ ਆਪੇ ਉੱਤਰ ਕਰੀ ਜਾ ਰਿਹਾ, ਆਪੇ ਪ੍ਰਸ਼ਨ ਕਰੀ ਜਾ ਰਿਹਾ, ਬੋਲੀ ਜਾ ਰਿਹਾ, ਸਾਰਾ ਸਾਰਾ ਦਿਨ ਬੋਲੀ ਜਾ ਰਿਹਾ, ਪਰ ਬੋਲਣ ਦਾ ਕੋਈ ਨਿਸ਼ਾਨਾ ਹੀ ਨਹੀਂ ਹੈ, ਬੋਲਣ ਦਾ ਕੋਈ ਟਾਰਗੇਟ ਹੀ ਨਹੀਂ ਹੈ। ਬੋਲ ਰਿਹਾ ਹੈ ਪਰ ਫਜ਼ੂਲ ਬੋਲ ਰਿਹਾ। ਪਰ ਸਮਝਦਾਰ ਬੰਦਾ ਉਹੀ ਹੈ ਜੋ ਵਕਤ ਦੀ ਨਜ਼ਾਕਤ ਨੂੰ ਵੇਖ ਕੇ ਬੋਲਦਾ ਹੈ। ਵਕਤ ਵਿਚਾਰੇ ਸੋ ਬੰਦਾ ਹੋਏ। ਸਮਝਦਾਰ ਉਹ ਹੈ ਜਿੱਥੇ ਬੋਲਣ ਦੀ ਲੋੜ ਹੈ ਬੋਲਦਾ ਹੈ, ਨਹੀਂ ਬੋਲਣ ਦੀ ਲੋੜ ਤੇ ਖਾਮੋਸ਼ ਰਹਿ ਜਾਂਦਾ ਹੈ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਸਮਝਦਾਰ ਦੀ ਖਾਮੋਸ਼ੀ ਪਾਗਲ ਦੇ ਬੋਲਣ ਨਾਲੋਂ ਹਜ਼ਾਰ ਗੁਣਾ ਅੱਗੇ ਹੈ। ਇੱਕ ਸਮਝਦਾਰ ਬੰਦੇ ਦੀ ਚੁੱਪ ਪਾਗਲ ਦੇ ਬੋਲਣ ਨਾਲੋਂ ਕਈ ਗੁਣਾ ਅੱਗੇ ਖੜੀ ਹੈ। ਤੋ ਖੈਰ, ਪਾਗਲ ਆਪੇ ਬੋਲ ਰਿਹਾ ਹੈ, ਪ੍ਰਸ਼ਨ ਕਰਦਾ ਹੈ, ਆਪੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਦੇਈ ਜਾ ਰਿਹਾ, ਬੋਲਣ ਵਿੱਚ ਤਰਤੀਬ ਨੇ। ਪਰ ਸਿਆਣਾ ਮਨੁੱਖ ਤੇ ਇਸ ਤਰ੍ਹਾਂ ਨਹੀਂ ਬੋਲਦਾ। ਕੋਈ ਪ੍ਰਸ਼ਨ ਕਰਨ ਵਾਲਾ ਦੂਜਾ ਹੈ, ਉੱਤਰ ਉਹ ਆਪ ਦੇ ਰਿਹਾ। ਚਲੋ ਹੋਰ ਅੱਗੇ ਚੱਲੋ। ਇੱਕ ਸਮਝਦਾਰ ਬੰਦਾ ਜਦੋਂ ਵੀ ਚੱਲਦਾ ਹੈ, ਉਹ ਆਪਣੀ ਮੰਜ਼ਿਲ ਮਿਥ ਕੇ ਚੱਲਦਾ ਹੈ। ਆਪ ਘਰੋਂ ਚੱਲੇ ਹੋ ਤੇ ਮੰਜ਼ਿਲ ਮਿਥ ਕੇ ਹੀ ਚੱਲੇ ਹੋ ਨਾ, ਕਿ ਮੈਂ ਦੁਕਾਨ ਤੇ ਜਾਣਾ ਹੈ, ਮੈਂ ਗੁਰਦੁਆਰੇ ਜਾਣਾ ਹੈ, ਮੈਂ ਆਫਿਸ ਵਿੱਚ ਜਾਣਾ ਹੈ, ਮੈਂ ਫਲਾਣੇ ਨੂੰ ਮਿਲਣ ਵਾਸਤੇ ਜਾਣਾ ਹੈ। ਤੁਸੀਂ ਨਿਸ਼ਾਨਾ ਲੈ ਕੇ ਚੱਲਦੇ ਹੋ, ਬਿਨਾਂ ਨਿਸ਼ਾਨੇ ਤੋਂ ਨਹੀਂ ਚੱਲਦੇ, ਜਿਹੜਾ ਸਮਝਦਾਰ ਹੈ। ਪਰ ਜਿਹੜਾ ਪਾਗਲ ਹੈ, ਉਹਨੂੰ ਵੇਖੋ, 100 ਕਦਮ ਇੱਧਰ ਨੂੰ ਤੁਰਿਆ ਜਾ ਰਿਹਾ ਹੈ, 100 ਕਦਮ ਵਾਪਸ ਨੂੰ ਆ ਰਿਹਾ ਹੈ, ਕੋਈ ਚੱਲਣ ਦਾ ਨਿਸ਼ਾਨਾ ਨਹੀਂ ਹੈ, ਕੋਈ ਮੰਜ਼ਿਲ ਨਹੀਂ ਹੈ, ਚੱਲ ਰਿਹਾ ਹੈ ਪਰ ਬੇਤਰਤੀਬਾ, ਖਾ ਰਿਹਾ ਹੈ ਬੇਤਰਤੀਬਾ, ਬੋਲ ਰਿਹਾ ਹੈ ਬੇਤਰਤੀਬਾ। ਤੇ ਪਾਗਲ ਆਪਣੇ ਆਪ ਹੀ ਹੱਸਦਾ ਨਜ਼ਰ ਆਉਂਦਾ ਹੈ, ਆਪਣੇ ਆਪ ਹੀ ਰੋਂਦਾ ਨਜ਼ਰ ਆਉਂਦਾ, ਕੋਈ ਦੂਜਾ ਰਵਾਉਣ ਵਾਲਾ ਨਹੀਂ, ਹਸਾਉਣ ਵਾਲਾ ਨਹੀਂ। ਪਰ ਸਮਝਦਾਰ ਆਪਣੇ ਆਪ ਹੱਸਦਾ ਰੋਂਦਾ ਨਜ਼ਰ ਨਹੀਂ ਆਉਂਦਾ। ਤੋ ਖੈਰ, ਜੋ ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਸਮਝਦਾਰ ਮਨੁੱਖ ਇਸ ਤਰ੍ਹਾਂ ਹੱਸਦਾ ਤੇ ਰੋਂਦਾ ਨਜ਼ਰ ਨਹੀਂ ਪੈਂਦਾ। ਸਮਝਦਾਰ ਉਹ ਹੈ ਜਿਹਦੇ ਜੀਵਨ ਵਿੱਚ ਤਰਤੀਬ, ਤੇ ਬੇਸਮਝ ਉਹ ਹੈ ਜਿਹਦੇ ਜੀਵਨ ਵਿੱਚ ਤਰਤੀਬ ਕੋਈ ਨਹੀਂ। ਚਲੋ ਮੈਂ ਇੱਕ ਉਦਾਹਰਨ ਤੁਹਾਡੇ ਸਾਹਮਣੇ ਹੋਰ ਅਰਜ਼ ਕਰਾਂ। ਵਨਸਪਤੀ ਹੁੰਦੀ ਹੈ ਬਾਗ ਦੇ ਅੰਦਰ, ਵਨਸਪਤੀ ਹੀ ਹੁੰਦੀ ਹੈ ਦੂਸਰੇ ਪਾਸੇ ਜੰਗਲ ਦੇ ਅੰਦਰ। ਰੁੱਖ ਹੀ ਹੁੰਦੇ ਨੇ ਨਾ ਜੰਗਲ ਦੇ ਅੰਦਰ, ਤੇ ਰੁੱਖ ਹੀ ਹੁੰਦੇ ਨੇ ਬਾਗ ਦੇ ਅੰਦਰ। ਪਰ ਬਾਗ ਦੇ ਅੰਦਰ ਆਪ ਉਚੇਚੇ ਜਾ ਕੇ ਸੈਰ ਸਪਾਟਾ ਕਰਦੇ ਹੋ, ਬਾਗ ਦੇ ਅੰਦਰ ਉਚੇਚਾ ਜਾ ਕੇ ਸੈਰ ਕਰਨ ਲਈ ਜਾਂਦੇ ਹੋ, ਪਰ ਜੰਗਲ ਦੇ ਅੰਦਰ ਜਾਣ ਤੋਂ ਸਾਰਿਆਂ ਦਾ ਦਿਲ ਘਬਰਾਉਂਦਾ, ਜੰਗਲ ਦੇ ਅੰਦਰ ਨਹੀਂ ਜਾਂਦੇ, ਕਿਉਂਕਿ ਜੰਗਲ ਦੇ ਅੰਦਰ ਬੇਤਰਤੀਬੇ ਰੁੱਖ ਉੱਗੇ ਨੇ,
ਪਤਾ ਨਹੀਂ ਇਹ ਕੋਈ ਚੱਲਣ ਲਈ ਰਸਤਾ ਨਹੀਂ, ਇਹ ਕਿਧਰੇ ਝਾੜੀ ਏ, ਕਿਧਰੇ ਕੰਡੇ ਨੇ, ਕਿਧਰੇ ਦੂਸਰੇ ਰੁੱਖ ਨੇ, ਰਸਤਾ ਨਹੀਂ, ਬੇਤਰਤੀਬੇ ਰੁੱਖ ਨੇ। ਪਰ ਬਾਗ ਨੂੰ ਇੱਕ ਮਾਲੀ ਦੇ ਹੱਥਾਂ ਨੇ ਸਵਾਰਿਆ, ਉੱਥੇ ਤਰਤੀਬ ਦੇ ਕੇ ਬੂਟਿਆਂ ਨੂੰ ਉਗਾਇਆ ਗਿਆ ਹੈ। ਫਰਕ ਇੰਨਾ ਹੀ ਹੈ, ਅਗਰ ਕੋਈ ਆਪਣੇ ਜੀਵਨ ਨੂੰ ਬਾਗ ਵਰਗਾ ਬਣਾ ਲੈ ਤੇ ਇਸ ਬਾਗ ਦੇ ਅੰਦਰ ਸਤਿਗੁਰੂ ਆਪ ਸੈਰ ਕਰਨ ਲਈ ਆ ਜਾਂਦੇ ਨੇ ਆਪ। ਅਗਰ ਕੋਈ ਆਪਣੇ ਜੀਵਨ ਨੂੰ ਜੰਗਲ ਵਰਗਾ ਬਣਾ ਲੈ ਤੇ ਜੰਗਲ ਤੋਂ ਸਾਰੇ ਭੈ ਖਾਂਦੇ ਨੇ, ਕੋਈ ਵੀ ਇੱਥੇ ਨਹੀਂ ਆਉਂਦਾ, ਨਾ ਇੱਥੇ ਪਾਤਸ਼ਾਹ ਆਉਂਦੇ ਨੇ, ਨਾ ਕੋਈ ਆਮ ਗੁਣ ਆਉਂਦਾ, ਇੱਥੇ ਟਿਕਦਾ ਹੀ ਨਹੀਂ। ਜੀਵਨ ਨੂੰ ਜੰਗਲ ਬਣਾਉਣਾ ਹੈ, ਜੀਵਨ ਨੂੰ ਬਾਗ ਬਣਾਉਣਾ ਹੈ, ਇਹਦੇ ਵਾਸਤੇ ਸਭ ਤੋਂ ਚੰਗਾ ਵਕਤ ਸਾਡੇ ਕੋਲ ਜਵਾਨੀ ਦਾ ਪੈਰ ਹੈ, ਸਭ ਤੋਂ ਚੰਗਾ ਵਕਤ। ਇਸ ਤਰ੍ਹਾਂ ਨਹੀਂ ਕਿ ਜਵਾਨੀ ਤੋਂ ਬਗੈਰ ਬੁਢਾਪੇ ਦੇ ਅੰਦਰ ਜਾਂ ਬਾਲਪਨ ਦੇ ਅੰਦਰ ਰੱਬ ਜੀ ਦੇ ਨਾਲ ਸਾਂਝ ਬਣਾਈ ਨਹੀਂ ਜਾ ਸਕਦੀ। ਪਰ ਮੈਰਜ ਇਹ ਕਰ ਰਿਹਾ, ਸਭ ਤੋਂ ਚੰਗਾ ਪੈਰ ਜਵਾਨੀ ਦਾ ਹੈ। ਜਵਾਨੀ ਚੱਲ ਰਹੀ ਹੈ, ਇਹਨੂੰ ਇੱਕ ਵੇਗ ਹੀ ਦੇਣਾ ਹੈ, ਇਹਨੂੰ ਬੰਦ ਨਹੀਂ ਕਰਨਾ, ਰੋਕਣਾ ਨਹੀਂ, ਇੱਕ ਵੇਗ ਦੇਣਾ, ਇੱਕ ਦਿਸ਼ਾ ਦੇਣੀ। ਅਗਰ ਇਸ ਜਵਾਨੀ ਨੂੰ ਇੱਕ ਦਿਸ਼ਾ ਮਿਲ ਗਈ, ਮੋੜ ਮਿਲ ਗਿਆ, ਤੇ ਜਵਾਨੀ ਤੁਹਾਨੂੰ ਲੈ ਕੇ ਚਲੀ ਜਾਏਗੀ ਨਿਰੰਕਾਰ ਦੇ ਘਰ ਤੱਕ। ਜਵਾਨੀ ਨੂੰ ਦਿਸ਼ਾ ਨਾ ਮਿਲੀ, ਇਹਨੂੰ ਇੱਕ ਰਸਤਾ ਨਾ ਮਿਲਿਆ, ਤੇ ਜਵਾਨੀ ਡੇਗ ਦੇਗੀ ਕਿਸੇ ਡੂੰਗੀ ਖੱਡ ਦੇ ਅੰਦਰ, ਪਾਪ ਅਪਰਾਧ ਗੁਨਾਹਗਾਰ ਦੀ ਖੱਡ ਦੇ ਅੰਦਰ ਇਹ ਜਵਾਨੀ ਤੁਹਾਨੂੰ ਡੇਗ ਦੇਗੀ, ਬਰਬਾਦ ਕਰ ਦੇਗੀ, ਅਗਰ ਇਸ ਜਵਾਨੀ ਨੂੰ ਰਸਤਾ ਨਾ ਮਿਲਿਆ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਕਾਲੀ ਜਿਨੀ ਨਾ ਰਾਵਿਆ, ਜਦ ਜਵਾਨੀ ਦਾ ਸਮਾਂ ਸੀ ਤੇ ਇਹਨੇ ਪਰਮਾਤਮਾ ਨੂੰ ਰਾਵਿਆ ਹੀ ਨਹੀਂ, ਪਰਮਾਤਮਾ ਨੂੰ ਜਪਿਆ ਹੀ ਨਹੀਂ, ਪਰਮਾਤਮਾ ਦੇ ਨਾਲ ਸਾਂਝ ਬਣਾਈ ਨਹੀਂ, ਪਰਮਾਤਮਾ ਦੀ ਕਦਰੋ ਕੀਮਤ ਨੂੰ ਜਾਣਿਆ ਹੀ ਨਹੀਂ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮਨੁੱਖ ਨੇ ਰਾਖਵਾਂ ਸਮਾਂ ਰੱਖ ਲਿਆ ਪਰਮਾਤਮਾ ਦੇ ਨਾਲ ਮਿਲਣ ਵਾਸਤੇ। ਇਹ ਕਹਿੰਦਾ ਹੈ ਜਵਾਨੀ ਹੈ ਗੁਨਾਹ ਕਰਨ ਲਈ, ਜਵਾਨੀ ਹੈ ਕੇਵਲ ਆਪਣੇ ਦੁਨਿਆਵੀ ਧੰਦੇ ਕਰਨ ਲਈ, ਕੰਮ ਕਾਜ ਕਰਨ ਲਈ। ਬੁਢਾਪਾ ਆਏਗਾ ਤੇ ਬੁਢਾਪੇ ਦੇ ਅੰਦਰ ਵੇਖੀ ਜਾਏਗੀ, ਰੁੱਸੇ ਰੱਬ ਦਾ ਉਲਾਮਾ ਲਾ ਲਵਾਂਗੇ ਬੁਢਾਪੇ ਦੇ ਅੰਦਰ ਜਾ ਕੇ। ਅਕਸਰ ਇਸ ਤਰ੍ਹਾਂ ਕਹਿੰਦਾ, ਅਜੇ ਜਵਾਨ ਆ, ਅਜੇ ਮੇਰੇ ਕੰਮ ਕਾਰ ਕਰਨ ਵਾਲੇ ਬਾਕੀ ਨੇ, ਮੇਰਾ ਕਾਰੋਬਾਰ ਕਰਨਾ, ਮੇਰੇ ਧੀਆਂ ਪੁੱਤਰਾਂ ਦਾ ਵਿਆਹ ਕਾਰਜ ਕਰਨਾ, ਸਾਰੇ ਤੇ ਫਰਜ਼ ਬਾਕੀ ਨੇ। ਇਹ ਕੰਮ ਜਾਂ ਵਿਹਲਿਆਂ ਦਾ ਹੈ ਤੇ ਜਾਂ ਬੁਢਾਪੇ ਦਾ ਹੈ। ਤੇ ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਚਲੋ ਬੁਢਾਪੇ ਵਿੱਚ ਆਏ ਹੋ, ਪਰ ਫੇਰ ਹੀ ਗੁਰੂ ਦੇ ਮੁਤਾਬਕ ਚੱਲ ਕੇ ਇੱਥੇ ਆ ਜਾਓ। ਫਿਰ ਵੀ ਬੰਦਾ ਆਪਣੀ ਮਰਜ਼ੀ ਨੂੰ ਨਾਲ ਲੈ ਕੇ ਆਉਂਦਾ ਕਿ ਜਿਤਨੇ ਬਜ਼ੁਰਗ ਵਾਰ ਗੁਰਦੁਆਰੇ ਵਿੱਚ ਆਉਂਦੇ ਨੇ, ਮੰਦਰ ਮਸਜਿਦ ਵਿੱਚ ਜਾਂਦੇ ਨੇ, ਉਹ ਕੋਈ ਗੁਰੂ ਦੀ ਮਤ ਦੇ ਅਨੁਸਾਰ ਜਾ ਰਹੇ ਨੇ। ਤੇ ਜੇ ਜਾ ਰਹੇ ਨੇ ਤੇ ਫਿਰ ਕੋਈ ਬੁੱਢਾ ਗੁਨਾਹਗਾਰੀ ਨਹੀਂ ਚਾਹੀਦਾ, ਖਿਮਾ ਮੰਗ ਲਵਾਂ, ਬੜੇ ਗੁਨਾਹਗਾਰੀ ਮਿਲਦੇ ਨੇ। ਕਦੀ ਕਦੀ ਬਜ਼ੁਰਗ ਬੋਲਦਾ ਹੈ ਤੋ ਗੱਲ ਇਸ ਤਰ੍ਹਾਂ ਦੀ ਕਰਦਾ ਜਿਵੇਂ ਮਹਾਂ ਬਚਕਾਨਾ ਹੋਵੇ, ਬੱਚਿਆਂ ਵਾਲੀ ਗੱਲ ਹੁੰਦੀ ਹੈ। ਕਾਰਨ ਕੀ ਹੈ? ਅਜੇ ਵੀ ਆਪਣੀ ਮਰਜ਼ੀ ਦੇ ਮੁਤਾਬਕ ਆ ਰਿਹਾ, ਬਣੇ ਸੁਭਾਅ ਦੇ ਮੁਤਾਬਕ ਆ ਰਿਹਾ। ਕਾਰਜ ਤੇ ਸਾਰੇ ਪੂਰੇ ਹੋ ਗਏ ਨੇ, ਫਰਜ਼ ਤੇ ਅਦਾ ਹੋ ਗਏ ਨੇ, ਪਰ ਆ ਆਪਣੀ ਮਰਜ਼ੀ ਦੇ ਮੁਤਾਬਕ ਹੀ ਰਿਹਾ ਹੈ, ਗੁਰੂ ਦੀ ਮਰਜ਼ੀ ਦੇ ਮੁਤਾਬਕ ਅਜੇ ਆਉਣ ਦੀ ਜਾਂਚ ਇਹਨੂੰ ਨਹੀਂ ਆਈ। ਤੋ ਕਹਿ ਰਹੇ ਨੇ ਕਾਲੀ ਜਿਨੀ ਨਾ ਰਾਵਿਆ, ਵਾਲ ਕਾਲੇ ਸਨ, ਜਵਾਨੀ ਦਾ ਸਮਾਂ ਸੀ, ਪਰਮਾਤਮਾ ਨੂੰ ਰਾਵਿਆ ਨੇ, ਪਰਮਾਤਮਾ ਚੇਤੇ ਆਏ ਨੇ। ਚੇਤੇ ਕੀ ਆਇਆ? ਧਨ ਧਰਮ ਚੇਤੇ ਆਏ ਨੇ, ਪਰਿਵਾਰ ਚੇਤੇ ਆਇਆ, ਨਿਰੰਕਾਰ ਚੇਤੇ ਆਏ ਨੇ। ਜਵਾਨੀ ਦੇ ਅੰਦਰ ਬੰਦਾ ਦੂਰ ਭੱਜਣ ਦਾ ਯਤਨ ਕਰਦਾ, ਪਰ ਭੱਜ ਕੇ ਜਾਏਗਾ ਕਿੱਥੇ? ਜਦ ਅੱਗੋਂ ਅਜਗਰ ਵਾਂਗ ਦੁੱਖ ਮੂੰਹ ਫੈਲਾ ਕੇ ਸਾਹਮਣੇ ਆ ਜਾਂਦੇ ਨੇ, ਫਿਰ ਤੈਨੂੰ ਵਾਪਸ ਆਉਣਾ ਪੈਂਦਾ ਇੱਥੇ, ਇੱਥੇ ਆਣ ਕੇ ਨੱਕ ਗੋਡਾ ਰਗੜਨਾ ਪੈਂਦਾ, ਕਿਉਂਕਿ ਅੱਗੇ ਦੁੱਖ ਖੜੇ ਨੇ ਦੀਵਾਰ ਬਣ ਕੇ, ਉਹਨਾਂ ਨੂੰ ਲੰਘ ਕੇ ਪਾਰ ਜਾਣਾ ਆਪਣੇ ਵੱਸ ਵਿੱਚ ਨਹੀਂ ਹੈ। ਫਿਰ ਚੇਤਾ ਆ ਜਾਂਦਾ ਹੈ ਕਿ ਰੱਬ ਵੀ ਕੋਈ ਚੀਜ਼ ਹੈ, ਵਰਨਾ ਰੱਬ ਨੂੰ ਇਹ ਹਵਾ ਹੀ ਮੰਨਦਾ, ਰੱਬ ਨੂੰ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ। ਕਹਿਣ ਲੱਗੇ, ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੈ ਕੋਏ, ਵਾਲਾਂ ਦਾ ਰੰਗ ਚਿੱਟਾ ਹੋਇਆ। ਤੇ ਕਹਿਣ ਲੱਗੇ, ਮੈਂ ਵੇਖਿਆ ਧੌਲੀ ਰਾਵੈ, ਰਾਵੈ ਮੈਨੇ ਮਿਲਣਾ। ਕਹਿਣ ਲੱਗੇ, ਕੋਏ, ਕੋਈ ਵਿਰਲਾ ਵਿਰਲਾ ਬਜ਼ੁਰਗ ਹੀ ਇਸ ਰਾਹ ਦੇ ਉੱਤੇ ਚੱਲ ਰਿਹਾ। ਹੁਣ ਜਿਤਨੇ ਬਜ਼ੁਰਗ ਹੋ, ਮੈਂ ਤੁਹਾਡੇ ਉੱਤੇ ਇੱਕ ਪ੍ਰਸ਼ਨ ਕਰਨਾ ਚਾਹੁੰਦਾ, ਉਸ ਤੋਂ ਪਹਿਲਾਂ ਖਿਮਾ ਮੰਗ ਲਵਾਂ ਕਿ ਆਪ ਰੱਬ ਦੀ ਪਿਆਸ ਲੈ ਕੇ ਗੁਰਦੁਆਰੇ ਆ ਰਹੇ ਹੋ ਜਾਂ ਸਮਾਂ ਪਾਸ ਕਰਨ ਲਈ ਗੁਰਦੁਆਰੇ ਆ ਰਹੇ ਹੋ? ਘਰ ਦੇ ਅੰਦਰ ਸਮਾਂ ਪਾਸ ਨਹੀਂ ਹੁੰਦਾ, ਗੁਰਦੁਆਰੇ ਸਮਾਂ ਪਾਸ ਹੋ ਜਾਏਗਾ। ਅਗਰ ਸਮਾਂ ਪਾਸ ਕਰਨ ਲਈ ਆਏ ਹੋ ਤੇ ਸਮਾਂ ਪਾਸ ਹੀ ਹੋਏਗਾ, ਇੱਥੋਂ ਮਿਲੇਗਾ ਕੁਝ ਨਹੀਂ, ਖਿਮਾ ਕਰਿਓ। ਅਗਰ ਆਪ ਇਹ ਲਕਸ਼ ਲੈ ਕੇ, ਮਨੋਰਥ ਲੈ ਕੇ ਆਏ ਹੋ ਕਿ ਗੁਰੂ ਨੂੰ ਮਿਲਣਾ ਮੇਰਾ ਫਰਜ਼ ਹੈ,
मनुख का एक कर्तव्य है। ते चलो जवानी बीत गई है ते मैं बुढ़ापे दे अंदर उनू रिजा लवा उनू पालवा फिर तुहानू करोड़ वार नमस्कार ते तुहाडा आउणा भी मुबारक। पर मैं वेख्या है समय पास हुंदा है। फिर जितने को बजुर्ग चल के गुरुद्वारे आउंदे ने उन्हां दी गिनती ते बड़ी थोड़ी। घरां दे अंदर बजुर्ग वार है ते बड़े पर मैं उन्हां बजुर्गां नूं वेख्या है अजे भी विषयां विकारां दे अंदर मस्त अजे भी विषयां विकारां दे अंदर। जे किसे जवान ते प्रश्न करिए भी गुरु वाला बन अमृत छक गुरबाणी दे नाल जुड़ बाणी पढ़िया कर वो कहिंदा है जी कारज करन वाले बाकी ने ए कम बुढ़ापे विच। ते जे बजुर्ग ते सवाल करिए भी हुण तू अमृत क्यों नहीं छकदा ते आप जवाब दो कि हुण अड़चन किस गल दी। बजुर्ग मतावां बजुर्ग वार जे तुहाडे विचों अजे भी कोई गुरु वाला नहीं बनदा ते हुण अड़चन किस गल दी है। हुण ते कोई अड़चन नहीं है। फिर एक बेनती मैं होर करदा चला। मेरे उत्ते कल एक बजुर्गा ने प्रश्न किया सी इस वक्त भी वह संगत दे अंदर सुभाए मान ने कल शामा नूं मेरे उत्ते उन्होंने प्रश्न किया सी अमृत छकन की तमन्ना है पर परिवार मेरे नाल सहमत नहीं है। मैं उचेचे तौर ते बेनती करदा चला तन सांझे तौर दे उत्ते सारिआं नूं लाभ देंदा है पर धर्म इस तरह नहीं है। इत्थे मैं गल नूं थोड़ा खोलदा चला तन परिवार दे अंदर आ रहा है पर एक मैंबर दे जरिए आ रहा है। मन लो तन कमा के लिया रहा है पिता उस तन कमाए दे नाल सारे परिवार दे मैंबरां नूं लाभ मिल रहा है। तन दे नाल भोजन बनिया सारे खा रहे ने तन दे नाल कपड़ा आया सारे हंडा रहे ने तन दे नाल मकान बनिया सारे उस मकान विच रह रहे ने पर कमाया ते सारिआं ने नहीं कमाया एक ने। उस तन दे नाल होर तरह तरह दे पदार्थ घर विच साजो समान घर विच लियांदा गया ते उहदा लाभ सारे परिवार दे मैंबरां नूं मिलिया। तन है सांझा कमाउंदा है एक लाभ मिलदा है सारिआं नूं। धर्म इस तरह का मसला नहीं है। धर्म व्यक्तिगत है। धर्म जिन्हें कमाउना है उन्हूं लाभ है जिन्हें नहीं कमाउना वह कल्पदा होया कुरजदा होया नजर पैंदा है। धर्म अगर मां कमा रही है तो मां शांत है पिता कल्पदा नजर पै रहा है। अगर पिता कमा रहे है तो पिता खामोश है शांत है तो मां कल्पदी नजर पै रही। फिर इहदियां मेरे कोल उदाहरणां ने इक्को ही घर दी चार दुआरी दे अंदर दो प्यो पुत्र वस रहे ने। पिता का नाम है हरनाकश पुत्र का नाम है भगत प्रहलाद। पिता कल्पदा नजर आ रहा है बड़ा हंकारी है ते पुत्र बड़ा शांति का पुंज नजर आ रहा है शांति की तस्वीर नजर आ रहा है। एक ही घर के अंदर दो भाई वड्डे होंदे ने जन्म लेंदे ने पलदे ने खेडदे ने। एक का नाम है बाबा पिरथी चंद दूजे का नाम है गुरु अर्जन देव साहब। पिरथी चंद कल्पदा कुरजदा नजर पैंदा है ते गुरु अर्जन देव साहब बिलकुल शांत नजर पैंदे ने। धर्म निजी मसला है। इनू जिन्हें कमाउना है उनू लाभ देंदा है जिन्हें नहीं कमाउना वह अंदरों कल्पदा कुरजदा नजर पैंदा है। ये मत सोचो कि मेरा परिवार मैं सारे वाली बेनती तां कर रहा मैनू उन्हां कोलों बड़ी चंगी सेध मिल गई। ये मत सोचो कि मेरा परिवार मेरे नाल सहमत नहीं ते मैं सराह दे उत्ते चला ही ना। मैनू यह दसो परिवार सहमत किहदा होया। किसी भगत का जिक्र करो कि जिहदा परिवार उहदे नाल सहमत होके चलिया होवे ते उह तां भगती दे मार्ग दे उत्ते चलिया होवे। किसी का भी परिवार किसी नाल सहमत नहीं होया। जुबान कहन लग्या कंबदी है। गुरु नानक देव पातशाह महाराज जी दे घर दे अंदर विरोधता दा बूटा बन के पैदा होया बाबा श्री चंद। गुरु नानक साहब जी ने जिहड़ा पंथ चलाया बाबा श्री चंद ने अपना नवा पंथ चलाया उदासी मत ते चलाया गुरु नानक साहब जी दे नाल पंथ खड़ा करके। हुण इह विरोधता नहीं ते होर की बाबा पिरथी चंद विरोधता कर रहे ने। गुरु अंगद देव साहब जी दे दोवें साहिबजादे विरोधता कर रहे ने। किदी किदी गल इतिहास दे पन्नियां तों लोग विरोधता कर रहे ने। कबीर साहब दा जीवन पढ़ के वेखो मां विरोधता दे उत्ते खड़ी है। मां ही कह रही एक दो मंदिर एक दो पाठ कहिंदी ये दो जांदे ने मंदिर विच बह जांदे ने मंदिर मैंने घर दोवे दे कोल बैठे हुंदे ने ते दो बाट बाट मैंने राह दे अंदर तुरे जा रहे ने। दो जा रहे ने दो आ रहे ने। कबीर दा ते सारा दिन काम ही है तनना बुनना तजो है कबीर। इन्हें तनना बुनना ही छड़ दिता है। ते फिर कबीर साहब दी मां विरोधता करदी करदी ए भी कहिंदी है
ਹਮਕੋ ਸੱਥਰ ਉਣਕੋ ਖਾਟ, ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮਕੋ ਸੱਥਰ ਉਣਕੋ ਖਾਟ। ਸਾਨੂੰ ਸੌਣ ਵਾਸਤੇ ਜ਼ਮੀਨ ਤੇ ਕਹਿੰਦਾ, ਜ਼ਮੀਨ ਤੇ ਸੌ, ਤੇ ਜਿਹੜੀਆਂ ਦੋ ਚਾਰ ਪਾਈਆਂ ਘਰ ਦੇ ਅੰਦਰ ਨੇ, ਖਾਟ ਮੈਨੇ ਮੰਜੀ, ਜਿਹੜੀਆਂ ਦੋ ਮੰਜੀਆਂ ਘਰ ਦੇ ਅੰਦਰ ਨੇ, ਉਹ ਇਹਨਾਂ ਨੂੰ ਦੇ ਦਿੰਦਾ ਜਿਹੜੇ ਦੇ ਸੰਗੀ ਸਾਥੀ ਆਉਂਦੇ ਨੇ। ਕਬੀਰ ਦੀ ਮਾਂ ਕਬੀਰ ਨਾਲ ਸਹਿਮਤ ਹੈ। ਕਿਹਦੀ ਮਾਂ? ਕਿਸੇ ਭਗਤ ਦੀ ਮਾਂ, ਗੁਰੂ ਸਾਹਿਬਾਨਾਂ ਦਾ ਪਰਿਵਾਰ ਜਾਂ ਭਗਤ ਜਨਾਂ ਦਾ ਪਰਿਵਾਰ ਕਿਸੇ ਨਾਲ ਸਹਿਮਤ ਨਹੀਂ ਹੈ। ਕੁਛ ਸਹਿਮਤ ਨੇ, ਬਹੁਤੇ ਸਹਿਮਤ ਨਹੀਂ ਹੈ। ਅਗਰ ਇਹ ਵੇਖੋਗੇ ਪਰਿਵਾਰ ਸਹਿਮਤ ਹੋਵੇ ਤੇ ਪਰਿਵਾਰ ਸਹਿਮਤ ਹੋਏਗਾ ਹੀ ਨਹੀਂ, ਰੱਬੀ ਪੈਂਡੇ ਦੇ ਉੱਤੇ ਆਪ ਚੱਲ ਸਕੋਗੇ ਨਹੀਂ। ਅੰਮ੍ਰਿਤ ਛਕਣ ਦਾ ਵਿਚਾਰ ਹੈ ਛਕ ਲਓ, ਗੁਰੂ ਗੁਰੂ ਜਪਣ ਦਾ ਵਿਚਾਰ ਹੈ ਜਪ ਲਓ। ਇਹ ਕਹੋ ਕਿ ਸਾਗਰ ਦੀਆਂ ਲਹਿਰਾਂ ਖਾਮੋਸ਼ ਹੋ ਜਾਣ ਤੇ ਮੈਂ ਆਪਣੀ ਬੇੜੀ ਨੂੰ ਫੇਰ ਤੋਰਾਂਗਾ। ਸਾਗਰ ਦੀਆਂ ਲਹਿਰਾਂ ਪਿਆਰਿਓ ਕਦੀ ਖਾਮੋਸ਼ ਹੁੰਦੀਆਂ ਹੀ ਨਹੀਂ ਹੈ। ਇੱਕ ਲਹਿਰ ਮਿਟਦੀ ਨਜ਼ਰ ਆ ਰਹੀ ਹੈ, ਨਾਲ ਦੂਸਰੀ ਬਣਦੀ ਵੀ ਨਜ਼ਰ ਪੈ ਰਹੀ ਹੈ। ਤੇ ਜੇ ਕੋਈ ਮਲਾਹ ਇਹ ਗੱਲ ਕਹੇ ਵੀ ਸਾਗਰ ਦੀਆਂ ਲਹਿਰਾਂ ਸ਼ਾਂਤ ਹੋ ਜਾਣ ਤੇ ਮੈਂ ਫੇਰ ਬੇੜੀ ਚਲਾਵਾਂਗਾ, ਸਾਗਰ ਦੀਆਂ ਲਹਿਰਾਂ ਤੇ ਅੱਜ ਤੱਕ ਨਾ ਸ਼ਾਂਤ ਹੋਈਆਂ ਨੇ ਨਾ ਇਹਨਾਂ ਨੇ ਹੋਣਾ। ਪਰਿਵਾਰ ਕਦੀ ਕਿਸੇ ਦਾ ਸਹਿਮਤ ਨਾ ਹੋਇਆ ਤੇ ਨਾ ਹੋਏਗਾ। ਤੁਸੀਂ ਖੁਦ ਵੇਖਣਾ ਹੈ ਕਿ ਮੈਂ ਧਰਮ ਦੇ ਪੈਂਡੇ ਚੱਲਣਾ ਹੈ ਜਾਂ ਨਹੀਂ ਚੱਲਣਾ। ਤੋ ਭਗਤ ਫਰੀਦ ਸਾਹਿਬ ਜੀ ਕਹਿ ਰਹੇ ਨੇ ਤੌਲੀ ਰਾਵੇ ਕੋਏ, ਕਹਿਣ ਲੱਗੇ ਕੋਈ ਵਿਰਲਾ ਵਿਰਲਾ ਬਜ਼ੁਰਗ, ਤੌਲਿਆਂ ਵਾਲਾਂ ਦਾ ਮਾਲਕ, ਕਹਿਣ ਲੱਗੇ ਕੋਈ ਵਿਰਲਾ ਵਿਰਲਾ ਹੀ ਖੁਦਾ ਤੇਰੀ ਭੁੱਖ ਤੇ ਪਿਆਸ ਨੂੰ ਲੈ ਕੇ ਤੇਰੇ ਕੋਲ ਆ ਰਿਹਾ, ਵਰਨਾ ਸਮਾਂ ਪਾਸ ਕਰਨ ਲਈ ਆਉਂਦੇ ਨੇ। ਖਿਮਾ ਚਾਹਾਂਗਾ, ਸਮਾਂ ਪਾਸ ਕਰਨ ਲਈ ਆਉਂਦੇ ਨੇ। ਕੋਈ ਵਿਰਲਾ ਵਿਰਲਾ ਤੇਰੀ ਤੜਪ, ਤੇਰੀ ਚਾਹਤ ਲੈ ਕੇ ਗੁਰਦੁਆਰੇ ਆਉਂਦਾ। ਅਗਰ ਪਰਮਾਤਮਾ ਦੀ ਭੁੱਖ ਲੈ ਕੇ ਆ ਰਹੇ ਹੋ ਤੇ ਹੁਣ ਇੱਕ ਜੁੱਟ ਹੋ ਕੇ ਰੱਬ ਜੀ ਦੇ ਰਾਹ ਦੇ ਉੱਤੇ ਚੱਲਣਾ ਸ਼ੁਰੂ ਕਰ ਦਿਓ। ਤੌਲੀ ਰਾਵੇ ਕੋਏ, ਅੱਗੇ ਕਹਿੰਦੇ ਨੇ ਕਰ ਸਾਈਂ ਸਿਓ ਪਿਰਹੜੀ। ਪਿਰਹੜੀ ਦਾ ਮਤਲਬ ਹੁੰਦਾ ਹੈ ਪ੍ਰੇਮ। ਕਹਿਣ ਲੱਗੇ ਆਪਣੇ ਸਾਈਂ ਜੀ ਦੇ ਨਾਲ ਪ੍ਰੇਮ ਕਰ, ਪਰਮਾਤਮਾ ਦੇ ਨਾਲ ਪ੍ਰੇਮ ਕਰ। ਰੰਗ ਨਵੇਲਾ ਹੋਏ ਤੇਰੇ ਜੀਵਨ ਦੇ ਅੰਦਰ ਬਹਾਰ ਹੀ ਨਵੀਂ ਬਣ ਜਾਏਗੀ, ਰੰਗ ਹੀ ਨਵਾਂ ਬਣ ਜਾਏਗਾ, ਜੀਵਨ ਦੇ ਅੰਦਰ ਆਨੰਦ ਹੀ ਨਵਾਂ ਬਣ ਜਾਏਗਾ। ਪਰ ਕਦ ਬਣ ਜਾਏਗਾ? ਜਦ ਸਾਈਂ ਜੀ ਦੇ ਨਾਲ, ਪਰਮਾਤਮਾ ਦੇ ਨਾਲ ਤੇਰੀ ਪ੍ਰੀਤ ਬਣੇਗੀ, ਤੇਰਾ ਪ੍ਰੇਮ ਬਣੇਗਾ। ਇੱਥੇ ਇੱਕ ਬੇਨਤੀ ਮੈਂ ਆਪ ਸੰਗਤ ਦੇ ਸਾਹਮਣੇ ਕਰਦਾ ਚੱਲਾਂ। ਇੱਕ ਨਿਤਨੇਮ ਕਰਨ ਵਾਲੇ ਦਾ ਮਨ, ਨਿਤਨੇਮੀ ਦਾ ਮਨ ਮੈਲਾ ਹੋ ਸਕਦਾ ਹੈ। ਮੇਰੀ ਮੁਕੰਮਲ ਬੇਨਤੀ ਨੂੰ ਸੁਣਨ ਤੋਂ ਬਾਅਦ ਨਤੀਜੇ ਦੇ ਉੱਤੇ ਤਾਂ ਪਹੁੰਚਿਓ। ਇੱਕ ਨਿਤਨੇਮ ਕਰਨ ਵਾਲੇ ਨਿਤਨੇਮੀ ਦਾ ਮਨ ਮੈਲਾ ਹੋ ਸਕਦਾ ਹੈ। ਤੇ ਜਦ ਕੋਈ ਨਿਤਨੇਮੀ ਨਿਤਨੇਮ ਕਰਦਾ ਹੈ, ਜ਼ਰੂਰੀ ਤੇ ਨਹੀਂ ਕਿ ਜਿੰਨਾ ਸਮਾਂ ਨਿਤਨੇਮ ਚੱਲਦਾ ਹੈ ਮਨ ਪਵਿੱਤਰ ਹੀ ਹੁੰਦਾ ਹੈ, ਮਨ ਦੇ ਅੰਦਰ ਕੋਈ ਮੈਲ ਆਉਂਦੀ ਹੀ ਨਹੀਂ, ਮਨ ਕਿਧਰੇ ਦੌੜਦਾ ਹੀ ਨਹੀਂ, ਮਨ ਦੇ ਅੰਦਰ ਮੈਲ ਬਣ ਜਾਂਦੀ ਹੈ। ਪੜ੍ਹ ਰਿਹਾ ਜਪਜੀ ਸਾਹਿਬ, ਪੜ੍ਹ ਰਿਹਾ ਸੁਖਮਣੀ ਸਾਹਿਬ, ਹੱਥਾਂ ਵਿੱਚ ਗੁਟਕਾ, ਨਜ਼ਰਾਂ ਟਿਕੀਆਂ ਨੇ ਬਾਣੀ ਦੇ ਉੱਤੇ, ਜ਼ੁਬਾਨ ਬਾਣੀ ਦਾ ਅਲਾਪ ਕਰ ਰਹੀ ਹੈ, ਬਾਣੀ ਨੂੰ ਜਪਦੀ ਹੈ, ਮਨ ਦੇ ਅੰਦਰ ਕੋਈ ਮੈਲ ਦੀ ਧਾਰਾ ਚੱਲਦੀ ਹੈ, ਮਨ ਦੇ ਅੰਦਰ ਕੋਈ ਮੈਲੇ ਵਿਚਾਰ ਚੱਲਦੇ ਨੇ। ਤੋ ਮੂਲ ਰੂਪ ਵਿੱਚ ਕਹਿ ਲਓ ਕਿ ਨਿਤਨੇਮੀ ਦਾ ਮਨ ਨਿਤਨੇਮ ਕਰਦਿਆਂ ਮੈਲਾ ਹੁੰਦਾ ਹੈ। ਜਿਤਨੇ ਆਪ ਨੇਮੀ ਪ੍ਰੇਮੀ ਹੋ, ਸਾਰੇ ਗੁਰਬਾਣੀ ਦਾ ਪਾਠ ਪਠਨ ਕਰਦੇ ਹੋ, ਰੌਲਾ ਵੀ ਲਾਉਂਦੇ ਹੋ, ਗੁਰੂ ਕੀ ਤਾਬਿਆ ਬਹਿ ਕੇ ਪਾਠ ਕਰਦਿਆਂ ਵੀ ਪਾਠੀ ਦਾ ਮਨ ਮੈਲਾ ਹੁੰਦਾ ਹੈ। ਖਿਮਾ ਚਾਹਾਂਗਾ, ਮੈਂ ਉਦਾਹਰਣ ਬਣਾ ਕੇ ਅਰਜ਼ ਕਰਨੀ ਚਾਹੁੰਦਾ, ਪਾਠ ਕਰਦਿਆਂ ਪਾਠੀ ਦੇ ਮਨ ਵਿੱਚ ਮੈਲ ਆ ਸਕਦੀ ਹੈ, ਸੇਵਾ ਕਰਦਿਆਂ ਸੇਵਾਦਾਰ ਦੇ ਮਨ ਵਿੱਚ ਮੈਲ ਆ ਸਕਦੀ ਹੈ। ਮੈਂ ਆਪਣੀ ਗੱਲ ਕਰਾਂ, ਕਥਾ ਕਰਦਿਆਂ ਕਰਦਿਆਂ, ਕਥਾ ਵਖਿਆਨ ਕਰਦਿਆਂ ਕਰਦਿਆਂ ਮਨ ਵਿੱਚ ਮੈਲ ਆ ਜਾਂਦੀ ਹੈ, ਕੀਰਤਨ ਕਰਦਿਆਂ ਕਰਦਿਆਂ ਮਨ ਵਿੱਚ ਮੈਲ ਆ ਜਾਂਦੀ ਹੈ। ਪਰ ਜਿਸ ਵਕਤ ਆਪ ਗੁਰੂ ਦੇ ਨਾਲ ਪ੍ਰੇਮ ਕਰ ਰਹੇ ਹੋ, ਉਸ ਇੱਕ ਪਲ ਨੂੰ ਨੋਟ ਕਰਕੇ ਵੇਖਣਾ, ਉਦੋਂ ਮਨ ਦੇ ਅੰਦਰ ਮੈਲ ਨਹੀਂ ਹੁੰਦੇ। ਹੁਣ ਇਸ ਤਰ੍ਹਾਂ ਕਹਿ ਲਓ, ਪਾਠੀ ਦਾ ਮਨ, ਨਿਤਨੇਮੀ ਦਾ ਮਨ, ਸੇਵਾਦਾਰ ਦਾ ਮਨ ਨਿਰਮਲ ਹੋ ਸਕਦਾ, ਪ੍ਰੇਮੀ ਦਾ ਮਨ ਮੈਲਾ ਨਹੀਂ ਹੁੰਦਾ। ਉਹਨਾਂ ਦੇ ਮਨ ਦੇ ਅੰਦਰ ਮੈਲ ਆ ਸਕਦੀ, ਇੱਥੇ ਮੈਲ ਨਹੀਂ ਹੁੰਦੀ ਪ੍ਰੇਮੀ ਦੇ ਮਨ ਦੇ ਅੰਦਰ। ਜਦੋਂ ਤੁਹਾਡੇ ਮਨ ਦੇ ਅੰਦਰ ਕਿਧਰੇ ਸਤਿਗੁਰੂ ਜੀ ਦੇ ਸੰਬੰਧ ਵਿੱਚ ਪ੍ਰੇਮ ਦਾ ਵਿਚਾਰ ਚੱਲੇ, ਪ੍ਰੇਮ ਦੀ ਨਿਰਮਲ ਧਾਰਾ ਚੱਲੇ, ਤੇ ਫਿਰ ਉਹਨਾਂ ਪਲਾਂ ਨੂੰ ਨੋਟ ਕਰਕੇ ਵੇਖਿਓ, ਮਨ ਦੇ ਅੰਦਰ ਨਾ ਕੋਈ ਵਾਸ਼ਨਾ, ਨਾ ਕਾਮ, ਨਾ ਕ੍ਰੋਧ, ਨਾ ਨਿੰਦਾ, ਨਾ ਚੁਗਲੀ। ਪ੍ਰੇਮ ਇਤਨਾ ਬਲਵਾਨ ਹੈ ਕਿ ਜਦ ਉਹ ਮਨ ਵਿੱਚ ਆਣ ਕੇ ਵੱਸਦਾ ਤੇ ਉਹ ਸਾਰਿਆਂ ਨੂੰ ਇੱਥੋਂ ਦੁੜਾ ਕੇ ਬਾਹਰ ਕਰ ਦਿੰਦਾ, ਆਪ ਹੀ ਉੱਥੇ ਰਹਿੰਦਾ। ਪਰ ਸ਼ਰਤ ਇਹ ਹੈ ਕਿ ਪ੍ਰੇਮ ਮੁਕੰਮਲ ਤੌਰ ਤੇ ਆਉਣਾ ਚਾਹੀਦਾ।
ਇਹਨੇ ਕਿ ਚਲੋ ਮਾੜਾ ਜਿਹਾ ਵਿਚਾਰ ਆਇਆ ਨਿਕਲ ਗਿਆ, ਪ੍ਰੇਮ ਮੁਕੰਮਲ ਤੌਰ ਤੇ ਬਣਨਾ ਚਾਹੀਦਾ, ਪ੍ਰੇਮੀ ਦਾ ਮਨ ਮੈਲਾ ਨਹੀਂ ਹੁੰਦਾ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਕਰ ਸਾਈ ਸਿਓ ਪਿਰਹੜੀ ਰੰਗ ਨਵੇਲਾ ਹੋਏ। ਆਪਣੇ ਮਨ ਦੇ ਅੰਦਰ ਝਾਤੀ ਮਾਰ ਕੇ ਵੇਖੋ ਕਿ ਸਾਈ ਜੀ ਦਾ ਪਿਆਰ ਹੈ ਜਾਂ ਔਗਣਾ ਦਾ ਪਿਆਰ ਹੈ। ਅਗਰ ਇਹ ਆਪਣੇ ਉੱਤੇ ਪ੍ਰਸ਼ਨ ਕਰੋ ਕਿ ਮੇਰਾ ਪਿਆਰ ਔਗਣਾ ਦੇ ਨਾਲ ਹੈ ਜਾਂ ਪ੍ਰਮਾਤਮਾ ਦੇ ਨਾਲ ਹੈ, ਤੇ ਜਵਾਬ ਤੁਹਾਨੂੰ ਆਪੇ ਮਿਲ ਜਾਏਗਾ ਕਿ ਔਗਣਾ ਦੇ ਨਾਲ ਹੈ ਜਾਂ ਪ੍ਰਮਾਤਮਾ ਦੇ ਨਾਲ ਹੈ। ਔਗਣ ਪੜੇ ਨੇ ਪਰ ਖਿਮਾ ਚਾਹਾਂਗਾ, ਔਗਣ ਔਗਣ ਲੱਗਦੇ ਨਹੀਂ ਤਾਂ ਔਗਣਾ ਦੇ ਉੱਤੇ ਖੜੇ ਆ, ਔਗਣ ਔਗਣ ਲੱਗਦੇ ਨੇ। ਮੈਰਿਜ ਕਰ ਰਿਹਾ ਸਨਾ ਕਿ ਇੱਕ ਪਾਗਲ ਤੇ ਇੱਕ ਸਮਝਦਾਰ। ਜਿਹੜਾ ਪਾਗਲ ਹੁੰਦਾ ਹੈ ਉਹ ਰੂੜੀ ਦੇ ਕੂੜੇ ਕਰਕਟ ਦੇ ਮਲ ਮੂਤਰ ਦੇ ਢੇਰ ਦੇ ਉੱਤੇ ਬਹਿ ਸਕਦਾ ਹੈ, ਜਿਹੜਾ ਪਾਗਲ ਹੁੰਦਾ ਹੈ। ਜਿਹੜਾ ਪਾਗਲ ਹੁੰਦਾ ਹੈ ਉਹ ਮਲ ਮੂਤਰ ਦੇ ਕੋਲ ਖਲੋ ਕੇ ਗੀਤ ਵੀ ਗਾ ਸਕਦਾ, ਉਹਨੂੰ ਆਪ ਉੱਥੇ ਖਲੋਤੇ ਨੂੰ ਗੰਦਗੀ ਤੇ ਖਲੋਤੇ ਨੂੰ ਹੱਸਦਿਆਂ ਵੇਖ ਵੀ ਸਕਦੇ ਹੋ, ਉੱਥੇ ਬਹਿ ਕੇ ਖਾ ਵੀ ਸਕਦਾ ਹੈ, ਉੱਥੇ ਬਹਿ ਕੇ ਲੰਮਾ ਸਮਾਂ ਬਤੀਤ ਵੀ ਕਰ ਸਕਦਾ ਹੈ, ਦਿਨ ਗੁਜ਼ਾਰ ਸਕਦਾ ਹੈ, ਪਰ ਜਿਹੜਾ ਪਾਗਲ ਹੈ। ਪਰ ਸਮਝਦਾਰ ਉਸੇ ਮਲ ਮੂਤਰ ਦੇ ਢੇਰ ਕੋਲੋਂ ਨਿਕਲਦਾ ਤੇ ਨੱਕ ਦੇ ਉੱਤੇ ਰੁਮਾਲ ਰੱਖ ਕੇ ਨਿਕਲਦਾ, ਉੱਥੇ ਖਲੋਣਾ ਤੇ ਬੜੀ ਦੂਰ ਦੀ ਗੱਲ, ਨੱਕ ਨੂੰ ਦਬਾ ਕੇ ਨਿਕਲਦਾ, ਉੱਥੇ ਖਲੋ ਕੇ ਗਾਉਣਾ, ਖਲੋ ਕੇ ਹੱਸਣਾ, ਉੱਥੇ ਖਲੋ ਕੇ ਖਾਣਾ, ਇਹ ਤੇ ਬੜੀ ਅੱਗੇ ਦੀ ਗੱਲ। ਉਹ ਚਾਹੁੰਦਾ ਹੈ ਕਿ ਮੈਂ ਨੱਕ ਨੂੰ ਦਬਾ ਕੇ ਨਿਕਲਾਂ, ਇੱਥੋਂ ਦੀ ਬਦਬੋ ਦੁਰਗੰਧੀ ਮੇਰੇ ਤੱਕ ਨਾ ਆਵੇ, ਨੱਕ ਨੂੰ ਦਬਾ ਕੇ ਨਿਕਲਦਾ। ਪਰ ਪੁੱਛੀਏ ਵੀ ਕਿਉਂ? ਇੱਕ ਤੇ ਬਹਿ ਕੇ ਉੱਥੇ ਆਨੰਦ ਮਗਨ ਨਜ਼ਰ ਆ ਰਿਹਾ ਹੈ, ਤੂੰ ਨੱਕ ਦਬਾ ਕੇ ਨਿਕਲ ਰਿਹਾ ਹੈ ਕਿਉਂ? ਬੰਦਾ ਇਹ ਕਹੇਗਾ ਨਾ ਕਿ ਉਹ ਪਾਗਲ ਹੈ ਤੇ ਮੈਂ ਅਜੇ ਪਾਗਲ ਨਹੀਂ ਹਾਂ, ਮੈਂ ਸਿਆਣਾ, ਮੈਂ ਸਮਝਦਾਰ ਹਾਂ। ਫਿਰ ਮੈਂ ਖਿਮਾ ਮੰਗ ਲਵਾਂ, ਧਰਮ ਦੀ ਦੁਨੀਆਂ ਦੇ ਅੰਦਰ ਜੋ ਬੰਦਾ ਪਾਗਲ ਹੈ ਉਹ ਔਗਣਾ ਦੇ ਕੂੜ ਉੱਤੇ ਢੇਰ ਉੱਤੇ ਖਲੋਤਾ ਨਜ਼ਰ ਪੈਂਦਾ ਹੈ, ਤੇ ਜੋ ਸਮਝਦਾਰ ਹੈ ਉਹਨੂੰ ਸਮਝ ਆ ਜਾਂਦੀ ਇਹ ਬਦਬੋ ਹੈ, ਉਹ ਇੱਥੋਂ ਬਚਣ ਦਾ ਯਤਨ ਕਰਦਾ ਹੈ, ਇਹ ਦੁਰਗੰਧ ਹੈ ਇੱਥੋਂ ਬਚਣ ਦਾ ਯਤਨ ਕਰਦਾ ਹੈ। ਇੱਕ ਸੂਫੀ ਫਕੀਰ ਦਾ ਬੋਲ ਮੇਰੇ ਸਾਹਮਣੇ ਆਉਂਦਾ ਹੈ। ਉਹ ਕਿਸੇ ਰਾਜੇ ਦੇ ਨਿਯੋਤੇ ਦੇ ਉੱਤੇ, ਰਾਜੇ ਦੇ ਬੁਲਾਵੇ ਦੇ ਉੱਤੇ ਚਲਾ ਗਿਆ ਰਾਜ ਮਹਿਲ ਦੇ ਅੰਦਰ, ਤੇ ਰਾਜੇ ਨੇ ਉਸ ਫਕੀਰ ਸਾਈਂ ਦੇ ਰਹਿਣ ਵਾਸਤੇ ਉਚੇਚਾ ਮਹਿਲਾਂ ਦੇ ਅੰਦਰ ਇੰਤਜ਼ਾਮ ਕਰਵਾਇਆ, ਉਹਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ, ਸੁਗੰਧੀਆਂ ਦੇ ਛਿੜਕਾਵ ਕੀਤੇ, ਫੁੱਲਾਂ ਦੀਆਂ ਮਾਲਾ ਲਟਕਾਈਆਂ, ਚੰਦਨ ਦੀ ਲੱਕੜੀ ਅੰਦਰ ਲਿਆ ਕੇ ਰੱਖੀ, ਸੁਗੰਧੀ ਚੱਲਦੀ ਰਹੇ, ਇਤਰ ਫਲੇਲ ਆਦਿ ਦਾ ਛਿੜਕਾਵ ਕੀਤਾ। ਪਰ ਇੱਕ ਰਾਤ ਉਹ ਫਕੀਰ ਉੱਥੇ ਰਹਿੰਦਾ ਹੈ, ਸਵੇਰ ਸਾਰ ਹੁੰਦਿਆਂ ਸਾਰ ਰਾਜੇ ਨੂੰ ਕਹਿਣ ਲੱਗਾ, ਰਾਜਨ ਮੈਂ ਤੇਰੇ ਮਹਿਲਾਂ ਵਿੱਚ ਰਹਿਣਾ ਨਹੀਂ ਹੈ, ਮੈਨੂੰ ਜਾਣ ਦੀ ਆਗਿਆ ਦੇ, ਮੈਂ ਜਾਣਾ ਚਾਹੁੰਦਾ। ਉਹ ਕਹਿੰਦਾ, ਬਾਬਾ ਆਇਆ ਸੈ ਮੇਰੇ ਨਾਲ ਵਾਅਦਾ ਕਰਕੇ ਮੈਂ 3 ਦਿਨ ਲਗਾਤਾਰ ਤੇਰੇ ਪਾਸ ਤੇਰੇ ਮਹਿਲਾਂ ਵਿੱਚ ਰਵਾਂਗਾ, ਪਰ ਅਜੇ ਤੇ 1 ਰਾਤ ਗਈ, ਹੁਣੇ ਜਾਣ ਦੀ ਤਿਆਰੀ ਕਿਉਂ? ਮੇਰੇ ਪ੍ਰਬੰਧ ਵਿੱਚ ਕਿਧਰੇ ਕੋਈ ਕਮੀ ਨਜ਼ਰ ਆਈ?

ਕੋਲ ਬੁਲਾ ਲੈਂਦਾ। ਉਹ ਕਹਿਣ ਲੱਗਾ, ਫਕੀਰ ਸਾਈਂ ਕਹਿੰਦੇ ਨੇ ਮੇਰੇ ਮਹਿਲਾਂ ਦੇ ਅੰਦਰ ਦੁਰਗੰਧ ਬੜੀ ਹੈ, ਤੁਸੀਂ ਵੀ ਸਾਰੇ ਸੂਝਵਾਨ ਹੋ, ਤੁਸੀਂ ਵੇਖੋ ਮੇਰੇ ਮਹਿਲਾਂ ਦੇ ਅੰਦਰ ਵਾਕਈ ਦੁਰਗੰਧ ਹੈ। ਚਲੇ ਗਏ ਸਾਰੇ ਇਕੱਠੇ ਹੋ ਕੇ ਉਸ ਸਾਈਂ ਜੀ ਦੇ ਰਹਿਣ ਵਾਲੀ ਜਗ੍ਹਾ ਦੇ ਪਾਸ, ਜਾ ਕੇ ਵੇਖੇ ਸੁਗੰਧੀਆਂ ਹੀ ਬੜੀਆਂ ਨੇ, ਬਲਕਿ ਚੰਦਨ ਦੀ ਲੱਕੜੀ ਵੀ ਏ, ਫੁੱਲਾਂ ਦੀਆਂ ਮਾਲਾਵਾਂ ਨੇ, ਇਤਰ ਫਲੇਲ ਏ, ਤਰ੍ਹਾਂ ਤਰ੍ਹਾਂ ਦੇ ਛਿੜਕਾਵ ਨੇ। ਉਹ ਕਹਿਣ ਲੱਗਾ, ਫਕੀਰ ਕੋਈ ਬਹਾਨਾ ਹੋਰ ਲਾਓ ਜੋ ਚੱਲ ਸਕੇ, ਇਹ ਸਾਰੇ ਵੇਖ ਰਹੇ ਨੇ, ਜਾਣ ਰਹੇ ਨੇ, ਨਾਸਕਾਵਾਂ ਇਹਨਾਂ ਦੀਆਂ ਕੰਮ ਕਰਦੀਆਂ ਨੇ, ਸਭ ਨੂੰ ਪਤਾ ਏ ਕਿ ਖੁਸ਼ਬੂ ਸੁਗੰਧ ਬੜੀ ਏ, ਦੁਰਗੰਧੀ ਦਾ ਤੇ ਨਾਮੋ ਨਿਸ਼ਾਨ ਨਹੀਂ। ਇਹ ਫਕੀਰ ਕਹਿਣ ਲੱਗਾ, ਰਾਜਨ ਮੇਰੇ ਨਾਲ ਬਾਹਰ ਚੱਲ, ਫਿਰ ਮੈਂ ਜਵਾਬ ਦਿਆਂਗਾ, ਮੇਰੇ ਨਾਲ ਬਾਹਰ ਚੱਲ। ਹੁਣ ਫਕੀਰ ਰਾਜੇ ਨੂੰ ਨਾਲ ਲੈ ਕੇ ਬਾਹਰ ਚਲਾ ਜਾਂਦਾ ਹੈ ਆਬਾਦੀ ਤੋਂ ਬਾਹਰ। ਦੋ ਚਾਰ ਪੰਜ ਨੌਕਰ ਚਾਕਰ ਵੀ ਨੇ। ਰਾਜਾ ਵਾਰ ਵਾਰ ਪ੍ਰਸ਼ਨ ਕਰਦਾ, ਬਾਬਾ ਜੋ ਮੇਰਾ ਪ੍ਰਸ਼ਨ ਸੀ ਮਹਿਲਾਂ ਵਿੱਚ ਦੁਰਗੰਧੀ ਨਹੀਂ, ਤੂੰ ਕਹਿੰਦਾ ਜਵਾਬ ਦਿਆਂਗਾ ਬਾਹਰ ਜਾ ਕੇ, ਕਿੱਥੇ ਬਾਹਰ ਜਾਣਾ ਹੈ, ਹੋਰ ਕਿਧਰੇ ਬਾਹਰ ਜਾਣਾ, ਮੇਰੇ ਸਵਾਲ ਦਾ ਜਵਾਬ ਅਗਰ ਤੇਰੇ ਕੋਲ ਨਹੀਂ, ਤੂੰ ਜੰਗਲ ਦਾ ਸਹਾਰਾ ਲੈ ਕੇ ਨੱਠਣਾ ਹੀ ਚਾਹੁੰਦਾ ਹੈ, ਤੇ ਮੈਂ ਤੈਨੂੰ ਜਾਣ ਵਾਸਤੇ ਵੈਸੇ ਹੀ ਕਹਿ ਦਿੰਦਾ, ਮੈਨੂੰ ਕਿਉਂ ਬਾਹਰ ਲੈ ਕੇ ਜਾ ਰਿਹਾ। ਉਹ ਕਹਿਣ ਲੱਗਾ, ਨਹੀਂ, ਤੇਰਾ ਜਵਾਬ ਨੇੜੇ ਹੀ ਆਉਣ ਵਾਲਾ ਹੈ। ਉਸ ਰਾਜੇ ਨੂੰ ਲੈ ਕੇ ਚੱਲਦਾ ਚੱਲਦਾ ਪਹੁੰਚ ਜਾਂਦਾ ਉਸ ਜਗ੍ਹਾ ਤੇ ਜਿੱਥੇ ਪਸ਼ੂਆਂ ਦੀ ਚਮੜੀ ਉਤਾਰੀ ਜਾ ਰਹੀ ਹੈ, ਮੁਰਦੇ ਪਸ਼ੂਆਂ ਦਾ ਚਮ ਲਾਇਆ ਜਾ ਰਿਹਾ, ਉਸ ਜਗ੍ਹਾ ਤੇ ਲੈ ਕੇ ਚਲਾ ਜਾਂਦਾ। ਫਕੀਰ ਸਾਈ ਕਹਿਣ ਲੱਗਾ, ਰਾਜਾ ਤੇਰੇ ਸਵਾਲ ਦਾ ਜਵਾਬ ਮਿਲ ਗਿਆ, ਇੱਥੇ ਖੜਾ ਹੋ ਮੇਰੇ ਨਾਲ, ਦੋ ਚਾਰ ਪੰਜ ਮਿੰਟ ਖੜਾ ਹੋ। ਉਹ ਕਹਿੰਦਾ, ਕਿਉਂ ਖੜਾ ਹੋ, ਇੱਥੇ ਤੇ ਦੁਰਗੰਧ ਬੜੀ ਏ, ਬਦਬੋ ਬੜੀ ਏ, ਇੱਕ ਮਿੰਟ ਵੀ ਖਲੋਣਾ ਇੱਥੇ ਦੁਸ਼ਤਰ ਲੱਗਦਾ ਹੈ, ਇੱਕ ਮਿੰਟ ਵੀ ਖਲਾਉਣਾ ਭਾਰਾ ਲੱਗਦਾ ਹੈ। ਤੂੰ ਕਹਿੰਦਾ 10 ਮਿੰਟ ਖਲੋ, ਆਖਰ ਮੈਂ ਰਾਜਾ, ਇੱਥੇ ਦੁਰਗੰਧ ਬੜੀ ਹੈ। ਹੁਣ ਜਿਹੜੇ ਪਸ਼ੂਆਂ ਦਾ ਚਮੜਾ ਲਾ ਰਹੇ ਸਨ, ਉਸ ਫਕੀਰ ਬਾਬੇ ਨੇ ਉਹਨਾਂ ਚਮੜੇ ਲਾਉਣ ਵਾਲਿਆਂ ਨੂੰ ਆਵਾਜ਼ ਦਿੱਤੀ, ਆਖਿਆ, ਸੱਜਣੋ 2 ਮਿੰਟ ਸਾਡੇ ਕੋਲ ਆਵੋ। ਹੁਣ ਰਾਜਾ ਸੀ, ਰਾਜੇ ਨੂੰ ਵੇਖ ਕੇ ਸਾਰੇ ਦੇ ਸਾਰੇ ਕੋਲ ਆ ਗਏ। ਫਕੀਰ ਬਾਬਾ ਪੁੱਛਦਾ ਹੈ ਵੀ ਚਮੜੀ ਲਾ ਰਹੇ ਹੋ ਪਸ਼ੂਆਂ ਦੀ, ਤੁਹਾਨੂੰ ਦੁਰਗੰਧ ਨਹੀਂ ਆਉਂਦੀ? ਉਹ ਕਹਿਣ ਲੱਗੇ, ਜੀ ਆਉਂਦੀ ਹੁੰਦੀ ਸੀ ਪਹਿਲਾਂ ਪਹਿਲਾਂ, ਇਹ ਚਮੜੀ ਲਾਉਂਦਿਆਂ ਲਾਉਂਦਿਆਂ, ਦੁਰਗੰਧ ਲੈਂਦਿਆਂ ਲੈਂਦਿਆਂ ਸਾਡਾ ਅੰਦਰ ਇਹਦੇ ਨਾਲ ਸਹਿਮਤ ਹੋ ਗਿਆ, ਨਾਸਕਾਵਾਂ ਕੰਮ ਕਰਨੀਆਂ ਹੀ ਛੱਡ ਗਈਆਂ ਨੇ, ਦੁਰਗੰਧ ਲੱਗਦੀ ਨਹੀਂ ਹੈ। ਫਕੀਰ ਕਹਿਣ ਲੱਗਾ, ਰਾਜਾ ਤੇਰੇ ਕੋਲ ਨੇ ਔਗਣ ਬੜੇ, ਤੇਰੇ ਮਹਿਲਾਂ ਦੇ ਅੰਦਰ ਔਗਣਾਂ ਦੀ ਬਦਬੋ ਜੋ ਮੈਨੂੰ ਤੇ ਉੱਥੇ ਜਾ ਕੇ ਮਹਿਸੂਸ ਹੋਈ, ਪਰ ਤੂੰ ਔਗਣਾਂ ਦੇ ਅੰਦਰ ਰਹਿਣਾ, ਤੈਨੂੰ ਮਹਿਸੂਸ ਹੋਣ ਦਾ ਵਿਚਾਰ ਹੀ ਅੰਦਰੋਂ ਮਾਰ ਬੈਠਾ, ਖਤਮ ਹੋ ਗਿਆ, ਤੈਨੂੰ ਮਹਿਸੂਸ ਹੁੰਦੀ ਨਹੀਂ ਹੈ, ਔਗਣਾਂ ਦੀ ਬਦਬੋ ਹੈ ਤੇਰੇ ਮਹਿਲਾਂ ਦੇ ਅੰਦਰ ਬੜੇ। ਸਮਝ ਆਈ ਕਿ ਬਾਬਾ ਜੋ ਕਹਿਣਾ ਚਾਹੁੰਦੇ ਨੇ ਉਹ ਗੱਲ ਕੁਝ ਹੋਰ ਹੈ, ਬਾਹਰਲੀ ਗੰਦਗੀ ਦੀ ਗੱਲ ਨਹੀਂ ਹੈ। ਸੱਚਮੁੱਚ ਉਹ ਮਨੁੱਖ ਔਗਣਾਂ ਦੇ ਨਾਲ, ਦੁਰਗੰਧੀ ਦੇ ਨਾਲ ਭਰਿਆ ਹੈ। ਜਿਸ ਮਨੁੱਖ ਨੇ ਆਪਣੀ ਜਵਾਨੀ ਨੂੰ ਸਵਾਰਿਆ ਨਹੀਂ ਹੈ, ਜਵਾਨੀ ਨੂੰ ਸ਼ਿੰਗਾਰਿਆ ਨਹੀਂ ਹੈ, ਗੁਨਾਹ ਕਰਦਾ ਹੈ ਤੇ ਗੁਨਾਹ ਕਰਨ ਤੋਂ ਬਾਅਦ ਗੁਨਾਹਾਂ ਨੂੰ ਗੁਨਾਹ ਕਹਿਣ ਵਾਸਤੇ ਫਿਰ ਉਹ ਰਾਜੀ ਵੀ ਨਹੀਂ ਹੈ, ਤਿਆਰ ਵੀ ਨਹੀਂ ਹੈ। ਤੋ ਕਹਿ ਰਹੇ ਨੇ ਭਗਤ ਜੀ ਕਿ ਕਰ ਸਾਈਂ ਸਿਉ ਪਿਰਹੜੇ, ਰੱਬ ਜੀ ਦੇ ਨਾਲ ਪ੍ਰੇਮ ਕਰ, ਗੁਨਾਹ ਚਲੇ ਜਾਣ, ਗੁਣ ਅੰਦਰ ਵਸ ਜਾਣ, ਦੁਰਗੰਧੀ ਚਲੀ ਜਾਏ, ਪਾਗਲਪਣ ਚਲਾ ਜਾਏ ਤੇ ਸੂਝ ਸਮਝ ਤੇਰੇ ਅੰਦਰ ਆਣ ਕੇ ਟਿਕਾਣਾ ਕਰ ਲੈ। ਕਹਿਣ ਲੱਗੇ, ਰੰਗ ਨਵੇਲਾ ਹੋਏ। ਅਗਲਾ ਬਚਨ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ, ਮਹਿਲਾ ਤੀਜਾ। ਫਰੀਦਾ ਲਫ਼ਜ਼ ਉਹਨਾਂ ਨੇ ਵੀ ਫਰੀਦ ਹੀ ਵਰਤਿਆ, ਪਰ ਇਹ ਬਚਨ ਹੈ ਗੁਰੂ ਅਮਰਦਾਸ ਸਾਹਿਬ ਜੀ ਦਾ। ਇਹ ਬਚਨ ਕਿਉਂ ਵਰਤਣਾ ਪਿਆ? ਕਿਉਂਕਿ ਫਰੀਦ ਜੀ ਜਿੰਨੀ ਡੂੰਘਾਈ ਗਹਿਰਾਈ ਵਿੱਚ ਜਾ ਕੇ ਆਪਣੇ ਬਚਨ ਕਹਿ ਰਹੇ ਨੇ, ਇਤਨੀ ਗਹਿਰਾਈ ਵਿੱਚ ਜਾਣਾ ਆਮ ਬੰਦੇ ਦੀ ਸਮਰੱਥਾ ਨਹੀਂ ਹੈ, ਵਸ ਵਿੱਚ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਜੀ ਉਸ ਸਲੋਕ ਨੂੰ ਥੋੜਾ ਜਿਹਾ ਸਰਲ ਕਰਕੇ ਆਮ ਲੋਕਾਂ ਦੇ ਸਾਹਮਣੇ ਬਿਆਨ ਕਰ ਰਹੇ ਨੇ। ਫਰੀਦ ਸਾਹਿਬ ਜੀ ਦੇ ਸਲੋਕ ਦੇ ਅੰਦਰ ਕੋਈ ਕਮੀ ਨਹੀਂ ਹੈ, ਇਸ ਤਰ੍ਹਾਂ ਨਹੀਂ ਹੈ ਕਿ ਉਹ ਅਧੂਰਾ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਉਹਨੂੰ ਪੂਰਿਆਂ ਕਰਨ ਦਾ ਯਤਨ ਕਰ ਰਹੇ ਨੇ, ਇਸ ਤਰ੍ਹਾਂ ਨਹੀਂ। ਬਹੁਤ ਗਹਿਰਾ ਹੈ, ਰਾਜ ਦਾ ਭਰਿਆ ਹੋਇਆ, ਰਹੱਸ ਦਾ ਭਰਿਆ ਹੋਇਆ ਫਰੀਦ ਸਾਹਿਬ ਦਾ ਬਚਨ ਹੈ। ਆਮ ਲੋਕ ਸੁਣ ਕੇ ਉਸ ਬਚਨ ਨੂੰ ਕਿਧਰੇ ਭਰਮ ਭੁਲੇਖੇ ਦੇ ਚੱਕਰ ਵਿੱਚ ਨਾ ਪੈ ਜਾਣ। ਗੁਰੂ ਅਮਰਦਾਸ ਸਾਹਿਬ ਜੀ ਨੇ ਅੱਗੇ ਆਪਣਾ ਸਲੋਕ ਨਾਲ ਲੱਗਦਾ ਲਿਖ ਦਿੱਤਾ। ਕਹਿਣ ਲੱਗੇ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ, ਰੱਬ ਕਾਲਿਆਂ ਵਿੱਚ ਵੀ ਮਿਲ ਜਾਂਦਾ ਹੈ ਤੇ ਧੌਲਿਆਂ ਵਿੱਚ ਵੀ ਮਿਲ ਜਾਂਦਾ ਹੈ, ਜਵਾਨੀ ਵਿੱਚ ਵੀ ਮਿਲ ਜਾਂਦਾ ਹੈ ਤੇ ਬੁਢਾਪੇ ਵਿੱਚ ਵੀ ਮਿਲ ਜਾਂਦਾ ਹੈ। ਰੱਬ ਨੂੰ ਮਿਲਣ ਵਾਸਤੇ ਕੋਈ

0: ਸਮਾਂ ਨਿਯੁਕਤ ਨਹੀਂ। ਇਹ ਨਹੀਂ ਕਿ ਬਾਲਪਨ ਵਿਚ ਮਿਲਦਾ ਨਹੀਂ, ਜਵਾਨੀ ਵਿਚ ਮਿਲਦਾ ਜਾਂ ਜਵਾਨੀ ਵਿਚ ਨਹੀਂ ਮਿਲਦਾ ਤੇ ਬੁਢਾਪੇ ਵਿਚ ਮਿਲਦਾ, ਔਰ ਇੰਨੇ ਤੋਂ ਲੈ ਕੇ ਇੰਨੇ ਸਾਲਾਂ ਦੇ ਦਰਮਿਆਨ ਮਿਲਦਾ, ਜਾਂ ਸਵੇਰੇ ਉੱਠਣ ਵਾਲਿਆਂ ਨੂੰ ਮਿਲਦਾ ਤੇ ਦੁਪਹਿਰੇ ਨਾਮ ਜਪਣ ਵਾਲਿਆਂ ਨੂੰ ਨਹੀਂ ਮਿਲਦਾ, ਜਾਂ ਦੁਪਹਿਰੇ ਆਉਣ ਵਾਲਿਆਂ ਨੂੰ ਮਿਲਦਾ ਤੇ ਸ਼ਾਮ ਨੂੰ ਗੁਰਦੁਆਰੇ ਮੰਦਰ ਮਸਜਿਦ ਜਾਣ ਵਾਲਿਆਂ ਨੂੰ ਨਹੀਂ ਮਿਲਦਾ, ਸਮਾਂ ਨਿਰਧਾਰਿਤ ਨਹੀਂ। ਕਹਿਣ ਲੱਗੇ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ, ਪਰ ਜੇ ਕੋਈ ਉਸ ਸਾਹਿਬ ਨੂੰ ਆਪਣੇ ਚਿੱਤ ਦੇ ਅੰਦਰ ਟਿਕਾ ਲਵੇ, ਆਪਣੇ ਚਿੱਤ ਦੇ ਅੰਦਰ ਵਸਾ ਲਵੇ। ਹੁਣ ਫੇਰ ਇੱਕ ਬੇਨਤੀ ਕਰਾਂ, ਗੁਰੂ ਅਮਰਦਾਸ ਸਾਹਿਬ ਜੀ ਗੱਲ ਚਿੱਤ ਦੀ ਕਰ ਰਹੇ ਨੇ, ਆਪ ਆਪਣੇ ਆਪਣੇ ਚਿੱਤ ਦਾ ਮੁਤਾਲਿਆ ਕਰੋ, ਚਿੱਤ ਦੀ ਖੋਜ ਬੀਨ ਕਰੋ, ਸਾਡੇ ਚਿੱਤ ਦੇ ਅੰਦਰ ਚੱਲਦਾ ਕੀ ਹੈ, ਚਿੱਤ ਸਾਡਾ ਇਹਦੇ ਅੰਦਰ ਆਖਰ ਕੁਝ ਨਾ ਕੁਝ ਚੱਲਦਾ, ਪਰ ਨਜ਼ਰ ਤੁਹਾਨੂੰ ਪੈਣਾ ਹੈ ਕਿ ਕੀ ਚੱਲਦਾ। ਮੈਂ ਫੇਰ ਇੱਕ ਬੇਨਤੀ ਕਰਾਂ, ਬਾਹਰੋਂ ਅਗਰ ਵੇਖੀਏ ਤੇ ਜਿਤਨੇ ਆਪ ਸਤ ਸੰਗੀ ਹੋ ਇਹਨਾਂ ਦੇ ਬਹਿਣ ਦਾ ਤਲ ਬਰਾਬਰ ਹੈ, ਤਕਰੀਬਨ ਤਕਰੀਬਨ ਬਹਿਣ ਦਾ ਅੰਦਾਜ਼ ਵੀ ਬਰਾਬਰ, ਇੱਕ ਜਗ੍ਹਾ ਇੱਕ ਦਰਬਾਰ ਇੱਕ ਟਿਕਾਣਾ ਇੱਕੋ ਗੁਰੂ ਦੀ ਹਜ਼ੂਰੀ, ਇੱਥੇ ਸਾਰੇ ਬੈਠੇ ਹੋ ਨਾ ਜਿੰਨੇ ਵੀਰ ਭੈਣਾਂ ਰਲ ਕੇ ਬੈਠੇ ਹੋ, ਪਰ ਮਨ ਦਾ ਤਲ ਇੱਕ ਨਹੀਂ ਹੈ, ਸਰੀਰ ਦਾ ਤਲ ਸਾਰਿਆਂ ਦਾ ਇਸ ਵਕਤ ਇੱਕ ਹੈ, ਜਗ੍ਹਾ ਇੱਕ ਹੈ, ਮਨ ਜਿਹੜੀ ਜਿਹੜੀ ਜਗ੍ਹਾ ਤੇ ਉਹ ਸਾਰਿਆਂ ਦੀ ਵੱਖਰੀ ਵੱਖਰੀ ਹੈ। ਹੁਣ ਸਾਂਝੇ ਤੌਰ ਤੇ ਕਿਵੇਂ ਕਹਿ ਦਈਏ ਕਿ ਸਾਰਿਆਂ ਦੇ ਚਿੱਤ ਦੇ ਅੰਦਰ ਪਰਮਾਤਮਾ ਦਾ ਚਿੰਤਨ ਹੈ, ਜਾਂ ਸਾਰਿਆਂ ਦੇ ਚਿੱਤ ਦੇ ਅੰਦਰ ਕੋਈ ਸ਼ੈਤਾਨ ਚੱਲਦਾ ਹੈ ਜਾਂ ਭਗਵਾਨ ਚੱਲਦਾ ਹੈ, ਕਿਵੇਂ ਕਹੀਏ? ਚਿੱਤ ਦੇ ਅੰਦਰ ਕੀ ਚੱਲਦਾ ਹੈ ਇਹਦੀ ਸਮਝ ਤੁਹਾਨੂੰ ਹੈ ਤੇ ਜਾਂ ਅੰਤਰਜਾਮੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ? ਤੁਹਾਡੇ ਚਿੱਤ ਦੇ ਅੰਦਰ ਇਸ ਵਕਤ ਕੀ ਮਾਲਾ ਚੱਲਦੀ ਹੈ? ਕਾਮ ਵੀ ਚੱਲ ਸਕਦਾ ਹੈ, ਤੁਹਾਡੇ ਚਿੱਤ ਦੇ ਅੰਦਰ ਕ੍ਰੋਧ ਵੀ ਚੱਲਦਾ ਹੋ ਸਕਦਾ ਹੈ, ਨਿੰਦਾ ਚੁਗਲੀ ਈਰਸ਼ਾ ਬਖੀਲੀ ਠੱਗੀ ਠੋਰੀ, ਪਤਾ ਨੀ ਕਿਹੜੇ ਕਿਹੜੇ ਵਿਚਾਰ ਮੰਦੇ ਚੱਲਦੇ ਨੇ ਤੇ ਕਿਹੜੇ ਕਿਹੜੇ ਵਿਚਾਰ ਚੰਗੇ ਚੱਲਦੇ ਨੇ, ਇਹ ਤੇ ਤੁਹਾਨੂੰ ਪਤਾ ਹੈ ਨਾ ਕਿ ਤੁਹਾਡੇ ਚਿੱਤ ਦੇ ਅੰਦਰ ਮਾਲਾ ਵਿਚਾਰਾਂ ਦੀ ਜਿਹੜੀ ਚੱਲ ਰਹੀ ਉਹ ਕਿਸ ਤਰ੍ਹਾਂ ਦੀ ਚੱਲ ਰਹੀ, ਉਲਟੀ ਚੱਲਦੀ ਹੈ ਜਾਂ ਸਿੱਧੀ ਚੱਲਦੀ ਹੈ। ਤੇ ਗੁਰੂ ਅਮਰਦਾਸ ਸਾਹਿਬ ਜੀ ਗੱਲ ਚਿੱਤ ਦੀ ਕਰ ਰਹੇ ਨੇ, ਕਹਿਣ ਲੱਗੇ ਗੱਲ ਤੇਰੇ ਸਰੀਰ ਦੀ ਨਹੀਂ ਹੈ ਕਿ ਸਰੀਰ ਗੁਰਦੁਆਰੇ ਵਿੱਚ ਹੈ, ਸਰੀਰ ਮੰਦਰ ਮਸਜਿਦ ਵਿੱਚ ਹੈ, ਗੱਲ ਤੇਰੇ ਚਿੱਤ ਦੀ ਹੈ ਕਿ ਚਿੱਤ ਤੇਰਾ ਕਿੱਥੇ ਹੈ। ਤੇ ਹੁਣ ਇਹ ਖਿਆਲ ਤੁਹਾਨੂੰ ਰੱਖਣਾ ਪਏਗਾ, ਸਾਡਾ ਸਾਰਾ ਜ਼ੋਰ ਬਾਹਰੋਂ ਪਹਿਰਾਵੇ ਦੇ ਉੱਤੇ ਲੱਗਦਾ ਹੈ, ਬਾਹਰਲੇ ਭੇਖ ਦੇ ਉੱਤੇ ਲੱਗਦਾ ਹੈ, ਬਾਹਰ ਦੇ ਵਿਖਾਵੇ ਦੇ ਉੱਤੇ ਲੱਗਦਾ ਹੈ, ਖਿਮਾ ਚਾਹਾਂਗਾ ਚਿੱਤ ਦੇ ਉੱਤੇ ਨਹੀਂ ਹੈ। ਕਿਉਂ ਨਹੀਂ? ਕਿਉਂਕਿ ਜੋ ਮੈਂ ਬਾਹਰੋਂ ਬਣਾਂਗਾ ਉਹ ਲੋਕਾਂ ਨੇ ਵੇਖਣਾ ਤੇ ਚਿੱਤ ਕਿਹੜਾ ਕਿਸੇ ਨੂੰ ਨਜ਼ਰ ਆਉਂਦਾ, ਚਿੱਤ ਤੇ ਮੇਰੇ ਅੰਦਰ ਦੀ ਖੇਡ, ਚਿੱਤ ਵੱਲ ਧਿਆਨ ਹੀ ਨਹੀਂ ਹੈ। ਤੇ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਦਾ ਹੈ ਉਹਨਾਂ ਦਾ ਚਿੱਤ ਸਮਰਿਆ ਹੋਇਆ ਮਿਲਦਾ ਵੀ ਹੈ, ਉਹਨਾਂ ਨੇ ਆਪਣੇ ਆਪ ਨੂੰ ਅੰਦਰੋਂ ਸਵਾਰਿਆ ਹੈ, ਚਿੱਤ ਦੇ ਅੰਦਰ ਚੇਤਾ ਕਰਦੇ ਨੇ ਤੇ ਕਿਹਨੂੰ ਕਰਦੇ ਨੇ? ਗੁਣਾਂ ਨੂੰ ਕਰਦੇ ਨੇ ਜਾਂ ਗੁਣ ਦੇਣ ਵਾਲੇ ਪਰਮਾਤਮਾ ਨੂੰ ਕਰਦੇ ਨੇ? ਤੁਸੀਂ ਨਹੀਂ ਕਹਿ ਸਕਦੇ ਕਿ ਇਹ ਬੰਦਾ ਆਪਣੇ ਚਿੱਤ ਦੇ ਅੰਦਰ ਬੜੇ ਮਾੜੇ ਵਿਚਾਰ ਜਾਂ ਬੜੇ ਚੰਗੇ ਵਿਚਾਰ ਚਲਾ ਰਿਹਾ, ਨਹੀਂ ਕਹਿ ਸਕਦੇ ਬਾਹਰੋਂ ਵੇਖ ਕੇ, ਇਹ ਉਹਨੂੰ ਪਤਾ ਹੈ। ਤੇ ਹਜ਼ੂਰ ਕਹਿ ਰਹੇ ਨੇ ਜੇ ਕੋ ਚਿੱਤ ਕਰੇ, ਪਰਮਾਤਮਾ ਦਾ ਸੰਬੰਧ ਆਪਣੇ ਚਿੱਤ ਦੇ ਨਾਲ ਬਣਾ। ਬਾਹਰੋਂ ਬਾਹਰੋਂ ਸੰਬੰਧ ਬਣਿਆ ਤੇ ਨਜ਼ਰ ਆ ਰਿਹਾ ਹੈ, ਹੱਥ ਵਿੱਚ ਗੁਟਕਾ ਹੈ, ਸਾਰਿਆਂ ਨੂੰ ਦਿਸ ਰਿਹਾ, ਗੁਟਕਾ ਫੜ ਕੇ ਪਾਠ ਕਰਦਾ ਹੈ, ਸਾਰਿਆਂ ਨੂੰ ਦਿਸਦਾ ਹੈ, ਨੇਤਰ ਬੰਦ ਕਰਕੇ ਬਹਿ ਕੇ ਸੁਣ ਰਿਹਾ, ਪਰ ਤੇਰਾ ਚਿੱਤ ਤੇ ਕਿਸੇ ਨੂੰ ਦਿਸਦਾ ਨਹੀਂ ਹੈ। ਆਪਣੇ ਚਿੱਤ ਨੂੰ ਆਪ ਵੇਖ ਕੇ ਉਹ ਜਿਸ ਗੁਟਕੇ ਤੋਂ ਅੱਖਾਂ ਬਾਣੀ ਪੜ ਰਹੀਆਂ ਨੇ ਉਹਦੇ ਵਿੱਚ ਹੈ ਜਾਂ ਨਹੀਂ? ਅੱਖਾਂ ਬੰਦ ਤੇ ਕੀਤੀਆਂ ਨੇ, ਕੀ ਮੇਰਾ ਚਿੱਤ ਕਥਾ ਵਿੱਚ ਕੀਰਤਨ ਵਿੱਚ ਹੈ ਜਾਂ ਨਹੀਂ ਹੈ? ਕਹਿਣ ਲੱਗੇ ਜੇ ਕੋ ਚਿੱਤ ਕਰੇ, ਭਗਾ ਕਹਿੰਦੇ ਨੇ ਆਪਣਾ ਲਾਇਆ ਪਿਰਮ ਨਾ ਲੱਗੇ ਜੇ ਲੋਚੈ ਸਭ ਕੋਏ। ਸਭ ਕੁਝ ਕਰਨ ਕਰਾਉਣ ਤੋਂ ਬਾਅਦ ਸ਼ੁਭ ਕਰਮ ਵੀ ਬੰਦਾ ਕਰਦਾ ਰਹੇ, ਚਿੱਤ ਕਰਕੇ ਪਰਮਾਤਮਾ ਦਾ ਚਿੰਤਨ ਵੀ ਕਰਦਾ ਰਹੇ, ਚਿੱਤ ਦੇ ਅੰਦਰ ਉਹਦੇ ਸ਼ੁਭ ਵਿਚਾਰਾਂ ਦੀ ਗੁਣਾਂ ਦੀ ਮਾਲਾ ਨੂੰ ਚਲਾਉਂਦਾ ਰਹੇ, ਇਹ ਸਭ ਕੁਝ ਕਰਨ ਕਰਾਉਣ ਤੋਂ ਬਾਅਦ ਕਹਿਣ ਲੱਗੇ ਇੱਕ ਅਰਦਾਸ ਕਰਨੀ ਕਦੀ ਵੀ ਨਾ ਭੁੱਲੇ। ਪਾਤਸ਼ਾਹ ਕਿਹੜੀ ਅਰਦਾਸ? ਇਹ ਸਭ ਕੁਝ ਕਰਨ ਕਰਾਉਣ ਤੋਂ ਬਾਅਦ ਵੀ ਤੂੰ ਇਹੀ ਕਹਿੰਦੇ ਰਹਿਣਾ ਹੈ ਕਿ ਹੇ ਨਿਰੰਕਾਰ ਮੇਰੇ ਯਤਨ ਮੇਰੇ ਪ੍ਰਯਤਨ ਨੂੰ ਫਲ ਤਾਂ ਲੱਗੇਗਾ ਜੇ ਤੂੰ ਆਪਣੀ ਕਿਰਪਾ ਵਿੱਚ ਮਲਾਏਗਾ। ਇਕੱਲਾ ਕਰਮ ਮੰਜ਼ਲ ਤੱਕ ਲੈ ਕੇ ਨਹੀਂ ਜਾਂਦਾ, ਉਹਦੇ ਕਰਮ ਦੀ ਨਾਲ ਬੜੀ ਜ਼ਰੂਰਤ ਹੈ, ਉਹਦੀ ਕਿਰਪਾ ਦੀ ਨਾਲ ਬੜੀ ਜ਼ਰੂਰਤ ਹੈ। ਅਗਰ ਮੇਰੇ ਕਰਮ ਕਰਨ ਕਰਕੇ ਪਰਮਾਤਮਾ ਮਿਲਦਾ ਤੇ ਫਿਰ ਤੇ ਮੇਰੇ ਕਰਮ ਪਰਮਾਤਮਾ ਦਾ ਮੁੱਲ ਹੋਇਆ, ਫਿਰ ਤੇ ਕੋਈ ਵੀ ਬੰਦਾ ਕਰਮ ਕਰਕੇ ਪਰਮਾਤਮਾ ਨੂੰ ਪਾ ਲਵੇ, 150 ਸਾਲ ਦਾ ਸਮਾਂ ਖਰਚ ਕਰਕੇ ਰੱਬ ਨੂੰ ਪਾ ਲਵੇ ਤੇ ਫਿਰ ਉਹ ਬੇਅੰਤ ਕਾਹਦਾ ਰਿਹਾ। ਉਹ ਜਦੋਂ ਵੀ ਮਿਲਦਾ ਇੱਧਰ ਕਰਮ ਤੇ ਉੱਧਰ ਪਰਮਾਤਮਾ ਦੀ ਕਿਰਪਾ, ਇੱਧਰ ਮਿਹਨਤ ਤੇ ਉੱਧਰ ਰਹਿਮਤ, ਪਰ ਮਿਹਨਤ ਨਾਲੋਂ ਉਹਦੀ ਰਹਿਮਤ ਜ਼ਿਆਦਾ ਰੰਗ ਲਿਆਉਂਦੀ ਹੈ। ਆਖਿਆ ਕਰਮ ਤੇ ਕਰ, ਯਤਨ ਤੇ ਕਰਕੇ ਮੈਂ ਚਿੱਤ ਵਿੱਚ ਪਰਮਾਤਮਾ ਨੂੰ ਚੇਤਾ ਕਰਾਂ, ਪਰ ਸਭ ਕੁਝ ਕਰਨ ਤੋਂ ਬਾਅਦ ਵੀ ਰੱਬ ਜੀ ਦੇ ਸਾਹਮਣੇ ਅਰਦਾਸ ਇਹ ਕਰ ਕਿ ਸਤਿਗੁਰੂ ਮੇਰਾ ਪ੍ਰੇਮ ਕੀਤਾ ਹੋਇਆ ਤੇਰੇ ਨਾਲ ਰੰਗ ਨਹੀਂ ਲਿਆਏਗਾ ਜਿੰਨਾ ਸਮਾਂ ਤੂੰ ਮੇਰੇ ਤੇ ਕਿਰਪਾ ਨਹੀਂ ਕਰੇਗਾ। ਕਹਿਣ ਲੱਗੇ ਆਪਣਾ ਲਾਇਆ ਪਿਰਮ ਨਾ ਲੱਗੇ ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇਹ। ਸਤਿਗੁਰੂ ਇਹ ਪ੍ਰੇਮ ਵਾਲਾ ਪਿਆਲਾ ਤੇਰੀ ਦਾਤ ਹੈ, ਇਹ ਦਾਤ ਉਹਨੂੰ ਹੀ ਮਿਲਦੀ ਹੈ ਜਿਹਦੇ ਉੱਤੇ ਤੂੰ ਮਿਹਰਬਾਨ ਹੋ ਜਾਂਦਾ ਹੈ, ਜਿਹਦੇ ਉੱਤੇ ਤੂੰ ਤਰੁੱਠ ਪੈਂਦਾ ਹੈ। ਫਿਰ ਪਰਮਾਤਮਾ ਦੇ ਪ੍ਰੇਮ ਵਾਲੀ ਦਾਤ ਨਾ ਤੇ ਲੁੱਟੀ ਜਾ ਸਕਦੀ ਏ, ਨਾ ਖੋਈ ਜਾ ਸਕਦੀ ਏ, ਨਾ ਚੁਰਾਈ ਜਾ ਸਕਦੀ ਏ, ਤੇ ਨਾ ਇਹਨੂੰ ਸਾੜਿਆ ਜਾ ਸਕਦਾ ਹੈ, ਨਾ ਇਹਨੂੰ ਬਰਬਾਦ ਕੀਤਾ ਜਾ ਸਕਦਾ ਹੈ। ਇਹ ਦਾਤ ਮਿਲਦੀ ਪਰਮਾਤਮਾ ਦੀ ਰਹਿਮਤ ਦੇ ਦੁਆਰਾ ਹੈ, ਉਹਦੀ ਕਿਰਪਾ ਦੇ ਦੁਆਰਾ। ਆਖਿਆ ਜੈ ਭਾਵੇ ਤਾਂ ਦੇ, ਖੁਦਾ ਮੈਂ ਤੇ ਕਰਮ ਕਰ ਰਿਹਾ ਪਰ ਮੇਰੇ ਕਰਮ ਇਕੱਲੇ ਕੀ ਕਰਨਗੇ ਜੇ ਤੇਰੀ ਕਿਰਪਾ ਹੀ ਨਾ ਹੋਵੇ, ਮੇਰੇ ਕਰਮ ਕੀ ਕਰਨਗੇ। ਆਖਿਆ ਜੈ ਭਾਵੇ ਤਾਂ ਦੇ। ਤੀਸਰਾ ਸਲੋਕ ਭਗਤ ਫਰੀਦ ਸਾਹਿਬ ਜੀ ਦਾ। ਕਹਿਣ ਲੱਗੇ ਫਰੀਦਾ ਕੁਕੇਂਦਿਆਂ, ਫਰੀਦਾ ਜਿਨ ਲੋਇਨ ਜਗ ਮੋਹਿਆ, ਲੋਇਨ ਮੈਨੇ ਅੱਖਾਂ। ਕਹਿਣ ਲੱਗੇ ਜਿਨ੍ਹਾਂ ਅੱਖਾਂ ਦੇ ਨਾਲ ਜਗਤ ਨੂੰ ਵੇਖਦਾ ਰਿਹਾ ਤੇ ਅੱਖਾਂ ਦੇ ਵਾਰ ਕਰ ਕਰਕੇ ਜਗਤ ਨੂੰ ਠੱਗਦਾ ਰਿਹਾ। ਕਹਿਣ ਲੱਗੇ ਜਿਨ ਲੋਇਨ, ਜਿਨ੍ਹਾਂ ਇਹਨਾਂ ਦੋ ਅੱਖਾਂ ਨੇ ਜਗਤ ਨੂੰ ਮੋਹਿਆ ਸੀ, ਸੇ ਲੋਇਨ ਮੈਂ ਡਿੱਠ, ਉਹਨਾਂ ਅੱਖਾਂ ਨੂੰ ਮੈਂ ਵੇਖਿਆ। ਜਵਾਨੀ ਦੇ ਅੰਦਰ ਅੱਖਾਂ ਦੀ ਬਹਾਰ ਬੜੀ ਸੀ, ਬੁਢਾਪੇ ਦੇ ਅੰਦਰ ਨਾ ਰਹੇ। ਜਵਾਨੀ ਦੇ ਅੰਦਰ ਅੱਖਾਂ ਦੀ ਚਮਕ ਬੜੀ ਸੀ, ਬੁਢਾਪੇ ਦੇ ਅੰਦਰ ਨਾ ਰਹੇ। ਜਵਾਨੀ ਦੇ ਅੰਦਰ ਇਹਨਾਂ ਨੂੰ ਦੂਰ ਦੂਰ ਤੱਕ ਵੇਖਣ ਦੀ ਤੌਫੀਕ ਮਿਲੀ ਸੀ, ਬੁਢਾਪੇ ਦੇ ਅੰਦਰ ਇਹਨਾਂ ਦਾ ਵੇਖਣਾ ਵੀ ਬੰਦ ਹੋਇਆ। ਪਾਣੀ ਆਪ ਮੁਹਾਰੇ ਚੱਲਣਾ ਸ਼ੁਰੂ ਹੋਇਆ, ਅੱਖਾਂ ਦੀ ਸੁੰਦਰਤਾ ਆਪਣੇ ਆਪ ਚਲੀ ਗਈ। ਭਗਤ ਜੀ ਕਹਿਣ ਲੱਗੇ ਸੇ ਲੋਇਨ ਮੈਂ ਡਿੱਠ, ਉਹਨਾਂ ਅੱਖਾਂ ਨੂੰ ਮੈਂ ਵੇਖਿਆ ਹੈ। ਕੱਜਲ ਰੇਖ ਨਾ ਸਹਿੰਦਿਆਂ ਸੇ ਪੰਖੀ ਸੂਏ ਬਹਿਟ, ਇਹਨਾਂ ਅੱਖਾਂ ਦੇ ਅੰਦਰ ਸੁਰਮੇ ਦੀ ਧਾਰੀ ਪੈਂਦੀ ਸੀ, ਬਰਦਾਸ਼ਤ ਨਹੀਂ ਸਨ ਕਰਦੀਆਂ। ਇਹ ਵੀ ਵੇਖਿਆ ਕਿ ਮੌਤ ਆਉਣ ਤੋਂ ਬਾਅਦ ਇਹਨਾਂ ਦੇ ਅੰਦਰ ਪੰਖੀ ਆਂਡੇ ਦਿੰਦੇ ਨਜ਼ਰ ਪੈ ਰਹੇ ਨੇ, ਪੰਖੀ ਸੂਏ, ਸੂਏ ਦਾ ਮਤਲਬ ਆਂਡੇ ਦਿੰਦੇ ਨਜ਼ਰ ਪੈ ਰਹੇ ਨੇ, ਬਹਿੰਦੇ ਵੇਖੇ ਗਏ ਨੇ ਇਹਨਾਂ ਹੀ ਨੇਤਰਾਂ ਦੇ ਖੋਲ ਦੇ ਅੰਦਰ। ਅਗਰ ਇਹ ਦੋ ਨੇਤਰ ਮਿਲੇ ਨੇ ਤਾਂ ਦੋ ਨੇਤਰਾਂ ਦੇ ਨਾਲ ਕਾਇਨਾਤ ਵਿੱਚੋਂ ਕਾਦਰ ਨੂੰ ਤੱਕਣ ਦਾ ਯਤਨ ਕਰੋ। ਇਹਨਾਂ ਦੋ ਨੇਤਰਾਂ ਦੇ ਨਾਲ, ਦੋ ਨੇਤਰਾਂ ਦੇ ਨਾਲ ਪਰਾਏ ਰੂਪ ਨੂੰ ਤੱਕ ਕੇ ਮਨ ਮੈਲਾ ਨਾ ਕਰੋ। ਦੋ ਨੇਤਰਾਂ ਦੇ ਨਾਲ ਕਿਸੇ ਦਾ ਚੰਗਾ ਵੱਧਦਾ ਫੁੱਲਦਾ ਕਾਰੋਬਾਰ ਵੇਖ ਕੇ ਆਪਣੇ ਮਨ ਦੇ ਅੰਦਰ ਈਰਸ਼ਾ ਨੂੰ ਨਾ ਆਉਣ ਦਿਓ। ਇਹਨਾਂ ਦੋ ਨੇਤਰਾਂ ਦੇ ਨਾਲ ਜਿੱਥੇ ਅਸੀਂ ਗੁਨਾਹ ਮੈਲ ਇਕੱਠੀ ਕਰ ਕਰਕੇ ਆਪਣੇ ਮਨ ਵਿੱਚ ਲਿਜਾਣ ਦਾ ਯਤਨ ਕਰ ਰਹੇ ਹਾਂ, ਇਹਨਾਂ ਦੋ ਨੇਤਰਾਂ ਦੇ ਨਾਲ ਪੂਰੀ ਕਾਇਨਾਤ ਵਿੱਚੋਂ ਕਾਦਰ ਦੇ ਦੀਦਾਰ ਕਰਨ ਦੀ ਵੀ ਸਮਰੱਥਾ ਮਨੁੱਖ ਦੇ ਪਾਸ ਹੈ। ਅਗਰ ਇਹ ਚਾਹੇ ਇਹਨਾਂ ਦੋ ਅੱਖਾਂ ਦੇ ਨਾਲ ਕਾਇਨਾਤ ਵਿੱਚੋਂ ਕਾਦਰ ਦੇ ਪ੍ਰਮਾਤਮਾ ਦੇ ਦੀਦਾਰ ਕਰ ਸਕਦਾ ਹੈ। ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਆਪ ਸੰਗਤ ਦੇ ਸਨਮੁਖ ਕੀਤਾ ਗਿਆ।
1: ਫਰੀਦਾ ਕੁਕੇਂਦਿਆਂ ਚਾਂਗੇਂਦਿਆਂ, ਮਤੀ ਦਿੰਦਿਆਂ ਨਿਤ, ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੇ ਚਿਤ।

ਇੱਕ ਛਿਜਹਿ ਬੀਆ ਲਤਾੜੀਆਂ ਹੈ ਤਾਂ ਸਾਈਂ ਦੇ ਦਰਵਾੜੀਆਂ ਹੈ।

ਜੀਵਦਿਆਂ ਪੈਰਾਂ ਤਲੇ ਮੂਹਾਂ ਉੱਪਰ ਹੋਏ ਹਰੀ ਤਾਂ ਖਾਕ ਨਾ ਨਿੰਦੀਐ

वाहिगुरु जी का खालसा, वाहिगुरु जी की फतेह। परम सत्कार योग, मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र कोत आनंद पा रहे सब माई भाई सतसंगी जनो, आप लड़ीवार कथा सरवण करदे आ रहे हो भगत फरीद साहब जी दी पवित्र बाणी विचों। भगत फरीद साहब जी दे जो श्लोक अज आप संगतां दे सन्मुख पढ़ के सुनाए गए, उन्हां श्लोकां विचों पहला श्लोक फरीदा कु केंद्यां चा गेंद्यां मती देंद्यां नेता, जो शैतान वंजाया से कित फेर चेता। भगत जी कहन लगे जिस दे चित दे अंदर दिन पर रात लगातार शैतान ही वसदा है, बुराई वसदी है, उन्हूं मत्ता देन वाले लख मिलन पर वो किसे दी मत लेंदा कदों है। उन्हूं कूक कूक के पुकार पुकार के कोई लख वारी एक गल कह कि इस रस्ते दे उते ना चल, ए बुरा रस्ता है, इस रस्ते दे उते चलदा चलदा ठगया जाएगा, पर वो किसे दी आवाज नूं सुनदा ही नहीं है, वो किसे दी गल नूं मनदा ही नहीं है, तरजीह देंदा ही नहीं है। शैतानियत दा इतना वड्डा जोर मन दे अंदर, शैतानियत दी इतनी वड्डी लहर मन दे अंदर चलदी कि ओ ना मां ना पिता ना किसे उपदेशक ते ना गुरु दे बोल नूं सुन के मनन वास्ते तैयार है। कूक ते रहे ने ना गुरु तेग बहादुर पातशाह, पुकार पुकार के कह रहे ने कि जाग रे मन जागण हारे, गुरबाणी कह रही है ना जाग रे मन जागण हारे, पर जागण दा नां लेंदा कदों है। कूक कूक के कह रहे ने सतगुरु के जाग ले हो रे मना, जाग ले हो कहां गाफल सोया, जो तन उपजे संग ही सो पी संग ना हुआ। पर की असी इस गल नूं सतगुरु दी आवाज नूं सुन के मन लिया, साडा मन इस पासे नूं मुड़ तुरिया। सतगुरु पुकार पुकार के कह रहे ने सुख नाही बहुता तन खाटे, सुख नाही पेख निरत नाटे, सुख नाही बहुत देश कमाए, सर्ब सुखा हर हर गुण गाए। पुकार पुकार के कह रहे ने के सर्ब सुखा हर हर गुण गाए, तो की साडे मन ने सतगुरु दी इस आवाज नूं सुन लिया। पुकार पुकार के हजूर कह रहे ने नर अचेत पाप ते डर रे, ते गुरु कह रहे ने नर अचेत, ए बेहोशी दे अंदर चलन वाले मनुख पाप ते डर रे, पाप करन लगा संकोच कर, पै खा ना कर, तो की साडे मन ने ए आवाज सुन ली। जद बंदे दे मन दे अंदर शैतानियत चलदी होवे, कोई भी शैतानी दा वेग चलदा होवे, काम क्रोध लोभ मोह निंदा चुगली, ते बंदे नूं ओही कुछ ही प्यारा लगदा है। जद ओनूं असीं प्यार कर लैने आ ते फिर ओनूं छड्डण दा ते सवाल नहीं पैदा हुंदा, क्योंकि असीं प्यार कर लिया है बुराई दे नाल, ते जद बुराई दे नाल प्यार बाणी गया है ते हुण फिर बुराई नूं छड्डांगे क्यों। मन ओनूं कदी वास्ते भी छड्डण वास्ते राजी नहीं हुंदा जिदे नाल ए प्यार दी गंढ पा लवे, ते ओनू कदी अपना बनाउन वास्ते तैयार नहीं हुंदा जिन्नू मन प्यार ना करे, मन परवान ना करे। निरंकार दे संबंध विच मंदरां मस्जिदां गुरुद्वारियां दे अंदर कथा कहानियां चलदियां ने, मन निरंकार दे राह दे उत्ते नहीं तुरदा। क्यों नहीं तुरदा? क्योंकि मन अजे गुरबाणी दे बचना दे नाल निरंकार दे नाल प्यार बनाया ही नहीं है। मन इस राह दे उत्ते तां नहीं तुरदा क्योंकि मन ने अजे तक मन्या नहीं है, मन दी प्यार वाली तंद प्यार वाली गंढ अजे बजी नहीं है।
ਤੋ ਜਿਸ ਦੇ ਨਾਲ ਮਨ ਪਿਆਰ ਕਰ ਲੈਂਦਾ ਹੈ ਉਹਨੂੰ ਹਰ ਹਾਲਤ ਦੇ ਅੰਦਰ ਆਪਣਾ ਬਣਾਉਣਾ ਚਾਹੁੰਦਾ ਹੈ, ਜਿਹਦੇ ਨਾਲ ਪਿਆਰ ਨਾ ਕਰੇ ਉਹਨੂੰ ਛੱਡ ਦਿੰਦਾ ਹੈ। ਇਹ ਮਨ ਦਾ ਸੁਭਾਅ ਹੈ, ਉਹਨੂੰ ਛੱਡ ਦਿੰਦਾ ਹੈ। ਅਗਰ ਪਰਮਾਤਮਾ ਦੇ ਨਾਲ ਮਨ ਦੀ ਸਾਂਝ ਬਣਦੀ ਨਜ਼ਰ ਨਹੀਂ ਆ ਰਹੀ ਕਥਾ ਕੀਰਤਨ ਕਰਨ ਤੋਂ ਬਾਅਦ ਜਾਂ ਸੁਣਨ ਤੋਂ ਬਾਅਦ, ਤੇ ਇਹ ਕਹਿਣਾ ਪਏਗਾ ਕਿ ਮਨ ਪ੍ਰਵਾਨ ਨਹੀਂ ਕਰਦਾ ਕਿ ਨਿਰੰਕਾਰ ਤੂੰ ਹੈ, ਮਨ ਪ੍ਰਵਾਨ ਨਹੀਂ ਕਰਦਾ ਕਿ ਨਿਰੰਕਾਰ ਤੂੰ ਸਰਬ ਵਿਆਪਕ ਹੈ, ਤੂੰ ਸੁੱਖ ਦਾ ਦਾਤਾ ਹੈ, ਤੂੰ ਨੇੜੇ ਤੋਂ ਨੇੜੇ ਹੈ। ਮਨ ਜੇ ਨਹੀਂ ਮੰਨਦਾ, ਮੰਨਿਆ ਹੋਏਗਾ ਸਾਡੀ ਜ਼ੁਬਾਨ ਨੇ, ਸੁਣਿਆ ਹੋਏਗਾ ਕੰਨਾਂ ਨੇ, ਮਨ ਨੇ ਨਹੀਂ ਮੰਨਿਆ। ਗੁਰਬਾਣੀ ਦੇ ਅੰਦਰ ਇੱਕ ਵਚਨ ਇਸ ਤਰ੍ਹਾਂ ਵੀ ਆਉਂਦਾ ਹੈ, ਪਾਤਸ਼ਾਹ ਕਹਿੰਦੇ ਨੇ ਪਾਪ ਬੁਰਾ ਪਾਪੀ ਕੋ ਪਿਆਰਾ ਹੈ ਤਾਂ ਪਾਪ ਬੁਰਾ, ਪਰ ਪਾਤਸ਼ਾਹ ਕਹਿੰਦੇ ਨੇ ਕਰੀਏ ਕਿ ਪਾਪੀ ਨੂੰ ਪਿਆਰਾ ਬੜਾ ਲੱਗਦਾ। ਤੇ ਹੁਣ ਪਾਪ ਜਿਸ ਪਾਪੀ ਨੂੰ ਪਿਆਰਾ ਲੱਗਦਾ ਹੈ ਉਹ ਪਿਆਰੀ ਚੀਜ਼ ਨੂੰ ਛੱਡੇਗਾ ਕਦੋਂ? ਪਿਆਰੀ ਚੀਜ਼ ਨੂੰ ਤੇ ਘੁੱਟ ਕੇ ਮਨ ਹੱਥ ਪਾ ਕੇ ਪਕੜ ਲੈਂਦਾ ਹੈ, ਛੱਡਦਾ ਨਹੀਂ। ਪਾਪ ਬੁਰਾ ਪਾਪੀ ਕੋ ਪਿਆਰਾ, ਗਲਤੀਆਂ ਪਿਆਰੀਆਂ ਲੱਗਦੀਆਂ ਨੇ, ਮੁੜ ਮੁੜ ਕੇ ਬੰਦਾ ਉਹੀ ਗਲਤੀਆਂ ਦੁਹਰਾ ਰਿਹਾ ਹੈ। ਇਸ ਤਰ੍ਹਾਂ ਤੇ ਨਹੀਂ ਕਿ ਅੱਜ ਗਲਤੀ ਕੀਤੀ ਇਹ ਕੱਲ ਨਹੀਂ ਕਰਦਾ, ਇੱਕ ਗਲਤੀ ਨੂੰ ਹਜ਼ਾਰਾਂ ਵਾਰ ਦੁਹਰਾ ਰਿਹਾ ਹੈ, ਕਿਉਂਕਿ ਉਹ ਗਲਤੀਆਂ ਪਿਆਰੀਆਂ ਲੱਗਦੀਆਂ ਨੇ। ਗੁਰਬਾਣੀ ਦੇ ਬਚਨ ਪਿਆਰੇ ਨਹੀਂ ਲੱਗਦੇ, ਦੁਹਰਾਉਣ ਤੋਂ ਗੁਰੇਜ਼ ਕਰ ਜਾਂਦਾ ਹੈ, ਤੇ ਜਿਹਨੂੰ ਪਿਆਰੇ ਲੱਗਦੇ ਨੇ ਉਹ ਮੁੜ ਮੁੜ ਕੇ ਗੁਰਬਾਣੀ ਦੇ ਬਚਨਾਂ ਨੂੰ ਵੀ ਦੁਹਰਾਉਂਦਾ। ਇੱਕ ਹੀ ਗੁਨਾਹ ਸਾਡੇ ਜੀਵਨ ਦੇ ਅੰਦਰ ਕਈ ਕਈ ਵਾਰ ਹੋ ਚੁੱਕਾ ਹੈ, ਇਹਦਾ ਕਾਰਨ ਕੀ ਹੈ? ਅਸੀਂ ਤੌਬਾ ਵੀ ਕਰ ਲੈਂਦੇ ਹਾਂ, ਦੋ ਹੱਥ ਜੋੜ ਕੇ ਖਿਮਾ ਵੀ ਮੰਗ ਲੈਂਦੇ ਹਾਂ, ਇੱਕ ਵਾਰ ਮੁਆਫ਼ੀ, ਕੱਲ ਇਹ ਗੁਨਾਹ ਨਹੀਂ ਕਰਾਂਗਾ, ਪਾਤਸ਼ਾਹ ਅੱਜ ਬਖਸ਼ੋ, ਕੱਲ ਇਹ ਭੁੱਲ ਨਹੀਂ ਕਰਾਂਗਾ। ਪਰ ਕੱਲ ਆਉਂਦਾ ਹੈ ਤੇ ਉਹੀ ਭੁੱਲ ਫੇਰ ਹੋ ਜਾਂਦੀ। ਅੱਜ ਅੱਖਾਂ ਨੂੰ ਵਾਰ ਵਾਰ ਰੋਕਿਆ, ਅੱਖਾਂ ਨੇ ਬੁਰੇ ਪਾਸੇ ਨਹੀਂ ਵੇਖਣਾ, ਕੱਲ ਨੂੰ ਫੇਰ ਵੇਖ ਰਹੀਆਂ, ਅਗਲੇ ਦਿਨ ਫੇਰ ਵੇਖਣਗੀਆਂ। ਇਹ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ, ਕਿਉਂਕਿ ਮਨ ਜਿੱਧਰ ਵੇਖਦਾ ਹੈ ਉਹਨੂੰ ਪਿਆਰ ਬੜਾ ਕਰਦਾ ਹੈ, ਤੇ ਜਿਹਨੂੰ ਪਿਆਰ ਕਰਦਾ ਹੈ ਉਹਨੂੰ ਮਨ ਵਾਰ ਵਾਰ ਸੁਣਨਾ ਵੀ ਚਾਹੁੰਦਾ ਹੈ, ਮਨ ਵਾਰ ਵਾਰ ਬੋਲਣਾ ਵੀ ਚਾਹੁੰਦਾ ਹੈ, ਮਨ ਵਾਰ ਵਾਰ ਵੇਖਣਾ ਵੀ ਚਾਹੁੰਦਾ ਹੈ ਜਿਹਨੂੰ ਪਿਆਰ ਕਰਦਾ। ਤੇ ਜਿਹਨੂੰ ਪਿਆਰ ਨਹੀਂ ਕਰਦਾ ਉਹਨੂੰ ਨਾ ਇਹ ਸੁਣ ਕੇ ਰਾਜ਼ੀ ਏ, ਨਾ ਬੋਲ ਕੇ ਰਾਜ਼ੀ ਏ, ਨਾ ਉਹਨੂੰ ਵੇਖ ਕੇ ਰਾਜ਼ੀ ਏ, ਕਿਉਂਕਿ ਪਿਆਰ ਨਹੀਂ। ਪਾਪ ਦੇ ਨਾਲ ਅਗਰ ਪਿਆਰ ਹੈ ਤਾਂ ਪਾਪ ਮੁੜ ਮੁੜ ਕੇ ਆਉਂਦਾ ਹੈ, ਪਰਮਾਤਮਾ ਦੇ ਨਾਲ ਪਿਆਰ ਹੈ ਤੇ ਪਰਮਾਤਮਾ ਦੀ ਯਾਦ ਵੀ ਮੁੜ ਮੁੜ ਕੇ ਆਉਂਦੀ ਹੈ, ਦੁਬਾਰਾ ਦੁਬਾਰਾ ਆਉਂਦੀ ਹੈ। ਤੋ ਅੱਜ ਦੇ ਸਮਾਹਾ ਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਫਰੀਦਾ ਕੂਕਿੰਦਿਆਂ ਕੂਕਦਿਆਂ ਚਾ ਗੈਂਦਿਆਂ ਉੱਚੀ ਉੱਚੀ ਪੁਕਾਰਦਿਆਂ, ਕਹਿਣ ਲੱਗੇ ਮੱਤੀ ਦੇਂਦਿਆਂ ਨਿੱਤ, ਨਿਤਾ ਪ੍ਰਤੀ ਮਤ ਦੀ ਗੱਲ ਸੁਣਾਈ ਹੈ, ਨਿਤਾ ਪ੍ਰਤੀ ਕਿਸੇ ਨੂੰ ਉਪਦੇਸ਼ ਦੇਈਏ, ਕਹਿਣ ਲੱਗੇ ਜੋ ਸ਼ੈਤਾਨ ਵੰਜਾਇਆ, ਜਿਨ੍ਹਾਂ ਦੇ ਮਨ ਦੇ ਅੰਦਰ ਆਣ ਕੇ ਸ਼ੈਤਾਨੀ ਵਸ ਗਈ ਹੈ, ਸ਼ੈਤਾਨ ਨੇ ਜਿਨ੍ਹਾਂ ਨੂੰ ਖੱਜਲ ਖੁਆਰ ਕੀਤਾ ਹੈ, ਸੇ ਕਿੱਤ ਫੇਰੇ ਚਿੱਤ, ਉਹ ਆਪਣੇ ਚਿੱਤ ਨੂੰ ਰੱਬ ਵੱਲ ਫੇਰਦੇ ਹੀ ਨਹੀਂ ਹੈ, ਰੱਬ ਵੱਲ ਮੋੜਦੇ ਹੀ ਨਹੀਂ ਹੈ। ਕਥਾ ਕਹਾਣੀਆਂ ਕਰਨੀਆਂ ਸੁਣਨੀਆਂ ਆਸਾਨ ਨੇ, ਪਰ ਚਿੱਤ ਨੂੰ ਪਰਮਾਤਮਾ ਦੀ ਤਰਫ ਮੋੜ ਲੈਣਾ ਇਹੀ ਕਠਿਨ ਹੈ, ਔਰ ਇਹੀ ਮਹਾਨ ਹੈ, ਇਹੀ ਸਾਧਨਾ ਹੈ। ਕਹਿਣ ਲੱਗੇ ਸੇ ਕਿੱਤ ਫੇਰੇ ਚਿੱਤ, ਸਾਡਾ ਚਿੱਤ ਮੁੜ ਮੁੜ ਕੇ ਬੁਰਾਈ ਵੱਲ ਨੂੰ ਜਾਂਦਾ ਹੈ, ਕਿਉਂਕਿ ਬੁਰਾਈ ਦੇ ਨਾਲ ਸਾਡਾ ਤਾਲਮੇਲ ਬਣਦਾ ਹੈ, ਇੱਧਰ ਲਿਆਉਣਾ ਪੈਂਦਾ ਹੈ ਜ਼ਬਰਦਸਤੀ, ਕਿਉਂਕਿ ਇੱਧਰ ਤਾਲਮੇਲ ਬਣਦਾ ਨਹੀਂ ਹੈ। ਕਾਮ ਦੇ ਨਾਲ ਤਾਲਮੇਲ ਬਣਦਾ ਹੈ, ਮਨ ਕਾਮ ਦੀ ਗੱਲ ਨੂੰ ਸੁਣਦਾ ਵੀ ਏ, ਕਾਮ ਬੋਲਦਾ ਵੀ ਏ, ਕਾਮ ਵੇਖਦਾ ਵੀ ਏ, ਕਾਮ ਲਿਖਦਾ ਵੀ ਏ, ਕਾਮ ਸੋਚਦਾ ਵੀ ਏ, ਕਿਉਂਕਿ ਉਹਦੇ ਨਾਲ ਤਾਲਮੇਲ ਬੜਾ ਹੈ। ਇਸ ਤੋਂ ਅੱਗੇ ਲੋਭ, ਫਿਰ ਇਸ ਤੋਂ ਅੱਗੇ ਮੋਹ, ਫਿਰ ਹੰਕਾਰ, ਫਿਰ ਨਿੰਦਾ, ਫਿਰ ਚੁਗਲੀ, ਫਿਰ ਤਮਾਮ ਬੁਰਾਈਆਂ, ਇਹਨਾਂ ਨੂੰ ਅਗਰ ਮਨ ਮੁੜ ਮੁੜ ਕੇ ਕਰ ਰਿਹਾ ਹੈ ਤਾਂ ਇਹੀ ਕਹਿਣਾ ਪਏਗਾ ਇਹ ਚਿੱਤ ਦੇ ਅੰਦਰ ਮਾਲਾ ਬਣ ਕੇ ਚੱਲ ਰਹੇ ਨੇ, ਇਹਨਾਂ ਦਾ ਤਾਲਮੇਲ ਸਾਡੇ ਮਨ ਦੇ ਨਾਲ ਹੈ। ਤੇ ਜਿਹਦੇ ਨਾਲ ਸਾਡੇ ਮਨ ਦਾ ਤਾਲਮੇਲ ਬਣ ਜਾਏ ਉਹਨੂੰ ਸੁਣਦਿਆਂ ਬੋਲਦਿਆਂ ਲਿਖਦਿਆਂ ਮਨ ਉਕਤਾਉਂਦਾ ਵੀ ਨਹੀਂ ਹੈ, ਮਨ ਦੁਖੀ ਵੀ ਨਹੀਂ ਹੁੰਦਾ। ਤੇ ਜਿੱਥੇ ਤਾਲਮੇਲ ਨਾ ਬਣੇ ਉੱਥੇ ਮਨ ਬਹਿਣ ਤੋਂ ਗੁਰੇਜ਼ ਕਰਦਾ ਹੈ, ਦੁਖੀ ਹੋ ਜਾਂਦਾ ਹੈ। ਕਦੀ ਕਦੀ ਮੈਂ ਵੇਖਿਆ ਸੰਗਤ ਦੇ ਅੰਦਰ ਬੈਠਦਿਆਂ ਇਵੇਂ ਲੱਗਦਾ ਹੈ ਜਿਵੇਂ ਸਮਾਂ ਬੜਾ ਭਾਰਾ ਹੋ ਗਿਆ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਸਮਾਂ ਬੱਜਰ ਵਰਗਾ ਹੋ ਗਿਆ, ਸਮਾਂ ਪਾਸ ਹੋ ਹੀ ਨਹੀਂ ਰਿਹਾ। ਕਿਉਂ ਨਹੀਂ ਹੋ ਰਿਹਾ? ਕਿਉਂਕਿ ਕਥਾ ਦੇ ਨਾਲ ਮਨ ਦਾ ਤਾਲਮੇਲ ਨਹੀਂ ਹੈ,
ਕੀਰਤਨ ਦੇ ਨਾਲ ਮਨ ਦਾ ਤਾਲਮੇਲ ਨਹੀਂ ਹੈ ਤੇ ਜਿਹਦਾ ਤਾਲਮੇਲ ਗੁਰਬਾਣੀ ਦੇ ਬਚਨਾਂ ਦੇ ਨਾਲ ਬਣ ਗਿਆ, ਗੁਰਬਾਣੀ ਦੇ ਬਚਨ ਸੁਣਦਾ ਰਹਿੰਦਾ ਸੁਣਾਉਂਦਾ ਰਹਿੰਦਾ, ਉਹਨੂੰ ਇਹ ਪਤਾ ਹੀ ਨਹੀਂ ਰਹਿੰਦਾ ਕਿ ਘੜੀ ਦੀ ਸੂਈ ਆਪਣੇ ਟਿਕਾਣੇ ਦੇ ਉੱਤੇ ਪਹੁੰਚ ਕਦੋਂ ਗਈ ਹੈ, ਕਿੰਨਾ ਸਮਾਂ ਬੀਤ ਗਿਆ ਨਹੀਂ ਯਾਦ ਵਿੱਚ ਰਹਿੰਦਾ। ਜਦ ਤਾਲਮੇਲ ਬਣਦਾ ਹੈ ਮਨ ਖੁਸ਼ ਹੁੰਦਾ ਹੈ ਉਸੇ ਕਥਾ ਕਹਾਣੀ ਨੂੰ ਸੁਣ ਕੇ, ਤਾਲਮੇਲ ਨਹੀਂ ਬਣਦਾ ਇਹਨੂੰ ਜ਼ਬਰਦਸਤੀ ਬਿਠਾ ਕੇ ਸੁਣਾਉਣਾ ਪੈ ਰਿਹਾ, ਬੜਾ ਦੁਖੀ ਹੁੰਦਾ ਹੈ, ਬਾਹਰ ਨੂੰ ਭੱਜਣਾ ਚਾਹੁੰਦਾ ਹੈ, ਨਿਕਲਣਾ ਚਾਹੁੰਦਾ ਹੈ ਕਿ ਮੈਂ ਨਾ ਬੈਠਾਂ, ਦੌੜਦਾ ਹੈ ਤੇ ਫਿਰ ਵਾਰ ਵਾਰ ਦੌੜਦਾ। ਕਹਿਣ ਲੱਗੇ ਕਿ ਜੋ ਸ਼ੈਤਾਨ ਮੰਜਾਇਆ ਸੇ ਕਿਤ ਫੇਰੈ ਚਿੱਤ, ਜਿਨ੍ਹਾਂ ਦੇ ਮਨ ਦੇ ਅੰਦਰ ਹੈ ਹੀ ਸ਼ੈਤਾਨੀਅਤ, ਦਿਨੇ ਸ਼ੈਤਾਨੀਅਤ, ਰਾਤ ਸ਼ੈਤਾਨੀਅਤ, ਲਗਾਤਾਰ ਸ਼ੈਤਾਨੀ ਸੋਚਣੀ, ਸ਼ੈਤਾਨੀ ਕਰਨੀ, ਸ਼ੈਤਾਨ ਵਰਗਾ ਜੀਵਨ ਬਣਾ ਕੇ ਰੱਖਣਾ, ਕਹਿਣ ਲੱਗੇ ਉਹ ਆਪਣਾ ਚਿੱਤ ਪਰਮਾਤਮਾ ਵੱਲ ਕਦੋਂ ਮੋੜਦੇ ਨੇ, ਸੇ ਕਿਤ ਫੇਰੈ ਚਿੱਤ। ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਜੀ ਦਾ ਦੂਸਰਾ ਫੁਰਮਾਨ, ਕਹਿਣ ਲੱਗੇ ਫਰੀਦਾ ਥੀਓ ਥੀਓ ਮੈਨੇ ਹੋ ਜਾਣਾ, ਫਰੀਦਾ ਥੀਓ ਪਵਾਹੀ ਦੱਬ ਪਵਾਹੀ ਮੈਨੇ ਪਿਆ ਪਿਆ ਮੈਨੇ ਸੜਕ ਸੜਕ ਮੈਨੇ ਰਸਤਾ ਦੱਬ, ਜਿਹੜਾ ਕੱਚਿਆਂ ਰਾਹਾਂ ਦੇ ਉੱਤੇ ਘਾਹ ਉੱਗਿਆ ਹੁੰਦਾ ਹੈ, ਕੁਸ਼ਾ ਉੱਗੀ ਹੁੰਦੀ ਹੈ, ਜਿਹਨੂੰ ਆਪਾਂ ਪੰਜਾਬੀ ਦੇ ਅੰਦਰ ਠੇਠ ਪੰਜਾਬੀ ਦੇ ਅੰਦਰ ਦੱਬ ਕਹਿ ਦਿੰਦੇ ਹਾਂ। ਭਗਤ ਜੀ ਕਹਿਣ ਲੱਗੇ ਥੀਓ, ਕਹਿਣ ਲੱਗੇ ਹੋ ਜਾ, ਤੇ ਭਗਤ ਜੀ ਕੀ ਹੋ ਜਾਈਏ, ਕਹਿਣ ਲੱਗੇ ਰਸਤੇ ਦੀ ਪਵਾਹੀ ਦੀ ਦੱਬ ਬਣ ਜਾ, ਜੋ ਪੈਰਾਂ ਦੇ ਹੇਠ ਲਤਾੜੀ ਜਾਂਦੀ ਹੈ ਦੱਬ ਬਣ ਜਾ। ਭਗਤ ਜੀ ਇਸ ਤਰ੍ਹਾਂ ਕਹਿ ਕਿਉਂ ਰਹੇ ਨੇ, ਕਿਉਂਕਿ ਬੁਰਾਈਆਂ ਦੇ ਸਾਹਮਣੇ ਆਕੜ ਕੇ ਤੁਰਾਂਗੇ ਇਹਨਾਂ ਦੇ ਨਾਲ ਸਾਡੇ ਲੜਨ ਦੀ ਸਮਰੱਥਾ ਨਹੀਂ ਹੈ, ਆਪਾਂ ਲੜਨਾ ਵੀ ਚਾਹਾਂਗੇ ਸਾਡੇ ਲੜਨ ਦੀ ਸਮਰੱਥਾ ਨਹੀਂ ਹੈ, ਤੋ ਫਿਰ ਨਿਰਮਾਣ ਹੋ ਤੇ ਨਿਰਮਾਣ ਹੋ ਕੇ ਸਤਿਗੁਰੂ ਦੀ ਸ਼ਰਨ ਵਿੱਚ ਆ, ਗੁਰੂ ਕਿਰਪਾ ਦੇ ਨਾਲ ਤੋ ਫਿਰ ਇਹਨਾਂ ਦੇ ਸਾਹਮਣੇ ਛਾਤੀ ਤਾਣ ਕੇ ਤੁਰ ਵੀ ਸਕੇਗਾ, ਲੜ ਵੀ ਸਕੇਗਾ ਤੇ ਜਿੱਤ ਵੀ ਪਾ ਸਕੇਗਾ। ਪਰ ਗੁਰੂ ਕਿਰਪਾ ਪਾਉਣ ਵਾਸਤੇ ਤੈਨੂੰ ਕੋਈ ਯਤਨ ਕਰਨਾ ਪਏਗਾ, ਗੁਰੂ ਕਿਰਪਾ ਨੂੰ ਪ੍ਰਾਪਤ ਕਰਨ ਲਈ ਕੋਈ ਨਾ ਕੋਈ ਉਪਾਅ ਕਰਨਾ ਪਏਗਾ, ਤੇ ਉਹ ਉਪਾਅ ਕੀ ਹੈ, ਨਿਰਮਾਣ ਹੋਣਾ। ਜੋ ਨਿਰਮਾਣ ਬਣ ਕੇ ਗੁਰੂ ਦਰ ਤੇ ਆਉਂਦਾ ਹੈ ਉਹਦੀ ਝੋਲੀ ਵਿੱਚ ਸਤਿਗੁਰੂ ਸਭ ਦਾਤਾਂ ਪਾ ਕੇ ਉਹਨੂੰ ਨਵਾਜ ਦਿੰਦੇ ਨੇ, ਤੇ ਜੋ ਹੰਕਾਰ ਲੈ ਕੇ ਇੱਥੇ ਆਉਂਦਾ ਹੈ ਉਹ ਵਾਂਝਾ ਹੀ ਰਹਿ ਜਾਂਦਾ ਹੈ, ਖਾਲੀ ਰਹਿ ਜਾਂਦਾ ਹੈ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਮੁਬਾਰਕ ਹੈ ਤੁਸੀਂ ਅਮੀਰ ਹੋ, ਤੁਸੀਂ ਜੱਜ ਹੋ, ਤੁਸੀਂ ਡਾਕਟਰ ਹੋ, ਤੁਸੀਂ ਸਾਇੰਟਿਸਟ ਹੋ, ਕਾਰੋਬਾਰੀ ਹੋ, ਪੂਰਾ ਟੋਰਾਂਟੋ ਸ਼ਹਿਰ ਤੁਹਾਡੀ ਮਲਕੀਅਤ ਹੈ, ਤੁਸੀਂ ਕਿੰਨੇ ਵੀ ਮਹਾਨ ਹੋ, ਪਰ ਜਦੋਂ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਣਾ ਹੈ ਉਦੋਂ ਆਪਣਾ ਇਹ ਸਾਰਾ ਹੰਕਾਰ ਗੁਰਦੁਆਰੇ ਦੇ ਮੁੱਖ ਦੁਆਰ ਤੋਂ ਬਾਹਰ ਛੱਡ ਕੇ ਆਇਆ ਕਰੋ। ਇੱਥੇ ਅਤਿ ਨਿਰਮਾਣ ਹੋ ਕੇ ਬਿਲਕੁਲ ਨਿਮਾਣੇ ਨਿਤਾਣੇ ਬਣ ਕੇ ਆਉਣ ਦੇ ਅੰਦਰ ਲਾਭ ਹੈ। ਇੱਥੇ ਰਹਿਮਤ ਦੇ ਬੱਦਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਦਾ ਮੀਂਹ ਵਰਸਾਉਂਦੇ ਰਹਿੰਦੇ ਨੇ, ਤੇ ਬੜੀ ਚੰਗੀ ਤਰ੍ਹਾਂ ਆਪ ਸਭ ਨੂੰ ਇਸ ਚੀਜ਼ ਦਾ ਗਿਆਨ ਹੈ ਕਿ ਜਦ ਉੱਪਰੋਂ ਬੱਦਲਾਂ ਦੀਆਂ ਕਣੀਆਂ ਵਰਸਦੀਆਂ ਨੇ, ਬਰਸਾਤ ਪੈਂਦੀ ਹੈ, ਪਾਣੀ ਉੱਚਿਆਂ ਟਿੱਬਿਆਂ ਤੋਂ ਰਿੜ ਕੇ ਨੀਵੀਆਂ ਥਾਵਾਂ ਦੇ ਉੱਤੇ ਆਣ ਕੇ ਖਲੋ ਜਾਂਦਾ, ਜਿਹੜੀ ਨੀਵੀਂ ਥਾਂ ਹੈ ਪਾਣੀ ਦੇ ਨਾਲ ਭਰੀ ਦਿਸਦੀ ਹੈ, ਤੇ ਜਿਹੜਾ ਉੱਚਾ ਟਿੱਬਾ ਹੈ ਬਰਸਾਤ ਹੁੰਦੀ ਹੈ ਉਹ ਰਹਿੰਦਾ ਫਿਰ ਖਾਲੀ ਦਾ ਖਾਲੀ, ਉਹ ਬਰਸਾਤ ਨੂੰ ਸੰਭਾਲਦਾ ਨਹੀਂ ਹੈ, ਪਾਣੀ ਉੱਥੇ ਰੁਕਦਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਤੇ ਜਦ ਵੀ ਆਉਣਾ ਹੈ ਅਤਿ ਨਿਰਮਾਨਤਾ ਲੈ ਕੇ, ਅਤਿ ਨਿਰਮਾਨਤਾ ਹਿਰਦੇ ਦੀ ਗਰੀਬੀ ਲੈ ਕੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਮੈਂ ਪੜ੍ਹਿਆ ਤੇ ਭਾਈ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੁਝ ਕੁਝ ਜੀਵਨ ਦੇ ਕੌਤਕ ਬਿਆਨ ਕੀਤੇ, ਮੈਂ ਉਹਨਾਂ ਕੌਤਕਾਂ ਨੂੰ ਪੜ੍ਹ ਕੇ ਬੜਾ ਹੈਰਾਨ ਹੋਇਆ। ਭਾਈ ਸਾਹਿਬ ਇੱਕ ਜਗ੍ਹਾ ਤੇ ਲਿਖਦੇ ਨੇ ਕਿ ਪਹਿਲੋਂ ਬਾਬੇ ਪਾਇਆ ਬਖਸ਼ਦਾਰ, ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਕਹਿ ਰਹੇ ਨੇ ਭਾਈ ਗੁਰਦਾਸ ਸਾਹਿਬ, ਕਹਿਣ ਲੱਗੇ ਪਹਿਲੋਂ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਕਾਲ ਕਮਾਏ, ਬਖਸ਼ਿਸ਼ ਦਾ ਦਰ ਇਹ ਗੁਰੂ ਨਾਨਕ ਤੋਂ ਪਹਿਲਾਂ ਪਾਇਆ ਹੈ, ਕੱਲ ਨਾ ਬਾਅਦ ਵਿੱਚ ਕੱਲਦਾ ਰਿਹਾ। ਪਰ ਮੈਂ ਹੈਰਾਨ ਹੋਇਆ ਕਿ ਕੱਲ ਨਾ ਕੱਲ ਨਹੀਂ ਪੈਂਦੀ ਹੈ ਤਾਂ ਕਿ ਬਖਸ਼ਿਸ਼ ਮਿਲ ਜਾਵੇ, ਤੇ ਜੇ ਬਖਸ਼ਿਸ਼ ਮਿਲ ਗਈ ਤੇ ਫਿਰ ਕੱਲਣਾ ਦੀ ਲੋੜ ਬਚਦੀ ਕਿੱਥੇ, ਮਿਹਨਤ ਕਰਨੀ ਪੈਂਦੀ ਹੈ ਤਾਂ ਕਿ ਮੁਕਾਮ ਮਿਲ ਜਾਏ, ਤੇ ਜੇ ਮੁਕਾਮ ਮਿਲ ਗਿਆ ਫਿਰ ਤੇ ਮਿਹਨਤ ਦੀ ਲੋੜ ਨਹੀਂ।
मुकाम ते पहुंचन वास्ते ते मेहनत दी लोड़ है। एक बच्चा पढ़ रहा है, दिन पर रात एक करके पढ़ रहा है, मां बाप दा पैसा खर्च करता है, अपना समा वो खर्च करता है ताकि मैं डॉक्टर बन जावा। ते जे डॉक्टर बनी गया है ते फिर करना दी लोड़ किथे रहेगी, किताबां दे नाल मगजमारी करन दी लोड़ किथे बचदी। आप चलदे चलदे गुरुद्वारे पहुंच ही गए हो, बाहर चल रही ठंडी हवा पै रही बरसात, इहदे तो तुहाडा बचाव हो ही गया, तो हुण इत्थे आण के चलन दी लोड़ किथे रह गई, इत्थे आण के ते टिक के बहना है। इस तरह ते नहीं कि हाल दे अंदर हुण कदम दर कदम टहलदे रहिए चलदे रही, इत्थे आण के ते बहना है। मतलब मेरा मेहनत पहला करनी पैंदी है, मंजिल बाद विच मिलदी है। बीज पहला बीजना पैंदा है, फल बाद विच मिलदा है। दीवारां पहला खड़ियां करनियां पैंदियां ने, छत बाद विच पैंदी है। कर्म पहला करना पैंदा है, किस्मत बाद विच बनदी है, और कर्म तो ही किस्मत बनदी है। किसे वक्त मैं रज गुजारांगा, कर्म तो ही किस्मत बनदी है। भाई गुरदास साहब ने बड़ा अजीब जे तरीके दे नाल सतगुरु दे संबंध विच ये गल कह दित्ती, पहलो बाबे पाया बख्शदार। पहला बाबे ने, बाबा इशारा कर रहे ने गुरु नानक साहब जी वाल, पहला बाबे ने निरंकार दा दर पाया है, बख्शिश दा दर उन्हां नूं मिलिया है। पिछों दे फिर काल कमाई बाद विच ओह कलना कलदे रहे, मेहनत करदे रहे, ते कहन लगे रेत अक आहार कर रोड़ा दी गुर करी विशाई। इस गल नूं जरा समझन दी कृपा कर लियो, बख्शिश दा मिल जाना काफी नहीं, उन्हूं संभाल के रखन दी जाच भी होनी चाहीदी है। धन दा कमा लेना या धन दा जेब विच आ जाना, धन दा मिल जाना काफी नहीं, धन नूं संभालन दी जाच भी होनी चाहीदी। अगर आप 500 डालर रोज दा कमा रहे हो उदाहरण वजों, ते 500 डालर ही घर आउण तों पहला पहला रस्ते दे अंदर कैसीनो दे अंदर जाके जुए दे अड्डे ते जाके 500 दा 500 उजाड़ आउंदे हो, ते फिर तुहाडे कमाए दा अर्थ की होया। अगर 500 ही रस्ते विच बर्बाद कर आउंदे हो, लुटा आउंदे हो, ते कमाई दा फिर मैना की, कमाई दा अर्थ की? फिर सारा दिन शरीर तोड़ के मेहनत करन दा अर्थ की होया? ना कीती कीती दे बराबर हो गई, कीती ना कीती दे बराबर हो गई। हजूर गुरु नानक देव पातशाह महाराज जी नूं बख्शिश ते मिल गई है निरंकार कोलों, और बहुत वड्डी मिल गई है, बख्शिश सब तों वधीक मिल गई है। उस बख्शिश नूं संभालना किवें है? उह साडे वास्ते कलना कालदे रहे कि बख्शिश नूं संभालना पैंदा है निर्माण बन के, अति गरीब बन के, अति नीवा हो के, पिछों दे फिर काल कमाई। अगर भांडा ही कोल नहीं है तो बख्शिश रहेगी किथे, संभालांगे किथे? भांडा ते कोल होना चाहिए ना। तो बख्शिश नूं संभालन वास्ते पातशाह मेहनत मुशक्कत ते निर्माणता दे दौर विचों दी निकलदे रहे। गरीबी परमात्मा दी बख्शिश नूं संभालन वास्ते बरतन है, ते बाहर दी गरीबी नहीं अंदर दी गरीबी। मैं साफ लफ्जां विच अर्ज करां निम्रता, निम्रता रब जी दी बख्शिश नूं संभालन वास्ते भांडे दा काम करदी है। बख्शिश रोज रोज हुंदी जाए, निर्माण बंदा बने ना, बख्शिश आउंदी जाएगी, चली जाएगी, टिकेगी नहीं, क्योंकि टिके किथे? टिकण वास्ते बख्शिश नूं कोई जगह ही नहीं मिल रही। भांडा चाहिदा सी, भांडा निर्माणता दा, वह भांडा ते पास है नहीं, टिके किथे? तो खैर इस तरह भी जिक्र आउंदा है कि पीर दस्तगीर दी जदों मुलाकात होई साहिब गुरु नानक देव पातशाह महाराज जी दे नाल, तो पीर दस्तगीर गुरु नानक साहब जी तो बड़ा मुतासर हुंदा है, बड़ा प्रभावित हुंदा है। तो अखीर विच आके पीर दस्तगीर एक प्रश्न कर देंदा है हजूर दे सामने, कह देंदा है, ए नानक तपा जी, मैं तुहाडे उत्ते बड़ा खुश होया। लंबी चौड़ी दास्तान है, मैं अखीर दे पॉइंट दे उत्ते पहुंच के अर्ज करना चाहुंदा। पीर दस्तगीर कहिंदा, नानक तपा जी, मैं तुहाडे उत्ते मेहरबान हां, मैं तुहाडे उत्ते बड़ा खुश हां, मंगो, की मंगना चाहुंदे हो? पातशाह कहन लगे, कोई कसर बाकी नहीं तो फिर मंगीए की? कोई कमी दिसदी होवे ते मंग तां ही बनदी है ना, अगर कमी नहीं, कोई लोड़ नहीं, ते मंग पैदा हुंदा ते कोई कारण नहीं। जितनियां साडियां मंगां बनदियां ने, ओह लोड़ां नूं वेख के, अधूरेपन नूं वेख के, कमी नूं वेख के। पूरे मनुख दी की मंग होएगी? कुछ भी नहीं, मंग ते अधूरे दी हुंदी।
आख्या पीर जी परमात्मा दा दिता होया बहुत कुछ मेरे दामन दे अंदर है, कुछ लोड़ ही नहीं है, बहुत कुछ दे के निरंकार ने नवाजे है। दूजी बार फिर कह देता पीर दस्तगीर ने, नानक जी कुछ ते मंगो, मैं देना चाहना कुछ ते मंगो। पातशाह कहन लगे कुछ भी तमन्ना बाकी नहीं है, लोड़ ही बाकी नहीं है। पीर हैरान होके कहन लगा नानक तपा जी मेरे कोल ते लोग रोज रोज आउंदे ने, इबादत करदे ने, अरदास करदे ने, हाथ जोड़दे ने, नक गोडे रगड़दे ने, तरले मिन्नतां करदे ने, कुछ सानू दिओ, असी उन्हां नू जल्दी करके कुछ देंदे नहीं आ, मैं आप देना चाहना तुसी कुछ लेंदे नहीं। किस तरह दे तुसी मनुख, मैं देना चाहना तुसी झोली नहीं फैला रहे, कुछ लेना ही नहीं चाहते। तीसरी बार मैं तुहानू फिर कह रहा मेरे कोलों कुछ मंगो, मैनू दे के खुशी होएगी। किसे नू दे के खुशी होंदी है हमेशा ही चंगिया पुरशा नू, ए वी ख्याल करियो, किसे दे खो के कारोबार खोना, जान खो लेना, इज्जत खो लेनी, किसे नू बर्बाद करके खुशी होंदी है बदबख्त बंदे नू, जेड़ा खोटा बंदा है। किसे नू दे के खुशी होंदी है ताने पुख्ता मजाज ते तजर्बेकार सजना, किसे नू दे के बड़ी खुशी होंदी है। कहिंदा मैं देना चाहना तुसी झोली क्यों नहीं फैला रहे, कुछ मंग क्यों नहीं कर रहे। हुण गुरु नानक देव पातशाह तीसरी बार कहिंदे ने अच्छा पीर जी जे देना ही चाहुंदे हो ते फिर निम्रता दिओ, मैनू गरीबी लैके दिओ। इतिहास दे पन्ने कहिंदे ने कि पीर दस्तगीर नेत्र बंद करके अल्लाह ताला खुदावन दे चरणा विच अपनी सुरत नू जोड़दे ने। इतिहास दे पन्ने इस तरह कहिंदे ने, तो मंग करदे ने हे खुदा मैनू कुछ गरीबी चाहीदी है, मेरे कोल अज नानक तपा जी आए ने, गरीबी मैं उन्हां दी झोली विच पाउणी चाहुंदा, गरीबी मैं उन्हां नू देनी चाहुंदा। आवाज आउंदी है पीर दस्तगीर, सारी गरीबी दा मालक नानक पहला तो ही है, मेरे कोल कुछ भी बाकी नहीं, सारी गरीबी दा मालक नानक पहला तो है। इतनी गरीबी हुंदिया होया इतनी निर्माणता कोल है, गुरु नानक देव पातशाह महाराज जी जगत जलंधे नू ठारण वास्ते तुर पैंदे ने। बड़े बड़े कठिनाइयां दा पत्थर मनुखां दा सामना करना पैंदा है, लोकां कोलों दुर बोल सुनने पैंदे ने, इट्टां वट्टे खाने पैंदे ने, पर सतगुरु कौड़ा फिक्का बोल क्यों नहीं बोलदे, उस गरीबी दे कारण, निर्माणता दे कारण। ठीक दूसरे पासे असीं गरीब अंदरों नहीं आ, अंदर साडा हंकारी है, अंदर साडा अपने आप नू बहुत वड्डा समझदा है। साडे सामने आण के कोई मामूली जिहा तत्ता बोल बोलदा है, गर्म बचन बोलदा है, ते मामूली साडे अंदर दी अग लट लट करके बलनी शुरू हो जांदी है। मामूली जिहा कोई कौड़ी अख करके माड़ा जिहा साडे वल वेख लवे ना, ते साडी अख दे अंदर सूर दा बाल आ जांदा है, उहदे नाल चार गुणा अखियां नू कौड़ियां कर लईदा है। कोई मामूली जिहा कौड़ा फिक्का बोल बोलदा है ते साडी जुबान दे जिहड़े बोल निकलने शुरू हुंदे ने उहदे नालों चार गुणा ज्यादा कौड़े। कारण की है, अंदर गरीबी ते है नहीं, ते गरीबी नहीं ते फिर अपने विषय दे नाल जुड़ो परमात्मा दी बख्शिश नहीं, बख्शिश नूं संभालोगे किवें गरीबी दे नाल। तो भगत फरीद साहब जी कहन लगे थियो पवाही दब, पवाही मैंने पहया रस्ता, कहन लगे हो जा ते की हो जाना है, दब हो जा, का बन जा, कच्चे मार्ग दा, कच्चे रस्ते दा कास बन, दब बन, थियो पवाही दब। भगत फरीद साहब जद इना जोर दे के कहन के तेनू का वर्गा बन जाना चाहिदा है, दब वर्गा बन जाना चाहिदा है, ते फिर प्रश्न ते कर सकने हैं ना कि भगत फरीद जी क्यों किस लई कह रहे हो कि दब वर्गा बन जा। कहन लगे जे साई लोड़ है सब, साई मैंने परमात्मा लोड़े मैंने लभना चाहना है, ते सब मैंने सारिया विचों। कहन लगे जे साई दा दीदार करना चाहना है ते ओ भी जरे जरे विचों सारिया विचों, ते फिर अति निर्माण होना पएगा दब वर्गा। जे साई लोड़े सब, साई है ता सब दे अंदर, पर साडी इक अड़चन है सानू सब दे अंदर नजर आउंदा नहीं है। साई है सब दे अंदर पर साडी मुश्किल है ना सानू अपने विच दिसदा है ते ना बेगाने विच दिसदा है, दूसरा सानू हमेशा काफर ही दिसदा है, दूसरा सानू हमेशा बुरा ही दिसदा है, ते जे चंगा दिसदा है ते अपना आपा ही दिसदा है, जद के चंगा आपा अपना आपा बनाया भी नहीं है।
मैं अक्सर एक बेनती करया करदा और थोड़ा जे एकागर होके समझन दी कृपा करियो। बंदा अपने आप तो संतुष्ट है, परमात्मा तो संतुष्ट नहीं है। जो मेरे पास है मैं उदे तो संतुष्ट हाँ, जो मेरी अकल है अपनी अकल तो संतुष्ट है, अपनिया बुराइया के उत्ते संतोख है, बुराइया ते संतुष्ट है। अगर ए संतुष्टि बन जाए कि मैं अधूरा हाँ, फिर ते ए अपने आप नू पूरा करन दा यतन करेगा ना, जे समझ आ जाए कि मैं अधूरा हाँ। पर अपने अधूरेपन दे उत्ते नू संतुष्टि आ गई है, अपने अधूरेपन नू दूर करन दा यतन ता नहीं करदा। अगर ये समझ आ जाए कि मैं बुरा हाँ, ते फिर ते बुराई नू छड के चंगियाई दे राह दे उत्ते चल पाएगा। पर ए अपनी बुराई दे उत्ते सहमत हो गया, बुराई दे उत्ते संतुष्ट हो गया, अपनिया बुराइया दे उत्ते भी संतुष्ट है, ते कमाल दी गल है रब दीआं चंगियाइयां दे उत्ते भी संतुष्ट नहीं है। रब रोज दे रहा है, निता प्रति दे रहा है, असी उन्हूं मनदे आ नहीं मनदे उह तां वी दे रहा है, ते निता प्रति पल पल देना उहदा सुभाअ है, उह अपने सुभाअ नूं पाल रहा है, पर असी फिर भी संतुष्ट नहीं है। तू मेरे गवांढी नूं ज्यादा दे दिता है, मैनूं घट क्यों? तू दूसरे नूं ज्यादा दिता है, मैनूं थोड़ा क्यों? मैं इतना पाठ पूजा करने वाला हाँ, नितनेमी हाँ, मेरा दामन अजे भी खाली है, पर क्यों? प्रश्न करने हैं वार वार, क्यों? खिमा चाहवांगा। अपने अपने मन दे अंदर झाती मार के वेखो, जदों भी मन इत्थे आउंदा है शिकवे नाल लेके आउंदा है, मैनू ए नहीं मिलिया, मैनू ए नहीं मिलिया, मैनू मिल जाना चाहिदा सी। ते शिकवा पता कदों बनदा है? मैं किसे वक्त खुल के इस विषय दे उत्ते आप संगतां दी सेवा करांगा, पर इशारतन बेनती, शिकवा इतराज पता कदों बनदा है? जद मन विचों आवाज आए कि मेरी झोली ते बड़ी वड्डी है, पर ए देण वालिया तू झोली विच पा कुछ क्यों नहीं रहा? झोली मेरी खाली पई है, तेरे ना देण दे कारण मेरी झोली बड़ी चंगी है। साध्यां लफजां विच बिने करा, मेरे कर्म ते बड़े महान ने, पर तू मैनू मेरे कर्मां दे विच दे की रहा है? कर्म मेरे बड़े महान ने, मेरे कर्मां दे बदले तू मेरी झोली विच पा की रहा है? इतराज बनेगा। तो जद बंदे नू अपनी बुराई दे उत्ते संतुष्टि ना बने, माने कहे कि तू बड़ा खोटा है, तू बड़ा नीच है, तू बड़ा बुरा है, तू बड़ा व्यभिचारी है, बड़ा कामी है, तो फिर ते इतराज बनन दा कोई कारण ही नहीं, मतलब बनदा ही नहीं। तो खैर, भगत फरीद साहब जी कहन लगे, थियो थियो मैंने हो जा, थियो पवाही दब। ते पुछया, भगत जी क्यों इना जोर दे के कह रहे हो कि दब वर्गा बन जा, रस्ते दे कच्चे रस्ते दे कास वर्गा बन जा? कहन लगे, जे साईं लोड़े सब, जे परमात्मा नू साईं नू सारियां दे अंदर वेखना चाहुंदा है, लब लेना चाहुंदा है, ते कहन लगे फिर दब वर्गा बन जा, अति निर्माण। एक बेनती मैं इत्थे होर करदा चला, जिस साईं दा बाबा फरीद साहब जी साडे सामने जिक्र कर रहे ने, उह साईं वाकई जरे जरे दे अंदर समाया है। इस तरह नहीं है कि शमान दे अंदर कोई वखरा सचखंड है ते परमात्मा उस सचखंड दे विच रहिंदा है। इस तरह नहीं है कि उह साईं हजूर साहब दा मालक है या अमृतसर साहब रहिंदा है ते तुहाडे कोल नहीं रहिंदा, या उह साईं कल्ला मक्के दा वासी है ते इस कायनात विच नहीं है, जां उह साईं बनारस दा वसनीक है पर इत्थे नहीं है। गुरबाणी पढ़दिआं पढ़दिआं, आप सारे गुरबाणी दे रोज दे श्रोते हो, गुरबाणी पढ़दिआं पढ़दिआं मैनू कदी भी इस तरह दा कोई संकेत नहीं मिलिया जिस बचन दे अंदर पातशाह ने एह गल कही होवे कि परमात्मा सतवें शमान दा मालक है, परमात्मा तुहाडे तो बहुत दूर रहिंदा है। गुरबाणी नूं जदों भी पुछोगे कि रब जी कित्थे रहिंदे ने, ते गुरबाणी रब दा एड्रैस रब दा अता पता इस तरह ही बयान करदी है, घट घट मैं हर जू बसै संतन कहो पुकार। गुरबाणी इस तरह ही कहिंदी है, जल थल, जल थल महियल, जलां दे अंदर थलां दे अंदर, ते महियल कहिंदे ने स्पेस दे अंदर। जल थल महियल पूरिया स्वामी सिरजन हार, अनिक पांत होए पसरिया नानक एक अंकार। गुरबाणी ते उस परिपूर्ण परमात्मा दा पता इस तरह बयान करदी है। होर बेनती करां,
ਬੰਦਾ ਇੱਕ ਵਕਤ ਦੇ ਅੰਦਰ ਕੇਵਲ ਇੱਕ ਜਗ੍ਹਾ ਦੇ ਉੱਤੇ ਹੋ ਸਕਦਾ ਹੈ, ਬਹੁਤੀਆਂ ਥਾਵਾਂ ਦੇ ਉੱਤੇ ਹੋਣਾ ਇਹਦੇ ਵਸ ਵਿੱਚ ਵੀ ਨਹੀਂ, ਕੇਵਲ ਇੱਕ ਜਗ੍ਹਾ ਦੇ ਉੱਤੇ। ਇਸ ਵਕਤ ਆਪ ਗੁਰਦੁਆਰੇ ਵਿੱਚ ਹੋ, ਦੁਕਾਨ ਤੇ ਨਹੀਂ ਹੋ। ਦੁਕਾਨ ਤੇ ਹੁੰਦੇ ਹੋ ਤੇ ਗੁਰਦੁਆਰੇ ਵਿੱਚ ਨਹੀਂ ਹੁੰਦੇ। ਇਸ ਵਕਤ ਆਪ ਗੁਰਦੁਆਰੇ ਹੋ, ਆਪਣੇ ਘਰ ਵਿੱਚ ਨਹੀਂ ਹੋ, ਤੇ ਜਦ ਘਰ ਵਿੱਚ ਹੁੰਦੇ ਹੋ ਉਦੋਂ ਦੂਸਰੀ ਕਿਸੇ ਥਾਂ ਤੇ ਵੀ ਨਹੀਂ ਹੁੰਦੇ। ਇੱਕ ਬੰਦਾ ਇੱਕ ਵਕਤ ਦੇ ਅੰਦਰ ਕੇਵਲ ਇੱਕ ਥਾਂ ਤੇ ਹੋ ਸਕਦਾ ਹੈ, ਬਹੁਤੀਆਂ ਥਾਵਾਂ ਦੇ ਉੱਤੇ ਹੋਣਾ ਇਹਦੀ ਸਮਰੱਥਾ ਵਿੱਚ ਹੀ ਨਹੀਂ, ਇਹਦੇ ਅਖਤਿਆਰ ਹੀ ਨਹੀਂ। ਪਰਮਾਤਮਾ ਜਿਸ ਸਾਈਂ ਜੀ ਦੇ ਸੰਬੰਧ ਵਿੱਚ ਫਰੀਦ ਸਾਹਿਬ ਜੀ ਜ਼ਿਕਰ ਕਰ ਰਹੇ ਨੇ, ਉਹ ਪਰਮਾਤਮਾ ਇੱਕੋ ਹੀ ਵਕਤ ਦੇ ਅੰਦਰ ਹੁੰਦਾ ਹੈ ਤੇ ਜਰੇ ਜਰੇ ਵਿੱਚ ਹੁੰਦਾ ਹੈ, ਥਾਂ ਥਾਂ ਦੇ ਉੱਤੇ ਹੁੰਦਾ ਹੈ। ਉਹ ਗੁਰਦੁਆਰੇ ਦੇ ਅੰਦਰ ਵੀ ਹੈ, ਗੁਰਦੁਆਰੇ ਦੇ ਬਾਹਰ ਵੀ ਹੈ। ਉਹ ਮੰਦਰ ਮਸਜਿਦ ਦੇ ਅੰਦਰ ਵੀ ਹੈ ਤੇ ਮੰਦਰ ਮਸਜਿਦ ਦੇ ਬਾਹਰ ਵੀ ਹੈ। ਤੋ ਫਿਰ ਕਿਉਂ ਕਿਹਾ ਜਾਂਦਾ ਹੈ ਕਿ ਗੁਰਦੁਆਰਾ ਹੈ, ਇਹ ਮੰਦਰ ਹੈ, ਇਹ ਮਸਜਿਦ ਹੈ, ਇਹ ਰੱਬ ਦਾ ਘਰ ਹੈ, ਕਿਉਂ ਕਿਹਾ ਜਾਂਦਾ ਹੈ? ਉਹਦਾ ਮਤਲਬ ਇਹ ਹੈ ਕਿ ਇੱਥੇ ਆਣ ਕੇ ਉਸ ਸਾਈਂ ਨੂੰ ਵੇਖਣਾ ਕਿਵੇਂ ਹੈ, ਸਾਈਂ ਨਾਲ ਜੁੜਨਾ ਕਿਵੇਂ ਹੈ, ਉਹਦੇ ਮਾਰਗ ਤੇ ਚੱਲਣਾ ਕਿਵੇਂ ਹੈ, ਇਹ ਸਾਈਂ ਜੀ ਦੇ ਨਾਲ ਜੋੜਨ ਵਾਸਤੇ ਧਰਮਸ਼ਾਲਾ ਹੈ। ਤੇ ਧਰਮਸ਼ਾਲਾ ਉਹਨੂੰ ਕਿਹਾ ਜਾਂਦਾ ਹੈ ਜਿੱਥੇ ਬਹਿ ਕੇ ਧਰਮ ਦੇ ਨੇਮ ਨੁਕਤੇ ਸਿੱਖੇ ਜਾਣ। ਬਹੁਤ ਪੁਰਾਣਾ ਇਤਿਹਾਸ, ਸਿੱਖ ਇਤਿਹਾਸ ਪੜ੍ਹ ਕੇ ਵੇਖੋ, ਲਫ਼ਜ਼ ਗੁਰਦੁਆਰਾ ਪੁਰਾਣੇ ਇਤਿਹਾਸ ਦੇ ਅੰਦਰ ਨਹੀਂ ਆਉਂਦਾ। ਔਰ ਹਕੀਕਤ ਹੈ, ਇਤਿਹਾਸ ਦੇ ਪੰਨੇ ਖੋਲ ਕੇ ਵੇਖ ਲਓ, ਗੁਰਦੁਆਰਾ ਲਫ਼ਜ਼ ਬਹੁਤ ਪੁਰਾਣੇ ਇਤਿਹਾਸ ਦੀਆਂ ਪੰਨਿਆਂ ਦੇ ਉੱਤੇ ਨਹੀਂ ਮਿਲਦਾ। ਲਫ਼ਜ਼ ਕੀ ਮਿਲਦਾ ਹੈ? ਧਰਮਸ਼ਾਲਾ। ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰ ਜਨਮ ਸਾਖੀਆਂ ਨੇ, ਚਾਰ ਜਨਮ ਸਾਖੀਆਂ, ਚਾਰਾਂ ਨੂੰ ਪੜ੍ਹੋ, ਚਾਰਾਂ ਜਨਮ ਸਾਖੀਆਂ ਦੇ ਅੰਦਰ ਤੁਹਾਨੂੰ ਗੁਰਦੁਆਰਾ ਲਫ਼ਜ਼ ਨਹੀਂ ਮਿਲੇਗਾ। ਕੀ ਮਿਲੇਗਾ? ਧਰਮਸ਼ਾਲਾ। ਸਤਿਗੁਰੂ ਇੱਥੇ ਗਏ, ਸੰਗਤ ਪ੍ਰਭਾਵਿਤ ਹੋਈ, ਗੁਰੂ ਨੇ ਉਪਦੇਸ਼ ਕੀਤਾ ਧਰਮਸ਼ਾਲਾ ਕਾਇਮ ਕਰੋ। ਇੱਥੋਂ ਛੱਡ ਕੇ ਅਗਲੀ ਜਗ੍ਹਾ ਤੇ ਗਏ, ਉੱਥੋਂ ਦੇ ਲੋਕਾਂ ਨੂੰ ਫਿਰ ਉਪਦੇਸ਼ ਕੀਤਾ ਧਰਮਸ਼ਾਲਾ ਕਾਇਮ ਕਰੋ। ਲਫ਼ਜ਼ ਕੀ ਮਿਲੇਗਾ? ਧਰਮਸ਼ਾਲਾ। ਬੜਾ ਦਰੁਸਤ ਲਫ਼ਜ਼ ਸੀ। ਲਫ਼ਜ਼ ਗੁਰਦੁਆਰਾ ਵੀ ਨਿੰਦਣ ਯੋਗ ਨਹੀਂ ਹੈ। ਗੁਰੂ ਨੂੰ ਮਿਲਣ ਵਾਸਤੇ ਦੁਆਰ ਹੈ, ਦੁਆਰਾ ਮੈਨੇ ਦਰਵਾਜ਼ਾ, ਇਹ ਰਸਤਾ ਹੈ। ਖੈਰ ਮੈਂ ਇਸ ਵਿਸ਼ੇ ਤੇ ਵੀ ਕਿਸੇ ਵਕਤ ਬੇਨਤੀ ਕਰਾਂਗਾ। ਧਰਮਸ਼ਾਲਾ, ਇੱਥੇ ਬਹਿ ਕੇ ਧਰਮ ਪੜਿਆ ਜਾਂਦਾ ਹੈ, ਧਰਮ ਪੜਾਇਆ ਜਾਂਦਾ ਹੈ, ਧਰਮ ਦੀ ਚਰਚਾ ਹੁੰਦੀ ਹੈ, ਧਰਮ ਦੇ ਮਾਰਗ ਨੂੰ ਫੋਲੋ ਕਿਵੇਂ ਕਰਨਾ ਹੈ ਇਹ ਸਮਝਿਆ ਤੇ ਸਮਝਾਇਆ ਜਾਂਦਾ ਹੈ। ਉਹ ਸਾਈਂ ਜੋ ਜਰੇ ਜਰੇ ਵਿੱਚ ਉਹਦੇ ਤੱਕ ਪਹੁੰਚ ਬਣੇ ਕਿਵੇਂ? ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਥੀਓ ਪਵਾਹੀ ਤਬ ਜੇ ਸਾਈਂ ਲੋੜੈ ਸਭ। ਕਹਿਣ ਲੱਗੇ ਜੇ ਸਾਰਿਆਂ ਦੇ ਅੰਦਰ ਸਾਈਂ ਨੂੰ ਲੋੜਦਾ ਹੈ। ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਇੱਕ ਛਿੱਜੇ ਹੈ, ਕਈ ਬੰਦੇ ਰਸਤੇ ਦੀ ਦੱਬ ਨੂੰ ਕੱਟਦੇ ਨੇ। ਛਿੱਜੇ, ਕਈ ਤੋੜਦੇ ਨੇ, ਕਈ ਉਹਨੂੰ ਕੱਟਦੇ ਨੇ, ਕਈ ਪੈਰਾਂ ਥੱਲੇ ਲਤਾੜਦੇ ਨੇ। ਇੱਕ ਛਿੱਜੇ, ਕਈ ਉਹਨੂੰ ਕੱਟਦੇ ਨੇ, ਬੀਆ ਬੀਆ ਮੈਨੇ ਦੂਜਾ ਲਤਾੜੀਆਂ, ਪੈਰਾਂ ਦੇ ਹੇਠ ਕੁਚਲ ਕੇ ਲਤਾੜ ਕੇ ਅੱਗੇ ਨਿਕਲਦਾ ਹੈ। ਆਪ ਫਰੀਦ ਸਾਹਿਬ ਕਬੀਰ ਸਾਹਿਬ ਦੇ ਸਲੋਕਾਂ ਨੂੰ ਬੜੇ ਧਿਆਨ ਪੂਰਵਕ ਪੜ੍ਹਦੇ ਸੁਣਦੇ ਹੋ। ਖਾਸ ਕਰਕੇ ਮੈਂ ਵੇਖਿਆ ਕਿ ਫਰੀਦ ਸਾਹਿਬ ਦੇ ਸਲੋਕ ਚੱਲ ਰਹੇ ਨੇ, ਚਲੋ ਜੀ ਸੁਣੀਏ, ਕਬੀਰ ਸਾਹਿਬ ਦੇ ਸਲੋਕ ਚੱਲ ਰਹੇ ਨੇ, ਚਲੋ ਸੁਣੀਏ, ਪਰ ਇਹਨਾਂ ਦਾ ਅਰਥ ਵੀ ਤੇ ਸਮਝ ਵਿੱਚ ਹੋਵੇ। ਫਰੀਦ ਸਾਹਿਬ ਕਹਿ ਕੀ ਰਹੇ ਨੇ? ਕਹਿਣ ਲੱਗੇ, ਉਸ ਰਸਤੇ ਦੇ ਘਾਹ ਨੂੰ, ਰਸਤੇ ਦੀ ਦੱਬ ਨੂੰ, ਇੱਕ ਛਿੱਜੇ ਕਈ ਕੱਟ ਰਹੇ ਨੇ ਤੇ ਕਈ ਉਹਨੂੰ ਲਤਾੜ ਰਹੇ ਨੇ। ਉਸ ਦੱਬ ਵਰਗਾ ਆਪਣੇ ਆਪ ਨੂੰ ਬਣਾ, ਅਤੀ ਨਿਰਮਾਣ ਬਣ, ਮਤਲਬ ਲੋਕਾਂ ਦੇ ਪੈਰਾਂ ਦੀ ਖਾਕ ਬਣ। ਖਾਕ ਬਣਨਾ, ਪਰ ਪੈਰਾਂ ਦੀ ਖਾਕ ਬਣਨਾ, ਕਿਸੇ ਦੇ ਸਿਰ ਦੀ ਖਾਕ ਨਾ ਬਣਨਾ। ਖਾਕ ਉੱਡ ਕੇ ਕਦੀ ਕਦੀ ਸਿਰ ਵਿੱਚ ਪੈ ਜਾਂਦੀ ਹੈ, ਤੇ ਜਿਹੜੀ ਖਾਕ ਸਿਰ ਵਿੱਚ ਪੈ ਜਾਂਦੀ ਹੈ ਉਹਨੂੰ ਉਤਾਰਨਾ ਪੈਂਦਾ ਹੈ। ਖਾਕ ਤੇ ਬਣੋ, ਮਿੱਟੀ ਤੇ ਬਣੋ, ਪਰ ਕਿਸੇ ਦੇ ਸਿਰ ਦੀ ਮਿੱਟੀ ਨਹੀਂ, ਪੈਰਾਂ ਦੀ ਮਿੱਟੀ ਬਣੋ, ਚਰਨ ਧੂੜ ਬਣੋ, ਇਸ ਤਰ੍ਹਾਂ ਦੇ ਬਣੋ। ਮੈਂ ਕਸੂਫੀ ਸੰਦੇ ਬੋਲ ਪੜ ਕੇ ਹੈਰਾਨ ਹੋਇਆ। ਉਹ ਕਹਿੰਦਾ ਹੈ, ਅੱਜ ਰਾਹਾ ਚਨਾਰ ਕੇ ਸਲਾਮਤ ਨਾ ਕੁਨਦ, ਅੱਜ ਰਾਹਾ ਚੁਨਾਰ ਕੇ ਸਲਾਮਤ ਨਾ ਕੁਨਦ। ਉਹ ਕਹਿੰਦਾ ਹੈ, ਰਸਤੇ ਦੇ ਉੱਤੇ ਇਸ ਤਰ੍ਹਾਂ ਚੱਲ ਕਿ ਤੇਰੇ ਪੈਰਾਂ ਦੇ ਨਾਲ ਖਾਕ ਉੱਡੇ ਨਾ ਤੇ ਕਿਸੇ ਦੇ ਸਿਰ ਦੀ ਖਾਕ ਉਹ ਬਣੇ ਨਾ। ਰਸਤੇ ਦੇ ਉੱਤੇ ਇਸ ਤਰ੍ਹਾਂ ਚੱਲ, ਤੇਰੇ ਚੱਲਣ ਦਾ ਪਤਾ ਵੀ ਨਾ ਲੱਗੇ ਕਿ ਤੂੰ ਚੱਲ ਰਿਹਾ ਹੈ। ਕਈ ਲੋਕ ਜੀਵਨ ਦੇ ਰਸਤੇ ਦੇ ਉੱਤੇ ਚੱਲਦੇ ਨੇ, ਪਰ ਉਹ ਬੜੇ ਆਰਾਮ ਪੂਰਵਕ ਚੱਲਦੇ ਨੇ, ਪਤਾ ਵੀ ਨਹੀਂ ਚੱਲਦਾ ਕਿ ਚੱਲ ਰਹੇ ਨੇ। ਪਰ ਕਈ ਚੱਲਦੇ ਨੇ ਬੜੇ ਢੋਲ ਢਮੱਕੇ ਦੇ ਨਾਲ, ਸ਼ੋਰ ਸ਼ਰਾਬੇ ਦੇ ਨਾਲ, ਪਤਾ ਲੱਗ ਜਾਏ ਕਿ ਕੋਈ ਆ ਰਿਹਾ ਹੈ, ਕੋਈ ਰਸਤੇ ਦੇ ਉੱਤੇ ਚੱਲ ਰਿਹਾ ਹੈ।
जीवन दे अंदर पाठ पूजा करो, रब जी नू याद करो, पर किसे नू पता भी ना लगे कि तुसी की करके आए हो, की कर रहे हो, तुहाडे अंदर केड़े गुण ने। पर ए चलना की होया कि एक बंदे दे उत्ते परोपकार कीता ते 100 बंदे नू राह रोक रोक के समझाया कि अज मैं फलाने दा भला कर दिता, अज मैं फलाने नू ए दान दे दिता है, अज मैं फलाने दा ए कार्य सवार दिता है। पाठ पूजा करना दोष नहीं है, अमृत वेले जागना गुना नहीं है, पर जे तू जागया है ते हुण गुरुद्वारे दे अंदर आण के ए हंकार जताउण दी की लोड़ है कि मैं ते रोज 3 बजे जाग जाना, ते मैं पहला नितनेम करदा, फिर मैं ए करदा, फिर मैं ए करदा, ए कहण दी लोड़ की। राह दे उत्ते चल, पर इस तरह चल के दूसरे नू पता ना लगे। लोकां नू पता लाउण वास्ते तू नहीं चलना, जिन्हों पता लाउण वास्ते चलना है वह तेनों जानदा है तू किस तरह चल रहा है किस तरह नहीं चल रहा, वह जानदा, उहदा नां अंतरजामी है, वह सर्वगुण संपन्न ते सर्व कला समर्थ है, वह साडे नेड़े है, साडे तो दूर नहीं है, उहनूं पता है असीं किस तरह चल रहे हैं। पर असीं चलदे थोड़ा हाँ ते रौला रप्पा बहुता पाउंदे हां, जी मैं ते इह गुण भी कमा रहा, मैं इस तरह भी कर रहा, मैं इस तरह भी कर रहा, कादा चलना होया है। खाक उड़ा के लोकां दे सिर विच ही पा रहे हैं ते अपने सिर विच पा रहे हैं हंकार दी खाक। अज रहा चुनार के सलामत ना कुणक, बखलक चुना ही के क्यामत ना कुणत। इस तरह जीवन दे रस्ते ते चल के किसे घर नूं चलाउण वास्ते चंगारी ना बन। इस सूफी संदे बोल मैनूं बड़े प्रभावित कर रहे ने। वो कहिंदा है कि जीवन दे अंदर चल, पर शीतल बन के चल, चंगारी बन के ना चल। सच ही वेखण विच आया है कि कई बंदे इस तरह दे हुंदे ने, वो किसे दे घर विचों गुजर जान ते चंगारियां सुट दे जांदे ने, घर नूं दुफेड़ कर देंदे ने, घर नूं पाड़ देंदे ने, घर नूं इतफाक दे अंदर बजा रहण देंदे ने। कुछ बंदे हुंदे ने जिथों दी गुजरदे ने उत्थे अग बरसाउंदे जांदे ने, पति ते पत्नी विचों गुजरे ने दोवां विच कलेश पैदा कर गए ने, मां ते धी विचों गुजरे ने कलेश पैदा कर गए ने, परिवार विचों गुजरे ने कलेश छड गए ने, अग मचा के चले गए ने। पर कुछ इस तरह दे भी गुजरदे ने, ओ जिथों दी गुजर रहे ने ओ सिर जोड़न दा काम करदे ने, पति ते पत्नी दे विछोड़े नूं दूर करन दा यतन कर रहे ने, मिलाप हो जाए। कोई गल नहीं, जीवन है, जीवन दे अंदर मनुख गलतियां करदा रहिंदा है, पर उस गलती नूं भुला देण कारण ही घर जुड़दे ने, याद रखण दे नाल ते घर टुटदे ने। कुछ इस तरह दे ने तोड़न दा काम करदे ने, घरां नूं साड़न दा काम करदे ने, कुछ इस तरह दे ने जोड़न दा काम करदे ने। ओ अदीप कहिंदा है इस तरह दा काम कर के तू चंगारी दा काम ना करे, बल्कि शीतल लहर दा ते ठंडे पानी दा काम करे। तीसरी पंक्ति विच जो फरमाया वो कहन लगा कि दर मस्जिद कर रवि के चूना जौ के तुरा। वो कहन लगा कदी तेनू मंदिर या मस्जिद के अंदर जान का समा मिले। दर मस्जिद कर रवि के चूना जौ के तुरा, कदी तू मंदिर विच आ जाए, कदी तू मस्जिद विच आ जाए, गुरुद्वारे आ जाए। ते कहन लगा पिछे हटके बह। पिछे हटके बहन का मतलब ए नहीं कि पिछली दीवार दे नाल जाके ढोल आ के बह लो। पिछे हटके बह के इमामत ना कुणद, कोई तेनू चुक के इथों का मुखिया ना बना दवे, कोई तेनू चुक के इथों का आगू ना बना दवे। अगर संगत विच आया है ते संगत दे पिछे हटके बह। पिछे हटके बहन का मतलब है चरण तूड़ बन के बह, इन्हों का आगू बनन की ना सोच। पर अज दे दौर विचों निकलदिया आगू बनन वास्ते तलवारां भी चलदियां ने, गोलियां भी चलदियां ने, इलैक्शन भी हुंदे ने, शोर शराबा भी हुंदा है, पग्गां भी उतरदियां ने, ते है कि सेवा करनी है। सेवा नहीं, अंदर नरोल राजनीति है, बस लिबास सेवा दा है। जिहड़ा उत्ते लिबास से विखावा है वह सेवा दा है, अंदर सेवा नहीं है। सेवा करनी होवे ते फिर तलवार चुकन दी की लोड़ है। अगर एक ए कर रहा है तू दूजी कर लै, जरूरी है तू यही सेवा करनी है। वो कहिंदा है कि अगर मंदिर मस्जिद गुरुद्वारे वे चला जाए ते संगत दे चरणा दी खाक बन के जा, उत्थे आगू बनन वास्ते विचार लेके ना जा। भगत फरीद साहब जी कहन लगे थियो पवाही दब,
जे साईं लोड़े सब एक छिजे दब नू कई तोड़ रहे ने बिया लताड़िए कहन लगे तां साईं दे दरबारी है। अगर इस तरह का जीवन बना लवे ते कहन लगे साईं दे दर दे अंदर तां प्रवेश मिलेगी वरना नहीं मिलेगी तां साईं दे दरबारी है। मैं पंचदशी दे अंदर ना एक निकी जी कहानी पढ़ी भावे कथा काल्पनिक है ते भावे कथा सच्ची है। कदी कदी काल्पनिक कहानियां दा इशारा सच्चाई दी तरफ बड़ा चंगा मिल जांदा है। काल्पनिक उहनूं कहिंदे ने जिहड़े मन की कल्पना होवे हकीकत विच उह होया नहीं पर मन की कल्पना विच उह कहानी तैयार हो गई है। मैनूं नहीं पता है कहानी काल्पनिक है या सच्चाई है पर इहदा इशारा जिहड़ा है उह सच की तरफ जरूर जांदा है। कोई मनुख बंदगी दे राह दे उत्ते चल रहा सी। पंचदशी दे अंदर एक कथा लिखी कि फरिश्ते प्रगट होए उन्हों कुछ देन वास्ते और उन्हों आन के एक प्रश्न करदे ने असीं तेरे ते बड़े परेशान हां तैनू कुछ देना चाहुंदे हां। पुछिया की देन वास्ते आए हो की देना चाहुंदे हो। उन्हां फरिश्तियां ने कहा जितने पागल मनुख ने दुनिया दे अंदर तो जिहदे उत्ते भी हथ रखेगा ਉਹਦਾ ਪਾਗਲਪਨ ਠੀਕ ਹੋ ਜਾਏਗਾ ਉਹ ਸਿਆਣਾ ਬਣ ਜਾਏਗਾ ਸਮਝਦਾਰ ਹੋ ਜਾਏਗਾ ਤੇਰੇ ਹੱਥ ਰੱਖਣ ਦੇ ਨਾਲ। ਜਿਤਨੇ ਕਰੂਪ ਨੇ ਦੁਨੀਆਂ ਦੇ ਅੰਦਰ ਤੂੰ ਕਿਸੇ ਕਰੂਪ ਦੇ ਸਿਰ ਦੇ ਉੱਤੇ ਹੱਥ ਰੱਖੇਗਾ ਉਹ ਸੁੰਦਰ ਸੁਗੜ ਸਰੂਪ ਬਣ ਜਾਏਗਾ। ਅਗਰ ਕੋਈ ਅਪਾਹਿਜ ਹੈ ਤੋ ਅੰਗ ਦੇ ਉੱਤੇ ਹੱਥ ਰੱਖੇਗਾ ਉਹਦੇ ਅੰਗ ਸਲਾਮਤ ਹੋ ਜਾਣਗੇ। ਅਗਰ ਕੋਈ ਬਿਮਾਰ ਹੈ ਤੇ ਉਸ ਬਿਮਾਰ ਦੇ ਸਿਰ ਦੇ ਉੱਤੇ ਹੱਥ ਰੱਖਣ ਦੇ ਨਾਲ ਉਹਨੂੰ ਤੰਦਰੁਸਤੀ ਮਿਲ ਜਾਏਗੀ। ਦੋ ਚਾਰ ਪੰਜ ਗੱਲਾਂ ਹੋਰ ਇਸ ਤਰ੍ਹਾਂ ਦੀਆਂ ਸੁਣਾਈਆਂ। ਕਹਿਣ ਲੱਗੇ ਉਹ ਬੰਦਗੀ ਕਰਨ ਵਾਲਾ ਭਲਾ ਪੁਰਸ਼ ਹੱਥ ਜੋੜ ਕੇ ਖੜਾ ਹੋਇਆ। ਉਹ ਕਹਿਣ ਲੱਗਾ ਫਰਿਸ਼ਤਿਓ ਤੁਸੀਂ ਜੋ ਕੁਝ ਮੈਨੂੰ ਦੇਣ ਵਾਸਤੇ ਆਏ ਹੋ ਮੈਂ ਲੈਣ ਵਾਸਤੇ ਤਿਆਰ ਨਹੀਂ ਹਾਂ। ਮੈਂ ਕੁਝ ਪ੍ਰਵਾਨ ਕਰਦਾ ਹੀ ਨਹੀਂ ਹਾਂ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਹ ਦਾਤਾਂ ਦੇ ਕੇ ਮੈਨੂੰ ਨਵਾਜੋ। ਪੁੱਛਿਆ ਕਿਉਂ ਤੂੰ ਨਹੀਂ ਚਾਹੁੰਦਾ ਕਿ ਦੁਨੀਆਂ ਦੇ ਅੰਦਰੋਂ ਪਾਗਲਪਨ ਮੁੱਕ ਜਾਏ ਤੇ ਸੂਝਵਾਨ ਸਿਆਣੇ ਬੰਦੇ ਪੈਦਾ ਹੋਣ। ਤੂੰ ਇਹ ਨਹੀਂ ਚਾਹੁੰਦਾ ਕਿ ਸੁੰਦਰਤਾ ਬਣੇ ਕਰੂਪਤਾ ਮਿਟ ਜਾਏ। ਕੀ ਤੂੰ ਇਹ ਚਾਹੁੰਦਾ ਕਿ ਦੁਨੀਆਂ ਰੋਗ ਤੇ ਸੋਗ ਦੇ ਨਾਲ ਭਰੀ ਰਹੇ। ਤੂੰ ਚਾਹੁੰਦਾ ਨਹੀਂ ਕਿ ਦੁਨੀਆਂ ਦੇ ਰੋਗ ਖਤਮ ਹੋ ਜਾਣ। ਉਹ ਕਹਿੰਦਾ ਮੈਂ ਸਭ ਕੁਝ ਚਾਹੁੰਦਾ ਕਿ ਦੁਨੀਆਂ ਦੇ ਰੋਗ ਮੁੱਕ ਜਾਣ ਦੁਨੀਆਂ ਦੀਆਂ ਬੁਰਾਈਆਂ ਚਲੀਆਂ ਜਾਣ ਦੁਨੀਆਂ ਦੇ ਅੰਦਰੋਂ ਕਰੂਪਤਾ ਮੁੱਕ ਜਾਏ ਪਾਗਲਪਨ ਚਲਾ ਜਾਏ ਮੈਂ ਚਾਹੁੰਦਾ। ਪਰ ਜਿਸ ਤਰ੍ਹਾਂ ਤੁਸੀਂ ਦੇਣਾ ਚਾਹੁੰਦੇ ਹੋ ਮੈਂ ਇਸ ਤਰ੍ਹਾਂ ਨਹੀਂ ਚਾਹੁੰਦਾ। ਤੁਸੀਂ ਇਹ ਕਹਿ ਰਹੇ ਹੋ ਜਿਹਦੇ ਸਿਰ ਤੇ ਹੱਥ ਰੱਖੇਗਾ ਉਹ ਠੀਕ ਹੋਏਗਾ। ਅਗਰ ਤੁਸੀਂ ਦੇਣਾ ਹੀ ਚਾਹੁੰਦੇ ਹੋ ਤੇ ਫਿਰ ਇਹ ਦੇ ਕੇ ਜਾਓ ਕਿ ਮੈਂ ਜਿੱਥੋਂ ਦੀ ਨਿਕਲਾਂ ਮੇਰੇ ਨਿਕਲਣ ਦੇ ਨਾਲ ਹੀ ਲੋਕਾਂ ਦਾ ਭਲਾ ਹੋ ਜਾਏ ਪਰ ਮੈਨੂੰ ਸਮਝ ਵੀ ਨਾ ਪਵੇ ਮੈਨੂੰ ਪਤਾ ਵੀ ਨਾ ਲੱਗੇ ਕਿ ਭਲਾ ਕਿਹਦਾ ਹੋਇਆ। ਅਗਰ ਯਾਦ ਵਿੱਚ ਰਹੇਗਾ ਮੈਂ ਇਹਦੇ ਸਿਰ ਤੇ ਹੱਥ ਰੱਖ ਕੇ ਭਲਾ ਕੀਤਾ ਹੈ ਤਾਂ ਫਿਰ ਮੇਰੇ ਅੰਦਰ ਹੰਕਾਰ ਬਣ ਜਾਏਗਾ। ਭਲਾ ਕਰਨਾ ਚਾਹੁੰਦਾ ਪਰ ਮੈਨੂੰ ਯਾਦ ਵੀ ਨਾ ਰਹੇ ਮੈਂ ਭਲਾ ਕੀਤਾ ਕਿਹਦਾ ਹੈ। ਮੈਂ ਨਿਕਲਾਂ ਮੇਰੇ ਨਿਕਲਣ ਦੇ ਨਾਲ ਹੀ ਲੋਕਾਂ ਦਾ ਭਲਾ ਹੋਣਾ ਸ਼ੁਰੂ ਹੋ ਜਾਏ। ਇਹ ਹਕੀਕਤ ਹੈ ਸੱਚਾਈ ਹੈ। ਇਸ ਤਰ੍ਹਾਂ ਆਪਣੇ ਜੀਵਨ ਸਫ਼ਰ ਦੇ ਅੰਦਰ ਚੱਲ ਕੇ ਜਦ ਤੋਂ ਚੱਲੇ ਤੇ ਲੋਕਾਂ ਦਾ ਭਲਾ ਕਰਦਾ ਚੱਲੇ। ਲੜਾਈ ਝਗੜੇ ਕਲੇ ਕਲੇਸ਼ ਈਰਖਾ ਦਵੈਸ਼ ਇਹ ਜਿਹੜੀ ਅੱਗ ਹੈ ਇਹਦੀ ਲੋੜ ਹੈ ਕਿੱਥੇ ਤੇ ਫਿਰ ਇਸ ਅੱਗ ਦੇ ਨਾਲ ਤੂੰ ਆਪ ਵੀ ਤੇ ਸੜ ਰਿਹਾ। ਅੱਗ ਪਹਿਲਾਂ ਹੱਥ ਦੇ ਅੰਦਰ ਫੜੇਗਾ ਤਾਂ ਹੀ ਦੂਜੇ ਨੂੰ ਸਾੜੇਗਾ ਨਾ। ਆਪਣੇ ਹੱਥ ਦੇ ਅੰਦਰ ਅੱਗ ਲੈ ਕੇ ਤਾਂ ਹੀ ਕਿਸੇ ਦੂਜੇ ਦੇ ਘਰ ਨੂੰ ਅੱਗ ਲਾਏਗਾ। ਤੇ ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ ਹੱਥ ਦੇ ਅੰਦਰ ਫੜੀ ਹੋਈ ਚੰਗਾਰੀ ਆਪਣੇ ਆਪ ਨੂੰ ਹੀ ਲੱਗ ਜਾਂਦੀ ਹੈ ਆਪਣੇ ਆਪ ਨੂੰ ਹੀ ਉਹਦੇ ਅੰਦਰ ਸਦਨਾ ਪੈਂਦਾ। ਪਰਹੇਜ਼ ਕਰੇ ਨਾ ਤਮਾਮ ਬੁਰਾਈਆਂ ਤੋਂ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਤਾਂ ਸਾਈਂ ਦੇ ਦਰ ਵਾੜੀਆਂ ਕਹਿਣ ਲੱਗੇ ਤਾਂ ਸਾਈਂ ਜੀ ਦੇ ਘਰ ਦੇ ਅੰਦਰ ਪ੍ਰਵੇਸ਼ ਕਰ ਸਕੇਗਾ ਵਰਨਾ ਨਹੀਂ। ਮੈਨੂੰ ਕਬੀਰ ਸਾਹਿਬ ਜੀ ਦੀ ਬਾਣੀ ਵਿੱਚੋਂ ਇੱਕ ਬਚਨ ਚੇਤੇ ਵਿੱਚ ਆਇਆ। ਕਬੀਰ ਸਾਹਿਬ ਕਹਿੰਦੇ ਨੇ ਹਰ ਹੈ ਖਾਂਡ ਖਾਂਡ ਮੈਨੇ ਚੀਨੀ ਮਿੱਠਾ। ਕਬੀਰ ਹਰ ਹੈ ਖਾਂਡ ਕਹਿਣ ਲੱਗੇ ਹਰੀ ਹੈ ਖੰਡ ਹਰੀ ਹੈ ਮਿੱਠਾ ਹਰੀ ਹੈ ਚੀਨੀ ਹਰੀ ਹੈ ਮਿਸ਼ਰੀ ਹਰ ਹੈ ਖਾਂਡ ਰੇਤ ਮੈਂ ਬਿਖਰੀ ਪਰ ਇਹ ਜਿਹੜੀ ਖੰਡ ਹੈ ਨਾ ਰੇਤੇ ਦੇ ਅੰਦਰ ਮਿਲੀ ਪਈ ਹੈ। ਕਬੀਰ ਸਾਹਿਬ ਦਾ ਵਿਚਾਰ ਕਹਿਣ ਲੱਗੇ ਹਰੀ ਪਰਮਾਤਮਾ ਮਿਸ਼ਰੀ ਹੈ।

ਨੂੰ ਜਾਂਦਿਆਂ ਜਾਂਦਿਆਂ ਸਮਝ ਮਿਲ ਜਾਏ ਕਿ ਹਰੀ ਰੂਪੀ ਖੰਡ ਨੂੰ ਰੇਤ ਵਿੱਚੋਂ ਵੱਖਰਿਆਂ ਕਿਵੇਂ ਕਰਨਾ ਹੈ, ਤੇ ਤੂੰ ਇਹ ਖੰਡ ਚੁਣ ਵੀ ਸਕਦਾ ਹੈ ਤੇ ਖਾ ਵੀ ਸਕਦਾ ਹੈ, ਕਿਸ ਤਰ੍ਹਾਂ ਕੀਟੀ ਹੋਏ ਕਹਿ, ਕੀਟੀ ਮੈਨੇ ਚੀਂਟੀ, ਚੀਂਟੀ ਮੈਨੇ ਕੀੜੀ, ਕੀੜੀ ਬਣ ਕੇ ਖਾ ਸਕਣਾ, ਕੀੜੀ ਨੂੰ ਤੇ ਕੋਈ ਦਿੱਕਤ ਨਹੀਂ ਹੈ ਖੰਡ ਦੇ ਦਾਣੇ ਖਾਣ ਲੱਗਿਆਂ ਰੇਤ ਵਿੱਚੋਂ, ਪਰ ਹਾਥੀ ਨੂੰ ਦਿੱਕਤ ਹੈ ਕਿਉਂਕਿ ਹਾਥੀ ਦਾ ਮੂੰਹ ਬੜਾ ਵੱਡਾ ਹੈ, ਆਕਾਰ ਬੜਾ ਵੱਡਾ ਹੈ। ਕਹਿਣ ਲੱਗੇ ਕੀਟੀ ਹੋਏ ਕਹਿ ਖਾਈ। ਇੱਥੇ ਬਾਬਾ ਫਰੀਦ ਸਾਹਿਬ ਜੀ ਦੇ ਜਿਹੜੇ ਬਚਨ ਉਹ ਮੈਂ ਫਿਰ ਤੁਹਾਡੇ ਸਾਹਮਣੇ ਰੱਖ ਰਿਹਾ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਤਾਂ ਸਾਈਂ ਦੇ ਦਰ ਵਾੜੀ ਹੈ, ਅਗਰ ਸਾਈਂ ਦੇ ਘਰ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ, ਸਾਈਂ ਜੀ ਦੇ ਨਾਲ ਮਿਲਣਾ ਚਾਹੁੰਦਾ ਹੈ, ਤੇ ਅਤਿ ਨਿਰਮਾਣ ਬਣ ਕੇ ਰਹਿ, ਨਿਰਮਾਣ ਬਣ ਕੇ। ਗੁਰੂ ਅਮਰਦਾਸ ਪਾਤਸ਼ਾਹ ਦੇ ਜੀਵਨ ਵਿੱਚੋਂ ਇੱਕ ਛੋਟੀ ਜਿਹੀ ਦਾਸਤਾਨ ਕਹਿ ਕੇ ਮੈਂ ਅੱਗੇ ਚੱਲਾਂ। ਗੁਰੂ ਅਮਰਦਾਸ ਸਾਹਿਬ ਜਦ ਗੁਰੂ ਬਣ ਕੇ ਜਗਤ ਦੇ ਸਾਹਮਣੇ ਪ੍ਰਗਟ ਹੁੰਦੇ ਨੇ, ਗੁਰੂ ਬਣ ਕੇ, ਉਸ ਵਕਤ ਬਾਬਾ ਬੁੱਢਾ ਸਾਹਿਬ ਵੀ ਕੋਲ ਨੇ, ਕਿਉਂਕਿ ਬਾਬਾ ਬੁੱਢਾ ਜੀ ਗੁਰੂ ਘਰ ਦੇ ਅੰਦਰ ਆ ਜਾਂਦੇ ਨੇ 13 ਸਾਲ ਦੀ ਉਮਰ ਦੇ ਅੰਦਰ, ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ 13 ਸਾਲ ਦੀ ਉਮਰ ਦੇ ਅੰਦਰ ਬਾਬਾ ਬੁੱਢਾ ਸਾਹਿਬ ਹੀ ਗੁਰਗੱਦੀ ਦੀ ਅਰਦਾਸ ਕਰਦੇ ਰਹੇ ਨੇ, ਰਸਮ ਨਿਭਾਉਂਦੇ ਰਹੇ ਨੇ 6 ਗੁਰੂਆਂ ਤੱਕ। ਗੁਰੂ ਅਮਰਦਾਸ ਸਾਹਿਬ ਜੀ ਨੂੰ ਲੋਕ ਕਹਿੰਦੇ ਸਨ ਅਮਰੂ ਨਿਥਾਵਾਂ, ਲੋਕ ਕਹਿੰਦੇ ਸਨ ਕੁੜਮਾਂ ਦੇ ਦਰ ਦੇ ਉੱਤੇ ਰੁਲਣ ਵਾਲਾ, ਨਾ ਆਪ ਸੌਂਦਾ ਨਾ ਸਾਨੂੰ ਸੌਣ ਦਿੰਦਾ, ਅਮਰੂ ਨਿਥਾਵਾਂ। ਅੱਜ ਉਹ ਅਮਰੂ ਨਿਥਾਵੇਂ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਤਨ ਤਨ ਸ੍ਰੀ ਗੁਰੂ ਅਮਰਦਾਸ ਨਿਥਾਵਿਆਂ ਦੇ ਥਾਂ ਬਣਾ ਕੇ ਉਹਨਾਂ ਨੂੰ ਗੁਰਗੱਦੀ ਸੌਂਪ ਦਿੱਤੀ। ਨਿਮਾਣਿਆਂ ਦੇ ਨਿਮਾਣ ਬਣ ਗਏ, ਨਿਥਾਵਿਆਂ ਦੇ ਥਾਣ ਬਣ ਗਏ, ਨਿਤਾਣਿਆਂ ਦੇ ਤਾਣ ਬਣ ਗਏ, ਨਿਉਟਿਆਂ ਦੀ ਓਟ ਬਣ ਗਏ, ਨਿਆਸਰਿਆਂ ਦੇ ਆਸਰੇ ਬਣ ਗਏ। ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਦ ਪਹਿਲੀ ਵਾਰ ਗੁਰਗੱਦੀ ਦੇ ਉੱਤੇ ਸੁਭਾਏ ਮਾਣ ਹੁੰਦੇ ਨੇ ਤੇ ਬਾਬਾ ਬੁੱਢਾ ਜੀ ਕੋਲ ਖੜੇ ਨੇ, ਵੇਖਿਆ ਕੀ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਤੌਣ, ਉਹਨਾਂ ਦਾ ਸੀਸ ਨੀਵਾਂ ਹੀ ਹੁੰਦਾ ਜਾ ਰਿਹਾ। ਗੁਰੂ ਅੰਗਦ ਦੇਵ ਸਤਿਗੁਰੂ ਬਚਨਾਂ ਦੀ ਵਰਖਾ ਕਰ ਰਹੇ ਨੇ, ਅਮਰਦਾਸ ਲੋਕ ਤੈਨੂੰ ਕਹਿੰਦੇ ਸਨ ਅਮਰੂ ਨਿਥਾਵਾਂ, ਅੱਜ ਮੈਂ ਤੈਨੂੰ ਨਿਥਾਵਿਆਂ ਦਾ ਥਾਂ ਬਣਾ ਦਿੱਤਾ ਹੈ। ਲੋਕ ਕਹਿੰਦੇ ਸਨ ਕੁੜਮਾਂ ਦੇ ਦਰ ਤੇ ਰੁਲਣ ਵਾਲਾ, ਅੱਜ ਮੈਂ ਰੁਲਣ ਵਾਲਿਆਂ ਦੀ ਸੰਭਾਲ ਕਰਨ ਵਾਲਾ ਤੈਨੂੰ ਬਣਾ ਦਿੱਤਾ ਹੈ, ਨਿਆਸਰਿਆਂ ਦਾ ਆਸਰਾ ਬਣਾ ਦਿੱਤਾ ਹੈ, ਨਿਉਟਿਆਂ ਦੀ ਓਟ ਬਣਾ ਦਿੱਤਾ ਹੈ। ਬੜੀ ਕਿਰਪਾ ਕਰ ਰਹੇ ਨੇ ਦੂਸਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਤੇ ਗੁਰੂ ਅਮਰਦਾਸ ਸਾਹਿਬ ਜੀ ਦਾ ਸਿਰ ਨੀਵਾਂ ਹੁੰਦਾ ਜਾ ਰਿਹਾ, ਪੈਰੋਂ ਪੈਰ ਨੀਵਾਂ ਹੁੰਦਾ ਜਾ ਰਿਹਾ। ਕੋਲ ਖੜੇ ਨੇ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਜੀ ਨੇ ਪ੍ਰਸ਼ਨ ਕਰ ਦਿੱਤਾ, ਕਹਿਣ ਲੱਗੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਜਦ ਆਪ ਇੱਥੇ ਆਉਂਦੇ ਸੀ ਲੋਕ ਤੁਹਾਨੂੰ ਦੁਰ ਬੋਲ ਬੋਲਦੇ ਸਨ, ਤੁਸੀਂ ਨਿਰਮਾਨਤਾ ਦੇ ਅੰਦਰ ਰਹਿ ਕੇ ਗਰੀਬੀ ਨੂੰ ਅਪਣਾ ਕੇ ਸਿਰ ਨੀਵਾਂ ਕਰਕੇ ਚੱਲਦੇ ਰਹੇ, ਲੋਕਾਂ ਦੀਆਂ ਗੱਲਾਂ ਨਾ ਸੁਣੀਆਂ, ਚਲੋ ਗੱਲ ਸਮਝ ਵਿੱਚ ਆਉਂਦੀ ਹੈ ਕਿ ਰੱਬ ਦੀ ਕਿਰਪਾ ਮਿਲਦੀ ਇਸ ਤਰ੍ਹਾਂ, ਪਰ ਅੱਜ ਤੇ ਸਤਿਗੁਰੂ ਤੁਹਾਡੇ ਤੇ ਬੜੀ ਵੱਡੀ ਮਿਹਰਬਾਨੀ ਕਰ ਰਹੇ ਨੇ, ਤੁਹਾਡੇ ਉੱਤੇ ਤਰੁੱਠ ਪਏ, ਤੁਹਾਨੂੰ ਆਪਣੇ ਵਰਗਾ ਬਣਾਇਆ, ਗੁਰੂ ਨਾਨਕ ਦੀ ਗੱਦੀ ਦਾ ਤੀਸਰਾ ਮਾਲਕ ਬਣਾਇਆ, ਅੱਜ ਵੀ ਸਿਰ ਨੀਵਾਂ ਹੈ, ਅੱਜ ਤੇ ਫਕਰ ਦੇ ਨਾਲ ਸਿਰ ਉੱਚਾ ਹੋਣਾ ਚਾਹੀਦਾ, ਇੱਕ ਮਾਨ ਦੇ ਨਾਲ ਸਿਰ ਉੱਚਾ ਹੋਣਾ ਚਾਹੀਦਾ ਕਿ ਮੇਰੀ ਮਿਹਨਤ ਨੂੰ ਰੰਗ ਲੱਗਾ, ਮੇਰੀ ਸੇਵਾ ਮੇਰੀ ਘਾਲਣਾ ਨੂੰ ਫਲ ਮਿਲ ਗਿਆ, ਅੱਜ ਤੇ ਸਿਰ ਉੱਚਾ ਕਰੋ। ਸਤਿਕਾਰਯੋਗ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਤੁਸੀਂ ਜਾਣਦੇ ਹੋ ਕਿ ਰੁੱਖ ਦੀ ਜਿਹੜੀ ਟਹਿਣੀ ਨੂੰ ਜਿੰਨਾ ਜ਼ਿਆਦਾ ਫਲ ਲੱਗਦਾ ਉਹ ਓਨਾ ਹੀ ਜ਼ਿਆਦਾ ਝੁੱਕ ਕੇ ਜ਼ਮੀਨ ਵੱਲ ਨੂੰ ਆ ਜਾਂਦੀ ਹੈ, ਤੇ ਜਿਹੜੀ ਰੁੱਖ ਦੀ ਟਹਿਣੀ ਨੂੰ ਫਲ ਲੱਗੇ ਨਾ ਉਹ ਸਿੱਧੀ ਖੜੀ ਰਹਿੰਦੀ ਹੈ। ਇੰਨਾ ਫਲ ਲੱਗਾ ਹੈ, ਇੰਨਾ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਮੇਰੇ ਤੇ ਤਰੁੱਠੇ ਨੇ ਤੇ ਮੇਰਾ ਸਿਰ ਝੁਕੇਗਾ ਹੀ ਨਾ, ਕਿਉਂਕਿ ਫਲ ਬਹੁਤਾ ਲੱਗ ਗਿਆ, ਬੜੀ ਕਿਰਪਾ ਮੇਰੇ ਤੇ ਹੋਈ, ਤਾਂ ਕਰਕੇ ਮੇਰਾ ਸਿਰ ਨੀਵਾਂ ਹੈ। ਦੂਸਰੇ ਪਾਸੇ ਸਾਨੂੰ ਥੋੜਾ ਜਿਹਾ ਫਲ ਲੱਗਦਾ ਹੈ ਤੇ ਸਾਡਾ ਸਿਰ ਉੱਠਣਾ ਸ਼ੁਰੂ ਹੋ ਜਾਂਦਾ ਹੈ। ਧਨ ਨਹੀਂ ਸੀ, ਸਿਰ ਨੀਵਾਂ ਨਜ਼ਰ ਆਉਂਦਾ ਹੈ, ਧਨ ਕੋਲ ਆ ਗਿਆ, ਸਿਰ ਖੜਾ ਨਜ਼ਰ ਆਉਂਦਾ ਹੈ, ਉੱਚਾ ਹੋ ਜਾਂਦਾ ਹੈ, ਗੁਰੂ ਦੇ ਸਾਹਮਣੇ ਵੀ ਝੁਕਣ ਤੋਂ ਗੁਰੇਜ਼ ਕਰਦਾ ਹੈ। ਝੋਲੀ ਖਾਲੀ ਸੀ ਤੇ ਸਿਰ ਨੀਵਾਂ ਦਿਸਦਾ ਹੈ, ਝੋਲੀ ਭਰ ਗਈ ਹੈ ਤੇ ਸਿਰ ਖੜਾ ਕਰ ਲੈਂਦਾ ਹੈ। ਮੇਰੇ ਵਰਗਾ ਦੁਨੀਆਂ ਦੇ ਵਿੱਚ ਕੌਣ ਹੈ, ਕੋਈ ਗੁਣ ਕੋਈ ਕਲਾ ਕੋਈ ਤਾਲੀਮ ਜਦ ਨਹੀਂ ਤੇ ਸਿਰ ਨੀਵਾਂ ਕਰਦਾ, ਜਦ ਸਭ ਕੁਝ ਆ ਜਾਂਦਾ ਤੇ ਫਿਰ ਸਿਰ ਉੱਚਾ ਕਰਕੇ ਚੱਲ ਰਿਹਾ, ਮੇਰੇ ਬਰਾਬਰ ਦਾ ਦੁਨੀਆਂ ਵਿੱਚ ਹੈ ਕੌਣ, ਮੇਰੇ ਵਰਗਾ ਦੂਸਰਾ

0: ਦੇ ਉੱਤੇ ਹੋਵੇ ਤਾਂ ਵੀ ਨਾਮ ਤੋਂ ਬਗੈਰ ਖਾਲੀ। ਤਿੰਨਾ ਪਾਸ ਦੁਆਸ ਨਾ ਪਿੱਟੀਐ, ਇੱਥੇ ਪਾਸ ਦਾ ਮਤਲਬ ਹੈ ਨੇੜੇ, ਪਾਸ ਦਾ ਮਤਲਬ ਹੈ ਕੋਲ, ਪਰ ਇੱਥੇ ਜਿਹੜਾ ਪਾਸ ਲਫ਼ਜ਼ ਆ ਰਿਹਾ ਉਹਦਾ ਮਤਲਬ ਨੇੜੇ ਨਹੀਂ, ਉਹਦਾ ਮਤਲਬ ਹੈ ਪਾਸੇ। ਪੰਜਾਬੀ ਵਿੱਚ ਆਪਾਂ ਕਹਿ ਦਿੰਦੇ ਪਾਸੇ ਦੁੱਖ ਰਹਿ। ਫਰੀਦਾ, ਰਾਤੀਂ ਵੱਡੀਆਂ, ਸਿਆਲੇ ਦੀਆਂ ਰਾਤਾਂ ਬੜੀਆਂ ਵੱਡੀਆਂ ਨੇ, ਲੰਮੀਆਂ ਨੇ, ਲੇਟਿਆਂ ਲੇਟਿਆਂ ਪਾਸੇ ਵੀ ਦੁਖਣੇ ਸ਼ੁਰੂ ਹੋਏ। ਜਿਸ ਤਰ੍ਹਾਂ ਲੇਟਿਆਂ ਲੇਟਿਆਂ ਸਿਆਲੇ ਦੀ ਰਾਤ ਮੁੱਕਦੀ ਨਹੀਂ, ਇਹ ਉਦਾਹਰਣ ਦੇ ਕੇ ਭਗਤ ਜੀ ਅੱਗੇ ਅਸਲੀ ਮੁੱਦੇ ਨੂੰ ਬਿਆਨ ਕਰ ਰਹੇ। ਕਹਿਣ ਲੱਗੇ, ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ, ਉਹਨਾਂ ਦੇ ਜੀਵਨ ਦੇ ਤ੍ਰਿਗਕਾਰ, ਜੀਵਨ ਦੇ ਫਿਟਕਾਰ, ਜਿਹੜੇ ਜੀਵਨ ਰੂਪੀ ਰਾਤ ਦੇ ਅੰਦਰ ਇੱਕ ਪਰਮਾਤਮਾ ਨੂੰ ਛੱਡ ਕੇ ਤੇ ਆਸ ਹੋਰ ਕਿਸੇ ਦੀ ਰੱਖਦੇ ਨੇ। ਕਹਿਣਾ ਭਗਤ ਜੀ ਇਹ ਚਾਹੁੰਦੇ ਨੇ ਕਿ ਤ੍ਰਿਗ ਤਿੰਨਾਂ ਦਾ ਜੀਵਿਆ, ਉਹਨਾਂ ਦਾ ਜੀਵਨਾ ਵਿਕਾਰ, ਜਿਹੜੇ ਪਰਮਾਤਮਾ ਤੋਂ ਆਸ ਹਟਾ ਕੇ ਤੇ ਬੰਦੇ ਦੇ ਨਾਲ ਆਪਣੀ ਆਸ ਜੋੜ ਲੈਂਦੇ ਨੇ। ਜੀਵਨ ਦੇਣ ਵਾਲਾ ਪਰਮਾਤਮਾ, ਕੋਈ ਬੰਦਾ ਜੀਵਨ ਦੇਣ ਵਾਲਾ ਨਹੀਂ ਹੈ। ਮ੍ਰਿਤ ਮੰਡਲ ਦੇ ਅੰਦਰ ਜਨਮ ਦੇ ਕੇ ਤੋਰਿਆ ਨਿਰੰਕਾਰ ਨੇ। ਤੋ ਸਾਡੇ ਆਉਣ ਤੋਂ ਪਹਿਲਾਂ ਸਾਡੀ ਰੋਜੀ ਦਾ ਇੰਤਜ਼ਾਮ ਕੀਤਾ ਹੈ ਨਿਰੰਕਾਰ ਨੇ। ਆਏ ਨਹੀਂ ਸਾਂ, ਬਹੁਤ ਛੋਟੇ ਸਾਂ ਜਨਮ ਲੈ ਕੇ ਆਏ, ਕਮਾ ਨਹੀਂ ਸਾਂ ਸਕਦੇ, ਬਣਾ ਵੀ ਨਹੀਂ ਸਾਂ ਸਕਦੇ, ਖਾ ਵੀ ਨਹੀਂ ਸਾਂ ਸਕਦੇ ਤੇ ਖਾਧਾ ਹੋਇਆ ਭਾਰਾ ਭੋਜਨ ਪਚਾ ਵੀ ਨਹੀਂ ਸਾਂ ਸਕਦੇ। ਤੋ ਜਦ ਬਹੁਤ ਛੋਟੇ ਸਾਂ, ਪਰਮਾਤਮਾ ਨੇ ਸਾਡੀ ਗਜ਼ਾ, ਸਾਡੀ ਖੁਰਾਕ ਉਸ ਤਰ੍ਹਾਂ ਦੀ ਬਣਾ ਦਿੱਤੀ। ਬਹੁਤ ਛੋਟੇ ਬੱਚੇ ਨੂੰ ਭਾਰਾ ਭੋਜਨ ਨਹੀਂ ਪਚਦਾ, ਤੋ ਕੀ ਚੱਲੇਗਾ, ਮਾਂ ਦਾ ਦੁੱਧ ਚੱਲੇਗਾ। ਤੋ ਮਾਂ ਦਿਆਂ ਅਸਥਨਾਂ ਦੇ ਅੰਦਰ ਦੁੱਧ ਕਦੋਂ ਆਇਆ, ਜਦ ਬਾਲ ਦਾ ਜਨਮ ਹੋਇਆ, ਉਸ ਤੋਂ ਪਹਿਲਾਂ ਨਹੀਂ। ਪਰਮਾਤਮਾ ਜਿਸ ਨੇ ਜਨਮ ਦੇ ਕੇ ਤੋਰਿਆ, ਜਨਮ ਤੋਂ ਪਹਿਲਾਂ ਉਹਨੇ ਸਾਡਾ ਖੁਰਾਕ ਦਾ ਇੰਤਜ਼ਾਮ ਕੀਤਾ, ਇਹਨੂੰ ਭੋਜਨ ਕਿਸ ਤਰ੍ਹਾਂ ਦਾ ਚਾਹੀਦਾ ਹੈ। ਪਾਛੇ ਪਹਿਲੇ ਬਣੀ ਪ੍ਰਾਲਬਧ, ਪਾਛੇ ਬਣਾ ਸਰੀਰ। ਪ੍ਰਾਲਬਧ ਪਹਿਲਾਂ ਬਣ ਗਈ, ਭੋਜਨ ਪਹਿਲਾਂ ਬਣਿਆ ਤੇ ਸਰੀਰ ਹੋਂਦ ਵਿੱਚ ਬਾਅਦ ਵਿੱਚ ਆਇਆ ਹੈ। ਤੋ ਜਿਸ ਪਰਮਾਤਮਾ ਨੇ ਸ਼ੁਰੂ ਤੋਂ ਦੇ ਕੇ ਆਪਣਾ ਸੁਭਾਅ ਦੇਣ ਵਾਲਾ ਪਾਲਿਆ ਹੈ ਔਰ ਦੇਈ ਜਾ ਰਿਹਾ ਹੈ, ਅਸੀਂ ਇਨਕਾਰੀ ਹਾਂ ਤਾਂ ਦੇਈ ਜਾ ਰਿਹਾ ਹੈ, ਉਹਨੂੰ ਮੰਨਦੇ ਹਾਂ ਤਾਂ ਦੇਈ ਜਾ ਰਿਹਾ ਹੈ, ਨਮਸਕਾਰ ਕਰਦੇ ਹਾਂ ਤਾਂ ਦੇ ਰਿਹਾ, ਨਹੀਂ ਕਰਦੇ ਤਾਂ ਵੀ ਦੇ ਰਿਹਾ। ਬੜੇ ਬੜੇ ਲੋਕ ਆਸਤਿਕ ਨੇ, ਆਸਥਾ ਰੱਖਣ ਵਾਲੇ ਨੇ, ਦੇ ਰਿਹਾ। ਬੜੇ ਬੜੇ ਲੋਕ ਨਾਸਤਿਕ ਨੇ, ਇਨਕਾਰੀ ਨੇ, ਉਹਨਾਂ ਨੂੰ ਵੀ ਦੇ ਰਿਹਾ। ਬਗਾਵਤ ਦਾ ਵਿਗੜ ਵਜਾਉਣ ਵਾਲਿਆਂ ਦੀ ਗਿਣਤੀ ਕੋਈ ਥੋੜੀ ਨਹੀਂ ਹੈ, ਬਹੁਤ ਵੱਡੀ ਹੈ। ਜਿਹੜੇ ਇਨਕਾਰੀ ਨੇ, ਪਰਮਾਤਮਾ ਨਹੀਂ ਹੈ, ਪਰਮਾਤਮਾ ਗ੍ਰੰਥਾਂ ਦੇ ਸਲੋਕਾਂ ਵਿੱਚ ਬੰਦ ਹੈ, ਹਕੀਕਤ ਵਿੱਚ ਰੱਬ ਤੋਂ ਨਹੀਂ ਹੈ। ਜਿਹੜੇ ਇਸ ਤਰ੍ਹਾਂ ਕਹਿਣ ਵਾਲੇ ਨੇ, ਪਰਮਾਤਮਾ ਦੀ ਵਿਸ਼ਾਲ ਦਿਲੀ ਵੇਖੋ, ਪਰਮਾਤਮਾ ਉਹਨਾਂ ਨੂੰ ਵੀ ਦੇ ਰਿਹਾ ਹੈ, ਉਹ ਆਪਣੇ ਸੁਭਾਵ ਦੇ ਮੁਤਾਬਕ। ਤੋ ਜੋ ਪਰਮਾਤਮਾ ਇਸ ਤਰ੍ਹਾਂ ਦਾ ਦਿਆਲੂ ਹੋਵੇ, ਉਹਦੇ ਨਾਲੋਂ ਆਸ ਹਟਾ ਕੇ, ਆਸ ਇੱਕ ਆਮ ਬੰਦੇ ਦੇ ਨਾਲ ਜੋੜ ਲਈ ਜਾਏ ਕਿ ਮੇਰੇ ਰਿਜ਼ਕ ਦਾਤਾ ਇਹ, ਮੇਰਾ ਕਾਰੋਬਾਰ ਚਲਾਏਗਾ ਇਹ, ਮੇਰੇ ਘਰ ਦੇ ਅੰਦਰ ਸੰਤਾਨ ਦਾ ਜਨਮ ਹੋਏਗਾ, ਇਹਦੀ ਰਹਿਮ ਦੇ ਨਾਲ, ਇਹਦੀ ਬਖਸ਼ਿਸ਼ ਦੇ ਨਾਲ। ਭਗਤ ਜੀ ਕਹਿਣ ਲੱਗੇ ਇਹ ਗਲਤ ਹੈ। ਤਿਗ ਤ੍ਰਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ, ਵਿਡਾਣੀ ਮੈਨੇ ਬੇਗਾਨੀ, ਵਿਡਾਣੀ ਆਸ, ਜਿਨ੍ਹਾਂ ਨੂੰ ਆਸ ਬੇਗਾਨੀ ਹੈ। ਹਕੀਕਤ ਇਹ ਹੈ ਕਿ ਬੰਦਾ ਬੰਦੇ ਤੋਂ ਪ੍ਰਭਾਵਿਤ ਹੈ, ਕਿਉਂਕਿ ਬੰਦਾ ਸਾਹਮਣੇ ਦਿਸਦਾ ਹੈ, ਬੰਦਾ ਨਜ਼ਰ ਆਉਂਦਾ ਹੈ, ਜੋ ਦੇ ਰਿਹਾ ਹੈ ਉਹ ਮਗਰ ਹੈ, ਜੋ ਦੇਣ ਵਾਲਾ ਹੈ ਉਹ ਨਜ਼ਰ ਨਹੀਂ ਆ ਰਿਹਾ, ਜਿਹਦੇ ਜ਼ਰੀਏ ਦੇ ਰਿਹਾ ਹੈ ਉਹ ਨਜ਼ਰ ਆ ਰਿਹਾ ਹੈ। ਜਿਹਨੂੰ ਪਰਮਾਤਮਾ ਨੇ ਸਾਧਨ ਬਣਾਇਆ ਉਹ ਦਿਸਦਾ ਹੈ, ਦੇਣ ਵਾਲਾ ਨਹੀਂ ਦਿਸ ਰਿਹਾ, ਉਹਦਾ ਨਾ ਹੀ ਅਦ੍ਰਿਸ਼, ਉਹਦਾ ਨਾ ਹੀ ਨਿਰੰਕਾਰ, ਜਿਹਦਾ ਕੋਈ ਇੱਕ ਆਕਾਰ ਨਹੀਂ ਹੈ। ਦੇਂਦਾ ਪਰਮਾਤਮਾ ਹੈ, ਇਹ ਗੱਲ ਵੱਖਰੀ ਹੈ ਕਿ ਉਹ ਵਿਚਕਾਰ ਬਹਾਨਾ ਕੋਈ ਵੀ ਖੜਾ ਕਰ ਲਵੇ, ਬਹਾਨਾ ਕੋਈ ਵੀ ਬਣਾ ਲਵੇ, ਜੋ ਬਹਾਨਾ ਹੈ ਉਹ ਦਿਸਦਾ ਹੈ, ਜੋ ਦਾਤਾਰ ਹੈ ਉਹ ਇਹਨਾਂ ਅੱਖਾਂ ਦੇ ਨਾਲ ਦਿਸਿਆ ਨਹੀਂ, ਬਹਾਨਾ ਨਜ਼ਰ ਆਇਆ ਤੇ ਬੰਦਾ ਬਹਾਨੇ ਤੋਂ ਪ੍ਰਭਾਵਿਤ ਹੋਇਆ, ਬੰਦੇ ਤੋਂ ਪ੍ਰਭਾਵਿਤ ਹੋਇਆ, ਬੰਦੇ ਦੀ ਗੱਲ ਕਰਦਾ, ਬੰਦੇ ਤੋਂ ਪ੍ਰਭਾਵਿਤ ਹੈ, ਬੰਦੇ ਦਾ ਧੰਨਵਾਦ ਕਰਦਾ ਹੈ, ਬੰਦੇ ਦੀ ਗੱਲ ਕਰਦਾ, ਤੇ ਫਿਰ ਬੰਦਾ ਵੀ ਇਸ ਤਰ੍ਹਾਂ ਹੀ ਗੱਲ ਕਰਦਾ अगर तेरी बां मैं ना फड़दा ते पता नहीं तेरा हाल की होंदा। तू जिस वक्त कनेडा दे अंदर आया सी जेब खाली लेके आया सी, अगर आए हुए दी संभाल मैं ना करदा तेरी बां मैं ना फड़दा कम ते मैं ना लवांदा ते खबरे तेरा हशर की होंदा। बंदा भी अपनी गल करदा है क्योंकि बहाना बनया है, जिन्हें बहाना बनाया है ओदी गल करदा ही नहीं है। बहाना बनाउन वाला परमात्मा है, देन वाला परमात्मा है। दे ओ किसे भी जरिए देवे, तेरे जरिए देवे, मेरे जरिए देवे, किसे दूसरे दे जरिए देवे। इथे एक मैं छोटी जी उदाहरण तुहाडे सामने रखदा चलां। पानी बंदे ने नहीं बनाया, पानी बनाया है परमात्मा ने। असी जानदे हां जमीन दे हेठां पानी है, हुण जमीन दे हेठां बोर करके जिस मोटर पंप दे नाल यंत्र दे नाल पानी जमीन दे थल्लों कढ़िया गया, उस मोटर दी उस पंप दी साड़ी जुबान दे उत्ते महिमा वार वार आउंदी है। ये पंप बड़ा चंगा है, पिछले 20 साल तो लगातार चल रहा है, कदी खराब ही नहीं होया। मोटर बड़ी चंगी है, पिछले 30 साल तो चल रही है, कदी खराब नहीं हुई। मोटर दा नाम, बनाउन वाली कंपनी दा नाम ओ जुबान दे उत्ते आउंदा है ते वार वार आउंदा है, असीं उहदा धन्नवाद करदे हां। पर पंप जां मोटर की करदे अगर परमात्मा थल्ले पानी बनाउंदा ही ना। पंप पानी बना के नहीं सानू दे रहा, बने बनाए पानी नू इकट्ठा करके बस साडे तक पहुंचाउन दा इक जरिया है। पानी बना नहीं रहे, बनाउन वाला कोई होर है, ये पानी पहुंचाउन दा इक जरिया है, पानी पहुंचाउन दा इक साधन है। तो हुण जो साधन है, साधन दा नाम साडी जुबान दे उत्ते आउंदा है ते आउंदा भी वार वार वार वार आउंदा है। ये साधन बड़ा चंगा है, मोटर बड़ी चंगी है, पंप बड़ा चंगा है, इहदे कारीगर बनाउन वाले बड़े ईमानदार ने। पर कमाल दी गल है जिन्हें पानी बनाया है कदी उहदा भी ते धन्नवाद करो, कदी उहनू भी ते दो बोल प्यार दे बोलो कि निरंकार तेरा भी धन्नवाद है, तू पानी बनाउंदा ही ना तो ये मोटर पंप ये कर दे भी के। दूसरी उदाहरण मैं एक होर अर्ज करदा चला। साडे घरां दे अंदर सजे खबे चार शफेरे पखे कूलर ते एसी लगे हुए सानू मिलदे ने। हुण पखा हवा नू बनाउंदा नहीं है, आप सूझवान पढ़े लिखे सत्संगी शोभा पा रहे हो, पखा हवा नू बनाउंदा नहीं है, बनी बनाई हवा नू इकट्ठिया करके तुहाडे कोल पहुंचाउण दा यतन करदा है, पहुंचाउंदा है, हवा नू बनाउंदा नहीं। बनी बनाई हवा नू इकत्र करदा है, इकट्ठी करदा है ते इकट्ठी करके तुहाडे तक पहुंचा देंदा। हुण जिस कारीगर ने जिस कंपनी ने पखा बनाया है उहदा नाम साडी जुबान दे उत्ते वार वार आउंदा है। और ये भी कहने पखा ये एसी पिछले इन्ने सालां तो साडे घर दे अंदर चल रहे ने, कदी खराब नहीं होए, उहनां दा नाम वार वार आउंदा है। पर प्यारिओ जिन्हें हवा बनाई है कदी अपने लबां दे उत्ते उहदा नाम ही ते लियाओ। परमात्मा तू हवा बनाउंदा ही ना ते ए पखा करदा भी की, ए कूलर हवा देंदे ही कित्थों, ए एसी साडे तक हवा पहुंचाउंदे किवें अगर तू हवा बनाउंदा ही ना। देन वाला परमात्मा है, बहाना विचकार परमात्मा किसे नूं भी खड़ा कर लवे। जो विचकार साधन है वो बंदा है, साडा बंदे तो मन प्रभावित है क्योंकि बंदा दिसदा है। असी सारी दाद बंदे नू देने आ, परमात्मा नू छड़ देने आ, धन्नवाद बंदे दा करदे आ परमात्मा दा नहीं करदे, क्योंकि प्रभावित ही साडा मन मनुख तो है। एक बेनती मैं होर इस संबंध अंदर करदा चला। बंदे दे पास जो कुछ भी है उस सीमा दे अंदर असीम गुण बंदे दे कोल नहीं है, असीम भंडार दा मालिक बंदा नहीं है। बड़े ध्यान नाल मेरी बेनती नूं समझ लेना, बंदे दे कोल जो कुछ भी है उस सीमा दे अंदर है, गुण है ते सीमा दे अंदर है, असीम गुणा दा मालिक बंदा नहीं है। अगर कला है ते ओ भी सीमा दे अंदर है, असीम कला दा मालिक बंदा नहीं है, सब कुछ बनाउणा इहदे वस विच नहीं है। अगर एक गायक है, लेखक है, बुलारा है, कुछ भी है, ਇਹਦੀ ਝੋਲੀ ਦੇ ਅੰਦਰ ਜੋ ਵੀ ਦਾਤਾ ਨੇ ਉਹ ਥੋੜੀਆਂ ਸੀਮਾ ਦੇ ਅੰਦਰ ਨੇ, ਅਸੀਮ ਭੰਡਾਰ ਦਾ ਮਾਲਕ ਇਹ ਨਹੀਂ ਹੈ। ਧਨ ਹੈ ਤਾਂ ਇਹਦੇ ਪਾਸ ਬੜਾ ਥੋੜਾ ਹੈ, ਅਸੀਮ ਖਜ਼ਾਨਿਆਂ ਦਾ ਮਾਲਕ ਨਹੀਂ ਹੈ। ਫਿਰ ਇੱਕ ਬੇਨਤੀ ਹੋਰ ਵੀ ਕਰਾਂ, ਫਿਰ ਬੰਦਾ ਇੱਕ ਐਂਗਲ ਤੋਂ ਥੋੜਾ ਜਿਹਾ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਮੈਂ ਪੂਰਾ ਵਾਂ, ਹਾਲਾਂਕਿ ਪੂਰਾ ਹੁੰਦਾ ਨਹੀਂ। ਚਲੋ ਮੰਨ ਲਓ ਗੁਜ਼ਾਰੇ ਵਾਸਤੇ ਇਹ ਗੁਣ ਇਹਦੇ ਕੋਲ ਹੈ, ਇੱਕ ਐਂਗਲ ਤੋਂ ਥੋੜਾ ਜਿਹਾ ਇਹਦੇ ਕੋਲ ਗੁਣ ਹੁੰਦਾ ਹੈ, ਦੂਸਰੇ ਐਂਗਲ ਤੋਂ ਓਨਾ ਹੀ ਅਧੂਰਾ ਹੁੰਦਾ ਹੈ, ਜ਼ੀਰੋ ਹੁੰਦਾ ਹੈ। ਇੱਕ ਪਾਸੇ ਇਹਦੇ ਕੋਲ ਤਾਲੀਮ ਹੁੰਦੀ ਏ, ਬੋਲਣਾ ਜਾਣਦਾ ਹੈ, ਲਿਖਣ ਤੋਂ ਅਧੂਰਾ ਹੈ। ਲਿਖਣਾ ਜਾਣਦਾ ਹੈ, ਗਾਉਣ ਤੋਂ ਅਧੂਰਾ ਹੈ। ਗਾਉਣਾ ਜਾਣਦਾ ਹੈ, ਨੱਚਣ ਤੋਂ ਅਧੂਰਾ ਹੈ। ਨੱਚਣਾ ਜਾਣਦਾ ਹੈ, ਮੁਸ਼ਵਰੀ ਤੋਂ ਅਧੂਰਾ ਹੈ, ਚਿੱਤਰਕਾਰੀ ਤੋਂ ਅਧੂਰਾ ਹੈ। ਸਰਬਗੁਣ ਸੰਪੰਨ ਪਰਮਾਤਮਾ ਹੈ, ਬੰਦਾ ਨਹੀਂ ਹੈ। ਬੰਦੇ ਦੇ ਕੋਲ ਇੱਕ ਗੁਣ ਹੁੰਦਾ ਹੈ, ਚਿੱਤਰਕਾਰ ਹੈ, ਸਿੰਗਰ ਨਹੀਂ। ਸਿੰਗਰਕਾਰ ਹੈ ਤੋ ਲੇਖਕ ਨਹੀਂ, ਅਗਰ ਲੇਖਕ ਹੈ ਤੇ ਫਿਰ ਹੋਰ ਕਿਸੇ ਐਂਗਲ ਤੋਂ ਅਧੂਰਾਪਨ। ਇਹਦੇ ਕੋਲ ਗੁਣ ਹੈ ਧਨ ਨਹੀਂ, ਧਨ ਹੈ ਗੁਣ ਨਹੀਂ। ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦੇ ਅੰਦਰ ਝਾਤੀ ਮਾਰ ਕੇ ਵੇਖੋ, ਬਹੁ ਪੱਖੀ ਜੀਵਨ ਹੈ। ਅਸੀਂ ਇੱਕ ਪੱਖ ਤੋਂ ਥੋੜਾ ਜਿਹਾ ਦੂਜੇ ਨਾਲੋਂ ਅੱਗੇ ਹੁੰਦੇ ਹਾਂ, ਦੂਸਰੇ ਪੱਖ ਤੋਂ ਓਨਾ ਹੀ ਪਿੱਛੇ ਹੁੰਦੇ ਹਾਂ, ਓਨਾ ਹੀ ਅਧੂਰੇ ਹੁੰਦੇ ਹਾਂ ਦੂਸਰੇ ਐਂਗਲ ਤੋਂ, ਦੂਸਰੇ ਪੱਖ ਤੋਂ। ਤੋ ਮੈਂ ਅਰਜ਼ ਕਰ ਰਿਹਾ ਸਾਂ, ਬੰਦੇ ਦੇ ਕੋਲ ਜੋ ਕੁਝ ਵੀ ਹੈ ਉਹ ਅਧੂਰਾ ਹੈ, ਸੀਮਾ ਦੇ ਅੰਦਰ ਹੈ। ਤੋ ਹੁਣ ਜਿਹਦੇ ਪਾਸ ਆਪ ਹੀ ਪੂਰਾ ਨਹੀਂ, ਉਹਦੇ ਕੋਲ ਜਾ ਕੇ ਮੰਗੋਗੇ, ਉਹ ਸਾਡੀ ਝੋਲੀ ਦੇ ਅੰਦਰ ਪਾ ਵੀ ਕੀ ਸਕਦਾ ਹੈ? ਕੀ ਪਾਏਗਾ ਜੋ ਆਪ ਹੀ ਅਧੂਰਾ ਹੈ? ਜੋ ਆਪ ਹੀ ਭੁੱਖਾ ਹੈ ਉਹ ਸਾਨੂੰ ਰਜਾਏਗਾ ਵੀ ਕੀ? ਜਿਹਦੇ ਕੋਲ ਆਪਣੇ ਕੋਲ ਹੀ ਗੁਣ ਬੜਾ ਥੋੜਾ ਹੈ, ਉਹ ਅਸੀਮ ਗੁਣਾਂ ਦਾ ਮਾਲਕ ਸਾਨੂੰ ਬਣਾਉਣਾ ਚਾਹੇ ਕਿਵੇਂ ਬਣਾਏਗਾ? ਜਿਹਨੂੰ ਆਪ ਹੀ ਤਾਲੀਮ ਦੇ ਚਾਰ ਅੱਖਰ ਆਉਂਦੇ ਨੇ, ਉਹਦੇ ਕੋਲ ਬਹੁਗੇ ਚਾਰ ਹੀ ਆਉਣਗੇ, ਪੰਜਵਾਂ ਨਹੀਂ ਆਏਗਾ। ਕਿਉਂਕਿ ਜੋ ਪੜਿਆ ਹੈ ਪੜਾ ਪਾਏਗਾ, ਇਸ ਤੋਂ ਅੱਗੇ ਪੜਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਜਾਣਿਆ ਹੈ ਉਹ ਜਨਾ ਪਾਏਗਾ, ਇਸ ਤੋਂ ਅੱਗੇ ਜਨਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਵੇਖਿਆ ਹੈ ਵਿਖਾ ਪਾਏਗਾ, ਇਸ ਤੋਂ ਅੱਗੇ ਵਿਖਾਉਣਾ ਉਹਦੇ ਵੱਸ ਵਿੱਚ ਨਹੀਂ ਹੈ। ਜੋ ਉਹਨੇ ਬੋਲਿਆ ਲਿਖਿਆ ਹੈ ਉਤਨਾ ਕੁਝ ਸਮਝਾ ਪਾਏਗਾ, ਇਸ ਤੋਂ ਅੱਗੇ ਬੋਲਣਾ ਜਾਂ ਲਿਖਣਾ ਉਹਦੇ ਵੱਸ ਵਿੱਚ ਨਹੀਂ ਹੈ। ਮੈਂ ਅਕਸਰ ਕਹਿਣਾ ਹੁੰਦਾ ਕਿ ਜੋ ਅਸੀਂ ਪਰਮਾਤਮਾ ਦੇ ਬੋਲ ਰਹੇ ਹਾਂ ਇਹ ਸੀਮਾ ਦੇ ਅੰਦਰ ਬੋਲਣੇ, ਗੁਰਬਾਣੀ ਅਸੀਮ ਹੈ। ਜੋ ਅਸੀਂ ਬੋਲ ਰਹੇ ਹਾਂ ਗੁਰਬਾਣੀ ਨੂੰ ਐਕਸਪਲੇਨ ਕਰਨ ਲਈ, ਉਹ ਸੀਮਾ ਦੇ ਅੰਦਰ ਨੇ। ਮੇਰੀਆਂ ਦਿੱਤੀਆਂ ਹੋਈਆਂ ਦਲੀਲਾਂ ਨੂੰ ਕੋਈ ਦੂਸਰਾ ਝੂਠਾ ਸਾਬਤ ਕਰ ਸਕਦਾ ਹੈ, ਦੂਸਰੇ ਦੀਆਂ ਦਲੀਲਾਂ ਨੂੰ ਕੋਈ ਤੀਸਰਾ ਝੂਠੀ ਸਾਬਤ ਕਰ ਸਕਦਾ ਹੈ। ਕਿਉਂ? ਕਿਉਂਕਿ ਬੰਦਾ ਅਧੂਰਾ ਹੈ ਤੇ ਅਧੂਰੇ ਬੰਦੇ ਦੀਆਂ ਉਦਾਹਰਨਾਂ, ਅਧੂਰੇ ਬੰਦੇ ਦੀਆਂ ਦਲੀਲਾਂ ਉਹ ਵੀ ਅਧੂਰੀਆਂ ਹੀ ਹੋਣਗੀਆਂ। ਪਰਮਾਤਮਾ ਦੀ ਬਾਣੀ ਸੰਪਨ ਹੈ, ਸਰਬਗੁਣ ਪੂਰਨ ਹੈ, ਇਹਦੇ ਅੰਦਰ ਕੋਈ ਅਧੂਰਾਪਨ ਨਹੀਂ ਹੈ। ਪਰਮਾਤਮਾ ਆਪ ਵੀ ਸੰਪੂਰਨ ਹੈ। ਤੋ ਆਸ ਕਿਸ ਦੀ ਰੱਖੀਏ? ਜੋ ਦਿੰਦਾ ਹੈ ਤੇ ਦੇ ਕੇ ਪਛਤਾਉਂਦਾ ਨਹੀਂ ਹੈ। ਭਰੋਸਾ ਕਿਸ ਤੇ ਰੱਖੀਏ? ਜੋ ਦਿੰਦਾ ਹੈ ਤੇ ਦੇ ਕੇ ਪਛਤਾਉਂਦਾ ਨਹੀਂ ਹੈ। ਬੰਦਾ ਬਹੁਤ ਵਾਰ ਬੰਦੇ ਨੂੰ ਦੇ ਦਿੰਦਾ ਹੈ ਤੇ ਦੇ ਕੇ ਫਿਰ ਪਛਤਾਉਂਦਾ ਬੜਾ ਹੈ। ਜਦ ਉਹ ਬੰਦਾ ਇਹਦਾ ਅਹਿਸਾਨ ਨਾ ਜਿਤਾਏ, ਇਹਨੂੰ ਰਾਮ ਸਲਾਮ ਨਾ ਕਰੇ, ਮਿੱਠੀ ਬਾਣੀ ਇਹਦੇ ਨਾਲ ਨਾ ਬੋਲੇ ਜਾਂ ਇਹਦੀ ਵਰਤੋਂ ਕੰਮ ਵਿੱਚ ਕਿਧਰੇ ਨਾ ਆਏ, ਤੇ ਬੰਦਾ ਬੜਾ ਪਛਤਾਉਂਦਾ, ਇਹਨੂੰ ਮੈਂ ਕਿਉਂ ਦਿੱਤਾ, ਇਹਦੀ ਮੈਂ ਮਦਦ ਕਿਉਂ ਕੀਤੀ? ਪਰਮਾਤਮਾ ਪਛਤਾਉਂਦਾ ਨਹੀਂ ਹੈ। ਫਿਰ ਬੰਦਾ ਦੇ ਕੇ ਅਹਿਸਾਨ ਦੀ ਪੰਡ ਸਿਰ ਦੇ ਉੱਤੇ ਰੱਖ ਦਿੰਦਾ ਹੈ ਔਰ ਉਹ ਅਹਿਸਾਨ ਪੁੱਤਰਾਂ ਪੋਤਰਿਆਂ ਤੱਕ ਨਿਭਦਾ ਹੈ। ਮੈਂ ਤੁਹਾਡੇ ਪਿਤਾ ਦੀ ਬਾਂਹ ਫੜੀ ਸੀ, ਮੈਂ ਤੁਹਾਡੇ ਦਾਦੇ ਦੀ ਬਾਂਹ ਫੜੀ ਸੀ, ਮੈਂ ਮਦਦ ਕੀਤੀ ਸੀ। ਪਰਮਾਤਮਾ ਅਹਿਸਾਨ ਵੀ ਨਹੀਂ ਜਿਤਾਉਂਦਾ, ਦਿੰਦਾ ਹੈ ਤੇ ਅਹਿਸਾਨ ਵੀ ਨਹੀਂ। ਫਿਰ ਬੰਦੇ ਦਾ ਸੁਭਾਅ ਹੈ, ਇਹ ਦਿੰਦਾ ਹੈ, ਦਿੰਦਾ ਹੈ ਨਾਲ ਵਿਆਜ ਮੰਗਦਾ ਹੈ। ਪਰਮਾਤਮਾ ਮੂਲ ਵੀ ਨਹੀਂ ਮੰਗਦਾ, ਪਰਮਾਤਮਾ ਨਹੀਂ ਮੰਗਦਾ ਕਿ ਮੈਨੂੰ ਮੂਲ ਚਾਹੀਦਾ ਤੇਰੇ ਕੋਲੋਂ, ਵਿਆਜ ਚਾਹੀਦਾ, ਨਹੀਂ ਮੰਗਦਾ। ਉਹ ਦੇ ਰਿਹਾ ਹੈ ਆਪਣੇ ਸੁਭਾਅ ਦੇ ਮੁਤਾਬਕ, ਦੇਣਾ ਉਹਦਾ ਸੁਭਾਅ ਹੈ, ਝੋਲੀ ਵਿੱਚ ਪਾਈ ਜਾ ਰਿਹਾ। ਉਸਦੇ ਦਿੱਤੀਆਂ ਦਾਤਾਂ ਦੇ ਇਵਜ, ਦਿੱਤੀਆਂ ਦਾਤਾਂ ਦੇ ਬਦਲੇ ਆਪਾਂ ਮੁੱਲ ਚੁਕਾਉਣਾ ਪਾਵਾਂਗੇ, ਕੀ ਚੁਕਾਵਾਂਗੇ? ਕੋਈ ਅੱਖਾਂ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਜ਼ੁਬਾਨ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਸਰੀਰ ਦੀ ਤੰਦਰੁਸਤੀ ਦਾ ਮੁੱਲ ਹੈ ਜੋ ਚੁਕਾ ਪਾਵਾਂਗੇ? ਪੈਸੇ ਦੇ ਨਾਲ ਦਵਾਈਆਂ ਮਿਲਣਗੀਆਂ, ਪਰ ਖਿਮਾ ਚਾਹਾਂਗਾ, ਤੰਦਰੁਸਤੀ ਨਹੀਂ ਮਿਲੇਗੀ। ਤੰਦਰੁਸਤੀ ਪਰਮਾਤਮਾ ਦੀ ਦੇਣ ਹੈ। अगर तंदुरुस्ती पैसे दे नाल मिलदी है ते कोई भी तनाड़ पुरुष कदी रोगी ना बनदा। और वेखे है जिमे जिमे तन वधदा है, आलस वधदा है, दलिद्र वधदा है, रोग वधदा है, सराने गोलियां पईयां हुंदियां ने, गोलियां दे फक्के मार के सौना पैंदा है, गोलियां खांदियां उठना पैंदा है। अगर तन दे नाल तंदुरुस्ती मिल जांदी तो कोई भी तनी पुरुष ना रोगी हुंदा ते ना सोगी हुंदा, कोई डिप्रेशन विच ना जांदा। ਇਹ ਪਰਮਾਤਮਾ ਦੀ ਦਾਤ ਹੈ। ਤੋਂ ਮੈਂ ਅਰਜ਼ ਕਰ ਰਿਹਾ ਸਾਂ ਪਰਮਾਤਮਾ ਅਮੋਲਕ ਦਾਤਾਂ ਦਾ, ਅਸੀਮ ਦਾਤਾਂ ਦਾ ਮਾਲਕ ਹੈ, ਦਿੰਦਾ ਹੈ, ਨਾ ਅਹਿਸਾਨ ਜਤਾਉਂਦਾ ਹੈ, ਨਾ ਵਿਆਜ ਮੰਗਦਾ ਹੈ। ਕਰਨਾ ਕੀ ਹੈ? ਉਸਦੇ ਇਵਜ਼ ਬਸ ਸ਼ੁਕਰਾਨਾ ਹੀ ਤੇ ਕਰਨਾ ਹੈ। ਧੰਨਵਾਦ ਦੇ ਦੋ ਬੋੜੀ ਤੇ ਕਹਿਣੇ ਨੇ ਕਿ ਪਰਮਾਤਮਾ ਤੇਰਾ ਸ਼ੁਕਰ ਹੈ। ਉਹ ਧੰਨਵਾਦ ਕਹਿਣ ਵਾਸਤੇ ਇਹ ਕਥਾ, ਕੀਰਤਨ, ਮੰਦਰ, ਮਸਜਿਦ, ਅਦਾਰੇ ਖੜੇ ਕੀਤੇ ਗਏ। ਤੈਨੂੰ ਰੱਬ ਦਾ ਧੰਨਵਾਦ ਕਰਨ ਦੀ ਜਾਚ ਆ ਜਾਏ, ਰੱਬ ਦੇ ਉੱਤੇ ਆਸ ਟਿਕਾਉਣ ਦੀ ਜਾਚ ਆ ਜਾਏ। ਦਾਤਾ ਰੱਬ ਹੈ, ਕੋਈ ਦੂਸਰਾ ਨਹੀਂ। ਤੂੰ ਰੱਬ ਨੂੰ ਦਾਤਾ ਮੰਨ ਲਵੇ, ਸਾਰੀ ਕਥਾ ਕੀਰਤਨ ਦਾ ਭਾਵ ਇਹੀ ਹੈ, ਹੋਰ ਕੀ ਹੈ। ਪਰ ਮਨੁੱਖ ਰੱਬ ਨੂੰ ਦਾਤਾ ਨਹੀਂ ਮੰਨਦਾ, ਬੰਦੇ ਨੂੰ ਦਾਤਾ ਮੰਨਦਾ ਹੈ। ਅਕਸਰ ਮੈਂ ਸੁਣਿਆ ਮੈਨੂੰ ਤੇ ਫਲਾਣੇ ਦੀ ਕਿਰਪਾ ਦੇ ਨਾਲ ਇਹ ਦਾਤ ਮਿਲ ਗਈ, ਮੈਨੂੰ ਤੇ ਫਲਾਣੇ ਦੀ ਕਿਰਪਾ ਦੇ ਨਾਲ ਇਹ ਦਾਤ ਮਿਲ ਗਈ। ਪਰਮਾਤਮਾ ਦਾ ਨਾਮ ਪਿੱਛੇ ਰੱਖ ਦਿੰਦੇ ਨੇ, ਬੰਦੇ ਦਾ ਨਾਮ ਪਹਿਲਾਂ ਲੈ ਆਉਂਦੇ ਨੇ, ਬੰਦੇ ਨੂੰ ਦਾਤ ਪਹਿਲਾਂ ਦੇ ਦਿੰਦੇ ਨੇ, ਰੱਬ ਨੂੰ ਦਾਤ ਦੇਣੀ ਭੁੱਲ ਜਾਂਦੇ ਨੇ। ਤੋ ਮੈਂ ਗੁਰਬਾਣੀ ਦਾ ਇੱਕ ਬਚਨ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਹਜ਼ੂਰ ਕਹਿੰਦੇ ਨੇ, ਹਰ ਜੀਓ ਤੇਰੀ ਦਾਤੀ ਰਾਜਾ। ਪਰਮਾਤਮਾ ਤੂੰ ਦਾਤਾਂ ਦੇਵੇਂ, ਬੰਦਾ ਤਾਂ ਹੀ ਰੱਜਦਾ ਹੈ। ਬੰਦੇ ਦੇ ਦਿੱਤਿਆਂ ਤੇ ਬੰਦਾ ਰੱਜੇਗਾ ਨਹੀਂ। ਲੋਹੇ ਦੇ ਨਾਲ ਮਿਲ ਕੇ ਲੋਹਾ ਹੀ ਰਿਹਾ ਜਾ ਸਕਦਾ ਹੈ, ਸੋਨਾ ਤੇ ਨਹੀਂ ਬਣਿਆ ਜਾ ਸਕਦਾ। ਜੋ ਆਪ ਲੋਹਾ ਹੈ ਉਹ ਤੁਹਾਨੂੰ ਸੋਨਾ ਬਣਾਉਣਾ ਵੀ ਚਾਹੇ ਕਿਵੇਂ ਬਣਾਏ, ਲੋਹਾ ਲੋਹਾ ਹੀ ਬਣਾਏਗਾ, ਲੋਹੇ ਦੇ ਨਾਲ ਮਿਲ ਕੇ ਲੋਹੇ ਵਰਗੇ ਹੀ ਬਣੋਗੇ। ਆਖਿਆ, ਹਰ ਜੀਓ ਤੇਰੀ ਦਾਤੀ ਰਾਜਾ, ਮਾਨਸ ਬਪਰਾ ਕਿਆ ਸਲਾਹੀ ਕਿਆ ਤਿਸਕਾ ਮੋਹਤਾਜਾ। ਮੋਹਤਾਜ ਮੈਨੇ ਗੁਲਾਮ, ਮੈਂ ਬੰਦੇ ਦੀ ਸਿਫਤ ਕੀ ਕਰਾਂ ਤੇ ਬੰਦੇ ਦਾ ਗੁਲਾਮ ਕੀ ਬਣਾ। ਜਦ ਮੈਨੂੰ ਇਹ ਸਮਝ ਆ ਗਈ ਕਿ ਤੂੰ ਦੇਣ ਵਾਲਾ ਹੈ ਤੇ ਫਿਰ ਮੈਂ ਗੁਲਾਮ ਹੀ ਤੇਰਾ ਹੀ ਬਣਾਗਾ। ਸਮਝ ਆ ਗਈ ਕਿ ਸਰਬ ਗੁਣ ਸੰਪੰਨ ਤੂੰ ਹੈ ਤੋ ਫਿਰ ਮੈਂ ਨਮਸਕਾਰ ਤੈਨੂੰ ਕਰਾਂ, ਬੰਦੇ ਨੂੰ ਕਿਉਂ ਕਰਾਂ। ਠੀਕ ਹੈ, ਧੰਨਵਾਦ ਹੈ ਉਸ ਬੰਦੇ ਦਾ ਜੋ ਸਾਡੀ ਰੋਜੀ ਦਾ ਜ਼ਰੀਆ ਬਣਿਆ ਹੈ, ਉਹਦਾ ਵੀ ਧੰਨਵਾਦ ਹੈ। ਪਰ ਸਾਰਾ ਧੰਨਵਾਦ ਹੈ ਪਰਮਾਤਮਾ ਦਾ ਜਿਨੇ ਉਹ ਬਹਾਨਾ ਬਣਾ ਲਿਆ ਹੈ। ਠੀਕ ਹੈ, ਜਿਸ ਮੋਟਰ ਕਾਰ ਦੇ ਉੱਤੇ ਸਵਾਰ ਹੋ ਕੇ ਤੁਸੀਂ ਦੂਰ ਜਾਂਦੇ ਹੋ, ਸਫ਼ਰ ਨੂੰ ਤੈਅ ਕਰਦੇ ਹੋ, ਉਸ ਮੋਟਰ ਕਾਰ ਨੂੰ ਵੀ ਤੇਲ ਪਾਣੀ ਚਾਹੀਦਾ ਹੈ, ਸਾਫ਼ ਸਫਾਈ ਚਾਹੀਦੀ ਹੈ, ਕਾਰ ਦੀ ਸੰਭਾਲ ਚਾਹੀਦੀ ਹੈ। ਪਰ ਇੱਕ ਖਿਆਲ ਕਰਿਓ, ਕਾਰ ਘਰ ਨਹੀਂ ਹੁੰਦੀ। ਕਾਰ ਭਾਵੇਂ $2 ਲੱਖ ਦੀ ਖਰੀਦ ਲਓ, ਕਾਰ ਹਮੇਸ਼ਾ ਬਾਹਰ ਹੀ ਖੜੀ ਹੋਏਗੀ, ਉਹਨੂੰ ਆਪਣੇ ਡਰਾਇੰਗ ਰੂਮ ਦੇ ਅੰਦਰ ਆਪਣੇ ਨਾਲ ਲੈ ਕੇ ਨਹੀਂ ਜਾ ਸਕੋਗੇ। ਕਾਰ ਦਾ ਕੰਮ ਹੈ ਮੰਜ਼ਿਲ ਤੱਕ ਪਹੁੰਚਾਉਣਾ, ਕਾਰ ਹੈ ਬਹਾਨਾ। ਬਹਾਨੇ ਦੀ ਸੰਭਾਲ ਜ਼ਰੂਰੀ ਹੈ, ਬਹਾਨੇ ਦਾ ਧੰਨਵਾਦ ਹੈ। ਪਰ ਜਿਸ ਨੂੰ ਮਿਲਣ ਵਾਸਤੇ ਜਾ ਰਹੇ ਹੋ, ਅਸਲੀ ਧੰਨਵਾਦ ਤੇ ਉਹਦਾ ਹੈ ਜੋ ਨਿਰੰਕਾਰ ਹੈ, ਬੰਦਾ ਬੰਦੇ ਨੂੰ ਦਾਤ ਦਿੰਦਾ ਹੈ। ਤੋ ਖੈਰ, ਇੱਕ ਅਦੀਬ ਦਾ ਬੋਲ ਮੇਰੇ ਸਾਹਮਣੇ ਆਉਂਦਾ ਹੈ। ਉਹ ਕਹਿੰਦਾ ਹੈ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਉਹ ਵੀ ਦੂਰ ਸੇ। ਫਿਰ ਬੇਨਤੀ ਕਰਾਂ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਉਹ ਵੀ ਦੂਰ ਸੇ। ਉਹ ਕਹਿੰਦਾ ਹੈ, ਦੂਰੋਂ ਰੱਬ ਦੇ ਦਰ ਤੇ ਇੱਕ ਵਾਰੀ ਸਿਜਦਾ ਕਰ ਲਓ ਨਾ, ਇੱਕ ਵਾਰੀ ਅਰਦਾਸ ਕਰ ਦੋ, ਉਹਨਾਂ ਹੀ ਬੜਾ ਹੈ, ਉਹਨੇ ਨਾਲ ਹੀ ਸੁਣ ਲੈਂਦਾ ਹੈ। ਠੀਕ ਦੂਸਰੇ ਪਾਸੇ, ਦਾਰੇ ਇਨਸਾਨ ਪੇ 100 ਵਾਰ ਦਸਤਕ ਦੇਣੀ ਪੜਤੀ ਹੈ, ਦਾਰੇ ਮੌਲਾ ਪੇ ਏਕ ਹੀ ਸਿਜਦਾ ਕਾਫੀ, ਉਹ ਵੀ ਦੂਰ ਸੇ। ਦਾਰੇ ਇਨਸਾਨ ਪੇ 100 ਵਾਰ ਦਸਤਕ ਦੇਣੀ ਪੜਤੀ ਹੈ, ਬੰਦੇ ਦਾ ਦਰਵਾਜ਼ਾ 100 ਵਾਰ ਖੜਕਾਉਣਾ ਪੈਂਦਾ ਹੈ ਤਾਂ ਉਹ ਮਦਦ ਕਰਨ ਵਾਸਤੇ ਰਾਜ਼ੀ ਹੁੰਦਾ ਹੈ। ਪਰਮਾਤਮਾ ਦਾ ਦਰਵਾਜ਼ਾ 1 ਵਾਰ ਖੜਕਾਇਆ ਹੀ ਕਾਫੀ ਹੈ, 1 ਵਾਰ ਮੰਗਣਾ ਉਤਨਾ ਹੀ ਕਾਫੀ ਹੈ। ਮੰਗਣਾ ਦੋਸ਼ ਨਹੀਂ ਹੈ, ਬੇਨਤੀ ਕਰਦਾ ਚੱਲਾਂ, ਮੰਗਣਾ ਗੁਨਾਹ ਨਹੀਂ ਹੈ। ਦੁਨਿਆਵੀ ਦਾਤਾਂ ਮੰਗੋ ਜਾਂ ਧਾਰਮਿਕ ਗੁਣਾਂ ਨੂੰ ਮੰਗੋ, ਅਧਿਆਤਮਿਕ ਰਸਤੇ ਦੇ ਗੁਣ ਮੰਗੋ, ਦਾਤਾਂ ਮੰਗੋ ਜਾਂ ਦੁਨਿਆਵੀ ਪਦਾਰਥਾਂ ਨੂੰ ਮੰਗੋ, ਮੰਗਣਾ ਕੋਈ ਦੋਸ਼ ਨਹੀਂ ਹੈ। ਪਰ ਇੱਕ ਖਿਆਲ ਰੱਖੋ ਕਿ ਮੈਂ ਮੰਗ ਕਿਸ ਪਾਸੋਂ ਰਿਹਾ, ਕਿਹਦੇ ਕੋਲੋਂ ਮੈਂ ਮੰਗ ਕਰ ਰਿਹਾ। ਅਗਰ ਮੰਗ ਬੰਦੇ ਕੋਲੋਂ ਮੰਗੋਗੇ ਤੇ ਪਾਤਸ਼ਾਹ ਕਹਿੰਦੇ ਨੇ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਫਿਰ ਤੇ ਲਾਜ ਆਉਣੀ ਚਾਹੀਦੀ ਹੈ ਜੇ ਰੱਬ ਨੂੰ ਛੱਡ ਕੇ ਬੰਦੇ ਕੋਲੋਂ ਮੰਗ ਰਹੇ ਹੋ। ਮੰਗੋ ਪਰ ਪਰਮਾਤਮਾ ਕੋਲੋਂ ਮੰਗੋ। ਭਗਤਾਂ ਨੇ ਮੰਗਿਆ ਹੈ ਔਰ ਦਿਲ ਖੋਲ ਕੇ ਮੰਗਿਆ। ਮੈਂ ਭਗਤ ਧੰਨਾ ਸਾਹਿਬ ਜੀ ਦੇ ਬਚਨ ਪੜ੍ਹੇ। ਭਗਤ ਜੀ ਕਹਿੰਦੇ ਨੇ ਗੋਪਾਲ ਤੇਰਾ ਆਰਤਾ, ਆਰਤਾ ਦਾ ਮਤਲਬ ਹੁੰਦਾ ਹੈ ਸਵਾਲੀ, ਆਰਤਾ ਦਾ ਮਤਲਬ ਹੁੰਦਾ ਹੈ ਦੁਖੀਆ। ਆਰਤੇ ਦਾ ਆਰਤੀ ਵਾਲੇ ਸ਼ਬਦ ਦੇ ਨਾਲ ਦੂਰ ਨੇੜੇ ਦਾ ਵੀ ਵਾਸਤਾ ਨਹੀਂ, ਕੋਨਸੈਪਟ ਰਲਦਾ ਹੀ ਨਹੀਂ, ਸਬਜੈਕਟ ਰਲਦਾ ਹੀ ਨਹੀਂ। ਦੂਰੋਂ ਨੇੜਿਓਂ ਵੀ ਘੁਮਾ ਕੇ ਵੇਖੋਗੇ ਨਾ ਤਾਂ ਵੀ ਆਰਤੀ ਵਾਲੇ ਸ਼ਬਦ ਦੇ ਨਾਲ ਆਰਤੇ ਵਾਲੇ ਦਾ ਗੁਣਾ ਤਕਸੀਮ ਕਰਕੇ ਵੀ ਕੋਈ ਸੰਬੰਧ ਨਹੀਂ ਬਣਦਾ। ਪਰ ਲਫ਼ਜ਼ ਇੱਕੋ ਜਿਹੇ ਨੇ, ਅਸੀਂ ਲਫ਼ਜ਼ਾਂ ਨੂੰ ਵੇਖ ਕੇ ਆਰਤੀ ਵਾਲੇ ਸ਼ਬਦ ਦੇ ਨਾਲ ਹੀ ਚੁੱਕ ਕੇ ਆਰਤੇ ਵਾਲਾ ਮਿਲਾ ਦਿੱਤਾ। ਜਦ ਆਰਤੀ ਕਰਦੇ ਨੇ ਵਿੱਚ ਹੀ ਆਰਤੇ ਵਾਲਾ ਸ਼ਬਦ ਪੜ੍ਹ ਦਿੰਦੇ ਨੇ, ਤੋ ਜਦ ਕਿ ਦੂਰ ਦਾ ਵੀ ਵਾਸਤਾ ਨਹੀਂ। ਖਰੇ ਮੇਰਾ ਵਿਸ਼ਾ ਨਹੀਂ ਸੀ, ਬੇਨਤੀ ਵਿਚਕਾਰ ਆ ਗਈ। ਅਰਜ ਮੈਂ ਕਰ ਰਿਹਾ ਸਾਂ ਗੋਪਾਲ ਤੇਰਾ ਆਰਤਾ, ਹੇ ਧਰਤੀ ਦੇ ਮਾਲਕ ਪ੍ਰਮਾਤਮਾ, ਮੈਂ ਤੇਰਾ ਸਵਾਲੀ, ਤੇਰੇ ਦਰ ਦਾ ਮੰਗਤਾ ਬਣ ਕੇ ਤੇਰੇ ਕੋਲ ਆਇਆ। ਭਗਤ ਧੰਨਾ ਜੀ ਕਹਿ ਰਹੇ ਨੇ ਤੇਰਾ ਆਰਤਾ, ਆਰਤਾ ਮੈਨੇ ਸਵਾਲੀ, ਆਰਤਾ ਮੈਨੇ ਦੁਖਿਆਰ, ਮੈਂ ਇੱਕ ਸਵਾਲੀ ਗੋਪਾਲ ਜੀ ਤੇਰੇ ਦਰ ਤੇ ਆਇਆ। ਔਰ ਮੈਂ ਸੁਣਿਆ ਤੇਰੇ ਸੰਬੰਧ ਵਿੱਚ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਮੈਂ ਸੁਣਿਆ ਕਿ ਜੋ ਤੇਰੇ ਰਾਹ ਤੇ ਚੱਲਦਾ ਤੂੰ ਉਹਨਾਂ ਦੇ ਸਾਰੇ ਕਾਜ ਸਵਾਰਨੇ ਸ਼ੁਰੂ ਕਰ ਦੇਣਾ। ਮੈਂ ਤੇਰੇ ਸੰਬੰਧ ਵਿੱਚ ਇਹ ਸੁਣਿਆ ਤੇ ਸੁਣ ਕੇ ਆਇਆ ਕਿ ਜੋ ਤੇਰੇ ਮਾਰਗ ਵੱਲ ਨੂੰ ਵਧਦੇ ਨੇ ਤੂੰ ਉਹਨਾਂ ਦੀ ਬਾਂਹ ਆਪ ਪਕੜ ਲੈਣਾ, ਮਦਦਗਾਰ ਤੂੰ ਆਪ ਬਣ ਜਾਣਾ। ਮੈਂ ਵੀ ਤੇਰੇ ਮਾਰਗ ਦੇ ਉੱਤੇ ਚੱਲਣ ਦਾ ਯਤਨ ਕਰ ਰਿਹਾ। ਭਗਤ ਧੰਨਾ ਜੀ ਕਹਿੰਦੇ ਨੇ ਮੈਂ ਤੇਰੇ ਮਾਰਗ ਦੇ ਉੱਤੇ ਚੱਲ ਰਿਹਾ ਔਰ ਤੇਰੇ ਹੀ ਦਰ ਤੇ ਆਇਆ ਸਲਾਮ ਲੈ ਕੇ, ਤੇਰੇ ਦਰ ਤੇ ਆਇਆ ਆਪਣੀ ਮੰਗ ਲੈ ਕੇ। ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਮੈਨੂੰ ਦਾਲ ਵੀ ਚਾਹੀਦੀ ਏ, ਮੈਨੂੰ ਸੀਧਾ ਵੀ ਚਾਹੀਦਾ, ਆਟਾ ਵੀ ਚਾਹੀਦਾ, ਮੇਰੇ ਮਨ ਦੀ ਖੁਸ਼ੀ ਬਣੀ ਰਹੇ, ਮੈਂ ਆਰਾਮ ਪੂਰਵਕ ਤੇਰੇ ਰੰਗ ਦੇ ਅੰਦਰ ਰੰਗਿਆ ਰਵਾਂ, ਮੈਨੂੰ ਦੁਨਿਆਵੀ ਦਾਤਾਂ ਵੀ ਚਾਹੀਦੀਆਂ ਨੇ। ਬਲਕਿ ਕਬੀਰ ਸਾਹਿਬ ਤੇ ਵੀ ਕਹਿੰਦੇ ਨੇ ਭੁੱਖੇ ਭਗਤ ਨਾ ਕੀਜੇ ਯਹ ਮਾਲਾ ਆਪਣੀ ਲੀਜੇ, ਆਪਣੀ ਮਾਲਾ ਫੜ, ਮੇਰੇ ਤੋਂ ਨਹੀਂ ਇਹ ਪਕੜੀ ਜਾਂਦੀ। ਅਗਰ ਪੇਟ ਵਿੱਚ ਰੋਟੀ ਨਹੀਂ ਤਾਂ ਮੈਂ ਬੰਦਗੀ ਕੀ ਕਰਾਂ, ਭੋਜਨ ਵੀ ਚਾਹੀਦਾ, ਦੁਨਿਆਵੀ ਦਾਤਾਂ ਦੀ ਮੈਨੂੰ ਲੋੜ ਹੈ, ਕਿਉਂਕਿ ਸਰੀਰ ਮੇਰਾ ਮਾਇਆਵੀ ਹੈ, ਸਰੀਰ ਮੇਰਾ ਦੁਨੀਆਦਾਰੀ ਦਾ ਹਿੱਸਾ ਹੈ। ਤੋ ਜਦ ਮੈਂ ਜਨਮ ਲੈ ਕੇ ਮਾਇਆਵੀ ਜਗਤ ਵਿੱਚ ਆਇਆ ਹਾਂ ਤੇ ਮਾਇਆ ਮੇਰੀ ਲੋੜ ਹੈ, ਕਹਿਣ ਲੱਗੇ ਮੈਨੂੰ ਚਾਹੀਦੀ ਹੈ। ਖੈਰ ਮੈਂ ਇਸ ਤੋਂ ਅੱਗੇ ਚੱਲਾਂ। ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਕਹਿਣ ਲੱਗੇ ਪਣੀਆਂ ਸ਼ਾਦਨ ਨੀਕਾ, ਨੀਕਾ ਮੈਨੇ ਚੰਗਾ, ਪਣੀਆਂ ਮੈਨੇ ਪੈਰ ਦੇ ਅੰਦਰ ਪਾਇਆ ਜਾਣ ਵਾਲਾ ਜੋੜਾ, ਪੈਰਾਂ ਦੀ ਜੁੱਤੀ, ਉਹਨੂੰ ਕਹਿ ਦਿੱਤਾ ਪਣੀਆਂ। ਸ਼ਾਦਨ ਮੈਨੇ ਕੱਪੜਾ। ਧੰਨਾ ਜੀ ਕਹਿੰਦੇ ਨੇ ਪਣੀਆਂ ਪੈਰ ਦੀ ਜੁੱਤੀ ਚਾਹੀਦੀ ਹੈ ਔਰ ਕੱਪੜਾ ਚਾਹੀਦਾ, ਪਰ ਇਹ ਪ੍ਰਮਾਤਮਾ ਕੰਨ ਦੇਖ ਕੇ ਮੇਰੀ ਅਰਦਾਸ ਨੂੰ ਸੁਣ, ਮੈਨੂੰ ਨੀਕਾ ਚਾਹੀਦਾ, ਨੀਕਾ ਮੈਨੇ ਚੰਗਾ। ਇਹ ਨਹੀਂ ਕਿ ਫਟੀ ਪੁਰਾਣੀ ਜੁੱਤੀ ਮੇਰੇ ਮੱਥੇ ਮਾਰੇ ਤੇ ਫਟਿਆ ਪੁਰਾਣਾ ਕੱਪੜਾ ਦਵੇ, ਨਹੀਂ ਚੱਲੇਗਾ। ਕਹਿਣ ਲੱਗੇ ਪਣੀਆਂ ਸ਼ਾਦਨ, ਪਣੀਆਂ ਮੈਨੇ ਜੁੱਤੀ, ਸ਼ਾਦਨ ਮੈਨੇ ਕੱਪੜਾ, ਪਣੀਆਂ ਸ਼ਾਦਨ ਨੀਕਾ, ਦੋਵੇਂ ਚੀਜ਼ਾਂ ਮੇਰੀ ਲੋੜ ਨੇ, ਮੇਰਾ ਲੋਭ ਨਹੀਂ ਹੈ, ਮੇਰੀ ਲੋੜ ਹੈ, ਤੇ ਮੈਂ ਆਪਣੀ ਲੋੜ ਨੂੰ ਮੁੱਖ ਰੱਖ ਕੇ ਤੇਰੇ ਕੋਲੋਂ ਮੰਗ ਰਿਹਾ, ਪਰ ਖਿਆਲ ਕਰੀ ਦੇਣ ਵਾਲਿਆ ਮੈਨੂੰ ਨੀਕਾ ਚਾਹੀਦਾ, ਚੰਗਾ ਚਾਹੀਦਾ, ਕਮਜ਼ੋਰ ਨਹੀਂ ਚਾਹੀਦਾ। ਕਿਉਂ ਨੀਕਾ ਚਾਹੀਦਾ? ਮੈਂ ਤੇਰਾ ਭਗਤ ਹਾਂ, ਮੈਂ ਮੁਫਲਸੀ ਦੇ ਅੰਦਰ ਨਹੀਂ ਰਹਿਣਾ ਚਾਹੁੰਦਾ, ਮੈਂ ਰਾਜਾ ਜੋਗੀ ਹਾਂ। ਫਿਰ ਅਗਾਂਹ ਕਹਿੰਦੇ ਨੇ ਅਨਾਜ ਮੰਗੋ ਸੱਤ ਸੀਂਕਾ। ਤੁਹਾਡੇ ਵਿੱਚੋਂ ਜਿਹੜੇ ਜ਼ਿਮੀਂਦਾਰ ਧੰਦੇ ਦੇ ਨਾਲ ਸੰਬੰਧ ਰੱਖਦੇ ਨੇ ਉਹ ਮੇਰੀ ਬੇਨਤੀ ਨੂੰ ਜ਼ਿਆਦਾ ਪਕੜ ਕਰ ਸਕਣਗੇ। ਜਦ ਖੇਤ ਦੇ ਅੰਦਰ ਇੱਕ ਵਾਰ ਹੱਲ ਚਲਾਇਆ ਜਾਏ ਨਾ ਤੇ ਉਹਨੂੰ ਕਹਿ ਦਿੰਦੇ ਨੇ ਜ਼ਿਮੀਂਦਾਰ ਪਾਤਸ਼ਾਹ ਦੇ ਅੰਦਰ ਇੱਕ ਸੀਂ ਲਾਈ ਗਈ, ਖੇਤ ਇੱਕ ਵਾਰ ਵਾਹਿਆ ਇੱਕ ਸੀਂ ਲਾਈ ਗਈ। ਹੁਣ ਜਿਤਨੀ ਜ਼ਿਆਦਾ ਵਾਰ ਖੇਤ ਨੂੰ ਵਾਹੋਗੇ ਤੇ ਵਾਹੁਣ ਤੋਂ ਬਾਅਦ ਬੀਜ ਬੀਜੋਗੇ ਓਨੀ ਚੰਗੀ ਫਸਲ ਹੋਏਗੀ, ਮਿੱਟੀ ਬਾਰੀਕ ਬਣ ਜਾਏਗੀ, ਫਸਲ ਨੂੰ ਉਗਣ ਦੇ ਅੰਦਰ ਮਦਦ ਕਰੇਗੀ। ਭਗਤ ਜੀ ਜ਼ਿਮੀਦਾਰ ਨੇ ਕਹਿਣ ਲੱਗੇ ਅਨਾਜ ਮੰਗੋ ਸੱਤ ਸੀਂਕਾ, ਸੱਤ ਵਾਰ ਖੇਤ ਨੂੰ ਵਾਹਿਆ ਹੋਵੇ, ਚੰਗੀ ਤਰ੍ਹਾਂ ਫਸਲ ਪੈਦਾ ਕੀਤਾ ਹੋਵੇ, ਦਾਣਾ ਮੈਨੂੰ ਉਹ ਚਾਹੀਦਾ, ਅਨਾਜ ਮੈਨੂੰ ਉਸ ਤਰ੍ਹਾਂ ਦਾ ਚਾਹੀਦਾ, ਮਰੇ ਦਾਣੇ ਵਾਲਾ ਅਨਾਜ ਨਹੀਂ ਚਾਹੀਦਾ। ਕਿ ਚਲੋ ਜਿਹੜੀ ਰਹੀ ਕੋਈ ਕਣਕ ਹੈ, ਸੁੱਕੀ ਸੜੀ ਕਣਕ ਹੈ, ਉਹ ਧੰਨੇ ਦੇ ਮੱਥੇ ਮਾਰਾਂ ਨਹੀਂ ਚਾਹੀਦੀ। ਅਨਾਜ ਮੰਗੋ ਸੱਤ ਸੀਂਕਾ, ਅਨਾਜ ਚਾਹੀਦਾ ਹੈ ਤੇ ਚੰਗਾ ਚਾਹੀਦਾ ਹੈ। ਫਿਰ ਅਗਾਂਹ ਕਹਿੰਦੇ ਨੇ ਗਊ ਭੈਸ ਮੰਗੋ ਲਾਵੇਰੀ, ਇੱਕ ਗਊ ਵੀ ਚਾਹੀਦੀ ਹੈ ਤੇ ਮੱਝ ਵੀ ਚਾਹੀਦੀ ਹੈ, ਪਰ ਪਰਮਾਤਮਾ ਖਿਆਲ ਕਰੇ ਕੇਵਲ ਮੈਂ ਉਸ ਗਊ ਤੇ ਮੱਝ ਨੂੰ ਪੱਠੇ ਪਾਉਣ ਜੋਗਾ ਹੀ ਨਾ ਰਵਾਂ, ਚਾਰਾ ਖਵਾਉਣ ਜੋਗਾ ਹੀ ਨਾ ਰਵਾਂ, ਲਵੇਰੀ ਤੇ ਠੇਠ ਪੰਜਾਬੀ ਦੇ ਅੰਦਰ ਲਵੇਰੀ ਮੈਂ, ਲਵੇਰੀ ਗਊ ਕਿਹਨੂੰ ਕਹਿੰਦੇ ਨੇ ਜਿਹੜੀ ਦੁੱਧ ਦੇਣ ਵਾਲੀ ਹੋਵੇ, ਜਿਹੜੀ ਦੁੱਧ ਦੇਣਾ ਬੰਦ ਕਰ ਜੇ ਉਹਨੂੰ ਕਹਿ ਦਿੰਦੇ ਨੇ ਤੋਕੜ। ਮੈਨੂੰ ਤੋਕੜ ਗਊ ਨਹੀਂ ਚਾਹੀਦੀ, ਮੈਨੂੰ ਤੋਕੜ ਮੱਝ ਵੀ ਨਹੀਂ ਚਾਹੀਦੀ, ਪੱਠੇ ਮੈਂ ਪਾਉਂਦਾ ਰਵਾਂ, ਦੁੱਧ ਕੋਈ ਹੋਰ ਪੀਵੇ, ਇਹ ਸੌਦਾ ਮੈਨੂੰ ਪਸੰਦ ਹੀ ਨਹੀਂ ਹੈ। ਕਹਿਣ ਲੱਗੇ ਗਊ ਭੈਸ ਮੰਗੋ ਲਾਵੇਰੀ, ਲਵੇਰੀ ਚਾਹੀਦੀ, ਦੁੱਧ ਦੇਣ ਵਾਲੀ ਚਾਹੀਦੀ ਹੈ। ਇਹ ਕੁਝ ਮੰਗ ਕੇ ਅੱਗੇ ਇੱਕ ਹੋਰ ਮੰਗ ਰੱਖ ਦਿੱਤੀ, ਕਹਿਣ ਲੱਗੇ ਇੱਕ ਤਾਜਨ ਤੁਰੀ ਚੰਗੇਰੀ। ਗੁਰਬਾਣੀ ਦੇ ਬਚਨ ਨੇ ਭਗਤ ਧੰਨਾ ਸਾਹਿਬ ਜੀ ਦੇ, ਕਹਿਣ ਲੱਗੇ ਇੱਕ ਮੈਨੂੰ ਘੋੜੀ ਵੀ ਚਾਹੀਦੀ, ਤੁਰੀ ਮੈਨੇ ਘੋੜੀ, ਤੇ ਪਰਮਾਤਮਾ ਘੋੜੀ ਉਹ ਨਹੀਂ ਜਿਹੜੀ ਲੰਗੜਾ ਕੇ ਚੱਲਦੀ ਹੋਵੇ, ਕਮਜ਼ੋਰ ਹੋਵੇ, ਕਿਧਰੇ ਛਾਲ ਮਾਰ ਕੇ ਟੱਪਣਾ ਪਏ, ਟੱਪਣਾ ਪਾਏ, ਪਾਣੀ ਵਿੱਚੋਂ ਤੈਰਨਾ ਪਏ, ਤੈਰਨਾ ਪਾਏ, ਦੌੜਨਾ ਪਏ, ਉਸ ਤਰ੍ਹਾਂ ਦੀ ਨਹੀਂ, ਚੰਗੇਰੀ ਚੰਗੀ ਚਾਹੀਦੀ ਹੈ। ਮੈਨੂੰ ਗਊ ਚਾਹੀਦੀ ਹੈ, ਮੈਨੂੰ ਮੱਝ ਚਾਹੀਦੀ ਹੈ, ਚੰਗੀ ਚਾਹੀਦੀ ਹੈ। ਮੈਨੂੰ ਘੋੜੀ ਚਾਹੀਦੀ ਹੈ, ਚੰਗੀ ਚਾਹੀਦੀ ਹੈ। ਚਲੋ ਸਮਾਂ ਘੋੜੀਆਂ ਘੋੜਿਆਂ ਦਾ ਸੀ, ਮੰਗ ਘੋੜੀ ਦੀ ਕਰ ਲਈ, ਸਫ਼ਰ ਕਰਨ ਵਾਸਤੇ ਸਵਾਰੀ ਲਈ। ਸਮਾਂ ਕਾਰ ਦਾ ਹੈ, ਮੰਗ ਕਾਰ ਦੀ ਕਰ ਲਓ। ਅਨਾਜ ਦਾਲ ਆਟਾ ਦੁੱਧ ਘਿਓ ਮੱਖਣ ਤੇ ਸਭ ਦੀ ਮੰਗ ਹੈ ਨਾ, ਸਭ ਨੂੰ ਚਾਹੀਦਾ ਹੈ। ਮੇਰਾ ਮਤਲਬ ਇਹ ਦੁਨਿਆਵੀ ਦਾਤਾਂ ਸਾਡੀ ਲੋੜ ਨੇ, ਸਾਨੂੰ ਚਾਹੀਦੀਆਂ ਨੇ, ਮੰਗਣਾ ਕੋਈ ਗੁਨਾਹ ਨਹੀਂ। ਪਰ ਇੱਕ ਖਿਆਲ ਕਰੋ, ਜਦ ਵੀ ਕੁਛ ਮੰਗੋ ਉਹਦੇ ਨਾਲ ਪਰਮਾਤਮਾ ਨੂੰ ਜ਼ਰੂਰ ਮੰਗੋ। ਪਰਮਾਤਮਾ ਘਰ ਤੇ ਮੇਰੀ ਲੋੜ ਹੈ, ਘਰ ਮੈਨੂੰ ਚਾਹੀਦਾ ਹੈ। ਇਸ ਤਰ੍ਹਾਂ ਨਹੀਂ ਕਿ ਘਰ ਮੇਰਾ ਲੋਭ ਹੈ, ਘਰ ਮੇਰੀ ਲੋੜ ਹੈ, ਘਰ ਮੈਨੂੰ ਚਾਹੀਦਾ ਹੈ, ਪਰ ਘਰ ਮੈਨੂੰ ਇਸ ਤਰ੍ਹਾਂ ਦਾ ਦੇਈ ਉਸ ਘਰ ਦੇ ਅੰਦਰ ਰਹਿ ਕੇ ਮੈਂ ਆਪਣੇ ਅੰਦਰਲੇ ਘਰ ਵਿੱਚੋਂ ਤੈਨੂੰ ਬਾਹਰ ਨਾ ਕੱਢ ਦਿਆਂ। ਇਹ ਨਾ ਹੋਵੇ ਕਿ ਮੈਂ ਬਾਹਰੋਂ ਸੀਸ ਮਹਿਲ ਵਿੱਚ ਪ੍ਰਵੇਸ਼ ਕਰ ਜਾਵਾਂ ਤੇ ਆਪਣੇ ਮਨ ਦੇ ਘਰ ਵਿੱਚੋਂ ਤੈਨੂੰ ਬਾਹਰ ਕਰ ਦਿਆਂ, ਤੇਰੀ ਯਾਦ ਹੀ ਨਾ ਰਵੇ। ਜਿਹੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਤੈਨੂੰ ਮੈਂ ਅੰਦਰ ਧਿਆਉਂਦਾ ਰਵਾਂ, ਯਾਦ ਕਰਦਾ ਰਵਾਂ, ਘਰ ਚਾਹੀਦਾ, ਕੱਪੜਾ ਭੋਜਨ ਚਾਹੀਦਾ, ਪਰ ਨਾਲ ਲੱਗਦਾ ਤੂੰ ਹੀ ਚਾਹੀਦਾ, ਤੇਰੀ ਯਾਦ ਵੀ ਚਾਹੀਦੀ ਹੈ। ਮੈਨੂੰ ਗਊ ਮੱਝ ਤੇ ਘੋੜੀ ਚਾਹੀਦੀ ਏ, ਪਰਮਾਤਮਾ ਤੂੰ ਵੀ ਚਾਹੀਦਾ, ਤੇਰੀ ਯਾਦ ਦੀ ਮਾਲਾ ਮੇਰੇ ਅੰਦਰੋਂ ਟੁੱਟੇ ਨਾ, ਮਨ ਦੇ ਹੱਥ ਵਿੱਚੋਂ ਤੇਰੇ ਯਾਦ ਦੀ ਮਾਲਾ ਖਿਸਕੇ ਨਾ, ਤੇਰੀ ਯਾਦ ਅੰਦਰ ਚੱਲਦੀ ਰਹੇ, ਲਗਾਤਾਰ ਚੱਲਦੀ ਰਹੇ। ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਇਹ ਸਭ ਕੁਝ ਮੰਗਣ ਤੋਂ ਬਾਅਦ ਹੁਣ ਘਰ ਦਾ ਸਾਜੋ ਸਮਾਨ ਤੇ ਸਾਰਾ ਹੀ ਮੰਗ ਲਿਆ, ਆਟਾ ਮੰਗ ਲਿਆ, ਦਾਲ ਮੰਗ ਲਈ, ਘਿਓ ਮੰਗ ਲਿਆ, ਮੱਝ ਮੰਗ ਲਈ, ਗਊ ਮੰਗ ਲਈ, ਘੋੜੀ ਮੰਗ ਲਈ ਹੈ। ਤੋ ਹੁਣ ਅਕਸਰ ਕਹਿੰਦੇ ਨੇ ਕਿ ਘਰ ਨੂੰ ਸੰਭਾਲਣ ਵਾਸਤੇ ਔਰਤ ਵੀ ਚਾਹੀਦੀ ਹੈ, ਔਰ ਪੰਜਾਬੀ ਠੇਠ ਭਾਸ਼ਾ ਦੇ ਅੰਦਰ ਕਹਿ ਦਿੰਦੇ ਨੇ ਕਿ ਔਰਤ ਸੂਈ ਦੇ ਨਾਲ ਘਰ ਬਣਾ ਲੈਂਦੀ ਹੈ। ਘਰ ਦੀ ਸੰਭਾਲ ਦੇ ਅੰਦਰ, ਘਰ ਦੇ ਬਣਾਉਣ ਦੇ ਅੰਦਰ ਔਰਤ ਦਾ ਬਹੁਤ ਵੱਡਾ ਹੱਥ ਹੈ, ਛੋਟਾ ਹੱਥ ਨਹੀਂ ਹੈ, ਬਹੁਤ ਵੱਡਾ ਹੱਥ ਹੈ। ਗ੍ਰਿਸਤੀ ਮਾਰਗ ਦਾ ਬਰਾਬਰ ਦਾ ਹਿੱਸਾ ਹੈ ਔਰਤ। ਭਗਤ ਧੰਨਾ ਜੀ ਨੇ ਰੱਬ ਕੋਲੋਂ ਔਰਤ ਵੀ ਮੰਗ ਲਈ। ਕਹਿਣ ਲੱਗੇ ਘਰ ਕੀ ਗੀਹਨ, ਗੀਹਨ ਮੈਨੇ ਘਰ ਵਾਲੀ, ਘਰ ਕੀ ਗੀਹਨ ਚੰਗੀ, ਤੇ ਕਹਿਣ ਲੱਗੇ ਰੱਬ ਜੀ ਚਾਹੀਦੀ ਵੀ ਚੰਗੀ ਹੈ। ਇੱਥੇ ਇੱਕ ਖਿਆਲ ਕਰਿਓ, ਚੰਗੀ ਤੇ ਸੁੰਦਰ ਇਹਨਾਂ ਦੋਹਾਂ ਲਫ਼ਜ਼ਾਂ ਦੇ ਅੰਦਰ ਜ਼ਰਾ ਕੁ ਫਰਕ ਹੈ। ਸਾਡੀ ਮੰਗ ਹੁੰਦੀ ਹੈ ਸੁੰਦਰਤਾ ਦੀ, ਭਗਤ ਧੰਨਾ ਜੀ ਸੁੰਦਰਤਾ ਦੀ ਮੰਗ ਨਹੀਂ ਕਰ ਰਹੇ, ਭਗਤ ਧੰਨਾ ਜੀ ਚੰਗੀ ਦੀ ਮੰਗ ਕਰ ਰਹੇ। ਚੰਗੀ ਦਾ ਮਤਲਬ ਜਿਹਦੇ ਲੱਛਣ ਚੰਗੇ ਨੇ, ਸੁਭਾਅ ਚੰਗਾ ਹੈ, ਮਾਨਸਿਕ ਮੰਡਲ ਚੰਗਾ ਹੈ, ਵਿਚਾਰ ਚੰਗੇ ਨੇ, ਜਿਹਨੂੰ ਜਿਗਰ ਚੰਗਾ ਹੈ। ਕਹਿਣ ਲੱਗੇ ਠੀਕ ਹੈ, ਪਰਮਾਤਮਾ ਘਰ ਵਾਲੀ ਚਾਹੀਦੀ ਹੈ, ਜੀਵਨ ਦਾ ਸਾਥੀ ਚਾਹੀਦਾ ਹੈ, ਪਰ ਚੰਗੇ ਲੱਛਣਾਂ ਵਾਲਾ ਚਾਹੀਦਾ, ਚੰਗੇ ਸੁਭਾਅ ਵਾਲਾ ਚਾਹੀਦਾ। ਕਰਕੀ ਗੀਹਣ ਚੰਗੀ ਜਨ ਤੰਨਾ ਲੇਵੈ ਮੰਗੇ। ਇਹ ਸਭ ਦਾਤਾਂ ਮੈਂ ਤੰਨਾ ਤੇਰੇ ਕੋਲੋਂ ਲੈਣੀਆਂ ਚਾਹੁੰਦਾ, ਮੰਗ ਕੇ ਲੈਣੀਆਂ ਚਾਹੁੰਦਾ। ਮੰਗ ਕਰ ਰਹਿਣਾ ਰੱਬ ਕੋਲੋਂ ਮੰਗਣਾ ਗੁਨਾਹ ਨਹੀਂ ਹੈ, ਰੱਬ ਜੀ ਦੇ ਕੋਲੋਂ ਮੰਗਣਾ ਦੋਸ਼ ਨਹੀਂ ਹੈ। ਪਰ ਇੱਕ ਖਿਆਲ ਕਰੋ, ਜਦੋਂ ਵੀ ਮੰਗ ਮੰਗੋ ਉਦੋਂ ਪਰਮਾਤਮਾ ਨੂੰ ਜ਼ਰੂਰ ਮੰਗੋ। ਹੁਣ ਇੱਕ ਬੇਨਤੀ ਕਹਿ ਕੇ ਮੈਂ ਇਸ ਤੋਂ ਬਾਅਦ ਸਲੋਕ ਦੇ ਅਖਰੀਅਰ ਤੁਹਾਡੇ ਸਾਹਮਣੇ ਰੱਖਾਂ। ਆਪ ਸਵੇਰੇ ਵੀ ਗੁਰਦੁਆਰੇ ਆਉਂਦੇ ਹੋ, ਦੁਪਹਿਰੇ ਆਓ, ਸ਼ਾਮੀ ਆਓ, ਕੱਲ ਆਓ, ਪਰਸੋਂ ਆਓ, ਜਿਸ ਵਕਤ ਆਉਂਦੇ ਹੋ। ਅਰਦਾਸ ਦੀ ਨਵੀਂ ਲਿਸਟ ਬਣਾ ਕੇ ਅਸੀਂ ਆਪਣੇ ਮਨ ਵਿੱਚ ਲੈ ਕੇ ਆਉਂਦੇ ਹਾਂ। ਨਵੀਆਂ ਨਵੀਆਂ ਸੂਚੀਆਂ, ਨਵੀਆਂ ਲਿਸਟਾਂ ਮਨ ਤਿਆਰ ਕਰਦਾ ਔਰ ਉਹ ਲਿਸਟ ਲੈ ਕੇ ਅਸੀਂ ਗੁਰਦੁਆਰੇ ਆਉਂਦੇ ਹਾਂ। ਅੱਜ ਇਹ ਅਰਦਾਸ ਕਰਨੀ ਹੈ, ਅੱਜ ਇਹ ਅਰਦਾਸ ਕਰਨੀ ਹੈ, ਕਰਦੇ ਵੀ। ਤੇ ਮੈਂ ਵਾਰ ਵਾਰ ਕਹਿ ਰਿਹਾ, ਕਰਨਾ ਦੋਸ਼ ਨਹੀਂ ਹੈ, ਕਰਨਾ ਗੁਨਾਹ ਨਹੀਂ ਹੈ। ਪਰ ਉਸ ਲਿਸਟ ਦੇ ਅੰਦਰ ਇਹ ਵੇਖੋ ਕਿ ਸਾਰਾ ਕੁਛ ਲਿਸਟ ਦੇ ਅੰਦਰ ਸੰਸਾਰ ਹੀ ਮੰਗ ਰਹੇ ਹਾਂ ਜਾਂ ਕਿਧਰੇ ਨਿਰੰਕਾਰ ਵੀ ਮੰਗਿਆ ਹੈ। ਲਿਸਟ ਦੇ ਅੰਦਰ ਪਦਾਰਥ ਹੀ ਮੰਗ ਰਹੇ ਹਾਂ ਜਾਂ ਪਰਮਾਤਮਾ ਵੀ ਮੰਗਿਆ ਹੈ। ਸਾਡੀਆਂ ਸਾਰੀਆਂ ਲਿਸਟਾਂ ਪਦਾਰਥ ਦੀਆਂ ਹੁੰਦੀਆਂ ਨੇ, ਪਰਮਾਤਮਾ ਉਹਦੇ ਵਿੱਚ ਸ਼ਾਮਲ ਨਹੀਂ ਹੁੰਦਾ। ਸਾਡੀ ਸਾਰੀ ਲਿਸਟ ਦੇ ਅੰਦਰ, ਮਨ ਦੀ ਬਣੀ ਸੂਚੀ ਦੇ ਅੰਦਰ ਸੰਸਾਰ ਹੁੰਦਾ ਹੈ, ਨਿਰੰਕਾਰ ਨਹੀਂ ਹੁੰਦਾ। ਸੰਸਾਰੀ ਜੀਵ ਹਾਂ, ਸੰਸਾਰ ਸਾਡੀ ਲੋੜ ਹੈ, ਮੰਗਣਾ ਦੋਸ਼ ਨਹੀਂ। ਪਰ ਧਰਮ ਵੀ ਤੇ ਸਾਡੀ ਲੋੜ ਹੈ, ਨਿਰੰਕਾਰ ਵੀ ਤੇ ਸਾਡੀ ਲੋੜ ਹੈ, ਨਿਰੰਕਾਰ ਨੂੰ ਕਿਉਂ ਨਹੀਂ ਮੰਗਦੇ। ਪਰਮਾਤਮਾ ਧਨ ਵੀ ਚਾਹੀਦਾ ਹੈ ਪਰ ਧਰਮ ਵੀ ਚਾਹੀਦਾ ਹੈ, ਪਰਿਵਾਰ ਵੀ ਚਾਹੀਦਾ ਹੈ ਪਰ ਨਿਰੰਕਾਰ ਵੀ ਚਾਹੀਦਾ ਹੈ, ਪਦਾਰਥ ਵੀ ਚਾਹੀਦਾ ਹੈ ਪਰਮਾਤਮਾ ਵੀ ਚਾਹੀਦਾ ਹੈ। ਤੇਰੇ ਤੋਂ ਬਗੈਰ ਵੀ ਗੁਜ਼ਾਰਾ ਨਹੀਂ, ਪਦਾਰਥ ਤੋਂ ਬਗੈਰ ਵੀ ਗੁਜ਼ਾਰਾ ਨਹੀਂ। ਸਰੀਰ ਚੱਲੇਗਾ ਮੇਰਾ ਆਮ ਦੁਨਿਆਵੀ ਚੀਜ਼ਾਂ ਦੇ ਨਾਲ, ਮਨ ਮੇਰਾ ਸੰਵਰੇਗਾ ਚੱਲੇਗਾ ਤੇਰੀ ਰਹਿਮਤ ਤੇ ਤੇਰੇ ਗੁਣਾਂ ਦੇ ਨਾਲ। ਤੋ ਅੱਜ ਦੇ ਸਲੋਕ ਦੇ ਅੰਦਰ ਭਗਤ ਜੀ ਕਹਿੰਦੇ ਨੇ, ਫਰੀਦਾ ਰਾਤੀ ਵੱਡੀਆਂ, ਸਿਆਲੇ ਦੀ ਬਹਾਰ ਦੀਆਂ ਰਾਤਾਂ ਬੜੀਆਂ ਵੱਡੀਆਂ ਨੇ, ਦਿਨ ਛੋਟੇ ਨੇ। ਉਸ ਰਾਤ ਦੇ ਅੰਦਰ ਧੁੱਖ ਧੁੱਖ ਉੱਠਣ ਪਾਸ ਲੰਮੇ ਪਿਆਂ ਪਿਆਂ ਪਾਸੇ ਦੁਖਣੇ ਸ਼ੁਰੂ ਹੋ ਗਏ। ਧੁੱਖ ਧੁੱਖ ਦਾ ਮਤਲਬ ਦੁਖਣੇ ਸ਼ੁਰੂ ਹੋ ਗਏ ਤੇ ਕੀ ਪਾਸ ਪਾਸੇ ਦੁਖਣੇ ਸ਼ੁਰੂ ਹੋਏ। ਕਹਿਣ ਲੱਗੇ ਜਿਵੇਂ ਰਾਤ ਸਿਆਲੇ ਦੀ ਰਾਤ ਮੁੱਕਣ ਵਿੱਚ ਨਹੀਂ ਆਉਂਦੀ, ਉਹਨਾਂ ਮਨੁੱਖਾਂ ਦਾ ਜੀਵਨ ਵੀ ਇਸ ਤਰ੍ਹਾਂ ਹੀ ਭਾਰਾ ਹੋ ਜਾਂਦਾ ਹੈ, ਦੁੱਬਰ ਹੋ ਜਾਂਦਾ ਹੈ, ਦੁਖਦਾਈ ਹੋ ਜਾਂਦਾ ਹੈ, ਜੋ ਇੱਕ ਰੱਬ ਦੀ ਆਸ ਲਾ ਕੇ ਤੇ ਬੰਦੇ ਨੂੰ ਆਪਣਾ ਸਹਾਰਾ ਮੰਨ ਕੇ ਬਹਿ ਜਾਂਦੇ ਨੇ। ਤ੍ਰਿਕ ਤਿੰਨਾਂ ਦਾ ਜੀਵ ਆ, ਜਿਨ੍ਹਾਂ ਵਿੜਾਣੀ ਆਸ, ਜਿਨ੍ਹਾਂ ਨੇ ਬੰਦੇ ਨੂੰ ਆਸ ਬਣਾਇਆ, ਭਰੋਸਾ ਬਣਾਇਆ ਤੇ ਜਿਹਦੀ ਆਸ ਬਣਾਉਣੀ ਸੀ ਉਹਨੂੰ ਛੱਡ ਦਿੱਤਾ। ਮੈਂ ਹੈਰਾਨ ਹੁੰਦਾ ਕਿ ਜਾਂ ਤੇ ਸਾਨੂੰ ਬਾਣੀ ਦੀ ਸਮਝ ਨਹੀਂ ਹੈ ਤੇ ਜਾਂ ਅਸੀਂ ਜਾਣ ਬੁੱਝ ਕੇ ਬਾਣੀ ਨੂੰ ਮੰਨਦੇ ਨਹੀਂ ਹਾਂ। ਜਦ ਇਹ ਲਾਨੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਸੁਖਮਨੀ ਸਾਹਿਬ ਵਿੱਚ ਕਹਿ ਰਹੇ ਨੇ ਕਿ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਤੇ ਅਸੀਂ ਦਾਤਾ ਫਿਰ ਬੰਦੇ ਨੂੰ ਕਿਉਂ ਬਣਾ ਕੇ ਰੱਖ ਦਿੰਦੇ ਹਾਂ, ਇਹ ਬੰਦਾ ਦਾਤਾ ਹੈ। ਠੀਕ ਹੈ, ਉਹ ਸਾਰੀਆਂ ਛਪੜੀਆਂ ਮੁਬਾਰਕ ਨੇ ਜਿਨ੍ਹਾਂ ਦੇ ਅੰਦਰ ਪਾਣੀ ਖਲੋਤਾ ਮਿਲਦਾ ਹੈ, ਉਹ ਸਾਰੇ ਤਲਾਬ ਮੁਬਾਰਕ ਨੇ, ਨਦੀਆਂ ਮੁਬਾਰਕ ਨੇ, ਦਰਿਆ ਭਲੇ ਨੇ, ਝੀਲਾਂ ਸਰੋਵਰ ਤਲਾਬ ਚੰਗੇ ਨੇ ਜਿਨ੍ਹਾਂ ਵਿੱਚ ਪਾਣੀ ਹੈ। ਪਰ ਪਾਣੀ ਆਇਆ ਕਿੱਥੋਂ ਆਇਆ, ਤੇ ਸਾਰਾ ਪਾਣੀ ਸਾਗਰ ਕੋਲੋਂ ਹੈ ਨਾ। ਸਾਗਰ ਹੀ ਪਾਣੀ ਦਾ ਮਰਕਜ਼ ਹੈ, ਸਾਗਰ ਹੀ ਪਾਣੀ ਦਾ ਕੇਂਦਰ ਹੈ। ਉਹ ਪਾਣੀ ਭਾਵੇਂ ਨਦੀਆਂ ਵਿੱਚ ਵਗ ਰਿਹਾ ਤਾਂ ਸਾਗਰ ਦਾ ਹੈ, ਭਾਵੇਂ ਤਲਾਬਾਂ ਟੋਬਿਆਂ ਦੇ ਅੰਦਰ ਨਜ਼ਰ ਆ ਰਿਹਾ ਤਾਂ ਸਾਗਰ ਦਾ, ਭਾਵੇਂ ਆਮ ਛਪੜੀਆਂ ਵਿੱਚ ਨਜ਼ਰ ਆ ਰਿਹਾ ਤਾਂ ਸਾਗਰ ਦਾ। ਤੁਹਾਨੂੰ ਸਤਿਗੁਰੂ ਸਾਗਰ ਦੇ ਨਾਲ ਜੋੜ ਰਹੇ ਨੇ, ਛਪੜੀਆਂ ਤਲਾਬਾਂ ਦੇ ਨਾਲ ਨੇ, ਪਰ ਅਸੀਂ ਛਪੜੀਆਂ ਦੇ ਨਾਲ ਜੁੜਨੇ ਆ, ਸਾਗਰ ਵੱਲ ਜਾਂਦੇ ਨਹੀਂ ਆ, ਸਾਗਰ ਤੋਂ ਡਰ ਲੱਗਦਾ, ਸਾਗਰ ਦਾ ਭਰੋਸਾ ਬਣਾਉਂਦੇ ਨਹੀਂ ਆ। ਕਿਸੇ ਛਪੜੀ ਦੇ ਅੰਦਰ ਦੋ ਘੁੱਟਾਂ ਪਾਣੀ ਹੈ, ਉੱਥੇ ਸਭ ਕੁਝ ਆਪਣੀ ਮੰਜ਼ਿਲ ਮੰਨ ਕੇ ਉਹਨੂੰ ਨਮਸਕਾਰ ਕਰਨੀ ਸ਼ੁਰੂ ਕਰ ਦਿੰਦੇ ਆ। ਜਿੱਥੋਂ ਪਾਣੀ ਉਹਨੂੰ ਮਿਲਿਆ ਉਹਦੇ ਨਾਲ ਤੁਸੀਂ ਆਪਣੀ ਸਾਂਝ ਕਿਉਂ ਨਹੀਂ ਬਣਾ ਰਹੇ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਨਿਰੰਕਾਰ ਦੇ ਨਾਲ ਜੋੜਿਆ, ਬੰਦੇ ਦੇ ਨਾਲ ਨਹੀਂ। ਪਰ ਸਾਡਾ ਭਰੋਸਾ, ਸਾਡਾ ਵਿਸ਼ਵਾਸ ਜਿਨ੍ਹਾਂ ਬੰਦੇ ਦੇ ਉੱਤੇ ਹੈ ਉਹਨਾਂ ਨਿਰੰਕਾਰ ਦੇ ਉੱਤੇ ਟਿਕਦਾ ਹੀ ਨਹੀਂ ਹੈ। ਤੋ ਕਹਿਣ ਲੱਗੇ, ਤਿਗ ਤਿੰਨਾਂ ਦਾ ਜੀਵਿਆ ਜਿਨ੍ਹਾਂ ਵਿੜਾਣੀ ਆਸ, ਜਿਨ੍ਹਾਂ ਦੀ ਆਸ ਬੰਦੇ ਦੇ ਉੱਤੇ ਉਹਨਾਂ ਦਾ ਜੀਵਨ ਕੋਈ ਚੰਗਾ ਜੀਵਨ ਨਹੀਂ ਹੈ। ਤੋ ਹੁਣ ਮੈਂ ਇਹ ਬੋਲ ਨਹੀਂ ਸੀ ਬੋਲ ਸਕਦਾ ਅਗਰ ਗੁਰਬਾਣੀ ਦੇ ਬਚਨ ਨਾ ਹੁੰਦੇ, भगत जी कहन लगे तिग ते तिग दा मतलब है त्रिगकार, त्रिगकार दा मतलब हुंदा है लानत है, फिटकार है उस जीवन दे जो जीवन देन वाले दी आस छड़ के ते बंदे नू आस बना के बह जांदे ने। कह लगे उहदा जीवन त्रिगकार है, लानत दे योग है। इस तो अगला श्लोक, फरीदा जी मैं हुंदा वारिया मित्तां आयड़िया, जो मेरे पास है मैं अपने मित्रां तो लुका के उनू किवें रखा जो मेरे पास है, ते फिर खास करके गुरु मित्र तो किवें लुका के रखा, देन वाला भी ते गुरु मित्र है, जो मेरे पास है वह लुकाया नहीं जा सकता, तन गुरु देन वाला है, गुण निरंकारी बख्शन वाला है, कोई कला है तां निरंकार दी, सोहपन है तां निरंकार दा, जितना भी तेरी चोली दे अंदर साजो समान दाता नियामता नजर आ रही ने, दे के नवाजन वाला कौन है निरंकार, तो निरंकार मित्र तो फिर मैं परता रखा भी किरा। आखिया जे कोई मेरी दिली सांझ रखन वाले रब्बी पेंडे चलन वाले होर मित्र होन, उन्हां कोलों भी मैं अपना आपा छुपावांगा ने, सामने उन्हां दे रख देंगा अपने आप नूं खुली किताब दी तरह। हेड़ा जले मजीठ ज्यो उपर अंगारा, जे मैं अपने रब्बी पेंडे पैन वालिया मित्रां तो कुछ छुपा के रखदा, ते फरीद साहब कहन लगे मेरा मास सड़दा है, हेड़ा हेड़ा मैंने मास। बाबा फरीद साहब जी दे सलोक आ बड़े ध्यान नाल पढ़दे सुनदे हो, इहदे अखरी अर्थ याद करी जाना, हेड़ा हेड़े दा मैना मास। आखिया मेरे शरीर दा मास सड़दा है, मतलब मैं कुरजदा, मैं दुखी होना, मैं कलपना, अंगार दे उत्ते प्या होया मेरा मास चुलसदा है, पुजदा सड़दा है, जे मैं रब्बी राह ते चलन वालिया मित्रां तो अपना अंदर छपा के रखदा, कुछ भी पर्दा नहीं है, खास करके उन्हां तो जेड़े रब जी दे राह दे उत्ते चलन वाले ने। फरीदा जे मैं हुंदा वारिया मित्तां आयड़िया, पर मित्र ठग ना होन, मित्र सही होन, मित्र ओ ना होन के जुबानों कहिंदे होन तूं ते मैं भाई भाई, ते पता उदों ही लगे जदों भाई भाई दी जेब कट के भाई भाई दा घर खाली करके चला जाए। मित्र चोर ना होवे, मित्र अयाश ना होवे, मित्र बदमाश ना होवे, मित्र दी अख दे अंदर मैल ना होवे, मित्र इस करके ना बनिया होवे, खुले जे बोल मैं तुहाडे सामने अर्ज करना चाहुंना, खिमा चाहवांगा, किसे धी भैण दे उत्ते अख रखण वाला मित्र ना होवे, किसे दे घर जाए ते अगले दी घर दे इज्जत दे उत्ते अख टका लवे कादा मित्र है, इहदे नालों वड्डा दुश्मन ही कोई नहीं, इह ते बुकल दा दुश्मन है, नेड़े दा दुश्मन है, जिहड़ा दुश्मन है शरेआम खड़ा है उहदे तो बचा कर लोगे, पता है इह दुश्मन है, पर जिहड़ा भाई दी पोशाक पा के चल रहा है, मित्र दी पोशाक पा के चल रहा है, अंदरों दुश्मनी कर रहा है, इस तरह के दुश्मना कोलों अपना आपा बचा के रखना बड़ा जरूरी है, ते बचा हुंदा भी बड़ा मुश्किल है। क्यों मुश्किल हुंदा है? क्योंकि वह कहिंदे ने तू ते मैं भाई भाई धर्म दे प्राम, अंदरों निगाह खोटी हुंदी, अंदरों दाती दे नाल जड़ां वड्डन दी करदे ने। तो खैर रब्बी पेंडे पैन वाले रब दे प्यारे मित्र ते सतगुरु मित्र तो मैं अपना आपा किवें छपावां, अगर मैं छपाउना ते फिर मेरा मास इस तरह ही सड़दा है जिवें अंगार दे उत्ते पई कोई कोई चीज सड़दी है। एक सलोक दे अखरी अर्थ मैं होर तुहाडे सामने रखदा चला। कहन लगे फरीदा लोड़े दाख बिजूरिया, पंजाब दे अंदर एक इलाका रह गया बिजौर दा इलाका, तुहाडे विचों बजुर्गवार शायद मेरी बेनती नूं समझ पाउण, बिजौर दा इलाका, बिजौर दे अंदर ज्यादातर पठान लोग रहिंदे ने, और बिजौर दे इलाके दे अंदर दाखां छोटियां हुंदियां ने, अंगूर हुंदे ने छोटे हुंदे ने पर मिठे बड़े हुंदे ने, बिजौर दे अंगूर मशहूर बड़े ने। फरीद जी कहन लगे फरीदा लोड़ै, लोड़ै दा मतलब तेरी लोचा है, तेरी मंग है, ते मंग की है दाख बिजूरियां, बिजौर दे छोटे छोटे अंगूर दाखां खान लई मिलन, पर कर की रहा है किकर बीजै जट, खेतां दे अंदर की बीज रहे हैं किकरां दे बीज, तो हुण बीज किकर दा है ते किकर दे बीज तो जिहड़ा बूटा बनना है वह किकर दा ही बनना है ना, उस बूटे नूं जिहड़े फुल लगने ने किकर दे लगने ने, ਉਸ ਬੂਟੇ ਨੂੰ ਜਿਹੜਾ ਫਲ ਲੱਗਣਾ ਹੈ ਉਹ ਕੰਡਿਆਂ ਵਾਲਾ ਲੱਗਣਾ ਹੈ ਤੇ ਉਹ ਕੰਡੇ ਚੁਭਣੇ ਵੀ ਤੇਰੇ ਪੈਰ ਵਿੱਚ ਨੇ, ਕਿਸੇ ਦੂਸਰੇ ਦੇ ਪੈਰ ਵਿੱਚ ਨਹੀਂ। ਖਿਆਲ ਕਰਿਓ ਜੋ ਕਰਮ ਅਸੀਂ ਕਰ ਰਹੇ ਹਾਂ ਉਹ ਸਾਡੀ ਹੀ ਝੋਲੀ ਵਿੱਚ ਆਉਣੇ ਨੇ ਫਲ ਬਣ ਕੇ, ਦੁੱਖ ਦਾ ਰੂਪ ਜਾਂ ਸੁੱਖ ਦਾ ਰੂਪ ਬਣ ਕੇ। ਗਾਰਡਨ ਬਾਗ ਦੇ ਅੰਦਰ ਬੂਟੇ ਤੇ ਲਾਏ ਸਨ ਦਾਦੇ ਨੇ, ਪਰ ਉਹਨਾਂ ਦਾ ਫਲ ਖਾਂਦੇ ਰਹੇ ਪਿਤਾ। ਬਾਗ ਲਾਇਆ ਸੀ ਪਿਤਾ ਨੇ, ਬੂਟੇ ਲਾਏ ਨੇ ਪਿਤਾ ਨੇ, ਫਲ ਖਾਂਦੇ ਰਹੇ ਪੁੱਤਰ ਪੋਤਰੇ ਦੋਤਰੇ ਅੱਗੇ। ਬੀਜ ਦਾ ਕੋਈ ਇਹ ਫਲ ਕੋਈ ਦੂਸਰਾ ਖਾ ਸਕਦਾ ਹੈ ਬਾਹਰੀ ਦੁਨੀਆਂ ਦੇ ਅੰਦਰ? ਅਧਿਆਤਮਿਕ ਜਗਤ ਦੇ ਅੰਦਰ, ਧਰਮ ਦੀ ਦੁਨੀਆਂ ਦੇ ਅੰਦਰ ਜੋ ਤੁਸੀਂ ਬੀਜਿਆ ਹੈ ਉਹ ਤੁਹਾਨੂੰ ਹੀ ਵੱਢਣਾ ਪੈਣਾ ਹੈ ਤੇ ਤੁਹਾਨੂੰ ਹੀ ਖਾਣਾ ਪੈਣਾ ਹੈ। ਇਸ ਤਰ੍ਹਾਂ ਨਹੀਂ ਬੀਜੋਗੇ ਤੁਸੀਂ ਤੇ ਫਲ ਤੁਹਾਡੇ ਪੁੱਤਰਾਂ ਨੂੰ ਮਿਲੇਗਾ, ਤੁਹਾਨੂੰ ਹੀ ਮਿਲੇਗਾ। ਇਹ ਗੱਲ ਵੱਖਰੀ ਹੈ ਕਿ ਜਦ ਬੰਦਾ ਬੀਜ ਬੀਜਦਾ ਹੈ ਸੋਚ ਕੇ ਨਹੀਂ ਬੀਜਦਾ, ਅੱਖਾਂ ਬੰਦ ਕਰਕੇ ਬੀਜਦਾ ਹੈ। ਜਦੋਂ ਵੀ ਇਹ ਕਰਮ ਕਰਦਾ ਹੈ ਨਾ, ਨੇਤਰ ਬੰਦ ਕਰਕੇ ਕਰਦਾ ਹੈ। ਵੇਖੀ ਜਾਏਗੀ ਦੁਨੀਆਂ ਸਾਰੀ ਇਸ ਰਾਹ ਤੇ ਚੱਲ ਰਹੀ ਹੈ, ਇਸ ਤਰ੍ਹਾਂ ਦੀ ਬੀਜ ਬੀਜ ਰਹੀ ਹੈ ਤੇ ਮੈਂ ਉਲਟੇ ਰਾਹ ਤੇ ਕਿਉਂ ਚੱਲਾਂ, ਦੂਸਰੇ ਰਾਹ ਤੇ ਕਿਉਂ ਚੱਲਾਂ? ਇਹ ਦੁਨੀਆਂ ਦੀ ਚੱਲਦੀ ਰੀਤ ਨੂੰ ਵੇਖ ਕੇ ਕਰਮ ਕਰਦਾ ਹੈ ਗਲਤ, ਕਰਮ ਕਰਦਾ ਹੈ ਅੱਖਾਂ ਬੰਦ ਕਰਕੇ। ਤੋ ਸਾਰੀ ਦੁਨੀਆਂ ਦੇ ਅੰਦਰ ਡਿਪਰੈਸ਼ਨ ਵੀ ਤੇ ਸਮਾਇਆ ਹੋਇਆ ਆਪ ਵੇਖ ਹੀ ਰਹੇ ਹੋ ਨਾ, ਦੁੱਖ ਦਾ ਫਲ ਖਾਂਦਿਆਂ ਵੀ ਤੇ ਸਾਰਿਆਂ ਨੂੰ ਵੇਖ ਹੀ ਰਹੇ ਹੋ ਨਾ। ਘਰ ਸੀਸ ਮਹਿਲ ਵਰਗੇ ਨੇ ਪਰ ਦੁੱਖਾਂ ਦਾ ਧੂੰਆਂ ਘਰਾਂ ਦੀਆਂ ਚਿਮਣੀਆਂ ਵਿੱਚੋਂ ਉੱਠਦਾ ਨਜ਼ਰ ਆ ਰਿਹਾ। ਲਗਜ਼ਰੀ ਕਾਰਾਂ ਚਾਰ ਚਾਰ ਘਰਾਂ ਦੇ ਅੰਦਰ ਖਲੋਤੀਆਂ ਨੇ, ਡਿਪਰੈਸ਼ਨ ਦੇ ਮਰੀਜ਼ ਨਜ਼ਰ ਆ ਰਹੇ ਨੇ। ਧਨ ਦੀ ਕਮੀ ਨਹੀਂ, ਘਰ ਦੀ ਕਮੀ ਨਹੀਂ, ਗਿਆਨ ਦੀ ਕਮੀ ਨਹੀਂ ਤੇ ਖਿਮਾ ਕਰਿਓ ਦੁੱਖ ਦੀ ਵੀ ਕਮੀ ਨਹੀਂ। ਕੋਈ ਦੁੱਖ ਮਿਟਿਆ ਨਹੀਂ ਹੈ, ਨਾ ਇੱਥੇ ਆਣ ਕੇ ਮਿਟਿਆ, ਨਾ ਇੰਡੀਆ ਵਿੱਚ ਮਿਟਿਆ ਸੀ। ਇੱਥੋਂ ਅੱਗੇ ਚਲੇ ਜਾਓ, ਅਮਰੀਕਾ ਚਲੇ ਜਾਓ, ਮਿਟਣਾ ਉੱਥੇ ਵੀ ਨਹੀਂ ਹੈ। ਇੱਥੋਂ ਪਿੱਛੇ ਚਲੇ ਜਾਓ, ਇੰਗਲੈਂਡ ਚਲੇ ਜਾਓ, ਮਿਟਣਾ ਉੱਥੇ ਵੀ ਨਹੀਂ ਹੈ। ਇਹ ਜਦ ਵੀ ਮਿਟਦਾ ਹੈ ਮਾਨਸਿਕ ਮੰਡਲ ਨੂੰ ਬਦਲਣ ਤੋਂ ਬਾਅਦ ਮਿਟਦਾ ਹੈ। ਸ਼ੁਭ ਕਰਮ ਕਰੋ ਤਾਂ ਕਿ ਦੁੱਖ ਦਾ ਫਲ ਝੋਲੀ ਵਿੱਚ ਨਾ ਆਵੇ। ਭਗਤ ਜੀ ਕਹਿਣ ਲੱਗੇ ਬੀਜਦਾ ਹੈ ਕਿੱਕਰਾਂ ਦੇ ਬੀਜ ਤੇ ਕਿੱਕਰਾਂ ਦੇ ਬੀਜ ਬੀਜ ਕੇ ਮੰਗ ਕਰਦਾ ਮੈਨੂੰ ਦਾਖਾ ਮਿਲ ਜਾਣ। ਕਿਵੇਂ ਮਿਲਣ? ਕੋਈ ਕਿੱਕਰ ਦਾ ਬੀਜ ਬੀਜ ਕੇ ਲੰਗਰ ਚਲਾ ਦੇਵੇ, ਅਖੰਡ ਪਾਠ ਕਰਵਾ ਦੇਵੇ, ਅਰਦਾਸ ਕਰਵਾ ਲਵੇ ਕਿ ਇਹਨਾਂ ਮੇਰੀਆਂ ਕਿੱਕਰਾਂ ਨੂੰ ਅੰਗੂਰ ਲੱਗ ਜਾਣ? ਦੁਨੀਆਂ ਦਾ ਦਸਤੂਰ ਇਹ ਨਹੀਂ ਤੇ ਰੱਬ ਦਾ ਦਸਤੂਰ ਵੀ ਇਹ ਨਹੀਂ। ਨਾ ਸਾਡਾ ਦਸਤੂਰ ਹੈ ਤੇ ਨਾ ਪਰਮਾਤਮਾ ਦਾ ਦਸਤੂਰ ਹੈ। ਜੋ ਕਰਮ ਕਰ ਰਹੇ ਹੋ ਤੁਹਾਨੂੰ ਭੁਗਤਣੇ ਪੈਣਗੇ, ਖਾਣੇ ਪੈਣਗੇ। ਬੜਾ ਸੰਕੋਚ ਕਰਕੇ ਸੋਚ ਸਮਝ ਕੇ ਕਰਮ ਕਰੋ ਤਾਂ ਕਿ ਫਲ ਖਾਂਦਿਆਂ ਪਛਤਾਉਣਾ ਨਾ ਪਵੇ। ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਇੰਦਾ, ਪੈਂਦਾ ਲੋੜੈ ਪੱਟ। ਚਾਹੁੰਦਾ ਇਹ ਹੈ ਕਿ ਪੱਟ ਦੇ ਕੱਪੜੇ ਪਾਵਾਂ, ਪੱਟ ਮੈਨੇ ਰੇਸ਼ਮ ਦੇ ਕੱਪੜੇ ਪਾਵਾਂ, ਪਰ ਉੱਨ ਲੈ ਕੇ ਫਿਰ ਰਿਹਾ, ਉੱਨ ਕੱਤਦਾ ਫਿਰ ਰਿਹਾ, ਉੱਨ ਬੀਜਦਾ ਹੈ, ਉੱਨ ਹੰਡਾ ਰਿਹਾ ਹੈ, ਉੱਨ ਤੇਰੇ ਕੋਲ ਹੈ। ਚਾਹੁੰਦਾ ਇਹ ਹੈ ਕਿ ਮੈਂ ਰੇਸ਼ਮ ਬਣਾ ਲਵਾਂ, ਉੱਨ ਦੀ ਕਿਵੇਂ ਬਣੇ? ਤੋ ਜੋ ਕਰਮ ਕਰਨਾ ਹੈ ਧਿਆਨ ਦੇ ਕੇ ਕਰੋ, ਪਰਮਾਤਮਾ ਦੇ ਉੱਤੇ ਆਸ ਰੱਖ ਕੇ ਕਰੋ। ਪਰਮਾਤਮਾ ਤੋਂ ਆਸ ਨੂੰ ਥਿੜਕਣ ਨਾ ਦਿਓ। ਬੰਦੇ ਦੀ ਆਸ ਰੱਖੋਗੇ ਅਧੂਰੇ ਰਹੋਗੇ, ਬੰਦੇ ਦੀ ਆਸ ਰੱਖੋਗੇ ਦੁਖੀ ਰਹੋਗੇ। ਪਰਮਾਤਮਾ ਦੀ ਆਸ ਰੱਖੋਗੇ, ਪਰਮਾਤਮਾ ਦੁੱਖਾਂ ਨੂੰ ਮਿਟਾ ਦਿੰਦਾ ਹੈ, ਬੰਦਾ ਦੁੱਖ ਨੂੰ ਮਿਟਾਉਣ ਦੀ ਸਮਰੱਥਾ ਰੱਖਦਾ ਹੀ ਨਹੀਂ ਹੈ। ਫਿਰ ਪਰਮਾਤਮਾ ਕੋਈ ਅਹਿਸਾਨ ਨਹੀਂ ਵਿਖਾਉਂਦਾ, ਬੰਦਾ ਅਹਿਸਾਨ ਵਿਖਾਉਂਦਾ ਹੈ। ਕਰਮ ਕਰੋ ਅੱਖਾਂ ਖੋਲ ਕੇ, ਪਰ ਪਰਮਾਤਮਾ ਦੇ ਉੱਤੇ ਟੇਕ ਤੇ ਭਰੋਸਾ ਰੱਖ ਕੇ। ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਤਿੰਨ ਸਲੋਕਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਕਰਨ ਦਾ ਨਿਮਾਣਾ ਯਤਨ ਕੀਤਾ ਗਿਆ। ਸਤਿਗੁਰੂ ਜੀ ਰਹਿਮ ਕਰਨ, ਸਭ ਦੇ ਮਨਾਂ ਦੇ ਅੰਦਰ ਗੁਰਮਤਿ ਗਿਆਨ ਦੀ ਬਖਸ਼ਿਸ਼ ਕਰਨ, ਅਗਿਆਨਤਾ ਦਾ ਹਨੇਰਾ ਦੂਰ ਕਰਨ। ਤਮਾਮ ਹੋਈਆਂ ਭੁੱਲਾਂ ਲਈ ਦਾਸ ਖਿਮਾ ਦਾ ਜਾਚਕ ਹੈ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਫਰੀਦਾ ਗਲੀਏ ਚਿੱਕੜ ਦੂਰ ਘਰ,

ਹੋਂ ਭਿਜੋ ਸਿਜੋ ਕੰਬਲੀ ਅੱਲਾਹ ਵਰਸੋ ਮੈਂ ਹੋਂ ਜਾਏ ਮਿਲਾਂ ਤਿੰਨਾ ਸਜਣਾ ਟੁੱਟੋ ਨਹੀਂ ਹੋ ਭਿਜੋ ਸਿਜੋ ਕੰਬਲੀ ਅੱਲਾਹ ਵਰਸੋ ਮੈਂ ਹੋਂ ਜਾਏ ਮਿਲਾਂ ਤਿੰਨਾ ਸਜਣਾ ਟੁੱਟੋ ਨਹੀਂ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਆਪ ਲੜੀਵਾਰ ਕਥਾ ਸਰਵਣ ਕਰ ਰਹੇ ਹੋ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਵਿੱਚੋਂ। ਭਗਤ ਫਰੀਦ ਸਾਹਿਬ ਜੀ ਦੇ ਦੋ ਸਲੋਕ ਆਪ ਸੰਗਤਾਂ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ ਔਰ ਇਹ ਦੋਵੇਂ ਸਲੋਕ ਬੜੇ ਡੂੰਘੇ ਨੇ, ਬੜੇ ਰਹੱਸਮਈ ਨੇ। ਅਗਰ ਉਪਰੋਂ ਉਪਰੋਂ ਅਰਥ ਕਰੋਗੇ ਤੇ ਮਨ ਦੁਬਦਾ ਦੇ ਅੰਦਰ ਅਵੱਛ ਜਾਏਗਾ। ਗਹਿਰਾਈ ਦੇ ਅੰਦਰ ਜਾ ਕੇ ਮੁਤਾਲਿਆ ਕਰੋਗੇ ਇਹਨਾਂ ਦੋਵਾਂ ਸਲੋਕਾਂ ਦਾ ਤੇ ਗੱਲ ਸਪਸ਼ਟ ਹੋ ਜਾਏਗੀ ਭਗਤ ਜੀ ਕਹਿਣਾ ਕੀ ਚਾਹੁੰਦੇ ਨੇ। ਪਹਿਲਾ ਸਲੋਕ ਹੈ ਫਰੀਦਾ ਗਲੀਏ ਚਿੱਕੜ। ਇੱਕ ਇੱਕ ਅੱਖਰ ਬੜਾ ਰਹੱਸਮਈ ਹੈ, ਕਹਿਣ ਲੱਗੇ ਗਲੀਆਂ ਦੇ ਅੰਦਰ ਚਿੱਕੜ ਹੈ। ਆਰੰਭ ਵਿੱਚ ਮੈਂ ਇੱਕ ਬੇਨਤੀ ਹੋਰ ਕਰਦਾ ਚੱਲਾਂ। ਗੁਰਬਾਣੀ ਨੂੰ ਐਕਸਪਲੇਨ ਕਰਨ ਵਾਲਾ, ਗੁਰਬਾਣੀ ਦੇ ਅਰਥ ਭੇਦ ਖੋਲਣ ਵਾਲਾ, ਉਹਦੇ ਵਿੱਚ ਹਜ਼ਾਰ ਊਣ ਤਾਈਆਂ ਹੋ ਸਕਦੀਆਂ ਨੇ। ਗੁਰਬਾਣੀ ਦਾ ਸਰੋਤਾ, ਉਹਦੇ ਵਿੱਚ ਵੀ ਅਨੇਕ ਖਾਮੀਆਂ ਹੋ ਸਕਦੀਆਂ ਨੇ। ਮੈਂ ਇਸ ਤਰ੍ਹਾਂ ਅਰਜ਼ ਕਰਾਂ ਕਿ ਸਾਨੂੰ ਗੁਰਬਾਣੀ ਦੇ ਅਰਥ ਨਾ ਕਰਨੇ ਆਉਣ ਗੱਲ ਵੱਖਰੀ ਹੈ, ਤੁਹਾਡੇ ਵਿੱਚੋਂ ਕਿਸੇ ਸਰੋਤੇ ਦੀ ਪਕੜ ਵਿੱਚ ਬਾਣੀ ਨਾ ਆਵੇ ਇਹ ਵੀ ਗੱਲ ਵੱਖਰੀ ਹੈ। ਪਰ ਬਾਣੀ ਹੈ ਨਰੋਲ ਸੱਚ ਦਾ ਖਜ਼ਾਨਾ। ਬਾਣੀ ਦੇ ਸੰਬੰਧ ਵਿੱਚ ਮਨ ਦੇ ਅੰਦਰ ਇਹ ਸ਼ੰਕਾ ਪੈਦਾ ਕਦੀ ਨਹੀਂ ਕਰਨਾ ਕਿ ਗੁਰਬਾਣੀ ਦਾ ਕੋਈ ਵਾਕ ਅਧੂਰਾ ਹੈ, ਕੋਈ ਬਚਨ ਅਧੂਰਾ ਹੈ। ਹਾਂ, ਉਹ ਬਚਨ ਸਾਡੀ ਪਕੜ ਵਿੱਚ ਨਹੀਂ ਆ ਰਿਹਾ, ਇਹ ਗੱਲ ਹੈ। ਉੱਥੋਂ ਤੱਕ ਸਾਡੀ ਸਮਝ ਦੀ ਉਡਾਰੀ, ਸਮਝ ਦੀ ਪਰਵਾਜ਼ ਨਹੀਂ ਜਾ ਸਕੀ, ਇਹ ਗੱਲ ਹੈ। ਆਰੰਭ ਵਿੱਚ ਹੀ ਹਜ਼ੂਰ ਕਹਿ ਰਹੇ ਨੇ ਆਦ ਸੱਚ ਜੁਗਾਦ ਸੱਚ ਹੈ ਪੀਹੀ ਸੱਚ ਨਾਨਕ ਹੋਸੀ ਪੀਹੀ ਸੱਚ। ਪਰਮਾਤਮਾ ਸੱਚਾ ਹੈ, ਇਹ ਪਰਮਾਤਮਾ ਦੀ ਬਾਣੀ ਵੀ ਸੱਚੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਏ। ਇਹ ਬੇਨਤੀ ਕਰਨ ਦੀ ਮੈਨੂੰ ਲੋੜ ਕਿਉਂ ਪਈ? ਇੱਕ ਪਾਸੇ ਅਸੀਂ ਮੰਨ ਰਹੇ ਹਾਂ ਕਿ ਗੁਰਬਾਣੀ ਨਰੋਲ ਸੱਚ ਦਾ ਖਜ਼ਾਨਾ ਹੈ। ਇਹ ਪੱਖਾ ਚੱਲਦਾ, ਬੰਦ ਕਰ ਦਿਓ, ਕੀ ਹੈ ਆਵਾਜ਼ ਜੀ ਆਉਂਦੀ ਕੋਈ। ਇੱਕ ਪਾਸੇ ਅਸੀਂ ਮੰਨ ਰਹੇ ਹਾਂ ਕਿ ਗੁਰਬਾਣੀ ਨਰੋਲ ਸੱਚ ਦਾ ਖਜ਼ਾਨਾ ਹੈ, ਦੂਸਰੇ ਪਾਸੇ ਭਗਤ ਫਰੀਦ ਸਾਹਿਬ ਜੀ ਦਾ ਇਹ ਸਲੋਕ ਸੁਣੋ, ਭਗਤ ਜੀ ਕਹਿਣ ਲੱਗੇ ਗਲੀਏ ਚਿੱਕੜ, ਗਲੀਆਂ ਦੇ ਅੰਦਰ ਚਿੱਕੜ। ਪਰ ਅੱਜ ਦੇਸ਼ ਵਿਦੇਸ਼ ਦੇ ਅੰਦਰ ਵਿਚਰ ਕੇ ਵੇਖ ਰਹੇ ਹਾਂ, ਜਿਨ੍ਹਾਂ ਗਲੀਆਂ ਦੇ ਅੰਦਰ ਚਿੱਕੜ ਹੈ ਉਹ ਬਿਲਕੁਲ ਗਿਣਤੀ ਦੇ ਅੰਦਰ ਆਉਣ ਵਾਲੀਆਂ ਗਲੀਆਂ ਨੇ, ਔਰ ਜਿਨ੍ਹਾਂ ਵਿੱਚ ਚਿੱਕੜ ਨਹੀਂ ਉਹ ਹਰ ਪਿੰਡ ਸ਼ਹਿਰ ਦੀਆਂ ਗਲੀਆਂ ਸਾਫ਼ ਨੇ। ਸ਼ਹਿਰਾਂ ਦੀਆਂ ਗਲੀਆਂ ਦੇ ਅੰਦਰ ਚਿੱਕੜ ਨਹੀਂ, ਪਿੰਡ ਦੀਆਂ ਗਲੀਆਂ ਦੇ ਅੰਦਰ ਤਕਰੀਬਨ ਚਿੱਕੜ ਨਹੀਂ, ਆਪ ਵੇਖ ਹੀ ਰਹੇ ਹੋ। ਤੋ ਕੀ ਕਹਾਂਗੇ ਕਿ ਭਗਤ ਫਰੀਦ ਸਾਹਿਬ ਜੀ ਦੇ ਬੋਲ ਝੂਠੇ ਪੈ ਗਏ? ਨਹੀਂ, ਬੜੇ ਗੌਰ ਨਾਲ ਇਹਨਾਂ ਬਚਨਾਂ ਨੂੰ ਸਮਝਣ ਦੀ ਕਿਰਪਾ ਕਰਿਓ। ਰਸਤੇ ਦੋ ਨੇ, ਇੱਕ ਰਸਤੇ ਦੇ ਉੱਤੇ ਚੱਲਦਾ ਹੈ ਸਾਡਾ ਤਨ, ਦੂਸਰੇ ਰਸਤੇ ਦੇ ਉੱਤੇ ਚੱਲਦਾ ਹੈ ਸਾਡਾ ਮਨ। ਜਿਸ ਰਸਤੇ, ਜਿਸ ਗਲੀ, ਜਿਸ ਰੋਡ, ਜਿਸ ਬਾਜ਼ਾਰ ਦੇ ਉੱਤੋਂ ਤੁਰ ਕੇ ਸਾਡਾ ਤਨ ਆਉਣਾ ਹੈ, ਉਹ ਰਸਤੇ ਤੇ ਅੱਜ ਬਿਲਕੁਲ ਸਾਫ਼ ਨੇ, ਕੋਈ ਚਿੱਕੜ ਨਹੀਂ ਹੈ।
ਪਰ ਜਿਨ੍ਹਾਂ ਰਸਤਿਆਂ ਦੇ ਵਿੱਚੋਂ ਦੀ ਹੋ ਕੇ ਸਾਡੇ ਧਿਆਨ ਨੇ ਨਿਕਲ ਕੇ ਪਰਮਾਤਮਾ ਦੇ ਨਾਲ ਜੁੜਨਾ ਹੈ, ਉਹਨਾਂ ਗਲੀਆਂ ਦੇ ਅੰਦਰ ਚਿੱਕੜ ਭਰਪੂਰ ਹੈ, ਉੱਥੇ ਚਿੱਕੜ ਦੀ ਸਫਾਈ ਨਹੀਂ ਹੈ। ਫਿਰ ਬੇਨਤੀ ਕਰਾਂ, ਇੱਕ ਦਰ ਹੈ, ਦੂਜਾ ਘਰ ਹੈ। ਜਿੱਥੇ ਆਪ ਬੈਠੇ ਹੋ ਇਹਦਾ ਨਾਂ ਹੈ ਦਰ, ਇਹਨੂੰ ਆਪਾਂ ਅਕਸਰ ਕਹਿ ਦਿੰਦੇ ਹਾਂ ਗੁਰਦੁਆਰਾ। ਔਰ ਪਿਛਲਿਆਂ ਦਿਨਾਂ ਦੇ ਅੰਦਰ ਮੈਂ ਇੱਕ ਅਰਜ਼ ਗੁਜ਼ਾਰੀ ਸੀ, ਇਹਨੂੰ ਪੁਰਾਣੇ ਸਮੇਂ ਦੇ ਅੰਦਰ ਗੁਰਦੁਆਰਾ ਵੀ ਨਹੀਂ ਸੀ ਕਹਿੰਦੇ, ਨਵਾਂ ਲਫ਼ਜ਼ ਹੈ ਗੁਰਦੁਆਰਾ। ਪੁਰਾਣੇ ਸਮੇਂ ਵਿੱਚ ਕਹਿੰਦੇ ਸਨ ਧਰਮਸ਼ਾਲਾ, ਇੱਥੇ ਬਹਿ ਕੇ ਧਰਮ ਦੇ ਨੇਮ ਨੁਕਤੇ ਸਿੱਖੇ ਜਾਂਦੇ ਨੇ, ਸਿਖਾਏ ਜਾਂਦੇ ਨੇ, ਜਿੱਥੇ ਬਹਿ ਕੇ ਆਮ ਦੁਨਿਆਵੀ ਵਿਦਿਆ ਤਾਲੀਮ ਲਈ ਦਿੱਤੀ ਜਾ ਸਕੇ।

ਇੱਕ ਦਰ ਹੈ, ਦਰ ਮੀਨ ਦਰਵਾਜ਼ਾ, ਦਰਵਾਜ਼ੇ ਵਿੱਚੋਂ ਦੀ ਨਿਕਲ ਕੇ ਹੀ ਅੱਗੇ ਜਾਇਆ ਜਾਣਾ ਹੈ। ਔਰ ਦਰਵਾਜ਼ੇ ਤੋਂ ਨਿਕਲ ਕੇ ਜਿੱਥੇ ਅੱਗੇ ਜਾਣਾ ਹੈ ਉਹ ਹੁੰਦਾ ਹੈ ਘਰ, ਤੇ ਘਰ ਹੈ ਸਾਡਾ ਸ਼ਬਦ ਗੁਰੂ। ਆਉਣਾ ਹੈ ਦਰਵਾਜ਼ੇ ਤੇ ਇਸ ਕਰਕੇ ਕਿ ਜੋ ਘਰ ਦਾ ਮਾਲਕ ਹੈ ਉਹਦੀ ਸਮਝ ਲੱਗ ਜਾਏ, ਜੋ ਘਰ ਦਾ ਮਾਲਕ ਹੈ ਉਹਦੇ ਨਾਲ ਜੁੜਨਾ ਕਿਵੇਂ ਹੈ ਸਮਝ ਮਿਲ ਜਾਏ, ਉਸ ਰਾਹ ਦੇ ਉੱਤੇ ਚੱਲਣਾ ਕਿਵੇਂ ਹੈ ਸਮਝ ਮਿਲ ਜਾਏ। ਘਰ ਹੈ ਸ਼ਬਦ, ਦਰ ਹੈ ਜਿੱਥੇ ਅਸੀਂ ਜੁੜੇ ਬੈਠੇ ਹਾਂ। ਇਸ ਦਰ ਤੱਕ ਚੱਲ ਕੇ ਤੁਹਾਡਾ ਤਨ ਪਹੁੰਚਿਆ। ਮੈਂ ਬੇਨਤੀ ਕਰ ਰਿਹਾ ਸਾਂ, ਰਸਤੇ ਦੋ ਨੇ, ਇੱਥੋਂ ਤੱਕ ਤੁਹਾਡੇ ਤਨ ਦੀ ਸਮਰੱਥਾ ਹੈ ਉਹ ਤੁਹਾਨੂੰ ਲੈ ਕੇ ਆ ਚੁੱਕਾ ਹੈ ਇਸ ਦਰ ਤੱਕ, ਪਰ ਇੱਥੋਂ ਅੱਗੇ ਘਰ ਤੱਕ ਚੱਲ ਕੇ ਜਾਣਾ ਉਹ ਸਾਡੇ ਤਨ ਦੇ ਵਸ ਵਿੱਚ ਨਹੀਂ, ਉਹ ਸਾਡੇ ਮਨ ਦੇ ਵਸ ਵਿੱਚ ਹੈ। ਦੂਸਰਾ ਰਸਤਾ ਜੋ ਸ਼ਬਦ ਦੇ ਨਾਲ ਅਸੀਂ ਸੁਰਤ ਨੂੰ ਜੋੜਨਾ ਹੈ। ਹੁਣ ਸੁਰਤ ਨੇ ਜਿਸ ਮਾਰਗ ਦੇ ਉੱਤੇ ਚੱਲ ਕੇ ਜਾਣਾ ਹੈ ਸ਼ਬਦ ਤੱਕ, ਸ਼ਬਦ ਨੇ ਸੁਰਤ ਦੇ ਨਾਲ ਜੁੜਨਾ ਹੈ, ਸ਼ਬਦ ਹੈ ਘਰ, ਉੱਥੇ ਚੱਲਣਾ ਹੈ ਸੁਰਤ ਨੇ, ਤੇ ਜਿਸ ਮਾਰਗ ਦੇ ਉੱਤੇ ਸੁਰਤ ਨੇ ਚੱਲਣਾ ਹੈ ਉਸ ਮਾਰਗ ਦਾ ਜ਼ਿਕਰ ਕਰ ਰਹੇ ਨੇ ਭਗਤ ਫਰੀਦ ਸਾਹਿਬ ਜੀ। ਉਹਨਾਂ ਗਲੀਆਂ ਦੇ ਅੰਦਰ ਚਿੱਕੜ ਬੜਾ ਹੈ, ਉਹਨਾਂ ਰਾਹਾਂ ਦੇ ਅੰਦਰ ਬੜਾ ਚਿੱਕੜ ਹੈ। ਜਿਨ੍ਹਾਂ ਰਾਹਾਂ ਦੇ ਉੱਤੇ ਸਾਡਾ ਤਨ ਚੱਲਦਾ ਹੈ, ਚੱਲ ਕੇ ਦਰ ਤੱਕ ਆਉਂਦਾ ਹੈ, ਉਹ ਰਾਹ ਤੇ ਅੱਜ ਬਿਲਕੁਲ ਸਾਫ ਸੁਥਰੇ ਨਜ਼ਰ ਆ ਰਹੇ ਨੇ, ਕੋਈ ਚਿੱਕੜ ਕੋਈ ਮੈਲ ਨਜ਼ਰ ਨਹੀਂ ਆਉਂਦੇ। ਜਿਨ੍ਹਾਂ ਗਲੀਆਂ ਵਿੱਚੋਂ ਸਾਡੇ ਧਿਆਨ ਨੇ ਇਕੱਠਾ ਹੋ ਕੇ ਆਪਣੇ ਆਪ ਨੂੰ ਸੰਭਾਲ ਕੇ ਸ਼ਬਦ ਦੇ ਨਾਲ ਜੁੜਨਾ ਹੈ, ਉਹਨਾਂ ਰਾਹਾਂ ਦੇ ਉੱਤੇ ਚਿੱਕੜ ਬੜਾ ਹੈ। ਹੁਣ ਤੁਹਾਡੇ ਵਿੱਚੋਂ ਜਿਹੜੇ ਥੋੜਾ ਜਿਹਾ ਕੋਈ ਅਭਿਆਸੀ ਸੱਜਣ ਨੇ ਉਹਨਾਂ ਨੂੰ ਜ਼ਿਆਦਾ ਮੇਰੀ ਬੇਨਤੀ ਦੀ ਪਕੜ ਆਏਗੀ। ਜਦ ਵੀ ਤੁਸੀਂ ਕਿਧਰੇ ਵਾਹਿਗੁਰੂ ਵਾਹਿਗੁਰੂ ਬੋਲਦੇ ਹੋ, ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰਦੇ ਹੋ, ਉਹ ਚਿੱਕੜ ਤੁਹਾਡੇ ਸਾਹਮਣੇ ਚਟਾਨ ਦੀ ਤਰ੍ਹਾਂ ਆਣ ਕੇ ਖੜਾ ਹੋ ਜਾਂਦਾ ਹੈ। ਉਹੀ ਚਿੱਕੜ ਤੁਸੀਂ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਪਾਣ ਕਰਕੇ ਵਾਹਿਗੁਰੂ ਵਾਹਿਗੁਰੂ ਜ਼ੁਬਾਨ ਤੋਂ ਬੋਲ ਰਹੇ ਹੋ, ਆਪਣੇ ਧਿਆਨ ਨੂੰ ਸ਼ਬਦ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਹੋ, ਪਰ ਵਿਚਕਾਰ ਕਦੀ ਕਾਮ ਦਾ ਚਿੱਕੜ ਆਣ ਕੇ ਰੁਕ ਜਾਂਦਾ ਹੈ, ਕਦੀ ਕ੍ਰੋਧ ਆਣ ਕੇ ਸਾਹਮਣੇ ਠਹਿਰ ਜਾਂਦਾ ਹੈ, ਕਦੀ ਨਿੰਦਾ, ਕਦੀ ਈਰਸ਼ਾ, ਕਦੀ ਦੁਸ਼ਮਣੀ, ਕਦੀ ਵਕੀਲੀ, ਕਦੀ ਹੋਰ ਹੋਰ ਬੁਰਾਈਆਂ, ਇਹ ਤੇ ਸਾਰਾ ਚਿੱਕੜ ਹੈ। ਫਿਰ ਉਹ ਗਲੀਆਂ ਕਿਹੜੀਆਂ ਨੇ? ਸਾਰੇ ਦੇ ਸਾਰੇ ਇੰਦਰੇ, ਅੱਖਾਂ ਦਾ ਆਪਣਾ ਚਿੱਕੜ ਹੈ, ਕੰਨਾਂ ਦਾ ਆਪਣਾ ਚਿੱਕੜ ਹੈ, ਔਰ ਇਸ ਤਰ੍ਹਾਂ ਹੀ ਨਾਸ ਕਾਵਾਂ ਦਾ ਆਪਣਾ ਚਿੱਕੜ ਹੈ, ਗੁਪਤ ਇੰਦਰਿਆਂ ਦਾ ਆਪਣਾ ਚਿੱਕੜ ਹੈ। ਹਰ ਇੰਦਰਾ ਇੱਕ ਗਲੀ ਦੀ ਤਰ੍ਹਾਂ ਇਹਨਾਂ ਨੇ ਚਿੱਕੜ ਬਣਾਇਆ ਜੋ ਮਨ ਨੂੰ ਸ਼ਬਦ ਦੇ ਨਾਲ ਜੁੜਨ ਵਿੱਚ ਬਾਧਾ ਖੜੀ ਕਰਦੇ ਨੇ, ਸੁਰਤ ਨੂੰ ਸ਼ਬਦ ਤੱਕ ਪਹੁੰਚਣ ਨਹੀਂ ਦਿੰਦੇ। ਭਗਤ ਜੀ ਕਹਿਣ ਲੱਗੇ ਗਲੀਏ ਚਿੱਕੜ, ਦੇਖੋ ਇੱਕ ਇੱਕ ਬਚਨ ਡੂੰਘਾ ਹੈ। ਕਹਿਣ ਲੱਗੇ ਦੂਰ ਘਰ, ਇਹ ਜਿਹੜਾ ਮੈਂ ਸਲੋਕ ਤੁਹਾਡੇ ਸਾਹਮਣੇ ਪੜ੍ਹ ਰਿਹਾ ਇਹ ਸਲੋਕ ਹੈ ਬਾਬਾ ਫਰੀਦ ਜੀ ਦੀ ਬਾਣੀ ਦੇ ਅੰਦਰ 24 ਨੰਬਰ ਵਾਲਾ ਸਲੋਕ। ਇਸ ਤੋਂ ਪਿੱਛੇ 19 ਨੰਬਰ ਸਲੋਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਨੇ ਕਾਫੀ ਬਚਨ ਕਿਹਾ। ਕਹਿਣ ਲੱਗੇ ਕਿ ਫਰੀਦਾ, ਜੰਗਲ ਜੰਗਲ ਕਿਆ ਭਵੈ, ਵਨ ਕੰਡਾ ਮੋੜੇ, ਵਸੀ ਰੱਬ ਹਿਆਲੀਏ। ਹਿਆਲੀਏ ਦਾ ਮਤਲਬ ਹਿਰਦਾ। ਜੰਗਲ ਕਿਆ ਢੂੰਡੇ? ਕਹਿਣ ਲੱਗੇ ਰੱਬ ਤੇਰੇ ਅੰਦਰ ਵਸਦਾ ਹੈ, ਤੂੰ ਜੰਗਲਾਂ ਦੇ ਵਿੱਚ ਲੱਭਣ ਦਾ ਯਤਨ ਕਰਦਾ ਹੈ, ਪਰਮਾਤਮਾ ਤੇਰੇ ਅੰਦਰ ਹੈ। ਪਰ ਇਸ 24 ਨੰਬਰ ਸਲੋਕ ਦੇ ਅੰਦਰ ਕਹਿ ਰਹੇ ਨੇ ਦੂਰ ਘਰ। ਹੁਣ ਜੇ ਦੋਵਾਂ ਸਲੋਕਾਂ ਨੂੰ ਪੈਰਲਰ ਰੱਖੋ, ਦੋਵਾਂ ਸਲੋਕਾਂ ਨੂੰ ਸਾਹਮਣੇ ਬਰਾਬਰ ਬਰਾਬਰ ਬਿਠਾ ਕੇ ਪੜ੍ਹੋ, ਤੇ ਆਮ ਮਨ ਦੇ ਅੰਦਰ ਦੁਬਧਾ ਬਣ ਜਾਏਗੀ ਕਿ ਇੱਕ ਸਲੋਕ ਵਿੱਚ ਭਗਤ ਜੀ ਕਹਿ ਰਹੇ ਨੇ ਕਿ ਪਰਮਾਤਮਾ ਹਿਰਦੇ ਵਿੱਚ ਵੱਸਦਾ, ਇੱਕ ਸਲੋਕ ਵਿੱਚ ਕਹਿ ਰਹੇ ਨੇ ਦੂਰ ਘਰ, ਦੁਬਧਾ ਬਣ ਜਾਏਗੀ ਨਾ ਮਨ ਦੇ ਅੰਦਰ। ਇੱਕ ਵਿੱਚ ਕਹਿ ਰਹੇ ਨੇ ਘਰ ਬੜਾ ਦੂਰ ਹੈ ਰੱਬ ਦਾ, ਇੱਕ ਵਿੱਚ ਕਹਿ ਰਹੇ ਨੇ ਰੱਬ ਤੇਰੇ ਅੰਦਰ ਹੈ, ਪਰ ਦੁਬਧਾ ਨਹੀਂ ਹੈ। ਗੁਰਬਾਣੀ ਦੇ ਅਰਥ ਗਹਿਰਾਈ ਦੇ ਅੰਦਰ ਉਤਰਨ ਤੋਂ ਬਾਅਦ ਹੀ ਸਮਝ ਵਿੱਚ ਪੈਂਦੇ ਨੇ, ਉਪਰੋਂ ਉਪਰੋਂ ਅਰਥ ਕਰੋਗੇ ਗੱਲ ਪੱਲੇ ਨਹੀਂ ਪਏਗੀ। ਸਾਗਰ ਦੇ ਕਿਨਾਰੇ ਕਿਨਾਰੇ ਆਪ ਚੱਲਦੇ ਜਾਓ, ਘੋਗੇ, ਸਿੱਪੀਆਂ, ਰੇਤਾ, ਇਸ ਤਰ੍ਹਾਂ ਸਭ ਕੁਝ ਮਿਲ ਜਾਏਗਾ, ਕੰਕਰ ਪੱਥਰ ਮਿਲ ਜਾਣਗੇ, ਪਰ ਸਾਗਰ ਦੀ ਆਗੋਸ਼ ਦੇ ਅੰਦਰ ਬਹੁਤ ਡੂੰਘਾ ਉਤਰ ਜਾਣ ਤੋਂ ਬਾਅਦ ਹੀਰੇ ਮਿਲਦੇ ਨੇ, ਬਾਹਰ ਕਿਨਾਰਿਆਂ ਦੇ ਉੱਤੇ ਕਦੀ ਹੀਰੇ ਨਹੀਂ ਹੁੰਦੇ। ਹੀਰਿਆਂ ਨੂੰ ਲੱਭਣ ਵਾਸਤੇ ਸਾਗਰ ਦੀ ਡੂੰਘਾਈ ਵਿੱਚ ਜਾਣਾ ਹੀ ਪੈਂਦਾ ਹੈ, ਗਹਿਰਾਈ ਦੇ ਅੰਦਰ ਟੁੱਬੀ ਲਾਉਣੀ ਪੈਂਦੀ ਹੈ। ਤੋ ਖੈਰ, ਕਹਿ ਰਹੇ ਨੇ ਗਲੀਆਂ ਦੇ ਅੰਦਰ ਚਿੱਕੜ ਹੈ, ਰੱਬ ਦਾ ਘਰ ਬੜਾ ਦੂਰ ਹੈ। ਹੁਣ ਇਹ ਚਿੱਕੜ ਕਰਕੇ ਹੀ ਪਰਮਾਤਮਾ ਦਾ ਘਰ

0: ਨੂੰ ਦੂਰ ਮਹਿਸੂਸ ਹੋ ਰਿਹਾ ਹੈ ਅੰਦਰ, ਪਰ ਅੰਦਰ ਹੁੰਦਾ ਹੋਇਆ ਵੀ ਉਹ ਇਸ ਤਰ੍ਹਾਂ ਲੱਗ ਰਿਹਾ ਕਿ ਬਹੁਤ ਦੂਰ ਹੈ। ਕਿਉਂ ਦੂਰ ਹੈ? ਕਿਉਂਕਿ ਚਿੱਕੜ ਦੀ ਦੀਵਾਰ ਬਣਦੀ ਬਣਦੀ ਇੰਨੀ ਤਾਕਤਵਰ ਦੀਵਾਰ ਬਣ ਗਈ ਹੈ ਕਿ ਉਹ ਮਹਿਲ ਦੇ ਪਾਰ ਕੌਣ ਵੱਸਦਾ ਹੈ? ਸਾਨੂੰ ਧਿਆਨ ਵਿੱਚ ਇਹ ਗੱਲ ਆਉਂਦੀ ਵੀ ਨਹੀਂ ਤੇ ਨਜ਼ਰਾਂ ਉਹਨੂੰ ਤੱਕਦੀਆਂ ਵੀ ਨਹੀਂ। ਉਸ ਮਹਿਲ ਦੀ ਬਣੀ ਹੋਈ ਦੀਵਾਰ ਦੇ ਪਾਰ ਕੌਣ ਹੈ? ਇਹ ਗੱਲ ਸਾਡੀਆਂ ਨਜ਼ਰਾਂ ਦੀ ਪਕੜ ਵਿੱਚ ਆਉਂਦੀ ਨਹੀਂ। ਕਿਉਂ ਨਹੀਂ ਆਉਂਦੀ? ਕਿਉਂਕਿ ਰਸਤੇ ਵਿੱਚ ਦੀਵਾਰ ਹੈ। ਔਰ ਦੀਵਾਰ ਕਿਸ ਚੀਜ਼ ਦੀ ਹੈ? ਮਹਿਲ ਦੀ ਬਣੀ ਹੋਈ ਦੀਵਾਰ। ਤਾਂ ਕਰਕੇ ਪਰਮਾਤਮਾ ਦਾ ਘਰ ਦੂਰ ਲੱਗਦਾ। ਜਿਤਨੀ ਜਿਤਨੀ ਮਹਿਲ ਹਿਰਦੇ ਵਿੱਚੋਂ ਹਟਦੀ ਜਾਏ ਤਿਵੇਂ ਤਿਵੇਂ ਪਰਮਾਤਮਾ ਨੇੜੇ ਮਹਿਸੂਸ ਹੋਣਾ ਸ਼ੁਰੂ ਕਰ ਦਿੰਦਾ ਹੈ। ਹਿਰਦਾ ਬਹੁਤ ਮੈਲਾ ਹੈ, ਮਨੁੱਖ ਐਲਾਨੀਆਂ ਕਹਿ ਸਕਦਾ ਹੈ ਪਰਮਾਤਮਾ ਹੈ ਨਹੀਂ ਹੈ। ਹਿਰਦਾ ਬਹੁਤ ਮੈਲਾ ਹੈ, ਮਨੁੱਖ ਕਹਿ ਸਕਦਾ ਹੈ ਪਰਮਾਤਮਾ ਬੜੀ ਦੂਰ ਹੈ। ਹਿਰਦੇ ਦੀ ਮੈਲ ਤੁਸੀਂ ਹਟਾਉਣੀ ਸ਼ੁਰੂ ਕਰ ਦਿੱਤੀ ਹੈ, ਮਨ ਦੀ ਮੈਲ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਮਹਿਸੂਸ ਹੋਣਾ ਸ਼ੁਰੂ ਹੋਏਗਾ ਪਰਮਾਤਮਾ ਦੇ ਮੈਂ ਨੇੜੇ ਜਾ ਰਿਹਾ, ਪਰਮਾਤਮਾ ਮੇਰੇ ਨੇੜੇ ਆ ਰਿਹਾ। ਪਰਮਾਤਮਾ ਦੀ ਨੇੜਤਾ ਤੁਹਾਨੂੰ ਖੁਦ ਨੂੰ ਮਹਿਸੂਸ ਹੋਣੀ ਸ਼ੁਰੂ ਹੋਏਗੀ। ਫਿਰ ਮੈਂ ਇੱਕ ਬੇਨਤੀ ਆਪਣੀ ਵਿਚਾਰ ਲੜੀ ਨੂੰ ਵਿਚਕਾਰ ਰੋਕ ਕੇ ਹੋਰ ਅਰਜ਼ ਕਰਦਾ ਚੱਲਾਂ। ਆਪ ਜੋ ਰੋਜ਼ ਰੋਜ਼ ਗੁਰੂ ਦੁਆਰੇ ਆਉਣ ਵਾਲੇ ਹੋ, ਤੁਹਾਡੇ ਮਨ ਦੇ ਉੱਤੋਂ ਮੈਲ ਉਤਰਦੀ ਹੈ। ਭਾਵੇਂ ਮੈਲ ਦਾ ਇੱਕ ਜ਼ਰਾ ਉਤਰਦਾ ਹੈ, ਭਾਵੇਂ ਮੈਲ ਦੇ ਚਾਰ ਕਣ ਉਤਰਦੇ ਨੇ, ਮੈਲ ਅਵੱਛ ਉਤਰਦੀ ਹੈ। ਪਰ ਆਪ ਤਾਲੀਮ ਯਾਫਤਾ ਦੇਸ਼ ਦੇ ਵਾਸੀ ਹੋ। ਅੱਜ ਦਾ ਮਨੁੱਖ ਤਰਕਵਾਦੀ ਬਹੁਤ ਹੈ। ਹੁਣ ਤਰਕ ਵਿੱਚੋਂ ਸਵਾਲ ਪੈਦਾ ਹੋਏਗਾ ਕਿ ਜੇ ਹਕੀਕਤ ਹੈ ਕਿ ਮੈਲ ਉਤਰਦੀ ਹੈ, ਤਾਂ ਫਿਰ ਮੈਂ 20 ਸਾਲ ਤੋਂ ਲਗਾਤਾਰ ਗੁਰਦੁਆਰੇ ਆ ਰਿਹਾ, ਮੇਰੀ ਮੈਲ ਕਿਉਂ ਨਹੀਂ ਉਤਰੀ? ਮੈਨੂੰ ਰਸ ਗੁਰਬਾਣੀ ਦਾ ਕਿਉਂ ਨਹੀਂ ਆਇਆ? ਮੈਨੂੰ ਆਨੰਦ ਦੀ ਮੰਜ਼ਿਲ ਕਿਉਂ ਨਹੀਂ ਮਿਲੀ? ਪਰਮਾਤਮਾ ਮੈਨੂੰ ਨੇੜੇ ਮਹਿਸੂਸ ਕਿਉਂ ਨਹੀਂ ਹੋਇਆ? ਆਪ ਆਉਂਦੇ ਹੋ, ਮੈਲ ਤੁਹਾਡੀ ਕਥਾ ਕੀਰਤਨ ਸੁਣਨ ਕਰਨ ਤੋਂ ਬਾਅਦ ਉਤਰਦੀ ਹੈ। ਉਤਰਦੀ ਮਹਿਸੂਸ ਕਿਉਂ ਨਹੀਂ ਹੁੰਦੀ? ਕਿਉਂਕਿ ਬਾਹਰ ਜਾਂਦੇ ਹੋ ਤੇ ਇਹ ਮਨ ਦਾ ਕੱਪੜਾ ਫੇਰ ਚੁੱਕ ਕੇ ਚਿੱਕੜ ਦੇ ਅੰਦਰ ਲਬਰੇਜ ਕਰ ਲੈਂਦੇ ਹੋ, ਭਰ ਲੈਂਦੇ ਹੋ, ਉਹਨੂੰ ਸੰਭਾਲਦੇ ਨੇ। ਮੈਲ ਉਤਰਦੀ ਤੇ ਤਾਂ ਹੀ ਨਜ਼ਰ ਪਏਗੀ ਨਾ ਕਿ ਜੇ ਥੋੜੀ ਮੈਲ ਅੱਜ ਉਤਰੀ ਏ, ਅੱਗੋਂ ਇਹਨੂੰ ਸੰਭਾਲੋ, ਮੈਲ ਉੱਪਰ ਚੜੇ ਨਾ, ਥੋੜੀ ਮੈਲ ਕੱਲ ਉਤਰੇਗੀ। ਇਸ ਤਰ੍ਹਾਂ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਤੁਹਾਨੂੰ ਮਹਿਸੂਸ ਹੋਏਗਾ ਕਿ ਮੇਰੇ ਮਨ ਦਾ ਕੱਪੜਾ ਕੁਛ ਉਜਲਾ ਹੋ ਗਿਆ, ਕੁਝ ਸਾਫ਼ ਹੋ ਗਿਆ। ਅਗਰ ਇਹਨੂੰ ਸੰਭਾਲੋਗੇ, ਅਗਰ ਇਹਨੂੰ ਸੰਭਾਲਿਆ ਨਾ, ਥੋੜੀ ਮੈਲ ਉਤਰਦੀ ਏ, ਬਾਹਰ ਜਾ ਕੇ ਬਹੁਤੀ ਰੋਜ਼ ਰੋਜ਼ ਚੜਾ ਲੈਂਦੇ ਆ, ਉਹੀ ਚੁਗਲੀ, ਉਹੀ ਨਿੰਦਾ, ਉਹੀ ਕਾਮ, ਉਹੀ ਕ੍ਰੋਧ, ਉਹੀ ਚੁਗਲੀ, ਇਹ ਮੈਲ ਹੀ ਹੈ। ਉਹ ਮੈਲ ਫੇਰ ਚੜਾ ਲੈਂਦੇ ਆ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਗੁਰਦੁਆਰੇ ਜਾਣ ਦਾ ਲਾਭ ਤੇ ਕੋਈ ਨਹੀਂ ਹੋਇਆ, ਮੈਲ ਉਤਰੀ ਤੇ ਨਹੀਂ। ਉਤਰਦੀ ਹੈ ਪਰ ਅੱਗੋਂ ਤੁਸੀਂ ਆਪਣੇ ਮਨ ਦੇ ਕੱਪੜੇ ਨੂੰ ਸੰਭਾਲ ਨਹੀਂ ਰਹੇ। ਤੋ ਖੈਰ, ਜਦ ਹਿਰਦੇ ਦੇ ਅੰਦਰ ਮੈਲ ਬਹੁਤ ਜ਼ਿਆਦੀ ਹੈ, ਇਸ ਤਰ੍ਹਾਂ ਮਹਿਸੂਸ ਹੋਏਗਾ ਪਰਮਾਤਮਾ ਦੂਰ ਹੈ। ਅਗਰ ਮੈਲ ਉਤਰ ਗਈ ਹੈ, ਮਹਿਸੂਸ ਇਸ ਤਰ੍ਹਾਂ ਹੋਏਗਾ ਪਰਮਾਤਮਾ ਨੇੜੇ ਹੈ। ਮੈਂ ਇੱਕ ਦੋ ਉਦਾਹਰਣਾਂ ਆਪ ਸੰਗਤ ਦੇ ਸਨਮੁਖ ਅਰਜ਼ ਕਰਦਾ ਚੱਲਾਂ। ਮੈਲ ਦਾ ਤੇ ਹਨੇਰੇ ਦਾ, ਇਹਨਾਂ ਦੋਵਾਂ ਦਾ ਸੁਭਾਅ ਮੇਲ ਖਾਂਦਾ ਹੈ, ਮੈਲ ਦਾ ਤੇ ਹਨੇਰੇ ਦਾ ਸੁਭਾਅ। ਹਨੇਰਾ ਵੀ ਜਦੋਂ ਆਪਣੀ ਕਾਲੇ ਰੰਗ ਦੀ ਚਾਦਰ ਲੈ ਕੇ ਆਉਂਦਾ ਹੈ ਤੇ ਹਨੇਰਾ ਆਪਣੀ ਉਹ ਚਾਦਰ ਸਾਰਿਆਂ ਦੇ ਉੱਤੇ ਪਾ ਦਿੰਦਾ ਹੈ, ਉਸ ਹਨੇਰੇ ਦੇ ਅੰਦਰ ਨਾ ਪਹਾੜਾਂ ਦੀ ਉਚਾਈ ਨਜ਼ਰ ਆਉਂਦੀ ਹੈ, ਨਾ ਸਾਗਰ ਦੀਆਂ ਬਣਦੀਆਂ ਮਿਟਦੀਆਂ ਲਹਿਰਾਂ ਦਿਸਦੀਆਂ ਨੇ, ਨਾ ਮਨੁੱਖ ਦੇ ਚਿਹਰੇ ਦੀ ਸੁੰਦਰਤਾ ਨਜ਼ਰ ਆਉਂਦੀ ਹੈ, ਨਾ ਬਨਸਪਤੀ ਦੀ ਫੁੱਲਾਂ ਦੀ ਰੰਗੀਨੀ ਬਹਾਰ ਸੁੰਦਰਤਾ ਹਨੇਰੇ ਵਿੱਚ ਇਹ ਵੀ ਨਜ਼ਰ ਨਹੀਂ ਆਉਂਦੀ। ਮੁੱਕਦੀ ਗੱਲ ਕਿ ਹਨੇਰਾ ਜਦੋਂ ਆਉਂਦਾ ਹੈ, ਉਹ ਆਪਣਾ ਆਪਾ ਹੀ ਅੱਗੇ ਰੱਖਦਾ ਹੈ, ਆਪਣਾ ਆਪਾ ਹੀ ਵਿਖਾਉਂਦਾ ਹੈ, ਉਹ ਸਾਰਿਆਂ ਦੇ ਉੱਤੇ ਪਰਦਾ ਬਣਾ ਦਿੰਦਾ ਹੈ, ਸਾਰਿਆਂ ਦੀ ਸੁੰਦਰਤਾ ਨੂੰ, ਉਚਾਈ ਨੂੰ ਛੁਪਾ ਦਿੰਦਾ ਹੈ, ਕਿਸੇ ਨੂੰ ਦਿਸਣ ਦਿੰਦਾ ਹੀ ਨਹੀਂ। ਹਨੇਰੇ ਦਾ ਇਹ ਸੁਭਾਅ ਹੈ ਔਰ ਮੈਲ ਦਾ ਵੀ ਇਹ ਸੁਭਾਅ ਹੈ। ਮੈਲ ਤੁਹਾਡੇ ਚੰਦ ਵਰਗੇ ਸੁੰਦਰ ਮੁਖੜੇ ਦੇ ਉੱਤੇ ਜੰਮ ਜਾਏ ਤੇ ਜੰਮਦੀ ਜੰਮਦੀ ਕਾਫੀ ਜ਼ਿਆਦਾ ਜੰਮ ਜਾਏ, ਚਿਹਰੇ ਦੀ ਰੌਣਕ, ਚਿਹਰੇ ਦੀ ਸੁੰਦਰਤਾ ਨੂੰ ਅਲੋਪ ਕਰਕੇ ਰੱਖ ਦਿੰਦੀ ਹੈ ਜੰਮੀ ਹੋਈ ਮੈਲ। ਮੈਲ ਇਸ ਬਿਲਕੁਲ ਚਿੱਟੇ ਰੰਗ ਦੇ ਕੱਪੜੇ ਦੇ ਉੱਤੇ ਜੰਮ ਜਾਏ ਤੇ ਇਹਦੀ ਕੱਪੜੇ ਦੀ ਚਮਕ, ਦਮਕ, ਸੁੰਦਰਤਾ ਸਭ ਕੁਝ ਛਿਪ ਜਾਏਗੀ, ਨਜ਼ਰ ਕੇਵਲ ਕੀ ਆਏਗਾ? ਮੈਲ, ਮੈਲ ਹੀ ਨਜ਼ਰ ਆਏਗੀ, ਹੋਰ ਕੁਝ ਵੀ ਨਹੀਂ। ਇਹ ਮੈਲ ਇਹਨਾਂ ਸੁੰਦਰ ਖਿੜੇ ਹੋਏ ਰੰਗੀਨ ਫੁੱਲਾਂ ਦੇ ਉੱਤੇ ਜੰਮ ਜਾਏ ਤੇ ਜੰਮਦੀ ਜੰਮਦੀ ਬਹੁਤ ਜ਼ਿਆਦਾ ਜੰਮ ਜਾਏ, ਫੁੱਲਾਂ ਦੀ ਰੰਗੀਨੀ, ਫੁੱਲਾਂ ਦੀ ਰੌਣਕ, ਫੁੱਲਾਂ ਦੀ ਬਹਾਰ, ਇਹਨਾਂ ਦੀ ਸੁੰਦਰਤਾ, ਸਭ ਕੁਝ ਅਲੋਕ ਹੋ ਜਾਏਗੀ। ਨਜ਼ਰ ਕੀ ਆਏਗਾ? ਕੇਵਲ ਮੈਲ, ਕਿਉਂਕਿ ਮੈਲ ਦਾ ਹਨੇਰੇ ਦਾ ਆਪਸ ਦੇ ਅੰਦਰ ਸੁਭਾਅ ਮੇਲ ਖਾਂਦਾ ਹੈ। ਤੋ ਹੁਣ ਮੈਲ ਜੰਮਦੀ ਜੰਮਦੀ ਜਦ ਬਾਹਰ ਕਿਧਰੇ ਜੰਮ ਜਾਂਦੀ ਏ ਤੇ ਤਾਂ ਪਰਦਾ ਬਣਾ ਕੇ ਰੱਖ ਦਿੰਦੀ ਏ, ਕੁਝ ਦਿਸਣ ਨਹੀਂ ਦਿੰਦੀ, ਨਾ ਪਸ਼ੂਆਂ ਦੀ ਨਾ ਮਨੁੱਖ ਦੀ ਸੁੰਦਰਤਾ। ਤੋ ਠੀਕ ਮੈਲ ਜੰਮਦੀ ਜੰਮਦੀ ਜਦ ਮਨ ਦੇ ਉੱਤੇ ਜੰਮਦੀ ਏ ਤੇ ਮਨ ਦੇ ਅੰਦਰ ਪਰਮਾਤਮਾ ਹੈ, ਪਰਮਾਤਮਾ ਵੀ ਦਿਸਣਾ ਬੰਦ ਹੋ ਜਾਂਦਾ ਤੇ ਉਹਦਾ ਕਾਰਨ ਕੀ ਏ? ਮੈਲ। ਮੈਲ ਕਾਰਨ ਹੋਰ ਕੁਝ ਵੀ ਨਹੀਂ। ਬਜ਼ੁਰਗ ਵਾਰ ਆਪ ਸੰਗਤ ਦੇ ਅੰਦਰ ਸ਼ੋਭਾ ਪਾ ਰਹੇ ਹੋ। ਪੁਰਾਣੇ ਸਮੇਂ ਦੇ ਅੰਦਰ ਘਰਾਂ ਵਿੱਚ ਬਿਜਲੀ ਦਾ ਪ੍ਰਬੰਧ, ਲਾਈਟ ਦਾ ਇੰਤਜ਼ਾਮ ਨਹੀਂ ਸੀ ਹੁੰਦਾ, ਖਾਸ ਕਰਕੇ ਇੰਡੀਆ ਦੇ ਅੰਦਰ ਲਾਈਟ ਦਾ ਇੰਤਜ਼ਾਮ ਨਹੀਂ ਸੀ। ਤੋ ਘਰਾਂ ਦੇ ਅੰਦਰ ਕੀ ਹੁੰਦਾ ਸੀ? ਪ੍ਰਕਾਸ਼ ਕਰਨ ਵਾਸਤੇ ਦੀਵਾ ਜਾਂ ਲਾਲਟੈਨ ਜਗਾਈ ਜਾਂਦੀ ਸੀ। ਹੁਣ ਲਾਲਟੈਨ ਦੀ ਬੱਤੀ ਦੇ ਉੱਤੇ ਇੱਕ ਸ਼ੀਸ਼ਾ, ਇੱਕ ਗਲਾਸ ਰੱਖਿਆ ਜਾਂਦਾ ਸੀ। ਤੇ ਗਲਾਸ ਕਿਉਂ ਰੱਖਿਆ ਜਾਂਦਾ? ਤਾਂ ਕਿ ਚੁਗਿਰਦੇ ਤੋਂ ਪੈਣ ਵਾਲੀ ਜਿਹੜੀ ਹਵਾ ਹੈ ਉਹ ਜਗਦੀ ਹੋਈ ਲਾਲਟੈਨ ਨੂੰ ਬੁਝਾਏ ਨਾ, ਬੰਦ ਨਾ ਕਰੇ। ਤੋ ਹੁਣ ਉਸ ਬੱਤੀ ਵਿੱਚੋਂ ਨਿਕਲਣ ਵਾਲੀ ਕਾਲਖ, ਜਿਹੜੀ ਬੱਤੀ ਤੁਹਾਨੂੰ ਪ੍ਰਕਾਸ਼ ਦੇ ਰਹੀ ਹੈ, ਉਹ ਨਾਲ ਕਾਰਬਨ ਛੱਡ ਰਹੀ ਹੈ, ਕਾਲਖ ਛੱਡ ਰਹੀ ਹੈ। ਉਹ ਕਾਲਖ, ਉਹ ਕਾਰਬਨ ਨਿਕਲਦਾ ਨਿਕਲਦਾ ਉਸ ਗਲਾਸ ਦੇ ਉੱਤੇ ਜੰਮਣਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਗਲਾਸ, ਕੱਚ ਦਾ ਗਲਾਸ ਬੱਤੀ ਦੇ ਉੱਤੇ ਹੈ। ਉਹ ਕਾਰਬਨ ਜੰਮਦਾ ਜੰਮਦਾ ਜਦ ਬਹੁਤ ਤਾਦਾਦ ਦੇ ਅੰਦਰ ਜੰਮ ਜਾਂਦਾ ਹੈ, ਤੋ ਪ੍ਰਕਾਸ਼ ਮਦਮ ਪੈਣਾ ਸ਼ੁਰੂ ਹੋ ਜਾਂਦਾ ਹੈ, ਪ੍ਰਕਾਸ਼ ਬਿਲਕੁਲ ਘੱਟ ਜਾਂਦਾ ਹੈ। ਤੇ ਫਿਰ ਸਿਆਣੀਆਂ ਮਾਤਾਵਾਂ ਕੀ ਕਰਦੀਆਂ ਸਨ? ਉਹ ਗਲਾਸ ਨੂੰ ਲਾਉਣਾ, ਲਾ ਕੇ ਉਹਨੂੰ ਕੱਪੜੇ ਦੇ ਨਾਲ ਸਾਫ਼ ਕਰਨਾ, ਸਾਫ਼ ਕਰਕੇ ਬੱਤੀ ਦੇ ਉੱਤੇ ਰੱਖਣਾ। ਤੋ ਜਦ ਗਲਾਸ ਸਾਫ਼ ਕਰਕੇ ਬੱਤੀ ਦੇ ਉੱਤੇ ਰੱਖਦੇ ਸਨ, ਪਹਿਲਾਂ ਨਾਲੋਂ 10 ਗੁਣਾ ਚਾਨਣਾ ਵੱਧ ਜਾਂਦਾ ਸੀ। ਹੁਣ ਕਾਰਨ ਕੀ? ਚਾਨਣਾ ਮਦਮ ਪਿਆ ਕਾਲਖ ਦੇ ਕਾਰਨ, ਚਾਨਣਾ ਬਹੁਤ ਵੱਧ ਗਿਆ ਕਾਲਖ ਨਾ ਰਹਿਣ ਦੇ ਕਾਰਨ। ਸਾਡੇ ਮਨ ਦੇ ਚਾਰ ਚੁਫੇਰੇ ਇਸ ਤਰ੍ਹਾਂ ਕਾਰਬਨ ਜੰਮਿਆ ਹੈ, ਸਾਡੇ ਮਨ ਦੇ ਚਾਰ ਚੁਫੇਰੇ ਕਾਲਖ ਜੰਮੇ। ਤੇ ਕਾਲਖ ਕਿੱਥੋਂ ਆਈ? ਸਾਡੇ ਇਹਨਾਂ ਇੰਦਰੀਆਂ ਦੇ ਰਾਹੀਂ, ਜੋ ਅਸੀਂ ਸਾਰਾ ਦਿਨ ਅੱਖਾਂ ਦੇ ਰਾਹੀਂ ਵੇਖ ਰਹੇ ਹਾਂ, ਮੈਲ ਸਾਡੇ ਅੰਦਰ ਚਲੀ ਜਾਂਦੀ ਹੈ। ਅੱਖਾਂ ਦੇ ਰਾਹੀਂ ਅਸੀਂ ਪੂਰੀ ਕਾਇਨਾਤ ਵਿੱਚੋਂ ਕੋਈ ਕਾਦਰ ਨੂੰ ਤੇ ਵੇਖ ਨਹੀਂ ਰਹੇ, ਵੇਖ ਕੀ ਰਹੇ ਹਾਂ? ਦੂਜੇ ਦਾ ਕਾਰੋਬਾਰ ਵੇਖ ਰਹੇ ਹਾਂ, ਮਨ ਵਿੱਚ ਈਰਸ਼ਾ ਦੀ ਮੈਲ ਚਲੀ ਜਾਂਦੀ। ਦੂਜੇ ਦਾ ਚੰਗਾ ਰੂਪ ਵੇਖ ਰਹੇ ਹਾਂ, ਮਨ ਦੇ ਅੰਦਰ ਈਰਸ਼ਾ ਦੀ ਮੈਲ ਚਲੀ ਜਾਂਦੀ। ਧਰਮ ਦੀ ਦੁਨੀਆਂ ਦੇ ਅੰਦਰ ਵੀ ਬੰਦਾ ਮੈਲ ਤੋਂ ਨਹੀਂ ਬਚਿਆ, ਦੂਸਰੇ ਨੂੰ ਵੇਖਦਾ ਹੈ, ਅੱਛਾ ਇਹਦਾ ਪਹਿਰਾਵਾ ਮੇਰੀ ਜਮਾਤ ਦੇ ਨਾਲ ਨਹੀਂ ਮਿਲਦਾ, ਉਹਦੇ ਨਾਲ ਈਰਸ਼ਾ ਬਣ ਜਾਂਦੀ, ਮਨ ਵਿੱਚ ਮੈਲ ਚਲੀ ਜਾਂਦੀ। ਇਹ ਮੇਰੀ ਸੰਸਥਾ ਤਾਂ ਲੱਗਦਾ ਨਹੀਂ ਹੈ, ਉਹਨੂੰ ਵੇਖ ਕੇ ਈਰਸ਼ਾ ਬਣ ਗਈ, ਮਨ ਦੇ ਅੰਦਰ ਮੈਲ ਚਲੀ ਗਈ। ਤੋ ਖੈਰ, ਇਹਨਾਂ ਅੱਖਾਂ ਦੇ ਰਾਹੀਂ ਮੈਲ ਮਨ ਦੇ ਅੰਦਰ ਜੰਮਦੀ ਜੰਮਦੀ ਇੱਕ ਪਰਤ ਦੀ ਤਰ੍ਹਾਂ, ਦੀਵਾਰ ਦੀ ਤਰ੍ਹਾਂ ਗੂੜੀ ਬਣ ਗਏ। ਫਿਰ ਕੰਨਾਂ ਦੇ ਰਾਹੀਂ ਜੋ ਸਾਰਾ ਦਿਨ ਅਸਲੀਲ ਬੋਲ ਸੁਣਨੇ ਨੇ, ਚੁਗਲੀ ਦੇ ਬੋਲ, ਨਿੰਦਾ ਦੇ ਬੋਲ, ਕਾਮੁਕ ਬੋਲ, ਇਸ ਤਰ੍ਹਾਂ ਦੇ ਬੋਲ, ਉਹ ਬੋਲ ਵੀ ਤੇ ਅੰਦਰ ਜਾ ਕੇ ਕਾਲਖ ਦਾ ਹੀ ਕੰਮ ਕਰ ਰਹੇ ਨੇ, ਉਹਨਾਂ ਨੇ ਕੋਈ ਮਨ ਨੂੰ ਪਵਿੱਤਰ ਤੇ ਨਹੀਂ ਕਰਨਾ। ਕੁਝ ਮੈਲ ਕੰਨਾਂ ਦੇ ਰਾਹੀਂ ਜਾ ਰਹੀ ਹੈ, ਕੁਝ ਮੈਲ ਜ਼ੁਬਾਨ ਦੇ ਰਾਹੀਂ ਜਾ ਰਹੀ ਹੈ। ਔਰ ਸਿਆਣੇ ਸੱਜਣ ਇਸ ਤਰ੍ਹਾਂ ਕਹਿੰਦੇ, ਤਕਰੀਬਨ 90% ਜਿਹੜੀ ਅੰਦਰ ਮੈਲ ਜਾ ਰਹੀ ਉਹ ਅੱਖਾਂ ਦੇ ਰਾਹੀਂ ਜਾ ਰਹੀ ਹੈ, 90% ਵਿਦਵਾਨ ਸੱਜਣ ਇਸ ਤਰ੍ਹਾਂ ਕਹਿੰਦੇ ਨੇ। ਤੋ ਖੈਰ, ਮੈਲ ਜੰਮਦੀ ਜੰਮਦੀ ਮਨ ਦੇ ਚੁਗਿਰਦੇ, ਮਨ ਦੇ ਚਾਰ ਚੁਫੇਰੇ ਬਹੁਤ ਜ਼ਿਆਦੀ ਮੈਲ ਜੰਮ ਗਏ। ਉਹਦੇ ਅੰਦਰ ਹੈ ਪ੍ਰਮਾਤਮਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਅੰਦਰ ਹੈ ਪ੍ਰਮਾਤਮਾ, ਪਰਮਾਤਮਾ ਦੀ ਜੋਤ ਤੇ ਜਗ ਰਹੀ ਹੈ, ਪਰ ਚਾਰ ਚੁਫੇਰੇ ਮੈਲ ਬੜੀ ਜੰਮ ਗਈ ਹੈ। ਹੁਣ ਜਦੋਂ ਅਸੀਂ ਬਾਹਰੋਂ ਵੇਖਦੇ ਹਾਂ ਤੇ ਸਾਨੂੰ ਮੈਲ ਦਿਸਦੀ, ਅੰਦਰ ਵਸਦਾ ਹੋਇਆ ਪਰਮਾਤਮਾ ਨਹੀਂ ਦਿਸਦਾ, ਤੋ ਨਹੀਂ ਦਿਸਦਾ, ਅਸੀਂ ਐਲਾਨੀਆਂ ਬੇਝਿਜਕ ਇੱਕ ਗੱਲ ਕਹਿ ਦਿੰਦੇ ਹਾਂ, ਪਰਮਾਤਮਾ ਹੈ ਨਹੀਂ। ਅਗਰ ਹੈ ਤੇ ਫਿਰ ਉਹ ਕਿਧਰੇ ਸਪੇਸ ਦੇ ਅੰਦਰ ਉੱਤੇ ਸੱਚਖੰਡ ਬਣਾ ਕੇ ਰਹਿੰਦਾ ਹੋਵੇਗਾ, ਸਾਡੇ ਅੰਦਰ ਨਹੀਂ ਹੈ। ਫਿਰ ਉਹ ਕਿਸੇ ਹੋਰ ਦੇਸ਼ ਦਾ ਵਾਸੀ ਹੋਵੇਗਾ, ਸਾਡੇ ਅੰਦਰ ਤੋਂ ਕਮ ਸੇ ਕਮ ਨਹੀਂ ਹੈ, ਪਰਮਾਤਮਾ ਅੰਦਰ ਹੈ। ਇਹੀ ਕਾਰਨ ਹੈ ਭਗਤ ਫਰੀਦ ਸਾਹਿਬ ਜੀ ਨੇ ਐਲਾਨੀਆ ਇੱਕ ਗੱਲ ਕਹੀ ਹੈ। ਉਹ ਕਹਿਣ ਲੱਗੇ, ਤੂੰ ਰੱਬ ਨੂੰ ਮਿਲਣ ਦੇ ਸਾਰੇ ਯਤਨ ਪ੍ਰਯਤਨ ਛੱਡ ਦੇ, ਰੱਬ ਨੂੰ ਮਿਲਣ ਦੇ ਸਾਰੇ ਵਿਉਂ ਤਰੀਕੇ ਜੁਗਤੀਆਂ ਛੱਡ। ਤੋ ਪੁੱਛਿਆ, ਭਗਤ ਜੀ ਕਰੀਏ ਕਿ? ਕਹਿਣ ਲੱਗੇ, ਆਪਣੇ ਆਪ ਨੂੰ ਸਵਾਰਨ ਦਾ ਯਤਨ ਕਰ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, जिस दिन तू अपने आप नूं सवारेगा तेनू अंदरों ही तेरा खुदा नजर आएगा। अपने आप नूं मैला रखेगा, परमात्मा दूर लगेगा, पवित्र कर लेगा, परमात्मा नेड़े लगेगा। अगर कोई कह रहा है परमात्मा बहुत दूर है तो खिमा चाहवांगा कल्ले कल्ले मनुख दे मुंह दे उत्ते गल कहनी कि तेरा हिरदा मैला है, ये गल काबले बर्दाश्त नहीं है। सांझे तौर दे उत्ते क्या जा सकदा है, मन मैला है, अति मैला है, रब दूर लगदा है। मिलदे ने प्रेमी, कहिंदे ने परमात्मा दिसदा ते नहीं, परमात्मा नेड़े लगदा ते नहीं। इकले नूं कहना कि मन मैला है थोड़ा मुश्किल है। सांझे तौर ते अर्ज करा, मन बड़ा मैला है, बड़ा काला है। अगर मन दे अंदर थोड़ी भी कालख हटी है तो परमात्मा सब तो पहला तुहानू अंदर ही दिसेगा, क्योंकि मैल किथे है अंदर, परमात्मा किथे है अंदर। अंदरों मैल नूं हटाओगे परमात्मा अंदर दिसेगा, उस तो बाद विच बार संसार दे अंदर दिसेगा। मैं ते गुरु अर्जन देव साहब जी का एक बचन पढ़ के बड़ा हैरान होया। वो कहन लगे, मात पिता सुत बंधप पाई, नानक होवा पार ब्रह्म सहाय। गुरु अर्जन देव साहब जी कहन लगे, निरंकार मिलिया है तू, पर मिलिया है मैनू बचपन दे अंदर मां दे रूप विच। जद बहुत छोटा सी, अपनी मैं सार संभाल करनी नहीं सी जानदा, भोजन कमाउना भी मेरे वस विच नहीं सी, बनाउना भी मेरे वस विच नहीं सी, बहुत छोटा सी। मैनू तू ही मिलिया है मददगार बन के, पर मिलिया है मां दे रूप विच। मां उंगली पकड़ के रस्ते दे उते तुरन दी चाल सिखाई, मेरे बचपने दे शौक पूरे करन दा यतन कीता, मिलिया है तू, पर मिलिया है पिता दे रूप विच। मात पिता, परमात्मा नूं पिता कह लेना गल समझ विच आउंदी, परमात्मा नूं पति कह लेना गल समझ विच आउंदी, पर गुरु अर्जन देव कह रहे ने तू पुत्र भी मेरा तो ही है। जद मैं बहुत बिरध होया, मैं बहुत बुढ़ा होया, बुढ़ापे दे अंदर मेरा सहारा बनिया तू पुत्र दे रूप विच, सहारा बनिया पोतरे दे रूप विच, पर ए निरंकार तू बनिया। मात पिता सुत, सुत दा मतलब है पुत्र, संस्कृत भाषा दा लफज है वैसे सुत, पर सुत दा आखरी अर्थ हुंदा है पुत्र। कहन लगे, मात पिता सुत बंधप, अगर कोई रिश्तेदार मदद कर रहा है ते सतगुरु कहन लगे मैं रिश्तेदार नूं दाद बाद विच दियांगा, पहला दाद मैं तैनू दियांगा, क्योंकि बहाना बनाउण वाला तू है, रिश्तेदार दे जरिए मदद करन वाला तू है, भाई भाई दे रूप विच मिलिया है तू मिलिया है। नानक होवा पार ब्रह्म सहाय, सहाय दा मतलब मददगार, तू ही मैनू मिलिया। तो हुण ओ परमात्मा सब तो पहला दिसदा है अपने अंदर मन विच, बाद विच गल आउंदी है संसार दी, संसार विच बाद विच दिसदा है। जिसनू अपने विच नहीं दिसिया, खिमा चाहवांगा उहनू परिवार विच भी नहीं दिसिया। जो पत्नी दे नाल कलेश पैदा करके रखदा है उहनू पत्नी दे अंदर परमात्मा नहीं दिसिया, तां ही है ना। जो पत्नी पति दे नाल कलेश पैदा करके रखदी है उहनू पति दे अंदर परमात्मा नहीं दिसिया, तां ही है ना। जो नौजवान मां बाप नू, बुढ़े मां बाप नू घरों बाहर कढ देंदे ने, मां बाप दे अंदर रब नहीं दिसिया, तां ही है ना। ते जो मां बाप बच्चियां दे नाल दगा कमाउंदे ने, धोखा करदे ने, उस मां बाप नू बच्चे दे अंदर रब नहीं दिसिया, तां ही है ना। ना सारे बच्चे माड़े ने, ना सारे मां बाप ही माड़े ने। कुछ बच्चियां दा दोष है, कुछ बजुर्गां दा दोष है, और दुनिया दे अंदर विचर के मैं वेख्या कुछ बजुर्गां दा दोष है, कुछ बच्चियां दा दोष है। तो खैर, जिस नूं अपने विच नजर नहीं आया उन्हूं अपने परिवार विच भी नहीं दिसिया, ते जिन्हूं परिवार विच नहीं दिसिया वो लख वार घर बार छड़ के किधरे बार गुफावां विच चला जाए, पहाड़ां विच चला जाए, जी मैं बंदगी करनी है, मैं रब दा नां लैना है, उत्थों भी नहीं दिसेगा। शुरुआत अपने तो नहीं, अपने तो, क्योंकि वह अंदर वसदा है, वह बार है ही नहीं है। काहे रेबन खोजन जाई, सर्वन वासी सदा अलेपा, तो ही संग समाई अंदर है। हुण मैं एक बचन भाई साहब भाई नंद लाल साहब जी दा तुहाडे सामने रखदा चला। भाई नंद लाल साहब जी कहिंदे ने, अगर तेरे अंदरों मैल दी परत टुट गई, मैल दी दीवार हट गई, परमात्मा रूपी यार दिसिया है पर तेनू अंदर दिसिया है। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਦਿਲ ਅਗਰ ਦਾਨਾ ਬਵਦ, ਦਾਨੇ ਦਾ ਮਤਲਬ ਹੁੰਦਾ ਹੈ ਸਿਆਣਾ, ਆਪਾਂ ਠੇਠ ਪੰਜਾਬੀ ਵਿਚ ਕਹਿ ਦਿੰਦੇ ਬੰਦਾ ਬੜਾ ਦਾਨਾ ਹੈ, ਦਾਨੇ ਦਾ ਮਤਲਬ ਸਮਝਦਾਰ। ਇਹ ਲਫ਼ਜ਼ ਵੈਸੇ ਫਾਰਸੀ ਦਾ ਹੈ। ਕੁਝ ਫਾਰਸੀ ਦੇ ਲਫ਼ਜ਼ ਸਾਡੇ ਧਰਮ ਦੇ ਅੰਦਰ ਜਾਂ ਪੰਜਾਬੀ ਭਾਸ਼ਾ ਦੇ ਅੰਦਰ ਬਹੁਤ ਸਤਿਕਾਰੇ ਗਏ, ਉਹਨਾਂ ਨੂੰ ਖਾਸ ਜਗ੍ਹਾ ਮਿਲ ਗਈ। ਸ਼ਹੀਦ ਲਫ਼ਜ਼ ਪ੍ਰਸ਼ੀਅਨ ਭਾਸ਼ਾ ਦਾ ਹੈ, ਪਰ ਪੰਜਾਬੀ ਦੇ ਅੰਦਰ ਇਹਦੀ ਬੜੀ ਮਹਾਨਤਾ ਹੈ, ਵਿਸ਼ੇਸ਼ ਥਾਂ ਹੈ। ਪਰ ਰੋਜ਼ ਰੋਜ਼ ਆਪਾਂ ਕਰਨੇ ਆ ਅਰਦਾਸ, ਅਰਦਾਸ ਲਫ਼ਜ਼ ਗੁਰਮੁਖੀ ਦਾ ਤੇ ਨਹੀਂ, ਪੰਜਾਬੀ ਦਾ ਤੇ ਨਹੀਂ, ਅਰਦਾਸ ਫਾਰਸੀ ਦਾ ਲਫ਼ਜ਼ ਹੈ, ਵਿਸ਼ੇਸ਼ ਥਾਂ ਇਹਨੂੰ ਮਿਲ ਗਈ ਹੈ ਪੰਜਾਬੀ ਦੇ ਅੰਦਰ। ਚਲੋ ਮੈਂ ਹੋਰ ਗੱਲ ਕਰਾਂ, ਜੋ ਸਾਡਾ ਨਾਂ ਰੱਖਿਆ, ਸਾਡਾ ਨਾਂ ਵੀ ਫਾਰਸੀ ਭਾਸ਼ਾ ਵਿੱਚੋਂ ਲੈ ਕੇ ਰੱਖਿਆ ਗਿਆ ਹੈ। ਸਾਡਾ ਨਾਂ ਰੱਖਿਆ ਖਾਲਸਾ, ਰੱਖਿਆ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ, ਨਾਂ ਰੱਖਿਆ ਖਾਲਸਾ। ਹੁਣ ਖਾਲਸਾ ਦੇ ਅਖਰੀ ਅਰਥ ਅਸੀਂ ਕਰਨੇ ਆ ਕਿ ਜਿਹੜਾ ਅੰਦਰੋਂ ਪਿਓਰ ਹੋਵੇ। ਇਹ ਅਖਰੀ ਅਰਥ ਭਾਵੇਂ ਨਿੰਦਣ ਯੋਗ ਨਹੀਂ ਹੈ, ਖੰਡਨ ਯੋਗ ਨਹੀਂ ਹੈ, ਪਰ ਜੇ ਸਹੀ ਅਰਥ ਲੱਭਣੇ ਹੋਣ ਖਾਲਸਾ ਦੇ, ਤੇ ਫਿਰ ਉਸ ਪਾਤਸ਼ਾਹ ਦੇ ਦਾਇਰੇ ਵਿੱਚ ਖਲੋ ਕੇ ਤਾਂ ਹੀ ਲੱਭੇ ਜਾਣਗੇ, ਵਰਨਾ ਨਹੀਂ। ਉਸ ਪਾਤਸ਼ਾਹ ਦੇ ਦਾਇਰੇ ਵਿੱਚ ਜਾਣਾ ਪਏਗਾ। ਲਫ਼ਜ਼ ਹੈ ਫਾਰਸੀ ਦਾ, ਤੇ ਫਾਰਸੀ ਦੇ ਅੰਦਰ ਖਾਲਸਾ ਉਹਨੂੰ ਕਹਿੰਦੇ ਨੇ ਜਿਹੜੀ ਜਾਇਦਾਦ, ਜਿਹੜੀ ਸੰਪਤੀ ਸੈਂਟਰ ਗੌਰਮੈਂਟ ਦੀ ਮਲਕੀਅਤ ਹੈ, ਜਿਹੜੀ ਸੈਂਟਰ ਗੌਰਮੈਂਟ ਦੀ ਆਪਣੀ ਜਾਇਦਾਦ ਹੈ ਉਹਨੂੰ ਕਹਿ ਦਿੱਤਾ ਜਾਂਦਾ ਹੈ ਖਾਲਸਾ। ਜੋ ਸਟੇਟ ਸਰਕਾਰ ਦੀ ਸੰਪਤੀ ਜਾਇਦਾਦ ਹੈ ਉਹਨੂੰ ਖਾਲਸਾ ਨਹੀਂ, ਜੋ ਸੈਂਟਰ ਦੀ ਮਲਕੀਅਤ ਹੈ, ਸੈਂਟਰ ਦੀ ਸੰਪਤੀ ਹੈ। ਹੁਣ ਗੁਰੂ ਗੋਬਿੰਦ ਸਿੰਘ ਨੇ ਨਾਮ ਖਾਲਸਾ ਦਿੱਤਾ, ਤੂੰ ਪਰਮਾਤਮਾ ਦਾ ਹੈ। ਹੁਣ ਸਭ ਤੋਂ ਵੱਡੀ ਸੈਂਟਰ ਸਰਕਾਰ ਤੇ ਪਰਮਾਤਮਾ ਹੀ ਹੈ ਨਾ। ਆਖਿਆ ਤੂੰ ਪਰਮਾਤਮਾ ਦਾ, ਮੈਂ ਤੇਰਾ ਸਿੱਧਾ ਸੰਬੰਧ ਬਣਾ ਰਿਹਾ ਨਿਰੰਕਾਰ ਦੇ ਨਾਲ, ਕਿਸੇ ਵਿਚਕਾਰ ਤੈਨੂੰ ਵਿਚੋਲੇ ਦੀ ਲੋੜ ਨਹੀਂ, ਸਿੱਧਾ ਸੰਬੰਧ ਨਿਰੰਕਾਰ ਨਾਲ। ਇਹ ਤੇ ਸਾਡੀ ਅਗਿਆਨਤਾ, ਅਸੀਂ 500 ਵਿਚੋਲੇ ਵਿੱਚ ਪਾ ਲੈਨੇ ਆ, ਨਾ ਉਹ ਵਿਚੋਲੇ ਪੂਰੇ ਹੁੰਦੇ ਨੇ, ਨਾ ਸਾਨੂੰ ਪੂਰਨਤਾ ਮਿਲਦੀ ਹੈ। ਤੁਹਾਨੂੰ ਸਤਿਗੁਰੂ ਨੇ ਖਾਲਸਾ ਬਣਾਇਆ, ਤੁਸੀਂ ਜਾਣ ਕੇ ਸੱਜੇ ਖੱਬੇ ਭਟਕਣ ਦਾ ਯਤਨ ਕਰਦੇ ਹੋ। ਖੈਰ ਇਹ ਤੇ ਗੱਲ ਵਿਚਕਾਰ ਆ ਗਈ, ਅਰਜ ਮੈਂ ਕਰ ਰਿਹਾ ਸਾਂ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਕਿ ਦਿਲ ਅਗਰ ਦਾਨਾ ਬਵਦ, ਦਾਨਾ ਕਹਿੰਦੇ ਨੇ ਅੰਦਰੋਂ ਸਿਆਣਾ ਹੋਣਾ। ਗੱਲਾਂ ਬਾਤਾਂ ਦੇ ਨਾਲ ਸਿਆਣਪ ਜ਼ਾਹਰ ਕਰਨੀ ਇੱਕ ਹੋਰ ਅਰਥ ਰੱਖਦੀ ਹੈ, ਹਕੀਕਤ ਵਿੱਚ ਸਿਆਣਾ ਹੋ ਜਾਣਾ ਇੱਕ ਹੋਰ ਮਾਇਨੇ ਰੱਖਦਾ ਹੈ। ਗੱਲੀ ਬਾਤੀ ਤੇ ਅੱਜ ਜਿਹਦੇ ਕੋਲ ਵੀ ਖੜੇ ਹੋਈਏ, ਉਹ ਧਰਮ ਦੀਆਂ ਬਰੀਕ ਤੋਂ ਬਰੀਕ ਦਲੀਲਾਂ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਜਿਵੇਂ ਸਭ ਤੋਂ ਵੱਡਾ ਧਾਰਮਿਕ ਪੁਰਸ਼ ਹੀ ਹੈ, ਧਰਮ ਦੇ ਰਾਹ ਦੇ ਉੱਤੇ ਚੱਲਣ ਵਾਲਾ ਹੀ ਹੈ। ਪਰ ਕਰਮ ਦੀ ਚਾਲ ਵੇਖੀਏ ਤੇ ਕਰਮਾਂ ਦੀ ਚਾਲ ਬੜੀ ਮੈਲੀ ਹੈ। ਉਹਨੂੰ ਬਾਹਰੋਂ ਵੇਖੀਏ, ਨਾ ਉਹ ਬਾਹਰੋਂ ਗੁਰੂ ਦੇ ਨਾਲ ਜੁੜਿਆ, ਨਾ ਅੰਦਰੋਂ ਗੁਰੂ ਦੇ ਨਾਲ ਜੁੜਿਆ, ਪਰ ਧਰਮ ਦੀ ਦਲੀਲ ਬੜੀ ਦੇਗਾ, ਕਿਉਂਕਿ ਚਾਰ ਅੱਖਰ ਤਾਲੀਮ ਦੇ ਕੋਲ ਨੇ। ਤਾਲੀਮ ਦੇ ਨਾਲ, ਵਿਦਿਆ ਦੇ ਨਾਲ ਦਲੀਲ ਦੇਣੀ ਆ ਜਾਂਦੀ ਹੈ, ਤਾਲੀਮ ਦੇ ਨਾਲ ਧਰਮ ਨਹੀਂ ਆਉਂਦਾ। ਧਰਮ ਨੂੰ ਅਪਣਾਉਣਾ, ਇਹਦੇ ਵਾਸਤੇ ਤਾਲੀਮ ਦੀ ਲੋੜ ਨਹੀਂ ਹੈ। ਇਹਦੇ ਵਾਸਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਨਪੜਿਆ ਪਰਮਗਤ ਪਾਵੈ। ਇਹ ਨਹੀਂ ਸਤਿਗੁਰੂ ਨੇ ਕਿਹਾ ਕਿ ਜੇ PhD ਕੀਤੀ ਹੈ ਤੇ ਤਾਂ ਧਰਮ ਦਾ ਪਾਂਧੀ ਬਣੇਗਾ, ਵਰਨਾ ਨਹੀਂ ਬਣੇਗਾ। ਜੇ ਡਾਕਟਰ ਇੰਜੀਨੀਅਰ ਬਣਿਆ ਹੈ ਤੇ ਤਾਂ ਧਰਮੀ ਬਣ ਸਕੇਗਾ, ਵਰਨਾ ਨਹੀਂ। ਇਹ ਤਾਲੀਮ ਸਾਡਾ ਬਾਹਰੀ ਜੀਵਨ ਚਲਾਉਂਦੀ ਹੈ। ਗੁਰੂ ਦੀ ਤਾਲੀਮ ਸਾਨੂੰ ਅੰਦਰੋਂ ਚੇਂਜ ਕਰਦੀ ਹੈ, ਅੰਦਰੋਂ ਬਦਲਾਉਂਦੀ ਹੈ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਜੇ ਕੋਈ ਅੰਦਰੋਂ ਸਿਆਣਾ ਹੋਵੇ, ਦਿਲ ਅਗਰ ਦਾਨਾ ਬਵਦ, ਗੱਲੀ ਬਾਤੀ ਸਿਆਣਾ ਨਾ ਹੋਵੇ, ਗੱਲੀ ਬਾਤੀ ਧਰਮ ਦੀਆਂ ਗੱਲਾਂ ਪੇਸ਼ ਕਰਨੀਆਂ ਨਾ ਜਾਣਦਾ ਹੋਵੇ, ਹਕੀਕਤ ਵਿੱਚ ਉਹਨੂੰ ਅੰਦਰੋਂ ਰੱਬ ਜੀ ਦੇ ਬਾਰੇ ਸਮਝ ਹੋਵੇ, ਹਕੀਕਤ ਵਿੱਚ ਗਿਆਨੀ ਨਹੀਂ ਉਹੀ ਹੈ। ਕਹਿਣ ਲੱਗੇ, ਦਿਲ ਅਗਰ ਦਾਨਾ ਬਵਦ, ਅੰਦਰ ਕਿਨਾਰਸ ਯਾਰ ਹਸਤ। ਕਹਿਣ ਲੱਗੇ, ਤੇਰਾ ਯਾਰ ਮਤਲਬ ਪਰਮਾਤਮਾ ਤੈਨੂੰ ਅੰਦਰ ਵਸਦਾ ਰਸਦਾ ਨਜ਼ਰ ਪਏਗਾ। ਅਗਰ ਤੂੰ ਅੰਦਰੋਂ ਸਿਆਣਾ ਬਣੇ, ਅੰਦਰੋਂ ਮੈਲ ਦੀ ਪਰਤ ਨੂੰ ਤੋੜ ਕੇ ਬਾਹਰ ਕਰਨ ਦਾ ਯਤਨ ਕਰੇ। ਹੁਣ ਅਗਲੀ ਪੰਕਤੀ ਵਿੱਚ ਭਗਤ ਜੀ ਕਹਿੰਦੇ ਨੇ, ਭਾਈ ਨੰਦ ਲਾਲ ਸਾਹਿਬ ਜੀ ਕਹਿਣ ਲੱਗੇ, ਚਸਮ ਗਰ ਬੀਨਾ ਬਵਦ, ਹਰ ਤਰਫ ਯਾਰ ਹਸਤ। ਕਹਿਣ ਲੱਗੇ, ਤੇਰੇ ਨੇਤਰਾਂ ਦਾ ਰੋਗ ਅਗਰ ਮੁੱਕ ਜਾਏ, ਨੇਤਰਾਂ ਦਾ ਦਾਰੂ ਤੈਨੂੰ ਕਿਧਰੋਂ ਮਿਲ ਜਾਏ, ਰੋਗ ਚਲਾ ਜਾਏ, ਨੇਤਰਾਂ ਨੂੰ ਵੇਖਣ ਦੀ ਤੌਫੀਕ ਮਿਲ ਜਾਏ, ਤੇ ਕਹਿਣ ਲੱਗੇ, ਫਿਰ ਚਾਰ ਚੁਫੇਰੇ ਉਹੀ ਪ੍ਰਮਾਤਮਾ ਦਿਸੇਗਾ ਜੋ ਸਰਵ ਪ੍ਰਥਮ ਤੈਨੂੰ ਤੇਰੇ ਅੰਦਰ ਦਿਸਿਆ ਹੈ। ਦਿਲ ਅਗਰ ਦਾਨਾ ਬਵਦ, ਅੰਦਰ ਕਿਨਾਰਸ ਯਾਰ ਹਸਤ, चश्म कर बिना बवद हर तरफ यार हस्त। कहने लगे चार चौफेरे यार दिसेगा, परमात्मा नजर आएगा, पर शर्त यह है कि अखां दे अंदर रोग ना होवे। सूरज चमकदा है लख वार चमके, जे अखां विच वेखण वाली जोत ही नहीं है, सूरज दा चमकना की करेगा। सूरज नूं वेखण लई तुहाडे नेत्र भी ते खुले होने चाहिए ने, नेत्रां दे अंदर वेखण वाली जोत भी ते होनी चाहिए। अज दे महावाक दे अंदर भगत जी कहन लगे फरीदा गलिये चिक्कड़, तेरे अंदर मैल बड़ी है, चिक्कड़ बड़ा है, अंदर दियां गलियां भरियां पईयां ने चिक्कड़ दे नाल। और ए जवाब अपने पासों आप मंगो, अपने मन दी किताब खोल के वेखो, वेखो के पवित्रता किन्नी है ते मैल किन्नी है। एक दिन दे अंदर जुबान किन्नी बार बोली है, ते जुबान ने शुद्ध किन्नी बार बोलिया है, ते अशुद्ध किन्ना बोलिया है, चुगली निंदा किन्नी बार बोली, कामुक लोभ दे बोल किन्नी बार बोले ने। एक दिन दे अंदर अखां कई बार वेख दिया ने, किसे नूं वेख के ईर्षा द्वेष किन्नी बार बनी, ते किसे विचो रब महसूस होया किन्नी बार होया, किन्नी बार वेख्या। कन की सुनना पसंद करदे ने, अपने जीवन दी डायरी नोट करो, जवाब तुहानू आपे मिल जाएगा कि अंदर मैल है या अंदर पवित्रता है। भगत जी कहन लगे मैं दुनिया दी तस्वीर नेड़े होके वेखी है, ते की नजर आया, गलिये चिक्कड़, गलियां दे अंदर चिक्कड़ होण कारण दूर कर परमात्मा दा घर दूर नजर आया। मनुख ने कह दिता नेड़े तेड़े है ही नहीं, बड़ी दूर है, दूर कर नाल प्यारे ने हो। कहन लगे मेरा प्यार मेरे परमात्मा दे नाल है। कहन लगे अंदर चिक्कड़ है, घर लगदा है परमात्मा दा दूर, पर जिहदा घर दूर लगदा है उहदे नाल मेरा प्यार है। हुण जिवें जिवें प्यार पकदा जाएगा, चिक्कड़ हटदा जाएगा, घर नेड़े लगना शुरू हो जाएगा। कहन लगे दूर घर नाल प्यारे ने हो, चलना तां पिज्जै कंबली, जद मैं सुरत नूं चलाउना, जद मैं सुरत दे मार्ग दे उत्ते चलदा, ते इस चिक्कड़ दे नाल मेरी कंबली लबरेज हो जांदी है, भर जांदी है। जद तुसीं सुरत करके परमात्मा दे नाल शब्द दे नाल जुड़न दा यतन करदे हो, तुहाडी सुरत नूं तोड़न वाले कई साधन राह विच मिलणगे। काम सुरत नूं तोड़ेगा, कोई भी तुहाडे नेड़े तेड़े नहीं है, तुहाडे कल्पना दे अंदर ही बहुत कुछ हलचली मची हुई तुहानू नजर आ जाएगी। तुहाडी कल्पना दे अंदर नेड़े तुहाडे कोई भी नहीं है, अखां बंद ने, वाहिगुरु वाहिगुरु जुबान तो कह रहे हो, पर तुहाडी कल्पना दा चिक्कड़ तुहाडे सामने आ जाएगा। कदी उह काम दे रूप विच, कदी क्रोध दे रूप विच, कदी ईर्षा दे रूप विच, कदी निंदा चुगली दे रूप विच। अगर ये चिक्कड़ होवे ना, तो फिर ते सुरत शब्द दे नाल बड़ी जल्दी जुड़ जाएगी, बड़ी जल्दी जुड़ जाएगी, फिर परमात्मा नूं भी जल्दी पाया जा सकेगा। परमात्मा मिल जांदा है, पर पहला अपने चिक्कड़ नूं पासे करना पैंदा है, तां अपने चिक्कड़ नूं हटाउणा पैंदा है। एक मैं होर बेनती करा, चिक्कड़ बनदा भी पानी दे नाल है, ते चिक्कड़ नूं धोता भी पानी दे नाल ही जांदा है। अगर मिट्टी नूं ते पानी नूं मिला दिओ, चिक्कड़ बन जाएगा, चिक्कड़ रस्ते दे उत्ते जम जाए, चिक्कड़ कपड़े दे उत्ते जम जाए, चिक्कड़ शरीर दे उत्ते जम जाए, पानी ते मिट्टी कारण जमया ना। इकल्ले पानी नूं वरतों विच लियाओ, ते चिक्कड़ उतरदा होया भी नजर पै जाएगा। मर्जी तुहाडी, इस पानी दे नाल चिक्कड़ बनाउणा है, पानी दे नाल चिक्कड़ नूं धोणा है। कहन लगे दूर कर नाल प्यारे ने हो, चलना ता पिज्जे कंबले, जिवें जिवें मैं चलन दा यतन करना, सुरत नूं जोड़न दा यतन करदा शब्द दे नाल, मेरी कंबली पिज जांदी है, मन रूपी कंबली पिज जांदी है। भगत कबीर साहब जी दा एक वचन है, पर एक मैं बेनती करा, बाणी विच नहीं है, मन दुबदा विच ना चला जाए, बाणी दा वचन ओ नहीं है। कबीर पंथियां दे पास एक बहुत वड्डा कबीर साहब दा ग्रंथ है, ये वचन ओहदे विच आउंदा है। कबीर साहब कहिंदे ने, बड़े जतन से ओडी कंबलिया, बड़ा लम्मा समा पटकन तो बाद, जूना विच चक्कल चलन तो बाद, चक्कर कटन तो बाद, तां किधरे जाके मनुखा देह मिले। और ए बचन गुरबाणी दे ने, एते कर हम बहुत बसाए, तब हम राम गर्भ होए आए, बचने भी कबीर साहब दे ने। कहन लगे बड़े जतन से ओडी कंबलिया, बड़ी मुश्किल दे नाल मनुखा देही नूं पाया है, ज्यों की त्यों धर लीन कमलिया, ਬੜੇ ਯਤਨ ਦੇ ਨਾਲ ਮੈਨੂੰ ਜਿਉਂ ਦੀ ਤਿਉਂ ਚਿੱਟੀ ਰੱਖ ਪਾਇਆ। ਇਹਨੂੰ ਮੈਂ ਲਿਬੜਨ ਨਹੀਂ ਦਿੱਤਾ, ਚਿੱਕੜ ਦੇ ਅੰਦਰ ਭਰਨ ਨਹੀਂ ਦਿੱਤਾ। ਬੜੇ ਯਤਨ ਸੇ ਓਡੀ ਕੰਬਲੀਆ ਜਿਉਂਕਿ ਤਿਉਂ, ਜਿਵੇਂ ਦੀ ਕੰਬਲੀ ਮਿਲੀ ਸੀ ਚਿੱਟੀ, ਜਿਉਂਕਿ ਤਿਉਂ ਧਰ ਲੀਨ ਕਮਲੀਆ, ਮੈਨੂੰ ਧਰ ਲਿਆ ਹੈ, ਰੱਖ ਲਿਆ ਹੈ ਆਪਣੇ ਪਾਸ ਜਿਉਂ ਦੀ ਤਿਉਂ, ਮਤਲਬ ਚਿੱਟੀ ਦੀ ਚਿੱਟੀ, ਕਾਲੀ ਨਹੀਂ ਆਉਣ ਦਿੱਤਾ। ਤੋ ਜਿਹਦੀ ਮਨ ਵਾਲੀ ਕੰਬਲੀ ਚਿੱਟੀ ਰਹਿ ਉਹ ਪਵਿੱਤਰ ਹੈ, ਪ੍ਰਮਾਤਮਾ ਦੇ ਚਰਨਾਂ ਵਿੱਚ ਬਹਿਣ ਦੀ ਜਗ੍ਹਾ ਬਣ ਜਾਂਦੀ ਹੈ। ਜਿਹਦੀ ਕੰਬਲੀ ਚਿੱਕੜ ਦੇ ਨਾਲ ਭਰ ਜਾਏ ਉਹ ਜੋਨਾਂ ਦੇ ਚੱਕਰ ਦੇ ਅੰਦਰ ਭਟਕਦਾ ਨਜ਼ਰ ਪੈਂਦਾ ਹੈ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਕਿ ਚੱਲਾਂ ਤਾਂ ਭਿੱਜੇ ਕੰਬਲੀ, ਰਹਾਂ ਤਾਂ ਟੁੱਟੇ ਨੇਹੋਂ। ਅਗਰ ਮੈਂ ਚੱਲਦਾ ਨਹੀਂ ਹਾਂ ਤੋ ਪ੍ਰਮਾਤਮਾ ਨਹੀਂ ਮਿਲਦਾ, ਪਿਆਰ ਟੁੱਟਦਾ। ਚੱਲਦਾ ਹਾਂ ਤੇ ਕੰਬਲੀ ਭਿੱਜਦੀ ਹੈ, ਹੁਣ ਕਰਾਂ ਕੀ, ਦੁਬਧਾ ਬਣ ਗਈ। ਚੱਲਦਾ ਹਾਂ ਤੇ ਮੁਸ਼ਕਲ ਬੜੀ ਹੈ, ਚੱਲਦਾ ਹਾਂ ਕਠਿਨਾਈ ਬੜੀ ਹੈ, ਚੱਲਦਾ ਹੈ ਤੇ ਇਸ ਤਰ੍ਹਾਂ ਲੱਗਦਾ ਹੈ ਚਟਾਨ ਦੇ ਵਿੱਚੋਂ ਰਸਤਾ ਬਣਾ ਕੇ ਅੱਗੇ ਗੁਜ਼ਰਨਾ ਪੈਣਾ ਹੈ। ਬੜਾ ਕਠਿਨਾਈ ਵਾਲਾ ਮਾਰਗ ਨਜ਼ਰ ਪੈ ਰਿਹਾ, ਨਹੀਂ ਚੱਲਦਾ ਤੇ ਪ੍ਰਮਾਤਮਾ ਨਹੀਂ ਮਿਲਦਾ, ਹੁਣ ਕਰਾਂ ਕੀ। ਅਗਲੇ ਸਲੋਕ ਵਿੱਚ ਕਹਿੰਦੇ ਨੇ ਭਿੱਜੋ ਸਿੱਜੋ ਕੰਬਲੀ ਅੱਲਾਹ ਵਰਸੋ ਮੇਹੋਂ। ਕਹਿਣ ਲੱਗੇ ਠੀਕ ਹੈ ਅੱਲਾਹ, ਇਹ ਚਿੱਕੜ ਬਣਾਇਆ ਵੀ ਤੇ ਤੂੰ ਹੈ, ਮੇਰੀ ਕੰਬਲੀ ਭਿੱਜਦੀ ਰਹਿ, ਇਹ ਚਿੱਕੜ ਦੇ ਅੰਦਰ ਭਰਦੀ ਜਾਏ, ਮੀਂਹ ਵਰਸਦਾ ਜਾਏ, ਮੀਂਹ ਦੇ ਨਾਲ ਚਿੱਕੜ ਹੁੰਦਾ ਜਾਏ, ਚਿੱਕੜ ਬਣਾਉਣ ਵਾਲਾ ਵੀ ਤੂੰ ਹੈ, ਮੈਨੂੰ ਆਪਣੇ ਨਾਲ ਮਿਲਾਉਣ ਵਾਲਾ ਵੀ ਤੂੰ ਹੈ। ਇਹ ਤੇਰੀ ਰਹਿਮਤ ਦੇ ਨਾਲ ਹੀ ਤੇ ਮੀਂਹ ਵਰਸ ਰਿਹਾ, ਤੇਰੇ ਹੁਕਮ ਤੋਂ ਬਾਹਰ ਤੇ ਨਹੀਂ ਵਰਸ ਰਿਹਾ। ਅਗਰ ਮੈਨੂੰ ਕਾਮ ਸਤਾਉਂਦਾ ਹੈ, ਕ੍ਰੋਧ ਸਤਾਉਂਦਾ ਹੈ, ਚੁਗਲੀ ਨਿੰਦਾ ਸਤਾਉਂਦੀ ਹੈ, ਤੂੰ ਆਖਿਆ ਚਿੱਕੜ ਵੀ ਤੇਰਾ ਬਣਾਇਆ ਹੈ, ਮੈਂ ਵੀ ਤੈਨੂੰ ਮਿਲਣਾ ਹੈ, ਮੈਂ ਚਿੱਕੜ ਦੀ ਪਰਵਾਹ ਨਾ ਕਰਦਾ ਹੋਇਆ ਧਿਆਨ ਤੇਰੇ ਵੱਲ ਰੱਖ ਰਿਹਾ, ਤੂੰ ਕਿਰਪਾ ਕਰ। ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਨਿਰੰਕਾਰ ਬਚਾਉਣਾ ਵੀ ਤੂੰ ਹੈ। ਭਿੱਜੋ ਸਿੱਜੋ ਕੰਬਲੀ, ਕੰਬਲੀ ਭਿੱਜਦੀ ਜਾ ਰਹੀ ਹੈ ਕੋਈ ਗੱਲ ਨਹੀਂ, ਬਰਸਾਤ ਪੈਂਦੀ ਜਾ ਰਹੀ ਹੈ ਕੋਈ ਗੱਲ ਨਹੀਂ, ਚੱਲਦਾ ਜਾਵਾਂ ਆਖਰ ਚੱਲਦਾ ਚੱਲਦਾ ਕਦੀ ਤੇ ਚਿੱਕੜ ਤੋਂ ਬਾਹਰ ਹੋਵਾਂਗਾ ਹੀ ਨਾ। ਅੱਲੋ ਵਰਸੋ ਮੇਹੋਂ। ਕਹਿਣ ਲੱਗੇ ਜਾਏ ਮਿਲਾਂ ਤਿੰਨਾ ਸੱਜਣਾ, ਟੁੱਟੋ ਨਾ ਹੀ ਨੇਹੋ। ਮੈਂ ਜਾ ਕੇ ਆਪਣੇ ਸੱਜਣ ਨੂੰ ਰੱਬ ਜੀ ਨੂੰ ਮਿਲ ਪਵਾਂ, ਮੇਰਾ ਪਿਆਰ ਸਲਾਮਤ ਰਹੇ, ਨੇ ਮੇਰਾ ਟੁੱਟੇ ਨਾ, ਪ੍ਰੇਮ ਮੇਰੇ ਦੇ ਅੰਦਰ ਵਿਘਨ ਪਏ ਨਾ, ਇਸ ਚਿੱਕੜ ਵਿੱਚੋਂ ਦੀ ਗੁਜ਼ਰ ਗੁਜ਼ਰ ਕੇ ਤਾਂ ਹੀ ਚਿੱਕੜ ਤੋਂ ਰਹਿਤ ਪ੍ਰਮਾਤਮਾ ਮਿਲਦਾ, ਵਰਨਾ ਨਹੀਂ। ਕੋਈ ਇਹ ਆਖੇ ਕਿ ਚਿੱਕੜ ਵਿੱਚੋਂ ਨਾ ਗੁਜ਼ਰਨਾ ਪਏ, ਹੋ ਨਹੀਂ ਸਕਦਾ, ਗੁਜ਼ਰਨਾ ਤੇ ਪਏਗਾ। ਕਿਵਾਂ ਚਾਹਾਂਗਾ ਬੋਲ ਕੁਝ ਇਸ ਤਰ੍ਹਾਂ ਦੇ ਨੇ, ਪ੍ਰਸੂਤ ਦੀ ਪੀੜਾ ਵਿੱਚੋਂ ਗੁਜ਼ਰਨ ਤੋਂ ਬਾਅਦ ਹੀ ਬੱਚੇ ਦਾ ਮੂੰਹ ਵੇਖਿਆ ਜਾਂਦਾ ਹੈ, ਵਰਨਾ ਨਹੀਂ। ਇਸ ਚਿੱਕੜ ਦੇ ਤੌਰ ਦੀ ਪੀੜਾ ਵਿੱਚੋਂ ਨਿਕਲਣ ਤੋਂ ਬਾਅਦ ਹੀ ਪ੍ਰਮਾਤਮਾ ਦਾ ਮੂੰਹ ਦਿਸਦਾ ਹੈ, ਵਰਨਾ ਨਹੀਂ। ਬੜਾ ਭਿਆਨਕ ਚਿੱਕੜ ਹੈ, ਬੜੀ ਗੂੜੀ ਮੈਲ ਹੈ। ਗੂੜੀ ਮੈਲ ਹਟ ਜਾਂਦੀ ਹੈ ਜਦੋਂ ਆਪ ਤੁਰੇ ਜਾ ਰਹੇ ਹੋ, ਚਲੋ ਇੱਕ ਕਦਮ ਚੱਲ ਰਹੇ ਹੋ, ਦੋ ਕਦਮ ਚੱਲ ਰਹੇ ਹੋ, ਚੱਲਦੇ ਰਹੇ ਹੋ। ਜਿਹੜਾ ਢੇਰੀ ਢਾ ਕੇ ਬਹਿ ਗਿਆ ਕਿ ਰੱਬ ਦਾ ਘਰ ਬੜਾ ਦੂਰ ਹੈ, ਮੇਰੇ ਤੋਂ ਚੱਲਿਆ ਨਹੀਂ ਜਾਣਾ, ਚਿੱਕੜ ਬੜਾ ਦੂਰ ਹੈ, ਉਹ ਨਾ ਚੱਲ ਪਾਏਗਾ ਨਾ ਪਹੁੰਚ ਪਾਏਗਾ। ਉਸ ਬਹਿਣ ਵਾਲੇ ਨਾਲੋਂ ਕਰੋੜ ਗੁਣਾ ਉਹ ਚੰਗਾ ਹੈ, ਚੱਲ ਰਿਹਾ ਹੈ, ਭਾਵੇਂ ਰੋਜ਼ ਇੱਕ ਹੀ ਕਦਮ ਚੱਲ ਰਿਹਾ ਹੈ, ਦੋ ਹੀ ਕਦਮ ਚੱਲ ਰਿਹਾ, ਮੈਲ ਨੂੰ ਹਟਾ ਤੇ ਰਿਹਾ ਹੈ, ਹੌਸਲਾ ਉਹਨੇ ਡਿੱਗਿਆ ਤੇ ਨਹੀਂ। ਤੋ ਇਹ ਸੀ ਮਹਾਂਵਾਕ ਭਗਤ ਫਰੀਦ ਸਾਹਿਬ ਜੀ ਦੇ, ਜਿਨ੍ਹਾਂ ਨੂੰ ਆਧਾਰ ਬਣਾ ਕੇ ਮੈਂ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ ਕੀਤਾ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਮੈਂ ਭੁਲਾਵਾ ਭਗਤ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਭੀ ਮਿੱਟੀ ਖਾਏ। ਫਰੀਦਾ ਮੈਂ ਭੁਲਾਵਾ ਪੱਗਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਭੀ ਮਿੱਟੀ ਖਾਏ। ਫਰੀਦਾ ਸ਼ਕਰ ਖੰਡ ਨੀਵਾਤ ਗੁੜ, ਮਾਖਿਓ ਮਾਂਜਾ ਤੁੱਤ, वस्तु मिठियां

ਮਿੱਠੀਆਂ ਰੱਬ ਨਾ ਪੂਜਨ ਤੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਆਪ ਚੱਲ ਰਹੀ ਲੜੀਵਾਰ ਕਥਾ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਸਰਵਣ ਕਰਦੇ ਆ ਰਹੇ ਹੋ। ਮਨ ਬਿਰਤੀਆਂ ਇਕਾਗਰ ਕਰੋ, ਇਸ ਸਲੋਕ ਨੂੰ ਆਧਾਰ ਬਣਾ ਕੇ ਕੁਛ ਸਮਝਣ ਤੇ ਸਮਝਾਉਣ ਦਾ ਯਤਨ ਕਰੀਏ। ਫਰੀਦ ਸਾਹਿਬ ਜੀ ਦਾ ਫੁਰਮਾਨ ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ। ਕਹਿਣ ਲੱਗੇ ਮਨੁੱਖ ਇਸ ਭਰਮ ਵਿੱਚ ਤੇ ਰਹਿੰਦਾ ਹੈ ਕਿ ਬਾਹਰੋਂ ਮੇਰੇ ਸਿਰ ਦੇ ਉੱਤੇ ਬੱਝੀ ਹੋਈ ਪੱਗ ਮੈਲੀ ਨਾ ਹੋਵੇ। ਹਕੀਕਤ ਹੈ ਕਿ ਮਨੁੱਖ ਨੂੰ ਜਿਤਨੀ ਖਬਰ ਬਾਹਰ ਦੀ ਹੈ ਉਨਾ ਹੀ ਅੰਦਰ ਦੀ ਤਰਫੋਂ ਅਣਜਾਣ ਹੈ। ਬਾਹਰ ਦੇ ਬਾਰੇ ਸਮਝ ਆ ਗਈ ਹੈ, ਅੰਦਰ ਦੇ ਬਾਰੇ ਸਮਝ ਨਹੀਂ ਆਈ, ਅਗਰ ਆਈ ਹੈ ਤੇ ਬਹੁਤ ਥੋੜੀ ਆਈ ਹੈ। ਇਹੀ ਕਾਰਨ ਹੈ ਜਿੰਨਾ ਸਾਫ਼ ਸਫਾਈ ਦਾ ਧਿਆਨ ਬਾਹਰ ਹੈ ਉਨੀ ਸਫਾਈ ਦਾ ਧਿਆਨ ਅੰਦਰ ਨਹੀਂ ਹੈ। ਤਨ ਸਾਫ਼ ਹੋਣਾ ਚਾਹੀਦਾ ਹੈ, ਸਭ ਦੀ ਤਮੰਨਾ ਹੈ। ਮਨ ਸਾਫ਼ ਹੋਣਾ ਚਾਹੀਦਾ, ਕਿਸੇ ਵਿਰਲੇ ਵਿਰਲੇ ਦੀ ਲੋਚਾ ਹੈ, ਸਭ ਦੀ ਤਮੰਨਾ ਇਹ ਨਹੀਂ ਹੈ। ਉਸ ਤੋਂ ਬਾਅਦ ਤਨ ਦੇ ਕੱਪੜੇ, ਘਰ ਬਾਰ, ਮੋਟਰ ਕਾਰ, ਹਰ ਜਗ੍ਹਾ ਜੋ ਸਰੀਰ ਦੇ ਬਹਿਣ ਉੱਠਣ ਦੇ ਕੰਮ ਆਉਂਦੀ ਹੈ ਉਹ ਸਾਫ਼ ਸੁਥਰੀ ਚਾਹੀਦੀ ਹੈ। ਇੱਥੇ ਸਭ ਨੂੰ ਪਤਾ ਹੈ, ਪਰ ਜਿੱਥੇ ਦੀਨ ਦਿਆਲ ਨਿਰੰਕਾਰ ਨੂੰ ਵਸਦਾ ਰਸਦਾ ਵੇਖਣਾ ਚਾਹੁੰਦੇ ਹਾਂ, ਮਨ ਸਾਫ਼ ਚਾਹੀਦਾ ਹੈ। ਇਹ ਕਿਸੇ ਵਿਰਲੇ ਵਿਰਲੇ ਨੂੰ ਪਤਾ ਹੈ, ਸਭ ਨੂੰ ਨਹੀਂ ਪਤਾ। ਤੋ ਇਸ ਤਰ੍ਹਾਂ ਕਹਿ ਲਈਏ ਕਿ ਲੋਕ ਬਾਹਰ ਮੁਖੀ ਜੀਵਨ ਗੁਜ਼ਾਰ ਰਹੇ ਨੇ, ਅੰਤਰਮੁਖੀ ਜੀਵਨ ਨਹੀਂ ਗੁਜ਼ਾਰ ਰਹੇ। ਜਦ ਵੀ ਕੋਈ ਰੱਬ ਜੀ ਦੇ ਰਾਹ ਦੇ ਉੱਤੇ ਆਪਣੇ ਕਦਮ ਰੱਖ ਕੇ ਚੱਲਣਾ ਸ਼ੁਰੂ ਕਰਦਾ ਹੈ, ਉਹਦਾ ਧਿਆਨ ਬਾਹਰੋਂ ਹਟ ਕੇ ਆਪਣੇ ਅੰਦਰ ਵੱਲ ਜਾਣਾ ਸ਼ੁਰੂ ਹੁੰਦਾ ਹੈ। ਤੋ ਜਦ ਧਿਆਨ ਅੰਤਰਮੁਖੀ ਹੁੰਦਾ ਹੈ, ਸਮਝ ਆਉਂਦੀ ਹੈ ਅੰਦਰ ਬਹੁਤ ਕੂੜਾ ਕਰਕਟ ਮੈਲ ਹੀ ਮੈਲ ਪਈ ਹੈ, ਤੋ ਆਪਣੀ ਮੈਲ ਨੂੰ ਵੇਖ ਕੇ ਬੰਦਾ ਆਪ ਹੀ ਬੇਚੈਨ ਹੋ ਜਾਂਦਾ ਹੈ ਕਿ ਇਤਨੀ ਸਾਰੀ ਮੈਲ। ਆਪਣੀ ਮੈਲ ਨੂੰ ਵੇਖ ਕੇ ਆਪਣੇ ਆਪ ਤੋਂ ਆਪ ਹੀ ਨਫ਼ਰਤ ਕਰ ਬੈਠਦਾ ਹੈ, ਇਤਨੀ ਸਾਰੀ ਮੈਲ ਤੇ ਉਹ ਵੀ ਮੇਰੇ ਅੰਦਰ। ਮੈਂ ਤੇ ਸਮਝਦਾ ਸਾਂ ਨਹੀਂ ਹੈ, ਪਰ ਬਹੁਤ ਜ਼ਿਆਦੀ ਹੈ, ਬਹੁਤ ਜ਼ਿਆਦੀ ਹੈ। ਤੋ ਖੈਰ, ਈਸਾਈ ਜਗਤ ਦੇ ਅੰਦਰ ਈਸਾਈ ਜਗਤ ਦੇ ਬਾਨੀ ਹਜ਼ਰਤ ਈਸ਼ਾ ਜੀ, ਉਹਨਾਂ ਨੇ ਰੱਬ ਤੋਂ ਬਾਅਦ ਨੰਬਰ 2 ਦੇ ਉੱਤੇ ਸਫਾਈ ਨੂੰ ਹੀ ਦਰਜਾ ਦਿੱਤਾ ਹੈ। ਹਜ਼ਰਤ ਈਸ਼ਾ ਜੀ ਕਿਹਾ ਕਰਦੇ ਸਨ ਕਿ ਪਰਮਾਤਮਾ ਤੋਂ ਬਾਅਦ ਅਗਰ ਕੋਈ ਸਾਡਾ ਕਰਨਾ ਕਰਮ ਧਰਮ ਫਰਜ਼ ਬਣਦਾ ਹੈ, ਤਾਂ ਉਹ ਇਹ ਹੈ ਕਿ ਬਾਹਰ ਵੀ ਸਫਾਈ ਹੋਵੇ ਤੇ ਅੰਦਰ ਵੀ ਸਫਾਈ ਹੋਵੇ। ਚਲੋ, ਅੰਦਰ ਦੀ ਸਫਾਈ ਦੇ ਸੰਬੰਧ ਵਿੱਚ ਹਰ ਪੈਗੰਬਰ ਨੇ, ਅਵਤਾਰੀ ਤੇ ਰਹਿਬਰੀ ਪੁਰਸ਼ ਨੇ ਜ਼ੋਰਦਾਰ ਬਚਨਾਂ ਵਿੱਚ ਕਿਹਾ ਹੈ ਕਿ ਮਨ ਪਵਿੱਤਰ ਚਾਹੀਦਾ, ਸਾਫ਼ ਚਾਹੀਦਾ। ਪਰ ਹਜ਼ਰਤ ਈਸ਼ਾ ਦੀ ਬਾਹਰ ਦੀ ਸਫਾਈ ਦੇ ਉੱਤੇ ਵੀ ਬੜਾ ਜ਼ੋਰ ਦਿੰਦੇ ਨੇ ਤੇ ਅੰਦਰ ਦੀ ਸਫਾਈ ਦੇ ਉੱਤੇ ਵੀ ਬੜਾ ਜ਼ੋਰ ਦਿੰਦੇ ਨੇ। ਜਦ ਤੋਂ ਮਨੁੱਖ ਨੇ ਹੋਸ਼ ਸੰਭਾਲੀ ਹੈ, ਉਦੋਂ ਤੋਂ ਲੈ ਕੇ ਮੈਲ ਆਪਣੇ ਬਾਹਰ ਵੀ ਵੇਖਦਾ ਆ ਰਿਹਾ ਹੈ ਤੇ ਮੈਲ ਆਪਣੇ ਅੰਦਰ ਵੀ ਵੇਖਦਾ ਆ ਰਿਹਾ ਹੈ। ਤੇ ਫਿਰ ਬਾਹਰ ਦੀ ਮੈਲ ਦੇ ਸੰਬੰਧ ਵਿੱਚ ਇਹਦੀ ਕੋਈ ਜਾਣਕਾਰੀ ਹੈ, ਇਹਨੂੰ ਕੁਝ ਗਿਆਨ ਹੈ, ਤੇ ਬਾਹਰ ਦੀ ਮੈਲ ਨੂੰ ਧੋਣ ਦੇ ਇਹ ਸਾਧਨ ਲੱਭਦਾ ਰਿਹਾ, ਸਾਧਨਾਂ ਦੀ ਖੋਜਬੀਨ ਕਰਦਾ ਰਿਹਾ ਤੇ ਬਾਹਰ ਦੀ ਮੈਲ ਨੂੰ ਹਟਾਉਣ ਦਾ ਯਤਨ ਵੀ ਕਰਦਾ ਰਿਹਾ। ਉਹ ਮੈਲ ਚਾਹੇ ਤਨ ਦੇ ਉੱਤੇ ਜਾਂ ਫਿਰ ਤਨ ਦੇ ਉੱਤੇ ਪਏ ਹੋਏ ਕੱਪੜਿਆਂ ਦੇ ਉੱਤੇ, ਉਸ ਮੈਲ ਨੂੰ ਧੋਣ ਦੇ ਸਾਧਨ ਜੁਟਾਉਂਦਾ ਰਿਹਾ, ਸਾਧਨ ਲੱਭਦਾ ਰਿਹਾ।
मैल हटाना इहदा लक्ष्य है। साधन बदलते रहे ने, हुण भी बदल रहे ने, बदलते रहेंगे। साधन दे नाल फर्क नहीं पैंदा। गल ते इह है कि अंदर मैल ना रहे, कपड़े दे उत्ते मैल ना रहे। एक बेनती मैं भी करदा चला, बाहर दी मैल जो साडे शरीर जां शरीर ते पाए हुए कपड़िया दे उत्ते या सज्जे खब्बे मैल दिसदी है, एक गर्दो गुबार मिट्टी घटे दे कारण है। बाहर दी मैल गर्दो गुबार मिट्टी दे कारण है, ते अंदर दी मैल बुरा वेखना, बुरा बोलना, बुरा सुनना, बुरा सोचना इस दे कारण है। जो अंदर मैल बनती है वो बुरा वेखन बोलन सोचन करके बनती है। जो बार मैल बनती है वो मिट्टी कट्टा हनेरी तूफान गर्दो गुबार इहदे कारण मैल बनती है। बार दी मैल अंदर नहीं जाती है, और अंदर दी मैल ये साडे इंद्रियां दे राही बदल बदल के बार आउंदी रहिंदी है। तन गुरु नानक देव पातशाह महाराज जी की पवित्र बाणी है, कहन लगे भरिए हथ पैर तन देहे पानी तोते उतरस के है। ये बाहर दी मैल है। अगर हथ पैर भर जाते ने तो पानी नू वरतों विच लै आओ, मैल उतर जाएगी। साबण नू वरतों विच लै आओ, मैल उतर जाएगी। भरिए हथ पैर तन देहे पानी तोते, पानी दे नाल तो लो, उतरस खेहे लगी हुई मैल उतर जाएगी, चली जाएगी। मूत पलीती कपड़ होए देसा गुण लईए उह तोए। अगर कपड़े भी किधरे चिकड़ लवरेज हो गए ने ते कह लगे साबुन दी वरतों करन दे नाल ओ भी उजले हो जाणगे, साफ हो जाणगे। पर किसी ने प्रश्न किया, साहब जी अंदर दी मैल नू धोण वास्ते केड़ी सरफ ते केड़ा साबण ते केड़ा पानी वरतों विच लियाईए, मैल अंदर चली जाए, ते अंदर दी मैल नू बाहर कढ़ना होवे धोना होवे, तो फिर प्रश्न साडा ए धुपेगी किवें। हजूर कहिंदे ने कि परिये मत पापा कै संग उह धोपै नावें कै रंग। गुरबाणी दे अंदर लफज जिहड़ा आया ना उह पाप आया, अपराध नहीं आया। इस जगह दे उत्ते इस तरह नहीं है कि अपराध लफज आया नहीं, पर इस जगह दे उत्ते कहन लगे परिये मत पापा कै संग, क्योंकि पाप बीज है ते अपराध उस बीज तो वधन फुलन वाला दिसन वाला बूटा है। पाप जड़ है ते उस पाप दी जड़ दे सहारे दे उत्ते जिहड़ा पनपन वाला है वह अपराध नाम का बूटा है। इस तरह कह लो पाप अंदर हुंदा है ते अपराध बाहर हुंदा है, भावे दोवे गुणा दोवे दोष दोवे तरह की मैल है, पर पाप मन दे नाल संबंध रखता है ते अपराध तन दे नाल संबंध रखता है। जो तुहाडे अंदर माड़ी सोच चल रही है, बुरी सोच चल रही है, कामुक सोच, क्रोध, निंदा, चुगली, ईर्षा, तरह तरह दियां बुरियां विचारां जो चल रही ने, उहदा नाम पाप है। उस पाप तो अगे आण के जिहड़े बुरे कर्म करने असीं शुरू कर दिंदे आ उहदा नाम अपराध है। अपराध नूं डर हुंदा है हथ कड़ी दा, कानून दा, समाज दा, पर पाप नूं ते भी डर नहीं है, क्योंकि पाप तां किसे दी निगाह जांदी नहीं है। पाप ते किधरे मंदर मस्जिद दे अंदर बह के भी कीता जा सकदा है। खिमा चाहांगा की सोच रहे हो तुसीं इस वक्त मन दे अंदर, कोई दूसरा ते नहीं जानदा। बिल्कुल तुहाडी बगल दे अंदर तुहाडे नाल बैठा होया दूसरा प्रेमी दूजा सतसंगी नहीं जानदा तुहाडे मन दे अंदर की विचारां दी तारा चल रही है। पर तुहाडे तन नूं ते आपां वेख ही रहे हां, सारे एक दूजे नूं वेख ही रहे हो कि तन आराम पूर्वक बैठा है, मन भी बैठा है, नहीं बैठा है ते तुहानूं पता है या सतगुरु नूं पता है। तो पाप ना कानून दी पकड़ विच आउंदा है, ना समाज दी पकड़ विच आउंदा है, अगर आउंदा है ते धर्म दी पकड़ विच आउंदा है, निरंकार दी पकड़ विच आउंदा है। निरंकार जानदे ने अंदरों असी मैले हां, अंदरों असी पवित्र हां, निरंकार जानदे ने। दूसरे जो भी फैसला लेंदे ने वह साडे बार मुखी जीवन नूं वेख के फैसला लेंदे ने। साडा बहना उठना चंगा है, तुरना फिरना चंगा है, बोल बाणी चंगी है,
लोग कह देंदे ने गुरमुख है, पर मैं गुरमुख हाँ मनमुख हाँ ये मैनू खुद नू पता है ते या सतगुरु साहब जी नू पता है, गुरु ग्रंथ साहब जी नू पता है। खैर मैं एक बेनती करदे चला, डॉक्टर इकबाल ते इस तरह भी कहिंदे ने कि एक ही चेहरे पे हजार चेहरे बना लेते हैं लोग, यही चेहरा गुरुद्वारे दे अंदर कुछ होर दिसदा है, यही चेहरा दुकान दे उत्ते किसी होर रंग विच दिसदा है, यही चेहरा किधरे कारोबार दे अंदर होर रंग पकड़ के अपने उत्ते जमाया होया दिसदा है, यही चेहरा मां दे सामने हो रहे, पत्नी दे सामने हो रहे, धी दे सामने हो रहे, समाज दे सामने हो रहे, ते गुरुद्वारे दे अंदर हो रहे। गिरकट अपने रंग बदलदा है, मनुख अपने चेहरे दे मखौटे बदलदा है, ते मखौटे बदलन दी इहनू बड़ी चंगी तरह जांच है। मखौटे किवें बदलने ने, किधरे गमी वाली जगह ते चला गया है, किधरे अफसोस करने वास्ते किसी दे घर वे जाना पिया है, उत्थे कोई सोख समाचार है, इहदे अंदर भावे गमी नहीं पर चेहरे दे उत्ते बनावटी गमी दा मखौटा पाउणा इहनू आउंदा है कि बनावटी गमी चेहरे दे उत्ते किवें लियाई दी। किधरे खुशी वाली जगह ते चला गया है, किसी दे व्याह दे अंदर, किसी दे बच्चे दे जन्मदिन दे अंदर, किसी दे कारोबार दी ओपनिंग दे अंदर चला गया है। अंदर भावे जैलसी है, अंदर भावे ईर्ष्या है, पर बनावटी खुशी दा मखौटा बना के उन्हां नूं बधाई देण दी इहनू बड़ी चंगी तरह आदत है, कुशल है। ਇਹ ਜਾਣਦਾ ਹੈ ਕਿ ਖੁਸ਼ੀ ਦਾ ਮਖੌਟਾ ਕਦੋਂ ਪਾਉਣਾ ਹੈ ਤੇ ਕਮੀ ਦਾ ਮਖੌਟਾ ਕਦੋਂ ਪਾਉਣਾ ਹੈ। ਖੈਰ ਇਹ ਮੇਰਾ ਵਿਸ਼ਾ ਨਹੀਂ ਸੀ। ਅੰਦਰ ਜੋ ਬੁਰਾਈ ਹੈ ਉਹਦਾ ਨਾਂ ਪਾਪ, ਜੋ ਬਾਹਰ ਬੁਰਾਈ ਪ੍ਰਗਟ ਹੋ ਕੇ ਆ ਜਾਂਦੀ ਹੈ ਉਹਦਾ ਨਾਂ ਅਪਰਾਧ। ਬਸ ਇੱਕ ਨੁਕਤਾ ਯਾਦ ਰੱਖੋ, ਅਪਰਾਧ ਬਾਹਰ ਹੁੰਦਾ ਹੈ ਤੇ ਪਾਪ ਹਮੇਸ਼ਾ ਅੰਦਰ ਹੁੰਦਾ ਹੈ। ਹੁਣ ਅਪਰਾਧ ਤਾਂ ਹੀ ਬਣਦਾ ਹੈ ਨਾ ਜੇ ਪਾਪ ਅੰਦਰ ਹੋਵੇ, ਤੇ ਜੇ ਪਾਪ ਹੀ ਅੰਦਰ ਨਾ ਰਹਿ ਤੇ ਅਪਰਾਧ ਨੂੰ ਪਣਪਣ ਵਾਸਤੇ ਸਮਾਂ ਮਿਲੇਗਾ ਹੀ ਨਹੀਂ, ਅਪਰਾਧ ਬਣੇਗਾ ਕਿੱਥੇ। ਅਗਰ ਜ਼ਮੀਨ ਵਿੱਚ ਤੁਸੀਂ ਬੀਜ ਅੰਬਾਂ ਦਾ ਬੀਜਿਆ ਹੀ ਨਹੀਂ, ਅੰਬ ਦੀ ਗੁਠਲੀ ਬੀਜੀ ਨਹੀਂ, ਤੇ ਅੰਬ ਦਾ ਬੂਟਾ ਪੈਦਾ ਵੀ ਕਿਵੇਂ ਹੋਏਗਾ। ਜ਼ਮੀਨ ਦੇ ਅੰਦਰ ਇੱਕ ਜ਼ਿਮੀਂਦਾਰ ਜਿਸ ਤਰ੍ਹਾਂ ਦੀ ਫਸਲ ਦਾ ਬੀਜ ਬੀਜਦਾ ਹੈ ਉਸ ਤਰ੍ਹਾਂ ਦੇ ਤੇ ਬੂਟੇ ਪੈਦਾ ਹੁੰਦੇ ਨੇ ਦੂਜੇ ਤੇ ਨਹੀਂ। ਅਗਰ ਬੀਜ ਹੀ ਨਹੀਂ ਤਾਂ ਫਿਰ ਬੂਟਾ ਵੀ ਨਹੀਂ, ਪਾਪ ਨਹੀਂ ਤੇ ਕਹਿਣਾ ਪਏਗਾ ਦੁਨੀਆਂ ਦੇ ਅੰਦਰ ਅਪਰਾਧ ਵੀ ਨਹੀਂ ਦਿਸੇਗਾ। ਤੋ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਗੱਲ ਜੜ ਤੋਂ ਫੜਦੇ ਨੇ, ਮੁੱਢ ਤੋਂ, ਉਪਰੋਂ ਉਪਰੋਂ ਰੁੱਖ ਦੀਆਂ ਇੱਕ ਦੋ ਟਹਿਣੀਆਂ ਕੱਟਦੇ ਹੀ ਹੈ, ਉਹਦੇ ਨਾਲ ਦੁਨੀਆਂ ਦੇ ਅਪਰਾਧ ਪਾਪ ਕਤਲੋ ਗਾਰਤ ਗੁੰਡਾਗਰਦੀ ਇਹ ਮਿਟਣੇ ਤੇ ਨਹੀਂ ਹੈ। ਰੁੱਖ ਦੀਆਂ ਜੜਾਂ ਅਗਰ ਜ਼ਮੀਨ ਵਿੱਚ ਲੱਗੀਆਂ ਨੇ, ਉਪਰੋਂ ਉਪਰੋਂ ਪੱਤੇ ਝਾੜ ਦਿਓ, ਪੱਤੇ ਨਵੇਂ ਆ ਜਾਂਦੇ ਨੇ, ਫੁੱਲ ਤੋੜ ਲੈਂਦੇ ਉਹ ਫੁੱਲ ਨਵੇਂ ਆ ਜਾਂਦੇ ਨੇ, ਫਲ ਤੋੜ ਕੇ ਖਾ ਲੈਂਦੇ ਉਹ ਫਲ ਫੇਰ ਸਮਾਂ ਪਾ ਕੇ ਨਵੇਂ ਆ ਜਾਂਦੇ ਨੇ, ਟਹਿਣੀਆਂ ਨੂੰ ਆਪ ਕੱਟ ਦਿੰਦੇ ਹੋ, ਦੋ ਟਹਿਣੀਆਂ ਕੱਟਦੇ ਹੋ, ਦੋ ਦੂਸਰੀ ਸ਼ਾਖਾ ਦੇ ਉੱਤੇ ਦੂਸਰੇ ਟਹਿਣੇ ਦੇ ਉੱਤੇ ਨਵੀਆਂ ਸ਼ਾਖਾਵਾਂ ਜਨਮ ਲੈ ਲੈਂਦੀਆਂ, ਇੱਕ ਟਹਿਣੀ ਨੂੰ ਕੱਟ ਰਹੇ ਹੋ ਦੂਜੀ ਨਵੀਂ ਜਨਮ ਲੈ ਰਹੀ ਹੈ। ਇਹ ਸਭ ਕੁਝ ਕਿਉਂ ਹੈ? ਕਿਉਂਕਿ ਅਜੇ ਜੜ ਮੌਜੂਦ ਹੈ। ਅਗਰ ਜੜ ਨਾ ਰਹਿ ਗਏ ਤੇ ਨਾ ਰੁੱਖ ਦੇ ਉੱਤੇ ਪੱਤੇ ਆਉਣਗੇ, ਨਾ ਫੁੱਲ ਆਉਣਗੇ, ਨਾ ਫਲ ਆਉਣਗੇ, ਨਾ ਦੁਬਾਰਾ ਹਰਿਆਲੀ ਆਏਗੀ। ਤੋ ਗੁਰੂ ਨਾਨਕ ਦੇਵ ਸਾਹਿਬ ਜੀ ਗੱਲ ਜੜ ਤੋਂ ਆਰੰਭ ਕਰਦੇ ਨੇ, ਕਹਿਣ ਲੱਗੇ ਭਰੀਏ ਮਤ ਪਾਪਾਂ ਕੈ ਸੰਗ, ਅੰਦਰ ਕਿਵੇਂ ਭਰਦਾ ਹੈ ਪਾਪ ਦੇ ਨਾਲ। ਕਹਿਣ ਲੱਗੇ ਭਰੀਏ ਮਤ ਪਾਪਾਂ ਕੈ ਸੰਗ, ਹੁਣ ਅੰਦਰ ਦੀ ਮੈਲ ਨੂੰ ਧੋਣ ਵਾਸਤੇ ਨਾ ਤੇ ਕੋਈ ਸਾਬਣ, ਨਾ ਕੋਈ ਸਰਫ, ਨਾ ਕੋਈ ਹੋਰ ਲਿਕਵਡ, ਨਾ ਕੋਈ ਪਾਣੀ ਨਹੀਂ ਧੁੱਪੇਗੀ। ਹੁਣ ਮੈਲ ਧੁੱਪੇਗੀ ਕਿਵੇਂ? ਪੁੱਛਿਆ ਹਜ਼ੂਰ ਫਿਰ ਇਹ ਮੈਲ ਜਾਵੇ ਕਿਵੇਂ? ਕਹਿਣ ਲੱਗੇ ਉਹ ਧੁੱਪੇ ਨਾਵੇਂ ਕਹਿ ਰੰਗ, ਧੁੱਪ ਜਾਏਗੀ, ਮਾਯੂਸੀ ਦੀ ਲੋੜ ਨਹੀਂ ਹੈ। ਪਰ ਜਿਸ ਸਾਬਣ ਜਾਂ ਨਿਰਮਲ ਜਲ ਨੂੰ ਵਰਤੋਂ ਵਿੱਚ ਲਿਆਉਣ ਤੋਂ ਬਾਅਦ ਉਹ ਮੈਲ ਜਾਣੀ ਹੈ, ਉਹਦਾ ਨਾਂ ਹੈ ਪਰਮਾਤਮਾ ਦੇ ਗੁਣ, ਪਰਮਾਤਮਾ ਦਾ ਚਿੰਤਨ। ਉਹ ਧੋਪੈ ਨਾ ਮੈਂ ਕਹਿ ਰੰਗ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਸੁਖਮਣੀ ਸਾਹਿਬ ਦੀ ਪਾਕ ਬਾਣੀ ਨੂੰ ਆਪ ਉਚੇਚੇ ਤੌਰ ਤੇ ਪਿਆਰ ਸਹਿਤ ਪੜ੍ਹਦੇ, ਜਪਦੇ, ਸੁਣਦੇ ਵੇਖਿਆ ਜਾਂਦਾ ਹੈ। ਸੁਖਮਣੀ ਸਾਹਿਬ ਦੇ ਅੰਦਰ ਹਜ਼ੂਰ ਦਾ ਪ੍ਰਮਾਣ ਸੋਚ ਕਰੇ ਦਿਨਸ ਅਰ ਰਾਤ, ਇਹਨੂੰ ਲਫ਼ਜ਼ ਨੂੰ ਸੋਚ ਨਹੀਂ ਪੜਨਾ। ਸੋਚ ਦਾ ਮਤਲਬ ਹੈ ਸੋਚਣਾ, ਸੋਚ ਦਾ ਮਤਲਬ ਹੈ ਵਿਚਾਰਨਾ, ਸੋਚ ਸੋਚ ਦਾ ਮਤਲਬ ਹੈ ਜਿਵੇਂ ਆਪਾਂ ਕਹਿੰਦੇ ਹਾਂ ਮੈਂ ਤਨ ਪਵਿੱਤਰ ਰੱਖਣਾ, ਤਨ ਸੁੱਚਾ ਰੱਖਣਾ। ਸੋਚ ਕਰੇ ਦਿਨਸ ਅਰ ਰਾਤ,
मन की मैल न तन ते जात। कहन लगे दिन पर रात बारों सुचा हुंदा यतन करदा रहे, बिंद बिंद हाथ धोंदा रहे, बारों तो बिल्कुल पवित्रता रखण विच कामयाब दिसे। पर कहन लगे इस तरह करन दे नाल तेरे मन नू की असर पएगा। ठीक है लोकां दे सामने इन्नी को तेरी इमेज बन जाएगी बड़ा पवित्र है, बड़ा सुचा रह के चल रहा है, ए बिल्कुल भी झूठ दे नेड़े तेड़े नहीं जांदा, ब्राह्मण वांग बड़ी सुचता है, बड़ी पवित्रता है। पर तेरी उस सुचता दा मुल तां ही पैंदा है जे मन सुचा होवे। अगर मन सुचा नहीं तो फिर इस बारी पवित्रता दा ते बारी सुच दा कोई मैना नहीं, कोई अर्थ नहीं है। मेरा मतलब यह नहीं है कि आप गुरु ग्रंथ साहिब जी दी ताबिया विच बहना चाहो ते लिबड़े तिबड़े आन के बह जाओ, तन साफ नहीं चाहिदा, यह मेरा मतलब नहीं है। जिहड़ी विखावे दी वाधू सोचे मैं उहदी गल कर रहा, जिहड़ी पखंड दे अंदर लेके चली जांदी उहदी गल कर रहा। हुणे आप श्री आसा जी दी वार दा कीर्तन सुन के हटे हो, पातशाह एक सलोक दे अंदर कह रहे सन गुरु नानक देव पातशाह के देके चौंका कड्डी कार, उपर आए बैठे कुड़ियार, मत पिटे वे मत पिटे, एहो अन्न असाडा फिटे, तन फिटे फेड करेन, मन झूठे चुली प्रेन। अखीर दे उत्ते कहिंदे ने कहो नानक सच त्याईए, सुच होवे तां सच पाईए। हुण एक बेनती मैं होर करां, जे कोई तुहाडे ते प्रश्न करे भी तुहाडा गुरु उत्ते ते गल करदे ने भी चौंका देना, गोबर दे नाल लेप करना, कार कढ़नी, लकड़ियां धो के बालनियां, ये पवित्रता इहदा खंडन कर रहे ने, ते अखीरली पंक्ति विच जाके कह रहे ने सुच होवे तां सच पाईए, तो फिर गल विरोधी लगेगी ना, भी अखीरली पंक्ति विच कह रहे ने सुच होएगी ते तां सच मिलेगा। पर प्यारियो इहदा थोड़ा जिहा विश्राम दा ही भरम है, विश्राम देना तुहानू आ गया ते अर्थ अपने आप साफ हो जाएगा। हजूर कहिंदे ने कहो नानक सच त्याईए, सुच होवे तां, सुच हुंदी तां है सच पाईए, सुच बनदी तां है जे सच मिल जाए, सुच होवे तां, तां सुच बनदी है अंदर दी, सच पाईए जे सच दे गुणा नूं अपने हृदय विच वसा लवे। ते असीं की पढ़ के निकल जाने, सुच होवे तां सच पाईए। असीं एक विश्राम दे कारण अर्थां दे अंदर जमीन शमान दा फर्क खड़ा कर देने, सुच होवे तां सच पाईए। एक जगह ते मैनूं गुरबाणी दा बोल होर भी चेते आउंदा है, पातशाह कहिंदे ने अंतर मैल गल मैं मन दी मैल ते तन दी मैल दी तुहाडे सामने रख रहा, क्योंकि फरीद साहब जी दा हुक्म अज इस तरह दा आया है। कहन लगे फरीदा मैं भुलावा पग दा मत मैली होए जाए, मैं ते पग दे भरम विच रहा कि मैली ना होए, मत मैली होए जाए, गहला रूह ना जाने कि सिर भी मिट्टी खाए, वे सिर भी मिट्टी ने खा जाना, मैं ते सिर ते बत्ती पग दा ही बड़ा ध्यान रखे, मन मैला हो जांदा है, इहदा ध्यान किसे नूं है, तन मैला ना होए इहदा ध्यान सानूं सारिआं नूं है। भगत कबीर साहब जी कहिंदे ने अंतर मैल जे तीर्थ नावै तिस बैकुंठ ना जाना, गुरबाणी दे बचन ने और कबीर साहब दी रसना दे बचन ने। हुण इन्हां बचनां नूं सुनन तो बाद जे बंदे दे मन दा भरम ना जाए ते फिर ते खिमा चाहवांगा, महा अग्ञानता दे हनेरे विच ही इह खड़ा है, फिर ते इहनो ना गुरु दी आवाज सुनदी है ते ना किसे दूसरे दी। कह रहे ने अंतर मैल, अंदर तेरे होवे मैल, अंतर मैल जे तीर्थ नावै ते नौंदा फिरे 68 तीर्थां दे उते, अंतर मैल जे तीर्थ नावै तिस बैकुंठ ना जाना। कहन लगे इस तरह कम करन दे नाल मनुख नूं बैकुंठ ताम नहीं मिलदा, परमात्मा दे चरण नहीं मिलदे। तिस बैकुंठ ना जाना, लोक पतीने कशु ना होवे नाही राम एयाना। लोक पतीने, पतीने मैंने पतीज जाना, पतीज मैंने विश्वास करना, लोक तेनू चंगा कहन, इस गल दे नाल कबीर साहब कहिंदे ने फर्क नहीं पैना। लोक पतीने तू लोकां दे सामने विखावे दी सोच रखे, कहन लगे दे नाल फर्क नहीं पैना। क्यों नहीं पैना? कहन लगे ना ही राम एयाना, परमात्मा न्याणा नहीं है कि जो तेनू अंदरों जानदा नहीं,
ਉਹ ਸੁਗਣ ਸਿਆਣਾ ਹੈ, ਉਹ ਤੈਨੂੰ ਅੰਦਰੋਂ ਜਾਣਦਾ ਹੈ। ਲੋਕ ਵਿਚਾਰੇ ਵੇਖਣਗੇ ਤੈਨੂੰ ਬਾਹਰੋਂ ਬਾਹਰੋਂ, ਤੂੰ ਬੜੀ ਸੋਚ ਰੱਖ ਰਿਹਾ, ਪਰ ਗੁਰੂ ਤੈਨੂੰ ਬਾਹਰੋਂ ਘੱਟ ਵੇਖਣਗੇ, ਅੰਦਰੋਂ ਤੈਨੂੰ ਜ਼ਿਆਦਾ ਵੇਖਣਗੇ। ਲੋਕ ਪਤੀਨੇ ਕਛੂ ਨਾ ਹੋਵੇ, ਨਾਹੀ ਰਾਮ ਇਆਨਾ। ਅਗਾਂ ਇਸੇ ਹੀ ਸ਼ਬਦ ਦੇ ਅੰਦਰ ਚਲਦੇ ਚਲਦੇ ਕਹਿੰਦੇ ਨੇ ਜਲ ਕੇ ਮੱਜਣ, ਮੱਜਣ ਮੈਨੇ ਇਸ਼ਨਾਨ, ਜਲ ਕੇ ਮੱਜਣ ਜੇਗਤ ਹੋਵੇ ਨਿਤ ਨਿਤ ਮੇਂਢਕ ਨਾਵੇ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਫਿਰ ਜੂਨੀ ਆਵੇ। ਜਿਵੇਂ ਡੱਡੂ ਨਹਾਉਂਦਾ ਹੈ ਪਾਣੀ ਦੇ ਅੰਦਰ ਤੇ ਉਹਦੀ ਮੁਕਤੀ ਨਹੀਂ ਹੁੰਦੀ, ਕਹਿਣ ਲੱਗੇ ਬਸ ਇਸ਼ਨਾਨ ਤੇਰਾ ਡੱਡੂ ਦੇ ਬਰਾਬਰ ਹੀ, ਇਸ ਤੋਂ ਵੱਧ ਨਹੀਂ। ਅਗਰ ਮਨ ਦੇ ਅੰਦਰ ਰੱਬੀ ਗੁਣ ਨਹੀਂ ਗਏ, ਮਨ ਬਾਣੀ ਦੇ ਨਾਲ ਨਹੀਂ ਜੁੜਿਆ, ਮਨ ਦੇ ਅੰਦਰ ਮੈਲ ਹੀ ਰਹੀ, ਜੈਲਸੀ ਹੈ, ਈਰਸ਼ਾ ਹੈ, ਕਪਟ ਹੈ, ਮਕਾਰੀ ਹੈ, ਚਲਾਕੀ ਹੈ, ਧੋਖਾ ਧੜੀ ਹੈ, ਦੂਜੇ ਦਾ ਹੱਕ ਮਾਰਨਾ ਛੱਡਿਆ ਨਹੀਂ, ਨਿੰਦਾ ਕਰਨੀ ਛੱਡੀ ਨਹੀਂ, ਸਾਰਾ ਦਿਨ ਚੁਗਲੀ ਜ਼ੁਬਾਨ ਤੇ ਰਹਿੰਦੀ ਏ, ਵੇਖਣਾ ਮਾੜਾ, ਸੋਚਣਾ ਮਾੜਾ, ਕਹਿਣ ਲੱਗੇ ਫਿਰ ਤੇ ਤੇਰਾ ਇਸ਼ਨਾਨ ਮੇਂਢਕ ਦੇ ਬਰਾਬਰ ਹੀ ਹੈ, ਡੱਡੂ ਦੇ ਬਰਾਬਰ ਹੈ, ਉਸ ਤੋਂ ਵੱਧ ਕੁਝ ਨਹੀਂ ਹੈ। ਜੈਸੇ ਮੇਂਢਕ ਤੈਸੇ ਓਏ ਨਰ, ਓਏ ਮੈਨੇ ਉਹ ਨਰ ਮੈਨੇ ਮਨੁੱਖ, ਜੰਮਦੇ ਰਹਿੰਦੇ ਨੇ ਮਰਦੇ ਰਹਿੰਦੇ ਨੇ, ਕੀ ਫਰਕ ਪੈਂਦਾ ਹੈ। ਇੱਕ ਗੁਰਬਾਣੀ ਦਾ ਬਚਨ ਮੈਂ ਤੁਹਾਡੇ ਸਾਹਮਣੇ ਹੋਰ ਵੀ ਰੱਖਦਾ ਚੱਲਾਂ। ਹਜ਼ੂਰ ਕਹਿੰਦੇ ਨੇ ਹਿਰਦੈ ਕਪਟ, ਕਪਟ ਦਾ ਨਾਮ ਹੀ ਤੇ ਮੈਲ ਹੀ ਹੈ ਨਾ, ਤੇ ਮੈਲ ਦਾ ਦੂਜਾ ਨਾਂ ਕਪਟ। ਕਹਿਣ ਲੱਗੇ ਹਿਰਦੈ ਕਪਟ, ਹਿਰਦਾ ਤੇਰਾ ਭਰਿਆ ਹੋਵੇ ਕਪਟ ਦੇ ਨਾਲ, ਹਿਰਦਾ ਭਰਿਆ ਹੋਵੇ ਬੁਰਾਈ ਦੇ ਨਾਲ, ਹਿਰਦੇ ਦੇ ਅੰਦਰ ਮੈਲ ਹੀ ਮੈਲ ਹੋਵੇ, ਹਿਰਦੈ ਕਪਟ ਮੁੱਖ ਗਿਆਨੀ ਤੇ ਮੇਰੇ ਵਾਂਗ ਮੂੰਹ ਦੇ ਵਿੱਚੋਂ ਚੰਗੀਆਂ ਚੰਗੀਆਂ ਗੱਲਾਂ ਕਰਦਾ ਹੋਵੇ। ਬਖਸ਼ਿਆ ਤੇ ਬਾਣੀ ਨੇ ਕਿਸੇ ਨੂੰ ਨਹੀਂ ਹੈ, ਇਹਨੇ ਕਿ ਜੋ ਮੂੰਹ ਦੀ ਗੱਲ ਕਰਨੀ ਜਾਣਦਾ ਹੈ ਉਹਦਾ ਹਿਰਦਾ ਪਵਿੱਤਰ ਹੋਏਗਾ। ਮੈਂ ਤੇ ਆਪਣੇ ਉੱਤੇ ਗੱਲ ਪਹਿਲਾਂ ਲਾਉਣਾ ਹੁੰਦਾ ਕਿ ਜੋ ਮੂੰਹ ਦੀ ਗੱਲ ਹੈ ਉਹ ਹੋਰ ਹੈ, ਜੋ ਤੁਹਾਡੇ ਅੰਦਰ ਦੀ ਗੱਲ ਹੈ ਉਹ ਹੋਰ ਹੈ। ਅੰਦਰ ਕੀ ਬੋਲਦਾ ਹੈ ਹਕੀਕਤ ਹੋਵੇ, ਸਾਡਾ ਅੰਦਰ ਕਿੱਥੇ ਖੜਾ ਹੈ ਅਸਲੀਅਤ ਹੋਵੇ, ਤੇ ਸਤਿਗੁਰੂ ਸਾਡੇ ਅੰਦਰ ਨੂੰ ਪਵਿੱਤਰ ਕਰਨਾ ਚਾਹੁੰਦੇ ਨੇ। ਕਹਿੰਦੇ ਨੇ ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਲੋਵਸ ਪਾਣੀ। ਕਹਿਣ ਲੱਗੇ ਇਹ ਝੂਠ ਮਾਰਨ ਵਾਲਿਆ ਪਾਣੀ ਨੂੰ ਕਿਉਂ ਬਲੋ ਰਿਹਾ ਹੈ, ਪਾਣੀ ਦੇ ਅੰਦਰ ਮਦਾਨੀ ਕਿਉਂ ਪਾ ਕੇ ਰਿੜਕ ਰਿਹਾ। ਤੇ ਅਕਸਰ ਕਹਿ ਦਿੰਦੇ ਨੇ ਕਿ ਪਾਣੀ ਦੇ ਅੰਦਰ ਮਦਾਨੀ ਪਾਇਆ ਤੈਨੂੰ ਮਿਲਣਾ ਕੀ ਹੈ, ਦੁੱਧ ਦੇ ਅੰਦਰ ਮਦਾਨੀ ਪਾ ਲਵੇ ਤੇ ਮੱਖਣ ਮਿਲ ਜਾਏਗਾ, ਪਾਣੀ ਵਿੱਚ ਮਦਾਨੀ ਪਾ ਕੇ ਰਿੜਕੀ ਜਾ, ਚਾਰ ਘੰਟੇ ਬਹਿ ਕੇ ਰਿੜਕੀ ਜਾ, ਕਿੱਥੋਂ ਮੱਖਣ ਨਿਕਲੇਗਾ ਪਾਣੀ ਵਿੱਚੋਂ। ਹਿਰਦੈ ਕਪਟ ਮੁੱਖ ਗਿਆਨੀ, ਝੂਠੇ ਕਹਾਂ ਬਲੋਵਸ ਪਾਣੀ, ਕਾਇਆ ਮੰਜ ਸਕਾਉਣ ਗੁਣਾ, ਜੋ ਘੱਟ ਪੀਤਰ ਹੈ ਮਿਲਣਾ ਮਲਣਾ। ਕਹਿਣ ਲੱਗੇ ਕਾਇਆ ਮੰਜਸ, ਕਾਇਆ ਨੂੰ ਬੜਾ ਮਾਂਜੀ ਜਾ ਰਿਹਾ ਹੈ, ਧੋਈ ਜਾ ਰਿਹਾ ਹੈ, ਪਵਿੱਤਰ ਕਰੀ ਜਾ ਰਿਹਾ ਹੈ, ਕੌਣ ਗੁਣਾ। ਕਹਿਣ ਲੱਗੇ ਇਹਦਾ ਕੀ ਗੁਣ ਹੈ, ਕੀ ਅਰਥ ਹੈ, ਜੋ ਘੱਟ ਪੀਤਰ ਹੈ ਮਲਣਾ, ਜੇ ਤੇਰੇ ਅੰਦਰ ਮੈਲ ਹੈ ਤੇ ਤੇਰੀ ਕਾਇਆ ਨੂੰ ਸਵਾਰਨ ਦਾ ਅਰਥ ਕੀ ਹੋਇਆ। ਮੈਂ ਫਿਰ ਦੁਬਾਰਾ ਬੇਨਤੀ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਆਉਣਾ, ਗਿੱਟੇ ਗੋਡੇ ਧੋ ਕੇ ਹੀ ਆਉਣਾ ਚਾਹੀਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿਣਾ ਹੈ, ਇਸ਼ਨਾਨ ਪਾਉਣ, ਤਨ ਦੇ ਕੱਪੜੇ ਸਾਫ਼ ਹੀ ਹੋਣੇ ਚਾਹੀਦੇ ਨੇ। ਪਰ ਮੈਂ ਇਸ ਤਰ੍ਹਾਂ ਵੀ ਵੇਖਿਆ ਹੈ ਕਿ ਕਿਸੇ ਨੂੰ ਹੱਥ ਨਹੀਂ ਮਿਲਾਉਣਾ, ਇਤਨੀ ਛੂਆ ਛੂਤ ਕਿਸੇ ਨੂੰ ਹੱਥ ਨਹੀਂ ਮਿਲਾਉਣਾ, ਕਿਸੇ ਦੇ ਨੇੜੇ ਨਹੀਂ ਖਲੋਣਾ, ਜੋ ਮੇਰੇ ਮੂੰਹ ਵਿੱਚੋਂ ਸਾਹ ਨਿਕਲ ਰਿਹਾ ਹੈ ਉਹ ਕਿਸੇ ਦੂਸਰੇ ਦੇ ਅੰਦਰ ਜਾ ਰਿਹਾ ਹੈ, ਜੋ ਦੂਸਰੇ ਦੇ ਅੰਦਰੋਂ ਸਾਹ ਨਿਕਲ ਰਿਹਾ ਹੈ ਉਹ ਮੇਰੇ ਅੰਦਰ ਆ ਰਿਹਾ ਹੈ। ਕਿੱਥੋਂ ਤੁਸੀਂ ਇਤਨੀ ਵੱਡੀ ਸੁੱਚਤਾ ਰੱਖ ਲਓਗੇ। ਸੁੱਚ ਰੱਖਣੀ, ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹ ਹੁਕਮ ਤਾਂ ਲਾਇਆ ਸੀ ਤਾਂ ਕਿ ਜਿਹੜੀਆਂ ਛੂਤ ਦੀਆਂ ਬਿਮਾਰੀਆਂ ਨੇ ਇੱਕ ਦੂਜੇ ਦੇ ਨਾਲ ਬਹਿ ਕੇ ਖਾਣ ਤੋਂ ਬਾਅਦ ਇੱਧਰ ਉੱਧਰ ਚਲੀਆਂ ਜਾਂਦੀਆਂ ਨੇ। ਇੱਕ ਥਾਲੀ ਦੇ ਅੰਦਰ ਬਹਿ ਕੇ ਦੂਸਰੇ ਦੇ ਨਾਲ ਖਾਓਗੇ, ਅਗਰ ਇੱਕ ਮਰੀਜ਼ ਹੈ ਤੇ ਉਹ ਮਰੀਜ਼ ਤੰਦਰੁਸਤ ਨੂੰ ਵੀ ਮਰੀਜ਼ ਕਰ ਦੇਗਾ, ਛੂਤ ਦੀਆਂ ਬਿਮਾਰੀਆਂ ਚਲੀਆਂ ਜਾਣੀਆਂ। ਅੱਜ ਡਾਕਟਰ ਵੀ ਇਹ ਗੱਲ ਕਹਿੰਦੇ ਨੇ ਕਿ ਜਿਹਨੂੰ ਛੂਤ ਦੀ ਬਿਮਾਰੀ ਹੈ ਉਹਦੇ ਨਾਲ ਬਹਿ ਕੇ ਨਾ ਖਾਓ। ਡਾਕਟਰ ਵੀ ਅੱਜ ਇੱਕ ਨੂੰ ਸਿਰਿੰਜ ਵਰਤੋਂ ਵਿੱਚ ਲਿਆ ਕੇ ਇੰਜੈਕਸ਼ਨ ਦੇ ਕੇ ਦੂਜੇ ਨੂੰ ਉਹ ਸਿਰਿੰਜ ਨਹੀਂ ਵਰਤਦੇ। ਕਿਉਂ ਨਹੀਂ ਵਰਤਦੇ? ਬਿਮਾਰੀ ਉਹਦੇ ਸਰੀਰ ਵਿੱਚੋਂ ਨਿਕਲ ਕੇ ਦੂਸਰੇ ਦੇ ਸਰੀਰ ਦੇ ਅੰਦਰ ਨਾ ਚਲੀ ਜਾਏ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੜੇ ਦੂਰ ਅੰਦੇਸ਼ੀ ਸਨ। ਅੱਜ ਹਰ ਸਿਗਰਟ ਦੀ ਡੱਬੀ ਦੇ ਉੱਤੇ ਲਿਖਿਆ ਹੋਇਆ ਮਿਲਦਾ ਹੈ ਕਿ ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੈ, ਪਰ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਨੂੰ ਬਾ ਹੁਕਮ
रोक दिता गया कि तू तंबाकू सेवन नहीं करना। कारण सी उहदा अज हर

ਵਿੱਚ ਭਾਈ ਗੁਰਬਾਣੀ ਦੇ ਨਾਲ ਜੁੜੇ, ਪਰ ਸਾਡਾ ਸਾਰਾ ਜ਼ੋਰ ਬਾਹਰੀ ਸੁੱਚ ਦੇ ਉੱਤੇ ਲੱਗ ਜਾਂਦਾ ਹੈ, ਅੰਦਰ ਸੁੱਚ ਬਣਦੀ ਏ ਨਹੀਂ ਬਣਦੀ, ਇਸ ਪਾਸੇ ਸਾਡਾ ਧਿਆਨ ਜਾਂਦਾ ਹੀ ਨਹੀਂ। ਤੇ ਮੈਂ ਤੇ ਹੋਰ ਵੀ ਕਈ ਵਾਰੀ ਹੈਰਾਨ ਹੁੰਦਾ, ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾਣਾ ਹੈ ਤੇ ਇਸ਼ਨਾਨ ਕਰਕੇ ਜਾਓ, ਪਰ ਦੂਸਰਾ ਗੁਰੂ ਗ੍ਰੰਥ ਸਾਹਿਬ ਕੀ ਗੁਰੂ ਗ੍ਰੰਥ ਸਾਹਿਬ ਨਹੀਂ ਹੈ, ਦੂਜੇ ਦੇ ਕੋਲ ਜਾਣਾ ਹੈ ਤੇ ਕੋਈ ਪ੍ਰਵਾਹ ਨਹੀਂ, ਭਾਵੇਂ ਕੋਈ ਤਿੰਨ ਦਿਨ ਦਾ ਨਾਤਾ ਹੈ ਨਹੀਂ ਨਾਤਾ, ਉਹਦੇ ਕੋਲ ਰੌਲ ਲਾਉਣ ਜਾਣਾ ਹੈ ਤੇ ਕੋਈ ਬੰਦਿਸ਼ ਨਹੀਂ ਹੈ, ਇੱਕ ਦੇ ਕੋਲ ਰੌਲ ਲਾਉਣ ਜਾਣਾ ਹੈ ਤੇ ਇਸ਼ਨਾਨ ਕਰਨਾ ਲਾਜ਼ਮੀ ਹੈ। ਕਮ ਸੇ ਕਮ ਮਰਿਆਦਾ ਤੇ ਇੱਕ ਬਣਾ ਲਓ, ਜਾਂ ਤੇ ਕਹੋ ਕਰਕੇ ਜਾਣਾ ਹੈ, ਜਾਂ ਕਹੋ ਸਵੇਰ ਦਾ ਕੀਤਾ ਕਾਫੀ ਹੈ, ਜਾਂ ਕਹੋ ਹਰ ਰੌਲ ਤੇ ਕਰਨਾ ਕਾਫੀ, ਇੱਕ ਮਰਿਆਦਾ ਤੇ ਇੱਕ ਘਰ ਦੀ ਕਾਇਮ ਕਰ ਲਓ। ਇੱਕ ਘਰ ਦੇ ਅੰਦਰ ਵੀ ਇੱਕ ਮਰਿਆਦਾ ਨਹੀਂ, ਇੱਕ ਗੁਰਦੁਆਰੇ ਦੇ ਅੰਦਰ ਵੀ ਇੱਕ ਮਰਿਆਦਾ ਨਹੀਂ ਹੈ, ਖਿਮਾ ਚਾਹਾਂਗਾ। ਤੋ ਖੈਰ ਗੱਲ ਮੈਂ ਮੈਲ ਦੀ ਕਰ ਰਿਹਾ ਸਾਂ, ਤਨ ਦੀ ਮੈਲ ਨਾਲੋਂ ਮਨ ਦੀ ਮੈਲ ਹਜ਼ਾਰ ਗੁਣਾ ਬਦਤਰ ਹੈ। ਮਨ ਦੀ ਮੈਲ ਹਜ਼ਾਰ ਗੁਣਾ ਬੁਰੀ ਹੈ ਤਨ ਦੀ ਮੈਲ ਨਾਲੋਂ, ਮਨ ਦੀ ਮੈਲ ਅਤੀ ਬੁਰੀ ਹੈ, ਨਿਰੰਕਾਰ ਦੇ ਘਰ ਦੇ ਅੰਦਰ ਪ੍ਰਵੇਸ਼ ਕਰਨ ਹੀ ਨਹੀਂ ਦਿੰਦੀ। ਅਗਰ ਕਿਸੇ ਦੇ ਤਨ ਦੇ ਉੱਤੇ ਪਾਏ ਹੋਏ ਕੱਪੜੇ ਕਾਲਖ ਦੇ ਨਾਲ ਭਰੇ ਹੋਣ, ਮਿੱਟੀ ਘੱਟੇ ਦੇ ਨਾਲ ਚਿੱਕੜ ਦੇ ਨਾਲ ਭਰੇ ਹੋਣ, ਜਾਂ ਉਹਦਾ ਤਨ ਚਿੱਕੜ ਦੇ ਨਾਲ ਭਰਿਆ ਹੋਵੇ, ਕੀ ਆਪ ਉਹਨੂੰ ਕੁੱਟ ਕੇ ਗਲਵਕੜੀ ਦੇ ਅੰਦਰ ਲੈ ਕੇ ਮਿਲਦੇ ਹੋ? ਅਗਲਾ ਚਿੱਕੜ ਦੇ ਵਿੱਚੋਂ ਨਿਕਲ ਕੇ ਆਇਆ ਹੋਵੇ ਤਾਂ ਕੀ ਕੁੱਟ ਕੇ ਗਲਵਕੜੀ ਦੇ ਅੰਦਰ ਲੈ ਕੇ ਉਹਨੂੰ ਆਪ ਮਿਲਦੇ ਹੋ? ਮਿਲਣਾ ਚਾਹੁੰਦੇ ਹੋ, ਪਰ ਇਹ ਕਹਿੰਦੇ ਹੋ ਕਿ ਪਹਿਲਾਂ ਸੱਜਣਾ ਇਸ਼ਨਾਨ ਪਾਣ ਕਰ, ਆਪਣੇ ਤਨ ਦੇ ਕੱਪੜੇ ਉਤਾਰ, ਤਨ ਦੇ ਕੱਪੜੇ ਬਦਲ, ਤਨ ਦੇ ਕੱਪੜੇ ਸਾਫ਼ ਕਰ, ਤਨ ਸਾਫ਼ ਕਰ, ਤੇ ਤਾਂ ਉਹਨੂੰ ਆਪਾਂ ਆਪਣੀ ਗਲਵਕੜੀ ਵਿੱਚ ਲੈ ਕੇ ਮਾਣ ਦਿੰਦੇ ਹਾਂ ਉਸ ਤੋਂ ਪਹਿਲਾਂ ਨਹੀਂ। ਜੇ ਤਨ ਮੈਲਾ ਹੈ ਤੇ ਅਸੀਂ ਆਪਣੀ ਗਲਵਕੜੀ ਵਿੱਚ ਨਹੀਂ ਲੈਂਦੇ, ਐਲਾਨੀਆਂ ਕਹਿ ਦੇਣਾ ਚਾਹੁੰਦਾ, ਜੇ ਮਨ ਮੈਲਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਲਵਕੜੀ ਦੇ ਵਿੱਚ ਵੀ ਨਹੀਂ ਆ ਪਾਓਗੇ। ਗੁਰੂ ਨੇ ਵੇਖਣਾ ਹੈ ਤੇਰਾ ਮਨ ਉੱਜਲ ਹੈ ਜਾਂ ਨਹੀਂ ਹੈ, ਪਵਿੱਤਰ ਹੈ ਜਾਂ ਨਹੀਂ ਹੈ। ਤਨ ਮੈਲੇ ਵਾਲੇ ਨੂੰ ਅਸੀਂ ਕੋਲ ਨਹੀਂ ਬਹਿਣ ਦਿੰਦੇ, ਮਨ ਮੈਲੇ ਵਾਲੇ ਨੂੰ ਸਤਿਗੁਰੂ ਕੋਲ ਕਿਵੇਂ ਬਿਠਾਉਣਗੇ? ਸਤਿਗੁਰੂ ਦੀ ਗੜਬਕੜੀ ਦਾ ਨਿੱਘ ਕਿਵੇਂ ਪਾ ਸਕੇਗਾ ਜਿਹਦਾ ਮਨ ਹੀ ਮੈਲਾ ਹੈ? ਚਲੋ ਮੈਂ ਹੋਰ ਇੱਕ ਬੇਨਤੀ ਉਦਾਹਰਣ ਵਜੋਂ ਕਰਦਾ ਚੱਲਾਂ। ਦੁਨੀਆਂ ਦੇ ਅੰਦਰ ਮਾਂ ਵਾਸਤੇ ਸਭ ਤੋਂ ਅਮੋਲਕ ਦਾਤ, ਅਮੋਲਕ ਚੀਜ਼ ਮਾਂ ਦੇ ਗਰਭ ਵਿੱਚੋਂ ਜਨਮ ਲੈਣ ਵਾਲਾ ਬੱਚਾ ਹੈ। ਬੱਚਾ ਬਾਲਪਣ ਦੀ ਉਮਰ ਦੇ ਅੰਦਰ ਆਪਣੀ ਅਣਜਾਣਤਾ ਦੇ ਕਾਰਨ ਆਪਣੇ ਹੀ ਮਲ ਮੂਤਰ ਦੇ ਨਾਲ ਆਪਣੇ ਤਨ ਦੇ ਕੱਪੜੇ ਨੂੰ ਭਰ ਲਵੇ ਤੇ ਮਾਂ ਦੀਆਂ ਅੱਖਾਂ ਵੇਖ ਲੈਣ ਕਿ ਬੱਚੇ ਦੇ ਤਨ ਦੇ ਕੱਪੜੇ ਲਬਰੇਜ ਹੋ ਗਏ ਨੇ, ਭਰ ਗਏ ਨੇ ਬੱਚੇ ਦੇ ਮੈਲੇ ਦੇ ਨਾਲ। ਤੋ ਹੁਣ ਮਾਂ ਲਿਬੜੇ ਤਿਬੜੇ ਬੱਚੇ ਨੂੰ ਇੱਕਦਮ ਚੁੱਕ ਕੇ ਆਪਣੀ ਛਾਤੀ ਦਾ ਨਿੱਘ ਨਹੀਂ ਦਿੰਦੀ। ਪਹਿਲਾਂ ਮਾਂ ਕੀ ਕੰਮ ਕਰਦੀ ਏ? ਬੱਚੇ ਨੂੰ ਚੁੱਕਦੀ ਏ, ਉਹਨੂੰ ਇਸ਼ਨਾਨ ਪਾਣ ਕਰਵਾਉਂਦੀ ਏ, ਤਨ ਦੇ ਕੱਪੜੇ ਲਾਹ ਦਿੰਦੀ ਏ, ਬਦਲ ਦਿੰਦੀ ਏ, ਦੂਜੇ ਕੱਪੜੇ ਪਵਾ ਕੇ ਉਹਨੂੰ ਸਾਫ਼ ਕਰਕੇ, ਤੇ ਤਾਂ ਮਾਂ ਆਪਣੀ ਛਾਤੀ ਦਾ ਨਿੱਘ ਦਿੰਦੀ ਏ, ਉਸ ਤੋਂ ਪਹਿਲਾਂ ਨਹੀਂ। ਹੁਣ ਮਨ ਵੀ ਇਸ ਤਰ੍ਹਾਂ ਹੀ, ਅਗਰ ਮਨ ਵੀ ਲਿਬੜਿਆ ਤਿਬੜਿਆ ਹੈ, ਮਨ ਮੈਲਾ ਕੁਚੈਲਾ ਹੈ, ਤੇ ਗੁਰੂ ਦੀ ਛਾਤੀ ਦਾ ਨਿੱਘ ਕਿਵੇਂ ਪਾਓਗੇ? ਮਨ ਪਵਿੱਤਰ ਕਰੋਗੇ ਤੇ ਗੁਰੂ ਚਰਨਾਂ ਦੇ ਅੰਦਰ ਬਹਿਣ ਦੀ ਜਗ੍ਹਾ ਮਿਲੇਗੀ, ਵਰਨਾ ਨਹੀਂ। ਤਨਾਸਰੀ ਰਾਗ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਹੈ, ਕਹਿਣ ਲੱਗੇ ਦਾਗ ਦੋਸ਼ ਲੱਗੇ ਹੋਏ ਕੱਪੜਿਆਂ ਦੇ ਉੱਤੇ ਦਾਗ, ਤੇ ਮਨ ਦੇ ਉੱਤੇ ਦਾਗ ਕਾਹਦੇ ਲੱਗਦੇ ਨੇ? ਮੈਲਿਆਂ ਕਰਮਾਂ ਦੇ। ਮਨ ਦੇ ਉੱਤੇ ਦਾਗ ਕਾਹਦੇ ਲੱਗਦੇ ਨੇ? ਮੈਲੀਆਂ ਸੋਚਾਂ ਦੇ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਦਾਗ ਦੋਸ਼ ਮੂੰਹ ਚੱਲਿਆ ਲਾਏ, ਤੇਰੇ ਮੂੰਹ ਦੇ ਉੱਤੇ ਬੜੇ ਦਾਗ ਲੱਗੇ ਨੇ, ਦੋਸ਼ ਨੇ, ਅਪਰਾਧ ਨੇ, ਪਾਪ ਨੇ, ਤੇਰਾ ਮੂੰਹ ਕਾਲਖ ਦੇ ਨਾਲ ਭਰਿਆ ਹੈ, ਕਲੰਕਿਤ ਹੈ। ਕਹਿਣ ਲੱਗੇ ਦਰਗਾਹ ਬੈਸਨ ਨਾਹੀ ਜਾਏ, ਜਾਏ ਦਾ ਅਰਥ ਹੈ ਜਗ੍ਹਾ। ਕਹਿਣ ਲੱਗੇ ਸੱਚ ਦੇ ਘਰ ਦੇ ਅੰਦਰ ਬਹਿਣ ਵਾਸਤੇ ਤੈਨੂੰ ਜਗ੍ਹਾ ਨਹੀਂ ਮਿਲੇਗੀ। ਦਰਗਾਹ ਬੈਸਨ, ਬੈਸਨ ਮੈਨੇ ਬਹਿਣਾ, ਨਾਹੀ ਜਾਏ ਜਗ੍ਹਾ ਨਹੀਂ ਮਿਲੇਗੀ। ਉੱਥੇ ਆਉਣਾ ਹੈ ਤੇ ਪੂਰਾ ਪਵਿੱਤਰ ਹੋ ਕੇ ਆ, ਅਧੂਰਾਪਣ ਨਹੀਂ ਚਾਹੀਦਾ। ਜਿਤਨਾ ਸਮਾਂ ਮਨੁੱਖੀ ਮਨ ਦੇ ਅੰਦਰ ਪੂਰੀ ਪਵਿੱਤਰਤਾ ਨਹੀਂ ਆ ਜਾਂਦੀ, ਉਤਨਾ ਸਮਾਂ ਖੁਦਾ ਦੇ ਅੰਦਰ ਇਹ ਲੀਨ ਨਹੀਂ ਹੋ ਸਕਦਾ, ਦੂਰ ਹੀ ਰਹਿੰਦਾ, ਇਹਨੂੰ ਵਾਰ ਵਾਰ ਚਾਂਸ ਮਿਲਦਾ ਰਹੇਗਾ, ਜਨਮ ਮਿਲਦਾ ਰਹੇਗਾ। ਇਹ ਜਿਤਨਾ ਸਮਾਂ ਆਪਣੇ ਆਪ ਨੂੰ ਪਵਿੱਤਰ ਨਹੀਂ ਕਰ ਲੈ, ਉਹਨਾਂ ਸਮਾਂ ਪਰਮਾਤਮਾ ਦੇ ਚਰਨਾਂ ਵਿੱਚ ਬਹਿਣ ਦਾ ਸਮਾਂ ਨਹੀਂ ਮਿਲੇਗਾ।
ਇੱਕ ਬੇਨਤੀ ਮੈਂ ਇਸੇ ਸੰਬੰਧ

0: ਹੋਰ ਵੀ ਕਰਦਾ ਚੱਲਾਂ। ਸਾਡੇ ਤਨ ਦੇ ਉੱਤੇ ਜਿਹੜੇ ਪਾਏ ਹੋਏ ਕੱਪੜੇ ਨੇ ਉਹ ਕੱਪੜੇ ਮੈਲੇ ਹੋ ਜਾਣ, ਸਰੀਰ ਵਿੱਚੋਂ ਨਿਕਲਣ ਵਾਲੀ ਮੈਲ ਜਾਂ ਬਾਹਰੀ ਗਰਦੋ ਗੁਬਾਰ ਦੇ ਕਾਰਨ ਤਨ ਦੇ ਕੱਪੜੇ ਮੈਲੇ ਹੋਏ, ਉਹ ਕੱਪੜੇ ਅਸੀਂ ਲਾ ਕੇ ਪਤਨੀ ਦੇ ਅੱਗੇ ਸੁੱਟ ਦਿੰਦੇ ਹਾਂ, ਧੋ ਕੇ ਸਾਫ਼ ਕਰਕੇ ਮੈਨੂੰ ਦੇ। ਅਗਰ ਪਤਨੀ ਨਹੀਂ ਹੈ, ਮਾਂ ਦੇ ਅੱਗੇ, ਭੈਣ ਦੇ ਅੱਗੇ, ਧੀ ਦੇ ਅੱਗੇ ਜਾਂ ਕਿਸੇ ਦੂਸਰੇ ਦੇ ਅੱਗੇ ਕੱਪੜੇ ਰੱਖ ਦਿੰਦੇ ਹਾਂ, ਕੱਪੜੇ ਮੇਰੇ ਨੇ, ਧੋਣ ਦਾ ਕੰਮ ਤੂੰ ਕਰ। ਬਾਹਰੀ ਦੁਨੀਆਂ ਦੇ ਅੰਦਰ ਇਹ ਦਸਤੂਰ ਚੱਲਦਾ ਹੈ, ਕੱਪੜੇ ਕਿਸੇ ਦੇ ਨੇ ਉਹਨਾਂ ਨੂੰ ਸਾਫ਼ ਕੋਈ ਦੂਸਰਾ ਕਰ ਰਿਹਾ, ਧੋ ਕੋਈ ਦੂਸਰਾ ਰਿਹਾ। ਧਰਮ ਦੀ ਦੁਨੀਆਂ ਦੇ ਅੰਦਰ ਮਨ ਦੇ ਕੱਪੜੇ ਨੂੰ ਧੋਣ ਵਾਸਤੇ ਇਹ ਦਸਤੂਰ ਵੀ ਨਹੀਂ ਹੈ। ਇਹ ਮਨ ਦਾ ਕੱਪੜਾ ਮੈਲਾ ਕੀਤਾ ਹੈ, ਤੁਸੀਂ ਆਪ ਇਹਨੂੰ ਧੋਣਾ ਵੀ ਪੈਣਾ ਹੈ ਤੁਹਾਨੂੰ ਆਪਣੇ ਆਪ ਨੂੰ। ਇਹ ਮਨ ਦਾ ਕੱਪੜਾ ਇਸ ਤਰ੍ਹਾਂ ਦਾ ਨਹੀਂ ਹੈ ਕਿ ਇਹਨੂੰ ਲਾਓ ਤੇ ਲਾ ਕੇ ਕਿਸੇ ਲੌਂਡਰੀ ਤੇ ਲੈ ਜਾਓ ਕਿ ਉੱਥੋਂ ਮਨ ਧੁਆ ਕੇ ਵਾਪਸ ਲੈ ਆਈਏ, ਕੋਈ ਲੌਂਡਰੀ ਇਸ ਤਰ੍ਹਾਂ ਦੀ ਨਹੀਂ ਹੈ। ਮਨ ਦਾ ਕੱਪੜਾ ਇਸ ਤਰ੍ਹਾਂ ਵੀ ਨਹੀਂ ਹੈ ਕਿ ਇਹਨੂੰ ਲਾਓ ਤੇ ਲਾ ਕੇ ਮਾਂ ਭੈਣ ਧੀ ਦੇ ਅੱਗੇ ਰੱਖ ਦਿਓ ਕਿ ਕੱਪੜੇ ਤੂੰ ਸਾਫ਼ ਕਰ। ਮਨ ਤੁਹਾਡਾ ਹੈ, ਮੈਲਾ ਤੁਸੀਂ ਕੀਤਾ ਹੈ, ਧੋਣਾ ਵੀ ਤੁਹਾਨੂੰ ਆਪ ਹੀ ਪਏਗਾ। ਹਾਂ, ਇੱਕ ਗੱਲ ਜ਼ਰੂਰ ਹੈ, ਤੁਸੀਂ ਆਪਣੇ ਮਨ ਨੂੰ ਧੋਣ ਵਾਸਤੇ ਯਤਨ ਕਰੋ ਥੋੜਾ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਤੇ ਰਹਿਮਤ ਕਰਨਗੇ ਬਹੁਤ ਜ਼ਿਆਦਾ। ਪਰ ਜੇ ਹਿੰਮਤ ਕਰੋਗੇ ਮਨ ਨੂੰ ਸਾਫ਼ ਕਰਨ ਦੀ ਤਾਂ, ਤੇ ਜੇ ਹਿੰਮਤ ਹੀ ਨਾ ਕਰੋ ਤੇ ਫਿਰ ਗੁਰੂ ਦੀ ਰਹਿਮਤ ਤੋਂ ਵੀ ਵਾਂਝੇ ਰਹਿ ਜਾਵਾਂਗੇ। ਆਪ ਹੀ ਇਹਨੂੰ ਧੋਣਾ ਪੈਣਾ ਹੈ, ਆਪ ਹੀ ਅਸੀਂ ਇਹਨੂੰ ਮੈਲਾ ਕੀਤਾ ਹੈ। ਕੁਝ ਨੁਕਤੇ ਨੇ ਜੋ ਮੈਂ ਤੁਹਾਡੇ ਚਰਨਾਂ ਵਿੱਚ ਬਿਆਨ ਕਰਨ ਦਾ ਯਤਨ ਕਰ ਰਿਹਾ, ਇਹਨਾਂ ਨੂੰ ਹਿਰਦੇ ਦੇ ਅੰਦਰ ਵਸਾਉਣ ਦਾ ਜ਼ਰੂਰ ਯਤਨ ਕਰਿਓ। ਜਦੋਂ ਕੋਈ ਆਪਣੇ ਘਰ ਦਾ ਕੂੜਾ ਕਰਕਟ ਇਕੱਠਾ ਕਰਕੇ, ਝਾੜੂ ਪੋਚਾ ਕਰਕੇ, ਘਰ ਦੇ ਅੰਦਰੋਂ ਕਾਗਜ਼ ਮਿੱਟੀ ਕੱਟਾ ਇਕੱਠਾ ਕਰਕੇ ਲਿਫਾਫੇ ਵਿੱਚ ਪਾ ਕੇ ਉਹ ਤੁਹਾਡੇ ਘਰ ਦੇ ਦਰਵਾਜ਼ੇ ਦੇ ਅੱਗੇ ਰੱਖ ਜਾਣ, ਤਾਂ ਤੁਸੀਂ ਬਰਦਾਸ਼ਤ ਕਰ ਲਓਗੇ? ਦੂਸਰੇ ਦੇ ਘਰ ਦਾ ਕੂੜਾ ਕਰਕਟ ਪਾਇਆ ਹੈ ਉਹਨੇ ਬੈਗ ਦੇ ਅੰਦਰ, ਉਹ ਬੈਗ ਸੁੱਟ ਕੇ ਚਲਾ ਗਿਆ ਐਨ ਤੁਹਾਡੇ ਦਰਵਾਜ਼ੇ ਦੇ ਅੱਗੇ, ਜਿੱਥੋਂ ਤੁਸੀਂ ਅੰਦਰ ਆਉਣਾ ਹੈ ਜਾਂ ਬਾਹਰ ਨਿਕਲਣਾ ਹੈ, ਬਿਲਕੁਲ ਮੇਨ ਡੋਰ ਦੇ ਸਾਹਮਣੇ ਰੱਖ ਕੇ। ਬਰਦਾਸ਼ਤ ਨਹੀਂ ਹੋਏਗਾ, ਗਰੀਬ ਤੋਂ ਗਰੀਬ ਵੀ ਬਰਦਾਸ਼ਤ ਨਹੀਂ ਕਰੇਗਾ। ਮਨ ਦੀ ਸਫਾਈ ਕਰਨੀ ਹੈ ਤੇ ਇਸ ਤਰ੍ਹਾਂ ਦਾ ਧਿਆਨ ਰੱਖਣਾ ਪਏਗਾ। ਦੂਸਰਾ ਕੋਈ ਮੇਰੇ ਮਨ ਦੇ ਘਰ ਦੇ ਅੰਦਰ ਕੂੜਾ ਕਰਕਟ ਸੁੱਟਣ ਦਾ ਯਤਨ ਤੇ ਨਹੀਂ ਕਰ ਰਿਹਾ, ਕੋਈ ਦੂਸਰਾ ਮੇਰੇ ਕੰਨਾਂ ਦੇ ਅੰਦਰ ਚੁਗਲੀ ਸੁੱਟਣ ਦਾ ਯਤਨ ਕਰ ਰਿਹਾ, ਤੇ ਪਰਹੇਜ਼ ਕਰੋ ਵੀ ਕੂੜਾ ਤੇਰਾ ਹੈ, ਤੂੰ ਮੇਰੇ ਮਨ ਵਿੱਚ ਸੁੱਟਣ ਦਾ ਯਤਨ ਕਿਉਂ ਕਰ ਰਿਹਾ? ਅਗਰ ਕੋਈ ਤੁਹਾਡੇ ਕੰਨਾਂ ਵਿੱਚ ਨਿੰਦਾ ਦੇ ਬੋਲ, ਕਾਮ ਦੇ ਬੋਲ, ਬੁਰਾਈ ਦੇ ਭਰੇ ਬੋਲ ਪਾ ਰਿਹਾ, ਤੇ ਗੁਰੇਜ਼ ਕਰੋ, ਪਰਹੇਜ਼ ਕਰੋ, ਉਹਨੂੰ ਕਹੋ ਵੀ ਆਪਣਾ ਕੂੜਾ ਕਰਕਟ, ਆਪਣੀ ਬੁਰਾਈ ਆਪਣੇ ਪਾਸ ਰੱਖ, ਤੂੰ ਆਪਣੇ ਘਰ ਦਾ ਕੂੜਾ ਮੇਰਿਆਂ ਕੰਨਾਂ ਦੇ ਰਾਹੀਂ ਮੇਰੇ ਮਨ ਦੇ ਘਰ ਵਿੱਚ ਸੁੱਟਣ ਦਾ ਯਤਨ ਕਿਉਂ ਕਰ ਰਿਹਾ? ਕੂੜਾ ਦੂਜੇ ਦਾ ਹੁੰਦਾ ਹੈ, ਸਾਨੂੰ ਮਨ ਦੀ ਸਮਝ ਨਹੀਂ, ਅਸੀਂ ਦੂਸਰੇ ਦਾ ਕੂੜਾ ਝੋਲੀ ਫੈਲਾ ਕੇ ਪ੍ਰਵਾਨ ਕਰੀ ਜਾਂਦੇ ਹਾਂ। ਜੇ ਕੋਈ ਦੂਸਰਾ ਚੁਗਲੀ ਕਰਦਾ ਹੈ ਦੂਜੇ ਦੀ, ਅਸੀਂ ਹਾਂ ਵਿੱਚ ਹਾਂ ਮਿਲਾਉਂਦੇ ਹਾਂ। ਕੋਈ ਨਿੰਦਾ ਕਰਦਾ ਹੈ, ਹਾਂ ਵਿੱਚ ਹਾਂ ਮਿਲਾਉਂਦੇ, ਤੇ ਬੜਾ ਖੁਸ਼ ਹੋ ਕੇ ਦੂਜੇ ਦੀ ਨਿੰਦਿਆ ਤੇ ਚੁਗਲੀ ਦੇ ਅੰਦਰ ਹਿੱਸਾ ਲੈਂਦੇ ਹਾਂ, ਬੜਾ ਖੁਸ਼ ਹੋ ਕੇ ਨਿੰਮਾ ਨਿੰਮਾ ਹੱਸਦੇ ਹੋਏ ਵੀ ਨਜ਼ਰ ਪੈਂਦੇ ਹਾਂ ਦੂਸਰੇ ਦੀ ਚੁਗਲੀ ਸੁਣ ਕੇ, ਦੂਸਰੇ ਦੀ ਨਿੰਦਾ ਸੁਣ ਕੇ। ਪਰ ਇਹ ਨਹੀਂ ਜਾਣਦੇ ਕਿ ਜੋ ਸੁਣ ਰਹੇ ਹੋ, ਜੋ ਸੁਣਾ ਰਹੇ ਹੋ, ਇਹਨੇ ਹੀ ਤੁਹਾਡੇ ਜੀਵਨ ਦੀ ਰੁਕਾਵਟ ਬਣ ਜਾਣਾ, ਇਹਨੇ ਜੀਵਨ ਦੇ ਅੰਦਰ ਦੀਵਾਰ ਦਾ ਕੰਮ ਕਰਨਾ, ਇਹਨੇ ਤੁਹਾਨੂੰ ਪਾਰ ਲੱਗਣ ਨਹੀਂ ਦੇਣਾ। ਪਿਆਰਿਓ, ਇਹਨਾਂ ਨੁਕਤਿਆਂ ਨੂੰ ਆਪਣੇ ਜੀਵਨ ਦੇ ਅੰਦਰ ਅਪਣਾਓ ਅਗਰ ਜੀਵਨ ਨੂੰ ਰੋਸ਼ਨ ਕਰਨਾ ਚਾਹੁੰਦੇ ਹੋ। ਗੁਰਬਾਣੀ ਦਾ ਫਰਮਾਨ ਹੈ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਕਹਿਣ ਲੱਗੇ ਤੇਰਾ ਮਨ ਮੈਲਾ ਹੈ ਤੇ ਇਵੇਂ ਸਮਝ ਲਏ ਕਿ ਸਾਰਾ ਕੁਝ ਹੀ ਮੈਲਾ ਹੈ, ਤਨ ਨੂੰ ਧੋਣ ਦੇ ਨਾਲ ਤੇਰਾ ਮਨ ਹੱਛਾ ਨਹੀਂ ਹੋਣਾ। ਕਬੀਰ ਸਾਹਿਬ ਬੈਠੇ ਸਨ ਖੱਡੀ ਦੇ ਉੱਤੇ, ਕੱਪੜੇ ਬੁਣ ਰਹੇ ਸਨ। ਕੱਪੜੇ ਬੁਣਨਾ ਕਬੀਰ ਸਾਹਿਬ ਜੀ ਦੀ ਕਿਰਤ ਹੈ, ਕਬੀਰ ਸਾਹਿਬ ਜੀ ਦਾ ਕੰਮ ਹੈ, ਧੰਦਾ ਹੈ। ਕੱਪੜੇ ਬੁਣ ਰਹੇ ਨੇ ਖੱਡੇ ਦੇ ਉੱਤੇ ਬਹਿ ਕੇ। ਨਿਕਲਿਆ ਇੱਕ ਬਿਲਕੁਲ ਸੁੱਚ ਦੇ ਨਾਲ ਜੁੜਿਆ ਹੋਇਆ, ਬਾਹਰੀ ਸੁੱਚ ਦੇ ਨਾਲ, ਪਖੰਡ ਦੇ ਨਾਲ ਜੁੜਿਆ ਹੋਇਆ ਕੋਲੋਂ ਬ੍ਰਾਹਮਣ। ਬ੍ਰਾਹਮਣ ਨੇ ਵੇਖਿਆ ਕਿ ਕਬੀਰ ਸਾਹਿਬ ਖੱਡੀ ਬੁਣ ਰਹੇ ਨੇ, ਔਰ ਖੱਡੀ ਦੇ ਨੇੜੇ ਬਹਿ ਕੇ ਉਹਨਾਂ ਨੇ ਲੰਗਰ ਛਕਣਾ ਸ਼ੁਰੂ ਕਰ ਦਿੱਤਾ। ਅਚਾਨਕ ਉਸੇ ਸਮੇਂ ਕਿਧਰੇ ਚੱਲਦੇ ਚੱਲਦੇ ਮਾਤਾ ਲੋਈ ਜੀ ਆ ਗਏ ਪ੍ਰਸ਼ਾਦਾ ਲੈ ਕੇ ਘਰੋਂ, ਤੇ ਕਬੀਰ ਸਾਹਿਬ ਉੱਥੇ ਹੀ ਹੱਥ ਧੋ ਕੇ ਖੱਡੀ ਦੇ ਕੋਲ ਹੀ ਬਹਿ ਕੇ ਪ੍ਰਸ਼ਾਦਾ ਛਕਣਾ ਸ਼ੁਰੂ ਕਰ ਦਿੰਦੇ। ਉਸ ਪਖੰਡੀ ਬ੍ਰਾਹਮਣ ਨੇ ਤਨਜ ਭਰੇ ਦੋ ਬੋਲ ਕਹਿ ਕਬੀਰ ਸਾਹਿਬ ਜੀ ਨੂੰ ਮੁਖਾਤਬ ਹੋ ਕੇ, ਕਿਉਂਕਿ ਸਾਰਾ ਬਨਾਰਸ ਤਕਰੀਬਨ ਪਖੰਡੀ ਬ੍ਰਾਹਮਣਾਂ ਦੇ ਨਾਲ ਭਰਿਆ ਸੀ। ਅਗਰ ਬਨਾਰਸ ਦੇ ਅੰਦਰ ਸੰਤੀ ਹੁੰਦੇ ਤੇ ਗੁਰਬਾਣੀ ਦੇ ਅੰਦਰ ਇਹ ਬੋਲ ਕਦੀ ਨਾ ਆਉਂਦੇ ਕਿ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਬਨਾਰਸ ਦੇ ਠੱਗ ਮਸ਼ਹੂਰ ਨੇ, ਬਨਾਰਸ ਦੇ ਸੰਤ ਮਸ਼ਹੂਰ ਨਹੀਂ ਹੈ, ਠੱਗ ਮਸ਼ਹੂਰ ਨੇ। ਨਿਕਲਿਆ ਕੋਲੋਂ ਤਨਜ ਭਰੇ ਬੋਲਾਂ ਦੇ ਅੰਦਰ ਗੱਲ ਕਹਿ ਦਿੱਤੀ। ਕਹਿਣ ਲੱਗਾ ਜਿਸ ਬੰਦੇ ਨੂੰ ਭੋਜਨ ਛਕਣ ਦਾ ਨਹੀਂ ਪਤਾ ਕਿ ਕਿੱਥੇ ਬਹਿ ਕੇ ਖਾਣਾ ਹੈ, ਉਹਦਾ ਜੀਵਨ ਕਿੰਨਾ ਕੁ ਸੁੱਚਾ ਹੋਏਗਾ, ਉਹਦਾ ਜੀਵਨ ਕਿੰਨਾ ਕੁ ਪਵਿੱਤਰ ਹੋਏਗਾ। ਕਬੀਰ ਸਾਹਿਬ ਜੀ ਆਖਰ ਬੋਲ ਪਏ, ਕਹਿਣ ਲੱਗੇ ਮਾਤਾ ਜੂਠੀ ਪਿਤਾ ਵੀ ਜੂਠਾ, ਜੂਠੇ ਹੀ ਫਲ ਲੱਗੇ, ਆਵੇਂ ਜੂਠੇ ਚਾਹੇ ਵੀ ਜੂਠੇ, ਜੂਠੇ ਹੈ ਮਰੇ ਅਭਾਗੇ। ਕਹਿਣ ਲੱਗੇ ਮਾਂ ਜੂਠੀ ਪਿਤਾ ਜੂਠਾ, ਉਹਨਾਂ ਦੀ ਔਲਾਦ ਉਹਨਾਂ ਦੇ ਗਰਭ ਵਿੱਚੋਂ ਜਨਮ ਲੈਣ ਵਾਲੀ ਉਹ ਵੀ ਜੂਠੀ, ਆ ਰਹੇ ਨੇ ਜੂਠ ਦੇ ਨਾਲ ਭਰੇ, ਜਾ ਰਹੇ ਨੇ ਜੂਠ ਦੇ ਨਾਲ ਭਰੇ, ਆਉਣ ਜਾਣ ਦਾ ਇਹ ਸਿਲਸਿਲਾ ਮੁੱਕਿਆ ਹੀ ਨਹੀਂ। ਕਹੋ ਪੰਡਿਤ ਸੂਚਾ ਕਵਨ ਠਾਓ ਠਾਓ ਮੈਨੇ ਜਗ੍ਹਾ, ਪੰਡਿਤ ਜੀ ਦੱਸਦੇ ਤੇ ਜਾਓ ਕਿ ਸੁੱਚੀ ਜਗ੍ਹਾ ਕਿਹੜੀ। ਕਹੋ ਪੰਡਿਤ ਸੂਚਾ ਕਵਨ ਠਾਓ ਜਹਾਂ ਬਹਿ ਸੋ ਭੋਜਨ ਖਾਓ, ਜਿੱਥੇ ਬਹਿ ਕੇ ਮੈਂ ਭੋਜਨ ਖਾਵਾਂ ਇਹ ਦੱਸਦਾ ਤੇ ਜਾ ਕੇ ਉਹ ਜਗ੍ਹਾ ਕਿਹੜੀ ਹੈ। ਮਨ ਨੂੰ ਪਵਿੱਤਰ ਕਰਨ ਦੇ ਨਾਲ ਨਿਰੰਕਾਰ ਦੀ ਹਜ਼ੂਰੀ ਦੇ ਅੰਦਰ ਪ੍ਰਵੇਸ਼ਗੀ ਮਿਲ ਜਾਂਦੀ ਹੈ। ਤਨ ਨੂੰ ਪਵਿੱਤਰ ਰੱਖੋ ਜ਼ਰੂਰ, ਪਰ ਸਾਰਾ ਜ਼ੋਰ ਤਨ ਦੇ ਉੱਤੇ ਨਾ ਦਿਓ, ਸਾਰਾ ਜ਼ੋਰ ਮਨ ਦੇ ਉੱਤੇ ਦਿਓ, ਮਨ ਦੀ ਸਫਾਈ ਵੱਲ ਧਿਆਨ ਦਿਓ ਤਾਂ ਕਿ ਮਨ ਕਰਕੇ ਹਜ਼ੂਰ ਦੀ ਹਜ਼ੂਰੀ ਦੇ ਅੰਦਰ ਪ੍ਰਵਾਨ ਹੋ ਜਾਈਏ। ਪੰਡਿਤ ਨਿਹਾਲ ਸਿੰਘ ਜੀ ਬਹੁਤ ਆਲਾ ਕਵਿਤਾ ਨੂੰ ਜਨਮ ਦਿੰਦੇ ਨੇ, ਉਹਨਾਂ ਨੇ ਮਹਿਲ ਦੇ ਸੰਬੰਧ ਵਿੱਚ ਇੱਕ ਬੋਲ ਲਿਖਿਆ ਹੈ। ਉਹ ਕਹਿੰਦੇ ਨੇ ਇੱਕ ਮਨੁੱਖ ਵਿਆਹਿਆ ਗਿਆ, ਉਹਦੇ ਘਰ ਵਾਲੀ ਦਾ ਨਾਂ ਸੀ ਚੰਦਰਮੁਖੀ। ਪੁਰਾਣੇ ਸਮੇਂ ਦੇ ਅੰਦਰ ਸਰੀਰ ਦੇ ਲੱਛਣਾਂ ਨੂੰ ਵੇਖ ਕੇ, ਸੁਹੱਪਣ ਨੂੰ ਵੇਖ ਕੇ, ਨਕਸ਼ੋ ਨਿਗਾਰ ਨੂੰ ਵੇਖ ਕੇ ਨਾਮ ਦੇ ਦਿਆ ਕਰਦੇ ਸਨ ਚੰਦਰਮੁਖੀ, ਨਾਮ ਸੀ ਚੰਦਰਮੁਖੀ। ਤੇ ਪਤੀ ਚੰਦਰਮੁਖੀ ਦੀ ਸ਼ੋਭਾ ਕਰਦਾ, ਥੱਕਦਾ ਨਹੀਂ ਸੀ, ਚੰਦਰਮੁਖੀ ਦੇ ਚਿਹਰੇ ਨੂੰ ਵੇਖ ਵੇਖ ਕੇ ਆਨੰਦ ਪਾਉਂਦਾ ਸੀ। ਤੇ ਇਹ ਗੱਲ ਕਹਿੰਦਾ ਸੀ, ਚੰਦਰਮੁਖੀ ਮੈਨੂੰ ਲੱਗਦਾ ਤੇਰੇ ਵਰਗਾ ਸੁੰਦਰ ਮਨੁੱਖ ਦੁਨੀਆਂ ਦੇ ਅੰਦਰ ਦੂਸਰਾ ਨਹੀਂ ਹੈ। ਪੰਡਿਤ ਨਿਹਾਲ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਚੰਦਰਮੁਖੀ ਦੇ ਨੱਕ ਵਿੱਚੋਂ ਮੈਲ ਨਿਕਲੇ, ਉਹਨੇ ਹੱਥ ਦੇ ਨਾਲ ਨੱਕ ਦੀ ਮੈਲ ਨੂੰ ਸਾਫ ਕੀਤਾ, ਪਰ ਥੋੜੀ ਜਿਹੀ ਮੈਲ ਉਹਦੇ ਚਿਹਰੇ ਦੇ ਉੱਤੇ ਉਹਦੀ ਗੱਲ ਦੇ ਉੱਤੇ ਲੱਗ ਗਈ, ਥੋੜੀ ਜਿਹੀ ਮੈਲ। ਉਹਦੇ ਪਤੀ ਨੇ ਗਲਾਨੀ ਕੀਤੀ, ਨਫ਼ਰਤ ਕੀਤੀ ਉਸ ਮੈਲ ਨੂੰ ਵੇਖ ਕੇ। ਤੇ ਮੈਰਜ ਕਰਦਾ ਰਹਿੰਦਾ ਅਕਸਰ ਹੀ ਕਿ ਨਫ਼ਰਤ ਹੁੰਦੀ ਮੈਲ ਤੋਂ ਹੈ, ਜੇ ਦੂਜੇ ਦੀ ਮੈਲ ਦਿਸ ਰਹੀ ਹੈ ਦੂਜੇ ਤੋਂ ਨਫ਼ਰਤ ਹੈ, ਜੇ ਆਪਣੀ ਮੈਲ ਨਜ਼ਰ ਆ ਜਾਏ ਤੇ ਆਪਣੇ ਤੋਂ ਵੀ ਨਫ਼ਰਤ ਹੈ। ਦੂਜੇ ਤੋਂ ਨਫ਼ਰਤ ਕਰਦੇ ਹੋ ਜੇ ਕੋਈ ਤੁਹਾਨੂੰ ਪੁੱਛੇ ਵੀ ਕਿਉਂ, ਆਪਾਂ ਅਕਸਰ ਕਹਿ ਦਿੰਦੇ ਹਾਂ ਇਹ ਬੜਾ ਬੁਰਾ ਮਨੁੱਖ ਹੈ, ਵੀ ਕੀ ਬੁਰਾ ਹੈ, ਉਹਦੇ ਹੱਥ ਪੈਰ ਬੁਰੇ ਨੇ, ਚਿਹਨ ਚੱਕਰ ਬੁਰੇ ਨੇ, ਕੀ ਬੁਰਾ ਹੈ। ਆਪਾਂ ਕਹਿ ਦਿੰਦੇ ਹਾਂ ਨਹੀਂ ਉਹਦਾ ਸੁਭਾਅ ਚੰਗਾ ਨਹੀਂ ਹੈ, ਸੁਭਾਅ ਬੜਾ ਬੁਰਾ ਹੈ, ਇਹਦੀ ਸੋਚ ਬੁਰੀ, ਇਹਦਾ ਵੇਖਣਾ ਬੁਰਾ, ਇਹਦਾ ਚੱਲਣਾ ਬੁਰਾ, ਇਹਦਾ ਖਾਣਾ ਬੁਰਾ, ਇਹਦਾ ਮਾਨਸਿਕ ਮੰਡਲ ਬੁਰਾ। ਦੂਸਰੇ ਦੀ ਬੁਰਾਈ ਤੋਂ ਨਫ਼ਰਤ ਹੈ, ਤੇ ਜੇ ਉਹੀ ਬੁਰਾਈ ਆਪਣੇ ਵਿੱਚ ਦਿਸ ਪਏ ਤਾਂ ਕੀ ਆਪਣੇ ਨਾਲ ਪਿਆਰ ਕਰੋਗੇ। ਪਰ ਸ਼ਰਤ ਇਹ ਹੈ ਕਿ ਜੇ ਦਿਸ ਜਾਏ, ਪਰ ਦਿਸਦੀ ਦੂਸਰੇ ਦੀ ਬੁਰਾਈ ਹੈ, ਆਪਣੀ ਬੁਰਾਈ ਬੰਦੇ ਨੂੰ ਦਿਸਦੀ ਨਹੀਂ ਹੈ। ਆਪਣੇ ਵੇਖਦਾ ਹੈ ਜਦੋਂ ਵੀ ਗੁਣ ਵੇਖਦਾ ਹੈ, ਦੂਸਰੇ ਦੀ ਜਦੋਂ ਵੀ ਵੇਖਦਾ ਹੈ ਬੁਰਾਈ ਵੇਖਦਾ ਹੈ, ਔਗਣ ਵੇਖਦਾ ਹੈ। ਤੋ ਪਤੀ ਕਹਿਣ ਲੱਗਾ, ਚੰਦਰਮੁਖੀ ਪਹਿਲਾਂ ਚਿਹਰੇ ਦੀ ਮੈਲ ਸਾਫ਼ ਕਰ, ਤੇਰਾ ਚਿਹਰਾ ਵੇਖਣ ਦੇ ਯੋਗ ਨਹੀਂ ਹੈ। ਪਤੀ ਦੇਵ ਰੋਜ਼ ਕਹਿੰਦੇ ਸੀ ਮੇਰੇ ਨਾਲੋਂ ਸੁੰਦਰ ਕੋਈ ਦੂਜਾ ਨਹੀਂ, ਅੱਜ ਕੀ ਹੋਇਆ। ਪਤੀ ਕਹਿਣ ਲੱਗਾ, ਚਿਹਰੇ ਨੂੰ ਜਾ ਕੇ ਸਾਫ਼ ਕਰ, ਤੇਰੇ ਚਿਹਰੇ ਦੇ ਉੱਤੇ ਨੱਕ ਵਿੱਚੋਂ ਨਿਕਲੀ ਹੋਈ ਮੈਲ ਜੰਮ ਗਈ ਹੈ। ਤੋ ਨਿਹਾਲ ਸਿੰਘ ਜੀ ਲਿਖਦੇ ਨੇ, ਹੇ ਮਲ ਮੂਤ ਕਸੂਤ ਸਵੈ ਪੁਨ ਔਰ ਸਲੇਖਣ ਬਾਂਜਨ ਭਾਰੀ, ਨਾਕ ਕੀ ਮੈਲ ਜਬੈ ਨਿਕਸੈ ਕਰ ਨਾਹੇ ਸੰਭਾਰ ਸੋ ਪੋਚ ਉਤਾਰੀ, ਕਰਦੇ ਨਾਲ ਮੈਲ ਕਰਮੇ ਨੇ ਹੱਥ ਕਰਦੇ ਨਾਲ ਮੈਲ ਸਾਫ ਕੀਤੀ ਹੈ ਪਰ ਕਿਧਰੇ ਚਿਹਰੇ ਦੇ ਉੱਤੇ ਲੱਗੀ ਰਹਿ ਗਈ ਹੈ। ਆਖਿਆ ਕਰ ਨਾਹੇ ਸੰਭਾਰ ਸੋ ਪੋਚ ਉਤਾਰੀ ਤੋ ਮੁਖ ਚੰਦਰ ਕਹਿ ਜੇ ਕੋ ਤਬ ਨਾਹੇ ਨਿਹਾਰ ਸਕੈ ਵੋ ਨਾਰੀ। ਤੇ ਅਖੀਰ ਦੇ ਉੱਤੇ ਪੰਡਿਤ ਜੀ ਨੇ ਆਪਣੇ ਵੱਲੋਂ ਸੰਦੇਸ਼ ਦਿੱਤਾ, ਕਹਿਣ ਲੱਗੇ ਭਿੱਖ ਰੰਚਕ ਭਿੱਖ ਮੈਨੇ ਵੇਖ ਕੇ ਰੰਚਕ ਮੈਨੇ ਥੋੜੀ ਜਿਹੀ ਭਿੱਖ ਰੰਚਕ ਮੈਲ ਗਿਲਾਨ ਕਰੇ ਸੱਠ ਸੱਠ ਮੈਨੇ ਮੂਰਖ ਸੱਠ ਜਾਣਤ ਨਾਹੀ ਅਹੇ ਕੇ ਸਾਰੀ। ਹੇ ਮੂਰਖ ਮਨੁੱਖ ਜਾਣਦਾ ਨਹੀਂ ਹੈ ਕਿ ਤੇਰੇ ਅੰਦਰ ਇਸ ਤਰ੍ਹਾਂ ਦੀ ਮੈਲ ਹੀ ਮੈਲ ਭਰੀ ਪਈ, ਤੇਰੇ ਨੌ ਦੁਆਰਿਆਂ ਵਿੱਚੋਂ ਮੈਲ ਹੀ ਬਾਹਰ ਆ ਰਹੀ ਹੈ। ਜਿਤਨੇ ਨੌ ਦੁਆਰਿਆਂ ਦੇ ਨਾਲ ਧਿਆਨ ਜੋੜ ਕੇ ਵੇਖੋ ਅੰਦਰ ਦੀ ਮੈਲ ਬਾਹਰ ਆ ਰਹੀ ਹੈ, ਪਰ ਉਹ ਸਰੀਰਕ ਮੈਲ ਹੈ। ਮਨ ਦੀ ਮੈਲ ਨਿਰੰਕਾਰ ਨੂੰ ਪ੍ਰਵਾਨ ਨਹੀਂ ਤੇ ਤਨ ਦੀ ਮੈਲ ਸਾਨੂੰ ਪ੍ਰਵਾਨ ਨਹੀਂ। ਅਸੀਂ ਚਾਹੁੰਦੇ ਹਾਂ ਤਨ ਸਾਫ਼ ਹੋਵੇ, ਨਿਰੰਕਾਰ ਚਾਹੁੰਦੇ ਨੇ ਮਨ ਸਾਫ਼ ਹੋਵੇ। ਤੋ ਅੱਜ ਦੇ ਇਸ ਮਹਾਂਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਦਾ ਫੁਰਮਾਨ, ਕਹਿਣ ਲੱਗੇ ਫਰੀਦਾ ਮੈਂ ਭੁਲਾਵਾ ਪੱਗ ਦਾ, ਮੈਂ ਇਸ ਭਰਮ ਵਿੱਚ ਰਿਹਾ ਕਿ ਪੱਗ ਮੈਲੀ ਨਾ ਹੋਵੇ, ਮਨ ਮੈਲਾ ਹੋਵੇ ਕੋਈ ਡਰ ਨਹੀਂ, ਪੱਗ ਮੈਲੀ ਨਾ ਹੋਵੇ, ਮਤ ਮੈਲੀ ਹੋਏ ਜਾਏ, ਬੜਾ ਧਿਆਨ ਰੱਖੇ ਤਨ ਦੇ ਪਾਏ ਹੋਏ ਕੱਪੜੇ ਮੈਲੇ ਨਾ ਹੋਣ, ਪਗੜੀ ਮੈਲੀ ਨਾ ਹੋਵੇ, ਗੈਲਾ ਰੂਹ ਨਾ ਜਾਣੇ ਕਿ ਸਿਰ ਭੀ ਮਿੱਟੀ ਖਾਏ। ਨਹੀਂ ਜਾਣਦਾ ਕਿ ਜਿਸ ਮੈਲ ਤੋਂ ਮਿੱਟੀ ਤੋਂ ਪਰਹੇਜ਼ ਕਰ ਰਿਹਾ ਹੈ ਇੱਕ ਦਿਨ ਇਹ ਮਿੱਟੀ ਤੇਰੇ ਉੱਤੇ ਆ ਜਾਣੀ। ਮਿੱਟੀ ਪਈ ਹੈ ਤੋਲਵੀਂ ਕੋਈ ਨਾ ਹੋ ਸੀ ਮਿੱਤ, ਮਿੱਟੀ ਤੇਰੇ ਉੱਤੇ ਆ ਜਾਏਗੀ, ਸਿਰ ਨੂੰ ਵੀ ਨਿਕਲ ਜਾਏਗੀ, ਖਾ ਜਾਏਗੀ। ਤੋ ਮੈਲ ਤਨ ਦੀ ਉਹ ਵੀ ਬੁਰੀ, ਮੈਲ ਮਨ ਦੀ ਉਹ ਵੀ ਬੁਰੀ। ਤਨ ਵੀ ਸਾਫ਼ ਚਾਹੀਦਾ, ਪਰ ਤਨ ਮੈਲਾ ਵੀ ਹੋਵੇ ਕੰਮ ਚੱਲ ਜਾਂਦਾ ਹੈ, ਪਰ ਮਨ ਮੈਲਾ ਹੋਵੇ ਤੇ ਕੰਮ ਨਹੀਂ ਚੱਲਦਾ। ਤਨ ਸਾਫ਼ ਕਿਵੇਂ ਰੱਖਣਾ ਹੈ? ਪੂਰੀ ਕਾਇਨਾਤ ਨੂੰ ਸਮਝ ਆ ਗਈ ਹੈ। ਮਨ ਸਾਫ਼ ਕਿਵੇਂ ਰੱਖਣਾ ਹੈ? ਇਹ ਸਮਝ ਕੇਵਲ ਵਿਰਲਿਆਂ ਵਿਰਲਿਆਂ ਨੂੰ, ਹਜ਼ਾਰਾਂ ਵਿੱਚੋਂ ਵਿਰਲਿਆਂ ਨੂੰ ਮਿਲੀ। ਕੋਈ ਵਿਰਲਾ ਧਰਮ ਦੇ ਮਾਰਗ ਦੇ ਉੱਤੇ ਚੱਲਣ ਵਾਲਾ ਮਨ ਦਾ ਪਰਹੇਜ਼ਗਾਰ ਹੈ, ਤਨ ਦੇ ਪਰਹੇਜ਼ਗਾਰ ਸਾਰੇ ਹੀ ਆ। ਰਸਤੇ ਦੇ ਅੰਦਰ ਮਿੱਟੀ ਘੱਟਾ ਹੋਵੇ, ਚਿੱਕੜ ਹੋਵੇ, ਪਾਣੀ ਹੋਵੇ, ਅਸੀਂ ਸਿੱਧਾ ਤੁਰ ਕੇ ਨਹੀਂ ਨਿਕਲਦੇ, ਰਸਤਾ ਬੁਲਾ ਕੇ ਨਿਕਲ ਜਾਂਦੇ ਹਾਂ। ਕਿਉਂ? ਸਾਹਮਣੇ ਤੇ ਚਿੱਕੜ ਹੈ, ਸਾਹਮਣੇ ਚਿੱਕੜ ਹੋਵੇ, ਚੁਗਲੀ ਹੋਵੇ, ਨਿੰਦਾ ਹੋਵੇ, ਈਰਸ਼ਾ ਹੋਵੇ, ਦਵੈਚ ਹੋਵੇ, ਅਸੀਂ ਮਨ ਨੂੰ ਉਹਦੇ ਵਿੱਚੋਂ ਗੁਜ਼ਾਰਦੇ ਹਾਂ, ਨਹੀਂ ਪਰਹੇਜ਼ ਕਰਦੇ ਕਿ ਇੱਥੋਂ ਨਿਕਲਣ ਕਰਕੇ ਮਨ ਵੀ ਮੈਲਾ ਹੋਏਗਾ। ਕਬੀਰ ਸਾਹਿਬ ਤਾਂ ਹੀ ਤੇ ਚੇਤਾਵਨੀ ਦਿੰਦੇ ਨੇ ਕਿ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਪਾਪ। ਮਨ ਨੂੰ ਲੈ ਕੇ ਇੱਧਰ ਜਾਏਗਾ ਸਾਕਤ ਦੇ ਸੰਗ ਦੇ ਅੰਦਰ ਤੇ ਮਨ ਤੇਰਾ ਅਵੱਛ ਮੈਲਾ ਹੋਏਗਾ। ਭਗਤ ਫਰੀਦ ਸਾਹਿਬ ਜੀ ਦੇ ਇਸ ਬਚਨ ਨੂੰ ਆਧਾਰ ਬਣਾ ਕੇ ਕੁਛ ਕਹਿਣ ਦਾ ਨਿਮਾਣਾ ਯਤਨ ਕੀਤਾ ਗਿਆ।
1: ਫਰੀਦਾ ਸ਼ੱਕਰ ਖੰਡ ਨਿਵਾਤ ਗੁੜ

ਰੱਬ ਨਾ ਪੁੱਜਣ ਤੁਧ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੁਪੜੀ ਘਣੇ ਸਹਿਣਗੇ ਦੁੱਖ ਰੁੱਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੁਪੜੀ ਨਾ ਤਰਸਾਏ ਜੀਓ ਰੁੱਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੁਪੜੀ ਨਾ ਤਰਸਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਮਿਹਰਬਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ ਆਪ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹੋ ਸਤਿਕਾਰਯੋਗ ਭਗਤ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚੋਂ ਤਿੰਨ ਸਲੋਕ ਆਪ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ ਪਹਿਲਾ ਸਲੋਕ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖੀਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ ਗਿਣਤੀ ਵਿੱਚ ਭਗਤ ਫਰੀਦ ਜੀ ਕੁਝ ਮਿੱਠੀਆਂ ਚੀਜ਼ਾਂ ਨੂੰ ਲੈ ਰਹੇ ਨੇ ਨੰਬਰ ਇੱਕ ਦੇ ਉੱਤੇ ਸ਼ੱਕਰ ਨੰਬਰ ਦੋ ਦੇ ਉੱਤੇ ਖੰਡ ਨੰਬਰ ਤਿੰਨ ਦੇ ਉੱਤੇ ਨਿਵਾਤ ਤੇ ਨਿਵਾਦ ਕਹਿੰਦੇ ਨੇ ਮਿਸਰੀ ਨੂੰ ਮੈਂ ਅਰਜ਼ ਕੀਤੀ ਸੀ ਕਿ ਸਭ ਤੋਂ ਪਹਿਲਾਂ ਮਿਸਰੀ ਮਿਸਰ ਦੇਸ਼ ਦੇ ਅੰਦਰ ਬਣਨੀ ਸ਼ੁਰੂ ਹੋਈ ਇਹਨੂੰ ਤਾਂ ਹੀ ਮਿਸਰੀ ਕਿਹਾ ਜਾਂਦਾ ਹੈ ਕਿਉਂਕਿ ਮਿਸਰ ਦੇ ਅੰਦਰ ਇਹ ਸਭ ਤੋਂ ਪਹਿਲਾਂ ਬਣਨੀ ਸ਼ੁਰੂ ਹੋਈ ਕੁੱਜੇ ਦੀ ਮਿਸਰੀ ਭਗਤ ਜੀ ਕਹਿਣ ਲੱਗੇ ਸ਼ੱਕਰ ਖੰਡ ਮਿਸਰੀ ਗੁੜ ਮਾਖੀਓ ਮਾਖੀਓ ਦਾ ਮਤਲਬ ਸ਼ਹਿਦ ਮਾਂਝਾ ਮੱਝਾਂ ਦਾ ਦੁੱਧ ਕਹਿਣ ਲੱਗੇ ਸਾਰੀਆਂ ਵਸਤੂਆਂ ਮਿੱਠੀਆਂ ਨੇ ਪਰ ਜੇ ਰੱਬੀ ਰਸ ਦੇ ਮੁਕਾਬਲੇ ਦੇ ਉੱਤੇ ਇਹਨਾਂ ਵਿੱਚੋਂ ਕੋਈ ਵੀ ਉਦਾਹਰਣ ਬਣਾਈਏ ਤੇ ਉਹ ਰੱਬ ਜੀ ਦੀ ਤੋਹੀਨ ਹੋਏਗੀ ਜੇ ਇਹ ਕਹੀਏ ਕਿ ਰੱਬ ਜੀ ਦੇ ਨਾਲ ਜੁੜਨ ਤੋਂ ਬਾਅਦ ਜਿਹੜਾ ਰਸ ਮਿਲਦਾ ਹੈ ਮਿਠਾਸ ਮਿਲਦੀ ਹੈ ਉਹ ਸ਼ੱਕਰ ਵਰਗੀ ਹੈ ਤਾਂ ਰੱਬੀ ਗੁਣਾਂ ਦੀ ਰੱਬ ਜੀ ਦੇ ਨਾਮ ਦੀ ਤੋਹੀਨ ਹੈ ਜੇ ਕਹੀਏ ਉਹ ਖੰਡ ਤੇ ਮਿਸਰੀ ਵਰਗੀ ਹੈ ਤੇ ਤਾਂ ਵੀ ਖੰਡ ਤੇ ਮਿਸਰੀ ਦੀ ਮਿਠਾਸ ਪਰਮਾਤਮਾ ਦੀ ਮਿਠਾਸ ਨਾਲੋਂ ਬਹੁਤ ਥੱਲੇ ਹੈ ਪਰਮਾਤਮਾ ਦੀ ਤੋਹੀਨ ਹੋਏਗੀ ਅਗਾਂਹ ਕਹਿਣ ਲੱਗੇ ਨਾ ਉਹਦੀ ਮਿਠਾਸ ਦੇ ਬਰਾਬਰ ਮਾਖੀਓ ਨਾ ਮੱਝ ਦਾ ਦੁੱਧ ਕੁਝ ਵੀ ਉਹਦੀ ਉਦਾਹਰਣ ਨਹੀਂ ਹੈ ਉਹ ਆਪਣੀ ਉਦਾਹਰਣ ਕੇਵਲ ਆਪ ਹੈ ਅਗਰ ਦੁਨੀਆਂ ਦੇ ਅੰਦਰ ਆਪ ਕੋਹੀ ਨੂਰ ਹੀਰੇ ਦੀ ਉਦਾਹਰਣ ਲਿਆਉਣੀ ਚਾਹੋ ਇਸ ਜਗਤ ਦੁਨੀਆਂ ਦੇ ਅੰਦਰ ਜਿੱਥੇ ਆਪਾਂ ਵਸ ਰਹੇ ਹਾਂ ਤੇ ਕੋਹੀ ਨੂਰ ਹੀਰੇ ਦੀ ਐਗਜ਼ਾਮਪਲ ਦੁਨੀਆਂ ਵਿੱਚ ਦੂਸਰੀ ਨਹੀਂ ਉਹਦੇ ਵਰਗਾ ਹੀਰਾ ਹੀ ਦੂਜਾ ਨਹੀਂ ਤੇ ਉਹਦੀ ਉਦਾਹਰਣ ਕੌਣ ਕੋਈ ਬਣੇ ਕੋਹੀ ਨੂਰ ਆਪਣੀ ਉਦਾਹਰਣ ਆਪ ਹੈ ਇਸ ਤੋਂ ਅੱਗੇ ਹੋਰ ਚੱਲੋ ਚੰਦਨ ਦਾ ਰੁੱਖ ਦੁਨੀਆਂ ਦੇ ਅੰਦਰ ਕੇਵਲ ਇੱਕ ਹੀ ਜਗ੍ਹਾ ਦੇ ਉੱਤੇ ਪੈਦਾ ਹੁੰਦਾ ਹੈ ਹਿੰਦੁਸਤਾਨ ਦੇ ਅੰਦਰ ਕਰਨਾਟਕਾ ਸਟੇਟ ਵਿੱਚ ਤੇ ਚੰਦਨ ਆਪਣੀ ਉਦਾਹਰਣ ਆਪ ਹੈ ਚੰਦਨ ਵਰਗਾ ਕੋਈ ਵੀ ਦੂਸਰਾ ਬਨਸਪਤੀ ਦਾ ਬੂਟਾ ਨਹੀਂ ਹੈ ਕਿਹਨੂੰ ਕਹੋਗੇ ਕਿ ਇਹਦੀ ਸਮੈਲ ਇਹਦੀ ਸੁਗੰਧ
ਇਹਦੀ ਮਿਠਾਸ, ਇਹਦੀ ਤਾਸੀਰ ਚੰਦਨ ਵਰਗੀ। ਕੋਈ ਵੀ ਬੂਟਾ ਉਸ ਤਰ੍ਹਾਂ ਦਾ ਅਸਰਦਾਇਕ ਨਹੀਂ ਜਿਵੇਂ ਚੰਦਨ ਦਾ ਬੂਟਾ ਹੈ। ਚੰਦਨ ਆਪਣੀ ਉਦਾਹਰਣ ਆਪ ਹੈ, ਸਮੁੰਦਰ ਆਪਣੀ ਉਦਾਹਰਣ ਆਪ ਹੈ। ਜੇ ਸਮੁੰਦਰ ਦੀ ਗਹਿਰਾਈ ਦਾ ਜ਼ਿਕਰ ਕਰਨਾ ਹੋਵੇ ਤੇ ਕੀ ਕਹੋਗਾ, ਕੀ ਕਹੋਗੇ, ਸਮੁੰਦਰ ਕਿਹਦੇ ਵਰਗਾ ਡੂੰਘਾ? ਚਲੋ ਜੇ ਆਮ ਗਹਿਰੀ ਖੱਡ ਦਾ, ਗਹਿਰੇ ਤਲਾਬ ਦਾ, ਗਹਿਰੀ ਝੀਲ ਦਾ ਜ਼ਿਕਰ ਕਰਨਾ ਹੋਵੇ, ਅਸੀਂ ਕਹਿ ਦਿੰਨੇ ਆ ਇਹ ਚੀਜ਼ ਗਹਿਰੀ ਹੈ ਸਮੁੰਦਰ ਵਰਗੀ, ਚੀਜ਼ ਗਹਿਰੀ ਹੈ ਸਾਗਰ ਵਰਗੇ। ਤੇ ਜੇ ਸਾਗਰ ਨੂੰ ਬਿਆਨ ਕਰਨਾ ਹੋਵੇ ਤੇ ਉਦਾਹਰਣ ਕੀ ਦਊਗੇ? ਸਾਗਰ ਆਪਣੀ ਉਦਾਹਰਣ ਆਪ ਹੈ, ਹਿਮਾਲਿਆ ਪਰਵਤ ਆਪਣੀ ਉਦਾਹਰਣ ਆਪ ਹੈ, ਆਕਾਸ਼ ਆਪਣੀ ਉਦਾਹਰਣ ਆਪ ਹੈ, ਇਹਦੇ ਵਰਗਾ ਕੋਈ ਦੂਜਾ ਨਹੀਂ। ਪਰਮਾਤਮਾ ਆਪਣੀ ਉਦਾਹਰਣ ਆਪ ਹੈ, ਪਰਮਾਤਮਾ ਵਰਗਾ ਕੋਈ ਦੂਜਾ ਨਹੀਂ। ਕਿੱਥੋਂ ਉਦਾਹਰਣ ਲੱਭ ਕੇ ਲਿਆਈਏ ਕਿ ਪਰਮਾਤਮਾ ਇੰਨਾ ਉੱਚਾ ਹੈ? ਅਗਰ ਇਹ ਕਹਿ ਦਈਏ ਕਿ ਪਰਮਾਤਮਾ ਹਿਮਾਲਿਆ ਪਰਵਤ ਵਰਗਾ ਉੱਚਾ ਹੈ, ਤਾਂ ਫਿਰ ਹਿਮਾਲਿਆ ਪਰਵਤ ਦੀ ਇੱਕ ਸੀਮਾ ਹੈ। ਹਿਮਾਲਿਆ ਪਰਵਤ ਤੇ ਆਏ ਦਿਨ ਕੋਈ ਨਾ ਕੋਈ ਵਿਗਿਆਨੀ ਦੇ ਕਦਮ ਟਿਕੇ ਹੁੰਦੇ ਨੇ ਹਿਮਾਲਿਆ ਪਰਵਤ ਦੇ ਉੱਤੇ। ਹਿਮਾਲਿਆ ਪਰਵਤ ਨੂੰ ਕੋਈ ਚੱਲ ਕੇ ਸਰ ਕਰ ਲੈਂਦਾ ਹੈ, ਤਾਂ ਫਿਰ ਤੇ ਪਰਮਾਤਮਾ ਵੀ ਬਹੁਤ ਛੋਟਾ ਹੋਇਆ ਅਗਰ ਇੱਕ ਹਿਮਾਲਿਆ ਪਰਵਤ ਵਰਗਾ ਹੈ। ਜੇ ਇਹ ਗੱਲ ਕਹੋ ਕਿ ਪਰਮਾਤਮਾ ਸਾਗਰ ਵਾਂਗ ਡੂੰਘਾ ਹੈ, ਤਾਂ ਸਾਗਰ ਦੀ ਗਹਿਰਾਈ ਸੀਮਾ ਦੇ ਅੰਦਰ ਹੈ। ਮੈਂ ਅਕਸਰ ਇੱਕ ਬੇਨਤੀ ਕਰਿਆ ਕਰਦਾ ਕਿ ਜੋ ਮਾਪਣ ਵਿੱਚ, ਜੋ ਤੋਲਣ ਵਿੱਚ ਤੇ ਜੋ ਗਿਣਨ ਵਿੱਚ ਆ ਰਿਹਾ, ਉਹਨੂੰ ਬੇਅੰਤ ਕਹਿਣ ਦੀ ਲੋੜ ਨਹੀਂ ਹੈ। ਜੋ ਮਾਪਿਆ ਜਾ ਸਕਦਾ ਹੈ ਬੇਅੰਤ ਨਹੀਂ ਹੈ, ਉਹ ਇਸ ਤਰ੍ਹਾਂ ਨਹੀਂ ਕਿ ਉਹਦਾ ਪਾਰਾਵਾਰ ਨਹੀਂ। ਜੋ ਗਿਣਿਆ ਜਾ ਸਕਦਾ ਹੈ ਉਹ ਬਹੁਤ ਵੱਡਾ ਨਹੀਂ, ਗਿਣਤੀ ਦੇ ਅੰਦਰ ਹੈ। ਜੋ ਮਿਣਿਆ ਤੋਲਿਆ ਜਾ ਸਕਦਾ ਹੈ ਉਹ ਵੀ ਬਹੁਤ ਵੱਡਾ ਨਹੀਂ, ਮਿਣਤੀ ਦੇ ਅੰਦਰ, ਪੈਮਾਨੇ ਦੇ ਅੰਦਰ, ਤੋਲ ਦੇ ਅੰਦਰ ਹੈ। ਪਰਮਾਤਮਾ ਨਾ ਗਿਣਤੀ ਵਿੱਚ ਹੈ, ਨਾ ਮਿਣਤੀ ਵਿੱਚ ਹੈ, ਮਾਪ ਤੋਲ ਵਿੱਚ ਨਹੀਂ, ਤੇ ਨਾ ਪਰਮਾਤਮਾ ਹੋਰ ਕਿਸੇ ਪੈਮਾਨੇ ਦੇ ਅੰਦਰ ਹੀ ਕੈਦ ਹੁੰਦਾ ਹੈ। ਪਰਮਾਤਮਾ ਗਿਣਤੀ, ਮਿਣਤੀ, ਤੋਲ, ਪੈਮਾਨਿਆਂ ਤੋਂ ਬਾਹਰ ਹੈ। ਤਾਂ ਹੁਣ ਇਹ ਕਹਿਣਾ ਪਰਮਾਤਮਾ ਸਮੁੰਦਰ ਵਰਗਾ ਡੂੰਘਾ ਹੈ, ਪਰਮਾਤਮਾ ਦੀ ਤੋਹੀਨ ਹੋਏਗੀ। ਪਰਮਾਤਮਾ ਪਹਾੜ ਵਰਗਾ ਉੱਚਾ ਹੈ, ਪਰਮਾਤਮਾ ਦੀ ਤੋਹੀਨ ਹੋਏਗੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਇੱਕ ਬਚਨ ਜ਼ਰੂਰ ਫਰਮਾਇਆ ਹੈ, ਉਹ ਕਹਿਣ ਲੱਗੇ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਪਰਮਾਤਮਾ ਤੇਰੀ ਉਦਾਹਰਣ ਨਹੀਂ ਹੈ। ਹਾਂ, ਕੋਈ ਤੇਰੇ ਨਾਲ ਜੁੜਦਾ ਜੁੜਦਾ, ਚੱਲਦਾ ਚੱਲਦਾ ਤੇਰੇ ਵਰਗੀ ਉਚਾਈ ਨੂੰ ਪਾ ਲਵੇ, ਤੇ ਕਹਿ ਸਕਦੇ ਹਾਂ ਕਿ ਉਹ ਤੇਰੀ ਰਮਜ ਨੂੰ, ਤੇਰੇ ਵਿਸਤਾਰ ਨੂੰ ਜਾਣ ਪਾਵੇ। ਪਰ ਜਿਨ੍ਹਾਂ ਨੇ ਜਾਣਿਆ ਹੈ ਉਹੀ ਤੇ ਕਹਿ ਰਹੇ ਨੇ ਕਿ ਤੂੰ ਬੇਅੰਤ ਹੈ। ਗੁਰੂ ਸਾਹਿਬਾਨ ਹੀ ਤੇ ਕਹਿ ਰਹੇ ਨੇ ਕਿ ਤੂੰ ਬੇਅੰਤ ਹੈ, ਭਗਤ ਜਾਨੀ ਤੇ ਕਹਿ ਰਹੇ ਨੇ ਕਿ ਤੂੰ ਬੇਅੰਤ ਹੈ। ਤੋ ਮੈਰਿਜ ਕਰ ਰਿਹਾ ਸਾਂ, ਪਰਮਾਤਮਾ ਦੇ ਉੱਤੇ ਦੁਨਿਆਵੀ ਕੋਈ ਵੀ ਉਦਾਹਰਣ ਲਾਗੂ ਹੁੰਦੀ ਨਹੀਂ। ਪਰਮਾਤਮਾ ਦੇ ਬਰਾਬਰ ਕਿਸ ਚੀਜ਼ ਨੂੰ ਖੜੀ ਕਰੋਗੇ? ਕਹੋਗੇ ਪਰਮਾਤਮਾ ਸਮੁੰਦਰ ਵਰਗਾ ਡੂੰਘਾ ਹੈ, ਤੇ ਸਭ ਤੋਂ ਜ਼ਿਆਦਾ ਡੂੰਘਾ ਅਟਲਾਂਟਿਕ ਓਸ਼ਨ ਹੈ, ਔਰ ਉਹ ਕਿੰਨਾ ਹੈ? 39,000 ਫੁੱਟ ਡੂੰਘਾ, ਇਸ ਤੋਂ ਵੱਧ ਡੂੰਘਾ ਨਹੀਂ। ਹਿੰਦ ਮਹਾਸਾਗਰ 39,000 ਫੁੱਟ ਡੂੰਘਾ ਹੈ, ਇਸ ਤੋਂ ਜ਼ਿਆਦਾ ਨਹੀਂ। ਤੋ ਕੀ ਫਿਰ ਪਰਮਾਤਮਾ 39,000 ਫੁੱਟ ਦੇ ਉੱਤੇ ਜਾ ਕੇ ਖਤਮ ਹੋ ਜਾਂਦਾ? ਪਰਮਾਤਮਾ ਇੱਥੇ ਮੁੱਕ ਜਾਂਦਾ? ਉਦਾਹਰਣ ਜਦੋਂ ਵੀ ਦਿੱਤੀ ਜਾਂਦੀ ਹੈ ਉਦੋਂ ਉਹਦੀ ਦਿੱਤੀ ਜਾਂਦੀ ਹੈ ਜਿਹੜਾ ਅੱਗੇ ਖੜਾ ਹੋਵੇ। ਜੇ ਤੇ ਬੁਰਾਈ ਦੀ ਉਦਾਹਰਣ ਦੇਣੀ ਹੈ ਤੇ ਬੁਰਾ ਮਨੁੱਖ ਜਿਹਨੂੰ ਕਹਿ ਰਹੇ ਹਾਂ ਉਹਦੇ ਨਾਲੋਂ ਅੱਗੇ ਖੜਾ ਹੋਵੇ, ਉਦਾਹਰਣ ਉਹਦੀ। ਤੇ ਜੇ ਚੰਗਿਆਈ ਦੀ ਉਦਾਹਰਣ ਦੇਣੀ ਹੈ ਤੇ ਚੰਗੇਪਣ ਦੇ ਅੰਦਰ ਵੀ ਜਿਹੜਾ ਅੱਗੇ ਖੜਾ ਹੋਵੇ, ਉਦਾਹਰਣ ਉਹਦੀ। ਆਪ ਆਪਣੇ ਬੱਚਿਆਂ ਨੂੰ ਜਦੋਂ ਤਾਲੀਮ ਦੀ, ਵਿਦਿਆ ਦੀ ਉਦਾਹਰਣ ਦਿੰਦੇ ਹੋ ਤੇ ਕਦੀ ਇਸ ਤਰ੍ਹਾਂ ਉਦਾਹਰਣ ਦਿੱਤੀ ਹੈ ਕਿ ਬੇਟਾ ਸਾਡੇ ਪੜੋਸੀਆਂ ਦਾ ਬੱਚਾ ਜਾਂ ਸਾਡੇ ਰਿਸ਼ਤੇਦਾਰਾਂ ਵਿੱਚੋਂ ਫਲਾਣਾ ਬੱਚਾ ਲਗਾਤਾਰ ਇੱਕ ਕਲਾਸ ਦੇ ਅੰਦਰ 5 ਸਾਲ ਲਾ ਕੇ ਤਾਂ ਅੱਗੇ ਸਰਕਿਆ, ਤਾਂ ਅੱਗੇ ਹੋਇਆ, 5 ਵਾਰ ਇੱਕੋ ਕਲਾਸ ਦੇ ਅੰਦਰ ਫੇਲ ਹੋਇਆ, ਉਹਦੀ ਉਦਾਹਰਣ ਤੁਸੀਂ ਬਣਾਓਗੇ? ਬਲਕਿ ਉਹਦੀ ਉਦਾਹਰਣ ਬਣਾਓਗੇ ਜੋ 1 ਸਾਲ ਦੇ ਅੰਦਰ 2-2 ਕਲਾਸਾਂ ਕਰਦਾ ਰਿਹਾ, ਜੋ ਬੜੀ ਜਲਦੀ ਡਿਗਰੀ ਨੂੰ ਪਾਉਣ ਵਾਸਤੇ ਪਹੁੰਚ ਬਣਾ ਚੁੱਕਾ ਹੈ, ਉਦਾਹਰਣ ਉਹਦੀ ਬਣਾਓਗੇ। ਪੜ੍ਹਾਈ ਦੇ ਅੰਦਰ ਉਦਾਹਰਣ ਉਹਦੀ ਜੋ ਚੱਲਦਾ ਚੱਲਦਾ ਬਹੁਤ ਜਲਦੀ ਮੁਕਾਮ ਦੇ ਉੱਤੇ ਪਹੁੰਚਿਆ ਤੇ ਪੂਰੀ ਤਰ੍ਹਾਂ ਕਾਮਯਾਬ ਹੋਇਆ।
अगर आप अपने बच्चियां नूं कारोबार दी उदाहरण दिओ, एक दुकानदार एक व्यापारी अपने बच्चियां नूं कारोबार दी उदाहरण दवे तो की कदी उहदी उदाहरण बनाई है। जिहड़ा बंदा अपनियां कमजोरियां दे कारण कारोबार विचों फेल हो चुका है उहदी उदाहरण बनाओगे, जो कारोबार नूं आरंभ करदा है जीरो तो पर वह चांदी दिनां दे अंदर कारोबार दा हीरो बन जांदा है, कारोबार दे अंदर बहुत बुलंदियां नूं छू लैंदा है। आप उदाहरण उहनूं बनाओगे, बेटा कारोबारी बनना है ते फलाने वांग चलिया सी कोल कुछ नहीं, अज सब कुछ कोल है, पढ़ाई करनी है ते फलाने वांग फलाना डॉक्टर बन गया, फलाना साइंटिस्ट बन गया, ए बन गया ओ बन गया, उदाहरण उहदी बनाओगे। ठीक इस तरह धर्म दे राह दे उत्ते मैनूं समझ नहीं आउंदी कि जदों भी किसी दे नाल धर्म दी चर्चा आरंभ करिए ना, ओह उस बंदे नूं उदाहरण बना के पेश करदा है जिहड़ा धर्म दी दुनिया दे अंदर बिलकुल नखित ते डिगा चकना चूर होया बंदा है। किसी नूं कहिए बई अमृत पान करना चाहीदा है, ओह कहिंदा है हां वेखे ने गात्रे कृपान पा के पब्बां क्लबां दे अंदर रुलदियां नूं कईआं नूं वेख्या, जो अमृत तारी बन के बुलंदी दे उत्ते पहुंच चुके ने उहदी उदाहरण नहीं बनाई, वेखण वाले ने उदाहरण किनूं बनाया जो डिग चुका है। दुनिया दे अंदर उहनूं उदाहरण बना रहे हैं जो चढ़ रहा है कामयाबी दी मंजिल नूं, धर्म दे अंदर आपां उस बंदे नूं उदाहरण बना रहे हैं जो डिग रहा है ते डिगदा डिगदा बिलकुल चकना चूर हो गया, उदाहरण उहनूं बना रहे हैं। कि धर्म दे अंदर कोई भी बंदा तुहानूं सक्सैस हुंदा नजर नहीं आ रहा, कामयाबी वल नूं वधदा नजर नहीं आ रहा। ठीक है इस गल दे अंदर रंचक मात्र झूठ नहीं कि धर्म दी दुनिया दे अंदर पखंड हदों ज्यादा छा गया, थोड़ा नहीं बहुत ज्यादा छा गया, बाहरों कुछ होर दिसदे ने अंदरों कुछ होर हुंदे ने, पखंड जोर फड़दा जा रहा है। वह बंदे धर्म नूं टा लाउण दा काम कर रहे ने, क्यों काम कर रहे ने, क्योंकि तुसीं जुड़दे उहनां दे पहरावे नूं उहनां दीआं गल्लां बातां नूं वेख के। धन गुरु ग्रंथ साहिब जी दी बाणी दे नाल सीधा जुड़दे ने ਉਹ ਬੰਦੇ ਜਦ ਤੁਹਾਨੂੰ ਕਿਸੇ ਪਾਪ ਅਪਰਾਧ ਦੀ ਖੱਡ ਵਿੱਚ ਡਿੱਗੇ ਹੋਏ ਮਿਲਦੇ ਨੇ ਤੇ ਤੁਸੀਂ ਸੋਚ ਲੈਂਦੇ ਹੋ ਧਰਮ ਹੁੰਦਾ ਹੀ ਇਸ ਤਰ੍ਹਾਂ ਦਾ ਹੈ, ਧਰਮੀ ਸਾਰੇ ਹੁੰਦੇ ਹੀ ਇਸ ਤਰ੍ਹਾਂ ਦੇ ਨੇ, ਬਹੁਤ ਪਖੰਡ ਸਿਖਰ ਦੇ ਉੱਤੇ ਹੈ ਪਰ ਫਿਰ ਵੀ ਕੋਈ ਨਾ ਕੋਈ ਬੰਦਾ ਤੁਹਾਨੂੰ ਬਿਲਕੁਲ ਨੇਕ ਨੀਤੀ ਦੇ ਨਾਲ ਚੱਲਦਾ ਹੋਇਆ ਤੇ ਧਰਮ ਦੇ ਅੰਦਰ ਕਾਮਯਾਬ ਹੁੰਦਾ ਹੋਇਆ ਅਵੱਛ ਨਜ਼ਰ ਪਏਗਾ। ਪਰ ਜਿਹੜੇ ਧਰਮ ਦਾ ਲਿਬਾਸ ਪਾ ਕੇ ਪਖੰਡੀ ਬਣ ਗਏ ਨੇ ਉਹਨਾਂ ਵਾਸਤੇ ਮੈਨੂੰ ਇੱਕ ਉਰਦੂ ਦਾ ਸ਼ੇਰ ਚੇਤੇ ਆਉਂਦਾ ਹੈ। ਇੱਕ ਅਦੀਬ ਇਸ ਤਰ੍ਹਾਂ ਕਹਿੰਦਾ ਹੈ ਕਿ ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ ਖੁਦਾ ਕੇ ਬੰਦੋ ਕੋ ਦੇਖ ਕਰ, ਖੁਦਾ ਸੇ ਮੁਨਕਰ ਹੋਤੀ ਹੈ ਦੁਨੀਆ ਖੁਦਾ ਕੇ ਬੰਦੋ ਕੋ ਦੇਖ ਕਰ, ਕਿ ਜਿਸ ਖੁਦਾ ਕੇ ਬੰਦੇ ਐਸੇ ਹੈ ਉਹ ਖੁਦਾ ਕੈਸਾ ਹੋਗਾ। ਆਮ ਲੋਕਾਂ ਨੂੰ ਅਸੀਂ ਵੇਖਣੇ ਆ ਉਹ ਬਾਹਰੋਂ ਕੁਝ ਹੋਰ ਨੇ, ਪਹਿਰਾਵੇ ਕਰਕੇ ਦਿਸਦੇ ਨੇ ਕਿ ਬੜੇ ਚੰਗੇ ਨੇ, ਪਰ ਪਹਿਰਾਵੇ ਦੇ ਅੰਦਰ ਉਦੋਂ ਹੀ ਸਮਝ ਆਉਂਦੀ ਕਿ ਜਦੋਂ ਰਾਵਣ ਨਿਕਲ ਆਉਂਦਾ ਹੈ ਪਹਿਰਾਵੇ ਵਿੱਚੋਂ, ਸਮਝ ਉਦੋਂ ਆਉਂਦੀ ਹੈ ਕਿ ਅੰਦਰ ਕੁਝ ਹੋਰ ਤੇ ਬਾਹਰ ਕੁਝ ਹੋਰ। ਖਰੇ ਮੇਰਾ ਵਿਸ਼ਾ ਨਹੀਂ ਗੱਲ ਵਿਚਕਾਰ ਆ ਗਈ, ਅਰਜ ਮੈਂ ਇਹ ਕਰ ਰਿਹਾ ਸਾਂ ਕਿ ਜੇ ਕਿਸੇ ਬਹੁਤ ਗਹਿਰੀ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤੇ ਕਹਿ ਦੇਈਦਾ ਹੈ ਸਮੁੰਦਰ ਵਰਗੀ, ਜੇ ਉੱਚੀ ਚੀਜ਼ ਦਾ ਜ਼ਿਕਰ ਕਰਨਾ ਹੋਵੇ ਤੇ ਕਹਿ ਦੇਈਦਾ ਹੈ ਪਹਾੜ ਵਰਗੀ, ਜੇ ਕਿਸੇ ਦਾ ਮੁੱਖ ਬੜਾ ਸੁੰਦਰ ਹੋਵੇ ਤੇ ਉਹਨੂੰ ਉਦਾਹਰਨ ਦੇਣੀ ਹੋਵੇ ਵੀ ਇਹਦਾ ਮੂੰਹ ਇੰਨਾ ਸੁੰਦਰ, ਮੁਖੜਾ ਇੰਨਾ ਸੁੰਦਰ ਜਿਵੇਂ ਚੰਦਰਮਾ ਹੁੰਦਾ ਹੈ, ਕਿਉਂਕਿ ਸੋਹਣਿਆਂ ਦਾ ਸਿਰਤਾਜ ਚੰਦਰਮਾ ਨੂੰ ਬਿਆਨ ਕੀਤਾ ਗਿਆ ਹੈ। ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੂੰ ਮੈਂ ਪੜ੍ਹਿਆ ਤੇ ਪੜ੍ਹ ਕੇ ਹੈਰਾਨ ਹੋਇਆ, ਕਹਿਣ ਲੱਗੇ ਲੋਕੋ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੀ ਤੁਲਨਾ ਚੰਦਰਮਾ ਦੇ ਨਾਲ ਕਰ ਰਹੇ ਹੋ ਨਾ, ਗੁਰੂ ਗੋਬਿੰਦ ਸਿੰਘ ਦੀ ਤੋਹੀਨ ਕਰ ਰਹੇ ਹੋ। ਹੁਣ ਗੁਰੂ ਗੋਬਿੰਦ ਸਿੰਘ ਦੀ ਉਦਾਹਰਣ ਦੇਣੀ ਹੋਵੇ ਤਾਂ ਕੀ ਕਹੀਏ ਕਿ ਗੁਰੂ ਗੋਬਿੰਦ ਸਿੰਘ ਆਮ ਰਾਜਨੀਤੀ ਲੀਡਰ ਸੀ, ਕੀ ਕਹੀਏ ਗੁਰੂ ਗੋਬਿੰਦ ਸਿੰਘ ਆਮ ਕੋਈ ਮਾਮੂਲੀ ਜਿਹਾ ਸੰਤ ਸੀ, ਮਾਮੂਲੀ ਜਿਹਾ ਸਿਪਾਹੀ ਸੀ? ਨਹੀਂ, ਗੁਰੂ ਗੋਬਿੰਦ ਸਿੰਘ ਦੀ ਉਦਾਹਰਣ ਦੇਣੀ ਹੈ ਤੇ ਕੋਈ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਲੱਭਣਾ ਪਏਗਾ, ਵੱਡਾ ਲੱਭ ਕੇ ਉਦਾਹਰਣ ਦੇਣੀ ਪਏਗੀ ਗੁਰੂ ਗੋਬਿੰਦ ਸਿੰਘ ਫਲਾਣੇ ਵਰਗਾ ਹੈ। ਤੋ ਜਦ ਦੁਨੀਆਂ ਵਿੱਚ ਕੋਈ ਵੱਡਾ ਮਿਲਦਾ ਨਹੀਂ ਤੋ ਫਿਰ ਕਹਿ ਦੇਈਦਾ ਗੁਰੂ ਗੋਬਿੰਦ ਸਿੰਘ ਤੂੰ ਪ੍ਰਮਾਤਮਾ ਵਰਗਾ ਹੈ, ਕਿਉਂਕਿ ਪ੍ਰਮਾਤਮਾ ਵੱਡਾ ਹੈ, ਸਭ ਤੋਂ ਵੱਡਾ ਹੈ, ਤੂੰ ਨਿਰੰਕਾਰ ਵਰਗਾ ਹੈ।
ਅਸੀਂ ਅਕਸਰ ਇੱਕ ਗੱਲ ਕਹਿੰਦੇ ਹਾਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨਿਰੰਕਾਰ ਦੀ ਜੋਤ ਸਨ, ਨਿਰੰਕਾਰ ਵਰਗੇ ਨੇ, ਕਿਉਂਕਿ ਨਿਰੰਕਾਰ ਵੱਡਾ ਹੈ। ਕਦੀ ਕਿਸੇ ਨੇ ਉਦਾਹਰਣ ਇਹ ਦਿੱਤੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਫਲਾਣੇ ਅਵਤਾਰ ਵਰਗੇ, ਫਲਾਣੇ ਪੈਗੰਬਰ ਵਰਗੇ ਵੱਡੇ ਨੇ, ਤੋ ਕਿਸ ਵੱਡੇ ਨੇ, ਕਿਸ ਦੇ ਵਰਗੇ ਵੱਡੇ ਨੇ ਜੋ ਉਹਨਾਂ ਤੋਂ ਅੱਗੇ ਖੜਾ ਹੈ। ਤੇ ਅੱਗੇ ਗੁਰੂ ਨਾਨਕ ਸਾਹਿਬ ਜੀ ਤੋਂ ਕੇਵਲ ਨਿਰੰਕਾਰ ਹੈ, ਹੋਰ ਕੋਈ ਅੱਗੇ ਹੈ ਨਹੀਂ। ਤੋ ਉਦਾਹਰਣ ਦੇਣੀ ਪਈ ਨਿਰੰਕਾਰ ਦੀ। ਅਰਜ ਮੈਂ ਕਰ ਰਿਹਾ ਸਾਂ, ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਕਿ ਜਿਹੜੇ ਕਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸੁੰਦਰ ਮੁਖੜੇ ਦੀ ਤੁਲਨਾ ਦਿੰਦੇ ਨੇ ਚੰਦਰਮਾ ਦੇ ਨਾਲ, ਉਹ ਗੁਰੂ ਗੋਬਿੰਦ ਸਿੰਘ ਦੀ ਤੋਹੀਨ ਕਰਦੇ ਨੇ। ਫਿਰ ਪੁੱਛਿਆ ਗਿਆ, ਭਾਈ ਨੰਦ ਲਾਲ ਸਾਹਿਬ, ਤੁਸੀਂ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਵਿੱਚੋਂ ਸਿਰਮੌਰ ਕਵੀ ਹੋ, ਪਹਿਲੀ ਕਤਾਰ ਦੇ ਅੰਦਰ ਬਹਿ ਕੇ ਲਿਖਣ ਵਾਲੇ, ਬੋਲਣ ਵਾਲੇ ਕਵੀ ਹੋ, ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੇ ਸੰਬੰਧ ਵਿੱਚ ਕੁਝ ਕਹਿਣਾ ਚਾਹੋਗੇ? ਭਾਈ ਸਾਹਿਬ ਕਹਿੰਦੇ ਨੇ, ਬਦਰਾ ਦਰਪੇਸ਼ ਰੁਖਤ ਸ਼ਰਮਿੰਦਾ ਅਸਤ। ਬਦਰਾ, ਬਦਰਾ ਮੈਨੇ ਚੰਦਰਮਾ। ਕਹਿਣ ਲੱਗੇ, ਬਦਰਾ ਦਰਪੇਸ਼ ਰੁਖਤ ਸ਼ਰਮਿੰਦਾ ਅਸਤ। ਲੋਕੋ, ਤੁਸੀਂ ਉਦਾਹਰਣ ਦਿੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਦਾ ਮੁਖੜਾ ਇੰਨਾ ਸੁੰਦਰ ਜਿਵੇਂ ਚੰਦਰਮਾ, ਤੇ ਮੈਂ ਇਹ ਕਹਿਣਾ ਕਿ ਚੰਦਰਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਮਣੇ ਆਣ ਕੇ ਸ਼ਰਮਿੰਦਾ ਪੈ ਜਾਂਦਾ ਹੈ। ਭਾਈ ਨੰਦ ਲਾਲ ਸਾਹਿਬ ਜੀ ਦੀ ਆਪਣੀ ਸੋਚ, ਆਪਣੇ ਵਿਚਾਰ, ਆਪਣੇ ਖਿਆਲਾਂ ਦੀ ਉੱਚੀ ਪ੍ਰਵਾਜ। ਕਹਿੰਦੇ ਨੇ, ਮੈਂ ਇਹ ਕਹਿਣਾ ਕਿ ਚੰਦਰਮਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮੁਖੜੇ ਦੇ ਸਾਹਮਣੇ ਆਣ ਕੇ ਸ਼ਰਮਿੰਦਾ ਪੈ ਜਾਂਦਾ ਹੈ। ਤੇ ਹੁਣ ਚੰਦਰਮਾ ਨੂੰ ਰੋਸ਼ਨੀ ਕਿੱਥੋਂ ਮਿਲ ਰਹੀ ਹੈ? ਸੂਰਜ ਕੋਲੋਂ। ਜਿਵੇਂ ਪਾਣੀ ਦਾ ਕੇਂਦਰ ਸਾਗਰ ਹੈ, ਪਾਣੀ ਸਰੋਵਰਾਂ ਵਿੱਚ ਹੋਵੇ, ਪਾਣੀ ਝੀਲਾਂ ਵਿੱਚ ਹੋਵੇ, ਪਾਣੀ ਨਦੀਆਂ ਵਿੱਚ ਹੋਵੇ, ਪਾਣੀ ਤਲਾਬਾਂ ਵਿੱਚ ਹੋਵੇ, ਜਿੱਥੇ ਵੀ ਪਾਣੀ ਹੈ, ਪਾਣੀ ਦਾ ਮਰਕਜ਼, ਪਾਣੀ ਦਾ ਕੇਂਦਰ ਕੇਵਲ ਤੇ ਕੇਵਲ ਸਮੁੰਦਰ ਹੈ। ਰੋਸ਼ਨੀ ਜਿੱਥੇ ਵੀ ਹੈ, ਚਾਹੇ ਉਹ ਟਿਊਬਾਂ ਵਿੱਚ ਹੈ, ਬਲਬਾਂ ਵਿੱਚ ਹੈ, ਜਾਂ ਤਾਰੇ ਚਮਕ ਰਹੇ ਨੇ, ਚੰਦਰਮਾ ਚਮਕ ਰਿਹਾ ਹੈ, ਰੋਸ਼ਨੀ ਜਿੱਥੇ ਵੀ ਹੈ ਸੂਰਜ ਦੀ ਰੋਸ਼ਨੀ ਹੈ। ਤੇ ਅਗਲੀ ਪੰਕਤੀ ਵਿੱਚ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਖੁਰਸ਼ੀਦ ਜਹਾਂ ਹਮ ਬੰਦਾ ਅਸ। ਖੁਰਸ਼ੀਦ, ਫਾਰਸੀ ਵਿੱਚ ਖੁਰਸ਼ੀਦ ਕਹਿ ਦਿੰਦੇ ਨੇ ਸੂਰਜ ਨੂੰ। ਪਹਿਲੀ ਪੰਕਤੀ ਵਿੱਚ ਕਹਿੰਦੇ ਨੇ, ਬਦਰਾ ਦਰਪੇਸ਼ ਰੁਖ ਸ਼ਰਮਿੰਦਾ ਅਸਤ, ਚੰਦਰਮਾ ਤੇਰੇ ਸਾਹਮਣੇ ਆਣ ਕੇ ਸ਼ਰਮਿੰਦਾ ਪੈ ਜਾਂਦਾ ਹੈ। ਇਹ ਗੁਰੂ ਗੋਬਿੰਦ ਸਿੰਘ, ਚੰਦਰਮਾ ਤੇਰੇ ਸਾਹਮਣੇ ਆਣ ਕੇ ਸ਼ਰਮਿੰਦਾ ਹੋ ਜਾਂਦਾ ਹੈ। ਅਗਾਂਹ ਕਹਿੰਦੇ ਨੇ, ਚੰਦਰਮਾ ਨੂੰ ਜਿੱਥੋਂ ਪ੍ਰਕਾਸ਼ ਮਿਲ ਰਿਹਾ ਹੈ ਸੂਰਜ, ਉਹ ਜਿਹੜਾ ਸੂਰਜ ਹੈ ਜਹਾਨ ਨੂੰ ਪ੍ਰਕਾਸ਼ ਦੇਣ ਵਾਲਾ, ਖੁਰਸ਼ੀਦ ਜਹਾਂ ਹਮ ਬੰਦਾ ਅਸ। ਇਹ ਗੁਰੂ ਗੋਬਿੰਦ ਸਿੰਘ, ਤੇਰਾ ਤੇ ਉਹ ਵੀ ਬੰਦਾ, ਬੰਦੇ ਦਾ ਮਤਲਬ ਗੁਲਾਮ, ਤੇਰੇ ਸਰੂਪ ਦਾ ਉਹ ਵੀ ਗੁਲਾਮ ਹੈ, ਤੇਰੀ ਸੁੰਦਰਤਾ ਦਾ ਉਹ ਵੀ ਗੁਲਾਮ ਹੈ। ਤੋ ਭਾਈ ਨੰਦ ਲਾਲ ਸਾਹਿਬ ਜੀ ਨੂੰ ਨਹੀਂ ਪ੍ਰਵਾਨ ਹੋਇਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਦਾਹਰਣ ਦਿੱਤੀ ਜਾਏ, ਤੇ ਦਿੱਤੀ ਜਾਏ ਚੰਦਰਮਾ ਦੇ ਅੰਦਰ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਚੰਦਰਮਾ ਦੇ ਅੰਦਰ ਦਾਗ ਹੈ, ਪਰ ਤੇਰੇ ਅੰਦਰ ਕੋਈ ਦਾਗ ਹੀ ਨਹੀਂ। ਗੁਰੂ ਗੋਬਿੰਦ ਸਿੰਘ, ਤੂੰ ਪੂਰਾ ਨਿਰਮਲ ਹੈ, ਤੇਰੇ ਅੰਦਰ ਕੋਈ ਦਾਗ ਨਹੀਂ। ਇੱਕ ਮੈਂ ਹੋਰ ਬੇਨਤੀ ਕਰਦਾ ਚੱਲਾਂ, ਕਿਉਂਕਿ ਅੱਜ ਦੇ ਸਲੋਕ ਦੇ ਅੰਦਰ ਉਦਾਹਰਨਾਂ ਨੇ, ਤੇ ਮੈਂ ਤਾਂ ਇਹ ਕੁਝ ਉਦਾਹਰਨਾਂ ਆਪਣੇ ਵੱਲੋਂ ਤੁਹਾਡੇ ਚਰਨਾਂ ਵਿੱਚ ਰੱਖਣ ਦਾ ਯਤਨ ਕਰ ਰਿਹਾ, ਕਿਉਂਕਿ ਅੱਜ ਦੇ ਸਲੋਕ ਵਿੱਚ ਭਗਤ ਜੀ ਕਹਿੰਦੇ ਨੇ, ਸੱਕਰ ਖੰਡ ਨਿਵਾਤ ਗੁੜ ਮਾਖੀਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਦੁੱਧ। ਇਹ ਸਾਰੀਆਂ ਹੀ ਚੀਜ਼ਾਂ ਆਪਣੀ ਜਗ੍ਹਾ ਤੇ ਮਿੱਠੀਆਂ ਨੇ, ਪਰ ਰੱਬ ਜੀ ਤੇਰੇ ਬਰਾਬਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੈ, ਤੇਰੇ ਨੇੜੇ ਤੇੜੇ ਕੋਈ ਵੀ ਪੂਜਣ ਵਾਲੀ ਨਹੀਂ ਹੈ, ਤੇਰੇ ਬਰਾਬਰ ਕੋਈ ਵੀ ਨਹੀਂ, ਤਾਂ ਮੈਂ ਉਦਾਹਰਨਾਂ ਦੇ ਰਿਹਾ। ਅਗਰ ਕਿਸੇ ਦੇ ਗਲੇ ਦੇ ਅੰਦਰ ਮਿਠਾਸ ਬੜੀ ਹੋਵੇ, ਬੋਲ ਬਾਣੀ ਬੜੀ ਮਿੱਠੀ ਹੋਵੇ, ਆਪ ਦੋ ਗੱਲਾਂ ਕਹਿੰਦੇ ਹੋ, ਇਹਦੀ ਆਵਾਜ਼ ਹੈ ਮਿਸ਼ਰੀ ਵਰਗੀ, ਇਹਦਾ ਮਤਲਬ ਮਿਸ਼ਰੀ ਮਿੱਠੀ ਹੁੰਦੀ, ਇਹਦੀ ਆਵਾਜ਼ ਹੈ ਕੋਇਲ ਵਰਗੀ, ਤੇ ਕੋਇਲ ਜਦੋਂ ਬੋਲਦੀ ਏ ਉਦੋਂ ਮਨ ਨੂੰ ਖਿੱਚ ਪਾਉਂਦੀ ਏ, ਮੋਹ ਲੈਂਦੀ ਏ। ਕੋਇਲ ਦਾ ਬੋਲਣਾ, ਕੋਇਲ ਦਾ ਤਰਾਨੇ ਗਾਉਣਾ, ਕੋਇਲ ਦੀ ਆਵਾਜ਼ ਮਨਾਂ ਨੂੰ ਧੂ ਪਾਉਂਦੀ। ਪਰ ਕਿਸੇ ਦਾ ਗਲਾ ਖਰਾਬ ਹੋਵੇ, ਬੋਲੀ ਉਹਦੀ ਕੰਨਾਂ ਨੂੰ ਸੁਖਾਵੇ ਨਾ, ਉਹਦੀ ਬੋਲੀ ਕੌੜੀ ਹੋਵੇ, ਬੋਲੀ ਫਿੱਕੀ ਹੋਵੇ, ਤੇ ਬੋਲ ਹੋਵੇ ਵੀ ਦਰੁਸਤ ਨਾ, ਤੁਸੀਂ ਉਹਦੇ ਬੋਲ ਵਾਸਤੇ ਕਹਿ ਦਿੰਦੇ ਹੋ ਇਹਦਾ ਬੋਲ ਕਾਂ ਵਰਗਾ। ਹੁਣ ਕਾਂ ਤੇ ਕੋਇਲ ਦੋਵਾਂ ਦਾ ਰੰਗ ਢੰਗ ਤੇ ਇੱਕੋ ਜਿਹਾ,
ਪੈਰਾਂ ਤੋਂ ਸਿਰ ਤੱਕ ਕੋਇਲ ਦਾ ਜਾਮਾ ਕਾਲਾ ਹੈ ਤੇ ਪੈਰਾਂ ਤੋਂ ਸਿਰ ਤੱਕ ਕਾਂ ਦਾ ਜਾਮਾ ਕਾਲਾ ਹੈ। ਔਰ ਤਕਰੀਬਨ ਦੋਵਾਂ ਦੀ ਸ਼ਕਲੋ ਸੂਰਤ ਆਪਸ ਦੇ ਅੰਦਰ ਮੇਲ ਖਾਂਦੀ ਹੈ। ਕੋਇਲ ਤੇ ਕਾਂ ਤਕਰੀਬਨ ਮੇਲ ਖਾਂਦੇ ਨੇ, ਆਕਾਰ ਵਜ਼ਨ ਇੱਕੋ ਜਿਹਾ ਹੁੰਦਾ ਹੈ ਤਕਰੀਬਨ। ਪਰ ਏਡਾ ਵੱਡਾ ਅੰਤਰ ਕਿ ਕੋਇਲ ਨੂੰ ਸੁਣਨਾ ਪਸੰਦ ਕਰਦੇ ਹੋ ਤੇ ਕਾਂ ਨੂੰ ਬਨੇਰੇ ਤੇ ਬਹਿ ਕੇ ਬੋਲੇ ਤੇ ਉਡਾਉਣਾ ਪਸੰਦ ਕਰਦੇ ਹੋ। ਕੁਰਖਤ ਬੰਦੇ ਨੂੰ ਕਹਿ ਦੇਈਦਾ ਹੈ ਬੋਲੀ ਕਾਂ ਵਰਗੀ, ਤੇ ਬਹੁਤ ਮਿਠਾਸ ਵਾਲੀ ਬੋਲੀ ਆਪ ਸੁਣੋ ਤੇ ਕਹਿ ਦਿੰਦੇ ਹੋ ਬੋਲੀ ਕੋਇਲ ਵਰਗੀ। ਉਦਾਹਰਣ ਹੈ ਨਾ, ਇਹਦਾ ਮਤਲਬ ਕੋਇਲ ਦੀ ਬੋਲੀ ਬਹੁਤ ਮਿੱਠੀ ਹੈ ਤੇ ਕਾਂ ਦੀ ਬੋਲੀ ਬਹੁਤ ਕੁਰਖਤ ਹੈ, ਸੁਣਨ ਦੇ ਯੋਗ ਨਹੀਂ ਹੈ। ਉਦਾਹਰਣ ਸੀ, ਤੁਹਾਡੇ ਘਰ ਦੇ ਅੰਦਰ ਇਹਨਾਂ ਬਲਬਾਂ ਦਾ, ਟਿਊਬਾਂ ਦਾ, ਲੈਂਪ ਦਾ ਪ੍ਰਕਾਸ਼ ਹੋਵੇ ਤੇ ਪ੍ਰਕਾਸ਼ ਹੋਵੇ ਬੜਾ ਜ਼ਿਆਦਾ। ਤੁਸੀਂ ਅਕਸਰ ਇੱਕ ਗੱਲ ਕਹਿ ਦਿੰਦੇ ਹੋ ਕਿ ਮੇਰੇ ਲੈਂਪ ਦਾ ਪ੍ਰਕਾਸ਼ ਇਸ ਤਰ੍ਹਾਂ ਜਿਵੇਂ ਸੂਰਜ ਦਾ ਪ੍ਰਕਾਸ਼। ਇਹਦਾ ਮਤਲਬ ਲੈਂਪ ਨਾਲੋਂ ਸੂਰਜ ਵੱਡਾ ਹੈ, ਲੈਂਪ ਛੋਟਾ ਹੈ, ਸੂਰਜ ਵੱਡਾ ਹੈ। ਤੁਹਾਡੀ ਜੇਬ ਦੇ ਅੰਦਰ ਹੋਵੇ ਚਾਕੂ, ਚਾਕੂ ਦੀ ਧਾਰ ਹੋਵੇ ਬੜੀ ਤਿੱਖੀ, ਤੇ ਕੋਈ ਕਵੇ ਵੀ ਬੜੀ ਤਿੱਖੀ ਧਾਰ ਕਰਕੇ ਇਹਨੂੰ ਜੇਬ ਦੇ ਅੰਦਰ ਪਾਇਆ ਹੈ, ਕਿਉਂ? ਤੁਸੀਂ ਮਾਣ ਕਰਦੇ ਹੋਏ ਕਹਿ ਦਿੰਦੇ ਹੋ ਮੇਰੇ ਚਾਕੂ ਦੀ ਧਾਰ ਤਲਵਾਰ ਵਰਗੀ। ਇਹਦਾ ਮਤਲਬ ਤਲਵਾਰ ਵੱਡੀ ਹੈ, ਤਲਵਾਰ ਦੀ ਧਾਰ ਇਹਦੇ ਨਾਲੋਂ ਵੀ ਤਿੱਖੀ ਹੈ। ਕਿਸੇ ਦੇ ਦੰਦ ਹੋਣ ਬੜੇ ਚਿੱਟੇ, ਕੇਵਲ ਮੈਂ ਉਦਾਹਰਨਾਂ ਬਣਾ ਰਿਹਾ, ਗੁਰਬਾਣੀ ਦਾ ਅਸਲ ਮੁੱਦਾ ਤੁਹਾਡੇ ਸਾਹਮਣੇ ਬਾਅਦ ਵਿੱਚ ਰੱਖਾਂਗਾ। ਕਿਸੇ ਦੇ ਦੰਦ ਹੋਣ ਬੜੇ ਚਿੱਟੇ ਤੇ ਤੁਸੀਂ ਉਦਾਹਰਣ ਪੇਸ਼ ਕਰ ਦਿੰਦੇ ਹੋ ਇਹਦੇ ਦੰਦ ਇਸ ਤਰ੍ਹਾਂ ਨੇ ਜਿਵੇਂ ਮੋਤੀ ਹੁੰਦੇ ਨੇ, ਤੇ ਹੁਣ ਇਹਦਾ ਮਤਲਬ ਇਹੀ ਹੋਇਆ ਨਾ ਕਿ ਮੋਤੀ ਦੰਦਾਂ ਨਾਲੋਂ ਅੱਗੇ ਨੇ, ਮੋਤੀ ਦੰਦਾਂ ਨਾਲੋਂ ਜ਼ਿਆਦਾ ਚਿੱਟੇ ਨੇ। ਕੋਈ ਬਹੁਤ ਸਾਹਸ ਵਾਲਾ ਬੰਦਾ ਹੋਵੇ, ਬੜਾ ਬਹਾਦਰ ਹੋਵੇ, ਤੁਸੀਂ ਉਹਨੂੰ ਅਕਸਰ ਇੱਕ ਗੱਲ ਕਹਿ ਦਿੰਦੇ ਹੋ ਇਹ ਤੇ ਸ਼ੇਰ ਹੈ ਜਾਂ ਸ਼ੇਰ ਵਰਗਾ ਹੈ। ਹੁਣ ਉਹ ਸ਼ੇਰ ਹੈ ਨਹੀਂ, ਸ਼ੇਰ ਵਰਗਾ ਸਾਹਸ ਉਹਦੇ ਕੋਲ ਹੈ। ਬੰਦਾ ਤੇ ਬੰਦਾ ਹੈ, ਬੰਦੇ ਵਰਗੇ ਅੰਗ ਪ੍ਰਤੰਗ ਉਹਦੇ ਕੋਲ ਨੇ, ਦੋ ਹੀ ਲੱਤਾਂ ਨੇ, ਦੋ ਹੀ ਬਾਹਾਂ ਨੇ, ਸ਼ੇਰ ਵਰਗਾ ਵਜ਼ਨ ਨਹੀਂ, ਸ਼ੇਰ ਵਰਗਾ ਉਹਦਾ ਸਰੀਰ ਨਹੀਂ, ਬਣਤਰ ਨਹੀਂ। ਪਰ ਤੁਸੀਂ ਕਹਿ ਦਿੰਦੇ ਹੋ ਇਹ ਸ਼ੇਰ ਹੈ। ਕਿਉਂ ਕਹਿ ਰਹੇ ਹੋ? ਕਿਉਂਕਿ ਸਾਹਸ ਇਹਦੇ ਕੋਲ ਬੜਾ ਅੱਗੇ ਹੈ, ਤੇ ਸਾਹਸ ਦੇ ਅੰਦਰ, ਹੌਸਲੇ ਦੇ ਅੰਦਰ ਸ਼ੇਰ ਸਭ ਤੋਂ ਅੱਗੇ ਮੰਨਿਆ ਗਿਆ। ਕੋਈ ਬੜਾ ਨਿਮਾਣਾ ਹੋਵੇ, ਹਲੀਮੀ ਨੂੰ ਪਾਲਣ ਵਾਲਾ ਹੋਵੇ, ਹਲੀਮੀ ਦੇ ਅੰਦਰ ਰਹਿਣ ਵਾਲਾ ਹੋਵੇ, ਤੁਸੀਂ ਉਸ ਬੰਦੇ ਨੂੰ ਕਹਿ ਦਿੰਦੇ ਹੋ ਇਹ ਬੰਦਾ ਨਿਰਾ ਗਊ ਹੈ। ਤੇ ਹੁਣ ਉਹ ਗਊ ਤੇ ਨਹੀਂ ਹੁੰਦਾ, ਸਰੀਰ ਕਰਕੇ ਤੇ ਗਊ ਨਹੀਂ ਹੈ, ਉਹ ਸੁਭਾਅ ਕਰਕੇ ਗਊ ਹੈ, ਹਲੀਮੀ ਕਰਕੇ ਗਊ ਹੈ। ਕਿਉਂਕਿ ਹਲੀਮੀ ਦੇ ਅੰਦਰ ਗਊ ਆਪਣਾ ਰਾਜ ਸਥਾਪਿਤ ਕਰਕੇ ਬਹਿ ਗਈ। ਕੋਈ ਬਹੁਤ ਮੋਟਾ ਹੋਵੇ, ਤੁਸੀਂ ਅਕਸਰ ਕਹਿ ਦਿੰਦੇ ਹੋ ਹਾਥੀ ਵਰਗਾ, ਬੜਾ ਪਤਲਾ ਹੋਵੇ ਕਹਿ ਦਿੰਦੇ ਹੋ ਤਿਨਕੇ ਵਰਗਾ। ਪਾਣੀ ਵਰਗਾ ਇਹਦਾ ਮਨ ਨਿਰਮਲ ਹੈ। ਕਬੀਰ ਸਾਹਿਬ ਵੀ ਕਹਿੰਦੇ ਨੇ ਕਿ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ। ਹੁਣ ਜ਼ਰੂਰੀ ਨਹੀਂ ਕਿ ਗੰਗਾ ਦਾ ਪਾਣੀ ਨਿਰਮਲ ਹੈ, ਪਾਣੀ ਸਾਰਾ ਨਿਰਮਲ ਹੈ। ਕਹਿਣ ਲੱਗੇ ਪਾਣੀ ਵਰਗਾ ਨਿਰਮਲ ਮਨ ਮੇਰਾ ਬਣ ਗਿਆ, ਤੋ ਇਹਦਾ ਮਤਲਬ ਪਾਣੀ ਅਤੀ ਨਿਰਮਲ ਹੁੰਦਾ। ਕੋਈ ਹਵਾ ਵਾਂਗ ਤੇਜ ਦੌੜੇ ਘੋੜਾ, ਤੇ ਆਪ ਕਹਿ ਦਿੰਦੇ ਹੋ ਘੋੜਾ ਤੇਜ ਦੌੜ ਰਿਹਾ ਹਵਾ ਵਾਂਗ, ਹੌਲੀ ਚੱਲ ਰਿਹਾ ਜੂੰ ਦੀ ਚਾਲ। ਸੂਰਜ ਦੀਆਂ ਕਿਰਨਾਂ ਇੰਨੀਆਂ ਤਿੱਖੀਆਂ ਨੇ, ਇਸ ਤਰ੍ਹਾਂ ਚੁੱਭ ਰਹੀਆਂ ਨੇ ਜਿਵੇਂ ਸਰੀਰ ਦੇ ਉੱਤੇ ਸੂਈਆਂ ਚੁੱਭਦੀਆਂ ਨੇ। ਹੁਣ ਮੈਂ ਗੁਰਬਾਣੀ ਵਿੱਚੋਂ ਕੁਝ ਉਦਾਹਰਨਾਂ ਤੁਹਾਡੇ ਸਾਹਮਣੇ ਲਿਆਵਾਂ, ਇਹ ਤੇ ਆਮ ਦੁਨਿਆਵੀ ਉਦਾਹਰਨਾਂ, ਹੁਣ ਗੁਰਬਾਣੀ ਵਿੱਚੋਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਉਦਾਹਰਨ ਦਿੱਤੀ ਤੇ ਦਿੱਤੀ ਬੰਦੇ ਨੂੰ, ਤੇ ਬੰਦੇ ਨੂੰ ਸਮਝਾਉਣ ਵਾਸਤੇ ਉਦਾਹਰਨ ਜੋ ਉਹਨਾਂ ਨੂੰ ਵਰਤੋਂ ਵਿੱਚ ਲਿਆਉਣੀ ਪਈ, ਉਹ ਜਿਹੜੀ ਜੂਨ ਪਿੱਛੇ ਰਹਿ ਚੁੱਕੀ ਹੈ ਨਾ, ਪਿਛਲੀ ਜੂਨ ਵਿੱਚੋਂ ਉਦਾਹਰਨ ਬਣਾ ਕੇ ਸਮਝਾਇਆ ਸਾਨੂੰ ਗਿਆ। ਕਹਿਣ ਲੱਗੇ ਸਵਾਮੀ ਕੋ ਗ੍ਰਹਿ, ਗ੍ਰਹਿ ਮੈਨੇ ਘਰ, ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਸਵਾਮੀ ਮੈਨੇ ਮਾਲਕ, ਕਹਿਣ ਲੱਗੇ ਮਾਲਕ ਨੇ ਬਾਜ਼ਾਰ ਵਿੱਚੋਂ ਕੁੱਤਾ ਖਰੀਦ ਕੇ ਆਪਣੇ ਘਰ ਲੈ ਆਂਦਾ, ਕੁੱਤੇ ਦੀ ਲਾਲਣਾ ਪਾਲਣਾ ਕੀਤੀ, ਕੁੱਤਾ ਵੱਡਾ ਹੋਇਆ, ਕੁੱਤੇ ਨੇ ਆਪਣਾ ਫਰਜ਼ ਨਿਭਾਉਣਾ ਸ਼ੁਰੂ ਕੀਤਾ। ਹੁਣ ਉਹਦਾ ਸਵਾਮੀ ਉਹਨੂੰ ਭੁੱਖਾ ਰੱਖਦਾ ਹੈ ਤੇ ਕੁੱਤਾ ਉਹਦਾ ਦਰ ਤਾਂ ਨਹੀਂ ਛੱਡਦਾ, ਸਵਾਮੀ ਉਹਨੂੰ ਚੰਗਾ ਰਜਮਾ ਭੋਜਨ ਦਿੰਦਾ ਹੈ ਤੇ ਕੁੱਤਾ ਦਰ ਤਾਂ ਨਹੀਂ ਛੱਡਦਾ। ਕੁੱਤੇ ਦੀ ਵਫ਼ਾਦਾਰੀ ਦੀ ਉਦਾਹਰਨ ਦਿੱਤੀ, ਇਹਦਾ ਮਤਲਬ ਇਹ ਹੋਇਆ, ਸਾਫ ਜ਼ਾਹਰ ਹੁੰਦਾ ਹੈ ਕਿ ਬੰਦਾ ਇੰਨਾ ਵਫ਼ਾਦਾਰ ਨਹੀਂ ਜਿੰਨਾ ਕੁੱਤਾ ਵਫ਼ਾਦਾਰ ਹੈ।
अगर कुत्ता वफादार थोड़ा हुंदा ते बंदा वफादार ज्यादा हुंदा ते गुरु तेग बहादुर साहब जी कुत्ते दी उदाहरण कदी भी ना देंदे। इथों साफ जाहर हुंदा है कि कुत्ते दी वफादारी अपने आप दे अंदर एक खास अर्थ रखदी है, खास मायना रखदी है। समझाया जा रहा है 84 दे सरदार नूं, समझाया जा रहा है मनुख नूं, ते कमाल दी गल है समझाया जा रहा है कुत्ते दी उदाहरण दे के। कहन लगे जिवें स्वामी दा दर कुत्ता नहीं छड्डदा, तू भी अपने स्वामी दा दर ना छड्ड। पर खिमा चाहांगा असीं स्वामी दे दर नूं फड़दे नहीं आ, सानूं स्वामी दे दर दी सही पहचान ही नहीं है। असीं तौड़ने आ सज्जे खब्बे, धागा तवीत टूना टंजर जां बंदियां दे उत्ते साडा भरोसा है, फलाने बंदे कोलों जाके कोई जंतर मंत्र लईए, फलाने कोलों पाठ पूजा करवाईए, शायद मेरे जीवन विच लाभ हो जाए। असीं बंदियां दे दर दे उत्ते झुकने आ, स्वामी दे दर दे उत्ते झुकना सही ढंग दे अंदर सानूं आया ही नहीं। मैं एक बेनती गुजारी सी कि तारे मौला पे एक ही सिजदा काफी, वो भी दूर से। परमात्मा दे दर ते एक बारी सिजदा कर लो उन्ना ही बड़ा है, ते भावे दूरों ही कर लो, वो भी दूर से। दारे इंसान पे 100 बार दस्तक देनी पड़ती है। इंसान दा दर 100 बारी जाके खड़काओगे, तरले मिनता करोगे, वो तां तुहाडी गल सुनेगा। ते स्वामी दा दर एक बारी आन के खड़का लो, स्वामी गल सुनन लई तैयार है। पर जे तुसी सुनाउण वाले बन के आए हो तां, ते जे राजनीति चलाकी लैके आए हो फिर नहीं। ए मन चंचला चतुराई किने ना पाया, जे चतुराई लैके आए हो फिर नहीं। के चलो चलदे चलदे निकलदे निकलदे गुरुद्वारे भी अरदास कर लेने, अगे मंदिर आएगा उत्थे भी कर लवांगे, मस्जिद आएगी उत्थे भी कर लवांगे, फिर फलाने डेरे ते जाके भी कर लवांगे, फलाने कोलों तवीज भी लै लवांगे, फलाने कोलों धागा बन के भी लैके भी डौले दे नाल बन लवांगे, फिर नहीं। पूरी ईमानदारी चाहीदी। हुण गुरु तेग बहादुर साहब उदाहरण दे रहे ने, ते दे रहे ने कुत्ते दे। कुत्ता मालक दा दर नहीं छड्डदा। खिमा चाहवांगा असीं छड्ड देने आ, साडे उत्ते मामूली जी मुसीबत आ जाए ना, बिलकुल नाम मात्र, ते असीं गुरु दे नाल मन ही मन करके लड़ना शुरू कर देने आ। पातशाह मैं सवेरे भी तेरे कोल आउणा, शामी भी तेरे कोल आउणा, ये मुसीबत मेरे वास्ते ही रखी सी, ये औकड़ मेरे राह विच ही आउणी सी। असीं उसे वक्त शिकवा गिला इतराज करना शुरू कर देने आ। बंदे दे उत्ते साडा भरोसा ज्यादा है, स्वामी धन श्री गुरु ग्रंथ साहिब जी दे उत्ते थोड़ा है। कुत्ते नूं भुखा रखे, कुत्ते नूं रजवा रखे, मालक नूं चेते विच रहे कि इनू रोटी दुध देना है, ते तां कुत्ता डरते रहिंदा है। किसे मजबूरी दे कारण, काम काज दे कारण मालक दे ध्यान विचों गल निकल गई कि कुत्ते नूं दुध पाउणा सी, नहीं पाया, ते कुत्ता डर छड के किधरे जांदा नहीं। सानू दात मिल जाए ते असी स्वामी दे दर दे, नहीं दात मिली ते असी दूजा दर लभ लैने, ते वफादारी साडी होई के वफादारी कुत्ते दी होई। सानू दात मिलदी रहिंदी असी सिखां, दात ना मिले ते असी दूजे दर खड़काउणे शुरू कर देने आ, तुहाडे कोलों दात मिल जाए। कदी कुत्ता तुहाडे दरवाजे नूं छड्ड के दूजियां घरां दे अंदर मूंह मारी करदा, जाके ओ इस तरह बैठदा है जिवें तुहाडे घर विच बैठदा। कुत्ता दो दिन का भुखा होवे, तुसी कुत्ते नूं कुछ ना पाओ, जद भी बाहरों घर आओगे कुत्ता तुहाडे कदम चुमने शुरू कर देंदा, क्योंकि तुसी स्वामी जो है। ते कुत्ते नूं इस गल दी समझ है कि तुसी स्वामी हो। सानू इस गल दी समझ ने कि गुरु ग्रंथ साहिब जी तूं स्वामी है। जे समझ होवे ते फिर चरण गुरु ग्रंथ साहिब जी दे पूजांगे, आम बंदे दे नहीं। फिर गुरु ग्रंथ साहिब जी दे सेवक बन के रवांगे, आम किसे मनुख दे ने। कुत्ते दी वफादारी दी उदाहरण है, ते कुत्ते दा एक सुभा होर है, वह भी गुरबाणी दे अंदर आया है, पर वह सुभा बुरा है। गुरु ग्रंथ साहिब जी ने जिहड़ी चंगी गल उहनूं भी सामने लियांदा है, ते जिहड़ी मंदी गल है उहनूं भी सामने लियांदा है। दूसरे पासे गुरु ग्रंथ साहिब पातशाह कुत्ते दी उदाहरण दे रहे ने, चाकी चाटै, गुरु ग्रंथ साहिब जी दा वचन, चाकी चाटै चून खाहे, चाकी का चीथरा कहां ले जाए। कुत्ता लालची भी है, कुत्ता लोभी भी है, ते जद कोई बंदा बहुत ज्यादा अपने लोभ नूं वधा लवे, ते उन्हों में सतगुरु कुत्ते दे नाल तुलना दे देंदे ने।
ਕਹਿਣ ਲੱਗੇ ਕੁੱਤੇ ਦਾ ਦੂਜਾ ਸੁਭਾਅ ਇਹ ਹੈ ਕਿ ਜੇ ਆਟੇ ਵਾਲੀ ਚੱਕੀ ਚੱਲਦੀ ਏ ਕੋਲ ਕੋਲ ਆਟਾ ਡਿੱਗਾ ਹੋਵੇ, ਪਾਸ਼ਾ ਉਦਾਹਰਨ ਦੇ ਰਹੇ ਨੇ, ਉਹ ਕੁੱਤਾ ਆਟੇ ਨੂੰ ਚੱਟ ਲੈਂਦਾ ਹੈ। ਜਿਹੜਾ ਚੱਕੀ ਸਾਫ਼ ਕਰਨ ਵਾਲਾ ਕੱਪੜਾ ਚੀਥਰਾ ਹੈ ਕੁੱਤਾ ਉਹਨੂੰ ਵੀ ਖਿੱਚੀ ਫਿਰਦਾ ਹੈ। ਚਾਕੀ ਚੱਟੇ ਚੂਣ ਖਾਹੇ, ਚੱਕੀ ਵੀ ਚੱਟ ਲਈ ਚੂਣ ਵੀ ਖਾ ਲਿਆ, ਚੂਣ ਮੈਨੇ ਆਟਾ, ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਇਹਦੇ ਸਾਫ਼ ਕਰਨ ਵਾਲੇ ਕੱਪੜੇ ਨੂੰ ਕਿੱਧਰ ਖਿੱਚੀ ਫਿਰਨਾ ਹੈ। ਅਕਸਰ ਕਹਿ ਦਿੰਦੇ ਨੇ ਕਿ ਕੁੱਤੇ ਦੀ ਹੱਡੀ ਵਾਲਾ ਸਵਾਦ, ਸੁੱਕੀ ਹੱਡੀ ਨੂੰ ਫੜ ਕੇ ਕੁੱਤਾ ਆਪਣੇ ਮੂੰਹ ਵਿਚ ਪਾ ਲੈਂਦਾ ਹੈ, ਉਹਨੂੰ ਚਬਾਉਂਦਾ ਹੈ ਲੋਭ ਦੇ ਵੱਸ ਹੋ ਕੇ, ਉਹ ਹੱਡੀ ਚੁਭ ਕੇ ਕੁੱਤੇ ਦੇ ਮੂੰਹ ਵਿਚੋਂ ਖੂਨ ਆਪਣਾ ਹੀ ਨਿਕਲਦਾ ਹੈ ਤੇ ਕੁੱਤਾ ਉਹ ਖੂਨ ਦਾ ਸਵਾਦ ਲੈਂਦਾ ਲੈਂਦਾ ਹੈ, ਸੋਚੀ ਜਾਂਦਾ ਹੈ ਕਿ ਸ਼ਾਇਦ ਸਵਾਦ ਹੱਡੀ ਦਾ ਆ ਰਿਹਾ, ਹੱਡੀ ਦਾ ਸਵਾਦ ਨਹੀਂ ਤੇਰੇ ਆਪਣੇ ਮੂੰਹ ਦਾ ਸਵਾਦ ਹੈ, ਮੂੰਹ ਵਿਚੋਂ ਨਿਕਲੇ ਖੂਨ ਦਾ ਸਵਾਦ ਹੈ। ਤੋ ਖੈਰ ਮੈਂ ਬੇਨਤੀ ਇਹ ਕਰ ਰਿਹਾ ਸਾਂ ਕਿ ਉਦਾਹਰਨਾਂ ਪਾਤਸ਼ਾਹ ਦੇ ਰਹੇ ਨੇ ਸਾਨੂੰ ਸਮਝਾਉਣ ਵਾਸਤੇ। ਕਹਿਣ ਲੱਗੇ ਗਰੀਬ ਨਵਾਜ਼ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖੀਓ ਮਾਂਜਾ ਦੁੱਧ। ਸ਼ੱਕਰ ਖੰਡ ਨਿਵਾਤ ਮਿਸ਼ਰੀ, ਗੁੜ ਮਾਖੀਓ ਸ਼ਹਿਦ, ਮੱਝ ਦਾ ਦੁੱਧ, ਸਾਰੀਆਂ ਹੀ ਵਸਤੂਆਂ ਚੰਗੀਆਂ ਨੇ, ਮਿੱਠੀਆਂ ਨੇ, ਪਰ ਜੇ ਕਹੀਏ ਕਿ ਇਹਨਾਂ ਵਿੱਚੋਂ ਕਿਸੇ ਇੱਕ ਦਾ ਰਸ ਰੱਬੀ ਰਸ ਵਰਗਾ ਹੈ ਤੇ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ ਇਹ ਰੱਬ ਦੀ ਤੋਹੀਨ ਹੋਏਗੀ। ਰੱਬ ਦੇ ਬਰਾਬਰ ਇਹਨਾਂ ਵਿੱਚੋਂ ਕੋਈ ਵੀ ਰਸ ਨਹੀਂ ਅੱਪੜਦਾ, ਰੱਬ ਦੇ ਬਰਾਬਰ ਕੋਈ ਵੀ ਰਸ ਇਹਨਾਂ ਵਿੱਚੋਂ ਨਹੀਂ ਪਹੁੰਚਦਾ। ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਅਗਲਾ ਸਲੋਕ ਵੀ ਭਗਤ ਫਰੀਦ ਸਾਹਿਬ ਜੀ ਦਾ ਹੈ, ਪਰ ਰਹੱਸਮਈ ਸਲੋਕ ਹੈ। ਅਗਲੇ ਸਲੋਕ ਨੂੰ ਵੀ ਧਿਆਨ ਦੇ ਕੇ ਉਚੇਚੇ ਤੌਰ ਦੇ ਉੱਤੇ ਸਮਝਣਾ ਪਏਗਾ। ਅਗਾਂਹ ਕਹਿੰਦੇ ਨੇ ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਨ ਮੇਰੀ ਭੁੱਖ। ਇਹਨੂੰ ਲਾਵਨ ਨਹੀਂ ਪੜਨਾ, ਅਗਰ ਲੱਲੇ ਦੇ ਪੈਰ ਹੇਠ ਅੱਧਾ ਹਾਹਾ ਲਾਓਗੇ ਬਣ ਜਾਏਗਾ ਲਾਵਨ, ਤੇ ਲਾਵਨ ਦਾ ਅਰਥ ਹੋਏਗਾ ਲਾ ਦੇਣ ਵਾਲੀ ਚੀਜ਼, ਮਤਲਬ ਇਹ ਲਾ ਦਿੰਦੀ ਹੈ। ਇਹ ਬੜਾ ਸਰਲ ਲਾਵਨ, ਲਾਵਨ ਦਾ ਆਖਰੀ ਅਰਥ ਹੁੰਦਾ ਹੈ ਸਬਜ਼ੀ, ਸਾਗ ਭਾਜੀ ਲਾਜਮਾ ਜੋ ਆਪ ਰੋਟੀ ਦੇ ਨਾਲ ਲਾ ਕੇ ਖਾਂਦੇ ਹੋ ਲਾਵਨ। ਔਰ ਕਿਸੇ ਪੰਜਾਬੀ ਦੇ ਕੋਸ਼ ਦੇ ਅੰਦਰ ਇਹਦੇ ਅਰਥ ਜਾ ਕੇ ਪੜ ਲਓ, ਲਾਵਨ ਦਾ ਆਖਰੀ ਅਰਥ ਇਹ ਹੀ ਮਿਲੇਗਾ, ਸਬਜ਼ੀ ਸਾਗ ਭਾਜੀ ਲਾਜਮਾ ਜਿਹਦੇ ਨਾਲ ਭੋਜਨ ਲਾ ਲਾ ਕੇ ਖਾਧਾ ਜਾਂਦਾ ਹੈ। ਹੁਣ ਸਾਖੀਆਂ ਸੁਣੀਆਂ ਪੜੀਆਂ ਬਚਪਨ ਤੋਂ ਲੈ ਕੇ ਕਿ ਫਰੀਦ ਸਾਹਿਬ 12 ਸਾਲ ਜੰਗਲ ਦੇ ਅੰਦਰ ਫਿਰਦੇ ਰਹੇ, ਫਰੀਦ ਸਾਹਿਬ ਭੁੱਖ ਦੇ ਸਤਾਏ ਘਰੋਂ ਨਿਕਲੇ, ਉਹਨਾਂ ਨੇ ਗਲੇ ਵਿੱਚ ਇੱਕ ਲੱਕੜ ਦੀ ਰੋਟੀ ਬਣ ਲਈ, ਜਦੋਂ ਭੁੱਖ ਲੱਗਦੀ ਸੀ ਤੇ ਉਹ ਲੱਕੜ ਦੀ ਰੋਟੀ ਨੂੰ ਚੱਕ ਮਾਰ ਲੈਂਦੇ ਸਨ। ਇੱਕ ਗੱਲ ਨੂੰ ਆਪਣੇ ਜ਼ਿਹਨ ਦੇ ਅੰਦਰ ਵਸਾ ਲਓ ਕਿ ਗੁਰਬਾਣੀ ਦਾ ਇੱਕ ਓਅੰਕਾਰ ਤੋਂ ਲੈ ਕੇ ਅਖੀਰ ਤੱਕ ਆਸ਼ਾ ਇੱਕੋ ਹੀ ਹੈ, ਬਾਣੀ ਦਾ ਕਨਸੈਪਟ ਇੱਕੋ ਹੀ ਹੈ, ਸਿਧਾਂਤ ਇੱਕੋ ਹੀ ਹੈ। ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਕੁਝ ਹੋਰ ਕਹਿ ਰਹੇ ਨੇ ਤੇ ਗੁਰੂ ਅਮਰਦਾਸ ਸਾਹਿਬ ਕੁਝ ਹੋਰ ਕਹਿ ਰਹੇ ਨੇ ਤੇ ਗੁਰੂ ਰਾਮਦਾਸ ਕੁਝ ਹੋਰ ਕਹਿ ਰਹੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਕੁਝ ਹੋਰ ਕਹਿ ਰਹੇ ਨੇ ਜਾਂ ਭਗਤ ਫਰੀਦ ਸਾਹਿਬ ਕੁਝ ਹੋਰ ਕਹਿੰਦੇ ਨੇ ਤੇ ਕਬੀਰ ਸਾਹਿਬ ਕੁਝ ਹੋਰ ਕਹਿੰਦੇ ਨੇ। ਉਹਨਾਂ ਸਾਰਿਆਂ ਦਾ ਨੁਕਤਾ ਨਿਗਾਹ ਇੱਕੋ ਹੀ ਹੈ, ਸਿਧਾਂਤ ਇੱਕੋ ਹੀ ਹੈ, ਜੋ ਕਹਿ ਰਹੇ ਨੇ ਇੱਕ ਦੇ ਸੰਬੰਧ ਵਿੱਚ ਕਹਿ ਰਹੇ ਨੇ ਔਰ ਹਕੀਕਤ ਕਹਿ ਰਹੇ ਨੇ। ਗੁਰਬਾਣੀ ਦੇ ਅੰਦਰ ਵਾਰ ਵਾਰ ਇਸ ਤਰ੍ਹਾਂ ਦੇ ਬਚਨ ਆਉਂਦੇ ਨੇ ਕਿ ਅੰਨੈ, ਅੰਨੈ ਦਾ ਮਤਲਬ ਅਨਾਜ, ਅੰਨ, ਅੰਨੈ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਗੁਰਬਾਣੀ ਦਾ ਫੈਸਲਾ ਹੈ ਅੰਨੈ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਸਰੀਰ ਨੂੰ ਚਲਾਏ ਮਾਣ ਰੱਖਣ ਲਈ, ਸਰੀਰ ਨੂੰ ਜਿੰਦਾ ਰੱਖਣ ਲਈ ਅੰਨ ਚਾਹੀਦਾ ਹੈ ਔਰ ਇਹ ਵਿਉਂਤਬੰਦੀ, ਇਹ ਸਿਧਾਂਤ, ਇਹ ਨਿਯਮ ਰੱਬ ਨੇ ਬਣਾਇਆ, ਬੰਦੇ ਨੇ ਨਹੀਂ ਬਣਾਇਆ। ਅਗਰ ਬੰਦੇ ਨੇ ਬਣਾਇਆ ਹੁੰਦਾ ਤੇ ਰੋਟੀ ਤੋਂ ਬਗੈਰ ਕੰਮ ਚੱਲ ਸਕਦਾ ਸੀ, ਬੰਦੇ ਨੇ ਨਹੀਂ ਬਣਾਇਆ। ਬਲਕਿ ਇਸ ਤਰ੍ਹਾਂ ਹੁੰਦਾ ਹੈ ਪੇਟ ਵਿੱਚ ਰੋਟੀ ਨਹੀਂ ਤੋ ਫਿਰ ਸਰੀਰ ਦੀ ਜਾਨ ਹੀ ਨਿਕਲਣ ਵਰਗੀ ਸਮਝੋ ਹੋ ਜਾਂਦੀ ਹੈ, ਨਕਾਰਾ ਜਿਹਾ ਹੋ ਜਾਂਦਾ ਹੈ, ਥੱਕਿਆ ਹਾਰਿਆ ਜਿਹਾ ਹੋ ਜਾਂਦਾ ਹੈ। ਰੋਟੀ ਖਾਣ ਤੋਂ ਬਾਅਦ ਫਿਰ ਤਰੋ ਤਾਜ਼ਾ ਹੋ ਜਾਂਦਾ ਹੈ, ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਪਹਿਲਾਂ ਵਰਗਾ। ਪੰਜਾਬੀ ਦੇ ਬਜ਼ੁਰਗਾਂ ਨੇ ਕਹਾਵਤ ਵੀ ਪੈਦਾ ਕਰ ਦਿੱਤੀ ਕਿ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਮੈਂ ਇਹ ਕਰ ਰਿਹਾ ਸਾਂ ਕਿ ਸਰੀਰ ਨੂੰ ਜਿੰਦਾ ਰੱਖਣ ਲਈ ਰੋਟੀ ਚਾਹੀਦੀ ਹੈ,
ਰੂਹ ਨੂੰ ਜਿੰਦਾ ਰੱਖਣ ਲਈ ਰੱਬੀ ਗੁਣ ਚਾਹੀਦੇ ਨੇ, ਮਨ ਨੂੰ ਤਾਜ਼ਾ ਰੱਖਣ ਲਈ, ਮਨ ਨੂੰ ਪਰਮਾਤਮਾ ਦੇ ਰਾਹ ਤੇ ਚੱਲਦਾ ਰੱਖਣ ਲਈ ਪਰਮਾਤਮਾ ਦੇ ਗੁਣ ਚਾਹੀਦੇ ਨੇ, ਸਰੀਰ ਨੂੰ ਜਿੰਦਾ ਰੱਖਣ ਲਈ ਭੋਜਨ ਚਾਹੀਦਾ। ਇਸ ਤਰ੍ਹਾਂ ਕਹਿ ਲਓ ਭੋਜਨ ਦੀ ਲੋੜ ਹੈ ਤੇ ਭਜਨ ਦੀ ਲੋੜ ਹੈ, ਦੋਵਾਂ ਚੀਜ਼ਾਂ ਦੀ ਲੋੜ ਹੈ ਤੇ ਬਰਾਬਰ ਲੋੜ ਹੈ। ਔਰ ਭੋਜਨ ਗੁਰੂ ਸਾਹਿਬਾਨ ਵੀ ਕਰਦੇ ਰਹੇ, ਭੋਜਨ ਭਗਤ ਜਨ ਵੀ ਕਰਦੇ ਰਹੇ, ਤੇ ਭਗਤ ਫਰੀਦ ਸਾਹਿਬ ਜੀ ਨੇ ਭੋਜਨ ਛੱਡਿਆ ਕਿਉਂ? ਜੇ ਭਗਤ ਫਰੀਦ ਸਾਹਿਬ ਜੀ ਭੋਜਨ ਛੱਡ ਰਹੇ ਨੇ, ਇਹਦਾ ਮਤਲਬ ਨਿਰੰਕਾਰ ਦੇ ਸਿਧਾਂਤ ਦੇ ਵਿਰੋਧ ਵਿੱਚ ਜਾ ਰਹੇ ਨੇ, ਤੇ ਜਿਹੜਾ ਨਿਰੰਕਾਰ ਦੇ ਵਿਰੋਧ ਵਿੱਚ ਜਾ ਰਿਹਾ ਉਹਦੀ ਬਾਣੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਸ ਬਾਣੀ ਦੇ ਅੰਦਰ ਜਗ੍ਹਾ ਕਿਉਂ ਦੇਣੀ ਸੀ? ਆਪਣੀ ਬਾਣੀ ਦੇ ਬਰਾਬਰ ਭਗਤ ਫਰੀਦ ਸਾਹਿਬ ਦੀ ਬਾਣੀ ਨੂੰ ਲਿਆ ਕਿਉਂ? ਲਿਆ ਕਿਉਂਕਿ ਭਗਤ ਫਰੀਦ ਸਾਹਿਬ ਦੀ ਬਾਣੀ ਵਿੱਚੋਂ ਵੀ ਉਹੀ ਆਸ਼ਾ ਮਿਲ ਰਿਹਾ ਹੈ ਜੋ ਮੇਰੇ ਬੋਲਾਂ ਵਿੱਚੋਂ ਸਿੱਖ ਜਗਤ ਨੂੰ ਜਾਂ ਪੈਰੋਕਾਰਾਂ ਨੂੰ ਮਿਲੇਗਾ। ਕਬੀਰ ਸਾਹਿਬ ਨੂੰ ਪੜ੍ਹੋ ਤੇ ਕਬੀਰ ਸਾਹਿਬ ਦਾ ਬਚਨ ਵੀ ਇਸ ਤਰ੍ਹਾਂ ਹੀ ਆਉਂਦਾ ਹੈ ਕਿ ਰੋਟੀ ਛੱਡਣਾ ਗੁਨਾਹ ਹੈ। ਕਹਿਣ ਲੱਗੇ ਰੋਟੀ ਛੱਡ ਕੇ ਵਰਤ ਰੱਖਣੇ, ਚਲੋ ਮੈਂ ਇੱਕ ਬੇਨਤੀ ਹੋਰ ਕਰਦਾ ਹੀ ਚੱਲਾਂ। ਵਰਤ ਅੱਜ ਵੀ ਡਾਕਟਰ ਵੈਦ ਲੋਕ ਕਹਿੰਦੇ ਨੇ ਕਿ ਕਦੀ ਕਦੀ ਹਫ਼ਤੇ ਮਹੀਨੇ ਦੇ ਅੰਦਰ ਇੱਕ ਦਿਨ ਭੁੱਖਾ ਰਹਿ ਜਾਣਾ ਉਚਿਤ ਹੈ, ਯੋਗ ਹੈ, ਉਹਦੇ ਨਾਲ ਸਰੀਰਕ ਕਿਰਿਆ ਠੀਕ ਰਹਿੰਦੀ, ਪਾਚਨ ਕਿਰਿਆ ਠੀਕ ਰਹਿੰਦੀ। ਵਰਤ ਰੱਖਣ ਦਾ ਭਾਵ ਤੇ ਅਸੀਂ ਕਦੀ ਕਦੀ ਆਪਣੇ ਆਪ ਨੂੰ ਭੁੱਖਾ ਰੱਖ ਲਿਆ ਕਰ ਤਾਂ ਕਿ ਸਰੀਰਕ ਪ੍ਰਣਾਲੀ ਸਰੀਰਕ ਕਿਰਿਆ ਠੀਕ ਢੰਗ ਦੇ ਨਾਲ ਚੱਲਦੀ ਰਹੇ। ਉਸ ਵਰਤ ਨੂੰ ਚੁੱਕ ਕੇ ਜੋੜ ਦਿੱਤਾ ਗਿਆ ਧਰਮ ਦੇ ਨਾਲ, ਚਲੋ ਜੋ ਰੱਖਦੇ ਨੇ ਉਹ ਰੱਖਣ, ਪਰ ਸਿੱਖ ਨੂੰ ਤੇ ਪਾਤਸ਼ਾਹ ਨੇ ਮਨਾ ਕੀਤਾ ਹੈ। ਹਰ ਕਾ ਸਿਮਰਨ ਛਾੜ ਕੇ ਅਹੋਈ ਰੱਖੈ ਨਾਰ ਗਦ ਹੀ ਹੋਏ ਕੈ ਔਤਰੇ ਪਾਰ ਸਹਿ ਮਨ ਚਾਰ ਛੋਡੈ ਅੰਨ ਕਰੇ ਪਖੰਡ ਨਾਓ ਸੁਹਾਗਣ ਨਾਓ ਰੰਡ। ਹੁਣ ਗੁਰਬਾਣੀ ਕਹਿ ਰਹੀ, ਮੈਂ ਤੇ ਨਹੀਂ ਕਹਿ ਰਿਹਾ, ਤੇ ਜੇ ਨਾਰਾਜ਼ ਹੋਣਾ ਤੇ ਗੁਰਬਾਣੀ ਤੇ ਹੋਇਓ, ਮੇਰੇ ਤੇ ਹੋਇਓ ਵੀ ਨਾ। ਮੈਂ ਤੇ ਜਿਉਂ ਦੇ ਤਿਉਂ ਬਚਨ ਤੁਹਾਡੇ ਸਾਹਮਣੇ ਰੱਖ ਰਿਹਾ। ਛੋਡੈ ਅੰਨ ਕਰੇ ਪਖੰਡ, ਜੇ ਅੰਨ ਛੱਡ ਕੇ ਫਰੀਦ ਸਾਹਿਬ ਪਖੰਡੀ ਕਰ ਰਹੇ ਨੇ, ਤੇ ਫਿਰ ਫਰੀਦ ਸਾਹਿਬ ਦੀ ਬਾਣੀ ਇਸ ਬਾਣੀ ਦੇ ਬਰਾਬਰ ਬਹਿਣ ਦੇ ਯੋਗ ਕਿਵੇਂ ਬਣ ਗਏ? ਗੱਲ ਕੁਝ ਹੋਰ ਹੈ, ਅਸੀਂ ਸਮਝ ਕੁਝ ਹੋਰ ਲੈਨੇ ਆ। ਭਗਤ ਜੀ ਕਹਿਣ ਲੱਗੇ ਕਿ ਰੋਟੀ ਮੇਰੀ ਕਾਠ ਕੀ, ਰੁੱਖੀ ਮਿੱਸੀ ਰੋਟੀ ਹੈ ਮੇਰੀ ਕਾਠ ਵਰਗੇ। ਮਤਲਬ ਮੈਂ ਦੂਸਰਿਆਂ ਦੀ ਚੋਪੜੀ ਵੇਖ ਕੇ ਆਪਣੇ ਆਪ ਨੂੰ ਤਰਸਾ ਨਹੀਂ ਰਿਹਾ, ਦੂਜੇ ਦਾ ਹੱਕ ਮਾਰ ਕੇ ਮੈਂ ਚੋਪੜੀ ਖਾਣ ਦੀ ਲਾਲਸਾ ਰੱਖਦਾ ਨਹੀਂ ਕਿ ਦੂਜੇ ਨੂੰ ਉਜਾੜ ਕੇ ਦੂਜੇ ਦੇ ਮੂੰਹ ਵਿੱਚੋਂ ਖੋ ਕੇ ਤੇ ਮੈਂ ਆਪਣੇ ਮੂੰਹ ਵਿੱਚ ਚੋਪੜਿਆ ਪ੍ਰਸ਼ਾਦਾ ਪਾਵਾਂ, ਚੰਗਾ ਪ੍ਰਸ਼ਾਦਾ ਪਾਵਾਂ। ਮੈਨੂੰ ਰੁੱਖੀ ਮਿੱਸੀ ਮਿਲ ਜੇ ਮੈਂ ਉਸੇ ਨੂੰ ਪ੍ਰਵਾਨ ਕਰਦਾ। ਰੋਟੀ ਮੇਰੀ ਕਾਠ ਕੇ, ਲੱਕੜ ਵਰਗੀ ਸੁੱਕੀ ਰੋਟੀ ਖਾ ਕੇ ਮੈਂ ਖੁਸ਼ ਹਾਂ। ਕਹਿਣ ਲੱਗੇ ਲਾਵਨ ਮੇਰੀ ਭੁੱਖ, ਉਹਦੇ ਨਾਲ ਲਾਜ਼ਮਾ ਨਾਮ ਹੀ ਹੋਵੇ, ਲਾਵਨ ਨਾਮ ਹੀ ਹੋਵੇ, ਮੈਂ ਭੁੱਖ ਨੂੰ ਹੀ ਲਾਵਨ ਦੀ ਜਗ੍ਹਾ ਦੇ ਉੱਤੇ ਵਰਤ ਲੈਣਾ, ਭੁੱਖ ਨੂੰ ਹੀ ਲਾਜ਼ਮੀ ਦੀ ਜਗ੍ਹਾ ਦੇ ਉੱਤੇ ਵਰਤ ਲੈਣਾ। ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ। ਇੱਕ ਬੰਦੇ ਦਾ ਪੇਟ ਭਰਿਆ ਹੈ ਤੇ ਭਰਿਆ ਵੀ ਗਲੇ ਤੱਕ ਹੈ, ਭੋਜਨ ਖਾਧਾ ਹੈ ਤੇ ਖਾਧਾ, ਉਹਨੇ ਪੇਟ ਭਰ ਕੇ ਰੱਜ ਕੇ ਖਾਧਾ, ਉਹਦੇ ਸਾਹਮਣੇ ਚੰਗੇ ਤੋਂ ਚੰਗਾ ਭੋਜਨ ਪਰੋਸ ਕੇ ਥਾਲ ਦੇ ਅੰਦਰ ਤੁਸੀਂ ਰੱਖਦੇ ਹੋ, ਉਸ ਭੋਜਨ ਨੂੰ ਵੇਖ ਕੇ ਰੱਜੇ ਪੇਟ ਵਾਲਾ ਛੱਤੀ ਸਵਾਲ ਕਰੇਗਾ, ਇਹਦੇ ਅੰਦਰ ਨਮਕ ਘੱਟ ਹੈ, ਇਹਦੇ ਅੰਦਰ ਮਿਰਚ ਜ਼ਿਆਦਾ ਹੈ, ਇਹ ਪ੍ਰਸ਼ਾਦਾ ਠੀਕ ਨਹੀਂ, ਦਹੀਂ ਠੀਕ ਨਹੀਂ, ਸਲਾਹ ਠੀਕ ਨਹੀਂ, ਉਹਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਪੈਦਾ ਹੋਣਗੇ, ਕਾਰਨ ਅੰਦਰ ਭੁੱਖ ਨਹੀਂ ਹੈ। ਇੱਕ ਬੰਦੇ ਨੂੰ 10 ਦਿਨ ਤੋਂ ਪ੍ਰਸ਼ਾਦਾ ਨਸੀਬ ਹੋਇਆ ਹੀ ਨਹੀਂ, ਰੋਟੀ ਮਿਲੀ ਨਹੀਂ, ਤੇ 10ਵੇਂ ਦਿਨ ਰੁੱਖਾ ਮਿੱਸਾ ਪ੍ਰਸ਼ਾਦਾ ਜਾ ਕੇ ਉਹਦਿਆਂ ਹੱਥਾਂ ਤੇ ਰੱਖ ਦਿਓ, ਉਹ ਰੁੱਖਾ ਮਿੱਸਾ ਭੋਜਨ ਖਾ ਕੇ ਜੋ ਰਸ ਪੈਦਾ ਕਰ ਲੈਂਦਾ ਹੈ, ਉਹ ਰੱਜੇ ਮਨੁੱਖ ਨੂੰ 36 ਤਰ੍ਹਾਂ ਦਾ ਭੋਜਨ ਖਾ ਕੇ ਰਸ ਨਹੀਂ ਮਿਲਦਾ। ਕਿਉਂ? ਕਿਉਂਕਿ ਉਹਦੇ ਅੰਦਰ ਭੁੱਖ ਬੜੀ ਹੈ ਤੇ ਉਹਦੇ ਅੰਦਰ ਪ੍ਰਸ਼ਾਦੇ ਦੀ ਭੁੱਖ ਨਹੀਂ ਹੈ, ਉਹ ਰੱਜਿਆ ਬੜਾ ਹੈ। ਇੱਕ ਬੰਦੇ ਦੇ ਘਰ ਦੇ ਅੰਦਰ 5 ਪੁੱਤਰਾਂ ਨੇ ਜਨਮ ਲਿਆ ਹੈ, 6ਵੇਂ ਪੁੱਤਰ ਨੇ ਫਿਰ ਜਨਮ ਲਿਆ, ਤੇ 6ਵੇਂ ਪੁੱਤਰ ਦੇ ਜਨਮ ਦੇ ਨਾਲ ਉਹਨੂੰ ਕੋਈ ਬਹੁਤ ਵੱਡੀ ਖੁਸ਼ੀ ਨਹੀਂ ਮਿਲੀ, ਪੁੱਤਰ ਪੁੱਤਰ ਹੈ, ਪਰ 6ਵਾਂ ਪੁੱਤਰ ਪੈਦਾ ਹੁੰਦਾ ਹੈ ਤੇ ਬਹੁਤ ਵੱਡੀ ਖੁਸ਼ੀ ਮਨ ਵਿੱਚ ਪੈਦਾ ਨਹੀਂ ਹੋਈ। ਕਿਉਂ ਨਹੀਂ ਹੋਈ? ਕਿਉਂਕਿ ਪੁੱਤਰ ਦੀ ਔਲਾਦ ਦੀ ਭੁੱਖ ਨਹੀਂ ਹੈ। ਇੱਕ ਦੇ ਘਰ ਦੇ ਅੰਦਰ ਪੁੱਤਰ ਹੈ ਹੀ ਨਹੀਂ, ਉਹਨੇ ਪਤਾ ਨਹੀਂ ਕਿੰਨੇ ਪਾਠ ਕੀਤੇ ਨੇ, ਕਿੰਨੀ ਵਾਰ ਨਮਸਕਾਰਾਂ ਕੀਤੀਆਂ ਨੇ, ਕਿਹੜੇ ਖੂਹੀ ਜਾਲ ਪਾਏ ਨੇ, ਕਿੱਥੇ ਕਿੱਥੇ ਨੱਕ ਗੋਡਾ ਰਗੜਿਆ ਹੈ। ਅੱਧੀ ਉਮਰ ਬੀਤ ਜਾਣ ਤੋਂ ਬਾਅਦ ਕਿਧਰੇ ਇੱਕ ਬੱਚੀ ਜਾਂ ਬੱਚੇ ਦਾ ਜਨਮ ਹੋਇਆ ਹੈ, ਤੇ ਇੱਕ ਪੁੱਤਰ ਦਾ ਜਨਮ ਜਾਂ ਪੁੱਤਰੀ ਦਾ ਜਨਮ ਪਾ ਕੇ ਜੋ ਔਲਾਦ ਦੇ ਭੁੱਖੇ ਬੰਦੇ ਨੂੰ ਰਸ ਮਿਲਦਾ ਹੈ,
ਉਹ ਔਲਾਦ ਵੱਲੋਂ ਰੱਜੇ ਬੰਦੇ ਨੂੰ ਰਸ ਨਹੀਂ ਮਿਲਦਾ। ਇੱਕ ਬੰਦਾ ਹੈ ਤਨ ਕਰਕੇ ਨੰਗਾ, ਉਹਨੂੰ ਆਪ ਬਿਲਕੁਲ ਹਕੀਕਤ ਵਿੱਚ ਨੰਗਾ ਹੋਵੇ, ਮਤਲਬ ਮੁਫਲਸ ਹੋਵੇ, ਗਰੀਬ ਹੋਵੇ, ਉਹਨੂੰ ਆਪ ਸਾਦਾ ਮੁਰਾਦਾ ਖੱਦਰ ਦਾ ਕੱਪੜਾ ਜਾ ਕੇ ਪੇਟ ਕਰੋ, ਲੈ ਵੀ ਆਪਣੇ ਤਨ ਦੇ ਉੱਤੇ ਹੰਡਾ ਨੰਗੇਜ ਢੱਕ, ਗਰਮੀ ਸਰਦੀ ਤੋਂ ਬਚਾ ਕਰ। ਉਹ ਖੱਦਰ ਦੀ ਪੁਸ਼ਾਕ ਵਿੱਚੋਂ ਜੋ ਰਸ ਲੈ ਲਏਗਾ। ਇੱਕ ਬੰਦੇ ਦੀਆਂ ਘਰ ਦੇ ਅੰਦਰ ਅਲਮਾਰੀਆਂ ਰੇਸ਼ਮ ਦੇ ਨਾਲ ਭਰੀਆਂ ਪਈਆਂ ਨੇ, ਉਹਨੂੰ ਉਹ ਰਸ ਰੇਸ਼ਮ ਪਾ ਕੇ ਨਹੀਂ ਮਿਲਦਾ। ਜੋ ਗਰੀਬ ਨੂੰ ਖੱਦਰ ਵਿੱਚੋਂ ਰਸ ਮਿਲਦਾ, ਅਮੀਰ ਨੂੰ ਰੇਸ਼ਮ ਪਾ ਕੇ ਨਹੀਂ ਮਿਲਦਾ। ਕਿਉਂ ਨਹੀਂ ਮਿਲਦਾ? ਕਿਉਂਕਿ ਉੱਧਰ ਕੱਪੜੇ ਦੀ ਭੁੱਖ ਕੋਈ ਨਹੀਂ ਹੈ, ਇੱਧਰ ਕੱਪੜੇ ਦੀ ਭੁੱਖ ਬੜੀ ਹੈ। ਗੱਲ ਮੈਂ ਭੁੱਖ ਦੀ ਕਰ ਰਿਹਾ ਸੀ, ਇੱਧਰ ਭੁੱਖ ਬੜੀ ਹੈ, ਉੱਧਰ ਭੁੱਖ ਕੋਈ ਨਹੀਂ। ਇੱਕ ਬੰਦੇ ਨੇ ਪਾਣੀ ਪੀ ਪੀ ਕੇ ਆਪਣੇ ਆਪ ਨੂੰ ਭਰਿਆ ਪਿਆ ਹੈ, ਉਹਨੂੰ ਸ਼ਰਬਤ ਪੀਣ ਵਾਸਤੇ, ਕੋਕ ਜੂਸ ਪੀਣ ਵਾਸਤੇ ਪੇਟ ਕਰੋ, ਉਹ ਨਹੀਂ ਪੀਏਗਾ। ਇੱਕ ਦੋ ਘੁੱਟਾਂ ਪੀ ਕੇ ਛੱਡ ਦੇਗਾ, ਆਪ ਜਿੱਦ ਕਰੋਗੇ ਨਹੀਂ ਪੀਏਗਾ, ਕਿਉਂਕਿ ਅੰਦਰ ਭੁੱਖ ਨਹੀਂ ਹੈ, ਮੰਗ ਨਹੀਂ ਹੈ। ਇੱਕ ਬੰਦੇ ਨੂੰ 3 ਦਿਨ ਤੋਂ ਪਾਣੀ ਦੀ ਘੁੱਟ ਨਸੀਬ ਹੋਈ ਨਹੀਂ, ਤੇ ਉਹਨੂੰ ਆਪ ਜਾ ਕੇ ਪਾਣੀ ਦਿਓ, ਉਹ ਕੋਈ ਸਵਾਲ ਨਹੀਂ ਕਰੇਗਾ, ਪਾਣੀ ਖੂਹ ਦਾ ਹੈ, ਪਾਣੀ ਨਲਕੇ ਦਾ ਹੈ, ਪਾਣੀ ਤਲਾਬ ਦਾ ਹੈ, ਪਾਣੀ ਨਦੀ ਦਾ ਹੈ, ਪਾਣੀ ਫਿਲਟਰ ਹੋਇਆ ਹੈ ਨਹੀਂ ਹੋਇਆ, ਪਾਣੀ ਨੂੰ ਕਿਹਦੇ ਕਿਹਦੇ ਹੱਥ ਲੱਗੇ ਨੇ, ਕੋਈ ਸਵਾਲ ਨਹੀਂ ਕਰੇਗਾ। ਪਾਣੀ ਝੂਠਾ ਹੈ, ਪਾਣੀ ਸੁੱਚਾ ਹੈ, ਕੋਈ ਪ੍ਰਸ਼ਨ ਨਹੀਂ ਕਰੇਗਾ। ਸ਼ਰਤ ਇਹ ਹੈ ਕਿ ਪਾਣੀ ਦੀ ਮੰਗ ਉਹਦੇ ਅੰਦਰ ਹੋਵੇ, ਪਾਣੀ ਦੀ ਪਿਆਸਾ ਉਹਦੇ ਅੰਦਰ ਹੋਵੇ। ਜਦ ਬੰਦਾ ਅੰਦਰੋਂ ਭੁੱਖਾ ਹੁੰਦਾ ਹੈ, ਉਹਨੂੰ ਦਾਤ ਵਿੱਚੋਂ ਰਸ ਮਿਲਦਾ ਹੈ, ਤੇ ਜਦ ਅੰਦਰ ਰੱਜਿਆ ਹੁੰਦਾ ਹੈ, ਦਾਤ ਵਿੱਚੋਂ ਰਸ ਨਹੀਂ ਮਿਲਦਾ। ਹੁਣ ਮੈਂ ਇਹਦੀ ਇੱਕ ਉਦਾਹਰਨ ਤੁਹਾਡੇ ਸਾਹਮਣੇ ਹੋਰ ਅਰਜ਼ ਕਰਦਾ ਚੱਲਾਂ। ਤੁਸੀਂ ਸਾਰਾ ਦਿਨ ਕੰਮ ਕਰ ਕਰਕੇ, ਮਿਹਨਤ ਕਰ ਕਰਕੇ ਥੱਕ ਚੁੱਕੇ ਹੋ, ਔਰ ਪੇਟ ਦੇ ਅੰਦਰ ਭੁੱਖ ਵੀ ਬੜੀ। ਪੰਜਾਬੀ ਵਿੱਚ ਕਹਿੰਦੇ ਨੇ ਚੂਹੇ

ਚੱਲ ਰਹੇ ਨੇ। ਪਰਮਾਤਮਾ ਦੇ ਸੰਬੰਧ ਵਿੱਚ ਅੰਦਰ ਪਿਆਸ ਪੈਦਾ ਕਰੋ, ਅੰਦਰ ਭੁੱਖ ਪੈਦਾ ਕਰੋ। ਅੰਦਰ ਭੁੱਖ ਤੇ ਪਿਆਸ ਪੈਦਾ ਕਰ ਲਓ, ਜ਼ੁਬਾਨ ਵਿੱਚੋਂ ਵਾਹਿਗੁਰੂ ਕਹਿ ਲਓ, ਉਹ ਵੀ ਤੁਹਾਨੂੰ ਜੋੜ ਦੇਗਾ। ਮੂਲ ਮੰਤਰ ਕਹਿ ਲਓ, ਉਹ ਵੀ ਜੋੜ ਦੇਗਾ। ਗੁਰਬਾਣੀ ਦਾ ਕੋਈ ਸ਼ਬਦ ਕਹਿ ਲਓ, ਉਹ ਜੋੜ ਦੇਗਾ। ਨਾ ਵੀ ਕਹੋ ਵੈਸੇ ਚੇਤੇ ਵਿੱਚ ਪਰਮਾਤਮਾ ਆ ਜਾਏ ਤੇ ਆਪ ਜੁੜ ਜਾਓਗੇ। ਅਗਰ ਅੰਦਰ ਭੁੱਖ ਨਹੀਂ, ਅੰਦਰ ਪਿਆਸ ਨਹੀਂ, ਤਿੰਨ ਤਿੰਨ ਘੰਟੇ ਬਹਿ ਕੇ ਜੋ ਮਰਜ਼ੀ ਜੱਪੀ ਜਾਓ, ਕਰੀ ਜਾਓ, ਕੁਝ ਨਹੀਂ ਬਣੇਗਾ। ਖਿਮਾ ਚਾਹਾਂਗਾ, ਬੋਲ ਸਮਝਣੇ ਕੁਝ ਔਖੇ ਨੇ, ਪਰ ਸਮਝਣ ਦਾ ਯਤਨ ਕਰਿਓ। ਬਹੁਤ ਜ਼ਿਆਦਾ ਜਪਿਆ ਭੁੱਖ ਪਿਆਸ ਸ਼ਰਧਾ ਵਿਸ਼ਵਾਸ ਭਰੋਸੇ ਤੋਂ ਬਗੈਰ ਲਾਭਕਾਰੀ ਘੱਟ ਹੁੰਦਾ ਹੈ। ਭਰੋਸਾ ਵਿਸ਼ਵਾਸ ਬਣਾ ਕੇ ਭੁੱਖ ਨੂੰ ਜਨਮ ਦੇ ਕੇ ਇੱਕ ਵਾਰੀ ਜ਼ੁਬਾਨ ਚੋਂ ਵਾਹਿਗੁਰੂ ਕਹਿ ਲਓ, ਸ਼ੁਕਰਾਨੇ ਦੇ ਨਾਲ ਆਪਣੇ ਆਪ ਨੂੰ ਭਰ ਕੇ ਤੇ ਇੱਕ ਵਾਰ ਦਾ ਬੋਲਿਆ ਹੋਇਆ ਵਾਹਿਗੁਰੂ, ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੇ ਅੰਦਰ ਰਸ ਦੀ ਘੁੱਟ ਲੈ ਕੇ ਚਲਾ ਗਿਆ। ਇੱਕ ਵਾਰ ਦਾ ਬੋਲਿਆ ਹੋਇਆ ਵਾਹਿਗੁਰੂ। ਤੋ ਫਰੀਦ ਸਾਹਿਬ ਕਹਿੰਦੇ ਨੇ, ਲਾਵਨ ਮੇਰੀ ਭੁੱਖ, ਮੇਰੇ ਅੰਦਰ ਭੁੱਖ ਬੜੀ ਹੈ। ਔਰ ਭੁੱਖ ਕਿਸ ਗੱਲ ਦੀ? ਪਰਮਾਤਮਾ ਦੇ ਮਿਲਾਪ ਦੀ ਭੁੱਖ ਹੈ। ਕਹਿਣ ਲੱਗੇ, ਮੈਂ ਲੋਕਾਂ ਦੇ ਕਾਰੋਬਾਰ ਨੂੰ ਵੇਖ ਕੇ ਆਪਣੇ ਅੰਦਰ ਜੈਲਸੀ ਪੈਦਾ ਨਹੀਂ ਕਰਦਾ। ਮੈਂ ਲੋਕਾਂ ਦੀ ਚੋਪੜੀ ਰੋਟੀ ਵੇਖ ਕੇ ਆਪਣੇ ਮਨ ਨੂੰ ਤਰਸਾਉਂਦਾ ਨਹੀਂ। ਜੋ ਮੇਰੀ ਝੋਲੀ ਵਿੱਚ ਸਤਿਗੁਰੂ ਦੇ ਰਹੇ ਨੇ, ਮੈਂ ਉਹਨੂੰ ਪਾ ਕੇ ਦੇਣ ਵਾਲੇ ਦਾ ਸਤ ਸ਼ੁਕਰ ਕਰਦਾ, ਉਹਦਾ ਮੈਂ ਸ਼ੁਕਰਾਨਾ ਕਰਦਾ। ਮੈਂ ਇਹ ਅਫਸੋਸ ਨਹੀਂ ਕਰਦਾ ਕਿ ਮੇਰੀ ਝੋਲੀ ਦੇ ਅੰਦਰ ਰੁੱਖਾ ਮਿੱਸਾ ਕਿਉਂ ਤੇ ਦੂਜੇ ਦੀ ਝੋਲੀ ਦੇ ਅੰਦਰ ਬਹੁਤਾ ਤੇ ਚੰਗਾ ਤਾਜ਼ਾ ਕਿਉਂ, ਮੈਂ ਸ਼ਿਕਵਾ ਨਹੀਂ ਕਰਦਾ। ਕਹਿਣ ਲੱਗੇ, ਲਾਵਨ ਮੇਰੀ ਭੁੱਖ ਹੀ ਸਬਜ਼ੀ ਬਣ ਜਾਂਦੀ ਹੈ, ਰੁੱਖਾ ਮਿੱਸਾ ਪ੍ਰਸ਼ਾਦਾ ਹੋਵੇ ਉਹ ਮੈਂ ਛਕ ਲੈਣਾ। ਭਗਤ ਫਰੀਦ ਸਾਹਿਬ ਗ੍ਰਿਸਤੀ ਨੇ, ਭਗਤ ਫਰੀਦ ਸਾਹਿਬ ਜੀ ਦੇ 6 ਬੱਚੇ ਨੇ, ਜਿਨ੍ਹਾਂ ਵਿੱਚੋਂ 4 ਲੜਕੇ ਨੇ, 2 ਲੜਕੀਆਂ ਨੇ। ਤੇ ਭਗਤ ਫਰੀਦ ਸਾਹਿਬ ਜੀ ਨੂੰ ਪਤਾ ਹੈ ਕਿ ਗ੍ਰਿਸਤ ਦੀ ਜ਼ਿੰਮੇਵਾਰੀ ਕੀ ਹੈ ਤੇ ਇਹਨੂੰ ਨਿਭਾਉਣਾ ਕਿਵੇਂ ਹੈ। ਉਹ ਆਪਣੇ ਘਰ ਬਾਰ ਨੂੰ ਜਾਂ ਗ੍ਰਿਸਤ ਨੂੰ ਮਾੜਾ ਕਹਿ ਕੇ ਜੰਗਲਾਂ ਬੇਲਿਆਂ ਦੇ ਅੰਦਰ ਕਾਇਰ ਬਣ ਕੇ ਦੌੜਨ ਵਾਲਿਆਂ ਵਿੱਚੋਂ ਨਹੀਂ ਸਨ ਕਿ ਚਲੋ ਘਰ ਦੇ ਬੱਚਿਆਂ ਨੂੰ ਭੁੱਖੇ ਤੇ ਰੋਂਦੇ ਵਿਲਕਦੇ ਛੱਡ ਦਿਓ ਤੇ ਬਾਹਰ ਜਾ ਕੇ ਆਪ ਹਲਵੇ ਮੰਡੇ ਦੇ ਨਾਲ ਆਪਣਾ ਪੇਟ ਭਰ ਕੇ ਸੌਂ ਜਾਓ। ਭਗਤ ਫਰੀਦ ਸਾਹਿਬ ਆਮ ਨਹੀਂ ਹੈ, ਭਗਤ ਫਰੀਦ ਸਾਹਿਬ ਰੱਬ ਜੀ ਦੇ ਅੰਦਰ ਅਭੇਦ ਹੋਏ ਪੁਰਸ਼ ਨੇ। ਜੋ ਅਭੇਦ ਹੋਇਆ ਮੁਕੰਮਲ ਨਹੀਂ, ਉਹਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਗ੍ਹਾ ਮਿਲੀ ਨਹੀਂ। ਭਗਤ ਫਰੀਦ ਸਾਹਿਬ ਜੀ ਨੂੰ ਪਤਾ ਹੈ ਦੁਨਿਆਵੀ ਫਰਜ਼ਾਂ ਨੂੰ ਕਿਵੇਂ ਨਿਭਾਉਣਾ ਹੈ ਔਰ ਧਾਰਮਿਕ ਰਾਹ ਦੇ ਉੱਤੇ ਗ੍ਰਿਸਤ ਮਾਰਗ ਵਿੱਚ ਰਹਿੰਦਿਆਂ ਰਹਿੰਦਿਆਂ ਕਿਵੇਂ ਚੱਲਣਾ ਹੈ। ਇਸ ਤਰ੍ਹਾਂ ਕਹਿ ਲਓ, ਭਗਤ ਫਰੀਦ ਸਾਹਿਬ ਰਾਜਾ ਵੀ ਨੇ, ਜੋਗੀ ਵੀ ਨੇ। ਭਗਤ ਫਰੀਦ ਸਾਹਿਬ ਤਿਆਗੀ ਨੇ, ਪਰ ਮਨ ਦੇ ਤਿਆਗੀ ਨੇ, ਬਾਹਰ ਦੇ ਤਿਆਗੀ ਨਹੀਂ ਹੈ। ਬਾਹਰੋਂ ਉਹਨਾਂ ਦੇ ਕੋਲ ਪਤਨੀ ਹੈ, 6 ਬੱਚੇ ਨੇ, ਮਾਇਆ ਧਾਰੀ ਨੇ, ਬਾਹਰ ਦੇ ਤਿਆਗੀ ਨਹੀਂ ਹੈ ਤੇ ਗੁਰਬਾਣੀ ਬਾਹਰ ਦੇ ਤਿਆਗੀ ਬਣਾਉਂਦੀ ਵੀ ਨਹੀਂ ਹੈ। ਗੁਰਬਾਣੀ ਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਸੀਸ ਮਹਿਲਾਂ ਵਿੱਚ ਕਿਉਂ ਰਹਿੰਦੇ ਹੋ। ਗੁਰਬਾਣੀ ਨੂੰ ਕੋਈ ਇਤਰਾਜ਼ ਨਹੀਂ ਕਿ ਤੁਸੀਂ ਪੁੱਤਰ ਪਤਨੀ ਧੀਆਂ ਦੇ ਅੰਦਰ ਕਿਉਂ ਰਹਿੰਦੇ ਹੋ। ਅੰਦਰੋਂ ਤਿਆਗੀ ਬਣਨਾ ਹੈ, ਗੁਰਬਾਣੀ ਅੰਦਰੋਂ ਕੁਝ ਛਡਾਉਣਾ ਚਾਹੁੰਦੀ ਹੈ ਤੇ ਅੰਦਰ ਗੁਣ ਵਸਾਉਣਾ ਚਾਹੁੰਦੀ ਹੈ। ਬਾਹਰ ਦੇ ਤਿਆਗੀ ਗੁਰਬਾਣੀ ਬਣਾਉਂਦੀ ਵੀ ਨਹੀਂ ਹੈ। ਬਾਹਰੋਂ ਘਰ ਬਾਰ ਨੂੰ ਛੱਡ ਦੇਣਾ ਤੇ ਘਰ ਦੀ ਜਗ੍ਹਾ ਦੇ ਉੱਤੇ ਜਾ ਕੇ ਆਸ਼ਰਮ ਬਣਾਉਣੇ ਸ਼ੁਰੂ ਕਰਦੇ ਨੇ। ਬਾਹਰੋਂ ਧੀਆਂ ਪੁੱਤਰਾਂ ਨੂੰ ਛੱਡਣਾ ਤੇ ਧੀਆਂ ਪੁੱਤਰਾਂ ਦੀ ਜਗ੍ਹਾ ਦੇ ਉੱਤੇ ਜਾ ਕੇ ਚੇਲੇ ਚਪਟੇ ਪਾਲਣੇ ਸ਼ੁਰੂ ਕਰਦੇ ਨੇ, ਗੁਰਬਾਣੀ ਇਹ ਫੈਸਲਾ ਸੁਣਾਉਂਦੀ ਨਹੀਂ ਹੈ। ਤੋ ਫਰੀਦ ਸਾਹਿਬ ਕਹਿ ਰਹੇ ਨੇ, ਲਾਵਨ ਮੇਰੀ ਭੁੱਖ। ਹੁਣ ਅਗਾਂਹ ਕਹਿ ਰਹੇ ਨੇ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਜਿਨ੍ਹਾਂ ਨੇ ਲੋਕਾਂ ਨੂੰ ਲੁੱਟ ਲੁੱਟ ਕੇ ਪਰਾਇਆ ਹੱਕ ਮਾਰ ਮਾਰ ਕੇ ਚੋਪੜੀ ਖਾਧੀ, ਚੰਗਾ ਚੋਖਾ ਖਾਧਾ ਹੈ। ਭਗਤ ਜੀ ਕਹਿਣ ਲੱਗੇ, 4 ਦਿਨ ਉਹਨਾਂ ਨੇ ਜ਼ਿੰਦਗੀ ਦੇ ਪਰਾਇਆ ਹੱਕ ਮਾਰ ਕੇ ਚੰਗਾ ਹੰਡਾਇਆ, ਚੰਗਾ ਪਾਇਆ, ਚੰਗਾ ਖਾਧਾ, ਪਰ ਕਹਿਣਗੇ ਉਹੀ ਦੁੱਖ ਦਾ ਬਾਇਸ ਬਣ ਗਿਆ, ਕਾਰਨ ਵੀ ਦੁੱਖ ਦਾ ਉਹੀ ਬਣੇ। ਪਰਾਇਆ ਹੱਕ ਖਾਣਾ ਕਹਿਣ ਲੱਗੇ ਦੁੱਖ ਦਾ ਕਾਰਨ ਬਣ ਗਿਆ, ਘਣੇ ਸਹਿਣਗੇ ਦੁੱਖ। ਔਰ ਪਹਿਲੇ ਸਲੋਕ ਨੂੰ ਅਗਲੇ ਸਲੋਕ ਦੇ ਅੰਦਰ ਭਗਤ ਫਰੀਦ ਸਾਹਿਬ ਫੇਰ ਖੋਲ ਰਹੇ ਨੇ। ਅਗਰ ਗੁਰਬਾਣੀ ਨੂੰ ਧਿਆਨ ਦੇ ਕੇ ਸੁਣੋ, ਪੜ੍ਹੋ ਨਾ, ਤੇ ਗੁਰਬਾਣੀ ਆਪਣੇ ਅਰਥ ਆਪੇ ਹੀ ਕਰ ਦਿੰਦੀ ਹੈ। ਅਗਲੇ ਸਲੋਕ ਵਿੱਚ ਭਗਤ ਫਰੀਦ ਸਾਹਿਬ ਆਪਣੇ ਅੰਦਰ ਦੇ ਹਾਵ ਭਾਵ ਨੂੰ ਖੁੱਲਿਆਂ ਬੋਲਾਂ ਵਿੱਚ ਪੇਸ਼ ਕਰਦੇ ਨੇ। ਕਹਿੰਦੇ ਨੇ, ਰੁੱਖੀ ਸੁੱਖੀ ਖਾਏ ਕੇ। ਹੁਣ ਲੱਗਣਗੇ ਨਾ ਤੁਹਾਨੂੰ ਦੋਵੇਂ ਸਲੋਕ ਵਿਰੋਧੀ। ਪਹਿਲੇ ਵਿੱਚ ਕਹਿ ਰਹੇ ਨੇ, ਰੋਟੀ ਮੇਰੀ ਕਾਠਕੀ, ਤੇ ਜੇ ਕਾਠਕੀ ਹੈ ਆਪ ਕਾਠਕੀ ਖਾਂਦੇ ਨੇ ਤੇ ਸਾਨੂੰ ਰੁੱਖੀ ਸੁੱਖੀ ਖਾਣ ਵਾਸਤੇ ਉਪਦੇਸ਼ ਕਿਉਂ ਕਰ ਰਹੇ? ਸਾਨੂੰ ਵੀ ਕਾਠ ਦੀ ਖਾਣ ਵਾਸਤੇ ਉਪਦੇਸ਼ ਕਰਨ।
गुरु साहिबाना ने जो आप कीता है वो करन लई उपदेश देंदे ने।

0: ਜੋ ਆਪ ਨਹੀਂ ਕੀਤਾ ਉਹ ਕਰਨ ਲਈ ਉਪਦੇਸ਼ ਦਿੰਦੇ ਵੀ ਨਹੀਂ। ਅਗਰ ਫਰੀਦ ਸਾਹਿਬ ਲੱਕੜ ਦੀ ਰੋਟੀ ਖਾ ਕੇ ਗੁਜ਼ਾਰਾ ਕਰਦੇ ਰਹੇ ਤੇ ਸਾਨੂੰ ਰੁੱਖੀ ਸੁੱਖੀ ਖਾਣ ਲਈ ਕਿਉਂ ਕਹਿ ਰਹੇ ਨੇ, ਕਿਉਂ ਪ੍ਰੇਰਣਾ ਦੇ ਰਹੇ? ਸਾਨੂੰ ਵੀ ਕਹਿ ਦਿੰਦੇ ਤੁਸੀਂ ਵੀ ਕਾਟ ਦੀ ਖਾਓ, ਭਰੋਸਾ ਰੱਖੋ, ਵਿਸ਼ਵਾਸ ਰੱਖੋ, ਰੱਬੀ ਗੁਣ ਗਾਓ ਤੇ ਤੁਹਾਡਾ ਵੀ ਮੋਰਚਾ ਫਤਿਹ ਹੋ ਜਾਏਗਾ। ਨਹੀਂ, ਅਗਲੇ ਸਲੋਕ ਵਿੱਚ ਗੱਲ ਖੋਲ ਰਹੇ ਨੇ, ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਕਹਿਣ ਲੱਗੇ ਪਾਣੀ ਪੀ ਛੱਡਿਆ ਕਰ, ਰੁੱਖੀ ਸੁੱਕੀ ਮਿਹਨਤ ਦੀ, ਸੁੱਚੀ ਕਿਰਤ ਦੀ, ਹੱਕ ਹਕੂਕ ਦੀ ਜੋ ਤੈਨੂੰ ਮਿਲ ਜਾਏ ਉਹ ਖਾ। ਚੋਪੜੀ ਮਿਲ ਜਾਏ ਤਾਂ ਇਤਰਾਜ ਨਹੀਂ, ਰੁੱਖੀ ਮਿਲ ਜਾਏ ਤਾਂ ਇਤਰਾਜ ਨਹੀਂ। ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ। ਫਰੀਦਾ ਦੇਖ ਪਰਾਈ, ਪਰਾਇਆਂ ਦੀ ਚੋਪੜੀ ਵੇਖ ਕੇ, ਚੰਗੀ ਵੇਖ ਕੇ, ਚੰਗਾ ਕਾਰੋਬਾਰ ਵੇਖ ਕੇ, ਚੰਗਾ ਭੋਜਨ ਕੱਪੜਾ ਵੇਖ ਕੇ ਨਾ ਤਰਸਾਏ ਜੀਓ। ਕਹਿਣ ਲੱਗੇ ਆਪਣੇ ਆਪ ਨੂੰ ਤਰਸਾ ਨਾ। ਫਿਰ ਬੇਨਤੀ ਕਰਾਂ, ਗੁਰਬਾਣੀ ਦੇ ਅਖਰੀ ਅਰਥ ਉਪਰੋਂ ਉਪਰੋਂ ਲਓ ਤੇ ਮਨ ਵਿੱਚ ਬੜੀ ਵਾਰ ਦੁਬਦਾ ਬਣ ਜਾਏਗੀ। ਥੋੜਾ ਜਿਹਾ ਗਹਿਰਾਈ ਵਿੱਚ ਜਾ ਕੇ ਗੁਰਬਾਣੀ ਦੇ ਰਤਨ ਲੱਭਣ ਦਾ ਯਤਨ ਕਰੋ। ਮੈਂ ਇੰਗਲੈਂਡ ਸੀ, ਮੇਰੇ ਉੱਤੇ ਦੋ ਚੰਗੇ ਵੈਲ ਐਜੂਕੇਟਿਡ ਮਨੁੱਖਾਂ ਨੇ ਪ੍ਰਸ਼ਨ ਕੀਤਾ, ਪੜ੍ਹੇ ਲਿਖੇ ਸੱਜਣਾਂ ਨੇ ਪ੍ਰਸ਼ਨ ਕੀਤਾ, ਗਿਆਨੀ ਜੀ ਤੁਸੀਂ ਬਾਹਾਂ ਖੜੀਆਂ ਕਰ ਕਰਕੇ ਸਟੇਜ ਦੇ ਉੱਤੇ ਬਹੁਤ ਵਾਰ ਕਹਿੰਦੇ ਹੋ ਗੁਰਬਾਣੀ ਝੂਠੀ ਨਹੀਂ, ਗੁਰਬਾਣੀ ਸੱਚੀ ਹੈ, ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ, ਪਰ ਅੱਜ ਦੇ ਵਿਗਿਆਨ ਨੇ ਬਾਣੀ ਨੂੰ ਝੂਠੀ ਸਾਬਤ ਕਰ ਦਿੱਤਾ। ਮੈਂ ਕਿਹਾ ਵੀ ਕਿਹੜਾ ਬਚਨ ਗੁਰਬਾਣੀ ਦਾ ਤੁਹਾਨੂੰ ਇਸ ਤਰ੍ਹਾਂ ਲੱਗਾ ਹੈ ਕਿ ਜੋ ਸਾਇੰਟੀਫਿਕ ਢੰਗ ਦੇ ਨਾਲ ਸਹੀ ਨਾ ਹੋਵੇ, ਵਿਗਿਆਨਿਕ ਢੰਗ ਦੇ ਨਾਲ ਉਹ ਖਰਾ ਨਾ ਹੋਵੇ ਤੇ ਤੁਹਾਨੂੰ ਉਹਦੇ ਵਿੱਚ ਝੂਠ ਦਿਸਦਾ ਹੋਵੇ? ਕਿਹੜਾ ਬੋਲ ਇਸ ਤਰ੍ਹਾਂ ਦਾ? ਉਹਨਾਂ ਨੇ ਦੋ ਪੰਕਤੀਆਂ ਬੋਲੀਆਂ। ਕਹਿਣ ਲੱਗੇ ਗੁਰਬਾਣੀ ਕਹਿੰਦੀ ਹੈ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਲ ਸਵਾਰੇ। ਵੀ ਪਸ਼ੂ ਮਰਦਾ ਹੈ ਤੇ ਬੜੇ ਕੰਮਾਂ ਨੂੰ ਸਵਾਰਦਾ ਹੈ, ਤੇ ਨਰੂ ਮਰਦਾ ਹੈ, ਮਨੁੱਖ ਮਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ। ਕਹਿਣ ਲੱਗੇ ਗੱਲ ਗੁਰਬਾਣੀ ਵਿੱਚ ਆਉਂਦੀ ਹੈ ਨਾ? ਮੈਂ ਕਿਹਾ ਜੀ ਜ਼ਰੂਰ ਆਉਂਦੀ ਹੈ। ਕਹਿਣ ਲੱਗੇ ਫਿਰ ਅੱਜ ਅਗਰ ਮਰਨ ਤੋਂ ਪਹਿਲਾਂ ਮਨੁੱਖ ਲਿਖਤੀ ਰੂਪ ਵਿੱਚ ਇਹ ਗੱਲ ਕਹਿ ਜਾਵੇ ਕਿ ਮੇਰੀਆਂ ਅੱਖਾਂ ਕੱਢ ਕੇ ਦਾਨ ਕੀਤੀਆਂ ਜਾਣ ਤੇ ਅੱਖਾਂ ਕੰਮ ਆ ਜਾਂਦੀਆਂ ਨੇ, 4 ਘੰਟੇ ਦੇ ਅੰਦਰ ਅੰਦਰ ਅੱਖਾਂ ਕੱਢ ਲਈਆਂ ਜਾਣ ਤੇ ਉਹ ਵਰਤੋਂ ਵਿੱਚ ਆ ਜਾਂਦੀਆਂ ਨੇ, ਫਿਰ ਗੁਰਬਾਣੀ ਝੂਠੀ ਹੋ ਗਈ ਨਾ? ਜਦ ਬੰਦੇ ਦੇ ਅੰਗ ਕੱਢ ਕੇ ਵਰਤੋਂ ਵਿੱਚ ਆ ਸਕਦੇ ਨੇ, ਕਿਡਨੀ ਵਰਤੋਂ ਵਿੱਚ, ਅੱਖ ਵਰਤੋਂ ਵਿੱਚ, ਤੇ ਗੁਰਬਾਣੀ ਕਹਿੰਦੀ ਹੈ ਨਰੂ ਮਰੇ ਨਰ ਕਾਮ ਨਾ ਆਵੇ। ਹੁਣ ਉਪਰੋਂ ਉਪਰੋਂ ਵੱਖਰੇ ਅਰਥ ਲਓਗੇ ਤੇ ਹੀ ਬਣਨਗੇ, ਪਰ ਭੁਲੇਖਾ ਖਾ ਜਾਓਗੇ। ਪਰ ਜਦ ਜਾਓਗੇ ਗਹਿਰਾਈ ਵਿੱਚ ਤੇ ਗੁਰਬਾਣੀ ਦੀ ਸੂਝ ਪਏਗੀ, ਗੁਰਬਾਣੀ ਕਹਿੰਦੀ ਕੀ ਹੈ। ਫਿਰ ਮੈਂ ਦੁਬਾਰਾ ਦੁਹਰਾ ਰਿਹਾ, ਨਰੂ ਮਰੇ ਬੰਦੇ ਦੇ ਅੰਦਰੋਂ ਜਦ ਬੰਦਾਪਣ ਮਰਦਾ ਹੈ, ਇਨਸਾਨ ਦੇ ਅੰਦਰੋਂ ਜਦ ਇਨਸਾਨੀਅਤ ਮਰਦੀ ਹੈ, ਇਹ ਕਿਸੇ ਕੰਮ ਦਾ ਨਹੀਂ ਹੈ। ਨਰੂ ਮਰੇ ਨਰ ਕਾਮ ਨਾ ਆਵੇ। ਤੇ ਫਿਰ ਗੁਰਬਾਣੀ ਗੁਰਬਾਣੀ ਨੂੰ ਖੋਲਦੀ, ਉਧਰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਉਹ ਪਸ਼ੂ ਵਾਲੀ ਕਰਤੂਤ ਤੇਰੇ ਅੰਦਰੋਂ ਮਰ ਜਾਏ, ਤੂੰ ਬੰਦੇ ਦੀ ਜਾਤ ਵਿੱਚ ਹੈ, ਬੰਦਾ ਬਣ, ਬੰਦੇ ਬੰਦਗੀ ਇਖਤਿਆਰ, ਤੇਰੇ ਅੰਦਰੋਂ ਪਸ਼ੂ ਪੁਣਾ ਮਰ ਜਾਵੇ। ਨਰੂ ਮਰੇ ਤੇਰੇ ਅੰਦਰੋਂ ਮਨੁੱਖਤਾ ਮਰਦੀ ਏ, ਤੂੰ ਕਿਸੇ ਕੰਮ ਦਾ ਨਹੀਂ। ਪਸ਼ੂ ਮਰੇ ਤੇਰੇ ਅੰਦਰੋਂ ਪਸ਼ੂ ਸੁਭਾਅ ਪਸ਼ੂ ਬਿਰਤੀ ਮਰਦੀ ਏ, ਤੇ ਤਾਂ ਤੂੰ ਕਿਸੇ ਕੰਮ ਦਾ ਹੈ, ਉਸ ਤਰ੍ਹਾਂ ਨਹੀਂ। ਮੈਨੂੰ ਇੱਕ ਅਦੀਬ ਦਾ ਬੋਲ ਚੇਤੇ ਵਿੱਚ ਆਉਂਦਾ ਹੈ, ਉਹ ਕਹਿੰਦਾ ਹੈ ਰੋਸ਼ਨੀ ਇਨਸਾਨ ਕੀ ਗੁੰਮ ਹੋ ਗਈ ਕਹਾਂ, ਸ਼ਾਇਦ ਆਦਮੀ ਕੇ ਹੈ ਮਗਰ ਆਦਮੀ ਕਹਾਂ। ਉਹ ਕਹਿੰਦਾ ਆਦਮੀ ਵਿੱਚੋਂ ਆਦਮੀਅਤ ਮਰੀ ਹੋਈ ਨਜ਼ਰ ਪੈ ਰਹੀ, ਇਨਸਾਨ ਵਿੱਚੋਂ ਇਨਸਾਨੀਅਤ ਮਰੀ ਨਜ਼ਰ ਪੈ ਰਹੀ, ਸ਼ਾਇਦ ਆਦਮੀ ਕੇ ਹੈ ਮਗਰ ਆਦਮੀ ਕਹਾਂ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨੇ ਕਰਤੂਤ ਪਸ਼ੂ ਕੀ, ਤੇਰਾ ਕਰਮ ਤੇਰੀ ਕਰਤੂਤ ਤੇਰਾ ਸੁਭਾਅ ਪਸ਼ੂ ਵਾਲਾ ਹੈ, ਮਾਨਸ ਜਾਤ ਜਾਤ ਤੇਰੀ ਮਨੁੱਖ ਵਾਲੀ ਹੈ, ਇਹਨੂੰ ਛੱਡੇਗਾ ਤੇ ਗੱਲ ਬਣੇਗੀ ਵਰਨਾ ਨਹੀਂ। ਪਸ਼ੂ ਪੁਣੇ ਨੂੰ ਪਸ਼ੂ ਸੁਭਾਅ ਨੂੰ ਪਸ਼ੂ ਬਿਰਤੀ ਨੂੰ ਅੰਦਰੋਂ ਮਾਰਨਾ ਹੈ ਧਰਮ ਦੇ ਰਾਹ ਦੇ ਉੱਤੇ ਤਾਂ ਚੱਲ ਪਾਓਗੇ ਵਰਨਾ ਨਹੀਂ। ਤੋ ਆਪਣੇ ਵਿਸ਼ੇ ਨਾਲ ਜੁੜੋ। ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਦੂਸਰੇ ਦਾ ਚੰਗਾ ਕਾਰੋਬਾਰ ਵੇਖ ਕੇ, ਭੋਜਨ ਮਕਾਨ ਕੱਪੜਾ ਕਾਰ ਅਡੰਬਰ ਵੇਖ ਕੇ ਆਪਣੇ ਮਨ ਨੂੰ ਨਾ ਤੇ ਈਰਸ਼ਾਲੂ ਬਣਾ ਤੇ ਨਾ ਆਪਣੇ ਮਨ ਨੂੰ ਤਰਸਾ ਕੇ ਮੇਰੇ ਕੋਲ ਨਹੀਂ ਹੈ। ਤੂੰ ਕਰਮ ਕਰਨਾ ਹੈ, ਕਰਮ ਕਰਨਾ ਤੇਰਾ ਫਰਜ਼ ਹੈ। ਤੇਰੇ ਕਰਮ ਨੂੰ ਵੇਖ ਕੇ ਨਿਰੰਕਾਰ ਤੇਰੀ ਝੋਲੀ ਦੇ ਅੰਦਰ ਦਾਨ ਕਦੋਂ ਬਖਸ਼ਦੇ ਨੇ, ਇਹ ਨਿਰੰਕਾਰ ਦੀ ਮਰਜ਼ੀ, ਅੱਜ ਬਖਸ਼ਣ ਕੱਲ ਬਖਸ਼ਣ। मैं एक उदाहरण कह के खिमा दा जाचक होवां। भोजन खाना साडे वस विच है, खाधे हुए भोजन दा खून साडे शरीर नूं किन्ना चाहिदा है? एक कतरा चाहिदा है, दो कतरे चाहिदे ने? उहदा भोजन दा खून बनाउणा इह साडे वस विच नहीं है। इहने कि अज मैं चार प्रसादे छक ले ने ते भोजन दा खून इन्ना बने, चार छको, दस छको, अठ छको, शरीर नूं जिन्ना खून चाहिदा है परमात्मा दे बने हुए सिस्टम दे मुताबिक उन्ना खून बन जांदा है, बाकी वेस्ट राहीं बाहर हो जांदा है, बाकी मल मूत्र दे राहीं बाहर चला जांदा है। भोजन खाना तुहाडे वस विच है, खून बनाउणा तुहाडे वस विच नहीं है। परमात्मा दे राह दे उत्ते चलना, चंगे कर्म करने, उहदा चिंतन करना, उहदा जाप करना, इह साडे वस विच है। ਉਹ ਤਰੁੱਟ ਕੇ ਉਹ ਰਸ ਕਦੋਂ ਬਣਾਉਂਦਾ ਹੈ, ਮਨ ਕਦੋਂ ਟਕਾਉਂਦਾ ਹੈ, ਇਹ ਉਹਦੀ ਖੇਡ ਉਹਦੇ ਵਸ ਵਿੱਚ ਹੈ। ਆਪਾਂ ਆਪਣਾ ਕਰਮ ਕਰਦੇ ਚਲੀਏ, ਉਹਦੀ ਗੱਲ ਉਹਦੇ ਉੱਤੇ ਰਹਿੰਦੀ ਹੈ। ਉਹ ਕਦੋਂ ਸਾਡੇ ਤੇ ਮਿਹਰਬਾਨ ਹੋਏਗਾ, ਕਦੋਂ ਮਨ ਦੌੜਦਾ ਹੋਇਆ ਟਿਕ ਜਾਏਗਾ, ਇਹ ਪਰਮਾਤਮਾ ਦੀ ਰਹਿਮਤ ਦੇ ਨਾਲ ਹੋਏਗਾ। ਤੋ ਭਗਤ ਫਰੀਦ ਸਾਹਿਬ ਜੀ ਦੇ ਇਹਨਾਂ ਸਲੋਕਾਂ ਨੂੰ ਆਧਾਰ ਬਣਾ ਕੇ ਜੋ ਮੈਂ ਆਪ ਸੰਗਤ ਦੇ ਸਨਮੁਖ ਬੇਨਤੀਆਂ ਕਰ ਰਿਹਾ ਸਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭ ਦੇ ਮਨਾਂ ਦੇ ਅੰਦਰ ਗੁਰਮਤ ਗਿਆਨ ਦੀ ਰੋਸ਼ਨੀ ਬਖਸ਼ਣ।
1: ਅੱਜ ਨਾ ਸੁੱਤੀ ਕੰਤ ਸਿਉ, ਅੰਗ ਮੁੜੇ ਮੁੜ ਜਾਏ, ਜਾਏ ਪੁੱਛੋਂ ਡੋਹਾਗਣੀ ਤੁਮ ਕਿਉਂ ਰਹਿਣ ਬਿਹਾਰ।

तन सुहागन नाओ सवरे पेय कंत की कंत अगम्य था नानक सो सुहागनी जो पावे बेपरवाह सोहरे पेय कंत की कंत अगम्य था नानक सो सोहगनी जो पावे बेपरवाह। वाहे गुरु जी का खालसा वाहे गुरु जी की फतेह। परम सत्कार योग मेहरवान सतगुरु तन तन श्री गुरु ग्रंथ साहिब पातशाह महाराज जी दी पाक पवित्र अते निकी गोता आनंद पा रहे सब माई भाई सतसंगी श्रोते जनो आप रोज रोज श्रवण करते आ रहे हो लड़ीवार कथा भगत फरीद साहब जी दी पवित्र बाणी विचों। अज जो श्लोक आप संगत दे सन्मुख पढ़ के सुनाए गए पहला श्लोक है अज न सुती कंत स्यो अंग मुड़े मुड़ जाए जाए पुछो डोहागनी तुम क्यों रहन बिहाए। पहला एक बेनती नु समझन दे यतन करो कि इस दुनिया दे अंदर औरत दा जामा ते भावे मर्द दा जामा है। जदों चर्चा परमात्मा दी चले उदों परमात्मा दे सामने आपां सारे नार दे रूप विच आ ते परमात्मा पति दे रूप विच है। इस जग में है पुरख एक है होर सगली नार सबाई। इत्थे जामे दा फर्क नहीं कि जामा औरत दा है जामा मर्द दा है। उपदेश ही कली औरत नूं है मर्द नूं उपदेश नहीं उपदेश सांझा है। गल परमात्मा दी चल रही है इस करके भगत फरीद साहब परमात्मा नूं कंत कहिंदे ने अपने आप नूं नार कहिंदे ने। वैसे भी तुहाडे ज्ञात लई मैं बेनती करदा चलां गुरबाणी नूं ध्यान दे के पढ़ो। गुरबाणी दे अंदर किधरे परमात्मा नूं मां किधरे पिता किधरे पुत्र किधरे भाई किधरे बंधु कह के बुलाया गया सत्कारिया गया। किधरे किधरे गुरबाणी दे अंदर परमात्मा नूं मालक ते स्वामी कहा गया गोपाल कहा गया। गुरबाणी दे अंदर परमात्मा दे संबंध विच कबीर साहब इस तरह भी कहिंदे ने कहे कबीर गुलाम घर का जी आए भावे मार। परमात्मा मैं तेरे दर दा गोला गुलाम हां और तेरी गिरफ्त विच हां हुण मर्जी तेरी है तू मैनू जिंदा रखे तां भला है तू मैनू मार देवे मेरा तावी कोई इतराज नहीं। उत्थे अपने आप नूं गोला ते परमात्मा नूं मालक मन रहे ने। सूफी संतां ने तकरीबन तकरीबन परमात्मा नूं महबूब जानिया है और अपने आप नूं महबूबा दी जगह दे उत्ते मन्निया है। तकरीबन सूफी संतां दा किरदार इस तरह दा है परमात्मा नूं महबूब मन्नदे ने अपने आप नूं महबूबा मन्नदे ने। तो जद परमात्मा महबूब है तो फिर लफज भी उस तरह दे वरतों विच लियाउणे पैणगे। भगत फरीद साहब जी ने लफज बयान किते अज न सुती कंत स्यों कंत मैंने परमात्मा कंत दा आखरी अर्थ वैसे हुंदा है पति ते साडा पति कौन है परमात्मा। अज मैं पति परमात्मा दा मलाप नहीं जानिया पति परमात्मा दे नेड़े नहीं हो सके। जीव स्त्री परमात्मा दे संबंध विच कह रही है अज मैं परमात्मा दी नेड़ता नूं मन करके नहीं पा सके। ते परमात्मा दे नेड़े तन ते हुंदा नहीं हुंदा ते मन परमात्मा दे मलाप दा आनंद मन नूं मिलना है। मन ही परमात्मा पति दी शेज दे उत्ते जाएगा तन दा जाना ही बड़ा मुश्किल है।
तन किवें लेके जाओगे, तन ने ते मर भी जाना है, मुक भी जाना है, तन बिरद भी हो जाता है, तन सड़ भी जाता है, तन भसम भी हो जाता है। जाना मन ने है परमात्मा दे दर दे उते। अच मेरा मन परमात्मा दे नाल नहीं जुड़ पाया, जोड़दा समय रोज रोज सुबह तो शाम तक परमात्मा दे नाल अल्लाह दे नाल अपने मन नूं, अज किसे कारण दे करके मेरा मन परमात्मा दे नाल नहीं जुड़िया। मैं परमात्मा दे नाल सौ नहीं सकिया। सौन दा मतलब है मिलना। अंग मुड़े मुड़े जाए मेरे सारे शरीर दे अंदर बेचैनी है, मन दे अंदर बेचैनी है। ते बेचैनी किथे बनदी है? मन दे अंदर। मिलाप दा रस किथे बनदा है? मन दे अंदर। मिलन वाला कौन है? मन। अज मेरे मन दे अंदर बेचैनी है। बेचैनी किस गल दी है? क्योंकि जो परमात्मा रोज रोज मिलदा सी, उनू मिलन करके कोई ना कोई नवा रस जीवन दे अंदर रोज बनदा सी, नवा रस रोज पैदा हुंदा सी। अज परमात्मा दा मिलाप भी नहीं हो सकिया, किसे कारण मैं परमात्मा नू आराध नहीं सकिया। अज वो रस भी नहीं बनिया, ते रस नहीं बनिया ते मन दे अंदर चिड़चिड़ापन ते क्रोध दा जन्म होया। ਤੁਹਾਡੇ ਵਿੱਚੋਂ ਜਿਹੜੇ ਕੁਝ ਪ੍ਰੇਮੀ ਰੋਜ ਅੰਮ੍ਰਿਤ ਵੇਲੇ ਜਾਗਣ ਵਾਲੇ ਨੇ, ਨਿਤਨੇਮ ਕਰਨ ਵਾਲੇ ਨੇ, ਜਾਂ ਕੁਝ ਸੱਜਣ ਅਭਿਆਸੀ ਨੇ, ਉਹਨਾਂ ਨੂੰ ਮੇਰੀ ਬੇਨਤੀ ਦੀ ਪਕੜ ਜ਼ਿਆਦਾ ਆਏਗੀ। ਕਿਸੇ ਮਜਬੂਰੀ ਦੇ ਕਾਰਨ ਕਿਸੇ ਦਿਨ ਅੰਮ੍ਰਿਤ ਵੇਲੇ ਨਾ ਜਾਗ ਸਕਣ, ਜਾਂ ਕਿਸੇ ਮਜਬੂਰੀ ਦੇ ਕਾਰਨ, ਕੰਮ ਕਾਰ ਦੇ ਕਾਰਨ, ਜਾਂ ਸਰੀਰ ਠੀਕ ਨਾ ਹੋਵੇ ਇਸ ਕਾਰਨ ਉਹ ਨਿਤਨੇਮ ਨਾ ਕਰ ਸਕਣ, ਜਾਂ ਕੋਈ ਥੋੜਾ ਸਮਾਂ ਬਹਿ ਕੇ ਪਰਮਾਤਮਾ ਦੇ ਨਾਲ ਸੁਰਤ ਨੂੰ ਨਾ ਜੋੜ ਸਕਣ। ਸਾਰਾ ਦਿਨ ਉਹਨਾਂ ਦਾ ਇਸ ਤਰ੍ਹਾਂ ਬੀਤਦਾ ਹੈ ਜਿਵੇਂ ਕੋਈ ਬੜੀ ਕੀਮਤੀ ਚੀਜ਼ ਜੇਬ ਦੇ ਅੰਦਰੋਂ ਨਿਕਲ ਕੇ ਤੇ ਗੁੰਮ ਹੋ ਗਈ ਹੈ। ਸਾਰਾ ਦਿਨ, ਸਾਰਾ ਦਿਨ ਉਹਨਾਂ ਦਾ ਚਿੜਚਿੜੇਪਣ ਦੇ ਅੰਦਰ, ਕਰੋਧ ਦੇ ਅੰਦਰ ਰਹਿੰਦਾ ਹੈ। ਸਾਰਾ ਦਿਨ ਬੇਚੈਨੀ ਵਿੱਚ ਬੀਤਦਾ ਹੈ। ਕਿਉਂ? ਕਿਉਂਕਿ ਜੋ ਰਸ ਰੋਜ਼ ਰੋਜ਼ ਮਿਲਦਾ ਸੀ ਉਹ ਰਸ ਅੱਜ ਨਹੀਂ ਮਿਲਿਆ। ਰੋਜ਼ ਅੰਮ੍ਰਿਤ ਵੇਲੇ ਜਾਗਦਾ ਸੀ, ਅੱਜ ਜਾਗਿਆ ਨਹੀਂ ਗਿਆ। ਰੋਜ਼ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਕਰਦਾ ਸੀ, ਅੱਜ ਕੀਤਾ ਨਹੀਂ ਗਿਆ। ਰੋਜ਼ ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਦਾ ਤਹੱਈਆ ਕਰਦਾ ਸੀ, ਅੱਜ ਨਹੀਂ ਜੋੜ ਸਕਿਆ। ਤੋ ਜੋ ਰੋਜ਼ ਰੋਜ਼ ਖੁਰਾਕ ਖਾਣ ਦੀ ਮਨ ਨੂੰ ਆਦਤ ਪੈ ਜਾਏ, ਉਹ ਕਿਸੇ ਦਿਨ ਖੁਰਾਕ ਨਾ ਮਿਲੇ ਤੇ ਮਨ ਫਿਰ ਰੋਏਗਾ, ਮਨ ਕਲਪੇਗਾ ਕਿ ਅੱਜ ਉਹ ਖੁਰਾਕ ਦਿੱਤੀ ਕਿਉਂ ਨਹੀਂ। ਅੱਜ ਉਹ ਭੋਜਨ ਜੋ ਰੋਜ਼ ਰੋਜ਼ ਮਿਲਦਾ ਸੀ, ਅੱਜ ਉਹ ਭੋਜਨ ਕਿੱਥੇ ਗਿਆ, ਕਿਉਂ ਨਹੀਂ ਮਿਲਿਆ? ਮਨ ਇਸ ਤਰ੍ਹਾਂ ਬੇਚੈਨ ਹੋ ਜਾਂਦਾ ਹੈ। ਔਰ ਇਸ ਮੇਰੀ ਬੇਨਤੀ ਦੀ ਸਮਝ ਸਾਰਿਆਂ ਨੂੰ ਤੇ ਨਹੀਂ ਪਏਗੀ। ਆਪ ਜਿਤਨੇ ਹੋ ਉਹਨਾਂ ਨੂੰ ਸਮਝ ਪਏਗੀ ਜਿਨ੍ਹਾਂ ਨੇ ਰੋਜ਼ ਰੋਜ਼ ਮਨ ਨੂੰ ਨਾਮ ਦਾ ਰਸ ਦੇਣ ਦਾ ਆਦੀ ਬਣਾ ਲਿਆ ਹੈ, ਜਿਨ੍ਹਾਂ ਨੇ ਰੋਜ਼ ਰੋਜ਼ ਮਨ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਰਸ ਦੇਣ ਦੀ ਆਦਤ ਪਾ ਲਈ ਹੈ, ਉਹਨਾਂ ਨੂੰ ਮੇਰੀ ਬੇਨਤੀ ਦੀ ਸਮਝ ਜ਼ਿਆਦਾ ਆਏਗੀ। ਵੈਸੇ ਵੀ ਜੀਵਨ ਜਿਹੜਾ ਸਾਡਾ ਚੱਲਦਾ ਹੈ, ਉਹ ਚੱਲਦਾ ਹੀ ਰਸ ਦਾ ਬੱਝਾ ਹੋਇਆ ਹੈ। ਇਹ ਜਿਹੜਾ ਸ਼ਬਦ ਹੈ, ਸ਼ਬਦ ਦੇ ਅੰਦਰ ਰਸ ਦਾ ਹੀ ਜ਼ਿਕਰ ਹੈ ਕਿ ਅੱਜ ਕੰਤ ਮਿਲਿਆ ਨਹੀਂ ਤੇ ਰਸ ਨਹੀਂ ਮਿਲਿਆ ਤੇ ਮੇਰੇ ਅੰਗ ਟੁੱਟ ਰਹੇ ਨੇ, ਮਨ ਮੇਰਾ ਬੇਚੈਨ ਹੈ, ਮਨ ਵਿੱਚ ਚਿੜਚਿੜਾਪਨ ਹੈ। ਤੇ ਮੈਂ ਉਹਨਾਂ ਦੁਹਾਗਣਾਂ ਨੂੰ ਪੁੱਛਦਾ ਜਿਨ੍ਹਾਂ ਨੇ ਕਦੀ ਕੰਤ ਦੇ ਨਾਲ ਬਹਿਣ ਦੀ ਜਾਚ ਸਿੱਖੀ ਨਹੀਂ, ਕੰਤ ਦੇ ਮਿਲਾਪ ਦਾ ਰਸ ਪਾਇਆ ਹੀ ਨਹੀਂ, ਕਿ ਤੁਹਾਡੀ ਜੀਵਨ ਰੂਪੀ ਰਾਤ ਕਿਸ ਤਰ੍ਹਾਂ ਬੀਤਦੀ? ਤੁਮ ਕਿਉਂ ਰਹਿਣ ਬਿਹਾਏ ਰਹਿਣ ਮੈਨੇ ਰਾਤ, ਤੇ ਗੁਰਬਾਣੀ ਨੂੰ ਧਿਆਨ ਦੇ ਕੇ ਪੜੋ, ਜੀਵਨ ਸਾਰਾ ਹੀ ਇੱਕ ਰਾਤ ਹੈ। ਹਜ਼ੂਰ ਦਾ ਫਰਮਾਨ, ਏਕ ਰਹਿਣ ਕੇ ਪਾਹੁਣ ਤੁਮ ਆਏ ਪਾਹੁਣ ਮੈਨੇ ਪਰਾਉਣੇ। ਕਹਿਣ ਲੱਗੇ ਇੱਕ ਰਾਤ ਦਾ ਪ੍ਰਾਹੁਣਾ ਬਣ ਕੇ ਆਇਆ ਹੈ, ਬਹੁ ਜੁਗ ਆਸ ਬੰਦਾ ਹੈ, ਤੇ ਲੰਮੀਆਂ ਜੁਗਾਂ ਜੁਗਾਂਤਰਾਂ ਦੀਆਂ ਆਸਾਂ ਲਾ ਕੇ ਬਹਿ ਗਿਆ ਹੈ, ਆਇਆ ਹੈ ਕੇਵਲ ਇੱਕ ਰਾਤ ਵਾਸਤੇ। ਏਕ ਰਹਿਣ ਕੇ ਪਾਹੁਣ ਤੁਮ ਆਏ। ਤੋ ਅਰਜ਼ ਮੈਂ ਕਰ ਰਿਹਾ ਸਾਂ, ਸਾਡਾ ਜੀਵਨ ਚੱਲਦਾ ਹੈ ਰਸ ਦੇ ਆਸਰੇ, ਔਰ ਉਹ ਰਸ ਸਾਨੂੰ ਮਿਲਦਾ ਹੈ ਮਾਂ ਕੋਲੋਂ, ਰਸ ਮਿਲਦਾ ਹੈ ਪਿਤਾ ਦੇ ਪਾਸੋਂ, ਰਸ ਮਿਲ ਜਾਂਦਾ ਹੈ ਅੱਗੇ ਚੱਲ ਕੇ ਪਤਨੀ ਕੋਲੋਂ, ਪਤੀ ਕੋਲੋਂ, ਧੀਆਂ ਕੋਲੋਂ, ਪੁੱਤਰਾਂ ਕੋਲੋਂ, ਕੁਝ ਰਸ ਸਾਨੂੰ ਕੱਪੜੇ ਕੋਲੋਂ, ਕੁਝ ਰਸ ਸਾਨੂੰ ਭੋਜਨ ਪਾਸੋਂ, ਤੇ ਕੁਝ ਰਸ ਸਾਨੂੰ ਬਾਕੀ ਦੇ ਸਮੂਹ ਪਦਾਰਥਾਂ ਕੋਲੋਂ। ਪਦਾਰਥਾਂ ਕੋਲੋਂ, ਪਰਿਵਾਰ ਕੋਲੋਂ ਮਨੁੱਖੀ ਜੀਵਨ ਦੇ ਅੰਦਰ ਰਸ ਬਣਦਾ ਹੈ ਤੇ ਰੋਜ਼ ਬਣਦਾ ਹੈ।
ਹੁਣ ਜਿਸ ਮਨੁੱਖ ਦੇ ਜੀਵਨ ਦੇ ਅੰਦਰ ਮਾਂ ਵੀ ਨਾ ਰਹਿ, ਪਿਤਾ ਵੀ ਨਾ ਰਹਿ, ਪਤਨੀ ਵੀ ਨਾ ਰਹਿ, ਪਤੀ ਵੀ ਨਾ ਰਹਿ, ਧੀਆਂ ਪੁੱਤਰ ਵੀ ਕਿਨਾਰਾ ਕਰ ਜਾਣ ਤੇ ਪਦਾਰਥਾਂ ਵੱਲੋਂ ਵੀ ਬਿਲਕੁਲ ਨਗਨ ਹੋ ਜਾਏ, ਮੁਫਲਸ ਹੋ ਜਾਏ, ਅਤਿ ਗਰੀਬ ਬਣ ਜਾਏ, ਪਦਾਰਥ ਵੀ ਨਾ ਰਹਿਣ, ਧਨ ਦੌਲਤ ਵੀ ਨਾ ਰਹਿ, ਸਰੀਰ ਦੀ ਤੰਦਰੁਸਤੀ ਵੀ ਨਾ ਰਹਿ, ਇਸ ਤਰ੍ਹਾਂ ਦੇ ਮਨੁੱਖ ਦਾ ਜੀਵਨ ਬੇਰਸਾ ਹੁੰਦਾ ਹੈ, ਬੇਰਸਾ, ਕਿਉਂਕਿ ਜੀਵਨ ਚੱਲਣਾ ਹੈ ਕਿਸੇ ਰਸ ਦੇ ਆਸਰੇ ਤੇ। ਰਸ ਮਿਲਦਾ ਹੈ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚੋਂ, ਰਸ ਮਿਲਦਾ ਹੈ ਸਾਨੂੰ ਪਰਿਵਾਰ ਵਿੱਚੋਂ, ਰਸ ਮਿਲਦਾ ਹੈ ਪਦਾਰਥ ਵਿੱਚੋਂ। ਹੁਣ ਪਰਿਵਾਰ ਵੀ ਕਿਨਾਰਾ ਕਰਕੇ ਚਲਾ ਗਿਆ, ਪਦਾਰਥ ਵੀ ਕੋਲ ਨਹੀਂ ਰਹਿ ਤੇ ਸਰੀਰ ਦੀ ਤੰਦਰੁਸਤੀ ਵੀ ਨਹੀਂ ਰਹੀ, ਤੋ ਕਹਿਣਾ ਪਏਗਾ ਨਾ ਜੀਵਨ ਬੇਰਸ ਹੈ। ਇਸ ਤਰ੍ਹਾਂ ਦਾ ਮਨੁੱਖ ਹਾਰ ਕੇ ਕਦੀ ਕਦੀ ਇੱਕ ਫੈਸਲਾ ਲੈ ਲੈਂਦਾ ਹੈ ਕਿ ਜਦ ਮੇਰੇ ਕੋਲ ਹੁਣ ਰਸ ਹੀ ਨਹੀਂ ਤਾਂ ਹੁਣ ਮੈਂ ਜੀਵਨ ਨੂੰ ਰੱਖ ਕੇ ਕਰਨਾ ਵੀ ਕੀ ਹੈ, ਜੀਵਨ ਦੀ ਲੀਲਾ ਨੂੰ ਖਤਮ ਕਰ ਦਈ ਹੈ। ਤੋ ਇਸ ਤਰ੍ਹਾਂ ਦਾ ਮਨੁੱਖ ਫੈਸਲਾ ਲੈਂਦਾ ਹੈ ਕਿ ਅਬ ਤੋ ਘਬਰਾ ਕੇ ਕਹਿਤੇ ਹੈ ਕਿ ਮਰ ਜਾਏਂਗੇ ਹਮ, ਮਰਕਰ ਬਿਨਾ ਚੈਨ ਆਇਆ ਤੋ ਕਿਧਰ ਜਾਏਂਗੇ ਹਮ। ਉਹ ਕਹਿੰਦਾ ਹੈ ਕਿ ਹੁਣ ਆਪਣੇ ਆਪ ਦੀ ਹੱਤਿਆ ਕਰ ਲਈ ਹੈ, ਆਤਮ ਹਤਿਆਰਾ ਬਣ ਜਾਣਾ ਚਾਹੀਦਾ ਹੈ, ਆਪਣੇ ਜੀਵਨ ਦੀ ਲੀਲਾ ਆਪਣੇ ਹੱਥਾਂ ਦੇ ਨਾਲ ਸਮਾਪਤ ਕਰ ਲੈਣੀ ਯੋਗ ਹੈ। ਪੁੱਛੀਏ ਕਿਉਂ? ਉਹ ਕਹਿੰਦਾ ਜਦ ਜੀਵਨ ਦੇ ਅੰਦਰ ਰਸ ਹੀ ਨਹੀਂ ਤੋ ਜੀਵਨ ਰੱਖ ਕੇ ਕਰਨਾ ਵੀ ਕੀ ਹੈ, ਮਾਂ ਵੀ ਨਹੀਂ ਹੈ, ਪਤਨੀ ਵੀ ਨਹੀਂ ਹੈ, ਭੈਣ ਵੀ ਨਹੀਂ ਹੈ, ਭਾਈ ਵੀ ਨਹੀਂ ਹੈ, ਤੰਦਰੁਸਤੀ ਵੀ ਨਹੀਂ ਹੈ, ਤੇ ਫਿਰ ਉਸ ਤੋਂ ਬਾਅਦ ਪਦਾਰਥ ਵੀ ਨਹੀਂ ਹੈ, ਕੁਝ ਵੀ ਤੇ ਕੋਲ ਨਹੀਂ। ਤੋ ਜਦ ਕੁਛ ਵੀ ਪਾਸ ਨਹੀਂ ਤੋ ਹੁਣ ਜੀਵਨ ਨੂੰ ਵੀ ਪਾਸ ਰੱਖ ਕੇ ਕੀ ਕਰਨਾ ਹੈ, ਇਹਨੂੰ ਖਤਮ ਕਰ ਲਈਏ ਤਾਂ ਕਿ ਦੁੱਖਾਂ ਤੋਂ ਛੁਟਕਾਰਾ ਹੋ ਜਾਏ। ਪਰ ਬੜਾ ਵੱਡਾ ਇੱਕ ਭਰਮ ਹੈ, ਅਗਰ ਆਤਮ ਹੱਤਿਆ ਕਰਨ ਦੇ ਨਾਲ ਜਾਂ ਮਰ ਜਾਣ ਦੇ ਨਾਲ ਦੁੱਖਾਂ ਤੋਂ ਛੁਟਕਾਰਾ ਹੁੰਦਾ ਤਾਂ ਫਿਰ ਜੋ ਜਨਮ ਲੈਂਦਿਆਂ ਸਾਰ ਕੁਝ ਬੱਚੇ ਅਪਾਹੀ ਜਨਮ ਲੈਂਦੇ ਨੇ, ਲੂਲੇ ਲੰਗੜੇ ਜਨਮ ਲੈਂਦੇ ਨੇ, ਨੇਤਰਹੀਣ ਜਨਮ ਲੈਂਦੇ ਨੇ, ਕਮਲੇ ਜਨਮ ਲੈਂਦੇ ਨੇ, ਫਿਰ ਇਹ ਜਨਮ ਕਿਉਂ ਲੈ ਰਹੇ ਨੇ? ਆਖਰ ਕਿਸੇ ਨਾ ਕਿਸੇ ਕਰਮ ਦਾ ਫਲ ਹੀ ਤੇ ਇਹਨਾਂ ਨੂੰ ਮਿਲ ਰਿਹਾ, ਕਿਸੇ ਕਰਮ ਦੇ ਫਲ ਕਾਰਨ ਹੀ ਤੇ ਲੂਲੇ ਲੰਗੜੇ ਅਪਾਹਿਜ ਨੇਤਰਹੀਨ ਜਾਂ ਬਾਂਵਰੇ ਜਨਮ ਲੈਂਦੇ ਨੇ। ਮਰਨ ਤੋਂ ਬਾਅਦ ਦੁੱਖਾਂ ਦਾ ਛੁਟਕਾਰਾ ਨਹੀਂ ਹੈ, ਦੁੱਖਾਂ ਦਾ ਛੁਟਕਾਰਾ ਕਰਨ ਵਾਸਤੇ ਸਾਨੂੰ ਮਿਲਿਆ ਹੈ ਜੀਵਨ। ਜੋ ਮਰਦੇ ਦਮ ਤੱਕ ਦੁਖੀ ਰਿਹਾ, ਦੁੱਖ ਦੇ ਵਿੱਚ ਜੀਵਨ ਚਲਾਉਂਦਾ ਰਿਹਾ, ਮਰਨ ਤੋਂ ਬਾਅਦ ਇਕਦਮ ਦੁੱਖ ਕਿਵੇਂ ਮੁੱਕੇਗਾ? ਅਗਰ ਮਰਨ ਤੋਂ ਬਾਅਦ ਦੁੱਖ ਮੁੱਕ ਜਾਂਦਾ ਹੈ ਫਿਰ ਤੇ ਕਿਸੇ ਪਾਠ ਪੂਜਾ ਕਥਾ ਕੀਰਤਨ ਭਜਨ ਬੰਦਗੀ ਦੀ ਲੋੜ ਵੀ ਕੀ ਹੈ? ਕਿਉਂਕਿ ਮਰਨਾ ਵੀ ਸਾਰਿਆਂ ਨੇ ਤੇ ਦੁੱਖ ਵੀ ਸਾਰਿਆਂ ਦਾ ਗਲੋਂ ਲੈ ਜਾਣਾ ਹੈ, ਮੁੱਕ ਜਾਣਾ, ਫਿਰ ਲੋੜ ਕੀ ਹੈ ਤਮਾਮ ਚੰਗੇ ਕਰਮ ਕਰਨ ਦੀ, ਪਾਠ ਪੂਜਾ ਭਗਤੀ ਦੇ ਰਾਹ ਤੇ ਚੱਲਣ ਦੀ ਫਿਰ ਕੀ ਲੋੜ ਹੈ? ਤੋ ਖੈਰ ਮੈਂ ਅਰਜ ਕਰ ਰਿਹਾ ਸਾਂ, ਮਨੁੱਖ ਦਾ ਜੀਵਨ ਚੱਲ ਰਿਹਾ ਹੈ ਕਿਸੇ ਨਾ ਕਿਸੇ ਰਸ ਦਾ ਬੱਝਾ ਹੋਇਆ। ਹੁਣ ਦੂਸਰੀ ਬੇਨਤੀ, ਰਸ ਭਾਵੇਂ ਸੰਸਾਰੀ ਹੋਵੇ ਤੇ ਰਸ ਭਾਵੇਂ ਨਿਰੰਕਾਰੀ ਹੋਵੇ, ਬੜੇ ਧਿਆਨ ਨਾਲ ਮੇਰੀ ਇਸ ਬੇਨਤੀ ਨੂੰ ਸਮਝਣ ਦੀ ਕਿਰਪਾ ਕਰ ਲਿਓ। ਬੇਸ਼ੱਕ ਰਸ ਦੁਨਿਆਵੀ ਹੈ ਤੇ ਬੇਸ਼ੱਕ ਰਸ ਧਰਮ ਦੀ ਦੁਨੀਆਂ ਦੇ ਉੱਤੇ ਚੱਲਦਿਆਂ ਚੱਲਦਿਆਂ ਮਿਲਿਆ ਹੈ। ਰਸ ਰੱਬੀ ਹੈ ਜਾਂ ਰਸ ਸੰਸਾਰੀ ਹੈ, ਆਮ ਦੁਨੀਆਂ ਵਿੱਚੋਂ ਮਿਲਿਆ। ਰਸ ਦੀ ਸਮਝ ਉਹਨੂੰ ਹੀ ਹੁੰਦੀ ਹੈ ਜਿਹਨੇ ਰਸ ਨੂੰ ਜਾਣਿਆ, ਜਿਹਨੇ ਰਸ ਨੂੰ ਚੱਖਿਆ। ਜਿਹਨੇ ਰਸ ਨੂੰ ਚੱਖਿਆ ਨਹੀਂ ਉਹਨੂੰ ਰਸ ਦੀ ਸਮਝ ਪਏਗੀ ਵੀ ਕੀ? ਆਪ ਗੁਰਦੁਆਰੇ ਆਏ ਹੋ, ਗੁਰਦੁਆਰੇ ਦੇ ਅੰਦਰ ਚੰਗੇ ਚੰਗੇ ਖਾਣ ਵਾਸਤੇ ਪਦਾਰਥ ਬਣ ਗਏ, ਲੱਡੂ ਮਠਿਆਈ ਜਲੇਬ ਬਣ ਗਏ, ਪਕੌੜੇ ਬਣ ਗਏ, ਦਾਲ ਸਬਜ਼ੀ ਬਣ ਗਈ, ਪ੍ਰਸ਼ਾਦਾ ਪੂਰੀਆਂ ਬਣ ਗਏ, ਬੜਾ ਕੁਝ ਬਣਿਆ। ਤੁਸੀਂ ਇਹ ਪ੍ਰਸ਼ਾਦਾ ਛਕਿਆ, ਤੁਹਾਨੂੰ ਸਮਝ ਪਈ ਕਿ ਪ੍ਰਸ਼ਾਦਾ ਸਵਾਦ ਸੀ ਜਾਂ ਨਹੀਂ ਸਵਾਦ ਸੀ? ਪ੍ਰਸ਼ਾਦੇ ਦਾ ਆਨੰਦ ਬੜਾ ਲਿਆ। ਤੁਸੀਂ ਹੁਣ ਘਰ ਦੇ ਅੰਦਰ ਜਾ ਕੇ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਲੰਗਰ ਵਿੱਚੋਂ ਮਿਲੇ ਹੋਏ ਰਸ ਦੇ ਬਾਰੇ ਸਮਝਾਉਣਾ ਚਾਹੋ ਕਿ ਅੱਜ ਦਾ ਲੰਗਰ ਬੜਾ ਰਸ ਵਾਲਾ ਸੀ, ਬੜਾ ਸਵਾਦ ਵਾਲਾ ਸੀ, ਤੋ ਕੀ ਇਹ ਦੋ ਲਫ਼ਜ਼ ਪਰਿਵਾਰ ਦੇ ਸਾਹਮਣੇ ਬੋਲਣ ਕਰਕੇ ਪਰਿਵਾਰ ਨੂੰ ਲੰਗਰ ਦਾ ਰਸ ਮਿਲ ਜਾਏਗਾ, ਜਾਂ ਲਫ਼ਜ਼ਾਂ ਦੇ ਵਿੱਚ ਲੰਗਰ ਦਾ ਰਸ ਪਰੋਸ ਕੇ ਪਰਿਵਾਰ ਤੱਕ ਪਹੁੰਚਾਇਆ ਜਾ ਸਕਦਾ ਹੈ ਇਹਨਾਂ ਲਫ਼ਜ਼ਾਂ ਦੇ ਅੰਦਰ? ਚਲੋ ਮੈਂ ਇੱਕ ਹੋਰ ਬੇਨਤੀ ਕਰਾਂ, ਖਾਧਾ ਤੁਸੀਂ ਹੈ, ਰਸ ਨੂੰ ਤੁਸੀਂ ਜਾਣਦੇ ਹੋ, ਜਿਹਨੇ ਸੁਣਿਆ ਉਹਨੂੰ ਰਸ ਦੇ ਬਾਰੇ ਸਮਝ ਨਹੀਂ ਪਈ। ਹਾਂ, ਉਹ ਸੁਣ ਕੇ ਗੁਰਦੁਆਰੇ ਆ ਜਾਏ, ਲੰਗਰ ਛਕ ਲੈ ਤੇ ਉਹਨੂੰ ਸਮਝ ਪੈ ਸਕਦੀ, ਇਕੱਲਾ ਸੁਣਨ ਦੇ ਨਾਲ ਨਹੀਂ।
रब नूं जिन्ने जानिया रब दे नाल जुड़न दा रस उन्नू ही मिलिया है, उन्ने चखिया है, उन्ने जानिया है। हां ये ठीक है कि जिन्हां ने रस नूं चखिया है वह सानू सुना रहे ने कि रब जी दे नाल मिलन दा रस इस तरह का आउंदा है। उन्हां कोलों सुन के असी रबी रस नूं पाउण दा यतन प्रयत्न कर लईए ते असी भी जान लवांगे रस इस तरह का आउंदा है। सुन के कहानी खत्म कर दईए रस नहीं मिलेगा। सुनन तो बाद रस मिलदा हुंदा ते दुनिया सारी सुन रही है, हजारां दी गिनती दे अंदर श्रोते ने, पर जीवन बेरस ही नजर आ रहा है, रस भरपूर नजर नहीं आ रहा। घरां दे अंदर बेरसी, अपने मन दे अंदर बेरसी, परिवारां दे अंदर बेरसी। एक घर दे सी समेल दी चार दवारी दे अंदर रह के भी कोई आनंद मगन नजर नहीं आउंदा, बेरसा जीवन बतीत कर रहे ने सब लोग। विरलिया विरलिया नूं छड के कारण कारण है कि परमात्मा दा रस जाने। खैर होर मैं बेनती कर रहा सां, भगतां दे जीवन दे अंदर एक इस तरह दा मूड आउंदा है, भगतां दे जीवन दे अंदर एक इस तरह दा मूड आया जिस मूड दे उते आके भगत खामोश हो गए, एवें कह लो बिल्कुल चुप धारण कर गए। ते साडी दुनिया दा दस्तूर ए है कि दो जने आपस दे अंदर बोलदे होण, उत्तर प्रश्न करदे होण, सवाल जवाब करदे होण, दोवां विचों एक बोली जाए दूजा चुप कर जाए ते साडी दुनिया दा मनना है जिहड़ा चुप कर गया इहनूं कासे दा पता नहीं होना, जवाब देण जोगा मटीरियल नहीं होना, ते या इहनूं कुछ ज्ञान नहीं जो खामोश है जो जवाब नहीं दे रहा। आम दुनिया ही सोचदी अगर इह सच्चा हुंदा ते अगों बोलदा ना, जवाब देंदा ना। भगतां दे जीवन दे अंदर एक इस तरह दा मूड आया जिथे जाके भगत बिलकुल हार गए। मैं लफज ना वर्तन योग वर्त रहा, भगत हार गए दुनियादारी दे तौर दे उते, भगत चुप कर गए। है ते भगत जेतू पर दुनिया दे सामने उन्हां नूं चुप करन ते मजबूर होना पिया। सारा बनारस एक सुर दे अंदर प्रश्न करदा है कि कबीर साहब, रविदास साहब, जे तुसी रब जी दे नाल अपने मन नूं जोड़ के रस नूं पा चुके हो, तुसी कह भी रहे हो कि परमात्मा है, परमात्मा दा रस है और वो रस असी जानिया भी है, पर साडा प्रश्न है जे तुसी रस नूं जानिया ते फिर बयान करो रस हुंदा किवें दा। ते कल दे सलोक विच आपने सुनिया सी किवें बयान करिए, की कहिए कि वह रस शहद वर्गा है, रस मिश्री वर्गा है, रस गुड़ वर्गा है, रस दुध वर्गा है, किस वर्गा रस है? परमात्मा दे रस दी ते कोई उदाहरण नहीं, वो अपनी उदाहरण आप है। भगत कबीर साहब जी दे उते प्रश्न होया कि बोलो रस पाया है ते दसो, बोल के दसो रस किस तरह का है। ते हुण भगत जी उन्हां लोकां दे सामने चुप हो जांदे ने। अखीरी लोकां वल्लों बोशार करके प्रश्न आ रहे ने, तड़ा तड़ प्रश्न आ रहे ने, ते कबीर साहब अखीरी बोले ने, कहन लगे कहो कबीर गुंगे गुड़ खाया, पूछे ते क्या कहिए। कहन लगे सजनों अगर एक गुंगे मनुख नूं आप मठियाई खाण वास्ते दियो, चंगा स्वादला भोजन खाण वास्ते पेश करो, ते भोजन खवान तो बाद उहदे उत्ते प्रश्न करो भी बोल के दस इहदा रस किस तरह दा है। हुण उस भोजन दा रस गुंगे नूं आया ते है, ते आया भी जरूर, इहदे विच कोई शक नहीं, क्योंकि गुंगे दे चेहरे दे उत्ते जिहड़े खुशी दे चिन्ह प्रगट होए, उहनां चिन्हां तों समझ आ रही है, निशानियां तों समझ आ रही है इहनूं भोजन दा रस मिलिया है। पर जे आप चाहो कि गुंगा मनुख जुबान दे नाल बोल के बयान करे कि रस किस तरह दा हुंदा है, ते गुंगे दे बस विच नहीं है। रब जी दे राह दे उत्ते चलदिआं चलदिआं जद कोई रब्बी रस दे नाल भरदा है ते सच जाणिआ जे उहदे पास उस रस नूं पेश करन लग्गिआं लफ़ज़ रहिंदे नहीं है। अगर वह रस लफ़ज़ां विच पेश हो जांदा है ते फिर उहने रस नूं पाया ही नहीं है। मैं उदाहरण दित्ती सी लफ़ज़ां दे अंदर ते खाधे हुए भोजन दा रस परोस के तुसीं दूजे दे सामने पेश करना चाहो नहीं हुंदा। आप किधरे दूर दराडे सैर सपाटा करन वास्ते चले जांदे हो, पिकनिक ते चले जांदे हो, कोई चंगी थां वेखदे हो, रमणीक जगह वेखदे हो, समुंदर दा किनारा है, सवेर दा समा है, घा दे उत्ते त्रेल पई नजर आ रही है,
ਲਹਿਰਾਂ ਬਣਦੀਆਂ ਮਿਟਦੀਆਂ ਨਜ਼ਰ ਆ ਰਹੀਆਂ ਨੇ। ਸੂਰਜ ਦੀਆਂ ਕਿਰਨਾਂ ਸੁਨਹਿਰੀ ਰੰਗ ਦੀਆਂ ਬੜਾ ਮਨਮੋਹਣਾ ਜਿਹਾ ਦ੍ਰਿਸ਼ ਪੈਦਾ ਕਰ ਰਹੀਆਂ ਨੇ। ਇਹ ਸਾਰਾ ਰਸ ਘੁੰਮਣ ਫਿਰਨ ਦਾ ਸੂਬਾ ਦਾ ਨਜ਼ਾਰਾ ਤੁਹਾਨੂੰ ਮਿਲਿਆ, ਉਹ ਨਜ਼ਾਰਾ ਲਫ਼ਜ਼ਾਂ ਦੇ ਰਾਹੀਂ ਪਰੋਸ ਕੇ ਆਪ ਆਪਣੇ ਕਿਸੇ ਸੱਜਣ ਮਿੱਤਰ ਦੇ ਸਾਹਮਣੇ ਬਿਆਨ ਕਰਨਾ ਚਾਹੋ ਤਾਂ ਕਿ ਸੱਜਣ ਨੂੰ ਲਫ਼ਜ਼ਾਂ ਦੇ ਰਾਹੀਂ ਉਹ ਨਜ਼ਾਰਾ ਦਿਸ ਜਾਏ। ਜੋ ਰਸ ਤੁਸੀਂ ਪਾਇਆ ਉਹ ਰਸ ਤੁਹਾਡੇ ਸੁਣਨ ਵਾਲੇ ਸ਼ਰੋਤੇ ਨੂੰ ਆ ਜਾਏਗਾ, ਨਹੀਂ ਮਿਲੇਗਾ। ਆਮ ਦੁਨਿਆਵੀ ਚੀਜ਼ਾਂ ਦਾ ਰਸ ਲਫ਼ਜ਼ਾਂ ਦੇ ਰਾਹੀਂ ਪਰੋਸਿਆ ਨਹੀਂ ਜਾਂਦਾ, ਪਰਮਾਤਮਾ ਦਾ ਰਸ ਤੇ ਬਿਲਕੁਲ ਹੀ ਨਹੀਂ ਪਰੋਸਿਆ ਜਾਂਦਾ। ਪਰਮਾਤਮਾ ਜਾਣਨ ਦਾ ਵਿਸ਼ਾ ਹੈ। ਪਰਮਾਤਮਾ ਨੂੰ ਜਿਹਨੇ ਥੋੜਾ ਬਹੁਤ ਜਾਣਿਆ ਹੈ ਉਹਨੇ ਰਸ ਨੂੰ ਮੰਨਿਆ ਹੈ, ਜਿਹਨੇ ਨਹੀਂ ਜਾਣਿਆ ਉਹਦੇ ਅੰਦਰ ਇਹ ਪ੍ਰਸ਼ਨ ਹੀ ਪੈਦਾ ਹੁੰਦਾ ਰਹਿੰਦਾ ਹੈ, ਪਰਮਾਤਮਾ ਵੀ ਨਹੀਂ, ਪਰਮਾਤਮਾ ਦਾ ਰਸ ਵੀ ਨਹੀਂ। ਇਹ ਕਹਾਵਤਾਂ ਨੇ, ਇਹ ਗੱਲਾਂ ਨੇ, ਪਰਮਾਤਮਾ ਗ੍ਰੰਥਾਂ ਦੇ ਸਲੋਕਾਂ ਵਿੱਚ ਬੰਦੇ, ਪਰਮਾਤਮਾ ਨਾਮੀ ਕੋਈ ਚੀਜ਼ ਨਹੀਂ ਹੈ। ਉਹਦੇ ਅੰਦਰ ਇਸ ਤਰ੍ਹਾਂ ਦੇ ਬਲਬਲੇ ਚੱਲਦੇ ਨੇ, ਇਸ ਤਰ੍ਹਾਂ ਦੇ ਉੱਤਰ ਪ੍ਰਸ਼ਨ ਉਦੇੜ ਗੁਣ ਉਹਦੇ ਅੰਦਰ ਚੱਲਦੇ ਹੈ। ਤੋ ਮੈਂ ਅਰਜ਼ ਕਰ ਰਿਹਾ ਸਨ, ਲਫ਼ਜ਼ਾਂ ਦੇ ਭਾਂਡੇ ਵਿੱਚ ਪਰਮਾਤਮਾ ਦੇ ਰਸ ਨੂੰ ਪਰੋਸ ਕੇ ਕਿਸੇ ਦੇ ਸਾਹਮਣੇ ਪੇਸ਼ ਕਰਨਾ ਬੜਾ ਮੁਸ਼ਕਲ ਹੈ। ਅਗਰ ਪਰਮਾਤਮਾ ਹੀ ਇੱਕ ਲਫ਼ਜ਼ਾਂ ਦੇ ਬਰਤਨ ਵਿੱਚ ਪਰੋਸਿਆ ਜਾਂਦਾ ਹੈ ਤੇ ਫਿਰ ਪਰਮਾਤਮਾ ਸਾਡੇ ਭਾਂਡੇ ਤੋਂ ਵੱਡਾ ਨਹੀਂ ਹੈ, ਸਾਡੇ ਬਰਤਨ ਤੋਂ ਵੱਡਾ ਨਹੀਂ ਹੈ। ਜੋ ਚੀਜ਼ ਮੇਰੇ ਭਾਂਡੇ ਵਿੱਚ ਆ ਗਈ ਉਹ ਭਾਂਡੇ ਤੋਂ ਵੱਡੀ ਨਹੀਂ ਹੈ, ਜੋ ਚੀਜ਼ ਮੇਰੀ ਖੋਪੜੀ ਵਿੱਚ ਆ ਗਈ ਮੇਰੀ ਖੋਪੜੀ ਤੋਂ ਵੱਡੀ ਨਹੀਂ ਹੈ, ਜੋ ਮੇਰੇ ਲਫ਼ਜ਼ਾਂ ਦੇ ਬੋਲਣ ਵਿੱਚ ਆ ਗਿਆ ਉਹ ਮੇਰੇ ਲਫ਼ਜ਼ਾਂ ਤੋਂ ਵੱਡਾ ਕਿਸ ਤਰ੍ਹਾਂ ਹੋਇਆ, ਜੋ ਮੇਰੇ ਸਮਝਣ ਵਿੱਚ ਆ ਗਿਆ ਮੇਰੀ ਸਮਝ ਤੋਂ ਵੱਡਾ ਉਹ ਕਿਸ ਤਰ੍ਹਾਂ ਹੋਇਆ, ਜੋ ਮੇਰੇ ਬੋਲਣ ਵਿੱਚ ਆ ਗਿਆ ਮੇਰੇ ਬੋਲਾਂ ਤੋਂ ਵੱਡਾ ਉਹ ਕਿਸ ਤਰ੍ਹਾਂ ਹੋਇਆ। ਪਰਮਾਤਮਾ ਬੇਅੰਤ ਹੈ, ਨਾ ਉਹ ਖੋਪੜੀ ਦੇ ਪਿਆਲੇ ਵਿੱਚ ਆਉਂਦਾ ਹੈ ਮੁਕੰਮਲ ਤੌਰ ਤੇ ਸਮਝ ਵਿੱਚ ਆਉਂਦਾ ਹੈ, ਤੇ ਨਾ ਉਹਦੇ ਮਿਲਾਪ ਦਾ ਰਸ ਹੀ ਲਫ਼ਜ਼ਾਂ ਦੇ ਭਾਂਡੇ ਵਿੱਚ ਪਰੋਸਿਆ ਜਾਂਦਾ ਹੈ। ਉਹਦਾ ਰਸ ਵੀ ਬਰਤਨ ਵਿੱਚ ਆਉਂਦਾ ਨਹੀਂ ਹੈ, ਸਮਾਉਂਦਾ ਨਹੀਂ ਹੈ, ਪਰਮਾਤਮਾ ਬੇਅੰਤ ਹੀ ਰਹਿ ਜਾਂਦਾ ਹੈ। ਅਸੀਂ ਉਹਨੂੰ ਭਾਂਡੇ ਦੇ ਅੰਦਰ ਪਰੋਸਣ ਦਾ ਯਤਨ ਕਰਦੇ ਹਾਂ ਪਰ ਵੇਖਦੇ ਹਾਂ ਕਿ ਬਹੁਤ ਸਾਰਾ ਬਰਤਨ ਤੋਂ ਬਾਹਰ ਹੀ ਪਿਆ ਹੈ, ਬੇਅੰਤ ਪਿਆ ਹੈ, ਥਾਹ ਪਿਆ ਹੈ। ਗੁੰਗੇ ਮਨੁੱਖ ਦੇ ਕੋਲ ਜ਼ੁਬਾਨ ਤੇ ਹੁੰਦੀ ਹੈ ਪਰ ਗੁੰਗੇ ਮਨੁੱਖ ਦੀ ਜ਼ੁਬਾਨ ਦੇ ਕੋਲ ਇਹ ਸਮਰੱਥਾ ਨਹੀਂ ਹੁੰਦੀ ਕਿ ਉਹ ਲਫ਼ਜ਼ਾਂ ਦੇ ਉਦੇੜ ਗੁਣ ਕਰ ਸਕੇ, ਲਫ਼ਜ਼ਾਂ ਨੂੰ ਜਨਮ ਦੇ ਸਕੇ ਔਰ ਲਫ਼ਜ਼ਾਂ ਦੇ ਰਾਹੀਂ ਕਿਸੇ ਨੂੰ ਕੁਝ ਸਮਝਾ ਸਕੇ। ਪਰਮਾਤਮਾ ਦੇ ਰਾਹ ਦੇ ਉੱਤੇ ਚੱਲਦਾ ਚੱਲਦਾ ਮਨੁੱਖ ਇੱਕ ਅਵਸਥਾ ਦੇ ਅੰਦਰ ਪਹੁੰਚ ਕੇ ਗੁੰਗੇ ਵਾਲੀ ਹਾਲਾਤ ਵਿੱਚ ਹੋ ਜਾਂਦਾ ਹੈ। ਲੋਕ ਪੁੱਛਦੇ ਨੇ ਰੱਬ ਦੇ ਮਿਲਾਪ ਦਾ ਰਸ, ਤੇ ਉਹਦੇ ਕੋਲ ਪਰੋਸਣ ਦਾ ਕੋਈ ਜ਼ਰੀਆ ਨਹੀਂ ਹੁੰਦਾ, ਕਿਵੇਂ ਪੇਸ਼ ਕਰੇ ਕਿ ਰਸ ਇਸ ਤਰ੍ਹਾਂ ਦਾ ਹੈ, ਲੋਕ ਕਹਿ ਦਿੰਦੇ ਨੇ ਪਾਗਲ ਹੈ। ਇਸ ਤਰ੍ਹਾਂ ਹੀ ਕਬੀਰ ਸਾਹਿਬ ਦੇ ਨਾਲ ਹੋਇਆ ਹੈ, ਲੋਕਾਂ ਨੇ ਪੁੱਛਿਆ ਹੈ ਕਿ ਬਿਆਨ ਕਰ ਰਸ ਕਿਸ ਤਰ੍ਹਾਂ ਦਾ ਹੈ, ਤੇ ਕਬੀਰ ਸਾਹਿਬ ਕਹਿੰਦੇ ਨੇ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਤੇ ਲੋਕਾਂ ਨੇ ਤਾੜੀ ਮਾਰ ਦਿੱਤੀ, ਝੂਠ ਬੋਲਦਾ ਹੈ, ਪਾਗਲ ਹੈ। ਲੋਕ ਕਹੇ ਕਬੀਰ ਬਹੁਰਾਨਾ, ਸਾਰਿਆਂ ਲੋਕਾਂ ਨੇ ਇੱਕ ਸੁਰ ਹੋ ਕੇ ਕਹਿ ਦਿੱਤਾ ਹੈ ਕਬੀਰ ਬਹੁਰਾ ਹੈ, ਕਬੀਰ ਪਾਗਲ ਹੈ, ਕਬੀਰ ਬਹੁਰਾਨਾ। ਪਰ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਕਾ ਮਰਮ ਰਾਮ ਪਹਿਚਾਨਾ, ਕਬੀਰ ਦੇ ਅਸਲੀ ਭੇਦ ਨੂੰ ਤੇ ਉਹਦਾ ਰਾਮ ਜਾਣਦਾ ਹੈ, ਪਰਮਾਤਮਾ ਜਾਣਦਾ ਹੈ। ਇਹ ਲੋਕ ਕੀ ਜਾਣਨ ਕਿ ਮੈਨੂੰ ਰਸ ਮਿਲਿਆ ਹੈ ਤੇ ਕਿਸ ਤਰ੍ਹਾਂ ਦਾ ਮਿਲਿਆ। ਗੁਰਬਾਣੀ ਦੇ ਅੰਦਰ ਇੱਕ ਹੋਰ ਵੀ ਬਚਨ ਆਉਂਦਾ ਹੈ, ਜੇ ਹਉ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਏ। ਜੇ ਮੈਂ ਜਾਣ ਵੀ ਜਾਵਾਂ ਪਰਮਾਤਮਾ ਤੂੰ ਇਸ ਤਰ੍ਹਾਂ ਦਾ ਹੈ ਤੇ ਆਖਿਆ ਨਹੀਂ ਜਾਂਦਾ। ਜੇ ਹਉ ਜਾਣਾ ਆਖਾਂ ਨਾਹੀਂ ਕਹਿਣਾ ਕਥਨ ਨਾ ਜਾਏ, ਤੂੰ ਮੇਰੇ ਕਹਿਣ ਦੇ ਅੰਦਰ ਮੇਰੇ ਕਥਨ ਦੇ ਅੰਦਰ ਆਉਂਦਾ ਹੀ ਕਦੋਂ ਹੈ। ਜੇ ਮੈਂ ਜਾਣ ਵੀ ਲੈਣਾ ਕਿ ਪਰਮਾਤਮਾ ਤੂੰ ਇਸ ਤਰ੍ਹਾਂ ਦਾ ਹੈ, ਮੇਰੇ ਕਹਿਣ ਕਥਨ ਦੇ ਅੰਦਰ ਆਉਂਦਾ ਹੀ ਕਦੋਂ ਹੈ। ਅੱਜ ਦਾ ਇਹ ਸਲੋਕ ਭਗਤ ਫਰੀਦ ਸਾਹਿਬ ਜੀ ਨੇ ਜੋ ਬਖਸ਼ਿਆ ਕਿ ਅੱਜ ਨਾ ਸੁੱਤੀ ਕੰਤ ਸਿਉਂ ਅੰਗ ਮੁੜੇ ਮੁੜ ਜਾਏ। ਅੱਜ ਮੈਂ ਪਰਮਾਤਮਾ ਦੇ ਨਾਲ ਆਪਣੀ ਆਤਮਾ ਨੂੰ ਮਿਲਾ ਨਹੀਂ ਸਕਿਆ, ਅੱਜ ਮੈਂ ਮਨ ਨੂੰ ਰੱਬ ਜੀ ਦੇ ਨੇੜੇ ਕਰ ਨਹੀਂ ਸਕਿਆ। ਮੈਨੂੰ ਜੋ ਰਸ ਰੋਜ਼ ਰੋਜ਼ ਕੰਤ ਪਰਮਾਤਮਾ ਦੇ ਨਾਲ ਮਿਲਣ ਤੋਂ ਬਾਅਦ ਮਿਲਦਾ ਸੀ, ਸੁਰਤ ਨੂੰ ਸ਼ਬਦ ਦੇ ਨਾਲ ਜੋੜਨ ਤੋਂ ਬਾਅਦ ਮਿਲਦਾ ਸੀ, ਅੱਜ ਉਹ ਰਸ ਨਹੀਂ ਮਿਲਿਆ। ਭਗਤ ਫਰੀਦ ਸਾਹਿਬ ਜੀ ਦੇ ਸਲੋਕ ਦਾ ਸੈਂਟਰਲ ਆਈਡੀਆ ਕੇਂਦਰੀ ਭਾਵ ਇਸ ਤਰ੍ਹਾਂ ਹੈ। ਇੱਕ ਹੋਰ ਵੀ ਬੇਨਤੀ ਕਰਦਾ ਚੱਲਾਂ, ਕਦੋਂ ਮਹਾਨ ਰਸ ਮਿਲਦਾ ਹੈ
ਜਦੋਂ ਛੋਟੇ ਰਸ ਵਲੀਨ ਹੋ ਜਾਂਦੇ ਨੇ ਚਲੇ ਜਾਂਦੇ ਨੇ, ਜਾਂ ਫਿਰ ਇਸ ਤਰ੍ਹਾਂ ਕਹਿ ਲਓ ਕਿ ਛੋਟੇ ਰਸ ਮਿਲਦਿਆਂ ਵੱਡਾ ਰਸ ਮਿਲਦਿਆਂ ਛੋਟੇ ਰਸ ਆਪਣੇ ਆਪ ਚਲੇ ਜਾਂਦੇ ਨੇ। ਬਾਲਪਣ ਦੇ ਅੰਦਰ ਹਰ ਬੱਚਾ ਖਿਡੌਣਿਆਂ ਦੇ ਨਾਲ ਖੇਡਦਾ ਹੈ, ਗੁੱਡੀਆਂ ਪਟੋਲਿਆਂ ਦੇ ਨਾਲ ਖੇਡਿਆ ਜਾਂਦਾ ਹੈ, ਪਰ ਜਦ ਉਹ ਬਾਲਪਣ ਦੀ ਉਮਰ ਨੂੰ ਛੱਡ ਕੇ ਜਵਾਨੀ ਦੀਆਂ ਦਲਹੀਜ਼ਾਂ ਦੇ ਉੱਤੇ ਆਣ ਕੇ ਖੜਾ ਹੁੰਦਾ ਹੈ, ਤਾਂ ਕੀ ਉਦੋਂ ਵੀ ਉਹਨੂੰ ਖਿਡੌਣਿਆਂ ਦੀ ਲੋੜ ਪੈਂਦੀ? ਸਿਆਣਪ ਵਧਣ ਦੇ ਨਾਲ, ਉਮਰ ਦਾ ਤਕਾਜ਼ਾ ਵਧਣ ਦੇ ਨਾਲ ਖਿਡੌਣੇ ਆਪਣੇ ਆਪ ਛੁੱਟ ਜਾਂਦੇ ਨੇ, ਉਹਨਾਂ ਨੂੰ ਛੱਡਣ ਦੀ ਲੋੜ ਨਹੀਂ ਪੈਂਦੀ। ਅਧਿਆਤਮਿਕ ਦੁਨੀਆਂ ਦੇ ਅੰਦਰ, ਧਰਮ ਦੇ ਰਾਹ ਦੇ ਅੰਦਰ ਜਿਵੇਂ ਜਿਵੇਂ ਕੋਈ ਵੱਡਾ ਤੇ ਉਚੇਰਾ ਰਸ ਮਿਲਦਾ ਹੈ, ਦੁਨਿਆਵੀ ਰਸ ਆਪਣੇ ਆਪ ਛੁੱਟਣੇ ਸ਼ੁਰੂ ਹੋ ਜਾਂਦੇ ਨੇ, ਮਦਮ ਪੈਣੇ ਸ਼ੁਰੂ ਹੋ ਜਾਂਦੇ ਨੇ। ਅਗਰ ਕੋਈ ਕਾਮੀ ਹੈ, ਕਰੋਧੀ ਹੈ, ਨਿੰਦਕ ਹੈ, ਲੋਭੀ ਹੈ, ਤਰ੍ਹਾਂ ਤਰ੍ਹਾਂ ਦੇ ਬੁਰਾਈ ਦੇ ਰਸ ਦੇ ਨਾਲ ਭਰਿਆ ਹੈ, ਤੇ ਉਹ ਇਹ ਗੱਲ ਕਹਿੰਦਾ ਕਿ ਮੈਂ ਰੱਬੀ ਰਸ ਨੂੰ ਵੀ ਪਾ ਲਿਆ ਹੈ, ਬਿਲਕੁਲ ਕੋਰਾ ਝੂਠ ਬਿਆਨ ਕਰ ਰਿਹਾ ਹੈ। ਜਾਂ ਤੇ ਰੱਬੀ ਰਸ ਹੈ ਤੇ ਜਾਂ ਫਿਰ ਇਹ ਬੁਰਾਈਆਂ ਦਾ ਰਸ। ਜਿੱਥੇ ਰੱਬੀ ਰਸ ਆ ਜਾਂਦਾ ਹੈ ਉੱਥੇ ਬੁਰਾਈਆਂ ਦੇ ਰਸ ਨੂੰ ਰਹਿਣ ਵਾਸਤੇ ਜਗ੍ਹਾ ਮਿਲਦੀ ਕਦੋਂ ਹੈ? ਇਹ ਤੇ ਆਪਣੇ ਆਪ ਚਲੇ ਜਾਂਦੇ ਨੇ। ਇਸ ਤਰ੍ਹਾਂ ਬੇਨਤੀ ਕਰਾਂ ਕਿ ਜੇ ਸਮਝ ਹੋਵੇ, ਜੋ ਮੇਰੇ ਹੱਥ ਦੇ ਅੰਦਰ ਚੀਜ਼ ਫੜੀ ਏ ਇਹ ਕੌਡੀਆਂ ਨੇ, ਇਹ ਵੀ ਸਮਝ ਹੋਵੇ ਜੋ ਮੇਰੇ ਸਾਹਮਣੇ ਚਮਕ ਦੇ ਰਿਹਾ ਹੈ ਇਹ ਕੋਹੀ ਨੂਰ ਹੀਰਾ ਹੈ। ਕੋਹੀ ਨੂਰ ਹੀਰਾ ਹੱਥ ਦੇ ਅੰਦਰ ਆਉਂਦਿਆਂ ਕੌਡੀਆਂ ਨੂੰ ਛੱਡਦਿਆਂ ਦੇਰ ਨਹੀਂ ਲੱਗਦੀ, ਆਪਣੇ ਆਪ ਉਹ ਛੁੱਟ ਜਾਂਦੀਆਂ ਨੇ। ਵੱਡੀ ਚੀਜ਼ ਦੇ ਮਿਲਦਿਆਂ ਛੋਟੀ ਚੀਜ਼ ਆਪਣੇ ਆਪ ਛੁੱਟ ਜਾਂਦੀ ਹੈ, ਉਹਨੂੰ ਛੱਡਣ ਦੀ ਲੋੜ ਨਹੀਂ ਪੈਂਦੀ। ਪਰ ਇਹ ਸਮਝ ਹੋਵੇ ਕਿ ਇਹ ਵੱਡੀ ਏ ਤੇ ਇਹ ਛੋਟੀ ਏ, ਇੰਨੀ ਪਰਖ ਜ਼ਰੂਰ ਹੋਵੇ, ਇੰਨੀ ਸਮਝ ਜ਼ਰੂਰ ਹੋਵੇ। ਵੱਡੀ ਲਗਜ਼ਰੀ ਕਾਰ ਦੇ ਮਿਲਦਿਆਂ ਛੋਟੀ ਕਾਰ ਆਪਣੇ ਆਪ ਚਲੀ ਜਾਂਦੀ ਹੈ, ਸੀਸ ਮਹਿਲ ਦੇ ਮਿਲਦਿਆਂ ਹੀ ਛੋਟਾ ਘਰ ਆਪਣੇ ਆਪ ਚਲਾ ਜਾਂਦਾ ਹੈ, ਚੰਗਾ ਕੱਪੜਾ ਮਿਲਦਿਆਂ ਹੀ ਖੱਦਰ ਆਪਣੇ ਆਪ ਚਲਾ ਜਾਂਦਾ ਹੈ, ਚੰਗਾ ਭੋਜਨ ਮਿਲਦਿਆਂ ਹੀ ਸਾਦਾ ਭੋਜਨ ਜਵਾਰ ਬਾਜਰਾ ਆਪਣੇ ਆਪ ਚਲਾ ਜਾਂਦਾ ਹੈ। ਪਰ ਸਮਝ ਹੋਵੇ ਕਿ ਇਹਨਾਂ ਦੋਵਾਂ ਵਿੱਚੋਂ ਚੰਗਾ ਕਿਹੜਾ ਹੈ, ਇਹਨਾਂ ਦੋਵਾਂ ਵਿੱਚੋਂ ਮਿਆਰ ਨੀਵਾਂ ਕਿਹਦਾ ਹੈ, ਹੌਲਾ ਕਿਹੜਾ ਹੈ। ਮਹਾਨ ਦੇ ਮਿਲਦਿਆਂ ਹੀ ਛੋਟਾ ਆਪਣੇ ਆਪ ਵਲੀਨ ਹੋ ਜਾਂਦਾ ਹੈ, ਚਲਾ ਜਾਂਦਾ ਹੈ। ਅਗਰ ਸਾਡੇ ਮਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਨਿੰਦਾ, ਚੁਗਲੀ ਦਾ ਰਸ ਹੈ ਤੇ ਪੂਰੀ ਤਰ੍ਹਾਂ ਭਰਿਆ ਹੈ, ਤੇ ਖਿਮਾ ਚਾਹਾਂਗਾ ਫਿਰ ਰੱਬੀ ਰਸ ਨੂੰ ਅਜੇ ਨਹੀਂ ਪਾਇਆ। ਜਿਸ ਦਿਨ ਰੱਬੀ ਰਸ ਦੀਆਂ ਬੂੰਦਾਂ ਮਿਲਣਗੀਆਂ ਇਹ ਆਪਣੇ ਆਪ ਹੀ ਜਾਣੇ ਸ਼ੁਰੂ ਹੋ ਜਾਣਗੇ, ਛੁੱਟਣੇ ਸ਼ੁਰੂ ਹੋ ਜਾਣਗੇ। ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਕਿ ਤੁਸੀਂ ਚਲੇ ਜਾਓ, ਛੱਡਣ ਦੀ ਲੋੜ ਨਹੀਂ, ਆਪਣੇ ਆਪ ਛੁੱਟ ਜਾਣਗੇ। ਪਰ ਸ਼ਰਤ ਇਹ ਹੈ ਕਿ ਇਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਦੂਸਰਾ ਆਉਣਾ ਚਾਹੀਦਾ ਹੈ, ਔਰ ਆਉਣਾ ਚਾਹੀਦਾ ਹੈ, ਮਹਾਨ ਆਉਣਾ ਚਾਹੀਦਾ ਹੈ, ਵੱਡਾ, ਤਾਂ ਇਹ ਰਾਹ ਛੁੱਟਣਗੇ। ਗਰੀਬ ਨਵਾਜ ਦੀ ਬਾਣੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਪਾਤਸ਼ਾਹ ਕਹਿੰਦੇ ਨੇ, ਰਸ ਸੋਇਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸ਼ੇਜਾ ਮੰਦਰ, ਰਸ ਮੀਠਾ ਰਸ ਮਾਸ। ਕਹਿਣ ਲੱਗੇ ਰਸ ਸੋਇਨਾ, ਤੂੰ ਤੇ ਸੋਨੇ ਨੂੰ ਆਪਣੇ ਸਰੀਰ ਦੇ ਉੱਤੇ ਪਾ ਕੇ ਇਥੋਂ ਵੀ ਰਸ ਲੈ ਰਹੇ, ਕੜਾ ਪਾਇਆ ਮੋਟਾ ਲੋਕਾਂ ਨੂੰ ਵਿਖਾ ਰਹੇ, ਕਾਂਟੇ ਪਾਏ ਨੇ ਮੋਟੇ ਲੋਕਾਂ ਨੂੰ ਵਿਖਾ ਰਹੇ, ਸ਼ਿੰਗਾਰ ਤਕਰੀਬਨ ਲੋਕਾਂ ਨੂੰ ਵਿਖਾਉਣ ਵਾਸਤੇ ਰਹਿ ਗਿਆ। ਖਿਮਾ ਚਾਹਾਂਗਾ, ਸ਼ਿੰਗਾਰ ਲੋਕਾਂ ਦੀ ਨੁਮਾਇਸ਼ ਵਾਸਤੇ ਰਹਿ ਗਿਆ। ਸ਼ਿੰਗਾਰ ਹੁੰਦਾ ਸੀ ਕੇਵਲ ਪਤੀ ਦੀ ਖੁਸ਼ੀ ਵਾਸਤੇ, ਪਰ ਅੱਜ ਲੋਕਾਂ ਦੀ ਨੁਮਾਇਸ਼ ਵਾਸਤੇ, ਪਤੀ ਦੀ ਖੁਸ਼ੀ ਵਾਸਤੇ ਨਹੀਂ। ਖਿਮਾ ਚਾਹਾਂਗਾ, ਬੋਲ ਮੇਰੇ ਕੁਝ ਇਸ ਤਰ੍ਹਾਂ ਦੇ ਨੇ, ਜੋ ਤੂੰ ਸੋਨਾ ਆਪਣੇ ਤਨ ਦੇ ਉੱਤੇ ਗਹਿਣਿਆਂ ਦੇ ਰੂਪ ਵਿੱਚ ਹੰਡਾ ਕੇ ਰਸ ਲੈ ਰਿਹਾ, ਸੋਨੇ ਵਿੱਚੋਂ ਤੈਨੂੰ ਰਸ ਮਿਲ ਰਿਹਾ, ਅਰੂਪਾ ਚਾਂਦੀ ਵਿੱਚੋਂ ਰਸ ਮਿਲ ਰਿਹਾ, ਕਾਮਨ ਮੈਨੇ ਔਰਤ ਵਿੱਚੋਂ ਰਸ ਮਿਲ ਰਿਹਾ, ਰਸ ਰੂਪਾ ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਤੂੰ ਤੇ ਇਥੋਂ ਵੀ ਰਸ ਲੈ ਰਿਹਾ ਕਿ ਥੋੜਾ ਜਿਹਾ ਪਰਫਿਊਮ ਮਹਿੰਗਾ ਲੈ ਕੇ ਆਪਣੇ ਤਨ ਦੇ ਕੱਪੜਿਆਂ ਦੇ ਉੱਤੇ ਲਾ ਲਿਆ ਤੇ ਇਹਦੇ ਅੰਦਰ ਹੀ ਫੁੱਲੀ ਜਾ ਰਿਹਾ, ਅਹੰਕਾਰ ਕਰੀ ਜਾ ਰਿਹਾ। ਪਰਮਲ ਕੀ ਵਾਸ ਕਿਹਨੂੰ ਕਹਿੰਦੇ ਨੇ? ਸੁਗੰਧੀ ਨੂੰ, ਚੰਦਨ ਦੀ ਮਹਿਕ ਨੂੰ। ਅਗਰ ਤੂੰ ਮਹਿਕ ਦਾ ਛੁੜਕਾਅ ਕਰ ਲਿਆ, ਤੂੰ ਇੰਨੇ ਦੇ ਅੰਦਰ ਹੀ ਆਪਣੇ ਆਪ ਨੂੰ ਵੱਡਾ ਸਮਝ ਰਿਹਾ, ਦੂਜੇ ਨੂੰ ਛੋਟਾ ਸਮਝੀ ਜਾ ਰਿਹਾ। ਰਸ ਪਰਮਲ ਕੀ ਵਾਸ, ਰਸ ਘੋੜੇ, ਕਾਰਾਂ ਚੰਗੀਆਂ ਤੇਰੇ ਕੋਲ ਨੇ, ਘੋੜੇ ਚੰਗੇ ਤੇਰੇ ਕੋਲ ਨੇ, ਰਸ ਸ਼ੇਜਾ ਮੰਦਰ ਘਰ ਵੀ ਚੰਗਾ ਤੇਰੇ ਕੋਲ ਹੈ, ਤੇ ਘਰ ਦੇ ਅੰਦਰ ਸ਼ੇਜ ਵੀ ਮਖਮਲੀ ਤੇਰੇ ਕੋਲ ਹੈ। ਆਖਿਆ ਰਸ ਘੋੜੇ ਰਸ ਸ਼ੇਜਾ ਮੰਦਰ ਰਸ ਮੀਠਾ ਰਸ ਮਾਸ,
ਇਹ ਸਾਰੇ ਰਸ ਤੇਰੇ ਕੋਲ ਨੇ। ਇੱਥੇ ਰਸ ਸਰੀਰ ਕੇ ਕਹਿ ਘੱਟ ਨਾਮ ਨਿਵਾਸ, ਦਸ ਪਰਮਾਤਮਾ ਦੇ ਨਾਮ ਦਾ ਰਸ ਤੇਰੇ ਅੰਦਰ ਨਿਵਾਸ ਕਰੇ ਕਿੱਥੇ, ਟਿਕੇ ਕਿੱਥੇ? ਜਿੱਥੇ ਟਿਕਣਾ ਸੀ ਉਹ ਜਗ੍ਹਾ ਤੂੰ ਖਾਲੀ ਕੀਤੀ ਨਹੀਂ। ਭਰੇ ਹੋਏ ਬਰਤਨ ਦੇ ਅੰਦਰ ਕਿਸੇ ਨੂੰ ਕਹੀਏ ਹੋਰ ਪਦਾਰਥ ਪਾ, ਹੋਰ ਭਰ, ਕਿਵੇਂ ਭਰੇਗਾ? ਤੁਹਾਡੀ ਥਾਲੀ ਭੋਜਨ ਦੇ ਨਾਲ ਪਹਿਲਾਂ ਹੀ ਭਰੀ ਪਈ ਏ, ਉਪਰੋਂ ਹੋਰ ਕੌਕੇ ਦੇ ਵਿੱਚ ਪਾਈ ਆ, ਕਿੱਥੇ ਅਗਲਾ ਪਾਵੇਗਾ? ਅਗਰ ਪਾਏਗਾ ਤੇ ਬਾਹਰ ਡੁੱਲੇਗਾ, ਅੰਦਰ ਸਮਾਉਣ ਦੀ ਤੇ ਜਗ੍ਹਾ ਹੈ ਨੀ, ਅੰਦਰ ਟਿਕਣ ਦੀ ਤੇ ਜਗ੍ਹਾ ਹੈ ਨੀ। ਇੰਨੇ ਰਸ ਤੇਰੇ ਅੰਦਰ ਨੇ, ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ, ਪਹਿਲਾਂ ਆਪਣੇ ਅੰਦਰੋਂ ਥੋੜਾ ਜਿਹਾ ਇਹਨਾਂ ਰਸਾਂ ਨੂੰ ਵਲੀਨ ਕਰ, ਇਧਰੋਂ ਨਾਲ ਨਾਲ ਰੱਬੀ ਰਸ ਨੂੰ ਲਿਆਉਣ ਦਾ ਯਤਨ ਕਰ। ਇੱਕ ਦਿਨ ਆਏਗਾ ਇਹ ਸਾਰੇ ਰਸ ਚਲੇ ਜਾਣਗੇ, ਪਰਮਾਤਮਾ ਦਾ ਰਸ ਤੇਰੇ ਅੰਦਰ ਟਿਕ ਜਾਏਗਾ। ਦੂਸਰੀ ਬੇਨਤੀ ਮੈਂ ਇੱਕ ਸੰਗਤ ਦੇ ਸਾਹਮਣੇ ਹੋਰ ਕਰਦਾ ਚੱਲਾਂ। ਲੰਗਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਸਵਾਦਿਸ਼ਟ ਭੋਜਨ ਬਣੇ ਹੁੰਦੇ ਨੇ, ਲੱਡੂ, ਜਲੇ, ਮਠਿਆਈਆਂ। ਮਿੱਠੇ ਦੀ ਗੱਲ ਮੈਂ ਕਰਨੀ, ਉਚੇਚੀ ਮਿੱਠੇ ਦੀ। ਆਪ ਆਪਣਾ ਪਾਤਰ ਲੈ ਕੇ ਹੱਥਾਂ ਦੇ ਅੰਦਰ ਥਾਲ ਲੈ ਕੇ ਅੱਗੇ ਅੱਗੇ ਵੱਧਦੇ ਤੁਰੇ ਜਾਂਦੇ ਹੋ। ਲੰਗਰ ਵਰਤਾਉਣ ਵਾਲਾ, ਲੰਗਰ ਪਾਉਣ ਵਾਲਾ ਤੁਹਾਡੇ ਪਾਤਰ ਦੇ ਅੰਦਰ, ਤੁਹਾਡੇ ਬਰਤਨ ਵਿੱਚ ਭੋਜਨ ਪਾਈ ਜਾ ਰਿਹਾ। ਜਿਹੜੀ ਚੀਜ਼ ਖਾਣ ਵਾਸਤੇ ਤੁਹਾਡਾ ਮਨ ਤੇ ਲਲਚਾ ਰਿਹਾ, ਪਰ ਨਾਲ ਇਹ ਵੀ ਆਵਾਜ਼ ਆ ਰਹੀ ਹੈ ਕਿ ਇਹ ਪਦਾਰਥ ਖਾਣ ਦੇ ਨਾਲ ਤੇਰੀ ਸ਼ੂਗਰ ਵੱਧ ਜਾਏਗੀ, ਤੇਰੇ ਤਨ ਦਾ ਰੋਗ ਵੱਧ ਜਾਏਗਾ। ਬੇਸ਼ੱਕ ਮਨ ਚਾਹੁੰਦਾ ਹੈ ਕਿ ਇਹ ਚੀਜ਼ ਮੈਂ ਖਾ ਲਵਾਂ, ਪਰ ਆਪਣੀ ਬਿਮਾਰੀ ਵੱਲ ਧਿਆਨ ਕਰਕੇ ਤੁਸੀਂ ਉਹ ਚੀਜ਼ ਲੈਣ ਤੋਂ ਗੁਰੇਜ਼ ਕਰ ਦਿੰਦੇ ਹੋ, ਪਰਹੇਜ਼ ਕਰ ਦਿੰਦੇ ਹੋ। ਜਲੇ ਪਏ ਨੇ, ਵਰਤਾਉਣ ਵਾਲਾ ਤੁਹਾਨੂੰ ਦੇਣਾ ਚਾਹੁੰਦਾ ਹੈ, ਤੁਹਾਡੇ ਮਨ ਦੀ ਆਵਾਜ਼ ਵੀ ਹੈ ਕਿ ਖਾ ਲੈਣੇ ਚਾਹੀਦੇ ਨੇ, ਪਰ ਜਿਵੇਂ ਧਿਆਨ ਆਉਂਦਾ ਹੈ ਬਿਮਾਰੀ ਵੱਧ ਜਾਏਗੀ, ਸ਼ੂਗਰ ਵੱਧ ਜਾਏਗੀ, ਤੁਸੀਂ ਥਾਲ ਪਿੱਛੇ ਕਰ ਲੈਂਦੇ ਹੋ, ਨਹੀਂ ਲੈਂਦੇ। ਜੋ ਰਸ ਤੁਹਾਡੇ ਸਰੀਰ ਨੂੰ ਮਾਫਕ ਨਹੀਂ, ਉਹ ਤੁਸੀਂ ਲੈਣ ਤੋਂ ਗੁਰੇਜ਼ ਕਰ ਦਿੰਦੇ ਹੋ, ਨਹੀਂ ਲੈਂਦੇ। ਬਸ ਇਹੀ ਦਸਤੂਰ ਮਨ ਦੀ ਦੁਨੀਆਂ ਵਿੱਚ, ਇੰਨਾ ਹੀ ਧਿਆਨ ਮਨ ਦੀ ਦੁਨੀਆਂ ਵਿੱਚ ਰੱਖਣਾ ਹੈ ਕਿ ਜੋ ਰਸ ਤੁਹਾਡੇ ਮਨ ਨੂੰ ਚੰਚਲ ਬਣਾਉਂਦਾ ਹੈ, ਮਨ ਨੂੰ ਮੈਲਾ ਕਰਦਾ ਹੈ, ਉਹਨੂੰ ਲੈਣਾ ਛੱਡ ਦਿਓ। ਬਸ ਇੰਨਾ ਹੀ ਧਿਆਨ ਰੱਖਣਾ ਹੈ। ਅਗਰ ਚੁਗਲੀ ਕੰਨਾਂ ਦੇ ਰਾਹੀਂ ਕੋਈ ਤੁਹਾਡੇ ਅੰਦਰ ਪਾ ਰਿਹਾ ਹੈ, ਤਾਂ ਲੈਣੀ ਬੰਦ ਕਰ ਦਿਓ, ਮਨ ਇਹਦੇ ਨਾਲ ਚੰਚਲ ਹੋਏਗਾ, ਮੈਲਾ ਹੋਏਗਾ। ਅਗਰ ਨਿੰਦਾ ਤੁਹਾਡੇ ਕੋਲ ਕੋਈ ਬਹਿ ਕੇ ਕਰ ਰਿਹਾ ਹੈ, ਤੇ ਤੁਹਾਨੂੰ ਇਹ ਸਮਝ ਹੋਵੇ ਕਿ ਨਿੰਦਾ ਦੇ ਨਾਲ ਮਨ ਮੈਲਾ ਹੁੰਦਾ ਹੈ, ਆਪ ਨਿੰਦਾ ਕਰਨੀ ਤੇ ਨਿੰਦਾ ਸੁਣਨੀ ਛੱਡ ਦਿਓਗੇ, ਤੇ ਜੇ ਸਮਝ ਨਹੀਂ ਤੇ ਫਿਰ ਖਾਈ ਜਾਓਗੇ। ਕਦੀ ਕਦੀ ਲੰਗਰ ਦੇ ਅੰਦਰ ਪਾਗਲ ਮਨੁੱਖ ਵੀ ਆ ਜਾਂਦੇ ਨੇ, ਕਦੀ ਕਦੀ, ਤੇ ਪਾਗਲ ਮਨੁੱਖ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਕੀ ਖਾਣ ਦੇ ਨਾਲ ਮੇਰਾ ਰੋਗ ਵੱਧ ਜਾਣਾ ਹੈ, ਕੀ ਖਾਣ ਦੇ ਨਾਲ ਰੋਗ ਘਟਣਾ ਹੈ। ਮਸਤਾਨੇ, ਅੱਧ ਕਮਲੇ ਲੋਕ ਕਦੀ ਕਦੀ ਲੰਗਰ ਵਿੱਚ ਮਿਲਦੇ ਨੇ, ਉਹ ਆਪਣੀ ਥਾਲੀ ਨੱਕੋ ਨੱਕ ਭਰਾ ਲੈਂਦੇ ਨੇ, ਔਰ ਭਰਾ ਵੀ ਹਰ ਪਦਾਰਥ ਦੇ ਨਾਲ ਲੈਂਦੇ ਨੇ। ਭਾਵੇਂ ਉਹ ਖਾਣ ਦੇ ਨਾਲ ਉਹਨਾਂ ਦਾ ਰੋਗ ਵੱਧ ਹੀ ਜਾਣਾ ਹੈ, ਪਰ ਉਹਨਾਂ ਨੂੰ ਸਮਝ ਨਹੀਂ, ਉਹ ਖਾਈ ਜਾ ਰਹੇ ਨੇ। ਧਰਮ ਦੀ ਦੁਨੀਆਂ ਦੇ ਅੰਦਰ ਉਹ ਮਨੁੱਖ ਹਕੀਕਤ ਵਿੱਚ ਪਾਗਲ ਹੈ ਜਿਹਨੂੰ ਇਹ ਨਹੀਂ ਪਤਾ ਕਿ ਕਿਹੜੇ ਰਸ ਦੇ ਨਾਲ ਮਨ ਟਿਕਦਾ ਹੈ ਤੇ ਕਿਹੜੇ ਰਸ ਦੇ ਨਾਲ ਮਨ ਚੰਚਲ ਹੁੰਦਾ ਹੈ। ਅਗਰ ਇੰਨੀ ਸਮਝ ਆ ਜਾਏ ਨਾ ਕਿ ਇਸ ਰਸ ਦੇ ਨਾਲ ਮਨ ਵਿੱਚ ਖਰਾਬੀ ਬਣਦੀ, ਮਨ ਵਿੱਚ ਖਰੂਦ ਬਣਦਾ ਹੈ, ਮਨ ਚੰਚਲ ਹੁੰਦਾ ਹੈ, ਮਨ ਬਿਮਾਰ ਹੁੰਦਾ ਹੈ, ਰੋਗੀ ਬਣਦਾ ਹੈ, ਆਪ ਨਹੀਂ ਲਓਗੇ। ਇਹ ਰਸ ਲੈਣ ਦੇ ਨਾਲ ਮਨ ਟਿਕਦਾ ਹੈ, ਸ਼ਾਂਤੀ ਬਣਦੀ ਹੈ, ਸਹਿਜ ਬਣਦਾ ਹੈ, ਸਕੂਨ ਬਣਦਾ ਹੈ, ਆਪ ਉਹ ਰਸ ਲਓਗੇ ਤੇ ਜ਼ਿਆਦੇ ਤੋਂ ਜ਼ਿਆਦਾ ਲਓਗੇ। ਹੋਰ ਬੇਨਤੀ ਕਰਾਂ, ਸਾਰੇ ਰਸ ਆਪਣੀ ਆਪਣੀ ਜਗ੍ਹਾ ਦੇ ਉੱਤੇ ਠੀਕ ਨੇ। ਰਸ ਮਨਾਂ ਨੂੰ ਪ੍ਰਭਾਵਿਤ ਕਰਦੇ ਨੇ, ਕਾਮ ਦਾ ਰਸ ਮਨ ਨੂੰ ਪ੍ਰਭਾਵਿਤ ਕਰਦਾ ਹੈ, ਨਿੰਦਾ ਚੁਗਲੀ ਦਾ ਰਸ ਮਨ ਨੂੰ ਪ੍ਰਭਾਵਿਤ ਕਰਦਾ ਹੈ, ਪਰ ਅਰਜ ਮੈਂ ਵਾਰ ਵਾਰ ਉਹੀ ਕਰ ਰਿਹਾ, ਤੁਹਾਨੂੰ ਸਮਝ ਹੋਵੇ ਕਿ ਕਿਹੜਾ ਰਸ ਮੇਰੇ ਮਨ ਵਾਸਤੇ ਠੀਕ ਹੈ ਤੇ ਕਿਹੜਾ ਰਸ ਮੇਰੇ ਮਨ ਵਾਸਤੇ ਠੀਕ ਨਹੀਂ ਹੈ। ਗੁਰਬਾਣੀ ਦਾ ਇੱਕ ਫੈਸਲਾ ਹੋਰ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਪਾਤਸ਼ਾਹ ਕਹਿੰਦੇ ਨੇ ਆਣ ਰਸਾ, ਆਣ ਮੈਨੇ ਬਹੁਤੇ ਸਾਰੇ, ਦੂਜੇ ਗੁਰਬਾਣੀ ਨੂੰ ਛੱਡ ਕੇ ਦੂਜੇ, ਆਣ ਆਣ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਪੜ੍ਹਦੇ ਹੋ ਨਾ ਬਾਣੀ ਦੇ ਅੰਦਰ, ਗੁਰਬਾਣੀ ਤੋਂ ਬਗੈਰ, ਪਰਮਾਤਮਾ ਦੇ ਚਿੰਤਨ ਤੋਂ ਬਗੈਰ ਜਿੰਨੇ ਵੀ ਰਸ ਤੋਂ ਹੋਰ ਲੈ ਲੈ, ਆਣ ਰਸਾ ਜੇਤੇ ਤੈ ਚਾਖੇ, ਪਾਤਸ਼ਾਹ ਕਹਿਣ ਲੱਗੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਖੇ ਲਾਥੇ। ਹਰ ਰਸ ਕਾ ਤੂੰ ਚਾਖੇ ਸਾਧ, ਕਹਿਣ ਲੱਗੇ ਹਰੀ ਪਰਮਾਤਮਾ ਦੇ ਰਸ ਦਾ ਵੀ ਸਵਾਦ ਜਾਣ,
हर रस का तू चाखे साद चाखत ही कोई रहे बिस्माद अमृत रसना पियो प्यारी एह रस राती होए त्रिपतारी। कहन लगे अमृत रस नू लै ते लै अपनी जुबान दे नाल, जुबान दे नाल जपना शुरू कर ते फिर उस तो बाद मन नू खीवा कर इस रस दे नाल। एक बेनती मैं उचेचे तौर ते आप संगतां दे सन्मुख होर रखनी चाहवांगा, वो ए है कि जदों आप भोजन छकदे हो उदों नाल दी नाल तुहानू भोजन दे रस दी समझ पै जांदी है। पहला टुकड़ा पहली बुरकी मुख विच पाई ते तुहाडी जुबान रस दी परख करके दस देंदी इहदा रस कौड़ा है, रस मिठा है, रस खट्टा है, रस लूणा है, रस चटपटा है, रस नमकीना है। तुहाडी जुबान परख कर देंदी इस भोजन दा रस किवें है। इस तरह ते नहीं है ना कि भोजन खाओ अज ते रस बनेगा आने वाले कल नू, या भोजन खाओ अज ते रस बनेगा एक हफ्ते बाद, वीक बाद, महीने बाद, साल बाद। इस तरह का नियम ते नहीं है, ये दस्तूर ते नहीं। धर्म की दुनिया के अंदर भी यही दस्तूर है। ये मत सोचो कि मैं बाणी का जाप कर रहा मैनू अज रस नहीं मिले, इहदा रस कल नू बन जाएगा, नहीं बनेगा। जो हुण करद्या करद्या रस नहीं आया उहदा कल नू भी रस नहीं बनेगा। गुरबाणी का चिंतन भजन करद्या करद्या रस नालों नाल पैदा होंदा है, नालों नाल उसे वक्त। ते जे नालों नाल रस नहीं बनिया उस खादे भोजन का रस कल नू भी नहीं बनेगा। साडा मन इस भरम के अंदर है हुण करी चलो इहदा लाभ अगले जन्म मिलेगा। शुरुआत अज तो है, अगर अज पदार्थ का रस नहीं मिलिया कल नू किवें मिलेगा। ਤੁਸੀਂ ਹੁਣ ਬੁਰਕੀ ਮੂੰਹ ਵਿੱਚ ਪਾਈਏ ਰਸ ਹੁਣੇ ਹੈ, ਜ਼ੁਬਾਨ ਵਿੱਚੋਂ ਹੁਣ ਵਾਹਿਗੁਰੂ ਕੱਢੋ, ਰਸ ਨਾਲੋਂ ਨਾਲ ਮਿਲਣਾ ਚਾਹੀਦਾ ਹੈ। ਨਹੀਂ ਮਿਲਿਆ ਤੇ ਸਮਝ ਲਓ ਭੋਜਨ ਸਹੀ ਢੰਗ ਦੇ ਨਾਲ ਖਾਧਾ ਨਹੀਂ ਗਿਆ। ਜਪਜੀ ਸਾਹਿਬ ਹੁਣ ਜਪਿਆ, ਹੁਣ ਪੜਿਆ, ਇਹਦਾ ਰਸ ਹੁਣੇ ਹੀ ਬਣਨਾ ਚਾਹੀਦਾ ਹੈ, ਨਾਲੋਂ ਨਾਲ ਹੀ। ਇਸ ਭੁਲੇਖੇ ਵਿੱਚ ਨਾ ਰਹੋ ਕਿ ਮੇਰਾ ਕੰਮ ਪੜ੍ਹਨਾ ਹੈ ਤੇ ਰਸ ਬਣੇਗਾ ਆਉਣ ਵਾਲੇ ਕੱਲ ਨੂੰ, ਹੁਣੇ ਰਸ ਨਾਲ ਨਾਲ ਬਣੇਗਾ। ਅਗਰ ਨਹੀਂ ਬਣਿਆ ਤੇ ਫਿਰ ਸਹੀ ਢੰਗ ਦੇ ਨਾਲ ਜਾਪ ਹੋਇਆ ਨਹੀਂ, ਸਹੀ ਢੰਗ ਦੇ ਨਾਲ ਭਜਨ ਕੀਤਾ ਨਹੀਂ ਗਿਆ। ਅਗਰ ਰਸ ਹੁਣੇ ਨਹੀਂ ਬਣਿਆ ਫਿਰ ਮੈਂ ਦੁਬਾਰਾ ਉਚੇਚੇ ਤੌਰ ਤੇ ਬੇਨਤੀ ਕਰ ਰਿਹਾ, ਭੋਜਨ ਖਾਓ ਰਸ ਨਾਲੋਂ ਨਾਲ ਬਣਦਾ ਹੈ, ਭਜਨ ਕਰੋ ਰਸ ਨਾਲੋਂ ਨਾਲ ਬਣਦਾ ਹੈ। ਕੀਰਤਨ ਆਪ ਅੱਜ ਸੁਣ ਰਹੇ ਹੋ ਤੇ ਅੱਜ ਦੇ ਸੁਣੇ ਹੋਏ ਕੀਰਤਨ ਦਾ ਰਸ ਕੀ ਕੱਲ ਨੂੰ ਜਾ ਕੇ ਮਿਲੇਗਾ? ਕਥਾ ਤੁਸੀਂ ਇਸ ਵਕਤ ਬਹਿ ਕੇ ਦਰਬਾਰ ਵਿੱਚ ਸੁਣ ਰਹੇ ਹੋ ਤੇ ਕੀ ਹੁਣ ਦੀ ਕੀਤੀ ਕਥਾ ਦਾ ਰਸ ਆਉਣ ਵਾਲੇ ਤਿੰਨ ਦਿਨਾਂ ਬਾਅਦ ਬਣੇਗਾ? ਅਗਰ ਤੁਹਾਨੂੰ ਰਸ ਕਥਾ ਵਿੱਚੋਂ ਆ ਰਿਹਾ ਹੈ ਤੇ ਹੁਣੇ ਆ ਰਿਹਾ, ਨਹੀਂ ਆ ਰਿਹਾ ਤੇ ਇਹਦਾ ਰਸ ਕੱਲ ਵੀ ਨਹੀਂ ਆਏਗਾ। ਅਗਰ ਕੀਰਤਨ ਸੁਣਦਿਆਂ ਸੁਣਦਿਆਂ ਹੁਣ ਰਸ ਨਹੀਂ ਬਣਿਆ ਕੱਲ ਨੂੰ ਨਹੀਂ ਬਣੇਗਾ। ਬਾਣੀ ਪੜ੍ਹਦਿਆਂ ਪੜ੍ਹਦਿਆਂ ਹੁਣ ਰਸ ਨਹੀਂ ਬਣਿਆ ਕੱਲ ਨਹੀਂ ਬਣੇਗਾ। ਭਜਨ ਬੰਦਗੀ ਕਰਦਿਆਂ ਕਰਦਿਆਂ ਰਸ ਬਣਨਾ ਚਾਹੀਦਾ ਹੈ ਨਾਲੋ ਨਾਲ, ਨਹੀਂ ਬਣਿਆ ਤੇ ਫਿਰ ਕਦੀ ਵੀ ਨਹੀਂ ਬਣੇਗਾ। ਅਗਰ ਭੋਜਨ ਪੱਕਾ ਹੋਵੇ, ਥਾਲ ਦੇ ਅੰਦਰ ਪਰੋਸਿਆ ਹੋਵੇ, ਪਰਪਿਆ ਹੋਵੇ ਸਾਡੇ ਤੋਂ ਦੂਰ, ਤੇ ਉਸ ਭੋਜਨ ਦਾ ਰਸ ਜ਼ੁਬਾਨ ਨੂੰ ਨਹੀਂ ਮਿਲਦਾ। ਭਾਵੇਂ ਉਹ ਭੋਜਨ ਕਿੰਨਾ ਸਵਾਦਲਾ ਹੋਵੇ, ਕਿੰਨਾ ਚੰਗਾ ਹੋਵੇ, ਪਰ ਥਾਲ ਵਿੱਚ ਪਰੋਸਿਆ ਹੈ, ਦੂਰ ਪਿਆ ਹੈ, ਉਹਦਾ ਰਸ ਤੁਹਾਨੂੰ ਕੀ ਸਮਝ ਆਈ ਕਿ ਭੋਜਨ ਖੱਟਾ ਹੈ, ਭੋਜਨ ਮਿੱਠਾ ਹੈ, ਭੋਜਨ ਕੌੜਾ ਹੈ? ਨਹੀਂ ਜਾਣ ਪਾਏ ਉਹਦਾ ਰਸ ਕੀ। ਭਜਨ ਵੀ ਅਗਰ ਮਨ ਤੋਂ ਦੂਰ ਰਿਹਾ, ਗੁਰਬਾਣੀ ਮਨ ਤੋਂ ਦੂਰ ਰਹੀ, ਕਥਾ ਮਨ ਤੋਂ ਦੂਰ ਰਹੀ, ਕੀਰਤਨ ਮਨ ਤੋਂ ਦੂਰ ਰਿਹਾ, ਤੇ ਦੂਰ ਪਏ ਭੋਜਨ ਦਾ ਰਸ ਵੀ ਨਹੀਂ ਮਿਲਦਾ, ਦੂਰ ਪਏ ਭਜਨ ਦਾ ਰਸ ਵੀ ਨਹੀਂ ਮਿਲਦਾ। ਦੁਬਾਰਾ ਮੈਂ ਇਹਨਾਂ ਲਫ਼ਜ਼ਾਂ ਨੂੰ ਦੁਹਰਾ ਦਿਆਂ, ਭੋਜਨ ਜ਼ੁਬਾਨ ਤੋਂ, ਭੋਜਨ ਮੁੱਖ ਤੋਂ ਦੂਰ ਹੈ। ਉਹ ਭੋਜਨ ਸਾਡਾ ਕੁਝ ਸਵਾਰੇਗਾ ਨਹੀਂ ਜਿਹੜਾ ਬਾਹਰ ਪਿਆ ਹੈ, ਉਹਦਾ ਰਸ ਬਣੇਗਾ ਵੀ ਨਹੀਂ। ਜੋ ਗੁਰਬਾਣੀ ਉਪਦੇਸ਼ ਸਾਡੇ ਮਨ ਦੇ ਬਾਹਰ ਬਾਹਰ ਹੈ, ਮਨ ਵਿੱਚ ਗਿਆ ਨੇ, ਨਾ ਮਨ ਨੂੰ ਤ੍ਰਿਪਤ ਕਰੇਗਾ, ਨਾ ਰਜਾਏਗਾ, ਨਾ ਉਹਦਾ ਰਸ ਬਣੇਗਾ, ਜੋ ਮਨ ਤੋਂ ਬਾਹਰ ਬਾਹਰ ਹੈ। ਤੋ ਬੇਨਤੀ ਕਰਦਾ ਚੱਲਾਂ, ਭਗਤ ਫਰੀਦ ਸਾਹਿਬ ਕਹਿੰਦੇ ਨੇ, ਅੱਜ ਨਾ ਸੁੱਤੀ ਕੰਤ ਸਿਓ। ਅੱਜ ਮੈਂ ਆਪਣੇ ਕੰਤ, ਕੰਤ ਮੈਨੇ ਪਤੀ, ਪਤੀ ਮੈਨੇ ਪਰਮਾਤਮਾ, ਪਤੀ ਪਰਮਾਤਮਾ ਦੇ ਮਿਲਾਪ ਦਾ ਰਸ ਨਹੀਂ ਜਾਣ ਪਾਇਆ। ਕੁਝ ਸਤਸੰਗੀ ਨਵੇਂ ਆਏ, ਗੱਲ ਨੂੰ ਮੈਂ ਦੁਬਾਰਾ ਦੁਹਰਾ ਰਿਹਾ, ਸੂਫੀ ਸੰਤ ਤਕਰੀਬਨ ਪਰਮਾਤਮਾ ਨੂੰ ਮਹਿਬੂਬ ਮੰਨਦੇ ਨੇ, ਆਪਣੇ ਆਪ ਨੂੰ ਮਹਿਬੂਬਾ ਮੰਨਦੇ ਨੇ, ਤੇ ਫਿਰ ਲਫ਼ਜ਼ ਵੀ ਉਸ ਤਰ੍ਹਾਂ ਦੇ ਵਰਤਣੇ ਪੈਣਗੇ। ਜੇ ਪਰਮਾਤਮਾ ਪ੍ਰੇਮੀ ਹੈ,
अपने आप नूं प्रेमिका दी जगह दे उत्ते मन्या गया ते फिर लफज भी उस तरह दी परोने पैणगे। भगत जी कहन लगे मैं अपने कंत परमात्मा दे नाल मिलन दा रस अज नहीं माण पाया, अंग मुड़े मुड़ जाए मेरा सारा दिन मन बेचैनी विच रहा, चिड़चिड़ा पन रहा, क्रोध वार वार मन विचों जन्म लैंदा रहा, क्योंकि जो रस रोज रोज मिलदा सी अज ओह रस नहीं मिलिया। ते जिहड़े रोज रोज दे अभ्यासी ने उहनां नूं मेरी बेनती दी पकड़ ज्यादा आएगी। वाकई मन खिजिया रहिंदा है अगर किसे दिन मजबूरी दे कारण गुरुद्वारे ना आ सको, रोज आउण वाले एक दिन ना आ सकण मन खिजिया रहिंदा, रोज सुनन वाले एक दिन ना आ सकण मन विच क्रोध बनदा रहिंदा, चिड़चिड़ापन रहिंदा है, इस तरह रहिंदा है जिवें कोई कीमती पदार्थ अज मेरे कोलों गवाच गया होवे, कोई वस्त गुम होई होवे। कहन लगे जाए पुछो दोहागणी तुम क्यों रहन बिहाए, मैं उन्हां दोहागणा नूं साखतां नूं मन मुखां नूं पुछदा कि तुहाडी जीवन रूपी रात किवें गुजरदी, जिन्हां ने कदी रब नूं चेते कीता ही नहीं, भुल के जुबान दे उत्ते वाहिगुरु जाप लियांदा ही नहीं, परमात्मा दे गुणां दा जाप कीता ही नहीं, उन्हां दी जीवन दी रात किवें गुजरदी है, भारी गुजरदी है, बेचैनी विच गुजरदी है। एक तंदुरुस्त मनुख ते एक बीमार मनुख, इन्हां दोवां दी रात दे अंदर वड्डा अंतर है। बीमार सारी रात करवटां बदलदा रहिंदा है, हौके भरदा रहिंदा है, जागदा रहिंदा है, बेचैनी विच रहिंदा है, ते तंदुरुस्त लम्मियां तान के कूक नींदरा विच सुत्ता मगन नजर आउंदा है। इन्ना ही फर्क है एक गुरमुख दी रात ते एक मनमुख दी रात दे अंदर। रात जीवन है, पूरा जीवन एक रात है, एक रहन के पाहुण तो में आए, पूरा जीवन रात है। कईयां दा जीवन बीतदा है ते बीतदा है हौके पर्दियां झोरियां दे अंदर, कले कलेश दे अंदर, मन मुटाव दे अंदर। पदार्थ बड़ा है पर मन मुटाव भी बड़ा है। सुख देने वाले साधन पदार्थ ते बड़े ने, लग्जरी कारां ते कोल ने, सीस महल ते कोल है, कपड़ा भी बड़ा है, भोजन भी बड़ा है, तन दौलत पदार्थ भी बड़ा है, पर नाल दुख भी बड़ा है। जीवन दी रात बीतदी है दुख दी पंड चुक है, ते कईयां दी जीवन दी रात बीतदी है बड़े आनंद दे अंदर। भावें उन्हां दा घर छोटा है, कार छोटी है, पदार्थ थोड़ा है, पर आनंदित बड़े ने, बड़े आनंद दे अंदर ने। एक बेनती मैं होर करदा चला, आनंद दे संबंध विच सुनिया ते है कि आनंद हुंदा है, पर आनंद नूं जानिया किन्या ने है, इहदा जवाब तुसी अपने कोलों आप मंगो कि आनंद नूं जानिया किन्या ने है। बचपन दे अंदर असी खड़ौणियां विचों आनंद लभण दी कोशिश करदे रहे, खड़ौने मिल गए पर खड़ौणियां विचों आनंद ना मिलिया। मां बाप खड़ौने बदल बदल के देंदे रहे, किसे खड़ौने विचों भी आनंद ना बने। सहजे सहजे बालपन पिछे रह गया ते जवानी अगे आ गई, जवानी दियां दलहेजां ते कदम आ गए। जवानी दे अंदर मन विचों एक आवाज पैदा हुई, पत्नी मिल जाए ते शायद आनंद मिल जाए, पति मिल जाए ते शायद आनंद मिल जाए। जवानी दे अंदर पत्नी मिल गई पर आनंद ना मिलिया, पति भी मिल गया आनंद नहीं मिलिया। मन फिर हवा दी तरह जिवें गुब्बारे हुंदे ने ते गुब्बारे दी परत बड़ी पतली हुंदी, इस तरह बिल्कुल कमजोर गुब्बारे मन तैयार कर करके सानू देंदा रहिंदा है, दलीलां दे अंदर उलझाई रखदा है, अगे अगे दौड़ाई रखदा है। मन ने फिर एक आवाज दिती कि आनंद तां बनेगा जे तेरे घर दे अंदर एक दो बच्चियां दा जन्म होवे। घर दे अंदर दो तियां दा, दो पुत्रां दा जन्म होया, चार पंज छे बच्चियां दा जन्म होया, ते आनंद दा जन्म तां वी ना होया। मैं झूठ बयानी नहीं कर रहा, तुसी सारे इस गल तों जाणो कि व्याह कराउण तों बाद आनंद बन जांदा है, तिया पुत्रां नूं जन्म देण तों बाद किसे दे जीवन विच आनंद बणिया। मैं ते कुरज दे कल्पदे होयां नूं मिलिया, कोई हजारां विचों इक आनंद भरपूर मिलदा है। चलो फिर मन दी वासना अगे चली गई, मन ने कहा कि हुण इह बच्चियां नूं जन्म दिता है, इन्हां दी लालना पालना करना भी मेरा फर्ज है, इन्हां दी लालना पालना कर लेंगा ते शायद जीवन दे अंदर आनंद बन जाएगा। बच्चियां नूं पालना पोसना शुरू किया, पढ़ाउणा लिखाउणा शुरू किया, सोचिया कि चलो इन्हां दे कारज कर लवां, इन्हां दे विआह कारज कर लवां ते शायद जीवन दे अंदर आनंद बन जाए।
बच्चे पढ़ लिख के डिग्री वाले बन गए, डिग्री होल्डर बन गए, कोई साइंटिस्ट बनिया, कोई डॉक्टर बनिया, कोई वकील बनिया, कोई जज बनिया, बच्चे ते पढ़ लिख गए, पर जीवन दे अंदर आनंद अजे भी नहीं। बल्कि की होया, ओ जेड़ी कल्पना सी ओ नाल नाल चलदी चलदी डिप्रेशन दा रूप धारण कर गए, कले कलेश डिप्रेशन दी बीमारी बन गए। इनू हिंदी दे अंदर फोबिया भी कह देंदे ने, फोबिया दी बीमारी बन गई। तो खैर जो मैं बेनती कर रहा सा, बच्चियां दे व्याह हो गए, आनंद ता ना बनिया। हुण सारी कारज तेरे फते ने, तिया व्याहियां गईयां, नौवां घर विच आ गईयां, पुत्र व्याहे गए, परनाए गए, आप बजुर्ग वार जितने शोभा पा रहे हो, पहला मैं तुहाडे तो खिमा मंग लवां, बाद विच ईमानदारी दे नाल अपने आप नूं पुछो कि तुहाडे जीवन दे अंदर आनंद बन गया। 100 साल दा बिरध बाबा मरण दी शेज दे उत्ते होवे ते कन्न विच जाके प्रश्न करो, बाबा ईमानदारी दे नाल दस के जाई कि आनंद लेके जा रहे हैं या दुख लेके जा रहे हैं। हजारां विच्चों एक दा जवाब आएगा, आनंद लेके जा रहे हैं। मरण दा मैनू कोई इतराज नहीं है, मैं जीवन गुजारा है, लालसा मेरी बाकी नहीं है। बाकी सब दी तमन्ना होएगी, नहीं अजे ते जीवन होर चाहिदा सी, वेख्या ही की, वेखण दे दिन हुण आए सन, सारी उम्र ते करदे ही रहे, वेखना ते हुण सी। तो जीवन पूरे दा पूरा बीत जांदा है, ना बालपन दे अंदर, ना जवानी दे अंदर, ना बुढ़ापे दे अंदर आनंद बनदा है। हुण मैं जिहड़ी बेनती करनी चाहुंदा, आनंद नूं प्राप्त करन वास्ते कोई एक उम्र नहीं है। ए नहीं है कि बालपन दे अंदर जिवें खिडौने मिलने ने, जवानी विच नहीं, जवानी विच ही व्याह कारज हुंदा है, बालपन विच नहीं या बुढ़ापे विच नहीं। बुढ़ापे विच ही नौवां ते तीयां दोतरियां पोतरियां वाला बनदा है, बालपन विच नहीं। ए ते होया ना उम्र दा तकाजा कि केड़ा कम किस उम्र दे अंदर होना है, उम्र दे लिहाज नाल होना है, पर आनंद उम्र दे लिहाज नाल नहीं मिलदा। आनंद मिल जाए ते किसे नूं बालपन विच मिल जाए, मिल जाए किसे नूं जवानी विच मिल जाए, मिल जाए बुढ़ापे विच मिल जाए, ते ना मिले ते तिन्ने पैरे दे बीत जांदे ने, आनंद नूं मिलदा ही नहीं है, ना बालपन दे अंदर, ना जवानी दे अंदर, ते ना बुढ़ापे दे अंदर। भगत फरीद साहब जी कहिंदे ने, जाए पुछो दोहागनी, मैं उन्हां दोहागना नूं पुछदा प्रश्न करके, तुम क्यों रहण बिहाए, तुहाडे जीवन दी रात किस तरह बीती है, दुब्बर रात, पारी रात किस तरह बीती, तुसी पूरे जीवन दे अंदर कदी वाहिगुरु मंत्र दा जाप कीता ही नहीं। ते जद पूरा जीवन बीत गया, कदी आप चौपाई पढ़ी नहीं, सुखमणी साहब दे नाल जुड़िया नहीं, पंज बाणियां दा नेम नभाया नहीं, वाहिगुरु मंत्र जुबान ते लियांदा ही नहीं, कदी मंदिर मस्जिद गुरुद्वारे आया ही नहीं, ते दुनिया दा दस्तूर वेख्या है, जद ओह मरदा है डेड बॉडी नूं चुक के, फिर ओहदे कोल ग्रंथी

ਕੋਈ ਤੇ ਜੀਵਨ ਵਿੱਚ ਕੁਝ ਕੀਤਾ ਹੋਵੇ ਨਾ। ਮੁਕਤੀ ਉਹਨੂੰ ਤਾਂ ਮਿਲੇਗੀ ਜੇ ਉਹਨੇ ਆਪ ਕੁਝ ਕਮਾਇਆ ਹੈ। ਪਹਿਲਾਂ ਮੌਤ ਤੋਂ ਪਹਿਲਾਂ ਪਹਿਲਾਂ ਮਨ ਮੁਕਤ ਹੋਇਆ ਤੇ ਤਾਂ ਮਰਨ ਤੋਂ ਬਾਅਦ ਜੂਨਾ ਤੋਂ ਮੁਕਤੀ, ਤੇ ਮਰਨ ਤੋਂ ਪਹਿਲਾਂ ਪਹਿਲਾਂ ਉਹ ਬੰਦਰਾਂ ਦੇ ਅੰਦਰ ਵੱਜਾ ਰਿਹਾ ਹੈ, ਤੇ ਹੁਣ ਮੁਕਤੀ ਉਹਨੂੰ ਮਿਲੇ ਕਿਵੇਂ, ਹੁਣ ਉਹ ਬੰਦਰਾਂ ਤੋਂ ਮੁਕਤ ਹੋਵੇ ਕਿਵੇਂ। ਤੋ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਮੈਂ ਉਹਨਾਂ ਦੁਹਾਗਣਾਂ ਨੂੰ ਮਨਮੁੱਖਾਂ ਨੂੰ ਪੁੱਛਦਾ ਕਿ ਉਹਨਾਂ ਦਾ ਜੀਵਨ ਕਿਵੇਂ ਬੀਤਿਆ ਜਿਨ੍ਹਾਂ ਨੇ ਸਾਰੀ ਉਮਰ ਦੇ ਅੰਦਰ ਕਦੀ ਪਰਮਾਤਮਾ ਦੇ ਨਾਲ ਆਪਣੇ ਮਨ ਦੀ ਸਾਂਝ ਪਾਈ ਨਹੀਂ। ਇਹ ਸਲੋਕ ਥੋੜਾ ਜਿਹਾ ਗਹਿਰਾ ਸੀ, ਮੈਂ ਸਲੋਕ ਨੂੰ ਲੈ ਕੇ ਤਾਂ ਤੁਹਾਡੀ ਸੇਵਾ ਦੇ ਅੰਦਰ ਕੁਝ ਬੇਨਤੀਆਂ ਰੱਖਣ ਦਾ ਨਿਮਾਣਾ ਯਤਨ ਕੀਤਾ ਕਿ ਅੱਜ ਨ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ। ਅਗਰ ਬਾਰੀ ਬਾਰੀ ਅਰਥ ਕਰੋਗੇ ਤੇ ਕੁਝ ਹੋਰ ਬਣਦੇ ਨੇ, ਗਹਿਰਾਈ ਵਿੱਚ ਚਲੇ ਜਾਓ ਤੇ ਅਰਥ ਸਹੀ ਰੂਪ ਦੇ ਅੰਦਰ ਉਗੜ ਕੇ ਤੁਹਾਡੇ ਸਾਹਮਣੇ ਆ ਜਾਣਗੇ। ਭਗਤ ਫਰੀਦ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਨੇ, ਅੰਗ ਮੁੜੇ ਮੁੜ ਜਾਏ, ਮਨ ਵਿੱਚ ਬੇਚੈਨੀ ਰਹਿੰਦੀ। ਉਸ ਮਨ ਵਿੱਚ ਜਿਹੜਾ ਮਨ ਰੋਜ਼ ਰੋਜ਼ ਜੁੜਦਾ ਹੈ ਪਰ ਇੱਕ ਦਿਨ ਕਿਸੇ ਮਜਬੂਰੀ ਦੇ ਕਾਰਨ ਨਹੀਂ ਜੁੜ ਪਾਇਆ, ਕਿਸੇ ਕਾਰਨ ਕਰਕੇ ਅੱਜ ਸਾਂਝ ਨਹੀਂ ਬਣੀ ਪਰਮਾਤਮਾ ਦੇ ਨਾਲ, ਮਨ ਦੇ ਅੰਦਰ ਚਿੜਚਿੜਾਪਣ ਰਿਹਾ। ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਬਿਹਾਏ, ਉਹਨਾਂ ਦੁਹਾਗਣਾਂ ਦਾ ਜੀਵਨ ਕਿੰਨਾ ਦੁਖੀ ਹੋਏਗਾ, ਕਿੰਨਾ ਬੱਜਰ ਤੇ ਭਾਰਾ ਹੋਏਗਾ, ਉਹਨਾਂ ਦੇ ਜੀਵਨ ਦੀ ਰਾਤ ਕਿਸ ਤਰ੍ਹਾਂ ਬੀਤਦੀ ਹੈ ਜਿਨ੍ਹਾਂ ਨੇ ਕਦੀ ਪੂਰੇ ਜੀਵਨ ਰੂਪੀ ਰਾਤ ਦੇ ਅੰਦਰ ਪਰਮਾਤਮਾ ਪਤੀ ਨੂੰ ਚੇਤੇ ਨਹੀਂ ਕੀਤਾ, ਪਰਮਾਤਮਾ ਦੇ ਨਾਲ ਸਾਂਝ ਬਣਾਉਣ ਦਾ ਯਤਨ ਹੀ ਨਹੀਂ ਕੀਤਾ। ਤੋ ਇਹ ਸੀ ਭਗਤ ਫਰੀਦ ਸਾਹਿਬ ਜੀ ਦੇ ਮੁਬਾਰਕ ਬਚਨ, ਜਿਨ੍ਹਾਂ ਨੂੰ ਆਧਾਰ ਬਣਾ ਕੇ ਕੁਛ ਬੇਨਤੀਆਂ ਆਪ ਸੰਗਤ ਦੇ ਸਨਮੁਖ ਕਰਨ ਦਾ ਨਿਮਾਣਾ ਯਤਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਸਭਨਾ ਦੇ ਮਨਾਂ ਦੇ ਅੰਦਰ ਗੁਰਮਤਿ ਗਿਆਨ ਦੀ ਬਖਸ਼ਿਸ਼ ਔਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਦੀ ਕਿਰਪਾ ਕਰਨ। ਸਹੁਰੇ ਢੋਈ ਨਾ ਲਹਿ ਪੀਏ ਨਾਹੀਂ ਥਾਉ, ਫਿਰ ਵਤੜੀ ਨਾ ਪੁੱਛਈ ਧੰਨ ਸੁਹਾਗਣ ਨਾਉ। ਸਹੁਰੇ ਪੀਏ ਕੰਤ ਕੀ ਕੰਤ ਅਗੰਮ ਅਥਾ, ਨਾਨਕ ਸੋ ਸੁਹਾਗਣੀ ਜੋ ਪਾਵੈ ਬੇਪਰਵਾਹ, ਨਾਨਕ ਸੋ ਸੁਹਾਗਣੀ ਜੋ ਪਾਵੈ ਬੇਪਰਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਮਿਹਰਵਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਪਵਿੱਤਰ ਗੋਦ ਦਾ ਆਨੰਦ ਪਾ ਰਹੇ ਸਭ ਮਾਈ ਭਾਈ ਸਤਸੰਗੀ ਜਨੋ, ਚੱਲ ਰਹੀ ਲੜੀਵਾਰ ਕਥਾ ਵਿਚਾਰ ਆਪ ਰੋਜ਼ ਰੋਜ਼ ਸਰਵਣ ਕਰਦੇ ਆ ਰਹੇ ਹੋ। ਭਗਤ ਫਰੀਦ ਸਾਹਿਬ ਜੀ ਦੀ ਮੁਬਾਰਕ ਬਾਣੀ ਵਿੱਚੋਂ ਅੱਜ ਜੋ ਸਲੋਕ ਆਪ ਸੰਗਤ ਦੇ ਸਨਮੁਖ ਪੜ੍ਹ ਕੇ ਸੁਣਾਏ ਗਏ, ਸਹੁਰੇ ਢੋਈ ਨਾ ਲਹਿ ਪੀਏ ਨਾਹੀਂ ਥਾਉ, ਦੋ ਥਾਵਾਂ ਦਾ ਜ਼ਿਕਰ ਭਗਤ ਫਰੀਦ ਸਾਹਿਬ ਨੇ ਬਾਣੀ ਵਿੱਚ ਫਰਮਾਇਆ, ਇੱਕ ਸਹੁਰਾ ਘਰ ਤੇ ਦੂਸਰਾ ਪੇਕਾ ਘਰ। ਕਹਿਣ ਲੱਗੇ ਜਿਸ ਨੂੰ ਸਹੁਰੇ ਘਰ ਦੇ ਅੰਦਰ ਵੀ ਢੋਈ ਨਾ ਮਿਲੇ, ਢੋਈ ਦਾ ਮਤਲਬ ਸਹਾਰਾ ਨਾ ਮਿਲੇ, ਰਹਿਣ ਵਾਸਤੇ ਜਗ੍ਹਾ ਨਾ ਮਿਲੇ, ਪੇਕੇ ਘਰ ਦੇ ਅੰਦਰ ਵੀ ਰਹਿਣ ਵਾਸਤੇ ਜਗ੍ਹਾ ਨਾ ਮਿਲੇ, ਉਹ ਜੀਵ ਆਤਮਾ ਆਖਰ ਜਾਏ ਕਿੱਧਰ? ਕਿਉਂਕਿ ਬਸੀਆਂ ਜਨਮ ਲੈਂਦੀਆਂ ਨੇ, ਉਮਰ ਦਾ ਕੁਝ ਹਿੱਸਾ ਗੁਜ਼ਾਰ ਦਿੰਦੀਆਂ ਨੇ ਪੇਕੇ ਘਰ ਦੇ ਅੰਦਰ, ਤੇ ਬਾਕੀ ਦਾ ਉਮਰ ਦਾ ਹਿੱਸਾ ਗੁਜ਼ਾਰਿਆ ਜਾਂਦਾ ਹੈ ਸਹੁਰੇ ਘਰ ਦੇ ਅੰਦਰ, ਜਿਹਦੇ

पास पेका घर भी नहीं, सौरा घर भी नहीं, तो फिर आखिर जाए किथे। कहन लगे सोहरे ढोई ना लहे। उन्हें सरमज नू थोड़ा जिहा समझन दा यतन करियो। सौरा घर बयान कीता है परमात्मा दे घर नू, पेका घर बयान कीता है इस लोक नू, साडी आत्मा नू। ए लोक भी छड़ना पिया, पर लोक दे अंदर परमात्मा पति दा घर मिलिया ना, ते फिर वह आत्मा जाएगी किथे। ए शरीर आत्मा नू छड़ना पैंदा है। असीं तीन चीजां दा सुमेल चल रहे हां। साडे पास तन है, साडे पास मन है, ते तीसरी साडे पास आत्मा है। तिन्हां चीजां दा सुमेल ही असीं चल रहे हां। चलो मैं आरंभ दे अंदर एक होर बेनती करदा चला। तन दा अपना फल, मन दा अपना फल, ते आत्मा दा अपना फल वखो वखरे तिन्हां दे फल ने, और वखरियां वखरियां ही तिन्हां चीजां दियां गुलामियां ने, वखरे वखरे बंधन ने। तन दे बंधन वखरे ने, मन दे बंधन वखरे ने, आत्मा दे बंधन वखरे ने, तिन्हां दे रोग वखो वखरे ने। खैर जो मैं बेनती कर रहा सा, साडा तन तन नूं फल लगदा है औलाद पैदा करनी। तन कोलो तन ही पैदा हुंदा है, होर कुछ भी नहीं। धीआं दा जन्म हुंदा है, पुत्रां दा जन्म हुंदा है तन करके। मन नूं फल मिलदा है ज्ञान दा, और जद मन नूं ज्ञान दा फल मिल जांदा है, फिर इस तों अगे चल के आत्मा नूं फल लगदा है रब्बी रस दा, परमात्मा दे रस दा। जिस मनुख दे मन नूं ज्ञान दा फल नहीं मिलिया, उहदी आत्मा नूं रब्बी रस दा फल भी नहीं लगेगा। शरीर दे संबंध विच कोई प्रूफ पेश करना, कोई सबूत पेश करना कि शरीर हुंदा है, शरीर इस तरह दा हुंदा है, कोई लोड़ नहीं, क्योंकि शरीर अपना भी वेख रहे हैं, ते शरीर प्रकृति दे अंदर दूसरियां दा भी वेख रहे हैं। मन दे संबंध विच भी सबूत पेश करन दी लोड़ नहीं, क्योंकि मन दे संबंध विच असीं रोज रोज गल करदे नजर आ रहे हैं। अज मेरा मन मनदा सी मैं कुछ खा लवां, मैं बना के खा लिया। मेरा मन करदा सी गुरुद्वारे चला जावां, ते मैं आ गया। मन करदा सी अज गुरुद्वारे नहीं जाना, ते मैं नहीं आया। मन करदा सी अमृत वेले उठा, मैं उठ पिया। मन करदा सी सुता रवां, ना उठा, मैं नहीं उठिया। मन दी गल तुसी वार वार करदे रहिंदे हो, मन दी चर्चा वार वार रसना दे उत्ते आउंदी रहिंदी है। तन दा सबूत पेश करन दी लोड़ नहीं, मन दा सबूत पेश करन दी लोड़ नहीं। मन महसूस करन दा विशा है, ते तन इन्हां दो अखां दे नाल वेखन दा विशा। नंबर तीन दे उत्ते बचदी है आत्मा। आत्मा ना ते वेखन दा विशा है, इन्हां दो नेत्रां दे नाल आत्मा दिसदी नहीं है। आत्मा ना मन वांग महसूस करन दा विशा है, आत्मा है केवल विश्वास दा विशा। हुण इह महसूस भी नहीं हुंदी, इन्हां दो अखां दे नाल दिसदी भी नहीं। इह कारण है अजकल पढ़े लिखे लोकां दे जगत अंदर आत्मा तों विश्वास उठदा जा रहा है, ते जिन्नी म्यार दे अंदर, जिन्नी तादाद दे अंदर आत्मा तों विश्वास हटदा जा रहा है, उन्नी ही म्यार दे अंदर नाल लगदा परमात्मा तों विश्वास हटदा जा रहा है, क्योंकि आत्मा परमात्मा दी अंश है। कबीर साहब कह रहे ने, कहो कबीर हम राम की अंश। ते जे राम दी अंश उत्ते विश्वास नहीं, ते राम उत्ते विश्वास कित्थों आएगा। जे परमात्मा तों विछड़ी होई एक बूंद उत्ते विश्वास नहीं, ते परमात्मा ते विश्वास किवें बनेगा। अगर सागर दी लहर दे उत्ते भरोसा नहीं, ते सागर दे उत्ते भरोसा किवें बनेगा। किवें मन्नांगे कि सागर हुंदा है। आत्मा तों विश्वास उठदा जा रहा है, नाल लगदा परमात्मा तों भी विश्वास उठदा जा रहा है। अज दी सदी दे अंदर, ज्ञान याफ्ता सदी दे अंदर। खैर जो मैं बेनती करनी चाहुंदा सी, आत्मा करके असीं चल रहे हां, बोल रहे हां, वस रहे हां, कमा रहे हां, खा रहे हां, अमीर हां, गरीब हां, आत्मा करके। गुरबाणी दा एक फैसला हुंदा है, तिचर वसै सुहेलड़ी, जिचर साथी नाल, जां साथी उठी चलिया तां तन खाकू राल। तन दा अखरी अर्थ इत्थे है शरीर।
आख्या जिन्ना समा तेरे शरीर दे अंदर आत्मा चल रही है, आत्मा वस रही है, साथी नाल है, उन्ना समा तू चल भी रहा है, कमा भी रहा है, गा भी रहा है, कारोबार कर रहा है, तू चंगा है, तू बुरा है, दुनिया विच तेरा वजूद कायम है। जिस दिन परमात्मा दी अंश आत्मा तेरे विच नहीं रहेगी, उस दिन तेरा शरीर राल बन जाएगा, खाक दे बराबर बन जाएगा। तिचर वसै सोहेलड़ी, जिचर साथी नाल, जा साथी उठी चलिया, साथी उठ के चला गया, आत्मा उठ के चली गई, ता तन खाकू राल, ये शरीर खाक बन जाएगा, मिट्टी बन जाएगा। उस दिन तो बाद चलना, बोलना, कमाउना, वेखना, विचरना, ये सब कुछ नहीं होएगा, आत्मा कारण है। हुण आत्मा नूं ये शरीर छड़ना पिया। आत्मा आई सी परमात्मा दे देश तो, परमात्मा तो विछड़ के, परमात्मा दे अंश। बड़े ध्यान नाल इस नुक्ते नूं समझण दी कृपा करियो। आत्मा नूं परमात्मा दा देश मिलिया नहीं, शरीर छड़ना पिया, फिर वह आत्मा जाएगी कित्थे? सोहरे टोई ना लहे पेये ना ही थाओ, वह आत्मा जाएगी कित्थे? आत्मा दे कोल शरीर भी नहीं रहा, शरीर किसे कारण करके या एक्सीडेंट करके या बुढ़ापे तो बाद शरीर ते छड़ना पिया। अगे है परमात्मा दा घर, परमात्मा मिलिया नहीं, तो ए आत्मा फिर विचकार पटकेगे। समझन वास्ते में समझ लो, थले शरीर है, उत्ते परमात्मा है। समझन वास्ते हुण परमात्मा मिलिया नहीं, शरीर छुट गया है, वह आत्मा कित्थे जाएगी? वह आत्मा भटकेगी, जिन्हों पंजाबी दे अंदर आपां कह दिंदे आ फलाने दी रूह भटक रही है, फलाने दी आत्मा भटक रही है। ते जिस रूप विच आत्मा दा भटकना असी मन रहे हां, गुरबाणी उस रूप विच नहीं मनदी, वह आत्मा कित्थे भटकदी है? फिर दोवां दे विचकार चल रहा है इक चक्कर, ते वह चक्कर चल रहा है 84 लख जूनियां दा चक्कर। यह आत्मा फिर जूना दे अंदर भटकदी है। कदी इस आत्मा नूं दूसरा शरीर मिल जांदा है कुत्ते दा, वह शरीर छुट जांदा है बिल्ली दा, वह भी शरीर छुट जांदा है फिर परिंदे दा, फिर वह भी शरीर चला जांदा है कोई कीड़ा मकौड़ा, कदी कोई उड्डन वाला, कदी जमीन दे अंदर। इस तरह अनंत जूनिया ते अनंत जूनिया दे अंदर यह आत्मा भटकदी रहिंदी है। तां ही ते गुरबाणी दे अंदर वार वार इस तरह दा जिक्र आउंदा है कि हौ आया दूरों चल के, गुरबाणी दा वचन है ना कि हौ आया दूरों चल के, मैं तकी तो शरणाए जियो, मैं आसा रखी चित में, मेरा सबो दुख गवाए जियो। दूरों चल के, ते दूरों चल के आउंदा की मतलब है कि गुरुद्वारे तो किसे दा घर 2 किलोमीटर दूर है, ते ओ कह सकदा मैं दूरों चल के आया, जेड़ा मुड तो उठ के आया वह नहीं कह सकदा। इहदा मतलब बाणी एक दे उत्ते लागू है, दूसरे दे उत्ते लागू नहीं है। दूरों चल के आउण दा की अर्थ होया? मैं भटकदा भटकदा अनेक जूनियां दा चक्कर कटदा कटदा लंबे समय तो जूना दे गेड़ विच रहिंदा रहिंदा सतगुरु ऐस जून विच आया। दूरों चल के अनेक जूनियां विचों निकलन तो बाद तां मैनूं इह जून मिली है, तां मनुखा जन्म मिलिया है। इहनूं कहिंदे ने दूरों चल के। तो मैं इतने लंबे समय तो भटक रहा सी, तेरे तो बड़ा दूर सी, कदी पशु दा शरीर, कदी परिंदे दा शरीर, कदी नभचारी, कदी थलचारी, कदी पानी दे अंदर दा जीव भटकदा रहा। आत्मा मेरी शरीर बदलदी रही, जामे बदलदी रही, मैं भटकदा रहा। तो अज दे महावाक दे अंदर भगत फरीद साहब जी कहिंदे ने सोहरे टोई ना लहै, रब दे घर दे अंदर तेनूं सहारा नहीं मिलिया, क्योंकि उस तरह दा इस जन्म दे अंदर रह के तू कुछ कीता नहीं है कि रब जी दे दर दे उत्ते बहन दा योग बन जाए, उस बराबर बन जाए, योग बन जाए, उते यतन प्रयतन तू कीता नहीं। रब ने एक बकायदा नियम बनाया है, सिस्टम बनाया है, उस प्रोसीजर विचों निकल के ही परमात्मा दा दर मिलदा है, निकलन तो बगैर दर नहीं मिलदा। और इस सिस्टम ही कल्ले परमात्मा ने नहीं बनाया, तुसी भी बनाया है, इस दुनिया दे अंदर भी है। अगर एक जज दी सीट खाली होवे, वैकेंसी निकले भई एक जज नियुक्त कीता जाना है, तुसी अपने अपनी एप्लीकेशन दे सकदे हो, तुसी फार्म भर सकदे हो, जज दी एक सीट खाली है। हुण जज दी सीट वास्ते कोई रिक्वायरमेंट भी तो होएगी ना,
ਇਹਦੀ ਤਾਲੀਮ ਇੰਨੀ ਚਾਹੀਦੀ ਏ, ਪੜਿਆ ਲਿਖਿਆ ਇੰਨਾ ਚਾਹੀਦਾ, ਇਹਨੂੰ ਵਕਾਲਤ ਦਾ ਤਜਰਬਾ ਇੰਨਾ ਚਾਹੀਦਾ, ਕੋਈ ਐਪਲੀਕੇਸ਼ਨ ਭਰੇ ਦੂਸਰਾ ਨਹੀਂ। ਤੇ ਹੁਣ ਜੇ ਕੋਈ ਇੱਕ ਅਨਪੜ੍ਹ ਬੰਦਾ ਅੰਗੂਠਾ ਛਾਪ ਬੰਦਾ ਜਾ ਕੇ ਧਰਨਾ ਦੇ ਕਿ ਮੈਂ ਦੂਸਰਿਆਂ ਨਾਲੋਂ ਉੱਚਾ ਲੰਮਾ ਹਾਂ, ਸੁੰਦਰ ਹਾਂ, ਸੁਨੱਖਾ ਹਾਂ, ਜੱਜ ਦੀ ਸੀਟ ਤੇ ਮੈਨੂੰ ਕਿਉਂ ਨਹੀਂ ਬਿਠਾਉਂਦੇ? ਤੇ ਜੱਜ ਦੀ ਸੀਟ ਤੇ ਬਹਿਣ ਵਾਸਤੇ ਬਕਾਇਦਾ ਇੱਕ ਤਾਲੀਮ ਨਿਰਧਾਰਿਤ ਕੀਤੀ ਗਈ, ਨਿਯੁਕਤ ਕੀਤੀ ਗਈ। ਉਹ ਤਾਲੀਮ ਤੇਰੇ ਕੋਲ ਹੋਏਗੀ ਤੂੰ ਬਣ ਜਾਏਗਾ, ਨਹੀਂ ਹੋਏਗੀ ਨਹੀਂ ਬਣੇਗਾ। ਬੜੀ ਸਾਦੀ ਜੀ ਉਦਾਹਰਣ, ਅਗਰ ਉਸ ਸਿਸਟਮ ਵਿੱਚੋਂ ਨਿਕਲ ਰਿਹਾ ਹੈ ਤੇ ਤੈਨੂੰ ਕੋਈ ਜੱਜ ਬਣਾਉਣ ਵਾਸਤੇ ਸੋਚ ਸਕਦਾ ਹੈ, ਤੂੰ ਸਿਸਟਮ ਵਿੱਚੋਂ ਨਿਕਲਿਆ ਹੀ ਨਹੀਂ ਹੈ, ਤਾਲੀਮ ਤੇਰੇ ਪਾਸ ਹੀ ਨਹੀਂ ਹੈ, ਤਜਰਬਾ ਤੇਰੇ ਪਾਸ ਹੀ ਨਹੀਂ ਹੈ, ਤੈਨੂੰ ਜੱਜ ਬਣਾਏਗਾ ਕੌਣ? ਪਰਮਾਤਮਾ ਦੇ ਚਰਨਾਂ ਵਿੱਚ ਬਹਿਣ ਵਾਸਤੇ ਵੀ ਬਕਾਇਦਾ ਇੱਕ ਨਿਯਮ ਤਿਆਰ ਕੀਤਾ ਹੈ ਪਰਮਾਤਮਾ ਨੇ। ਤੇਰਾ ਮਨ ਪਵਿੱਤਰ ਹੋਣਾ ਚਾਹੀਦਾ, ਤੇਰੇ ਮਨ ਦੇ ਅੰਦਰ ਦੁਇਤ ਵੈਤ ਨਹੀਂ ਹੋਣੀ ਚਾਹੀਦੀ। ਈਰਸ਼ਾ, ਨਿੰਦਾ, ਚੁਗਲੀ ਆਦਿ ਬੁਰਾਈਆਂ ਤੇਰੇ ਮਨ ਦੇ ਨੇੜੇ ਤੇੜੇ ਵੀ ਨਾ ਹੋਣ। ਕਾਮ ਕ੍ਰੋਧ ਜਹ ਪਰਸੇ ਨਾਹਿਨ ਤਿਹ ਘਟ ਬ੍ਰਹਮ ਨਿਵਾਸਾ। ਕਾਮ ਕ੍ਰੋਧ ਤੇ ਤੇਰੇ ਮਨ ਨੂੰ ਕਦੀ ਛੂਹਿਆ ਵੀ ਨਾ ਹੋਵੇ, ਪਰਸਿਆ ਵੀ ਨਾ ਹੋਵੇ। ਤੋ ਹੁਣ ਅਗਰ ਤੇ ਨਿਯਮ ਸਾਡੇ ਉੱਤੇ ਲਾਗੂ ਹੁੰਦੇ ਨੇ ਤਾਂ ਤੇ ਆਤਮਾ ਪਰਮਾਤਮਾ ਦੇ ਦੇਸ਼ ਦੀ ਵਸਨੀਕ ਬਣ ਸਕਦੀ ਏ। ਅਗਰ ਇਹ ਨਿਯਮ ਮੇਰੇ ਉੱਤੇ ਲਾਗੂ ਨਹੀਂ ਹੁੰਦੇ ਤੇ ਫਿਰ ਆਤਮਾ ਵਸਨੀਕ ਨਹੀਂ ਬਣੇਗੀ, ਫਿਰ ਆਤਮਾ ਭਟਕਦੀ ਰਹੇਗੀ, ਜੂਨਾਂ ਦੇ ਅੰਦਰ ਭਟਕਦੀ ਰਹੇਗੀ। ਤੋ ਅੱਜ ਦੇ ਇਸ ਮਹਾਂਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਸਹੁਰੇ ਢੋਈ ਨਾ ਲਹੈ। ਇੱਕ ਬੇਨਤੀ ਮੈਂ ਇੱਥੇ ਹੋਰ ਕਰਦਾ ਚੱਲਾ, ਆਖਰ ਸਹੁਰੇ ਘਰ ਨੂੰ ਕੀ ਦਿੱਕਤ ਹੈ? ਪਰਮਾਤਮਾ ਨੂੰ ਕੀ ਦਿੱਕਤ ਹੈ? ਉਹ ਸਾਡੀ ਆਤਮਾ ਨੂੰ ਆਪਣੇ ਘਰ ਦੇ ਅੰਦਰ ਜਗ੍ਹਾ ਦਿੰਦਾ ਕਿਉਂ ਨਹੀਂ? ਪਰੇਸ਼ਾਨੀ ਇਹਦੇ ਵਿੱਚ ਕੀ ਹੈ? ਦਿੱਕਤ ਕਿੱਥੇ ਹੈ? ਇੱਕ ਨਿਯਮ ਹੈ ਕਿ ਸਾਡਾ ਸੰਬੰਧ ਜਿਉਂਦੇ ਸਰੀਰਾਂ ਨਾਲ, ਪਰਮਾਤਮਾ ਦਾ ਸੰਬੰਧ ਜਿਉਂਦੀਆਂ ਰੂਹਾਂ ਤੇ ਜਿਉਂਦੀਆਂ ਆਤਮਾਵਾਂ ਦੇ ਨਾਲ ਹੈ। ਕਿਸੇ ਦਾ ਕੋਈ ਪਰਮ ਮਿੱਤਰ ਹੋਵੇ, ਜਾਂ ਕੋਈ ਮਾਂ ਬਾਪ ਹੋਵੇ, ਜਾਂ ਕੋਈ ਭੈਣ ਭਾਈ ਹੋਵੇ, ਜਾਂ ਕੋਈ ਪਤੀ ਪਤਨੀ ਹੋਵੇ, ਔਰ ਬੜਾ ਨੇੜੇ ਦਾ ਰਿਸ਼ਤਾ ਵੀ ਤੇ ਦਿਲ ਦੀ ਸਾਂਝ ਰੱਖਣ ਵਾਲਾ ਮਿੱਤਰ ਵੀ, ਉਹ ਸਰੀਰ ਕਰਕੇ ਚਲਾ ਜਾਏ, ਚਲਾਣਾ ਕਰ ਜਾਏ, ਆਪਾਂ ਉਹਦੇ ਤਨ ਨੂੰ ਚੁੱਕ ਕੇ ਮਰਗਟ ਦੇ ਅੰਦਰ ਲੈ ਕੇ ਚਲੇ ਜਾਂਦੇ ਹਾਂ ਉਹਨੂੰ ਸੰਸਕਾਰ ਕਰਨ ਵਾਸਤੇ ਆਪਣੇ ਘਰ ਦੇ ਅੰਦਰ, ਨਾ ਉਹਨੂੰ ਦਫਨਾਉਂਦੇ ਹਾਂ ਤੇ ਨਾ ਸੰਸਕਾਰ ਕਰਨੇ ਆ। ਤੇ ਜੇ ਕੋਈ ਸਾਨੂੰ ਇਹ ਗੱਲ ਕਹੇ ਵੀ ਤੁਹਾਡੇ ਘਰ ਦੇ ਪਿਛਲੇ ਪਾਸੇ ਜਗ੍ਹਾ ਖਾਲੀ ਪਈ ਹੈ, ਆਪਣੇ ਗਾਰਡਨ ਦੇ ਅੰਦਰ ਇਹਦਾ ਸੰਸਕਾਰ ਕਿਉਂ ਨਹੀਂ ਕਰ ਦਿੰਦੇ? ਆਪਣੇ ਘਰ ਦੇ ਪਿਛਲੇ ਪਾਸੇ ਖਾਲੀ ਜਗ੍ਹਾ ਪਈ, ਉੱਥੇ ਇਹਨੂੰ ਕਿਉਂ ਨਹੀਂ ਦਫਨਾ ਦਿੰਦੇ ਖੱਡਾ ਕੱਢ ਕੇ? ਅਸੀਂ ਇੱਕ ਹੀ ਜਵਾਬ ਦਿਆਂਗੇ, ਘਰ ਜਿਉਂਦਿਆਂ ਵਾਸਤੇ ਹੁੰਦਾ ਹੈ, ਘਰ ਮੁਰਦਿਆਂ ਵਾਸਤੇ ਨਹੀਂ ਹੈ। ਮੁਰਦਿਆਂ ਵਾਸਤੇ ਬਕਾਇਦਾ ਸ਼ਮਸ਼ਾਨ ਭੂਮੀਆਂ ਬਣ ਗਈਆਂ, ਮਰਗਟ ਬਣ ਗਏ, ਜਿਉਂਦੇ ਸਰੀਰਾਂ ਵਾਸਤੇ ਘਰ ਤੇ ਮੁਰਦਿਆਂ ਵਾਸਤੇ ਮਰਗਟ, ਮੁਰਦਿਆਂ ਵਾਸਤੇ ਮੜੀਆਂ, ਮੁਰਦਿਆਂ ਵਾਸਤੇ ਸ਼ਮਸ਼ਾਨ ਭੂਮੀ। ਸਾਡਾ ਸੰਬੰਧ ਜਿਉਂਦੇ ਸਰੀਰਾਂ ਨਾਲ ਹੈ। ਅਸੀਂ ਜੇ ਚਾਹੁੰਦੇ ਹਾਂ ਕਿ ਸਾਡਾ ਘਰ ਮੁਰਦ ਘਾਟ ਨਾ ਬਣੇ, ਸਾਡਾ ਘਰ ਸ਼ਮਸ਼ਾਨ ਭੂਮੀ ਦੇ ਬਰਾਬਰ ਨਾ ਬਣੇ, ਤੋ ਪਰਮਾਤਮਾ ਵੀ ਚਾਹੁੰਦਾ ਹੈ ਮੇਰਾ ਘਰ ਮੁਰਦ ਘਾਟ ਨਾ ਬਣੇ। ਅਸੀਂ ਜਿਉਂਦੇ ਸਰੀਰਾਂ ਨੂੰ ਤਰਜੀਹ ਦਿੰਦੇ ਹਾਂ, ਪਰਮਾਤਮਾ ਜਿਉਂਦੀਆਂ ਆਤਮਾਵਾਂ ਨੂੰ ਤਰਜੀਹ ਦਿੰਦਾ ਹੈ, ਜਿਉਂਦੀਆਂ ਰੂਹਾਂ ਨੂੰ ਤਰਜੀਹ ਦਿੰਦਾ ਹੈ। ਅਸੀਂ ਅਕਸਰ ਇੱਕ ਬੋਲ ਦਿੰਦੇ ਹਾਂ ਨਾ ਕਿ ਫਲਾਣੇ ਦੀ ਜ਼ਮੀਰ ਮਰ ਗਈ ਹੈ। ਮਰੀ ਜ਼ਮੀਰ ਵਾਲੇ ਨੂੰ ਪਰਮਾਤਮਾ ਆਪਣੇ ਘਰ ਦੇ ਅੰਦਰ ਪਨਾਹ ਕਿਉਂ ਦੇਵੇ? ਉਹਨੇ ਆਪਣੇ ਘਰ ਨੂੰ ਕੋਈ ਸ਼ਮਸ਼ਾਨ ਘਰ ਬਣਾਉਣਾ? ਜੇ ਤੁਸੀਂ ਰਾਜ਼ੀ ਨਹੀਂ ਕਿ ਆਪਣੇ ਘਰ ਨੂੰ ਸ਼ਮਸ਼ਾਨ ਘਰ ਨਾ ਬਣਾਈਏ, ਤੋ ਪਰਮਾਤਮਾ ਵੀ ਰਾਜ਼ੀ ਨਹੀਂ। ਉਹ ਕਹਿੰਦਾ ਮੈਂ ਵੀ ਸ਼ਮਸ਼ਾਨ ਘਰ ਨਹੀਂ ਬਣਾਉਣਾ, ਮੇਰੇ ਕੋਲ ਵੀ ਆ ਤੇ ਪੂਰਾ ਪਵਿੱਤਰ ਹੋ ਕੇ ਆ, ਪੂਰਾ ਆਪਣੀ ਜ਼ਮੀਰ ਨੂੰ ਜਿੰਦਾ ਰੱਖ ਕੇ ਆ ਅਗਰ ਮੇਰੇ ਕੋਲ ਆਉਣਾ। ਤੋ ਜੋ ਆਤਮਾ ਮੁਰਦੀ ਹੁੰਦੀ ਏ, ਆਤਮਿਕ ਤੌਰ ਤੇ ਜੋ ਮਰਿਆ ਹੁੰਦਾ ਹੈ, ਆਪਣੀ ਜ਼ਮੀਰ ਦੀ ਆਵਾਜ਼ ਨੂੰ ਜੋ ਨਹੀਂ ਸੁਣਦਾ, ਉਹ ਫਿਰ ਵਾਰ ਵਾਰ ਜੂਨਾਂ ਦੇ ਅੰਦਰ ਹੀ ਭਟਕਦਾ ਹੈ, ਹੋਰ ਜਾਏ ਕਿੱਥੇ? ਉਹਨੂੰ ਸਰੀਰ ਬਦਲਣੇ ਪੈਂਦੇ ਨੇ, ਜੂਨਾਂ ਬਦਲਣੀਆਂ ਪੈਂਦੀਆਂ। ਤੋ ਫਰੀਦ ਸਾਹਿਬ ਇਸ਼ਾਰਤਨ ਹੁਕਮ ਕਰ ਰਹੇ ਨੇ, ਕਹਿਣ ਲੱਗੇ ਨਾ ਤੇ ਸਹੁਰੇ ਘਰ ਦੇ ਅੰਦਰ ਟੋਈ ਮਿਲੀ ਰੱਬ ਜੀ ਦੇ ਘਰ ਦੇ ਅੰਦਰ, ਨਾ ਪੇਕੇ ਘਰ ਦੇ ਅੰਦਰ ਹੀ ਰਹਿਣ ਵਾਸਤੇ ਥਾਂ ਮਿਲਿਆ। ਸਰੀਰ ਬੁੱਢਾ ਹੋਇਆ, ਸਰੀਰ ਨੂੰ ਮੌਤ ਆਈ, ਕਿਸੇ ਨੂੰ ਕਹੀਏ ਤੇਰਾ ਬੜਾ ਪ੍ਰੇਮੀ ਸੀ ਇਹਨੂੰ ਘਰ ਦੇ ਅੰਦਰ ਰੱਖ ਛੱਡ, ਕੌਣ ਰੱਖੇਗਾ? ਮੁਰਦੇ ਨੂੰ ਕੀ ਕਰੋਗੇ ਰੱਖ ਕੇ? ਰੱਖਣਾ ਵੀ ਚਾਹੋਗੇ, ਕਿਸ ਕੰਮ ਆਏਗਾ? ਪਈਏ ਨਾਹੀ ਥਾਓ। ਤੇ ਫਿਰ ਜਿਸ ਪਰਿਵਾਰ ਵਾਸਤੇ, ਕੁਟੰਬ ਕਬੀਲੇ ਵਾਸਤੇ ਮਨੁੱਖ ਆਪਣੀ ਜ਼ਮੀਰ ਨੂੰ ਮੁਰਦਿਆਂ ਕਰਦਾ ਹੈ, ਮੇਰਾ ਮਤਲਬ ਇਹ ਨਹੀਂ ਕਿ ਪਰਿਵਾਰ ਨੂੰ ਛੱਡ ਦੇਣਾ ਹੈ, ਪਰਿਵਾਰ ਦੀ ਲਾਲਣਾ ਪਾਲਣਾ ਨਹੀਂ ਕਰਨੀ,
गुरु नानक साहब ने सिखाया रहना संसार विच, रहना परिवार विच, ते जे तेरे उते दो चार पांच बच्चियां दी कोई परमात्मा वालों जुम्मेवारी आई है ते फिर उस जुम्मेवारी नूं भी तू नभाउणा है ते नभाउणा भी चंगे तरीके दे नाल है। परमात्मा वालों मिली सेवा समझ के जुम्मेवारी नूं करना भी है नभाउणा भी है। तो अर्ज मैं कर रहा सां रब जी ने ते नहीं कहा कि परिवार पालदा पालदा आत्मिक मौत ही कबूल कर, परिवार पालदा पालदा जिहनी जमीरी तौर दे उते मुर्दा बन जा। तो बेनती मैं ये कर रहा सां कि परमात्मा दे देश केवल जिउंदियां आत्मावां जिउंदियां रूहां नूं जगह है, मुर्दियां रूहां नूं नहीं। मुर्दियां रूहां नूं शरीरां दे अंदर भटकना ही पैंदा है। जिन्हां वास्ते असीं अपनी रूह नूं मुर्दा कीता है अगर उन्हां नूं परिवार वालियां नूं मर जाण तों बाद मुर्दे दा सुपना भी आ जाए ना सुपना, ते परिवार वाले फिर पंडतां पांध्यां दे कोल पखंडियां दे कोल चलदे ने जाके कहिंदे ने जी साडे घर दा फलाना फलाना मैंबर मर गया सी ते अज साडे सुपने दे अंदर आया। परिवार दा ते इन्ना के साडे नाल, मोह इन्ना के साडे नाल। जिउंदे जी अगर जवान पति घर विच नहीं आया, कुदरती लेट होया है, ते पत्नी नूं इस गल दा फिक्र बनदा है भी समा काफी हो चुका है आया क्यों नहीं। जवान भैण भी फिक्रमंद हुंदी है भाई आया क्यों नहीं, मां भी फिक्र विच रहिंदी है पुत्तर आया क्यों नहीं, पिता भी फिक्र करदा है कि धी नहीं आई पुत्तर नहीं आया आखिर कारण की है। जिउंदे जी जो इंतजार करदे रहिंदे ने कि लेट होया है आया क्यों नहीं, मरण तो बाद इंतजाम कराउंदे ने कि इहदा हुण सुपना भी ना आवे इहदी याद भी ना आवे। और ये हकीकत है, मैं कोई अत कथनी तुहाडे सामने बयान नहीं कर रहा। फिर अपने घर दे सामने धागे बनवाउंदे ने, उपाय यतन कराउंदे ने पखंडियां दे कोलों पंडतां दे कोलों, इहदा सुपना भी नहीं आउणा चाहीदा, इह साडे ख्यालां विच भी ना आवे। इतनी असलियत समाज दी खोल के गुरबाणी साडे सामने रख रही है, सानू ना समझ आवे ते साडी अपनी कमी है, गुरबाणी दा दोष इहदे विच नहीं है। तो खैर कह रहे ने भगत फरीद साहब जी, सोहरे टोई ना लहे पेय ना ही थाओ पिर वातड़ी ना पुछे। पिर मैंने पति, वातड़ी मैंने वात लैने खबर लैने। पति परमात्मा तेरी वात पुछदा नहीं, तन तन मैंने जीव स्त्री सुहागण लाओ। हे जीव स्त्री तू अपने आप नू ना दे रख के मैं सुहागण हां, पति दे नाल तेरा मेल जोल नहीं, पति दे नाल प्यार नहीं, पति दे नाल बहना उठना नहीं, पति दे नाल बोल बाणी नहीं, पति दी चार दवारी विच नहीं, पति दी मान मर्यादा विच नहीं। ते फरीद साहब कहन लगे गल्लां दे नाल सुहागण बनी रह, कौन रोक सकदा है तेनू कि तू अपने आप नू सुहागण ना कह। पर सुहागण होना गुणा दा ना है, केवल लिबास दा ना सुहागण नहीं है। फिर मैं याद करावा ए उपदेश इकलियां पैना वास्ते नहीं है, औरत जामे लई नहीं है, गल परमात्मा दी आत्मा दी चल रही है। इत्थे सुहागण मर्द भी है, सुहागण औरत भी है, सब लई बराबर उपदेश है। अगर मेरे कोल धार्मिक लिबास है, सुहागण दा लिबास है, पर मेरा पति मेरे घर दी चार दवारी विच नहीं, ते ओ कादी सुहागण होई। जिस पत्नी दा पति घर विच नहीं, शेज उत्ते नहीं, ओ भावें सूहे नाभी रंग दा लिबास पाए, चूड़ा पाए, कांटे पाए, लख शिंगार बनाए, की काम आउंदा है, किस अर्थ है। ए कारण तन श्री गुरु ग्रंथ साहिब पातशाह ने लानिया कह दिता, कहन लगे कामन कामन मैंने जीव स्त्री कामन तो शिंगार कर जो पहला कंत मनाए। कहन लगे पहला कंत नू मना, कंत मैंने पति, पहला कंत नू मना, कंत तेरे नाल सुला सफाई कर लवे, कंत तेरे उते रीज पवे, तेरा शिंगार कीता तां सफला है। अगर कंत दे नाल तेरी मुलाकात नहीं, कंत दे नाल बोल बाणी नहीं, कंत दी गल नू प्रवानगी नहीं, ते शिंगार लबास लख बना के रख, की अर्थ है उस शिंगार दा। मैं एक बचन गुरबाणी विचों ताप संगतां दे सन्मुख होर रखदा चलां। पातशाह कहिंदे ने सखी काजल हार तंबोल सबै किश साजिया। काजल तेरिया नेत्रां दे अंदर कालक होवे, सुरमा होवे, काजल हार तेरे गले दे अंदर सोने दा,
हीरे दा जड़िया होया हार भी पाया होए। सखी काजल हार तंबोल खिमा चाहवांगा बोल कुछ इस तरह दे ने पर खुलने पैणगे। तंबोल कहिंदे ने फुल्लां नूं रंग देण वाला पदार्थ जिन्हों अज नां लिपस्टिक दा मिलिया। पुराने समय विच दातन कीते जांदी सी रंग वाली, अज उहदी जगह दे उत्ते आ गई लिपस्टिक। आखिया सखी काजल हार तंबोल बुल्ला नू रंगिया भी होवे, गले विच हार भी होवे, अखां विच काजल भी होवे। काजल हार तंबोल सबे के साजिया, सोलह किए शिंगार के अंजन पाजिया। गुरबाणी दे बचन ने सोलह शिंगार तू कर लवे। शिंगार औरत दे सोलह ही मन्ने गए ने, सोलह ही गिने गए ने। ते पातशाह कहन लगे सोलह दे सोलह शिंगार इन्हें सुहागण ने किते होन। अंजन सजाया होवे, सुरमा पाया होवे, सोलह किए शिंगार के अंजन पाजिया। जे कर आवे कंत ता सब किछ पाईए, हर हां कंत बाज शिंगार सब बिरथा जाईए। जे कर आवे कंत, जे ते कंत तेरा घर विच आ रहा है, कंत दे नाल तालमेल है, कंत मैंने पति ता सब किछ पाईए, ता ते तेरे कीते शिंगार दी कोई कीमत है। शिंगार हुंदा है पति नूं रिजाउन ले, शिंगार हुंदा है पति दी खुशी ले। हर हां कंतै बाज शिंगार सब बिरथा जाई है। ओ सारे तार्मिक कर्म तार्मिक अडंबर अजाई चले जांदे ने, बिरथा चले जांदे ने। जे पति परमात्मा मन दे दरवाजे नूं खड़का के मन दी छेजा ते बैंदा ही नहीं है, जे परमात्मा दी याद ही अंदर नहीं, तो सब किते हुए तार्मिक शिंगार लबास पहरावा सब कुछ अजाई चला जांदा है, व्यर्थ चला जांदा है, कोई कीमत नहीं अगर पति परमात्मा मन दी सेजा उते नहीं है। तो पहला पति दे नाल सुला करो, पति दे नाल सुला करन वास्ते, पति दे नाल सांझ बनाउन वास्ते पति दे अनुसार अपने आप नूं चलाउन दी जात सिखो। पति दी गल नूं मनना सिखो। पति ये गल कहे कि ये काम करना है ते बस हथ जुड़े रहन, जी हजूरी विच हां जी करना है। पति कहे कि ये काम नहीं करना ते कोई अपील दलील उक्ति युक्ति ना होवे कि क्यों नहीं करना, बस पति दा हुक्म है नहीं करना ते नहीं करना। मैं अक्सर एक बेनती करया करदा कि अज विज्ञान ये गल सिद्ध कर दी है कि केसां दे अंदर ऑक्सीजन है, केसां दे अंदर कार्बन डाइऑक्साइड है, केसां दे अंदर कार्बन है, इस तरह तरह तरह दियां गल्लां विज्ञान सिद्ध करदी है। पर मैं गल कहना है मत कहो कि केस रखने तां जरूरी ने कि इन्हां दे अंदर ऑक्सीजन हुंदी है, केस रखने तां जरूरी ने इन्हां दे अंदर कार्बन डाइऑक्साइड हुंदी है, ये मत कहो। कल नूं कोई दूसरा विज्ञानी उठे वो यह सिद्ध कर दवे कि केसां विच नहीं हुंदा, क्योंकि विज्ञान दियां दलीलां आए दिन बदल जांदियां ने। पिछले विज्ञानी दी दलील नूं अगला विज्ञानी काट करदा होया नजर पैंदा है, कटदा नजर पैंदा है। कदी रूस वालियां ने ऐलान कीता सी धरतियां आकाश केवल 14 ने, इस तो वध नहीं है। अमेरिका वालियां ने उन्हां दी दलील दा खंडन कीता, कहन लगे नहीं 21 धरतियां ते 21 आकाश ने, इस तो वध नहीं। डॉक्टर करतार सिंह सोलन दे रहन वाले उन्होंने अमेरिका दी दलील नूं वी कट दिता। उन्होंने किताब लिखी है गुरमत वख्यान, लिखण वाले राइटर का नाम है डॉक्टर करतार सिंह सोलन, सोलन शहर के रहन वाले ने और महान साइंटिस्ट होए ने। वो किताब आप लेके पढ़ सकते हो, मैं तां राइटर ते किताब दोवां दा नाम तुहाडे सामने अर्ज कर दिता है। उहदे विचों लिख रहे ने कि 10 करोड़ आंकड़िया 10 करोड़ दे नाल गुणा करो, जो उहदा जवाब आवे दोबारा 10 करोड़ दे नाल फिर उन्हों मल्टीप्लाई करो, फिर गुणा करो, जो जवाब आउंदा है। इन्नियां धरतियां आकाश अज दे विज्ञानी दी अख ने वेख लै ने, डॉक्टर करतार सिंह सोलन इस तरह कहिंदे ने। पर जगत मालक तकरीबन 550 साल पहला एक होका देंदे रहे कि पातालां पाताल लख आगासां आगास, कहन लगे लखां ही पाताल आकाश ने, खोजन वाले खोज खोज के अक जाणगे, अथा इन्हां नूं मिलेगा ने। हर नवे दिन पेपर विच पढ़ी दा एक ग्रह होर मिलिया, एक धरती होर मिली, इत्थे वसों होर मिली। आए दिन नवी नवी साइंस तरक्की दे राह ते चल रही है, खोज करके साडे सामने रख रही है। तो अर्ज मैं कर रहा सा मत कहो
ਕਿ ਕੇਸ ਰੱਖਣੇ ਤਾਂ ਜ਼ਰੂਰੀ ਨੇ, ਇਹਨਾਂ ਵਿੱਚ ਆਕਸੀਜਨ ਹੁੰਦੀ। ਗੱਲ ਇਹ ਨਹੀਂ ਹੈ ਕੱਲ ਨੂੰ ਕੋਈ ਉੱਠੇਗਾ ਖੰਡਨ ਕਰ ਦੇਗਾ, ਤਾਂ ਜੇ ਦੂਸਰਾ ਖੰਡਨ ਕਰ ਦੇਗਾ ਤਾਂ ਕੀ ਫਿਰ ਕੇਸ ਰੱਖਣੇ ਮਨਾ ਕਰ ਦਿਆਂਗੇ? ਇਹ ਨਹੀਂ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੁਕਮ ਹੈ ਤੇ ਹੁਕਮ ਦੇ ਅੱਗੇ ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ, ਕੋਈ ਲੇਕਿਨ ਨਹੀਂ, ਕੋਈ ਵੇਕਿਨ ਨਹੀਂ। ਗੁਰੂ ਨੇ ਕਿਹਾ ਰੱਖਣੇ ਨੇ ਤੇ ਰੱਖਣੇ ਨੇ, ਮੈਂ ਗੁਰੂ ਦਾ ਹੁਕਮ ਮੰਨ ਕੇ ਰੱਖ ਰਿਹਾ। ਇਹਨਾਂ ਨੂੰ ਰੱਖਣ ਦਾ ਕੀ ਲਾਭ ਹੈ, ਕੀ ਨੁਕਸਾਨ ਹੈ, ਇਹ ਗੱਲ ਅੱਗੇ ਚਲੀ ਜਾਂਦੀ ਹੈ, ਇਹ ਗੱਲ ਪਾਸੇ ਰਹਿ ਜਾਂਦੀ ਹੈ। ਮੈਂ ਤੇ ਆਪਣੇ ਗੁਰੂ ਦਾ ਹੁਕਮ ਵਜਾ ਰਿਹਾ, ਗੁਰੂ ਨੇ ਕਿਹਾ ਇਹ ਕੰਮ ਕਰਨਾ ਹੈ ਤੇ ਬਸ ਕਰਨਾ ਹੈ, ਗੁਰੂ ਨੇ ਕਿਹਾ ਨਹੀਂ ਕਰਨਾ ਤੇ ਨਹੀਂ ਕਰਨਾ। ਪੂਰੀ ਤਰ੍ਹਾਂ ਆਪਣਾ ਆਪਾ ਸਮਰਪਣ ਕਰਨਾ ਗੁਰੂ ਨੂੰ, ਪਰਮਾਤਮਾ ਦੇ ਰਾਹ ਦੇ ਉੱਤੇ ਸਹੀ ਢੰਗ ਦੇ ਨਾਲ ਉਹੀ ਚੱਲ ਸਕਦਾ ਹੈ, ਔਰ ਇਹ ਹਕੀਕਤ ਹੈ, ਉਹੀ ਚੱਲ ਸਕਦਾ ਹੈ। ਮਿਲ ਸਕਦਾ ਹੈ ਬਹੁਤ ਕੁਛ ਰੱਬ ਜੀ ਦੇ ਦਰ ਤੋਂ, ਸਭ ਕੁਛ ਬਹੁਤ ਉਰੇ ਹੈ। ਅਗਰ ਪਰਮਾਤਮਾ ਦਾ ਕੋਈ ਖੋਜੀ ਬਣ ਕੇ ਨਿਕਲ ਰਿਹਾ ਹੈ ਤੇ ਉਹ ਬਹੁਤ ਅੱਗੇ ਹੈ, ਉਹਨੂੰ ਆਪਣੇ ਗੁਰੂ ਦੇ ਅਸੂਲਾਂ ਦੇ ਮੁਤਾਬਕ ਚੱਲਣਾ ਹੀ ਪਏਗਾ। ਚਲੋ ਅੱਜ ਦੀ ਵਿਚਾਰ ਕੁਝ ਇਸ ਤਰ੍ਹਾਂ ਦੀ ਚੱਲੀ ਹੈ, ਕੁਝ ਮੇਰੇ ਵੀਰ ਕੇਸਾਂ ਤੋਂ ਬਗੈਰ ਨੇ। ਇਹਨਾਂ ਦੇ ਮਨ ਦੇ ਅੰਦਰ ਇੱਕ ਸਵਾਲ ਜ਼ਰੂਰ ਬਣੇਗਾ, ਦੁਬਧਾ ਉੱਠਦੀ ਹੈ, ਕਿਉਂਕਿ ਦੇਸ਼ ਵਿਦੇਸ਼ ਦੇ ਅੰਦਰ ਵਿਚਰਦਿਆਂ ਮੇਰੇ ਉੱਤੇ ਇਸ ਤਰ੍ਹਾਂ ਦੇ ਪ੍ਰਸ਼ਨ ਆਉਂਦੇ ਰਹੇ ਔਰ ਮੈਂ ਉਹਨਾਂ ਦਾ ਜਵਾਬ ਇਸ ਤਰ੍ਹਾਂ ਹੀ ਦਿੰਦਾ ਰਿਹਾ। ਪ੍ਰਸ਼ਨ ਇਹ ਹੁੰਦਾ ਹੈ, ਸਾਰਾ ਅਸਾਈ ਜਗਤ ਕੇਸ ਨਹੀਂ ਰੱਖਦਾ, ਤਾਂ ਕੀ ਅਸਾਈ ਜਗਤ ਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋਏਗਾ? ਸਾਰਾ ਹਿੰਦੂ ਜਗਤ ਕੇਸ ਨਹੀਂ ਰੱਖਦਾ ਕਿ ਹਿੰਦੂ ਜਗਤ ਨੂੰ ਪਰਮਾਤਮਾ ਭਗਵਾਨ ਨਹੀਂ ਮਿਲੇਗਾ? ਸਾਰੇ ਮੁਸਲਮਾਨ ਕੇਸ ਨਹੀਂ ਰੱਖਦੇ ਕਿ ਉਹਨਾਂ ਨੂੰ ਰੱਬ ਨਹੀਂ ਮਿਲੇਗਾ? ਯਹੂਦੀ ਨੇ, ਬੋਧੀ ਨੇ, ਪਾਰਸੀ ਨੇ, ਜੈਨੀ ਨੇ, ਕੋਈ ਵੀ ਤੇ ਕੇਸ ਨਹੀਂ ਰੱਖਦੇ। ਇੱਕ ਸਰਦਾਰ ਤੋਂ ਬਗੈਰ, ਸਿੱਖ ਤੋਂ ਬਗੈਰ ਕੇਸ ਕੋਈ ਵੀ ਤੇ ਨਹੀਂ ਰੱਖਦਾ, ਤਾਂ ਕੀ ਸਾਰਿਆਂ ਨੂੰ ਪਰਮਾਤਮਾ ਨਹੀਂ ਮਿਲੇਗਾ? ਮੈਂ ਕਹਿੰਦਾ ਉਹਨਾਂ ਮਿਲੇਗਾ, 100% ਹੀ ਮਿਲੇਗਾ। ਪਰ ਜੇ ਉਹ ਆਪਣੇ ਗੁਰੂ ਦੇ ਅਸੂਲਾਂ ਨੂੰ ਮੰਨ ਕੇ ਉਸ ਰਾਹ ਦੇ ਉੱਤੇ ਚੱਲ ਰਹੇ ਨੇ, ਆਪਣੇ ਗੁਰੂ ਦੇ ਅਸੂਲਾਂ ਨੂੰ ਮੰਨ ਕੇ, ਅਗਰ ਹਜ਼ਰਤ ਮੁਹੰਮਦ ਸਾਹਿਬ ਨੇ ਕਿਹਾ ਇਹ ਸੁਨਤ ਕਰਾਉਣੀ ਹੈ, ਇਹ ਉਹਨਾਂ ਦੇ ਸਕੂਲ ਦੇ ਇੰਤਜ਼ਾਮੀ ਸੱਜਣਾ ਦੀ ਮਰਿਆਦਾ ਹੈ, ਉਹਨਾਂ ਦੇ ਸਕੂਲ ਦਾ ਵਿਧੀ ਵਿਧਾਨ ਹੈ, ਅਗਰ ਉਹਨਾਂ ਨੇ ਕਿਹਾ ਹੈ ਕਿ ਸੁਨਤ ਕਰਾਉਣੀ ਹੈ ਤੇ ਫਿਰ ਕਰਾਉਣੀ ਹੈ। ਕਿਉਂ ਕਰਾਉਣੀ ਹੈ ਉਹਨਾਂ ਦੇ ਸਕੂਲ ਦੀ ਮਰਿਆਦਾ? ਸਾਡੇ ਸਕੂਲ ਦੀ ਮਰਿਆਦਾ ਇਹ ਹੈ ਕਿ ਕੇਸ ਰੱਖਣ ਤੋਂ ਬਾਅਦ ਹੀ ਅੱਗੇ ਤੁਰੋਗੇ। ਕੇਸ ਰੱਖਣਾ ਸਕੂਲ ਦੇ ਅੰਦਰ ਬਹਿਣ ਵਾਸਤੇ ਡਿਸਿਪਲਿਨ ਹੈ, ਤੇ ਜੋ ਬੱਚਾ, ਜੋ ਵਿਦਿਆਰਥੀ, ਜੋ ਸਟੂਡੈਂਟ ਕਿਸੇ ਕਲਾਸ ਦਾ, ਕਿਸੇ ਸਕੂਲ ਦਾ ਡਿਸਿਪਲਿਨ ਭੰਗ ਕਰਦਾ ਹੈ, ਉਹਨੂੰ ਕਲਾਸ ਦੇ ਅੰਦਰ ਬੈਨ ਨਹੀਂ ਦਿੱਤਾ ਜਾਂਦਾ। ਇਹ ਸਕੂਲ ਦੀ ਮਰਿਆਦਾ ਹੈ। ਪਰਮਾਤਮਾ, ਇਹੀ ਕਾਰਨ ਹੈ ਪਰਮਾਤਮਾ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਕੁਝ ਬਿਆਨ ਕੀਤਾ ਹੈ, ਪਰ ਕੇਸਾਂ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਨਹੀਂ ਆਉਂਦਾ ਕਿ ਤੂੰ ਕੇਸ ਰੱਖ, ਇਸ ਤਰ੍ਹਾਂ ਜ਼ਿਕਰ ਨਹੀਂ ਆਉਂਦਾ ਤੂੰ ਕਿਰਪਾਨ ਪਾ, ਇਸ ਤਰ੍ਹਾਂ ਜ਼ਿਕਰ ਨਹੀਂ ਆਉਂਦਾ ਤੂੰ ਕੰਘਾ ਰੱਖ, ਇਸ ਤਰ੍ਹਾਂ ਜ਼ਿਕਰ ਨਹੀਂ ਆਉਂਦਾ ਤੂੰ ਦਾੜਾ ਪ੍ਰਕਾਸ਼ ਕਰ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਗੱਲਾਂ ਨਹੀਂ ਮਿਲਦੀਆਂ। ਕਿਉਂ ਨਹੀਂ ਮਿਲਦੀਆਂ? ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਯੂਨੀਵਰਸਲ ਲਾਅ ਨੇ, ਗੁਰੂ ਗ੍ਰੰਥ ਸਾਹਿਬ ਜੀ ਸਿਲੇਬਸ ਨੇ। ਇਹ ਜਿਹੜੀ ਮਰਿਆਦਾ ਹੈ ਸਾਡੀ ਸਕੂਲ ਦੀ ਮਰਿਆਦਾ ਹੈ। ਸਕੂਲ ਦੇ ਵਿੱਚ ਬਹਿ ਕੇ ਪੜ੍ਹਨ ਵਾਲੇ ਬੱਚੇ ਨੂੰ ਡਿਸਿਪਲਿਨ ਦੇ ਅਨੁਸ਼ਾਸਨ ਦੇ ਅਨੁਸਾਰ ਹੀ ਬਹਿਣਾ ਤੇ ਉੱਠਣਾ ਪਏਗਾ। ਦੋ ਭਾਈ ਨੇ ਸਕੇ, ਇੱਕ ਦੂਸਰੇ ਸਕੂਲ ਵਿੱਚ ਜਾ ਰਿਹਾ ਹੈ ਤੇ ਇੱਕ ਦੂਸਰੇ ਸਕੂਲ ਵਿੱਚ ਜਾ ਰਿਹਾ ਹੈ ਪੜ੍ਹਨ ਵਾਸਤੇ। ਇੱਕ ਦੇ ਸਕੂਲ ਦੇ ਇੰਤਜ਼ਾਮੀ ਸੱਜਣਾ ਦਾ ਹੁਕਮ ਹੈ ਵੀ ਤੇਰੀ ਵਰਦੀ ਦੇ ਅੰਦਰ ਵਾਈਟ ਸ਼ਰਟ ਪਾ ਕੇ ਆਉਣਾ ਹੈ, ਦੂਸਰੀ ਸ਼ਰਟ ਨਹੀਂ ਚੱਲੇਗੀ। ਅਗਰ ਕਮੀਜ਼ ਪਾ ਕੇ ਆਉਣਾ ਹੈ ਤੇ ਬਿਲਕੁਲ ਚਿੱਟੇ ਰੰਗ ਦੀ। ਦੂਸਰਾ ਭਾਈ ਦੂਸਰੇ ਸਕੂਲ ਵਿੱਚ ਜਾ ਰਿਹਾ ਹੈ, ਉਹਦੇ ਸਕੂਲ ਵੱਲੋਂ ਉਹਨੂੰ ਹੁਕਮ ਮਿਲਿਆ ਹੈ ਕਿ ਗ੍ਰੇ ਕਲਰ ਦੀ ਸ਼ਰਟ ਪਾ ਕੇ ਆਉਣਾ ਹੈ, ਵਾਈਟ ਪਾ ਕੇ ਨਹੀਂ ਆਉਣਾ। ਘਰ ਇੱਕ ਹੈ, ਮਾਂ ਬਾਪ ਇੱਕ ਹੈ, ਸਕੂਲ ਦੋ ਨੇ, ਇੱਕ ਗ੍ਰੇ ਸ਼ਰਟ ਪਾ ਕੇ ਜਾ ਰਿਹਾ ਹੈ, ਦੂਜਾ ਵਾਈਟ ਸ਼ਰਟ ਪਾ ਕੇ ਜਾ ਰਿਹਾ ਹੈ। ਅਗਰ ਵਾਈਟ ਵਾਲਾ ਗ੍ਰੇ ਪਾ ਕੇ ਚਲਾ ਜਾਏ, ਉਹ ਸਕੂਲ ਦਾ ਨਿਯਮ ਭੰਗ ਕਰ ਰਿਹਾ ਹੈ। ਫਰਕ ਇਸ ਗੱਲ ਦਾ ਨਹੀਂ ਹੈ ਕਿ ਜੇ ਉਹ ਕੱਪੜੇ ਕਿਸੇ ਰੰਗ ਦੇ ਪਾ ਕੇ ਜਾ ਰਿਹਾ ਹੈ ਜਾਂ ਕਿਸੇ ਰੰਗ ਦੇ ਪਾ ਕੇ ਨਹੀਂ ਜਾ ਰਿਹਾ, ਉਹਨੂੰ ਪੜ੍ਹਾਈ ਮਿਲੇਗੀ, ਲੈਸਨ ਮਿਲੇਗਾ, ਖੋਪੜੀ ਦੇ ਪੱਲੇ ਕੁਝ ਪਏਗਾ ਜਾਂ ਨਹੀਂ ਪਏਗਾ। ਗੱਲ ਤੇ ਕੇਵਲ ਇੰਨੀ ਹੈ ਕਿ ਉਹ ਸਕੂਲ ਦੇ ਅਨੁਸ਼ਾਸਨ ਨੂੰ, ਸਕੂਲ ਦੇ ਨਿਯਮ ਨੂੰ ਭੰਗ ਕਰਨ ਦਿਆ ਹੈ, ਔਰ ਜੋ ਸਕੂਲ ਦੇ ਨਿਯਮ ਨੂੰ ਭੰਗ ਕਰਦਾ ਹੈ ਉਹ ਸਕੂਲ ਦੇ ਇੰਤਜ਼ਾਮੀ ਪ੍ਰਬੰਧਕ ਸੱਜਣਾ ਵਿੱਚ ਦੋਸ਼ੀ ਠਹਿਰਾਇਆ ਜਾਂਦਾ ਹੈ, ਦੋਸ਼ੀ ਗਿਣਿਆ ਜਾਂਦਾ ਹੈ। ਗੱਲ ਬਸ ਇੰਨੀ ਹੈ, ਕੱਪੜੇ ਨਾ ਵੀ ਪਾ ਕੇ ਜਾਓ, ਵਿਦਿਆ ਤਾਂ ਵੀ ਮਿਲ ਸਕਦੀ ਹੈ,
कपड़े किसे रंग दे पा के चले जाओ विद्या तां वी मिल सकदी। विद्या दा संबंध तुहाडी खोपड़ी नाल कपड़े नाल नहीं है, पहरावे नाल नहीं है, पर पहरावा बना के जाना है सिर्फ स्कूल दी मान मर्यादा नूं कायम रखण करके। इह ते गल विचकार आ गई, मैं अर्ज कर दित्ती। बेनती मैं ए कर रहा सा कि सुहागण दे कोल लिबास होवे वो सही रूप दे अंदर सुहागण नहीं है। मत्थे दा टिक्का होवे, कांटे होण, हार होण, अखां दे अंदर अंजन होवे, सारे सोलह दे सोलह शिंगार कीते होण ते कंत उहदे नाल ना होवे, कंत घर विच ना होवे, गुरु अर्जन देव साहब जी कहन लगे उह सुहागण नहीं है। सुहागण वाला लिबास है पर उह सुहागण नहीं है। खिमा करियो, कईआं दे कोल धर्म दा लिबास ही लिबास हुंदा है, धर्म नहीं हुंदा। कईआं दे कोल धर्म दा पहरावा ही हुंदा है, धर्म नहीं हुंदा। मैं गल केसां दी कर रहा सां। कईआं दे कोल केस भी हुंदे ने, किरपान भी हुंदी है, कंगा भी हुंदा है, सारा कुछ हुंदा है, पर धर्म फेर भी नहीं हुंदा। कई सुबह तो शाम तक धार्मिक मंदरां विच दिसदे ने, इत्थे ही रहिंदे ने, फिर मैं खिमा मंग लवां उह धर्मी तां भी नहीं हुंदे। इत्थे आउण तों बाद धर्म नूं किवें अपनाउणा है इह जुगत मिलदी है, धर्म नूं किवें मन विच लै के जाणा है तौर तरीका मिलदा है। गुरमत दे दायरे नूं अगर सही ढंग दे नाल समझो, इकला लिबास इत्थे परवान नहीं, और इकला अंदर दा प्यार भी परवान नहीं। अंदर दा प्यार भी चाहीदा है ते लिबास भी चाहीदा है। इहदी मैं उदाहरण तुहाडे सामने अर्ज करदा चलां। बाहर निशान साहब ग्राउंड दे अंदर पार्किंग दे अंदर लगा होया उच्चा निशान साहब चमकदा होवे दूरों, आप रोड दे उत्ते चलदे चलदे वेख के इह गल कहोगे भी इह गुरद्वारा है। जिथे निशान साहब इह गुरद्वारा है, गुरद्वारे दा निशान साहब दा संबंध है। आप अंदर आओ ते अंदर गुरद्वारा होवे ना, अंदर फैक्ट्री होवे, अंदर वेयर हाउस होवे, तो फिर की आप उहनूं गुरद्वारा कहोगे दोबारा? बार निशान है, अंदर गुरु ग्रंथ साहिब नहीं ते उह गुरद्वारा नहीं है। अगर अंदर गुरु ग्रंथ साहिब है ते बार निशान साहिब नहीं ते उहदा भी पता नहीं चलदा कि इह गुरद्वारा है जां नहीं है। लिबास बाहरों पेश करदा है इह सिख है, गुरबाणी अंदरों सानू सिख बनाउंदी है। अगर अंदर गुरबाणी नहीं, केवल पहरावा है, दाड़ा लम्मा है, गात्रे कृपाण है, पखंड बड़ा है, माला चार गल विच पा के रखदा है, पग दा रंग टंग खास ही बनदा है, दूजी पग बननी प्रवान नहीं, तरह तरह दे अडंबर करदा है, अंदर उहदे गुरु नहीं, खिमा चाहवांगा सिख बिल्कुल नहीं है। मत उहनूं सिख मन्नो, बाहरों भुलेखा उह पा रहे हैं मैं सिख हां, पर सिख नहीं है। अगर बाहर लिबास नहीं, अंदर प्रकाश बाणी दा है, ते तां लोकां नूं पता नहीं लग रहा भी इह कौण है, तां वी उह सिख नहीं, तां वी सिख अधूरा है। अगर उहदे कोल बाणा नहीं ते बाणा पंज ककारां वाला है, बाणा कपड़े वाला नहीं, इहने कि मेरी पग दा रंग अज नीला है ते मैं गुरु का बाणा पा लिया, कल नूं हरी पा लवांगा ते मैं गुरु का बाणा उतार देंगा, नहीं। इत्थे केवल साडे मना दे वहम ने। ते मैं अक्सर बेनती करिया करदा, जिहड़े रंग दा कपड़ा साडा पिता पा सकदा है, उस रंग दा कपड़ा पुत्तर नूं पाउण विच की मनाई है? जिस रंग दा रुमाला तुसीं गुरु ग्रंथ साहिब ते दे सकदे हो, उस रंग दी दस्तार मैं क्यों नहीं बन सकदा? पर इह साडी मैंटैलिटी, साडी सोच इत्थे टिक गई है, बस जी जां चिट्टा होवे, नीला होवे, काला होवे, पीला होवे, बाकी नहीं। फिर इस रंग दे रुमाले दिया करो, दूजे क्यों देंदे हो? गुरु ग्रंथ साहिब ते गूढ़े गुलाबी भी लिया के रख देंदे हो, हरे भी लिया के रख देंदे हो, पर जे किधरे मेरे वर्गा कोई दूजे रंग दी पग बन लवे ते गल्लां शुरू हो जांदियां ने, ज्ञानी जी ने अज पग किस तरह दी बन ली, इन्हां ने चोले दा रंग किस तरह दा कर लिया, या इन्हां दा चोला बड़ा उच्चा है, चोला बड़ा नीवा है। साडियां नजरां केवल पहरावे दे उत्ते टिकदियां ने, इस तों अगे जांदियां ही नहीं। फिर बेनती करां, पहरावा सिख नहीं। सिख बनन वास्ते पंजां ककारां दा बाणा जरूरी है और अंदर बाणी जरूरी है। हकीकत वे सिख ओह है जिहदे अंदर बाणी नहीं, ओह सिखी नूं टाल आ रहा है बाणा पा के, जद गलत कम करदा है ते लोक इनकारी हो जांदे ने, ओह कहिंदे ने सिख इस तरह दा हुंदा है, ते जे इस तरह दा ही सिख बनना है ते असीं ना ही बणीए तां ही चंगा है। डॉक्टर इकबाल कहिंदे ने, खुदा से मुनकर होती है दुनिया खुदा के बंदों को देखकर। जिस खुदा के बंदे ऐसे हैं वो खुदा कैसा होगा? तो खैर, गल दूसरी दिशा नूं चली गई। सुहागण दा लिबास चाहिदा है,
ਪਰ ਸੁਹਾਗਣ ਦੇ ਹਿਰਦੇ ਦੇ ਅੰਦਰ ਪਤੀ ਦਾ ਪ੍ਰੇਮ ਵੀ ਚਾਹੀਦਾ ਹੈ। ਸੁਹਾਗਣ ਪਤੀ ਨੂੰ ਸਮਰਪਣ ਵੀ ਹੋਵੇ, ਸੁਹਾਗਣ ਦਾ ਪਤੀ ਦੇ ਨਾਲ ਪਿਆਰ ਵੀ ਹੋਵੇ। ਤੇ ਮੈਂ ਯਾਦ ਕਰਾਉਂਦਾ ਚੱਲਾਂ, ਸੁਹਾਗਣ ਸਤਿਗੁਰੂ ਸਾਰਿਆਂ ਨੂੰ ਇੱਥੇ ਕਹਿ ਰਹੇ ਨੇ, ਇਕੱਲਾ ਔਰਤ ਜਾਮੇ ਨੂੰ ਨਹੀਂ। ਅੱਗੇ ਮੈਂ ਇੱਕ ਹੋਰ ਗੁਰਬਾਣੀ ਦਾ ਵਚਨ ਤੁਹਾਡੇ ਸਾਹਮਣੇ ਅਰਜ ਕਰਦਾ ਚੱਲਾਂ। ਨੰਨੇ ਨਾਹਾਂ ਭੋਗਨਿਤ ਭੋਗੈ ਨਾ ਡਿੱਠਾ ਨਾ ਸੰਭਲਿਆ। ਨੰਨੇ ਨਾਹਾਂ ਭੋਗ ਨਿਤ ਭੋਗੈ, ਨਾਹਾਂ ਮੈਨੇ ਖਸਮ, ਪਰਮਾਤਮਾ ਖਸਮ ਪਤੀ ਵੱਲੋਂ ਮਿਲੇ ਪਦਾਰਥਾਂ ਨੂੰ ਰੋਜ਼ ਭੋਗ ਰਹੇ ਹਾਂ। ਨੰਨੇ ਨਾਹਾਂ ਭੋਗ ਨਿਤ ਭੋਗੈ, ਰੱਬ ਵੱਲੋਂ ਮਿਲੀਆਂ ਦਾਤਾਂ ਨੂੰ ਭੋਗ ਰਹੇ ਹਾਂ, ਦਾਤਾਂ ਨੂੰ ਵਰਤ ਰਹੇ ਹਾਂ, ਦਾਤਾਂ ਨੂੰ ਮੰਗ ਵੀ ਰਹੇ ਹਾਂ, ਦਾਤਾਂ ਨੂੰ ਹੰਡਾ ਵੀ ਰਹੇ ਹਾਂ। ਨਾ ਡਿੱਠਾ, ਨਾ ਉਹ ਦੇਣ ਵਾਲਾ ਪਤੀ ਕਦੀ ਡਿੱਠਾ ਹੈ, ਡਿੱਠਾ ਮੈਨੇ ਵੇਖਿਆ, ਨਾ ਸੰਭਲਿਆ ਤੇ ਨਾ ਉਹਨੂੰ ਕਦੇ ਹਿਰਦੇ ਦੇ ਅੰਦਰ ਸੰਭਾਲਣ ਦਾ ਯਤਨ ਹੀ ਕੀਤਾ ਹੈ, ਨਾ ਯਾਦ ਕਰਨ ਦਾ ਯਤਨ ਕੀਤਾ। ਨਾ ਡਿੱਠਾ ਨਾ ਸੰਭਲਿਆ, ਗੱਲੀ ਹੋ ਸੁਹਾਗਣ ਪੈਣੇ ਕੰਤਨ ਕਬਹੂ ਮੈਂ ਮਿਲਿਆ। ਪਾਤਸ਼ਾਹ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਫਿਰ ਤੇ ਤੂੰ ਗੱਲੀ ਬਾਤੀ ਸੁਹਾਗਣ ਹੋਏ, ਕੰਤ ਤੈਨੂੰ ਕਦੀ ਮਿਲਿਆ ਨੀ, ਤੂੰ ਸੁਹਾਗਣ ਕਾਹਦੀ ਹੈ। ਗੱਲੀ ਹੋ ਸੁਹਾਗਣ ਪੈਣੇ, ਗੱਲਾਂ ਦੇ ਨਾਲ ਦੂਜਿਆਂ ਨੂੰ ਵਾਰੇ ਨਹੀਂ ਆਉਂਦੇ ਨਾ। ਗੱਲੀ ਹੋ ਸੁਹਾਗਣ ਪੈਣੇ ਕੰਤ ਨਾ ਕਬਹੂ ਮੈਂ ਮਿਲਿਆ, ਕੰਤ ਕਦੀ ਮਿਲਿਆ ਹੀ ਨੀ, ਪਤੀ ਕਦੀ ਮਿਲਿਆ ਹੀ ਨੀ। ਲਿਬਾਸ ਚੰਗਾ ਹੈ, ਕੰਤ ਦੇ ਨਾਲ ਦੂਰੀ ਹੈ, ਸਹੀ ਰੂਪ ਵਿੱਚ ਸੁਹਾਗਣ ਨਹੀਂ ਹੈ। ਤੋ ਖੈਰ, ਅੱਜ ਦੇ ਇਸ ਮਹਾਂਵਾਕ ਵਿੱਚ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਸੋਹਰੇ ਢੋਈ ਨਾ ਲਹਿ ਪਈਏ ਨਾ ਹੀ ਥਾਓ, ਪਿਰ ਪਿਰ ਮੈਨੇ ਪਤੀ ਪਿਰ ਵਤੜੀ ਨਾ ਪੁੱਛੇ ਧਨ ਸੁਹਾਗਣ ਨਾਉ। ਆਪਣੇ ਆਪਣਾ ਨਾ ਤੋਂ ਸੁਹਾਗਣ ਬਣਾਈ ਰੱਖ, ਪਰ ਜੇ ਪਤੀ ਤੇਰੀ ਬਾਤ ਲੈਂਦਾ ਹੀ ਨਹੀਂ, ਪਤੀ ਬਾਤ ਪੁੱਛਦਾ ਨਹੀਂ ਤੇ ਕਾਹਦੀ ਸੁਹਾਗਣ। ਅਗਾਂ ਕਹਿੰਦੇ ਨੇ, ਸੋਹਰੇ ਪਈਏ ਕੰਤ ਕੀ ਕੰਤ ਅਗੰਮ ਅਥਾਹ। ਹੇ ਸੁਹਾਗਣੇ ਭੈਣੇ, ਸੋਹਰੇ ਤੇ ਪੇਕੇ ਵਿੱਚ ਘਰ ਵਿੱਚ ਕੰਤ ਦੀ ਯਾਦ ਆਪਣੇ ਮਨ ਵਿੱਚ ਰੱਖ। ਤੇ ਇੱਕ ਖਿਆਲ ਕਰਿਓ, ਜਿਹੜੇ ਦੁਨਿਆਵੀ ਪਤੀ ਨੇ ਨਾ, ਦੁਨਿਆਵੀ ਪਤੀ, ਉਹ ਪਤੀ ਬੜੇ ਬੜੇ ਦੁਰਾਚਾਰੀ ਮਿਲਦੇ ਨੇ, ਖਿਮਾ ਚਾਹਾਂਗਾ, ਬੜੇ ਬੜੇ ਵਿਭਚਾਰੀ ਮਿਲਦੇ ਨੇ, ਦੁਰਾਚਾਰੀ ਮਿਲਦੇ ਨੇ। ਘਰ ਦੀ ਚਾਰ ਦੁਆਰੀ ਨੂੰ ਉਲੰਘ ਕੇ ਪਰਾਇਆਂ ਘਰਾਂ ਵਿੱਚ ਮੂੰਹ ਮਾਰਨ ਦੀ ਉਹਨਾਂ ਦੀ ਆਦਤ ਹੁੰਦੀ ਹੈ, ਧੋਖਾ ਦੇਣਾ ਜਾਣਦੇ ਨੇ, ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਪਤੀਆਂ ਵਿੱਚ ਬੁਰਾਈਆਂ ਹੁੰਦੀਆਂ ਨੇ ਜੋ ਦੁਨਿਆਵੀ ਪਤੀ ਨੇ, ਤੇ ਤਰ੍ਹਾਂ ਤਰ੍ਹਾਂ ਦੀਆਂ ਬੁਰਾਈਆਂ ਸੁਹਾਗਣਾਂ ਵਿੱਚ ਹੁੰਦੀਆਂ ਨੇ ਜੋ ਦੁਨਿਆਵੀ ਸੁਹਾਗਣਾਂ ਨੇ। ਦੁਨਿਆਵੀ ਪਤੀ ਦੀ ਗੱਲ ਇੱਥੇ ਨਹੀਂ ਹੈ, ਜਿਸ ਪਤੀ ਦੀ ਗੱਲ ਚੱਲ ਰਹੀ ਹੈ ਉਹਦੇ ਵਿੱਚ ਕੋਈ ਵੀ ਦੋਸ਼ ਨਹੀਂ ਹੈ, ਜਿਸ ਪਤੀ ਪਰਮਾਤਮਾ ਦੀ ਚਰਚਾ ਚੱਲ ਰਹੀ ਹੈ ਉਹਦੇ ਵਿੱਚ ਕੋਈ ਵੀ ਔਗਣ ਨਹੀਂ ਹੈ। ਤੇ ਕਮਾਲ ਦੀ ਗੱਲ ਹੈ, ਉਹ ਪਤੀ ਕਦੀ ਬੁੱਢਾ ਨਹੀਂ ਹੁੰਦਾ, ਉਹ ਪਤੀ ਕਦੀ ਮਰਦਾ ਨਹੀਂ ਹੈ, ਉਹ ਪਤੀ ਦੇ ਨਾਲ ਜੁੜਨ ਤੋਂ ਬਾਅਦ ਕਦੀ ਸਾਨੂੰ ਰੰਡਿਆ ਨਹੀਂ ਹੋਣਾ ਪੈਣਾ। ਦੁਨਿਆਵੀ ਪਤੀ ਤੇ ਸਰੀਰ ਛੱਡ ਜਾਏ ਤੇ ਬੱਚੇ ਨੂੰ ਰੰਡੇਪਾ ਕੱਟਣਾ ਪੈਂਦਾ ਹੈ। ਅਸੀਂ ਬਾਹਰੋਂ ਵੇਖਣੇ ਆ ਬੱਚੇ ਦਾ ਕਾਰੋਬਾਰ ਕੀ ਹੈ, ਬਾਹਰੋਂ ਵੇਖਣੇ ਆ ਬੱਚਾ ਸੁੰਦਰ ਸੁਨੱਖਾ ਕਿੰਨਾ ਹੈ, ਪਰ ਇਹ ਤੇ ਨਹੀਂ ਨਾ ਵੇਖ ਸਕਦੇ ਕਿ ਬੱਚੇ ਦੀ ਆਰਜਾ ਕਿੰਨੀ, ਇਹਦੀ ਆਰਜਾ ਥੋੜੀ ਹੈ ਜਾਂ ਜ਼ਿਆਦੀ ਹੈ। ਅਸੀਂ ਆਪਣੀ ਬੱਚੀ ਨੂੰ ਪਰਨਾ ਦਿੰਦੇ ਹਾਂ, ਵਿਆਹ ਦਿੰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭ ਦੀਆਂ ਬੱਚੀਆਂ ਸੁਖੀ ਵਸਣ। ਪਰ ਮੈਂ ਐਗਜ਼ਾਮਪਲ ਤੁਹਾਡੇ ਚਰਨਾਂ ਵਿੱਚ ਭੇਟ ਕਰ ਰਿਹਾ, ਕਦੀ ਕਦੀ ਪਤੀ ਚਲਾਣਾ ਕਰ ਜਾਏ ਤੇ ਬੱਚੇ ਨੂੰ ਰੰਡੇਪਾ ਕੱਟਣਾ ਪੈਂਦਾ ਹੈ, ਬੱਚੀ ਦਾ ਸਿਰ ਨੰਗਾ ਹੋ ਜਾਂਦਾ। ਇਸ ਤਰ੍ਹਾਂ ਕਹਿ ਦਿੰਦੇ ਨੇ ਪੰਜਾਬੀ ਵਿੱਚ, ਸਾਈਂ ਚਲਾ ਗਿਆ, ਪਤੀ ਚਲਾ ਗਿਆ। ਜਿਸ ਪਤੀ ਦੇ ਨਾਲ ਬਾਬਾ ਫਰੀਦ ਜੀ ਜੋੜ ਰਹੇ ਨੇ ਉਹ ਪਤੀ ਮਰਦਾ ਵੀ ਨਹੀਂ ਹੈ, ਤੇ ਜੇ ਉਹ ਪਤੀ ਮਰਦਾ ਨਹੀਂ ਤੇ ਮਤਲਬ ਇਹ ਹੋਇਆ ਕਿ ਅਸੀਂ ਕਦੀ ਰੰਡਿਆ ਵੀ ਨਹੀਂ ਹੋਣਾ, ਅਸੀਂ ਸਦਾ ਹੀ ਸੁਹਾਗਣਾ ਬਣ ਕੇ ਰਵਾਂਗੇ। ਉਹ ਪਤੀ ਜਾਂਦਾ ਨਹੀਂ, ਪਤੀ ਮਰਦਾ ਨਹੀਂ, ਪਤੀ ਵਿੱਚ ਦੋਸ਼ ਕੋਈ ਨਹੀਂ, ਕੋਈ ਔਗਣ ਨਹੀਂ। ਤੇ ਕਮਾਲ ਦੀ ਗੱਲ ਹੈ, ਉਸ ਪਤੀ ਕੋਲੋਂ ਫਿਰ ਮਿਲਣਾ ਹੀ ਮਿਲਣਾ ਹੈ। ਉਸ ਪਤੀ ਦੇ ਘਰ ਦੇ ਅੰਦਰ ਸ਼ਾਂਤੀ ਬੜੀ ਹੈ, ਸਕੂਨ ਬੜਾ ਹੈ, ਸਹਿਜ ਬੜਾ ਹੈ। ਉਸ ਪਤੀ ਪਰਮਾਤਮਾ ਦੇ ਨਾਲ ਭਗਤ ਫਰੀਦ ਸਾਹਿਬ ਜੀ ਜੋੜ ਰਹੇ ਨੇ, ਕਹਿਣ ਲੱਗੇ, ਤੇਰਾ ਕੰਤ ਅਗੰਮ ਬੜਾ ਡੂੰਘਾ ਹੈ, ਪਹੁੰਚ ਤੋਂ ਪਰਾਂ ਹੈ। ਅਗੰਮ ਅਥਾਹ ਨਾਨਕ ਸੋ ਸੁਹਾਗਣੀ। ਕਹਿਣ ਲੱਗੇ, ਅਸਲ ਰੂਪ ਦੇ ਅੰਦਰ ਸੁਹਾਗਣ ਉਹ ਹੈ ਜੋ ਪਾਵੈ ਬੇਪਰਵਾਹ, ਜੋ ਬੇਪਰਵਾਹ ਪਤੀ ਨੂੰ ਪਾ ਜਾਏ। ਪਾ ਜਾਣ ਦਾ ਮਤਲਬ ਚੰਗੀ ਲੱਗ ਜਾਏ। ਹੁਣ ਇੱਕ ਬੇਨਤੀ ਮੈਂ ਹੋਰ ਕਰਦਾ ਚੱਲਾਂ, ਪਤੀ ਨੂੰ ਚੰਗੇ ਲੱਗਣ ਵਾਸਤੇ ਪਤੀ ਦੇ ਮੁਤਾਬਕ ਸਾਨੂੰ ਸ਼ਿੰਗਾਰ ਕਰਨਾ ਪਏਗਾ, ਪਤੀ ਦੇ ਮੁਤਾਬਕ। ਆਮ ਦੁਨਿਆਵੀ ਪਤੀ ਹੁੰਦੇ ਨੇ,
ਉਹ ਕਹਿ ਦਿੰਦੇ ਨੇ ਵੀ ਮੈਨੂੰ ਲਾਲ ਰੰਗ ਦਾ ਕੱਪੜਾ ਉੱਕਾ ਚੰਗਾ ਨਹੀਂ ਲੱਗਦਾ। ਹੁਣ ਸਹੀ ਰੂਪ ਵਿੱਚ ਸੁਹਾਗਣ ਹੋਵੇ ਨਾ ਕਿ ਉਹ ਪਤੀ ਦੀ ਪਸੰਦ ਦਾ ਕੱਪੜਾ ਪਾ ਲਵੇ, ਤੇ ਜੇ ਜਿੱਦ ਕਰੇ ਵੀ ਤੂੰ ਕਹਿੰਦਾ ਲਾਲ ਰੰਗ ਦਾ ਕੱਪੜਾ ਪਾ ਨਾ ਤੇ ਮੈਂ ਪਾਉਣਾ ਹੀ ਲਾਲ ਹੈ, ਤੇ ਫਿਰ ਪਤੀ ਦੇ ਨਾਲ ਇਹ ਤੇ ਵਿਰੋਧ ਹੋਇਆ, ਪਤੀ ਦੇ ਨਾਲ ਸਹਿਯੋਗ ਨਾ ਆਇਆ, ਪਤੀ ਦੇ ਨਾਲ ਕੋਪਰੇਟ ਉਹਨੇ ਨਹੀਂ ਕੀਤਾ। ਪਤੀ ਕਹਿ ਰਿਹਾ ਹੈ ਕਿ ਅੱਜ ਤੋਂ ਬਾਅਦ ਮੇਰੇ ਘਰ ਦੇ ਅੰਦਰ ਬੈਂਗਣਾਂ ਦੀ ਸਬਜ਼ੀ ਨਾ ਬਣਾਏ ਉਦਾਹਰਣ ਵਜੋਂ, ਤੇ ਪਤਨੀ ਕਹੇ ਮੈਂ ਤਿੰਨ ਵਕਤ ਬਣਾਉਣੇ ਬੈਂਗਣ, ਇਹ ਤੇ ਪਤੀ ਦੀ ਵਿਰੋਧਤਾ ਹੋ ਗਈ ਨਾ। ਪਤੀ ਨੂੰ ਰਿਜਾਉਣ ਵਾਸਤੇ ਪਤੀ ਦੇ ਨਾਲ ਆਪਣੇ ਵਿਚਾਰਾਂ ਨੂੰ ਖਤਮ ਕਰਕੇ ਪਤੀ ਦੇ ਵਿਚਾਰਾਂ ਦੇ ਨਾਲ ਸਹਿਮਤ ਹੋਣਾ ਪਏਗਾ, ਕਿਧਰੇ ਉਹ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਵੇ, ਕਿਧਰੇ ਤੁਸੀਂ ਸਹਿਮਤ ਹੋਵੋ। ਪਰ ਧਰਮ ਦੀ ਦੁਨੀਆਂ ਦੇ ਅੰਦਰ ਗੁਰੂ ਤੁਹਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਣਗੇ, ਤੁਹਾਨੂੰ ਹੀ ਉਹਦੇ ਵਿਚਾਰਾਂ ਨਾਲ ਸਹਿਮਤ ਹੋਣਾ ਪਏਗਾ। ਅਗਰ ਗੁਰੂ ਪਤੀ ਕਹਿ ਰਹੇ ਨੇ ਵੀ ਐ ਸੁਹਾਗਣ ਮੈਂ ਤੇਰੀ ਝੋਲੀ ਵਿੱਚ ਇੱਕ ਸੰਦੇਸ਼ ਪਾ ਰਿਹਾ, ਤੂੰ ਅੱਜ ਤੋਂ ਬਾਅਦ ਚੁਗਲੀ ਨਹੀਂ ਕਰਨੀ, ਤੇ ਜੇ ਸਾਡੀ ਆਦਤ ਬਣ ਜਾਏ ਸਾਰਾ ਦਿਨ ਕਰਨੀ ਚੁਗਲੀ ਹੈ, ਤੇ ਕੀ ਪਤੀ ਸਾਡਾ ਸਾਡੇ ਤੇ ਰੀਝ ਜਾਏਗਾ। ਜੇ ਗੁਰੂ ਪਤੀ ਕਹੇ ਵੀ ਨਿੰਦਾ ਨਹੀਂ ਕਰਨੀ, ਤੇ ਮੇਰੀ ਜ਼ੁਬਾਨ ਜਦੋਂ ਖੁੱਲੇ ਨਿੰਦਾ ਲਈ ਖੁੱਲੇ, ਤੇ ਕੀ ਗੁਰੂ ਪਤੀ ਰੀਝ ਜਾਏਗਾ। ਜੇ ਗੁਰੂ ਪਤੀ ਇਹ ਗੱਲ ਕਹਿਣ ਕਿ ਹੱਕ ਨਹੀਂ ਮਾਰਨਾ, ਬੁਰਾ ਨਹੀਂ ਵੇਖਣਾ, ਬੁਰਾ ਨਹੀਂ ਕਰਨਾ, ਬੁਰੇ ਰਾਹ ਤੇ ਨਹੀਂ ਚੱਲਣਾ, ਤੇ ਮੈਂ ਕਹਾਂ ਗੁਰੂ ਤੂੰ ਲੱਖ ਵਾਰ ਕਹਿੰਦਾ ਰਹਿ, ਤੂੰ ਪਤੀ ਹੋਏਗਾ ਆਪਣੀ ਜਗ੍ਹਾ ਤੇ ਮੈਂ ਤੇ ਸਾਰੇ ਕੰਮ ਕਰਨੇ ਨੇ। ਅਗਰ ਗੁਰੂ ਪਤੀ ਦੀ ਵਿਰੋਧਤਾ ਦੇ ਅੰਦਰ ਚੱਲ ਰਹੇ ਹਾਂ ਤਾਂ ਫਿਰ ਗੁਰੂ ਪਤੀ ਦਾ ਪਿਆਰ ਕਿੱਥੇ ਮਿਲੇਗਾ? ਫਿਰ ਉਸ ਪਤੀ ਨੂੰ ਤੁਹਾਡੀ ਕੋਈ ਪਰਵਾਹ ਨਹੀਂ ਹੈ, ਗਰਜ ਸਾਨੂੰ ਹੈ। ਉਹ ਆਪਣਾ ਫਰਜ਼ ਫਿਰ ਵੀ ਪਾਲੀ ਜਾ ਰਿਹਾ, ਸਾਨੂੰ ਰਿਜ਼ਕ ਦੇਈ ਜਾ ਰਿਹਾ, ਸਾਨੂੰ ਸਵਾਸ ਦਿੱਤੇ ਨੇ, ਸਾਨੂੰ ਤੰਦਰੁਸਤੀ ਦਿੱਤੀ ਹੈ, ਉਹ ਆਪਣਾ ਫਰਜ਼ ਨਿਭਾਈ ਜਾ ਰਿਹਾ, ਅਸੀਂ ਆਪਣੇ ਫਰਜ਼ ਤੋਂ ਕਿਨਾਰਾ ਕਾਸ਼ੀ ਕਰ ਰਹੇ ਹਾਂ। ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਪਵਿੱਤਰ ਬਾਣੀ ਦੇ ਨਾਲ ਜੁੜ ਕੇ ਵੇਖੋ, ਨਾ ਤੁਹਾਨੂੰ ਦੁਨਿਆਵੀ ਕਾਰਜਾਂ ਦੇ ਅੰਦਰ ਵਿਘਨ ਲੱਗੇਗਾ ਤੇ ਨਾ ਅਧਿਆਤਮਿਕ ਕਾਰਜਾਂ ਦੇ ਅੰਦਰ ਵਿਘਨ ਲੱਗੇਗਾ। ਮੈਂ ਅਕਸਰ ਇੱਕ ਬੇਨਤੀ ਕਰਦਾ ਕਿ ਰੱਬ ਨੂੰ ਮਿਲੋ ਨਾ ਮਿਲੋ ਗੱਲ ਪਾਸੇ ਰਹਿਣ ਦਿਓ। ਤੁਸੀਂ ਇਹ ਤੇ ਚਾਹੁੰਦੇ ਹੋ ਨਾ ਕਿ ਜਿਹੜੇ ਮੇਰੇ ਚਾਰ ਦਿਨ ਜ਼ਿੰਦਗੀ ਦੇ ਨੇ ਉਹ ਆਰਾਮ ਦੇ ਨਾਲ ਸੁੱਖ ਸ਼ਾਂਤੀ ਦੇ ਨਾਲ ਬੀਤ ਜਾਣ, ਇਹ ਤੇ ਤੁਹਾਡੀ ਸਾਰਿਆਂ ਦੀ ਤਮੰਨਾ ਹੈ ਨਾ, ਮੇਰੀ ਵੀ ਤਮੰਨਾ ਹੈ, ਤੁਹਾਡੀ ਵੀ ਤਮੰਨਾ ਹੈ। ਅਗਰ ਇਹ ਤਮੰਨਾ ਹੈ ਤਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਵੇਖੋ, ਤੁਹਾਡੀ ਇਹ ਤਮੰਨਾ ਸਤਿਗੁਰੂ ਅਵਚ ਪੂਰੀ ਕਰਨਗੇ। ਜਦ ਸਾਡੇ ਧੰਦੇ ਦੇ ਅੰਦਰ ਕੋਈ ਖੋਟ ਨਹੀਂ, ਸਾਡੇ ਮਨ ਦੇ ਅੰਦਰ ਕੋਈ ਖੋਟ ਨਹੀਂ, ਅਸੀਂ ਰੱਬ ਜੀ ਦਾ ਚਿੰਤਨ ਵੀ ਕਰਾਂਗੇ ਤਾਂ ਮਨ ਦੇ ਅੰਦਰ ਸ਼ਾਂਤੀ ਕਿਉਂ ਨਹੀਂ ਬਣੇਗੀ? ਸ਼ਾਂਤੀ ਕਦ ਨਹੀਂ ਬਣਦੀ? ਅਸੀਂ ਆਪਣਾ ਕਾਰਜ ਵੀ ਧੰਦਾ ਵੀ ਨਹੀਂ ਸ਼ੁੱਧ ਕਰਦੇ, ਨਜ਼ਰਾਂ ਵੀ ਸ਼ੁੱਧ ਨਹੀਂ ਕਰਦੇ, ਬੁਰਾ ਬੋਲਣਾ, ਬੁਰਾ ਵੇਖਣਾ, ਬੁਰਾ ਕਰਨਾ, ਧਿਆਨ ਕੇ $2 ਗੋਲਕ ਵਿੱਚ ਪਾ ਕੇ ਰੱਬ ਜੀ ਮੈਨੂੰ ਸ਼ਾਂਤੀ ਦੇਈ ਅਰਦਾਸ ਕਰਵਾ ਲੈ, ਨਹੀਂ ਕਿਵੇਂ ਬਣੇ ਸ਼ਾਂਤੀ? ਸ਼ਾਂਤੀ ਮੁੱਲ ਤੇ ਵਿਕਦੀ ਨਹੀਂ ਹੈ ਕਿ $5 ਦੇ ਆਸਰੇ ਤੁਹਾਨੂੰ ਥੋੜੀ ਮਿਲ ਜਾਏ ਤੇ ਜਿੰਨੇ 20 ਦਿੱਤੇ ਨੇ ਉਹਨੂੰ ਜ਼ਿਆਦੀ ਮਿਲ ਜਾਏ। ਅਗਰ ਸ਼ਾਂਤੀ ਇਸ ਤਰ੍ਹਾਂ ਵਿਕਦੀ ਹੁੰਦੀ ਤੇ ਸ਼ਾਂਤੀ ਅੱਜ ਸਾਰੀ ਅਮੀਰਾਂ ਦੀ ਮੁੱਠੀ ਦਾ ਸ਼ਿੰਗਾਰ ਹੁੰਦੀ, ਗਰੀਬ ਤੇ ਵਿਚਾਰੇ ਪਾਸੇ ਹੀ ਰਹਿ ਜਾਂਦੇ। ਇਹ ਸਤਿਗੁਰੂ ਦੀ ਦਇਆ ਦਾ ਪਾਤਰ ਬਣਨ ਤੋਂ ਬਾਅਦ ਹੀ ਮਿਲਦੀ ਹੈ। ਗੁਰੂ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਮਨ ਵਿੱਚ ਸ਼ਾਂਤੀ ਬਣੇ। ਆਪ ਆਪਣੇ ਘਰ ਦੇ ਅੰਦਰ ਝੂਮਰ ਲਿਆ ਲਿਆ ਕੇ ਭਾਵੇਂ $500 $5,000 ਦੇ ਝੂਮਰ ਆਪਣੇ ਘਰਾਂ ਦੇ ਅੰਦਰ ਲਟਕਾ ਲਓ, ਟਿਊਬਾਂ ਲਾ ਲਓ, ਪ੍ਰਕਾਸ਼ ਦਾ ਸਾਧਨ ਕਰ ਲਓ, ਬਲਬ ਲਾ ਲਓ, ਪਰ ਜੇ ਸਪਲਾਈ ਪਿੱਛੋਂ ਨਹੀਂ ਨਾ ਆ ਰਹੀ ਤੇ 5,000 ਦਾ ਝੂਮਰ ਵੀ ਕਿਸੇ ਕੰਮ ਦਾ ਨਹੀਂ ਹੈ। ਜੇ ਸਪਲਾਈ ਆ ਰਹੀ ਹੈ ਤੇ ਉਹ ਸੁੰਦਰ ਲੱਗੇਗਾ, ਜਗੇਗਾ, ਘਰ ਦੀ ਰੌਣਕ ਨੂੰ ਵਧਾਏਗਾ, ਤੇ ਜੇ ਪਿੱਛੋਂ ਸਪਲਾਈ ਲਾਈਟ ਦੀ ਬਿਜਲੀ ਦੀ ਨਹੀਂ ਮਿਲ ਰਹੀ ਤੇ ਝੂਮਰ ਭਾਵੇਂ 5,00,000 ਦਾ ਲਾ ਲਓ, ਕੀ ਫਰਕ ਪੈਂਦਾ? 50 ਰੁਪਈਆਂ ਦਾ ਲਾ ਲਓ, 500 ਦਾ ਲਾ ਲਓ, ਕੀ ਫਰਕ ਪੈਂਦਾ? ਸਪਲਾਈ ਸਾਨੂੰ ਮਿਲਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ। ਜੋ ਸ਼ਾਂਤੀ ਦੀ ਸ਼ਾਂਤੀ ਸਾਡੇ ਮਨ ਵਿੱਚ ਆਉਣੀ ਹੈ, ਜੋ ਸ਼ਾਂਤੀ ਗੁਰੂ ਕੋਲੋਂ ਮਿਲਣੀ ਹੈ, ਉਹ ਆਉਣੀ ਤੁਹਾਡੇ ਮਨ ਦੇ ਉੱਥੇ ਜੁੜਨ ਕਰਕੇ। ਮਨ ਨੂੰ ਜੋੜੋ, ਸ਼ਾਂਤੀ ਬਣੇਗੀ। ਹਾਰ ਸ਼ਿੰਗਾਰ ਅਡੰਬਰ ਲੱਖ ਕਰ ਲਓ, ਜੇ ਮਨ ਦੀ ਤਾਰ ਉਹਦੇ ਨਾਲ ਜੁੜੀ ਨਹੀਂ ਹੈ, ਸ਼ਾਂਤੀ ਸਕੂਨ ਬਣੇਗਾ ਨਹੀਂ। ਤੋ ਭਗਤ ਫਰੀਦ ਸਾਹਿਬ ਜੀ ਕਹਿਣ ਲੱਗੇ, ਉਹ ਸੁਹਾਗਣ ਹੈ ਜੋ ਬੇਪਰਵਾਹ ਪਤੀ ਨੂੰ ਚੰਗੀ ਲੱਗ ਜਾਏ, ਪਾ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾਂ ਦੇ ਮਨਾਂ ਅੰਦਰ ਗੁਰਮਤਿ ਗਿਆਨ ਦੀ ਸੂਝ ਬੂਝ ਬਖਸ਼ਿਸ਼ ਕਰਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਤੀ ਧੋਤੀ ਸੰਭਹੀ

ਵਿਚਾਰ ਚੱਲਦੇ ਨੇ, ਕਦੀ ਸ਼ੁਭ ਵਿਚਾਰ ਚੱਲਦੇ ਨੇ, ਕਦੀ ਮੈਲੇ ਵਿਚਾਰ ਚੱਲਦੇ ਨੇ। ਟਿਕਾਊ ਵਿਚਾਰ ਸਾਡੇ ਵਿੱਚ ਨਹੀਂ ਚੱਲਦੇ, ਕਦੀ ਚੰਗੇ ਕਦੀ ਮੰਦੇ, ਕਦੀ ਬੜੇ ਉਤਲੀ ਬੁਲੰਦੀ ਵਾਲੇ, ਕਦੀ ਬਿਲਕੁਲ ਡੂੰਗੀ ਖੱਡ ਵਾਲੇ, ਇਸ ਤਰ੍ਹਾਂ ਦੇ ਵਿਚਾਰ। ਰੱਬ ਦੇ ਪਿਆਰੇ ਦੇ ਮਨ ਵਿੱਚ ਜਪ ਚੱਲਦਾ ਹੈ ਪਰ ਇੱਕ ਤਰਫਾ ਚੱਲਦਾ ਹੈ, ਇੱਕ ਪਾਗਲ ਦੇ ਮਨ ਵਿੱਚ ਵੀ ਜਪ ਚੱਲਦਾ ਹੈ ਪਰ ਇੱਕ ਤਰਫਾ ਚੱਲਦਾ ਹੈ। ਰੱਬ ਦੇ ਪਿਆਰੇ ਦੇ ਮਨ ਵਿੱਚ ਜਿਹੜਾ ਜਪ ਚੱਲਦਾ ਹੈ ਉਹ ਲਗਾਤਾਰ ਪਰਮਾਤਮਾ ਦਾ ਚੱਲਦਾ ਹੈ, ਔਰ ਉਹ ਜਪ ਉਹਦੀ ਮੰਗ ਹੈ, ਉਹ ਜਪ ਉਹਦਾ ਸ਼ੌਂਕ ਹੈ, ਉਹਦੀ ਮਜਬੂਰੀ ਨਹੀਂ ਹੈ। ਇੱਕ ਪਾਗਲ ਜਿਹਦਾ ਦਿਮਾਗੀ ਤਵਾਜ਼ਨ ਕਾਇਮ ਨਹੀਂ ਰਿਹਾ ਉਹਦੇ ਮਨ ਵਿੱਚ ਵੀ ਜਪ ਚੱਲਦਾ ਹੈ, ਪਰ ਉਹ ਬੜੀ ਨੀਵੀਂ ਪੱਤਰ ਦਾ ਜਪ ਚੱਲਦਾ ਹੈ, ਜਾਂ ਪਤਨੀ ਨੂੰ ਦਾ ਜਪ ਚੱਲਦਾ, ਜਾਂ ਪੁੱਤਰਾਂ ਦਾ ਜਪ ਚੱਲਦਾ, ਜਾਂ ਪਦਾਰਥ ਦਾ ਜਪ ਚੱਲਦਾ। ਪਾਗਲ ਬੰਦਾ ਕਿਉਂ ਹੋਇਆ ਹੈ, ਕਿਸ ਕਾਰਨ ਕਰਕੇ ਚੋਟ ਖਾ ਕੇ ਹੋਇਆ, ਜਿੱਥੋਂ ਉਹਨੂੰ ਚੋਟ ਮਿਲੀ ਪਾਗਲ ਦੇ ਦਿਮਾਗ ਦੀ ਸੂਈ ਉੱਥੇ ਰੁਕ ਜਾਂਦੀ ਹੈ। ਪਾਗਲ ਉਹੀ ਜਪ ਵਾਰ ਵਾਰ ਕਰਦਾ ਹੈ, ਔਰ ਇਹ ਕਾਰਨ ਕਦੀ ਕਿਸੇ ਪਾਗਲ ਨੂੰ ਵੇਖੋ ਜਿਸ ਕਾਰਨ ਕਰਕੇ ਉਹਨੂੰ ਚੋਟ ਲੱਗੀ ਹੈ, ਸਮਾਜ ਦੇ ਅੰਦਰ ਚੱਲਦਿਆਂ ਚੱਲਦਿਆਂ ਜਿਸ ਪਾਸਿਓਂ ਉਹਨੂੰ ਚੋਟ ਮਿਲੀ ਹੈ, ਪਾਗਲ ਹੋ ਗਿਆ ਹੈ, ਅਕਲ ਗਵਾ ਬੈਠਾ ਹੈ, ਪਰ ਹੁਣ ਵੀ ਮਨ ਦੇ ਅੰਦਰ ਉਹ ਕੁਝ ਚੱਲਦਾ ਹੈ ਤੇ ਜ਼ੁਬਾਨ ਦੇ ਉੱਤੇ ਵੀ ਉਹੀ ਕੁਝ ਚੱਲਦਾ ਹੈ। ਔਰ ਇਸ ਤਰ੍ਹਾਂ ਦੇ ਬੰਦੇ ਅਕਸਰ ਮਿਲਦੇ ਨੇ, ਇੱਕ ਤਰਫਾ ਗੱਲ ਕਰਦੇ ਹੋਏ ਮਿਲਦੇ ਨੇ। ਪਾਗਲ ਦਾ ਜਪ ਉਹਦਾ ਬੋਝ ਹੈ ਤੇ ਇੱਕ ਗੁਰਮੁਖ ਦਾ ਜਪ ਉਹਦੇ ਬੋਝ ਨੂੰ ਹਲਕਿਆਂ ਕਰਦਾ ਹੈ, ਸੰਤ ਦਾ ਜਪ ਉਹਦੇ ਬੋਝ ਨੂੰ ਹਲਕਿਆਂ ਕਰਦਾ ਹੈ। ਪਾਗਲ ਦਾ ਜਪ ਉਹਦੀ ਮਜਬੂਰੀ ਹੈ ਤੇ ਇੱਕ ਸੱਚੇ ਸੰਤ ਦਾ ਜਪ ਉਹਦੀ ਮਜਬੂਰੀ ਨਹੀਂ, ਉਹਦੀ ਮੰਗ ਹੈ, ਉਹਦਾ ਸ਼ੌਂਕ ਹੈ। ਪਾਗਲ ਦਾ ਜਪ ਉਹਨੂੰ ਜਨਮ ਮਰਨ ਦੇ ਗੇੜ ਵਿੱਚ ਲਿਆਏਗਾ ਤੇ ਸੱਚੇ ਰੱਬ ਦੇ ਪਿਆਰੇ ਦਾ ਜਪ ਉਹਨੂੰ ਜਨਮ ਮਰਨ ਤੋਂ ਰਹਿਤ ਕਰੇਗਾ, ਜਨਮ ਮਰਨ ਤੋਂ ਬਚਾ ਦੇਗਾ। ਇਸ ਅੱਜ ਦੇ ਮਹਾਂਵਾਕ ਵਿੱਚ ਭਗਤ ਫਰੀਦ ਜੀ ਕਹਿਣ ਲੱਗੇ, ਧਾਰਮਿਕ ਅਡੰਬਰ ਤੂੰ ਕਰ ਲੈਣਾ ਹੈ ਪਰ ਤੇਰੇ ਅੰਦਰ ਜਪ ਨਹੀਂ ਚੱਲਦਾ ਪਰਮਾਤਮਾ ਦਾ, ਤੇਰੇ ਅੰਦਰ ਚਿੰਤਨ ਯਾਦ ਨਹੀਂ ਚੱਲਦੀ ਤੇ ਉਹ ਵੀ ਪਰਮਾਤਮਾ ਦੀ ਯਾਦ। ਪਰਮਾਤਮਾ ਦੀ ਯਾਦ ਨਹੀਂ ਤੇ ਬਾਹਰੋਂ ਭੇਖ ਬਣਾ ਲਿਆ ਹੈ, ਕਹਿਣ ਲੱਗੇ ਤੂੰ ਸੱਚਾ ਨਹੀਂ ਹੈ, ਭੇਖੀ ਹੈ, ਕੇਵਲ ਭੇਖੀ ਹੈ। ਤਾਂ ਹੁਣ ਮੈਂ ਇੱਕ ਬੇਨਤੀ ਹੋਰ ਵੀ ਕਰਦਾ ਚੱਲਾਂ ਕਿਉਂਕਿ ਅਹਿਮ ਜਿਹਾ ਵਿਸ਼ਾ ਹੈ। ਅਕਸਰ ਦੇਸ਼ ਵਿਦੇਸ਼ ਦੇ ਅੰਦਰ ਵਿਚਰਦਿਆਂ ਪ੍ਰੇਮੀਆਂ ਵੱਲੋਂ ਪ੍ਰਸ਼ਨ ਆਉਂਦੇ ਨੇ, ਸਿਮਰਨ ਕਰਨਾ ਹੈ ਪਰ ਕਿਵੇਂ ਕਰਨਾ ਹੈ, ਔਰ ਸਿਮਰਨ ਕਰਨ ਦੀਆਂ ਵਿਧੀਆਂ ਵੀ ਤਰ੍ਹਾਂ ਤਰ੍ਹਾਂ ਦੀਆਂ ਬਿਆਨ ਕੀਤੀਆਂ ਜਾ ਰਹੀਆਂ ਨੇ। ਇੱਕ ਬੇਨਤੀ ਮੈਂ ਹੋਰ ਕਰਨੀ ਚਾਹਾਂਗਾ, ਮੈਨੂੰ ਕੋਈ ਹੱਕ ਨਹੀਂ ਕਿ ਮੈਂ ਆਪਣੇ ਵੱਲੋਂ ਤੁਹਾਡੀ ਝੋਲੀ ਦੇ ਅੰਦਰ ਕੋਈ ਵਿਧੀ ਵਿਧਾਨ ਪਾਵਾਂ ਤੇ ਉਹ ਵਿਧੀ ਗੁਰਬਾਣੀ ਵਿੱਚ ਹੋਵੇ ਨਾ ਤੇ ਮੈਂ ਤੁਹਾਨੂੰ ਆਪਣੇ ਵੱਲੋਂ ਕੋਈ ਜੁਗਤ ਬਿਆਨ ਕਰਾਂ ਜੀ ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਚਾਹੀਦਾ, ਮੈਨੂੰ ਕੋਈ ਹੱਕ ਨਹੀਂ। ਹਾਂ, ਗੁਰਬਾਣੀ ਵਿੱਚ ਕੋਈ ਵਿਧੀ ਬਿਆਨ ਕੀਤੀ ਹੋਵੇ, ਉਹ ਗੁਰਬਾਣੀ ਦੇ ਬਚਨਾਂ ਨੂੰ ਖੁੱਲ੍ਹਣਾ, ਗੁਰਬਾਣੀ ਦੇ ਬਚਨਾਂ ਨੂੰ ਐਕਸਪਲੇਨ ਕਰਨਾ, ਉਹ ਤੇ ਸਾਡੀ ਜ਼ਿੰਮੇਵਾਰੀ ਹੈ। ਪਰ ਗੁਰਬਾਣੀ ਦੀ ਉਲੰਘਣਾ ਕਰਕੇ ਆਪਣੇ ਕੋਲੋਂ ਵਿਧੀਆਂ ਬਿਆਨ ਕਰਨੀਆਂ ਜੀ ਇਸ ਤਰ੍ਹਾਂ ਕਰ ਲਓ ਧਿਆਨ ਜੁੜ ਜਾਏਗਾ, ਇਸ ਤਰ੍ਹਾਂ ਕਰ ਲਓ ਧਿਆਨ ਨਹੀਂ ਜੁੜੇਗਾ, ਇਹਤੇ ਗੁਰਬਾਣੀ ਦੀ ਉਲੰਘਣਾ, ਗੁਰਬਾਣੀ ਦੀ ਤੋਹੀਨ ਕਰਨੀ ਤੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਵਾਲਾ ਕੰਮ ਹੈ। ਹੁਣ ਜੋ ਮੈਨੂੰ ਸਮਝ ਵਿੱਚ ਆਇਆ ਹੈ, ਪਰਮਾਤਮਾ ਦਾ ਸਿਮਰਨ ਕਰਨ ਦੀ ਵਿਧੀ ਕੀ, ਪਹਿਲਾਂ ਸਿਮਰਨ ਨੂੰ ਥੋੜਾ ਸਮਝ ਲਈਏ। ਸੰਸਕ੍ਰਿਤ ਭਾਸ਼ਾ ਦਾ ਲਫ਼ਜ਼ ਹੈ ਸਿਮਰਨ, ਪੰਜਾਬੀ ਵਿੱਚ ਉਹਨੂੰ ਕਹਿ ਦਿੰਦੇ ਨੇ ਚੇਤਾ ਕਰਨਾ, ਔਰ ਹਿੰਦੀ ਵਿੱਚ ਕਹਿ ਦਿੰਦੇ ਨੇ ਯਾਦ ਕਰਨਾ। ਇੱਕ ਹੀ ਕਿਰਿਆ ਦੇ ਤਿੰਨ ਨਾਮ ਨੇ ਤਿੰਨ ਭਾਸ਼ਾਵਾਂ ਦੇ ਅੰਦਰ, ਹਿੰਦੀ ਵਿੱਚ ਯਾਦ, ਪੰਜਾਬੀ ਵਿੱਚ ਚੇਤਾ ਤੇ ਸੰਸਕ੍ਰਿਤ ਦੇ ਅੰਦਰ ਸਿਮਰਨ। ਜਿਵੇਂ ਪਾਣੀ, ਕੋਈ ਪਾਣੀ ਨੂੰ ਪਾਣੀ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਜਲ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਨੀਰ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਵਾਟਰ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਆਬ ਕਹਿ ਦਿੰਦਾ ਹੈ, ਕੋਈ ਪਾਣੀ ਨੂੰ ਜਲ ਕਹਿ ਦਿੰਦਾ ਹੈ। ਆਖਿਰਕਾਰ ਚੀਜ਼ ਤੇ ਇੱਕ ਹੀ ਹੈ ਨਾ, ਉਹਦੇ ਨਾਂ ਬੜੇ ਨੇ, ਚੀਜ਼ ਤੇ ਇੱਕ ਹੀ, ਪਦਾਰਥ ਇੱਕੋ ਹੀ ਹੈ, ਕਿਰਿਆ ਇੱਕੋ ਹੀ ਹੈ, ਕਰਮ ਇੱਕੋ ਹੀ ਹੈ, ਉਹਦੇ ਨਾਂ ਤਿੰਨ ਨੇ, ਯਾਦ ਕਰਨਾ, ਚੇਤਾ ਕਰਨਾ, ਸਿਮਰਨ ਕਰਨਾ। ਇਹਨਾਂ ਤਿੰਨਾਂ ਵਿੱਚੋਂ ਜੋ ਸਭ ਤੋਂ ਮਸ਼ਹੂਰ ਲਫ਼ਜ਼ ਹੋਇਆ ਉਹ ਹੈ ਸਿਮਰਨ। ਸਿਮਰਨ ਤੁਹਾਡੇ ਮਨ ਦੇ ਨਾਲ ਸੰਬੰਧ ਰੱਖਦਾ ਹੈ। ਮੈਂ ਫਿਰ ਯਾਦ ਕਰਾ ਰਿਹਾ, ਯਾਦ ਕਰਨਾ। ਤੇ ਹੁਣ ਇਸ ਵਕਤ ਬਹਿ ਕੇ ਤੁਸੀਂ ਆਪਣੇ ਮਨ ਦੇ ਅੰਦਰ ਕਿਹਨੂੰ ਯਾਦ ਕਰ ਰਹੇ ਹੋ? ਕਿਸੇ ਦੂਸਰੇ ਨੂੰ ਪਤਾ ਲੱਗ ਰਿਹਾ ਕਿ ਤੁਹਾਡੇ ਮਨ ਦੇ ਅੰਦਰ ਯਾਦ ਦੀ ਮਾਲਾ ਚੱਲ ਰਹੀ ਹੈ? ਤੁਸੀਂ ਇੰਡੀਆ ਦੇ ਅੰਦਰ ਆਪਣੇ ਕਿਸੇ ਸੱਜਣ ਮਿੱਤਰ ਨੂੰ ਯਾਦ ਕਰਦੇ ਹੋ, ਭੈਣ ਭਾਈ ਨੂੰ ਯਾਦ ਕਰਦੇ ਹੋ, ਰਿਸ਼ਤੇਦਾਰ ਨੂੰ

0: ਯਾਦ ਕਰਦੇ ਹੋ ਜਾਂ ਗੁਰੂ ਨੂੰ ਯਾਦ ਕਰਦੇ ਹੋ, ਕਿਸੇ ਨੂੰ ਸਮਝ ਆ ਰਹੀ ਤੇ ਯਾਦ ਕਰਨ ਵਾਸਤੇ ਤੁਹਾਨੂੰ ਕਿਸੇ ਵਿਧੀ ਵਿਧਾਨ ਦੀ ਰਚਨ ਦੀ ਲੋੜ ਪਈ ਕਿ ਤੁਸੀਂ ਦੂਰ ਬੈਠੇ ਹੋਏ ਆਪਣੇ ਮਾਂ ਬਾਪ ਨੂੰ ਯਾਦ ਕਰਨਾ ਹੈ ਤੇ ਤੁਹਾਨੂੰ ਕਿਸੇ ਵਿਧੀ ਦੇ ਤਹਿਤ ਯਾਦ ਕਰਨਾ ਪਏਗਾ। ਕਿ ਯਾਦ ਕਰਨ ਲੱਗਿਆਂ ਵਿਧੀ ਦੀ ਲੋੜ ਪੈਂਦੀ? ਇਸ ਤੋਂ ਅੱਗੇ ਮੈਂ ਬੇਨਤੀ ਕਰਾਂਗਾ ਜਪ ਕਰਨਾ, ਜਪ ਵੱਖਰਾ ਹੈ ਤੇ ਸਿਮਰਨ ਵੱਖਰਾ ਹੈ। ਤੋ ਖੈਰ, ਮਨ ਦੇ ਅੰਦਰ ਭੁੱਖ ਹੋਵੇ ਪਰਮਾਤਮਾ ਨੂੰ ਮਿਲਣ ਦੀ, ਮਨ ਦੇ ਅੰਦਰ ਪਿਆਸ ਹੋਵੇ ਰੱਬ ਜੀ ਦੇ ਨਾਲ ਮਿਲਾਪ ਕਰਨ ਦੀ, ਆਪ ਜ਼ੁਬਾਨ ਤੋਂ ਵਾਹਿਗੁਰੂ ਕਹਿ ਲਓ, ਉਹ ਤੁਹਾਡਾ ਸਿਮਰਨ ਬਣ ਜਾਏਗਾ। ਵਾਹਿਗੁਰੂ ਕਹਿਣ ਦੇ ਨਾਲ ਅੰਦਰ ਯਾਦ ਬਣ ਰਹੀ ਹੈ ਜਾਂ ਨਹੀਂ ਬਣ ਰਹੀ? ਜ਼ੁਬਾਨ ਤੋਂ ਵਾਹਿਗੁਰੂ ਕਹਿਣਾ ਇਹ ਹੈ ਜਪ ਕਰਨਾ। ਬੜੇ ਧਿਆਨ ਨਾਲ ਮੇਰੀ ਬੇਨਤੀ ਨੂੰ ਸਮਝ ਲੈਣਾ, ਨਹੀਂ ਤੇ ਮਨ ਸ਼ੰਕੇ ਵਿੱਚ ਚਲਾ ਜਾਏਗਾ। ਜ਼ੁਬਾਨ ਦੇ ਨਾਲ ਵਾਹਿਗੁਰੂ ਬੋਲਣਾ, ਮੂਲ ਮੰਤਰ ਕਹਿਣਾ, ਬਾਣੀ ਨੂੰ ਪੜ੍ਹਨਾ, ਇਹਦਾ ਨਾਂ ਹੈ ਜਪ ਕਰਨਾ। ਜਪਿਆ ਜਾਂਦਾ ਹੈ ਜ਼ੁਬਾਨ ਦੇ ਨਾਲ, ਜਪਿਆ ਜਾਂਦਾ ਹੈ ਰਸਨਾ ਦੇ ਨਾਲ। ਸਿਮਰਨ ਰਸਨਾ ਦੇ ਨਾਲ ਨਹੀਂ ਹੁੰਦਾ, ਸਿਮਰਨ ਦਾ ਸੰਬੰਧ ਤੁਹਾਡੇ ਮਨ ਦੇ ਨਾਲ ਹੈ ਤੇ ਸਿਮਰਨ ਹੁੰਦਾ ਹੈ ਮਨ ਕਰਕੇ। ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ ਜ਼ੁਬਾਨ ਕਿਸੇ ਹੋਰ ਨੂੰ ਜਪਦੀ ਹੈ ਤੇ ਮਨ ਕਿਸੇ ਹੋਰ ਨੂੰ ਚੇਤਾ ਕਰਦਾ ਹੈ, ਮਨ ਕਿਸੇ ਹੋਰ ਦੇ ਸਿਮਰਨ ਵਿੱਚ ਹੈ। ਜਿੱਥੇ ਮਨ ਜੁੜਿਆ ਹੈ ਉਹਦਾ ਨਾਂ ਸਿਮਰਨ ਹੈ, ਜਿੱਥੇ ਜ਼ੁਬਾਨ ਜੁੜੀ ਹੈ ਉਹਦਾ ਨਾਂ ਜਪ ਹੈ। ਜਿਹਨੂੰ ਜ਼ੁਬਾਨ ਬੋਲ ਰਹੀ ਹੈ ਜ਼ੁਬਾਨ ਉਹਦਾ ਜਪ ਕਰ ਰਹੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਜਿਹਦਾ ਜਪ ਜ਼ੁਬਾਨ ਕਰ ਰਹੀ ਹੈ ਮਨ ਵੀ ਉਹਨੂੰ ਚੇਤੇ ਕਰਦਾ ਹੈ ਜਾਂ ਨਹੀਂ ਕਰਦਾ, ਇਹ ਜ਼ਰੂਰੀ ਨਹੀਂ ਹੈ। ਔਰ ਇਹ ਤੁਸੀਂ ਆਪਣੇ ਰੋਜ਼ਮਰਾ ਜੀਵਨ ਦੇ ਅੰਦਰ ਵੇਖ ਲਓ, ਜ਼ੁਬਾਨ ਸ੍ਰੀ ਜਪਜੀ ਸਾਹਿਬ ਦਾ ਜਪ ਕਰ ਰਹੀ ਹੁੰਦੀ ਹੈ ਤੇ ਮਨ ਕਿਧਰੇ ਦੂਰ ਦੁਰਾਡੇ ਹੋਰ ਕਿਸੇ ਨੂੰ ਚੇਤਾ ਕਰ ਰਿਹਾ ਹੁੰਦਾ, ਮਨ ਜਪਜੀ ਨੂੰ ਨਹੀਂ ਜਪ ਰਿਹਾ, ਜ਼ੁਬਾਨ ਜਪ ਰਹੀ ਹੈ। ਜ਼ੁਬਾਨ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀ ਹੈ ਪਰ ਮਨ ਨਹੀਂ ਜਪ ਰਿਹਾ, ਮਨ ਕਿਧਰੇ ਸੱਜੇ ਖੱਬੇ ਦੂਰ ਦੁਰਾਡੇ ਨਿਕਲ ਕੇ ਸੈਰ ਸਪਾਟੇ ਦੇ ਅੰਦਰ ਮਗਨ। ਜਿੱਥੇ ਮਨ ਹੈ ਉਹਦਾ ਨਾਂ ਸਿਮਰਨ ਹੈ, ਜਿੱਥੇ ਜ਼ੁਬਾਨ ਹੈ ਉਹਦਾ ਨਾਂ ਜਪ ਹੈ। ਔਰ ਇਹ ਜ਼ਰੂਰੀ ਨਹੀਂ ਕਿ ਜਿਹਦਾ ਜਪ ਕਰ ਰਹੇ ਉਹਦਾ ਸਿਮਰਨ ਹੈ। ਜਪ ਕਰਨ ਲੱਗਿਆਂ ਜ਼ੁਬਾਨ ਨੂੰ ਹਿਲਾਉਣਾ ਪੈਂਦਾ ਹੈ, ਜ਼ੁਬਾਨ ਨੂੰ ਇਸ ਆਹਰ ਦੇ ਅੰਦਰ ਲਾਉਣਾ ਪੈਂਦਾ ਹੈ, ਇਸ ਕਾਰਜ ਵਿੱਚ ਜ਼ੁਬਾਨ ਨੂੰ ਲਿਆ ਕੇ ਖੜਿਆ ਕਰਨਾ ਪੈਂਦਾ ਹੈ, ਜਪ ਕਰਨਾ ਹੈ। ਤੇ ਜਿਹਦਾ ਸਿਮਰਨ ਕਰਨਾ ਹੈ ਉੱਥੇ ਮਨ ਨੂੰ ਵੀ ਲਿਆ ਕੇ ਖੜਿਆ ਕਰਨਾ ਪੈਂਦਾ। ਅਗਰ ਗੁਰੂ ਦਾ ਸਿਮਰਨ ਕਰਨਾ ਹੈ ਤੇ ਮਨ ਨੂੰ ਗੁਰੂ ਦਰਬਾਰ ਵਿੱਚ ਲਿਆਉਣਾ ਪਏਗਾ, ਮਨ ਨੂੰ ਗੁਰੂ ਬਾਣੀ ਦੇ ਨੇੜੇ ਲਿਆਉਣਾ ਪਏਗਾ। ਅਗਰ ਮਨ ਗੁਰੂ ਬਾਣੀ ਦੇ ਨੇੜੇ ਨਹੀਂ ਤੇ ਜ਼ੁਬਾਨ ਜਪ ਕਰਦੀ ਰਹੇਗੀ, ਜ਼ੁਬਾਨ ਦਾ ਜਪ ਚੱਲਦਾ ਰਹੇਗਾ, ਮਨ ਨੂੰ ਰਸ ਮਿਲੇਗਾ ਹੀ ਨਹੀਂ। ਮਨ ਨੂੰ ਰਸ ਕਦੋਂ ਮਿਲਦਾ ਹੈ? ਜਦੋਂ ਮਨ ਆਪ ਕਰਦਾ ਹੈ, ਜਦੋਂ ਮਨ ਆਪ ਕੰਮ ਕਰਦਾ ਹੈ ਉਦੋਂ ਇਹਨੂੰ ਰਸ ਮਿਲਦਾ ਹੈ। ਦੂਸਰੇ ਇੰਦਰੇ ਦੇ ਕੀਤੇ ਹੋਏ ਕੰਮ ਕੋਲੋਂ ਮਨ ਨੂੰ ਰਸ ਘੱਟ ਮਿਲਦਾ ਹੈ, ਇਹ ਖੁਦ ਜਦੋਂ ਕਰਦਾ ਹੈ ਤੇ ਉਦੋਂ ਰਸ ਬਹੁਤ ਵੱਧ ਜਾਂਦਾ ਹੈ, ਜ਼ਿਆਦਾ ਬਣਦਾ ਹੈ। ਤੋ ਬੇਨਤੀ ਮੈਂ ਕਰਾਂ, ਜੇ ਕਿਸੇ ਬੰਦੇ ਨੂੰ 3 ਦਿਨ ਤੋਂ ਭੋਜਨ ਮਿਲਿਆ ਹੀ ਨਾ ਹੋਵੇ, 4 ਦਿਨ, 10 ਦਿਨ, 20 ਦਿਨ, ਮਹੀਨਾ ਖੰਡ ਬੀਜੇ ਉਹਨੂੰ ਰੋਟੀ ਮਿਲੀ ਨਾ ਹੋਵੇ ਤੇ 20 ਦਿਨ ਬਾਅਦ 2 ਰੁੱਖੇ ਮਿੱਸੇ ਪ੍ਰਸ਼ਾਦੇ ਲਿਜਾ ਕੇ ਉਹਦੇ ਹੱਥ ਦੇ ਉੱਤੇ ਰੱਖੋ ਤੇ ਕਿ ਉਹ ਪ੍ਰਸ਼ਨ ਕਰੇਗਾ ਕਿ ਮੈਂ ਪ੍ਰਸ਼ਾਦਾ ਕਿਵੇਂ ਖਾਣਾ ਜਾਂ ਪ੍ਰਸ਼ਾਦੇ ਨੂੰ ਬਣਾਇਆ ਕਿੰਨੇ, ਇਹਨੂੰ ਹੱਥ ਸੁੱਚੇ ਲੱਗੇ ਨੇ ਜਾਂ ਜੂਠੇ ਲੱਗੇ ਨੇ, ਇਹ ਕਣਕ ਦਾ ਹੈ ਜਾਂ ਬਾਜਰੇ ਦਾ ਹੈ, ਫਿਰ ਇਹਦੇ ਨਾਲ ਸਬਜ਼ੀਆਂ 2 ਕਿਉਂ ਨਹੀਂ, ਇਹਦੇ ਨਾਲ ਸਲਾਦ ਕਿਉਂ ਨਹੀਂ, ਇਹਦੇ ਨਾਲ ਦਹੀਂ ਰਾਇਤਾ ਕਿਉਂ ਨਹੀਂ, ਉਹ ਪ੍ਰਸ਼ਨ ਕਰੇਗਾ। ਭੁੱਖਾ ਮਨੁੱਖ ਪ੍ਰਸ਼ਾਦੇ ਨੂੰ ਵੇਖਦਿਆਂ ਬਸ ਆਪਣੇ ਅੰਦਰ ਲਿਜਾਣ ਦੀ ਕਰਦਾ ਹੈ, ਖਾਣ ਦੀ ਕਰਦਾ ਹੈ, ਭੁੱਖੇ ਮਨੁੱਖ ਦਾ ਪ੍ਰਸ਼ਨ ਕੋਈ ਨਹੀਂ ਹੈ। ਭੁੱਖੇ ਮਨੁੱਖ ਦੇ ਪ੍ਰਸ਼ਨ ਪਿੱਛੇ ਰਹਿ ਜਾਂਦੇ ਨੇ, ਕਿਉਂ ਪਿੱਛੇ ਰਹਿ ਗਏ ਨੇ? ਕਿਉਂਕਿ ਭੁੱਖ ਬੜੀ ਹੈ। ਇੱਕ ਇੱਕ ਰੋਮ ਜ਼ੁਬਾਨ ਦਾ ਕੰਮ ਕਰ ਰਿਹਾ ਹੈ, ਰੋਮ ਰੋਮ ਵਿੱਚੋਂ ਆਵਾਜ਼ ਆ ਰਹੀ ਹੈ ਪ੍ਰਸ਼ਾਦਾ ਚਾਹੀਦਾ ਹੈ, ਨਹੀਂ ਪ੍ਰਸ਼ਾਦਾ ਮਿਲੇਗਾ ਜਾਨ ਨਿਕਲ ਜਾਏਗੀ, ਪ੍ਰਸ਼ਾਦਾ ਚਾਹੀਦਾ। ਬਿਲਕੁਲ ਬੰਦਾ ਮਰਨ ਦੇ ਕਿਨਾਰੇ ਹੋਵੇ, ਭੁੱਖ ਤੋਂ ਤੰਗ ਆ ਕੇ, ਆਪ ਉਹਦੇ ਕੋਲ 2 ਕਿਲੋ ਸੋਨਾ ਲਿਜਾ ਕੇ ਰੱਖ ਦਿਓ ਤੇ ਉਹਨੂੰ ਕਹੋ ਵੀ ਤੈਨੂੰ ਜੰਜੀਰਾਂ ਦੇ ਨਾਲ ਇੱਥੇ ਹੀ ਬੰਨ ਕੇ ਰੱਖਣਾ ਹੈ, ਤੈਨੂੰ ਕਿਧਰੇ ਜਾਣ ਦੇਣਾ ਨਹੀਂ, 1 ਮਹੀਨਾ ਹੋਰ ਤੇ ਸੋਨਾ 2 ਕਿਲੋ ਤੈਨੂੰ ਰੋਜ਼ ਮਿਲ ਜਾ ਕਰੇਗਾ। ਉਹ ਕਹੇਗਾ ਮੈਨੂੰ ਸੋਨਾ ਨਹੀਂ ਚਾਹੀਦਾ, ਮੈਨੂੰ ਭੋਜਨ ਚਾਹੀਦਾ, ਪ੍ਰਸ਼ਾਦਾ ਚਾਹੀਦਾ। ਸੋਨੇ ਦੇ ਨਾਲ ਮੇਰੇ ਪ੍ਰਾਣ ਨਹੀਂ ਬਚਣੇ, ਪ੍ਰਾਣ ਬਚਣੇ ਨੇ ਪ੍ਰਸ਼ਾਦਾ ਅੰਦਰ ਜਾਣ ਤੋਂ ਬਾਅਦ, ਪ੍ਰਾਣ ਮੇਰੇ ਚੱਲਣਗੇ ਭੋਜਨ ਰੋਟੀ ਅੰਦਰ ਜਾਣ। ਤੋਂ ਬਾਅਦ ਹੁਣ ਸੋਨੇ ਦਾ ਮੈਂ ਕੀ ਕਰਾਂ, ਇਹਨੂੰ ਵਰਤਾਂਗਾ ਤਾਂ ਹੀ ਜੇ ਮੈਂ ਜਿੰਦਾ ਰਵਾਂਗਾ, ਤੇ ਜਿੰਦਾ ਮੈਂ ਰਵਾਂਗਾ ਤਾਂ ਜੇ ਮੈਨੂੰ ਭੋਜਨ ਮਿਲੇਗਾ। ਮੇਰੀ ਮੰਗ ਪ੍ਰਸ਼ਾਦਾ ਹੈ, ਮੇਰੀ ਮੰਗ ਸੋਨਾ ਨਹੀਂ ਹੈ। ਅਗਰ ਇਸ ਤਰ੍ਹਾਂ ਦੀ ਅੰਦਰ ਭੁੱਖ ਜਾਗ ਜਾਏ ਪਰਮਾਤਮਾ ਦੇ ਸੰਬੰਧ ਵਿੱਚ, ਆਪ ਜ਼ੁਬਾਨ ਤੋਂ ਕੁਝ ਵੀ ਬੋਲੋ ਉਹ ਸਿਮਰਨ ਬਣ ਜਾਏਗਾ। ਅੰਦਰ ਭੁੱਖ ਨਹੀਂ, ਅੰਦਰ ਪਿਆਸ ਨਹੀਂ, ਤੇ ਖਿਮਾ ਚਾਹਾਂਗਾ ਫਿਰ ਰਸ ਵੀ ਨਹੀਂ ਬਣਦਾ। ਰੱਜੇ ਹੋਏ ਮਨੁੱਖ ਦੇ ਸਾਹਮਣੇ ਥਾਲ ਭਰ ਕੇ ਹੋਰ ਪਰੋਸ ਕੇ ਰੱਖ ਦਿਓ, ਉਹਨੂੰ ਕਹੋ ਵੀ ਬੜਾ ਸਵਾਦਲਾ ਭੋਜਨ ਹੈ, ਹੋਰ ਖਾ। ਉਹ 36 ਨਾਟਕ ਕਰਦਾ ਹੈ, 36 ਸਵਾਲ ਕਰਦਾ, ਇਹਦੇ ਵਿੱਚ ਨਮਕ ਜ਼ਿਆਦਾ ਹੈ, ਮਿਰਚ ਘੱਟ ਹੈ, ਖੱਟਾ ਹੈ, ਮਿੱਠਾ ਹੈ, ਕੌੜਾ ਹੈ, ਪਰ ਭੁੱਖਾ ਮਨੁੱਖ ਤੇ ਪ੍ਰਸ਼ਨ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਹੈ ਕਿ ਭੁੱਖੇ ਖਾਵਤ ਲਾਜ ਨਾ ਆਵੇ। ਜਦ ਭੁੱਖਾ ਮਨੁੱਖ ਭੋਜਨ ਨੂੰ ਖਾ ਰਿਹਾ ਹੈ ਤੇ ਲਾਜ ਕੁਲਾਜ ਨੂੰ ਪਿੱਛੇ ਰੱਖ ਕੇ ਖਾ ਰਿਹਾ। ਖੁਦਿਆਵੰਤ ਨਾ ਜਾਣੇ, ਖੁਦਿਆਵੰਤ ਕਹਿੰਦੇ ਨੇ ਭੁੱਖੇ ਨੂੰ, ਖੁਦਿਆਵੰਤ ਨਾ ਜਾਣੇ ਲਾਜ ਕੁਲਾਜ ਕੁਬੋਲ। ਕੋਈ ਮੈਨੂੰ ਵੇਖ ਕੇ ਕੀ ਬੋਲੇਗਾ, ਮੇਰੇ ਵਾਸਤੇ ਕੀ ਸੋਚੇਗਾ, ਭੁੱਖਾ ਮਨੁੱਖ ਇਹ ਨਹੀਂ ਸੋਚਦਾ। ਔਰ ਇੱਕ ਹੋਰ ਬੇਨਤੀ ਕਰਾਂ, ਭੁੱਖ ਲੱਗੀ ਹੋਵੇ ਔਰ ਦਸਤੂਰ ਹੋਵੇ ਕਿ ਤੁਹਾਨੂੰ ਨੌਕਰਾਂ ਚਾਂਕਰਾਂ ਦੇ ਹੱਥੋਂ ਭੋਜਨ ਨਹੀਂ ਮਿਲਣਾ। ਕੋਈ ਹੋਵੇ ਰਾਜਾ ਮਹਾਰਾਜਾ, ਅਮੀਰ ਸ਼ਾਹੂਕਾਰ ਹੋਵੇ, ਪਰ ਕਿਸੇ ਆਸ਼ਰਮ ਦਾ ਇਹ ਨਿਯਮ ਹੋਵੇ ਵੀ ਇੱਥੋਂ ਆਪ ਹੀ ਮੰਗ ਕੇ ਖਾਣਾ ਪੈਣਾ, ਤੇ ਫਿਰ ਭੁੱਖ ਦਾ ਸਤਾਇਆ ਹੋਇਆ ਇੱਕ ਬਾਦਸ਼ਾਹ ਵੀ ਭਿਖਾਰੀ ਦੀ ਤਰ੍ਹਾਂ ਹੱਥਾਂ ਨੂੰ ਬਰਤਨ ਬਣਾ ਕੇ ਮੰਗਣ ਵਾਲਿਆਂ ਦੀ ਕਤਾਰ ਵਿੱਚ ਸ਼ਾਮਲ ਹੋ ਜਾਂਦਾ। ਸ਼ੇਰੇ ਪੰਜਾਬ ਮਹਾਰਾਣਾ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੇ ਘਰ ਵਾਲੇ ਮਹਾਰਾਣੀ ਜਿੰਦਾ। ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਨੇਪਾਲ ਦੇ ਅੰਦਰ ਮਹਾਰਾਣੀ ਜਿੰਦਾ ਨੂੰ ਆਪ ਇੱਕ ਆਸ਼ਰਮ ਵਿੱਚੋਂ ਪਤਲਾਂ ਦੇ ਉੱਤੇ ਮੰਗ ਕੇ ਖਾਣਾ ਪਿਆ। ਉਹ ਮਹਾਰਾਣੀ ਜਿਹਨੂੰ ਰੋਜ਼ ਰੋਜ਼ ਨੌਕਰਾਣੀਆਂ ਦਾਸੀਆਂ ਅੱਗੇ ਪਿੱਛੇ ਘੁੰਮਦੀਆਂ ਨਜ਼ਰ ਆਉਂਦੀਆਂ ਨੇ, ਸੇਵਾ ਕਰਦੀਆਂ ਨਜ਼ਰ ਪੈਂਦੀਆਂ ਨੇ, ਅਜਾ ਮੰਗ ਕੇ ਖਾ ਰਹੀ ਹੈ। ਕਿਉਂਕਿ ਭੁੱਖ ਹੈ ਤੇ ਮੰਗ ਬਣਦੀ ਹੈ, ਭੁੱਖ ਹੀ ਨਹੀਂ ਹੈ ਤੇ ਫਿਰ ਮੰਗ ਵੀ ਨਹੀਂ ਹੈ। ਅਗਰ ਅੰਦਰ ਭੁੱਖ ਹੈ ਤੇ ਮੰਗ ਬਣਦੀ ਹੈ, ਅਗਰ ਅੰਦਰ ਭੁੱਖ ਨਹੀਂ ਤਾਂ ਮੰਗ ਬਣੇਗੀ ਕਿਵੇਂ? ਧਨ ਦੀ ਸਮਝ ਹੈ, ਧਨ ਦੀ ਭੁੱਖ ਹੈ, ਧਨ ਦੀ ਮੰਗ ਵੀ ਹੈ। ਗੁਰੂ ਕੋਲੋਂ, ਪਿਤਾ ਕੋਲੋਂ, ਦੂਸਰੇ ਕੋਲੋਂ, ਤੀਸਰੇ ਕੋਲੋਂ ਅਗਰ ਧਨ ਦੀ ਚਾਹਤ ਹੀ ਨਹੀਂ, ਧਨ ਦੀ ਭੁੱਖ ਹੀ ਨਹੀਂ ਤੇ ਧਨ ਦੀ ਮੰਗ ਕਿਵੇਂ ਬਣੇਗੀ? ਤੇ ਧਨ ਨੂੰ ਪ੍ਰਾਪਤ ਕਰਨ ਵਾਸਤੇ ਫਿਰ ਆਪ ਯਤਨ ਪਰ ਯਤਨ ਵੀ ਕਦੋਂ ਕਰੋਗੇ? ਯਤਨ ਵੀ ਤੇ ਤਾਂ ਹੀ ਆਰੰਭ ਕਰੋਗੇ ਨਾ ਜੇ ਪਹਿਲਾਂ ਅੰਦਰ ਭੁੱਖ ਬਣੀ ਹੈ, ਉਹਦੀ ਪ੍ਰਾਪਤੀ ਵਾਸਤੇ ਫਿਰ ਆਪ ਰਾਹ ਵੀ ਲੱਭਣੇ ਸ਼ੁਰੂ ਕਰ ਦਿਓਗੇ। ਇਸ ਤਰ੍ਹਾਂ ਮਿਲੇਗਾ। ਔਲਾਦ ਦੀ ਭੁੱਖ ਹੈ, ਔਲਾਦ ਦੀ ਮੰਗ ਹੈ, ਔਲਾਦ ਦੀ ਭੁੱਖ ਹੀ ਨਹੀਂ ਤੇ ਔਲਾਦ ਦੀ ਮੰਗ ਵੀ ਨਹੀਂ। ਤੰਦਰੁਸਤੀ ਦੀ ਭੁੱਖ ਹੈ ਤੇ ਤੰਦਰੁਸਤੀ ਦੀ ਮੰਗ ਹੈ, ਤੰਦਰੁਸਤੀ ਦੀ ਭੁੱਖ ਹੀ ਨਹੀਂ ਤੇ ਤੰਦਰੁਸਤੀ ਦੀ ਮੰਗ ਵੀ ਨਹੀਂ। ਜਿਸ ਪਦਾਰਥ ਦੀ ਤੁਹਾਡੇ ਮਨ ਦੇ ਅੰਦਰ ਭੁੱਖ ਨਹੀਂ ਬਣੀ, ਚਾਹਤ ਨਹੀਂ ਬਣੀ, ਉਹਦੀ ਮੰਗ ਵੀ ਨਹੀਂ ਬਣਦੀ। ਤੇ ਜਦ ਮੰਗ ਨਹੀਂ ਬਣੀ ਤੇ ਉਹਨੂੰ ਪ੍ਰਾਪਤ ਕਰਨ ਵਾਸਤੇ ਫਿਰ ਆਪ ਯਤਨ ਵੀ ਕਿਉਂ ਕਰੋਗੇ? ਯਤਨ ਤੇ ਤਾਂ ਹੀ ਕਰੋਗੇ ਜੇ ਭੁੱਖ ਬਣ ਗਈ ਹੈ, ਚਾਹਤ ਬਣ ਗਈ। ਪਰਮਾਤਮਾ ਦੀ ਭੁੱਖ ਨਹੀਂ ਹੈ, ਪਰਮਾਤਮਾ ਦੀ ਮੰਗ ਵੀ ਨਹੀਂ ਹੈ। ਹਾਂ, ਪਰਮਾਤਮਾ ਕੋਲੋਂ ਮੰਗ ਹੈ, ਪਰਮਾਤਮਾ ਦੀ ਮੰਗ ਨਹੀਂ ਹੈ। ਬੜੇ ਧਿਆਨ ਨਾਲ ਮੇਰੇ ਇਹਨਾਂ ਬੋਲਾਂ ਨੂੰ ਸਮਝਣਾ। ਪਰਮਾਤਮਾ ਕੋਲੋਂ ਮੰਗ ਹੈ ਤੇ ਮੰਗ ਕਿਸ ਦੀ ਹੈ? ਪਰਮਾਤਮਾ ਤੋਂ ਪੁੱਤਰ ਦੇ, ਕਿਉਂਕਿ ਪੁੱਤਰ ਦੀ ਭੁੱਖ ਹੈ। ਪਰਮਾਤਮਾ ਕੋਲੋਂ ਮੰਗ ਹੈ, ਪਰਮਾਤਮਾ ਤੋਂ ਧਨ ਦੇ, ਕਿਉਂਕਿ ਧਨ ਦੀ ਭੁੱਖ ਹੈ। ਪਰਮਾਤਮਾ ਕੋਲੋਂ ਮੰਗ ਹੈ, ਪਰਿਵਾਰ ਦੇ, ਪਰਮਾਤਮਾ ਦੀ ਮੰਗ ਨਹੀਂ ਕਿ ਪਰਮਾਤਮਾ ਤੂੰ ਵੀ ਚਾਹੀਦਾ। ਤੇਰੇ ਕੋਲੋਂ ਦਾਤਾਂ ਚਾਹੀਦੀਆਂ ਨੇ, ਕਿਉਂਕਿ ਦਾਤਾਂ ਦੀ ਅੰਦਰ ਚਾਹਤ ਹੈ, ਦਾਤਾਂ ਦੀ ਭੁੱਖ ਹੈ। ਤੂੰ ਚਾਹੀਦਾ ਨਹੀਂ, ਕਿਉਂਕਿ ਤੇਰੀ ਸਮਝ ਵੀ ਨਹੀਂ ਹੈ, ਤੇਰੀ ਭੁੱਖ ਵੀ ਨਹੀਂ ਹੈ। ਤੋ ਫਿਰ ਕਿੱਥੇ ਹੈ ਸਿਮਰਨ ਮਨ ਦਾ? ਕਿੱਥੇ ਹੈ? ਤੋ ਅਰਜ ਮੈਂ ਕਰ ਰਿਹਾ ਸਾਂ ਕਿ ਖੁਦਿਆਵੰਤ ਨਾ ਜਾਣੇ ਲਾਜ ਕੁਲਾਜ ਕੁਬੋਲ। ਭੁੱਖਾ ਮਨੁੱਖ ਮੰਗ ਕੇ ਖਾਣ ਤੋਂ ਗੁਰੇਜ ਨਹੀਂ ਕਰਦਾ। ਉਹ ਇਹ ਨਹੀਂ ਵੇਖਦਾ ਕਿ ਲੋਕ ਕੀ ਕਹਿਣਗੇ ਕੀ ਨਹੀਂ ਕਹਿਣਗੇ, ਖਾਣ ਦੀ ਕਰਦਾ ਔਰ ਉਹਦਾ ਕੋਈ ਪ੍ਰਸ਼ਨ ਨਹੀਂ ਹੈ। ਰੱਜੇ ਮਨੁੱਖ ਦੇ ਬੜੇ ਪ੍ਰਸ਼ਨ ਨੇ, ਭੁੱਖੇ ਦਾ ਕੋਈ ਪ੍ਰਸ਼ਨ ਨਹੀਂ ਹੈ। ਕੋਈ ਬੰਦਾ 3 ਦਿਨ ਤੋਂ ਪਿਆਸਾ ਹੈ। ਅੱਜ ਦੀ ਵਿਗਿਆਨ ਇਹ ਗੱਲ ਕਹਿੰਦੀ ਹੈ ਕਿ ਤਕਰੀਬਨ 40 ਦਿਨ ਬੰਦਾ ਭੋਜਨ ਤੋਂ ਬਗੈਰ ਜਿੰਦਾ ਰਹਿ ਸਕਦਾ ਹੈ। और तीन दिन पानी तो बगैर जिंदा रह सकता है। अज दी विज्ञान इस तरह कहिंदी है, कोई बंदा तीन दिन तो प्यासा होवे, पानी दी उहनूं एक बूंद मिली ना होवे, तीसरे दिन उहदे सामने एक गिलास पानी दा लेके चले जाओ ते कि उह प्रश्न करेगा कि पानी खूह दा है, पानी टूटी दा है, पानी नलके दा है, पानी तालाब दा है, पानी दरिया दा है, पानी फिल्टर होया है नहीं होया, पानी नूं किसे ने झूठे मिठे हाथे नहीं लाए, उहदा कोई प्रश्न नहीं। पानी नूं वेखदिआं पानी नूं पींदी करदा है, पानी नूं वेखदिआं अंदर लजांदी करदा है, ते जिहड़े मनुख नूं प्यास नहीं उहनूं पानी दी जगह दे उत्ते जूस दिओ, पानी दी जगह दे उत्ते कोक दिओ, उहदे प्रश्न ने नहीं है। मैं नहीं पीना, इहदे अंदर मिठा ज्यादा है, इहदे अंदर कड़वाहट है, फिक्कापन है, क्यों? क्योंकि अंदर दी चाहत नहीं, अंदर दी मंग नहीं है, अंदर प्यास नहीं ते पानी दी मंग नहीं। हुण मैं गल नूं छोटी करां, अंदर दी प्यास नहीं ते पानी दी मंग नहीं, कोई पानी लै वी आवे ते प्रश्न बड़े ने, अंदर दी भुख नहीं ते प्रशादे दी मंग नहीं, कोई लै वी आवे ते प्रश्न बड़े ने। परमात्मा दी भुख ते परमात्मा दी प्यास नहीं ते फिर परमात्मा दी मंग भी नहीं ते परमात्मा दा चिंतन भी नहीं, परमात्मा वास्ते अरदास भी नहीं। फिर ये बड़े प्रश्न करता है, सिमरन किवें करना है, सिमरन किस तरह नहीं करना। अगर भुख प्यास है तो फिर ये करता है, फिर ये पुछता नहीं है, फिर ये करता है, फिर ये करन दी करता है। कदी किसी ने रोटी खान लग्या ये गल पुछी है भी बुरकी किन्नी बनाउणी है किन्नी नहीं बनाउणी, इस बुरकी दे नाल मैं पहला दही लाउणा है, इहदे नाल पहला दाल लाउणी है, पहला मैं सब्जी लाउणी है, की लाउणा है? कदी किसी ने प्रश्न किया है भी तीन सब्जियां मेरे थाल दे अंदर ने, ते मैं बुरकी दे नाल पहला सब्जी केड़ी लावां ते बाद विच केड़ी लावां? कदी किसे ने प्रश्न कीता? भोजन खान तो बाद भुख मिटदी है, परमात्मा नूं याद करन तो बाद भुख मिटदी है। असीं याद नहीं करदे, प्रश्न करदे हां। परमात्मा नूं याद करन दी फिर मैं बेनती करां, विधि कोई नहीं है, कोई विधि नहीं है। बड़े ध्यान नाल समझ लेना, रब नूं याद करन दी कोई विधि नहीं है। तुसी मन ही मन करके अपनी मां बाप नूं याद कर रहे हो, याद करन लई किसे विधि दी लोड़ पई? तुसी मन ही मन करके अपनी पत्नी नूं पति नूं याद कर रहे हो तो की किसे विधि दी लोड़ पैंदी है पत्नी नूं याद करन लगे या पति नूं याद करन लगे? तुसी दूर बैठे अपने बच्चियां नूं याद कर रहे हो तो की बच्चियां नूं याद करन वास्ते किसे विधि विधान ढोलकी वाजे शहने दी लोड़ पैंदी? नहीं लोड़ पैंदी। हां, वाहिगुरू मंत्र जुबान विचों कहना इहदा नां सिमरन नहीं, इह है जाप। सिमरन मन दे नाल संबंध रखदा है। फिर इह गल मैं अपने ज्ञान दे आधार दे उत्ते नहीं कह रहा, मैं आरंभ विच इक बेनती कीती सी कि जो गल गुरबाणी तस्दीक ना करे मैनू कहण दा कोई हक नहीं कि मैं अपने कोलों कहां कि विधि नाल करो या विधि तो बगैर करो। अज विधियां बयान कीतियां जांदियां ने, कोई कहिंदा है कि दो अखां दे विचकार आ जिहड़ी जगह है, दो बरवटियां दे विचकार इत्थे ध्यान टिकाओ, कई इस तरह कहिंदे ने, कोई इस तरह कहिंदे ने साह अंदर लेके जाओ वाहे कहो, बाहर कड्डो गुरु कहो, वाहे गुरु वाहे गुरु इस तरह कहो। पर यह विधि गुरबाणी विच नहीं मिलदी। गुरबाणी ने जिहड़ी विधि बयान कीती है, गुरबाणी कहिंदी है बोल, पर बोल मन नूं उत्थे लिया के उत्थे टिका के, वाहिगुरु कहे पर मन तेरा वाहिगुरु दे अंदर शामिल होवे, तेरा मन सुने, जुबान वक्ता बने, मन श्रोता बने, इस तरह फल मिलेगा। कबीर साहब दा एक वचन मैं तुहाडे सामने रखदा चलां, ओ कहिंदे ने तज तज मैंने छड्डना, कहन लगे तज परम करम बिद नखेद, कहन लगे परम करम ते विधियां नूं छड्ड दे। कबीर साहब कहन लगे, कहन लगे तज परम करम बिद, बिद मैंने विधियां, बिद निखेद इन्हां दा मैं निखेद करदा खंडन करदा, इन्हां दी लोड़ नहीं है। राम नाम ले ही, राम दा नां तू वैसे ही लै, राम दा नां अगर किसे विधि दे नाल फल देंदा है ते इहदा मतलब यह होया कि राम दा नाम अपने आप दे अंदर संपूर्ण नहीं है, इहनूं कोई विधि मिल गई ते संपूर्ण है, नहीं कोई विधि मिल गई ते अधूरा। की विधि है पानी पीण दी? की विधि है खलो के पी लो तां प्यास मिटाउंदा है, लेटे लेटे मरीजां नूं प्याया जांदा है तां प्यास मिटाउंदा है, ਚੌਂਕੜਾ ਮਾਰ ਕੇ ਪੀ ਲੋ ਤਾਂ ਪਿਆਸ ਨੂੰ ਮਿਟਾਉਂਦਾ ਹੈ, ਤੁਰਦਿਆਂ ਤੁਰਦਿਆਂ ਪੀ ਲੋ ਤਾਂ ਪਿਆਸ ਨੂੰ ਮਿਟਾਉਂਦਾ। ਭੋਜਨ ਖਾਣ ਦੀ ਕੀ ਵਿਧੀ ਹੈ? ਭੋਜਨ ਆਪ ਸਫ਼ਰ ਵਿੱਚ ਚਲਦੇ ਚਲਦੇ ਖਾ ਲੋ, ਖਲੋ ਕੇ ਖਾ ਲੋ, ਬਹਿ ਕੇ ਖਾ ਲੋ, ਤੁਰਦੇ ਖਾ ਲੋ। ਗੱਲ ਤੇ ਇਹ ਹੈ ਕਿ ਭੋਜਨ ਅੰਦਰ ਜਾਣਾ ਚਾਹੀਦਾ ਹੈ। ਭੋਜਨ ਦਾ ਸੰਬੰਧ ਹੈ ਭੁੱਖ ਨੂੰ ਮਿਟਾਉਣਾ, ਭੋਜਨ ਭੁੱਖ ਨੂੰ ਮਿਟਾਉਂਦਾ ਹੈ। ਭੋਜਨ ਨੂੰ ਕਿਸੇ ਵਿਧੀ ਦੀ ਲੋੜ ਨਹੀਂ ਹੈ ਕਿ ਇਹਨੂੰ ਖਾਣਾ ਕਿਵੇਂ ਹੈ, ਤੁਰਦਿਆਂ ਖਾਣਾ ਹੈ, ਬਹਿ ਕੇ ਖਾਣਾ ਹੈ, ਸੌਂ ਕੇ ਖਾਣਾ ਹੈ, ਕਿਸ ਤਰ੍ਹਾਂ ਖਾਣਾ ਹੈ। ਹਾਂ, ਤਰੀਕਾ ਇੱਕੋ ਹੀ ਹੈ ਕਿ ਇਹਨੂੰ ਖਾਧਾ ਤੇ ਮੂੰਹ ਦੇ ਰਾਹੀਂ ਜਾਣਾ, ਚਬਾ ਕੇ ਦੰਦਾਂ ਦੇ ਨਾਲ ਭੋਜਨ ਨੂੰ ਅੰਦਰ ਲੈ ਕੇ ਜਾਓਗੇ, ਤਰੀਕਾ ਇੱਕੋ ਹੀ ਹੈ। ਪਰਮਾਤਮਾ ਨੂੰ ਯਾਦ ਕਰਨਾ ਹੈ, ਤਰੀਕਾ ਇੱਕੋ ਹੀ ਹੈ ਕਿ ਮਨ ਕਰਕੇ ਕਰਨਾ ਹੈ। ਬਸ ਇੱਥੇ ਇੰਨੀ ਗੱਲ ਆਪਣੇ ਮਨ ਵਿੱਚ ਵਸਾ ਲਓ, ਮਨ ਕਰਕੇ ਕਰਨਾ ਹੈ। ਹੁਣ ਉਹ ਚੱਲਦਿਆਂ ਕਰ ਲਓ, ਬਹਿੰਦਿਆਂ ਕਰ ਲਓ, ਕਿਸ ਤਰ੍ਹਾਂ ਕਰ ਲਓ? ਫਿਰ ਗੁਰਬਾਣੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਦਾ ਚੱਲਾਂ। ਗੁਰਮਤ ਨੇ ਵਿਧੀ ਕੋਈ ਬਿਆਨ ਨਹੀਂ ਕੀਤੀ ਕਿ ਚੌਂਕੜਾ ਮਾਰ ਕੇ ਬਹਿ, ਰੀੜ੍ਹ ਦੀ ਹੱਡੀ ਸਿੱਧੀ ਕਰਕੇ ਬਹਿ। ਅਗਰ ਇਹ ਵਿਧੀ ਹੈ ਤੇ ਫਿਰ ਗੁਰੂ ਗ੍ਰੰਥ ਸਾਹਿਬ ਇਹ ਕਿਉਂ ਕਹਿ ਰਹੇ ਨੇ ਕਿ ਉਠਤ ਬੈਠਤ ਹਰ ਹਰ ਧਿਆਈਐ? ਮੈਂ ਤੇ ਨਹੀਂ ਕਹਿ ਰਿਹਾ, ਗੁਰੂ ਕਹਿ ਰਹੇ ਨੇ ਉਠਤ ਬੈਠਤ ਹਰ ਹਰ ਧਿਆਈਐ। ਹੁਣ ਉੱਠਦਿਆਂ ਬਹਿੰਦਿਆਂ ਤੇ ਤੁਹਾਡੇ ਰੀੜ੍ਹ ਦੀ ਹੱਡੀ ਸਿੱਧੀ ਰਹਿ ਗਈ ਨੀ, ਉੱਠਦਿਆਂ ਬਹਿੰਦਿਆਂ ਤੇ ਸਾਹ ਅੰਦਰ ਬਾਹਰ ਕਰਨ ਦੇ ਅੰਦਰ ਦਿੱਕਤ ਪੈ ਗਈ। ਉਠਤ ਬੈਠਤ ਹਰ ਹਰ ਧਿਆਈਐ ਮਾਰਗ ਚਲਤ, ਰਾਹ ਦੇ ਉੱਤੇ ਚਲਦਿਆਂ ਚਲਦਿਆਂ ਮਾਰਗ ਚਲਤ ਹਰੇ ਹਰ ਗਾਈਐ। ਹੁਣ ਪਾਤਸ਼ਾਹ ਨਹੀਂ ਕਹਿ ਰਹੇ ਕਿ ਤੈਨੂੰ ਕਿਸੇ ਵਿਧੀ ਦੀ ਲੋੜ ਹੈ। ਜੋ ਕੰਮ ਕਿਸੇ ਵਿਧੀ ਦੇ ਨਾਲ ਮਿਲ ਕੇ ਫਲ ਦਿੰਦਾ ਹੈ ਉਹ ਸਮਝ ਲਓ ਅਧੂਰਾ ਹੈ। ਅਗਰ ਪਰਮਾਤਮਾ ਦਾ ਨਾਮ ਕਿਸੇ ਵਿਧੀ ਦੇ ਤਹਿਤ ਫਲ ਦਿੰਦਾ ਹੈ ਤੇ ਫਿਰ ਵਿਧੀ ਮਿਲ ਗਈ ਤੇ ਪਰਮਾਤਮਾ ਦਾ ਨਾਮ ਅਸਰਦਾਇਕ ਹੈ, ਵਿਧੀ ਨਹੀਂ ਮਿਲੀ ਤੇ ਅਸਰਦਾਇਕ ਨਹੀਂ ਹੈ। ਇੱਥੇ ਮੈਨੂੰ ਕਵੀ ਤੁਲਸੀ ਜੀ ਦਾ ਕਬੂਲ ਚੇਤੇ ਵਿੱਚ ਆ ਜਾਂਦਾ ਹੈ। ਕਵੀ ਤੁਲਸੀ ਜੀ ਕਹਿੰਦੇ ਨੇ, ਤੁਲਸੀ ਹਰ ਹਰ ਕੀਜੀਐ ਰੀਝ ਭਾਵੇਂ ਤੂੰ ਖੀਜ। ਕਹਿਣ ਲੱਗੇ ਹਰੀ ਦਾ ਨਾਮ ਲੈਣਾ ਚਾਹੀਦਾ। ਉਦਾਹਰਣ ਉਹਨਾਂ ਨੇ ਦਿੱਤੀ, ਕਹਿਣ ਲੱਗੇ ਉਲਟ ਉਲਟ ਪੀ ਹਰਾ ਹੋਏ ਜਿਉਂ ਧਰਤੀ ਮੈਂ ਬੀਜ। ਇੱਕ ਜ਼ਿਮੀਂਦਾਰ ਜ਼ਮੀਨ ਦੇ ਅੰਦਰ ਬੀਜ ਬੀਜਦਾ ਹੈ, ਉਹ ਬੀਜ ਖੜਾ ਡਿੱਗ ਪਏ, ਉਹ ਬੀਜ ਟੇਢਾ ਡਿੱਗ ਪਏ, ਉਹ ਬੀਜ ਲੇਟਵਾਂ ਡਿੱਗ ਪਏ, ਉਹ ਬੀਜ ਪੁੱਠਾ ਡਿੱਗ ਪਏ। ਗਰਜ ਇਹ ਹੈ ਕਿ ਬੀਜ ਧਰਤੀ ਦੇ ਅੰਦਰ ਡਿੱਗਣਾ ਚਾਹੀਦਾ, ਉਹਦੇ ਉੱਤੇ ਮਿੱਟੀ ਹੋਣੀ ਚਾਹੀਦੀ ਹੈ, ਬੀਜ ਉੱਗ ਪਏਗਾ। ਇਹ ਵਿਧੀ ਨਹੀਂ ਹੈ ਕਿ ਬੀਜ ਸਿੱਧਾ ਚਾਹੀਦਾ, ਬੀਜ ਖੜਾ ਚਾਹੀਦਾ, ਬੀਜ ਉਲਟਾ ਚਾਹੀਦਾ, ਬੀਜ ਲੇਟਵਾਂ ਚਾਹੀਦਾ, ਇਹ ਵਿਧੀ ਨਹੀਂ ਹੈ। ਵਿਧੀ ਕੇਵਲ ਇੰਨੀ ਹੈ ਕਿ ਬੀਜ ਦੇ ਉੱਤੇ ਮਿੱਟੀ ਚਾਹੀਦੀ ਹੈ, ਉਸ ਬੀਜ ਨੂੰ ਕੋਈ ਕਾਂ ਤੋਤਾ ਕਬੂਤਰ ਚੁਗ ਨਾ ਜਾਏ। ਵਿਧੀ ਬਸ ਇੰਨੀ ਹੈ। ਪਰਮਾਤਮਾ ਨੂੰ ਯਾਦ ਕਰਨ ਦੀ ਵਿਧੀ ਬਸ ਇੰਨੀ ਹੈ ਕਿ ਤੁਹਾਡਾ ਮਨ ਉੱਥੇ ਹੋਵੇ। ਬਾਣੀ ਪੜ੍ਹ ਰਹੇ ਹੋ, ਮਨ ਉੱਥੇ ਹੋਵੇ। ਵਾਹਿਗੁਰੂ ਜਪ ਰਹੇ ਹੋ, ਮਨ ਉੱਥੇ ਹੋਵੇ। ਵਿਧੀ ਵਿਧਾਨ ਗੁਰਮਤ ਵਿੱਚ ਨਹੀਂ ਹੈ। ਚੱਲਦਿਆਂ ਫਿਰਦਿਆਂ ਕੀ ਵਿਧੀ ਅਪਣਾਓਗੇ? ਖਾਂਦਿਆਂ ਸੌਂਦਿਆਂ ਸਾਸ ਗਰਾਸ ਧਿਆਉਂਦਾ ਗੁਰਬਾਣੀ ਦੇ ਅੰਦਰ ਫੁਰਮਾਨ ਆਉਂਦਾ ਹੈ। ਸਾਸ ਗਰਾਸ ਦੇ ਅੰਦਰ ਗਰਾਸ ਮੈਨੇ ਭੋਜਨ ਖਾਂਦੇ ਵਕਤ ਕੀ ਵਿਧੀ ਅਪਣਾਓਗੇ? ਅੱਜ ਦੇ ਸਮਾਹਾਂ ਵਾਕ ਦੇ ਅੰਦਰ ਭਗਤ ਫਰੀਦ ਸਾਹਿਬ ਜੀ ਕਹਿੰਦੇ ਨੇ, ਅਸੀਂ ਬਾਕੀ ਦੇ ਸਾਰੇ ਕਰਮ ਕਰ ਲੈਂਦੇ ਹਾਂ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਤੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਤੇ ਸਾਡੇ ਕੀਤੇ ਹੋਏ ਕਰਮਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ, ਕੋਈ ਲਾਭ ਨਹੀਂ ਰਹਿ ਜਾਂਦਾ, ਉਹ ਬੇਮਹਿਣੀ ਬੇਅਰਥ ਹੋ ਜਾਂਦੇ ਨੇ। ਤੁਸੀਂ ਕਾਗਜ਼ ਦੇ ਫੁੱਲਾਂ ਨੂੰ ਬੜਾ ਸੁੰਦਰ ਤਰੀਕੇ ਨਾਲ ਬਣਾ ਲਓ, ਉਹਨਾਂ ਦੇ ਉੱਤੇ ਰੰਗ ਵੀ ਭਰ ਲਓ, ਉਹਨਾਂ ਦੇ ਉੱਤੇ ਚੰਗੀ ਸੁੰਦਰਤਾ ਬਖੇਰ ਦਿਓ ਰੰਗਾਂ ਦੇ ਨਾਲ, ਪਰ ਉਹਨਾਂ ਦੇ ਅੰਦਰ ਮਹਿਕ ਤੇ ਪਰਮਾਤਮਾ ਹੀ ਭਰਦਾ ਹੈ। ਬਨਾਵਟੀ ਫੁੱਲ ਆਪਾਂ ਬਣਾ ਸਕਦੇ ਹਾਂ, ਮਹਿਕ ਨਹੀਂ ਭਰ ਸਕਦੇ। ਜੋ ਕੁਦਰਤੀ ਢੰਗ ਦੇ ਨਾਲ ਫੁੱਲ ਟਹਿਣੀਆਂ ਦੇ ਨਾਲ ਲੱਗਦੇ ਨੇ, ਉਹਨਾਂ ਦੇ ਅੰਦਰ ਕੁਦਰਤੀ ਢੰਗ ਦੇ ਨਾਲ ਮਹਿਕ ਵੀ ਆਉਂਦੀ ਹੈ। ਤੋ ਖੈਰ, ਆਪਣੇ ਜੀਵਨ ਨੂੰ ਮਹਿਕਦਾਰ ਬਣਾਉਣਾ ਹੈ। ਅਸੀਂ ਕਾਗਜ਼ੀ ਫੁੱਲ ਬਣਾ ਲੈਂਦੇ ਹਾਂ ਤੇ ਕਾਗਜ਼ੀ ਫੁੱਲਾਂ ਨੂੰ ਬਣਾ ਕੇ ਫਤਿਹ ਕਰ ਦਿੰਦੇ ਹਾਂ, ਬਸ ਕਰ ਦਿੰਦੇ ਹਾਂ, ਬਸ ਮੇਰਾ ਧਰਮ ਪਾਲਿਆ ਗਿਆ, ਮੈਂ ਇਸ਼ਨਾਨ ਕਰ ਲਿਆ, ਧਰਮ ਪਾਲਿਆ ਗਿਆ, ਮੈਂ ਬਾਹਰੋਂ ਭੇਖ ਬਣਾ ਲਿਆ, ਧਰਮ ਪਾਲਿਆ ਗਿਆ, ਮੈਂ ਗੁਰਦੁਆਰੇ ਆ ਚੁੱਕਾ, ਮੇਰਾ ਧਰਮ ਪਾਲਿਆ ਗਿਆ। ਗੁਰਦੁਆਰੇ ਆ ਕੇ ਵੀ ਕਦੀ ਕਦੀ ਬੰਦਾ ਧਰਮ ਤੋਂ ਦੂਰ ਹੁੰਦਾ ਹੈ ਤੇ ਕਦੀ ਕਦੀ ਗੁਰਦੁਆਰੇ ਤੋਂ ਦੂਰ ਰਹਿ ਕੇ ਵੀ ਗੁਰਦੁਆਰੇ ਦੇ ਨੇੜੇ ਹੁੰਦਾ ਹੈ, ਗੁਰੂ ਦੇ ਨੇੜੇ ਹੁੰਦਾ ਹੈ। ਕਦੀ ਕਦੀ ਬੰਦਾ ਅਡੰਬਰ ਕਰਕੇ ਵੀ ਧਰਮ ਤੋਂ ਦੂਰ ਹੁੰਦਾ ਹੈ ਤੇ ਕਦੀ ਕਦੀ ਅਡੰਬਰ ਤੋਂ ਬਗੈਰ ਵੀ ਧਰਮ ਦੇ ਨੇੜੇ ਹੁੰਦਾ ਹੈ। ਆਪਣੇ ਅੰਦਰ ਮਹਿਕ ਬਣਾਓ, ਮਹਿਕ ਬਣਾਓ ਗੁਰੂ ਕੋਲੋਂ, ਨਿਯਮਾਂ ਨੂੰ ਲੈ ਕੇ, ਗੁਣਾਂ ਨੂੰ ਲੈ ਕੇ। ਕਿਵੇਂ ਬਣੇਗੀ ਅੰਦਰ ਮਹਿਕ? ਗੁਰਬਾਣੀ ਦੇ ਅਨੁਸਾਰ ਚੱਲਣ ਕਰਕੇ। ਗੁਰਬਾਣੀ ਦੇ ਅਨੁਸਾਰ ਨਹੀਂ ਚੱਲਣਾ, ਬਾਹਰੋਂ ਬਾਹਰੋਂ ਕੋਈ ਭੇਖ ਬਣਾ ਲਓ ਕੀ ਫਰਕ ਪੈਂਦਾ ਹੈ, ਕੋਈ ਰੰਗ ਦਾ ਕੱਪੜਾ ਪਾ ਲਓ, ਕੋਈ ਭੇਖ ਬਣਾ ਲਓ ਨਾ ਬਣਾ ਲਓ ਕੀ ਫਰਕ ਪੈਂਦਾ ਹੈ। ਮਨ ਦੇ ਨਾਲ ਗੁਰਮਤ ਦਾ ਸੰਬੰਧ ਹੈ, ਮਨ ਨੂੰ ਇਸ ਰਾਹ ਦੇ ਉੱਤੇ ਤੋਰਨਾ ਨਹੀਂ ਤੇ ਬਾਹਰੋਂ ਭੇਖ ਬਣਾਉਣਾ ਹੈ, ਕੀ ਫਰਕ ਪੈਂਦਾ ਹੈ। ਇੱਕ ਮੈਂ ਹੋਰ ਬੇਨਤੀ ਕਰਾਂ, ਕੋਈ ਰੋਗੀ ਬੰਦਾ ਹੋਵੇ ਤੇ ਰੋਗੀ ਬੰਦੇ ਨੂੰ ਦਵਾਈ ਦੀ ਲੋੜ ਹੈ, ਹੁਣ ਉਹ ਦਵਾਈ ਬਹਿ ਕੇ ਖਾ ਲਵੇ, ਦਵਾਈ ਖਲੋ ਕੇ ਖਾ ਲਵੇ, ਦਵਾਈ ਚੌਂਕੜਾ ਮਾਰ ਕੇ ਖਾ ਲਵੇ, ਦਵਾਈ ਲੇਟਿਆ ਲੇਟਿਆ ਖਾ ਲਵੇ, ਦਵਾਈ ਅੰਦਰ ਚਲੀ ਜਾਏ ਦਵਾਈ ਅਸਰ ਕਰਦੀ ਹੈ, ਦਵਾਈ ਅੰਦਰ ਨਾ ਜਾਏ ਤੇ ਦਵਾਈ ਦਾ ਕੋਈ ਅਸਰ ਨਹੀਂ ਹੈ। ਪਰਮਾਤਮਾ ਦੀ ਯਾਦ ਅੰਦਰ ਚਲੀ ਜਾਏ, ਪਰਮਾਤਮਾ ਨੂੰ ਮਨ ਯਾਦ ਕਰਦਾ ਹੈ ਤੇ ਅਸਰ ਹੈ, ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦਾ ਤੇ ਵਿਧੀਆਂ ਵਿਧਾਨਾਂ ਦੇ ਅੰਦਰ ਉਲਝੇ ਰਹੋ, ਕੋਈ ਰਸ ਨਹੀਂ ਬਣੇਗਾ, ਕੋਈ ਜ਼ਿੰਦਗੀ ਦੇ ਅੰਦਰ ਭੋਰਾ ਮਾਤਰ ਵੀ ਸਕੂਨ ਤੇ ਸ਼ਾਂਤੀ ਦਾ ਜਨਮ ਨਹੀਂ ਹੋਏਗਾ। ਤੋ ਕਹਿ ਰਹੇ ਨੇ ਕਬੀਰ ਸਾਹਿਬ, ਕਹਿਣ ਲੱਗੇ ਫਰੀਦਾ ਰਹੀ ਸੋ ਬੇੜੀ ਹਿੰਗ ਦੇ, ਤੇਰੇ ਅੰਦਰ ਹਿੰਗ ਵਾਲੀ ਦੁਰਗੰਧ ਹੈ, ਹਿੰਗ ਵਾਲੀ ਬਦਬੂ ਹੈ ਤੇਰੇ ਅੰਦਰ, ਚਾਹੀਦੀ ਸੀ ਕਸਤੂਰੀ ਪਰ ਕਸਤੂਰੀ ਹੈ ਨਹੀਂ, ਅੰਦਰ ਦੁਰਗੰਧ ਹੈ ਤੇ ਦੁਰਗੰਧ ਕਾਹਦੀ ਹੈ, ਔਗਣਾਂ ਦੀ, ਔਗਣਾਂ ਦੀ ਦੁਰਗੰਧ ਸਾਨੂੰ ਨਹੀਂ ਆਉਂਦੀ ਪਰ ਧਾਰਮਿਕ ਰਾਹ ਦੇ ਉੱਤੇ ਚੱਲਣ ਵਾਲਿਆਂ ਨੂੰ ਆ ਜਾਂਦੀ ਹੈ। ਅਸੀਂ ਔਗਣਾਂ ਨੂੰ ਦੁਰਗੰਧ ਸਮਝਦੇ ਨਹੀਂ ਆ, ਔਗਣਾਂ ਨੂੰ ਦੁਰਗੰਧ ਜਾਣਦੇ ਹੀ ਨਹੀਂ ਆ, ਪਰ ਜਿਹੜੇ ਸਮਝਦਾਰ ਨੇ ਅਤਿ ਸਿਆਣੇ ਨੇ ਉਹਨਾਂ ਨੂੰ ਸਮਝ ਹੈ ਕਿ ਔਗਣ ਦੁਰਗੰਧੀ ਪੈਦਾ ਕਰਦੇ ਨੇ ਤੇ ਔਗਣ ਨਿਰੰਕਾਰ ਤੋਂ ਦੂਰੀ ਪੈਦਾ ਕਰਦੇ ਨੇ, ਨੇੜਤਾ ਨੇ, ਇਹ ਨਿਰੰਕਾਰ ਦੇ ਨੇੜੇ ਲੈ ਕੇ ਨਹੀਂ ਜਾਂਦੇ, ਉਹਨਾਂ ਨੂੰ ਇਹ ਸਮਝ ਹੈ, ਉਹ ਔਗਣਾਂ ਤੋਂ ਆਪਣਾ ਆਪਾ ਬਚਾ ਕੇ ਰੱਖਣ ਦਾ ਯਤਨ ਕਰਦੇ ਨੇ, ਤੇ ਜਿਨ੍ਹਾਂ ਨੂੰ ਸਮਝ ਨਹੀਂ ਉਹ ਔਗਣਾਂ ਦੇ ਅੰਦਰ ਆਪਣੇ ਆਪ ਨੂੰ ਲਵਰੇਜ ਕਰਨ ਦਾ ਯਤਨ ਕਰਦੇ ਨੇ। ਹੁਣ ਇੱਕ ਕੋਈ ਵਿਸ਼ਟਾ ਦਾ ਮਲ ਮੂਤਰ ਦਾ ਢੇਰ ਹੋਵੇ, ਉਹਦੇ ਉੱਤੇ ਆਪ ਕੱਪੜਾ ਪਾ ਦਿਓ, ਸੁੰਦਰ ਦਿਸ਼ਾਲਾ ਕੀਮਤੀ ਜਾ ਕੇ ਪਾ ਦਿਓ, ਉਹਨੂੰ ਢੱਕ ਦਿਓ, ਗੰਦਗੀ ਦੇ ਢੇਰ ਨੂੰ ਉੱਪਰੋਂ ਉੱਪਰੋਂ ਢੱਕ ਦਿਓ, ਔਰ ਉੱਪਰ ਉੱਪਰ ਜਾ ਕੇ ਫੁੱਲਾਂ ਦੀ ਮਹਿਕ ਵੀ ਕਰੋ, ਫੁੱਲਾਂ ਦਾ ਛਿੜਕਾ ਕਰੋ, ਚੰਦਨ ਦੀ ਲੱਕੜ ਕੋਲ ਰੱਖੋ, ਤਰ੍ਹਾਂ ਤਰ੍ਹਾਂ ਦੇ ਪਰਫਿਊਮ ਉਹਨਾਂ ਦਾ ਛਿੜਕਾਅ ਕਰੋ, ਆਖਰ ਦੁਰਗੰਧੀ ਤੇ ਅੰਦਰੋਂ ਲਫਟਾਂ ਦੇ ਰਾਹੀਂ ਉੱਠਦੀ ਰਹੇਗੀ, ਦੁਰਗੰਧੀ ਤੇ ਬੰਦ ਨਹੀਂ ਹੋਏਗੀ। ਅਗਰ ਉਸ ਜਗ੍ਹਾ ਤੋਂ ਦੁਰਗੰਧੀ ਨੂੰ ਦੂਰ ਕਰਨਾ ਚਾਹੁੰਦੇ ਹੋ ਤੇ ਜਿਹੜੀ ਉੱਥੇ ਮੈਲ ਹੈ ਮੈਲ ਨੂੰ ਚੁੱਕ ਕੇ ਦੂਰ ਕਰੋ, ਪਰਫਿਊਮ ਛਿੜਕਿਆ ਤਾਂ ਲਾਭਦਾਇਕ ਕਿ ਉੱਥੋਂ ਗੰਦਗੀ ਦਾ ਢੇਰ ਚੁੱਕ ਕੇ ਪਾਸੇ ਕਰੋ, ਔਰ ਫੁੱਲਾਂ ਦੀ ਮਾਲਾ ਤਾਂ ਲਾਭਦਾਇਕ ਕਿ ਜੇ ਉੱਥੋਂ ਗੰਦਗੀ ਦੇ ਢੇਰ ਨੂੰ ਸਾਫ਼ ਕਰ ਰਹੇ ਹੋ। ਗੰਦਗੀ ਦਾ ਢੇਰ ਤੇ ਜਿਉਂ ਦਾ ਤਿਉਂ ਹੈ, ਫਰਕ ਇੰਨਾ ਹੈ, ਉਹਦੇ ਉੱਤੇ ਦਿਸ਼ਾਲੇ ਪਾਈ ਜਾ ਰਹੇ ਹੈ, ਉਹਦੇ ਉੱਤੇ ਫੁੱਲਾਂ ਦੀ ਮਾਲਾ ਪਾਈ ਜਾ ਰਹੇ ਹੈ, ਉੱਤੇ ਪਰਫਿਊਮ ਲਾਈ ਜਾ ਰਹੇ ਹੈ। ਸਰੀਰ ਦੀ ਉਦਾਹਰਣ ਮੈਂ ਦੇ ਰਿਹਾ, ਸਾਡੇ ਮਨ ਦੇ ਅੰਦਰ ਦੁਰਗੰਧੀ ਦਾ ਢੇਰ ਹੈ, ਬਾਹਰੋਂ ਬਾਹਰੋਂ ਅਸੀਂ ਆਪਣੇ ਗਲੇ ਦੇ ਅੰਦਰ ਫੁੱਲ ਪਾ ਲਈਏ, ਆਪਣੇ ਕੱਪੜੇ ਚੰਗੇ ਪਾ ਲਈਏ, ਕੱਪੜਿਆਂ ਤੇ ਪਰਫਿਊਮ ਮਹਿੰਗਾ ਲਾ ਲਈਏ, ਬੜੀ ਮਹਿਕ ਕੋਲੋਂ ਆਵੇ, ਪਰ ਅੰਦਰ ਜਿਹੜੀ ਬਦਬੋ ਮੈਲ ਦੱਬੇ ਹੈ, ਜਿੰਨਾ ਸਮਾਂ ਉਹਨੂੰ ਸਾਫ਼ ਨਹੀਂ ਕਰਦੇ ਨਿਰੰਕਾਰ ਦੇ ਦਰਬਾਰ ਵਿੱਚ ਜਾਣ ਦੇ ਯੋਗ ਨਹੀਂ ਬਣ ਪਾਓਗੇ। ਤੋ ਭਗਤ ਜੀ ਕਹਿਣ ਲੱਗੇ ਕਿ ਅੰਦਰ ਤੇਰੇ ਹਿੰਗ ਵਾਲੀ ਬਦਬੋ ਰਹੀ ਸੋ ਬੇੜੀ, ਬੇੜੀ ਦਾ ਮਤਲਬ ਹੈ ਵਿਹੜੇ ਰਹਿਣਾ, ਵਿਹੜੇ ਦਾ ਮਤਲਬ ਘਿਰੇ ਰਹਿਣਾ, ਘਿਰਿਆ ਰਹਿੰਦਾ ਹੈ ਹਰ ਵਕਤ ਦੁਰਗੰਧੀ ਦੇ ਨਾਲ, ਕਾਮ ਦੇ ਨਾਲ ਤੇਰਾ ਮਨ ਘਿਰਿਆ ਰਹਿੰਦਾ ਹੈ, ਕ੍ਰੋਧ ਦੇ ਨਾਲ ਮਨ ਘਿਰਿਆ ਰਹਿੰਦਾ ਹੈ, ਨਿੰਦਾ ਚੁਗਲੀ ਤੇਰੇ ਮਨ ਨੂੰ ਵਿਹੜੀ ਰੱਖਦੀ ਹੈ, ਈਰਸ਼ਾ ਦਵੈਸ਼ ਤੇਰੇ ਮਨ ਨੂੰ ਘੇਰਾ ਪਾਈ ਰੱਖਦੀ ਹੈ, ਇਸ ਤਰ੍ਹਾਂ ਮਨ ਦੇ ਅੰਦਰ ਦੁਰਗੰਧੀ ਬੜੀ ਹੈ, ਮਨ ਦੇ ਅੰਦਰ ਮੈਲ ਬੜੀ ਹੈ, ਖੋਟ ਬੜਾ ਹੈ, ਚਾਹੀਦਾ ਸੀ ਇਸ ਜਗ੍ਹਾ ਦੇ ਉੱਤੇ ਕਸਤੂਰੀ, ਕਸਤੂਰੀ ਦੀ ਸੁਗੰਧ, ਪਰ ਕਸਤੂਰੀ ਤੇਰੇ ਬਾਹਰ ਰਹਿ ਗਈ ਤੇ ਦੁਰਗੰਧੀ ਤੇਰੇ ਅੰਦਰ ਚਲੀ ਗਈ, ਹਿੰਗ ਤੇਰੇ ਅੰਦਰ ਚਲੀ ਗਈ, ਹਿੰਗ ਮਨ ਵਿੱਚ ਹੈ ਪਰ ਕਸਤੂਰੀ ਦੀ ਮਹਿਕ ਤੇਰੇ ਸਰੀਰ ਤੇ ਹੈ, ਚਾਹੀਦਾ ਉਲਟਾ ਸੀ ਕਸਤੂਰੀ ਅੰਦਰ ਚਲੀ ਜਾਂਦੀ। ਆਪ ਪਾਤਸ਼ਾਹ ਜੀ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸੀ, ਪਾਤਸ਼ਾਹ ਨੇ ਇੱਕ ਬਚਨ ਫਰਮਾਇਆ ਸੀ ਕਿ ਜਿਨ ਪੱਟ ਅੰਦਰ ਬਾਹਰ ਗੁੱਦੜ, ਪੱਟ ਮੈਨੇ ਰੇਸ਼ਮ, ਜਿਨ੍ਹਾਂ ਦੇ ਮਨ ਨੇ ਰੇਸ਼ਮ ਵਰਗੇ ਕੋਮਲ, ਮਨ ਦੇ ਅੰਦਰ ਰੇਸ਼ਮ ਹੈ, ਮਨ ਮੁਲਾਇਮ ਹੈ, ਮਨ ਦੇ ਅੰਦਰ ਕੋਈ ਟੋਇਆ ਟਿੱਬਾ ਨਹੀਂ, ਮਨ ਖੁਰਦਰਾ ਨਹੀਂ, ਤੇ ਜਿਹਦਾ ਮਨ ਮੁਲਾਇਮ ਹੈ ਉੱਥੇ ਈਰਸ਼ਾ ਨਿੰਦਾ ਚੁਗਲੀ ਦਵੈਸ਼ ਨਹੀਂ ਹੋਏਗੀ, ਜਿਹਦਾ ਮਨ ਮੁਲਾਇਮ ਹੈ ਉਹਦੀ ਜ਼ੁਬਾਨ ਦੇ ਬਚਨ ਵੀ ਤੇ ਮੁਲਾਇਮ ਹੀ ਹੋਣਗੇ, ਕੋਮਲ ਹੀ ਹੋਣਗੇ, ਦੁਖਾਵੇਂ ਨਹੀਂ ਹੋਣਗੇ। ਤੋ ਜਿਨ ਪੱਟ ਅੰਦਰ ਗੁਰਬਾਣੀ ਦਾ ਫੈਸਲਾ ਇਹ ਹੈ ਜਿਨ੍ਹਾਂ ਦਾ ਅੰਦਰ ਹੈ ਰੇਸ਼ਮ ਵਰਗਾ ਪੱਟ ਵਰਗਾ, ਬਾਹਰ ਗੁੱਦੜ, ਬਾਹਰ ਭਾਵੇਂ ਉਹਨਾਂ ਦੇ ਤਨ ਦੇ ਉੱਤੇ ਗੁੱਦੜ ਭਾਵੇਂ ਕੱਦਰ ਹੈ, ਸਾਦਾ ਮੁਰਾਦਾ ਲਿਬਾਸ ਹੈ, ਉਹ ਰੱਬ ਜੀ ਦੇ ਘਰ ਦੇ ਅੰਦਰ ਪਰਵਾਨ ਹੈ। ਜਿਨ੍ਹਾਂ ਦੇ ਬਾਹਰ ਗੁੱਦੜ, ਮੈਲਾ ਕੁਚੈਲਾ ਕੱਪੜਾ, ਖੱਦਰ ਦਾ ਕੱਪੜਾ, ਪਰ ਅੰਦਰ ਰੇਸ਼ਮ ਵਰਗਾ, ਕਹਿਣ ਲੱਗੇ ਉਹ ਪਰਵਾਨ ਹੈ। ਪਰ ਜਿਨ੍ਹਾਂ ਦਾ ਅੰਦਰ ਖੱਦਰ ਵਰਗਾ ਹੈ, ਅੰਦਰ ਖੁਰਦਰਾ ਹੈ, ਅੰਦਰ ਤਿੱਖਾ ਹੈ, ਅੰਦਰ ਅੱਗ ਬਲਦੀ ਹੈ, ਪਰ ਬਾਹਰੋਂ ਬੜਾ ਮੁਲਾਇਮ ਬਣਨ ਦਾ ਯਤਨ ਕਰ ਰਹੇ ਨੇ, ਰੱਬ ਜੀ ਦੇ ਘਰ ਵਿੱਚ ਉਹ ਪਰਵਾਨ ਨਹੀਂ ਹੈ। ਗੁਰਬਾਣੀ ਦਾ ਫੈਸਲਾ ਹੈ ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਉਹ ਭਲੇ ਮਨੁੱਖ ਨੇ ਜਿਨ੍ਹਾਂ ਨੇ ਅੰਦਰ ਨੂੰ ਸਵਾਰਿਆ, ਤੇ ਜਿਨ੍ਹਾਂ ਬਾਹਰ ਨੂੰ ਸਵਾਰਿਆ, ਅੰਦਰ ਨੂੰ ਸਵਾਰਨਾ ਭੁੱਲ ਗਏ ਨੇ, ਉਹ ਭਲੇ ਨਹੀਂ ਹੈ। ਅੱਜ ਇਸ ਸਲੋਕ ਨੂੰ ਆਧਾਰ ਬਣਾ ਕੇ ਜੋ ਮੈਂ ਬੇਨਤੀਆਂ ਆਪ ਸੰਗਤ ਦੇ ਚਰਨਾਂ ਵਿੱਚ ਰੱਖਣ ਦਾ ਨਿਮਾਣਾ ਯਤਨ ਕੀਤਾ, ਇੱਕੋ ਹੀ ਸਾਰ ਤੱਤ ਨਿਕਲਦਾ ਹੈ ਇਸ ਸਲੋਕ ਵਿੱਚੋਂ ਕਿ ਆਪਣੇ ਅੰਦਰ ਨੂੰ ਸਵਾਰੋ। ਅੰਦਰ ਨੂੰ ਸਵਾਰਨਾ ਅਸਲੀਅਤ ਨੂੰ ਪਾਉਣਾ ਹੈ, ਅੰਦਰ ਨੂੰ ਸਵਾਰਨਾ ਪਰਮਾਤਮਾ ਦੇ ਨੇੜੇ ਹੋਣਾ ਹੈ। ਕੋਈ ਫਰਕ ਨਹੀਂ ਪੈਣਾ ਤੁਹਾਡੀ ਚਮੜੀ ਦਾ ਰੰਗ ਕੀ ਹੈ, ਤੁਹਾਡੇ ਨਕਸ਼ੋ ਨਿਗਾਰ ਕੀ ਨੇ, ਤੁਹਾਡੇ ਚੋਲੇ ਦਾ ਰੰਗ ਕੀ ਹੈ, ਤੁਸੀਂ ਪੱਗ ਗੋਲ ਬਣਦੇ ਹੋ, ਪੱਗ ਨੁੱਕਰ ਵਾਲੀ ਬਣਦੇ ਹੋ, ਕੋਈ ਫਰਕ ਨਹੀਂ ਪੈਣਾ। ਇਹਨਾਂ ਗੱਲਾਂ ਦਾ ਫਰਕ ਬਾਹਰ ਹੈ, ਨਿਰੰਕਾਰ ਦੇ ਘਰ ਵਿੱਚ ਫਰਕ ਨਹੀਂ ਪੈਣਾ। ਕਿਸੇ ਰੰਗ ਦਾ ਕੱਪੜਾ ਪਾ ਕੇ ਆ ਜਾਓਗੇ ਚੱਲ ਜਾਏਗਾ, ਪਰ ਮਨ ਦੇ ਉੱਤੇ ਪ੍ਰੇਮ ਦਾ ਰੰਗ ਹੋਣਾ ਬੜਾ ਜ਼ਰੂਰੀ ਹੈ। ਮਨ ਦੇ ਉੱਤੇ ਕੋਈ ਦੂਜਾ ਰੰਗ ਲੈ ਕੇ ਆਓਗੇ ਉਹ ਨਹੀਂ ਚੱਲੇਗਾ। ਤਨ ਤੇ ਦੂਜਾ ਰੰਗ ਚੱਲ ਜਾਏਗਾ, ਮਨ ਦੇ ਉੱਤੇ ਨਹੀਂ ਚੱਲੇਗਾ। ਉੱਥੇ ਪ੍ਰੇਮ ਦਾ ਰੰਗ ਪ੍ਰਵਾਨ ਹੈ, ਉਹੀ ਚੱਲੇਗਾ। ਤੋ ਅੰਦਰੋਂ ਹਿੰਗ ਵਾਲੀ ਬਦਬੋ ਬਾਹਰ ਕੱਢਣੀ ਹੈ ਤੇ ਉਹ ਤਾਂ ਨਿਕਲੇਗੀ ਜੇ ਆਪਣੇ ਅੰਦਰ ਕਸਤੂਰੀ ਨੂੰ ਲੈ ਕੇ ਜਾਂਦੇ ਰਹੋਗੇ। ਕਸਤੂਰੀ ਨੂੰ ਅੰਦਰ ਵਸਾਓਗੇ, ਕਸਤੂਰੀ ਵਸਦੀ ਜਾਏਗੀ, ਹਿੰਗ ਬਾਹਰ ਨਿਕਲਦੀ ਜਾਏਗੀ, ਬਦਬੋ ਬਾਹਰ ਨਿਕਲਦੀ ਜਾਏਗੀ। ਆਪਣੇ ਜੀਵਨ ਦੇ ਅੰਦਰ ਪਿਆਰਿਓ ਯਤਨ ਕਰੋ, ਰੋਜ਼ ਰੋਜ਼ ਥੋੜਾ ਬਹੁਤ ਆਪਣੇ ਮਨ ਨੂੰ ਸਵਾਰਨ ਦਾ, ਰਤੀ ਰਤੀ ਥੋੜਾ ਥੋੜਾ ਸਵਾਰਦਿਆਂ ਸਵਾਰਦਿਆਂ ਚੰਦ ਦਿਨਾਂ ਬਾਅਦ ਆਪ ਵੇਖੋਗੇ ਮਨ ਪੂਰੀ ਤਰ੍ਹਾਂ ਸੰਵਰ ਗਿਆ, ਮਨ ਪੂਰੀ ਤਰ੍ਹਾਂ ਸੁਰ ਤਾਲ ਤੇ ਤਰਤੀਬ ਵਿੱਚ ਆ ਗਿਆ। ਤੇ ਜੇ ਇਹਨੂੰ ਖੁੱਲਾ ਛੱਡੋਗੇ, ਆਜ਼ਾਦ ਛੱਡੋਗੇ, ਤੇ ਫਿਰ ਇਹ ਸਮਰੇਗਾ ਨਹੀਂ, ਵਿਗੜਦਾ ਰਹੇਗਾ, ਖਰੋਦੀਆਂ ਕਰੇਗਾ। ਤੇ ਵਿਗੜਿਆ ਹੋਇਆ ਮਨ ਜੀਵਨ ਦੇ ਅੰਦਰ ਬੇਚੈਨੀ, ਕਲੇ ਕਲੇਸ਼, ਹਉਕੇ ਚੋਰੇ, ਇਹਨਾਂ ਨੂੰ ਜਨਮ ਦਿੰਦਾ ਹੈ। ਸਮਰਿਆ ਤਰਤੀਬ ਵਿੱਚ ਆਇਆ ਮਨ ਸਹਿਜ ਸ਼ਾਂਤੀ ਸਕੂਨ ਇਹਨਾਂ ਨੂੰ ਜਨਮ ਦਿੰਦਾ ਹੈ। ਤੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਜਿੰਨੇ ਨੇਮੀ ਪ੍ਰੇਮੀ ਰੋਜ਼ ਰੋਜ਼ ਗੁਰੂ ਦਰਬਾਰ ਵਿੱਚ ਆ ਰਹੇ ਹੋ, ਲੜੀਵਾਰ ਚੱਲ ਰਹੀ ਕਥਾ ਨੂੰ ਸਰਵਣ ਕਰ ਰਹੇ ਹੋ, ਪਾਤਸ਼ਾਹ ਤੁਹਾਡੀਆਂ ਝੋਲੀਆਂ ਦੇ ਅੰਦਰ ਗੁਰਮਤ ਗਿਆਨ ਦੀ ਰੋਸ਼ਨੀ ਬਖਸ਼ਿਸ਼ ਕਰਨ।
1: ਜੋ ਬਣ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕਿਤੇ ਜੋ ਬਣ ਪ੍ਰੀਤ ਬਿਨ, ਸੁੱਕ ਗਏ ਕੁਮਲਾਏ, ਫਰੀਦਾ ਚਿੰਤ ਖਟੋਲਾ ਵਾਣ ਦੁੱਖ, ਬਿਰਹ ਵਿਸ਼ਾਵਨ ਲੇ, ਇਹੋ ਹਮਾਰਾ ਜੀਵਨਾ, ਤੂੰ ਸਾਹਿਬ ਸੱਚੇ ਵੇਖ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋਂ ਨਾ ਉਪਜੈ, ਸੋ ਤਨ ਜਾਨਮ ਸਾਨ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋਂ ਨਾ ਉਪਜੈ, ਸੋ ਤਨ ਜਾਨਮ ਸਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ मेहरवान सतगुरु साहिब श्री गुरु ग्रंथ साहिब पातशाह महाराज जी दी आप पवित्र कोत दा आनंद पा रहे सब माई भाई सतसंगी जनों चल रही लड़ीवार कथा भगत फरीद साहब जी दे सलोकां विचों आप रोज रोज सरवण करदे आ रहे हो। भगत फरीद साहब जी दे जो सलोक अज पढ़ के सुनाए गए उन्हां विचों पहला सलोक है जोबन जांदे ना डरां जे शहे प्रीत ना जाए। गुरु तेग बहादुर पातशाह जीवन नू तीन हिस्सों के अंदर वंडते ने, बाल जवानी और बिरध फुन तीन अवस्था जान। कहो नानक हर भजन बिन बिरथा सब ही मान। सब तो पहला पैर बालपन दा, दूसरा जवानी ते तीसरा ते अखीरला बुढ़ापा। हुण वेखना यह है कि बालपन विच मैं की पाया ते की गवाया, ते जद ये वेखांगे बालपन दे अंदर मिलिया की है, बालपन दे अंदर गया की है। दुनियावी पक्ष दे अंदर ते बालपन विच कुछ ना कुछ मिलिया है, अध्यात्मिक दुनिया दे अंदर बालपन विच मिलिया है, पर हजारां विचों किसी विरले बच्चे नूं बाकी बच्चियां नूं धर्म दा ज्ञान बालपन विच नहीं मिलिया। गुरु ग्रंथ साहिब जी दी बाणी दे अंदर दो बच्चियां दा जिक्र आउंदा है जिन्हां ने बालपन दे अंदर परिपूर्ण परमात्मा दे ज्ञान नूं पाया और मुकम्मल तौर ते पाया। दो बच्चियां दा जिक्र आउंदा है, राम जपो जी ऐसे ऐसे ध्रुव प्रहलाद जप्यो हर जैसे। इन्हां दोवां महान पुरखां दी बाणी ते गुरु ग्रंथ साहिब विच नहीं है, ना भगत ध्रुव जी दी ते ना प्रहलाद जी दी, पर इन्हां दोवां दा ना गुरु ग्रंथ साहिब जी दे अंदर बड़ी बार आया। और ये जो मैं बाणी दे दो बचन पढ़ के सुनाए ये भगत कबीर साहब जी दे ने। भगत कबीर साहब परमात्मा दे नाल जुड़न दी उदाहरण दुनिया दे सामने जद रखदे ने ते इन्हां दो बच्चियां नूं दो भगतां नूं उदाहरण बना के पेश करदे ने। राम जपो जी ऐसे ऐसे ध्रुव प्रहलाद, दोवें छोटी उम्र दे भगत ने। तकरीबन 5 साल दी उम्र दे अंदर भगत ध्रुव नूं वैराग बनिया है और रब्बी पेंडे दे उत्ते निकल तुरिया है। तकरीबन इन्नी उम्र दे अंदर भगत प्रहलाद नूं चोट मिली है, ठोकर मिली है, ते रब्बी ज्ञान नाजल होना शुरू हो गया छोटी उम्र दे अंदर। बाकी तकरीबन जिन्ने बच्चे ने उन्हां दा बालपन खेडन दे अंदर ही बीत जांदा है, रब्बी रस दे अंदर नहीं बीतदा, रब दा ज्ञान भी नहीं हुंदा, रब दे नाल सांझ भी नहीं हुंदी। बालपन बीतदा है पर बीतदा है खड़ौणियां दे नाल सुरत नूं जोड़ के, इस तों अगे सुरत जांदी नहीं है। जवानी बीती तो प्रश्न ये पैदा हुंदा है, मैं जवानी दे अंदर पाया की ते जवानी दे अंदर गवाया की। जवानी दा मिल जाना काफी नहीं, ये भी ते वेखना पएगा ना जवानी दे अंदर मैं की खत्म कीता है ते की मैं वादा कीता है। क्योंकि भगत फरीद साहब जी गल जवानी दी कर रहे ने, जोबन जांदे ना डरां जोबन मैंने जवानी। हुण जवानी चली ते जानी है, चाहे ये चंगे तरीके दे नाल जवानी दे दिन बीत जान, इन्हे तां वी नहीं रहना, जवानी ने खिसक जाना है, ते भावे मंदे तरीके दे नाल दिनां नूं बताईए जवानी ने तां वी तुरी जाना है, रुकना इन्हे साडे पास नहीं है। हजार यतन करो जवानी रुक जाए, रुकदी नहीं है। रुकन दा लोक यतन भी करदे ने, वालां दा रंग बदल बदल के, काला कर करके, होर तौर तरीकियां दे नाल, पर कदों रुकदी है, चली जांदी। परमात्मा दी नेत दे मुताबक आउणी सी आई है, परमात्मा दे अटल नियम दे मुताबक इन्हें जाना है और जाना ही जाना है, इन्हूं रोकन दा कोई उपाय नहीं है। वैसे चलो मैं मुखसर बेनती रखदा चला, इन्ना तिन्ना पैरां विचों मनुख दा प्यार सब तो ज्यादा है जवानी दे नाल ही है, लगाव सब तो ज्यादा है जवानी दे नाल ही है। किसी नूं उम्र पुछो किन्नी है, उम्र कटा के बयान करदा है, 60 वाला 50 वाला 40 वाला 30 उम्र कटा के बयान करदे ने। अंदर जो सोच कम कर रही है कि उम्र वड्डी दसन दे नाल कहणगे वडेरा हो गया बुढ़ा हो गया, वालां दा रंग चिट्टा दिसन दे नाल लोग कहणगे बुढ़ा हो गया, ना वालां दा चिट्टा रंग ही रहे ते उम्र भी छोटी कटा के झूठ बयान करके दस दिओ, लोकां दी समझ विच इह आवे कि अरे जवान है। पर कईआं दा तुरन दे अंदाज बदल जांदे ने, चाल बदल जांदी है, चाल ही दस रही है बुढ़ा है पर वह कबूल नहीं करता मैं बुढ़ा। कईआं दा बहना उठना चेहरे दीआं चरूड़ियां अंग अंग उच्ची आवाज दे के कह रहा है तू बुढ़ा है, पर वह मनता नहीं है कि मैं बुढ़ा। खैरे मेरा विशा नहीं, किसी वक्त मैं फिर वजाहत करांगा। जवानी बीत जांदी है चाहे नू चंगी बता लो चाहे मंदे तरीके दे नाल बता लो, पर वेखना है कि मैनू जवानी दे अंदर मिलिया की ते मेरे कोलों जवानी दे अंदर गया की है। जद आप पूरी ईमानदारी दे नाल बह के विचार करोगे कि जवानी विच पाया की ते गवाया की, जवाब तुहानू मिल जाएगा गवाया बहुत कुछ है ते पाया कुछ भी नहीं है, जे पाया है ते बड़ा थोड़ा पाया है, बहुत थोड़ा पाया है। एक बेनती मैं होर करदा चला, जेब दे अंदर तन दा होना काफी नहीं, ए भी पता होए मैं तन दे के इहदे बदले विच की खरीदना है। तन दे बदले दे अंदर कौड़े अति कौड़े जहर वर्गे पदार्थ मार्केट विचों मिलदे ने ते तन दे बदले मिश्री शहद भी बाजार विचों मिलदे ने। कड़वाहट मिलदी है तन दे बदले, मिश्री मिठास मिलदी है तन दे बदले, तन दे बदले जान लेवा चीजां मिल जांदियां ने, तन दे बदले तंदुरुस्ती देने वाले पदार्थ दवाइयां चीजां मिल जांदियां ने। तन दे बदले तुसी अपने मन नूं बेचैन कर सकदे हो, तन दे बदले थोड़ा जिहा चैन ते शांति नूं भी बिहाजिया जा सकदा है। तन नूं पब्बां दे अंदर क्लबां दे अंदर वैसिया द्वारे दे उत्ते अयाशी बदमाशी दे अड्डियां दे उत्ते खर्च करो तो मन नूं बेचैनी मिलेगी चैन ते नहीं। तन नूं गुरु कारजां दे हित परउपकार दे हित चैरिटियां लई खर्च करो तो तन दे बदले चलो ज्यादा नहीं मामूली किनका मात्र शांति ते मिलेगी ना, लोकां दीआं इह असीसां ते मिलणगीआं ना जिन्हां दे भला करोगे, और गुरु की असीस भी मिलेगी क्योंकि दसवंध शुभ कारजां वास्ते खर्च करन दा हुक्म है। इते मैं उदाहरण अर्ज कर रहा सां जवानी, जवानी दे बदले की गवाया ते की पाया, ए अपने गिरवान दे अंदर आप झाती मार के अपने आप ते प्रश्न करके अपने कोलों जवाब मंगो। जवानी दे अंदर की पाया, मैं मुखसर ये भी बेनती करदा चला, काम पाया है जवानी दे अंदर, राम नहीं पाया काम पाया है, ते काम शिखर दा पाया है राम रंचक मात्र भी नहीं पाया। जवानी दे अंदर पाया है पर शैतान नू पाया है, शैतानियत बड़ी है जवानी दे अंदर, खिमा जावांगा, शैतान पाया है भगवान नहीं पाया, और फिर रंचक मात्र भी नहीं पाया। देश विदेश दे अंदर विचरन तो बाद ए ते मेरा अपना निजी तजर्बा है, हर मंदिर मस्जिद गुरुद्वारे दे अंदर जिहड़ी संगत मिलदी है संगत दे दीदार करन लई मिलदे ने, उन्हां दे अंदर गिणती बहुत ही बजुर्गां दी हुंदी है जवानां दी नहीं हुंदी। क्यों जवानां दी नहीं हुंदी? क्योंकि जवानी नूं शैतानियत तों वेल मिले ते गुरुद्वारे आवे, जवानी नूं काम क्रोध निंदा चुगली ईर्ष्या बखीली तों वेल मिले ते गुरुद्वारे आवे। जो कोई जवान आ रहे हो उन्हां नूं मेरे वल्लों उच्चेची वधाई। तो खैर जवानी दे अंदर पाया है क्रोध धोखा धड़ी अयाशी बदमाशी दे अड्डे होर दुनिया भर दे अपराध पाप कतलो गारत गुंडागर्दी जवानी विच, दूसरे पासे धर्म दे मार्ग दे उत्ते जवानी नूं खर्च करके की पाया है। इधर वेखो भई मेरी जवानी दे चार दिनां दे अंदर
0: मैं धर्म दी दुनिया विचों की पाया है ते तुहानू इधरों जीरो मिलेगी, कुछ भी नहीं पाया। ना धर्म दा ज्ञान, ना धर्म दा पेंडा तय कीता, ना शांति बनी, ना सुकून बनिया, ना चैन बनिया, कुछ भी नहीं बनिया। जवानी बीत गई, जवानी चली जाए विकारां दे अंदर। भगत फरीद साहब जी कहिंदे ने मैनूं अफसोस बड़ा है, जवानी चली जाए रब दे प्रेम दे अंदर। भगत फरीद साहब कहिंदे ने मैनूं रंचक मात्र भी अफसोस नहीं है। जोबन जांदे ना डरां, कहन लगे जोबन चला जाए कोई डर नहीं है, पर ए वेखना है कि जाए किस दे बदले। तन चला जाए कोई गल नहीं, पर ए भी ते वेखो ना जाए किस दे बदले। जीवन चला जाए, जीवन दी कुर्बानी हो जाए, पर कुर्बानी जिस मंजिल तो कर रहे हो वो मंजिल ही कोई खास ना होवे, आम मंजिल होवे ते तुहाडी कुर्बानी दा की अर्थ होया, कुर्बानी दा मुल की पएगा। मुल कुर्बानी दा उन्हें पाउणा है जिदे तो कुर्बान हो रहे हो। अगर काम तो कुर्बान हो रहे हो ते की मिलिया है? निंदा चुगली ईर्षा बखीली तो कुर्बानी चली गई, कुर्बानी दिती गई जवानी दी, तो की मिलिया? होके चोरे कले कलेश यही ते मिलिया, होर कुछ भी नहीं मिलिया। धोखा तड़ी अयाशी बदमाशी तो जवानी कुर्बान हुई, तो मिलिया की ये चिंता मिली, ये कलेश मिलिया, होर कुछ भी नहीं मिलिया। भगत जी कहिंदे ने जवानी चली जाए मैनू डर नहीं है। जोबन जांदे ना डरा, जोबन जा रहा है, जवानी जा रही है, जवानी दी कुर्बानी है, पर कोई डर नहीं है। भगत जी डर किस गल दा है? कहन लगे जे शह प्रीत ना जाए, रब दी प्रीत ना चली जाए, जवानी चली जाए, जवानी दे इवज जवानी नू खर्च करके, जवानी दे बदले जे मैनू थोड़ा जिहा रंचक मात्र परमात्मा दा ज्ञान मिल जाए, परमात्मा दा प्रेम मिल जाए, ते कहन लगे मैं जवानी नू कई वार कुर्बान करन लई तैयार हां। कई वार, एक वार नहीं, अनेक वार कुर्बान करन लई तैयार हां। अगली पंक्ति विच भगत जी कहिंदे ने फरीदा कितनी जोबन, किन्ने सारे जोबन, किन्नियां जवानियां, प्रेम बिन आख्या प्रीत तो बिना, कितनी जोबन प्रीत बिन सुख गए कुमलाए, किन्नियां जवानियां मुरझा गईयां ने रब जी तेरी प्रीत तो बगैर। किन्नी वार जवानी मिली है, जवानी कुमला गई है तेरी प्रीत तो बगैर। एक बेनती मैं संबंध विच होर करदा चला, जे आप चाहो कि जवानी जां जीवन इस वास्ते मिलिया है कि दो बच्चियां नूं जन्म देना है, उन्हां नूं पढ़ाउणा लिखाउणा है, उन्हां दे ब्याह कारज करने ने, बस इस वास्ते जवानी जां जीवन मिलिया है। प्यारियो मेरी बेनती नूं बिल्कुल न्यूट्रल माइंड करके समझण दी कृपा करियो। इह काम इस जून विच ही नहीं है, असीं पिछलियां जूनां विच भी करदे आ रहे हां। जन्म बच्चियां नूं दित्ता है ते पिछलियां जूनां विच भी दित्ता है, इस जून विच ही नहीं। पशुआं दे भी ते बच्चे हुंदे ने, परिंदियां दे भी ते बच्चे हुंदे ने, सप दे भी ते बच्चे ही हुंदे ने। जितनियां जूनां ने उन्हां सारियां जूनां दी वेल वध रही है, उन्हां सारियां जूनां दी पीढ़ी चल रही है, पर तुहाडी पीढ़ी चले। गुरु अर्जन देव पातशाह ने सूत्र साडी झोली दे अंदर बख्शे, तेरी पीढ़ी चले पर किवें चले। गुरु के कीर्तनी अक्सर शब्द दा गायन करिया करदे ने, वदी वेल बहु पीढ़ी चाली, धर्म कला हर बंद बहाली। तेरी वेल वधन दे नाल नाल तेरे मन दे अंदर धर्म दा प्यार वधे, तेरी जीवन तेरी जवानी दे अंदर धर्म दा चा धर्म दा प्रेम बने। अगर वेल वध रही है और धर्म तो बगैर वध रही है, खिमा चाहवांगा वार वार ओ वेल पशुआं दे तोली वध रही है। बच्चे साडे ने, बच्चे पशुआं दे ने, अपनी हैसियत दे मुताबक असी घर बना लैने, ज्ञान सूझ बूझ दे मुताबक ते अपनी सूझ बूझ दे मुताबक बाकी दे परिंदे ते पशु अपना घर बना लैंदे ने, चूहे खुड्डा बना लैंदे ने, पंखी रुखां दे उत्ते आलणे बना लैंदे ने, कोई किस तरह का घर बना लैंदा है, कोई किस तरह का घर बना लैंदा है, जिवें दी उहनां दी हैसियत उवें दा उहनां दा घर, अपनी हैसियत दे मुताबक असी घर बनाया। बच्चियां दे तल दे उत्ते असी पशुआं दे बराबर चले गए, घर बनाउण दे तल दे उत्ते असी पशुआं दे बराबर चले गए। हुण मनुखा जून दी विशेषता विलखणता इह चाहीदी सी कि ये परमात्मा दे नाल अपने प्रीत दे नाते गंढ बना लवे सांझ पा लवे। अगर इन्हें प्रीत परमात्मा दे नाल पा ली है, इन्हें अपनी विशेषता नूं पहचानिया, विलखणता नूं पहचानिया, प्रीत परमात्मा दे नाल नहीं बने, इहदी जवानी ते इहदा जीवन पशुआं दे तुल ही गया है, होर कुछ भी नहीं। ਕਿਵਾਂ ਚਾਹਾਂਗਾ ਪਸ਼ੂਆਂ ਦੇ ਤੁਲ ਜੀਵਨ ਚਲਾ ਜਾਂਦਾ ਹੈ। ਕਵੀ ਤੁਲਸੀ ਦਾਸ ਜੀ ਤੇ ਇਸ ਤਰ੍ਹਾਂ ਵੀ ਕਹਿੰਦੇ ਨੇ, ਭੋਜਨ ਭੋਗ ਭੈ ਤਿੰਨ ਚੀਜ਼ਾਂ ਦਾ ਜ਼ਿਕਰ ਕੀਤਾ, ਭੋਜਨ ਦੀ ਤਲਾਸ਼, ਭੋਜਨ ਭੋਗ, ਭੋਗ ਦੇ ਅੰਦਰ ਮਸਤ ਰਹਿਣਾ, ਭੈ ਕਿਸੇ ਨੂੰ ਭੈ ਦੇਣਾ ਤੇ ਕਿਸੇ ਤੋਂ ਭੈ ਲੈਣਾ, ਕਿਸੇ ਨੂੰ ਡਰਾ ਦੇਣਾ, ਕਿਸੇ ਤੋਂ ਡਰ ਜਾਣਾ, ਇਹ ਪਸ਼ ਪੁਰਖ ਸਮਾਨ, ਇਹ ਸਭ ਗੱਲਾਂ ਪਸ਼ੂ ਦੇ ਤੁਲ ਨੇ। ਇਹ ਪਸ਼ ਪੁਰਖ ਸਮਾਨ, ਪਸ਼ੂ ਵੀ ਰੋਜੀ ਦੀ ਤਲਾਸ਼ ਕਰਦਾ ਹੈ, ਅਸੀਂ ਵੀ ਕਰਦੇ ਹਾਂ, ਪਸ਼ੂ ਵੀ ਭੋਗ ਕਰਦਾ ਹੈ, ਅਸੀਂ ਵੀ ਕਰਦੇ ਹਾਂ, ਪਸ਼ੂ ਵੀ ਕਿਸੇ ਨੂੰ ਡਰਾਉਂਦਾ ਹੈ, ਕਿਸੇ ਤੋਂ ਡਰਦਾ ਹੈ, ਸਾਡੀ ਦੁਨੀਆਂ ਦਾ ਦਸਤੂਰ ਵੀ ਇਹੀ। ਇਹ ਪਸ਼ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਣ। ਤੇਰੇ ਕੋਲ ਰੱਬੀ ਫਲਸਫਾ, ਰੱਬੀ ਗਿਆਨ ਚਾਹੀਦਾ ਸੀ, ਅਗਰ ਉਹ ਨਹੀਂ ਤੇ ਕਵੀ ਜੀ ਕਹਿ ਰਹੇ ਇਹ ਪਸ਼ ਪੁਰਖ ਸਮਾਨ। ਇੱਕ ਬੇਨਤੀ ਮੈਂ ਇੱਥੇ ਹੋਰ ਕਰਦਾ ਚੱਲਾਂ, ਜਿਤਨੀਆਂ ਜੂਨਾਂ ਨੇ, ਜਿੰਨੀਆਂ ਜੂਨਾਂ ਵਿੱਚੋਂ ਅਸੀਂ ਨਿਕਲਦੇ ਨਿਕਲਦੇ ਜੂਨਾਂ ਨੂੰ ਪਿੱਛੇ ਛੱਡ ਕੇ ਇਸ ਮੁਕਾਮ ਮਨੁੱਖਾ ਮੋੜ ਤੱਕ ਪਹੁੰਚੇ ਹਾਂ, ਉਹਨਾਂ ਤਮਾਮ ਜੂਨਾਂ ਦੀ ਝੋਲੀ ਵਿੱਚ ਇੱਕ ਵਰਦਾਨ ਪਰਮਾਤਮਾ ਨੇ ਨਹੀਂ ਪਾਇਆ ਜੋ ਤੁਹਾਡੀ ਝੋਲੀ ਵਿੱਚ ਵਰਦਾਨ ਪਾਇਆ। ਔਰ ਉਹ ਵਰਦਾਨ ਕੀ ਹੈ? ਪਸ਼ੂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੇ ਤੇ ਤਬਦੀਲੀ ਕਰਨ ਦਾ ਵਰਦਾਨ ਪਰਮਾਤਮਾ ਵੱਲੋਂ ਉਹਨੂੰ ਨਹੀਂ ਮਿਲਿਆ। ਤੁਸੀਂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੋ, ਤੁਹਾਨੂੰ ਆਪਣਾ ਆਪਾ ਤਬਦੀਲ ਕਰਨ ਦਾ ਵਰਦਾਨ ਰੱਬ ਜੀ ਕੋਲੋਂ ਮਿਲਿਆ ਹੈ, ਤੁਸੀਂ ਇਹ ਵਰਦਾਨ ਲੈ ਕੇ ਆਇਓ। ਪਸ਼ੂ ਜਿਸ ਸੁਭਾਅ ਦੇ ਅੰਦਰ ਜਨਮ ਲੈਂਦਾ ਹੈ, ਉਹੀ ਸੁਭਾਅ ਇਹਦਾ ਜੀਵਨ ਵਿੱਚ ਰਹਿੰਦਾ ਹੈ, ਉਹੀ ਸੁਭਾਅ ਲੈ ਕੇ ਦੁਨੀਆਂ ਤੋਂ ਰੁਖਸਤ ਹੋ ਜਾਂਦਾ ਹੈ, ਚਲਾ ਜਾਂਦਾ ਹੈ, ਮਰ ਜਾਂਦਾ ਹੈ। ਇਹੀ ਕਾਰਨ ਹੈ ਕਿ ਜਿੰਨੇ ਅਵਤਾਰੀ, ਪੈਗੰਬਰੀ, ਰਹਿਬਰੀ, ਪੁਰਸ਼ ਆਏ, ਉਹਨਾਂ ਨੇ ਉਪਦੇਸ਼ ਬਖਸ਼ਿਆ ਤੇ ਕਿਸੇ ਪੈਗੰਬਰੀ ਪੁਰਸ਼ ਦਾ ਉਪਦੇਸ਼ ਕਿਸੇ ਪਸ਼ੂ ਜਾਂ ਪਰਿੰਦੇ ਨੂੰ ਮੁਖਾਤਬ ਹੋ ਕੇ ਨਹੀਂ ਹੈ। ਸਭ ਦਾ ਉਪਦੇਸ਼ ਬੰਦੇ ਨੂੰ ਸੰਬੋਧਨ ਕਰਦਾ ਹੈ, ਸਭ ਦਾ ਉਪਦੇਸ਼ ਮਨੁੱਖ ਵਾਸਤੇ ਹੈ, ਸਭ ਦਾ ਉਪਦੇਸ਼ ਸਾਡੇ ਭਲੇ ਲਈ ਹੈ। ਕਿਉਂ? ਕਿਉਂਕਿ ਉਹ ਤਮਾਮ ਪੈਗੰਬਰੀ ਪੁਰਸ਼ ਜਾਣਦੇ ਨੇ ਅਸੀਂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੀਏ, ਕਰ ਸਕਨੇ ਆ। ਪਸ਼ੂ ਆਪਣੇ ਆਪ ਨੂੰ ਤਬਦੀਲ ਕਰਨਾ ਚਾਹੇ ਤੇ ਉਹ ਨਹੀਂ ਕਰ ਸਕਦਾ। ਪਸ਼ੂ ਪਸ਼ੂ ਬਣ ਕੇ ਜਨਮਦਾ ਹੈ, ਪਸ਼ੂ ਬਣ ਕੇ ਜੀਵਦਾ ਹੈ, ਪਸ਼ੂ ਦੇ ਸੁਭਾਅ ਅੰਦਰ ਚਲਾ ਜਾਂਦਾ ਹੈ। ਇਹ ਕਾਰਨ ਨੇ ਪਸ਼ੂ ਦੇ ਨਾਮ ਦੇ ਨਾਲ ਕਦੀ ਇਹ ਲਫ਼ਜ਼ ਨਹੀਂ ਜੁੜੇ ਕਿ ਇਹ ਪਸ਼ੂ ਬੜਾ ਚੋਰ ਹੈ, ਇਹ ਪਸ਼ੂ ਬੜਾ ਬੁਰਾ ਹੈ, ਇਹ ਪਸ਼ੂ ਬੜਾ ਪਾਪੀ ਹੈ, ਇਹ ਪਸ਼ੂ ਬੜਾ ਦੁਰਾਚਾਰੀ ਹੈ, ਪਸ਼ੂ ਕਾਤਲ ਹੈ, ਪਸ਼ੂ ਮਨਮੁਖ ਹੈ। ਇਹ ਲਕਬ, ਇਹ ਨਾਮ ਪਸ਼ੂ ਦੇ ਨਾਮ ਦੇ ਨਾਲ ਨਹੀਂ ਜੁੜਦੇ, ਕਿਉਂਕਿ ਪਸ਼ੂ ਨੂੰ ਜੋ ਪ੍ਰਕਿਰਤੀ ਵੱਲੋਂ, ਪਰਮਾਤਮਾ ਵੱਲੋਂ ਸੁਭਾਅ ਮਿਲਿਆ ਹੈ, ਉਹ ਆਪਣੇ ਸੁਭਾਅ ਦੇ ਮੁਤਾਬਕ ਹੀ ਜਾਨਵਰਾਂ ਨੂੰ ਮਾਰ ਰਿਹਾ ਹੈ, ਸੁਭਾਅ ਦੇ ਮੁਤਾਬਕ ਖਾ ਰਿਹਾ ਹੈ। ਉਹਨਾਂ ਵਾਸਤੇ ਕੋਈ ਪਾਪ ਨਹੀਂ ਹੈ, ਉਹਨਾਂ ਵਾਸਤੇ ਕੋਈ ਪੁੰਨ ਨਹੀਂ ਹੈ। ਪਾਪ ਪੁੰਨ ਦੇ ਬੰਧਨ ਤੋਂ ਪਸ਼ੂ ਮੁਕਤ ਨੇ, ਪਰ ਮਨੁੱਖ ਇਸ ਬੰਧਨ ਦੇ ਅੰਦਰ ਹੈ। ਮਨੁੱਖ ਦਾ ਨਾਮ ਵਾਰ ਵਾਰ ਬਦਲਦਾ ਹੈ। ਭਾਈ ਬਿਧੀ ਚੰਦ ਸੂਰਮਾ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੋ ਅਨਿੰਨ ਸੇਵਕ ਤੇ ਸ਼ਰਧਾਲੂ ਸਿੱਖ ਬਣਿਆ, ਉਹ ਭਾਈ ਬਿਧੀ ਚੰਦ ਬਾਲਪਨ ਦੇ ਅੰਦਰ, ਛੋਟੀ ਉਮਰ ਦੇ ਅੰਦਰ ਆ ਜਾਂਦੇ ਨੇ ਆਪਣੇ ਨਾਨਕੇ ਪਿੰਡ ਸਰਿਹਾਲੀ, ਹਰੀ ਕੇ ਪਤਨ ਦੇ ਨਾਲ ਪਿੰਡ ਸਰਿਹਾਲੀ, ਸਰਿਹਾਲੀ ਆ ਜਾਂਦੇ ਨੇ। ਸੰਗਤ ਬੁਰੀ ਮਿਲ ਗਈ ਤੇ ਬੁਰੀ ਸੰਗਤ ਮਿਲਣ ਕਰਕੇ ਭਾਈ ਬਿਧੀ ਚੰਦ ਚੋਰੀਆਂ ਕਰਨ ਦੀ ਬੁਰੀ ਆਦਤ ਪਾ ਬੈਠੇ, ਚੋਰੀਆਂ ਕਰਦੇ ਰਹੇ ਭਾਈ ਬਿਧੀ ਚੰਦ। ਜਵਾਨੀ ਦੇ ਦੌਰ ਵਿੱਚੋਂ ਨਿਕਲਦਿਆਂ ਨਿਕਲਦਿਆਂ ਉਸ ਭਾਈ ਬਿਧੀ ਚੰਦ ਨੂੰ ਸੰਗਤ ਮਿਲ ਜਾਂਦੀ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਦੀ, ਤੇ ਉਹ ਬਿਧੀ ਚੰਦ ਬਾਅਦ ਵਿੱਚ ਸੂਰਮਾ ਵੀ ਬਣ ਗਿਆ, ਬਾਅਦ ਵਿੱਚ ਗੁਰਮੁਖ ਵੀ ਬਣ ਗਿਆ। ਮਨੁੱਖ ਇੱਕ ਹੈ, ਉਹਨੇ ਆਪਣਾ ਮਨ ਬਦਲਿਆ ਤੇ ਚੋਰ ਬਣ ਗਿਆ, ਉਹਨੇ ਆਪਣਾ ਮਨ ਬਦਲਿਆ ਤੇ ਗੁਰਮੁਖ ਬਣ ਗਿਆ। ਮਨੁੱਖ ਉਹੀ ਹੈ, ਸਰੀਰ ਨਹੀਂ ਬਦਲਿਆ। ਬਿਧੀ ਚੰਦ ਦੀਆਂ ਲੱਤਾਂ, ਬਾਹਾਂ, ਨਕਸ਼ੋ ਨਿਗਾਰ, ਰੂਪ, ਰੰਗ, ਕੱਦ ਕਾਠ ਜਿਉਂ ਦਾ ਤਿਉਂ ਰਿਹਾ, ਕੁਝ ਨਹੀਂ ਬਦਲਿਆ। ਅੰਦਰ ਬਦਲਿਆ, ਮਨ ਬਦਲਿਆ, ਮਾਨਸਿਕ ਮੰਡਲ ਬਦਲਣ ਕਰਕੇ ਲੋਕਾਂ ਦੇ ਅੰਦਰ ਪ੍ਰਚਲਿਤ ਹੋਇਆ ਬਿਧੀ ਚੰਦ ਚੋਰ ਹੈ, ਮਾਨਸਿਕ ਮੰਡਲ ਨੂੰ ਅੰਦਰੋਂ ਤਬਦੀਲ ਕਰਨ ਕਰਕੇ ਲੋਕਾਂ ਦੀ ਜ਼ੁਬਾਨ ਤੇ ਨਾ ਆਇਆ ਬਿਧੀ ਚੰਦ ਗੁਰਮੁਖ ਹੈ, ਬਿਧੀ ਚੰਦ ਚੰਗਾ ਹੈ, ਬਿਧੀ ਚੰਦ ਸੂਰਮਾ ਹੈ। ਅਰਜ ਮੈਂ ਇਹ ਕਰ ਰਿਹਾ ਸਾਂ, ਆਪਣੇ ਆਪ ਨੂੰ ਅੰਦਰੋਂ ਬਦਲਣ ਦਾ ਵਰਦਾਨ ਪਰਮਾਤਮਾ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਤੁਸੀਂ ਆਪਣੇ ਆਪ ਨੂੰ ਅੰਦਰੋਂ ਬਦਲਦੇ ਬਦਲਦੇ ਨਰੋਲ ਸ਼ੈਤਾਨ ਦੀ ਤਰ੍ਹਾਂ ਬਣ ਸਕਦੇ ਹੋ, ਸ਼ੈਤਾਨ ਦੀ ਤਰ੍ਹਾਂ। ਖਿਮਾ ਚਾਹਾਂਗਾ ਲਫ਼ਜ਼ ਬੋਲਣੇ ਮਜਬੂਰੀ ਨੇ। ਔਰ ਤੁਸੀਂ ਆਪਣੇ ਆਪ ਨੂੰ ਅੰਦਰੋਂ ਬਦਲਦੇ ਬਦਲਦੇ ਨਰੋਲ ਭਗਵਾਨ ਦੀ ਤਰ੍ਹਾਂ ਬਣ ਸਕਦੇ ਹੋ, ਨਿਰੰਕਾਰ ਦੀ ਤਰ੍ਹਾਂ। ਤੁਸੀਂ ਆਪਣੇ ਆਪ ਨੂੰ ਬਦਲਦੇ ਬਦਲਦੇ ਸਾਧੂ ਬਣ ਸਕਦੇ ਹੋ, ਤੁਸੀਂ ਬਦਲਦੇ ਬਦਲਦੇ ਚੋਰ ਬਣ ਸਕਦੇ ਹੋ, ਤੁਸੀਂ ਪਰਉਪਕਾਰੀ ਬਣ ਸਕਦੇ ਹੋ, ਦੁਰਾਚਾਰੀ ਬਣ ਸਕਦੇ ਹੋ, ਸਭ ਤੁਹਾਡੇ ਵੱਸ ਵਿੱਚ ਹੈ। ਤੁਸੀਂ ਆਪਣੇ ਆਪ ਨੂੰ ਕੀ ਬਣਾਉਣਾ ਹੈ? ਐਵੇਂ ਸਮਝ ਲਓ ਜੀਵਨ ਇੱਕ ਪੱਥਰ ਦੀ ਤਰ੍ਹਾਂ ਹੈ, ਔਰ ਤੁਸੀਂ ਹੋ ਜੀਵਨ ਨੂੰ ਘੜਨ ਵਾਲੇ। ਬੁੱਤ ਤਰਾਸ਼ ਜਿਹੜਾ ਪੱਥਰ ਨੂੰ ਸ਼ਿੰਗਾਰਦਾ ਹੈ, ਪੱਥਰ ਨੂੰ ਘੜਦਾ ਹੈ, ਉਹਨੂੰ ਸੰਘ ਤਰਾਸ਼ ਕਹਿ ਦਿੰਦੇ ਨੇ ਜਾਂ ਬੁੱਤ ਤਰਾਸ਼। ਸੰਘ ਪੱਥਰ ਦਾ ਨਾਂ ਹੈ ਦੂਸਰਾ। ਤੁਸੀਂ ਜੀਵਨ ਨੂੰ ਤਰਾਸ਼ਣਾ ਹੈ ਤੇ ਜੀਵਨ ਨੂੰ ਤਰਾਸ਼ਦਿਆਂ ਤਰਾਸ਼ਦਿਆਂ ਤੁਹਾਡੀ ਮਰਜ਼ੀ ਹੈ, ਜਿਸ ਤਰ੍ਹਾਂ ਦੀ ਮਰਜ਼ੀ ਆਪਣੇ ਵਿੱਚੋਂ ਮੂਰਤੀ ਨੂੰ ਜਨਮ ਦੇ ਲਓ। ਪੱਥਰ ਕਦੀ ਇਨਕਾਰੀ ਨਹੀਂ ਹੁੰਦਾ ਕਿ ਮੈਂ ਇਹ ਮੂਰਤੀ ਬਣਨਾ ਹੈ, ਮੈਂ ਇਹ ਮੂਰਤੀ ਨਹੀਂ ਬਣਨਾ। ਮਨੁੱਖ ਦਾ ਮਨ ਵਾਰ ਵਾਰ ਇਨਕਾਰੀ ਹੁੰਦਾ ਹੈ, ਪਰ ਮਨੁੱਖ ਦੇ ਮਨ ਨੂੰ ਘੜਨ ਵਾਸਤੇ ਆਮ ਹਥੌੜਾ ਤੇ ਛੈਣੀ, ਜਿਹੜੀ ਪੱਥਰ ਨੂੰ ਘੜਨ ਵਾਸਤੇ ਚਾਹੀਦੀ, ਉਸ ਹਥੌੜੇ ਛੈਣੀ ਦੀ ਲੋੜ ਨਹੀਂ ਹੈ, ਉਹਨਾਂ ਹਥਿਆਰਾਂ ਦੀ ਲੋੜ ਨਹੀਂ ਹੈ। ਇਹਨੂੰ ਘੜਨ ਵਾਸਤੇ ਇਕੱਲੇ ਗੁਰੂ ਸ਼ਬਦ ਦੀ ਲੋੜ ਹੈ। ਗੁਰਬਾਣੀ ਤੋਂ ਬਾਹਰ ਦਾ ਵਚਨ ਹੈ, ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ। ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਹੈ ਗੁਰਬਾਣੀ ਦੇ ਨਾਲ ਮਿਲਦਾ ਜੁਲਦਾ, ਪਰ ਬਾਣੀ ਦੇ ਅੰਦਰ ਹੈ ਨਹੀਂ ਹੈ। ਮਨ ਲੋਚੇ ਬੁਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਮਨ ਦੌੜਦਾ ਹੈ ਬੁਰਾਈਆਂ ਵੱਲ, ਰੁਕਣਾ ਕਿਵੇਂ? ਗੁਰੂ ਸ਼ਬਦ ਦੇ ਨਾਲ। ਇਹਨੂੰ ਘੜਨਾ ਕਿਵੇਂ? ਗੁਰੂ ਸ਼ਬਦ ਦੇ ਨਾਲ। ਸਵਾਰਨਾ ਕਿਵੇਂ? ਗੁਰੂ ਸ਼ਬਦ ਦੇ ਨਾਲ। ਫਿਰ ਇੱਕ ਬੇਨਤੀ ਮੈਂ ਤੁਹਾਡੇ ਸਾਹਮਣੇ ਹੋਰ ਵੀ ਕਰਦਾ ਚੱਲਾਂ। ਪਰਿਵਾਰ ਦੇ ਅੰਦਰ ਜੋ ਪਰਿਵਾਰ ਦਾ ਮੁਖੀਆ ਹੁੰਦਾ ਹੈ, ਪਰਿਵਾਰ ਦੇ ਅੰਦਰ 2, 4, 5, 10 ਮੈਂਬਰ ਜਿੰਨੇ ਵੀ ਪਰਿਵਾਰ ਦੇ ਅੰਦਰ, ਇੱਕ ਪਰਿਵਾਰ ਦੀ ਵਾਗ ਡੋਰ ਸੰਭਾਲਣ ਵਾਲਾ ਪਰਿਵਾਰ ਦਾ ਮੁਖੀਆ ਹੁੰਦਾ ਹੈ। ਉਸ ਪਰਿਵਾਰ ਦੇ ਆਗੂ, ਪਰਿਵਾਰ ਦੇ ਮੁਖੀਏ ਦੀ ਜ਼ਿੰਮੇਵਾਰੀ ਪਰਿਵਾਰ ਦੇ ਬਾਕੀ ਮੈਂਬਰਾਂ ਨਾਲੋਂ ਵਧੇਰੇ ਹੁੰਦੀ ਹੈ। ਧੀ ਨੂੰ ਕਿੱਧਰ ਤੋਰਨਾ ਹੈ, ਪੁੱਤਰ ਨੂੰ ਕਿਹੜੇ ਕੰਮ ਤੇ ਤੋਰਨਾ ਹੈ, ਪਤਨੀ ਨੂੰ ਕੀ ਕਹਿਣਾ ਹੈ, ਦੂਸਰੇ ਨੂੰ ਕੀ ਕਹਿਣਾ ਹੈ, ਪਰਿਵਾਰ ਦੇ ਮੁਖੀਏ ਦੀ ਦੂਸਰੇ ਪਰਿਵਾਰ ਦੇ ਵਸਨੀਕਾਂ ਤੇ ਮੈਂਬਰਾਂ ਨਾਲੋਂ ਜ਼ਿੰਮੇਵਾਰੀ ਵੱਧ ਜਾਂਦੀ ਹੈ, ਔਰ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਢੰਗ ਦੇ ਨਾਲ ਨਿਭਾਉਂਦਾ ਵੀ। ਦੂਸਰੀ ਬੇਨਤੀ, ਤੁਸੀਂ ਆਪਣੀ ਗਲੀ ਦਾ, ਮੁਹੱਲੇ ਦਾ ਚੁਣ ਕੇ ਕੋਈ ਕੌਂਸਲਰ ਬਣਾ ਦਿੰਦੇ ਹੋ, ਪੰਚ ਸਰਪੰਚ ਬਣਾ ਦਿੰਦੇ ਹੋ। ਉਸ ਚੁਣੇ ਹੋਏ ਨੁਮਾਇੰਦੇ ਦੀ ਜ਼ਿੰਮੇਵਾਰੀ ਉਸ ਮੁਹੱਲੇ ਦੇ ਵਸਨੀਕਾਂ ਨਾਲੋਂ ਵੱਧ ਹੈ। ਬਣਾਇਆ ਕਿਉਂ ਹੈ? ਤਾਂ ਕਿ ਉਹ ਜ਼ਿੰਮੇਵਾਰੀ ਨੂੰ ਸੰਭਾਲੇ। ਬਣਾਇਆ ਕਿਉਂ ਹੈ? ਤਾਂ ਕਿ ਉਹ ਗਲੀ ਮੁਹੱਲੇ ਦਾ ਧਿਆਨ ਰੱਖੇ। ਬਣਾਇਆ ਕਿਉਂ ਹੈ? ਉਹ ਸਾਡੀਆਂ ਲੋੜਾਂ ਨੂੰ ਸਾਹਮਣੇ ਰੱਖਦਾ ਹੋਇਆ ਸਾਡੇ ਵਾਸਤੇ ਕੋਈ ਨਾ ਕੋਈ ਮਿਹਨਤ ਮੁਸ਼ਕਤ ਦੇ ਦੌਰ ਵਿੱਚੋਂ ਗੁਜ਼ਰਦਾ ਰਹੇ। ਉਹਦੀ ਜ਼ਿੰਮੇਵਾਰੀ ਵੱਧ ਹੈ। ਇਸ ਤੋਂ ਅੱਗੇ ਹੋਰ ਚੱਲੋ, ਇਹ ਜਿਤਨੇ ਮੰਦਰ, ਮਸਜਿਦ, ਸਭਾ, ਸੁਸਾਇਟੀਆਂ ਚੁਣ ਕੇ ਇਹਨਾਂ ਦੇ ਆਗੂ ਬਣਾਏ ਜਾਂਦੇ ਨੇ, ਪ੍ਰਬੰਧਕ ਪ੍ਰਧਾਨ ਬਣਾਏ ਜਾਂਦੇ ਨੇ, ਇਹਨਾਂ ਦੀ ਜ਼ਿੰਮੇਵਾਰੀ ਕੌਮ ਦੇ ਬਾਕੀ ਵਸਨੀਕਾਂ ਤੇ ਮੈਂਬਰਾਂ ਨਾਲੋਂ ਵੱਧ ਹੈ। ਕੌਮ ਨੇ ਵਾਗਡੋਰ ਇਹਨਾਂ ਦੇ ਮੋਢਿਆਂ ਤੇ ਪਾਈ ਹੈ। ਸੰਭਾਲ ਰਹੇ ਨੇ, ਨਹੀਂ ਸੰਭਾਲ ਰਹੇ, ਇਹ ਗੱਲ ਵੱਖਰੀ ਹੈ। ਖੈਰ, ਇਹਨਾਂ ਦੀ ਜ਼ਿੰਮੇਵਾਰੀ ਦੂਸਰੇ ਵਸਨੀਕਾਂ ਨਾਲੋਂ ਵੱਧ। ਇਸ ਤੋਂ ਅੱਗੇ ਹੋਰ ਚੱਲੋ, ਪੂਰੀ ਕੌਮ ਵਿੱਚੋਂ ਚੁਣ ਕੇ ਇੱਕ ਕੌਮ ਦਾ ਲੀਡਰ ਬਣਾਇਆ ਗਿਆ ਵੀ ਅਸੀਂ ਸਾਰੀ ਕੌਮ ਦੀ ਵਾਗਡੋਰ ਤੇਰੇ ਹੱਥ ਦੇ ਰਹੇ ਹਾਂ। ਹੁਣ ਅਗਰ ਆਗੂ ਹੀ ਬੁਰਾ ਹੈ ਤੇ ਕੌਮ ਪਤਨ ਦੀ ਖੱਡ ਦੇ ਅੰਦਰ ਡਿੱਗ ਜਾਂਦੀ ਹੈ। ਜਿਨ੍ਹਾਂ ਕੌਮਾਂ ਦੇ ਆਗੂ ਲੀਡਰ ਮਾੜੇ ਨੇ, ਉਹ ਕੌਮਾਂ ਲੰਮੇ ਸਮੇਂ ਵਾਸਤੇ ਪਤਨ ਪੁਣੇ ਦੀ ਖੱਡ ਦੇ ਅੰਦਰ ਡਿੱਗੀਆਂ ਰਹਿੰਦੀਆਂ ਨੇ। ਉੱਠਣ ਦਾ ਯਤਨ ਕਰਦੀਆਂ ਨੇ ਪਰ ਉੱਠਦੀਆਂ ਨੇ, ਕਿਉਂਕਿ ਆਗੂ ਜਿਨ੍ਹਾਂ ਨੇ ਬਾਗਡੋਰ ਸੰਭਾਲੀ ਹੈ ਉਹ ਡੋਬਣ ਦਾ ਯਤਨ ਕਰ ਰਹੇ ਨੇ। ਤੇ ਜੇ ਬੇੜੀ ਦਾ ਮਲਾਈ ਬੇੜੀ ਨੂੰ ਡੋਬਣ ਦਾ ਯਤਨ ਕਰੇ ਤੇ ਬੇੜੀ ਨੂੰ ਬਚਾਏਗਾ ਕੌਣ? ਜੇ ਘਰ ਦਾ ਪਹਿਰੇਦਾਰ ਹੀ ਘਰ ਨੂੰ ਲੁੱਟ ਲਵੇ ਤੇ ਫਿਰ ਰਖਵਾਲੀ ਕੌਣ ਕਰੇਗਾ? ਖੈਰ, ਦੇਸ਼ ਦੇ ਹੁਕਮਰਾਨ, ਦੇਸ਼ ਦੇ ਡਿਕਟੇਟਰ, ਦੇਸ਼ ਦੇ ਰਾਜੇ, ਉਹਨਾਂ ਦੀ ਜ਼ਿੰਮੇਵਾਰੀ ਦੇਸ਼ ਦੇ ਬਾਕੀ ਸਮੂਹ ਨਾਗਰਿਕਾਂ ਨਾਲੋਂ ਵੱਧ ਹੁੰਦੀ ਹੈ। ਇਹ ਮੈਂ ਉਦਾਹਰਣਾਂ ਤੁਹਾਡੇ ਸਾਹਮਣੇ ਲਿਆ ਰਿਹਾ ਸਾਂ। ਜੂਨੀਆਂ ਦੇ ਅੰਦਰੋਂ ਸਰਦਾਰ ਜੋ ਨੇ, ਮਨੁੱਖ ਜੋ ਨੇ, इस धरती मैं तेरी सिकदारी अवर जोन तेरी पनहारी ना बीबिया नू बेनती करा चुप दा दान बख्शो बोलो ना तुहाडी आवाज मेरे तक भी आ रही है। गुरु ग्रंथ साहिब जी कहिंदे ने इस धरती मैं तेरी सिकदारी अवर जोन तेरी पनहारी अनंत जोनिया विचों 84 लख जोना विचों सरदार जोन मुखिया जोन आगू जोन केड़ी बंदे दी।